0: ਬਾਕੀ ਉਹਨਾਂ ਨੇ ਜਿਹੜਾ ਗਿਫਟ ਦਿੱਤਾ ਜੀ, ਫਿਰ ਜਿੱਥੇ ਬੰਦੇ ਦਾ ਪਿਆਰ ਹੁੰਦਾ ਉੱਥੇ ਦਿੰਦਾ ਜਾ, ਵੀ ਜੇ ਬਾਈਕ ਨਾਲ ਪਿਆਰ ਹੁੰਦਾ ਤਾਂ ਉੱਧਰ ਦਿੰਦਾ, ਹੁਣ ਦੂਸਰੇ ਪਾਸੇ ਦਿੱਤਾ ਗਿਆ ਜੀ। ਚਲੋ ਇੱਡੀ ਵੀ ਕੋਈ ਗੱਲ ਹੈਗੀ ਮੇਰੇ ਹਿਸਾਬ ਨਾਲ ਤਾਂ ਜੀ।
1: ਹਾਂ ਨਹੀਂ, ਨਾਲੇ ਤਾਂ ਤੁਸੀਂ ਕਹਿ ਰਹੇ ਹੋ ਕਿ ਗਿਫਟ ਉੱਥੇ ਹੀ ਦੇਈਦਾ ਜਿੱਥੇ ਪਿਆਰ ਹੈ, ਨਾਲੇ ਤੁਸੀਂ ਕਹਿੰਦੇ ਹੋ ਵੀ ਜੇ ਦੇ ਵੀ ਦਿੱਤਾ ਤਾਂ ਏਡੀ ਵੱਡੀ ਗੱਲ ਨਹੀਂ ਹੈ।
0: ਪਰ
1: ਹੁਣ ਬੰਦਾ ਵੀ ਹੁਣ ਉਹਦੇ ਕੋਲ ਜਾਵੇ ਜਿਹਨੂੰ ਦਿੱਤਾ ਸੀ ਗਿਫਟ।
0: ਹਾਂ ਜੀ, ਬੰਦੇ ਫਿਰ ਤੁਹਾਨੂੰ ਪਤਾ ਹੀ ਹੁਣ ਜਾਊਗੀ ਵਿਚਾਰਾ, ਜਦੋਂ ਹੁਣ ਡਿਵੋਰਸ ਹੀ ਹੋ ਗਿਆ, ਪਰ ਹੋਰ ਕਿੱਥੇ ਜਾਵੇ ਜੀ ਹੁਣ ਬੰਦਾ।
1: ਹਾਂ ਬਸ ਇੰਨਾ ਕਹਾ ਕਿ ਉਹ ਵੀ ਵਿਚਾਰੀ ਕੁੜੀ ਦਾ ਕਿਤੇ ਕੋਈ ਵਿਆਹ ਵੂ ਨਾ ਹੋਇਆ ਹੋਵੇ।
2: ਹਾਂਜੀ ਨਵੀਂ ਜੀ, ਤੁਹਾਨੂੰ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਚੜ੍ਹਦੀ ਕਲਾ ਜੀ।
1: ਗੁੱਡ ਈਵਨਿੰਗ ਜੀ, ਕਿਵੇਂ ਹੋ?
2: ਟੌਂਕ ਬਹੁਤ ਕਿਰਪਾ ਬਾਬੇ ਦੀ, ਐਨ ਵਧੀਆ। ਸਵੇਰੇ ਵੀ ਚੱਲਿਆ ਸੀ ਭਲਾ?
1: ਹਾਂਜੀ ਹਾਂਜੀ, ਸਵੇਰੇ ਫਿਰ ਬਹੁਤ ਟਾਈਮ ਘੱਟ ਹੋ ਜਾਂਦਾ, ਫਿਰ ਮੈਂ ਕਿਹਾ ਵੀ
2: ਜਿਹੜੀਆਂ ਗੱਲਾਂ ਮੈਂ ਕਹਿਤੀਆਂ, ਮੇਰਾ ਤਾਂ ਇੱਕੋ ਹੀ ਕੁਐਸਚਨ ਆ ਵੀ ਜੇ ਇਹੀ ਗਿਫਟ ਉਹ ਮਤਲਬ ਬੰਦੇ ਦੀ ਜਗ੍ਹਾ ਤੇ ਉਹਦੇ ਘਰ ਵਾਲੀ ਉਹਦਾ ਪਾਰਟਨਰ ਦੇ ਦਿੰਦਾ, ਫੇਰ ਕੀ ਬਣਦਾ?
1: ਉਹੀ ਮੈਂ ਪੁੱਛ ਰਿਹਾ, ਉਹਦਾ ਫਿਰ ਜਵਾਬ ਨਹੀਂ ਹੁੰਦਾ।
2: ਜ਼ਿੰਮੇਵਾਰੀ ਤੋਂ ਭੱਜਦੇ ਆ ਆਪਣੇ ਬੰਦੇ, ਜ਼ਿੰਮੇਵਾਰੀ ਤੋਂ ਭੱਜਦੇ ਆ।
1: ਬਿਲਕੁਲ ਸਹੀ ਗੱਲ
2: ਹੈਨਾ। ਤੇ ਉਹ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਉਹ ਕਹਿੰਦੇ ਵੀ ਬੱਚੇ ਏਦਾਂ ਫੀਲ ਕਰਨਗੇ, ਤੇ ਬੱਚੇ ਫਿਰ ਇਹ ਵੀ ਫੀਲ ਕਰਨਗੇ ਨਾ ਵੀ ਸਾਡਾ ਪਿਓ ਕਿੰਨਾ ਕੁ ਰਿਸਪੋਨਸੀਬਲ ਆ, ਕਿੰਨਾ ਕੁ ਸਾਡੀ ਮਾਂ ਦੀ ਕਦਰ ਕਰਦਾ।
1: ਬਿਲਕੁਲ ਬਿਲਕੁਲ
2: ਹੈਨਾ। ਮਿੱਤਰੋ ਸਿੱਧੀਆਂ ਜਿਹੀਆਂ ਗੱਲਾਂ ਨੇ, ਜਿੰਨਾ ਚਿਰ ਤੁਸੀਂ ਰਿਲੇਸ਼ਨ ਲਈ ਸੀਰੀਅਸ ਨਹੀਂ ਨਾ ਹੁੰਦੇ ਉਹ ਪਟਾਕਾ ਪੈਣਾ ਹੀ ਪੈਣਾ।
1: ਨਹੀਂ ਹੁਣ ਕਾਫੀ ਹੁਣ ਦੇਖੋ ਬੜੇ ਕਹਿ ਰਹੇ ਏਡੀ ਕਿਹੜੀ ਗੱਲ ਹੈ, ਪਰ ਤੁਸੀਂ ਸੋਚੋ ਉਹ ਬੰਦਾ ਉਹਦੀ ਘਰ ਵਾਲੀ ਸਾਰਾ ਘਰ ਸੰਭਾਲ ਰਹੀ ਹੈ, ਛੋਟਾ ਬੱਚਾ ਉਹਨੂੰ ਸਾਂਭ ਰਹੀ ਹੈ, ਖਾ ਪਿਲਾ ਪਾ ਸਾਰਾ ਕੁਛ ਕਰ ਰਹੀ ਹੈ, ਤੇ ਉਹ ਕੁੜੀ ਨੂੰ ਪਤਾ ਲੱਗਦਾ ਵੀ ਇੱਕ ਵਧੀਆ ਜਿਹਾ ਮਹਿੰਗਾ ਗਿਫਟ ਮਿਲਦਾ ਉਹ ਬੰਦੇ ਨੇ ਚੱਕ ਕੇ ਕਿਸੇ ਹੋਰ ਕੁੜੀ ਨੂੰ ਕੰਮ ਤੇ ਦੇਤਾ, ਉਹ ਕਿਵੇਂ ਨਹੀਂ ਅਪਸੈਟ ਹੋਊਗੀ?
2: ਸਾਰੀ ਉਮਰ ਦਾ ਤੁਹਾਡਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਇੱਕ ਵਾਅਦਾ ਹੁੰਦਾ ਵੀ ਦੁੱਖ ਸੁੱਖ ਚ ਇਕੱਠੇ ਕੱਟਣਾ ਤੁਸੀਂ, ਹੈਨਾ। ਤੇ ਉਹ ਕੋਈ ਕੋਈ ਵੀ ਨਾ ਵੀ ਕੋਈ ਖੁਸ਼ੀ ਦੀ ਗਮੀ ਦੀ ਆਪਾਂ ਨੂੰ ਖਬਰ ਮਿਲਦੀ ਆ, ਪਰ ਕਿਹਦੇ ਨਾਲ ਸ਼ੇਅਰ ਕਰਦੇ ਆ? ਫੈਮਿਲੀ ਨਾਲ ਕਰਦੇ ਆ ਨਾ, ਬੱਚਿਆਂ ਨਾਲ, ਪਾਰਟਨਰ ਨਾਲ। ਇਹ ਤਾਂ ਸਿੱਧਾ ਹੀ ਦਿੰਦਾ ਵੀ ਬੰਦਾ ਸੀਰੀਅਸ ਨੀ, ਕਹਿੰਦੇ ਬਹਾਨਾ ਭਾਲਦਾ, ਬਹਾਨਾ ਬਲਦੀ ਤੇ ਤੇਲ ਪਾਤਾ ਵੀ ਹੁਣ ਉਹ ਡੰਡੇ ਵਿੱਚ ਆਵੇ, ਹੁਣ ਜਿਹਨੂੰ ਗਿਫਟ ਦਿੱਤਾ ਉਹ ਕੋਲ ਚੱਲ ਜਾਵੇ।
1: ਨਹੀਂ ਹੁਣ ਇੱਕ ਲੇਡੀ ਦਾ ਮੈਨੂੰ ਪਹਿਲਾਂ ਫੋਨ ਆਇਆ, ਉਹ ਲੇਡੀ ਨਾ ਮੈਨੂੰ ਕਹਿੰਦੇ ਕਿ ਨਵੀਂ ਮੇਰੇ ਨਾਲ ਵੀ ਇੱਕ ਗੱਲ ਹੋਈ, ਕਹਿੰਦੇ ਕਿ ਮੇਰਾ ਹਸਬੈਂਡ ਸੀਗਾ ਤੇ ਅਸੀਂ ਛੁੱਟੀਆਂ ਕੱਟਣ ਗਏ, ਤੇ ਉਹ ਮੇਰੇ ਨਾਲ ਟਾਈਮ ਸਪੈਂਡ ਕਰਨ ਦੀ ਬਜਾਏ ਇੱਕ ਹੋਰ ਕੋਈ ਲੇਡੀ ਸੀਗੀ ਉੱਥੇ ਕੋਈ ਰਿਸ਼ਤੇਦਾਰੀ ਦੇ ਵਿੱਚ, ਉਹਦੇ ਨਾਲ ਹੀ ਟਾਈਮ ਸਪੈਂਡ ਕਰੀ ਗਿਆ। ਕੁੜੀ ਕਹਿੰਦੀ ਕਿ ਮੈਂ ਉਹਨੂੰ ਕਹਿਤਾ ਵੀ ਯਾਰ ਤੂੰ ਕੀ ਕਰ ਰਹੇ ਹੋ, ਕਹਿੰਦਾ ਕਿ ਏਡੀ ਕਿਹੜੀ ਗੱਲ ਹੈ, ਉਹ ਚਲੋ ਗੱਲ ਵਧਦੀ ਵਧਦੀ ਵਧੀ ਉਹਨਾਂ ਦਾ ਡਿਵੋਰਸ ਹੋ ਗਿਆ।
2: ਦੇਖੋ ਪਤਾ, ਦੇਖੋ ਨਵੀਂ ਜੀ, ਪਤਾ ਸਾਰਿਆਂ ਨੂੰ ਹੁੰਦਾ ਹੀ ਆ, ਐਵੇਂ ਜਿੱਦਾਂ ਨਾ ਇੱਕ ਨਿਆਣੇ ਬਣਦੇ ਹੁੰਦੇ ਆ, ਜਿੱਦਾਂ ਨੀ ਹੁੰਦਾ ਮਤਲਬ ਜਾਣ ਬੁੱਝ ਕੇ, ਉਹ ਜਿਹਨਾਂ ਨੂੰ ਰਿਸ਼ਤੇ ਦੀ ਕੇਅਰ ਨੀ ਹੁੰਦੀ ਹੈਗੀ, ਜਿਹਨਾਂ ਨੇ ਆਪਣਾ ਘਰ ਪੱਟਣਾ ਹੁੰਦਾ, ਉਹ ਬੰਦੇ ਇਹੋ ਜਿਹਾ ਕੰਮ ਕਰਦੇ ਆ।
1: ਠੀਕ ਹੈ, ਥੈਂਕ ਯੂ ਜੀ, ਧੰਨਵਾਦ, ਬਹੁਤ ਪਿਆਰ, ਸ਼ੁਕਰੀਆ ਤੁਹਾਡਾ। 3932 ਹਾਂਜੀ ਸਰ।
3: ਹਾਂਜੀ ਹਾਂਜੀ ਭਾਜੀ, ਦੁਬਾਰੇ ਆਇਆ, ਉਦੋਂ ਕੱਟਿਆ।
1: ਹਾਂਜੀ ਤੁਹਾਡਾ ਫੋਨ ਕੱਟਿਆ ਗਿਆ ਸੀ। ਹਾਂਜੀ
3: ਹਾਂ, ਮੈਂ ਤਾਂ ਉਹੀ ਕਹਿਣਾ, ਤੁਸੀਂ ਕਹਿੰਦੇ ਨੇ ਸੀ ਵੀ ਜੇ ਵੀ ਉਹ ਆਪਦੇ ਕੋਈ ਫਰੈਂਡ ਦੀ ਘਰ ਵਾਲੀ ਨੂੰ ਦੇ ਦਿੰਦਾ, ਚੱਲ ਫਿਰ ਵਧੀਆ ਹੋ ਜਾਂਦਾ।
1: ਨਹੀਂ ਨਹੀਂ ਨਹੀਂ, ਮੈਂ ਕਿਹਾ ਆਪਦੀ ਫਰੈਂਡ ਨੂੰ ਦੇ ਦਿੰਦਾ ਵੀ ਤੂੰ ਜੋ ਕਰਨਾ ਵੀ, ਕਿਸੇ ਬੰਦੇ ਨੂੰ ਦਿੱਤੀ ਹੋਵੇ ਚੀਜ਼ ਵੱਖਰੀ ਗੱਲ ਹੈ। ਚਲੋ ਨਹੀਂ, ਚਲੋ ਬਿਹਤਰ ਇਹੀ ਹੈ ਕਿ ਘਰੇ ਲੈ ਕੇ ਜਾਂਦਾ, ਉਹਨੂੰ ਕਹਿੰਦਾ ਕਿ ਦੇਖ ਮੇਰੀ ਜਾਨ ਤੂੰ ਇੰਨਾ ਕਰਦੀ ਆ ਸਾਡੇ ਸਾਰਿਆਂ ਲਈ, ਆ ਚੱਕ ਤੇਰੇ ਲਈ ਤੋਹਫਾ।
3: ਜੇ ਉਹਨੂੰ ਜਾਨ ਵਰਡ ਹੁੰਦਾ ਫਿਰ ਤਾਂ ਉਹ ਹੋਰਾਂ ਬਰਾ ਖੜਿਆ ਆਉਂਦਾ ਹੀ ਨਾ ਜੀ,
1: ਪਹਿਲਾਂ
3: ਜਾਨ ਨੂੰ ਸਾਂਭ ਕੇ ਜਾਨ ਤੀ ਪਾ ਕੇ ਦੇ ਦਿੰਦਾ।
1: ਜਾਨ ਕਿਸੇ ਹੋਰ ਨੂੰ ਬਣਾਇਆ ਹੈ,
3: ਸੁੱਖ ਬਾਹਰੇ ਦੁੱਖ ਘਰੇ, ਉਹ ਚੀਜ਼ ਭਾਲਦਾ ਵੀ ਬਾਹਰੇ ਨਜ਼ਾਰੇ ਲਈਏ ਤੇ ਬਸ ਰੋਟੀਆਂ ਦੇ ਵਿਚਾਰੀ।
1: ਬਿਲਕੁਲ ਸਹੀ ਗੱਲ, ਕੀ ਕਰਦੇ ਯਾਰ ਬੰਦੇ ਆਏ, ਉਹਨਾਂ ਨੂੰ ਤਾਂ ਐਂ ਲੱਗਦਾ ਜਿਵੇਂ ਘਰ ਵਾਲੀ ਅਸੀਂ ਨੌਕਰ ਰੱਖੀ ਹੋਈ ਆ, ਖਾਣਾ ਬਣਾਤਾ, ਸਫਾਈ ਕਰਾ ਲਈ, ਕੱਪੜੇ ਤਿਆਰ ਕਰਵਾ ਲਏ, ਪ੍ਰੈਸ ਪ੍ਰੁਸ ਕਰਾ ਲਏ, ਪਰ ਘਰ ਵਾਲੀ ਨੂੰ ਉਹ ਇੱਜ਼ਤ ਮਾਣ ਹੀ ਨਹੀਂ ਦਿੰਦੇ ਯਾਰ।
3: ਚਲੋ
1: ਠੀਕ ਹੈ, ਬਹੁਤ ਧੰਨਵਾਦ ਤੁਹਾਡਾ ਵੀ, ਸ਼ੁਕਰੀਆ, ਥੈਂਕ ਯੂ, ਥੈਂਕ ਯੂ ਵੀਰੇ. ਓਕੇ, ਇੱਕ ਯਾਰ ਫੀਨਿਕਸ ਮਿਲਵਰਕ ਵਾਲੇ ਨੇ, ਇੱਕ ਤਾਂ ਇਹਨਾਂ ਨੂੰ ਕੰਸਟਰਕਸ਼ਨ ਵਰਕਰ ਚਾਹੀਦੇ ਆ, ਜੇ ਤੁਸੀਂ ਜੋਬ ਲੱਭ ਰਹੇ ਹੋ ਕੰਸਟਰਕਸ਼ਨ ਵਰਕਰ ਚਾਹੀਦੇ ਆ ਜਲਦੀ ਜਲਦੀ ਜਲਦੀ. ਨੰਬਰ ਹੈ 416-822-2239. ਨਾਲ ਇਹਨਾਂ ਨੂੰ ਕੈਬਨਿਟਰੀ ਅਤੇ ਕਾਰਪੈਂਟਰੀ ਅਤੇ ਜਿਹਨਾਂ ਨੂੰ ਟੂਲਸ ਦਾ ਐਕਸਪੀਰੀਅੰਸ ਹੈ ਉਹਦੀ ਵੀ ਹਾਇਰਿੰਗ ਹੈ. ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ, ਕੋਈ ਪਰਿਵਾਰ ਦੇ ਮੈਂਬਰ ਨੇ ਜਿਹੜੇ ਲੱਭ ਰਹੇ ਆ ਜੋਬ, ਜਿਹਨਾਂ ਕੋਲ ਐਕਸਪੀਰੀਅੰਸ ਹੈ ਉਹਨਾਂ ਨੂੰ ਦੱਸੋ, ਅਤੇ ਉਹਨਾਂ ਨੂੰ ਤੁਸੀਂ ਥੋੜ੍ਹੇ ਜਿਹਾ ਜ਼ਰੂਰ ਕਹੋ ਕਿ ਯਾਰ ਇੱਧਰ ਲੱਗਣ. ਨੰਬਰ ਹੈ 416-822-2239, 416-822-2239, 416-822-2239 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਰ ਸਕਦੇ ਹੋ. 9258, ਹੈਲੋ.
4: ਹੈਲੋ, ਹਾਂਜੀ ਭਾਈ, ਕੀ ਹਾਲ ਹੈ?
1: ਵਧੀਆ ਜੀ, ਕਿਵੇਂ ਹੋ?
4: ਬਸ ਵਧੀਆ. ਇਹ ਟੌਪਿਕ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ, ਮੇਰੀ ਵਾਈਫ ਨੇ ਮੈਨੂੰ ਕੱਲ੍ਹ ਸੁਣਾਇਆ ਸੀਗਾ ਟੌਪਿਕ.
1: ਹਾਂ ਬਿਲਕੁਲ,
4: ਮੈਨੂੰ ਸਾਰਾ ਕੁਝ ਦੱਸਿਆ ਇਹਦੇ ਬਾਰੇ.
1: ਹਾਂ,
4: ਤੇ ਮੈਂ ਹੁਣ ਜਿਵੇਂ ਰੇਡੀਓ ਆਨ ਕੀਤਾ, ਮੈਂ ਤੁਹਾਡੀ ਗੱਲ ਸੁਣ ਰਿਹਾ ਹੈਗਾ. ਮੈਨੂੰ ਪਤਾ ਹੀ ਹੈ ਕੀ ਸਵਾਲ ਹੋਏਗਾ.
1: ਜੀ ਜੀ ਜੀ,
4: ਤਾਂ ਮੈਨੂੰ ਗੱਲ ਕਰਨੀ ਚਾਹੀਦੀ ਹੈ. ਨਹੀਂ, ਬਹੁਤ ਬਹੁਤ ਗਲਤ ਗਿਆ, ਪਤਾ ਨੀ ਕੀ ਮਤਲਬ, ਬੰਦਾ ਸਟੂਪਿਡ ਹੈ ਕੀ ਅਣਜਾਣੇ ਚ ਕੀਤਾ ਹੈ ਕੀ ਜਾਣ ਬੁੱਝ ਕੇ ਕੀਤਾ, ਪਰ ਬਹੁਤ ਗਲਤ ਕੀਤਾ ਉਹਨੇ. ਹਾਂਜੀ, ਇੰਨਾ ਮਹਿੰਗਾ ਪ੍ਰੋਡਕਟ ਹੈ, ਤੇ ਸਾਨੂੰ ਪਤਾ ਹੈ ਕਿ ਲੇਡੀਜ ਲਈ ਹੈ ਤੇ ਤੁਹਾਡੀ ਵਾਈਫ ਘਰੇ ਬੈਠੀ ਹੋਈ ਹੈ. ਵਾਈਫ ਨੀ ਹੁੰਦੀ ਤਾਂ ਸਿਸਟਰ ਨੂੰ ਦੇ ਦਿੰਦਾ, ਸਿਸਟਰ ਨੀ ਹੁੰਦੀ ਤਾਂ ਮੰਮੀ ਨੂੰ ਦੇ ਦਿੰਦਾ, ਮੰਮੀ ਨੀ ਹੁੰਦੀ ਤਾਂ ਕਿ ਕਿਸੇ ਰਿਸ਼ਤੇਦਾਰੀ ਦੇ ਦਿੰਦਾ, ਕਿਸੇ ਵੀ ਦੇ ਸਕਦਾ ਹੈਗਾ. ਪਰ ਹੀ ਚੋਸ ਕੀ ਜੀ ਕਹਿੰਦੇ ਆਪਣੀ ਕੋਵਰਕਰ ਨੂੰ ਦੇ, ਹੈ ਵਰਕ ਵਾਈਫ ਨੂੰ ਦੇਤਾ ਉਹਨੇ ਚੱਕ ਕੇ.
1: ਵਰਕ ਵਾਈਫ, ਇਹ ਗੱਲ ਤੁਹਾਡੀ ਸਹੀ ਹੈ. ਕਈ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਰਕ ਵਾਈਫ ਕੀ ਹੁੰਦੀ ਹੈ. ਹੈ,
4: ਮੈਂ
1: ਆਪਣੀ ਨਹੀਂ, ਸ਼ਰਮ ਦੀ ਮਾਰੀ ਕੀ, ਉਹ ਬੇਚਾਰੀ ਜੇ ਉਹਦਾ ਵਿਆਹ ਹੋਇਆ ਉਹਨੂੰ ਵੀ ਘਰੇ ਗਾਲਾਂ ਪਈਆਂ ਹੋਣਗੀਆਂ, ਤੂੰ ਕਿਵੇਂ ਐਕਸੈਪਟ ਕੀਤਾ ਹੈ ਗਿਫਟ.
4: ਸਾਨੂੰ
1: ਕਹਿਣ ਵਾਲੀ ਏ ਰੱਬ ਕਿੰਨੇ ਹੋਰ ਤੂੰ ਬਣਾਏ ਹੈ. ਵੈਸੇ ਹੀ ਗਾਣਾ, ਥੈਂਕ ਯੂ ਵੀਰੇ. ਵੈਸੇ ਹੀ ਗਾਣਾ ਮੁੰਡੇ ਵੱਲੋਂ ਆ, ਬਟ ਆਪਾਂ ਕੁੜੀ ਵੱਲੋਂ ਕਰਵਾ ਦਿੰਦੇ ਆ. ਬੜਾ ਪਿਆਰਾ ਗੀਤ ਹੈ ਬੁੱਗਾ ਸਾਹਿਬ ਦਾ. ਹੋ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਰੱਬ ਕੀ ਸੀ, ਕਿੰਨੇ ਦੁਬਣਾ ਹੈ ਕਿੰਨੇ ਹੋਰ, ਕਿੰਨੇ ਹੋਰ, ਕਿੰਨੇ ਹੋਰ ਦੱਸ ਜਾਨੀ. ਸੋ ਨਹੀਂ, ਇਹ ਵੀ ਬੜਾ ਪਿਆਰਾ, ਬਟ ਥੋੜੇ ਲਈ ਦੂਜਾ ਲਾਉਂਦੇ ਆ. ਹਾਂ, ਇੱਕ ਮਿੰਟ ਮੈਨੂੰ ਦਿਓ, ਇੱਕ ਸੈਕਿੰਡ, ਫਿਰ ਜੇ ਲਾਉਣਾ ਹੀ ਹੈ ਨਵੀਂ ਫਿਰ ਵਧੀਆ ਲਾਓ ਚੰਗਾ ਆ.
5: ਦਿਸ ਇਜ਼ AM 530 CHLO AM ਐਂਡ ਐਵਨੋਨ ਕਮਿਊਨੀਕੇਸ਼ਨ ਸਟੇਸ਼ਨ ਸਰਵਿੰਗ ਬ੍ਰੈਂਪਟਨ, ਮਿਸਿਸਾਗਾ, ਟੋਰਾਂਟੋ, ਦੀ GTA ਐਂਡ ਦੀ ਵਰਲਡ ਐਟ AM530.ca.
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਿਆ ਬਾਤ ਹੈ। ਓਕੇ, ਸੋ ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ ਮਾਸਟਰ ਸਲੀਮ ਜੀ ਆ ਰਹੇ ਆ 24 ਤਰੀਕ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਰਫਾਰਮ ਕਰਨ। ਮਾਸਟਰ ਸਲੀਮ, ਕਿਆ ਬਾਤ ਹੈ। ਸਲੀਮ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਲਈ 647-783-9893, 647-783-9893, ਜਾਂ milnatickets.com। ਫਿਰ ਲਾਈਏ ਗਾਣਾ, ਦੁੱਖ ਦੇਣੀ ਨੀ, ਕਿਹੜਾ ਦੁੱਖ ਦੇਣ ਆਈ ਹੈ। ਵਾਹ। ਸੋ ਬਟ ਇਹ ਗਾਣਾ ਤੁਸੀਂ ਸੋਚੋ ਜੇ ਕਿਤੇ ਹੋਵੇ ਨਾ ਮੁੰਡੇ ਸਾਰੀ ਆਪਣੀ ਕੁੜੀ ਵੱਲੋਂ ਕਿ ਦੁੱਖ ਦੇਣੇ ਆ, ਵੀ ਕਿਹੜਾ ਹੋਰ ਨਵਾਂ ਦੁੱਖ ਦੇਣ ਆਇਆ ਤੂੰ। ਸੋ ਇਹ ਉਹ ਕੁੜੀ ਵੱਲੋਂ ਆ।

0: ਯਾਰ ਸਲੀਮ ਜੀ ਸਲੂਟ ਹੈ ਤੁਹਾਨੂੰ, ਵਾਹ ਵਾਹ ਵਾਹ, ਕਿਆ ਯਾਰ ਸੁਰਾਂ, ਕਿਆ ਮਿਠਾਸ, ਕਿਆ ਦਰਦ। ਸੋ ਮਾਸਟਰ ਸਲੀਮ ਸਾਹਿਬ ਦਾ ਸ਼ੋ ਬਸ ਰਹਿ ਗਏ 8-9 ਦਿਨ, 24 ਤਰੀਕ ਅਗਲੇ ਫਰਾਈਡੇ ਨੂੰ ਹੈ, ਤੇ ਟਿਕਟਾਂ ਲੈ ਲਓ ਯਾਰ, ਬਹੁਤ ਪਿਆਰੀ ਸ਼ਾਮ ਹੋਊਗੀ। ਮਿਸੀ ਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੋਅ ਹੈ, ਮਿਲਣਾ tickets.com MILNA tickets.com, ਤੇ ਤੁਸੀਂ ਟਿਕਟਾਂ ਲਓ ਜਾਂ 647-783-98-73 6477839873 ਦੇ ਉੱਤੇ ਵੀ ਕਾਲ ਕੀਤੀ ਜਾ ਸਕਦੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸਟੂਡੀਓ ਦਾ ਨੰਬਰ ਹੈ 9056733337 9056733337। ਸਰਾਂਸ਼ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਤੇ ਸਰਾਂਸ਼ ਗਵਰਨਮੈਂਟ ਦੀਆਂ ਗ੍ਰਾਂਟਸ ਤੁਹਾਨੂੰ ਦਵਾ ਰਹੇ ਆ, ਇਹ ਉਹ ਪੈਸੇ ਨੇ ਜਿਹੜੇ ਤੁਹਾਨੂੰ ਵਾਪਸ ਨਹੀਂ ਕਰਨੇ ਪੈਂਦੇ। ਸੋ ਸਰਾਂਸ਼ ਦਾ ਨੰਬਰ ਹੈ 4372643175। ਇਹ ਹੁਣ ਬਹੁਤ ਘੱਟ ਕੀ ਬੈਚਿਸ ਰਹਿੰਦੇ ਨੇ, ਸੋ ਕਿੰਨੇ ਕੁ ਬੈਚਿਸ ਬਚੇ ਆ ਜਿਨ੍ਹਾਂ ਵਿੱਚ ਗ੍ਰਾਂਟ ਆ ਰਹੀ ਹੈ?
1: ਹਾਂਜੀ, ਸਿਰਫ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਐਂਡ ਦੈਨ ਸਿਰਫ ਇੱਕ ਬੈਚ ਹੀ ਰਹਿ ਗਿਆ ਹੈ। 22 ਜੁਲਾਈ ਕੋ ਸਟਾਰਟ ਹੈ, 18 ਜੁਲਾਈ ਕੋ ਰਜਿਸਟ੍ਰੇਸ਼ਨ ਕਲੋਜ਼ ਹੈ। ਸਿਰਫ ਯਹੀ ਬੈਚ ਹੈ ਜਿਸਮੇ ਆਪਕੋ ਗ੍ਰਾਂਟਸ ਆਏਂਗੇ, ਆਪ ਸਕਿੱਲ ਡਿਵੈਲਪ ਕਰਤੇ ਹੈ, ਫੰਡਿੰਗ ਹਾਸਿਲ ਕਰਤੇ ਹੈ, ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ। ਉਸਕੇ ਬਾਅਦ ਜੋ ਬੈਚ ਹੈ ਲਾਈਕ ਅਗਸਟ ਮੇ, ਉਸਮੇ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਗ੍ਰਾਂਟਸ ਕਲੋਜ਼ ਹੋ ਰਹੀ ਹੈ, ਸਿਰਫ ਲੋਨ ਆਏਗਾ, ਤੋ ਅਭੀ ਇਨਰੋਲ ਕਰੇ।
0: ਸੋ ਨੰਬਰ ਹੈ 4372643175। ਐਂਡ ਸੋ ਸਰਾਜ ਜਿਨ੍ਹਾਂ ਨੇ ਆਲਰੇਡੀ ਇਨਰੋਲ ਕਰ ਦਿੱਤਾ ਹੈ, ਜਿਹੜੇ ਕਰ ਰਹੇ ਹੋ, ਫਿਰ ਲੱਕੀ ਰਹਿ ਗਏ ਹੈ?
1: ਕੁਝ ਜੀ, ਅੱਛੀ ਬਾਤ, ਹਮਨੇ 1.5 ਸਾਲ ਪਹਿਲੇ ਆਪਕੇ ਸਾਥ ਸਟਾਰਟ ਕਰ ਦਿਆ ਥਾ ਇਸਕੋ ਅਵੇਅਰ ਕਰਨਾ, ਅਵੇਅਰਨੈਸ ਕਰਨਾ, ਐਂਡ ਦੈਨ ਬੜੇ ਲੋਗੋ ਕੋ ਬੈਨੀਫਿਟ ਹੋ ਚੁਕਾ ਹੈ, ਔਰ ਜੋ ਅਭੀ ਇਨਰੋਲ ਹੋ ਰਹੇ ਉਨਕੋ ਵੀ ਹੋਗਾ। ਸੋ ਯਹੀ ਟਾਈਮ ਹੈ, ਹਰ ਚੀਜ਼ ਕਾ ਇੱਕ ਟਾਈਮ ਹੋਤਾ ਹੈ। ਆਜ ਫੰਡਿੰਗ ਆ ਰਹੀ ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ, ਤੋ ਮਿਸ ਨਾ ਕਰੇ, 30 ਸੇ ਲੈ ਕੇ $100,000 ਕਾ ਨੁਕਸਾਨ ਨਾ ਕਰਾਏ, ਕਿਉਂਕਿ ਆਪਕੇ ਆਸ ਪੜੋਸ ਵਾਲੇ ਜਾਣਨੇ ਵਾਲੇ ਸਭ ਲੈ ਚੁੱਕੇ ਹੈ, ਆਪਕਾ ਉਹ ਅਗਰ ਉਹਨੇ ਬਤਾਇਆ ਨਹੀਂ ਤੋ ਆਪਸੇ ਛੁਪਾ ਰਹੇ ਹੈ ਵੋ।
0: ਐਂਡ ਸਰਾਂਸ਼ ਜਿਹੜੇ ਨਵੇਂ ਲਿਸਨਰਸ ਨੇ ਉਹਨਾਂ ਦਾ ਵੀ ਕੋਈ ਇੱਕ ਮੈਸੇਜ ਦੱਸੋ ਕਿ ਫੰਡਿੰਗ ਤੇ ਸਪੈਸ਼ਲੀ ਗ੍ਰਾਂਟਸ ਦਾ ਸੁਣ ਕੇ ਅਨਾਦਰ, ਜਿਵੇਂ ਕੋਈ ਹਿਡਨ ਹੈ, ਕੋਈ ਇਹਦੇ ਵਿੱਚ ਹੇਰਾ ਫੇਰੀ ਆਏ, ਕਿਵੇਂ ਪੈਸੇ ਬਣ ਸਕਦੇ ਆ? ਸੋ ਇਹਦੀ ਵੀ ਕੋਈ ਤੁਸੀਂ ਇਨਫੋਰਮੇਸ਼ਨ ਦਿਓ।
1: ਫੰਡਿੰਗ ਦਾ ਵਰਡ ਸੁਣ ਕੇ ਹਮੇ ਲੱਗਤਾ ਹੈ ਕਿ ਕੁਛ ਕੈਚ ਹੋਗਾ, ਕੁਛ ਹਿਡਨ ਹੋਗਾ, ਬਿਲਕੁਲ ਲੱਗਣਾ ਵੀ ਚਾਹੀਏ, ਯੈਸ, ਬਟ ਹਮ ਸਿਰਫ ਐਜੂਕੇਸ਼ਨ ਕੀ ਫੰਡਿੰਗ ਮੇ ਡੀਲ ਕਰਤੇ ਹੈ, ਜਿਸਮੇ ਲਾਈਕ ਕੁਛ ਐਂਡ ਟੂ ਐਂਡ ਕੁਛ ਵੀ ਦਿੱਕਤ ਹੈ ਹੀ ਨਹੀਂ। ਆਪ ਸਕਿੱਲ ਡਿਵੈਲਪ ਕਰਤੇ, ਗਵਰਨਮੈਂਟ ਆਪਕੋ ਆਪਣੇ ਖਾਤੇ ਫੰਡਿੰਗ ਦੇਤੀ ਹੈ, ਜਿਤਨੀ ਆਪਕੀ ਇਨਕਮ ਕਮ ਹੈ, ਜ਼ਿਆਦਾ ਨਹੀਂ ਚਾਹੀਏ ਇਨਕਮ, ਜ਼ਿਆਦਾ ਇਨਕਮ ਹੈ ਤੋ ਕਾਲ ਕਰੇਂਗੇ, ਤੋ ਕਿ ਹਮ ਯਹੀ ਕਹੇਂਗੇ ਕਿ ਆਪ ਐਲੀਜੀਬਲ ਨਹੀਂ ਹੈ। ਜਿਨਕੀ ਇਨਕਮ NOA ਪੇ ਕਮ ਹੈ, ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, $70,000 ਸੇ ਕਮ ਹੈ ਜਿਨਕਾ ਨੋਟਿਸ ਆਫ ਅਸੈਸਮੈਂਟ, ਵੋ ਹੀ ਕਾਲ ਕਰੇ, ਉਨ੍ਹੀਂ ਕੋ ਫਾਇਦਾ ਹੈ। ਔਰ ਲਾਈਕ ਇਸਮੇ ਸਾਰੇ ਕਾਗਜ਼ ਅਸਲੀ ਲੱਗਤੇ ਹੈ ਆਪਕੇ, ਆਪਕਾ NOA, ਬੱਚੋਂ ਕਾ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਤੋ ਕੋਈ ਇਸਮੇ ਹੇਰਾ ਫੇਰੀ ਐਡਿਟਿੰਗ ਹੈ ਹੀ ਨਹੀਂ, ਜਾਂ ਹੇਰਾ ਫੇਰੀ ਨਹੀਂ, ਵਹਾਂ ਪੇ ਕਮਿਸ਼ਨ ਵੀ ਨਹੀਂ ਹੈ, ਸੈਟਿੰਗ ਵੀ ਨਹੀਂ ਹੈ, ਸਾਫ਼ ਕੰਮ ਹੈ, ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ। ਆਫਿਸ ਆਏ 218 ਐਕਸਪੋਰਟ ਬੁਲੇਵਰਡ ਪੇ, ਐਨਰੋਲਮੈਂਟ ਕਰਾਏ, ਗ੍ਰਾਂਟ ਸਿਰਫ ਅਭੀ ਤੱਕ ਵੈਲਿਡ ਹੈ, ਉਸਕੇ ਬਾਅਦ ਗ੍ਰਾਂਟਸ ਨਹੀਂ ਆਏਗੀ।
0: 4372643175 ਨੰਬਰ ਹੈ, ਤੇ ਤੁਸੀਂ ਜਿਹੜੀ ਫੀਸ ਲੈਂਦੇ ਹੋ 199 ਜਾਂ 499 ਕੰਮ ਹੋਣ ਤੋਂ ਬਾਅਦ ਲੈਂਦੇ ਹੋ, ਇਹਦੀ ਵੀ ਜਾਣਕਾਰੀ ਦੇ ਦਿਓ।
1: ਹਾਂਜੀ, ਫੀਸ ਤੁਹਾਡੀ ਕੰਮ ਹੋਣੇ ਕੇ ਬਾਅਦ ਹੈ, ਤੋ ਇਮਾਨਦਾਰੀ ਆਪਕੀ ਚੈੱਕ ਹੋਤੀ ਹੈ, ਆਸਾਨ ਸੇ ਕੋਰਸ ਕਰੇ, 2 ਸੇ 3 ਘੰਟੇ ਲਾਈਕ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਮੈਨੇਜਮੈਂਟ, ਅਕਾਊਂਟਿੰਗ, ECA, PSWS ਕੋਰਸਿਸ ਕਰੇ, ਫੰਡਿੰਗ ਹਾਸਿਲ ਕਰੇ, ਗਵਰਨਮੈਂਟ ਆਪਕੋ ਆਜ ਕੀ ਡੇਟ ਮੇ ਗ੍ਰਾਂਟਸ ਕੇ ਰੂਪ ਮੇ ਹਿਊਜ ਫੰਡਿੰਗ ਦੇ ਰਹੀ ਹੈ, $30,000-$100,000, ਫੈਮਿਲੀ ਆਫ 2 up to $45,000, ਫੈਮਿਲੀ ਆਫ 5 up to $100,000। ਅਬ ਇਸ ਮੇ ਸੇ ਜੋ ਫੰਡਿੰਗ ਕਾ ਜੋ ਮੈਂ ਆਪਕੋ ਨੰਬਰਸ ਦੀ ਹੈ, ਇਸਕਾ ਹਾਫ ਪੋਰਸ਼ਨ ਗ੍ਰਾਂਟਸ ਹੈ, ਨਾਨ ਰਿਫੰਡੇਬਲ, ਵਾਪਿਸ ਨਹੀਂ ਕਰਨਾ ਪੈਸਾ ਇਸ ਹਫਤੇ ਤੱਕ, ਅਗਲੇ ਹਫਤੇ ਐਨਰੋਲ ਕਰੇਂਗੇ ਤੋ ਆਪਕੋ ਲੋ ਨਹੀਂ ਆਏਗਾ, ਤੋ ਅਭੀ ਐਨਰੋਲ ਕਰੇਂ, ਆਲਰੇਡੀ ਬਹੁਤ ਲੋਕੀ ਲਾਹ ਲੈ ਚੁੱਕੇ ਨੇ, ਪਿੱਛੇ ਨਾ ਰਹੋ, ਨੁਕਸਾਨ ਨਾ ਕਰਾਓ।
0: ਵੈਰੀ ਗੁੱਡ, ਨੰਬਰ ਦਿਓ ਆਪਣਾ।
1: ਨੰਬਰ ਜੀ 437-234-31-75, ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ, ਸਟਾਫ ਰੈਡੀ ਹੈ ਜੀ, 437-234-31-75, 4372643175, 437-234-31-75 ਕਾਲ ਕਰੋ ਤੇ ਆਫਿਸ ਆਓ।
0: 4372643175 4372643175। ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਪ੍ਰੋਗਰਾਮ ਹੈ ਪੰਜਾਬੀ ਦੇ ਰਾਹ, ਤੇ ਨੰਬਰ ਹੈ ਆਪਣਾ ਸਟੂਡੀਓ ਦਾ 9056736732 3997905-673-3337 सो अपने कोल कुछ मिनट ने मैं हैगा हजे इथे ते नंबर है 9056733337। एक तुसी गुर करम ढींड सानू याद रखो गड्डिया या घर की इंश्योरेंस करवानी है ना हजारा साढ़े लिसनर्स की इंश्योरेंस घटा के दी है गुर करम ने नंबर है 416-876-4605 गुर करम ढींड सा 416-876-3605 एक थोनू मैसेज देना ब्रैम्पटन क्रेमेटोरियम वालों का तुसी हुण अपने फ्यूनरल की प्री प्लैनिंग कर सकते हो थोड़े फ्यूनरल की प्री प्लैनिंग के बड़े बेनीफिट ने अज का रेट लॉक हो रहा फ्यूनरल की प्री प्लैनिंग करनी है तो एक एक नंबर तुसी याद रखो 9054582222 9054582222 फ्यूनरल की प्री प्लैनिंग अज का रेट लॉक करो तो तुसी जानकारी लो एंड गलबात तुसी जरूर कर सकते हो वन एंड ओनली ब्रैम्पटन क्रेमेटोरियम की टीम के नाल सो स्टूडियो का नंबर है अपना 905-673-3337 905-673-3337 गल्लां बातां थोड़ियां साड़ियां हो रही ने एक मैं मैसेज दे दा लवाना वैलनेस स्पा वालों का तुसी हाइड्रा फेशियल करवाना हुण इह लिप फिलर भी करते हैं डरमा फिलर भी करते हैं वैक्सिंग करवानी है बॉडी हेयर रिमूवल है एक बार तुसी विजिट करना लवाना वेलनेस स्पा 341 पार्क हर्स्ट स्क्वेयर एयरपोर्ट रोड ते स्टील्स दे कोर्नर ते तुसी एक बार गेड़ा जरूर मारो थोड़े लिए हाजिर ने फोन नंबर है 416-881-5385 416-881-5385 दे उत्ते गलबात तुसी करो।

0: ਕਿਆ ਬਾਤ ਹੈ, ਗਾਣਾ ਵਧੀਆ ਯਾਰ, ਮੈਨੂੰ ਸੋਹਣਾ ਲੱਗਿਆ। 2294 ਹੈਲੋ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਯੂਨੀਵਰਸਲ ਗਲਾਸ ਸਾਨੂੰ ਪੁੱਛੋ, ਮੈਂ ਹਮੇਸ਼ਾ ਇਹੀ ਮੈਸੇਜ ਦਿੰਦਾ ਕਿ ਖੱਬੇ ਸੱਜੇ ਕਿਤੇ ਜਾਣ ਦੀ ਲੋੜ ਨੀ, ਕੋਈ ਵੀ ਨੰਬਰ ਚਾਹੀਦੇ ਆ ਸਾਨੂੰ ਕਾਲ ਕਰ ਲਓ, ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦੋ, ਪੇਜ ਹੈ ਪੰਜਾਬੀ ਲਹਿਰਾਂ, PUN JABI LEHRAN, ਸਾਨੂੰ ਮੈਸੇਜ ਕਰਦਾ ਕਰੋ। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਛੱਤ ਦੇ ਕੰਮ 'ਚ ਡਿਲੇ ਨਹੀਂ ਕਰੀਦਾ, ਹੁਣ ਮੌਸਮ ਵਧੀਆ ਹੁਣ ਕਰਾ ਲਓ, ਬਾਅਦ ਦੇ ਵਿੱਚ ਸਨੋਅ ਆ ਗਈ, ਹੋਰ ਲੀਕੇਜ ਹੋ ਗਈ, ਫਿਰ ਅਗਲਿਆਂ ਨੂੰ ਕੰਮ ਕਰਨਾ ਵੀ ਔਖਾ ਠੰਡ 'ਚ। ਸੋ ਰੂਫ ਦੀ ਰਿਪੇਅਰ 647-919-9194-13 ਨੰਬਰ ਹੈ, 647-919-9413 ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ, 647-919-9194-13। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ ਗਲੋਬਲ ਕੰਫਰਟ ਏਅਰ ਦਾ, ਤੇਜਪਾਲ ਭਾਜੀ ਨੇ, ਤੁਹਾਡਾ ਏਸੀ ਖਰਾਬ ਹੈ, ਏਸੀ ਨਹੀਂ ਚੱਲ ਰਿਹਾ, ਏਸੀ ਦੀ ਜਾਂ ਤਾਂ ਰਿਪੇਅਰ ਜਾਂ ਨਵਾਂ ਏਸੀ, ਨਵੀਂ ਫਰਨੈਸ, ਦੋਨੋਂ ਚੀਜ਼ਾਂ ਕਰਾ ਲਓ, ਅਤੇ $1800 ਦਾ ਰੀਬੇਟ ਮਿਲ ਰਿਹਾ, ਨਵੀਂ ਫਰਨੈਸ, ਨਵਾਂ ਏਸੀ, $1800 ਵਾਪਸ ਤੁਹਾਡੀ ਜੇਬ 'ਚ। 905-790-9080 ਨੰਬਰ ਹੈ, 9057909080। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਗੱਲ ਅੱਜ ਅਸੀਂ ਜਿਹੜੀ ਕਰ ਰਹੇ ਸੀ ਕਿ ਕੁੜੀ ਓਵਰ ਰਿਐਕਟ ਕਰ ਰਹੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਬੰਦਾ ਹੱਦ ਤੋਂ ਵੀ ਵੱਧ ਗਲਤ ਸੀ, ਤਾਂ ਥੋੜ੍ਹੀ ਤੁਸੀਂ ਹਜੇ ਵੀ ਸ਼ੇਅਰ ਕਰ ਸਕਦੇ ਹੋ। ਅਤੇ ਮੈਨੂੰ ਤਾਂ ਬਈ ਇਹੀ ਲੱਗਦਾ ਕਿ ਬੰਦਾ ਚਲੋ ਗਲਤ ਬਹੁਤ ਸੀ, ਅਤੇ ਬੰਦੇ ਨੂੰ ਚਾਹੀਦਾ ਸੀ ਬੰਦਾ ਗਲਤੀ ਮੰਨ ਲੈਂਦਾ। ਜਿਹੜਾ ਵਾਕਈ ਕੋਈ ਗਲਤੀ ਕੀਤੀ ਹੈ ਤਾਂ ਮੰਨ ਲਓ ਯਾਰ, ਹੁਣ ਕਿਸੇ ਨੂੰ ਤੂੰ ਤੋਹਫ਼ਾ ਉਹ ਦੇ ਰਿਹਾ, ਘਰ ਵਾਲੀ ਬਾਰੇ ਸੋਚ ਨਹੀਂ ਰਿਹਾ, ਗਲਤੀ ਤਾਂ ਹੈਗੀ ਆ, ਘਰੇ ਜਾ, ਘਰ ਵਾਲੀ ਕਹਿੰਦੀ ਹੈ, ਕਹਿੰਦੇ ਯਾਰ ਵੇਵੇਂ ਮੈਂ ਬਹੁਤ ਸੌਰੀ ਹਾਂ, ਮੈਨੂੰ ਉਸ ਟਾਈਮ 'ਤੇ ਪਤਾ ਨਹੀਂ ਲੱਗਿਆ ਕਿ ਯਾਰ ਮੈਂ ਕਿੱਡੀ ਵੱਡੀ ਗਲਤੀ ਕਰ ਰਿਹਾ, ਮਾਫ਼ ਕਰ ਦੇ, ਅਤੇ ਦੈਟਸ ਇਟ। ਠੀਕ ਹੈ ਨਾ ਗੱਲ, ਜਦੋਂ ਆਪਾਂ ਗਲਤੀ ਨਹੀਂ ਆਪਣੀ ਮੰਨਣੀ, ਕਹਿਣਾ ਕਿ ਮੈਂ ਨਹੀਂ ਗਲਤ, ਮੈਂ ਹੀ ਸਹੀ ਹਾਂ, ਮੈਂ ਹੀ ਮੈਂ ਹਾਂ, ਫਿਰ ਪੰਗੇ ਪੈਣੇ ਪੈਣੇ ਆ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337, 9056-733-3337, ਜੇ ਹਜੇ ਵੀ ਵਿਚਾਰ ਦੇਣਾ ਦੇ ਸਕਦੇ ਹੋ, 905-673-3337। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਬਹੁਤ ਹੀ ਕਮਾਲ ਦੀਆਂ ਕਿਚਨਸ, ਬ੍ਰੈਂਡ ਨਿਊ ਕਿਚਨ, ਕਾਊਂਟਰ ਟੋਪ, ਕੈਬਨਿਟਸ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਕੋਈ ਨਵੇਂ ਤਿਆਰ ਕਰਾਉਣੇ ਆ। ਮੈਂ ਨਾ ਭਾਜੀ ਹੁਣ ਦਾ ਕੰਮ ਖੁਦ ਦੇਖਿਆ, ਇੰਨਾ ਸੋਹਣਾ, ਇੰਨਾ ਹਾਈ ਐਂਡ ਕੰਮ ਹੈ, ਨਾਲੇ ਤਾਂ ਵਧੀਆ ਤੁਹਾਨੂੰ ਡਿਸਕਾਊਂਟ ਦੇ ਦੇਣਗੇ, ਸਾਡਾ ਨਾਂ ਲੈ ਦਿਓ, ਅਤੇ ਇੱਕ ਡਬਲ ਅੰਡਰਮਾਊਂਟ ਦਾ ਸਿੰਕ ਵੀ ਫ੍ਰੀ ਦੇ ਰਹੇ ਨੇ, ਸਾਡਾ ਨਾਂ ਲੈ ਦਿਓ। ਨੰਬਰ ਹੈ ਨਿਊ ਹਾਈਟਸ ਕਿਚਨ ਦਾ 416-859-1920 ਦੇ ਉੱਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਲਓ, 416-859-1920। ਸੋ ਪ੍ਰੋਗਰਾਮ ਪੰਜਾਬੀ ਦਾ, ਅਤੇ ਨੰਬਰ ਆਪਣਾ 905-673-3337। ਇੱਕ ਗਾਣਾ ਸੁਣਾਉਂਦੇ ਹਾਂ ਤੁਹਾਨੂੰ ਹੋਰ, ਅਤੇ ਸਟੂਡੀਓ ਦਾ ਨੰਬਰ ਹੈ 905-673-3337। ਤੁਸੀਂ ਕੋਈ ਵੀ ਗੀਤ ਸੰਗੀਤ ਸੁਣਨਾ ਜਾਂ ਗੱਲਬਾਤ ਕਰਨੀ ਹੈ ਤਾਂ 905-673-3337 ਫੋਨ ਨੰਬਰ ਹੈ। ਅਤੇ ਮੈਂ ਗਾਣਾ ਤੁਹਾਡੇ ਲਈ ਲਾਉਣਾ ਸੀਗਾ ਇੱਕ, ਕਿੱਥੇ ਆ, ਮੈਨੂੰ ਲੱਗਦਾ ਇਹੀ ਹੈ, ਪਰ ਹੋਰ ਨਾ ਮੈਂ ਗਲਤ ਲਾ ਦੇਵਾਂ, ਗਾਣਾ ਗਾਣਾ ਗਾਣਾ ਗਾਣਾ, ਇੱਕ ਮਿੰਟ ਲੱਭ ਲੈਣਾ ਤੁਹਾਨੂੰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415015
1: to I jump on

0: ਸੀ ਨਾ ਜੱਸਾ ਢਿੱਲੋਂ, ਇਹਦੇ ਗਾਣੇ ਯਾਰ ਵਧੀਆ ਹੁੰਦੇ ਨੇ ਹਮੇਸ਼ਾ, ਕੋਈ ਨਾ ਕੋਈ ਡਿਫਰੈਂਟ ਕੰਪੋਜੀਸ਼ਨ, ਕੋਈ ਨਾ ਕੋਈ ਡਿਫਰੈਂਟ ਬੀਟਸ ਤੇ ਚੱਲਦੇ ਬਣੇ ਨੇ। ਸਪੇਨ ਗਾਣਾ ਆਇਆ ਕਿੰਨਾ ਚੱਲਿਆ, ਇਹ ਵੀ ਹੁਣ ਦੇਖੋ ਚੱਲੂਗਾ ਜਿਹੜਾ ਮੈਂ ਹੁਣ ਲਾਇਆ, ਤੇ ਦੋ ਚਾਰ ਹੋਰ ਕਾਫੀ ਵਧੀਆ ਵਧੀਆ ਗੀਤ ਆਏ ਨੇ। ਸੋ ਚਲੋ ਮੁੰਡੇ ਯਾਰ ਯੰਗ ਜਿਹੜੇ ਨੇ ਵਧੀਆ ਕੰਮ ਕਰ ਰਹੇ ਨੇ, ਰੈਕਗਨੇਸ਼ਨ ਮਿਲ ਰਹੀ ਆ, ਵਧੀਆ ਨੰਬਰ ਕਰ ਰਹੇ ਆ। ਮੇਨ ਗੱਲ ਤਾਂ ਇਹ ਹੁੰਦੀ ਆ ਜਦੋਂ ਅਗਲਿਆਂ ਦੇ ਜਿਹੜੇ ਸਟ੍ਰੀਮ ਨੰਬਰਸ ਨੇ, ਆਨਲਾਈਨ ਨੰਬਰਸ ਨੇ, ਉਹ ਅੱਛੇ ਹੁੰਦੇ ਆ, ਉਹ ਵਿਕਦੇ ਆ, ਤਾਂ ਯਾਰ ਮਾਣ ਵਾਲੀ ਗੱਲ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਅਤੇ ਨੰਬਰ ਹੈ ਆਪਣਾ 905-673-3337, 9056733337 ਆਪਣਾ ਨੰਬਰ ਹੈ, 9056733337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਖਬਰਾਂ ਬਹੁਤ ਜਲਦ ਜਲੰਧਰ ਤੋਂ ਲਾਈਵ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਰਾਈਨੋ ਫੈਂਸ ਐਂਡ ਡੈੱਕ, ਨਵੀਂ ਫੈਂਸ ਤਿਆਰ ਕਰਵਾਉਣੀ ਹੈ, ਨਵੀਂ ਡੈੱਕ ਜਾਂ ਫੈਂਸ, ਡੈੱਕ ਦੀ ਕੋਈ ਵੀ ਰਿਪੇਅਰ ਹੋਵੇ, ਇੱਕੋ ਇੱਕ ਨਾਮ, ਇੱਕੋ ਇੱਕ ਨੰਬਰ, ਰਾਈਨੋ ਫੈਂਸ ਡੈੱਕ, 647-804-3220 ਨੰਬਰ, 647-804-3220, 647-804-3220। ਤੁਸੀਂ ਕੋਈ ਵੀ ਸੋਨੇ ਦੀ ਖਰੀਦਦਾਰੀ ਕਰਨੀ ਹੈ, ਸੋਨੇ ਦੇ ਰਾਣੀ ਹਾਰ, ਕੰਗਣ, ਕੋਈ ਬੈਂਗਲਸ ਆਦਿ, ਤਾਂ ਤੁਸੀਂ ਯਾਦ ਰੱਖੋ ਜ਼ਰੂਰ ਮਾਸਟਰ ਜੂਲਰਸ, ਏਅਰਪੋਰਟ ਰੋਡ ਮੇਫੀਲਡ, 6231 ਮੇਫੀਲਡ ਰੋਡ, ਮਾਸਟਰ ਜੂਲਰਸ 'ਤੇ ਜਾਓਗੇ ਨਾ, ਕਿਆ ਕਲੈਕਸ਼ਨ ਸਲੈਕਸ਼ਨ, ਵਧੀਆ ਟੋਪ ਦੀ ਸਰਵਿਸ ਹੈ, ਅਤੇ ਤੁਸੀਂ ਦੇਖ ਕੇ ਕਹੋਗੇ ਆਹ ਵੀ ਚੱਕ ਲਈ, ਆਹ ਵੀ ਚੱਕ ਲਈ ਅਤੇ ਆਹ ਵੀ ਚੱਕ ਲਈ। ਸੋ ਇੱਕ ਵਾਰ ਮਾਰੋ ਗੇੜਾ, ਆਪ ਹੀ ਕਹੋਗੇ ਯਾਰ ਬੱਲੇ ਬੱਲੇ ਨਵੀਂ ਧੰਨ ਧੰਨ ਹੋ ਗਈ। ਅਤੇ ਸਬਜ਼ੀ ਮਾਰਕੀਟ, ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ ਇੱਥੋਂ। ਇੱਥੇ ਰੈਸਟੋਰੈਂਟ ਵੀ ਹੈ, ਤੁਸੀਂ ਮੀਟ ਵੀ ਲਓ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਇੱਕ ਲਓ ਦੂਜਾ ਫ੍ਰੀ ਹੈ। ਸਬਜ਼ੀ ਮਾਰਕੀਟ 10 ਲੋਰ ਮੈਲ ਗੇਟ, ਸੈਂਡਲਵੁੱਡ, ਮਿਕਲੋਗਲਿਨ ਜਾਂ ਸਬਜ਼ੀ ਮਾਰਕੀਟ 10,970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ, ਸਬਜ਼ੀ ਮਾਰਕੀਟ 'ਤੇ ਇੱਕ ਵਾਰ ਤੁਸੀਂ ਮਾਰੋ ਗੇੜਾ ਅਤੇ ਆਪ ਕਹੋਗੇ ਵਾਹ ਵੀ ਵਾਹ ਨਵੀਂ ਬੱਲੇ ਬੱਲੇ ਸਬਜ਼ੀ ਮਾਰਕੀਟ ਵਾਲੇ ਨੇ ਤਾਂ ਚੱਕਦੇ ਫੱਟੇ। ਨਾਲੇ ਮੇਨ ਗੱਲ ਇਹ 24 ਘੰਟੇ ਖੁੱਲ੍ਹੇ, 24/7 ਯਾਰ, ਹੋਰ ਕੀ ਚਾਹੀਦਾ ਆਪਾਂ ਨੂੰ। ਅਤੇ ਅੱਖਾਂ ਦੀ ਸਰਜਰੀ ਦਾ ਨੰਬਰ ਦਿੰਦੇ ਹੁੰਦੇ ਹਾਂ, ਉਹ ਨੋਟ ਕਰ ਲਓ, ਫਿਰ ਖਬਰਾਂ ਲਾਉਂਦੇ ਹਾਂ ਤੁਹਾਡੇ ਲਈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਆ ਬਾਤ ਹੈ, ਚਲੋ ਲਾਉਂਦੇ ਹਾਂ ਖਬਰਾਂ ਲਾਈਵ ਜਲੰਧਰ ਤੋਂ। ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ, ਮੁੱਦ ਤਮਗਰੋਂ ਪੁੱਛਿਆ ਇਹਨਾਂ ਹਾਲ ਜਲੰਧਰ ਤੋਂ। ਸੋ ਸੁਣਦੇ ਹਾਂ ਖਬਰਾਂ ਤੇ ਚੱਲਦੇ ਹਾਂ ਲਾਈਵ ਟੂ ਜਲੰਧਰ। ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਸਾਡੇ ਹੈੱਡ ਆਫਿਸ ਦਾ ਫੋਨ ਨੰਬਰ ਹੈ 647-504-1557। ਹਮੇਸ਼ਾ ਸਾਡਾ ਇੰਸਟਾਗ੍ਰਾਮ ਪੇਜ ਪੰਜਾਬੀ ਦਾ ਨਾ, ਉਹ 'ਤੇ ਮੈਸੇਜ ਕਰ ਦਿਓ। ਕੋਈ ਵੀ ਨੰਬਰ ਚਾਹੀਦੇ ਹੈ, ਕੋਈ ਵੀ ਤੁਹਾਨੂੰ ਸਾਡੇ ਰੈਫਰੈਂਸਿਸ ਚਾਹੀਦੇ ਨੇ ਤਾਂ ਪੰਜਾਬੀ ਦਾ ਨਾ ਇੰਸਟਾਗ੍ਰਾਮ punjabi@lumia.io ਇੰਸਟਾਗ੍ਰਾਮ। ਕੈਲੇਡਨ ਮਿਤਸੂਬਿਸ਼ੀ, ਮਿਤਸੂਬਿਸ਼ੀ ਦੀਆਂ ਗੱਡੀਆਂ ਲਓ, 10 ਸਾਲ ਦੀ ਵਾਰੰਟੀ ਮਿਲ ਰਹੀ ਹੈ। ਕੈਲੇਡਨ ਮਿਤਸੂਬਿਸ਼ੀ 6476782754 ਨੰਬਰ ਹੈ ਕੈਲੇਡਨ ਮਿਤਸੂਬਿਸ਼ੀ। ਇੱਕ ਤੁਸੀਂ ਰੋਇਲ ਪਰਫਿਊਮਸ 'ਤੇ ਜ਼ਰੂਰ ਗੇੜਾ ਮਾਰਨਾ, royalperfumes.co। ਰੀਗਨ ਰੋਡ ਗੁਰੂ ਘਰ ਬਵੇੜ ਮੈਗਲੋਕਲਿਨ ਤੇ ਉਹਦੇ ਬਿਲਕੁਲ ਨਾਲ ਜਿਹੜੇ ਮਾਰਕੀਟ ਦੇ ਵਿੱਚ ਤੁਹਾਨੂੰ ਪਰਫਿਊਮ ਮਿਲਦੇ ਆ ਨਾ $400 ਦੇ, ਉਹੀ ਫਰੈਗਰੈਂਸ ਉਹੀ ਕੁਆਲਿਟੀ ਸਿਰਫ $50 ਚ, ਸਿਰਫ $50 ਚ ਸ਼ਨੈਲ ਡੀ ਓਰ ਵਰਗੇ ਪਰਫਿਊਮ ਸਿਰਫ $50 ਚ। 4373150701 ਦੋ ਪਰਫਿਊਮ ਲਓ, ਤੀਜਾ ਫਰੀ ਹੈ। ਸਾਡਾ ਨਾਂ ਲੈ ਦਿਓ 4373150701 437-315-0701 ਤੇ ਕਾਲ ਕਰੋ ਤੇ ਤੁਹਾਡੇ ਲਈ ਹਾਜ਼ਰ ਨੇ। ਲੈ ਕੇ ਚੱਲਦੇ ਹਾਂ ਤੁਹਾਨੂੰ ਜਲੰਧਰ ਲਾਈਵ ਤੇ TSC ਕੰਸਟਰਕਸ਼ਨ। ਇੰਟਰਲੋਕਿੰਗ ਕਰਾਉਣੀ ਹੈ, ਨਵਾਂ ਡਰਾਈਵੇ ਬਣਵਾਉਣਾ, ਬੈਕਹੇਡ ਪੱਕੀ ਕਰਾਉਣੀ ਹੈ। ਮੈਂ ਇੱਕ ਨੰਬਰ ਦਿੰਦਾ, ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ। TSC ਕੰਸਟਰਕਸ਼ਨ 416-930-4236 4238। ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਦ ਵਨ ਐਂਡ ਓਨਲੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਜਲੰਧਰ ਤੋਂ ਪੰਜਾਬੀ ਲਹਿਰਾਂ ਰਾਹੀਂ ਤੁਹਾਨੂੰ ਲਾਈਵ ਸੁਣਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਖਬਰ ਸੁਣਾਉਂਦੇ ਹਾਂ ਜੋ ਵੋਟਾਂ ਦੀ ਸੋਧ ਪ੍ਰਕਿਰਿਆ ਚੱਲ ਰਹੀ, ਯਾਨੀ ਕਿ SIR ਦਾ ਕੰਮ ਜੋ ਚੱਲ ਰਿਹਾ, ਉਹਦੀਆਂ ਤਰੀਕਾਂ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਅਤੇ ਦਿੱਲੀ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ ਕਿ SIR ਦੀ ਸਮਾਂ ਸਾਰਣੀ ਨੂੰ 11 ਅਤੇ 12 ਦਿਨਾਂ ਲਈ ਵਧਾ ਦਿੱਤਾ ਹੈ। ਸੋਧੀ ਹੋਈ ਸਮਾਂ ਸਾਰਣੀ ਦੇ ਮੁਤਾਬਕ ਪੰਜਾਬ ਦੀ ਅੰਤਿਮ ਵੋਟ ਸੂਚੀ ਹੁਣ 12 ਅਕਤੂਬਰ ਨੂੰ ਜਾਰੀ ਹੋਵੇਗੀ। ਪਹਿਲਾਂ ਇਹ 1 ਅਕਤੂਬਰ ਨੂੰ ਜਾਰੀ ਹੋਣੀ ਸੀ। ਪੰਜਾਬ ਵਿੱਚ BLOs ਵੱਲੋਂ ਵੋਟਰਾਂ ਦੀ ਘਰ ਘਰ ਜਾ ਕੇ ਪੜਤਾਲ ਯਾਨੀ ਕਿ ਵੈਰੀਫਿਕੇਸ਼ਨ ਦਾ ਕੰਮ ਹੁਣ 3 ਅਗਸਤ ਤੱਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸ ਨੂੰ 24 ਜੁਲਾਈ ਤੱਕ ਪੂਰਾ ਕੀਤਾ ਜਾਣਾ ਸੀ। ਵੋਟਾਂ ਦੀ ਪੜਤਾਲ ਦੀ ਪ੍ਰਕਿਰਿਆ 25 ਜੂਨ ਨੂੰ ਸ਼ੁਰੂ ਹੋਈ ਸੀ। ਪੰਜਾਬ ਲਈ ਡਰਾਫਟ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਣੀ ਹੈ। ਪੰਜਾਬ ਵਿੱਚ ਹੁਣ ਬਦਲੀ ਹੋਈ ਸਮਾਂ ਸਾਰਣੀ ਮੁਤਾਬਕ ਵੋਟਾਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਮਿਆਦ 13 ਅਗਸਤ ਤੋਂ 12 ਸਤੰਬਰ ਤੱਕ ਹੈ। ਸੂਬੇ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਬੇੜਾ 13 ਅਗਸਤ ਤੋਂ 8 ਅਕਤੂਬਰ ਤੱਕ ਕੀਤਾ ਜਾਵੇਗਾ। ਇਸ ਤਰ੍ਹਾਂ ਦਿੱਲੀ ਵਿੱਚ ਵੀ ਤਰੀਕਾਂ 12 ਦਿਨਾਂ ਲਈ ਅੱਗੇ ਵਧਾਈਆਂ ਗਈਆਂ ਨੇ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ ਕਿ SIR ਦੀ ਇਹ ਪ੍ਰਕਿਰਿਆ ਸਾਰੇ ਬੰਨੇ ਚੱਲ ਰਹੀ ਹੈ ਅਤੇ ਦੇਸ਼ ਦੇ ਕਈ ਹੋਰਨਾਂ ਹਿੱਸਿਆਂ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ SIR ਦਾ ਕੰਮ ਚੱਲ ਰਿਹਾ, ਜਿਸ ਤਹਿਤ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਕਿ 17 ਜੁਲਾਈ ਨੂੰ ਪੰਜਾਬ ਆ ਰਹੇ ਨੇ ਤੇ ਇਸ ਲਈ ਤਿਆਰੀਆਂ ਚੱਲ ਰਹੀਆਂ ਨੇ। ਇਸ ਤਹਿਤ ਜਲੰਧਰ ਛਾਉਣੀ ਦੀ ਫੇਰੀ ਮੌਕੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਪ੍ਰਧਾਨ ਮੰਤਰੀ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ 17 ਜੁਲਾਈ ਨੂੰ ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਜਲੰਧਰ ਕੈਂਟ ਸਮੇਤ ਕਈ ਨਵੇਂ ਪੁਨਰ ਵਿਕਸਿਤ ਕੀਤੇ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। ਕੁੱਲ 20 ਸੂਬਿਆਂ ਵਿੱਚ ਫੈਲੇ ਇਹਨਾਂ ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਨਵੀਂ ਯੋਜਨਾ ਦੇ ਤਹਿਤ ਇੱਕ ਹੋਰ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਲਗਭਗ 1570 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਹਨਾਂ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀ ਅਨੁਕੂਲ ਸਹੂਲਤਾਂ ਨਾਲ ਲੈਸ ਕੀਤਾ ਗਿਆ। ਇਹਨਾਂ ਨਵੇਂ ਸਟੇਸ਼ਨਾਂ ਦੀ ਦਿੱਖ ਵਿੱਚ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਰਕੀਟੈਕਚਰ ਨੂੰ ਦਰਸਾਉਂਦੇ ਵਿਸ਼ੇਸ਼ ਤੱਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਪ੍ਰਧਾਨ ਮੰਤਰੀ ਨੰਗਲ ਡੈਮ, ਤਲਵਾੜਾ, ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਲਗਭਗ 830 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇੱਕ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ। ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ, ਜਿਸ ਨਾਲ ਹੁਸ਼ਿਆਰਪੁਰ ਅਤੇ ਉਹਨਾਂ ਜ਼ਿਲ੍ਹਿਆਂ ਨੂੰ ਵੱਡਾ ਲਾਭ ਹੋਵੇਗਾ। ਇਹ ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਂ ਚਿੰਤਪੂਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਆਪਸ ਵਿੱਚ ਜੋੜੇਗੀ। ਹੁਣ ਤੁਹਾਨੂੰ ਖਬਰ ਸੁਣਾਉਂਦੇ ਹਾਂ ਪੰਜਾਬ ਕਾਂਗਰਸ ਦੀ ਇਸ ਵੇਲੇ ਜੋ ਸਥਿਤੀ ਚੱਲ ਰਹੀ ਹੈ, ਜਿਹਦੇ ਵਿੱਚ ਅੰਦਰੂਨੀ ਤੌਰ ਤੇ ਧੜੇਬੰਦੀ ਸਪਸ਼ਟ ਨਜ਼ਰ ਆ ਰਹੀ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸੀਨੀਅਰ ਆਗੂ ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ਇਕਾਈ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਤੇ ਕਲੇਸ਼ ਬਾਰੇ ਆਪਣੀ ਰਿਪੋਰਟ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਏਸੀ ਵੇਣੁਗੋਪਾਲ ਨੂੰ ਸੌਂਪ ਦਿੱਤੀ ਹੈ ਅਤੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਬਾਰੇ ਕੋਈ ਵੀ ਫੈਸਲਾ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ ਅਤੇ ਇਸ ਨੂੰ ਕੋਈ ਮਾਮੂਲੀ ਕੰਮ ਨਹੀਂ ਮੰਨਿਆ ਜਾਵੇਗਾ। ਭੂਪੇਸ਼ ਬਘੇਲ ਨੇ ਕੇਸੀ ਵੇਣੁਗੋਪਾਲ ਨਾਲ ਉਹਨਾਂ ਦੀ ਰਿਹਾਇਸ਼ ਉੱਤੇ ਮੁਲਾਕਾਤ ਕੀਤੀ ਹੈ ਅਤੇ ਕਿਹਾ ਕਿ ਉਹਨਾਂ ਨੇ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਵਿੱਚ 6 ਦਿਨਾਂ ਦੀ ਵਿਆਪਕ ਸਲਾਹ ਮਸ਼ਵਰਾ ਪ੍ਰਕਿਰਿਆ ਪੂਰੀ ਕੀਤੀ ਹੈ। ਸੂਬਾ ਲੀਡਰਸ਼ਿਪ ਵਿੱਚ ਸੰਭਾਵਿਤ ਬਦਲਾਅ ਦੀਆਂ ਚਰਚਾਵਾਂ ਦੇ ਵਿਚਕਾਰ ਬਘੇਲ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹੁਣ ਤੱਕ ਕੋਈ ਅਸਤੀਫਾ ਨਹੀਂ ਦਿੱਤਾ ਗਿਆ। ਉਹਨਾਂ ਨੇ ਇਹਨਾਂ ਸੁਝਾਵਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਪਾਰਟੀ ਜਲਦਬਾਜ਼ੀ ਵਿੱਚ ਫੈਸਲੇ ਲੈ ਸਕਦੀ ਹੈ। ਹਾਲੇ ਇਹ ਸੰਕੇਤ ਮਿਲ ਰਹੇ ਨੇ ਕਿ ਕਾਂਗਰਸ ਹਾਈਕਮਾਂਡ ਪਾਰਟੀ ਨੇਤਾਵਾਂ ਤੋਂ ਪ੍ਰਾਪਤ ਫੀਡਬੈਕ ਦੀ ਜਾਂਚ ਕਰੇਗੀ ਅਤੇ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਵੇਗੀ। ਇਸ ਦਰਮਿਆਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਕੇਸੀ ਵੇਣੁਗੋਪਾਲ ਦੀ ਰਿਹਾਇਸ਼ ਉੱਤੇ ਪਹੁੰਚੇ ਕਿਉਂਕਿ ਕਾਂਗਰਸ ਲੀਡਰਸ਼ਿਪ ਪੰਜਾਬ ਇਕਾਈ ਵਿੱਚ ਸੰਕਟ ਬਾਰੇ ਸਲਾਹ ਮਸ਼ਵਰਾ ਜਾਰੀ ਰੱਖ ਰਹੀ ਹੈ। ਇਹ ਘਟਨਾਕ੍ਰਮ ਇੱਕ ਦਿਨ ਬਾਅਦ ਵਾਪਰਿਆ ਜਦੋਂ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਅਤੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਕਰਨ ਲਈ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨਾਲ ਮੁਲਾਕਾਤ ਕੀਤੀ ਸੀ। ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਲਾਲਜੀਤ ਭੁੱਲਰ ਉੱਤੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਬੀਤੀ 6 ਜੁਲਾਈ ਨੂੰ ਦਾਇਰ ਕੀਤੀ ਗਈ ਜ਼ਮਾਨਤ ਪਟੀਸ਼ਨ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰੱਦ ਕਰ ਦਿੱਤਾ। ਸੁਣਵਾਈ ਦੌਰਾਨ ਰੰਧਾਵਾ ਦੇ ਪਰਿਵਾਰ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਭੁੱਲਰ ਕਾਫੀ ਸਿਆਸੀ ਰਸੂਖ ਰੱਖਦੇ ਨੇ ਅਤੇ ਜੇਕਰ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਾਂ ਮੁਕੱਦਮੇ ਵਿੱਚ ਦਖਲ ਅੰਦਾਜ਼ੀ ਕਰ ਸਕਦੇ ਨੇ। ਸ਼ਿਕਾਇਤਕਰਤਾ ਦੇ ਪਰਿਵਾਰ ਵੱਲੋਂ ਪੇਸ਼ ਹੋਏ ਐਡਵੋਕੇਟ ਸਤਨਾਮ ਸਿੰਘ ਨੇ ਦਾਅਵਾ ਕੀਤਾ ਕਿ ਭੁੱਲਰ ਨੂੰ ਗ੍ਰਿਫਤਾਰੀ ਤੋਂ ਬਾਅਦ ਕਥਿਤ ਤੌਰ ਤੇ VIP ਟ੍ਰੀਟਮੈਂਟ ਮਿਲਿਆ ਸੀ ਅਤੇ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਅਹਿਮ ਸਬੂਤ ਵੀ ਨਸ਼ਟ ਕਰ ਦਿੱਤੇ ਗਏ। ਉਹਨਾਂ ਦਲੀਲ ਦਿੱਤੀ ਕਿ ਪੁਲਿਸ ਸਾਬਕਾ ਮੰਤਰੀ ਕੋਲੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਕਰਨ ਵਿੱਚ ਅਸਫਲ ਰਹੀ ਹੈ ਅਤੇ ਇਸ ਮਾਮਲੇ ਦੇ ਦੋ ਹੋਰ ਮੁਲਜ਼ਮਾਂ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਹਨਾਂ ਦੇ ਸਾਬਕਾ ਨਿੱਜੀ ਸਹਾਇਕ ਯਾਨੀ ਕਿ PA ਦਿਲਬਾਗ ਸਿੰਘ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ। ਪਰਿਵਾਰ ਨੇ ਯਾਨੀ ਕਿ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੇ ਇਸ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਗਈ ਹੈ। ਇਸੇ ਪਟੀਸ਼ਨ ਉੱਤੇ ਅੱਜ ਵੀ ਸੁਣਵਾਈ ਹੋਣੀ ਹੈ। ਪੰਜਾਬ ਵਿੱਚ ਐਤਕੀ ਮੌਨਸੂਨ ਦੇ ਬਾਵਜੂਦ ਮੀਂਹ ਬਹੁਤ ਘੱਟ ਪੈ ਰਹੇ ਨੇ, ਇਸ ਕਰਕੇ ਕਿਸਾਨਾਂ ਲਈ ਚੁਣੌਤੀਆਂ ਖੜੀਆਂ ਹੋਈਆਂ ਪਈਆਂ ਨੇ। ਮਾਲਵਾ ਪੱਟੀ ਦੇ ਵੱਡੇ ਹਿੱਸੇ ਨੂੰ ਹਾਲੇ ਵੀ ਮੌਨਸੂਨ ਦੇ ਭਰਵੇਂ ਮੀਂਹ ਦੀ ਉਡੀਕ ਹੈ। ਪੰਜਾਬ ਵਿੱਚ ਖੇਤੀਬਾੜੀ ਪੱਖੋਂ ਸਭ ਤੋਂ ਵੱਡਾ ਰੁਕਬਾ ਮਾਲਵਾ ਪੱਟੀ ਵਿੱਚ ਹੀ ਨਜ਼ਰ ਆਉਂਦਾ ਹੈ। ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਸਮੇਤ ਕਈ ਇਲਾਕਿਆਂ ਵਿੱਚ ਲੋੜ ਮੁਤਾਬਕ ਮੀਂਹ ਨਾ ਪੈਣ ਕਾਰਨ ਝੋਨੇ ਦੀ ਫਸਲ ਦਾ ਆਸਰਾ ਟਿਊਬਵੈੱਲਾਂ ਉੱਤੇ ਹੀ ਟਿਕਿਆ ਹੋਇਆ ਹੈ। ਇਸ ਕਾਰਨ ਕਿਸਾਨਾਂ ਦਾ ਖਰਚਾ ਵਧਣ ਦੇ ਨਾਲ ਨਾਲ ਬਿਜਲੀ ਸੰਕਟ ਅਤੇ ਮੀਂਹ ਨਾ ਪੈਣ ਦੀ ਚਿੰਤਾ ਦਾ ਅਸਰ ਉਹਨਾਂ ਦੇ ਚਿਹਰਿਆਂ ਉੱਤੇ ਸਾਫ਼ ਵਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਇਸ ਸਾਲ ਕਰੀਬ 32 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ। ਮਾਲਵਾ ਖੇਤਰ ਵਿੱਚ ਮੀਂਹ ਦੀ ਘਾਟ ਕਾਰਨ ਕਿਸਾਨਾਂ ਨੂੰ ਵਾਰ ਵਾਰ ਸਿੰਜਾਈ ਕਰਨੀ ਪੈ ਰਹੀ ਹੈ, ਜਿਸ ਕਾਰਨ ਝੋਨੇ ਦੀ ਫਸਲ ਲਈ ਔੜ ਵਰਗੀ ਸਥਿਤੀ ਬਣੀ ਹੋਈ ਹੈ। ਤੇਜ਼ ਗਰਮੀ ਅਤੇ ਹੁੰਮਸ ਕਾਰਨ ਖੇਤਾਂ ਵਿੱਚ ਨਮੀ ਲੰਮੇ ਸਮੇਂ ਤੱਕ ਨਹੀਂ ਟਿਕ ਰਹੀ ਜਿਸ ਕਾਰਨ ਪਾਣੀ ਦੀ ਮੰਗ ਲਗਾਤਾਰ ਵੱਧ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਯਾਨੀ ਕਿ ਪਾਵਰਕੌਮ ਵੱਲੋਂ ਖੇਤੀਬਾੜੀ ਸੈਕਟਰ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਕਈ ਥਾਵਾਂ ਉੱਤੇ 1 ਤੋਂ 1.5 ਘੰਟੇ ਤੱਕ ਦੇ ਕੱਟ ਲੱਗ ਰਹੇ ਨੇ। ਇਸ ਕਾਰਨ ਖੇਤਾਂ ਨੂੰ ਪਾਣੀ ਲਾਉਣ ਦਾ ਸਮਾਂ ਪ੍ਰਭਾਵਿਤ ਹੋ ਰਿਹਾ ਹੈ। ਖੇਤੀ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਲੋੜ ਮੁਤਾਬਕ ਮੀਂਹ ਨਹੀਂ ਪੈਂਦਾ ਤਾਂ ਝੋਨੇ ਦੀ ਫਸਲ ਉੱਤੇ ਨਮੀ ਦੀ ਘਾਟ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇਸ ਵੇਲੇ ਸੂਬੇ ਦੇ ਕਈ ਹਿੱਸਿਆਂ ਵਿੱਚ ਝੋਨੇ ਦੀ ਫਸਲ ਸੋਕੇ ਵਰਗੇ ਹਾਲਾਤ ਦਾ ਸਾਹਮਣਾ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਨਜ਼ਰਾਂ ਹੁਣ ਚੜ੍ਹਦੇ ਸਾਉਣ ਮਹੀਨੇ ਉੱਤੇ ਟਿੱਕੀਆਂ ਹੋਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਇੱਕ ਮੀਟਿੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਹੈ। ਇਸ ਮੀਟਿੰਗ ਵਿੱਚ ਕਈ ਅਹਿਮ ਮਤੇ ਪਾਸ ਕੀਤੇ ਗਏ ਨੇ ਅਤੇ ਧਰਮ ਪ੍ਰਚਾਰ ਦੇ ਨਾਲ ਸੰਬੰਧਿਤ ਮਾਮਲਿਆਂ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅੰਤਰਿੰਗ ਕਮੇਟੀ ਨੇ ਫਿਲਮ ਸਤਲੁਜ

ਮੂਵੀ ਸ਼੍ਰੋਮਣੀ ਕਮੇਟੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਭਾਰਤ ਵਿੱਚ ਬੇਹੱਦ ਪ੍ਰਸਿੱਧ ਕ੍ਰਿਕਟ ਦੀ ਖੇਡ ਸੰਬੰਧੀ ਖਬਰ ਇਹ ਆਈ ਹੈ ਕਿ ਕੌਮਾਂਤਰੀ ਪੱਧਰ ਉੱਤੇ ਕ੍ਰਿਕਟ ਦੀ ਖੇਡ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਕੁਝ ਨੇਮ ਬਦਲੇ ਜਾ ਰਹੇ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ਕਿ ICC ਨੇ ਆਪਣੀ ਸਾਲਾਨਾ ਕਾਨਫਰੰਸ ਦੌਰਾਨ ਕ੍ਰਿਕਟ ਦੇ ਵੱਡੇ ਟੂਰਨਾਮੈਂਟਾਂ ਨੂੰ ਹੋਰ ਰੋਮਾਂਚਕ ਅਤੇ ਮੁਕਾਬਲੇਬਾਜ਼ ਬਣਾਉਣ ਲਈ ਇੱਕ ਨਵੇਂ ਫਾਰਮੈਟ ਦਾ ਐਲਾਨ ਕੀਤਾ। ਇਸ ਨਵੇਂ ਫੈਸਲੇ ਤਹਿਤ ਅਗਲੇ ਸਾਲ ਯਾਨੀ ਕਿ ਸਾਲ 2027 ਵਿੱਚ ਹੋਣ ਵਾਲਾ ODI ਵਰਲਡ ਕੱਪ ਹੁਣ ਤਿੰਨ ਪੜਾਵਾਂ ਯਾਨੀ ਕਿ ਤਿੰਨ ਸਟੇਜਸ ਦੇ ਵਿੱਚ ਖੇਡਿਆ ਜਾਵੇਗਾ। ਇਸੇ ਤਰ੍ਹਾਂ ਸਾਲ 2028 ਦੇ T20 ਕ੍ਰਿਕਟ ਵਿਸ਼ਵ ਕੱਪ ਵਿੱਚ ਹੁਣ ਸੁਪਰ 8 ਦੀ ਜਗ੍ਹਾ ਸੁਪਰ 10 ਪੜਾਅ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾਂ ਤੁਹਾਨੂੰ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਬਾਰੇ ਦੱਸੀਏ ਜੋ ਕਿ ਸਾਊਥ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਹੋਣਾ ਹੈ। ਉਸ ਵਿੱਚ 14 ਟੀਮਾਂ ਹਿੱਸਾ ਲੈਣਗੀਆਂ ਅਤੇ ਇਸ ਵਾਰ ਮੁਕਾਬਲੇ ਨੂੰ ਹੋਰ ਦਿਲਚਸਪ ਬਣਾਉਣ ਲਈ ਨਵਾਂ ਤਰੀਕਾ ਅਪਣਾਇਆ ਗਿਆ ਹੈ ਕਿ ਸੈਮੀਫਾਈਨਲ ਅਤੇ ਫਾਈਨਲ ਤੋਂ ਪਹਿਲਾਂ ਕੁੱਲ 3 ਗੇੜ ਹੋਣਗੇ। ਪਹਿਲੇ ਗੇੜ ਵਿੱਚ 14 ਟੀਮਾਂ, ਇਸ ਤੋਂ ਬਾਅਦ 7 ਟੀਮਾਂ ਅਤੇ ਇਸ ਉਪਰੰਤ ਅੱਗੇ ਤੇ ਨੌਕਆਊਟ ਮੁਕਾਬਲੇ ਹੋਣਗੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਸਾਲ 2028 ਵਿੱਚ ਹੋਣ ਵਾਲੇ T20 ਕ੍ਰਿਕਟ ਵਿਸ਼ਵ ਕੱਪ ਲਈ ICC ਨੇ ਸੁਪਰ 8 ਦੀ ਬਜਾਏ ਸੁਪਰ 10 ਰਾਊਂਡ ਦੀ ਅਜ਼ਮਾਇਸ਼ ਕਰਨ ਦਾ ਫੈਸਲਾ ਕੀਤਾ। ਦਰਅਸਲ ਇਸ ਸਾਲ ਹੋਏ T20 ਕ੍ਰਿਕਟ ਵਿਸ਼ਵ ਕੱਪ ਵਿੱਚ ਐਸੋਸੀਏਟ ਟੀਮਾਂ ਯਾਨੀ ਕਿ ਉਭਰਦੀਆਂ ਹੋਈਆਂ ਨਵੀਆਂ ਟੀਮਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਹੋਰ ਮੌਕਾ ਦਿੱਤਾ ਜਾਵੇਗਾ। ICC ਦੇ ਬੋਰਡ ਨੇ ਵਿਕਾਸ ਅਤੇ ਮੁੱਖ ਕਾਰਜਕਾਰੀ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਸ ਨਵੇਂ ਢਾਂਚੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਨਵੰਬਰ ਮਹੀਨੇ ਵਿੱਚ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਸਮੀਖਿਆ ਤੋਂ ਬਾਅਦ ਇਸ ਫੈਸਲੇ ਉੱਤੇ ਅੰਤਿਮ ਮੋਹਰ ਲਾਈ ਜਾਵੇਗੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਅਮੈਰੀਕਾ ਨੇ ਇੱਕ ਵਾਰ ਫਿਰ ਤੇਲ ਖਰੀਦ ਦੇ ਮਾਮਲੇ ਉੱਤੇ ਭਾਰਤ ਨੂੰ ਧਮਕੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਭਾਰਤ ਸਣੇ ਕੁਝ ਹੋਰ ਦੇਸ਼ਾਂ ਨੇ ਰੂਸ ਤੋਂ ਤੇਲ ਖਰੀਦਿਆ ਤਾਂ ਉਹਨਾਂ ਉੱਤੇ 100% ਟੈਰਿਫ ਲੱਗੇਗਾ। ਟਰੰਪ ਦੇ ਇਸ ਬਿਆਨ ਨੂੰ ਭਾਰਤ ਅਮਰੀਕਾ ਦੁਵੱਲੇ ਸੰਬੰਧਾਂ ਲਈ ਇੱਕ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਡੋਨਲਡ ਟਰੰਪ ਰੂਸ ਕੋਲੋਂ ਤੇਲ ਖਰੀਦਣ ਦੇ ਮੁੱਦੇ ਉੱਤੇ ਭਾਰਤ ਸੰਬੰਧੀ ਲਗਾਤਾਰ ਟਿੱਪਣੀ ਕਰਦੇ ਰਹੇ ਨੇ। ਓਮਾਨ ਦੇ ਤੱਟ ਉੱਤੇ ਕਮਰਸ਼ੀਅਲ ਜਹਾਜ਼ ਗੈਲੈਕਸੀ ਉੱਤੇ ਹੋਏ ਹਮਲੇ ਤੋਂ ਬਾਅਦ ਲਾਪਤਾ ਇੱਕ ਭਾਰਤੀ ਨਾਗਰਿਕ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਭਾਰਤੀ ਰੇਲਵੇ ਵੱਲੋਂ 3 ਨਵੀਆਂ ਰੇਲ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਨੂੰ ਯਾਤਰੀਆਂ ਨੂੰ ਬਿਹਤਰ ਸੰਪਰਕ ਅਤੇ ਸਫ਼ਰ ਦੀ ਵਧੇਰੇ ਸਹੂਲਤ ਮੁਹੱਈਆ ਕਰਾਉਣ ਸੰਬੰਧੀ ਦੱਸਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਤੇ ਪੰਜਾਬ ਵਿੱਚ ਲਾਪਤਾ ਹੋਏ ਲੋਕਾਂ ਦੀ ਯਾਦ ਵਿੱਚ ਕੀਤੇ ਗਏ ਇਤਿਹਾਸਕ ਫੈਸਲਿਆਂ ਦਾ ਸਵਾਗਤ ਕਰਦਿਆਂ ਇੰਡਸ ਕੈਨੇਡਾ ਫਾਊਂਡੇਸ਼ਨ ਦੇ NRI ਅੱਗੇ ਆਏ ਨੇ ਤੇ ਨਿਰਮਾਣ ਕਾਰਜ ਲਈ 1 ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ। ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਟੋਲ ਪਲਾਜ਼ੇ ਦੇ ਰੇਟ ਵੱਧ ਗਏ ਨੇ ਅਤੇ ਵਾਹਨ ਚਾਲਕਾਂ ਦੀ ਜੇਬ ਉੱਤੇ ਨਵਾਂ ਬੋਝ ਪੈ ਗਿਆ ਹੈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇੱਕ ਮੁੱਦਾ ਉਭਾਰਿਆ ਹੈ ਕਿ ਅਫਰੀਕਨ ਦੇਸ਼ ਇਥੋਪੀਆ ਵਿੱਚ 4 ਨੌਜਵਾਨ ਫਸੇ ਹੋਏ ਨੇ ਜੋ ਕਿ ਟੂਰਿਸਟ ਵੀਜ਼ੇ ਤੇ ਉੱਥੇ ਗਏ ਸੀ ਪਰ ਅਗਵਾਹਕਾਰਾਂ ਦੇ ਚੁੰਗਲ ਵਿੱਚ ਫਸ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਇਹ ਨੌਜਵਾਨ ਪੰਜਾਬ ਅਤੇ ਹਰਿਆਣੇ ਦੇ ਨਾਲ ਸੰਬੰਧ

ਪੰਜਾਬ ਅੰਦਰ ਕੱਲ ਮਨਰੇਗਾ ਮਜ਼ਦੂਰਾਂ ਵੱਲੋਂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਤ ਦੀ ਰਿਹਾਇਸ਼ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਰਮਿਆਨ ਉਹਨਾਂ ਉੱਤੇ ਅਥਰੋ ਗੈਸ ਦੇ ਗੋਲੇ ਸੁੱਟੇ ਗਏ, ਇਸ ਦੌਰਾਨ ਕਈ ਜਣੇ ਜ਼ਖਮੀ ਹੋਏ ਨੇ। ਭਾਰਤੀ ਸਮੇਂ ਮੁਤਾਬਕ ਅੱਜ 16 ਜੁਲਾਈ ਦਾ ਦਿਨ ਹੈ, ਜੋ ਕਿ ਸੰਗਰਾਂਦ ਦਾ ਦਿਨ ਹੈ ਅਤੇ ਅੱਜ ਸਾਉਣ ਦੇ ਮਹੀਨੇ ਦਾ ਆਗਾਜ਼ ਹੋ ਰਿਹਾ ਹੈ, ਜੋ ਕਿ ਤਪਦੀ ਗਰਮੀ ਵਿੱਚ ਰਾਹਤ ਦਿਵਾਉਣ ਵਾਲਾ, ਮੀਂਹ ਲਿਆਉਣ ਵਾਲਾ, ਬਰਸਾਤ ਦਾ ਮੌਸਮ ਮੰਨਿਆ ਜਾਂਦਾ ਤੇ ਵੇਖਣਾ ਇਹ ਹੈ ਕਿ ਸਾਉਣ ਦੇ ਮਹੀਨੇ ਵਿੱਚ ਪੰਜਾਬੀਆਂ ਦੀ ਮੀਂਹ ਦੀ ਉਡੀਕ ਜਿਹੜੀ ਹੈ ਲੰਮੇ ਸਮੇਂ ਤੋਂ ਚੱਲ ਰਹੀ ਹੈ, ਕਿ ਉਹ ਉਸ ਨੂੰ ਬੂਰ ਪੈਂਦਾ ਹੈ ਜਾਂ ਨਹੀਂ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਮੀਂਹ ਨਾ ਮਾਤਰ ਐਤਕੀ ਹੁਣ ਤੱਕ ਪਏ ਨੇ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਇਜਾਜ਼ਤ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
1: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
3: ਮੈਂ ਕਿਹਾ ਚੰਨ ਜੀ ਸਲਾਮ ਕਹਿੰਨੇ ਆ
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਣਨ ਵਾਲੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਸਾਨੂੰ ਉਮੀਦ ਹੈ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਅਤੇ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਅਤੇ ਕੀ ਹਾਲ ਚਾਲ ਆ? ਠੀਕ ਠਾਕ ਹੋ? ਅੱਜ 9 ਵਜੇ ਫਿਰ ਹਨੇਰਾ ਹੋ ਚੁੱਕਿਆ ਜੀ। ਅੱਜ ਨੌਰਥ ਵੈਸਟ ਦੇ ਵਿੱਚ ਬੜੀ ਭਿਆਨਕ ਅੱਗ ਲੱਗੀ ਸੀ। ਸੋ ਉਹ ਜਿਹੜੀ ਫੋਰਸਟ ਦੀ ਅੱਗ ਆ ਉਹ ਇੰਨੀ ਕੁ ਵਧੀ ਕਿ ਪੂਰਾ ਦਿਨ ਅਸੀਂ ਲਾਲ ਲਾਲ ਲਾਲ ਲਾਲ ਹੀ ਵੇਖਦਾ ਰਿਹਾ ਸਾਰੇ ਪਾਸੇ। ਇਹ ਤਾਂ ਅੱਜ ਉਹ ਗੱਲ ਬਣ ਗਈ ਕਿ ਜਿਵੇਂ ਤੁਹਾਡੀ ਤਰੱਕੀ ਨੂੰ ਵੇਖ ਕੇ ਐਵੇਂ ਕਈ ਖਾ ਖਮਾ ਸਾੜਾ ਮੱਚ ਜਾਂਦੇ ਆ। ਸੋ ਅੱਜ ਉੱਦਾਂ ਦਾ ਸਾੜਾ ਮੱਚਾ ਹੋ ਗਿਆ ਸੀ ਕਿ ਬਾਅਦ ਵਿੱਚ ਫਿਰ ਮੋਰਲ ਆਫ ਦਾ ਸਟੋਰੀ ਇਹ ਆ ਕਿ ਅਸੀਂ ਖੁਸ਼ ਰਿਹਾ ਕਰੀਏ, ਜੇ ਸਾਡੇ ਸੱਜਣਾ ਮਿੱਤਰਾਂ ਦੀਆਂ ਕਾਮਯਾਬੀਆਂ ਵੇਖ ਕੇ ਵੀ ਅਸੀਂ ਖੁਸ਼ ਰਹਿਣਾ ਸਿੱਖ ਲਈਏ ਨਾ, ਤਾਂ ਫਿਰ ਅਸੀਂ ਰਾਖ ਨਹੀਂ ਹੋਵਾਂਗੇ। ਕਿ ਮੋਰਲ ਆਫ ਦਾ ਸਟੋਰੀ ਇਹ ਆ ਕਿ ਸੜਨ ਤੋਂ ਬਾਅਦ ਕੀ ਬਚਦਾ? ਰਾਖ। ਸੋ ਪਰ ਅਸੀਂ ਸਮਝਦੇ ਨਹੀਂ ਹਾਂ। ਸੋ ਖੁਸ਼ ਰਿਹਾ ਕਰੋ, ਆਬਾਦ ਰਿਹਾ ਕਰੋ, ਜ਼ਿੰਦਾਬਾਦ ਰਿਹਾ ਕਰੋ। ਸੋ ਖੂਬਸੂਰਤ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜ ਚੁੱਕੇ ਹਾਂ ਜੀ। 905-673-3337 9056733337 'ਤੇ ਥੋੜ੍ਹੀਆਂ ਸਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ। 905-673-3337। ਓਕੇ, 905-673-3337 ਜੁੜ ਚੁੱਕੇ ਹਾਂ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਬੜੀ ਖੂਬਸੂਰਤ ਅਤੇ ਅੱਜ ਥੋੜ੍ਹੀ ਜਿਹੀ ਡਾਰਕ ਸ਼ਾਮ ਦੇ ਵਿੱਚ। ਸੋ ਓਕੇ, ਆਪਾਂ ਅੱਜ ਨਾ ਗੱਲਬਾਤ ਅਸੀਂ ਕੁਛ ਇਸ ਤਰ੍ਹਾਂ ਦੀ ਕਰਦੇ ਹਾਂ ਕਿ ਆਪਾਂ ਨੂੰ ਨਾ ਸਭ ਤੋਂ ਜ਼ਿਆਦਾ ਆਪਾਂ ਪਰਦੇਸੀ ਸਾਰੇ ਆਪਾਂ ਨਾ, ਚਾਹੇ ਆਪਾਂ ਸਿਟੀਜ਼ਨ ਹੋ ਜਾਈਏ, ਚਾਹੇ ਸਾਡੀ ਪੈਨਸ਼ਨ ਲੱਗ ਜਾਏ, ਚਾਹੇ ਅਸੀਂ 2 ਸਾਲ ਪੁਰਾਣੇ ਹਾਂ, ਚਾਹੇ 4 ਸਾਲ, ਚਾਹੇ 40 ਸਾਲ, ਪਰ ਸਾਨੂੰ ਇੱਕ ਐਸੀ ਚੀਜ਼ ਹੈ ਜਿਹਦੀ ਖੁਸ਼ੀ ਬਹੁਤ ਹੁੰਦੀ ਆ। ਇੱਕ ਐਸੀ ਮੂਮੈਂਟ ਆਉਂਦੀ ਹੈ ਸਾਡੀ ਜ਼ਿੰਦਗੀ 'ਚ, ਉਹ ਫਿਰ ਖੁਸ਼ੀ ਸਾਡੇ ਤੋਂ ਸਾਂਭੀ ਨਹੀਂ ਜਾਂਦੀ। ਉਹ ਕਿਹੜੀ ਕਿਹੜੀ ਮੂਮੈਂਟ ਆ ਉਹ, ਕੋਈ ਦੱਸ ਸਕਦਾ? ਸਾਡੇ ਸਾਰੇ ਪਰਦੇਸੀਆਂ ਦੀ ਜ਼ਿੰਦਗੀ 'ਚ ਉਹ ਮੂਮੈਂਟ ਆਉਂਦੀ ਆਉਂਦੀ ਆ, ਕਈ ਵਾਰ ਆਉਂਦੀ ਆ, ਕਈਆਂ ਦੀ 3-4 ਮਹੀਨੇ ਬਾਅਦ, ਕਈਆਂ ਦੀ 3-4 ਸਾਲਾਂ ਬਾਅਦ, ਕਈਆਂ ਦੀ 8-10 ਸਾਲਾਂ ਬਾਅਦ, ਕਈਆਂ ਦੀ ਸਾਲ ਬਾਅਦ। ਉਹ ਕਿਹੜੀ ਮੂਮੈਂਟ ਆ ਫਿਰ ਜਦੋਂ ਆਵੇ ਨਾ, ਅਤੇ ਚਾਹ ਨਹੀਂ ਚੱਖਿਆ ਜਾਂਦਾ ਫਿਰ, ਉਹ ਬਸ ਬੰਦਾ ਐਂ ਲੱਗਦਾ ਕਿ ਜਿਵੇਂ ਹੁਣੇ ਹੁਣੇ ਨਵੀਂ ਨਵੀਂ ਜਵਾਨੀ ਚੜ੍ਹੀ ਆ। ਕਿਹੜੀ ਉਹ ਐਸੀ ਮੂਮੈਂਟ ਆ ਤੁਹਾਨੂੰ ਲੱਗਦਾ ਕਿ ਉਹ ਪਰਦੇਸੀ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਆ? ਹੋਰ ਵੀ ਬੜੀਆਂ ਖੁਸ਼ੀਆਂ ਹੋਣੀਆਂ, ਉਹ ਕਿਹੜੀ ਖੁਸ਼ੀ ਆ ਤੁਹਾਨੂੰ ਕੀ ਲੱਗਦਾ? ਤੁਸੀਂ ਸਭ ਤੋਂ ਜ਼ਿਆਦਾ ਖੁਸ਼ ਕਦੋਂ ਹੁੰਦੇ ਹੋ? ਐਜ਼ ਏ ਇਮੀਗ੍ਰਾਂਟਸ, ਐਜ਼ ਏ ਪਰਦੇਸੀ, ਸਭ ਤੋਂ ਜ਼ਿਆਦਾ ਖੁਸ਼ੀ ਤੁਸੀਂ ਕਦੋਂ ਮਹਿਸੂਸ ਕਰਦੇ ਹੋ? 905-673-3337 ਦੱਸੋ ਕਾ ਫਿਰ, ਕਿਉਂਕਿ ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਉਸਦੇ ਰਿਲੇਟਡ, ਅਤੇ ਮੈਂ ਕਿਹਾ ਫਿਰ ਅੱਜ ਆਪਾਂ ਰੇਡੀਓ ਪ੍ਰੋਗਰਾਮ 'ਤੇ ਵੀ ਗੱਲਬਾਤ ਕਰ ਲਈਏ। ਸੋ ਤੁਸੀਂ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਮਹਿਸੂਸ ਕਰਦੇ ਹੋ? ਸਾਰੇ ਕਰਦੇ ਹਾਂ ਆਪਾਂ, ਆਫਕੋਰਸ ਤੁਸੀਂ ਮਹਿਸੂਸ ਕਰਕੇ ਦੇਖੋ ਕਿ ਇੱਧਰ ਉੱਧਰ ਸੋਚਣ ਦੀ ਲੋੜ ਨਹੀਂ, ਬਸ ਆਪਣੇ ਵੱਲ ਵੇਖੋ ਕਿ ਤੁਸੀਂ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਕਦੋਂ ਹੁੰਦੀ ਹੈ, ਕਦੋਂ ਜ਼ਿਆਦਾ ਖੁਸ਼ੀ ਹੁੰਦੀ ਤੁਹਾਨੂੰ? 905-673-3337 ਅਤੇ ਦੱਸੋ ਜ਼ਰਾ।

905-673-3337 ਸੋ ਗੱਲਾਂ ਬਾਤਾਂ ਕਰ ਰਹੇ ਹਾਂ ਅੱਜ ਕਿ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਕਦੋਂ ਮਿਲਦੀ ਹੈ ਖਾਸ ਕਰਕੇ ਪਰਦੇਸੀਆਂ ਦੀ ਗੱਲਬਾਤ ਕਰਦੇ ਹਾਂ ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ

0: ਸੋ ਬਿਲਕੁਲ ਜੀ, ਸਟੂਡੀਓ ਘੜੀ ਦੇ ਮੁਤਾਬਿਕ 9:11 ਹੋ ਚੁੱਕੇ, ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ, ਸੋ ਕਾਲਾਂ ਤੁਹਾਡੀਆਂ ਆ ਗਈਆਂ, ਸਾਰੀਆਂ ਲਾਈਨ ਬਿਜ਼ੀ ਆ। ਸੋ ਸੁਖਪਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ?
1: ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ ਜੀ? ਅੱਛਾ, ਪੀ ਆਰ, ਤੁਹਾਨੂੰ ਲੱਗਦਾ ਕਿ ਜਦੋਂ ਪੀ ਆਰ ਆ ਜੇ ਫੇਰ ਬਸ ਸਭ ਕੁਝ ਬੱਲੇ ਬੱਲੇ ਹੈ?
1: ਹਾਂਜੀ, ਉਹਦਾ ਤਾਂ ਚਲੋ ਹੋਰ ਵੀ ਬਹੁਤ ਨਿੱਕੀਆਂ ਮੋਟੀਆਂ ਆਉਂਦੀਆਂ ਨੇ ਚੀਜ਼ਾਂ, ਪਰ ਪੀ ਆਰ ਦੀ ਐਕਸਾਈਟਮੈਂਟ ਆ ਜਿਹੜੀ ਉਹ ਸਭ ਤੋਂ ਜ਼ਿਆਦਾ ਮੈਨੂੰ।
0: ਓਕੇ, ਤੁਹਾਨੂੰ ਲੱਗਦਾ ਕਿ ਪੀ ਆਰ ਦੀ ਐਕਸਾਈਟਮੈਂਟ ਸਭ ਤੋਂ ਜ਼ਿਆਦਾ ਹੁੰਦੀ, ਤੁਸੀਂ ਤੁਹਾਨੂੰ ਤੁਹਾਡੀ ਪੀ ਆਰ ਹੋ ਗਈ?
1: ਹਾਂਜੀ।
0: ਓਕੇ, ਫਿਰ ਜਦੋਂ ਤੁਹਾਨੂੰ ਪੀ ਆਰ ਹੋਈ ਸੀ, ਤੁਸੀਂ ਉਸ ਤੋਂ ਬਾਅਦ ਕਦੀ ਖੁਸ਼ ਨਹੀਂ ਹੋਏ ਉਹਨਾਂ?
1: ਨਹੀਂ ਨਹੀਂ, ਉਹ ਤਾਂ ਚੱਲਦੀਆਂ ਰਹਿਣਗੀਆਂ, ਪਰ ਉਹ ਇੱਕ ਲੌਂਗ,
0: ਉਹ ਇੱਕ ਅਲੱਗ ਆ, ਹਾਂ,
1: ਤਾਂ ਕਰਕੇ ਉਹਦੀ ਜ਼ਿਆਦਾ, ਬਾਕੀ ਤਾਂ ਚਲੋ।
0: ਹੋਰ ਤੁਸੀਂ ਕਦੋਂ ਖੁਸ਼ ਹੁੰਦੇ ਹੋ? ਹੋਰ ਜ਼ਿਆਦਾ ਸੋਚ ਕੇ ਦੇਖੋ, ਗੱਲਾਂ ਬਾਤਾਂ ਹੋਣ ਲੱਗੀਆਂ ਪ੍ਰੋਗਰਾਮ ਸ਼ੁਰੂਆਤੀ ਦੌਰ ਦੇ ਵਿੱਚ। ਮੈਂ ਵੇਖੋ ਦਸਤਾਰ ਮੂਵੀ ਦਾ ਪ੍ਰੀਮੀਅਰ ਛੱਡ ਕੇ ਆਇਆ, ਇੰਨੀ ਪਿਆਰ, ਇੰਨੀ ਖਿੱਚ ਹੁੰਦੀ ਮੈਨੂੰ। ਬਹੁਤ ਸ਼ੁਕਰੀਆ, ਥੈਂਕ ਯੂ। ਕੀ ਨਾਮ ਤੁਹਾਡੀ ਫ੍ਰੈਂਡ ਦਾ?
2: ਉਹਦਾ ਨਾਮ ਮਨਦੀਪ।
0: ਓਕੇ ਮਨਦੀਪ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਸਾਡਾ ਪ੍ਰੋਗਰਾਮ ਸੁਣਦੇ
2: ਹੋ, ਮੇਰੀ ਗੱਲ ਸੁਣਦੇ ਹੋਣੇ ਆ ਤੁਹਾਡਾ ਪ੍ਰੋਗਰਾਮ।
0: ਬਹੁਤ ਸ਼ੁਕਰੀਆ ਮਨਦੀਪ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ, ਰੇਡੀਓ ਇੰਡਸਟਰੀ ਦੇ ਨਾਲ ਤੁਸੀਂ ਜੁੜੇ ਹੋ। ਸਭ ਤੋਂ ਵੱਡੀ ਇਹ ਖੂਬਸੂਰਤੀ ਆ ਕਿ ਯੰਗਸਟਰ ਸਾਡੇ ਬਹੁਤ ਕਾਲਾਂ, ਮੈਨੂੰ ਮੈਸੇਜ ਆਉਂਦੀਆਂ, ਸੋ ਯੰਗਸਟਰ ਸਾਡੇ ਬਹੁਤ ਰੇਡੀਓ ਦੇ ਨਾਲ ਜੁੜੇ ਹੋਏ ਨੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਜਤ। ਅਤੇ ਕਦੋਂ ਹੁੰਦੀ ਫਿਰ ਖੁਸ਼ੀ ਤੁਹਾਨੂੰ? ਦਿਲ ਕਰਦਾ ਫਿਰ ਕਿੰਨੀ ਐਕਸਾਈਟਮੈਂਟ ਹੋਊਗੀ? ਪੀਅਰ ਹੋ ਗਏ? ਚਲੋ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਕਿ ਜਲਦੀ ਜਲਦੀ ਤੁਸੀਂ ਪੀਅਰ ਹੋ ਜਾਓ, ਫ੍ਰੈਂਚ ਸਿੱਖ ਲਓ ਫਿਰ, ਅਤੇ ਫਿਰ ਪੰਜਾਬ ਦਾ ਗੇੜਾ, ਉਸ ਧਰਤੀ ਦਾ ਗੇੜਾ, ਭਾਰਤ ਦਾ ਗੇੜਾ ਲਾ ਕੇ ਆਓ, ਅਤੇ ਵਿਆਹ ਜਿੰਨਾ ਚਾਹ ਹੁੰਦਾ ਫਿਰ ਕਹਿੰਦੇ, ਹੈ ਨਾ? ਕੀ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਨਾਲ ਦੀ ਦਲਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ?
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕੀ ਕਰਦੇ ਹੋ ਤੁਸੀਂ ਜੋ ਟਿਕਟ ਹੋ ਜਾਂਦੀ ਹੈ? ਅੱਛਾ, ਦੱਸੀ ਤਾਂ ਨੀ ਕਿਸੇ ਨੂੰ? ਅੱਛਾ, ਦੱਸਦੇ ਨੀ ਤੁਸੀਂ ਕਿਸੇ ਨੂੰ? ਟਿਕਟ ਹੋ ਜਾਂਦੀ ਹੈ? ਪਰਮਾਤਮਾ ਕਰੇ ਜਲਦੀ ਤੁਸੀਂ ਪੰਜਾਬ ਦਾ ਗੇੜਾ ਲਾਉਂਦੇ ਹੋ?
3: ਵਿੰਟਰ, ਕਿਉਂਕਿ ਸਾਰੇ, ਕਿਉਂਕਿ ਆਪਣੇ ਇੱਧਰ ਏਦਾਂ ਹੁੰਦਾ, ਚਾਹੇ ਕੋਈ ਤਿਉਹਾਰ ਹੋਵੇ, ਕੋਈ ਦਿਨ ਹੋਵੇ, ਯੂਨੋ, ਕੋਈ ਸਜਾਵਟ ਨੀ ਹੁੰਦੀ, ਕੋਈ ਕੁਛ ਨੀ ਹੁੰਦਾ, ਤਾਂ ਅਕਤੂਬਰ ਦੇ ਸਟਾਰਟਿੰਗ ਜਾਂ ਸਪਟੰਬਰ ਦੇ ਐਂਡ ਤੋਂ ਲੈ ਕੇ ਦਸੰਬਰ ਤੱਕ ਤੁਸੀਂ ਜਾਓਗੇ ਨਾ,
0: ਉੱਥੇ ਫੈਸਟੀਵਲ ਜਾਓ, ਤੁਸੀਂ ਦੀਵਾਲੀ ਵੀ ਦੇਖ ਲੈਂਦੇ ਹੋ, ਤੁਸੀਂ ਦੁਸਹਿਰਾ ਵੀ ਦੇਖ ਲੈਂਦੇ ਹੋ, ਲੋਹੜੀ ਵੀ ਦੇਖ ਲੈਂਦੇ ਹੋ? ਸਭ ਤੋਂ ਵਧੀਆ ਸੀਜ਼ਨ ਹੈ ਨਾ ਦਸੰਬਰ ਤੋਂ ਜਨਵਰੀ ਦਾ, ਤੁਸੀਂ ਕਿੰਨੇ ਤਿਉਹਾਰ ਵੇਖ ਲੈਂਦੇ ਹੋ, ਤੇ ਦੁਸਹਿਰਾ, ਦੀਵਾਲੀ, ਲੋਹੜੀ, ਹੋਰ ਵੀ ਕੋਈ ਤਿਉਹਾਰ ਹੋਏ ਤਾਂ ਦੱਸਿਓ। ਸੋ 905-673-3337 ਸਾਡੇ ਨਾਲ ਜਫਰ ਮਲਕ ਜੀ ਜੁੜ ਚੁੱਕੇ ਨੇ, ਤੁਹਾਨੂੰ ਰੋਜ਼ ਸੁਨੇਹਾ ਦਿੰਦੇ ਆ, ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਤੁਹਾਨੂੰ ਗੰਜੇ ਨਹੀਂ ਹੋਣ ਦਿੰਦੇ, ਟੈਨਸ਼ਨ ਨਾ ਲਓ। ਪਰ ਉਹਦੇ ਲਈ ਤੁਹਾਨੂੰ 21 ਸਾਲਾਂ ਦੇ ਤਜਰਬੇ ਵਾਲਾ ਇੱਕ ਟੌਨਿਕ ਤੁਹਾਨੂੰ ਦੱਸਦੇ ਹਾਂ, ਉਹ ਟੌਨਿਕ ਤੁਹਾਨੂੰ ਵਰਤਣਾ ਪੈਣਾ, ਉਹ ਟੌਨਿਕ ਇਸਤੇਮਾਲ ਕਰਨਾ ਪੈਣਾ, ਕਿਉਂਕਿ ਉਸ ਟੌਨਿਕ ਦੇ ਵਿੱਚ ਐਸਾ ਇੱਕ ਜਾਦੂ ਆ, ਕਿਉਂਕਿ ਉਹ ਮੇਡ ਇਨ ਕੈਨੇਡਾ ਆ, ਉਹ ਕੋਈ ਮੇਡ ਇਨ ਚਾਈਨੀਜ਼ ਨਹੀਂ ਹੈਗਾ ਕਿ ਉੱਤੇ ਲੇਬਲ ਜਿਹਾ ਲਾਤਾ। 21 ਸਾਲਾਂ ਦੇ ਤਜਰਬੇ ਤੋਂ ਬਾਅਦ ਜਫਰ ਮਲਕ ਜੀ ਉਹ ਲੈ ਕੇ ਆਏ ਨੇ, ਔਰ ਪਰਿਵਾਰਾਂ ਦਾ ਵਿਸ਼ਵਾਸ, ਕਈ ਕਈ ਸਾਲਾਂ ਤੋਂ ਫੈਮਿਲੀਆਂ ਇਸ ਚੀਜ਼ ਨੂੰ ਯੂਜ਼ ਕਰ ਰਹੀਆਂ ਨੇ ਔਰ ਆਪਣੇ ਵਾਲਾਂ ਨੂੰ ਮਜ਼ਬੂਤ ਕਰਕੇ ਰੱਖਿਆ ਹੋਇਆ ਆ। ਤੁਸੀਂ ਵੀ ਜਫਰ ਮਲਕ ਹੋਣਾ ਦਾ ਬਣਿਆ ਇਹ ਜਿਹੜਾ ਟੌਨਿਕ ਆ ਇਹ ਲਾਓ, ਅਤੇ ਗੰਜੇ ਹੋਣ ਦਾ ਜਿਹੜਾ ਡਰ ਆ ਨਾ ਆਪਣੇ ਮਨ ਦੇ ਵਿੱਚੋਂ ਕੱਢ ਦਿਓ, ਤੁਹਾਡੇ ਵਾਲ ਆ ਵੀ ਜਾਣਗੇ ਅਤੇ ਜਿਹੜੇ ਝੜਦੇ ਆ ਰੁਕ ਵੀ ਜਾਣਗੇ, ਅਤੇ ਪਤਲੇ ਵਾਲ ਕਮਜ਼ੋਰ ਵਾਲ ਮਜ਼ਬੂਤ ਵੀ ਹੋ ਜਾਣਗੇ। ਉਹਦੇ ਲਈ ਤੁਹਾਨੂੰ ਫਰੈਸ਼ ਇਹ ਟੌਨਿਕ ਲਾਉਣਾ ਪੈਣਾ। 647-521-5159। ਮਲਕ ਸਾਹਿਬ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ, ਤੁਸੀਂ ਆਉਂਦੇ ਹੋ ਜੀ?
4: ਸਤਿ ਸ਼੍ਰੀ ਅਕਾਲ ਜੀ, ਜਿਉਂਦੇ ਵਸਦੇ ਰਹੋ, ਸਭ ਨੂੰ ਮੇਰਾ ਸਲਾਮ ਪਹੁੰਚੇ, ਸਭ ਕੋ ਮੇਰੀ ਮੁਹੱਬਤ ਕਾ ਸਲਾਮ ਪਹੁੰਚੇ।
0: ਜੀ ਕੀ ਬਾਤ ਹੈ ਜੀ, ਬਿਲਕੁਲ ਜੀ।
4: ਤੇ ਇਹ ਤੁਸੀਂ ਕਿਹਾ ਖੁਸ਼ੀ ਕਿਸ ਗੱਲ ਦੀ ਹੁੰਦੀ
0: ਹੈ?
4: ਖੁਸ਼ੀ ਇਹ ਸੋਚ ਕੇ ਹੁੰਦੀ ਕਿ ਜਿਹਨੇ ਸਾਨੂੰ ਬਣਾਇਆ ਦੁਨੀਆ ਬਣਨ ਤੋਂ 50,000 ਪਹਿਲੇ ਵਰੇ ਸੋਚ ਆਉਂਦੀ ਹੈ ਕਿ ਯਾਰ ਉਹਨੇ ਆਪਣਾ ਹੀ, ਉਹਨੇ ਸਾਡਾ ਨਾਂ ਆਪੇ ਲਿਖਿਆ, ਸਾਡੀ ਤਕਦੀਰ ਵੀ ਉਹਨੇ ਲਿਖੀ, ਉਹਨੇ ਹਰ ਚੀਜ਼ ਕੀਤੀ ਹੈ ਤੇ ਅਸੀਂ ਉਹਦੀ ਨਜ਼ਰ ਵਿੱਚ ਗਏ ਹਾਂ। ਇਸ ਤੋਂ ਵੱਡੀ ਖੁਸ਼ੀ ਕਹਿ ਦਈਏ? ਅਸੀਂ ਤੇ ਇੱਥੇ ਸਾਰੇ ਹੀ ਪਰਦੇਸੀ ਹੋਏ ਨਾ
0: ਜੀ,
4: ਇੱਥੇ ਪੀ ਆਰ ਲੈਣਾ ਕੀ ਹੈ, ਜਾਣਾ ਤੇ ਵਾਪਸ ਹੀ ਦੇ।
0: ਆਹਾ ਕੀ ਬਾਤ,
4: ਅਸਲ ਗੱਲ ਤੇ ਇਹ ਹੈਗੀ ਹੈ ਕਿ ਜਾਣਾ ਯਾਦ ਰੱਖੋ, ਤੁਸੀਂ ਸਭ ਤੁਹਾਡੇ ਕੰਮ ਠੀਕ ਰਹਿਣਗੇ
0: ਜੀ, ਬਿਲਕੁਲ
4: ਬਾਜ ਵੀ ਚੜ੍ਹਨ ਤੋਂ ਬਚ ਜਾਣ।
0: ਹਾਂ ਬਿਲਕੁਲ, ਸੋ ਬੜੀ ਖੂਬ ਗੱਲ ਕੀਤੀ ਮਲਕ ਸਾਹਿਬ। ਹੁਣ ਆਪਾਂ ਸੁਨੇਹਾ ਦੇ ਦਈਏ ਪਰਿਵਾਰਾਂ ਦਾ ਵੀ, ਕਿਉਂਕਿ ਬਹੁਤ ਸਾਰੀਆਂ ਸਾਡੀਆਂ ਮਾਵਾਂ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਸਾਡੇ ਬੱਚਿਆਂ ਦੇ ਵਾਲ ਝੜਨਾ ਇੱਥੇ ਕਾਮਨ ਹੋ ਗਿਆ, ਕਿਉਂਕਿ ਕਲੋਰੀਨ ਬਹੁਤ ਜ਼ਿਆਦਾ ਇੱਥੋਂ ਦੇ ਪਾਣੀ ਦੇ ਵਿੱਚ। ਅਤੇ ਦਿਓ ਸੁਨੇਹਾ ਪਿਆਰਾ ਜਿਹਾ।
4: ਜਨਾਬ ਅਸੀਂ ਤੁਹਾਨੂੰ ਸਭ ਦਾ ਅਪਾ ਦੇ ਰਹੇ ਹਾਂ, ਸਭ ਦਾ ਇਲਾਜ ਸਾਡੇ ਕੋਲ ਹੈਗਾ, ਫਰੈਸ਼ ਏਅਰ ਟੌਨਿਕ ਦੀ ਸ਼ਕਲ ਵਿੱਚ। 21 ਵਰੇ ਹੋ ਗਏ ਕੈਨੇਡਾ 'ਚ ਬਣਾ ਕੇ ਦਿੰਦੇ ਹਾਂ, ਹਜ਼ਾਰ ਹਾਂ ਲੋਕ ਸਿਰਫ ਟੋਰਾਂਟੋ 'ਚ ਖਰੀਦ ਚੁੱਕੇ ਨੇ ਔਰ ਉਹ ਇਸਤੇਮਾਲ ਕਰਦੇ ਨੇ। ਅਸੀਂ ਲੋਕਾਂ ਦੇ ਰੈਫਰੈਂਸ ਦੇ ਨਾਲ ਕੰਮ ਕਰਦੇ ਹਾਂ, ਇੱਕ ਵਰਤਦਾ ਅਤੇ ਉਦੋਂ ਫਿਰ ਦੂਸਰੇ ਸੱਜਣ ਆਉਂਦੇ ਨੇ ਤਾਂ ਸਾਡਾ ਕੰਮ ਚੱਲੀ ਜਾਂਦਾ। ਅਸੀਂ ਤਾਂ ਇਹੀ ਕਹਿੰਦੇ ਹਾਂ ਜਦੋਂ ਇੱਕ ਬੰਦੇ ਨੂੰ ਵੀ ਸਾਡਾ ਆਇਲ ਅੱਛਾ ਲੱਗਿਆ, ਉਹ ਕਿਸੇ ਇੱਕ ਸੱਜਣ ਨਾਲ ਉਹਦਾ ਜ਼ਿਕਰ ਕਰ ਦੇਵੇ ਤਾਂ ਸਾਡੀ ਪਬਲਿਸਿਟੀ ਹੋ ਜਾਂਦੀ ਹੈ। ਠੀਕ ਹੈ ਜੀ,
0: ਅਸੀਂ
4: ਤੁਹਾਨੂੰ ਫ੍ਰੀ ਸ਼ਿਪਿੰਗ ਦਿੰਦੇ ਹਾਂ ਕੈਨੇਡਾ ਦੇ ਵਿੱਚ,
0: ਯੂਐਸ
4: ਦੇ ਵਿੱਚ ਤੁਹਾਨੂੰ ਸ਼ਿਪਿੰਗ ਦੇ ਕੋਈ ਚਾਰਜਿਸ ਨਹੀਂ। ਅਸੀਂ ਤੁਹਾਡੇ ਘਰ ਤੁਹਾਡਾ ਇਲਾਜ ਪਹੁੰਚਾ ਦਿੰਦੇ ਹਾਂ, $60 ਤੁਹਾਡਾ ਅਸੀਂ ਇਲਾਜ ਕਰ ਦਿੰਦੇ ਹਾਂ, ਵਾਲ ਚੜ੍ਹਨ ਤੋਂ ਰੁਕ ਜਾਂਦੇ ਨੇ, ਵਾਪਸ ਉੱਗਦੇ ਵੀ ਨਜ਼ਰ ਆਉਂਦੇ ਨੇ।
0: ਕੀ ਬਾਤ,
4: ਠੀਕ ਹੈ ਜੀ। ਮੁਕਤਸਰ ਜੀ ਗੱਲ ਹੈਗੀ ਹੈ, ਆਪਣਾ ਇਲਾਜ ਆਪ ਕਰ ਲਓ, ਆਪਣੇ ਆਪ ਨੂੰ ਇਸ ਤੋਂ ਪੇਸ਼ਤਰ ਕੇ ਤੁਹਾਨੂੰ ਚੰਨ ਸੇਰੇ ਚ ਨਜ਼ਰ ਆਉਣਾ ਸ਼ੁਰੂ ਹੋ ਜਾਏ, ਤੁਸੀਂ ਪਹਿਲੇ ਹੀ ਉਹਨੂੰ ਢੱਕ ਲਓ ਤੇ ਉਹ ਬਿਹਤਰ ਹੈਗਾ।
0: ਕਿਸੇ
4: ਦੇ 30% ਵੀ ਵਾਲ ਰਹਿ ਗਏ ਨੇ, ਅਸੀਂ ਇਹ ਤੇ ਗਰੰਟੀ ਕਰ ਦਿਆਂਗੇ ਜੀ ਉਹ 60% ਹੋ ਜਾਣਗੇ
0: ਜੀ,
4: ਲੇਕਿਨ ਤੁਸੀਂ ਪਹਿਲੇ ਵਾਲਾਂ ਨੂੰ ਝੜਨ ਤੋਂ ਰੋਕ ਲਓ। ਸਮਝੋ ਤੁਹਾਡਾ 70% ਕੰਮ ਹੋ ਗਿਆ ਤੇ ਉਦੋਂ ਤੁਹਾਨੂੰ 3 ਤੋਂ 4 ਦਿਨ ਚ ਪਤਾ ਲੱਗ ਜਾਂਦਾ ਕਿ ਵਾਲ ਝੜਨ ਤੋਂ ਰੁਕ ਗਏ
0: ਜੀ।
4: ਤੁਹਾਨੂੰ ਸਿਕਰੀ ਹੈ, ਡੈਂਡਰਫ ਹੈ, ਸੋਰਾਇਸਿਸ ਹੈ, ਕੋਈ ਕਿਸੇ ਕਿਸਮ ਦਾ ਐਲੋਪੇਸ਼ੀਆ, ਕੋਈ ਬਾਲ ਚਰ ਵਗੈਰਾ ਹੈਗੀ ਹੈ, ਸਭ ਦਾ ਇਲਾਜ ਤੁਹਾਨੂੰ ਇਸ ਆਇਲ ਵਿੱਚ ਮਿਲੇਗਾ। ਤੁਸੀਂ ਸਿਰਫ ਸਾਡਾ ਨੰਬਰ ਦੱਸੋ, ਉਹਨਾਂ ਨੂੰ ਤੁਹਾਨੂੰ ਕਾਲ ਕਰੋ, ਅਸੀਂ ਤੁਹਾਡਾ ਹਰ ਚੀਜ਼ ਦਾ ਮਸਲਾ ਹੱਲ ਕਰ ਦਿਆਂਗੇ। ਤੁਹਾਨੂੰ ਕੋਈ ਮਸ਼ਵਰਾ ਕਰ ਰਿਹਾ ਉਹ ਵੀ ਕਰੋ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਚੀਜ਼ ਖਰੀਦੋ
0: ਜੀ।
4: ਕੋਈ ਬੰਦਿਆਂ ਨੂੰ ਬੜੀਆਂ ਪ੍ਰੋਬਲਮ ਹੁੰਦੀਆਂ ਨੇ, ਖੁਜਲੀ ਹੈ, ਸਿਕਰੀ ਹੈ, ਕੋਈ ਡੈਂਡਰਫ ਹੈ, ਕੋਈ ਹੋਰ ਚੀਜ਼ ਹੈਗੀ ਹੈ, ਕੋਈ ਸੋਰਾਇਸਿਸ ਹੋ ਗਿਆ, ਕੋਈ ਸਮਝ ਨਹੀਂ ਆਉਂਦੀ ਕਿ ਖਿਲੇਪਣ ਕਿਉਂ ਉੱਤਰ ਰਹੇ ਨੇ ਸਿਰ ਦੇ, ਇਹਦਾ ਸਭ ਦਾ ਇਲਾਜ ਅਸੀਂ ਤੁਹਾਨੂੰ ਤੁਹਾਡੇ ਘਰ ਪਹੁੰਚਾ ਦਿੰਦੇ ਹਾਂ। ਠੀਕ ਹੈ ਜੀ, ਮੇਰਾ ਫੋਨ ਨੰਬਰ ਹੈਗਾ ਜੀ 6475215159।
0: ਬਿਲਕੁਲ ਜੀ, ਮੈਂ ਨੰਬਰ ਇੱਕ ਵਾਰ ਫਿਰ ਜੀ 647-521-5159 647-521-5159 ਫਰੈਸ਼ ਹੇਅਰ ਟੋਨਿਕ, ਤੇ ਨਾਲ ਦੀ ਨਾਲ ਦੱਸੀਏ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਸ਼ਿਪਿੰਗ ਫਰੀ ਹੈ ਜੇ ਤੁਹਾਡੇ ਪਰਿਵਾਰ, ਤੁਹਾਡੇ ਜੀ, ਤੁਹਾਡੀ ਫੈਮਿਲੀਆਂ ਇੱਧਰ ਉੱਧਰ ਰਹਿੰਦੀਆਂ, ਤੇ ਦੱਸੀਏ ਸ਼ਿਪਿੰਗ ਫਰੀ ਆ, ਤੇ 3 ਬੋਤਲਾਂ ਦੇ ਨਾਲ 4th ਬੋਤਲ
2: ਫਰੀ,
0: ਬਿਲਕੁਲ ਫਰੀ ਆ। ਸੋ ਤੁਸੀਂ ਕਾਲ ਕਰ ਲਓ ਜਫਰ ਮਲਕ, ਉਹਨਾਂ ਨੂੰ ਮਲਕ ਸਾਹਿਬ ਦਿਓ ਇੱਕ ਵਾਰੀ ਹੋਰ ਸੁਨੇਹਾ। ਜਫਰ ਮਲਕ ਹੋਣਾ ਨੂੰ 647-521-5159। ਅੱਛਾ, ਤੁਹਾਨੂੰ ਬਹੁਤ ਪੁਰਾਣੀ ਕੋਈ ਵਾਲਾਂ ਦੀ ਪ੍ਰੋਬਲਮ ਆ ਨਾ, ਤਾਂ ਵੀ ਤੁਸੀਂ ਕੰਸਲਟ ਕਰ ਸਕਦੇ ਜਫਰ ਮਲਕ ਜੀ ਦਾ, ਇਲਾਜ ਵੀ ਦੱਸ ਦੇਣਗੇ ਕਿਹੜੇ ਕਿਹੜੇ ਇਹ ਜਿਹੜਾ ਟੋਨਿਕ ਆ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਦਾ ਇਲਾਜ ਕਰਦਾ, ਉਹ ਸਭ ਦੱਸਣਗੇ, ਕਿਉਂਕਿ 21 ਸਾਲਾਂ ਦਾ ਤਜਰਬਾ ਕੋਈ ਛੋਟਾ ਤਜਰਬਾ ਨਹੀਂ ਹੁੰਦਾ, ਉਮਰਾਂ ਲੰਘ ਜਾਂਦੀਆਂ, ਐਸੇ ਤਜਰਬੇ ਐਸੇ ਟੋਨਿਕ ਬਣਾਉਂਦਿਆਂ ਕਿੰਨੇ ਚੀਜ਼ਾਂ ਦਾ ਅਰਕ ਕੱਢ ਕੇ ਬਣਾਇਆ ਗਿਆ ਇਹ ਟੋਨਿਕ ਆ। 647-521-5159 ਹਜ਼ਾਰਾਂ ਡਾਲਰਾਂ ਦੀਆਂ ਦਵਾਈਆਂ ਖਾਣ ਨਾਲੋਂ ਬਿਹਤਰ ਹੈ ਕਿ ਇਹ ਟੋਨਿਕ ਇਸਤੇਮਾਲ ਕਰੋ ਔਰ ਵਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿਓ। ਤੁਸੀਂ ਇੱਕ ਫੋਟੋ ਖਿੱਚ ਲਿਓ ਔਰ ਉਸ ਤੋਂ ਬਾਅਦ ਤੁਸੀਂ ਉਹਦਾ ਫਰਕ ਵੇਖ ਲਿਓ, ਹਫ਼ਤੇ 15 ਦਿਨ ਇੱਕ ਸ਼ੀਸ਼ੀ ਲਾਉਣ ਤੋਂ ਬਾਅਦ ਤੁਹਾਨੂੰ ਫਰਕ ਪਤਾ ਲੱਗ ਜਾਣਾ ਆ। ਫਿਰ ਤੁਸੀਂ ਸਾਡੀ ਐਡ ਨਹੀਂ ਸੁਣਨੀ, ਫਿਰ ਤੁਸੀਂ ਨੰਬਰ ਸੇਵ ਕਰ ਲੈਣਾ ਅਤੇ ਆਪਣੇ ਭੈਣਾਂ ਭਰਾ ਨੂੰ ਆਪਣੇ ਆਪ ਹੀ ਨੰਬਰ ਵੰਡ ਦੇਣਾ। ਜਫਰ ਮਲਕ ਹੋਣਾ ਦਾ ਨੰਬਰ ਮੈਂ ਇੱਕ ਵਾਰੀ ਫੇਰ ਦੇ ਦਿਆਂ, 647-521-5159। ਬਹੁਤ ਸ਼ੁਕਰੀਆ ਮਲਕ ਸਾਹਿਬ, ਥੈਂਕ ਯੂ ਸੋ ਮਚ,
2: ਥੈਂਕ ਯੂ ਸੋ ਮਚ ਜੀ, ਗੁੱਡ ਨਾਈਟ,
0: ਥੈਂਕ ਯੂ ਸੋ ਮਚ। ਸੋ 905-673-3337 ਜੀ ਸਰ, ਸਤਿ ਸ਼੍ਰੀ ਅਕਾਲ, 5505 ਤੁਸੀਂ ਆਉਣੇ ਰਹੋ ਜੀ ਸਰ, ਹੁਕਮ ਬਾਈ ਬਾਈ ਕਹਿੰਦੀ ਦੁਨੀਆ, ਉਹ ਬੱਲੇ ਬੱਲੇ ਬੱਲੇ ਬੱਲੇ ਇਹ ਕਹਿ ਦਿੰਦੀ ਵਾਕਈ, 21 ਸਾਲਾਂ ਦੇ ਜੱਟ ਨੂੰ ਕਹਿਣ ਲਾਤੀ ਸੀ ਬਾਈ ਨੇ,
2: ਬਿਲਕੁਲ।
0: ਤੇ ਬਾਈ ਜੀ ਫਿਰ ਕੋਈ ਦੱਸੋ ਕਿ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੁੰਦੀ ਹੈ?
2: ਖੁਸ਼ੀ ਤਾਂ ਸਾਨੂੰ ਕੀ ਦੱਸੀਏ, ਖੁਸ਼ੀ
0: ਵੇਲੇ ਲੰਘ ਗਿਆ।
2: ਹਾਂ ਨਹੀਂ, ਵੈਸੇ ਤਾਂ ਖੁਸ਼ੀ ਹੋਣਾ,
0: ਨਹੀਂ ਨਹੀਂ ਦੇਖੋ
2: ਓਕੇ,
0: ਨਹੀਂ ਮੈਨੂੰ ਇਹ ਦੱਸੋ ਕਿ ਆਪਾਂ ਜਿਹੜੇ ਪਰਦੇਸੀ ਆ, ਆਪਾਂ ਜਿੰਨੇ ਵੀ ਇਮੀਗ੍ਰਾਂਟ ਆ, ਆਪਾਂ ਨੂੰ ਨਾ ਖੁਸ਼ੀ ਹੁੰਦੀ ਇੱਕ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ, ਉਹ ਕਦੋਂ ਹੁੰਦੀ ਆ ਕੋਈ ਆਈਡੀਆ? ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ, ਐਕਸਾਈਟਮੈਂਟ ਕਦੋਂ, ਵੀ ਮੈਂ ਦਿਲ ਨੱਚਦਾ ਹੀ ਫਿਰਦਾ, ਉਹ ਬੱਲੇ ਬੱਲੇ ਕਿਆ ਬਾਤ, ਐਂ ਕਦੋਂ ਕਰਦਾ ਦਿਲ?
2: ਚਲੋ ਪੋਤਰੇ ਦਾ ਵਿਆਹ ਹੋਇਆ ਜਾਂ ਹੋਰ,
0: ਅੱਛਾ ਹਾਂ ਪੋਤਰੇ ਦਾ ਵਿਆਹ, ਉਦੋਂ ਹੋਰ ਵੀ ਜਦੋਂ ਕਿਤੇ ਟਿਕਟ ਕਟਿੰਦੀ ਆ ਫਿਰ ਪਿੱਛੋਂ ਦੀ ਪੰਜਾਬ ਦੀ, ਉਦੋਂ ਨੀ ਜਲ ਉੜ ਜੂ ਕਰਦਾ?
2: ਹਾਂ ਉਦੋਂ ਵੀ ਕਰਦਾ।
0: ਹਾਂ ਇਹ ਤੁਸੀਂ ਭੁੱਲ ਗਏ, ਕਿਆ ਬਾਤ ਹੈ ਜੀ,
2: ਸਹੀ ਗੱਲ ਆ,
0: ਚਲੋ
2: ਭੁੱਲ ਗਏ, ਸੋਰੀ।
0: ਬਹੁਤ ਸ਼ੁਕਰੀਆ ਜੀ, ਆਜੋ ਫਿਰ।

0: ਕਿਆ ਬਾਤ ਹੈ ਜੀ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਓਨਰ ਹੋ 0186 ਤੁਸੀਂ ਓਨਰ ਹੋ ਜੀ
1: ਹਾਂਜੀ ਥੈਂਕ ਯੂ ਬੇਟਾ
0: ਥੈਂਕ ਯੂ ਜੀ
1: ਤੁਸੀਂ ਖੁਸ਼ੀ ਪੁੱਛੀ ਆ ਮੈਂ ਬੜੀ ਦੇਰ ਪਹਿਲਾਂ ਇੱਥੇ ਆਇਆ ਸੀ
0: ਜੀ
1: ਤੇ ਬੜੇ ਤਕਲੀਫਾਂ ਕੱਟੀਆਂ ਕਿ ਜ਼ਿੰਦਗੀ ਚ ਮੈਂ 70 ਚ ਇੱਥੇ ਆਇਆ ਸੀ
0: ਜੀ
1: ਤੇ ਮੈਨੂੰ 11 ਮਹੀਨੇ ਜੋਬ ਨਹੀਂ ਮਿਲੀ ਤੇ ਮੈਂ 25-60 ਘੰਟੇ ਤੇ ਵੀ ਪੈਟਰੋਲ ਪੰਪ ਤੇ ਗੈਸ ਪਾਉਣ ਨਹੀਂ ਰੱਖਿਆ ਮੈਂ ਸਾਨੂੰ
0: ਜੀ
1: ਮੇਰਾ ਖਿਆਲ ਆ ਵੀ ਇੱਥੇ ਨਾ ਅਸੀਂ ਆਪਣਾ ਮੁਲਕ ਛੱਡ ਕੇ ਆਉਂਦੇ ਹਾਂ ਆਪਣੇ ਮਾਂ ਬਾਪ ਫੈਮਿਲੀ ਸਾਰੀ ਭੈਣ ਭਰਾ ਛੱਡ ਕੇ ਆਉਂਦੇ ਹਾਂ ਦੋਸਤ ਮਿੱਤਰ ਛੱਡ ਕੇ ਆਉਂਦੇ ਹਾਂ ਆਪਾਂ ਆਉਂਦੇ ਹਾਂ ਵੀ ਚੱਲ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਈਏ ਤੇ ਮਾਂ ਬਾਪ ਦੀ ਤੇ ਭੈਣ ਭਰਾਵਾਂ ਦੀ ਹੈਲਪ ਕਰ ਸਕੀਏ ਆਪ ਜ਼ਿੰਦਗੀ ਚ ਵਧੀਏ ਇੱਥੇ ਉਹ ਵਧਣ ਵਾਸਤੇ ਤੁਹਾਨੂੰ ਜੋਬ ਚਾਹੀਦੀ ਆ ਜੇ ਤੁਹਾਨੂੰ ਜੋਬ ਨੀ ਨਾ ਮਿਲੀ ਤੇ ਤੁਸੀਂ ਬਹੁਤ ਹੀ ਕਸ਼ਟ ਕੱਟੇ ਮੈਂ 11 ਮਹੀਨੇ ਕੱਟਿਆ ਮੈਨੂੰ ਪਤਾ ਮੈਂ ਕਿੰਨਾ
0: ਕੱਟਿਆ
1: ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਬੜਾ ਕੰਫਰਟੇਬਲ ਹਾਂ ਆਮ ਨਾ ਰਿਚ ਆਮ ਨਾ ਪੂਰ ਬੜਾ ਵੈਰੀ ਕੰਫਰਟੇਬਲ ਲੇਕਿਨ ਉਹ ਜਿਹੜੀ ਖੁਸ਼ੀ ਮਿਲਦੀ ਹੈ ਨਾ ਪਹਿਲੀ ਜੋਬ ਤੇ ਉਹ ਤੁਹਾਡਾ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਹੁੰਦਾ ਮੇਰੇ ਮੁਤਾਬਕ ਇਹ ਹੋ ਸਕਦਾ ਮੈਂ ਠੀਕ ਨਾ
0: ਹੋਵਾਂ ਇਹ ਵੀ ਇੱਕ ਵਧੀਆ ਖੁਸ਼ੀ ਆ ਕਿ ਇੱਕ ਚੰਗੀ ਜੋਬ ਮਿਲਣਾ ਜਾਂ ਜੋਬ ਦਾ ਮਿਲਣਾ ਜਾਂ ਜਦੋਂ ਕੰਮ ਹੈ ਨੀ ਉਦੋਂ ਜੋਬ ਮਿਲਣੀ ਇਹ ਵੀ ਇੱਕ ਖੁਸ਼ੀ ਦਾ ਬਹੁਤ ਵਧੀਆ ਜ਼ਰੀਆ ਬਿਲਕੁਲ ਜੀ ਆਈ ਥਿੰਕ
1: ਮੈਂ ਨਾ 24 ਸਾਲ ਦਾ ਪ੍ਰੋਫੈਸਰ ਲੱਗ ਗਿਆ ਸੀ ਇੰਡੀਆ ਚ
0: ਜੀ
1: ਤੇ ਉਹ ਇੱਥੇ ਆਇਆ ਤੇ ਇੱਥੇ ਕਹਿੰਦੇ ਸੀ ਤੁਹਾਨੂੰ ਲੇਬਰ ਦੀ ਜੋਬ ਨੀ ਸੀ ਮਿਲਦੀ ਕਿਉਂਕਿ ਐਸ ਚਲੋ ਮੈਂ ਪਹਿਲਾਂ ਸੀਗਾ ਵੈਨਕੂਵਰ ਦੇ ਏਰੀਏ ਚ
0: ਜੀ
1: ਤੇ ਫਿਰ ਮੈਂ ਇੱਥੇ ਆ ਗਿਆ ਸੀ 71 ਜਿੰਦਲੇ ਇਲਾਕੇ ਚ ਇਸ ਇਲਾਕੇ ਦੇ ਵਿਚ ਸਾਡਾ ਕਿਸੇ ਇੰਡੀਅਨ ਦਾ ਇੱਕ ਬਿਜ਼ਨਸ ਨਹੀਂ ਸੀ ਹੁੰਦਾ
0: ਜੀ
1: ਅੱਜ ਤੁਸੀਂ ਜਿਹੜੀ ਮਰਜ਼ੀ ਸਟੇਟ ਤੇ ਚਲੇ ਜਾਓ ਉਹ ਸਾਡੇ ਹੀ ਬਿਜ਼ਨਸ ਨੇ ਇੱਥੇ ਤੇ ਦੂਜਿਆਂ ਦੀ ਜੋਬ ਜੇ ਮਿਲੇ ਨਾ ਮਿਲੇ ਤਾਂ ਸਾਡੇ ਜ਼ਰੂਰ ਤੁਹਾਨੂੰ ਦੇ ਦਿੰਦੇ ਪਰ ਪੈਸੇ ਘੱਟ ਹੀ ਦਿੰਦੇ
0: ਨਾਲ ਦੀ ਨਾਲ ਤੁਸੀਂ ਇਹ ਵੀ ਦੱਸਤਾ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਬਹੁਤ ਮੁਹੱਬਤ ਬਹੁਤ ਪਿਆਰ ਗਰੇਵਾਲ ਸਾਹਿਬ ਤੁਸੀਂ ਅਸੀਂ ਜਦੋਂ ਤੁਹਾਡੀ ਗੱਲ ਕਰਦੇ ਹਾਂ ਤੁਸੀਂ ਮਸ਼ਕਤਾਂ ਵੀ ਬਹੁਤ ਘਟੀਆਂ ਨੇ ਸਾਡੇ ਵਾਸਤੇ ਰਸਤੇ ਵੀ ਬੜੇ ਪੱਧਰੇ ਕੀਤੇ ਨੇ ਸੋ ਜਿੰਨੇ ਵੀ ਬਜ਼ੁਰਗ ਪੁਰਾਣੇ ਜਿਨ੍ਹਾਂ ਨੇ ਆ ਕੇ ਪਹਿਲਾਂ ਕੈਨੇਡਾ ਨੂੰ ਬਿਲਟਅਪ ਕੀਤਾ ਸਾਡੇ ਵਾਸਤੇ ਰਸਤੇ ਬਣਾਏ ਚਲੋ ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਉਸਦੀ ਬਹੁਤੀ ਜ਼ਿਆਦਾ ਗੱਲ ਕਰਦੇ ਪਰ ਬੜੀਆਂ ਕਠਿਨਾਈਆਂ ਘਟੀਆਂ ਨੇ ਪਹਿਲਾਂ ਆ ਕੇ ਸੋ 905-673-3337 ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਮੈਸੇਜ ਤੁਹਾਨੂੰ ਹੁਣੇ ਦੇ ਕੇ ਹਟੇ ਹਾਂ ਅਤੇ ਫਿਰ ਦੇ ਦਈਏ 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਅਤੇ ਸੁਣੀਏ ਮੈਸੇਜ
2: ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
0: ਕਿਆ ਬਾਤ ਆ
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਤਾਰੀਖ ਨੋਟ ਕਰ ਲੋ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

0: ਨਾ ਮੈਨੂੰ ਇੱਕ ਲੇਡੀਜ਼ ਦੀ ਕਾਲ ਆਈ ਅਤੇ ਕਹਿੰਦੀ ਕਿ 3 ਟਿਕਟਾਂ ਬੁੱਕ ਕਰ ਦਿਓ। ਮੈਂ ਕਿਹਾ ਜੀ ਬੱਚਾ ਅਤੇ ਹਸਬੈਂਡ ਦੇ ਨਾਲ ਹੋਣਾ। ਕਹਿੰਦੇ ਨਹੀਂ, ਅਸੀਂ 3 ਸਹੇਲੀਆਂ ਨੇ ਆਉਣਾ। ਕਹਿੰਦੇ ਅਸੀਂ ਬੜਾ ਸੁਣਿਆ ਕੈਸਟਾਂ ਭਰਾ ਭਰਾ ਕੇ, ਕਹਿੰਦੀ ਇੱਕ ਕੈਸਟ ਭਰਾਉਣੀ ਅਤੇ ਅਸੀਂ ਫਿਰ ਸ਼ੇਅਰ ਕਰਨੀ, ਇੱਕ ਹਫ਼ਤਾ ਉਹਨੇ ਸੁਣਨੀ, ਇੱਕ ਹਫ਼ਤਾ ਉਹਨੇ, ਕਹਿੰਦੀ ਅਸੀਂ 3 ਸਹੇਲੀਆਂ ਨੇ ਆਉਣਾ। ਅਤੇ ਮੈਂ ਬੜਾ ਖੁਸ਼ ਹੋਇਆ ਕਿ ਦੇਖੋ 80-90s ਵਾਲੇ ਜਿੰਨੇ ਵੀ ਸਾਡੇ ਪਰਿਵਾਰ ਆ ਨਾ, ਕਿਆ ਮੁਹੱਬਤ ਆ ਯਾਰ। ਦੇਖੋ ਇੱਕ ਜਦੋਂ ਅਸੀਂ ਪੂਰਨ ਸ਼ਾਹ ਕੋਟੀ ਹੋਣਾ ਦਾ ਜ਼ਿਕਰ ਕਰਦੇ ਹਾਂ, ਸਾਡੇ ਮੇਰੇ ਦੇਖੋ ਮੈਂ ਜਦੋਂ ਸਾਡੇ ਉਹ ਦਰਵੇਸ਼ ਸਾਡੇ ਬਜ਼ੁਰਗਾਂ ਦੀ ਗੱਲ ਯਾਦ ਆਉਂਦੀ ਮੈਨੂੰ ਨਾ, ਅਤੇ ਮੈਨੂੰ ਗੂਸ ਬੰਪਸ ਆ ਜਾਂਦੇ ਆ, ਜਿਹਨੂੰ ਕੀ ਕਹਿੰਦੇ ਹੁੰਦੇ ਆਪੇ ਜਿਹੜੇ ਵਾਲ ਜੇ ਖੜੇ ਹੋ ਜਾਂਦੇ ਆ। ਸੋ ਉਹ ਬਸ ਹਾਂ, ਉਹ ਸਾਡਾ ਰੋਹਨ ਵੀ ਵੀਰਾ ਸਾਡਾ ਜੁੜ ਚੁੱਕਿਆ। ਸੋ ਉਹ ਫੀਲਿੰਗ ਉਹ ਮਹਿਸੂਸ ਹੁੰਦੀ ਆ ਕਿ ਦੇਖੋ ਚੰਗੀ ਗਾਇਕੀ ਅਤੇ ਰੂਹਦਾਰੀ ਵਾਲਾ ਸੰਗੀਤ ਬਹੁਤਾ ਨਹੀਂ ਰਹਿ ਗਿਆ, ਅਤੇ ਜਿੰਨਾ ਰਹਿ ਗਿਆ ਸੁਣ ਲਓ, ਕਿਉਂਕਿ ਚੰਗਾ ਸੰਗੀਤ ਕਿਸੇ ਕਿਸੇ ਦੇ ਹਿੱਸੇ ਆਇਆ। ਚੰਗਾ ਗਾਉਣਾ ਅਤੇ ਚੰਗਾ ਫਿਲਮਾਉਣਾ, ਮੈਂ ਅੱਗੇ ਕਹਿਣਾ ਹੁੰਦਾ ਕਿ ਇਹ ਕਰਮਾਂ ਵਾਲੇ ਅਤੇ ਕਿਸਮਤ ਵਾਲੇ ਦੇ ਨਸੀਬ 'ਚ ਆਉਂਦਾ, ਅਤੇ ਤੁਸੀਂ ਕਿਸਮਤ ਵਾਲੇ ਬਣ ਸਕਦੇ ਹੋ। ਤੁਸੀਂ ਆਪਣੀਆਂ ਟਿਕਟਾਂ ਲੈ ਲਓ ਅਤੇ ਬਸ ਫਿਰ ਇੱਕ ਨਾ ਇੱਕ ਸ਼ਾਮ ਐਸੀ ਹੋ ਜਾਣੀ ਆ ਜਿਵੇਂ ਤਾਨਸੈਨ ਦੀਵੇ ਜਗਾ ਦਿੰਦੇ ਸੀਗੇ, ਫਿਰ ਉਸੇ ਤਰ੍ਹਾਂ ਮਾਸਟਰ ਸਲੀਮ ਨੇ ਜਦੋਂ ਹੇਕਾਂ ਲਾਉਣੀਆਂ ਔਰ ਅਲਾਪ ਲੈਣੇ ਆ, ਬਸ ਅੱਖਾਂ ਮਿਚ ਜਾਂਦੀਆਂ। ਜਿਵੇਂ ਉਸ ਦਿਨ ਹੋਇਆ ਸੀ ਨਾ ਹਿੰਦੂ ਸਭਾ ਮੰਦਰ ਦੇ ਵਿੱਚ, ਜਿਵੇਂ ਜਾਦੂ ਚੱਲਿਆ ਸੀਗਾ, ਇੱਦਾਂ ਜਾਦੂ ਚੱਲਣਾ। ਬਹੁਤ ਸਾਰੇ ਪਰਿਵਾਰ ਤਾਂ ਐਕਸਾਈਟਮੈਂਟ ਦੇ ਵਿੱਚ ਆ ਵੀ ਕਦੋਂ 24 ਜੁਲਾਈ ਆਵੇ ਅਤੇ ਕਦੋਂ 7 ਵੱਜਣ ਅਤੇ ਕਦੋਂ ਜਾ ਕੇ ਆਪਣੇ ਆਪਣੇ ਟੇਬਲਾਂ 'ਤੇ ਬਹਿ ਕੇ ਅਸੀਂ ਇੰਜੋਏ ਕਰੀਏ ਉਸ ਖੂਬਸੂਰਤ ਸ਼ਾਮ ਔਰ ਖੂਬਸੂਰਤ ਆਵਾਜ਼ ਨੂੰ। ਸੋ ਸਾਡੇ ਨਾਲ ਰੋਹਨ ਵੀਰਾ ਜੁੜ ਚੁੱਕਿਆ ਮਿਲਣਾ ਈਵੈਂਟਸ ਤੋਂ। ਅਤੇ ਰੋਹਨ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੇਰਾ ਥੈਂਕ ਯੂ ਆ ਬਾਈ, ਤੂੰ ਇੰਨੇ ਖੂਬਸੂਰਤ ਹੀਰੇ ਸਾਡੇ ਵਾਸਤੇ ਨਗੀਨੇ ਲੱਭ ਲੱਭ ਲੈ ਕੇ ਆਉਣਾ, ਐਸੀਆਂ ਖੂਬਸੂਰਤ ਆਵਾਜ਼ਾਂ ਨੂੰ ਤੂੰ ਸਾਡੇ ਅੰਟਾਰੀਓ ਵਾਸੀਆਂ ਨੂੰ ਲਿਆ ਕੇ ਦੇ ਰਿਹਾ, ਪੇਸ਼ ਕਰਕੇ ਦੇ ਰਿਹਾ, ਔਰ ਬਹੁਤ ਬਹੁਤ ਸਵਾਗਤ ਮਿਲਣਾ ਈਵੈਂਟ ਤੋਂ। ਰੋਹਨ ਸ਼ਰਮਾ ਸਾਡੇ ਨਾਲ ਨੇ। ਰੋਹਨ ਵੀਰੇ ਸਤਿ ਸ਼੍ਰੀ ਅਕਾਲ, ਸਵਾਗਤ ਆ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ, ਨਮਸਕਾਰ ਪ੍ਰਭਾ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਅਤੇ ਬ੍ਰਦਰ ਇਹ ਚਲੋ ਸਰਫਿਸ 'ਤੇ ਨਾ ਦਿਖਦਾ ਕਿ ਚਲੋ ਅਸੀਂ ਲੈ ਕੇ ਆ ਰਹੇ ਹਾਂ, ਬਟ ਉੱਪਰ ਵਾਲਾ ਬੈਠਾ ਜੀ, ਚੜ੍ਹਦੀ ਕਲਾ ਦੇ ਵਿੱਚ ਹੁਣ ਜਿਹੜੀ ਜਿਹੜੀ ਸਾਡੇ ਕੋਲ ਕੋਈ ਓਪਰਚੁਨਿਟੀ ਆਉਂਦੀ ਹੈ, ਕੋਈ ਵਧੀਆ ਆਰਟਿਸਟ, ਸਾਨੂੰ ਲੱਗਦਾ ਯਾਰ ਕਿ ਹਾਂ ਬੰਦਾ ਹੰਬਲ ਹੈ, ਗਰਾਊਂਡਡ ਹੈ, ਹਨਾ, ਵਧੀਆ ਆਰਟਿਸਟ ਹੈ, ਅਸੀਂ ਫਿਰ ਉਹਨੂੰ ਕਿਉਂ ਨਹੀਂ ਲੈ ਕੇ ਆਵਾਂਗੇ ਯਾਰ। ਹੁਣ ਸਾਡੀ ਕਮਿਊਨਿਟੀ ਨੂੰ ਵਧੀਆ ਵਧੀਆ ਪਰਫਾਰਮੈਂਸ, ਵਧੀਆ ਵਧੀਆ ਇੱਥੇ ਸ਼ੋਜ਼ ਦੇਖਣ, ਸਾਰਿਆਂ ਲਈ ਬੈਸਟ ਹੈ। ਸੋ ਜਿੱਦਾਂ ਤੁਸੀਂ ਕਹਿ ਰਹੇ ਹੋ 9 ਦਿਨ ਰਹਿ ਗਏ ਭਾਜੀ, 24 ਜੁਲਾਈ 2026 ਮਿਸਿਸਾਗਾ ਕਨਵੈਨਸ਼ਨ ਸੈਂਟਰ, ਇੱਕ ਤਾਂ ਭਾਜੀ ਆਲਮੋਸਟ ਡਨ ਹੈ, ਤੁਹਾਨੂੰ ਦੱਸੂਗਾ ਜੀ 2-3 ਦਿਨਾਂ ਦੇ ਵਿੱਚ ਅਸੀਂ, ਚਲੋ ਉੱਪਰ ਵਾਲੇ ਦੀ ਮਿਹਰ ਰਵੇ, ਅਸੀਂ ਸੋਲਡ ਆਊਟ ਹੀ ਹੋਏਗਾ ਆਪਣਾ। ਤੇ
0: 100% ਦੇਖੋ ਆਪਾਂ ਜ਼ਿਕਰ ਕਿਹਦਾ ਕਰ ਰਹੇ ਹੋ, ਦੇਖੋ ਨਾ।
1: ਹਾਂ, ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਜਦ ਫੋਨ ਕਾਲਸ ਆ ਰਹੀਆਂ ਨੇ, ਸਾਡੇ ਹਰ ਇੱਕ ਨੰਬਰ ਤੇ ਆਈ ਥਿੰਕ ਹਰ 5-5, 10-10 ਮਿੰਟ ਬਾਅਦ ਇੱਕ ਫੋਨ ਕਾਲ ਆ ਰਹੀ ਹੈ।
0: ਤੇ
1: ਤੁਸੀਂ ਮੰਨੋਗੇ ਨੀ ਭਾਜੀ, ਅਸੀਂ ਜਿਹੜਾ ਅਸੀਂ ਕਿਹਾ ਸੀ ਨਾ ਕੋਡ ਆਪਾਂ ਸਿਰਫ ਗਿਣੇ ਚੁਣੇ ਆਪਣੇ ਸ਼ੇਅਰ ਕਰਿਆ ਕਰਨਾ, ਅਸੀਂ ਓਪਨਲੀ ਸ਼ੇਅਰ ਕਰ ਰਹੇ ਹਾਂ ਜੀ, ਤਾਂ ਕਿ ਮਤਲਬ ਹਰ ਇੱਕ ਨੂੰ ਜੇ ਕੁਛ ਲੱਗਦਾ ਕਿ ਨਾ ਟਿਕਟ ਤੇ, ਕਦੀ ਕਦੀ ਪਤਾ ਕੀ ਹੁੰਦਾ ਸਾਡੇ ਬੰਦੇ ਖਰਚ ਮਿਲੇ $100-150 ਕੁਛ ਵੀ ਖਰਚ ਦਿੰਦੇ ਹਨਾ, ਬਟ ਯਾਰ ਜਦੋਂ ਇੱਕ $10 ਦਾ ਆਫ ਮਿਲਦਾ ਨਾ, ਫਿਰ ਥੋੜੀ ਜ਼ਿਆਦਾ ਸਪੈਸ਼ਲ ਹੋ ਜਾਂਦੀ ਫੀਲਿੰਗ, ਫਿਰ ਬੰਦੇ ਕਦੀ ਕਦੀ 3-4 ਐਵੇਂ ਵਾਧੂ ਟਿਕਟਾਂ ਲੈਂਦੇ ਆ। ਸੋ ਇਹ ਕੰਮ ਚੱਲ ਰਿਹਾ ਅੱਜਕੱਲ।
0: ਮੈਂ ਕਹਿੰਦਾ ਜੀ ਤੁਸੀਂ 5 ਬੰਦੇ ਟਿਕਟਾਂ ਲਓ, $50 ਬੋਤਲ ਜੋ ਕੇ ਪੈਸੇ ਤੁਹਾਡੇ ਵੈਸੇ ਵੱਧ ਜਾਣੇ ਆ। ਸੋ ਫੰਕਸ਼ਨ ਕਰੋ ਆਪਣਾ, ਔਰ ਨਾਲ ਦੀ ਨਾਲੇ ਜਿਹੜੀ ਇਹ ਮਹਿਫਲ ਹੋਣੀ ਆ, ਮੈਂ ਅੱਗੇ ਜ਼ਿਕਰ ਕਰਦਾ ਹੁੰਦਾ ਕਿ ਮਿਲਣਾ ਈਵੈਂਟ ਦੀ ਜਿਹੜੀ ਮਹਿਫਲ ਆ ਨਾ, ਉਹ ਇੱਕ ਯਾਦਗਾਰ ਮਹਿਫਲ ਹੋ ਜਾਂਦੀ ਆ। ਸੋ ਉੱਤੋਂ ਮਾਸਟਰ ਸਲੀਮ ਜੀ ਹੋਣ, ਔਰ ਮਹਿਫਲ ਲੱਗਣੀ ਉਹ ਸ਼ਾਮ ਨੂੰ, ਫਰਾਈਡੇ ਦੀ ਸ਼ਾਮ, ਤੁਸੀਂ ਇਹ ਤੁਹਾਡੀ ਜ਼ਿੰਦਗੀ ਦੀ ਇੱਕ ਬਿਹਤਰੀਨ ਸ਼ਾਮ ਹੋ ਜਾਣੀ ਆ। ਮਾਸਟਰ ਸਲੀਮ ਜੀ ਆਪਣੇ ਸੁਣਾ ਦੇ ਨਾਲ ਤੁਹਾਨੂੰ ਕੀਲਣਾ ਆ, ਤੇ ਉਹ ਜਿਹੜੇ ਅਲਾਪ ਲੈਣੇ ਆ, ਜਦੋਂ ਮੈਂ ਤਾਂ ਆਈ ਰੀਅਲੀ ਕਾਂਟ ਵੇਟ ਬਈ, ਉਹ ਜਿਹੜੇ ਅਲਾਪ ਜਦੋਂ ਸਲੀਮ ਸਾਹਿਬ ਲੈਂਦੇ ਆ ਨਾ, ਤੇ ਸੀਰੀਅਸਲੀ, ਔਰ ਜਿੰਨੇ ਖੂਬਸੂਰਤ ਇਨਸਾਨ ਆ, ਡਾਊਨ ਟੂ ਅਰਥ, ਜਿੰਨੇ ਪਿਆਰ ਮੁਹੱਬਤ ਨਾਲ, ਜਿੰਨੇ ਵੀ ਅੱਜ ਤੱਕ ਸਾਡੇ ਚਹੇਤੇ ਨੂੰ, ਜਿੰਨੇ ਵੀ ਮੈਂ ਸਾਡੇ ਸੋਸ਼ਲ ਮੀਡੀਆ ਦੇ ਆਪਣੇ ਜਿੰਨੇ ਵੀ ਪਿਆਰੇ ਵੀਰ ਭੈਣਾਂ ਸਾਡੀਆਂ ਆਈਆਂ, ਔਰ ਸਭ ਨੇ ਇਹੀ ਕਿਹਾ ਕਿ ਯਾਰ ਕਿਆ ਬਾਤ ਆ, ਵਾਕਈ ਵੀ ਇੱਕ ਟੀਵੀ 'ਤੇ ਇੱਕ ਅਦਾਕਾਰ ਨੂੰ ਵੇਖਣਾ ਔਰ ਰੀਅਲ ਲਾਈਫ 'ਚ ਵੇਖਣਾ, ਉਹਦੇ ਵਿੱਚ ਇੰਨੀ ਹੰਬਲਨੈਸ, ਇੰਨੀ ਸਿੰਪਲ ਸਿਟੀ ਔਰ ਇੰਨੀ ਸਾਦਗੀ, ਉਹ ਮੈਨੂੰ ਲੱਗਦਾ ਕਿ ਇੱਕ ਘਰਾਣੇ ਦੇ ਵਿੱਚੋਂ ਇਹਨਾਂ ਨੂੰ ਉਹ ਵੀ ਖੂਨ ਦੇ ਵਿੱਚ ਮਿਲੀ ਆ, ਗਾਇਕੀ ਦੇ ਨਾਲ ਨਾਲ ਉਹ ਚੀਜ਼ ਵੀ ਮਿਲੀ ਆ, ਉਹਦਾ ਵੀ ਅਸੀਂ ਉਸ ਦਿਨ ਜਲਵਾ ਵੇਖਾਂਗੇ। ਅਤੇ ਨਾਲ ਦੀ ਨਾਲ ਰੋਹਨ ਇੱਕ ਵਾਰ ਫਿਰ ਨੰਬਰ ਅਤੇ ਡੇਟਸ ਮੈਂਸ਼ਨ ਕਰ ਦਿਓ ਤਾਂ ਕਿ ਸਾਡੇ ਪਰਿਵਾਰ ਜਿਹੜੇ ਸੁਣ ਰਹੇ ਆ, ਦੇਖੋ ਅਸੀਂ ਤਾਂ ਲਗਾਤਾਰ ਬੋਲਦੇ ਆ ਰਹੇ ਹਾਂ ਲਗਾਤਾਰ, ਔਰ ਅੱਜ ਪੰਜਾਬੀ ਲਹਿਰਾਂ 'ਤੇ ਵੀ ਕਿਆ ਖੂਬਸੂਰਤ ਐਡਵਰਟਾਈਜ਼ਮੈਂਟ ਹੋਈ ਆ ਔਰ ਬੱਲੇ ਬੱਲੇ ਹੋ ਗਈ, ਔਰ ਅਸੀਂ ਚਾਹੁੰਦੇ ਹਾਂ ਕਿ ਲਗਾਤਾਰ ਸਾਡੇ ਸਾਰੇ ਸੋਸ਼ਲ ਮੀਡੀਆ ਦੇ ਵੀਰ ਸਾਨੂੰ ਬਹੁਤ ਸਾਥ ਦੇ ਰਹੇ ਆ, ਬਹੁਤ ਪਿਆਰ ਦੇ ਰਹੇ ਆ, ਜਲਦੀ ਨਾਲ ਇਹ ਸੋਲਡ ਆਊਟ ਹੋ ਜਾਣਾ। ਸੋ ਲੇਟ ਹੋ ਗਏ ਤਾਂ ਗਲਤੀ ਤੁਹਾਡੀ ਹੋਣੀ ਹੈ, ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ। ਐਂਡ ਮੂਮੈਂਟ 'ਤੇ ਨਾ ਕਿਹੋ ਵੀ ਟਿਕਟਾਂ ਨਹੀਂ ਮਿਲੀਆਂ, ਫਿਰ ਯੂਟਿਊਬ 'ਤੇ ਜਾਂ ਟਿਕਟੋਕ 'ਤੇ ਫਿਰ ਬਲੌਗ ਵੇਖੀ ਜਾਓਗੇ, ਉਹ ਜਿਹੜੇ ਸ਼ਾਰਟ 'ਤੇ ਵੇਖੀ ਜਾਓਗੇ ਅਤੇ ਦਿਲ ਤੁਹਾਡਾ ਤਰਸੀ ਜਾਣਾ। ਟਿਕਟਾਂ ਬਹੁਤ ਸੀਮਤ ਆ, ਅਤੇ ਲੈ ਲਓ ਰਾਈਟ ਨਾਓ ਰੋਹਨ ਵੀਰੇ ਨੰਬਰ, ਅਤੇ ਇੱਕ ਵਾਰ ਡੇਟਸ ਮੈਨਸ਼ਨ ਕਰ ਦਿਓ, ਟਾਈਮ ਜ਼ਰੂਰ ਮੈਨਸ਼ਨ ਕਰੋ, ਮੈਨੂੰ ਟਾਈਮ ਦੀ ਬਹੁਤ ਆ ਰਹੀ ਹੈ ਕਿ 7 ਵਜੇ ਸ਼ੁਰੂ ਹੋ ਜੂ ਜਾਂ ਲੇਟ ਹੋਣਾ ਕੰਮ।
1: ਭਾਅ ਜੀ ਇੱਕ ਗੱਲ ਛੋਟੀ ਜਿਹੀ ਹੋਰ
0: ਜੀ,
1: ਜਦੋਂ ਨਾ ਅਸੀਂ ਭਾਅ ਜੀ ਦੀ ਵੀਡੀਓ ਦੇਖ ਰਹੇ ਹਾਂ ਫੋਨ ਤੇ, ਹੈਨਾ, ਸਾਨੂੰ ਲੱਗਦਾ ਯਾਰ ਕਿਆ ਬਾਤ ਹੈ ਉਹ, ਬਟ ਜਦੋਂ ਚੀਜ਼ ਅਸੀਂ ਲਾਈਵ ਸੁਣਨੀ ਨਾ, ਚਲੋ ਭਾਈ ਤੁਹਾਨੂੰ ਤਾਂ ਪਤਾ ਅਸੀਂ ਬਿਹਾਈਂਡ ਦ ਸੀਨਸ ਏਅਰਪੋਰਟ ਤੇ ਪਿਕ ਕਰਨ ਗਏ ਸੀ, ਜਾਗਣ ਤਾਂ ਦੇਖਿਆ ਸੀ ਭਾਅ ਜੀ ਨੂੰ, ਜਦੋਂ ਭਾਅ ਜੀ ਦਾ ਸਲੀਮ ਭਾਈ ਦਾ ਜਦੋਂ ਸੁਰ ਲੱਗਦਾ ਪਹਿਲਾਂ, ਮਤਲਬ ਤੂੰ ਤੁਹਾਡੇ ਨਾ ਅੰਦਰੋਂ ਕੋਈ ਫੀਲਿੰਗ ਆਉਂਦੀ ਹੈ ਕਿ ਇਹ ਹੋ ਕੀ ਗਿਆ।
0: ਦੈਟਸ ਟਰੂ,
1: ਉਹ ਕਦੀ ਵੀ ਜਿਹੜੇ ਵੀਡੀਓਸ ਵੀ ਦੇਖਣਗੇ ਨਾ ਬਾਅਦ ਚੋਂ, ਉਹ ਮੌਕਾ ਦੁਬਾਰਾ ਨਹੀਂ ਆਉਣਾ। ਮਾਸਟਰ ਜੀ ਨੇ ਆਪਣੇ ਆਪ ਕਿਹਾ ਸੀ ਪਹਿਲਾਂ ਹੀ ਏਅਰਪੋਰਟ ਤੇ ਉਤਰਦੇ ਕਿ ਇਹ ਵਾਲਾ ਟੋਰਾਂਟੋ ਦਾ ਸ਼ੋਅ, ਕੱਲ ਅਸੀਂ ਜਾ ਰਹੇ ਵੈਂਕੂਵਰ, ਜੁਲਾਈ 17 ਨੂੰ ਵੈਂਕੂਵਰ ਦਾ ਸ਼ੋਅ, ਜੁਲਾਈ 19th ਦੇ ਵਿੱਚ ਐਡਮਿੰਟਨ ਦਾ ਸ਼ੋਅ।
0: ਕੀ ਬਾਤ ਹੈ,
1: ਹੈਨਾ ਭਾਜੀ, ਕਹਿ ਰਹੇ ਟੋਰਾਂਟੋ ਦਾ ਸ਼ੋਅ ਜਿਹੜਾ ਇਸ ਟਾਈਮ ਤੇ ਹੋਏਗਾ ਨਾ, ਇਹ ਡਿਫਰੈਂਟ ਚੀਜ਼ ਹੋਏਗੀ, ਤੁਸੀਂ ਮਿਸ ਨਾ ਕਰਿਓ। ਜੁਲਾਈ 24, 2026 ਮਿਸਿਸਾਗਾ ਕਨਵੈਨਸ਼ਨ ਸੈਂਟਰ, ਭਾਜੀ ਅਸੀਂ ਦਰਵਾਜ਼ੇ 7 ਵਜੇ ਖੋਲ ਰਹੇ ਹਾਂ ਵੈਨਿਊ ਦੇ, 7 ਤੋਂ ਲੈ ਕੇ 8 ਵਜੇ ਤੱਕ ਲੋਕੀ ਹੌਲੀ ਹੌਲੀ ਆਣਗੇ, ਸਾਨੂੰ ਪਤਾ ਕਈਆਂ ਨੂੰ ਸ਼ੌਂਕ ਹੁੰਦਾ ਜਲਦੀ ਆ ਕੇ ਅਸੀਂ ਫੋਟੋਆਂ ਲੈਣੀਆਂ, ਹੈ ਨਾ, ਸੋਹਣੇ ਸੋਹਣੇ ਬਣ ਕੇ ਆਉਂਦੇ ਸਾਰੇ ਜਾਣੇ, ਉਹ ਤੁਸੀਂ ਜਲਦੀ ਪਹੁੰਚੋ, ਠੀਕ ਹੈ। ਜਿਹੜੇ ਜਿਹੜੇ ਆਪਣੇ VIP ਅਰੀਨਾ ਤੇ ਜਨਰਲ ਐਡਮਿਸ਼ਨ ਚ ਬੈਠੇ ਆ, ਤੁਸੀਂ ਜਿੰਨੀ ਜਲਦੀ ਪਹੁੰਚੋਗੇ ਉਨੀ ਤੁਹਾਨੂੰ ਬੈਟਰ ਸੀਟ ਮਿਲੇਗੀ, ਠੀਕ ਹੈ ਜੀ। ਉਸ ਤੋਂ ਬਾਅਦ ਜਿੱਦਾਂ ਹੀ ਤੁਸੀਂ ਦੇਖੋਗੇ ਘੜੀ ਚ ਵੱਜ ਗਏ 8 ਵਜੇ ਤੋਂ ਲੈ ਕੇ 9:15 ਵਜੇ ਤੱਕ ਚੱਲ ਰਹੀ ਹੋਏਗੀ ਸਟੇਜ ਤੇ ਐਂਟਰਟੇਨਮੈਂਟ। ਇਹ ਕਿਹੜੀ ਐਂਟਰਟੇਨਮੈਂਟ ਹੋਗੀ, ਅਸੀਂ 1-2 ਦਿਨਾਂ ਚ ਅਨਾਊਂਸ ਕਰ ਰਹੇ ਹਾਂ ਤੇ ਇਹ ਤੁਹਾਨੂੰ ਬੰਨ ਕੇ ਰੱਖਾਂਗੇ। 9:30 9:30 ਸ਼ਾਰਪ ਸਲੀਮ ਭਾਜੀ ਵਿਲ ਬੀ ਔਨ ਸਟੇਜ।
0: ਕਿਆ ਬਾਤ ਆ, ਸੋ ਇਹ ਜਿਹੜੀ ਸ਼ਾਮ ਹੋਣੀ ਆ ਰੋਹਨ, ਇਹ ਵਾਕਈ ਬਾਕਮਾਲ ਹੋਣੀ ਆ, ਐਕਸਾਈਟਮੈਂਟ ਵਾਲੀ ਹੋਣੀ ਆ। ਸੋ ਉਹ ਜਿਹੜੇ ਸ਼ਾਮ ਦੇ 3-4 ਘੰਟੇ ਆ ਨਾ ਤੁਹਾਡੇ, ਉਹ ਜ਼ਿੰਦਗੀ ਦੇ ਬਿਹਤਰੀਨ ਘੰਟੇ ਹੋਰ ਨਿਬੜਨਗੇ, ਇਹ ਸਾਡਾ ਤੁਹਾਡੇ ਨਾਲ ਪ੍ਰੋਮਿਸ ਆ। ਸੋ ਤੁਸੀਂ 647-9798-73 ਜਾਂ ਮਿਲਣਾ www.milnatix.com ਤੇ ਜਾ ਕੇ ਟਿਕਟਾਂ ਆਪਣੀਆਂ ਰਾਈਟ ਨਾਓ ਤੁਸੀਂ ਆਪਣੀਆਂ ਅਸੈਂਬਲ ਕਰ ਲਓ। ਔਰ ਮੈਂ ਇਹ ਵੀ ਗੱਲ ਕਹੀ ਹੈ ਕਿ ਕੋਡ ਤੁਹਾਨੂੰ ਦਿੱਤਾ ਹੋਇਆ ਜਿਹੜੇ ਕੋਡ ਦਾ ਫਾਇਦਾ ਲੈਣਾ ਚਾਹੁੰਦੇ ਨੇ, ਸੋ ਮਿਲਣਾ 10 ਜਾਂ ਉਡਾਨ 10 ਜਾ ਕੇ ਕੋਡ ਲਾ ਲਿਓ, ਤੁਹਾਡੀ ਬਹੁਤ ਸਾਰੀ ਸੇਵਿੰਗ ਅਸੀਂ ਕਰਾ ਦੇਣੀਆਂ, ਅਤੇ ਨਾਲ ਦੀ ਨਾਲ ਤੋਂ ਈਵੈਂਟ ਬ੍ਰਾਈਟ 'ਤੇ ਵੀ ਟਿਕਟਾਂ ਲੈ ਸਕਦੇ ਹੋ ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਆ, ਪਰ ਮਿਲਣਾ tix.com ਤੇ ਤੁਹਾਡੀ ਸੇਵਿੰਗ ਹੋ ਜਾਣੀ ਆ। ਟਿਕਟਾਂ ਤੁਸੀਂ ਜਿੱਥੋਂ ਮਰਜ਼ੀ ਲੈ ਲਓ, ਪਰ ਲੈ ਲਓ, ਬਾਅਦ ਵਿੱਚ ਇਹ ਨਾ ਕਿਹੋ ਕਿ ਯਾਰ ਰਹਿ ਗਏ ਅਸੀਂ, ਕਾਸ਼ ਅਸੀਂ ਇਸ ਨੂੰ ਲਾਈਵ ਇੰਜੋਏ ਕਰ ਪਾਉਂਦੇ, ਮਾਸਟਰ ਫਰੀ ਨੂੰ ਅਸੀਂ ਲਾਈਵ ਦੇਖ ਪਾਉਂਦੇ। ਸੋ ਇਹ ਜੇ ਆਨੰਦ ਤੁਸੀਂ ਲੈਣਾ ਆ ਤਾਂ ਟਿਕਟਾਂ ਤੁਸੀਂ ਰਾਈਟ ਨਾਓ ਲੈ ਲਓ, ਜੇ ਡਿਸਕਾਊਂਟ ਚਾਹੀਦਾ। ਹਾਂ, ਜੇ ਤੁਸੀਂ ਟੇਬਲ ਬੁੱਕ ਕਰਾਉਣਾ, ਮੈਨੂੰ ਨਾਗਪਾਲ ਸਰ ਹੋਣਾ ਨਾਲ ਮੇਰੀ ਹੁਣੇ ਗੱਲ ਹੋ ਰਹੀ ਸੀਗੀ ਸਟੂਡੀਓ 'ਚ ਆਉਣ ਤੋਂ ਪਹਿਲਾਂ, ਅਤੇ ਇਹਨਾਂ ਨੇ ਆਪਣੇ ਸਟਾਫ ਨੂੰ ਪੂਰਾ ਟੇਬਲ ਬੁੱਕ ਕਰਾਉਣਾ, ਅਤੇ ਮੈਂ ਕਿਹਾ ਫਿਰ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਅਤੇ ਅਸੀਂ ਰੋਹਨ ਵਾਲਾ ਤੋਂ ਵਧੀਆ ਜਿਹਾ ਡਿਸਕਾਊਂਟ ਤੁਹਾਨੂੰ ਲੈ ਕੇ ਦੇਵਾਂਗੇ। ਸੋ ਉਹਦੇ ਵਾਸਤੇ ਤੁਸੀਂ 437-8708-001 ਤੇ ਮੇਰੇ ਨਾਲ ਗੱਲਬਾਤ ਕਰ ਲਿਓ, ਜਾਂ ਰੋਹਨ ਨਾਲ ਤੁਸੀਂ ਗੱਲਬਾਤ ਕਰ ਲਿਓ 647-9798-73, ਮੇਰਾ ਨਾਮ ਲੈ ਦਿਓ, ਇੱਕੋ ਹੀ ਗੱਲ ਆ। ਸੋ ਮੈਨੂੰ ਕਾਲ ਕਰ ਲਓ, ਰੋਹਨ ਨੂੰ ਕਾਲ ਕਰ ਲਓ, ਡਿਸਕਾਊਂਟ ਤੁਹਾਨੂੰ ਤਾਂ ਵੀ ਮਿਲ ਜਾਣਾ ਆ। ਸੋ 6-4-7-7-8-3-9-8-7-3 ਡਿਸਕਾਊਂਟ ਦੇ ਚੱਕਰ ਦੇ ਵਿੱਚ ਲੇਟ ਹੋ ਗਿਓ, ਸ਼ੋਅ ਸੋਲਡ ਆਊਟ ਹੋ ਜਾਣਾ, ਰਾਈਟ ਨਾਓ ਟਿਕਟਾਂ ਲੈ ਲਓ, ਅਤੇ ਰੋਹਨ ਵੀਰੇ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਮੈਸੇਜ ਵੀ ਦੇ ਦਿਓ।
1: ਲੁੱਟ ਪੁੱਟ ਹੋ ਕੇ ਅੱਜ ਬੈਠਾ ਮੰਗੀ ਮਾਲਨੀ, ਗਾਨੀ ਛੱਲਾ ਮੋੜੇ ਤੇਰਾ ਮੋੜ ਤਾਰੂ ਮਾਲਨੀ।
0: ਆਏ ਹੋਏ,
1: ਇਹ ਵਾਲਾ ਜਦੋਂ ਸੁਣੀ,
0: ਇਹ ਅਸਰ ਹੋ ਗਿਆ ਤੁਹਾਡੇ ਤੇ, ਇਹ ਇੰਨੇ ਦਿਨ ਘਸ ਕੇ ਨਾ ਜਿਵੇਂ ਪਾਰਸ ਨਾਲ ਕਹਿ ਕਹਿ ਕੇ ਸੋਨਾ ਬਣ ਜਾਂਦਾ, ਇਹ ਤੁਹਾਨੂੰ ਹੋ ਗਿਆ ਅਸਰ ਮਾਸਟਰ ਸਲੀਮ ਜੀ ਦਾ। ਸੋ ਬਿਲਕੁਲ ਜੀ, ਇਹ ਖੂਬਸੂਰਤ ਨਗਮੇ ਸਾਰੇ ਉਸ ਦਿਨ ਤੁਸੀਂ ਸਭ ਨੇ ਝੂਮਣਾ ਆ। ਸੋ ਇਹ ਜਿਹੜਾ ਖੂਬਸੂਰਤ ਆਨੰਦ ਸ਼ਾਮ ਦਾ ਲੈਣਾ, ਫਿਰ ਨੋ ਕੁਐਸਚਨ, ਤੁਸੀਂ ਸਿਰਫ ਕਾਲ ਕਰਨੀ ਆ 647-7-83-98-73 ਤੇ, ਅਤੇ ਨਾ ਜਾਂ ਤੁਸੀਂ www.milnatix.com। ਦੈਟਸ ਆਲ, ਔਰ ਸੁਨੇਹਾ ਤੁਹਾਨੂੰ ਦਿੰਦੇ ਰਹਾਂਗੇ, ਕਾਲ ਤੁਸੀਂ ਮੈਨੂੰ ਕਰ ਲਿਓ। ਥੈਂਕ ਯੂ ਸੋ ਮੱਚ ਰੋਹਨ, ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ। 905-673-33-9056-73-33-37 ਤੇ ਬਾਈ ਮਾਸਟਰ ਸਲੀਮ, ਕਿਆ ਬਾਤ ਆ।

0: ਸਾਡੇ ਨਾਲ ਸਾਡੇ ਸਪੌਂਸਰ ਸਾਹਿਬਾਨ ਜੁੜੇ ਹੋਏ ਨੇ, ਸਾਡੇ ਨਾਲ ਨਾਗਪਾਲ ਸਰ ਲਾਈਨ 'ਤੇ ਨੇ, ਸਾਡੇ ਨਾਲ ਗੁਰਜੀਤ ਸੂਰੀ ਜੀ ਲਾਈਨ 'ਤੇ ਨੇ, ਸਾਡੇ ਨਾਲ ਸੁੱਖ ਬਾਈ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਵੀ ਲਾਈਨ 'ਤੇ ਨੇ। ਸੋ ਵਨ ਬਾਏ ਵਨ ਆਪਾਂ ਗੱਲਬਾਤ ਕਰਾਂਗੇ, ਸਮੇਂ ਦੇ ਨਜ਼ਾਕ ਨੂੰ ਸਮਝਿਓ, ਥੋੜ੍ਹਾ ਜਿਹਾ ਮਾਫੀ ਦਿਓ। ਪਹਿਲਾਂ ਨਾਗਪਾਲ ਸਰ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਆਲ ਕਾਇੰਡ ਇੰਸ਼ੋਰੈਂਸ ਤੋਂ ਅਸੀਂ ਇੰਸ਼ੋਰੈਂਸ ਦੇ ਸੁਨੇਹੇ ਦੇਵਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ ਨਾਗਪਾਲ ਸਰ, ਕੀ ਹਾਲ ਚਾਲ ਆ ਜੀ? ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਵਧੀਆ ਜੀ। ਐਂਡ ਦੈਨ ਬਸ ਕਿ 2 ਮਿੰਟ ਹੀ ਲੂੰਗਾ ਆਪਕੇ
0: ਜੀ।
1: ਐਂਡ ਦੈਨ ਲਾਈਕ ਅਬ ਬਸ 4 ਦਿਨ ਰਹਿ ਗਏ ਹੈ ਸੈਟਰਡੇ ਕੋ, ਸਿਰਫ 4 ਦਿਨ ਰਹਿ ਗਏ ਹੈ। 30 to 100,000 ਕੀ ਫੰਡਿੰਗ ਅਬ ਹਾਸਿਲ ਕਰ ਸਕਤੇ ਹੈ
0: ਜੀ।
1: ਸਲੀਮ ਜੀ ਕੇ ਸ਼ੋਅ ਕੋ ਰਹਿ ਗਏ 9 ਦਿਨ ਔਰ ਹਮਾਰੇ ਸ਼ੋਅ ਕੋ ਰਹਿ ਗਏ 4 ਦਿਨ।
0: ਆਈ ਤੇ ਰੱਖ
1: ਹਾਂਜੀ, ਤੋ ਇਸ ਲਈ ਆਪਨੇ ਅਗਰ ਅਭੀ ਵੀ ਅਪਲਾਈ ਨਹੀਂ ਕਰਾ, ਫੰਡਿੰਗ ਹਾਸਿਲ ਨਹੀਂ ਕਰੀ ਸਕਿੱਲ ਡਿਵਲਪਮੈਂਟ ਕੇ ਲੀਏ, ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ ਟੈਕਸ ਫਰੀ,
0: ਨਾਗਪਾਲ ਸਰ ਤੋਂ ਨੀ ਮੰਨਣਾ, ਤੁਸੀਂ ਸਾਈਨ ਅਪ ਕਰੋ ਤੇ ਮੈਨੂੰ ਸਕਰੀਨਸ਼ਾਟ ਭੇਜੋ ਕਿ ਦੇਖੋ ਅਸੀਂ ਸਾਈਨ ਅਪ ਕਰ ਲਿਆ। ਦੇਖੋ ਫਾਇਦਾ ਤੁਹਾਡਾ ਹੀ ਆ, ਉਧਰੋਂ ਤੁਹਾਨੂੰ $30,000, $50,000, $80,000 ਮਿਲ ਜਾਣਾ ਬਿਲਕੁਲ ਫਰੀ ਦੇ ਵਿੱਚ, ਨਾਲੇ ਤੁਸੀਂ ਆਪਣਾ ਸਕਿੱਲ ਡਿਵੈਲਪ ਕਰ ਲੈਣਾ। ਰਾਈਟ, ਤੁਸੀਂ ਮੈਨੂੰ ਉਹ ਜਿਹੜੀ ਤੁਹਾਡੀ ਸਾਈਨ ਅਪ ਦੀ ਜਿਹੜੀ ਭੇਜ ਦਿਓ ਸਕਰੀਨਸ਼ਾਟ, ਮੇਰੇ ਵੱਲੋਂ VIP ਟਿਕਟ ਬਿਲਕੁਲ ਫਰੀ ਤੁਹਾਨੂੰ। ਚਲੋ ਦਿਓ ਮੈਸੇਜ ਨਾਗਪਾਲ ਸਰ।
1: ਬਹੁਤ ਬੜੀਆ, ਬਹੁਤ ਬੜੀਆ ਜੀ। ਐਂਡ ਦੈਨ ਇਸਮੇ ਕੁਛ ਏਜ ਲਿਮਿਟ ਨਹੀਂ ਹੈ, ਚਾਹੇ ਰਿਟਾਇਰਡ ਹੈ, ਪੈਨਸ਼ਨ ਪੇ ਹੈ, ਨੋ ਕ੍ਰੈਡਿਟ ਚੈੱਕ, ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਹਮਾਰੇ ਖਾਤੇ ਮੇਂ ਨਹੀਂ ਆਤੀ। ਕੋਈ ਚਲਾਕੀ ਨਹੀਂ ਹੈ, ਕੋਈ ਗ੍ਰੀਡੀਨੈਸ ਨਹੀਂ ਹੈ, ਕੋਈ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਅਪਰੋਚ ਨਹੀਂ ਹੈ। ਛੋਟੀ ਸੀ ਫੀਸ ਹੈ ਕਾਮ ਹੋਣੇ ਕੇ ਬਾਅਦ $199 or $499 ਡਿਪੈਂਡਿੰਗ ਔਨ ਕੋਰਸ ਔਰ ਲਾਈਕ ਅਪਸਕਿਲ ਹਾਸਿਲ ਕਰੇ, ਫੰਡਿੰਗ ਹਾਸਿਲ ਕਰੇ, ਜਿਸਕਾ ਮੇਜਰ ਪੋਰਸ਼ਨ ਕਿਆ ਹੈ
0: ਗ੍ਰਾਂਟ,
1: ਸਭ ਖਤਮ ਹੈ 4 ਦਿਨ ਬਾਅਦ। ਕਿਤਨੀ ਰੇਂਜ ਹੈ? 30 to 100,000 dollars। ਆਫਿਸ ਆਏ ਕੱਲ ਹਮਾਰੇ 218 ਐਕਸਪੋਰਟ ਬੁਲੇਵਰਡ ਪੇ, ਕਾਲ ਆਪ ਅਭੀ ਕਰ ਸਕਤੇ, ਅਭੀ ਵੀ ਸ਼ਾਇਦ ਸਟਾਫ ਉਠਾਲੇਗਾ ਕਾਲ, ਵਟਸਐਪ ਕਰੇ, ਮੈਸੇਜ ਕਰੇ, ਕੱਲ ਆਫਿਸ ਆਏ, 4 ਦਿਨ ਰਹਿ ਗਏ, ਗਵਰਨਮੈਂਟ ਕੀ ਪਾਲਿਸੀ ਹਮਾਰੀ ਹੋਤੀ ਤੋ ਜ਼ਿੰਦਗੀ ਵਾ ਰੱਖ ਲੈਤੇ, ਖਤਮ ਹੋ ਰਹੇ
0: 4 ਦਿਨਾਂ ਦੇ ਵਿੱਚ ਗ੍ਰਾਂਟਸ ਬੰਦ ਹੋ ਜਾਣੀਆਂ। ਪਰ ਨਾਗਪਾਲ ਸਰ ਦੱਸੋਗੇ, $1,00,000 ਆਪਾਂ ਕਹਿੰਦੇ, ਕਦੀ $1,00,000 ਕਿਸੇ ਪਰਿਵਾਰ ਦਾ ਬਣਿਆ ਵੀ ਆ?
1: ਬਹੁਤ ਵਾਰ ਬਣਾਇਆ ਹੈ ਹਮਾਰੇ ਲਾਈਕ ਜਿਤਨੇ ਵੀ ਲਾਈਕ ਬਾਕੀ ਚਲੇ ਬਸਾ ਨਹੀਂ ਕਿ ਜੋ ਅਦਰ ਕਮਿਊਨਿਟੀਜ਼ ਹੈ ਉਨਮੇ ਤੋ
0: 1,00,000 ਤੋਂ ਵੱਧ ਵੀ ਜਾਂਦੀ ਹੈ ਜੀ, 1,00,000 ਤੋਂ ਵੱਧ ਵੀ ਜਾਂਦੀ ਗ੍ਰਾਂਟ।
1: मैक्सिमम एक क्लाइंट के 8 बच्चे थे, उनके उनको 1,30,000 तक आई थी फंडिंग।
0: अच्छा अच्छा, ये डिपेंड करता है कि थोड़े फैमिली साइज दे
1: सर, जितनी कम इनकम है।
0: हाँ देखो, पर मेहनत भी कितनी है ना, 8 बच्चे करने भी केड़ा मेहनत, इतनी मेहनत करनी है कि सौखी है। सो 437
1: जी, इनकी इनकम कम है, पीआर सिटीजन प्रोटेक्टेड पर्सन है और लाइक बच्चे ज्यादा है।
0: ਚਲ ਆ ਜਾਓ ਮਾੜਾ ਜਿਹਾ ਫਿਰ ਹੁਣ ਸਰੋਤੇ ਕਾਲ ਕਿਵੇਂ ਕਰਨ, ਕਿਉਂਕਿ ਉਧਰੋਂ ਸਲੀਮ ਦੀ VIP ਦੀ ਟਿਕਟ ਵੀ ਮਿਲ ਜਾਣੀ ਆ ਫਰੀ ਦੇ ਵਿੱਚ, ਉਧਰੋਂ ਇਧਰੋਂ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਮਿਲ ਜਾਣੀ ਆ, ਸਕਿੱਲ ਵੀ ਡਿਵੈਲਪ ਹੋ ਜਾਣਾ ਔਰ ਤੁਹਾਡਾ ਬੇਸ ਵੀ ਕੈਨੇਡਾ ਦੇ ਸਟਰੋਂਗ ਬਣ ਜਾਣਾ, ਚੰਗੀਆਂ ਜੋਬਾਂ ਵੀ ਅੱਗੇ ਜਾ ਕੇ ਲੈ ਸਕਦੇ ਹੋ। ਸੋ 437-237-3175 437-264-3175 ਨਾਗਪਾਲ ਸਰ ਇੱਕ ਵਾਰੀ ਨੰਬਰ ਤੁਸੀਂ ਵੀ ਦੇ ਦਿਓ।
1: ਨੰਬਰ ਜੀ 437-264-3175 8 ਸਾਲ ਸੇ ਬਿਜ਼ਨਸ ਮੈਂ ਹੈ, ਬਹੁਤ ਤੋਂ ਹੈਲਪ ਕਰ ਚੁੱਕੇ ਹੈ, ਸ਼ੁਰੂ ਨਹੀਂ ਕਰ ਰਹੇ ਕੰਮ, ਬਹੁਤ ਟਾਈਮ ਹੋ ਗਿਆ, ਪ੍ਰੋਪਰ ਆਫਿਸ ਹੈ, ਪ੍ਰੋਪਰ ਇੰਪਲੋਈ। 437-264-3175
0: ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੁੰਦੀ ਨਾਗਪਾਲ ਸਰ ਤੁਹਾਨੂੰ?
1: ਜਬ ਕਲਾਇੰਟਸ ਕੇ ਅਕਾਊਂਟ ਮੇਂ ਪੈਸੇ ਗਿਰਤੇ ਹੈਂ,
0: ਆਈ ਤੇ ਰੱਖ ਕੇ ਆਵਾਜ਼,
1: ਦਿਲ ਸੇ ਦੁਆ ਦੇ ਕੇ ਔਰ ਗਿਫਟ ਲੈ ਕੇ ਆਤੇ ਹੈ, ਇਸ ਲਈ ਮੇਰੇ ਬਾਲ ਸਫੇਦ ਹੋ ਗਏ ਸਰਵ ਕਰਤੇ ਕਰਤੇ, ਸਟ੍ਰੈਸ ਲਗਾ ਗਏ ਨਾ, ਲੋਗੋ ਕੋ ਖੁਸ਼ ਰੱਖਣਾ।
0: ਬਿਲਕੁਲ, ਸਰਵਿਸ ਜਦੋਂ ਤੁਸੀਂ ਸਹੀ ਡਿਲੀਵਰ ਕਰ ਦਿੰਦੇ ਹੋ ਨਾ, ਇਹ ਵੀ ਇੱਕ ਖੁਸ਼ੀ ਦਾ। ਸੋ ਇੰਡੀਆ ਜਾਂਦੇ ਉਦੋਂ ਖੁਸ਼ੀ ਹੁੰਦੀ ਹੈ, ਟਿਕਟ ਹੋ ਜਾਂਦੀ ਜੋ ਤੁਹਾਡੀ? ਉਦੋਂ ਨਹੀਂ ਹੁੰਦੀ,
1: ਬਿਮਾਰ ਹੋ ਗਿਆ ਤਾਂ ਜਾਣੇ ਕਾ ਮਨ ਨਹੀਂ ਦੂਸਰੀ।
0: ਹਾਂ, ਤੁਹਾਡੀ ਐਕਸਾਈਟਮੈਂਟ ਖਰਾਬ ਹੋ ਗਈ। ਚਲੋ ਐਨੀਵੇ, ਤੁਸੀਂ ਬਸ ਇੱਦਾਂ ਹੀ ਫੰਡਿੰਗਾਂ ਦਵਾਉਂਦੇ ਰਹੋ ਤੇ ਉਹੀ ਖੁਸ਼ੀਆਂ ਲੈਂਦੇ ਰਹੋ, ਇਹੀ ਬਹੁਤ ਆ ਸਾਨੂੰ, ਤਾਂ ਉਹੀ ਖੁਸ਼ੀ ਚਾਹੀਦੀ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

0: ਸੌਦਾ ਮਨਜ਼ੂਰ ਹੋਵੇ ਜਾਂ ਨਾ ਹੋਵੇ ਪਰ ਟਿਕਟਾਂ ਤੁਸੀਂ ਮਾਸਟਰ ਸਲੀਮ ਦੇ ਕੰਸਰਟ ਦੀਆਂ ਲੈ ਲਓ ਕਿਉਂਕਿ ਟਿਕਟਾਂ ਬਹੁਤ ਲਿਮਿਟਡ ਰਹਿ ਗਈਆਂ, ਸ਼ੋਅ ਸੋਲਡ ਆਊਟ ਹੋ ਜਾਣਾ ਆ। ਇੱਕ ਚੰਗੀ ਆਵਾਜ਼, ਚੰਗਾ ਸੰਗੀਤ, ਚੰਗਾ ਮਿਊਜ਼ਿਕ ਤੁਸੀਂ ਸੁਣਨਾ ਚਾਹੁੰਦੇ ਹੋ, ਇੱਕ ਪਰਿਵਾਰਕ ਫੈਮਿਲੀ ਸ਼ੋਅ ਬਹਿ ਕੇ VIP ਤਰੀਕੇ ਨਾਲ ਵੇਖਣਾ ਚਾਹੁੰਦੇ ਹੋ ਤਾਂ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਟਿਕਟਾਂ ਬਹੁਤ ਲਿਮਿਟਡ ਆ ਅਤੇ 2-3 ਦਿਨਾਂ ਤੱਕ ਸ਼ੋਅ ਸੋਲਡ ਆਊਟ ਹੋ ਜਾਣਾ, ਫਿਰ ਨਾ ਕਿਉਂਕਿ ਅਸੀਂ ਰਹਿ ਗਏ ਹਾਂ। ਸੋ ਟਿਕਟਾਂ ਬਹੁਤ ਸੀਮਤ ਆ। ਸੋ 437-8700-001 'ਤੇ ਜਾ ਕੇ ਜਾਂ ਤੁਸੀਂ www.milnatickets.com 'ਤੇ ਜਾ ਕੇ ਉਡਾਨ 10 ਕੋਡ ਪਾ ਲਿਓ, ਤੁਹਾਡੀ ਸੇਵਿੰਗ ਹੋ ਜਾਣੀ ਆ। ਸੋ ਮਾਸਟਰ ਸਲੀਮ 24 ਜੁਲਾਈ ਮਿਸੀਸਾਗਾ ਕਨਵੈਨਸ਼ਨ ਸੈਂਟਰ। ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ ਔਰ ਲੰਬੇ ਸਮੇਂ ਤੋਂ ਗੁਰਜੀਤ ਸੂਰੀ ਜੀ ਵੀ ਲਾਈਨ 'ਤੇ ਨੇ ਔਰ ਸੁਖਬਾਈ ਜੀ ਵੀ ਗ੍ਰੈਂਡ ਹੋਮ ਫਰਨੀਚਰ ਤੋਂ ਉਹ ਵੀ ਲਾਈਨ 'ਤੇ ਨੇ। ਸਭ ਤੋਂ ਪਹਿਲਾਂ ਆਪਾਂ ਸ਼ੋਰਟ ਜਿਹਾ ਇੰਟਰਵਿਊ ਰੱਖਾਂਗੇ, ਅਸਾਂ ਗੁਰਜੀਤ ਸੂਰੀ ਹੁਣਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਤੇ ਬਾਕੀ ਜੇ ਸੁਖਬਾਈ ਜੀ ਤੁਸੀਂ ਵੀ ਹੋਲਡ ਰੱਖਿਓ, ਰਸ਼ਮੀਤ ਜੀ ਮਾਫ਼ ਕਰਨਾ, ਤੁਸੀਂ ਵੀ ਬਸ 2 ਮਿੰਟ ਹੋਲਡ ਕਰਕੇ ਰੱਖੋ, ਅਸੀਂ ਇੱਕ ਸੁਨੇਹਾ ਲੈ ਲਈਏ ਆਲ ਕਾਇੰਡ ਇੰਸ਼ੋਰੈਂਸ ਦਾ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਸਤਿ ਸ਼੍ਰੀ ਅਕਾਲ ਪ੍ਰਭਜੀਤ।
0: ਜੀ ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਸਾਡੇ ਤੱਕ। ਗੁਰਜੀਤ ਜੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਜੀ, ਆਪਣਾ ਮਾਈਕ ਚੈੱਕ ਕਰੋ ਪਲੀਜ਼। 905-673-3337 905-673-3337 ਗੁਰਜੀਤ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਪਲੀਜ਼ ਤੁਹਾਡੀ ਆਵਾਜ਼ ਚੈੱਕ ਕਰੋ ਮੈਨੂੰ, ਤੁਸੀਂ ਜਾਂ ਦੁਬਾਰਾ ਕਾਲ ਕਰ ਲਓ ਜੀ, ਤਦ ਤੱਕ ਮੈਂ ਰਸ਼ਮੀਤ ਜੀ ਉਹਨਾਂ ਨਾਲ ਗੱਲਬਾਤ ਕਰ ਲੈਣਾ ਜੀ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਬਹੁਤ ਬਹੁਤ ਧੰਨਵਾਦ ਪ੍ਰਭਜੀਤ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
1: ਜੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-539-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਜਿਹੜਾ ਪ੍ਰਭਜੀ ਅਨਾਊਂਸਮੈਂਟ ਹੋਈ ਹੈਗੀ ਆਪਣੀ ਬੈਂਕ ਆਫ ਕੈਨੇਡਾ ਦੀ ਪ੍ਰਾਈਮ ਰੇਟ ਦੀ, ਸੋ ਨੋਰਮਲੀ ਮੇਰੇ ਕੋਲ ਬਹੁਤ ਸਾਰੀਆਂ ਕਾਲਸ ਆਉਂਦੀਆਂ, ਆਈ ਥਿੰਕ ਅੱਜ ਪਹਿਲੀ ਵਾਰ ਇੱਦਾਂ ਹੋਇਆ ਕਿ ਕੋਈ ਕਾਲ ਨਹੀਂ ਸੀਗੀ, ਸੋ ਆਈ ਥਿੰਕ ਸਾਨੂੰ ਅੰਡਰਸਟੈਂਡਿੰਗ ਹੋ ਗਈ ਹੈਗੀ ਹੈ ਕਿ ਪ੍ਰਾਈਮ ਰੇਟ ਜਾਂ ਬੈਂਕ ਆਫ ਕੈਨੇਡਾ ਦਾ ਬੈਂਚ ਮਾਰਕ ਰੇਟ 'ਚ ਕੀ ਫਰਕ ਹੈਗਾ। ਐਟ ਦਾ ਸੇਮ ਟਾਈਮ ਫਿਰ ਵੀ ਐਕਸਪਲੇਨ ਕਰਾਂਗੀ ਕਿ ਬੈਂਚ ਮਾਰਕ ਰੇਟ ਜੋ 2.25% ਹੈ ਉਹ ਰੇਟ ਮੋਰਗੇਜ ਦਾ ਰੇਟ ਨਹੀਂ ਹੈ
0: ਜੀ।
1: ਸੋ ਮੋਰਗੇਜ ਦਾ ਰੇਟ ਰਿਲੇਟਡ ਹੁੰਦਾ ਹੈਗਾ ਪ੍ਰਾਈਮ ਰੇਟ ਦੇ ਨਾਲ, ਉਹ ਵੀ ਤਾਂ ਜੇ ਤੁਹਾਡੀ ਵੇਰੀਏਬਲ ਰੇਟ ਦੀ ਮੋਰਗੇਜ ਹੈਗੀ। ਵੇਰੀਏਬਲ ਰੇਟ ਦੀ ਮੋਰਗੇਜ ਮਤਲਬ ਵੇਰੀ ਕਰਦੀ ਹੈ, ਜੋ ਵੇਰੀ ਮਤਲਬ ਜੋ ਚੇਂਜ ਹੁੰਦੀ ਹੈ।
0: ਸੋ
1: ਜਿੱਦਾਂ ਤੁਹਾਨੂੰ ਬੈਂਕ ਦੇ ਦਿੰਦਾ ਪ੍ਰਾਈਮ ਮਾਈਨਸ 1, ਹੁਣ ਇਸ ਵੇਲੇ ਪ੍ਰਾਈਮ ਹੈਗਾ 4.45 ਮਾਈਨਸ 1 ਮਤਲਬ 3.45, ਉਹ ਤੁਹਾਡਾ ਮੋਰਗੇਜ ਦਾ ਰੇਟ ਹੈ 3.45। ਬਟ ਅਗਰ ਪ੍ਰਾਈਮ ਉੱਪਰ ਥੱਲੇ ਜਾਂਦਾ ਹੈਗਾ ਉਹਦੇ ਨਾਲ ਕੀ ਹੈ ਤੁਹਾਡਾ ਰੇਟ ਬਦਲ ਸਕਦਾ ਹੈਗਾ, ਤੁਹਾਡੀ ਮੋਰਗੇਜ ਦੀ ਕਿਸ਼ਤ ਬਦਲ ਸਕਦੀ ਹੈ, ਕਿਸ਼ਤ ਵੀ ਉੱਪਰ ਥੱਲੇ ਹੋ ਸਕਦੀ ਹੈ, ਬਟ ਡਿਪੈਂਡਿੰਗ ਔਨ ਕਿਹੜੇ ਬੈਂਕ ਕੋਲ ਹੈਗੇ ਆ, ਕਿਹੜੇ ਪ੍ਰੋਡਕਟ ਦੇ ਨਾਲ ਹੈਗੇ ਆ। ਸੋ ਅਗੇਨ 2.25% ਜਿਹੜਾ ਬੈਂਚ ਮਾਰਕ ਰੇਟ ਹੈ, ਉਹ ਬੈਂਚ ਮਾਰਕ ਰੇਟ ਉਹ ਹੁੰਦਾ ਜਿਸ ਰੇਟ ਤੇ ਬੈਂਕ ਆਫ ਕੈਨੇਡਾ ਤੋਂ ਦੂਜੇ ਬੈਂਕ ਪੈਸਾ ਚੱਕ ਰਹੇ ਨੇ, ਬਟ ਅੱਗੇ ਕਿੰਨੇ ਰੇਟ ਤੇ ਕਲਾਇੰਟ ਨੂੰ ਦੇ ਰਹੇ ਨੇ ਉਹ ਹੋ ਗਿਆ ਪ੍ਰਾਈਮ ਰੇਟ ਤੇ ਬੇਸਿਸ ਤੇ। ਕੋਈ ਵੀ ਲੋਨ ਤੁਹਾਡਾ, ਨਾ ਸਿਰਫ ਮੋਰਗੇਜ, ਕੋਈ ਵੀ ਲੋਨ, ਨਾਰਮਲੀ ਲਾਈਨ ਆਫ ਕ੍ਰੈਡਿਟ ਜਿਹੜੀਆਂ ਨੇ ਉਹ ਵੇਰੀਏਬਲ ਰੇਟ ਤੇ ਹੁੰਦੀਆਂ ਨੇ, ਸੋ ਉਹਨਾਂ ਦੀ ਜਿਹੜੀ ਫਲਕਚੁਏਸ਼ਨ ਹੈਗੀ ਹੈ ਰੇਟ ਦੀ, ਰਾਈਟ ਵੇ ਹੋ ਜਾਂਦੀ ਹੈਗੀ ਹੈ ਤੁਹਾਡੀ ਮੋਰਗੇਜ, ਤੁਹਾਡੀ ਲਾਈਨ ਆਫ ਕ੍ਰੈਡਿਟ ਦੀ ਪੇਮੈਂਟ ਹਮੇਸ਼ਾ ਚੇਂਜ ਹੁੰਦੀ ਹੈ ਡਿਪੈਂਡਿੰਗ ਔਨ ਕਿੰਨਾ ਰੇਟ ਹੈ। ਸੋ ਅਗਰ ਤੁਹਾਨੂੰ ਰੇਟ ਬਾਰੇ ਕੋਈ ਕੁਐਸਚਨ ਹੈਗਾ, ਰਿਨਿਊਅਲ ਬਾਰੇ ਕੋਈ ਕੁਐਸਚਨ ਹੈਗਾ, ਮੋਰਗੇਜ ਰਿਲੇਟਡ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੋਰਗੇਜ ਦੇ ਰਿਲੇਟਡ ਤੁਸੀਂ ਕਾਲ ਕਰਨੀ ਹੈ ਰਸ਼ਮੀਤ ਹੋਣਾ ਨੂੰ, ਜਾਂ ਤੁਸੀਂ ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਫਰਮ ਕਾਲ ਮੋਰਗੇਜ, ਔਰ ਨਾਲ ਦੀ ਨਾਲ ਗੁਰਜੀਤ ਸੂਰੀ ਜੀ ਕਾਲ ਸਾਡੀ ਡਿਸਕਨੈਕਟ ਹੋ ਗਈ ਹੈ। ਗੁਰਜੀਤ ਜੀ ਪਲੀਜ਼ ਜੇ ਤੁਸੀਂ ਸੁਣ ਰਹੇ ਹੋ ਤਾਂ ਦੁਬਾਰਾ ਮੈਨੂੰ ਕੱਟ ਕੇ ਕਾਲ ਲਾਓ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। 905-673-3337 9056733337

0: ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ?
1: ਸਤਿ ਸ਼੍ਰੀ ਅਕਾਲ ਜੀ, ਵਾਰਾ ਕੀ ਹਾਲ ਜੀ?
0: ਠੀਕ ਠੀਕ ਜੀ, ਆਲ ਚੁੱਕਰ ਜੀ, ਆਲ ਗੁੱਡ ਆਲ ਗੁੱਡ, ਤੁਸੀਂ ਸੁਣਾਓ, ਠੀਕ ਹੋ?
1: ਮੈਂ ਕਿਹਾ ਇਹਨਾਂ ਨੇ ਪੀ ਆਰ ਚਲੋ ਬੈਨਰ ਸਮਝਦਾ, ਪੀ ਆਰ ਦੀ ਖੁਸ਼ੀ ਚੱਲ ਰਹੀ ਹੁੰਦੀ ਆ, ਜਿਵੇਂ ਕਈ ਜਿਹੜੇ ਮੁੰਡੇ ਫਿਰ ਸਟੂਡੈਂਟ
0: ਜੀ,
1: ਬਟ ਜਿਹਨਾਂ ਦੀ ਨਹੀਂ ਹੋ ਰਹੀ ਉਹਨਾਂ ਦੇ ਵਿਚਾਰਾਂ ਦੀ ਖੁਸ਼ੀ ਬੜਾ ਹਾਲ ਹੈ।
0: ਹਾਂ ਨਹੀਂ, ਇਹ ਬਿਲਕੁਲ ਜੀ ਬਿਹਤਰੀਨ ਹੈ। ਮੈਨੂੰ ਅੱਗੇ ਇੱਕ ਇੱਕ ਵੀਰ ਜੀ ਦੀ ਕਾਲ ਆਈ ਸੀ, ਕਹਿੰਦੇ ਕਿ ਪੀ ਆਰ ਦੀ ਵੀ ਖੁਸ਼ੀ ਬਿਹਤਰੀਨ ਹੈ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਇੰਡੀਆ ਦੀ ਟਿਕਟ ਹੋ ਜਾਂਦੀ ਹੈ ਜਿਹੜੀ, ਉਹ ਐਕਸਾਈਟਮੈਂਟ ਹੁੰਦੀ ਹੈ। ਜਿਵੇਂ ਬਾਕੀ ਦੇ ਵੀਰ ਆਏ ਸੀ, ਬਹੁਤ ਸਾਰੇ ਕਾਲਰਸ ਆਏ, ਔਰ ਬਹੁਤ ਸਾਰੀਆਂ ਕਾਲਸ, ਮਾਫ ਕਰਨਾ ਮੈਂ ਲੈ ਨਹੀਂ ਪਾ ਰਿਹਾ ਕਿਉਂਕਿ ਸਮਾਂ ਸੀਮਤ ਆ, ਔਰ ਸਪੋਂਸਰ ਸਾਹਿਬਾਨ ਸਾਰੇ ਸਾਡੇ ਅੱਜ ਲਾ ਫਰਾਈਡੇ ਆ, ਅਤੇ ਅੱਜ ਸਾਰੇ, ਔਰ ਮੈਂ ਵੀ ਅੱਜ ਪ੍ਰੋਗਰਾਮ ਮੈਂ ਮਿਸ ਕਰਨ ਵਾਲਾ ਸੀ। ਅੱਜ ਮੈਂ ਦਸਤਾਰ ਮੂਵੀ ਦੀ ਪ੍ਰਮੋਸ਼ਨ ਵਿੱਚੋਂ ਛੱਡ ਕੇ ਆਇਆ, ਮੈਂ ਕਿ ਨਹੀਂ ਅੱਜ ਫਰਾਈਡੇ ਆ ਅਤੇ ਦੋਸਤਾਂ ਨਾਲ ਜੁੜਨਾ ਜਾ ਕੇ, ਸੋ ਸਪੋਂਸਰਾਂ ਦੇ ਸੁਨੇਹੇ ਵੀ ਸਾਡੇ ਬਹੁਤ ਜ਼ਰੂਰੀ ਆ। ਸੋ ਬਿਲਕੁਲ ਜੀ, ਅਲੱਗ ਅਲੱਗ ਤਰ੍ਹਾਂ ਹਰ ਬੰਦੇ ਨੂੰ ਆਪਣੀ ਆਪਣੀ ਤਰ੍ਹਾਂ ਦੀ ਖੁਸ਼ੀ ਆ। ਪੀ ਆਰ ਦੀ ਖੁਸ਼ੀ ਵੀ ਇੱਕ ਬਹੁਤ ਅਹਿਮ ਆ ਸਾਡੇ ਦੇ ਲਈ, ਪਹਿਲੇ ਘਰ ਦੀ ਖੁਸ਼ੀ ਵੀ ਬਹੁਤ ਅਹਿਮ ਹੁੰਦੀ ਆ, ਅਤੇ ਇੰਡੀਆ ਜਾਣਾ, ਭਾਰਤ ਜਾਣਾ, ਪੰਜਾਬ ਜਾਣਾ, ਉਹ ਜਿਹੜੀ ਖੁਸ਼ੀ ਆ, ਉਹ ਐਕਸਾਈਟਮੈਂਟ ਵੀ ਹਰ ਵਾਰ ਓਨੀ ਹੁੰਦੀ ਆ। ਸੋ ਬਹੁਤ ਸ਼ੁਕਰੀਆ ਸਰਵੰਤ ਸਾਹਿਬ, ਥੈਂਕ ਯੂ ਸੋ ਮਚ, ਮਿਲਦੇ ਹਾਂ ਜਲਦੀ ਜੀ ਮਾਸਟਰ ਸਲੀਮ ਦੇ ਸ਼ੋਅ 'ਤੇ, ਮਿਲਦੇ ਹਾਂ ਆਪਾਂ ਹੁਣ।
1: ਹਾਂ ਪੱਕਾ ਜੀ, ਪੱਕਾ ਜ਼ਰੂਰ।
0: ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਟਿਕਟਾਂ ਲੈ ਲਓ ਤੁਸੀਂ ਵੀ ਮਾਸਟਰ ਸਲੀਮ ਜੀ, 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਬਸ 3-4 ਦਿਨਾਂ ਦੇ ਵਿੱਚ ਸ਼ੋਅ ਸੋਲਡ ਆਊਟ ਹੋ ਜਾਣਾ। ਬਹੁਤ ਲਿਮਿਟਡ ਦੀਆਂ ਸੀਟਾਂ ਰਹਿ ਗਈਆਂ, ਕੁਛ ਕੁ VVIP, ਕੁਛ ਕੁ VIP ਅਤੇ ਕੁਛ ਕੁ ਜਰਨਲ ਦੇ ਸਲੋਟ ਰਹਿ ਗਏ ਆ। ਸ਼ੋਅ ਸਾਰਾ ਸੋਲਡ ਆਊਟ ਆਲਮੋਸਟ, ਤੁਸੀਂ ਟਿਕਟਾਂ ਲੈ ਲਓ, ਰਹਿ ਨਾ ਜਾਇਓ ਪਰਿਵਾਰ ਦੇ ਨਾਲ। ਜੇ ਇੱਕ ਪਰਿਵਾਰਕ ਖੂਬਸੂਰਤ ਸ਼ੋਅ ਵੇਖਣਾ ਆ ਤਾਂ ਮੈਨੂੰ ਕਾਲ ਕਰ ਲਿਓ, ਜਾਂ ਤੁਸੀਂ www.milnatix.com ਅਤੇ ਜਾਂ ਤੁਸੀਂ 437-870-001 4378700000 'ਤੇ ਕਾਲ ਕਰ ਸਕਦੇ ਹੋ ਟਿਕਟਾਂ ਦੇ ਲਈ। ਔਰ ਗੁਰਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹੁਣ ਸਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਜਾਂ ਨਹੀਂ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ?
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਆਵਾਜ਼ ਆ ਰਹੀ ਹੈ?
0: ਹਾਂਜੀ ਹੁਣ ਆ ਰਹੀ ਹੈ ਜੀ।
2: ਠੀਕ ਹੈ ਜੀ ਪ੍ਰਭ ਜੀ, ਅੱਜ ਦਾ ਜਿਹੜਾ ਮੈਸੇਜ ਸੀਗਾ, ਮੈਂ ਇਹੀ ਜ਼ਰੂਰ ਕਹਿਣਾ ਚਾਹੂੰਗੀ ਕਿ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਗੈਸਟ ਆ ਰਹੇ ਹੈਗੇ ਆ, ਐਜ਼ ਆ ਵਿਜ਼ਟਰ ਆ ਰਹੇ ਆ, ਮੇਕ ਸ਼ੋਰ ਕਰੋ ਕਿ ਉਹਨਾਂ ਦੀ ਵਿਜ਼ਟਰ ਦੀ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ, ਕਿਉਂਕਿ ਪਾਲਿਸੀ ਉਨੀ ਮਹਿੰਗੀ ਨਹੀਂ ਹੈਗੀ ਆ। ਜਦੋਂ ਕਲੇਮ ਆਉਂਦੇ ਆ ਨਾ, ਕਲੇਮ ਬਹੁਤ ਵੱਡੇ ਆਉਂਦੇ ਹੈਗੇ ਆ। ਪਲੱਸ ਇਹ ਹੈਗਾ ਕਿ ਉਹਨਾਂ ਦੀ ਕਿਹੜੀ ਕੰਪਨੀ ਦੇ ਵਿੱਚ ਲਿਜੀਬਿਲਿਟੀ ਬਣਦੀ ਹੈਗੀ ਆ, ਸਪੈਸ਼ਲੀ ਜਿਹਨਾਂ ਦੀ ਏਜ 70+ ਹੈਗੀ ਆ, ਉਹਨਾਂ ਨੂੰ BP ਵੀ ਆ, ਹਾਰਟ ਕੰਡੀਸ਼ਨ ਵੀ ਆ, ਡਾਇਬਟੀਜ਼ ਵੀ ਹੈਗੀ ਹੈ, ਉੱਥੇ ਬਹੁਤ ਸਾਰੀਆਂ ਕੰਪਨੀਜ਼ ਦੇ ਵਿੱਚ ਲਿਜੀਬਿਲਿਟੀ ਨਹੀਂ ਹੈਗੀ। ਕਈ ਕੰਪਨੀਆਂ ਕਵਰੇਜ ਦਿੰਦੀਆਂ, ਕਈ ਨਹੀਂ ਦਿੰਦੀਆਂ। ਮੇਕ ਸ਼ੋਰ ਕਰਕੇ ਕਵਰੇਜ ਲਓ ਕਿ ਇਹ ਕੰਡੀਸ਼ਨਸ ਹੈਗੀਆਂ, ਇਹ ਕਵਰ ਹੋਣੀਆਂ ਜਾਂ ਨਹੀਂ ਹੋਣੀਆਂ ਹੈਗੀਆਂ, ਉਹਨੂੰ ਪਹਿਲਾਂ ਜਿਹੜਾ ਕਲੀਅਰ ਆਊਟ ਕਰੋ। ਪਲੱਸ ਇਹ ਹੈਗਾ ਕਿ ਹਰ ਕੰਪਨੀ ਦੇ ਵਿੱਚ ਜਿਹੜਾ ਸਟੇਬਿਲਿਟੀ ਦੀ ਕਲੋਜ਼ ਅਲੱਗ ਅਲੱਗ ਹੈਗੀ ਆ, ਕਈਆਂ ਦੇ ਵਿੱਚ 90 ਡੇਜ਼ ਹੈਗੀ ਆ। ਹੁਣ ਜਦੋਂ ਸਟੇਬਿਲਿਟੀ ਦੀ ਮਤਲਬ, ਉਹਦਾ ਮਤਲਬ ਕੀ ਹੈਗਾ ਕਿ ਅਗਰ ਉਹ ਕੋਈ ਮੈਡੀਸਨ ਲੈ ਰਹੇ ਹੈਗੇ ਆ ਕਿ ਪਿਛਲੇ 90 ਦਿਨਾਂ ਤੋਂ ਜਾਂ 6 ਮਹੀਨਿਆਂ ਤੋਂ ਉਹਨਾਂ ਦੀ ਮੈਡੀਸਨ ਦੇ ਵਿੱਚ ਕੋਈ ਵੀ ਚੇਂਜਿਸ ਨਹੀਂ ਚਾਹੀਦੀਆਂ, ਕੋਈ ਹੈਲਥ ਦੇ ਵਿੱਚ ਕੋਈ ਚੇਂਜਿਸ ਨਹੀਂ ਚਾਹੀਦੀਆਂ, ਕੋਈ ਮੈਡੀਸਨ ਦੀ ਡੋਜ਼ ਨਾ ਇਨਕਰੀਜ਼ ਹੋਈ ਹੋਵੇ ਨਾ ਡਿਕਰੀਜ਼ ਹੋਈ ਹੋਵੇ, ਨਾ ਕੋਈ ਨਵੀਂ ਮੈਡੀਸਨ ਐਡ ਤੇ ਨਾ ਕੋਈ ਜਿਹੜੀ ਪੁਰਾਣੀ ਮੈਡੀਸਨ ਆ ਉਹ ਸਟੋਪ ਹੋਈ ਹੋਵੇ। ਬਹੁਤ ਵਾਰੀ ਕਾਲ ਆਉਂਦੀ ਆ ਪ੍ਰਭ ਜੀ ਵੀ ਪੇਰੈਂਟਸ ਬਿਲਕੁਲ ਹੈਲਦੀ ਆ, ਬਟ ਕਦੀ ਕਦੀ ਜੀ ਕੋਈ ਮੈਡੀਸਨ ਲੈ ਲੈਂਦੇ ਆ। ਜਦੋਂ ਤੁਸੀਂ ਕਦੀ ਕਦੀ ਵਰਡ ਯੂਜ਼ ਕਰ ਲਿਆ, ਇੰਸ਼ੋਰੈਂਸ ਕੰਪਨੀ ਨੇ ਕਲੇਮ ਉੱਥੇ ਡਿਕਲਾਈਨ ਕਰ ਦੇਣਾ ਕਿ ਬੰਦੇ ਦੀ ਕੰਡੀਸ਼ਨ ਜਿਹੜੀ ਆ ਸਟੇਬਲ ਨਹੀਂ ਹੈਗੀ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ, ਵਿਸਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੀ ਆ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ, ਮੇਕ ਸ਼ੋਰ ਕਿ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖਣਾ, ਤੇ ਨਾਲ ਦੀ ਨਾਲ ਇੰਸ਼ੋਰੈਂਸ ਦੇ ਕੋਈ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ, ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਡਾਊਨ ਪੇਮੈਂਟ ਇਕੱਠੀ ਕਰਨਾ ਚਾਹੁੰਦੇ ਹੋ, ਟੈਕਸ ਸੇਵ ਕਰਨਾ ਚਾਹੁੰਦੇ ਹੋ, ਤੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਬੈਸਟ ਟੂਲ ਹੈਗਾ, ਉਹਦੀ ਵੀ ਕੋਈ ਡਿਟੇਲ ਜਾਣਕਾਰੀ ਲੈਣੀ ਆ, ਤੇ ਨੰਬਰ ਜੀ 416-627-3111। ਥੈਂਕ ਯੂ ਪ੍ਰਭ ਜੀ।
0: ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਗੁਰਜੀਤ ਕੌਰ ਸੂਰੀ ਹੁਣਾਂ ਨੂੰ ਤੁਸੀਂ ਗੱਲਬਾਤ ਕਰ ਲੈਣੀ ਹੈ ਜੇ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ। 416-627-3111 ਗੁਰਜੀਤ ਕੌਰ ਸੂਰੀ ਆਲ ਕਾਇੰਡ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। 905-673-3337
3: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
4: लेडी सूट लहंगे गरारे शरारे
3: कुर्ते पजामे शेरवानिया कोट पैंट ब्लेजर अते किड्स फैशन
4: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आई क्यू फैशन आई क्यू हुणे कॉल करो 9054533225 या गूगल ते सर्च करो फैशन आई क्यू स्पेशल गिफ्ट ले रेडियो उड़ान दा रेफरेंस देना ना भूलियो
0: अच्छा ਤੁਸੀਂ ਜਦੋਂ ਪੰਜਾਬ ਦੀ ਟਿਕਟ ਕਟਾ ਲੈਂਦੇ ਹੋ ਜਦੋਂ ਤੁਸੀਂ ਆਪਣੇ ਮੁਲਕ ਨੂੰ ਪਰਤਣਾ ਹੁੰਦਾ ਬੜਾ ਚਾਅ ਹੁੰਦਾ ਯਾਰ ਸਭ ਤੋਂ ਪਹਿਲਾਂ ਜਾ ਕੇ ਕਰਦੇ ਕੀ ਹੋ ਸਭ ਤੋਂ ਪਹਿਲਾਂ ਤੁਹਾਡਾ ਸਭ ਤੋਂ ਪਹਿਲਾਂ ਐਕਸ਼ਨ ਕੀ ਹੁੰਦਾ ਵੀ ਜਾ ਕੇ ਕਰਨਾ ਕੀ ਆ 905-673-3337 ਜੁੜਿਓ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ ਅਤੇ ਸਾਡੇ ਨਾਲ ਸੁੱਖ ਭਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਜਿੱਥੇ ਐਨਵਰਸਰੀ ਸੇਲ ਲੱਗੀ ਹੋਈ ਆ ਬਹੁਤ ਸਾਰੀ ਸੇਵਿੰਗ ਤੁਹਾਡੀ ਹੋਣੀ ਆ ਬਹੁਤ ਸਾਰੇ ਗਿਫਟ ਤੋਹਫੇ ਤੁਹਾਨੂੰ ਮਿਲਣੇ ਆ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਈ ਜੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਆ ਸਟੂਡੀਓ ਤੁਹਾਡਾ
5: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਭਾਅ ਜੀ ਬਿਲਕੁਲ ਐਨਵਰਸਰੀ ਸੇਲ ਐਨਵਰਸਰੀ ਸੇਲ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ ਦਾ ਤਾਂ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ ਕੜਾਕੇ ਕੱਢਮੀਆਂ ਪ੍ਰਾਈਸਸ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਐਨਵਰਸਰੀ ਸੇਲ ਦੇ ਉੱਪਰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦੇ

0: ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
2: ਸੋ 905-673-3337 905-673-3337 'ਤੇ ਗੱਲਾਂ ਬਾਤਾਂ ਚੱਲ ਰਹੀਆਂ ਜੀ। ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ ਤੁਸੀਂ ਜੁੜੇ ਹੋਏ ਹੋ, ਔਰ ਨਾਲ ਦੀ ਨਾਲ ਦਸਤਾਰ ਮੂਵੀ ਦੇ ਮੈਨੂੰ ਅੱਜ ਜਿੱਦਾਂ ਮੈਂ ਗੱਲ ਕੀਤੀ ਸੀ, ਔਰ ਨਾਲ ਦੀ ਨਾਲ ਮੈਨੂੰ ਮੈਸੇਜ ਆ ਗਿਆ ਕਿ ਦਸਤਾਰ ਮੂਵੀ ਦਾ, ਕਹਿੰਦੇ ਭਾਅ ਜੀ ਗਾਣਾ ਲਾ ਦਿਓ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ, ਇੱਥੇ ਲਾਈਏ।

ਕਿਆ ਬਾਤ ਹੈ ਜੀ। 905-673-3337 ਬਾਈ, ਮੂਵੀ ਬਹੁਤ ਜ਼ਬਰਦਸਤ ਹੋਣ ਵਾਲੀ ਹੈ, ਵੇਖ ਕੇ ਜ਼ਰੂਰ ਆਇਓ। ਸੋ 905-673-3337 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਔਰ ਜੇ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ ਰੇਡੀਓ ਪ੍ਰੋਗਰਾਮ ਉਡਾਣ ਦੇ ਉੱਪਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ, ਸਾਡੇ ਕੋਲ ਬਹੁਤ ਸਾਰੇ ਸਲੋਟਸ ਅਵੇਲੇਬਲ ਨੇ। ਤੁਹਾਡੇ ਬਿਜ਼ਨਸ ਦੀ ਬੜੇ ਵਾਜਬ ਜਿਹੀਆਂ ਕੀਮਤਾਂ ਦੇ ਵਿੱਚ ਤੁਹਾਡੀ ਐਡ ਬਣਾਈ ਜਾਊਗੀ, ਤੁਹਾਡੇ ਬਿਜ਼ਨਸ ਨੂੰ ਸਾਡੇ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਇਆ ਜਾਊਗਾ। ਸੋ ਮੈਨੂੰ ਕਾਲ ਕਰ ਲਿਓ ਜਾਂ ਤੁਸੀਂ ਮੈਨੂੰ ਰੇਡੀਓ ਉਡਾਣ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਸਕਦੇ ਹੋ। ਸੋ 437-800-1 437-800-1 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਅਤੇ ਫਿਰ ਤੁਹਾਡੇ ਬਿਜ਼ਨਸ ਦੀ ਐਡਵਰਟਾਈਜ਼ ਕਰਾਂਗੇ ਔਰ ਤੁਹਾਡੀ ਆਵਾਜ਼ ਔਰ ਤੁਹਾਡੇ ਬਿਜ਼ਨਸ ਨੂੰ ਪਹੁੰਚਾਵਾਂਗੇ ਅਸੀਂ ਘਰ ਘਰ ਦੇ ਵਿੱਚ। ਸੋ ਡਰੀਮ ਹੋਮ ਅਪਲਾਈਸਿਸ 905-805-3000। ਜੇ ਅਪਲਾਈਸਿਸ ਲੈਣ ਜਾ ਰਹੇ ਹੋ ਤਾਂ ਦੇਖੋ ਰੇਡੀਓ ਉਡਾਣ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ ਡਿਲੀਵਰੀ ਬਿਲਕੁਲ ਫ੍ਰੀ ਆ, ਤੁਹਾਡੀ ਇੰਸਟਾਲੇਸ਼ਨ ਬਿਲਕੁਲ ਫ੍ਰੀ ਆ, ਔਰ ਨਾਲ ਦੀ ਨਾਲ ਪ੍ਰਾਈਜ਼ ਮੈਚ ਨਹੀਂ ਬੀਟ ਕਰਨ ਦੀ ਗਰੰਟੀ ਆ। ਕਿਤੋਂ ਤੁਹਾਨੂੰ ਜਿਹੜੀ ਫ੍ਰਾਈਜ਼ ਤੁਹਾਨੂੰ 2500 ਦੀ ਮਿਲ ਰਹੀ ਆ ਉਹ ਤੁਹਾਨੂੰ ਪ੍ਰਾਈਜ਼ ਬੀਟ ਕਰਕੇ ਦੇਣਗੇ, ਗਰੰਟੀਡ। ਕੋਈ ਵੀ ਫਲਾਇਰ ਲੈ ਕੇ ਜਾਓ, ਡਰੀਮ ਹੋਮ ਅਪਲਾਈਸ ਤੁਹਾਡੀ ਗਰੰਟੀਡ ਸੇਵਿੰਗ ਹੋਣੀ ਆ। ਡਰੀਮ ਹੋਮ ਅਪਲਾਈਸ 'ਤੇ ਪਹੁੰਚਣਾ ਤੁਸੀਂ 905-805-3000 9058053000 ਡਰੀਮ ਹੋਮ ਅਪਲਾਈਸਿਸ 2915 ਅਰਜੈਂਟੀਆ ਰੋਡ ਮਿਸੀਸਾਗਾ। ਔਰ ਨਾਲ ਦੀ ਨਾਲ ਤੁਸੀਂ ਵਾਓ ਈਟਸ ਮੋਮੋਜ਼ ਖਾਣੇ ਆ ਬਾਈ, ਵਾਓ ਈਟਸ 'ਤੇ ਪਹੁੰਚੋ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ, ਔਰ ਵਾਓ ਈਟਸ $3.99 ਦੇ ਵਿੱਚ ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ, ਦਿੱਲੀ ਨਾਲੋਂ 20 ਸਸਤੇ

0: ਪੰਜਾਬ ਨਾਲੋਂ ਵੀ ਸਸਤੇ ਮੋਮੋ $3.99 ਦੇ ਵਿੱਚ, ਵੈੱਜ ਕੀਮਾ ਮੋਮੋ ਬਿਲਕੁਲ ਵਧੀਆ ਇਨਵਾਇਰਮੈਂਟ ਦੇ ਵਿੱਚ ਬਣੇ ਹੋਏ ਫਰੈਸ਼ ਅਤੇ ਪਿਓਰ ਵੈੱਜ ਮੋਮੋਜ਼ ਖਾਣ ਦੇ ਲਈ ਵਾਓ ਈਟਸ WOW ਵਾਓ ਈਟਸ 905-670-0090-5677-0090 ਵਾਓ ਈਟਸ।
1: ਪੰਜਾਬ ਦਾ ਖਾ ਕੇ ਬਹਿ ਜਾਂਗੇ ਕਿਵੇਂ ਭੁਲਾ ਕੇ ਬੱਲੀਏ।
2: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 437-870-0001 4378700001।
0: ਸੋ ਬਿਲਕੁਲ ਜੀ, ਸਮਾਂ ਹੋ ਚੁੱਕਿਆ ਤੁਹਾਡਾ, ਸਾਡਾ ਇੱਥੇ ਵਾਅਦਾ, ਸਾਡਾ ਜਿਹੜਾ ਉਹ ਟਾਈਮ ਵਾਅਦਾ ਹੋ ਗਿਆ ਤੁਹਾਡੇ ਨਾਲ ਬਾਏ ਬਾਏ ਕਰਨ ਦਾ। ਸੋ ਕੱਲ੍ਹ ਨੂੰ ਮਿਲਦੇ ਹਾਂ ਇਸੇ ਵੇਲੇ ਇਸੇ ਸਮੇਂ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਵਾਜ਼ ਰੱਖਿਓ।
3: ਕਮਾਲ ਕਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
4: ਤੁਮ ਇਸ ਪਰ ਯਕੀਨ ਨਹੀਂ ਆ ਰਹਾ ਤੋ ਯੇ ਸੁਨੋ, ਸੇਵੋਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਦੇ ਰਹੇ ਹੈ। ਅਗਰ ਤੁਹਾਡੇ ਘਰ ਮੇਂ ਇਲੈਕਟ੍ਰਿਕ ਯਾ ਓਇਲ ਹੀਟਿੰਗ ਹੈ।
3: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈ। ਅਗਰ ਤੁਹਾਡੇ ਘਰ ਮੇਂ ਓਇਲ ਹੀਟਿੰਗ ਹੈ ਤੋ ਵੋ ਓਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈ।
4: ਤੁਮੇ ਯੇ ਸਬ ਕੈਸੇ ਪਤਾ?
3: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
4: ਅੱਛਾ, ਵੋ ਕਿਆ ਵੈਬਸਾਈਟ ਥੀ?
3: saveonenergy.ca/eap।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਸ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਮੇ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਦੋਸਤੋ? ਉਮੀਦ ਕਰਦਾ ਸਾਰੇ ਭੈਣ ਭਰਾ ਦੋਸਤ ਮਿੱਤਰ ਸਭ ਠੀਕ ਠਾਕ ਹੋਣਗੇ। ਸੋ ਜੁੜ ਚੁੱਕੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ, ਔਰ ਲਗਾਤਾਰ ਇਹ ਸਿਲਸਿਲਾ ਸਵੇਰੇ 4 ਵਜੇ ਤੋਂ 5:30 AM ਦੀ ਫ੍ਰੀਕੁਐਂਸੀ ਤੇ ਚੱਲਦਾ ਹੈ। ਔਰ ਸਾਡੇ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ, ਦੇਸ਼ ਵਿਦੇਸ਼ ਦੇ ਹਾਲਾਤ ਦੇ ਨਾਲ, ਔਰ ਬ੍ਰਮਟਨ, ਟੋਰੋਂਟੋ, ਕੈਨੇਡਾ ਦੀਆਂ ਲੋਕਲ ਖਬਰਾਂ ਦੇ ਨਾਲ ਤੁਹਾਨੂੰ ਸਾਰਾ ਦਿਨ ਸਰਸ਼ਾਰ ਕਰਦੇ ਨੇ। ਅਤੇ ਇਸ ਵੇਲੇ ਵਾਰੀ ਆਉਂਦੀ ਹੈ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਅਪਡੇਟ ਕਰੀਏ ਆਪਣੇ ਪੰਜਾਬੀ ਸੱਭਿਆਚਾਰ ਦੇ ਪ੍ਰਤੀ, ਪੰਜਾਬੀ ਕਲਚਰ ਦੇ ਪ੍ਰਤੀ, ਪੰਜਾਬੀ ਵਿਰਸੇ ਦੇ ਪ੍ਰਤੀ, ਔਰ ਪੰਜਾਬੀ ਮਾਂ ਬੋਲੀ ਦੇ ਪ੍ਰਤੀ। ਕਿਉਂਕਿ ਰੇਡੀਓ ਪ੍ਰੋਗਰਾਮ ਸਭ ਰੰਗ ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਇਆ ਜਾਂਦਾ ਹੈ, ਅਤੇ ਵਿਸ਼ਵ ਪੰਜਾਬੀ ਸਭਾ ਦਾ ਮੇਨ ਜਿਹੜਾ ਮੋਟਿਵ ਹੀ ਹੈ ਨਾ, ਪੰਜਾਬੀ ਮਾਂ ਬੋਲੀ ਨੂੰ ਜਿੰਨਾ ਹੋ ਸਕੇ ਇਸ ਦੀ ਸੇਵਾ ਕੀਤੀ ਜਾਵੇ, ਜਿੰਨਾ ਹੋ ਸਕੇ ਇਹਦੇ ਪ੍ਰਤੀ ਜਿਹੜਾ ਸਾਡਾ ਕਰਜ਼ ਹੈ ਨਾ ਸਾਡੇ ਉੱਪਰ ਪੰਜਾਬੀ ਮਾਂ ਬੋਲੀ ਦਾ, ਉਸ ਨੂੰ ਉਤਾਰਨ ਦਾ ਇੱਕ ਨਿਮਾਣਾ ਜਿਹਾ ਸਾਡਾ ਇਹ ਕੋਸ਼ਿਸ਼ ਹੈ, ਨਿਮਾਣਾ ਜਿਹਾ ਸਾਡਾ ਯਤਨ ਹੈ ਕਿ ਅਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਲਈ ਤੁਹਾਨੂੰ ਸਾਡੀ ਮਾਂ ਬੋਲੀ ਦੇ ਨਾਲ ਅਸੀਂ ਜੋੜਦੇ ਹਾਂ। ਔਰ ਇਹਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਔਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿਸ ਦੇ ਉੱਪਰ ਤੁਸੀਂ ਪੰਜਾਬੀ ਫਿਲਮਾਂ ਦੇਖ ਸਕਦੇ ਹੋ, ਔਰ ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਗਤੀਵਿਧੀਆਂ ਪਹਿਲੇ ਕੀਤੀਆਂ ਗਈਆਂ ਉਹਨਾਂ ਸਾਰੀਆਂ ਦੀ ਰਿਕਾਰਡਿੰਗ ਅਸੀਂ ਉੱਥੇ ਚਲਾਉਂਦੇ ਰਹਿੰਦੇ ਹਾਂ। ਔਰ ਇਸ ਪ੍ਰੋਗਰਾਮ ਦੇ ਨਾਲ ਵੀ ਕਿਸੇ ਕਾਰਨ ਅਗਰ ਤੁਸੀਂ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਫਿਰ ਇਸ ਪ੍ਰੋਗਰਾਮ ਨੂੰ ਅਪਡੇਟ ਕਰ ਦਿੰਦੇ ਹਾਂ ਉਸ IPTV ਚੈਨਲ ਦੇ ਉੱਪਰ। ਸੋ ਅੱਜ ਸਾਡਾ ਤੁਹਾਡਾ ਸਾਥ ਹੋਏਗਾ 11 ਵਜੇ ਤੱਕ, ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪਾਂ ਮਿਲਦੇ ਹਾਂ। ਅੱਜ ਬੁੱਧਵਾਰ ਦਾ ਦਿਨ ਹੋ ਗਿਆ, ਤਰੀਕ ਹੋ ਗਈ 15 ਜੁਲਾਈ, ਅਤੇ ਇਸ ਵੇਲੇ ਤਾਂ ਟੈਂਪਰੇਚਰ ਹੈਗਾ ਜੀ 22 ਡਿਗਰੀ, ਲੇਕਿਨ ਦਿਨ ਵੇਲੇ 27 ਡਿਗਰੀ ਰਿਹਾ। ਲੇਕਿਨ ਅੱਜ ਏਅਰ ਕੁਆਲਿਟੀ ਜਿਹੜੀ ਨਾ ਉਹ ਬਹੁਤ ਖਤਰਨਾਕ ਸੀ। ਅੱਜ ਤੁਹਾਨੂੰ ਲੱਗਦਾ ਨਹੀਂ ਸੀ, ਜਿਸ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਮਹਿਸੂਸ ਕਰਦੇ ਹੁੰਦੇ ਸੀ ਨਾ ਕਿ ਅਸਮਾਨ ਦੇ ਵਿੱਚ ਬਿਲਕੁਲ ਔਰੰਜ ਔਰੰਜ ਕਲਰ ਦਾ ਕੋਈ ਵੀ ਚੀਜ਼ ਨਜ਼ਰ ਨਹੀਂ ਆਉਂਦੀ, ਜਿਸ ਤਰ੍ਹਾਂ ਇੱਥੇ ਮੈਂ ਦੇਖੋ, ਮੈਨੂੰ ਨਾ ਇੱਥੇ 8-9 ਸਾਲ ਹੋ ਗਏ ਲਗਾਤਾਰ ਇੱਥੇ ਰਹਿੰਦਿਆਂ ਨੂੰ, ਮੈਂ ਤਕਰੀਬਨ ਗਰਮੀਆਂ ਸਾਰੀਆਂ ਦੀਆਂ ਸਾਰੀਆਂ ਨਾ ਪਿਛਲੇ 7-8 ਸਾਲ ਤੋਂ ਇੱਥੇ ਹੀ ਗੁਜ਼ਾਰੀਆਂ। ਇਸ ਤਰ੍ਹਾਂ ਦੇ ਅਸਮਾਨ ਦੀ ਸ਼ਕਲ ਮੈਂ ਨਾ ਅੱਜ ਪਹਿਲੀ ਵਾਰ ਦੇਖੀ ਹੈ। ਬਿਲਕੁਲ ਫੀਲਿੰਗ ਇੱਦਾਂ ਹੀ ਹੋ ਰਹੀ ਸੀ ਜਿਵੇਂ ਆਪਣੇ ਉੱਧਰ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਘੁੰਮ ਰਹੀ ਹੋਏ ਕਿ ਅਸਮਾਨ ਦਾ ਨੀਲਾਪਨ ਜਿਹੜਾ ਬਿਲਕੁਲ ਨਜ਼ਰ ਨਹੀਂ ਆਉਂਦਾ ਸੀ, ਇੰਨਾ ਜਿਹੜਾ ਨਾ ਉਹ ਪੋਲਿਊਟਡ ਹੋਇਆ ਹੋਇਆ ਸੀ ਅਸਮਾਨ। ਸੋ ਇਹਦਾ ਰੀਜ਼ਨ ਵੀ ਹੈ। ਸੋ ਮੈਂ ਪੜ੍ਹ ਰਿਹਾ ਸੀ, ਕਹਿੰਦੇ ਵੀ 650 ਜਗ੍ਹਾ ਦੇ ਉੱਪਰ ਆਪਣੇ ਕੈਨੇਡਾ ਦੇ ਜੰਗਲੀ ਇਲਾਕੇ ਦੇ ਵਿੱਚ ਨਾ ਅੱਗਾਂ ਲੱਗੀਆਂ ਹੋਈਆਂ ਨੇ। ਆ ਜਿਹੜਾ ਪਿਛਲੇ ਦਿਨ 36-37 ਟੈਂਪਰੇਚਰ ਰਿਹਾ ਨਾ, ਉਹਦੇ ਕਾਰਨ ਆਪਣੇ ਆਪ ਹੀ ਇੰਨੀ ਗਰਮੀ ਦੇ ਕਾਰਨ ਉੱਥੇ ਅੱਗ ਲੱਗ ਜਾਂਦੀ ਹੈ, ਅਤੇ ਉਸ ਗਰਮੀ ਦਾ ਧੂੰਆਂ ਜਿਹੜਾ ਉਸਨੇ ਅੱਜ ਰੰਗ ਵਿਖਾਇਆ। ਏਅਰ ਕੁਆਲਿਟੀ ਇੰਡੈਕਸ ਜਿਹੜਾ ਅੱਜ ਮੈਂ ਸਵੇਰੇ ਦੇਖ ਰਿਹਾ ਸੀ 166 ਦੇ ਕਰੀਬ ਹੈ ਸੀ। ਸੋ ਵੈਸੇ ਚਲੋ ਅਜੇ ਜੇ ਅਸੀਂ ਕੰਪੈਰੀਜ਼ਨ ਆਪਣੇ ਪੰਜਾਬ ਦੇ ਨਾਲ ਕਰੀਏ, ਉੱਥੇ ਤਾਂ 250 ਇਹਨਾਂ ਦਿਨਾਂ ਦੇ ਵਿੱਚ ਨੋਰਮਲ ਗੱਲ ਹੈ। ਜਦੋਂ ਕੋਈ ਦਿਨ ਤਿਆਰ ਹੋਏ ਉੱਥੇ ਤਾਂ 450-450 ਤੋਂ ਉੱਪਰ ਵੀ ਪਹੁੰਚ ਜਾਂਦਾ ਦਿੱਲੀ ਵਰਗੇ ਸ਼ਹਿਰ ਦਾ ਖਾਸ ਤੌਰ 'ਤੇ। ਚਲੋ ਖੈਰ, ਥੋੜ੍ਹਾ ਜਿਹਾ ਬਚਾਅ ਰੱਖਿਆ ਕਰੋ, ਕੋਸ਼ਿਸ਼ ਕਰਿਆ ਕਰੋ, ਸਿਹਤ ਦੀ ਸਭ ਤੋਂ ਟੌਪ ਜਿਹੜੀ ਪ੍ਰਾਇਓਰਿਟੀ ਹੈ। ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਚੜ੍ਹਦੇ ਹਾਂ। ਕੱਲ੍ਹ 16 ਤਰੀਕ ਹੋ ਜਾਏਗੀ, ਕੱਲ੍ਹ ਵੀਰਵਾਰ ਨੂੰ ਟੈਂਪਰੇਚਰ ਰਹਿਣਾ 30:55 'ਤੇ ਸੂਰਜ ਨੇ ਦਰਸ਼ਨ ਦੇਣੇ ਨੇ, ਅਤੇ 8:57 'ਤੇ ਸੂਰਜ ਨੇ ਆਪਣੇ ਘਰ ਵਾਪਸ ਚਲੇ ਜਾਣਾ। ਹਵਾ ਦਾ ਕੱਲ੍ਹ 20-25 ਕਿਲੋਮੀਟਰ ਦੀ ਹਵਾ ਵੀ ਚੱਲਦੀ ਰਹੇਗੀ। ਚਲੋ ਖੈਰ, ਇਹ ਹਰ ਇੱਕ ਮੌਸਮ ਦਾ ਆਪਣਾ ਆਪਣਾ ਲੁਤਫ ਹੁੰਦਾ ਹੈ, ਅਤੇ ਸਾਨੂੰ ਉਸ ਲੁਤਫ ਨੂੰ ਲੁਤਫ ਦੇ ਤੌਰ 'ਤੇ ਹੀ ਲੈਣਾ ਚਾਹੀਦਾ ਹੈ, ਕੋਈ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353, 6473-6753-5353 ਸਾਡਾ ਨੰਬਰ ਹੈ। ਅਤੇ ਮੇਰੇ ਨਾਲ ਅੱਜ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਹੁਸਨੈਨ ਅਕਬਰ ਜੀ, ਕੱਲ੍ਹ ਤਾਂ ਕਿਸੇ ਰੁਝੇਵੇਂ ਦੇ ਕਾਰਨ ਦੂਰ ਸੀ, ਅਤੇ ਅੱਜ ਮੇਰੇ ਨਾਲ ਫ੍ਰੀ ਨੇ, ਅਤੇ ਅਸੀਂ ਉਹਨਾਂ ਦੀ ਜਿਹੜੀ ਸੁਰੀਲੀ ਆਵਾਜ਼ ਆ ਉਹਦਾ ਵੀ ਫਾਇਦਾ ਉਠਾਵਾਂਗੇ, ਅਤੇ ਨਾਲ ਸਾਡੇ ਨਾਲ ਜਿਹੜੀ ਗੱਲਬਾਤ ਹੋ ਉਹਦੇ ਵਿੱਚ ਵੀ ਪਾਰਟੀਸਪੇਟ ਕਰਨਗੇ। ਹੁਸਨੈਨ ਜੀ, ਕੀ ਹਾਲ ਚਾਲ ਨੇ?
1: ਅੱਲਾ ਪਾਕ ਦੀ ਬੜੀ ਮਿਹਰ ਜੀ, ਬਿਲਕੁਲ ਵਧੀਆ ਫਸਟ ਕਲਾਸ।
0: ਚਲੋ ਬਹੁਤ ਵਧੀਆ ਗੱਲ ਹੈ। ਸੋ ਦੋਸਤੋ, ਪਹਿਲਾਂ ਦੋ ਤਿੰਨ ਤੁਹਾਡੇ ਨਾਲ ਸੁਨੇਹੇ ਅਸੀਂ ਸਾਂਝੇ ਕਰ ਲਈਏ। ਇੱਕ ਤੇ ਹੁਸਨੈਨ ਜੀ ਮੇਰੇ ਸਾਹਮਣੇ ਨੇ, ਦੋ ਪ੍ਰੋਗਰਾਮ ਤਾਂ ਹੁਸਨੈਨ ਜੀ ਨੇ, ਇੱਕ ਤਾਂ 17 ਜੁਲਾਈ ਨੂੰ ਇਹਨਾਂ ਦੀ ਬੁਕਿੰਗ ਹੈ ਮਲਾਈ ਰੈਸਟੋਰੈਂਟ 4525 ਗੋਰ ਐਬਨੀਜ਼ਰ ਰੋਡ ਦੇ ਉੱਪਰ, ਗੁਰਦੁਆਰਾ ਦਸ਼ਮੇਸ਼ ਦਰਬਾਰ ਵਾਲਾ ਜਿਹੜਾ ਪਲਾਜ਼ਾ ਹੈ ਨਾ, ਉੱਥੇ ਸ਼ਾਮ ਨੂੰ 8 ਵਜੇ ਤੋਂ ਲੈ ਕੇ ਅਤੇ ਉਸ ਤੋਂ ਬਾਅਦ ਟਾਈਮ ਪਤਾ ਨਹੀਂ ਕਿੰਨਾ ਹੋਣਾ, 9 ਵਜਣੇ, 10 ਵਜਣੇ ਜਾਂ 11 ਵਜਣੇ ਹੈ, ਇਹ ਉੱਥੇ ਬੈਠੀ ਹੋਈ ਜਨਤਾ 'ਤੇ ਨਿਰਭਰ ਕਰਦਾ। ਹੁਸਨੈਨ ਜੀ 8 ਵਜੇ ਉੱਥੇ ਆ ਜਾਣਗੇ 17 ਜੁਲਾਈ ਨੂੰ ਸ਼ੁੱਕਰਵਾਰ ਸ਼ਾਮ ਨੂੰ 8 ਵਜੇ, ਮਲਾਈ ਰੈਸਟੋਰੈਂਟ 4525 ਗੋਰ ਐਂਡ ਐਬਨੀਜ਼ਰ ਰੋਡ ਦੇ ਉੱਪਰ। ਔਰ 18 ਜੁਲਾਈ ਨੂੰ ਫਿਰ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲੇ ਸ਼ੇਅਰ ਕੀਤਾ ਹੈ ਕਿ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਇਕੱਲੇ ਹੁਸਨੈਨ ਅਕਬਰ ਜੀ ਨਹੀਂ, ਨਾਲ ਅਨੀਨਾ ਫਿਦਾ ਇੱਕ ਹੋਰ ਪਾਕਿਸਤਾਨ ਤੋਂ ਲਹਿੰਦੇ ਪੰਜਾਬ ਤੋਂ, ਕਰਾਚੀ ਤੋਂ, ਬਹੁਤ ਖੂਬਸੂਰਤ ਸਿੰਗਰ ਹੈ, ਉਹ ਵੀ ਸੂਫੀ ਗਾਇਕਾ ਹੈ, ਉਸ ਨੇ ਵੀ ਆਉਣਾ ਹੈ ਅਤੇ ਨਾਲ ਹੁਸਨੈਨ ਅਕਬਰ ਜੀ ਦਾ, ਇਹਨਾਂ ਦੀ ਦੋਨਾਂ ਦੀ ਗਾਇਕੀ ਦਾ ਤੁਸੀਂ ਆਨੰਦ ਮਾਣੋਗੇ। ਸੂਫੀ ਕਲਾਮ ਉੱਥੇ ਹੋਣਗੇ, ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ, ਸ਼ਾਮ ਨੂੰ 7 ਵਜੇ ਤੋਂ ਲੈ ਕੇ 9-10 ਵਜੇ ਤੱਕ ਹੋਏਗਾ, ਨਾਲ ਤੁਹਾਨੂੰ ਚਾਹ ਪਾਣੀ ਜਿਹੜੀ ਉਹ ਵੀ ਜਿਹੜੀ ਪਿਲਾਈ ਜਾਏਗੀ।
1: ਤੇ ਨਾਲ ਇਹਦੀ ਵੱਡੀ ਗੱਲ ਇਹ ਹੈ ਕਿ ਟਿਕਟ ਕੋਈ ਨਹੀਂ ਹੋਵੇਗੀ।
0: ਹਾਂ, ਟਿਕਟ ਤਾਂ ਕਿਸੇ ਪ੍ਰੋਗਰਾਮ ਦੀ, ਕੋਈ 17 ਵਾਲੇ ਦੀ ਵੀ ਕੋਈ ਨਹੀਂ, 17 ਨੂੰ ਜਾਓ, ਨਾਲੇ ਉੱਥੇ ਖਾਣਾ ਪੀਣਾ ਖਾਓ, ਮਲਾਈ ਰੈਸਟੋਰੈਂਟ ਦੇ ਦੇਖੋ, ਉਹਨਾਂ ਦੀਆਂ ਡਿਸ਼ਾਂ ਡੁਸ਼ਾਂ ਦੇਖੋ ਕਿਸ ਤਰ੍ਹਾਂ ਦੀਆਂ ਨੇ, ਤੁਸੀਂ ਆਪਣੇ ਬੱਚਿਆਂ ਨੂੰ ਵੀ ਲਿਜਾ ਸਕਦੇ ਹੋ, ਆਪਣੇ ਪਰਿਵਾਰ ਨੂੰ ਲਿਜਾ ਸਕਦੇ ਹੋ, ਉਹ ਤੁਹਾਡੇ 'ਤੇ ਨਿਰਭਰ ਕਰਦਾ ਵੀ ਤੁਸੀਂ ਜੋ ਉੱਥੇ ਕੁਝ ਖਾਣਾ ਚਾਹੋ। ਜਿਹੜਾ ਮਲਾਈ ਰੈਸਟੋਰੈਂਟ ਉਹ ਹੈ, ਵੈਜ ਨੋਨ ਵੈਜ ਦੋਨੋਂ ਚੀਜ਼ਾਂ ਉਹ ਸਪਲਾਈ ਕਰਦੇ ਨੇ, ਤੁਸੀਂ ਉਹਨਾਂ ਦੀ ਹੋਸਪਿਟੈਲਿਟੀ ਦਾ ਵੀ ਆਨੰਦ ਮਾਣ ਸਕਦੇ ਹੋ। ਔਰ ਇੱਕ ਪ੍ਰੋਗਰਾਮ ਹੋਰ ਹੈ 7 ਅਗਸਤ ਨੂੰ, ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ ਹੈ, ਉਹ ਵੀ ਰੋਜ਼ ਥੀਏਟਰ ਬ੍ਰਮਟਨ ਦੇ ਵਿੱਚ ਹੋ ਰਿਹਾ, ਬਹੁਤ ਵਧੀਆ ਉਹ ਗਾਇਕ ਨੇ, 4 ਜਣਿਆਂ ਦੀ ਉਹ ਚੌਂਕੜੀ ਹੈ ਇੱਕ, ਅਤੇ ਬਹੁਤ ਖੂਬਸੂਰਤ ਦੋਸਤ ਨੇ, ਔਰ ਉਹਨਾਂ ਦੀ ਆਵਾਜ਼ ਉਸ ਤੋਂ ਵੀ ਖੂਬਸੂਰਤ ਹੈ। ਆਜ਼ਮ ਖਾਨ ਸਰੰਗੀ ਦੇ ਉੱਤੇ ਹੁੰਦਾ ਹੁਸਨੈਨ ਜੀ, ਮਨਿੰਦਰ ਬਰਾੜ, ਜਸਕਰਨ ਗਿੱਲ ਔਰ ਸਾਬਰ ਸਿੰਘ ਖੋਖਰ, 4 ਦੋਸਤਾਂ ਨੇ, ਉਹਨਾਂ ਨੇ ਇੱਕ ਬਣਾਇਆ ਗਰੁੱਪ, ਮਿਊਜ਼ੀਕਲ ਗਰੁੱਪ, ਅਤੇ ਯੂਟਿਊਬ ਭਰੀ ਪਈ ਹੈ ਉਹਨਾਂ ਦੇ ਗਾਣਿਆਂ ਦੀ ਰਿਕਾਰਡਿੰਗ ਦੇ ਨਾਲ, ਬਹੁਤ ਅੱਛੇ ਅੱਛੇ ਗਾਣੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ, ਅਤੇ ਤੁਸੀਂ ਬ੍ਰਮਟਨ ਨਿਵਾਸੀ ਵੀ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਉਹਨਾਂ ਦੀ ਗਾਇਕੀ ਦਾ ਆਨੰਦ ਮਾਣ ਸਕਦੇ ਹੋ। ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਏ, ਕੋਈ ਟਿਕਟ ਦੇ ਬਾਰੇ ਜਾਂ ਸਪੋਂਸਰਸ਼ਿਪ ਦੇ ਬਾਰੇ, ਤੁਸੀਂ ਫੋਨ ਕਰ ਸਕਦੇ ਹੋ ਗੁਰਜੋਤ ਨੂੰ, ਫੋਨ ਨੰਬਰ 647-625-7396, 647-625-7396, ਤੇ 289-205-7326, 299-205-7326 ਜਸਪ੍ਰੀਤ ਹੈਰੀ ਨੂੰ ਕਰ ਸਕਦੇ ਹੋ। ਹੋਰ ਸੁਨੈਣ ਜੀ, ਅੱਜ ਗੱਲਬਾਤ ਆਪਾਂ ਲੈ ਕੇ ਚੱਲੀਏ ਪਿੰਡਾਂ ਵੱਲ, ਲੈ ਕੇ ਚੱਲੀਏ ਆਪਣੇ ਦੋਸਤਾਂ ਮਿੱਤਰਾਂ ਨੂੰ।
1: ਜੀ ਜੀ,
0: ਕਿਉਂਕਿ ਦੇਖੋ ਇੱਕ ਸਮਾਂ ਸੀ ਕਿ ਜਦੋਂ, ਅੱਜ ਮੈਂ ਇੱਕ ਨਾ ਕਈ ਵਾਰੀ ਸੁਣਦਾ ਹੁਣ, ਅੱਜ ਕੱਲ੍ਹ ਜਿਹੜੇ ਦੋਸਤ ਮਿੱਤਰ ਹੈ ਨਾ, ਉਹ ਕਹਿੰਦੇ ਵੀ ਜਿਹੜੇ ਰਿਸ਼ਤੇਦਾਰ ਹੈ ਨਾ,
1: ਜੀ ਜੀ,
0: ਆਪਣੇ ਪਰਿਵਾਰ ਦੇ, ਜਿਹੜੇ ਪਹਿਲਾਂ ਬੱਚਿਆਂ ਦੀ ਮੈਂ ਗੱਲ ਕਰਦਾ, ਆਪਣੇ ਪਰਿਵਾਰ ਦੇ ਬੱਚੇ ਤਾਂ ਪੁੱਛਦੇ ਆ ਤੁਹਾਡੀ ਵਸੀਅਤ ਦੇ ਬਾਰੇ
1: ਜੀ,
0: ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਹੈ ਉਹ ਪੁੱਛਦੇ ਆ ਤੁਹਾਡੀ ਹੈਸੀਅਤ ਦੇ ਬਾਰੇ।
1: ਵਾਹ ਵਾਹ।
0: ਲੇਕਿਨ ਜਿਹੜੇ ਦੋਸਤ ਮਿੱਤਰ ਹੈ ਨਾ ਤੁਹਾਡੇ, ਉਹ ਪੁੱਛਦੇ ਆ ਤੁਹਾਡੀ ਤਬੀਅਤ ਦੇ ਬਾਰੇ।
1: ਬਹੁਤ ਅੱਲਾ।
0: ਸੋ ਦੋਸਤਾਂ ਮਿੱਤਰਾਂ ਦਾ ਕੋਈ ਜਵਾਬ ਨਹੀਂ ਹੈ, ਲੇਕਿਨ ਇੱਕ ਜ਼ਮਾਨਾ ਸੀ, ਇੱਕ ਜ਼ਮਾਨਾ ਸੀ ਜਦੋਂ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ ਸੀ ਨਾ, ਜਿਹੜੇ ਸਾਡੇ ਸਕੇ ਸੰਬੰਧੀ ਹੁੰਦੇ ਸੀ, ਉਹਨਾਂ ਦੇ ਬਰਾਬਰ ਕੋਈ ਵੀ ਅਸੀਂ ਨਹੀਂ ਦਿੰਦੇ ਸੀ, ਕਿਸੇ ਨੂੰ ਜਗ੍ਹਾ ਨਹੀਂ ਦਿੰਦੇ ਸੀ। ਲੇਕਿਨ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਟਾਈਮ ਜਿਹੜਾ ਬਦਲਦਾ ਜਾਂਦਾ ਨਾ, ਉਹ ਟਾਈਮ ਐਸਾ ਆ ਗਿਆ ਕਿ ਅੱਜ ਕੱਲ੍ਹ ਰਿਸ਼ਤੇਦਾਰਾਂ ਨਾਲੋਂ ਦੋਸਤ ਮਿੱਤਰ ਜਿਹੜੇ ਆ ਨਾ, ਉਹ ਜ਼ਿਆਦਾ ਤੁਹਾਡੇ ਨਜ਼ਦੀਕ ਤੁਹਾਨੂੰ ਫੀਲ ਹੁੰਦਾ ਹੈਗੇ ਨੇ।
1: ਅਰੋੜਾ ਸਾਹਿਬ, ਦੋਸਤੀ ਦਾ ਵੀ ਮਿਆਰ ਇਸ ਤਰ੍ਹਾਂ ਦਾ ਬਣ ਗਿਆ ਕਿ ਪਹਿਲੇ ਜਿਵੇਂ ਬਰਤਨ ਹੁੰਦੇ ਸਨ ਨਾ, ਪਿੱਤਲ ਦੇ ਬਰਤਨ ਜਿਹੜੇ ਸਾਲ ਹਾ ਸਾਲ ਚੱਲਦੇ ਸਨ, ਖਰਾਬ ਹੀ ਨਹੀਂ ਸਨ ਹੁੰਦੇ, ਤੇ ਦੋਸਤ ਵੀ ਉਂਝਦੇ ਹੀ ਹੁੰਦੇ ਸਨ, ਵਧੀਆ ਸਾਰੀ ਜ਼ਿੰਦਗੀ ਨਾਲ ਨਿਭਾਉਂਦੇ ਸਨ।
0: ਮੈਨੂੰ ਨਾ ਅੱਜ ਸਵੇਰੇ ਸਵੇਰੇ ਨਾ ਇੱਕ ਮੈਸੇਜ ਆਇਆ ਮੋਬਾਈਲ ਦੇ ਉੱਤੇ, ਤੇ ਆਪਣੇ ਵਿਸ਼ੇ ਦੇ ਨਾਲ ਉਹ ਬੜਾ ਅੱਜ ਮਿਲਦਾ ਜੁਲਦਾ। ਮੈਂ ਕਿਹਾ ਦੋਸਤਾਂ ਨਾਲ ਪਹਿਲੇ ਉਹ ਮੈਸੇਜ ਸ਼ੇਅਰ ਕਰਦੇ ਆ, ਤੇ ਫਿਰ ਇਸ ਮੈਸੇਜ ਦੇ ਵਿੱਚੋਂ ਹੀ ਗੱਲ ਨੂੰ ਆਪਾਂ ਅੱਗੇ ਤੋਰ ਲੈਣਗੇ। ਉਹਨੇ ਲਿਖਿਆ ਕੀ ਹੈ, ਉਹ ਕਹਿੰਦਾ ਕਿ ਰਿਸ਼ਤਿਆਂ ਵਿੱਚ ਮਿਠਾਸ ਹੋਣੀ ਜ਼ਰੂਰੀ ਹੈ, ਪਰ ਯਾਦ ਰੱਖਣਾ ਰਿਸ਼ਤਿਆਂ ਵਿੱਚ ਨੋਕ ਚੋਕ, ਗੁੱਸਾ, ਤਲਖੀ, ਸ਼ਿਕਵੇ, ਸ਼ਿਕਾਇਤਾਂ ਦਾ ਵੀ ਇੱਕ ਆਪਣਾ ਵਿਸ਼ੇਸ਼ ਸਥਾਨ ਹੁੰਦਾ ਰਿਸ਼ਤਿਆਂ ਦੇ ਵਿੱਚ। ਰੁੱਸਣਾ ਤੇ ਮਨਾਉਣਾ ਵੀ ਮੁਹੱਬਤ ਦਾ ਅਸੂਲ ਹੁੰਦਾ ਹੈ, ਸਿਰਫ ਮਿੱਠੇ ਰਿਸ਼ਤੇ ਅਕਸਰ ਮਤਲਬੀ ਹੋ ਜਾਂਦੇ ਨੇ, ਲੋੜ ਤੋਂ ਵੱਧ ਮਿੱਠੇ ਰਿਸ਼ਤੇ ਲੋੜ ਖਤਮ ਹੋਣ ਪਿੱਛੋਂ ਕੁੜੱਤਨ ਜ਼ਾਹਰ ਕਰਨ ਲੱਗ ਜਾਂਦੇ ਨੇ, ਕਿਉਂਕਿ ਅਜਿਹੇ ਰਿਸ਼ਤੇ ਸਿਰਫ ਦਿਮਾਗ ਨਾਲ ਚਲਾਏ ਜਾਂਦੇ ਹਨ। ਦਿਲ ਨਾਲ ਚੱਲਣ ਵਾਲੇ ਰਿਸ਼ਤਿਆਂ ਵਿੱਚ ਕੇਵਲ ਮਿਠਾਸ ਨਹੀਂ ਬਲਕਿ ਸਾਰੇ ਰਸ ਹੁੰਦੇ ਨੇ। ਰਿਸ਼ਤੇ ਨਾਤੇ ਭਾਵੇਂ ਘੱਟ ਹੋਣ ਪਰ ਹੋਣ ਦਿਲੋਂ ਚਾਹੀਦੇ ਹੁੰਦੇ ਹਨ। ਸੋ ਰਿਸ਼ਤੇ ਨਾਤੇ ਦੋਸਤੀਆਂ ਜਿਹੜੀਆਂ ਨਾ ਦਿਲੋਂ ਹੋਣ ਨਾ ਤੇ ਉਹ ਮੇਰਾ ਖਿਆਲ ਹੈ ਕਿ ਜ਼ਿਆਦਾ ਸਾਡੇ ਲਈ ਲਾਹੇਵੰਦ ਸਾਬਤ ਹੁੰਦੀਆਂ। ਜਿਹੜੇ ਰਿਸ਼ਤੇ ਨਾਤੇ ਦੋਸਤੀਆਂ ਨੂੰ ਨਿਭਾਉਣ ਦੇ ਵਿੱਚ ਦਿਮਾਗ ਦਾ ਇਸਤੇਮਾਲ ਕਰਦੇ ਆ ਨਾ ਉਹ ਸਾਡੇ ਲਈ ਖਤਰਨਾਕ ਸਾਬਤ ਹੋ ਸਕਦਾ।
1: ਸਰ ਜੀ ਮੈਂ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਸੀ ਉਹ ਪੂਰੀ ਗੱਲ ਇਸ ਤਰ੍ਹਾਂ ਵੇ ਕਿ ਜਿਵੇਂ ਪਹਿਲਾਂ ਬਰਤਨ ਸਨ ਨਾ ਪਿੱਤਲ ਦੇ ਤੇ ਦੋਸਤ ਵੀ ਇੰਜ ਗੂੜੇ ਤੇ ਸਦਾ ਨਾਲ ਚੱਲਦੇ ਸਨ। ਪਿੱਤਲ ਨੇ ਅੱਗੋ ਜਗ੍ਹਾ ਲੈ ਲਈ ਸਟੀਲ ਨੇ, ਜਿਵੇਂ ਸਟੀਲ ਆਇਆ ਕੁਝ ਸਾਲ ਉਹਨੂੰ ਅਸਾਂ ਵਰਤਿਆ ਫਿਰ ਉਹਨਾਂ ਨੂੰ ਖਤਮ ਕਰਤਾ। ਰਿਸ਼ਤੇਦਾਰ ਦੋਸਤ ਵੀ ਫਿਰ ਇੰਜ ਦੇ ਬਣ ਗਏ, ਕੋਈ ਦਿਰ ਰਹੇ ਤੇ ਫਿਰ ਖਤਮ।
0: ਹੁਣ ਤਾਂ ਬਰਤਨ ਹੀ ਡਿਸਪੋਜ਼ੇਬਲ ਆ ਗਿਆ
1: ਸਰ। ਪੂਰੀ ਗੱਲ ਮੇਰੀ ਹੋਣ ਦਿਓ ਨਾ।
0: ਜੀ ਜੀ ਜੀ ਜੀ
1: ਤੇ ਉਹ ਇੰਜ ਹੀ ਕਰਦਿਆਂ ਕਰਦਿਆਂ ਅਖੀਰ ਫਿਰ ਬੰਦਾ ਜਿਸ ਵੇਲੇ ਆਇਆ ਨਾ ਪਲਾਸਟਿਕ ਤੋਂ ਬਾਅਦ ਫਿਰ ਅੱਜ ਕੱਲ ਡਿਸਪੋਜ਼ੇਬਲ ਹੈ। ਅੱਜ ਕੱਲ ਯਾਰੀ ਦਾ ਮਿਆਰ ਵੀ ਇੰਜ ਦਾ ਹੀ ਹੈ, ਮਿੰਟ ਵਿੱਚ ਇਸ ਤਰ੍ਹਾਂ ਦੇ ਕੰਮ ਕੱਢਿਆ ਤੇ ਫਰ
0: ਕੰਮ ਹੈਗੇ ਤੇ ਦੋਸਤੀ ਹੈਗੀ ਹੈ, ਜੇ ਕੰਮ ਗਿਆ ਤਾਂ ਦੋਸਤੀ ਵੀ ਖਤਮ।
1: ਜੀ
0: ਲੋ ਸਾਡੇ ਇੱਕ ਕਾਲਰ ਨੇ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ? ਠੀਕ ਠਾਕ ਹੋ?
2: ਵਧੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਡਾਕਟਰ ਸਾਹਿਬ ਅੱਜ ਦਾ ਮੈਚ ਦਾ ਕੀ ਕਰਵਾਇਆ ਫਿਰ? ਮੇਰਾ ਖਿਆਲ ਤੁਸੀਂ ਅਰਜਨਟੀਨਾ ਨੂੰ ਜਿਤਾ ਦਿੱਤਾ ਅੱਜ। ਮਤਲਬ ਮਾਹਰ ਹੋ, ਦੇਖਣ ਦੇ ਤੁਸੀਂ ਐਕਸਪਰਟ ਹੋ। ਮੇਰੀ ਆਬਜ਼ਰਵੇਸ਼ਨ ਇੱਕ ਆਮ ਆਦਮੀ ਦੇ ਤੌਰ ਤੇ ਹੈ ਕਿ ਪਹਿਲੇ ਨਾ ਅਰਜਨਟੀਨਾ ਨੇ ਫਾਉਲ ਬਹੁਤ ਕੀਤੇ ਲੇਕਿਨ ਕੋਚ ਨੇ ਉਹ ਫਾਉਲ ਦਿੱਤੇ ਨਹੀਂ, ਮੈਨੂੰ ਲੱਗਦੇ ਯੈਲੋ ਕਾਰਡ ਦਿੱਤਾ ਨਾ ਕੋਈ ਉਹਨਾਂ ਦਾ ਫਾਉਲ ਦਿੱਤਾ ਤੇ ਲੱਗਦਾ ਸੀ ਥੋੜੀ ਬਹੁਤੀ ਨਾ ਫੇਵਰ ਕੀਤੀ ਜਾ ਰਹੀ ਸੀ ਅਰਜਨਟੀਨਾ ਨੂੰ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
0: ਚਲੋ ਖੈਰ, ਆਪਾਂ ਤਾਂ ਕੀਤਾ ਬਸ
2: ਮਤਲਬ ਰੈਫਰੀਆਂ ਦੀ ਇਸ ਪੂਰੇ ਮਤਲਬ ਵਰਲਡ ਕੱਪ ਦੇ ਵਿੱਚ ਬਹੁਤ ਨੈਗੇਟਿਵ ਜਿਹੜੀ ਆ ਮਤਲਬ ਸੋਚ ਗਈ ਆ ਸਭ ਲੋਕਾਂ ਦੇ ਕੋਲ।
0: ਚਲੋ ਕੋਈ ਗੱਲ ਨੀ, ਕੋਈ ਗੱਲ ਨੀ। ਚਲੋ ਜੀ ਡਾਕਟਰ ਸਾਹਿਬ ਬਹੁਤ ਵਧੀਆ। ਹੁਣ ਫਾਈਨਲ ਮੈਚ ਕਦੋਂ ਹੋ ਰਿਹਾ ਜੀ?
2: ਫਾਈਨਲ ਮੈਚ 19 ਤਰੀਕ ਨੂੰ ਹੋ ਰਿਹਾ ਜੀ,
0: ਸਪੇਨ ਦਾ ਤੇ ਅਰਜਨਟੀਨਾ ਦਾ। ਤੇ ਅਰਜਨਟੀਨਾ ਦਾ ਤੇ ਇਹ ਜਿਹੜਾ ਥਰਡ ਫੋਰਥ ਵਾਸਤੇ ਜਿਹੜਾ ਇਹ ਜਸਵੀਰ ਸਿੰਘ ਚੌਹਾਨ ਜੀ ਸਾਨੂੰ ਰੋਜ਼ ਅਪਡੇਸ਼ਨ ਦਿੰਦੇ ਨੇ ਫੀਫਾ ਵਰਲਡ ਕੱਪ ਦੀ ਤੇ ਨਾਲ ਤੁਸੀਂ ਇਹਨਾਂ ਤੋਂ ਕੋਈ ਸੇਵਾ ਲੈਣੀ ਹੋਏ, ਇਹਨਾਂ ਦੀ ਕੋਈ ਹੈਲਪ ਲੈਣੀ ਹੋਏ ਕੋਈ ਸਿਹਤ ਦੇ ਮਸਲੇ ਦੇ ਵਿੱਚ ਤਾਂ ਤੁਸੀਂ ਇਹਨਾਂ ਦੀ ਹੈਲਪ ਲੈ ਸਕਦੇ ਹੋ। 647-993-1484 ਬੜਾ ਲੰਬਾ ਇਹਨਾਂ ਦਾ ਤਜਰਬਾ ਹੋਮਿਓਪੈਥੀ ਦੇ ਵਿੱਚ ਤੇ ਹੱਥ ਦੇ ਵਿੱਚ ਬੜੀ ਸ਼ਫਾ ਇਹਨਾਂ ਦੀ ਤੇ ਮੈਂ ਤੇ ਉਸ ਰੈਣ ਜੀ ਤਾਂ ਇਹਨਾਂ ਤੋਂ ਸੇਵਾ ਲੈ ਚੁੱਕੇ ਹਾਂ ਤੇ ਵਾਕਿਆ ਉਸਦਾ ਫਾਇਦਾ ਸਾਨੂੰ ਬਹੁਤ ਹੋਇਆ। ਸੋ ਤੁਸੀਂ ਵੀ ਇਹਨਾਂ ਤੋਂ ਕੋਈ ਇਸ ਤਰ੍ਹਾਂ ਦੀ ਸੇਵਾ ਲੈਣੀ ਹੋਏ 647-993-1484 ਤੇ ਫੋਨ ਕਰ ਸਕਦੇ ਹੋ ਡਾਕਟਰ ਜਸਵੀਰ ਚੌਹਾਨ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ।
0: ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-343-5353। ਗੱਲਬਾਤ ਸਾਡੀ ਚੱਲੇਗੀ, ਸੁਣਦਿਆਂ ਪਹਿਲਾਂ ਇੱਕ ਛੋਟਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਤੁਹਾਡੇ ਫੋਨ ਦੀ ਆਪਾਂ ਕਰਾਂਗੇ ਇੰਤਜ਼ਾਰ ਕਿ ਅੱਜ ਕੱਲ੍ਹ ਰਿਸ਼ਤਿਆਂ ਨਾਤਿਆਂ ਨੂੰ ਨਿਭਾਉਣ ਦੇ ਵਿੱਚ ਕਿਸ ਤਰ੍ਹਾਂ ਲੋਕ ਦਿਲ ਨੂੰ ਛੱਡ ਕੇ ਦਿਮਾਗ ਦਾ ਇਸਤੇਮਾਲ ਕਰਦੇ ਨੇ ਕਿ ਜਿੱਥੇ ਸਾਨੂੰ ਜ਼ਰੂਰਤ ਹੈ ਅਸੀਂ ਉਹਦੇ ਨਜ਼ਦੀਕ ਜਾ ਕੇ ਵੀ ਉਹਦੇ ਨਾਲ ਦੋਸਤੀ ਰਿਸ਼ਤੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਲੇਕਿਨ ਜਦੋਂ ਸਾਡਾ ਮਤਲਬ ਨਿਕਲ ਜਾਏ ਤੇ ਨਾ ਉਹ ਦੋਸਤ ਤੇ ਨਾ ਉਹ ਕੋਈ ਜ਼ਰੂਰਤ, ਸਭ ਕੁਝ ਪਤਾ ਨਹੀਂ ਕਿੱਥੇ ਕਫੂਰ ਹੋ ਜਾਂਦਾ। ਇਸ ਮਸਲੇ ਦੇ ਉੱਪਰ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਸਟੂਡੀਓ ਦਾ ਨੰਬਰ ਹੈ 647-343-5353।

0: ਦੇਖੋ ਰਿਸ਼ਤਿਆਂ ਨਾਤਿਆਂ ਦੀ ਗੱਲ ਇਹਦੇ ਵਿੱਚ ਵੀ ਬੜੀ ਖੂਬਸੂਰਤੀ ਦੇ ਨਾਲ ਉਸਨੇ ਕੀਤੀ ਹੈ ਕਿ ਰਿਸ਼ਤੇ ਨਾਤੇ ਆਪਸੀ ਸਕੇ ਸੰਬੰਧੀ ਜਦੋਂ ਕੋਈ ਜ਼ਮੀਨ ਜਾਇਦਾਦ ਪ੍ਰੋਪਰਟੀ ਦੀ ਗੱਲ ਆ ਜਾਂਦੀ ਹੈ ਨਾ, ਤੇ ਉਸ ਤੋਂ ਬਾਅਦ ਇਹਨਾਂ ਸਾਰਿਆਂ ਦੇ ਵਿੱਚ ਦਰਾਰਾਂ ਹੌਲੀ ਹੌਲੀ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਮੁੱਖ ਰੱਖਿਆ ਹੋਇਆ ਪੈਸੇ ਨੂੰ, ਮੁੱਖ ਰੱਖਿਆ ਹੋਇਆ ਜ਼ਮੀਨ ਜਾਇਦਾਦ ਨੂੰ, ਜਦੋਂ ਕਿ ਸਾਨੂੰ ਇਹ ਪਤਾ ਹੈ ਸਭ ਨੂੰ ਕਿ ਨਾਲ ਜਿਹੜੀ ਹੈ ਨਾ ਜਾਣੀ ਨਹੀਂ ਹੈ ਕਿਸੇ ਨੂੰ। ਹੁਸਨੈਣ ਜੀ, ਇਹਦੇ ਬਾਵਜੂਦ ਵੀ ਲੋਕ ਇਹਦੇ ਕਬਜ਼ੇ ਦੇ ਵਿੱਚ ਆਏ ਹੋਏ ਨੇ, ਲੋਕ ਜ਼ਮੀਨ ਜਾਇਦਾਦ ਪੈਸਾ ਪੈਸਾ ਪੈਸਾ ਹੀ ਕਰਦੇ ਰਹਿੰਦੇ ਨੇ, ਕੀ ਇਹਦੇ ਪਿੱਛੇ ਇਹ ਲੋਕਾਂ ਦੀ ਸੋਚ ਜਿਹੜੀ ਸਹੀ ਹੈ ਤੁਹਾਡੇ ਮੁਤਾਬਕ ਕੀ ਭਲਾ ਹੈ?
1: ਅਸਲ 'ਚ ਲੋਕ ਜਿਹੜੇ ਨੇ ਨਾ ਉਹ ਭੁੱਲ ਗਏ ਨੇ, ਰੱਬ ਨੂੰ ਭੁੱਲ ਗਏ ਨੇ। ਜਦੋਂ ਬੰਦਾ ਅੱਲਾ ਦੀ ਯਾਦ ਨੂੰ ਜਾਂ ਮਰਨਾ ਭੁੱਲ ਜਾਵੇ ਨਾ, ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹਦੇ 'ਚ ਅਹਿਸਾਸ ਖਤਮ ਹੋ ਜਾਂਦਾ, ਮੁਹੱਬਤ ਖਤਮ ਹੋ ਜਾਂਦੀ ਹੈ। ਜਦੋਂ ਬੰਦਾ ਸਿਰਫ ਪੈਸੇ ਨੂੰ ਹੀ ਆਪਣਾ ਧਰਮ ਵੀ ਬਣਾ ਲਏ ਤੇ ਹਰ ਚੀਜ਼ ਹੀ ਬਣਾ ਲਵੇ ਨਾ, ਉਹਨੂੰ ਫਿਰ ਕਿਸੇ ਰਿਸ਼ਤੇਦਾਰ ਦੀ ਲੋੜ ਨਹੀਂ ਹੁੰਦੀ, ਕਿਸੇ ਸੱਜਣ ਬੇਲੀ ਕੁਛ ਨਹੀਂ ਚਾਹੀਦਾ ਹੁੰਦਾ, ਉਹਨੂੰ ਪੈਸਾ ਹੀ ਚਾਹੀਦਾ ਹੁੰਦਾ। ਹਾਲਾਂਕਿ ਉਹ ਇੱਕ ਗਲਤ ਸੋਚ ਉੱਤੇ ਵੇ, ਸੱਚੀ ਔਰ ਸਹੀ ਸੋਚ ਇਹੀ ਹੈ ਕਿ ਤੁਹਾਡੇ ਦਿਲ 'ਚ ਅੱਲਾ ਦੀ ਮਖਲੂਕ ਨਾਲ, ਬੰਦਿਆਂ ਨਾਲ, ਇਨਸਾਨਾਂ ਨਾਲ, ਹੈਵਾਨਾਂ ਨਾਲ, ਸਭ ਨਾਲ ਪਿਆਰ ਹੋਣਾ ਚਾਹੀਦਾ।
0: ਜੀ ਜੀ ਜੀ, ਮੈਂ ਨਾ ਇੱਕ ਦਿਨ ਪੜ੍ਹ ਰਿਹਾ ਸੀ, ਇੱਕ ਬੰਦਾ ਕੋਈ ਪ੍ਰਵਚਨ ਦੇ ਰਿਹਾ ਸੀ, ਉਹ ਕਹਿੰਦਾ ਕਿ ਉਹਨੇ ਬੜਾ ਵਧੀਆ ਪ੍ਰਵਚਨ ਦਿੱਤਾ। ਉਹ ਕਹਿੰਦਾ ਵੀ ਇੱਕ ਆਦਮੀ, ਉਹਦੀ ਡੈਥ ਹੋ ਗਈ, ਉਹ ਪਿਆ ਉੱਥੇ ਬੈੱਡ ਦੇ ਉੱਪਰ, ਬੜਾ ਅਮੀਰ ਆਦਮੀ ਸੀ ਕੋਈ। ਕਹਿੰਦਾ ਉਹਨੂੰ ਮੈਂ ਕਿਹਾ ਕਿ ਮੈਂ ਤੇਰੇ ਲਈ ਨਾ ਰੋਲਸ ਰੋਇਸ ਕਾਰ ਲੈ ਕੇ ਆਇਆ, ਤੂੰ ਉੱਠ ਜਾ ਯਾਰ। ਉੱਠਣਾ ਉਹਨੇ ਕਿੱਥੋਂ ਸੀ? ਕਹਿੰਦਾ ਮੈਂ ਉਹਨੂੰ ਕਿਹਾ ਤੇਰੇ ਵਾਸਤੇ ਨਾ ਬੜਾ ਡਿਫੈਂਸ ਏਰੀਆ ਦੇ ਵਿੱਚ ਦੋ ਕਨਾਲਾਂ ਦਾ ਪਲਾਟ ਲੈ ਕੇ ਆਉਂਦਾ, ਉੱਠ ਜਾ ਯਾਰ। ਉਹ ਕਹਿੰਦਾ ਉੱਠਣਾ ਉਹਨੇ ਕੀ ਸੀ? ਕਿਉਂਕਿ ਉਹਦੇ ਕੋਲ ਜ਼ਿੰਦਗੀ ਹੈ ਨਹੀਂ ਸੀ। ਤੇ ਸਾਡੇ ਜਿਨ੍ਹਾਂ ਕੋਲ ਜ਼ਿੰਦਗੀ ਹੈ ਨਾ, ਅਸੀਂ ਉਸ ਦੇ ਵੱਲੋਂ ਵੇਸਲੇ ਹੋਏ ਹਾਂ, ਤੇ ਧਨ ਦੌਲਤ ਪੈਸੇ ਦੇ ਵੱਲ ਆਪਣਾ ਧਿਆਨ ਜ਼ਿਆਦਾ ਜਿਹੜਾ ਨਾ ਫੋਕਸ ਕੀਤਾ ਹੋਇਆ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਸਵੇਰੇ ਸਵੇਰੇ ਜਦੋਂ ਉੱਠਦੇ ਹੋ ਨਾ, ਤਾਂ ਸ਼ੀਸ਼ੇ ਦੇ ਅੱਗੇ ਖਲੋ ਕੇ ਦੇਖਿਆ ਕਰੋ ਆਪਣੇ ਆਪ ਨੂੰ, ਤੇ ਆਪਣੇ ਦਿਲ ਤੇ ਹੱਥ ਰੱਖੋ ਜਿਹੜਾ ਧੜਕ ਰਿਹਾ ਨਾ। ਦੇਖੋ ਸੁਨੈਣ ਜੀ, 86,400 ਵਾਰ ਸਾਡਾ ਹਾਰਟ ਜਿਹੜਾ ਨਾ ਦਿਨ ਰਾਤ ਦੇ ਵਿੱਚ ਨਾ ਇਹਦੀ ਧੜਕਦਾ ਦੇਖੋ, ਔਰ ਇੱਕ ਇੱਕ ਧੜਕਣ ਸਾਨੂੰ ਅੱਲਾ ਤਾਲਾ ਨੇ, ਪਰਮਾਤਮਾ ਨੇ ਫ੍ਰੀ ਦਿੱਤੀ ਹੋਈ ਹੈ। ਅਗਰ ਤੁਸੀਂ ਕਿਸੇ ਨੂੰ ਕਹੋ ਕਿ 86,400 ਦੇ ਵਿੱਚੋਂ 2-3 ਧੜਕਣਾ ਯਾਰ ਮੈਨੂੰ ਦੇ ਦੇ, ਜੇ ਕੋਈ ਮੰਨੂਗਾ ਆਦਮੀ, ਉਹ ਕਹੂਗਾ ਮੇਰੇ ਕੋਲ ਜੋ ਕੁਝ ਹੈਗਾ, ਨਾ ਨਾ ਨਾ ਨਾ ਨਾ, ਮੈਂ ਦੋ ਤਿੰਨ ਧੜਕਣਾ ਦੇ ਨਹੀਂ ਸਕਦਾ। ਇਹ ਫੁੱਲ ਫਲੈਜ ਇੱਕ ਪੈਕੇਜ ਹੈ ਸਾਡੀ ਬੋਡੀ ਦਾ ਜਿਹੜਾ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ। 11,000 ਲੀਟਰ ਹਵਾ ਜਿਹੜੀ ਹੈ ਨਾ ਸਾਡੇ ਫੇਫੜੇ ਇੱਕ ਦਿਨ ਦੇ ਵਿੱਚ ਬਾਹਰ ਨਿਕਾਲਦੇ ਹੈ। 180 ਲੀਟਰ ਬਲੱਡ ਜਿਹੜਾ ਨਾ ਉਹ ਸਰਕੂਲੇਟ ਹੁੰਦਾ ਹੈ ਸਾਡੇ ਗੁਰਦਿਆਂ ਦੇ ਰਾਹੀਂ ਇੱਕ ਦਿਨ ਦੇ ਵਿੱਚ, ਔਰ ਸਾਡੀ ਸਕਿਨ ਦੇਖੋ, ਸਾਡੀ ਫਸਟ ਸਿਕਿਉਰਿਟੀ ਸਾਡੀ ਬੋਡੀ ਦੀ ਹੈਗੀ ਹੈ। ਸਾਡਾ ਦਿਮਾਗ ਬ੍ਰੇਨ ਦੇ ਵਿੱਚ ਦੇਖੋ, ਕਹਿੰਦੇ ਕਿ 86 ਬਿਲੀਅਨ ਜਿਹੜੇ ਨਿਊਰੋਨ ਹੈਗੇ, ਜਿਹੜੇ ਕਰੰਟ ਜਿਹੜੇ ਅੰਦਰ ਪੈਦਾ ਕੀਤੇ, ਵੀ ਜੋ ਤੁਸੀਂ ਹੱਸਦੇ ਹੋ, ਜੋ ਤੁਸੀਂ ਰੋਂਦੇ ਹੋ, ਜੋ ਤੁਸੀਂ ਗੁੱਸਾ ਕਰਦੇ ਹੋ, ਕੋਈ ਵੀ ਅਹਿਸਾਸ ਤੁਹਾਡੇ ਜਿਹੜਾ ਮਨ ਦੇ ਦਿਮਾਗ ਦੇ ਵਿੱਚ ਆਉਂਦਾ ਨਾ, ਉਹ ਸਾਰਾ ਦਿਮਾਗ ਦੇ ਨਿਊਰੋਨ ਦੇ ਸਰਕਲ ਦੇ ਨਾਲ, ਕਰੰਟ ਦੇ ਨਾਲ ਹੁੰਦਾ। ਇੱਕ ਕਰੰਟ ਜਦੋਂ ਇੱਕ ਨਿਊਰੋਨ ਜੇ ਕਿਤੇ ਮਿਸ ਹੋ ਜਾਏ ਨਾ, ਤੁਹਾਨੂੰ ਮਿਰਗੀ ਦਾ ਦੌਰਾ ਪੈਣਾ ਉਹਦੇ ਨੂੰ। ਸੋ ਇੰਨੀ ਬੇਮਿਸਾਲ ਜ਼ਿੰਦਗੀ ਪਰਮਾਤਮਾ ਨੇ ਤੁਹਾਨੂੰ ਦਿੱਤੀ ਹੋਈ ਹੈ, ਉਹਦੇ ਤੁਸੀਂ ਸ਼ੁਕਰ ਕਰਿਆ ਕਰੋ। ਐਵੇਂ ਜੇ ਧਨ ਦੌਲਤ ਦੇ ਪਿੱਛੇ ਲੱਗ ਕੇ ਅਸੀਂ ਜ਼ਿੰਦਗੀ ਨੂੰ ਬਿਲਕੁਲ ਬੇਕਾਰ ਜਿਹੜੀ ਅਸੀਂ ਬਣਾਈ ਜਾ ਰਹੇ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਦੇਖੋ ਇਹ ਬਹੁਤ ਚੰਗਾ ਤੁਸੀਂ ਗਾਣਾ ਵੀ ਲਾਤਾ, ਤੁਸੀਂ ਦੱਸਿਆ ਇਹ ਪਤਾ ਨੀ ਲੋਕਾਂ ਨੂੰ ਕੀ ਬਿਮਾਰੀ ਆ ਸਾਡੇ ਤੇ, ਖਾਸ ਕਰਕੇ ਜ਼ਮੀਨ ਦਾ ਜਾਂ ਕੁਛ। ਮੈਂ ਇੰਨੇ ਕਸੀ ਕੋਈ ਮੈਂ ਪਰਵਾਹ ਨੀ ਕੀਤੀ ਸੀ ਕਿਤੇ, ਨਾ ਮੇਰੇ ਘਰ ਵਾਲੇ ਨਾ ਕਿੱਥੇ, ਅਸੀਂ ਜਿਦਣ ਦੇ ਆਏ ਆ ਉਹਨਾਂ ਤਾਂ ਹੁਣ ਦੇਖੋ ਮੈਨੂੰ ਵੀ 66 ਸਾਲ ਹੋ ਗਏ, ਉਹ ਵੀ 20 ਸਾਲ ਪਹਿਲਾਂ ਆ ਗਏ ਸੀਗੇ, 21 ਸਾਲ ਕੋਈ ਅਸੀਂ ਧਿਆਨ ਹੀ ਨਹੀਂ ਕੀਤਾ ਕਿੱਥੇ ਉਹ ਕੌਣ ਉੱਥੋਂ ਪੈਸਾ ਲੈਂਦਾ ਕੀ ਕਰਦਾ, ਜ਼ਮੀਨ ਕਿਹੜੇ 50 ਕਿੱਲੇ ਸੀਗੇ, 2 ਕਿੱਲੇ ਹੋਣ ਚਾਹੀਦੇ ਹੋਣ, ਬਾਕੀ ਜਿਹੜੇ ਕਿੰਨਾ ਮਰਦੇ ਸਾਡੀ ਫੈਮਿਲੀ ਨੂੰ ਪਤਾ ਨੀ ਕਿਉਂ। ਮੈਂ ਥੋੜਾ ਜਿਹਾ ਸਹਿ ਦਿੱਤਾ ਕਿ ਚਲੋ ਤੁਸੀਂ ਮਤ ਰਵੋ ਬਣਾ ਲਓ, ਜੇ ਪਿਛਕ ਮੇਰੇ ਦੇ ਮੁੰਡਾ ਨਸ਼ੇ ਕਰਦਾ ਸੀ ਉਹ ਛੱਡ ਕੇ ਨੀ,
0: ਬੱਚੇ
2: ਇੱਥੇ ਬੱਚੇ ਨਾਲ ਮੰਗਾਇਓ 2 ਚਮੀਲੇ ਦੇ ਨਾਮ ਹੁੰਦੇ ਬੱਚੇ ਕਾਹਦੇ ਹੋਣ ਤਾਂ 17 ਸਾਲ ਦੇ ਹੋਣ ਵਾਲੇ, ਪਰ ਇੰਨੀ ਮੇਰੇ ਨਾਲ ਜ਼ਿੱਦ ਕੀਤੀ ਕਿ ਮੈਨੂੰ ਪਤਾ ਨੀ ਸੀ ਮੇਰੇ ਨਾਲ ਉਹਨੇ ਪਾਵਰ ਸਟਾਰ ਲੈ ਕੇ ਝੂਠਾ 3 ਲੱਖ ਵੀ ਦਿਖਾਇਆ। ਮੈਂ ਪਾਕਿਸਤਾਨ ਤੋਂ ਆਈ ਸੀ 8-9 ਸਾਲ ਹੋਏ, ਸਵੇਰੇ ਮੈਨੂੰ ਥਾਂ ਚ ਲੈ ਕੇ ਉਹਦੀ ਮਾਂ ਮੈਨੂੰ ਪਾਵਰ ਕਾਰਡ ਲੈ ਲਈ, ਮੈਨੂੰ ਇਹ ਵੀ ਨੀ ਪਤਾ ਕਿ ਲਿਖਿਆ ਕੀ ਨਹੀਂ, ਹਾਲਾਂਕਿ ਮੈਂ ਮੈਂ ਇੰਨਾ ਮੁੜ ਕੇ ਮੇਰਾ ਉਹਨੇ ਮੂੰਹ ਨੀ ਦੇਖਿਆ ਕਿੰਨੀਆਂ ਮੈਨੂੰ ਬੋਲੇ ਵੀ ਤੂੰ ਝੂਠ ਬੋਲਦੀ ਆ, ਤੂੰ ਆਹ ਕਰਦੀ ਆ। ਦੇਖੋ ਅਸੀਂ ਤਾਂ ਇੰਨਾ ਤੁਹਾਡਾ ਤੁਸੀਂ ਸ਼ੁਕਰ ਗੁਜ਼ਾਰ ਕਰੋ ਇੱਥੇ ਆ ਕੇ, ਜਿਸ ਧਰਤੀ ਤੇ ਨੀ ਰੱਜੇ ਕਿੱਥੇ ਰੱਜਣਾ, ਆ ਇੱਥੇ ਆ ਕੇ ਬੰਦੇ ਨੂੰ ਸਭ ਕੁਛ ਮਿਲ ਜਾਂਦਾ ਜੀ। ਇੰਡੀਆ ਚ ਪੰਜਾਬ ਵਿੱਚ ਜਾ ਕੇ ਦੇਖੋ ਤੁਸੀਂ ਕਈ ਲੋਕਾਂ ਦੇ ਕੋਲ ਲੋਕੀ ਨੇ ਘਰ, ਜੇ ਇੱਥੇ ਆ ਕੇ ਬੰਦਾ ਨੀ ਰੱਜਿਆ।
0: ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਟੂਡੀਓ ਦੇ ਨੰਬਰ ਹੈ। ਸੋ ਗੱਲਬਾਤ ਜਿਹੜੀ ਸਾਡੀ ਚੱਲ ਰਹੀ ਹੈ ਕਿ ਰਿਸ਼ਤਿਆਂ ਨਾਤਿਆਂ ਦੇ ਸੰਬੰਧ ਦੇ ਵਿੱਚ, ਦੋਸਤੀਆਂ ਦੇ ਸੰਬੰਧ ਦੇ ਵਿੱਚ, ਕਿ ਕਿਵੇਂ ਸਮੇਂ ਦੇ ਬਦਲਣ ਦੇ ਨਾਲ ਨਾਲ ਨਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਤਬਦੀਲੀਆਂ ਆ ਗਈਆਂ ਨੇ। ਰਿਸ਼ਤਿਆਂ ਨਾਤਿਆਂ ਦਾ ਜਿਹੜਾ ਮਤਲਬ ਆਧਾਰ ਹੀ ਜਿਹੜਾ ਬਦਲ ਗਿਆ। ਪਹਿਲੇ ਰਿਸ਼ਤਿਆਂ ਨਾਤਿਆਂ ਦਾ ਆਧਾਰ ਜਿਹੜਾ ਕੁਝ ਹੋਰ ਹੁੰਦਾ ਸੀ, ਅੱਜ ਕੱਲ੍ਹ ਰਿਸ਼ਤਿਆਂ ਨਾਤਿਆਂ ਦਾ ਆਧਾਰ ਜਿਹੜਾ ਲੋਕਾਂ ਨੇ ਪੈਸਾ ਹੀ ਬਣਾ ਲਿਆ ਕਿ ਪੈਸਾ ਅਮੀਰ ਹੋ ਤਾਂ ਤੁਹਾਡੇ ਚੱਲ ਚੱਲ ਕੇ ਵੀ ਲੋਕ ਤੁਹਾਡੇ ਨਾਲ ਰਿਸ਼ਤੇਦਾਰੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਅਗਰ ਤੁਸੀਂ ਗਰੀਬ ਹੋ, ਤੁਹਾਡੀ ਹਾਲਤ ਅੱਛੀ ਨਹੀਂ ਹੈ, ਤੇ ਜਿਹੜੇ ਤੁਹਾਡੇ ਆਪਣੇ ਬਣੇ ਬਣਾਏ ਰਿਸ਼ਤੇ ਨਾ ਉਹ ਵੀ ਤੁਹਾਨੂੰ ਛੱਡ ਕੇ ਤੁਹਾਡੇ ਤੋਂ ਦੂਰ ਹੋ ਜਾਂਦੇ। ਹੁਸਨੈਨ ਜੀ, ਕੋਈ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਮੈਂ ਇੱਕ ਛੋਟਾ ਜਿਹਾ ਪਹਿਲੇ ਆਪਾਂ ਮੈਸੇਜ ਸ਼ੇਅਰ ਕਰ ਲਈਏ ਤੇ ਫਿਰ ਤੁਸੀਂ ਤਿਆਰੀ ਰੱਖੋ, ਤੁਹਾਡੇ ਅੱਜ ਅਸੀਂ ਫਾਇਦਾ ਉਠਾਵਾਂਗੇ ਤੁਹਾਡੀ ਪ੍ਰੈਜੈਂਸ ਦਾ। ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੌਂਸਰ ਜਿਹੜੇ ਵਿਲੇਜ ਆਫ ਇੰਡੀਆ, ਵਿਲੇਜ ਆਫ ਇੰਡੀਆ ਨੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ ਇਹਨਾਂ ਦੇ ਸਟਰੀਟ ਫੂਡ ਦਾ। ਸਟਰੀਟ ਫੂਡ ਜਿਸ ਦਾ ਸੈਟਅਪ ਜਿਹੜਾ ਇਹਨਾਂ ਨੇ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਦੇ ਉੱਪਰ ਬਹੁਤ ਖੂਬਸੂਰਤ ਲਗਾਇਆ ਹੋਇਆ ਹੈ, ਵਾਹਨ ਦੇ ਮੰਜੇ ਡਾਹ ਕੇ ਠੰਡੀ ਠੰਡੀ ਹਵਾ ਦੇ ਵਿੱਚ ਬੈਠੋ ਤੁਸੀਂ। ਅੱਜ ਅਸੀਂ ਉੱਥੇ ਚੱਕਰ ਮਾਰਨ ਗਏ ਸੀ, ਮੰਜੇ ਲੱਗੇ ਹੋਏ ਤੇ ਲੋਕਾਂ ਦਾ ਰਸ਼ ਲੱਗਿਆ, ਖੁੱਲੀ ਡੁੱਲੀ ਗੱਡੀਆਂ ਦੀ ਉੱਥੇ ਪਾਰਕਿੰਗ ਹੈ, ਮਿਊਜ਼ਿਕ ਉੱਥੇ ਚੱਲਦਾ ਹੈ, ਲਾਈਵ ਮਿਊਜ਼ਿਕ, ਤੁਸੀਂ ਆਨੰਦ ਮਾਣ ਸਕਦੇ ਹੋ। ਤੁਸੀਂ ਟਿੱਕੀ ਖਾਣੀ ਹੋਏ, ਤੁਸੀਂ ਗੋਲ ਗੱਪੇ ਖਾਣੇ ਹੋਣ, ਤੁਸੀਂ ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਖਾਣੀਆਂ ਹੋਣ, ਨੂਡਲਸ ਖਾਣੇ ਹੋਣ, ਬਰਗਰ ਖਾਣੇ ਹੋਣ, ਜਾਂ ਹੋਰ ਕੋਈ ਗੋਲ ਗੱਪੇ ਖਾਣੇ ਹੋਣ ਜਿਹੜੇ ਸਾਡੇ ਬੀਬੀਆਂ ਭੈਣਾਂ ਦਾ ਮਨਪਸੰਦ ਜਿਹੜਾ ਇੱਕ ਨਾ ਡਿਸ਼ ਹੈਗੀ ਹੈ, ਤੇ ਤੁਸੀਂ ਜਾਓ ਆਨੰਦ ਮਾਣੋ। ਬਾਕੀ ਉਹਨਾਂ ਦਾ ਬੁਫੇ ਤਾਂ ਜਿਹੜਾ 40-50 ਆਈਟਮਾਂ ਦਾ ਤੁਸੀਂ ਆਨੰਦ ਮਾਣ ਹੀ ਸਕਦੇ ਹੋ, ਲੇਕਿਨ ਜਿਹੜਾ ਪੰਜਾਬੀ ਮਾਹੌਲ ਤੇ ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕਾ ਜਿਹੜਾ ਪਿੱਛੇ ਓਪਨ ਦੇ ਵਿੱਚ ਬੈਠ ਕੇ ਵਾਹਨ ਦੇ ਮੰਜਿਆਂ ਤੇ ਆਉਂਦਾ ਨਾ, ਉਹਦਾ ਕੋਈ ਜਵਾਬ ਨਹੀਂ ਹੈ। ਤੇ ਤੁਸੀਂ ਟਿਫਨ ਲਗਵਾਉਣਾ ਹੋਏ 7 ਦਿਨ ਲਈ 6 ਦਿਨ ਲਈ 5 ਦਿਨ ਲਈ ਤੁਸੀਂ ਇਹਨਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਲਾਈਵ ਕੇਟਰਿੰਗ ਕਰਵਾਉਣੀ ਹੋਏ, ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤਾਂ ਵੀ ਵਿਲੇਜ ਆਫ ਇੰਡੀਆ ਦਾ ਨਾਮ ਤੁਸੀਂ ਯਾਦ ਰੱਖੋ। ਕੋਈ ਹਾਲ ਬੁੱਕ ਕਰਾਉਣਾ ਹੋਵੇ 100 ਤੋਂ 125 ਆਦਮੀਆਂ ਦੇ ਲਈ ਤਾਂ ਵੀ ਤੁਹਾਨੂੰ ਮਿਲ ਸਕਦਾ ਹੈ, ਬਿਲਕੁਲ ਲਾਈਟ ਸਾਊਂਡ ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ, ਤੇ ਨਾਲ 100 ਤੋਂ 125 ਖੁੱਲੀਆਂ ਗੱਡੀਆਂ ਦੀ ਪਾਰਕਿੰਗ ਵੀ ਹੈ। 905-450-33-33-114 ਕੈਨੇਡੀ ਰੋਡ ਦਾ ਨੰਬਰ ਹੈ, ਔਰ 905-542-1333-6430 ਐਰਨ ਮਿਲ ਪਾਰਕਵੇ ਦਾ ਨੰਬਰ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਭੈਣ ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟੇ, ਸਤਿ
0: ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ
2: ਜੀ,
1: ਜੀ ਵਾਲੇਕੁਮ ਸਲਾਮ।
2: ਤੇ ਆਪਾਂ ਕਹਿੰਦੇ ਅੱਲਾ ਪਾਕਮ ਪਾਕ ਹੈ, ਸ਼ੱਕ ਕਰੋ ਜੇ ਦੂਸਰਾ ਹੋਏ
0: ਜੀ,
2: ਪਰਮਾਤਮਾ ਤਾਂ ਦੂਜਾ ਹੈ, ਉਹਦੇ ਤੇ ਸ਼ੱਕ ਕਰ ਨਹੀਂ ਸਕਦੇ। ਆਪਾਂ ਜੋ ਦੇ ਰਿਹਾ ਸਭ ਕੁਛ ਠੀਕ ਠੀਕ ਦੇ ਰਿਹਾ
0: ਨਾ,
2: ਸ਼ੁਕਰ ਦਾਤਿਆ, ਤੇਰਾ ਸ਼ੁਕਰ ਦਾਤਿਆ, ਜ਼ਿੰਦਗੀ ਰਹੀ ਹੈ
0: ਗੁਜ਼ਰਦਾਤਿਆ। ਬਿਲਕੁਲ ਬਿਲਕੁਲ ਸਹੀ ਗੱਲ ਹੈ,
2: 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵੀ ਖੋਟ ਬੁਆਵਾ,
0: ਏਕ
2: ਪੀਲਾ ਦੇ 10 ਪੀਰ ਲੈ, ਤੋ ਮੁੜਾ ਕੋ ਕਹਾ ਕਰੇ, ਜਿਸ ਚਾਕਰ ਚੋ ਨਾਹੀ ਚਾਰਾ ਤਾਕੋ ਕੀਜਾ ਸਾਧ ਨਮਸਕਾਰਾ।
0: ਜੀ ਜੀ ਜੀ ਜੀ ਜੀ,
2: ਤੇ ਸਾਨੂੰ ਪਤਾ ਵੀ ਉਸ ਪਰਮਾਤਮਾ ਨੇ ਜੋ ਸਾਨੂੰ ਦੇਣਾ ਉਹ ਦੇਣਾ ਹੀ ਦੇਣਾ, ਆਪਾਂ ਨੂੰ ਜਿਉਂ ਸਾਡੇ ਕੋਲ ਕਦੇ 10 ਵਸਤੂ ਲੈ ਪਾਛੇ ਪਾਵੇ, ਇੱਕ
0: ਸਾਡੇ, ਮੈਂ ਦੇਖਿਆ ਵੀ ਸਾਡੀ ਇਹ ਟੈਂਡੈਂਸੀ ਹੈ ਕਿ ਸਾਡਾ ਕੋਈ ਦੋਸਤ ਮਿੱਤਰ ਸਾਡੇ 99 ਕੰਮ ਕਰ ਦੇਵੇ ਨਾ, ਤੇ ਅਸੀਂ ਉਹਦਾ ਥੈਂਕਸ ਨਹੀਂ ਕਰਦੇ। ਜੇ ਇੱਕ ਕੰਮ ਤੋਂ ਕੋਈ ਆਪਣੀ ਮਜਬੂਰੀ ਦੇ ਕਾਰਨ ਸਾਨੂੰ ਨਾ ਕਰ ਦੇਵੇ ਨਾ ਤੇ ਅਸੀਂ ਉਹਦੇ ਨਾਲ ਨਾਰਾਜ਼ ਹੋ ਜਾਂਦੇ ਹਾਂ ਵੀ ਇਹ ਕੰਮ
2: ਸਾਰੀ ਉਮਰ ਨੀ,
0: ਸਾਰੀ ਉਮਰ ਤੇ ਬਾਕੀ 99 ਜਿਹੜੇ ਕੀਤੇ ਆ ਉਹ ਅਸੀਂ ਉਦੋਂ ਹੀ ਮਿੱਟੀ ਚ ਪਾ ਦਿੰਨੇ ਆ। ਹਾਂਜੀ,
2: ਉਹ ਸਾਰੀ ਮਿੱਟੀ ਚ ਪਾ ਦਿੰਨੇ ਆ ਨਾ, ਤੇ ਫਿਰ ਉਹ ਪ੍ਰਮਾਤਮਾ ਅੱਗੇ ਵੀ ਨਾਲ ਜਿਸ ਤੱਕ ਤੇ ਨਾ ਹੀ ਸਾਰਾ ਤਾਂ ਕੋ ਕੀ ਜਸ ਤੋਂ ਨਮਸਕਾਰ ਆ, ਕਿਉਂਕਿ ਉਹਦੇ ਅੱਗੇ ਜੇ ਸਾਡਾ ਜ਼ੋਰ ਹੀ ਨਹੀਂ ਨਾ ਚੱਲਦਾ ਤੇ ਆਪਾਂ ਨੂੰ ਉਹਦੇ ਜ਼ੋਰ ਅਜਮੈਸ ਕਰਨੀ ਨੀ ਚਾਹੀਦੀ, ਤੇ ਉਹਦੇ ਅੱਗੇ ਤਾਂ ਸਾਰਾ ਹੀ
0: ਲੇਕਿਨ ਅਸੀਂ ਨਾ ਉਹਨੂੰ ਸਿਰਫ ਇਧਰੋਂ ਸੁਣ ਕੇ ਤੇ ਇਧਰ ਬਾਹਰ ਕੱਢ ਦਿੰਦੇ, ਅਸਰ ਨੀ ਕਰਦੇ।
2: ਸੁਖਮਨੀ ਸਾਹਿਬ ਦੀ ਬਾਣੀ ਦੇਖੋ, ਸਾਰੀ ਚੀਜ਼ ਉਹਦੇ ਵਿੱਚ
0: ਮੋਤੀ ਪਰੋਏ ਪਏ। ਬਸ ਸ਼ੁਕਰੀਆ ਜੀ, ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ। ਸੋ ਦੋਸਤੋ, ਇੱਕ ਛੋਟਾ ਜਿਹਾ ਹੋਰ ਮੈਸੇਜ ਕਿ ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਵੇ, ਕੋਈ ਪ੍ਰੋਪਰਟੀ ਵੇਚਣੀ ਹੋਵੇ ਤੇ ਤੁਸੀਂ ਰੀਮੈਕਸ ਗੋਲਡ ਨਾਲ ਕੰਮ ਕਰਦੇ, ਬੜਾ ਹੀ ਲੰਬਾ ਤਜਰਬਾ ਰੀਅਲ ਅਸਟੇਟ ਦੇ ਵਿੱਚ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਦੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ 416-525-7400, 416-525-7400। ਘਰ ਨੂੰ ਰੰਗ ਰੋਗਨ ਕਰਵਾਉਣਾ, ਗਰਮੀਆਂ ਆ ਗਈਆਂ ਨੇ, ਨਾਮ ਯਾਦ ਰੱਖੋ ਗਿੱਲ ਪੇਂਟਿੰਗ, 416-473-4248-58, 416-473-4258। ਤੁਸੀਂ ਆਪਣੇ ਘਰ ਨੂੰ, ਆਪਣੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਜਾਂ ਘਰ ਦੀ ਛੱਤ ਅਗਰ ਤੁਹਾਡੀ ਪੌਪ ਕਰਨ ਵਾਲੀ ਹੈ ਉਸਨੂੰ ਰਿਮੂਵ ਕਰਕੇ ਤੁਸੀਂ ਹੋਰ ਕੋਈ ਨਵੀਂ ਲੁੱਕ ਦੇਣੀ ਚਾਹੁੰਦੇ ਹੋ ਤਾਂ ਬਿਲਕੁਲ ਡੈਮੇਜ ਤੋਂ ਬਿਨਾਂ, ਡਸਟ ਤੋਂ ਬਿਨਾਂ, ਬੜੀ ਵਧੀਆ ਟੈਕਨੀਕ ਹੈ ਉਹਨਾਂ ਕੋਲੇ, ਤੁਸੀਂ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਗਿੱਲ ਪੇਂਟਿੰਗਸ, ਫੋਨ ਨੰਬਰ 416-473-4258, 416-473-4258। ਸਤਿ ਸ੍ਰੀ ਅਕਾਲ ਜੀ ਢਿੰਸਾ ਸਾਹਿਬ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ ਨੇ?
3: ਬਹੁਤ ਵਧੀਆ ਜੀ, ਸੁਣੀ ਜਾਂਦੇ ਤੁਹਾਡਾ ਪ੍ਰੋਗਰਾਮ।
0: ਅੱਜ ਦੇ ਮੌਸਮ ਬਾਰੇ ਕੀ ਪਹਿਲਾਂ ਕਮੈਂਟ ਕਰੋ ਕਿ ਅੱਜ ਦੇਖ ਪੰਜਾਬ ਵਰਗਾ ਨੀ ਲੱਗਦਾ ਸੀ, ਅਸਮਾਨ ਕੋਈ ਨਜ਼ਰ ਹੀ ਨਹੀਂ ਆਉਂਦਾ ਸੀ, ਬਿਲਕੁਲ ਹੂ ਬਹੂ ਪੰਜਾਬ ਵਾਲੀ ਅੱਜ ਹਾਲਤ ਹੈ ਸੀ ਬਿਲਕੁਲ।
3: ਹਾਂਜੀ, ਤੁਸੀਂ ਪਹਿਲਾਂ ਦੱਸਿਆ ਤਾਂ ਸੀ ਪਰ ਪੂਰੀ ਤਰ੍ਹਾਂ ਨੀ ਦੱਸ ਸਕੇ ਵੀ ਜਿਵੇਂ ਨਾ ਆਪਣੇ ਪਰਾਲੀ ਨੂੰ ਅੱਗ ਲਾਈ ਹੁੰਦੀ
0: ਹੈ
3: ਉੱਪਰ ਮਹੀਨੇ ਚ, ਉਹ ਚੀਜ਼ ਅੱਜ
0: ਬਿਲਕੁਲ। ਮੈਂ ਕਹਿੰਦਾ ਵੀ ਆਪਣੇ ਮੈਂ ਦੇਖਿਆ ਵੀ ਇੱਥੇ ਕਦੇ ਨੀ ਹੋਇਆ ਵੀ ਅਸਮਾਨ ਦੇ ਵਿੱਚ ਨੀਲਾ ਅਸਮਾਨ, ਜਹਾਜ਼ ਆਉਂਦੇ ਜਾਂਦੇ ਬੜੇ ਆਰਾਮ ਨਾਲ ਦਿਸਦੇ ਸੀ ਤੇ ਅੱਜ ਤੱਕ ਕੱਖ ਨਜ਼ਰ ਨਹੀਂ ਆਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ।
3: ਮੈਂ ਕਿਹਾ ਜੀ 10-11 ਸਾਲ ਹੋ ਗਏ ਮੈਨੂੰ ਇੱਥੇ, ਕਦੇ ਵੀ ਨੀ ਮਤਲਬ ਕਿ ਉਹ ਜਹਾਜ਼ ਉਹ ਕਿਧਰੇ ਉੱਡ ਗਏ, ਕਿਧਰੇ ਰੁਲ ਗਏ,
0: ਅੱਜ ਤਾਂ ਲੱਗਦਾ ਜੀ ਜਹਾਜ਼ ਸਾਰੇ ਮਿਸ ਹੋ ਗਏ।
3: ਮਿਸ ਕਿਹੜਾ? ਮੈਂ ਕਿਹਾ ਜੀ ਜਿਵੇਂ ਉਹ ਕਹਿੰਦਾ ਵੀ ਰੋਡਵੇਜ ਦੀ ਬੱਸ ਆਈ ਹੋਈ ਨੀ, ਕਹਿੰਦੇ ਮਿਸ ਹੋ ਗਈ।
0: ਅੱਜ ਨਾ ਮੇਰਾ ਬੇਟਾ ਵੈਸੇ ਟੋਰਾਂਟੋ, ਅੱਜ ਉਹਨੂੰ ਜਾਣਾ ਸੀ ਆਫਿਸ ਤੇ ਆਫਿਸ ਵਾਲੇ ਨੇ ਸਭ ਟੋਰਾਂਟੋ ਚ ਨਾ ਉਹਨਾਂ ਨੇ ਬੱਚਿਆਂ ਨੂੰ ਕਹਿ ਦਿੱਤਾ ਭਾਈ ਆਪਣੇ ਘਰ ਹੀ ਰਹੋ ਅੱਜ ਦਾ ਜਿੱਦਾਂ ਦਾ ਮੌਸਮ ਹੈ, ਤੁਹਾਨੂੰ ਪਤਾ ਵੀ ਇੱਥੇ ਮੈਡੀਕਲ ਫੈਸਿਲਿਟੀ ਵੀ ਇੰਨੀਆਂ ਨਹੀਂ ਹੈਗੀਆਂ ਕਿ ਜੇ ਪ੍ਰੋਬਲਮ ਹੋ ਜੇ ਤੇ ਕਿੱਥੇ ਜਾਣਾ ਕਿੱਥੇ।
3: ਪਰ ਪੰਜਾਬ ਚ ਨਾ ਇਹ ਨਾ ਇੱਥੇ ਤਾਂ ਆਪਣੇ 1-2 ਦਿਨ ਹੈ ਚਲੋ,
0: ਹਾਂ
3: ਤੇ ਚਲੋ ਮੈਂ ਕਹਿ ਨੀ ਸਕਦਾ ਵੀ ਜੰਗਲ ਨੂੰ ਅੱਗ ਲੱਗੀ ਹੈ, 2-4 ਦਿਨ ਰਹਿ ਸਕਦਾ ਹੈ ਜੀ।
0: 650 ਜਗ੍ਹਾ ਤੇ ਕਹਿੰਦੇ ਅੱਗ ਲੱਗੀ ਹੈ ਜੀ।
3: ਬਿਲਕੁਲ ਜੀ, ਮੈਂ ਕਿਹਾ ਜੀ ਕਿਸ਼ਤੀਆਂ ਰਾਹੀਂ ਬੰਦੇ ਬਚਾਏ ਆ ਕਿਉਂਕਿ ਹੈਲੀਕਾਪਟਰ ਉੱਥੇ ਲੈਂਡ ਨਹੀਂ ਕਰ ਸਕਦਾ।
0: ਚਲੋ ਫਿਰ ਵੀ ਇਹਨਾਂ ਕੋਲ ਨਾ ਰਿਸੋਰਸਿਸ ਬਹੁਤ ਆ, ਇਮਾਨਦਾਰੀ ਇਹਨਾਂ ਦੇ ਕੰਮ ਦੇ ਵਿੱਚ ਤੇ ਜਿਸ ਪਾਸੇ ਜੁਟ ਜਾਂਦੇ ਆ ਨਾ ਤੇ ਬੜੀ ਇਮਾਨਦਾਰੀ ਨਾਲ ਕੰਮ ਜ਼ਰੂਰ ਕਰਦੇ ਆ,
3: ਕੰਮ ਕਰਦੇ ਆ ਔਰ ਉੱਥੇ ਆਬਾਦੀ ਨਹੀਂ ਹੈ,
0: ਜੰਗਲ ਨਹੀਂ ਹੈ ਬਿਲਕੁਲ। ਆ ਬਸ ਜਿੰਨਾ ਟੈਂਪਰੇਚਰ ਹੋਇਆ ਨਾ ਪਿਛਲੇ ਦਿਨਾਂ ਚ 36-37 ਉਸੇ ਕਾਰਨ ਆਪਣੇ ਆਪ ਹੀ ਇੰਨੀ ਹੀਟ ਨਾਲ ਅੱਗ ਲੱਗ ਜਾਂਦੀ ਹੈ ਸੁੱਕੇ ਜੰਗਲ ਦੇ ਵਿੱਚ।
3: ਮੈਂ ਕਿਹਾ ਜੀ ਉਹ ਪਹਿਲਾਂ ਨਾ ਕੁਦਰਤ ਦੱਸ ਦਿੰਦੀ ਹੈ ਮੈਂ ਆ ਗਈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
3: ਚਲੋ ਅੱਜ ਦਾ ਜਿਹੜਾ ਤੁਸੀਂ ਕਰ ਰਹੇ ਸੀ ਗੱਲਬਾਤ ਉਹਦੇ ਚ ਏਦਾਂ ਨਾ ਇੱਕ ਕੁੜੀ ਕਹਿੰਦੀ ਹੈ ਮਾਂ ਨੂੰ
0: ਜੀ
3: ਕਬਰਾਂ ਵਿੱਚੋਂ ਬੋਲ ਨੀ ਮਾਏ,
0: ਕਬਰਾਂ ਵਿੱਚੋਂ ਬੋਲ ਨੀ ਮਾਏ, ਕਿਆ ਬਿੰਦਰਖੀਆ ਦਾ ਨਾ,
3: ਬਿੰਦਰਖੀਆ ਬਸ ਆ ਗਾਣਾ ਚਲਾ ਦਿਓ ਥੋੜਾ ਤੁਹਾਡੇ ਬੋਲ।
0: ਹਾਂ ਬਿਲਕੁਲ ਲੱਭ ਲਾਂਗੇ ਅਸੀਂ, ਕਿਹੜੀ ਗੱਲ ਹੈ, ਕੋਈ ਗੱਲ ਨੀ, ਪਹਿਲਾਂ
3: ਹੁਸਨੈਣ
0: ਜੀ ਤੋਂ ਸੁਣਦੇ ਗਾਣਾ ਤੇ ਸੁਣਾਉਣੇ ਤੁਹਾਨੂੰ ਜ਼ਰੂਰ। ਥੈਂਕ ਯੂ,
3: ਥੈਂਕ ਯੂ। ਹਾਂਜੀ ਹੁਸਨੈਣ ਜੀ ਤੋਂ ਇਹ ਤਾਂ ਬਾਕਮਾਲ ਹੀ ਕਰਦੇ ਨੇ, ਇਹਨਾਂ ਤਾਂ ਦੋ ਉਹ ਆਪਾਂ ਉਹ ਸੁਣ ਲਈਏ ਨਾ ਬਾਰਿਸ਼ਾਂ ਦੇ ਬੰਦ ਫਿਰ ਉਹ ਘੁੰਮਦੇ ਰਹਿੰਦੇ ਨੇ, ਪਤਾ ਕੀ ਸਵੇਰੇ ਨਾ ਜਦੋਂ ਨਹਾਉਣੇ ਹੁੰਦੇ ਆ ਜਦੋਂ ਨਹਾਉਣ ਲੱਗਦੇ ਆ ਸਵੇਰੇ ਉਹ ਫਿਰ ਸੁਨੈਣ ਵਾਲੇ ਉਹ ਘੁੰਮਦੇ ਰਹਿੰਦੇ ਆ
0: ਜਦੋਂ
3: ਜਨਾਨੀਆਂ ਨੀ ਜਿਵੇਂ ਤਰਜ ਕੱਢਦੇ ਆ ਜਿਵੇਂ ਉਵੇਂ ਕਰਦਾ ਰਹਿੰਦਾ।
0: ਹੁਣੇ ਕਢਾਉਣੇ ਅੱਜ ਤੋਂ ਹੁਣੇ ਕਢਾਉਣੇ ਹੁਣੇ
3: ਕਢਵਾ।
0: ਓਕੇ ਜੀ, ਹਾਂਜੀ ਖਲੀਲ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
4: ਜੀ ਸਤਿ ਸ੍ਰੀ ਅਕਾਲ, ਕੈਸੇ ਹੈ ਦਰਸ਼ਨ ਸਾਹਿਬ?
0: ਬੜੀਆ ਜੀ, ਬੜੀਆ, ਬਹੁਤ ਬੜੀਆ, ਆਪ ਸੁਣਾਓ?
4: صاحب تشریف رکھتے ہیں ان کو بھی میری طرف سے بہت بہت سلام.
1: وعلیکم السلام, بہت شکریہ.
4: دو چیزیں بولنا چاہتا ہوں درشن صاحب آپ کے پاس. ایک تو یہ کہ آپ شروع میں اسٹارٹنگ پروگرام میں بتایا کہ آج تک میں دیکھا نہیں, اتنے دن ہو گئے تھی کینیڈا وچ کے بادل کی یہ حالت ہے. دیکھیے بات دراصل یہ ہے کہ اس کے دو کارن ہیں. ایک تو جب ظلم ذاتی اتیاچار دنیا میں ہوتا کہیں بھی ہو کہیں بھی ہو,
0: جی جی جی,
4: اگر آپ دیکھ کے خاموش بیٹھتے ہیں تو دو پرکار کے اس کے جو ہے پرینام ہوتے ہیں. ایک سوئم پرماتما اللہ ناراض ہونے لگتا زمین والوں سے, ہم کو نہیں پتا چلتا وہ سب سے پہلے کیا کرتا, آگ لگانا شروع کرتا آپ کی کھیتیوں میں, آپ کے جنگلوں میں, اور پانی کی جو لیول ہے وہ سوکھنے لگتی. لوگ سمجھتے یار ایسا کیوں ہو رہا, بھائی تمہارے ہمارے اخلاق اور تمیز تمدن سے ہو رہا. جب انسانیت ہی مر جائیں گی درشن صاحب تو کیا کرتے, پوچھ رہا ہوں, آپ کروڑوں کی بلڈنگ لے کے کیا کرتے, آپ مرسیڈیز لے کے کیا کرتے, آپ کے گھر پہ اگر ہیلی پیڈ بھی بنا دیے اور کوئی بولا یار پانچ دن بعد تسی جانا ہے ایتھے وچ, کیا بات کر رہا یار, تو پانچ دن بعد. ہاں تو کہنے کا مقصد انسان سوچئے, اتنی ٹیکنالوجی بڑھ گئی امریکہ کی وغیرہ کی, آپ سمجھتے کہ یہ آگ وغیرہ بجانے کے ان کے پاس کوئی ایسے پرینام ایسے ساہتے ایسے چیزیں نہیں بنا سکتے, مگر نہیں انسانوں کے مار
0: بہت ہے ان کے پاس.
4: ہاں تو میں کہہ رہا ہوں جب تم آگ لگانے کے انتظام کریں گے تو پرماتما بول رہا بچے تسی تو سوچ بھی نہیں سکتا, میں پانچ سیکنڈ میں تیری حالت ایسی کر دوں گا کہ تو اپنے آپ سے نفرت کرنے لگے گا. تو کہنے کا مقصد یہ کہ انسان سوچنا چاہیے کیا ہے, یہ سوچنا چاہیے. 71 کا جو ہے میرا خاص دوست جگری دوست جو ابھی آیا تھا بولے ٹرمپ صاحب اپنے یوکرین سے, وہ پھٹ بول کے مر گیا لینزی گرام بولے, مطلب یہ بتاتا آپ کو اوپر والا پرماتما کہ دیکھو تمہارے اطراف میں واتاورن دیکھو کیسا چل رہا ہے, کہیں ایسا تو نہیں کہ نیکسٹ نمبر تمہارا ہونے والا ہے تم اس کو اگنور کر رہے. اگنور نہ کرو, گڈی بھی جب چلاتے اسپیڈ کے بعد سائٹی جانے لگتی ہے, الارمنگ ساؤنڈ رہتا, مطلب اس کے بعد مت جانا ورنہ گڈی کا انجن پھٹ جائے گا. تو یہ بتایا جاتا ہے تو انسان سمجھنا بڑا دکھ ہوتا مجھے. بہرحال دوسری بات آئیے, میں آپ کے بتا رہے تھے کہ رشتے داری تعلقات پیسے کے اوپر ہے فلاں ہے. دیکھیے دنیا میں میں اس سے پہلے بھی آپ کو بتا چکا ہوں کہ کوئی رشتہ کوئی ناتا ہمیشہ سے ایسے نہیں ہوتا, نہ ہی اس کے ہاتھ پیر ہوتے, لیکن وہ رشتے ناتے آپ کا رویہ دیکھ کے دور چلے جاتے, آپ کی محبت دیکھ کے پاس آ جاتے. اس میں کہیں سے کوئی امیری غریبی کا تعلق نہیں ہے. مجھے بتائیے کیا مدر تریزا کروڑ پتی تھی؟
0: جی جی جی جی,
4: بتائیے اس کے پاس ساری دنیا جانتے, اپنے مہندر سندھو اپنے جو کرکٹر ہے سندھو صاحب کیا نام ہے یہ کپل شرما میں آتے, یہ جا کے اس کو جب اپنے پہلی دفعہ کلکتہ میں انہوں نے وہ ٹرافی جیتی کچھ جیتا اس میں 20,000 ملے تھے, تو انہوں نے جا کے کہا سدھو صاحب خود بولے بات پوری سٹوری کہ میں جا کے 10,000 روپے دینے چاہا تو میں دیکھ نہیں سکا, بولے ان کی حالت ایسی تھی جا کے جو نا اپنے ہاتھوں سے اس بندے کو کھانا کھلا رہے تھے کہ میں ایتھلیٹ ہوتے ہوئے برداشت نہیں کر سکا, وہاں سے روم سے باہر چلے گیا بولے. تو کہنے کا مقصد یہ چیز ہے. بس آخری میں یہی کہوں گا کہ وہ منزلیں بھی کھو گئیں, وہ راستے بھی کھو گئے, وہ منزلیں بھی کھو گئیں, وہ راستے بھی کھو گئے, جو آشنا سے لوگ تھے وہ اجنبی سے ہو گئے, نہ چاند تھا نہ چاندنی, عجیب تھی وہ روشنی, چراغ تھے کہ بجھ گئے, نصیب تھے کہ سو گئے, یہ پوچھتے ہیں راستے رکے ہو کس کے واسطے, چلو اب تم بھی چلو اب وہ مہربان کھو گئے.
0: کیا بات,
4: کتنی چنگی بات ہے. ایک بندہ نہیں بولتا آگے میدان جنگ میں, میں دیکھا بڑا تڑپ جاتا ہوں, بس میں ہوں دو دو تین تین گھنٹے کتابیں پڑھتے رہتا ہوں پڑھتے رہتا ہوں پاگلوں کی طرح رات بھر پڑھتا ہوں.
0: چلو بہت بہت شکریہ, بہت بڑی بات. سو دوستو جڑے ہو تسی ریڈیو پروگرام سب رنگ دے نال 647-367-5353 ساڈا نمبر ہے, تے حسنین جی مائک تہاڈے حوالے ہون, تے ایک خوبصورت جی اپنے من پسند جی

0: ਮਾਲ, ਬਹੁਤ ਖੂਬਸੂਰਤ ਤੁਹਾਡੀ ਪੇਸ਼ਕਾਰੀ ਔਰ ਬਹੁਤ ਖੂਬਸੂਰਤ ਰਚਨਾ ਤੁਸੀਂ ਸਾਡੇ ਸਾਹਮਣੇ ਪੇਸ਼ ਕੀਤੀ। ਸੋ ਸੁਨੈਣ ਜੀ, ਕੱਲ ਨਾ ਆਪਾਂ ਗੱਲ ਕਰ ਰਹੇ ਸੀ ਰੇਡੀਓ ਪ੍ਰੋਗਰਾਮ ਤੇ, ਮੈਨੂੰ ਯਾਦ ਆ ਗਿਆ ਕਿ ਜੁਗਾੜ ਜਿਹੜੇ ਆਪਾਂ ਛੋਟੇ ਛੋਟੇ ਬਣਾ ਲੈਂਦੇ ਹਾਂ ਤੇ ਉਹ ਮੈਨੂੰ ਨਾ ਅੱਜ ਹੀ ਘਰੇ ਜ਼ਰੂਰਤ ਪੈ ਗਈ ਉਸ ਤਰ੍ਹਾਂ ਦਾ ਇੱਕ ਜੁਗਾੜ ਬਣਾਉਣ ਦੀ। ਉਹ ਕੱਲ ਬਾਈ ਚਾਂਸ ਅੱਜ ਸਵੇਰੇ ਸਵੇਰੇ ਨਾ ਸਾਡਾ ਏਸੀ ਜਿਹੜਾ ਉਹ ਖਰਾਬ ਹੋ ਗਿਆ
1: ਜੀ ਜੀ,
0: ਏਸੀ ਬੰਦ ਹੋ ਗਿਆ ਤੇ ਉਹ ਬੇਟੇ ਨੇ ਆਪਣੇ ਕਿਸੇ ਮਕੈਨਿਕ ਨੂੰ ਫੋਨ ਕੀਤਾ। ਉਹ ਕਹਿੰਦਾ ਜੀ ਮੈਂ ਪਹਿਲੇ $100 ਤਾਂ ਲਊਂਗਾ ਆ ਕੇ ਦੇਖਣ ਦਾ, ਤੇ ਜੇ ਕੋਈ ਉਹਦੀ ਪ੍ਰੋਬਲਮ ਹੋਈ ਹੋਰ ਤੇ ਉਹਦਾ ਜਿਹੜਾ ਵੱਖਰਾ ਉਹ ਪਾਰਟ ਦੇ ਜਿਹੜੇ ਵੱਖਰੇ ਹੋ ਜਾਣਗੇ। ਮੇਰੇ ਬਾਈ ਚਾਂਸ ਧਿਆਨ ਆਇਆ ਕਿ 6-7 ਸਾਲ ਪਹਿਲਾਂ ਨਾ ਇੱਕ ਵਾਰੀ ਉਦੋਂ ਏਸੀ ਨੂੰ ਪ੍ਰੋਬਲਮ ਹੋਈ ਸੀ ਤੇ ਉਹ ਏਸੀ ਦਾ ਬਾਹਰ ਵਾਲਾ ਜਾਲੀ ਜੀ ਉਤਾਰ ਕੇ ਨਾ ਤੇ ਇੱਕ ਕਪੈਸਟਰ ਜਿਹਾ ਹੁੰਦਾ ਜਿਹੜਾ ਬਾਹਰ ਹੀ ਲੱਗਦਾ
1: ਜੀ ਜੀ,
0: ਤੇ ਉਹਨੇ ਉਦੋਂ ਚੇਂਜ ਕਰਤਾ ਸੀ, ਉਹਦੇ ਚ ਕੋਈ ਨੁਕਸ ਪੈ ਗਿਆ ਸੀ ਤੇ ਏਸੀ ਚੱਲ ਪਿਆ ਸੀ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਨਾ ਉਹਨੂੰ ਪਿੱਛੋਂ MCB ਬੰਦ ਕੀਤੀ ਜਿੱਥੋਂ ਉਦੋਂ ਲੱਗਿਆ ਹੁੰਦਾ ਸਾਰਾ ਸਰਕਟ, ਤੇ ਮੈਂ ਉਹਨੂੰ ਖੋਲ ਕੇ ਤੇ ਉਹਦਾ ਕਪੈਸਟਰ ਜਿਹੜਾ ਸੀ ਉਹਦੇ ਵਾਕਿਆ ਮੈਂ ਕਿਹਾ ਉਹ ਬਲੈਕ ਜਿਹਾ ਥੋੜਾ ਜਿਹਾ ਸੀ, ਮੈਂ ਕਿਹਾ ਸੜਿਆ ਸੀ, ਆਪਦਾ ਆਰਾਮ ਨਾਲ ਉੱਥੋਂ ਮਾਰਕੀਟ ਚੋਂ ਲੈ ਕੇ ਆਂਦਾ ਕਪੈਸਟਰ ਤੇ ਉਹਨੂੰ ਮੈਂ ਚੁੱਪ ਕਰਕੇ ਭੇਜ, ਦੋ ਪੇਜ ਹੈਗੇ ਸੀ ਉਹ ਕੱਸੇ ਤੇ ਉਹ ਚਲਾਇਆ ਤੇ ਚੁੱਪ ਕਰਕੇ ਏਸੀ ਚੱਲ ਪਿਆ। ਮੈਂ ਕਿਹਾ ਵੀ ਜੁਗਾੜ ਜਿਹੜਾ ਇੱਥੇ ਵੀ ਸਾਡੇ ਕੰਮ ਆ ਗਿਆ, ਅਸੀਂ ਕੱਲ ਹੀ ਅਜੇ ਤਾਜ਼ੀ ਤਾਜ਼ੀ ਗੱਲ ਕੀਤੀ ਹੈ। ਸੋ ਏਦਾਂ ਦੇ ਘਰ ਦੇ ਛੋਟੇ ਛੋਟੇ ਕੰਮ ਜਿਹੜੇ ਆ ਨਾ ਸਾਡੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਖਾਸ ਤੌਰ ਤੇ ਪੰਜਾਬ ਤੋਂ ਆਏ ਆ, ਉਹ ਛੋਟੀਆਂ ਮੋਟੀਆਂ ਸਮੱਸਿਆਵਾਂ ਜਿਹੜੀਆਂ ਨਾ ਉਹਨਾਂ ਨੂੰ ਹੱਲ ਕਰਨ ਦਾ ਕੋਈ ਨਾ ਕੋਈ ਜੁਗਾੜ ਆਪਣੇ ਘਰਾਂ ਦੇ ਵਿੱਚ ਲੱਭ ਹੀ ਲੈਂਦੇ ਆ। ਸੋ ਆਪਾਂ ਗੱਲਬਾਤ ਨੂੰ ਅੱਗੇ ਚਾਲੂ ਰੱਖਾਂਗੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਮੇਨ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ।

ਕੋਈ ਬਰਤਨ ਲੈਣਾ ਹੋਏ, ਬਲਕ ਦੇ ਵਿੱਚ ਤੁਹਾਨੂੰ ਡਿਸਪੋਜ਼ੇਬਲ ਕੋਈ ਸਮਾਨ ਚਾਹੀਦਾ ਹੋਏ, ਕਿਸੇ ਵੀ ਰੰਗ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ ਤੇ ਕਿੰਨੀ ਵੀ ਭਾਰੀ ਕੁਆਂਟਿਟੀ ਦੇ ਵਿੱਚ ਤੁਹਾਨੂੰ ਚਾਹੀਦਾ ਹੋਏ ਮਿਲ ਸਕਦਾ। ਹੋਰ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਘਰਾਂ ਦੇ ਵਿੱਚ ਰੱਖਦੇ ਹੁੰਦੇ ਸੀ, ਹਰ ਤਰ੍ਹਾਂ ਦੀ ਉਹ ਛੋਟੀ ਮੋਟੀ ਮੈਡੀਸਨ ਤੁਹਾਨੂੰ ਇੱਥੋਂ ਮਿਲ ਸਕਦੀ ਹੈ।

0: ਸਮੱਗਰੀ ਚਾਹੀਦੀ ਹੋਏ। ਬ੍ਰਮਟਨ ਕੈਸ਼ ਐਂਡ ਕੈਰੀ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ। ਫੋਨ ਨੰਬਰ 905-230-4800। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ,
0: ਕੀ ਹਾਲ ਚਾਲ ਹੈ ਜੀ?
1: ਬੜੇ ਵਧੀਆ, ਠੀਕ ਠਾਕ ਜੀ।
0: ਹੋਰ ਸੁਣਾਓ
1: ਜੀ? ਗੌਰਵ ਬਨੇਂਦਰ ਤੇ ਕਿਸ ਕਰ ਰਹੇ ਨੇ ਜੀ?
0: ਹੁਸਨੈਣ ਜੀ, ਕਿਹੜੀ ਜਗ੍ਹਾ ਤੇ? ਜਲਵਾ ਤੇ ਜੇ ਉੱਥੇ ਮਿਸ ਹੋ ਜੇ ਤੇ 18 ਤਰੀਕ ਨੂੰ ਇੱਥੇ ਵਿਸ਼ਵ ਪੰਜਾਬੀ ਭਵਨ ਚ ਆ ਜਾਓ ਸ਼ਾਮ ਨੂੰ 7 ਵਜੇ। ਇਹ ਇੱਥੇ ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਹੈ ਜੀ, 114 ਕੈਨੇਡੀ ਰੋਡ ਦੀ ਬੈਕ ਸਾਈਡ ਤੇ, ਬਿਲਕੁਲ ਹੀ 114 ਕੈਨੇਡੀ ਵੈਸਟ ਵੈਸਟ ਦੇ ਉੱਪਰ ਜੀ, ਸੈਟਰਡੇ ਜੀ,
2: ਯਾਨੀ ਵਿਲੇਜ ਆਫ ਇੰਡੀਆ ਤੁਸੀਂ ਪਹੁੰਚ ਜਾਓ ਤੇ ਸਮਝੋ ਤੁਸੀਂ ਉੱਥੇ ਪਹੁੰਚ ਗਏ।
0: ਹਾਂ ਜੀ ਜੀ ਜੀ, ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਤੇ ਸਾਡੇ ਇੱਕ ਦੋਸਤ ਜਸਵਿੰਦਰ ਜੀ ਦਾ ਫੋਨ ਆ ਰਿਹਾ ਸੀ। ਜਸਵਿੰਦਰ ਜੀ, ਦੁਬਾਰਾ ਫੋਨ ਹੁਣ ਕਰ ਲਓ, ਹੁਣ ਤੁਹਾਡਾ ਫੋਨ ਪਿੱਕ ਕਰ ਲਾਂਗੇ। ਪਹਿਲਾਂ ਸਾਡੀ ਗੱਲ ਹੋ ਰਹੀ ਸੀ, ਇਸ ਕਰਕੇ ਤੁਹਾਡਾ ਫੋਨ ਪਿੱਕ ਨਹੀਂ ਅਸੀਂ ਕਰ ਸਕੇ। ਤੇ ਗੱਲਬਾਤ ਦਾ ਸਿਲਸਿਲਾ 647-367-5353 ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ। ਤੇ ਫਿਲਹਾਲ ਤੁਹਾਨੂੰ ਅਸੀਂ ਆ ਗਿਆ, ਉਹਨਾਂ ਦਾ ਫੋਨ ਆ ਗਿਆ ਜਸਵਿੰਦਰ ਜੀ। ਸਤਿ ਸ੍ਰੀ ਅਕਾਲ ਜੀ ਜਸਵਿੰਦਰ ਜੀ, ਕੀ ਹਾਲ ਚਾਲ? ਹੈਲੋ ਹਾਂਜੀ, ਕੀ ਹਾਲ ਚਾਲ? ਸਹੀ ਗੱਲ ਹੈ, ਮੈਂ ਤੁਹਾਡੇ ਤੋਂ ਨਾ ਮੋਟੀਵੇਟ ਹੋ ਗਿਆ, ਤੁਸੀਂ ਮੈਨੂੰ ਕੱਲ ਗਿਆ, ਮੈਂ ਇੱਦਾਂ ਕਰ ਲਿਆ ਤੇ ਮੈਂ ਦੇਖ ਲਓ ਅੱਜ ਸਵੇਰੇ ਹੀ ਮੈਨੂੰ ਜ਼ਰੂਰਤ ਪੈ ਗਈ ਇਸ ਚੀਜ਼ ਦੀ। ਵੈਸੇ
1: ਮੈਨੂੰ
0: ਵੀ ਉਹਨੇ ਫੋਨ ਕੀਤਾ ਜੀ, ਉਹ ਕਹਿੰਦਾ ਜੀ $100 ਤਾਂ ਮੈਂ ਆ ਕੇ ਚੈੱਕ ਕਰਨ ਦਾ ਲੈਣਾ ਕਿ ਕੀ ਪ੍ਰੋਬਲਮ ਹੈ, ਉਸ ਤੋਂ ਬਾਅਦ ਜਿਹੜਾ ਕੋਈ ਪਾਰਟ ਪਊਗਾ ਉਹਦੇ ਵੱਖਰੇ ਹੈ। ਆਪਣਾ ਵੇਖੋ ਜੀ, ਇਹ ਸਾਰਾ $37 ਦਾ ਆਇਆ, ਉਹ ਕੈਪੈਸਿਟਰ ਜਿਹਾ $37-38 $40 ਟੈਕਸ ਟੂਕਸ ਪਾ ਕੇ, ਤੇ ਆਪਾਂ ਆਰਾਮ ਨਾਲ ਦੋ ਪੇਜ ਸਿਰਫ ਉਹਦੇ ਪੇਜ ਹੀ ਦੋ ਹੈ, ਤਾਰਾਂ ਲਾਉਣੀਆਂ ਦੇ ਪੇਜ ਲਾਓ ਤੇ ਚਲੋ ਬਸ ਠੀਕ ਹੈ।
2: ਉਹ ਜੀ $200
1: ਬਚਾ ਲਿਆ ਇਹਨਾਂ ਨੇ। ਕਮਾਲ ਕਰਤੀ ਜੀ, ਵੈਰੀ ਗੁੱਡ ਜੌਬ ਤੁਸੀਂ ਜੀ, ਕਮਾਲ ਕਰਤੀ, ਬਹੁਤ ਚੰਗਾ ਕੀਤਾ ਜੀ ਤੁਸੀਂ, ਪੈਸੇ ਬਚਾਏ ਜੀ। ਹਾਂਜੀ ਹਾਂ,
0: ਚਲੋ ਸ਼ੁਕਰੀਆ ਜੀ, ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ।
1: ਹਾਂਜੀ ਠੀਕ ਹੈ ਬ੍ਰਦਰ, ਠੀਕ ਹੈ ਜੀ, ਥੈਂਕ ਯੂ। ਸੋ ਦੋਸਤੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਤੁਹਾਨੂੰ ਲੈ ਕੇ ਚੱਕਦੇ। ਫਿਲਹਾਲ ਅਸੀਂ ਸੰਗਰੂਰ ਦੀ ਸੈਰ ਕਰਾਉਣੇ, ਇੱਕ ਵਾਰੀ ਥੋੜੇ ਜਿਹੇ ਬੋਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਸੁਨੈਣ ਜੀ, ਇੱਕ ਤੁਸੀਂ ਸੁਣਾਉਂਦੇ ਹੁੰਦੇ ਹੋ ਨਾ, ਤੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਉਹਦੀ ਵੀ ਬੜੀ ਖੂਬਸੂਰਤ ਗੱਲ ਕੀਤੀ ਗਈ ਹੈ ਕਿ ਭਾਈ ਭਾਈਆਂ ਦਾ ਦਰਦ ਵੰਡਾਉਂਦੇ ਤੇ ਭਾਈ ਭਾਈਆਂ ਦੀਆਂ ਬਾਹਾਂ, ਬਾਪ ਸਿਰਾਂ ਦਾ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ। ਮਾਂ ਮਰੇ ਤਾਂ ਮਾਪੇ ਮੁਕਦੇ, ਬਾਪ ਮਰੇ ਘਰ ਵੇਲਾ, ਛਾਲਾ ਮਰੇ ਨਾ ਭਾਈ ਕਿਸੇ ਦਾ ਤੇ ਉਜੜ ਜਾਂਦਾ ਏ ਵਿਹੜਾ। ਤੇ ਇਹ ਬਹੁਤ ਖੂਬਸੂਰਤ ਰਿਸ਼ਤਿਆਂ ਨਾਤਿਆਂ ਦੀ ਦੇਖੋ ਕਿੱਡੀ ਵਧੀਆ ਪੇਸ਼ਕਾਰੀ ਸਾਡੇ ਪਹਿਲੇ ਸ਼ਾਇਰਾਂ ਨੇ ਕੀਤੀ। ਤੇ ਉਦੋਂ ਵਾਕਿਆ ਹੀ ਦੇਖੋ, ਜੇ ਕੋਈ ਸ਼ਾਇਰ ਲਿਖਦਾ ਹੈ ਨਾ ਜਿਸ ਸਮੇਂ ਦੇ ਵਿੱਚ, ਉਹ ਵਾਕਿਆ ਉਸ ਸਮੇਂ ਦੀ ਸਮਾਜ ਦੀ ਜਿਹੜੀ ਰਿਐਲਿਟੀ ਹੁੰਦੀ ਹੈ ਨਾ, ਉਹ ਹੀ ਲਿਖਦਾ। ਤੇ ਅੱਜ ਤੱਕ ਇਸ ਚੀਜ਼ ਦਾ ਅਹਿਸਾਸ ਸਾਡੇ ਮਨਾਂ ਦੇ ਵਿੱਚ ਹੈ। ਔਰ ਸਾਡੇ ਪੰਜਾਬ ਦੇ ਵਿੱਚ ਮੈਂ ਦੇਖਿਆ ਕਿ ਅਜੇ ਵੀ ਰਿਸ਼ਤਿਆਂ ਨਾਤਿਆਂ ਦੇ ਵਿੱਚ ਬੜੀ ਆਪਣਾਪਣ, ਬੜੀ ਪਕੀਜ਼ਗੀ, ਬੜੀ ਮੁਹੱਬਤ ਹੈਗੀ।
1: ਸਾਹਿਬ, ਜਿੰਨੇ ਵੀ ਸਾਡੇ ਪੰਜਾਬੀ ਸੂਫੀ

0: ਤੋਂ ਆਪਣੇ ਬੱਚਿਆਂ ਨੂੰ ਕਦੇ ਉਹਨਾਂ ਨੂੰ ਓਏ ਨਹੀਂ ਕਹਿਣ ਦੇਣੀ, ਜੇ ਬਾਪ ਨੇ ਕਿਤੇ ਮਾਰਨਾ ਵੀ ਤਾਂ ਆਪ ਖਾ ਲੈਣੀ ਬੱਚੇ ਦੀ ਬਜਾਏ। ਸੋ ਏਦਾਂ ਦੇ ਰਿਸ਼ਤੇ ਨਾਤੇ ਜਿਹੜੇ ਸੀ ਨਾ, ਉਹਨਾਂ ਰਿਸ਼ਤਿਆਂ ਨਾਤਿਆਂ ਦੀ ਰਹਿੰਦੀ ਦੁਨੀਆਂ ਤੱਕ ਜਿਹੜੀ ਹੈ ਨਾ ਖੁਸ਼ਬੂ ਜਿਹੜੀ ਆ ਅਸੀਂ ਅੱਜ ਵੀ ਮਹਿਸੂਸ ਕਰਦੇ ਰਵਾਂਗੇ।
1: ਦੂਸਰੀ ਇਹਦੇ ਚ ਇਹ ਵੀ ਗੱਲ ਹੈ ਵੇ ਕਿ ਜਿੰਨੇ ਵੀ ਸਾਡੇ ਬਜ਼ੁਰਗ ਹੋਏ ਨੇ, ਇਹਨਾਂ ਨੇ ਅਮਨ ਦਾ, ਪਿਆਰ ਦਾ ਤੇ ਮੁਹੱਬਤ ਦਾ ਦਰਸ ਦਿੱਤਾ ਹੈ। ਇਹਨਾਂ ਨੇ ਮਜ਼ਹਬਾਂ ਤੋਂ ਉੱਤੇ ਹੋ ਕੇ ਗੱਲ ਕੀਤੀ ਹੈ, ਇਹਨਾਂ ਇਨਸਾਨੀਅਤ ਦੀ ਗੱਲ ਕੀਤੀ ਹੈ, ਔਰ ਆਪਣੇ ਆਪ ਦੀ ਮਨ ਦੀ ਆਪਣੀ ਈਗੋ ਦੀ ਇਹਨਾਂ ਨਫ਼ੀ ਕੀਤੀ ਹੈ। ਵੇਖੋ ਨਾ ਇੱਕ ਜਗ੍ਹਾ ਬਾਬਾ ਜੀ ਵਾਰਿਸ ਸ਼ਾਹ ਫਰਮਾਉਂਦੇ ਨੇ, ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ, ਦਾੜੀ ਸ਼ੈਖ ਦੀ ਹੋ ਗਈ ਛਾਬੜੀ। ਮੀਆਂ ਸਾਹਿਬ ਨੂੰ ਤੁਸੀਂ ਲੈ ਲਓ, ਮੀਆਂ ਸਾਹਿਬ ਲਿਖਦੇ ਨੇ ਕਿ ਬੁਰੇ ਬੰਦੇ ਨੂੰ ਮੈਂ ਲੱਭਣ ਤੁਰਿਆ, ਮੈਨੂੰ ਬੁਰਾ ਲੱਭਣਾ ਕੋਈ, ਜਦ ਮੈਂ ਅੰਦਰ ਝਾਤੀ ਪਾਈ
0: ਮੈਂ ਤਾਂ ਬੁਰਾ ਨਾ ਕੋਈ।
1: ਹੁਣ ਦੱਸੋ, ਅੱਜ ਤੇ ਹਰ ਬੰਦਾ ਆਂਦਾ ਜੀ ਮੇਰੇ ਵਰਗਾ ਕੋਈ ਨਹੀਂ, ਲੇਕਿਨ ਫਕੀਰ ਜਿਹੜੇ ਨੇ ਆਉਂਦੇ ਨੇ ਬਈ ਤੁਸੀਂ ਸਾਰੇ ਚੰਗੇ ਜੀ।
0: ਚਲੋ ਸਰਨ ਜੀ, ਜਿਹੜਾ ਮੈਂ ਆ ਬੋਲਿਆ ਨਾ, ਉਦਾਂ ਇਹਨੂੰ ਥੋੜਾ ਜਿਹਾ ਤਰਨਮ ਦੇ ਵਿੱਚ ਤੁਸੀਂ ਇਸੇ ਸੇਮ ਉਹ ਬੰਦ ਨੂੰ ਸੁਣਾਓ।
1: ਭਾਈ

ਬਹੁਤ ਵਧੀਆ, ਬਹੁਤ ਖੂਬਸੂਰਤ ਸੁਨੈਣ ਜੀ। ਤੇ ਦੋਸਤੋ ਸਾਡੇ ਮਿੰਟ ਰਹਿ ਗਏ ਸਾਰੇ, ਤਿੰਨ ਬਾਕੀ, ਤੇ ਅਸੀਂ ਇੱਕ ਛੋਟਾ ਜਿਹਾ ਮੈਸੇਜ ਵੀ ਤੁਹਾਨੂੰ ਦੇਵਾਂਗੇ, ਤੇ ਉਸ ਤੋਂ ਬਾਅਦ ਲਾਸਟ ਤੇ ਜਾਂਦੇ ਜਾਂਦੇ ਤੁਹਾਨੂੰ ਅੱਗੇ ਸੰਗਰੂਰ ਦਾ ਗਾਣਾ ਸੁਣਾਇਆ, ਹੁਣ ਇੱਕ ਛੋਟਾ ਜਿਹਾ ਦੋ ਕੁ ਬੋਲ ਪਟਿਆਲੇ ਦੇ ਗਾਣੇ ਦੇ ਵੀ ਤੁਹਾਨੂੰ ਸੁਣਾ ਕੇ ਜਾਵਾਂਗੇ। ਸੰਗਰੂਰ ਤੇ ਪਟਿਆਲਾ ਨਾਲੇ ਨਾਲੇ ਨੇ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਅਗਲੇ ਪ੍ਰਾਊਡ ਸਪੋਂਸਰ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਆਪਣੇ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ 905-399-6110 ਤੋਂ ਅੰਬਾਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਤਜਰਬੇਕਾਰ ਇੰਦਰ ਅਰੋੜਾ ਰਮਨ ਕਥੂਰੀਆ ਨੂੰ ਸੰਪਰਕ ਕਰੋ, ਫੋਨ ਨੰਬਰ 416-525-7400। ਪੇਂਟਿੰਗ ਕਰਵਾਉਣੀ ਹੈ, ਰੰਗ ਰੋਗਨ ਕਰਵਾਉਣਾ ਹੈ, ਘਰ ਨੂੰ ਨਵੀਂ ਦਿੱਖ ਦਿਵਾਉਣੀ ਹੈ, ਘਰ ਨੂੰ ਨਵਾਂ ਨਕੋਰ ਬਣਾਉਣਾ ਹੈ ਗਰਮੀਆਂ ਦੇ ਵਿੱਚ, ਤਾਂ ਗਿੱਲ ਪੇਂਟਿੰਗ ਦਾ ਨਾਮ ਯਾਦ ਰੱਖੋ 416-473-4458। ਘਰ ਦੇ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਪੂਰੇ ਘਰ ਨੂੰ ਜਾਂ ਆਪਣੇ ਕਮਰਸ਼ੀਅਲ ਯੂਨਿਟ ਨੂੰ ਜਾਂ ਘਰ ਦੀ ਛੱਤ ਨੂੰ, ਤਾਂ ਨਾਮ ਯਾਦ ਗਿੱਲ ਪੇਂਟਿੰਗ 416-473-4458। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਸੋ ਦੋਸਤੋ ਮਿਲਾਂਗੇ ਹੁਣ ਆਪਾਂ ਕੱਲ੍ਹ, ਵੀਰਵਾਰ ਦਾ ਦਿਨ ਹੋ ਜਾਣਾ, ਤੇ ਵੀਰਵਾਰ ਨੂੰ ਮਿੰਨੀ ਫਰਾਈਡੇ ਕਿਹਾ ਜਾਂਦਾ। ਕੱਲ੍ਹ ਵੀ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਾਂਗੇ, ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ, ਤੇ ਹੁਣ ਦਿਓ ਇਜਾਜ਼ਤ। ਕੱਲ੍ਹ ਸਭ ਕੁਝ ਠੀਕ ਠਾਕ ਰਿਹਾ ਤਾਂ ਫਿਰ ਮਿਲਾਂਗੇ ਇਸੇ ਵੇਲੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਤੇ ਜਾਂਦੇ ਜਾਂਦੇ ਗਾਣਾ ਸੁਣੋ। ਸੰਗਰੂਰ ਤੋਂ ਅੱਗੇ ਆ ਜਾਂਦਾ ਪਟਿਆਲਾ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, hajee tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

0: ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਥੋੜਾ ਸਾਥ ਰਵੇਗਾ ਬਈ, ਤੇ ਗਰਮਾ ਗਰਮ ਪ੍ਰੋਗਰਾਮ ਨਹੀਂ ਨਵੀ ਨਹੀਂ ਨਹੀਂ ਨਹੀਂ ਨਹੀਂ ਇਹ ਗਰਮ ਸ਼ਬਦ ਛੱਡੋ, ਬਥੇਰੀ ਗਰਮੀ ਹੋ ਗਈ, ਬਥੇਰੀ ਗਰਮੀ ਸਾਰਿਆਂ ਨੇ ਦੇਖ ਲਈ, ਹੁਣ ਹੋਰ ਵੀ ਸਾਰਿਆਂ ਨੂੰ ਗਰਮ ਕਰਤਾ ਤਾਂ ਬਸ ਪਤਾ ਨੀ ਖਬਰਾਂ ਕੀ ਹੋਊਗਾ। ਵੈਦਰ ਐਪ ਵੀ ਬੰਦਾ ਖੋਲ ਕੇ ਦੇਖਦਾ ਨਾ ਤਾਂ ਸੂਈ ਜਿਹੜੀ ਆ ਲਾਲ ਵੱਲ ਨੂੰ ਆ, ਕਦੇ ਨੀ ਲਾਲ ਵੱਲ ਨੂੰ ਹੁੰਦੀ ਹੈ, ਨਹੀਂ ਤਾਂ ਹੁੰਦੀ ਹੈ ਯੈਲੋ ਜੀ ਜਾਂ ਹਲਕੀ ਫੁਲਕੀ ਜੀ ਔਰੇਂਜ ਹੋ ਜਾਂਦੀ ਹੈ, ਬਟ ਅੱਜ ਤਾਂ ਪੂਰਾ ਮੀਟਰ ਐਨ ਟੋਪ ਦੇ ਆ। ਸੋ ਸਟੇ ਹਾਈਡਰੇਟਿਡ, ਵੱਧ ਤੋਂ ਵੱਧ ਦੇਖੋ, ਪਹਿਲੀ ਗੱਲ ਤਾਂ ਅੰਦਰ ਰੋਜ਼ ਰਹਿ ਸਕਦੇ ਹੋ, ਦੂਜੀ ਗੱਲ ਹਾਈਡਰੇਸ਼ਨ ਇਸ ਕੀ, ਪਾਣੀ ਪੀ ਚਲੋ ਪੀ ਚਲੋ ਪੀ ਚਲੋ ਐਂਡ ਵਧੀਆ ਯਾਰ। ਆਪਾਂ ਤਾਂ ਇੱਥੇ ਲੱਕੀ ਆ, ਇੰਡੀਆ 'ਚ ਤਾਂ ਵੱਖਰੀ ਗੱਲ ਆ, ਬਹੁਤ ਸਾਰੇ ਘਰਾਂ 'ਚ ਏ ਸੀ ਹੈ ਨਹੀਂ ਗੇ, ਬਾਹਰ ਤਾਂ ਕੰਮ ਕਰਨੇ ਪੈਂਦੇ ਆ, ਇੱਥੇ ਗੱਡੀ ਚੱਲ ਜਾਓ ਤਾਂ ਏ ਸੀ ਹੈ, ਦਫ਼ਤਰ ਚੱਲ ਜਾਓ ਤਾਂ ਏ ਸੀ ਹੈ, ਘਰਾਂ 'ਚ ਵੜ ਜਾਓ ਤਾਂ ਏ ਸੀ ਹੈ, ਅਤੇ ਘਰੇ ਵਧੀਆ ਯਾਰ ਬੈਠੋ ਆਰਾਮ ਨਾਲ, ਕੋਈ ਠੰਡੀ ਜਿਹੀ ਡਰਿੰਕ ਬਣਾ ਲਓ ਆਪਣੇ ਮਨਪਸੰਦ ਦੀ, ਅਤੇ ਹੈਵ ਅ ਗੁੱਡ ਟਾਈਮ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਹਾਡੇ ਲਈ ਹਾਜ਼ਰ, ਅਤੇ ਨੰਬਰ ਹੈ ਆਪਣਾ 905-673-3333। ਕਿਵੇਂ ਇੰਜੋਏ ਕਰ ਰਹੇ ਹੋ ਯਾਰ ਇੱਥੋਂ ਦੀ ਗਰਮੀ ਨੂੰ? ਦੇਖੋ ਬੜੇ ਲੋਕ ਕਹਿੰਦੇ ਆ ਕਿ ਨਾ ਵੀ ਜਿਹੜੀ ਇੰਡੀਆ ਦੀ ਗਰਮੀ ਹੈ ਭਾਵੇਂ ਟੈਂਪਰੇਚਰ ਹੁੰਦਾ ਜ਼ਿਆਦੇ ਆ, ਬਟ ਉੱਥੇ ਗਰਮੀ ਇੰਨੀ ਚੁੱਭਦੀ ਨਹੀਂ ਜਿੰਨੀ ਇੱਥੇ ਚੁੱਭਦੀ ਆ। ਪਤਾ ਨਹੀਂ ਇਹ ਗਰਮੀ ਚੁੱਭਦੀ ਵੀ ਹੁੰਦੀ ਹੈ, ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਇਫੈਕਟ ਕਰਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਆਪਾਂ ਉਨੇ ਯੂਜ਼ ਟੂ ਨਹੀਂ ਹੁੰਦੇ, 2 ਮਹੀਨੇ ਗਰਮੀ ਪੈਂਦੀ ਹੈ ਫਿਰ ਬੰਦਾ ਭੁੱਲ ਜਾਂਦਾ ਕਿ ਗਰਮੀ ਕਿੰਨੀ ਕੁ ਹੁੰਦੀ ਹੈ, ਅਤੇ ਫਿਰ ਵੰਸ ਅਗੈਨ ਜਦੋਂ ਸਮਰ ਆਉਂਦੀ ਆ ਫਿਰ ਹੁੰਦਾ ਯਾਰ ਇਹ ਕਿੱਥੋਂ ਆ ਗਈ। ਇੰਡੀਆ ਚਲੋ ਫਿਰ ਵੀ ਸਾਲ 'ਚ 5-6 ਮਹੀਨੇ ਤਾਂ ਗਰਮੀ ਰਹਿੰਦੀ ਰਹਿੰਦੀ ਹੈ, ਸੋ ਉੱਥੇ ਥੋੜ੍ਹਾ ਜਿਹਾ ਮੇ ਬੀ ਹੋ ਸਕਦਾ ਲਾਈਫ ਸਟਾਈਲ ਦੇ ਮੁਤਾਬਕ ਆਪਾਂ ਯੂਜ਼ ਟੂ ਵੀ ਹੋ ਜਾਂਦੇ ਹਾਂ। ਸੋ ਕਾਰਨ ਕੀ ਹੈ ਕਿ ਇੱਥੋਂ ਦੀ ਗਰਮੀ ਥੋੜ੍ਹੀ ਜਿਹੀ ਆਪਾਂ ਨੂੰ ਹੋਰ ਵੀ ਅਫੈਕਟ ਕਰਦੀ ਹੈ ਕਿਤੇ ਨਾ ਕਿਤੇ, ਆਪਾਂ ਕਹਿੰਦੇ ਹਾਂ ਹੁਣ ਬੜੇ ਲੋਕ ਯਾਰ ਕਹਿੰਦੇ ਯਾਰ ਉੱਥੋਂ ਦੀ ਗਰਮੀ ਤੰਗ ਨਹੀਂ ਸੀ ਕਰਦੀ, ਇੱਥੋਂ ਦੀ ਗਰਮੀ ਤੰਗ ਬਹੁਤ ਕਰਦੀ ਹੈ। ਵਟ ਡੂ ਯੂ ਥਿੰਕ ਇਹ ਕਾਰਨ ਕੀ ਹੈ? ਨੰਬਰ ਹੈ ਆਪਣਾ 905-673-3333, 905-673-3337, 905-673-3333 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਇੱਕ ਤਾਂ ਤੁਸੀਂ ਯਾਦ ਰੱਖੋ ਫੀਨਿਕਸ ਮਿਲਵਰਕ ਵਾਲਿਆਂ ਨੂੰ, ਕਹਿੰਦੇ ਰਹਿੰਦੇ ਹੋ ਨਾ ਭਾਜੀ ਕੰਮ ਨਹੀਂ ਮਿਲਦਾ, ਭਾਜੀ ਵਿਹਲੇ ਬੈਠੇ ਆ, ਉਹ ਹੁਣ ਤੁਹਾਡੇ 'ਤੇ ਆ, ਮੈਂ ਤਾਂ ਕਿੰਨੀਆਂ ਜੋਬਾਂ ਤੁਹਾਨੂੰ ਅਨਾਊਂਸ ਕਰਦਾ। ਸੋ ਜੋਬ ਅਵੇਲੇਬਲ ਹੈ, ਇੱਕ ਤਾਂ ਕੁਝ ਇੱਕ ਮਿਲ ਵਰਕਰਾਂ ਦੀ ਲੋੜ ਹੈ, ਯਾਨੀ ਕਿ ਜਿਹਨਾਂ ਨੂੰ ਟੂਲਸ ਦਾ ਕੰਮ ਆਉਂਦਾ, ਟੇਬਲ ਸੌ ਦਾ ਕੰਮ ਆਉਂਦਾ, ਕੈਬਨਟਰੀ ਜਾਂ ਕਾਰਪੈਂਟਰੀ ਦਾ ਕੋਈ ਕੰਮ ਆਉਂਦਾ, ਸਟੀਲ ਅਤੇ ਟੋਮਕਨ 'ਤੇ ਕੰਮ ਹੈ, ਸਟੀਲਸ ਐਂਡ ਟੋਮਕਨ, ਜੈਗ ਭਾਜੀ ਨੂੰ ਕਾਲ ਕਰੋ, ਟੋਪ ਦੀ ਪੇ ਹੈ, ਵਧੀਆ ਕੰਪਨੀ ਹੈ, 416-822-2239 ਨਾਲ ਦੀ ਨਾਲ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕਰ ਵੀ ਚਾਹੀਦੇ ਆ, ਸੋ ਕੰਸਟਰਕਸ਼ਨ ਦਾ ਵੀ ਕੰਮ ਜੇ ਆਉਂਦਾ 416-822-2239, ਕੰਮ ਵਾਧੂ ਹੈ, ਪੇ ਵੀ ਵਾਧੂ ਹੈ, 416-822-2239 ਜੀ 0420 ਹਾਂਜੀ ਕਿਵੇਂ ਹੋ?
1: ਹਾਂਜੀ ਨਵੀਂ ਜੀ ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
1: ਬਹੁਤ ਵਧੀਆ ਨਜ਼ਾਰੇ ਲੈ ਰਹੇ ਹਾਂ ਜੀ ਗਰਮੀ ਦੇ।
0: ਅੱਛਾ ਨਜ਼ਾਰੇ, ਤੁਸੀਂ ਪਹਿਲੇ ਬੰਦੇ ਹੋ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਨਜ਼ਾਰੇ, ਨਹੀਂ ਤਾਂ ਸਾਰੇ ਲਾਂਭੇ ਹੀ ਦੇ ਰਹੇ ਆ।
1: ਨਵੀਂ ਜੀ ਇਹ ਇੰਡੀਆ ਵੀ ਰੋਂਦੇ ਰਹੇ, ਸਨੋਹ ਚ ਵੀ ਰੋਂਦੇ ਰਹਿਣਾ, ਗਰਮੀ ਦੇ ਤਾਂ ਖੁਸ਼ ਹੋਵੋ,
0: ਗੱਲ ਤੁਹਾਡੀ ਠੀਕ ਹੈ, ਹੁਣ ਜੇ ਬਸ ਰੋਈ ਜਾਣਾ ਰੋਈ ਜਾਣਾ ਉਹਦਾ ਕੀ ਫਾਇਦਾ ਹੈ,
1: ਰੋਈ ਜਾਣਾ ਸਾਰੇ ਮਿਲ ਜਾਣਾ, ਤਾਂ ਕਰਕੇ ਵਧੀਆ ਇੰਜੋਏ ਕਰੋ।
0: ਬਿਲਕੁਲ ਗੱਲ ਤੁਹਾਡੀ ਸਹੀ ਹੈ। ਸੋ ਕਿਵੇਂ ਕਿਵੇਂ ਇੰਜੋਏ ਕਰ ਰਹੇ ਹੋ, ਕਿਵੇਂ ਆਨੰਦ ਲੈ ਰਹੇ ਹੋ ਗਰਮੀ ਦਾ?
1: ਬਸ ਜੀ ਘਰ ਜਾ ਰਹੇ ਹਾਂ, ਕੰਮ ਤੋਂ ਡਨ ਹੋਏ ਆ ਜੀ, 10 ਘੰਟੇ ਸ਼ਿਫਟ ਲਾਈ ਆ, ਹੁਣ ਤਾਂ ਜਗ ਬੀਅਰ ਪੀਣਗੇ।
0: ਓ ਵਾਹ ਯਾਰ, ਜਦੋਂ ਨਾ ਉਹ ਠੰਡੀ ਜੀ ਬੀਅਰ ਬੰਦਾ ਪਹਿਲੀ ਘੁੱਟ ਭਰਦਾ ਨਾ, ਬਸ ਪਤਾ ਨੀ ਕੀ ਹੋ ਜਾਂਦਾ,
1: ਸਾਰੀ ਗਰਮੀ ਲੱਭ ਜਾਂਦੀ।
0: ਅੱਛਾ ਕਿਹੜੀ ਕਿਹੜੀ ਬੀਅਰ ਪੀ ਰਹੇ ਹੋ ਫਿਰ?
1: ਅੱਜ ਮੌਲਸਨ ਪੀਣੀ ਆ ਜੀ,
0: ਮੌਲਸਨ ਕੈਨੇਡੀਅਨ ਹੈ, ਕਾਰਨ ਕੀ ਹੈ ਕਿ ਇੱਥੇ ਆਪਾਂ ਬਸ ਰੋਂਦੇ ਰਹਿੰਦੇ ਵੀ ਗਰਮੀ, ਭਾਵੇਂ ਆਪਾਂ ਆਏ ਕਿੰਨੇ ਗਰਮ ਦੇਸ਼ ਚੋਂ ਆ?
1: ਭਾਜੀ ਕਾਰਨ ਇਹ ਆ, ਅਸੀਂ ਹੋਰ ਚੀਜ਼ਾਂ ਨੂੰ ਲੈ ਕੇ ਨਾ ਸਟ੍ਰੈਸ ਆ, ਅਸੀਂ ਕੱਢਣਾ ਹੁੰਦਾ ਕਿਸੇ ਨੇ, ਅਸੀਂ ਗਰਮੀ ਚ ਕੱਢ ਦੇਈਦਾ, ਸਿਆਲ ਤੇ ਕੱਢ ਦੇਈਦਾ, ਹੋਰ ਕੋਈ ਕਾਰਨ ਨਹੀਂ।
0: ਅੱਛਾ ਤੁਹਾਨੂੰ ਲੱਗਦਾ ਕਿ ਆਪਾਂ ਇੰਨਾ ਕੰਪਲੇਂਟ ਤਾਂ ਕਰਦੇ ਆ ਕਿ ਆਪਾਂ ਸਟ੍ਰੈਸ ਚ ਹੀ ਆ ਇੱਥੇ?
1: ਭਾਜੀ ਇੱਥੇ ਹਰ ਦੂਜਾ ਬੰਦਾ ਸਟ੍ਰੈਸ ਆ, ਹਰ ਦੂਜਾ ਬੰਦਾ ਤੁਸੀਂ ਵੇਖ ਲਿਓ ਕੋਈ ਨਾ ਕੋਈ ਚੀਜ਼ ਨੂੰ ਕੰਪਲੇਨ ਕਰੂਗਾ, ਸੋਲੂਸ਼ਨ ਨਹੀਂ, ਖੁਸ਼ ਹੋ ਜਾਓ, ਗਰਮੀ ਹੈ ਤਾਂ ਕੀ ਇਹ ਕੀ ਕਰ ਦੋਗੇ
0: ਪਰ ਸੋ ਸੋ ਇੰਡੀਆ ਨਹੀਂ ਸੀ ਤੁਸੀਂ ਇੰਨਾ ਗਰਮੀ ਬਾਰੇ ਕੰਪਲੇਨ ਕਰਦੇ ਹੈ
1: ਇੰਡੀਆ ਕੌਣ ਕਰਦਾ ਭਾਜੀ ਤੁਹਾਨੂੰ ਪਤਾ ਇੱਥੇ ਹੀ ਦੇਖਿਆ ਇੰਡੀਆ ਦਾ
0: ਸਹੀ ਗੱਲ ਹੈ ਹੁਣ ਦੇਖੋ ਜਾਂ ਤਾਂ ਹੋਵੇ ਨਾ ਹੁਣ ਮੈਂ ਵੈਸੇ ਹੀ ਮੈਂ ਕਹਿ ਰਿਹਾ ਹੁਣ ਮੈਂ ਤਾਂ ਇੱਥੇ ਜੰਮਿਆ ਪਲਿਆ ਮੈਂ ਕਦੇ ਗਰਮੀ ਚ ਬੜਾ ਰਿਹਾ ਨੀ ਸੋ ਜੇ ਮੈਂ ਕੰਪਲੇਨ ਕਰਦਾ ਚਲੋ ਮੈਂ ਨੀ ਕਹਿੰਦਾ ਵੀ ਠੀਕ ਹੈ ਬਟ ਫਿਰ ਵੀ ਚਲੋ ਓਕੇ ਬਟ ਹੁਣ ਜੇ ਮੈਂ ਠੰਡ ਦੀ ਕੰਪਲੇਨ ਕਰਾਂ ਫਿਰ ਵੱਖਰੀ ਗੱਲ ਹੈ ਫਿਰ ਅਗਲੇ ਕਹਿਣਗੇ ਨਾ ਵੀ ਯਾਰ ਤੂੰ ਤਾਂ ਠੰਡ ਚ ਸਾਰੀ ਉਮਰ ਰਿਹਾ ਬਟ ਹੁਣ ਜੇ ਆਪਾਂ ਗਰਮੀ ਚੋਂ ਆਏ ਹਾਂ ਫਿਰ ਯੂਜ਼ ਟੂ ਥੋੜਾ ਆਪਾਂ ਨੂੰ ਹੋਣਾ ਚਾਹੀਦਾ ਹੀ ਹੈ ਚਲੋ ਕਰੋ ਇੰਜੋਏ ਤੁਸੀਂ ਆਪਣੀ ਬੀਅਰ ਨੂੰ ਤੇ ਬੈਸਟ ਵਿਸ਼ਸ ਥੈਂਕ ਯੂ ਸਰ ਬਹੁਤ ਸ਼ੁਕਰੀਆ ਨਹੀਂ ਹੁਣ ਭਾਜੀ ਨੇ ਵਧੀਆ ਇੱਕ ਦੇਖੋ ਪੁਆਇੰਟ ਰੇਜ਼ ਕੀਤਾ ਵੀ ਆਪਾਂ ਕੰਪਲੇਨ ਤਾਂ ਕਰਦੇ ਹਾਂ ਕਿਉਂਕਿ ਸਟ੍ਰੈਸ ਦੇ ਵਿੱਚ ਆ ਕਹਿੰਦੇ ਨਾ ਵੀ ਹੋਰ ਕੋਈ ਗੱਲ ਨਹੀਂ ਬਸ ਗੱਲ ਇਹ ਹੈ ਕਿ ਆਪਾਂ ਟੈਨਸ਼ਨ 'ਚ ਅਤੇ ਸਟ੍ਰੈਸ ਦੇ ਵਿੱਚ ਆ ਸੋ ਆਪਾਂ ਨੂੰ ਆਪਾਂ ਬਸ ਲੱਭਦੇ ਹਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜਾਂਬੇ ਦਈਏ ਸੋ ਸਵਾਲ ਮੈਂ ਬਸ ਇਹੀ ਕਰ ਰਿਹਾ ਕਿ ਭਾਵੇਂ ਆਪਾਂ ਇੰਨੇ ਇੱਕ ਗਰਮ ਕੰਟਰੀ 'ਚੋਂ ਆਏ ਹਾਂ ਉੱਥੇ ਸਾਰੀ ਉਮਰ ਗਰਮੀ ਆਪਾਂ ਦੇਖੀ ਹੈ 45-45, 50-50 ਡਿਗਰੀ ਟੈਂਪਰੇਚਰ ਦੇਖਿਆ ਬਟ ਇੱਥੇ ਆ ਕੇ ਆਪਾਂ ਗਰਮੀ ਜਦੋਂ ਹੁੰਦੀ ਹੈ ਤਾਂ ਕੰਪਲੇਨ ਕਰਦੇ ਹਾਂ ਕਿਉਂ ਕਾਰਨ ਕੀ ਹੈ ਕੀ ਤੁਸੀਂ ਸਹਿਮਤ ਹੋ ਭਾਜੀ ਨਾਲ ਕਿ ਕਾਰਨ ਯਾਰ ਬਸ ਇਹੀ ਹੈ ਕਿ ਇੱਥੇ ਸਟ੍ਰੈਸ ਦੇ ਵਿੱਚ ਬੰਦਾ ਰਹਿੰਦਾ ਅਤੇ ਬਸ ਕੋਈ ਨਾ ਕੋਈ ਕੰਪਲੇਨ ਕਰਨ ਲਈ ਐਕਸਕਿਊਸ ਲੱਭਦਾ ਰਹਿੰਦਾ ਸੋ 905-673-3337 ਜਾਂ ਵੈਸੇ ਹੀ ਕਿਸੇ ਨੂੰ ਪਤਾ ਹੋਵੇ ਵੀ ਸਾਇੰਟੀਫਿਕਲੀ ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਇੰਨੀ ਇਫੈਕਟ ਕਰਦੀ ਹੈ ਸੋ 905-673-3337 ਗਰਮੀ ਹੈ ਗਰਮੀ 'ਚ ਤਾਂ ਬਹੁਤ ਜ਼ਰੂਰੀ ਹੈ ਕਿ ਦੇਖੋ ਪਸੀਨਾ ਆਉਂਦਾ ਜਿੱਥੇ ਵੀ ਜਾਣਾ ਵਧੀਆ ਜੇ ਪਰਫਿਊਮ ਲਾ ਕੇ ਜਾਓ ਅਤੇ ਅਗਲਾ ਵੀ ਕਹੇ ਬੱਲੇ ਬੱਲੇ ਯਾਰ ਇੰਨੀ ਗਰਮੀ ਹੈ ਫਿਰ ਵੀ ਇਸ ਬੰਦੇ 'ਚੋਂ ਕਿੰਨੀ ਸੋਹਣੀ ਸਮੈਲ ਆਉਂਦੀ ਹੈ ਸੋ ਰੋਇਲ ਪਰਫਿਊਮਸ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋਈ ਹੈ 1 Regan Road ਗੁਰੂ ਘਰ ਦੇ ਬਿਲਕੁਲ ਨਾਲ ਜਿਹੜੇ ਬ੍ਰੈਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਮਿਲਦੇ ਨੇ ਉਹੀ ਫਰੈਗਰੈਂਸ ਤੁਹਾਨੂੰ ਸਿਰਫ $50 'ਚ ਮਿਲ ਰਿਹਾ ਪਰਫਿਊਮ ਸਿਰਫ 50 'ਚ ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਫਰੈਗਰੈਂਸ ਦੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ ਜਿਹੜੀਆਂ ਫੈਕਟਰੀਜ਼ 'ਚੋਂ ਵੱਡੀਆਂ ਵੱਡੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ ਅਤੇ ਸਾਡਾ ਨਾਂ ਲੈ ਦਿਓ 2 ਪਰਫਿਊਮ ਖਰੀਦੋ ਇੱਕ ਫ੍ਰੀ ਹੈ ਠੀਕ ਹੈ 2 ਪਰਫਿਊਮ ਖਰੀਦੋ ਇੱਕ ਫ੍ਰੀ ਅਤੇ ਦੁਬਈ ਅਤੇ ਦੁਬਈ ਦੇ ਊਦ ਅਤੇ ਇਤਰ ਵੀ ਮਿਲ ਰਹੇ ਆ ਸਿਰਫ $25 ਤੋਂ royalperfumes.co royalperfumes.co ਵੈਬਸਾਈਟ 4373150701 ਨੰਬਰ ਇਹਨਾਂ ਦਾ 437-315-0701 5092 ਹੈਲੋ ਜੀ ਵੈਲਕਮ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
2: ਠੀਕ ਆ
0: ਹਾਂਜੀ
2: ਗਰਮੀ ਸਮਰ ਲਾਈਕ ਕਰਦਾ ਸਮਰ ਮੇਰੀ ਫੇਵਰਿਟ ਸੀਜ਼ਨ ਹੁੰਦਾ ਹੈ
0: ਸਮਰ ਅੱਛਾ ਸਮਰ ਤੁਹਾਡਾ ਫੇਵਰਿਟ ਸੀਜ਼ਨ ਹੈ
2: ਹਾਂ ਮੈਂ ਬਰਥਡੇ ਵੀ ਹੁੰਦਾ ਨਾਲੇ ਮੇਰਾ
0: ਓ ਵੈਰੀ ਗੁੱਡ ਕਦੋਂ ਬਰਥਡੇ ਤੁਹਾਡਾ
2: 26th July
0: ਨੂੰ ਬਸ ਰਹਿ ਗਏ 10 ਦਿਨ ਹੈ
2: ਹਾਂ
0: ਚਲੋ ਵੈਰੀ ਗੁੱਡ ਹੋਰ ਸੁਣਾਓ ਠੀਕ ਹੈ ਕੋਈ ਗਾਣਾ ਗੁਣਾ ਸੁਣਨਾ
2: ਲਾ ਦੋ ਯਾਰ
0: ਕਿਹੜਾ ਗਾਣਾ ਲਾਈਏ
3: ਬੇਸ਼ਕ ਸਨੋ ਪੈਂਦੀ ਆ ਪਰ ਮੈਂ ਵੈਦਰ ਨੂੰ ਬੜਾ ਇੰਜੋਏ ਕਰਦਾ ਕੋਈ ਵੀ ਵੈਦਰ ਹੋਵੇ ਤੇ ਕੱਲ ਗਰਮੀ ਕਰਕੇ ਬਿਮਾਰ ਹੋ ਗਿਆ ਮੈਂ ਚਲ ਮੈਡੀਸਨ ਲਈ ਫਿਰ ਮੈਂ ਸੋਚਿਆ ਮੈਂ ਪਾਣੀ ਘੱਟ ਪੀਤਾ ਜਾਂਦਾ ਫਿਰ ਮੈਂ ਅੱਜ ਪਾਣੀ ਕਾਫੀ ਪੀਤਾ
0: ਗਰਮੀ ਕਰਕੇ ਬਿਮਾਰ ਹੋ ਗਏ ਮਤਲਬ
3: ਕੱਲ ਪਤਾ ਨੀ ਕੱਲ ਗਰਮੀ ਲੱਗ ਗਈ ਕੱਲ ਕੋਈ ਗੱਡੀ ਵਿੱਚ ਮੈਂ ਡਿਲੀਵਰੀ ਕਰਦਾ ਜ਼ਿਆਦਾਤਰ ਹਨਾ ਤੇ ਨਿਕਲਦੇ ਬਾਹਰ ਉਦੋਂ ਇਕਦਮ ਹੌਟ ਵੈਦਰ ਚ ਨਿਕਲਦੇ ਹਨਾ ਏਸੀ ਬੈਠੇ ਆ ਛੁੱਟੀ ਹੁੰਦੀ ਸਾਨੂੰ ਬੀਅਰ ਮਿਲਦੀ ਆ ਤੇ ਬੜੇ ਫਰੈਂਡਸ ਨੂੰ ਬੀਅਰ ਦੇ ਆਉਂਦਾ ਮੈਂ ਤਾਂ ਪਿੰਡਾਂ ਦੀ ਪੇਟੀ ਮਿਲ ਜਾਂਦੀ ਪੂਰੀ
0: ਦੀ ਤੁਹਾਨੂੰ ਅੱਛਾ ਪੂਰਾ 24 ਦਾ ਪੈਕ ਜਦੋਂ ਗਰਮੀ ਹੁੰਦੀ ਆ ਉਦੋਂ ਦਿੰਦੇ ਆ
3: ਮੈਨੂੰ ਕੋਈ ਮਿਲਦਾ ਨੀ ਹੁਣ ਮੇਰੇ ਕੋਲ ਪਈ ਆ ਕੋਈ ਚਿੱਟੀ ਤੇ ਮੈਂ ਕਿਹਾ ਯਾਰ ਪੀ ਬੁਲਿਆ ਕਰੋ ਹੁਣ ਮੈਂ ਜਿਹੜੇ ਮੇਰੇ ਦੋਸਤ ਆ ਪੇਟੀ ਨੀ ਆਉਂਦਾ ਕੋਈ ਮੈਂ ਖੁਦ ਪੀਣਾ ਨੀ ਆਇਆ ਗਾ ਤਾਂ ਬੜੇ ਖੁਸ਼ ਹੁੰਦੇ ਆ ਕਹਿੰਦਾ ਯਾਰ ਸਾਨੂੰ ਮੌਜ ਆ ਕਹਿੰਦੇ
0: ਅੱਛਾ ਉਹ ਜਿਹੜੀ ਟਵਿਸਟਡ ਟੀ ਆ ਉਹ ਆਪਣੇ ਮੂਸੇ ਵਾਲੇ ਬਣਾਉਂਦੇ ਆ
3: ਤੁਸੀਂ
0: ਦੱਸੋ ਭਾਜੀ ਹੁਣ ਤੁਸੀਂ ਇੰਡੀਆ ਚ ਰਹੇ ਹੋ ਉੱਥੋਂ ਦੀ ਵੀ ਗਰਮੀ ਦੇਖੀ ਆ ਕੀ ਇੱਥੋਂ ਦੀ ਗਰਮੀ ਉੱਥੋਂ ਦੀ ਗਰਮੀ ਨਾਲੋਂ ਜ਼ਿਆਦਾ ਤੰਗ ਕਰਦੀ ਆ
3: ਨਹੀਂ ਉੱਥੇ ਜ਼ਿਆਦਾ ਤੰਗ ਕਰਦੀ ਹੈ ਜੀ ਇੰਡੀਆ ਵਿੱਚ
0: ਅੱਛਾ
3: ਇੱਥੇ ਜਿੱਦਾਂ ਹੁਣ ਸੇਮ ਕੀ ਆ ਬਟ ਇੱਥੇ ਸ਼ਾਮ ਨੂੰ ਵੈਦਰ ਬਹੁਤ ਸੋਹਣਾ ਹੋ ਜਾਂਦਾ ਕਿਉਂਕਿ ਇੱਥੇ ਟ੍ਰੀਜ਼ ਬਹੁਤ ਜ਼ਿਆਦਾ ਹੈ ਨਾ ਆਪਣੇ ਉੱਥੇ ਪੋਲੂਸ਼ਨ ਕਰਕੇ ਤੇ ਉਸ ਕਰਕੇ ਸ਼ਾਮ ਨੂੰ ਠੰਡਾ ਨਹੀਂ ਹੁੰਦਾ ਮੌਸਮ ਤੇ ਇੱਥੇ ਜਿੱਦਾਂ ਹੁਣ ਤੁਹਾਨੂੰ ਹੁਣ ਕੁਛ ਕੁ ਟਾਈਮ ਲਈ ਹੁੰਦਾ 10-15 ਦਿਨਾਂ ਬਾਅਦ ਫਿਰ ਮੌਸਮ ਵਧੀਆ ਹੋ ਜਾਣਾ ਵਾ ਬਚਦੀਆਂ ਮੱਛਾਂ ਹੈਗਾ ਉੱਥੇ ਵੀ ਸੇਮ ਉੱਥੇ ਜ਼ਿਆਦਾ ਹੁੰਦਾ ਵੇਚ ਹੀ
0: ਨਹੀਂ ਪਰ ਭਾਜੀ ਮੈਨੂੰ ਲੱਗਦਾ ਕਿ ਜ਼ਿਆਦਾਤਰ ਲੋਕ ਕੰਪਲੇਨ ਕਰਦੇ ਆ ਕਿ ਇੱਥੋਂ ਦੀ ਗਰਮੀ ਜ਼ਿਆਦਾ ਤੰਗ ਕਰਦੀ ਆ ਰਹਿਣਾ ਜਾਂ ਮੈਨੂੰ ਹੀ ਲੱਗਦਾ
3: ਇੱਥੇ ਨਾ ਵੈਦਰ ਜ਼ਿਆਦਾ ਸਾਫ਼ ਆ ਨਾ ਮਤਲਬ ਪ੍ਰੋਪਰ ਕਲੀਨ ਵੈਦਰ ਆ ਨਾ ਉਹ ਜਿਹੜੀ ਸਨਲਾਈਟ ਦੀ ਰੇਸ ਆ ਤੁਹਾਨੂੰ ਪ੍ਰੋਪਰ ਸਾਰੀਆਂ ਥੱਲੇ ਨੀਚੇ ਆਉਂਦੀਆਂ ਨੇ ਉੱਥੇ ਆਪਣੀ ਇੰਡੀਆ ਵਿੱਚ ਪੋਲੂਸ਼ਨ ਹੋਣ ਕਰਕੇ ਪ੍ਰੋਪਰ ਸਨਲਾਈਟ ਨੀਚੇ ਪਹੁੰਚ ਨਹੀਂ ਪਾਉਂਦੀ ਬਟ ਉੱਥੇ ਏਸੀ ਇੰਨੇ ਚੱਲਦੇ ਆ ਕਾਫੀ ਕੁਛ ਆ ਉੱਥੇ ਉਹਦੇ ਕਰਕੇ ਹੀਟ ਆ ਬਹੁਤ ਹੋ ਜਾਂਦਾ ਡੇ ਬਾਏ ਡੇ ਹੈ ਨਾ ਪੋਲੂਸ਼ਨ ਵੱਧ ਰਹੀ ਆ ਗੱਡੀਆਂ ਵੱਧ ਰਹੀਆਂ ਏਸੀ ਵੱਧ ਰਹੇ ਆ ਬਟ ਟ੍ਰੀਜ਼ ਪਲਾਂਟ ਨਹੀਂ ਕਰਦੇ ਲੋਕ ਉਹਦੇ ਕਰਕੇ ਬਹੁਤ ਫੈਕਟ ਆ
0: ਚਲੋ ਠੀਕ ਹੈ ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕ ਐਨੀਵਰਸਰੀ ਵੀਕ ਦੀਆਂ ਸੇਲਾਂ ਚੱਲ ਰਹੀਆਂ ਐਟ ਗ੍ਰੈਂਡ ਹੋਮ ਫਰਨੀਚਰ ਜੀ ਭਾਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇਸ ਵੀਕਡ ਦੇ ਉੱਪਰ ਜਿਹੜੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਪਰਿਵਾਰਾਂ ਵਾਸਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਵੀਕਡ ਦੇ ਉੱਪਰ ਤਾਂ ਸਪੈਸ਼ਲ ਲੋਐਸਟ ਪ੍ਰਾਈਸ ਮਿਲਣੀ ਹੈ ਇਸ ਵੀਕਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਲ ਰੋਡ ਦੇ ਉੱਪਰ 6685 ਟੋਮਗਲ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਪਲੱਸ 6 ਚੇਅਰ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ 1100 ਸੀ ਐਨੀਵਰਸਰੀ ਸਪੈਸ਼ਲ ਲੋਐਸਟ ਪ੍ਰਾਈਸ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਪਲੱਸ 6 ਚੇਅਰ ਜਸਟ ਫੋਰ 199 ਜੀ ਹਾਂ 199 ਨਾਲ 199 ਦੇ ਵਿੱਚ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਜਦੋਂ ਤੁਸੀਂ ਡਾਇਨਿੰਗ ਟੇਬਲ ਬਾਏ ਕਰ ਲਿਆ ਫਰੰਟ ਤੇ ਇੱਕ ਬਾਕਸ ਪਿਆ ਉਹਦੇ ਵਿੱਚ ਤੁਸੀਂ ਆਪਣੀ ਪਰਚੀ ਕੱਢਣੀ ਆ ਸੋ ਜੀ ਤੁਹਾਨੂੰ $1100 ਕੈਸ਼ $500 ਕੈਸ਼ $100 ਕੈਸ਼ ਵੀ ਮਿਲ ਸਕਦਾ ਐਪਲ ਦੀ ਸਮਾਰਟ ਵਾਚ 85 ਇੰਚ ਦਾ ਟੈਲੀਵਿਜ਼ਨ ਬਹੁਤ ਸਾਰੇ ਤੋਹਫੇ ਮਿਲ ਸਕਦੇ ਨੇ ਹਰੇਕ ਬਾਇੰਗ ਦੇ ਨਾਲ ਤੁਸੀਂ ਫਰੰਟ ਤੋਂ ਬਾਕਸ ਦੇ ਵਿੱਚੋਂ ਪਰਚੀ ਆਪਣੀ ਕੱਢਣੀ ਆ ਤੇ ਜਿਹੜਾ ਇਨਾਮ ਤੁਹਾਡਾ ਨਿਕਲਦਾ ਰਾਈਟ ਵੀ ਆਪਣੀ ਗੱਡੀ ਦੇ ਵਿੱਚ ਗਿਫਟ ਰੱਖ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਮਿਲਣੇ ਨੇ ਇਸ ਵੀਕਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਪਹੁੰਚਣਾ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਅੰਦਰ ਓਪਨ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀਂ ਭਾਜੀ
0: ਕੀ ਬਾਤ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀਆਂ ਗ੍ਰੈਂਡ ਗ੍ਰੈਂਡ ਡੀਲਾਂ GTA ਕ੍ਰੈਡਿਟ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਾ ਲਓ ਨਾ ਲਓ ਨਾ ਲਓ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 20 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਆ ਯਾਰ ਸਾਰਿਆਂ ਦਾ ਚਾਹੇ ਕੋਈ ਲਾਈਨ ਆਫ ਕ੍ਰੈਡਿਟਸ ਨੇ ਕੋਈ ਸਟੂਡੈਂਟ ਲੋਨ ਨੇ ਕੋਈ ਵੈਸੇ ਕ੍ਰੈਡਿਟ ਕਾਰਡ ਦੇ ਬਿੱਲ ਬੁੱਲ ਜ਼ਿਆਦਾ ਹੋ ਗਏ ਤਾਂ 416-650 ਤੇ ਤੁਹਾਡੇ ਸ਼ਹਿਰ ਆਪਣੇ ਸ਼ਹਿਰ ਦ ਵਨ ਐਂਡ ਓਨਲੀ ਮਾਸਟਰ ਮਾਸਟਰ ਮਾਸਟਰ ਸਲੀਮ ਜੀ ਪਰਫੋਰਮ ਕਰਨ ਲਈ ਪਹੁੰਚ ਰਿਹਾ 24 ਜੁਲਾਈ।
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700000।

0: ਕਿਆ ਬਾਤ ਹੈ, ਸੋ ਟਿਕਟਾਂ ਲੈ ਲਓ ਯਾਰ, ਬਹੁਤ ਪਿਆਰੀ ਸ਼ਾਮ ਹੋਊਗੀ, ਸੂਫੀ ਸੂਫੀ ਸ਼ਾਮ, ਤੇ ਜਦੋਂ ਸੂਫੀ ਗਾਇਕੀ ਦੇ ਨਾਲ ਸ਼ਾਮ, ਤੇ ਮੈਂ ਕਹਿੰਦਾ ਅਨਫਰਗੇਟੇਬਲ ਇੱਕ ਰਾਤ ਹੋਵੇਗੀ, ਜਦੋਂ ਸਲੀਮ ਸਾਹਿਬ ਆਪਣੇ ਖੁਦ ਦੇ ਬੜੇ ਯਾਰ ਮਸ਼ਹੂਰ ਗੀਤ ਜਿਹੜੇ ਆਪਾਂ ਸਭ ਨੇ ਯੰਗ ਏਜ ਵਿੱਚ ਸੁਣੇ, ਤੂੰ ਬਦਲੀ ਸੌ ਵਾਰ, ਦੁੱਖ ਦੇਣੀ ਨੀ ਕਿਹੜਾ ਦੁੱਖ ਦੇਣ ਆਈ ਹੈ, ਤੇ ਫਿਰ ਜਦੋਂ ਕਵਾਲੀਆਂ ਗਾਈਆਂ ਜਾਣਗੀਆਂ ਹੈ, ਤੁਸੀਂ ਆਪ ਕਹੋਗੇ ਯਾਰ ਇੰਨੀ ਵਰਸਟੈਲਿਟੀ ਬਸ ਸਲੀਮ ਸਾਹਿਬ ਕੋਲ ਹੀ ਹੈ, ਸੋ ਟਿਕਟਾਂ ਲੈ ਲਓ ਯਾਰ, ਇੰਨੀ ਦੇਰ ਨਾ ਕਰਿਆ ਕਰੋ, ਏਡੇ ਵੱਡੇ ਕਲਾਕਾਰ, ਏਡੀ ਵੱਡੀ, ਏਡੀ ਖੂਬਸੂਰਤ ਆਵਾਜ਼, ਤੇ 6477839873 ਉਹ ਵੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਚ ਯਾਰ, ਵਾਹ, 6477839873 ਜੀ, 6986 ਹਾਂਜੀ
1: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕੀ ਬਣਦਾ?
1: ਡਿਲੀਵਰੀਆਂ ਕਰੀ ਜਾਂਦੇ ਆ,
0: ਕਿਆ ਬਾਤ ਹੈ, ਚੱਕੀਆਂ ਨੇ
1: ਗਰਮੀ ਦੇ ਨਜ਼ਾਰੇ,
0: ਗਰਮੀ ਦੇ ਨਜ਼ਾਰੇ ਜਾਂ ਗਰਮੀ ਨੇ ਤੰਗ ਕੀਤਾ?
1: ਨਹੀਂ ਨਹੀਂ ਨਹੀਂ, ਤੰਗ ਤਾਂ ਕੀ ਕੀਤਾ ਵੀਰੇ, ਮਸਾਂ ਤਾਂ ਗਰਮੀ ਆਈ ਹੈ ਯਾਰ,
0: ਮਸਾਂ ਆਈ ਹੈ, ਸਹੀ ਗੱਲ ਹੈ।
1: ਹਾਂ, ਬਾਕੀ ਜਿਵੇਂ ਆਪਾਂ ਗੱਲ ਕਰਦੇ ਇੰਡੀਆ ਦੀ ਗਰਮੀ ਤੇ ਉਰੇ ਦੀ ਗਰਮੀ ਦੇ, ਤਾਂ ਬਹੁਤ ਫਰਕ ਆ। ਉਰੇ ਤਾਂ ਯਾਰ ਆਪਣੇ ਲਾਈਕ ਥੋੜੇ ਦਿਨਾਂ ਤਾਂ ਗਰਮੀ ਪੈਂਦੀ ਆ, ਆਪਾਂ ਇੰਜੋਏ ਕਰਨਾ ਚਾਹੀਦਾ। ਇੰਡੀਆ ਤਾਂ ਗਰਮੀ ਲਾਈਕ ਬਹੁਤ ਜ਼ਿਆਦਾ ਹਾਰਡ ਹੁੰਦੀ ਆ। ਇੱਕ ਚੀਜ਼ ਜਿਵੇਂ ਆਪਣੇ ਉਰੇ ਆ, ਠੀਕ ਹੈ, ਉਰੇ ਜਿਵੇਂ ਆਪਣੇ ਚੱਲ ਅੱਜ ਜਿਵੇਂ ਗਰਮੀ ਹੈਗੀ ਆ ਕਾਫੀ ਜ਼ਿਆਦੇ ਆ, ਪਰ ਜਿਹੜੀ ਹਵਾ ਉਹ ਕਾਫੀ ਹੱਦ ਤੱਕ ਠੰਡੀ ਹੋਈ ਆ, ਯਾਨੀ ਕਿ ਆਪਾਂ ਕਹਿ ਨੀ ਸਕਦੇ ਵੀ ਹਵਾ ਬਾਹਲੀ ਗਰਮ ਆ। ਇੰਡੀਆ ਦੇ ਵਿੱਚ ਤਾਂ ਵੀਰੇ ਇਹ ਹਾਲ ਹੁੰਦਾ, ਜੇ ਆਪਾਂ ਡਰਾਇਰ ਚਲਾਤੀ ਮੂੰਹ ਤੇ, ਜਿਹੋ ਜਿਹੀ ਹਵਾ ਚੱਲਦੀ ਹੁੰਦੀ ਸੀ, ਗਰਮੀ ਬਹੁਤ ਜ਼ਿਆਦੇ ਆ।
0: ਅੱਛਾ ਅੱਛਾ, ਉੱਥੋਂ ਦੀ ਗਰਮੀ ਤੁਸੀਂ ਕਹਿੰਦੇ ਹੋ ਕਿ ਨਹੀਂ ਉਨੀ ਬਰਦਾਸ਼ਤ ਹੁੰਦੀ ਜਿੰਨੀ ਇੱਥੋਂ ਦੀ ਹੁੰਦੀ ਹੈ?
1: ਹਾਂ ਹਾਂ ਹਾਂ ਹਾਂ, ਉੱਥੇ ਗਰਮੀ ਕਾਫੀ ਜ਼ਿਆਦਾ ਪੈਂਦੀ ਆ, ਤੇ ਨੰਬਰ 2 ਤੇ ਉੱਤੇ ਪੈਂਦੀ ਵੀ ਲੰਬੇ ਟਾਈਮ ਲਈ ਪੈਂਦੀ ਆ, ਤੇ ਹਵਾ ਵੀ ਗਰਮ ਹੁੰਦੀ ਆ ਆਪਣੇ ਵਾਲੇ, ਐਟਲੀਸਟ ਹਵਾ ਤਾਂ ਨੀ ਗਰਮ ਹੁੰਦੀ ਹੈਗੀ, ਜੇ ਗਰਮੀ ਹੁੰਦੀ ਵੀ, ਹੁਣ ਜਿਵੇਂ ਆਪਣੇ ਆ 2-3 ਦਿਨ ਗਰਮੀ ਪਈ ਆ, ਤੁਸੀਂ ਯਕੀਨ ਨੀ ਕਰਨਾ ਨਾ, ਮੈਂ ਗੱਡੀ ਚ ਏਸੀ ਬੰਦ ਕਰ ਦਿੰਦਾ ਵਾ, ਮੈਂ ਕਿਹਾ ਚੱਲ ਯਾਰ ਲੈਂਦੇ ਆ ਗਰਮੀ ਗੁਰਮੀ ਸਰੀਰ ਨੂੰ ਆਉਣ ਦੀ।
0: ਏਸੀ ਬੰਦ, ਏਸੀ ਬੰਦ ਕਰ ਦਿੰਦੇ ਹੋ?
1: ਏਸੀ ਬੰਦ ਕਰਕੇ ਵਿੰਡੋਆਂ
0: ਬੱਲੇ ਬੱਲੇ ਬੱਲੇ, ਅੱਛਾ ਵਿੰਡੋਆਂ ਡਾਊਨ ਕਰਕੇ ਤਾਂ ਹਵਾ ਹੀ ਬੜੀ ਗਰਮ ਹੈ, ਡਾਊਨ ਕਿਵੇਂ ਕਰ ਲੈਂਦੇ ਤੁਸੀਂ?
1: ਹਵਾ ਕਿੱਥੇ ਗਰਮ ਹੈ ਵੀਰੇ, ਉਰੇ ਹਵਾ ਤਾਂ ਠੀਕ ਹੈ, ਇੰਨੀ ਗਰਮ ਤਾਂ ਨੀ ਹੈਗੀ, ਜੇ ਆਪਾਂ ਇੰਡੀਆ ਨਾਲ ਕੰਪੈਰੀਜ਼ਨ ਕਰੀਏ,
0: ਇੰਡੀਆ
1: ਦੇ ਵਿੱਚ ਪਰ ਗਰਮੀ ਤਾਂ ਹੁਣ ਜਿਵੇਂ ਜਿਵੇਂ ਆਪਣੇ ਹੁਣ ਉਰੇ ਲਾ ਲਓ, ਅੱਜ ਆਪਣੇ ਹੋਇਆ 36 ਡਿਗਰੀ ਟੈਂਪਰੇਚਰ ਹੋਇਆ, ਰਾਈਟ, ਉੱਥੇ ਤਾਂ ਵੀਰੇ 40-40, 44-45 ਡਿਗਰੀ ਟੈਂਪਰੇਚਰ ਆਮ ਰਹਿੰਦਾ, ਇੰਨਾ ਆਪਣਾ ਫੀਸ ਲਾਈਕ ਹੁੰਦਾ ਉੱਥੇ, ਇੰਨਾ ਆਮ ਹੁੰਦਾ। ਹਾਂ, ਯੂਸ ਟੂ ਤਾਂ ਬੰਦਾ ਹੋ ਜਾਂਦਾ, ਅਸੀਂ ਤਾਂ ਫਿਰ ਜਿਵੇਂ ਹੁਣ ਵਿਚਾਰੇ ਕਈ ਨੇ ਜਿਹੜੇ ਕੋਲੇ ਲਾਈਕ ਸਹੂਲਤਾਂ ਨਹੀਂ ਹੈਗੀਆਂ, ਏਸੀ ਵਗੈਰਾ ਨਹੀਂ ਹੈਗੇ ਨਾ, ਲੋਕ ਓਦਾਂ ਹੀ ਸਰਵਾਈਵ ਕਰਦੇ ਹੀ ਨੇ,
0: ਘੱਟ
1: ਹੁੰਦੇ ਸੀਗੇ, ਪਰ ਉਸ ਟਾਈਮ ਨਾ ਇੰਨੀ ਜ਼ਿਆਦਾ ਗਰਮੀ ਵੀ ਨੀ ਸੀਗੀ, ਪਤਾ ਨੀ ਆ ਪਿਛਲੇ 10 ਸਾਲਾਂ ਚ ਏਸੀ ਉਸੀ ਵਧਣ ਦੇ ਨਾਲ ਗਰਮੀ ਦਾ ਹੀ ਫਰਕ ਪਿਆ, ਤੇ ਬਾਕੀ ਸਰੀਰ ਓਦਾਂ ਦੇ ਹੋ ਗਏ, ਆਪਾਂ ਨੂੰ ਸਹੂਲਤਾਂ ਮਿਲਣ ਲੱਗ ਗਈਆਂ। ਨਹੀਂ, ਪਹਿਲਾਂ ਤਾਂ ਜਿਵੇਂ ਆਪਾਂ ਲਾਉਂਦੇ ਹੁੰਦੇ ਸੀਗੇ ਆਪਣਾ
0: ਕੂਲਰ
1: ਲਾ ਕੇ ਵਿਹੜੇ ਦੇ ਵਿੱਚ ਪਾਣੀ ਪੂਣੀ ਛੱਡ ਕੇ,
0: ਕੂਲਰ ਚ ਬਸ ਉਹਦੇ ਵਿੱਚ ਪਾਣੀ ਪਾ ਲੈਣਾ, ਤੇ ਕੀ ਕਿਵੇਂ ਚੱਲਦਾ ਸੀਗਾ ਉਹ?
1: ਉਹਦੇ ਵਿੱਚ ਮੋਟਰ ਲੱਗੀ ਹੁੰਦੀ ਸੀ ਮਗਰ ਕੂਲਰ ਦੇ, ਤੇ ਉਹਨੇ ਨਾ ਉਹ ਪਾਣੀ ਚੱਕ ਕੇ ਲਾਈਕ ਸਾਈਡ ਤੇ ਜਿਵੇਂ ਕੂਲਰ ਦੀਆਂ ਵਿੰਡੋਆਂ ਲਾ ਲਓ ਨਾ, ਉੱਥੇ ਪਾਣੀ ਸਿੱਟਣਾ, ਤੇ ਉੱਥੇ ਇੱਕ ਜਾਲੀ ਟਾਈਪ ਦੀ ਲੱਗੀ ਹੁੰਦੀ ਸੀਗੀ, ਫਿਰ ਉਹ ਗਿੱਲੀ ਹੋ ਜਾਂਦੀ ਸੀਗੀ, ਤੇ ਉਹਨੇ ਹਵਾ ਮਗਰੋਂ ਖਿੱਚ ਕੇ ਠੰਡੀ ਕਰਕੇ ਛੱਡਣੀ ਹਵਾ, ਤੇ ਉਹਦਾ ਸਵਾਦ ਹੀ ਵੱਖਰਾ ਹੁੰਦਾ ਸੀਗਾ।
0: ਚਲੋ ਦੇਖਦੇ ਹਾਂ ਯਾਰ, ਸਾਰੇ ਨਾਲ ਕਰਦੇ ਗੱਲਾਂ ਬਾਤਾਂ, ਤੇ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ, ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਹੈ, ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ, ਤਾਂ ਨੰਬਰ ਨੋਟ ਕਰ ਲਓ, ਬਹੁਤ ਸੋਹਣਾ ਬਾਈ ਜੀ ਹੁਣੇ ਕੰਮ ਕਰਦੇ ਆ, 6478043220 6478043220 6478042020 ਤੇ ਕਾਲ ਕਰੋ। ਸਾਰੇ ਕਾਲਰਸ ਹੋਲਡ ਕਰੋ, ਅਭਿਸ਼ੇਕ ਸਾਡੇ ਨਾਲ ਨੇ ਕੈਲੇਡਨ ਮਿਤਸੁਬਿਸ਼ੀ ਤੋਂ। ਅਭਿਸ਼ੇਕ ਕਿਵੇਂ ਹੋ?
2: ਵਧੀਆ ਨਵੀ ਜੀ, ਤੁਸੀਂ ਸੁਣਾਓ ਜੀ ਕਿਵੇਂ ਹੋ ਜੀ?
0: ਬਹੁਤ ਵਧੀਆ ਬਹੁਤ ਵਧੀਆ, ਬੱਲੇ ਬੱਲੇ ਆ, ਬਾਹਰ ਫੀਲਸ ਲਾਈਕ 45 ਡਿਗਰੀਜ਼, ਥੋੜੀ ਜੀ ਹੋਰ ਗਰਮੀ ਕਰੀਏ, ਦਿਓ ਕੁਝ ਵਧੀਆ ਡੀਲਾਂ ਤੇ ਕਰ ਦਈਏ ਮੌਸਮ ਨੂੰ 50 ਤੱਕ।
2: ਬਿਲਕੁਲ ਜੀ, ਪੰਜਾਬ ਵੀ ਟਪਾ ਦੇਣਾ ਆਪਾਂ ਨਵੀਂ ਜੀ, ਇਹੋ ਜਿਹੀ ਆਫਰਾਂ ਲੈ ਕੇ ਆਏ ਆ ਸਾਰਿਆਂ ਲਈ। ਸੋ ਜਿਹੜੇ ਵੀ ਸਾਡੇ ਲਿਸਨਰਸ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਆ ਜਾਂ ਚਾਹੇ ਯੂਜ਼ਡ ਗੱਡੀ ਲੈਣ ਬਾਰੇ ਵੀ ਸੋਚ ਰਹੇ ਆ, ਕੈਲਡਨ ਮਿਤਸੂਬਿਸ਼ੀ ਤੇ ਬਹੁਤ ਸਾਰੀ ਡੀਲਸ ਇਸ ਟਾਈਮ ਤੇ ਚੱਲਦੀਆਂ ਪਈਆਂ। ਮੇਡ ਇਨ ਜਪਾਨ ਗੱਡੀਆਂ ਹੁੰਦੀਆਂ ਜੀ ਮਿਤਸੂਬਿਸ਼ੀ ਦੀ ਸਾਰੀਆਂ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਆ ਗੱਡੀ ਦੇ ਨਾਲ ਸਟੈਂਡਰਡ। 24,998 ਤੋਂ ਗੱਡੀਆਂ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। ਸੋ ਜਿਹੜੀ 24,998 ਵਾਲੀ ਗੱਡੀ ਹੈਗੀ ਹੈ, ਹੈਗੀ ਆਰ ਵੀ ਆਰ ਜਿਹੜੀ ਕਿ 5-ਸੀਟਰ ਆਪਸ਼ਨ ਆ। ਜੇ ਤੁਸੀਂ ਫਾਈਨਾਂਸ ਕਰਾਉਣੀ ਆ 3 ਸਾਲਾਂ ਦੇ ਉੱਤੇ 0% ਇਸ ਟਾਈਮ ਤੇ ਅਵੇਲੇਬਲ ਹੈਗਾ। ਜੇ ਤੁਸੀਂ 7 ਸਾਲਾਂ ਤੱਕ ਫਾਈਨਾਂਸ ਕਰਾਉਣੀ ਹੈ ਤਾਂ 1.99% ਵੀ ਅਵੇਲੇਬਲ ਹੈਗਾ। ਸੋ ਵਾਰੰਟੀ ਸੇਮ ਰਹੂਗੀ, ਚਾਹੇ 24,998 ਦੀ ਗੱਡੀ ਆ, 10 ਸਾਲ 1,60,000 ਕਿਲੋਮੀਟਰ। ਜਿਹੜਾ ਸਾਡਾ ਸਭ ਤੋਂ ਜ਼ਿਆਦਾ ਸੈੱਲ ਹੁੰਦੀ ਹੈ ਗੱਡੀ, ਉਹ ਹੈਗੀ ਆਊਟਲੈਂਡਰ ਜੀ। ਤੁਸੀਂ ਆਮ ਸੜਕਾਂ ਤੇ ਚੱਲਦੀ ਦੇਖੀ ਹੋਊਗੀ, 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ। 5+2-ਸੀਟਰ ਆਪਸ਼ਨ ਇਹ, ਸੋ ਬੇਸਿਕਲੀ 7-ਸੀਟਰ ਆਪਸ਼ਨ ਆ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ, ਵਾਰੰਟੀ ਸੇਮ ਰਹਿਣੀ ਆ 10 ਸਾਲ 1,60,000 ਕਿਲੋਮੀਟਰ। ਸੋ ਇੱਕ ਵਾਰੀ ਤੁਸੀਂ ਆਓ, ਗੱਡੀਆਂ ਚੈੱਕ ਕਰੋ ਸਾਡੇ ਕੋਲ ਆ ਕੇ, ਫੀਚਰ ਸਾਰੇ ਮਿਲ ਜਾਣਗੇ, ਵਾਰੰਟੀ ਸਟੋਪ ਨਾ ਉਹ ਤੇ ਇੰਟਰਸਟ ਰੇਟ ਜਿਹੜੇ ਆ ਮਾਰਕੀਟ ਨਾਲੋਂ ਕਿਸੇ ਵੀ ਹੋਰ ਬ੍ਰਾਂਡ ਦੇ ਵਿੱਚ ਤੁਸੀਂ ਕੰਪੇਅਰ ਕਰੋਗੇ ਸਾਰਿਆਂ ਨਾਲੋਂ ਘੱਟ ਮਿਲੂਗਾ। ਪੰਜਾਬੀ ਲਹਿਰਾਂ ਦੇ ਸਪੈਸ਼ਲੀ ਜਿਹੜੇ ਵੀ ਲਿਸਨਰਸ ਹੈਗੇ ਉਹਨਾਂ ਲਈ ਸਪੈਸ਼ਲ ਆਫਰ ਹੈਗੀ ਆ ਸਾਡੇ ਕੋਲ। ਤੁਸੀਂ ਇੱਕ ਵਾਰੀ ਆ ਕੇ ਨਵੀਂ ਭਾਜੀ ਦਾ ਨਾਮ ਲੈ ਦੇਣਾ ਜਾਂ ਪੰਜਾਬੀ ਲਹਿਰਾਂ ਦਾ ਨਾਮ ਲੈ ਦੇਣਾ, ਤੁਹਾਨੂੰ ਵਿੰਟਰ ਟਾਇਰਸ ਦੇ ਨਾਲ ਅਲੋਏ ਵੀਲ ਆਪਾਂ ਬਿਲਕੁਲ ਫ੍ਰੀ ਦੇਵਾਂਗੇ। ਸੋ ਇਹ ਸਿਰਫ ਲਿਮਿਟਡ ਟਾਈਮ ਦਾ ਆਫਰ ਆ, ਤੁਸੀਂ ਇੱਕ ਵਾਰੀ ਆ ਕੇ ਨਾਮ ਜ਼ਰੂਰ ਮੈਂਸ਼ਨ ਕਰਨਾ
0: ਜੀ।
2: ਸੋ ਜੇ ਕਿਸੇ ਕੋਲ ਪੁਰਾਣੀ ਗੱਡੀ ਹੈਗੀ ਆ ਤੁਸੀਂ ਉਹ ਵੀ ਲੈ ਕੇ ਆ ਸਕਦੇ ਹੋ। ਪੁਰਾਣੀ ਗੱਡੀ ਦੀ ਕੀਜ਼ ਦੇਣੀ ਆ ਤੁਸੀਂ ਸਿਰਫ ਸਾਨੂੰ, ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ। ਜਿਹੜਾ ਮਰਜ਼ੀ ਈਅਰ ਹੋਵੇ, ਜਿੰਨੀ ਮਰਜ਼ੀ ਤੁਹਾਡੀ ਗੱਡੀ ਚੱਲੀ ਹੋਵੇ। ਸੋ ਗੱਡੀਆਂ ਆਪਾਂ ਟ੍ਰੇਡ ਲੈਂਦੇ ਹਾਂ, ਜਿਹੜੀ ਮਰਜ਼ੀ ਗੱਡੀ ਆ ਤੁਸੀਂ ਲੈ ਕੇ ਆਓ, ਨਵੀਂ ਗੱਡੀ ਆਪਾਂ ਤੁਹਾਨੂੰ ਦੇ ਕੇ ਹੀ ਭੇਜਾਂਗੇ। ਸੋ 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਹੈਗਾ ਜੀ। ਕੈਨੇਡੀ ਤੇ ਹਾਈਵੇ 9 ਦੇ ਇੰਟਰਸੈਕਸ਼ਨ ਤੇ ਡੀਲਰਸ਼ਿਪ ਪੈਂਦੀ ਆ ਸਾਡੀ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 519-942-0101।
0: ਕਿਆ ਬਾਤ ਹੈ। ਸੋ ਤੁਸੀਂ ਨੰਬਰ ਨੋਟ ਕਰ ਲਓ, 6476782754 ਤੇ ਕਾਲ ਕਰੋ। ਡੀਲਾ 6476782754। ਥੈਂਕ ਯੂ ਅਭਿਸ਼ੇਕ, ਬਹੁਤ ਸ਼ੁਕਰੀਆ।
2: ਥੈਂਕ ਯੂ ਨਵੀ ਭਾਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਰਾ ਜੀ 0647। ਹੈਲੋ
3: ਹਾਂਜੀ ਸਿੱਧਵਾਂ ਸਾਹਿਬ,
0: ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਸਿੱਧਵਾਂ ਸਾਹਿਬ ਠੀਕ ਹੋ?
0: ਬਹੁਤ ਵਧੀਆ ਜੀ, ਕੀ ਬਣਦਾ?
3: ਬਸ ਤੁਹਾਡੀ ਸਭਾ ਦੇ ਬੋਲੇ ਆ ਜੀ, ਤੇ ਜਿਹੜਾ ਟੌਪਿਕ ਚੱਲ ਰਿਹਾ ਤੁਹਾਡਾ ਬਹੁਤ ਵਧੀਆ।
0: ਹਾਂ ਹਾਂ,
3: ਬਾਕੀ ਗਰਮੀ ਜਿਹੜੀ ਹੈਗੀ ਆ ਸਰ, ਸਿੱਧਵਾਂ ਸਾਹਿਬ ਵੀ ਇੰਡੀਆ ਚ ਤਾਂ ਬਹੁਤ ਜ਼ਿਆਦਾ ਤਲਾਅ ਚ ਪੈਂਦੀ ਆ, ਇਹ ਸਾਡੇ ਸੁਭਾਅ ਹੀ ਬਣ ਗਏ, ਮਤਲਬ ਕਿ ਵੀ ਉਹ ਕਰਨ ਦੇ। ਠੀਕ ਆ, ਇਹ ਜਿਹੜਾ ਹੈਗਾ ਇੰਡੀਆ ਚ ਤਾਂ ਬਹੁਤ ਜ਼ਿਆਦਾ, ਜੋ ਮਤਲਬ ਕਈ ਗੁਣਾ ਜ਼ਿਆਦਾ ਪੈਂਦੀ।
0: ਠੀਕ
3: ਆ, ਆਪਾਂ ਤਾਂ ਜਿਹੜਾ ਹੈਗਾ ਮਤਲਬ ਕਿ ਇਹ ਗੁਰੂਆਂ ਨੂੰ ਵੀ ਪਰਮਾਤਮਾ ਨੂੰ ਵੀ ਦੇਈ ਜਾਂਦੇ ਆ ਅਲਾਂਭੇ, ਤਾਂ ਵੀ ਜਿਹੜਾ ਹੈਗਾ ਪਹਿਲਾਂ ਤਾਂ ਨੱਕ ਰਗੜਦੇ ਇੱਥੇ ਆਉਣ ਲਈ, ਫਿਰ ਮੁੜ ਕੇ ਅਲਾਂਭੇ ਦੇਣੇ ਸ਼ੁਰੂ ਕਰ ਦਿੰਦੇ ਆ, ਤੇ ਇਹ ਅਲਾਂਭਿਆਂ ਦਾ ਸਾਡਾ ਸੁਭਾਅ ਜਿਹਾ ਬਣ ਗਿਆ।
0: ਸੋ ਪਰ ਸੋ ਅੱਜ ਜਿੰਨੀ ਗਰਮੀ ਤੁਸੀਂ ਕਹਿੰਦੇ ਹੋ ਵੀ ਇੰਡੀਆ ਦੇ ਮੁਕਾਬਲੇ ਕੁਛ ਵੀ ਨੀ ਹੈ?
3: ਕੁਛ ਵੀ ਨੀ ਜੀ, 5% ਵੀ ਨੀ।
0: ਅੱਛਾ,
3: ਹਾਂ
0: ਪਤਾ ਨੀ ਯਾਰ, ਮੇਰੀ ਅੱਜ 2-4 ਜਣੇ ਨਾਲ ਗੱਲ ਹੋਈ, ਕਹਿੰਦੇ ਨਵੀਂ ਯਾਰ ਪਤਾ ਨੀ ਇੱਥੋਂ ਦੀ ਤੇ ਜ਼ਿਆਦਾ ਤੰਗ ਕਰਦੀ, ਉੱਥੋਂ ਦੀ ਨਹੀਂ ਸੀ ਨੀ ਤੰਗ ਕਰਦੀ।
3: ਉਹ ਦੇਖੋ ਕੁਛ ਜਿਹੜੇ ਬੋਰਨ ਨੇ ਇੱਥੋਂ ਦੇ ਉਹਨਾਂ ਨੂੰ ਤਾਂ ਹੋ ਸਕਦਾ ਹੋਵੇ, ਪਰ ਜਿਹੜੇ ਇੰਡੀਆ ਤੋਂ ਆਏ ਆ ਉਹਨਾਂ ਲਈ ਨੀ ਕੋਈ ਖਾਸ ਕਿਹਾ ਜਾ ਸਕਦਾ।
0: ਚਾਹੇ ਕੁਛ ਵੀ ਹੋਵੇ,
3: ਅਸੀਂ ਉਹੀ ਪਰਮਾਤਮਾ ਦਾ ਸ਼ੁਕਰ ਕਰੀਏ ਵੀ ਅਸੀਂ ਇੱਥੇ ਇੰਨੀ ਵਧੀਆ ਧਰਤੀ ਆ ਗਿਆ, ਸਾਰਾ ਕੁਛ ਵਧੀਆ। ਤੇ ਜਿਵੇਂ ਪਹਿਲਾਂ ਵਾਲੇ ਭਾਜੀ ਕਹਿ ਕੇ ਗਏ ਆ ਵੀ ਜੇ ਗਰਮੀ ਮਾੜੀ ਮੋਟੀ ਹੈਗੀ ਆ ਤਾਂ ਹਵਾ ਨਾਲ ਠੰਡੀ ਚੱਲਦੀ ਆ, ਕੋਈ ਤਾਂ ਬੜਾ ਉਹ ਨੀ ਹੈਗਾ। ਠੀਕ ਆ, ਇੱਥੇ ਸਹੂਲਤਾਂ ਜ਼ਿਆਦਾ ਹੋਣ ਕਰਕੇ ਲੋਕ ਜ਼ਿਆਦਾ ਮੰਨਣ ਲੱਗ ਗਏ ਆ, ਉੱਥੇ ਇੰਨੀਆਂ ਸਹੂਲਤਾਂ ਵੀ ਹੈ ਨੀ ਗੀਆਂ।
0: ਆਪਣੇ ਕੋਲ ਸਹੂਲਤਾਂ ਹੀ ਨਹੀਂ ਨੇ, ਗੱਲ ਇਹਨਾਂ ਦੀ ਠੀਕ ਹੈ। ਹੁਣ ਜਿੱਥੇ ਜਾਓ ਕਿਤੇ ਵੀ ਤੁਸੀਂ ਪੈਰ ਧਰੋ ਤਾਂ ਬਸ ਏਸੀ ਠੰਡੀ ਹਵਾ, ਤੇ ਬੰਦੇ ਨੂੰ ਪਤਾ ਨੀ ਚੱਲਦਾ ਕਿ ਮੌਸਮ ਮਾੜਾ ਹੈ, ਮੌਸਮ ਦਾ ਕੀ ਹਾਲ ਹੈ। ਸੋ ਪ੍ਰੋਗਰਾਮ ਪੰਜਾਬੀ ਰਾ, ਤੇ ਨਾਲ ਦੀ ਨਾਲ ਇੱਕ ਤਾਂ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਹੁਣੀ ਟਾਈਮ ਹੈ ਕਿਉਂਕਿ ਮੌਸਮ ਵਧੀਆ ਕਿ ਰੂਫ ਦਾ ਕੰਮ ਕਰਵਾ ਲਵੋ। ਪਲੀਜ਼ ਡਿਲੇ ਨਾ ਕਰੋ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਆ, ਤਾਂ ਪੈਸ਼ਨ ਰੂਫਿੰਗ ਗੁਰਲਾਲ ਭਾਜੀ ਨੂੰ ਫੋਨ ਕਰ ਲਓ ਫਟਾਫਟ, 6479994913। ਗੁਰਲਾਲ ਬਾਈ ਜੀ ਹਾਜ਼ਰ ਨੇ ਤੁਹਾਡੇ ਲਈ। ਪੈਸ਼ਨ ਰੂਫਿੰਗ ਤੋਂ, ਤੇ ਨੰਬਰ ਹੈ 6479199413, 6479199413। ਸਮਰ ਤੋਂ ਬਾਅਦ ਵਿੰਟਰ ਆ ਗਈ ਨਾ, ਸਨੋ ਪੈ ਗਈ, ਫਿਰ ਛੱਤ ਲੀਕ ਹੋ ਗਈ, ਪਤਾ ਕਿੱਡਾ ਵੱਡਾ ਨੁਕਸਾਨ ਹੈ ਘਰ ਨੂੰ। ਡਿਲੇ ਨਾ ਕਰਿਆ ਕਰੋ, ਜਿਹੜੇ ਕੰਮ ਕਰਾਉਣ ਵਾਲੇ ਕਰਾ ਲਓ, ਲੱਗ ਜੂ ਥੋੜੇ ਜਿਹੇ ਪੈਸੇ ਲੱਗ ਜਾਣਗੇ, ਇਨਵੈਸਟਮੈਂਟ ਹੈ ਤੁਹਾਡੇ ਘਰ ਲਈ, $1 million ਦਾ ਘਰ ਲਿਆ ਤੁਸੀਂ, ਥੋੜੇ ਬਹੁਤੇ ਪੈਸੇ ਰੂਫ ਤੇ ਨਹੀਂ ਲਾ ਸਕਦੇ, ਪੰਗਾ ਇੱਥੇ ਪੈਂਦਾ ਆਪਣਾ। ਗਿੱਲ ਫਾਰਮ, ਵਧੀਆ ਔਰਗੈਨਿਕ ਚੀਜ਼ਾਂ ਲਓ ਗਿੱਲ ਫਾਰਮ ਤੋਂ। ਗਿੱਲ ਫਾਰਮ ਦਾ ਚੱਕੀ ਦਾ ਆਟਾ, ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਗਿੱਲ ਫਾਰਮ, ਤੇ ਨਾਲ ਇੱਥੇ ਸਬਜ਼ੀਆਂ, ਮੇਥੇ, ਧਨੀਆ, ਪਾਲਕ ਸਾਗ, ਬਾਥੂ, ਸਾਰਾ ਕੁਛ ਅਵੇਲੇਬਲ ਹੈ, ਤੇ ਦੇਸੀ ਆਂਡੇ, ਦੇਸੀ ਸ਼ਹਿਦ, ਫਾਰਮ ਦਾ ਦੁੱਧ। 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ ਤੇ ਪਹੁੰਚ ਜਾਓ। 3651, ਹੈਲੋ,
4: ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਵਧੀਆ ਜੀ, ਵਧੀਆ।
0: ਕੀ ਬਣਦਾ?
4: ਅੱਛਾ ਭਾਜੀ, ਮੈਨੂੰ ਕਾਰ ਇੰਸ਼ੋਰੈਂਸ ਦਾ ਕੋਈ ਨੰਬਰ ਦਿਓਗੇ ਤੁਸੀਂ? ਦਿੰਦੇ ਹਾਂ ਅੱਗੇ ਵੀ,
0: ਦੇ ਦਿੰਦੇ ਹਾਂ, ਲਿਖ ਲਓ ਜੀ।
4: ਹਾਂਜੀ,
0: ਨੰਬਰ ਹੈ 416,
4: ਠੀਕ ਹੈ ਜੀ,
0: 876,
4: ਠੀਕ ਹੈ ਜੀ,
0: 4605,
4: 4605।
0: ਤੁਹਾਨੂੰ ਨਾ ਗੂਗਲ ਕਰਨ ਦੀ ਲੋੜ ਨੀ, ਨਾ ਤੁਹਾਨੂੰ ਕੋਈ ਆਨਲਾਈਨ ਸੋਸ਼ਲ ਮੀਡੀਆ ਦੇਖਣ ਦੀ ਲੋੜ ਹੈ, ਸਾਨੂੰ ਪੁੱਛੋ। ਮੈਂ ਦੱਸ ਦਊ ਨਾ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਕਿ ਆਹ ਨੰਬਰ ਚਾਹੀਦਾ, ਉਹ ਨੰਬਰ ਚਾਹੀਦਾ, ਤੇ ਅਸੀਂ ਤੁਹਾਨੂੰ ਭੇਜ ਦਿਆਂਗੇ, ਠੀਕ ਹੈ? ਸੋ PUNJABILEHRAN ਇੰਸਟਾਗ੍ਰਾਮ। ਸੋ ਕਿਸੇ ਨੂੰ ਵੀ ਅਗਰ ਆਟੋ ਇੰਸ਼ੋਰੈਂਸ ਦੀ ਨੰਬਰ ਚਾਹੀਦਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਤਾਂ ਤੁਸੀਂ ਨੰਬਰ ਨੋਟ ਕਰਨਾ, ਗੁਰਕਰਮ ਢੀਂਡਸਾ ਦਾ। ਗੁਰਕਰਮ ਦਾ ਫੋਨ ਨੰਬਰ ਹੈ 416-876-4605, 416-876-4605, ਤੇ ਘੁਮਾ ਲਓ ਨੰਬਰ ਤੇ ਕਰੋ ਇਹਨਾਂ ਨਾਲ ਗੱਲਬਾਤ। ਉਸ ਤੋਂ ਇਲਾਵਾ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਨਵੀਂ ਕਿਚਨ ਰੈਡੀ ਕਰਵਾਉਣੀ ਹੈ, ਜਸਪਾਲ ਭਾਜੀ ਨਾਲ ਗੱਲਬਾਤ ਤੁਸੀਂ ਕਰੋ। ਐਂਡ ਜਸਪਾਲ ਰਾਏ ਜੀ ਅੰਡਰਮਾਊਂਟ ਡਬਲ ਸਿੰਕ ਫਰੀ ਦੇ ਰਹੇ ਆ, ਮੇਰਾ ਨਾਲ ਦੇ, ਉਹ ਬਹੁਤ ਵੱਡਾ ਡਿਸਕਾਊਂਟ ਹੈ, ਤੇ ਇਹਨਾਂ ਦਾ ਕੰਮ ਦੇਖੋਗੇ ਤੁਸੀਂ, ਆਪ ਕਹੋਗੇ ਵੀ ਵਾਹ। ਮੈਂ ਨਾ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਆਹ ਆਪਣੇ ਨਵੇਂ ਕਲਾਇੰਟ ਨੇ, ਨਵੇਂ ਨਹੀਂ, ਚਲੋ ਪਹਿਲਾਂ ਵੀ ਕਰਦੇ ਰਹੇ, ਮੈਂ ਕਿਹਾ ਵੀ ਆਹ ਸਾਡੇ ਕਲਾਇੰਟ ਨੇ ਆਪਣੇ, ਤੇ ਇਹਨਾਂ ਦਾ ਕੰਮ ਦੇਖੋ। ਉਹਨੇ ਦੇਖਿਆ, ਕਹਿੰਦੀ ਨਵੀਂ ਯਾਰ ਇੰਨੀ ਸੋਹਣੀ ਕਿਚਨ, ਇੰਨਾ ਸੋਹਣਾ ਕੈਬਨਿਟਰੀ ਦਾ ਕੰਮ ਵੀ, ਲਿਸਨਰਸ ਨੂੰ ਤੂੰ ਕਹੀਂ ਜ਼ਰੂਰ ਕਿ ਦੇਖਣ ਉਹਨਾਂ ਦਾ ਕੰਮ। ਸੋ ਵਾਕਈ ਦੇਖ ਕੇ ਬੰਦਾ ਕਹੂਗਾ ਹਾਂ ਯਾਰ ਕਰਾਉਣਾ ਕੰਮ, ਤਾਂ ਇਹਨਾਂ ਤੋਂ ਕਰਾਉਣਾ। ਸੋ ਨੰਬਰ ਹੈ 416-859-1920, 416-859-1920 ਦੇ ਉੱਤੇ ਕਾਲ ਕਰੋ। ਨਿਊ ਹਾਈਟਸ ਕਿਚਨ ਟੀਵੀ ਯੂਨਿਟ, ਕੋਈ ਇੰਟਰਟੇਨਮੈਂਟ ਯੂਨਿਟ ਟੀਵੀ ਦੇ ਆਲੇ ਦੁਆਲੇ, ਕੋਈ ਬਾਰ, ਕੋਈ ਕੈਬਨਿਟ, ਕੋਈ ਐਸਾ ਕੰਮ ਕਰਾਉਣਾ ਕਿਚਨ ਦਾ, 416-859-1920। ਹਾਂ ਜੀ, 7362, ਹਾਂਜੀ
5: ਹਾਂਜੀ, ਜਿਹੜੀ ਇੱਥੇ ਦੀ ਗਰਮੀ ਹੈਗੀ ਹੈ, ਅਗਰ ਤੁਸੀਂ ਸਾਇੰਟਿਫਿਕ ਪੁਆਇੰਟ ਆਫ ਵਿਊ ਦੇਖੋ ਕਿ ਅਸੀਂ ਕਾਫੀ ਨੌਰਥ ਵਿੱਚ ਹੈਗੇ ਆ, ਜਿੰਨੇ ਵੀ ਨੌਰਦਰਨ ਪਲੇਸਿਸ ਹੈਗੇ ਨਾ, ਉਹਦੇ ਵਿੱਚ ਵੈਦਰ ਵਗੈਰਾ ਇਕਦਮ ਕਲੀਅਰ ਹੁੰਦਾ, ਔਰ ਜਿਹੜੀ ਰੇਜ ਹੈਗੀ ਹੈ ਨਾ ਬਿਲਕੁਲ ਤੁਹਾਡੇ ਆਪ ਤੇ ਆਉਂਦੀ ਹੈਗੀ। ਦੈਟ ਇਜ਼ ਦ ਰੀਜ਼ਨ ਕਿ ਇੱਥੇ ਦੀ ਜਿਹੜੀ ਗਰਮੀ ਹੈ ਨਾ ਤੁਹਾਨੂੰ ਬਹੁਤ ਜ਼ਿਆਦਾ ਕਰ ਰਹੀ ਹੈ।
0: ਤੁਹਾਨੂੰ ਵੀ ਲੱਗਦਾ ਹੈ ਕਿ ਇੱਥੋਂ ਦੀ ਗਰਮੀ ਇੰਡੀਆ ਦੀ ਗਰਮੀ ਨਾਲੋਂ ਜ਼ਿਆਦਾ ਬਦਲ ਕਰਦੀ ਹੈ?
5: ਇੰਡੀਆ ਦੀ, ਮੇਰੇ ਪੇਰੈਂਟਸ ਵਗੈਰਾ ਜਦੋਂ ਉਹਨਾਂ ਦੀ ਡੈਥ ਹੋਈ ਹੈ, ਮੈਂ ਗਈ ਹਾਂ, ਇਟ ਵਾਸ 40 ਟੈਂਪਰੇਚਰ, ਪਰ ਉੱਥੇ ਦੀ ਗਰਮੀ ਹੋਰ ਹੈ, ਇੱਥੇ ਦੀ ਗਰਮੀ ਹੋਰ ਤਰ੍ਹਾਂ ਦੀ ਹੈ।
0: ਬੜੇ ਲੋਕ ਕੰਪੇਅਰ ਜਦੋਂ ਕਰਦੇ ਆ ਨਾ, ਤਾਂ ਕਹਿੰਦੇ ਆ ਕਿ ਜਦੋਂ ਇੱਥੇ ਅੱਜ ਵਰਗਾ ਮੌਸਮ ਹੈ ਤੇ ਉੱਥੇ ਨਾਲੋਂ ਥੋੜੇ ਵਰਸ ਹੈ।
5: ਤੁਸੀਂ ਦੇਖੋ ਇੱਥੇ ਇੰਨੀ ਗਰਮੀ ਪੈ ਰਹੀ ਹੈ, ਸਟਿਲ ਪੀਪਲ ਆਰ ਟਰੈਵਲਿੰਗ ਟੂ ਮੈਕਸੀਕੋ ਐਂਡ ਦਿਸ ਐਂਡ ਦੈਟ, ਰਾਈਟ?
0: ਚਲੋ, ਤੁਸੀਂ ਉੱਥੇ ਬੜਾ ਜਾਂਦੇ ਨਹੀਂ ਹੈ?
5: ਜਦੋਂ ਪੇਰੈਂਟਸ ਵਗੈਰਾ ਹੈਗੇ ਸੀ ਜਾਂਦੇ ਹੈਗੇ ਸੀ, ਐਸੀ ਗੱਲ ਨਹੀਂ ਹੈ, ਪਰ ਮੈਨੂੰ ਹੁਣ 65 ਇਅਰਸ ਹੋ ਗਏ ਇੱਥੇ ਆਇਆ ਨੂੰ।
0: ਵਾਹ 65
5: ਹੋ ਗਏ,
0: ਵਾਹ ਵਾਹ ਕੀ ਬਾਤ ਹੈ। ਤੁਸੀਂ 61 ਦੇ ਆਏ ਹੋਏ ਹੋ?
5: ਹਾਂਜੀ।
0: ਅੱਛਾ, ਉਦੋਂ ਤਾਂ ਆਪਣੇ ਕੋਈ ਬਹੁਤ ਘੱਟ ਲੋਕ ਸੀਗੇ।
5: ਹਾਂਜੀ, ਇਹ ਤੇ ਬ੍ਰੈਂਪਟਨ ਵਗੈਰਾ ਸਾਰਾ ਸਾਡੇ ਹੁੰਦੇ ਹੀ ਬਣਿਆ ਹੈਗਾ।
0: ਹਾਂ
5: ਹਾਂ, ਆਲ ਦੋਸ ਪਲੇਸਸ
0: ਅਮੇਜ਼ਿੰਗ ਹੈ। 61 ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਵੇਂ, ਕੀ ਡਿਫਰੈਂਟ ਹੈ?
5: ਡਿਫਰੈਂਟ ਜਿਸ ਮੇਰੇ ਖਿਆਲ ਹੈ ਜਨਰੇਸ਼ਨ ਵਗੈਰਾ ਦੇ ਗੈਪਸ ਵਗੈਰਾ ਆ ਜਾਂਦੇ ਹੈਗੇ, ਦੈਟਸ ਵਾਟ ਇਟ ਮੇਕਸ ਡਿਫਰੈਂਸ। ਅਦਰਵਾਈਜ਼ ਐਸੇ ਜਿੱਥੇ ਆ ਕੇ ਬੱਚੇ ਬੰਦੇ ਨੂੰ ਵੈਸੇ ਹੀ ਸ਼ੁਕਰ ਕਰਨਾ ਚਾਹੀਦਾ ਉਸ ਮਾਲਕ ਦਾ, ਸ਼ੁਕਰ ਹੈਗਾ। ਅਗਰ ਅਸੀਂ ਆਪਣੇ ਤੋਂ ਛੋਟੇ ਜਾਂ ਕਿਸੇ ਨੀਵੇਂ ਬੰਦੇ ਨੂੰ ਦੇਖੀਏ
0: ਜੀ,
5: ਤੇ ਅਸੀਂ ਸੋਚਾਂਗੇ ਉਹ ਸ਼ੁਕਰ ਹੈ ਮਾਲਕਾ, ਤੁਸਾਂ ਫਿਰ ਵੀ ਸ਼ੁਕਰ ਹੈ।
0: ਚਲੋ, ਨਹੀਂ ਵੈਰੀ ਗੁੱਡ। ਐਂਡ ਤੁਸੀਂ, ਤੁਹਾਡੀ ਕੀ ਉਮਰ ਸੀ ਜਦੋਂ ਇੱਥੇ ਆਏ ਹੋ?
5: ਨਹੀਂ ਠੀਕ ਹੈ ਦੇਖੋ ਇਹ ਕਹਿੰਦੇ ਹੁੰਦੇ ਨਾ ਵੀ ਯੂ ਏਜ ਲਾਈਕ ਫਾਈਨ ਵਾਈਨ
6: Yeah, because I still drive my car.
0: Very good.
6: And tonight we are just going to watch movie and with my friends and eating out.
0: Very nice. Nahi dekho chahida hai, you need to enjoy. Tusi inna kam kita, retirement enjoy karni bahut zaruri hai.
6: Nahi navi baithe main kaam kita.
0: Tusi retire nahi kita je?
6: Nahi, main retire, I am a retired person.
0: Ha.
6: But main
0: ਵੱਖਰਾ ਤਰੀਕਾ ਹੁੰਦਾ। ਚਲੋ, ਬੈਸਟ ਵਿਸ਼ਸ, ਇੰਜੋਏ ਯਰ ਮੂਵੀ,
6: ਇੰਜੋਏ,
0: ਬਹੁਤ ਧੰਨਵਾਦ, ਸ਼ੁਕਰੀਆ। ਸੋ ਸੋਰੀ ਯਾਰ, ਕੁਝ ਕਾਲਾਂ ਕੱਟੀਆਂ ਗਈਆਂ, ਮੈਨੂੰ ਪਤਾ ਕਿ ਕਈ ਵਾਰ ਗੱਲਬਾਤ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ, ਬਟ ਕੋਈ ਨਾ, ਕਰ ਲਓ ਦੁਬਾਰਾ ਤੋਂ ਫੋਨ ਤੇ ਤੁਹਾਡੇ ਨਾਲ ਵੀ ਕਰ ਲਾਂਗੇ ਗੱਲ। ਐਚ ਕੇ ਮੂਵਰਸ, ਵਾਹ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਬੜੀ ਟੌਪ ਦੀ, ਬੜੀ ਕਮਾਲ ਦੀ ਮੂਵਿੰਗ ਕੰਪਨੀ ਐਚ ਕੇ ਮੂਵਰਸ। ਇਹਨਾਂ ਨੂੰ ਤੁਸੀਂ ਫੋਨ ਕਰ ਲਓ 416-524-6704, ਤੁਹਾਡੇ ਸਮਾਨ ਨੂੰ ਬੜਾ ਕੇਅਰਫੁਲੀ ਮੂਵ ਕਰਦੇ ਆ। 416-524-6704। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੀ 6100, ਹੈਲੋ,
7: ਸਤਿ ਸ਼੍ਰੀ ਅਕਾਲ ਜੀ।
0: ਵਧੀਆ ਵਧੀਆ ਬਾਈ ਜੀ, ਕਿਵੇਂ ਹੋ?
7: ਵਧੀਆ ਬਾਈ, ਅਬ ਤਾਂ ਬਾਈ ਪਹਿਲਾਂ ਲਾਂਬਾ ਕੋਈ ਨੀ ਗਾ, ਪਰ ਫਰਕ ਤਾਂ ਬਾਈ ਹੈਗਾ, ਹੁਣ ਇੱਥੋਂ ਦੀ ਵਿੰਟਰ ਤੇ ਇੰਡੀਆ ਦੀ ਵਿੰਟਰ ਦਾ ਫਰਕ ਹੈਗਾ, ਉਹ ਵੀ ਸਮਰ ਦਾ ਫਰਕ ਹੈਗਾ।
0: ਬਿਲਕੁਲ,
7: ਆਪਾਂ ਜੋ ਸੱਚ ਸੱਚ ਹੈ ਨਾ, ਉੱਥੋਂ ਦੀ ਫਿਰ ਗਰਮੀ ਆ, ਇੱਥੇ ਆਪਾਂ ਕਿਹੜਾ ਬਾਹਰ ਤੇ ਘੱਟ ਹੀ ਨਿਕਲਦੇ ਹਾਂ, ਗੱਡੀਆਂ ਚ ਬਹੁਤ ਕੰਫਰਟ ਆਪਾਂ ਇੱਥੇ, ਘਰ ਚ ਵੀ ਸਾਰਾ ਫੁੱਲ ਏਸੀ ਆ ਹਨਾ, ਤੇ ਜਿੱਦਣ ਗਰਮੀ ਅਸਲ ਗਰਮੀ ਉਹਦੇ ਪੈਂਦੀ ਨੀ, 2 ਦਿਨ ਪੈਂਦੀ ਫਿਰ ਮੀਂਹ ਪੈ ਜਾਂਦਾ ਹਨਾ, ਠੀਕ ਹੈ। ਜਿਵੇਂ ਪੂਰੀ ਗਰਮੀ ਹੁੰਦੀ ਹੈ ਉਹ ਦਿਨ ਕੰਪੇਅਰ ਕਰੀ ਇੰਡੀਆ ਨਾਲ ਤਾਂ ਇੱਥੇ ਵੱਧ ਪੈਂਦੀ, ਇੱਥੇ 16 ਚੁੱਭਦੀਆਂ ਜੀ। ਉਹਨਾਂ ਨੂੰ ਤਾਂ ਬਹੁਤ ਫੀਲ ਹੋਈ, ਉਹ ਤਾਂ ਕਹਿੰਦੇ ਵੀ ਇੱਥੇ ਨਾ ਗਰਮੀ ਬਹੁਤ, ਹਾਲਾਂਕਿ ਉਹ ਇੰਨਾ ਉੱਥੇ ਰਹੇ, ਉਹ ਉਹਨਾਂ ਨੇ ਥੋੜੀ ਲਾਂਭਾ ਕਿੰਨਾ ਕਿਸੇ ਚੀਜ਼ ਦਾ।
0: ਅੱਛਾ, ਉਹਨਾਂ ਨੇ ਇੱਥੇ ਜ਼ਿਆਦਾ ਮਹਿਸੂਸ ਕੀਤੀ ਉੱਥੇ ਨਾਲੋਂ? ਹੈ,
7: ਹਾਂਜੀ ਹਾਂਜੀ ਹਾਂਜੀ, ਜਿੱਦਾਂ ਗਰਮੀ ਪੂਰੀ ਹੋਵੇ ਉਹ ਉੱਦਾਂ ਨਾਰਮਲ ਡੇ ਨੀ ਗੱਲ ਕਰ ਰਿਹਾ ਮੈਂ, ਜਿੱਦਾਂ ਜਿਵੇਂ ਅੱਜ ਪੂਰੀ ਗਰਮੀ ਫੁੱਲ ਹੈ, ਜੇ ਬਾਹਰ ਜਾਣਾ ਹੋਵੇ ਫਿਰ ਗਰਮੀ ਹੈਗੀ ਹੈ ਜੀ, ਗਰਮੀ ਨੀ ਪੈਂਦੀ, ਗਰਮੀ ਉੱਥੇ ਵੀ ਪੈਂਦੀ ਆ, ਹੁਣ ਵਿੰਟਰ ਵੀ ਆ ਉਹਦਾ ਵੀ ਫਰਕ ਹੈ, ਕਿੰਨਾ ਫਰਕ ਹੈ। ਇੰਡੀਆ ਵੀ ਠੰਡ ਤਾਂ ਇੰਡੀਆ ਵੀ ਬਹੁਤ ਪੈਂਦੀ ਹੈ
0: ਜੀ ਜੀ,
7: ਪਰ ਇੱਥੋਂ ਠੰਡ ਹੋਰ ਹਿਸਾਬ ਦੀ, ਉੱਥੋਂ ਦੀ ਹੋਰ ਹਿਸਾਬ ਦੀ, ਉਵੇਂ ਗਰਮੀ ਇੱਥੋਂ ਦੀ ਗਰਮੀ ਹੋਰ ਹਿਸਾਬ ਦੀ ਹੈ, ਇੰਡੀਆ ਦੀ ਗਰਮੀ ਹੋਰ ਹਿਸਾਬ ਦੀ ਹੈ,
0: ਹੋਰ ਹਿਸਾਬ ਦੀ ਹੈ। ਚਲੋ ਜੀ ਠੀਕ ਹੈ, ਦੇਖਦੇ ਹਾਂ। ਥੈਂਕ ਯੂ ਵੀਰੇ, ਤੇ ਚਲੋ ਬਹੁਤ ਸ਼ੁਕਰੀਆ ਤੁਹਾਡਾ। ਸੋ ਕਹਿੰਦੇ ਡੈਡੀ ਨੂੰ ਡਾਊਨ ਟਾਊਨ ਲੈ ਗਏ, ਉਹ ਵੀ ਕਹਿੰਦੇ ਕਿ ਬੱਲੇ ਯਾਰ ਕਿੱਥੇ ਲੈ ਆਏ, ਇੱਥੇ ਤਾਂ ਗਰਮੀ ਬਹੁਤ ਜ਼ਿਆਦਾ ਹੈ। ਮਿਸਟਰ ਸਿੰਘ ਪੀਜ਼ੇ ਤੇ ਵੀ ਗਰਮੀ ਹੋਈ ਪਈ ਹੈ ਪੂਰੀ। ਮਿਸਟਰ ਸਿੰਘ ਪੀਜ਼ਾ ਮੈਗਾ ਡੀਲ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ। ਵਾਹ ਯਾਰ, ਸਿਰਫ $40 ਚ। ਕਾਲ ਕਰੋ ਫਟਾਫਟ 905-500-4000। ਮਿਸਟਰ ਸਿੰਘ ਪੀਜ਼ਾ, ਮਲਟੀਪਲ ਲੋਕੇਸ਼ਨ, ਨੋਰਥ ਪਾਰਕ, ਟੋਰਬ੍ਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਵਨਿਊ, ਕੈਨੇਡੀ, ਕੈਸਲਮੋਰ, ਮਿਕਵੀਨ, ਫਾਈਨੈਂਸ਼ੀਅਲ, ਮਿਸਾਗਾ ਰੋਡ, ਬੋਲਟਨ, ਹੈਮਿਲਟਨ, ਗੁਐਲਫ, ਕਿਚਨਰ, ਲੰਡਨ, ਵੁੱਡਸਟਾਕ, ਥਾਂ ਥਾਂ ਤੇ ਲੋਕੇਸ਼ਨਾਂ ਨੇ। 905-500-4000 ਤੇ ਕਾਲ ਕਰ ਲਓ। 7220 ਹੈਲੋ।
8: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
8: ਮੈਂ ਠੀਕ ਹੈ ਜੀ। ਮੈਂ ਉਹੀ ਲੋਕਾਂ ਨੂੰ ਤੱਤੇ ਠੰਡੇ ਕਰਨ ਦਾ ਹੀ ਕੰਮ ਕਰਦਾ ਜੀ। ਤੇ ਜਿਹੜੀ ਤੁਸੀਂ ਕੰਪੇਅਰ ਕਰਦੇ ਹੋ ਨਾ ਇੰਡੀਆ ਤੇ ਇੱਥੇ ਨਾਲ, ਉੱਥੇ ਚੋਇਸ ਹੁੰਦੀ ਆ ਕਿ ਗਰਮੀ ਲੱਗੀ ਤੇ ਬਹਿ ਜਾਓ, ਇੱਥੇ ਚੋਇਸ ਨਹੀਂ ਹੈਗੀ ਤਾਂ ਜ਼ਿਆਦਾ ਗਰਮੀ ਲੱਗਦੀ ਆ।
0: ਅੱਛਾ, ਚੋਇਸ ਨਹੀਂ ਹੈਗੀ ਵੀ ਕੰਮ ਕਰਨੇ ਹੀ ਪੈਂਦੇ ਆ।
8: ਕਰਨਾ ਹੀ ਪੈਣਾ ਜੀ। ਮੈਂ ਹੁਣ ਮੈਂ ਉਹੀ ਗੱਲ ਮੈਂ ਦੱਸਿਆ ਕਿ ਮੈਂ ਜਦੋਂ -40 ਹੁੰਦਾ ਉਦੋਂ ਵੀ ਮੈਂ ਕੰਮ ਕਰਨਾ ਜੀ, ਤੇ ਹੁਣ ਪਲੱਸ ਅੱਜ 40+ ਸੀਗਾ ਤੇ ਮੇਰਾ ਬਿਜ਼ਨਸ ਆ ਜੀ, ਮੈਂ ਉਹੀ ਕੰਮ ਕਰਨ ਦਿਆਂ
0: ਤੇ
8: ਫੀਲਿੰਗ ਦੀ ਗੱਲ ਆ ਜੀ ਬਿਲਕੁਲ। ਤੇ ਉੱਥੇ ਲੋਕਾਂ ਨੂੰ ਆਪਾਂ ਇੱਥੇ ਸਾਰੇ ਸਰਦੇ ਪੁੱਜਦੇ ਹੀ ਆਏ ਹਾਂ, ਨੋ ਬੜੀ ਟੇਕ ਮੀ ਰੋਂਗ, ਉੱਥੇ ਇਸ ਕਰਕੇ ਨੀ ਲੱਗਦੀ ਕਿ ਗਰਮੀ ਅੱਜ ਨਹੀਂ ਜਾਂਦੇ ਕੋਈ ਨੀ ਬਹਿ ਜਾਂਦੇ ਆ,
0: ਕੂਲਰ ਲਾ ਲੋ ਤੇ ਠੀਕ ਹੈ, ਆਪਾਂ ਘਰਾਂ ਦੇ ਵਿੱਚ ਛਾਵੇਂ ਆ। ਇੱਥੇ ਹੁਣ ਜਿਹੜੇ ਬੇਚਾਰੇ ਉਬਰ ਕਰ ਰਹੇ ਆ, ਐਮਾਜ਼ੋਨ ਦੀਆਂ ਡਿਲੀਵਰੀਆਂ ਕਰ ਰਹੇ ਆ, ਗੱਡੀ 'ਚ ਬਹਿਣਾ ਫਿਰ ਨਿਕਲਣਾ, ਬਹਿਣਾ ਨਿਕਲਣਾ, ਉਹ ਤਾਂ ਹੁਣ ਕੰਮ ਕਰਨੇ ਹੀ ਪੈਣੇ ਆ।
8: ਕਲਚਰ ਡਿਫਰੈਂਟ ਸੀਗਾ
0: ਤੇ
8: ਆਪਣਾ ਉੱਥੇ ਕੋਈ ਗੱਲ ਨੀ ਜੀ, ਗਰਮੀਆਂ ਨਹੀਂ ਜਾਂਦੇ, ਅੱਜ ਜੀ ਹੋ ਗਿਆ ਕੋਈ ਗੱਲ ਨੀ ਨਹੀਂ ਜਾਂਦੇ ਹਨਾ। ਲੋਕੀ ਵੀ ਮਤਲਬ ਇੱਥੇ ਇੱਥੇ ਤੁਸੀਂ ਕਹਿੰਦੇ ਹੁਣ ਜੇ ਮੈਂ ਕਵਾਂ ਕਿ ਬਾਹਰ ਸਨੋ ਪਈ ਆ, ਕਹਿੰਦੇ ਭਾਈ ਸਨੋ ਲਈ ਤੇ ਸਾਡੇ ਸ਼ਹੀਦ ਨੀ ਚੱਲਣ ਦੇ, ਤੂੰ ਕਿੱਥੇ ਫਿਰਦਾ
0: ਹੁਣ?
8: ਮੈਂ ਉਹਨੂੰ ਕਵਾਂ ਜੀ, ਇਸ ਕਰਕੇ ਜੀ ਉੱਥੋਂ ਵਾਲੇ ਜਿਹੜੇ ਲੋਕੀ ਕੰਪੈਰੀਜ਼ਨ ਕਰਦੇ ਆ ਨਾ ਉੱਥੇ, ਹਾਂਜੀ ਕੋਈ ਗੱਲ ਨੀ ਹੋ ਜੂ ਬਹਿ ਗਏ, ਹਾਂ ਉਹ ਵੱਖਰੀ ਗੱਲ ਆ, ਪਰ ਇੱਥੇ ਤਾਂ ਲੱਗਦੀ ਆ ਵੀ ਕਰਨਾ ਹੀ ਪੈਣਾ ਆ, ਭਾਵੇਂ ਗਰਮੀ ਆ, ਠੰਡ ਆ,
0: ਗਲੋਬਲ ਕੰਫਰਟ ਏਅਰ ਵਾਲੇ ਨੂੰ ਫੋਨ ਕਰ ਲਓ। ਏਸੀ ਨੀ ਚੱਲ ਰਿਹਾ, ਫਰਨੇਸ ਦੀ ਕੋਈ ਪ੍ਰੋਬਲਮ ਕਦੇ ਵੀ ਆਉਂਦੀ ਹੈ, ਮੈਂ ਤਾਂ ਕਹਿੰਦਾ ਨਵਾਂ ਏਸੀ ਲਵਾਓ ਤੇ ਨਵੀਂ ਫਰਨੇਸ ਲਵਾਓ ਤੇ ਤੁਸੀਂ $1800 ਦਾ ਰੀਬੇਟ ਪਾਓ, ਪੈਸੇ ਵਾਪਸ ਤੁਹਾਡੀ ਜੇਬ ਚ। ਲੈਨਕਸ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਅੱਜੇ ਹੀ ਫੋਨ ਕਰ ਲਓ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ। 905-790-9080, 905-790-9080, 905-790-9080, 905-790-9080। ਤੇ ਸਾਡੇ ਨਾਲ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਦੇਖੋ, ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਮਿਲ ਰਹੀਆਂ ਨੇ, ਇਹ ਉਹ ਪੈਸੇ ਆ, ਵਾਪਸ ਨਹੀਂ ਕਰਨੇ ਪੈਣੇ। ਤੁਹਾਡੇ ਜਿੰਨੇ ਘਰ ਦੇ ਖਰਚੇ ਆ ਸਾਰੇ ਪੂਰੇ ਕਰੋ ਤੇ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰੋ। ਸੋ ਜਲਦੀ ਇਹ ਗ੍ਰਾਂਟਸ ਖਤਮ ਹੋ ਜਾਣੀ ਹੈ, ਸੋ ਹੁਣੇ ਫਾਇਦਾ ਲੈ ਲਓ। ਤੇ ਸਰਾਸ਼ ਕੀ ਹਾਲ ਆ ਤੁਹਾਡਾ?
9: ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਵੈਲਕਮ ਵੈਲਕਮ ਸਰਾਸ਼। ਸੋ ਕਿੰਨੇ ਕੁ ਬੈਚਸ ਬਚੇ ਆ ਜਿਨ੍ਹਾਂ ਦੇ ਵਿੱਚ ਗ੍ਰਾਂਟ ਆ ਰਹੀ ਹੈ?
9: ਸਿਰਫ ਇੱਕ ਬੈਚ ਬਚਾ ਹੈ, ਸੋ ਦਿਸ ਇਜ਼ ਦਾ ਲਾਸਟ ਵੀਕ। आप इस वीक एनरोलमेंट कराएंगे तो आपको ग्रांट्स मिलेंगे स्किल डेवलपमेंट करने के लिए। लाइक अभी जब मैं आज सुबह ऑफिस एंटर करा तो फिर एक अंकल आंटी ने मुझे रोका, मतलब कहते, मैंने बोला अंकल आपको जानता हूँ मैं, उन्होंने खुद ही बोला कि मतलब थैंक यू वेरी मच, मैंने बोला आपको ही देखा है।
0: हाँ।
9: तो मतलब वो पहले एक साल का कोर्स कर चुके हैं हमारे से, तो कहते हैं वाइफ पकड़ाने आया हूँ सेकंड कोर्स में, तो मतलब जिनको पता है वो सेकंड कोर्स में एनरोल करके बेनिफिट ले रहे हैं, स्किल डेवलप कर रहे हैं और साथ में 30,000 to 100,000 ये फंडिंग हासिल कर रहे हैं, जिसका मेजर पोर्शन आज की डेट में इस हफ्ते तक ग्रांट से, क्योंकि गवर्नमेंट की पॉलिसी चेंज हो रही है, हमारे हाथ में नहीं है, गवर्नमेंट की पॉलिसी अब चेंज हो रही है, तो इसलिए एनरोल कराएं, कॉल करें।
0: वेरी गुड। एंड सराज द नंबर है 4372643175। एंड सो जिन्होंने एनरोल करता वो बड़े लकी रह गए, क्योंकि उन्हां विच उन्हां नूं बेनिफिट ही बहुत होया।
9: बिल्कुल जी बिल्कुल। एंड लाइक यही बात है, हम इस बारे में लकी रहे कि आपके साथ हमने 1.5 साल पहले शुरू कर दिया था मैसेज देना, सो बहुतों को बेनिफिट कर पाए, लोग ब्लेसिंग्स देते हैं अभी, लाइक वो इतने कॉफी आए हमारे ऑफिस में, इतने कॉफी लाइक ठंडे जो कोल्ड कॉफी होता है, हम तो पीते नहीं, मैं तो नहीं पीता, बट हाँ लाइक पीपल लव अस, क्योंकि हमने बिल्कुल चलाकी के बिना, ठगी के बिना, कागज हिलाए बिना लोगों को इतना हमने वेरी लकी उनका असिस्ट कर पाए इतना, तो इसमें कुछ चलाकी नहीं है सर, कंफर्ट जोन से बाहर निकले, आपके ऑलरेडी सारे फ्रेंड्स बेनिफिट ले चुके हैं, आपको बता नहीं रहे, अगर नहीं बता रहे तो कॉल करें, ऑफिस आए, स्किल डेवलप करें, फंडिंग ले।
0: एंड जिहड़े कुछ नवे लिसनर ने उन्हें नहीं पता इस बारे, उन्होंने की मैसेज है?
9: हाँ जी, सो आप ओंटारियो में कहीं भी रहते हैं, चाहे बैरी रहते हैं, नायगरा, हैमिल्टन, कहीं भी, आसान से फुली ऑनलाइन कोर्सेज करें, पीआर सिटीजन प्रोटेक्टेड पर्सन है, आपका रिफ्यूजी का केस अप्रूव हो चुका है, एंड आपकी इनकम 2024 के नोटिस ऑफ असेसमेंट पे $70,000 है, आपको सिर्फ तभी इसका फायदा है, तो लाइक जितना फैमिली साइज ज्यादा है उतनी ज्यादा फंडिंग आपके खाते में आती है, हमारे खाते में नहीं आती, फैमिली ऑफ फोर को अप टू 80,000 की फंडिंग आती है, जिसमें से $40,000 ग्रांट है, टैक्स फ्री, वापस नहीं करना पैसा आपने, वो ग्रांट का मीनिंग होता है जो पैसे वापस नहीं करना, जो रेस्ट पोर्शन है 40,000 ऑप्शनल लोन एट 0%, हर एक की फैमिली साइज पे फंडिंग डिपेंड करती है, तो आप कॉल करें, ऑफिस आए, एस्टिमेट लें, कोई एज लिमिट नहीं है, पेंशन पे है, एलिजिबल है, कोई क्रेडिट चेक इसके अंदर नहीं है।
0: नंबर है 4372643175। ते तुसी जो फीस लेने हो 199 या 499 एक काम होने तो बाद तुसी लेने हो, ते कई बार होंदा के कुछ लोग फीस नहीं देंदे है।
9: बिल्कुल जी, ऐसा इसका ये फायदा है कि लोग ये नहीं कह सकते सराज ने पैसे देने हैं, लोग ये कह सकते हैं कि हमने सराज के पैसे मार लिए 200-400, उसने फायदा करा दी तभी मार लिए, क्योंकि लास्ट वीक लाइक 29 बंदों की फंडिंग गिरी है, 25 के आगे 4 फोन नहीं उठा रहे, तो इसमें लाइक हम इतनी ऑनेस्टी से काम कर रहे हैं, 8 साल लोग हैं, बहुतों को असिस्ट कर चुके हैं, इतना फेयर रखा है हमने फीस हमारी काम होने के बाद, आपने अपनी ईमानदारी से देनी है, तो कॉल करें, 218 एक्सपर्ट बुलेवर्ड ऑफिस में आए, इस हफ्ते तक ग्रांट्स आ रही है, ये नहीं कि अब अगले हफ्ते आएंगे सर आपने ये कहा था, क्योंकि गवर्नमेंट की पॉलिसी है, हमारी पॉलिसी नहीं है, हमारे घर की बात नहीं है, तो कॉल करें, ये जो चीज है वैलिड है, ग्रांट्स आज आ रहे हैं आपके पास, ह्यूज ग्रांट्स, एक हफ्ते बाद करेंगे तो नहीं आएंगे ग्रांट्स आपके पास।
0: वेरी गुड। 4372643175 नंबर है, 4372643175 ऑफिस एड्रेस से नंबर एक बार तुसी भी दे दियो।
9: हाँ जी, नंबर जी 437-234-3175, 437-234-3175, हुणे कॉल करे तो एस्टिमेट लो, हुणे कॉल करो तुसी कर सकते हो जी, 4372643175, 218 एक्सपोर्ट बुलेवर्ड हर एंटारियो डेयरी पे, कल भी आप आ सकते हैं, वेलकम।
0: 4372643175, 437-234-3175, बहुत शुक्रिया सरांश, थैंक यू।
9: थैंक यू
0: जी। भले 0956 थोड़ी कॉल में लैनी लग्या सी, बट ਤੁਸੀਂ ਕੱਟ ਗਏ, ਕੋਈ ਗੱਲ ਨਹੀਂ, ਦੀਵਾਰ ਤੋਂ ਕਰ ਲਓ, ਡੀ ਕਿਹੜੀ ਗੱਲ ਹੈ, ਕੋਲਾਂ ਕੱਟੀਆਂ ਜਾਂਦੀਆਂ ਤਾਂ ਫਿਰ ਤੋਂ ਕਰ ਲਓ, ਸਬਜ਼ੀ ਮਾਰਕੀਟ 'ਤੇ ਆ ਜਾਓ, ਗਰੋਸਰੀ ਕਰਨੀ ਹੈ ਤਾਂ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਦੀ ਬਹਿ ਜਾ ਬੱਲੇ ਬੱਲੇ ਆ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਹਾਨੂੰ ਸਬਜ਼ੀ ਮਾਰਕੀਟ ਤੋਂ ਮਿਲ ਰਹੀਆਂ ਨੇ, ਖੂਬੀ ਇਹ 24 ਘੰਟੇ 7 ਦਿਨ ਖੁੱਲਦੇ ਨੇ, ਠੀਕ ਹੈ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ, ਕਹੋਗੇ ਕਿ ਆਹ ਵੀ ਚੱਕ ਲਈ, ਉਹ ਵੀ ਚੱਕ ਲਈਏ, ਨਾਲੇ ਰੈਸਟੋਰੈਂਟ ਇਹਨਾਂ ਦਾ, ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, 1 ਕਿਲੋ, ਦੂਜਾ ਫਰੀ, ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ 'ਤੇ ਤੁਸੀਂ ਪਹੁੰਚੋ, ਗੇੜਾ ਲਾਓ ਅਤੇ ਚੱਕ ਦਿਓ ਫੱਟੇ। ਸਾਡੇ ਪ੍ਰਦੀਪ ਭਾਜੀ ਜੋ ਕਿ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ ਰਿਪੇਅਰ ਕਰਦੇ ਆ, ਪ੍ਰਦੀਪ ਜੀ ਨੂੰ ਵੀ ਯਾਦ ਰੱਖੋ ਯਾਰ, ਪ੍ਰਦੀਪ ਭਾਜੀ ਤੁਹਾਡੇ ਲਈ ਹਾਜ਼ਰ ਨੇ, ਅਗਰ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, ਅਪਲਾਇੰਸਿਸ ਨਹੀਂ ਚੱਲ ਰਹੇ, ਟੈਨਸ਼ਨ ਨਾ ਲਓ, 647-622-3203, 647-622-3203, ਸੋ ਇਹ ਗਾਣਾ ਲਾਉਣੇ ਤੁਹਾਡੇ ਲਈ ਬਹੁਤ ਵਧੀਆ। ਬਟ ਉਸ ਤੋਂ ਪਹਿਲਾਂ ਲਵਾਨਾ ਵੈਲਨੈਸ ਸਪਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ। ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਓਪਨ ਹੈ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ 341 ਪਾਰਕਹਰਸਟ ਸਕੁਏਅਰ। ਦੇਖੋ ਸਮਰ ਹੈ, ਫੰਕਸ਼ਨਾਂ ਤੇ ਜਾ ਰਹੇ ਹੋ, ਪਾਰਟੀਆਂ ਤੇ ਜਾ ਰਹੇ ਹੋ, ਫੇਸ਼ੀਅਲ ਕਰਾਓ, ਵੈਕਸਿੰਗ ਕਰਾਓ,

0: ਸਪੈਸ਼ਲ ਭਾਈ ਆਪਣੇ ਚੱਲਦੇ ਪਏ, ਆਪਣੀ ਮਸਾਜ ਹੈਗੀ ਆਪਣੇ ਜਿਹੜੀ ਚੱਲਦੀ ਪਈ ਆ $80 ਦੀ ਆ ਨੋਨ ਆਰਐਮਟੀ, ਐਂਡ ਆਪਣੇ ਕੋਲ ਆਰਐਮਟੀ ਵੀ ਹੈਗੇ ਨੇ। ਜੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਆ ਆਪਾਂ ਉਹ ਵੀ ਕਵਰ ਕਰਦੇ ਆ, ਡਾਇਰੈਕਟ ਬਿਲਿੰਗ ਕਰਦੇ ਆ ਆਪਾਂ, ਉਹ ਹੈਗੀ 130+ ਟੈਕਸ ਦੀ ਜੀ।
1: ਠੀਕ ਹੈ, ਸੋ ਜਿਹੜੀ ਤੁਹਾਡੀ $80 ਦੀ ਮਸਾਜ ਹੈ ਉਹ ਨੋਨ ਆਰਐਮਟੀ, $80 ਦੀ ਮਸਾਜ ਪੰਜਾਬੀ ਲਹਿਰਨ ਦੇ ਲਿਸਨਰਸ ਲਈ $75 ਦੇ ਵਿੱਚ ਕੀਤੀ ਜਾ ਰਹੀ ਹੈ, ਤੇ ਉਹ ਮਸਾਜ 1 ਘੰਟੇ ਦੀ ਹੁੰਦੀ ਹੈ।
0: ਹਾਂਜੀ ਹਾਂਜੀ ਵੀਰ ਜੀ, 1 ਘੰਟੇ ਦੀ ਹੁੰਦੀ ਹੈ, ਤੇ ਆਪਾਂ ਨਵੀਂ ਸਰਵਿਸ ਵੀ ਐਡ ਕੀਤੀ ਆ, ਹੇਅਰ PRP ਆਪਾਂ ਨੈਕਸਟ ਵੀਕ ਤੋਂ ਲੈ ਰਹੇ ਆ, ਫੇਸ PRP, ਲਿਪ ਫਿਲਰ, ਡਰਮਾ ਫਿਲਰ।
1: ਸੋ ਇਹ ਜੋ ਹੇਅਰ PRP ਹੈ, ਇਹ ਦੱਸੋ ਥੋੜਾ ਇਹ ਕੀ ਹੁੰਦਾ?
0: ਬੇਸਿਕਲੀ ਭਾਈ ਕੀ ਹੁੰਦਾ ਨਾ, ਕਈ ਵਾਰ ਤੁਹਾਡੇ ਸਾਈਡ ਤੇ ਨਾ ਕੁਛ ਕੁ ਪਾਰਟਸ ਹੇਅਰ ਦੀ ਗ੍ਰੋਥ ਨਹੀਂ ਹੁੰਦੀ, ਬਾਕੀ ਪਾਰਟਸ ਤੁਹਾਡੇ ਹੁੰਦੇ ਨਾ, ਸੋ ਉਹਦੇ ਵਿੱਚ ਕਰਦੇ ਕਿ ਆਪਾਂ ਤੁਹਾਡਾ ਬਲੱਡ ਲੈ ਕੇ ਨਾ ਉਹਦਾ ਪਲਾਸਮਾ ਬਣਾਉਂਦੇ ਆ, ਪਲਾਸਮਾ ਬਣਾ ਕੇ ਤੇ ਆਪਾਂ ਫਿਰ ਤੁਹਾਡੇ ਸਾਈਡ ਤੇ ਇੰਜੈਕਟ ਕਰਦੇ ਆ, ਤਾਂ ਉਹਨਾਂ ਤੁਹਾਡੇ ਹੇਅਰ ਦੀ ਗ੍ਰੋਥ ਵਾਪਸ ਆ ਜਾਂਦੀ ਆ।
1: ਠੀਕ ਹੈ,
0: ਹਨਾ।
1: ਸੋ ਜਿਨ੍ਹਾਂ ਦੇ ਕੁਝ ਕੁ ਏਰੀਆਜ਼ ਨੇ ਹੁਣ ਤੁਹਾਡੇ ਸਿਰ ਦੇ ਪਿਛਲੇ ਪਾਸੇ ਮੂਹਰਲੇ ਪਾਸੇ ਸਾਈਡ ਤੇ ਕੁਝ ਵਾਲ ਨਹੀਂ ਆ ਰਹੇ, PRP ਹੈ ਤੇ ਬਹੁਤ ਇਫੈਕਟਿਵ ਹੈ ਹੇਅਰ ਗਰੋਥ ਦੇ ਲਈ। ਸੋ ਤੁਹਾਨੂੰ ਲੱਗਦਾ ਯਾਰ ਕਿ ਸਾਡੇ ਵਾਲ ਕਿਤੇ ਨਾ ਕਿਤੇ ਪੈਚੀ ਲੱਗ ਰਹੇ ਆ, ਤਾਂ PRP ਵੀ ਕਰਵਾਓ। ਠੀਕ ਹੈ, ਤੇ ਹੋਰ?
0: ਹਾਂਜੀ, ਤੇ ਇੱਕ ਹੈਗੀ ਆਪਣੇ ਜੀ, ਆਪਣੇ ਕੋਲ ਜੀ ਫੇਸ PRP ਹਨਾ, ਕਈ ਵਾਰੀ ਆਪਣਾ ਜਿਹੜਾ ਆਪਣਾ ਫੇਸ ਆ ਪ੍ਰੋਪਰ ਲਾਈਕ ਡਬਲ ਸ਼ੇਡਿਡ ਹੁੰਦਾ ਕਿ ਰਾਈਟ, ਉਹਦੇ ਵਿੱਚ ਸੇਮ ਉਹਦੇ ਵਿੱਚ ਵੀ ਆਪਾਂ ਬਲੱਡ ਹੀ ਕੱਢਦੇ, ਤੁਹਾਡਾ ਬਲੱਡ ਹੀ ਹੁੰਦਾ ਆ, ਤੁਹਾਡੇ ਬਲੱਡ ਦੇ ਪਲਾਜ਼ਮਾ ਬਣਾ ਕੇ ਤੁਹਾਡੇ ਫੇਸ ਇੰਜੈਕਟ ਕਰਦੇ ਆ, ਤੁਹਾਡੇ ਫੇਸ ਗਲੋ, ਸਕਿਨ ਟਾਈਟਿੰਗ ਸਾਰਾ ਕੁਝ ਹੋ ਜਾਂਦਾ ਉਹਨਾਂ।
1: ਕੀ ਬਾਤ ਹੈ,
0: ਫਿਰ ਮਾਈਕਰੋ ਨੀਡਲਿੰਗ ਵੀ ਕਰਦੇ ਆ ਆਪਾਂ, ਉਹ ਵੀ ਆਪਾਂ ਸਟਾਰਟ ਕੀਤੀ ਹੁਣ ਹਨਾ, ਤੇ ਜਿਹੜੀ ਇਹ ਸਭ ਕੁਝ ਕਰ ਰਿਹਾ ਉਹ ਨਰਸ ਕਰ ਰਹੀ ਹੈ, ਸ਼ੀ ਹੈਵ ਲਾਈਕ 70 ਈਅਰ ਆਫ ਐਕਸਪੀਰੀਅੰਸ।
1: ਵਾਹ, ਸੋ ਇਹ ਜੋ ਵੀ ਕੰਮ ਹੋ ਰਿਹਾ ਇਹ ਨਰਸਿਸ ਕਰ ਰਹੀਆਂ ਨੇ, ਆਈ ਨਹੀਂ ਵੀ ਕੋਈ ਆਮ ਹੀ ਬੰਦਾ ਕਰ ਰਿਹਾ। ਸੋ 17 ਸਾਲ ਦੇ ਐਕਸਪੀਰੀਅੰਸ ਵਾਲੀ ਨਰਸ ਤੁਹਾਡੇ ਲਈ ਮਾਈਕਰੋ ਨੀਡਲਿੰਗ PRP ਕਰ ਰਹੇ ਨੇ। ਸੋ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਜ਼ਰੂਰ ਗੇੜਾ ਮਾਰੋ, 341 Parkhurst Square ਤੇ ਨੰਬਰ ਵੀ ਦੇ ਦਿਓ
0: ਭਾਈ। ਆਪਣੇ ਕੋਲ ਉਹ ਲਿਪ ਫਿਲਰ ਵੀ ਹੈਗੇ ਆ, ਆਪਣੇ ਕੋਲ ਡਰਮਾ ਫਿਲਰ, ਜੇ ਅੰਡਰਾਈ ਫਿਲਰ, ਜੇ ਕਿਸੇ ਦਾ ਹੁੰਦਾ ਨਾ ਡਾਰਕ ਸਰਕਲ ਹੁੰਦੇ ਕਈਆਂ ਦੇ, ਸੋ ਉਹਦੇ ਉਹ ਵੀ ਇੰਜੈਕਟ ਕਰਕੇ ਆਪਾਂ ਉਹ ਵੀ ਠੀਕ ਕਰ ਸਕਦੇ ਆ। ਪੂਰਾ ਨਿਖਾਰ ਕੇ ਵੇਚਾਂਗੇ, ਏਦਾਂ ਨੀ ਹੈਗਾ ਕਿ ਯੂ ਨੋ ਜਸਟ ਕਮ ਕਮ ਇਨ ਨਾ
1: ਕਮ ਇਨ ਜਾਓ ਤੁਸੀਂ ਇੱਕ ਵਾਰ, ਬਹੁਤ ਕਮਾਲ ਦੀ ਬੜੀ ਹਾਈ ਐਂਡ ਲਗਜ਼ਰੀ ਸਪਾ ਲਵਾਨਾ ਵੈਲਨੈਸ ਸਪਾ ਏਅਰਪੋਰਟ ਐਂਡ ਸਟੀਲਸ 341 Parkhurst Square ਤੇ ਫੋਨ ਨੰਬਰ ਇੱਕ ਵੇ ਕਹਿਣ ਦਾ 416-881-5385 416-881-5385 ਥੈਂਕ ਯੂ ਸੋ ਮਚ ਬ੍ਰਦਰ।
0: ਠੀਕ ਹੈ ਭਾਈ, ਥੈਂਕ ਯੂ,
1: ਬਹੁਤ ਸ਼ੁਕਰੀਆ ਸਰ। 5505 ਹੈਲੋ।
2: ਹਾਂਜੀ, ਬਾਨ ਸਾਹਿਬ ਦਾ ਗਾਣਾ ਸੁਣਾ ਦੇਣਾ ਜੀ।
1: ਕਿਹੜਾ ਜੀ?
2: ਇਸ਼ਕੇ ਦੀ ਮਾਰੀ ਵੀ ਮੈਂ ਚੱਲੀ ਹੋ ਗਈ।
1: ਪਤਾ ਨੀ ਤੁਹਾਨੂੰ ਕੀ ਇਸ਼ਕ ਚੜਿਆ ਹੋਇਆ, ਇਹ ਗਾਣਾ ਹਰ ਵਾਰ ਹੈ
2: ਤੁਹਾਨੂੰ।
1: ਨਹੀਂ ਤੁਸੀਂ ਤੁਸੀਂ ਕੁਝ ਹੋਰ ਨੀ ਸੁਣਦੇ?
2: ਨਹੀਂ, ਮੈਂ ਮਾਨ ਸਾਹਿਬ ਦੇ ਗਾਣੇ ਬਹੁਤ ਸੁਣਦਾ।
1: ਅੱਛਾ, ਸਿਰਫ ਗੁਰਦਾਸ ਮਾਨ ਜੀ ਨੂੰ ਸੁਣਦੇ ਹੋ ਹੈ ਤੁਸੀਂ?
2: ਨਹੀਂ, ਸੁਣਦੇ ਤਾਂ ਹੋਰ ਵੀ ਪਰ ਮੈਂ 1 ਨੰਬਰ ਹੋ
1: ਗਿਆ। 1 ਨੰਬਰ ਨਹੀਂ ਹੈਗੀ, 1 ਨੰਬਰ ਹੈ ਯਾਰ ਉਹਨਾਂ ਵਰਗੀ ਗਾਇਕੀ।
3: ਪੰਜਾਬੀ ਲਹਿਰਾਂ,
4: ਪੰਜਾਬੀ ਲਹਿਰਾਂ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: Main thoda apna vakeel, vakeel Bridge Mohan.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਵਾਹ ਵਾਕਾ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।

ਰੱਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੇਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ

ਨਾਨਕ ਹਰ ਜੀ ਮਾਇਆ ਕਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ,

ਉੱਤਰ ਆਏ ਨੇ ਲਾ ਕੇ ਚੋਲਾ ਵਿੱਚ ਮੈਦਾਨ ਬਾਬਾ ਜੀ। ਕਹਿੰਦਾ ਉੱਤਰ ਆਏ ਨੇ ਲਾ ਕੇ ਚੋਲਾ ਵਿੱਚ ਮੈਦਾਨ ਬਾਬਾ ਜੀ, ਅੰਮ੍ਰਿਤ ਜ਼ਹਿਰ ਮਿਲੇਗਾ ਹੁਣ ਰਾਖਾ ਏ ਭਗਵਾਨ। ਬਾਬਾ ਜੀ ਮੁਖੀ ਨੇ ਡੇਰੇ ਦਾ, ਹੁਣ ਮੁੱਖ ਮੰਤਰੀ ਹੋਣਗੇ ਪੰਜਾਬ ਦਾ। ਫੁੱਲ ਵਾਲਿਆਂ ਨੇ ਕਰ ਦਿੱਤਾ ਦਿੱਲੀ ਤੋਂ ਐਲਾਨ ਬਾਬਾ ਜੀ, ਝਾੜੂ ਤੱਕੜੀ ਕਿਧਰੇ ਗਈ, ਹੱਥ ਪੰਜਾ ਵੀ ਰੁਲ ਗਿਆ। ਰਾਜਨੀਤੀ ਵਿੱਚ ਦੇਸ਼ ਦੀ ਪੈ ਗਿਆ ਘਮਸਾਨ ਬਾਬਾ ਜੀ। ਖਾਂਦੇ ਨੇ ਤਾਂ ਕੋੜੀ, ਜੇ ਛੱਡਦੇ ਨੇ ਤਾਂ ਕਹਾਉਣਗੇ ਕਲੰਕੀਓ। ਕੜੱਕੀ ਵਿੱਚ ਪ੍ਰੇਮੀਆਂ ਦੀ ਫਸ ਗਈ ਹੈ ਜਾਨ ਬਾਬਾ ਜੀ, ਦੱਸ ਕੀ ਕਰਨੀ ਹੈ ਮਾਇਆ ਇੰਨੀ ਤਿਆਗ ਦੀ ਮੂਰਤ ਨੇ। ਸੰਗਤਾਂ ਵਿੱਚ ਵੰਡ ਦਿਓ, ਕਰ ਦਿਓ ਸਭ ਦਾਨ ਬਾਬਾ ਜੀ, ਹੁਣ ਮੁਕਤੀ ਦਾ ਰਾਹ ਲੱਭ ਲਵੇਗੀ ਆਪੇ ਹੀ ਦੁਨੀਆ। ਜਵਾਨ ਉੱਤੇ ਚਾੜ ਲਵੋ ਆਪਣਾ ਚੋਣ ਨਿਸ਼ਾਨ ਬਾਬਾ ਜੀ। ਮਦਹੋਸ਼ ਵੀ ਖੋਲ੍ਹਣ ਚੱਲਿਆ ਹੈ ਸ਼ੋਅਰੂਮ ਇੱਕ ਝੂਠ ਦਾ, ਕਹਿੰਦਾ ਮਦਹੋਸ਼ ਵੀ ਖੋਲ੍ਹਣ ਚੱਲਿਆ ਹੈ ਸ਼ੋਅਰੂਮ ਇੱਕ ਝੂਠ ਦਾ, ਉਹ ਬੰਦ ਕਰਕੇ ਨਾਮ ਸ਼ਬਦ ਸੱਚ ਦੀ ਦੁਕਾਨ ਬਾਬਾ ਜੀ। ਤਜਰਬੇ ਦੀ ਭੱਠੀ 'ਚ ਪੱਕੇ ਹੋਏ ਹਾਂ, ਛੇਤੀ ਨਹੀਂ ਕਦੇ ਮਾਰ ਖਾਂਦੇ। ਜਿਹੋ ਜਿਹੇ ਦਿਸਦੇ ਹਾਂ ਇਹੋ ਜਿਹੇ ਦਿਲ ਤੋਂ ਹਾਂ, ਐਵੇਂ ਨਹੀਂ ਕਿਸੇ ਤੋਂ ਖਾਰ ਖਾਂਦੇ। ਜਿਹਦਾ ਵੀ ਕਰੀਦਾ ਦਿਲ ਤੋਂ ਕਰੀਦਾ, ਕਦੇ ਫੋਰਮੈਲਿਟੀ ਜਿਹੀ ਕਰਦੇ ਨਹੀਂ। ਪਿਆਰ ਨਾਲ ਸੁਰਜੀਤ ਭਾਵੇਂ ਕੋਈ ਜਾਨ ਮੰਗ ਲਵੇ, ਪਰ ਐਵੇਂ ਕਿਸੇ ਦੀ ਵਾਧੂ ਘਾਟੂ ਗੱਲ ਜਰਦੇ ਨਹੀਂ।

0: ਇਜ਼ਹਾਰ ਕਿਵੇਂ ਕਰਦਾ ਸਾਡੀ ਦੂਰੀ ਮੁੱਕੀ ਨਾ, ਮੈਂ ਇਜ਼ਹਾਰ ਕਿਵੇਂ ਕਰਦਾ ਸਾਡੀ ਦੂਰੀ ਮੁੱਕੀ ਨਾ, ਕਿਵੇਂ ਗਲ ਨਾਲ ਲਾਉਂਦਾ ਮੈਂ ਉਹ ਕਦੇ ਨੇੜੇ ਢੁੱਕੀ ਨਾ, ਮੈਂ ਪੁੱਛਿਆ ਕਈ ਵਾਰੀ ਉਹ ਕਦੇ ਮੂੰਹੋਂ ਬੁੱਕੀ ਨਾ, ਪਰ ਉਹਨੂੰ ਪਾਉਣੇ ਦੀ ਸੁਰਜੀਤ ਦੀ ਆਸ ਵੀ ਸੁੱਕੀ ਨਾ, ਜੇ ਕਦੇ ਮਿਲੇ ਦੋਸਤੋ ਉਹ ਸੁਨੇਹਾ ਲਾ ਦਿਓ ਅੱਕੀ ਨੂੰ, ਕਹੋ ਘਰ ਭੂਮਸੀ ਵਾਲੇ ਦੇ ਕਦੇ ਗੇੜਾ ਮਾਰ ਤਰੱਕੀ ਨੂੰ, ਕਹੋ ਘਰ ਭੂਮਸੀ ਵਾਲੇ ਦੇ ਕਦੇ ਗੇੜਾ ਮਾਰ ਤਰੱਕੀ ਨੂੰ। ਸਤਨਾਮ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਧਿਆ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰੀ ਸਿੰਘ ਨੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਵੀਰਵਾਰ ਹੈ ਨਾ, ਵੀਰਵਾਰ ਬਿਲਕੁਲ ਜੀ, ਅਤੇ 16 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸੰਧਿਆ ਵਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸੰਧਿਆ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 20 ਟੈਂਪਰੇਚਰ ਆ ਮਿਸਿਸਾਗਾ 'ਚ, ਮਾਲਟਨ 'ਚ, ਪੀਅਰ ਟਰਾਂਟੋ ਏਅਰਪੋਰਟ ਦੀਆਂ ਜੜ੍ਹਾਂ ਦੇ ਵਿੱਚ, ਪੀਅਰਸਨ ਟਰਾਂਟੋ ਏਅਰਪੋਰਟ ਦੀਆਂ ਜੜ੍ਹਾਂ ਵਿੱਚ, ਅਤੇ ਦੁਪਹਿਰ ਨੂੰ 25 ਆ, ਸ਼ਾਮ ਨੂੰ 28 ਆ, ਅਤੇ ਰਾਤ ਨੂੰ 23 ਟੈਂਪਰੇਚਰ ਵੀ ਲਾਈਕ 19 ਕਰਦੇ ਆ। 5:52 ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 8:57 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, 905-673-3337, 416-470-2040 ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, ਅਤੇ ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ। ਵੱਖ ਵੱਖ ਹੋਰ ਐਪਾਂ ਬਹੁਤ ਨੇ ਜਿਹੜੀਆਂ ਵੀ ਐਪਾਂ ਡਾਊਨਲੋਡ ਕਰਾਂਗੇ, ਉਹਨਾਂ 'ਚ 530 ਚੈਨਲ ਟੋਪ 'ਤੇ ਹੀ ਆ, ਅਤੇ ਫਿਰ ਤੁਸੀਂ 24 ਘੰਟੇ ਜਿੰਨੇ 7 ਦਿਨ ਪ੍ਰੋਗਰਾਮ 530-530 AM ਦੀ ਫ੍ਰੀਕੁਐਂਸੀ 'ਤੇ ਚੱਲਦੇ ਆ, ਉਹ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਜੇ ਮੈਸੇਜ ਪਾਉਣੇ ਆ 4647-835-5294 ਇਹ ਨੰਬਰ ਤੁਹਾਡੇ ਦਿਲ ਦੀਆਂ ਡਾਇਰੀਆਂ ਦੇ ਵਿੱਚ ਆਲਵੇਜ਼ ਲਿਖਿਆ ਹੋਣਾ ਚਾਹੀਦਾ। ਮੈਨੂੰ ਪਤਾ ਵੀ ਲਿਖਿਆ ਵੀ ਹੋਇਆ, ਪਰ ਜਿਨ੍ਹਾਂ ਨੇ ਨਹੀਂ ਲਿਖਿਆ ਆਲੇ ਦੁਆਲੇ ਕਾਹਤੋਂ ਮੰਗਣਾ, ਸੇਵ ਕਰ ਲਓ ਹੈ ਨਾ। 647-835-5294 ਮੇਰਾ ਪਰਸਨਲੀ ਨੰਬਰ, 24 ਘੰਟੇ 7 ਦਿਨ ਖੁੱਲ੍ਹਾ ਹੁੰਦਾ, ਪਰ 5-4 ਘੰਟੇ ਜਿਹੜੇ ਦੁਪਹਿਰ ਨੂੰ ਸੌਂਦਾ ਇਸ ਵੇਲੇ ਜਾ ਕੇ, ਉਹੀ ਬਸ ਫੋਨ ਤਾਂ ਨਹੀਂ ਬੰਦ ਹੁੰਦਾ, ਫੋਨ ਚੱਲਦਾ ਹੁੰਦਾ, ਪਰ ਮੈਂ ਸੌ ਜਾਂਦਾ, ਫਿਰ ਕਈ ਵਾਰ ਉੱਠ ਕੇ ਫਿਰ ਕਰ ਲੈਂਦਾ, ਮੈਸੇਜ ਮੁਸੇਜ ਪਾ ਦਿਆ ਕਰੋ। ਅਤੇ ਬਿਲਕੁਲ ਜੀ, ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ, ਸਾਵਣ ਮਹੀਨੇ ਦਾ, ਸਾਉਣ ਮਹੀਨਾ ਕਹਿ ਲਓ, ਸਾਵਣ ਤਾਂ ਉੱਧਰ ਲਿਖਿਆ ਹੁੰਦਾ, ਸਾਉਣ ਮਹੀਨਾ ਆਪਣੇ ਲਈ ਤਾਂ ਸਾਉਣ ਮਹੀਨਾ ਹੈ ਨਾ, ਸਾਉਣ ਮਹੀਨੇ ਦੀ ਪਵਿੱਤਰ ਦਿਹਾੜਾ ਅੱਜ ਸੰਗਰਾਂਦ ਦਾ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ, ਮੁਬਾਰਕਬਾਦ, ਹੋ ਸਕਿਆ ਤਾਂ ਜੇ ਹੋ ਸਕਿਆ ਤੁਹਾਡੇ ਕੰਮ ਕੁੰਮ ਨਾ ਛੱਡਿਓ, ਸਿੱਧੀ ਜੀ ਗੱਲ ਹੈ, ਕੰਮ ਕੁੰਮ ਛੱਡ ਕੇ ਨਹੀਂ, ਜੇ ਕੰਮ ਤੋਂ ਸੇਫ ਹੋ ਜਾ ਸਕਦੇ ਹੋ 10-20 ਮਿੰਟ ਬਾਬਾ ਜੀ ਦੇ ਦਰਸ਼ਨ ਗੁਰਦੁਆਰਾ ਸਾਹਿਬ ਜ਼ਰੂਰ ਜਾ ਕੇ ਆਇਓ, ਦਿਹਾੜੀ ਛੱਡਣ ਦੀ ਕੋਈ ਲੋੜ ਨਹੀਂ ਗੀ, ਫਿਰ ਐਤਵਾਰ ਸੀ, ਸੈਟਰਡੇ ਵੀ ਆਉਂਦਾ ਹੀ ਹੈ, ਹੈ ਨਾ, ਚਲੋ ਵਧੀਆ ਗੱਲ। ਥੋੜ੍ਹਾ ਜਿਹਾ ਲੇਟ ਹਾਂ ਕਿਉਂਕਿ ਹੁਕਮਨਾਮਾ ਸਾਹਿਬ 5-6 ਮਿੰਟ ਦਾ ਸੀ, ਅਤੇ ਫਿਰ ਸ਼ਬਦ ਵੀ ਮੈਨੂੰ ਇੱਕ ਲਾਉਣਾ ਪੈ ਗਿਆ ਥੋੜ੍ਹਾ ਜਿਹਾ ਬੋਲ ਜੇ, ਮੈਂ ਕਿਹਾ ਚੱਲ ਵਧੀਆ ਲੱਗਿਆ, ਅਤੇ ਮਿੰਟ 5-6 ਆਪਾਂ ਲੇਟ ਹਾਂ ਅਤੇ ਕੱਢ ਦੇਣੀ ਆਪਾਂ ਕੱਚ ਪੂਰੀ, ਅਤੇ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ ਰਲ ਮਿਲ ਕੇ। 905-673-33 ਕਿੰਨਾ ਹੈ ਨਹੀਂ ਜਿਹੜਾ ਤੁਸੀਂ ਕਿਹਾ, ਚਲੋ 4693 ਵੀ, ਸਤਿ ਸ਼੍ਰੀ ਅਕਾਲ ਜੀ, ਆਨੂੰ ਆ ਜਾਓ ਲੰਘਿਓ, ਬਹੁਤ ਵਧੀਆ, ਬਹੁਤ ਵਧਾਈਆਂ ਤੁਹਾਨੂੰ ਵੀ,
1: ਚੜ੍ਹਦੀ ਕਲਾ ਚ ਰੱਖੇ। ਬਾਕੀ ਜਿਹੜੀ ਕੱਲ ਖਬਰਾਂ ਆਈਆਂ, ਜਿਹੜੇ ਇੰਟੀਰੀਅਰ ਦੇ ਮੰਤਰੀਆਂ ਨੇ ਖਰਚੇ ਪਾਏ ਆ, ਇੱਕ ਬੰਦਾ ਇੰਟੀਰੀਅਰ ਉੱਥੇ ਲਾਗੇ ਰਹਿੰਦਾ 5 ਮਿੰਟ ਦੀ, ਤੇ ਉਹਨੇ ਵੀ ਕਾਫੀ ਖਰਚਾ ਪਾਤਾ
0: ਚੀਨਾ ਮੈਨੂੰ ਲੱਗਦਾ, ਹੈ ਨਾ, ਹਜੇ ਕਹਿੰਦੇ ਅਸੀਂ ਚੋਰੀਆਂ ਨੀ ਕਰਦੇ, ਫੇਰ ਕਹਿੰਦੇ ਬਾਦਲ ਹੋਣੀ, ਦੱਸੋ
1: ਮੈਨੂੰ
0: ਤਾਂ ਐ ਨੀ ਸਮਝ ਆਉਂਦੀ, 40 45 ਕਿਲੋਮੀਟਰ ਚਲੋ ਕਿਸੇ ਬੰਦੇ ਆਪਣੇ ਹਰਦੀਪ ਸਾਹਿਬ ਆਪਣੇ ਗਰੇਵਾਲ ਸਾਹਿਬ ਨੇ ਜਾਂ ਨੀਨਾ ਤਾਂਗੜੀ ਮੈਡਮ ਆ ਤੇ ਜਾਂ ਇੱਕ ਮੈਡਮ ਹੋਰ ਆ ਮੇਰੇ ਕੋਲ ਲਿਸਟ ਆ ਤੇ ਮੈਨੂੰ ਐ ਨੀ ਸਮਝ ਆਉਂਦੇ ਵੀ ਕਿੱਡਾ ਕੀ ਯਾਰ ਤੁਹਾਡੀ ਊ ਨੀ ਕਿਤੇ ਤੁਰੇ ਫਿਰਦੇ ਆਪਾਂ ਸਾਰੇ ਜਾਣੇ ਊ ਵੀ ਤਾਂ ਤੁਰੇ ਫਿਰਦੇ ਹੀ ਆ
1: ਖਾਣ ਦਾ ਖਰਚਾ ਰਹਿਣ ਦਾ ਖਰਚਾ
0: ਨਹੀਂ ਹੋਟਲ ਵਾਲਾ ਤੁਸੀਂ ਕਿਹੜੇ ਹੋਟਲਾਂ ਚ ਰਹਿ ਲਏ ਭਾਈ ਇਹਦਾ ਮਤਲਬ ਇਹ ਹੋ ਸਕਦਾ ਜੇ ਤੱਕ ਮੈਨੂੰ ਲੱਗਦਾ ਇਹ ਮੇਰਾ ਗੈਸ ਆ ਮੈਂ ਸੱਚੀ ਕਹਿਣਾ ਵੀ ਹੋ ਸਕਦਾ ਹੋਟਲ ਵਾਲਿਆਂ ਨਾਲ ਮਿਲ ਕੇ ਕਹਿੰਦਾ ਹੋਵੇ ਚੱਲ ਬਣਾ ਦੇ ਪੰਜ ਚਾਰ ਰਾਤਾਂ ਦਾ ਬਿੱਲ
1: ਬਣਾਏ ਦਿੰਦੇ
0: 500-600 ਰੁਪਏ ਨੂੰ ਘੱਟੋ ਘੱਟ ਇੱਕ ਰਾਤ ਹੋਣੀ ਆ ਹਨਾ ਰੁਪਈਆ 5-4 ਹਜ਼ਾਰ ਬਣਾਇਆ ਹੁਣ ਅਗਲੇ ਨੂੰ ਕਹਿਣਾ 2000 ਤੂੰ ਲੈ ਲਾ 3000 ਮੈਨੂੰ ਦੇ ਦੀ ਜਾਂ ਅੱਧੋ ਅੱਧ ਕਰ ਲਾ ਬਿੱਲ ਹੀ ਅਗਲੇ ਨੇ ਕੱਟਣਾ ਉੱਥੇ ਕੀ ਆ ਕੀ ਪਤਾ ਕੌਣ ਆਇਆ ਕੌਣ ਨਹੀਂ ਨਹੀਂ ਉਹ ਮੁੰਡਾ ਨਾਈਸ ਆ ਉਹਦਾ ਉਹਦਾ ਉਹਦਾ ਘਰ ਪੈਂਦਾ ਵੀ ਦੂਰ ਆ 50 ਕਿਲੋਮੀਟਰ ਚ ਉਹਦਾ ਘਰ ਜਿਹੜੇ 50 ਕਿਲੋਮੀਟਰ ਦੇ ਘੇਰੇ ਚ ਨੇ ਨਾ ਜਿਹੜੇ 50 ਤੋਂ ਉੱਪਰ ਨੇ ਉਹਨਾਂ ਲਈ ਇਹ ਸਹੂਲਤ ਹੈਗੀ ਆ ਪਰ ਜਿਹੜੇ 50 ਤੋਂ ਘੱਟ ਨੇ ਹਰਦੀਪ ਗਰੇਵਾਲ ਦਾ ਜਿਹੜਾ ਆਫਿਸ ਗਿਣਿਆ ਉਹਨਾਂ ਨੇ ਘਰ ਇਹਦਾ 50 ਦੀ ਰੇਂਜ ਚ ਆਉਂਦਾ 50 ਤੋਂ ਉੱਪਰ ਜੇ ਉਹਨਾਂ ਨੇ ਆਫਿਸ ਗਿਣਿਆ ਇਹਦਾ ਜਿੱਥੇ ਵੀ ਆਫਿਸ ਆ ਉਹ 46 ਕਿਲੋਮੀਟਰ ਦੇ ਘੇਰੇ ਚ ਬਣਦਾ ਤੇ ਹੁਣ ਭਾਈ ਉਹ ਉਹ ਜਿਹੜਾ ਮਿਨਿਸਟਰ ਸੀ ਚੀਨਾ ਉਹ ਤਾਂ ਕਹਿੰਦਾ ਮੈਂ ਮੋੜ ਦੇਣਾ ਅੱਧੇ ਥੋੜੇ ਮੈਂ ਤੁਲੇ ਲੋਕਾਂ ਦਾ ਥੋੜੇ ਜਿਹੇ ਮੋੜ ਦੇਣਾ ਸਾਡੇ ਵਰਗਾ ਕਹਿੰਦਾ ਇਲੈਕਸ਼ਨ ਵਾਲੇ ਪੈਸੇ ਦੇ ਦੋ ਫਿਰ ਇਹਨਾਂ ਦੇ ਭਜੀਂਗ ਪੈ ਜਾਂਦੀ ਚਲੋ ਕੋਈ
1: ਨੀਂ ਧੰਦੇ
0: ਆ ਵੀ ਇਹਨਾਂ ਨੂੰ ਪੱਜ ਪੁੱਛ ਵੀ ਜਾਂਦਾ ਸਾਡੇ ਬੱਚੇ ਨੂੰ ਸਾਡੇ ਬੱਚੇ ਤੇ ਚੋਰ ਨੀ ਫਿਰ ਐ ਵੀ ਹੋਣ ਲੱਗ ਜਾਂਦੀ ਯਾਰ ਸੁਣਿਆ ਤੁਸੀਂ ਬਸ ਫਿਰ ਅੱਜ ਜੇ ਤੇ ਕੱਲ ਨੀ ਹੋਇਆ ਅੱਜ ਹੋਜੂ ਚੋਰੀ ਨਾ ਕੀਤੀ ਯਾਰ ਚਾਹੇ ਭਗਵੰਤ ਹੋਵੇ ਸਿੱਧੀ ਗੱਲ ਆ ਚਾਹੇ ਬਾਦਲ ਹੋਣੀ ਹੋਣ ਚਾਹੇ ਕੈਪਟਨ ਹੋਣੀ ਹੋਣ ਚਾਹੇ ਤੁਸੀਂ ਹੋਵੋ ਚਾਹੇ ਮੈਂ ਹੋਵਾਂ ਹੋ ਜਾਂਦੀ ਆ ਫਾਇਰ ਬ੍ਰਿਗੇਡ ਜੀ ਕਿੱਥੇ ਭੱਜ ਗਈ ਅੱਗ ਭਾਈ ਲੱਗੀ ਹੋਈ ਆਪਣੇ ਸ਼ਹਿਰ ਚ ਕੱਲ ਦੀ ਪਰਸੋਂ ਦੀ ਕਹਿੰਦੇ ਸਟੇਟ ਚ ਸੱਚ ਸ਼ਹਿਰ ਚ ਕਹਿੰਦਾ ਸਟੇਟ ਚ ਆ ਧੂੰਆਂ ਦੇਖਿਆ ਕਿਸੇ ਨੇ ਅਜੇ ਜੇ ਨਹੀਂ ਤੁਸੀਂ ਅੱਜ ਕੋਈ ਬਾਹਰ ਕੰਮ ਤਾਂ ਨਾ ਨਿਕਲਿਓ ਬਹੁਤ ਆ ਮੇਰਾ ਵੀ ਗਲਾ ਫੜ ਲਿਆ ਹੁਣ ਆਉਂਦੇ ਆਉਂਦੇ ਦਾ ਚੰਗਾ ਭਲਾ ਕੰਮ ਤੋਂ ਆਇਆ ਅਤੇ ਹੁਣ ਖੰਘ ਦੀ ਦਵਾਈ ਦਾ ਇੱਕ ਚਮਚਾ ਪੀ ਕੇ ਆਇਆ ਅਤੇ ਹੋਰ ਇਸ ਤਰ੍ਹਾਂ ਗਲੇ ਨੂੰ ਹੋ ਗਿਆ ਜਾਣੀ ਐਂ ਲੱਗਦਾ ਸੀ ਮੈਂ ਪਰਾਲੀ ਦੀ ਅੱਗ ਲੱਗੀ ਹੁੰਦੀ ਆ ਦਿਨ ਦੇ ਵਿੱਚ ਕੱਲ੍ਹ ਥੋੜ੍ਹਾ ਜਿਹਾ ਫਿਰ ਵੀ ਚਲੋ ਠੀਕ ਰਿਹਾ ਪਰ ਹੁਣ ਤਾਂ ਇਸ ਟਾਈਮ ਧੁੰਦ ਜੀ ਬਣੀ ਹੋਈ ਆ ਬਚ ਬਚਾ ਕੇ ਜਿੰਨਾ ਕੁ ਹੋ ਸਕਦਾ ਪਲੀਜ਼ ਇਹੀ ਗੱਲ ਹਰਵਿੰਦਰ ਪਨੇਸਰ ਸਾਹਿਬ ਜੀ ਆ ਨੰਗੇ ਸਤਿ ਸ਼੍ਰੀ ਅਕਾਲ ਕਿੱਦਾਂ ਸੇ ਤਾਂ
2: ਪਹਿਲਾਂ ਐਂ ਦੱਸੋ ਮੈਨੂੰ ਦੋ ਸਵਾਲ ਗੱਲਾਂ ਕਰਨੀਆਂ ਤੁਹਾਡੇ ਨਾਲ ਪਹਿਲੀ ਤਾਂ ਇਹ ਵੀ ਤੁਸੀਂ ਪਰਾਲੀ ਨੂੰ ਅੱਗ ਕਿਉਂ ਲਾਈ
0: ਉਹ ਮੈਂ ਕਿਹਾ ਚੱਲ ਫੁੱਕ ਜੇ ਭੁਰਾ ਕਣਕ ਬੀਜਣੀ ਸੌਖੀ ਹੋ ਜੂ
2: ਇਹਨਾਂ ਮਸਕੋਕਾ ਦੇਖ ਲਓ ਕੀ ਕੁਛ ਹੋਇਆ ਸੀ ਚਲੋ ਅੱਛਾ ਦੂਜੀ ਗੱਲ ਇਹ ਆ ਵੀ ਮੈਂ ਇੱਕ ਰੇਡੀਓ ਤੇ ਸਵਾਲ ਪੁੱਛਾਂ ਦੋ ਤੇ ਪੁੱਛਾਂ ਤਿੰਨ ਤੇ ਪੁੱਛਾਂ ਕਿਸੇ ਨੂੰ ਕੀ ਪ੍ਰੋਬਲਮ
0: ਤੁਸੀਂ ਇੱਕੇ ਸਵਾਲ ਕਿਉਂ ਪੁੱਛਦੇ ਵੱਖ ਵੱਖ ਰੇਡੀਓ ਤੇ ਕੁਐਸਚਨ ਬਦਲ ਲਿਆ ਕਰੋ
2: ਨਹੀਂ ਪਰਮਿੰਦਰ ਜੀ ਨੂੰ ਉਹ ਗੱਲ ਨਹੀਂ ਪਤਾ ਸੀ ਮੇਰਾ ਖਿਆਲ ਮੈਂ ਤਾਂ ਪੁੱਛਿਆ ਵੀ ਸ਼ਾਇਦ ਇਹਨਾਂ ਨੂੰ ਪਤਾ ਹੋਵੇ ਕਿਉਂਕਿ ਮੈਂ ਉਹਤੇ ਸੁਣਿਆ ਸੀਗਾ ਆਪਣੇ ਯੂਟਿਊਬ ਤੇ ਉਹ ਚੇਅਰਮੈਨ ਦੀ ਗੱਲ ਕਰਦੇ ਤਾਂ ਮੈਂ ਪਰਮਿੰਦਰ ਜੀ ਨੂੰ ਪੁੱਛਿਆ ਪਰਮਿੰਦਰ ਜੀ ਨੇ ਹੋਰ ਗੱਲ ਕਹਿਤੀ ਵੀ ਇਹਨਾਂ ਦਾ ਇਹ ਰਹਿੰਦਾ ਉਹਨਾਂ ਨੇ ਮਤਲਬ ਉਹ ਪੂਰਾ ਜਵਾਬ ਨਹੀਂ ਦਿੱਤਾ ਤਾਂ ਮੈਂ ਉਹਤੇ ਪੁੱਛਿਆ ਵੀ ਸ਼ਾਇਦ ਇਹਨਾਂ ਨੂੰ ਪਤਾ ਹੋਵੇ
0: ਵਧੀਆ ਕੀਤਾ
2: ਨਾਲ ਕਿਸੇ ਨੂੰ ਕੀ ਪ੍ਰੋਬਲਮ
0: ਆ ਕੇ ਦਾ ਢਿੱਡ ਦੁਖਦਾ ਕੁਐਸਚਨ ਸਾਡਾ
2: ਰੇਡੀਓ ਮੇਰਾ ਜਾਂ ਤਾਂ ਅੱਜ ਹਰਜੀਤ ਜੰਗਲਾ ਜੀ ਕਹਿ ਦੇਣ ਭਾਈ ਮੇਰੇ ਰੇਡੀਓ ਤੇ ਗੱਲ ਨਾ ਕਰੇ
0: ਮੈਂ ਮੁੜ ਕੇ ਨਹੀਂ ਆਉਂਦਾ
2: ਫੋਨ ਨਾ ਕਰੀ
0: ਸਹੀ ਗੱਲ ਹੈ ਨਾ
2: ਠੀਕ ਹੈ ਨਾ ਮੈਂ ਨਹੀਂ ਕਰੂੰਗਾ ਜਦ ਮੈਂ ਰੇਡੀਓ ਵਾਲੇ ਨਹੀਂ ਰੋਕਦੇ ਤੁਸੀਂ ਕੌਣ ਹੋ ਬਈ
0: ਮੈਂ ਦੱਸੋ ਉਹੀ ਕੰਮ ਕਾ ਹੈ ਲੈ ਸਰ ਸਾਹਿਬ ਨਾ ਰੋਕਿਆ ਕਰੋ ਬਈ ਕੋਈ ਜਾਣਾ ਲੈ ਸਰ ਸਾਹਿਬ ਤੁਹਾਡੇ ਲਈ ਸਾਰੇ ਰੇਡੀਓ ਖੁੱਲੇ ਨੇ ਸ਼ਹਿਰ ਦੇ
2: ਹਾਂਜੀ ਦੇਖੋ
0: ਸਵੇਰ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਚੱਲਦੇ ਆ ਸਾਰੇ
2: ਹਾਂਜੀ
0: 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੁੰਦੇ ਆ ਮੈਨੂੰ ਲੱਗਦਾ ਮੋਸਟਲੀ ਸਾਰੇ ਹਾਂਜੀ
2: ਇੱਕ ਉੱਡਾ ਇੱਕ 7 ਵਾਲੇ ਵਾਲਾ ਇੱਕ 8 ਵਾਲੇ
0: ਆ ਬਸ ਉਦੋਂ ਬਾਅਦ
2: ਮੈਂ ਨਹੀਂ ਰੇਡੀਓ
0: ਅੱਛਾ ਫੇਰ ਨਹੀਂ ਸੁਣਦੇ ਫੇਰ ਸੌ ਜਾਂਦੇ ਹੋ
2: ਹਾਂ ਨਹੀਂ ਮੈਂ ਸੁਣਦਾ ਨਹੀਂ ਫਿਰ ਬੱਚਿਆਂ
0: ਨੂੰ ਅੱਛਾ ਅੱਛਾ ਅੱਛਾ ਅੱਛਾ
2: ਹਾਂ ਫੇਰ ਨਹੀਂ ਮੈਂ ਸੁਣਦਾ ਮੈਂ ਤਿੰਨ ਤੇ ਹੀ ਜਾਂਦਾ
0: ਚਲੋ ਕੋਈ ਨਹੀਂ
2: ਬਸ ਮੈਂ ਇਹ ਕਹਿਣਾ ਵੀ ਕਿਸੇ ਨੂੰ ਨੀ ਪ੍ਰੋਬਲਮ ਚਾਹੀਦੀ ਤੁਸੀਂ ਪੁੱਛ ਲਓ ਤੁਹਾਨੂੰ ਮੈਂ ਰੋਕਿਆ ਨਹੀਂ
0: ਥੈਂਕ ਯੂ ਲਵ ਯੂ ਥੈਂਕ ਯੂ ਥੈਂਕ ਯੂ 6647 ਹੈ। ਸਤਿ ਸ਼੍ਰੀ ਅਕਾਲ ਜੀ। ਹਾਂ
1: ਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ, ਤੁਸੀਂ ਸੁਣਾਓ।
1: ਹਾਂਜੀ, ਆਪਣੇ ਪਨੇਸਰ ਭਾਜੀ ਨੂੰ ਕਹੋ ਕਿ ਤੁਸੀਂ ਸਵਾਲ 10 ਵਾਰੀ ਕਰੋ, 50 ਵਾਰੀ ਕਰੋ, ਕੋਈ ਪ੍ਰੋਬਲਮ ਨਹੀਂ। ਜੇ ਕਿਸੇ
0: ਨੂੰ ਖੁੱਲ੍ਹਾ ਹੀ ਹੈਗਾ, ਖੁੱਲ੍ਹਾ ਚੁੱਲ੍ਹੇ ਨਹੀਂ ਦਾ ਇੱਥੇ ਪੂਰਾ।
1: ਹਾਂਜੀ ਹਾਂ, ਤੇ ਭਾਜੀ ਜਿਹੜੇ ਹੋਟਲਾਂ ਦੀ ਗੱਲ ਸੀ ਨਾ ਮਿਨਿਸਟਰਾਂ ਦੀ, ਭਾਜੀ ਦੇਖੋ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਦੱਸਣਾ ਵੀ ਉਹਨਾਂ ਦੇ ਪੈਸੇ ਮੁੜੇ ਆਏ, ਉਹਨਾਂ ਦੇ ਡੱਗ ਫੋੜ ਦੇ ਡਿਪਾਰਟਮੈਂਟ ਨੇ ਦੱਸਣਾ, ਤੇ ਉਹਨਾਂ ਨੇ ਬਸ ਇੱਕ ਬਿਆਨ ਨੇ ਦੇਣਾ ਕਿ ਹਾਂ ਭਾਈ ਪੈਸੇ ਆ ਗਏ। ਉਹ ਆਉਣ ਜਾਂ ਨਾ ਆਉਣ ਲੋਕਾਂ ਨੇ ਖੁਸ਼ ਹੋ ਜਾਣਾ, ਜਿਵੇਂ ਛੋਟੇ ਬੱਚੇ ਨੂੰ ਛੁੰਛਣੇ ਦੇ ਕੇ ਉਹਨੂੰ ਖੁਸ਼ ਕਰੀਦਾ, ਉਹ ਤਾਂ ਆਪਣੇ ਵਰਗੇ ਖੁਸ਼ ਹੋ ਜਾਣਗੇ ਵੀ ਹਾਂ ਭਾਈ ਆ ਗਏ।
0: ਰੌਲਾ ਇਹ ਆ, ਚਲੋ ਉਹ ਤਾਂ ਗੱਲ ਵੱਖਰੀ ਆ, ਰੌਲਾ ਇਹ ਆ ਵੀ ਇਹ ਇਹਨਾਂ ਨੇ ਲਈ ਕਿਉਂ, ਇਹਨਾਂ ਦੀ ਜ਼ਮੀਰ ਨਹੀਂ ਜਾਗਦੀ ਆਪਦੀ?
1: ਜਿੱਥੇ ਅਗਲੇ ਕਹਿੰਦੇ ਨੇ ਉੱਥੇ ਕਰ ਦਿਓ, ਜਿਹੜੇ ਪਾਸੇ ਗੱਲ ਬਣ। ਉਹ ਭਾਜੀ ਦੇਖੋ, ਤੁਸੀਂ ਕਿਤੇ ਜਾਓਗੇ ਕਿਸੇ ਕਾਨਫਰੰਸ ਵਾਸਤੇ, ਆਪਣੇ ਖਰਚੇ ਤੇ ਰਹੋਗੇ। ਇਹ ਦੇਖੋ ਨਾਲੇ ਸਾਰੇ TA-TA ਸਾਰੇ ਖਰਚੇ ਲੈਂਦੇ ਨੇ ਪਬਲਿਕ ਨਾਲ, ਜਿਹੜੀ
0: ਮੀਡੀਆ ਜਿਹੜੀਆਂ ਪਾਰਕਾਂ ਚ ਆਪਾਂ ਸਭ ਨੂੰ ਉਹਦੇ ਵੀ ਪੈਸੇ ਮਿਲਦੇ ਇਹਨਾਂ ਨੂੰ
1: ਭਾਜੀ, ਉਹਨਾਂ ਨੇ ਮਿਲਦੇ ਨੇ। ਜਦ ਭਾਜੀ 2008-2009 ਚ ਅਸੀਂ ਆਏ ਸੀਗੇ, ਉਸ ਟਾਈਮ ਇਹਨਾਂ ਨੂੰ $60,000 ਮਿਲਦੇ ਸੀਗੇ ਸਿਰਫ ਲੋਕਾਂ ਦੀ ਪਬਲਿਸਿਟੀ ਕਰਨ ਮਿਲਣ ਵਾਸਤੇ ਉਸ ਟਾਈਮ। ਸੋਚੋ ਹੁਣ ਕਿੰਨੇ ਬਦਾਲੇ ਹੋਣੇ ਰਲ ਮਿਲ ਕੇ, ਕਿਉਂਕਿ
0: ਆਪਾਂ ਡਿਪਟੀ ਮੇਅਰ ਜਾਂ ਕਿਸੇ ਨੂੰ ਸੱਦਦੇ ਆ, ਜਾਂ ਇਹਨਾਂ ਨੂੰ MPP ਨੂੰ ਸੱਦਦੇ ਆ, MPਆਂ ਨੂੰ ਇਹ ਖਰਚੇ ਪਾਉਂਦੇ ਆ ਆਪਣੇ ਪਾਰਕਾਂ ਪੂਰਕਾਂ, ਆਪਾਂ ਚੌਧਰੀ ਬਣ ਜਾਂਦੇ ਮੂਹਰੇ ਵੀ, ਸਾਡੇ ਹੀ MP ਨਾਲ ਯਾਰੀ, ਮੇਰੇ ਵਰਗਾ ਵੀ ਹੋ ਜਾਂਦਾ ਮੂਹਰੇ।
1: ਭਾਜੀ ਉਹਨਾਂ ਨੂੰ ਤਾਂ ਪਤਾ ਕੀ ਹੈ, ਜਿਹੜਾ ਇੱਕ ਮਿਨਿਸਟਰ ਹੁੰਦਾ ਨਾ ਉਹਨੂੰ ਮੌਕਾ ਮਿਲ ਜਾਂਦਾ ਕਰਪਸ਼ਨ, ਮਤਲਬ ਮਾਫੀ ਮੰਗਦਾ, ਕਿਉਂਕਿ ਕੱਲ ਨੂੰ ਹੋ ਸਕਦਾ ਕਿ ਮੈਂ ਮਿਨਿਸਟਰ ਬਣ ਜਾ, ਮੈਂ ਵੀ ਇਹੀ ਕੰਮ ਕਰਾਂ।
0: ਮੈਂ ਤਾਂ ਅੱਗੇ ਕਹਿੰਦਾ ਅਸੀਂ ਤਾਂ ਨਹੀਂ ਛੱਡਦੇ ਬਈ, ਆਪਾਂ ਦਾਬ ਰਗੜਾਂਗੇ ਜੇ ਕਿਤੇ ਲੋਟ ਨਹੀਂ ਛੱਡਿਆ ਆਉਂਦਾ ਬਟੇਰਾ।
1: ਇਹ ਲੱਭਦੇ ਨੇ ਵੀ ਕਮਾਈ ਇੱਥੇ, ਨਾਲ ਇੱਕ ਬੰਦਾ ਵੀ ਬੰਦਾ ਜਾਂ ਜਨਾਨੀ ਰੱਖੀ ਹੁੰਦੀ ਜਿਹੜੇ ਦੱਸਦੇ ਨੇ ਕਿ ਇੱਥੇ ਮੌਕਾ ਹੈਗਾ, ਖਰਚਾ ਪਾ ਦਿਓ ਜੀ।
0: ਅੱਛਾ, ਜਿਹੜੇ ਹੁਣ ਆਹ ਮੇਲਿਆਂ ਮੂਲਿਆਂ 'ਚ ਜਾਂਦੇ ਤੇ ਫੋਟੋ ਨਹੀਂ ਖਿੱਚਦੇ? ਆਪਣੇ ਨਾਲ ਖੜ ਕੇ, ਤੁਹਾਡੇ ਨਾਲ ਖੜ ਕੇ, ਮੇਰੇ ਨਾਲ ਖੜ ਕੇ, ਫਲਾਣੇ ਨਾਲ ਖੜ ਕੇ, ਉਹ ਫੋਟੋਆਂ ਦਿਖਾ ਦਿਖਾ ਕੇ ਵੀ ਅਸੀਂ ਇੰਨੇ ਲੋਕਾਂ ਨੂੰ ਮਿਲ ਕੇ ਆਏ ਅੱਜ, ਆਹ ਪਬਲਿਕ ਹੋਈਆਂ ਸਾਡੀਆਂ ਗੱਲਾਂ, ਇਹੋ ਜਿਹੇ ਕੰਮ ਨੇ
1: ਭਾਜੀ। ਰੱਬ ਵੱਲੋਂ ਲੋਟਰੀ ਲੱਗੀ, ਲੋਟਰੀ ਇਹਨਾਂ ਦੀ ਲੋਟਰੀ ਲੱਗੀ,
0: ਇਹਨਾਂ ਦੀ ਲੋਟਰੀ ਲੱਗੀ ਹੈ ਬਸ, ਲਗਾਈ ਕਿਹਨੇ? ਆਪਾਂ ਲੋਕਾਂ ਨੇ,
1: ਆਪਾਂ ਨੇ ਬਿਲਕੁਲ 100%।
0: ਮੈਂ ਤਾਂ ਇੱਕ ਬੇਨਤੀ ਕਰਦਾ, ਜੇ ਮੇਰੀ ਮੰਨ ਲਵੇ ਕੋਈ ਜਾਣਾ, ਚਲੋ ਮੰਨਦੇ ਮੁੰਦੇ ਤਾਂ ਮੇਰੀ ਕੋਈ ਹੁੰਦਾ ਨਹੀਂ, ਅਤੇ ਗੱਲ ਉਹੀ ਵੀ ਪੰਜਾਬੀ ਜੇ ਸਾਡੇ ਤਾਂ ਘਰ ਦਾ ਨਹੀਂ ਕੋਈ ਮੰਨਦਾ, ਬਾਹਰਲੇ ਨੇ ਕੀ ਮੰਨਣੀ ਆ, ਵੀ ਆਹ ਸਿਟੀ ਨੂੰ ਚੇਂਜ ਕਰਕੇ ਦੇਖ ਲਓ ਇੱਕ ਵਾਰ, ਕੋਈ ਨਵੇਂ ਲਿਆ ਦਿਓ ਯਾਰ, ਜੇ ਹੋ ਸਕੇ ਇੱਕ ਵਾਰ ਕਰ ਲਓ ਚੇਂਜ, ਪੁਰਾਣਿਆਂ ਨੂੰ ਬਦਲ ਦਿਓ।
1: ਭਾਜੀ ਗੱਲ ਏਦਾਂ ਵੀ ਉਹਨਾਂ ਨੇ ਬਹੁਤ ਦੇਰ ਦੇ ਅੱਖੇ ਬੈਠੇ ਬਾਹਰ, ਉਹ ਕਹਿਣਗੇ ਪਹਿਲਾਂ ਆਪਣਾ ਆਪਣਾ ਪੇਟ ਭਰੋ, ਫੇਰ ਬਸ ਜਿੱਤੇ ਸੋਚਾਂਗੇ।
0: ਇਹ ਵੀ ਗੱਲ, ਇਹ ਵੀ ਗੱਲ, ਜਿਵੇਂ ਹੁਣ ਉਧਰ ਭਗਵੰਤ ਸਾਹਿਬ ਦੀ ਸਰਕਾਰ ਲੱਗੇ ਹੋਏ ਨੇ, ਬਈ ਕਰ ਲਓ ਇਕੱਠਾ ਵਾ ਜਿੰਨਾ ਹੁੰਦਾ। 40,000 ਕੱਲ ਇੱਕ ਮੈਂ ਦੇਖੀ, ਬੰਦਾ ਰੋਂਦਾ ਸੀ, 40,000 ਦੀ ਰਜਿਸਟਰੀ ਨੂੰ 92,000 ਚ ਕਰਾ ਕੇ ਆਇਆ ਬੰਦਾ, ਜਿਹੜਾ 40,000 ਦੀ ਰਜਿਸਟਰੀ ਉਹਦੀ ਲੱਗਣਾ ਸੀ, ਉਹ 92,000 ਚ ਹੋਈ ਆ ਗੱਲ।
1: ਕਹਿੰਦਾ
0: ਕਚੁੰਬਾ ਹਜੇ, ਕਹਿੰਦਾ ਰਜਿਸਟਰੀਆਂ ਰੋਕੀਆਂ ਹੋਈਆਂ, ਰਜਿਸਟਰੀਆਂ ਨਹੀਂ ਹੁੰਦੀਆਂ, ਕੀ ਬਣੂ ਉੱਥੇ ਲੋਕਾਂ ਦਾ। ਥੈਂਕ ਯੂ, ਲਵ ਯੂ।
3: 15 ਪਿੱਛੇ ਲੜ ਲੜ ਕੇ ਇਹਨਾਂ ਦੀ ਇੱਕ ਮੁੜਕੇ ਦੀ ਬੂੰਦ ਬਦਲੇ ਆਪਣੇ 10 ਟੇਪੇ ਲਹੂ ਦੇ ਡੋਲ ਦਿੰਦੇ।
0: ਸੱਚੀ ਗੱਲ, ਕੋਈ ਸ਼ੱਕ ਨਹੀਂ।
3: ਹੁਣ ਜੇ ਹੁਣ ਬ੍ਰੈਂਪਟਨ ਚ ਵੀ ਬਦਲ ਕਰਕੇ ਕੀ ਕਰੋਗੇ? ਜਿਹੜੇ ਬਦਲ ਵਾਲੇ ਉਹ ਤੁਹਾਨੂੰ ਕੁਛ ਕਹਿੰਦੇ, ਕੋਈ ਰਾਹਤ ਦੇਵਾਂਗੇ?
0: ਹਾਂ, ਗੱਲਾਂ ਹੀ ਨੇ, ਗੱਲਾਂ ਉਹਨਾਂ ਦੀਆਂ ਸੁਣ ਲਓ
3: ਫਿਰ, ਗੱਲਾਂ ਫਿਰ ਗੱਲ ਤਾਂ ਉਹੀ ਆ, ਫਿਰ ਪਹਿਲੀਆਂ ਮੱਖੀਆਂ ਬੈਠੀਆਂ ਰਹਿਣ ਦੋ ਜਿਹੜੀਆਂ ਖੂਨ ਚੂਸਣ ਵਾਲੀਆਂ, ਚੂਸਣਗੀਆਂ ਦੁਆਰਾ। ਜਾਂ ਤਾਂ ਸਿੱਧਾ ਕਹਿਣ ਭਾਈ ਪ੍ਰੋਪਰਟੀ ਟੈਕਸ ਵਧੇਗਾ ਨੀ 4-5 ਸਾਲ
0: ਬਾਅਦ, ਲਿਖ ਕੇ ਲੋਕਾਂ ਸਾਹਮਣੇ ਵੀ ਆਹ ਪਿਆ ਬਾਈ, ਆਹ ਚੀਜ਼ ਅਸੀਂ ਕਹਿ ਰਹੇ ਹਾਂ, ਨਾ ਹੋਊਗਾ ਅਗਲੀ ਵਾਰ ਨੂੰ ਸਾਨੂੰ ਜੁੱਤੀਆਂ ਮਾਰ ਕੇ ਭਜਾਓ ਵਿੱਚੋਂ।
3: ਕੋਈ ਔਖਾ ਨੀ ਮਿਹਰਬਾਨਾ, ਸਿੱਧੀਆਂ ਦੋ ਗੱਲਾਂ ਆ, ਸਿੱਧੀਆਂ ਦੋ ਗੱਲਾਂ ਸਾਰਿਆਂ ਦੇ ਖਾਨੇ ਪੈਂਦੀਆਂ, ਗੋਰੇ ਕਾਲੇ ਚੀਨੇ ਨੀਲੇ ਪੀਲੇ ਸਾਰਿਆਂ ਨੂੰ ਪੈਸੇ ਚਾਹੀਦੇ ਆ। ਕੋਈ ਕਿਸੇ ਸਾਡੇ ਕੋਲ ਅਸੀਂ ਕੋਈ ਮਸ਼ੀਨ ਨੀ ਲਾਈ ਹੋਵੇ ਜਿਹਨਾਂ ਨੂੰ ਹਰ ਸਾਲ ਉਹ ਵਧਾ ਵਧਾ ਕੇ ਦੇਈ ਚੱਲੀਏ, ਸਾਡਾ ਕਿਹੜਾ ਕੋਈ ਵਪਾਰ ਹੈ, ਘਰ ਹੀ ਆ,
0: ਘਰ ਹੀ ਆ।
3: ਦੋ ਗੱਲਾਂ ਜਿਹਨਾਂ ਨੂੰ ਦੋ ਗੱਲਾਂ ਨੀ ਆਉਣੀਆਂ, ਸਾਡਾ ਸਵਾਹ ਭਲਾ ਕਰਨਾ ਜਾ ਕੇ, ਇਹੋ ਜਿਹੇ ਬੰਦਿਆਂ ਨੂੰ ਦਰਕਾਰ ਕੇ ਮਾਰੂ ਪਰੇ, ਸਿੱਧਾ ਲਿਖ ਕੇ ਦੇਣਾ, ਮੈਂ ਲਿਖ ਕੇ ਦਿੰਦਾ, ਮੈਂ ਮੇਅਰ ਦੇ ਅਹੁਦੇ ਤੋਂ ਪਰੇ ਹੋ ਜਾਊਂਗਾ 6 ਮਹੀਨੇ ਜਿਵੇਂ ਕੰਮ ਨਾ ਕੀਤਾ,
0: ਨਾ ਕੀਤਾ। ਬਿਲਕੁਲ,
3: ਹੁਣ ਤੁਸੀਂ ਕਹੀਏ ਨੂੰ ਕਰਪਸ਼ਨ ਹੈ, ਕਰਪਸ਼ਨ ਹੈ, ਇਹ ਵੀ ਉੱਲਰ ਉੱਲਰ ਕੇ ਕਹਿੰਦੇ ਹੋ, ਜੇ ਕਰਪਸ਼ਨ ਹੈ, ਜੇ ਮੈਂ 10,000 ਟੈਕਸ ਦਿੰਦਾ ਤੇ ਫਿਰ ਜੇ ਕਰਪਸ਼ਨ ਤੁਸੀਂ ਬੰਦ ਕਰੋਗੇ ਮੇਰਾ ਆਪੇ 8,000 ਰਹਿ ਜਾਣਾ, ਮੈਨੂੰ 2,000 ਮੋੜੋ।
0: ਬਿਲਕੁਲ ਬਿਲਕੁਲ ਬਿਲਕੁਲ,
3: ਸਿੱਧੀਆਂ ਦੋ ਗੱਲਾਂ ਹੈ ਜਾਣ ਜਾਣ ਕੇ ਲੋਕਾਂ, ਲੋਕ ਪਤਾ ਨੀ ਝੁੱਡੂ ਹੈ ਜਾਂ ਕੀ ਹੈ ਹੀ ਝੁੱਡੂ ਲੋਕ, ਤਾਂ ਮੈਂ ਤਾਂ ਲੋਕਾਂ ਨੂੰ ਸਮਝਦਾ ਨਾ। ਚਲੋ ਇਹਨਾਂ ਨੂੰ ਦਫ਼ਾ ਕਰੋ, ਮੈਂ ਤਾਂ 6 ਮਹੀਨੇ ਦੀ ਗੱਲ ਕਰਦਾ।
0: ਚਲੋ ਹੁਣ ਦੋ,
3: ਆਇਆ 6 ਮਹੀਨਾ ਪੀਂਘਾਂ ਝੂਟੀਏ, ਇਹ ਪੀਂਘਾਂ ਨੇ ਪਿਆਰ ਦੀਆਂ, ਤੀਆਂ ਦੇ ਤਿਉਹਾਰ ਦੀਆਂ, ਇਹ ਜੋ ਪੀਂਘ ਪਈ ਮੈਂ ਝੂਟਾਂ ਗੰਢਾਂ ਦਿੱਤੀਆਂ ਯਾਰ ਦੀਆਂ, ਕੀਕਣ ਕਣੀਆਂ ਕਿਣਮਣ ਲਾਈ ਦਿਲ ਮੇਰੇ ਨੂੰ ਠਾਰ ਦੀਆਂ, ਦਿਲ ਵਰਜਾਨੀ ਦਾ ਨਾਂ ਲੈ ਕੇ ਦੇਖੋ ਕਿੰਜ ਪੁਕਾਰ ਦੀਆਂ, ਆਰ ਦੀਆਂ ਨਾ ਪਾਰ ਦੀਆਂ ਇਹ ਗੱਲਾਂ ਦਿਲ ਵਿੱਚ ਕਾਰ ਦੀਆਂ। ਤੇ ਬਾਕੀ ਜਿਹੜੀ ਅੱਗ ਲੱਗੀ ਆ ਇਹਨਾਂ ਨੂੰ ਲੋਕਾਂ ਇੱਥੇ ਹੋਰਾਂ ਮੁਲਕਾਂ ਨੂੰ ਦੇਣ ਨੂੰ ਕਰੋੜਾਂ ਅਰਬਾਂ ਡਾਲਰ ਹੈ, ਇਹਨਾਂ ਨੂੰ ਹਰ ਸਾਲ ਪਤਾ ਕਿੱਥੇ ਅੱਗਾਂ ਲੱਗਦੀਆਂ, ਉੱਥੇ ਕਰੋੜਾਂ ਜੀ ਮਰ ਗਏ, ਇੱਥੇ ਕਿੰਨਾ ਧੂੰਆਂ ਧੰਗਾਰ ਹੋਇਆ ਪਿਆ, ਸਾਹ ਲੈਣ ਦਾ ਹੈ ਨੀ ਕੱਲ੍ਹ ਦਾ,
0: ਬੁਰਾ ਹਾਲ ਹੈ,
3: ਔਰ 1,000 ਮੀਲ ਦੂਰ ਹੈ, ਉੱਥੇ ਕੀ ਬੁਰਾ ਹਾਲ ਹੋਊਗਾ ਤੁਸੀਂ ਦੇਖੋ।
0: ਸੱਚੀ ਗੱਲ
3: ਨਹੀਂ, ਇਹ 5-7-10 ਹੈਲੀਕਾਪਟਰ ਉੱਥੇ ਸਟੈਂਡ ਬਾਈ ਰੱਖ ਨਹੀਂ ਸਕਦੇ, ਉੱਥੇ ਨੀ ਜੋਬਾਂ ਕੱਢ ਸਕਦੇ ਬੰਦਿਆਂ ਨੂੰ, ਉਹ ਜੰਗਲ ਰੱਖੇ ਕਾਹਦੇ ਲਈ ਹੈ, ਢੂਹੇ ਚ ਲੈਣ ਨੂੰ, ਜੇ ਉਹਨਾਂ ਦੀ ਸਾਂਭ ਸੰਭਾਲ ਹੀ ਨੀ ਕਰਨੀ, ਫਿਰ ਅੱਗ ਲਾ ਦਿਓ ਇੱਕ ਵਾਰੀ, ਪੱਟ ਦਿਓ ਸਾਰੇ, ਉੱਦਾਂ ਤੁਸੀਂ ਪਖੰਡ ਕਰ ਦਿਓ, ਆਹ ਰੁੱਖ ਲਾ ਦਿਓ, ਆਹ ਰੁੱਖ ਤੁਸੀਂ ਕੱਟ ਦਿੱਤਾ ਘਰ ਚੋਂ, ਇੰਨਾ ਜੁਰਮਾਨਾ, ਉੱਥੇ ਅਰਬਾਂ ਹੀ ਰੁੱਖ ਸੜ ਗਏ ਆ,
0: ਸੜ ਗਏ, ਉਹ ਕਿਹਦੀ ਜ਼ਿੰਮੇਵਾਰੀ,
3: ਜੋ ਬੰਦੇ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਜੰਗਲ ਦੀ, ਜਦ ਤੁਸੀਂ ਰੱਖਿਆ ਆ,
0: ਬਿਲਕੁਲ,
3: ਤੁਹਾਡੇ ਕੋਲ ਕੋਈ ਸਾਧਨ ਹੈ ਨੀ,
0: ਸਾਧਨ ਹੈ ਨੀ, ਬਿਲਕੁਲ ਬਿਲਕੁਲ,
3: ਅੱਗ ਲੱਗਦੀ ਉਦੋਂ ਭਜਾਓ,
0: ਕੋਈ ਸ਼ੱਕ ਨਹੀਂ, ਕੋਈ ਸ਼ੱਕ
3: ਨਹੀਂ, ਮਿਹਰਬਾਨੀ,
0: ਥੈਂਕ ਯੂ ਥੈਂਕ ਯੂ, ਬਹੁਤ ਵਧੀਆ। ਨਾਵੇ ਰਿਕੰਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, ਏ ਸੀ ਦੀ ਕੋਈ ਕੰਮ ਨਵਾਂ ਲਗਾਉਣਾ, ਹੀਟ ਪੰਪ ਲਗਾਉਣਾ ਚਾਹੁੰਦੇ ਹੋ, ਹੁਣ ਰਿਵਾਜ਼ ਚੱਲਿਆ ਹੋਇਆ ਨਵਾਂ ਨਵਾਂ ਹੀਟ ਪੰਪ ਦਾ, ਅਤੇ ਕਰ ਲਿਓ ਫਿਰ ਗੱਲਬਾਤ, 6447,646,46, ਡਾਕਟਰ ਰਜਿੰਦਰ ਗੁਰਾਇਆ ਸਾਹਿਬ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, 416-84-54-86, ਅਤੇ ਸੰਪਰਕ ਕੀਤਾ ਜਾ ਸਕਦਾ। 7015 ਆਪਣੇ ਬਸ ਸਾਹਿਬ ਜੀ ਅਨੁਸਾਰ ਨੰਘਾ, ਸਤਿ ਸ਼੍ਰੀ ਅਕਾਲ
4: ਜੀ, ਜੀ ਰਮਨ ਜੀ, ਪਿਆਰੇ ਪਰਮਿੰਦਰ ਜੀ, ਸੂਰਜਾਂ ਤਰੁੱਤੋਂ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
4: ਭਾਈ ਸਾਹਿਬ, ਬੋਲ ਕੇ ਗਏ, ਮੈਂ ਤਾਂ ਇਹੀ ਸਵਾਲ ਹੈ ਅੱਜ ਹਰਜੀਤ ਜੀ, ਕੱਲ ਸਾਰੀ ਦੁਨੀਆਂ ਡਰੀ ਪਈ ਸੀ, ਕੱਲ ਰੰਗ ਸਮਾਨ ਦਾ ਕਿਹਾ ਜਿਹਾ ਹੋਇਆ ਪਿਆ, ਤਾਂ ਇਹਦੇ ਬਾਰੇ ਤੁਹਾਨੂੰ ਡਿਟੇਲ ਦੱਸਿਓ ਵੀ ਕਿੰਨਾ ਕੁ ਖਤਰਨਾਕ ਸੀ ਕੱਲ ਦਾ ਪ੍ਰੋਗਰਾਮ, ਚੜ੍ਹਦੀ
0: ਕਲਾਜੋ, ਥੈਂਕ ਯੂ ਪ੍ਰੇਮ ਭਾਜੀ, ਨੰਗੇ ਸਤਿ ਸ਼੍ਰੀ ਅਕਾਲ ਜੀ,
5: ਹਾਂਜੀ ਸਤਿ ਸ਼੍ਰੀ ਅਕਾਲ ਹਰਜੀਤ ਜੀ, ਭੁਪਿੰਦਰ ਭਾਜੀ ਹੋਣੀ ਬਹੁਤ ਵਧੀਆ ਗੱਲਾਂ ਕੀਤੀਆਂ, ਬੜਾ ਦਰਦ ਆ ਇਹਨਾਂ ਦੀ ਗੱਲਾਂ ਦੇ ਵਿੱਚ, ਇਹਨਾਂ ਨੂੰ ਫਿਕਰ ਵੀ ਆ ਕਮਿਊਨਿਟੀ ਦਾ, ਇਸ ਕਰਕੇ ਜਿਹੜੀਆਂ ਗੱਲਾਂ ਨਾ ਸੱਚੀਆਂ ਸੱਚੀਆਂ ਉਹ ਕੌੜੀਆਂ ਤਾਂ ਹੁੰਦੀਆਂ ਹੈ ਨਾ, ਲੱਗਦੀਆਂ ਕੌੜੀਆਂ ਜਿਵੇਂ ਲੱਗਣੀਆਂ ਤਾਂ ਲੱਗਣ, ਹਨਾ
0: ਬਿਲਕੁਲ,
5: ਕਿਉਂਕਿ ਜਿਹੜੀਆਂ ਗੱਲਾਂ ਕਰਦੇ ਆ ਨਾ ਭੁਪਿੰਦਰ ਭਾਜੀ ਬਹੁਤ ਦਿਲੋਂ ਕਰਦੇ ਆ। ਦੂਸਰਾ ਇਹ ਆ ਕਿ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਜਿਹੜੇ ਕੁਛ ਕਰਨਾ ਚਾਹੁੰਦੇ ਆ, ਜਿਹੜੇ ਵਾਕਿਆ ਸੋਸ਼ਲ ਐਕਟਿਵਿਸਟ ਹੈਗੇ ਆ ਜਿਨ੍ਹਾਂ ਨੇ ਵਲੰਟੀਅਰ ਲਈ ਕਾਫੀ ਕੰਮ ਕੀਤੇ ਆ, ਉਹਨਾਂ ਨੂੰ ਤਾਂ ਮੌਕਾ ਦੇਣਾ ਚਾਹੀਦਾ ਨਾ,
0: ਪਰ ਜੇ ਦੇਖਿਆ ਜਾਵੇ ਇਹਨਾਂ ਨੂੰ ਵੀ ਤਾਂ ਪਹਿਲੀ ਵਾਰ ਮੌਕਾ ਦਿੱਤਾ ਹੀ ਸੀ ਕਿਸੇ ਨੇ, ਇਹ ਵੀ ਤਾਂ ਇਹੀ ਕੁਛ ਕਹਿ ਕੇ ਆਏ ਸੀ ਅਸੀਂ ਬਦਲਾਂਗੇ ਪੁਰਾਣੇ ਬਦਲਾਂਗੇ,
5: ਪਰ ਮੈਂ ਨਾ ਹੁਣ ਡੋਰ ਟੂ ਡੋਰ ਜਦੋਂ ਜਾਂਦੇ ਆ ਨਾ ਅਜੀਤ ਜੀ, ਲੋਕਾਂ ਨੂੰ ਇਹ ਨੀ ਪਤਾ ਕਿ ਸਾਡਾ ਕੌਂਸਲਰ ਤੇ ਰੀਜਨਲ ਕੌਂਸਲਰ
0: ਕੌਣ ਹੈ, ਨਹੀਂ ਪਤਾ,
5: ਇਸ ਕਰਕੇ ਨੀ ਪਤਾ ਕਿ ਉਹ ਲੋਕਾਂ ਦੀਆਂ ਸੱਥਾਂ ਚ ਨਾ ਤਾਂ ਉਹ ਬਿਫੋਰ ਦਾ ਇਲੈਕਸ਼ਨ ਬੈਠੇ ਆ ਨਾ ਆਫਟਰ ਦਾ ਇਲੈਕਸ਼ਨ
0: ਬੈਠੇ,
5: ਸਿਰਫ ਡਿਕਟੇਟਰਸ਼ਿਪ ਕੀਤੀ ਹੈ, ਇਹਦੇ ਕਰਕੇ ਸਾਰਾ ਕੰਮ ਖਰਾਬ ਹੋਇਆ ਪਿਆ, ਇਸ ਡਿਕਟੇਟਰਸ਼ਿਪ ਨੂੰ ਤੋੜਨ ਵਾਸਤੇ ਨਵੇਂ ਲੋਕਾਂ ਨੂੰ ਲਿਆਉਣਾ ਪੈਣਾ ਆ, ਔਰ ਜੇ ਉਹੀ ਆਪਾਂ ਫਿਰ ਸੰਤਾਪ ਭੋਗੀਏ ਕਿ ਰਾਤ ਨੂੰ ਗੱਡੀ ਰੱਖੀ ਡਰਾਈਵਰ ਚ ਨਵੀਂ ਲਿਆ ਕੇ ਤਾਂ ਸਵੇਰ ਨੂੰ ਪਤਾ ਹੀ ਨੀ ਹੈਗੀ ਕਿ ਨਹੀਂ ਹੈਗੀ,
0: ਗੱਲ ਸਹੀ,
5: ਜੇ ਜਿੱਥੇ ਮਰਜ਼ੀ ਗੋਲੀਆਂ ਚੱਲੀ ਜਾਂਦੀਆਂ, ਐਕਸਟੋਰਸ਼ਨ ਹੋਈ ਜਾਂਦੀ ਆ, ਜੇ ਆਪਾਂ ਸਾਰਾ ਕੁਛ ਇਹੀ ਕੁਛ ਕਰਨਾ ਆ ਕਿ ਜਿਹੜੇ ਪ੍ਰੋਪਰਟੀ ਟੈਕਸ ਵਿਦਾਊਟ ਐਨੀ ਅਕਾਊਂਟੇਬਿਲਿਟੀ ਵਧੀ ਜਾ ਰਹੇ ਆ, ਤੇ ਮਨੀ ਦਾ ਇੰਨਾ ਅਬਿਊਜ਼ ਹੋ ਰਿਹਾ, ਤੇ ਠੀਕ ਹੈ ਭਾਈ ਲੈ ਆਓ ਫਿਰ ਜਿਹਨਾਂ ਨੂੰ ਲਿਆਉਣਾ ਨਾ ਜਿਹੜੇ ਹੈਗੇ ਆ ਉਹਨਾਂ ਨੂੰ ਲੈ ਆਓ, ਇਹ ਜ਼ਰੂਰੀ ਆ ਕਿ ਦੇਖੋ ਬਦਲਾ ਕਾਹਦੇ ਵਾਸਤੇ ਨਾ, ਚੰਗੇ ਕੰਮ ਲਈ, ਠੀਕ ਹੈ ਨਾ। ਆਪਾਂ ਸਾਰੇ ਅਸੀਂ ਜਦੋਂ ਡੋਰ ਟੂ ਡੋਰ ਜਾਂਦੇ ਹਾਂ, ਲੋਕੀ ਹਾਂਜੀ ਜੀ ਬਹੁਤ ਨਾ
0: ਘਰ ਤਾਂ ਉਨੀ ਜਗ੍ਹਾ ਚ ਹੀ ਆ, ਜੇ ਕਿਸੇ ਦਾ 2000 ਸਕੁਅਰ ਫੁੱਟ ਆ, ਕਿਸੇ ਦਾ 1700, ਕਿਸੇ ਦਾ 2500 ਆ, ਕਿਸੇ ਦਾ 3500 ਆ, ਉਹ ਖੜਾ ਤਾਂ ਉੱਥੇ ਹੀ ਆ, ਉਹਨਾਂ ਉਹ ਕਿਹੜਾ ਵੱਧ ਗਿਆ ਕਿਸੇ ਪਾਸੇ ਨੂੰ, ਇਨਕਮਾਂ ਤਾਂ ਘੱਟ ਰਹੀਆਂ ਲੋਕਾਂ ਦੀਆਂ।
5: ਇੱਕ ਹੋਰ ਗੱਲ, ਪ੍ਰੋਪਰਟੀ ਟੈਕਸ ਇਨਕਰੀਜ਼
0: ਹੋਈ ਜਾ
5: ਰਿਹਾ, ਬਿਲਡਿੰਗ ਦੇ ਵਿੱਚ ਪਤਾ ਨੀ ਕਿੱਦਾਂ ਇੰਨੇ ਪੈਸੇ ਨਾ ਜਿਗੜਾ ਕੱਢ ਲਿਆ,
0: ਸੱਚੀ
5: ਉਹ ਬਿਲਡਿੰਗ ਵੇਚ ਕੇ ਬਾਅਦ ਚ ਕੀ ਕਹਿੰਦੇ ਆ 47 ਮਿਲੀਅਨ ਹੋਰ ਫਾਲਤੂ ਪੈਸੇ ਦੇ ਕੇ
0: ਸੰਪਰਕ ਕੀਤਾ ਜਾ ਸਕਦਾ। ਤੁਸੀਂ ਕੋਈ ਵੀ ਇੰਸ਼ੋਰੈਂਸ ਲੈਣੀ ਆ ਜਾਂ ਤੁਸੀਂ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਤਾਂ ਬ੍ਰੋਕਰੇਜ ਨੂੰ ਜੁਆਇਨ ਕਰ ਲਓ, ਹੋਰਨ ਬਿਲ ਇੰਸ਼ੋਰੈਂਸ ਰਮਨਦੀਪ ਨਾਲ ਕਰ ਲਿਓ ਗੱਲਬਾਤ ਜਾਂ ਮੇਰੇ ਨਾਲ ਕਰ ਲਿਓ ਗੱਲਬਾਤ। 200 ਬਲਕੰਸਰ ਰੋਡ, ਯੂਨਿਟ ਨੰਬਰ 7, 647-3731-23। ਮੇਰਾ ਨੰਬਰ 647-835-5594। ਬਲਦੇਵ ਸਿੰਘ ਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂ ਨੰਗਾ
6: ਜੀ, ਇਤਿਹਾਸਿਕ ਗੱਲ
0: ਜੀ ਹਾਂ,
6: ਮੈਂ ਲੀਡਰ ਦੇ ਪਿਓ ਨੇ ਵੀ ਲੇਖ ਲਿਖਿਆ, ਮੇਰਾ ਤਾਂ ਹਿਸਾਬ ਲਓ।
0: ਹਾਂਜੀ,
6: ਤੇ ਬਾਕੀ ਪ੍ਰੇਮ ਗਿੱਲ ਨੂੰ ਵੋਟਾਂ ਪਾ ਕੇ ਇਹ ਵੀ ਜਿਤਾਓ ਭਾਈ,
0: ਠੀਕ ਹੈ।
6: ਤੇ ਆਪਣੇ ਮੇਲੇ ਚ ਆ ਸੀ ਉਪਮਾ, ਉਹ ਜਿਹੜਾ ਛੋਟਾ ਕੀ ਗਿਆ ਕਹਿੰਦੇ ਹੁੰਦੇ ਸਾਡੇ ਮੇਅਰ,
0: ਹਾਂਜੀ ਡਿਪਟੀ ਮੇਅਰ ਹਰਕੀਰਤ,
6: ਮੈਂ ਉਹਨੂੰ ਵੀ ਸਵਾਲ ਕੀਤੇ, ਮੈਂ ਕਿਹਾ ਹਰਜੀਤ ਨੂੰ ਕੋਈ ਪੈਸੇ ਪੂਸੇ ਦੇ ਦਿਆ ਕਰ, ਤੁਸੀਂ ਆਪ ਕੋਲ ਲਿਖਾਈ ਜਾਂਦੇ ਹੋ।
0: ਹਾਂ, ਹਰਜੀਤ ਨੂੰ ਖਿਲਾ ਦੋ, ਬੱਚੇ ਸਾਰ ਲਾ ਲਓ। ਹਾਏ ਰੱਬਾ,
6: ਨਹੀਂ ਆਪਣੇ ਬਾਪ ਨੇ ਪਿੱਕਣ ਕੇ ਆਇਆ ਸੀ ਉਹ,
0: ਆਹੋ ਆਹੋ,
6: ਮੈਂ ਉਹਨੂੰ ਸਵਾਲ ਕੀਤਾ ਸੀ, ਮਹਿੰਦਰ ਵੀ ਉੱਥੇ ਸੀਗਾ, ਉਹ ਉੜਦਾ ਹੀ ਰਿਹਾ,
0: ਉਹ ਨੀ ਸੁਣਦਾ ਕੁਛ, ਉਹ ਕੁਛ ਨੀ ਸੁਣਨਾ, ਹੋਰ ਜਿਹੜਾ ਮਰਜ਼ੀ ਪੁੱਛ ਲਓ ਵੀ ਕਿੱਥੇ ਸੱਦਣਾ।
6: ਨਹੀਂ ਮੈਂ ਕਿਹਾ ਹਰਜੀਤ ਨੂੰ ਇਹਦੇ ਵਿਚਾਰਾ ਕੰਨਾਂ ਜਵਾਜਦਾ ਫਿਰਦਾ,
0: ਹਾਏ ਹਾਏ ਹਾਏ, ਓ ਮਾਈ ਗੋਡ।
6: ਦੂਜੀ ਵਾਰੀ ਮੈਂ ਖੋਸੇ ਵਾਲੇ ਮੇਲੇ ਚ ਮਿਲਿਆ, ਉਹ ਡਰਦਾ ਫਿਰ, ਮੈਂ ਕਿਹਾ ਹੁਣ ਨੀ ਤੈਨੂੰ ਕੋਈ ਕਹਿਣਾ, ਉੱਥੇ ਦਾੜੀ ਵਾਲਾ ਕਿਹਾ ਬੇਜੀ ਨੂੰ ਟਾਈ ਟਿਕਟਾਂ ਮਿਲ ਗਈਆਂ।
0: ਹਾਂ ਚਲੋ ਕੋਈ ਨੀ, ਤੁਹਾਡੇ ਚ ਕੋਈ ਗਿਆ ਹੋਇਆ ਤਾਂ ਦੱਸ ਦਿਓ ਜ਼ਰੂਰ। ਦਾਣਾ ਮੰਡੀ ਸੁਪਰ ਮਾਰਕੀਟ 905-286-9957 1729 ਕੁਈਨ ਸਟਰੀਟ ਈਸਟ, ਗਰੋਸਰੀ ਟੋਪ ਦੀ ਕਰੋ ਤੇ ਕਰੋ ਫਿਰ ਕਿੱਥੋਂ, ਦਾਣਾ ਮੰਡੀ ਵਾਲਿਆਂ ਦੇ ਬ੍ਰੈਮਲੀ ਐਂਡ ਕੁਈਨ ਦਾ ਏਰੀਆ, ਐਨ ਖੁੰਜਾ ਹੀ ਕਹਿ ਲਓ। 905-286-9957 ਕੁਈਨ ਸਟਰੀਟ ਈਸਟ ਬ੍ਰੈਂਪਟਨ। ਅਤੇ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਦਾ ਲਾਇਸੈਂਸ, ਤੁਸੀਂ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਅਮਨਦੀਪ ਕੌਰ ਨਾਲ ਕਰ ਲਿਓ ਸੰਪਰਕ, 416-618-2761। ਤੁਹਾਡੇ ਕੋਲ ਟਰੱਕਾਂ ਦੀ ਫਲੀਟ ਹੈਗੀ, ਕਮਰਸ਼ੀਅਲ ਬਿਜ਼ਨਸ ਤੁਹਾਡਾ ਆਪਣਾ ਕੋਈ ਵੀ, ਕੋਈ ਦੁਕਾਨ ਆ, ਕੋਈ ਪਲਾਜ਼ਾ ਸਟੋਰ ਆ, ਤਾਂ ਵੀ ਤੁਸੀਂ 416-618-2761 'ਤੇ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ। ਆਹ ਤਿੰਨ ਚਾਰ ਕਾਲਾਂ ਹੀ ਲੈਂਦੇ ਹਾਂ, ਫਿਰ ਬਾਅਦ ਦੇ ਵਿੱਚ ਖਬਰਾਂ ਵੀ ਕਰ ਲਈਏ, ਖਬਰਾਂ ਅੱਜ ਇੰਪੋਰਟੈਂਟ ਜ਼ਿਆਦਾ ਨੇ। ਰਵਿੰਦਰ ਭਾਈ ਨਗਿਓ, ਸਤਿ ਸ਼੍ਰੀ ਅਕਾਲ ਜੀ।
5: ਅਜੀਬ ਭਾਈ ਅਸੀਂ ਠੀਕ ਠਾਕ ਹੋ ਜੀ,
0: ਬਸ ਕਿਰਪਾ ਜੀ। ਹਾਂ
5: ਅਜੀਬ ਭਾਈ, ਮੈਂ ਦੇ ਦਾ ਨਾ ਉਹਨਾਂ ਦਾ, ਮੈਂ ਗਾਡੀ ਬਾਅਦ ਸੁਣਦਾ ਉਹਨਾਂ, ਮੈਂ ਕਿਹਾ ਬਾਈ ਜੀ ਤੁਸੀਂ ਦੋ ਤਿੰਨ ਜਣੇ ਹੀ ਆ ਜਿਹੜੇ ਕੋਈ ਸੱਜਣੀ ਆਵਾਜ਼ ਉਠਾਉਂਦੇ ਆ, ਬਾਕੀ ਤਾਂ ਸਾਰੇ ਨਾ ਮੇਰੇ ਖਿਆਲ ਨਾਲ ਹੈ ਨੀ ਕੋਈ ਗੱਲ ਕਰਨ ਵਾਲਾ, ਬਸ ਆਪਣੀਆਂ ਗਜਰਾਂ ਮੂਲੀਆਂ ਵਿੱਚ ਨਾਲ ਹੀ ਆ। ਉਹਨਾਂ ਨੇ ਕਦੀ ਕਿਤੇ ਸੱਚਾ ਜਿੱਦਾਂ ਤੁਸੀਂ ਬਰਾਊਂਡ ਨੀ ਗੱਲ ਕਰ ਰਹੇ ਜਾਂ ਉਹ ਗੱਲਬਾਤ ਚੇਂਜ ਕਰੋ ਜਾਂ ਕਿੱਦਾਂ, ਕਿਸੇ ਨੇ ਕੋਈ ਗੱਲ ਨੀ ਕੀਤੀ ਗਈ ਮੈਂ ਸੁਣਦਾ ਰਹਿੰਦਾ ਇੱਥੇ, ਉਹ ਬਸ ਉਹਨਾਂ ਵਾਸਤੇ। ਦੂਜਾ ਜਿਹੜਾ ਆਪਣੇ ਗੁਆਂਢੀ ਚੈਨਲ ਆ ਉਹ ਤਾਂ ਇੱਦਾਂ ਗਾਉਣ ਗਾਉਂਦਾ ਵੀ ਸਾਡੀ ਗੱਲਾਂ ਦਾ, ਜਿਹਨਾਂ ਨੇ ਹੁਣ 313 ਕਰਨੇ, 113 ਕਰਨੇ ਹੈ ਨਾ, ਉਹ ਵੀ ਟਾਈਮ ਲੱਗ ਗਿਆ ਆਉਣ ਵਾਲਾ।
0: ਕੱਲ ਵਾਲਾ ਮੇਰੇ ਵਾਲਾ ਡਾਇਲੋਗ ਬੋਲਦੇ ਹੋ ਫਿਰ ਤੁਸੀਂ ਠੱਗੀਆਂ, ਠੱਗੀ ਟੋਲਾ ਬਸ ਸਭ। ਕੋਈ ਮੈਂ ਤਾਂ ਅੱਗੇ ਕਹਿੰਦਾ ਸਾਡੇ ਪੈਰਾਂ ਥੱਲੇ ਬਟੇਰਾ ਆਉਂਦਾ ਹੀ ਨੀ, ਰਗੜਨਾ ਸੀ ਵੀ ਇਹ ਜਦੋਂ ਆ ਗਿਆ
7: ਜੀਤ ਭਾਜੀ। ਮੈਂ ਕੱਲ ਕਿਸੇ ਦੀ ਗੱਲ ਸੁਣਦਾ ਸੀਗਾ ਜਦੋਂ ਨਾ ਤੁਹਾਨੂੰ ਬਾਕੀ ਸਾਹਿਬ ਕਹਿੰਦੇ ਵੀ ਇੰਨਾ ਸੱਚ ਨਾ ਬੋਲ ਵੀ ਚਾਰ ਬੰਦੇ ਇਕੱਠੇ ਸੁਣੇ, ਕੱਲ ਮੈਂ ਇੱਕ ਬੰਦੇ ਦਾ ਉਲਟ ਸੁਣਿਆ, ਉਹ ਕਹਿੰਦਾ ਇੰਨਾ ਕੁ ਸੱਚ ਬੋਲ ਤੂੰ ਕੱਲਾ ਰਹਿ ਜਾਵੇ।
0: ਹਾਂ
7: ਤੇ ਆਉਣ ਵੀ ਉਹ ਬੰਦੇ ਜਿਹੜੇ ਬੰਦੇ ਆ ਤੈਨੂੰ ਚੱਕਣ ਵਾਸਤੇ,
0: ਸਹੀ ਗੱਲ,
7: ਉਦਾਂ ਤਾਂ ਬਹੁਤ ਭੇਡਾਂ ਕੱਢੀਆਂ ਹੋਈਆਂ ਜੀ, ਬੰਦੇ ਆਉਣ ਜੇ ਤੈਨੂੰ ਤੇਰੇ ਨਾਲ ਖੜਨ ਵਾਲੇ ਜਿਹੜੇ ਆ, ਸਮਝੇ ਮੇਰੀ ਗੱਲ ਬਾਈ ਜੀ? ਤੁਸੀਂ ਦੋ ਚਾਰ ਜਾਣੇ ਆ ਜੇ ਸਾਡੀ ਕੋਈ ਬੋਲਦੇ ਆ ਮੁੜ ਕੇ ਕੋਈ ਨੀ ਬੋਲਦਾ, ਆਪਣੇ ਵੀ ਇੱਥੇ ਰਹਿ ਕੇ ਸਰੋਤੇ ਦੂਜੇ ਇੱਥੇ ਫਿਰ ਅੱਧਾ ਘੰਟਾ ਕੱਢ ਲੈਂਦੇ ਆਪਾਂ ਭਾਂਬੜ ਬੋਸ ਆ ਜਾ ਕੀ ਕਹਿੰਦੇ ਹੁੰਦੇ ਆ ਗੁਬਾਲਾ ਜਿਹਾ ਹਨਾ, ਮੁੜ ਕੇ ਦੂਜੇ ਬੰਨੇ ਜਾ ਕੇ ਇਹ ਵੀ ਨੀ ਬੋਲਦੇ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
7: ਆ ਘੰਟਾ ਕੀ ਆਪਣਾ ਬਸ।
0: ਥੈਂਕ ਯੂ, ਲਵ ਯੂ,
7: ਓਕੇ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ, ਬਿਲਕੁਲ ਜੀ, ਗੱਲ ਇਹ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਨ
8: ਸਤਿ ਸ਼੍ਰੀ ਅਕਾਲ ਜੀ,
0: ਜੀ ਆਨ
8: ਹਾਂਜੀ। ਪਹਿਲਾਂ ਤਾਂ ਮੈਂ ਜੀ ਆਪਣੇ ਭੁਪਿੰਦਰ ਜਿਹਨਾਂ ਦੇ ਵਿਚਾਰ ਨਾ ਜੀ ਉਹਨਾਂ ਤੇ ਜੀ ਨੇ, ਉਹਨਾਂ ਦੀ ਕਦਰ ਕਰਦਾ ਜੀ, ਬਹੁਤ ਸੋਹਣਾ ਬੋਲਦਿਆ ਜੀ, ਪਿੱਛਾ ਪਿੱਛੇ ਹਾਸੇ ਦੀ ਗੱਲ ਕਰਨ ਦੇ ਜੀ,
0: ਬਿਲਕੁਲ।
8: ਬਾਕੀ ਜੀ ਆਪਾਂ ਜੀ ਹੁਣ ਇੱਥੇ ਗੱਲਾਂ ਕਰਕੇ ਚਲੇ ਜਾਣਾ ਜੀ, ਇੱਥੇ ਇਹਦਾ ਕੋਈ ਹੱਲ ਕੋਈ ਦੱਸੋ ਦੇਣਾ, ਕੋਈ ਹੱਲ ਕੋਈ ਹੋਵੇ ਦੱਸੋ
0: ਹੱਲ। ਤੁਸੀਂ ਲੋਕ ਸਾਰੇ ਜਿਹੜੇ ਸੁਣਦੇ ਹੋ ਆਪਾਂ ਗੱਲਾਂ ਕਰ ਰਹੀਆਂ, ਉਹਨਾਂ ਨੇ ਜਿਹਨਾਂ ਨੇ ਵੋਟ ਪਾਉਣੀ ਉਹਨਾਂ ਦੇ ਕੰਨਾਂ 'ਚ ਗੱਲ ਪਹੁੰਚਣੀ ਚਾਹੀਦੀ ਆ।
8: ਨਾ ਭਾਜੀ ਤੁਸੀਂ ਨਵੇਂ ਜਿਹੜਾ ਭੁਪਿੰਦਰ ਨੇ ਕਿਹਾ ਜੀ ਵੀ ਨਵੇਂ ਆਉਣ ਗਏ ਉਹ ਜਿਹੜੀਆਂ ਮੱਖੀਆਂ ਪਹਿਲਾਂ ਚੂਸੀਆਂ ਖੂਨ, ਉਹਨਾਂ ਨੂੰ ਚੂਸੀ ਜਾਣਦੇ ਆ, ਉਹ ਨਵੀਆਂ ਉਹ ਹੋਰ ਹੋਰ ਚੂਸਣਗੇ ਜੀ ਫਿਰ।
0: ਨਹੀਂ ਦੇਖੋ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਨਾ, ਜੇ ਨਵੇਂ ਚੂਸਣਗੇ ਕੋਈ ਉਹਨਾਂ ਤੋਂ ਵਾਅਦਾ ਲੈ ਲਓ।
8: ਚਲੋ ਦੱਸੋ ਤੁਸੀਂ ਵਿਚਾਰ ਦੱਸੋ ਕੀ ਕਰੋਗੇ ਤੁਸੀਂ?
0: ਨਹੀਂ ਉਹ ਤਾਂ ਹੁਣ ਕੈਂਡੀਡੇਟ ਹੀ ਦੱਸ ਸਕਦਾ ਨਾ, ਆਪਾਂ ਕੀ ਉਹਨਾਂ ਨੂੰ ਕਹਿ ਸਕਦੇ?
8: ਉਹ ਕਹਿ ਦੇਣਗੇ ਅਸੀਂ ਜੀ ਟੈਕਸ ਘਟਾ ਦੇਵਾਂਗੇ।
0: ਉਹ ਤਾਂ ਮੈਂ ਤਾਂ ਪਹਿਲੇ ਕਹਿ ਕੇ ਹਟਿਆ ਵੀ ਉਹ ਪੁਰਾਣਿਆਂ ਨੇ ਵੀ ਕਿਹਾ ਹੀ ਹੋਊਗਾ ਨਾ ਜਦੋਂ ਪਹਿਲੀ ਵਾਰ ਆਏ।
8: ਹਾਂਜੀ ਹਾਂਜੀ, ਉਹ ਕਹਿ ਦੇਣਗੇ ਤੁਹਾਡੇ ਟੈਕਸ ਘਟਾ ਦੇਵਾਂਗੇ ਜੀ।
0: ਉਹਦੇ ਕਿੰਨਾ ਹਿੱਸਾ ਕਿੰਨੇ ਕਿੰਨੇ ਲੋਕਾਂ ਦਾ
8: ਹਨਾ,
0: ਜਾਂ ਕਿੱਥੇ ਕਿੱਥੇ ਜਾਂਦੇ ਆ, ਹੁਣ ਤਿੰਨ ਚਾਰ ਜਾਣੇ ਦੇ ਨਾਮ ਆਏ ਨੇ ਦੇਖ ਲਓ ਹਨਾ, ਜਾਂ ਜੋ ਵੀ, ਚਲੋ ਪੈਟਰਨ ਵੱਖਰਾ, ਪਰ ਫੇਰ ਵੀ ਕੁਛ ਤਾਂ ਬਦਲ ਕਰਨਾ ਹੀ ਪਊਗਾ ਨਾ, ਐ ਤਾਂ ਫਿਰ ਇਹਨਾਂ ਦੇ ਹੱਥ ਕਮਾਂਡ ਦੇ ਦੋ ਆਪ ਸੌ ਜਾਓ।
8: ਦੇਖੋ ਜੀ ਡੈਮੋਕਰੇਸੀ ਜਿਹੜੀ ਨਾ ਜੀ, ਇਹਦੇ ਚ ਇਹੀ ਕੁਛ ਹੋਣਾ ਜੀ, ਜੋ ਮੇਰੇ ਖਿਆਲ ਚ
9: ਸਿੰਪਲ ਜਿਹਾ ਕੰਮ ਆ। ਜਦੋਂ ਵੀ ਕੋਈ ਵੋਟਾਂ ਹੁੰਦੀਆਂ ਨੇ ਨਾ, ਇਹਨਾਂ ਨੂੰ ਕਹਿ ਚਾਰ ਪੰਜ ਚੀਜ਼ਾਂ ਤੁਸੀਂ ਘਟਾਉਣੀਆਂ ਤਾਂ ਹੈ ਨੀ, ਤੁਹਾਡੇ ਬਿੱਲ ਜਿਹੜੇ ਰੈਗੂਲਰ ਬਿੱਲ ਨੇ ਆਪਣਾ, ਕੋਈ ਹੈਡਰੋ ਦਾ ਹੋਇਆ, ਯੂਟੈਲਿਟੀ ਦਾ ਹੋਇਆ, ਇੰਸ਼ੋਰੈਂਸ ਹੋਈ, ਇਹਨੂੰ ਇੱਥੇ ਹੀ ਰੱਖੋ, ਵੀ ਇੰਨਾ ਹੋਊਗਾ ਜੀ, ਵਧੂਗਾ ਨੀ ਅਗਲੇ ਤਿੰਨ ਪੰਜ।
0: ਬਿਲਕੁਲ ਬਿਲਕੁਲ,
9: ਇੱਕ ਕੰਮ ਹੋਰ ਕਰ ਲਓ। ਦੂਜਾ ਕੁਐਸਚਨ ਇਹ ਕਰੋ ਬਈ, ਸਾਨੂੰ ਅਸੀਂ ਘਰ ਖਰੀਦਦੇ ਹਾਂ ਤਿੰਨ ਛੇ ਹਰੇਕ ਬੰਦਾ, ਹੁਣ ਤੁਸੀਂ ਕਹਿਣਾ ਕਿਵੇਂ, ਇੱਕ ਬੈਂਕ ਲਈ, ਇੱਕ ਆਪਦੇ ਲਈ, ਇੱਕ ਗੌਰਮੈਂਟ ਦੇ, ਇੱਕ ਗੌਰਮੈਂਟ ਦੇ ਟੈਕਸ ਲਈ। ਜਾਂ ਤੁਸੀਂ ਘਰ ਖਰੀਦ ਰਹੇ ਹੋ, ਲੈਂਡ ਟ੍ਰਾਂਸਫਰ, ਦੇਸਾਂ ਦੇਸ ਵਕੀਲ ਦੀ ਫੀਸ ਜੀ, ਆ ਕਮਿਸ਼ਨ ਹੋ ਗਿਆ, ਫਲਾਣਾ ਹੋ ਗਿਆ, ਏਜੰਟ ਦਾ, ਇਹਨੂੰ ਖਤਮ ਕਰੋ, ਪਹਿਲਾਂ ਹੀ ਲੈ ਲਓ ਜਿਹੜਾ ਪੰਜ ਸੱਤ ਹਜ਼ਾਰ ਦਸ ਵੀਹ ਹਜ਼ਾਰ ਲੈਣਾ, ਕੋਈ ਟੈਕਸ ਨੀ ਫਾਰ ਐਵਰ, ਤੁਹਾਡੀ ਮੋਰਗੇਜ ਵੀ ਪੇਡ ਹੋ ਜਾਂਦੀ ਆ, ਤੁਸੀਂ ਫੇਰ ਟੈਕਸ ਪੇ ਕਰ ਜਾਂਦੇ
0: ਹੋ। ਯੂਐਸਏ ਚ ਇਦਾਂ ਹੀ ਆ, ਯੂਐਸਏ ਚ ਸੱਚੀ ਇਦਾਂ ਹੀ ਆ, ਉੱਥੇ ਇੱਕ ਵਾਰ ਬਸ ਤੁਹਾਡਾ ਰੇਟ ਲੱਗ ਜਾਣਾ, ਇੱਕ ਵਾਰ ਫਲਾਣਾ ਧਮਕਾਨਾ, ਖਾਸਾ ਕੁਛ ਉੱਥੇ ਫਰਕ ਆ, ਇੱਥੇ ਤਾਂ ਹਰ ਚਾਰ ਪੰਜ ਸਾਲ ਬਾਅਦ ਆਪਾਂ ਨੂੰ ਉਹ ਦੇਣੇ ਪੈਂਦੇ ਆ।
9: ਅੱਛਾ, ਮੁੜ ਕੇ ਪ੍ਰੋਪਰਟੀ ਟੈਕਸ ਹੈ ਨੀ ਉੱਥੇ?
0: ਬਹੁਤ ਘੱਟ, ਬਹੁਤ ਘੱਟ, ਆ ਸਾਲ ਵਾਲਾ ਕੰਮ ਨੇ ਵੀ ਸਾਲ ਬਾਅਦ ਵਧਣਾ ਜਾਂ ਫਲਾਣਾ ਧਮਕਾਨਾ, ਇੱਕ ਵਾਰ ਉਹ ਕਹਿੰਦੇ ਲੱਗ ਜਾਂਦੇ।
9: ਨਹੀਂ ਵਧਣਾ ਕਰਨਾ ਵੀ ਇੱਕ ਪਾਸੇ ਜੀ, ਜਨਵਾ ਸਾਹਿਬ ਹੋਣਾ ਹੀ ਨੀ ਚਾਹੀਦਾ, ਐਵੇਂ ਡਰਾਮਾ ਰੱਖਿਆ ਹੋਇਆ ਸਾਡਾ ਬਿਨਾਂ ਮਤਲਬ ਤੋਂ। ਠੀਕ ਆ ਬਾਕੀ, ਥੈਂਕ ਯੂ ਜੀ,
0: ਥੈਂਕ ਯੂ, ਥੈਂਕ ਯੂ। 3515 ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
10: ਹਾਂਜੀ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਕਿੱਧਰ?
10: ਇਲੈਕਸ਼ਨ ਆ ਰਹੀ ਹੈ ਜੀ, ਰੌਲਾ ਇਹ ਹੈ ਵੀ ਜਿਹੜੇ ਬੰਦੇ ਹੁਣ ਮੋਸਟਲੀ ਖੜੇ ਹੋ ਰਹੇ ਆ, ਇਹਨਾਂ ਨੇ ਆਪਦਾ ਦੱਸਣ ਪਹਿਲਾਂ ਕੀ ਵਰਕ ਕੀਤਾ ਜੀ, ਸਿਟੀ ਲਈ ਜਾਂ ਕਮਿਊਨਿਟੀ ਲਈ, ਇਹ ਵੀ ਬੜਾ ਦੱਸਿਆ।
0: ਪਰ ਰੌਲਾ ਇਹ ਆ ਵੀ ਪੁੱਛੇ ਕੌਣ, ਹੁਣ ਜਿਵੇਂ ਗਿੱਲ ਇਹ ਭਾਜੀ ਹੁਣੇ ਸੀਗੇ, ਉਹਨਾਂ ਦੀ ਆਈਡੀ, ਉਹ ਮੈਨੂੰ ਪੁੱਛੀ ਜਾਂਦਾ ਵੀ ਬਦਲ ਕੀ ਆ, ਮੈਂ ਇਹੀ ਤਾਂ ਕੁਐਸਚਨ ਆ ਵੀ ਬਦਲ ਆਪਾਂ ਸਾਰੇ ਲੱਭੋ ਨਾ ਇਹਦਾ, ਆ ਗੱਲਾਂ ਤਾਂ ਹੀ ਤਾਂ ਕਰ ਰਹੇ, ਹੁਣ ਦੇਖੋ 45-47 ਮਿੰਟ ਹੋ ਗਏ, ਇੱਕ ਜਣਾ ਮੈਂ ਹੀ ਥੋੜੀ ਦੱਸ ਸਕਦਾ ਬਦਲ ਕੀ ਆ।
10: ਨਹੀਂ ਨਹੀਂ ਜੰਜੂਆ ਸਾਹਿਬ, ਉਹੀ ਗੱਲ ਕਰਦੇ ਆ ਨਾ, ਹੁਣ ਮੇਰੇ ਏਰੀਏ ਚ ਇੱਕ ਜੈਂਟਲਮੈਨ ਖੜਾ ਹੋਇਆ, ਉਹ ਆਏ ਸਾਲ ਹੀ ਜਿਹੜੀ ਮੌਕੇ ਦੇ ਜਿਹੜੀ ਸਾਇਆ ਮਾਰ ਨੂੰ ਫਿਰਦਾ ਹੁੰਦਾ ਤੇ ਐਰਕੀ ਜੀਆਂ ਜਾਂ ਕਰਕੇ ਉਹ ਖੜਾ ਹੋਇਆ, ਮੈਨੂੰ ਅਪਰੋਚ ਆਈ, ਗਾਹ ਨੀ ਗਾਹ, ਜਾਂ ਤੇਰੇ ਘਰੇ ਆਉਣਾ ਕਾਹਦੇ ਵਾਸਤੇ ਯਾਰ, ਆਏ ਆਏ। ਮੈਂ ਕਿਹਾ ਯਾਰ ਪਹਿਲਾਂ ਤਾਂ ਇਹ ਹੈ ਵੀ ਹੁਣ ਤੱਕ ਜਾਣਦਾ ਮੈਨੂੰ ਲੌਂਗ ਟਾਈਮ ਤੋਂ ਮੈਨੂੰ ਜਾਣਦਾ ਵੀ ਇਹਨੇ ਕਮਿਊਨਿਟੀ ਦੇ ਲਈ ਕੀ ਕੰਮ ਕੀਤਾ ਮੈਨੂੰ ਪਹਿਲਾਂ ਤਾਂ ਉਹ ਜਵਾਬ ਦਵਾ ਦਿਓ ਜਾਂ ਕੋਈ ਸੀਨੀਅਰ ਲਈ ਜਾਂ ਕੋਈ ਸਾਡੇ ਪਾਰਕਾਂ ਦੇ ਵਿੱਚ ਨਿੱਕੇ ਨਿੱਕੇ ਪ੍ਰੋਗਰਾਮ ਹੁੰਦੇ ਆ ਜਾਂ ਕੋਈ ਸਿਟੀ ਦੇ ਵਿੱਚ ਤੁਹਾਡੇ ਅਰਗੇ ਜਾਂ ਕੋਈ ਚਾਰ ਸੱਜਣ ਕਿਤੇ ਇਕੱਠ ਕਰਦੇ ਕਿਤੇ ਗਿਆ ਜੇ ਗਿਆ ਤਾਂ ਮੈਨੂੰ ਉਹਦੀ ਕੋਈ ਫੋਟੋ ਫੋਟੋ ਪਾ ਦਿਓ ਫਿਰ ਆਪਾਂ ਗੱਲ ਕਰ ਲਾਂਗੇ ਜਦੋਂ ਯਾਰ ਆਹ ਮੌਕੇ ਤੇ ਹੁਣ ਆ ਕੇ ਉਹ ਨਹੀਂ ਬਾਈ ਆਪਣਾ ਬੰਦਾ ਹੀ ਆਪਣਾ ਭਾਈਚਾਰਾ ਮੈਂ ਕਿਹਾ ਯਾਰ ਮੈਥੋਂ ਨਹੀਂ ਇਹ ਕੰਮ ਹੋਣਾ
0: ਬਿਲਕੁਲ
10: ਠੀਕ ਹੈ ਫਿਰ ਦੂਸਰੀ ਆ ਜਿਵੇਂ ਬਾਈ ਜੀ ਕਹਿੰਦੇ ਸੀਗੇ ਕੁਛ ਬੰਦੇ ਸੱਚਾਈ ਤੇ ਦਾ ਖੜਦਾ ਸੱਚਾਈ ਦੇ ਨਾਲ ਇੱਕ ਫੂਕ ਅਸੀਂ ਤੁਹਾਨੂੰ ਜਾਂ ਕਿਸੇ ਹੋਰ ਬੰਦੇ ਨੂੰ ਦੇ ਦਿਆਂਗੇ ਅਸੀਂ ਆਪ ਕੱਲ ਨੂੰ ਤੁਸੀਂ ਲੈ ਇੱਥੇ ਇਕੱਠ ਕਰਕੇ ਦੇਖ ਲਓ ਸਿਟੀ ਚ ਨਾ ਪ੍ਰੀਤ ਹੋਊਗਾ ਨਾ ਕਿਤੇ ਪ੍ਰੀਤ ਵੇਖਿਆ ਹੋਊਗਾ ਇੱਥੇ ਪ੍ਰੀਤ ਰੇਡੀਓ ਤੇ ਬਹੁਤ ਬੋਲ ਜੂਗਾ ਨਾ ਪ੍ਰੀਤ ਨੇ ਕਿਤੇ ਕੋਈ ਸਿਟੀ ਨੂੰ ਈਮੇਲ ਕੀਤੀ ਹੋਣੀ ਹੈ ਨਹੀਂ ਵੀ ਜਾਂਦਾ ਮੈਂ ਈਮੇਲ ਹੀ ਕਰਦੇ
0: ਆ ਡਾਕਟਰ ਆਜ਼ਾਦ ਹੋਣੀ ਕਿੰਨਾ ਉੱਥੇ ਇਕੱਠ ਕਰਦੇ ਹੁੰਦੇ ਸੀ ਪ੍ਰੇਮ ਹੋਣੀ ਸਾਰੇ 15-20-25-30 ਬੰਦੇ ਮਸਾਂ ਹੁੰਦੇ ਸੀ
10: ਉਹੀ ਉਹੀ ਮੇਰੇ ਦਿਮਾਗ 'ਚ ਗੱਲ ਘੁੰਮ ਰਹੀ ਹੈ ਨਾ ਵੀ ਇੱਥੇ ਰੇਡੀਓ ਤੇ ਮੈਂ ਵੀ ਸੁਣਦਾ ਰਿਹਾ
0: ਬਿਲਕੁਲ
10: ਉਹ ਟਾਈਮ ਕੱਢ ਕੇ ਜਾਂਦੇ ਰਹੇ ਪ੍ਰੀਤ ਤੱਕ ਤੇ ਗਿਆ ਨੀ ਪ੍ਰੀਤ ਦੀਆਂ ਮਜਬੂਰੀਆਂ ਹੀ ਇੰਨੀਆਂ ਬਣ ਗਈਆਂ ਸਾਨੂੰ ਗੌਰਮੈਂਟ ਨੇ ਜਹਾਜ਼ ਹੀ ਇਹਨਾਂ ਦਿੱਤਾ ਸਾਡਾ ਪੇ ਸਕੇਲ ਉਹੀ ਹੈ ਜਿਹੜਾ ਕੌਫੀ ਦਾ ਕੱਪ ਡਾਲਰ ਦਾ ਹੁੰਦਾ ਸੀ ਅੱਜ $2.5 ਦਾ
0: $2.5
10: ਠੀਕ ਹੈ ਤੇ ਕੀ ਕਰਾਂਗੇ ਅਸੀਂ
0: ਕੋਈ ਸ਼ੱਕ ਨੀ ਕੋਈ
10: ਸਾਨੂੰ ਮਜਬੂਰੀ ਨੇ ਕਰਤਾ ਰੌਲਾ ਇਹ ਚੀਜ਼ ਹੈ ਵੀ ਜਿਹੜਾ ਬੰਦਾ ਸੱਚ ਤੇ ਖੜਦਾ ਵੀ ਹੈ ਭੋਰੀ ਕਿਤੇ ਵੀ ਹੈ ਇੰਡੀਆ ਲਾ ਲਓ ਭੋਰੀ ਇੱਥੇ ਲਾ ਲਓ ਉਹਨੇ ਖੜਦੇ ਕਿੰਨੇ ਕੁ ਬੰਦੇ ਹੈ ਫੂਕ ਦੇ ਕੇ ਮੇਰੇ ਅੱਗੇ ਮਰਵਾ ਕੇ ਪਾਸੇ ਤੁਰਦੇ
0: ਬਣਦੇ
10: ਉਸ ਕਰਕੇ ਵੀ ਆਪਾਂ ਰੇਡੀਓ ਤੇ ਬੋਲਣ ਦੇ ਨਾਲ ਨਾਲ ਜਿੰਨਾ ਚ ਵਿੱਚ ਮੈਂ ਆਪਣੇ ਆਪ ਨੂੰ ਮੂਹਰੇ ਰੱਖਦਾ ਹਾਂ ਵੀ ਆਹ ਜਿੰਨੇ ਪ੍ਰੋਗਰਾਮ ਸਿਟੀ ਚ ਸਾਲ ਦੋ ਸਾਲ ਚ ਕਿਤੇ ਹੋਇਆ ਮੈਥੋਂ ਤਾਂ ਟਾਈਮ ਨਿਕਲਿਆ ਨੀ ਪਰ ਜੇ ਇੱਥੇ ਆ ਕੇ ਮੈਂ ਸੁਝਾਉਤੀਆਂ ਦੇਵਾਂ ਸੁਝਾਉਤੀਆਂ ਨਾਲ ਕੋਈ ਨਾ ਕੋਈ ਮੈਂ ਐਕਟਿਵਿਟ ਹੋਵਾਂ ਜਾਂ ਕੋਈ ਈਮੇਲ ਕਰਾਂ ਜਾਂ ਕਿਸੇ ਨੂੰ ਕੁਛ
0: ਮੱਕੀ ਲੱਗ ਗਈ ਕਾਰ ਵੱਜ ਗਈ ਓਪਨਰ ਲਗਾਉਣਾ ਚਾਹੁੰਦੇ ਹੋ ਤੁਸੀਂ ਤਾਂ ਭਾਈ ਸੰਪਰਕ ਕਰਿਓ ਕਿੰਨਾ ਨੰਬਰ ਆ 647-470-1242 647-470-1245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਪਰਮਿੰਦਰ ਜੀ ਆਪਣੇ ਨਾਲ ਜੁੜੇ ਦੋ ਕਾਲਾਂ ਨੇ ਸਿਰਫ ਲਾਸਟ ਬਸ 3645 ਜੀ ਸਤਿ ਸ਼੍ਰੀ ਅਕਾਲ ਜੀ ਆਨੂੰ
11: ਹਾਂਜੀ ਜੰਜੀਆ ਸਾਹਿਬ ਦੇਖੋ ਲੋਕਾਂ ਦਾ ਧੂੰਆਂ ਨਿਕਲਿਆ ਪਿਆ ਇਸ ਵੇਲੇ ਹਾਂਜੀ ਫਾਈਨੈਂਸ਼ਲੀ ਇੰਨੇ ਹਾਲਾਤ ਖਰਾਬ ਆ ਤੇ ਇਹ ਗਵਰਨਮੈਂਟ ਕੋਲ ਗਰੋਸਰੀ ਵਾਲਿਆਂ ਨੂੰ ਨੀ ਕਹਿ ਸਕਦੀ ਸਟੋਰਾਂ ਵਾਲਿਆਂ ਨੂੰ ਵੀ ਤੁਸੀਂ ਇੰਨਾ ਤੁਸੀਂ ਉੱਥੇ ਜਾਓ ਤੁਹਾਡੇ ਕੋਲ ਫਿਰ ਦੇਖੋ ਤੁਸੀਂ ਇਹ ਆ ਜਿਹੜੀ ਮੌਰਗੇਜ ਦਾ ਇਹ 60 ਸਾਲ ਦਾ ਕਰ ਦੇਣ ਇਹ ਲੋਕ ਆਪੇ ਸੌਖੇ ਹੋ ਜਾਣ ਇਹ ਕਰ ਸਕਦੇ ਪਰ ਜਿੱਦਾਂ ਹੁਣ ਆਪਾਂ ਨਵੇਂ ਬੰਦੇ ਨੂੰ ਮੌਕਾ ਜ਼ਰੂਰ ਦੇ ਜੇ 7-5 ਜੋਰ ਜਾਂ ਹੋਰ ਕਈ ਬੰਦੇ ਹੈਗੇ ਆ ਜਿਹੜੇ ਗੱਲ ਕਰ ਸਕਦੇ ਕੰਮ ਕਰ ਸਕਦੇ ਆ ਇਹਨਾਂ ਨੇ ਤੇ ਕਿਸੇ ਨੇ ਕੁਛ ਨੀ ਕਰਨਾ ਆਹ ਜਿਹੜੇ ਪੈਟਰਿਕ ਬਰਾਊਨ ਐਰਾ ਵਗੈਰਾ ਝੂਠ ਬੋਲੀ ਜਾਂਦੇ ਤਾਂ ਹਾਂਜੀ ਫਿਰ ਬਾਕੀ ਮੈਂ ਪਨੇਸਰ ਸਾਹਿਬ ਨੂੰ ਜ਼ਰੂਰ ਕਹੂੰਗਾ ਇਹ ਗੱਲ ਵੀ ਦੇਖੋ ਹੁਣ ਮੈਂ ਜੰਜੂਆ ਸਾਹਿਬ ਨੂੰ ਲਾਈਕ ਕਰਦਾ ਜੇ ਕੋਈ ਜੰਜੂਆ ਸਾਹਿਬ ਦੇ ਖਿਲਾਫ਼ ਬੋਲੇ ਮੇਰਾ ਦੁੱਖ ਤਾਂ ਮੈਨੂੰ ਹੋਣਾ ਹੀ ਆ ਪਰ ਇੱਕ ਬੰਦੇ ਨੂੰ ਨੀ ਟਾਰਗੇਟ ਕਰਨਾ ਚਾਹੀਦਾ ਹਮੇਸ਼ਾ ਇੱਕ ਰੇਡੀਓ ਤੇ ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕਰਦੇ ਇਹ ਵੀ ਗਲਤ ਵਾ ਜਿਹੜਾ ਸਾਹਮਣਾ ਕਰਨਾ ਚਾਹੀਦਾ ਬਾਕੀ ਬੰਦੇ ਲੱਭ ਸਕਦੇ ਆ ਬੰਦਿਆਂ ਨੂੰ ਅਸੀਂ ਨਵਿਆਂ ਨੂੰ ਲੈ ਸਕਦੇ ਹਾਂ ਇਹਦੇ ਵਿੱਚ ਕਹਿੰਦੇ ਇਹੀ ਆਸ ਵਾ ਜੀ ਹੋਰ ਜੇ ਤੁਸੀਂ ਇਹਨੇ ਇਹਨਾਂ ਨੂੰ ਰੱਖੇ ਇਹਨਾਂ ਨੇ ਤਵੀ ਚੰਦ ਚਾੜੀਆਂ ਨੇ ਬਦਲਾਅ ਹੋ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ
0: ਬਿਲਕੁਲ
11: ਪਰ ਤੁਸੀਂ ਤੋੜੋ ਬੰਦਿਆਂ ਨੂੰ ਵਿੱਚੋਂ ਉਹਨਾਂ ਨੂੰ ਹਾਂ ਜਾਂ ਵਾਧੇ ਉਹਨਾਂ ਨੂੰ ਲਾਓ ਉਹਨਾਂ ਤੇ ਹਾਂ ਤੂੰ ਦੱਸ ਵੀ ਤੂੰ ਘਟਾਊਂਗਾ ਵੀ ਆਪਣਾ ਟੈਕਸ ਘਟਾਊਂਗਾ ਤੁਸੀਂ ਉਹਨਾਂ ਤੋਂ ਲਾਓ ਵਾਧੇ ਉਹ ਕਰੂਗੇ ਵੀ ਬਿਰਦੇ ਵਿੱਚ ਹੈਗੇ ਕੋਈ ਨਾ ਕੋਈ ਤਾਂ ਬੰਦਾ ਵਿੱਚ ਹੈਗਾ ਹੁਣ ਯੂਰਪ ਦੇ ਬੰਦੇ ਇੰਨੇ ਕਿਉਂ ਯੂਰਪ ਦੇ ਵਿੱਚ ਕਿਉਂ ਇੰਨਾ ਸਾਰਾ ਕੁਛ ਉਹਨਾਂ ਨੂੰ ਸਹੂਲਤਾਂ ਬਹੁਤ ਵਾ ਅਮਰੀਕਾ ਸਹੂਲਤਾਂ ਬਹੁਤ ਕੈਨੇਡਾ ਤਾਂ ਟੈਕਸਾਂ ਨੇ ਮਾਰ ਓਕੇ ਜੀ ਥੈਂਕ ਯੂ
0: ਭਾਈ ਥੈਂਕ ਯੂ ਸ਼ਸ਼ੀਪਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨੂੰ
12: ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ
0: ਬਹੁਤ ਵਧੀਆ ਜੀ
12: ਭਾਈ ਬਦਲਾਵ ਆਪਾਂ ਹੀ ਕਰ ਸਕਦੇ ਹਾਂ ਇਹਨਾਂ ਚ
0: ਓਕੇ ਕਿਵੇਂ
12: ਭਾਜੀ ਪਹਿਲੀ ਗੱਲ ਤਾਂ ਇਹਨਾਂ ਨੂੰ ਤੁਸੀਂ ਆਪਾਂ ਹਜੇ ਆ ਪਾਰਕਾਂ ਦੇ ਵਿੱਚ ਕੋਈ ਫੰਕਸ਼ਨ ਹੋ ਗਿਆ ਬੁਲਾ ਲਓ ਇਹਨਾਂ ਨੂੰ ਬਾਇਕਾਟ ਬਿਲਕੁਲ ਹੀ ਕਰ ਦੋ ਇੱਕ ਵਾਰੀ
0: ਹਾਂ
12: ਇਹਨਾਂ ਨੂੰ ਬੁਲਾਉਣਾ ਇਹਨਾਂ ਨੂੰ ਕਹਿੰਦਾ ਭਾਈ ਉੱਥੇ ਬੈਠ ਕੇ ਕੰਮ ਕਰੋ
0: ਹਾਂ
12: ਤੁਸੀਂ ਸਾਡੇ ਫੰਕਸ਼ਨਾਂ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਨਾ ਆਪਾਂ ਨੇ ਘਰੇ ਕੇਕਾਂ ਤੇ ਬੁਲਾਈਏ ਨਾ ਇਹਨਾਂ ਦੀਆਂ ਬਾਰਬੀਕਿਊ ਤੇ ਜਾਈਏ ਫਿਰ ਇਹਨਾਂ ਨੂੰ
0: ਮੈਂ ਤਾਂ ਇੱਕ ਹੈਰਾਨ ਆ ਉਹ ਬਜ਼ੁਰਗ ਨੇ ਆਪਣੇ ਸਾਰੇ ਚਲੋ ਆਪਾਂ ਵੀ ਕੱਲ ਉਸ ਸਥਿਤੀ 'ਚ ਜਾਣਾ ਆਪਣੇ ਵੀ ਘਰੇ ਬਜ਼ੁਰਗ ਨੇ ਉਹ ਐਦਾਂ ਛਿਲਡਾਂ ਚੱਕੀ ਫਿਰਦੇ ਹੁੰਦੇ ਆ ਇਹਨਾਂ ਲਈ ਸਿਟੀ ਵਾਲਿਆਂ ਲਈ ਵੀ ਪਤਾ ਨਹੀਂ ਉਹਨਾਂ ਨੇ ਸਾਨੂੰ ਕਿੱਡਾ ਕੁ ਵੱਡਾ ਚੈੱਕ ਦੇ ਜਾਣਾ ਨਾਲੇ ਉਹ ਬਜ਼ੁਰਗਾਂ ਦੀ ਮੈਨੂੰ ਲੱਗਦਾ 10-15% ਵਾਲਿਆਂ ਦੀ ਵੋਟ ਹੋਊ ਬਾਕੀ ਦੀ ਵੋਟ ਹੀ ਨਹੀਂ ਹੁੰਦੀ
12: ਹਾਂਜੀ ਇਹੀ ਤਾਂ ਗੱਲ ਹੈਗੀ ਆ ਉਹ ਆਪਾਂ ਪਿੱਛੇ ਕਰਦੇ ਆਏ ਆ ਉਹੀ ਇੱਥੇ
0: ਚਮਚਾਗਿਰੀ
12: ਦੇ ਮਗਰ ਆ ਇਹਨਾਂ ਨੂੰ ਇੱਕ ਸਾਲ ਜਦੋਂ ਬਣ ਗਏ ਇਹਨਾਂ ਨੂੰ ਹੁਣ ਵੀ ਤੁਸੀਂ ਆਉਂਦੇ ਨਾ ਤੁਹਾਡੇ ਦਰ ਤੇ
0: ਦੁਸ਼ਮਣ ਵੀ ਹੋ ਸਕਦਾ, ਨਹੀਂ ਐਡ ਦੇਣੀ ਨਾ ਦੋ ਰੇਡੀਓ ਤੇ, ਓਹਦਾ ਨਾਂ ਬੋਲਿਆ ਜਾਊਗਾ ਜਿਹੜਾ ਸਾਨੂੰ ਪੈਸੇ ਦਊਗਾ। ਸਿੱਧੀ ਜੀ ਗੱਲ
12: ਭਾਈ, ਘਰੇ ਆਂਦੇ ਆ ਇਹਨਾਂ ਨੂੰ ਚਾਰ ਸਵਾਲ ਪੁੱਛੋ ਭਾਈ, ਤੁਸੀਂ ਇੰਨੇ ਸਾਲਾਂ ਤੋਂ ਕੰਮ ਕਰਤਾ ਕੀਤਾ ਕੀ ਹੈ ਇਹ ਦੱਸੋ
0: 100%। ਨਹੀਂ ਤਾਂ
12: ਤੁਸੀਂ ਆਹ ਕੀ ਕੀਤਾ, ਇਹ ਕੀ ਤੁਸੀਂ ਰੱਖੋ ਉਹ ਜੀ ਅੱਜ ਸੋਕਰ ਸੈਂਟਰ ਜਿੰਨੇ ਖੜੇ ਹੋ ਸਾਰਿਆਂ ਨੇ ਸੋਕਰ ਸੈਂਟਰ ਪਹੁੰਚੋ, ਡਿਬੇਟ ਕਰੋ, ਸਾਨੂੰ ਦੱਸੋ ਵੀ ਤੁਸੀਂ ਕਰੋਗੇ।
0: ਮੈਂ ਕਹਿੰਦਾ 5-7 ਜਣਿਆਂ ਦੀ ਡਿਬੇਟ ਆਪਾਂ ਹੀ ਰੱਖ ਲਿਆ ਕਰੀਏ ਕਿਸੇ ਦਿਨ ਪ੍ਰੋਗਰਾਮ ਦਿਨ ਚ ਬਣਾ ਕੇ।
12: ਹਾਂ ਪਬਲਿਕ ਬਿਠਾਓ,
0: ਪਬਲਿਕ ਬਿਠਾ ਕੇ ਪਾਰਕ ਪੂਰਕ ਚ ਕਿਤੇ ਵੀ ਇਕੱਠੇ ਕਰ ਲਓ ਇਹਨਾਂ ਨੂੰ ਸਾਰਿਆਂ ਨੂੰ,
12: ਨਹੀਂ ਉਹਨਾਂ ਦੇ ਸਾਹਮਣੇ ਬੈਠ ਕੇ ਤੁਸੀਂ ਕਬੂਲੋ।
0: ਮੈਂ ਕਹਿੰਦਾ ਹਲਕਾ ਬਾਈ ਜੀ ਕਰਦੇ ਆ, ਮੈਂ ਕਰਦਾ ਇੱਕ ਦੋ ਨਾ ਰਹੇ ਜਿਹੜੇ ਵਾਰਡ ਬਾਈ ਵਾਰਡ ਨਾ ਇਹਨਾਂ ਨੇ, ਕਰਦਾ ਕਿਸੇ ਦਿਨ ਸੰਪਰਕ ਸਾਰਿਆਂ ਨਾਲ। ਚਲੋ ਸੱਚੀ ਗੱਲ, ਥੈਂਕ ਯੂ ਸੋ ਮਚ, ਥੈਂਕ ਯੂ ਪਰਮਿੰਦਰ ਜੀ, ਨੰਗਿਆ ਸਤਿ ਸ਼੍ਰੀ ਅਕਾਲ ਜੀ। ਇਹਨੂੰ ਅੱਜ ਐਡਵਰਟਾਈਜ਼ਮੈਂਟਾਂ ਰਹਿ ਗਈਆਂ ਆਪਣੀਆਂ
13: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। 41-94 ਤੋਂ ਭਾਜੀ ਤੁਹਾਡੀ ਹਾਜ਼ਰੀ ਲੱਗੀ, ਮੈਨੂੰ ਪਤਾ ਨੀ ਵਿੱਚ ਤੁਸੀਂ ਕੀ ਲਿਖਿਆ।

0: ਕੋਲੇ ਤੇ ਆਖਰੀ ਐਪੀਸੋਡ ਚੱਲ ਪਿਆ, ਕੀ ਬਣ ਗਿਆ?
1: ਆਪਰੇਸ਼ਨ ਸਟਿੰਗ ਹੋ ਗਿਆ ਜੀ। ਪੰਜਾਬ ਕਾਂਗਰਸ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਭੁਪੇਸ਼ ਬਘੇਲ ਦੀਆਂ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ, ਚਾਹੇ ਉਹ ਚੰਨੀ ਧੜਾ ਹੋਵੇ, ਰਾਜਾ ਬੜਿੰਗ ਹੋਵੇ, ਪ੍ਰਤਾਪ ਬਾਜਵਾ ਹੋਵੇ, ਉਹਨਾਂ ਸਾਰੀਆਂ ਮੀਟਿੰਗਾਂ ਦੀ ਇੱਕ ਆਡੀਓ ਰਿਕਾਰਡਿੰਗ ਕੀਤੀ ਗਈ ਆ, ਔਰ ਉਹ ਆਡੀਓ ਰਿਕਾਰਡਿੰਗ ਇਸ ਵੇਲੇ ਪਹੁੰਚ ਗਈ ਆ ਦਿੱਲੀ, ਔਰ ਦਿੱਲੀ ਵਾਲਿਆਂ ਨੇ ਜਿਹੜੀ ਵਿੱਚ ਸੁਣਿਆ ਕਿ ਸਾਡੇ ਬਾਰੇ ਇਹ ਵਿਚਾਰ ਨੇ ਪੰਜਾਬ ਦੇ ਆਗੂਆਂ ਦੇ, ਇੱਕ ਦੂਜੇ ਬਾਰੇ ਇਹ ਵਿਚਾਰ ਨੇ, ਕਿੰਨਾ ਕੁ ਕਾਟੋ ਕਲੇਸ਼ ਆ ਉਹਨੂੰ ਰਾਹੁਲ ਗਾਂਧੀ ਸਮੇਤ ਸਾਰੇ ਮਲਕਾਰਜਨ ਖੜ ਗਏ।
0: ਹੈਲੋ ਹੈਲੋ, ਤੁਹਾਡੇ ਫੋਨ ਨੂੰ ਅੱਜ ਕੀ ਹੋ ਗਿਆ? ਚਲੋ ਮੈਂ ਦੁਬਾਰਾ ਜੋੜਦਾ ਉਹਨੂੰ, ਮੈਨੂੰ ਲੱਗਦਾ ਕਾਲ ਟੁੱਟ ਗਈ ਉਹਨਾਂ ਦੀ। ਕੈਨੇਡਾ ਸਰਕਾਰ ਨੇ 2026 ਲਈ ਮਾਪਿਆਂ ਅਤੇ ਦਾਦਾ ਦਾਦੀ ਦੀ PR ਸਪੋਂਸਰਸ਼ਿਪ ਦੀ ਨਵੀਆਂ ਅਰਜ਼ੀਆਂ ਲੈਣੀਆਂ 'ਤੇ ਰੋਕ ਲਗਾਤੀ ਹੈ ਭਾਈ। ਇਹ ਖਬਰ ਤੁਸੀਂ ਬਾਅਦ ਦੇ ਵਿੱਚ ਆਪਣੇ ਗਰੁੱਪ 'ਚ ਜਾ ਕੇ ਪੜ੍ਹ ਲਿਓ। ਓਨਟਾਰੀਓ ਸਰਕਾਰ ਦੇ 3 ਪ੍ਰੋਗਰੈਸਿਵ ਕੰਜ਼ਰਵੇਟਿਵ PC MPPs ਨੇ ਕੁਈਨਜ਼ ਪਾਰਕ ਤੋਂ ਗੱਡੀ ਰਾਹੀਂ ਆਉਣ ਜਾਣ ਦੀ ਦੂਰੀ ਰਹਿਣ ਦੇ ਬਾਵਜੂਦ ਟੋਰਾਂਟੋ ਦੇ ਹੋਟਲਾਂ ਵਿੱਚ ਠਹਿਰਨ ਲਈ ਓਨਟਾਰੀਓ ਦੇ ਟੈਕਸਦਾਤਾਵਾਂ ਤੋਂ $50,000 ਦਾ ਖਰਚਾ ਵਸੂਲਿਆ ਜੀ, ਜਿਹਦੇ 'ਚ ਹਰਦੀਪ ਸਿੰਘ ਗਰੇਵਾਲ, ਟਰਾਂਸਪੋਰਟ ਮੰਤਰੀ ਦੇ ਸਹਾਇਕ ਸੰਸਦੀ ਸਹਾਇਕ ਸਾਰਮੈਨ ਵਿਲੀਅਮਸ, ਔਰਤਾਂ ਦੇ ਭਲਾਈ ਬਾਰੇ ਸਹਾਇਕ ਮੰਤਰੀ ਨੀਨਾ ਤਾਂਗੜੀ, ਛੋਟੇ ਵਪਾਰਾਂ ਦੇ ਸਹਾਇਕ ਮੰਤਰੀ ਨੇ। ਅਤੇ ਕੈਨੇਡਾ 'ਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ, ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ 'ਤੇ ਸੰਕਟ। ਅਤੇ ਇੱਧਰੋਂ ਟੋਰਾਂਟੋ 'ਚ ਏਅਰ ਕੁਆਲਿਟੀ, ਆਪਣੇ ਜਿਵੇਂ ਸ਼ਹਿਰ ਦੀ ਗੱਲਬਾਤ ਕੀਤੀ ਹੈ, ਟੋਰਾਂਟੋ ਬਣਿਆ ਸਭ ਤੋਂ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ। ਅਤੇ ਕੈਨੇਡਾ 'ਚ ਭਾਈ ਤੇਲ ਦੀਆਂ ਕੀਮਤਾਂ ਕੱਲ੍ਹ 7 ਸੈਂਟ ਵਧੀਆਂ ਸੀ, ਅੱਜ 2 ਸੈਂਟ ਹੋਰ ਵੱਧ ਗਈਆਂ ਨੇ। ਅਤੇ ਕੈਨੇਡਾ 'ਚ ਐਡਮਿੰਟਨ ਸ਼ਹਿਰ 'ਚ 3 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਨਾਲ ਪੰਜਾਬ ਦੇ ਇੱਕ ਬਜ਼ੁਰਗ ਜੋੜੇ ਦੀ ਹੋ ਗਈ ਮੌਤ, ਮਾੜੀ ਖਬਰ ਹੈ। ਸ਼ਹੀਦ ਦੀ ਪੱਤਣ ਸਮਾਰਕ ਲਈ ਅੱਗੇ ਆਏ NRI ਇੰਡਸ ਕੈਨੇਡਾ ਫਾਊਂਡੇਸ਼ਨ ਵੱਲੋਂ 1 ਕਰੋੜ ਰੁਪਏ ਦਾ ਐਲਾਨ ਦੇਣ ਦਾ। ਅਤੇ ਸਰੀ 'ਚ ਸਰੀ ਦੇ ਸਿਟੀ ਹਾਲ ਨੂੰ ਲਾਈ ਅੱਗ, ਮੁਲਜ਼ਮ ਕੈਮਰੇ 'ਚ ਕੈਦ ਹੋ ਗਿਆ ਜੀ। ਕੀ ਤੁਸੀਂ ਮੁਸਲਿਮ ਹੋ? ਅਮਰੀਕਾ ਦੇ ਮਾਲ 'ਚ ਭਾਰਤੀ ਨੌਜਵਾਨ 'ਤੇ 15 ਵਾਰ ਚਾਕੂ ਨਾਲ ਹਮਲਾ, ਮਾੜੀ ਖਬਰ। ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ ਅਮਰੀਕਾ ਦੀ ਸਖਤੀ, ਭਾਰਤ ਦੇ 100% ਟੈਰਿਫ ਲਾਉਣ ਦਾ ਪ੍ਰਸਤਾਵ ਹੋ ਗਿਆ ਜੀ। ਅਤੇ ਫੁੱਟਬਾਲ ਵਿਸ਼ਵ 'ਚ ਸੈਮੀਫਾਈਨਲ ਮੁਕਾਬਲਾ ਅਰਜਨਟੀਨਾ ਕੱਲ੍ਹ ਜਿੱਤ ਗਈ 2-1 ਨਾਲ ਇੰਗਲੈਂਡ ਤੋਂ। ਚਲੋ ਵਧਾਈਆਂ ਅਰਜਨਟੀਨਾ ਵਾਲੇ ਤੁਹਾਨੂੰ। ਅਤੇ ਚਲੋ ਪਰਮਿੰਦਰ ਨੂੰ ਹੁਣ ਨਹੀਂ ਜੋੜਦੇ, ਮਿੰਟ ਦਾ ਡੇੜੇ ਆ। ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਦਾ ਆਖਰੀ ਐਪੀਸੋਡ ਆਪਰੇਸ਼ਨ ਸਟਿੰਗ 'ਤੇ ਫਸੀ ਸੋਈ ਇੰਚਾਰਜ ਭੁਪਿੰਦਰ ਬਘੇਲ ਦੀਆਂ ਪੰਜਾਬ 'ਚ ਹੋਈਆਂ ਮੀਟਿੰਗਾਂ ਦੀ ਆਡੀਓ ਰਿਕਾਰਡਿੰਗਾਂ ਪੁੱਜੀਆਂ ਦਿੱਲੀ। ਰਾਹੁਲ ਗਾਂਧੀ ਸਮੇਤ ਕੌਮੀ ਕਾਂਗਰਸੀ ਆਗੂ ਲੋਹੇ ਲਾਖੇ, ਚਰਨਜੀਤ ਚੰਨੀ, ਰਾਜਾ ਬੜਿੰਗ, ਪ੍ਰਤਾਪ ਬਾਜਵਾ ਸਮੇਤ ਪੰਜਾਬ ਦੇ 16 ਕਾਂਗਰਸੀ ਲੀਡਰ ਦਿੱਲੀ ਤਲਬ ਕਰ ਲਏ। ਅਤੇ CM ਭਗਵੰਤ ਮਾਨ ਨੇ ਖੋਲ੍ਹੇ ਰਾਸ਼ਨ ਡਿਪੂਆਂ ਵਾਲਿਆਂ ਦੇ ਭਾਗ। ਮੋਹਾਲੀ 'ਚ CM ਭਗਵੰਤ ਮਾਨ ਸਾਹਿਬ ਨੇ ਪੰਜਾਬ ਭਰ ਦੇ 2800 ਡਿਪੂ ਧਾਰਕਾਂ ਦੇ ਜਾਰੀ ਕੀਤੇ ਲਾਇਸੈਂਸ ਚੱਕ ਦੋ ਫੱਟੇ। ਭਲਕੇ ਜਲੰਧਰ ਆਉਣਗੇ PM ਮੋਦੀ, ਪੈ ਸਕਦਾ ਸਿਆਸੀ ਪਟਾਕਾ। ਭਾਜਪਾ ਦੇ ਵੱਡੇ ਆਗੂ PM ਮੋਦੀ 'ਚ ਕਰਨਗੇ ਸਵਾਗਤ। ਪੰਜਾਬ ਦੇ ਵੱਡੇ ਕਾਂਗਰਸੀ ਆਗੂ BPM ਮੋਦੀ ਦੀ ਸਟੇਜ ਦਾ ਬਣ ਸਕਦੇ ਨੇ ਸ਼ਿੰਗਾਰ, ਤਿਆਰੀਆਂ ਜ਼ੋਰਾਂ 'ਤੇ। ਅਤੇ ਅਕਾਲੀ ਦਲ ਬਾਦਲ ਅੱਜ ਐਲਾਨੇਗਾ ਮੋਰਚੇ ਦੀ ਰਾਜਨੀਤੀ। ਅਤੇ ਭਾਈ ਚੱਕ ਦੋ ਫਟੇ। ਅਤੇ ਕਾਦੀਆਂ ਨਗਰ ਕੌਂਸਲ 'ਚ ਚੋਣ, ਵੱਡੇ ਪੱਧਰ 'ਤੇ ਹਿੰਸਾ। ਵਿਰੋਧੀ ਧਿਰ ਪ੍ਰਤਾਪ ਸਿੰਘ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ 'ਚ ਕੁੱਟੇ ਗਏ ਕਾਂਗਰਸੀ ਸਮਰਥਕ। ਪੱਗਾਂ ਲੱਥੀਆਂ, ਮਚੀ ਹਫੜਾ ਦਫੜੀ। ਮਾਨਸਾ ਦੇ ਪਿੰਡ ਬੀਰ ਬਾਲਾ ਜੱਟਾਂ ਦੇ ਗੁਰੂ ਘਰ 'ਚ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਗਈ ਹੈ ਜੀ। ਅਤੇ ਖੰਨਾ 'ਚ ਹੱਕ ਮੰਗਦੇ ਮਨਰੇਗਾ ਕਾਮਿਆਂ ਦੇ ਪੁਲਿਸ ਲਾਠੀਚਾਰਜ। ਪੁਲਿਸ ਨਾਲ ਭਿੜੇ ਪੰਜਾਬ ਦੇ 23 ਜ਼ਿਲ੍ਹਿਆਂ ਦੇ 150 ਬਲਾਕਾਂ ਤੋਂ ਆਏ ਹਜ਼ਾਰਾਂ ਮਨਰੇਗਾ ਕਰਮਚਾਰੀ ਅਤੇ ਵਰਕਰ ਹੋ ਗਏ ਫੱਟੜ ਅਤੇ ਹਫੜਾ ਦਫੀ ਹੋ ਗਈ ਫੈਲ ਗਈ। ਅਤੇ ਆਪਾਂ ਨੂੰ ਦਿਓ ਇੱਥੇ ਇਜਾਜ਼ਤ। ਅੱਜ ਸਪੋਂਸਰ ਮੇਰੇ ਸਾਰੇ ਰਹਿ ਗਏ ਬੋਲਣ ਤੋਂ ਤਕਰੀਬਨ। ਚਲੋ ਕੋਈ ਨਹੀਂ, ਅਤੇ ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ। 530 ਦਾ ਜਾਂ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ, ਅਸਹਿਮਤ ਹੋਣਾ ਜ਼ਰੂਰ ਨਹੀਂ। ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਦੀ ਉਮੀਦ ਨਾਲ। ਆਪਣੇ ਤੋਂ ਬਾਅਦ ਸ਼ੰਮੀ ਪੱਠਲ ਨੂੰ ਲੈ ਕੇ ਖਰਾ ਪ੍ਰੋਗਰਾਮ ਹਾਜ਼ਰ। ਸਜਰੀ ਸਵੇਰ ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਰਚਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
5: ਓਏ ਸਾਵਣ ਚੜਿਆ ਤੀ
4: ਟੋਰਾਂਟੋ ਸ਼ੋਅ ਸੈਟਰਡੇ 25 ਜੁਲਾਈ ਨੂੰ
5: ਦੁਨੀਆ ਮੇਲੇ ਜਾਂਦੀ
4: ਹੈ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਤਾਰ Tickets are available at ticketmaster.ca. For details, contact Team 4 Entertainment, 647-400-6862, 416-303-4444. Ito siya show no miss karna chahoge?

0: ਜੀ ਹਾਂ, ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ਮੀ ਪੱਠਲ ਲੈ ਕੇ ਹਾਜ਼ਰ ਹੈ। ਸਮੋਕੀ ਮਾਰਨਿੰਗ ਹੈ, ਧੁਆਂਖੀ ਹੈ ਜਿਹੜੀ ਉਹ ਬਾਹਰ ਫੈਲੀ ਹੋਈ ਹੈ। ਸੋ ਇਸ ਟਾਈਮ ਜਿਹੜੇ ਕਈਆਂ ਨੂੰ ਅੱਜ ਜਿਹੜੀਆਂ ਸਾਹਾਂ ਦੀਆਂ ਪ੍ਰੋਬਲਮਸ ਹੈ ਜਿਹੜੀਆਂ ਆ ਰਹੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਬਾਹਰਲੀਆਂ ਐਕਟੀਵਿਟੀਜ਼ ਹੈ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ। ਪ੍ਰਸ਼ਾਸਨ ਵੱਲੋਂ ਕਾਫੀ ਹੈ ਜਿਹੜੇ ਜਨਹਿਤ ਦੇ ਵਿੱਚ ਜਾਰੀ ਕੀਤੇ ਜਾ ਰਹੇ ਨੇ ਸੰਦੇਸ਼, ਪ੍ਰੀਕੋਸ਼ਨਸ। ਸੋ ਇਸ ਕਰਕੇ ਜਿਹੜੇ ਮਜਬੂਰਨ ਆਪਾਂ ਨੂੰ ਤਾਂ ਕੰਮਾਂ 'ਤੇ ਨਿਕਲਣਾ ਪੈਂਦਾ ਹੈ, ਹਾਂਜੀ। ਸੋ ਜੇ ਨਿਕਲ ਰਹੇ ਹੋ ਤਾਂ ਹੁਣ N95 ਮਾਸਕ ਹੈ ਜਿਹੜਾ ਜ਼ਰੂਰ ਪਹਿਣ ਕੇ ਰੱਖੋ, ਪਾ ਕੇ ਰੱਖੋ, ਕਿਉਂਕਿ ਜਿਸ ਹਿਸਾਬ ਦਾ ਇਸ ਟਾਈਮ ਜਿਹੜਾ ਮਾਹੌਲ ਤੁਸੀਂ ਆਪ ਮਹਿਸੂਸ ਕਰ ਰਹੇ ਹੋ, ਧੁਆਂਖੀ ਹੈ ਜਿਹੜੀ ਤੁਸੀਂ ਹੈ ਜਿਹੜੀ ਸਾਹ ਦੇ ਵਿੱਚ ਮਹਿਸੂਸ ਕਰ ਰਹੇ ਹੋ, ਉਹ ਸਮੋਕ ਹੈ ਜਿਹੜਾ ਤੁਸੀਂ ਇਸ ਟਾਈਮ ਸਾਫ਼ ਹੈ ਜਿਹੜਾ ਦਿਖਾਈ ਦੇ ਰਿਹਾ। ਪਹਿਲਾਂ ਜਿਹੜਾ ਕੱਲ੍ਹ ਅਸਮਾਨੀ ਚੜ੍ਹਿਆ ਸੀਗਾ, ਹੁਣ ਉਹ ਥੱਲੇ ਆ ਗਿਆ ਹੈ। ਸੋ ਇਸ ਕਰਕੇ ਆਪਣਾ ਆਪਣੇ ਪਰਿਵਾਰਾਂ ਦਾ ਪੂਰਾ ਖਿਆਲ ਰੱਖੋ ਇਹੋ ਜਿਹੇ ਧੁਆਂਖੀ ਵੈਦਰ ਕਰਕੇ, ਕਿਉਂਕਿ ਨੌਰਦਰਨ ਓਨਟਾਰੀਓ ਦੇ ਵਿੱਚ ਜੰਗਲਾਂ ਦੇ ਵਿੱਚ ਲੱਗੀ ਅੱਗਾਂ ਦਾ ਧੂੰਆਂ ਜਿਹੜਾ ਆ ਹੁਣ ਸਾਊਦਰਨ ਓਨਟਾਰੀਓ ਨੂੰ ਪੂਰੀ ਆਪਣੀ ਗ੍ਰਸਤ ਦੇ ਵਿੱਚ ਦੋਸਤੋ ਲੈ ਲਿਆ। ਸੋ ਜਦੋਂ ਤੱਕ ਬਾਰਿਸ਼ਾਂ ਨਹੀਂ ਪੈਂਦੀਆਂ ਉਦੋਂ ਤੱਕ ਫਿਲਹਾਲ ਮੌਸਮ ਵਿਭਾਗ ਨੇ ਕਿਹਾ ਵੀ ਇਹੋ ਜਿਹਾ ਮਾਹੌਲ ਰਹਿਣ ਦੀ ਸੰਭਾਵਨਾ ਹੈ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ 20 ਡਿਗਰੀ ਅਤੇ 21 ਡਿਗਰੀ ਮਹਿਸੂਸ ਕੀਤਾ ਜਾਵੇਗਾ ਅਤੇ ਅੱਜ ਵੱਧ ਤੋਂ ਵੱਧ 30 ਅਤੇ 34 ਡਿਗਰੀ ਮਹਿਸੂਸ ਕੀਤਾ ਜਾਵੇਗਾ। ਗਰਮੀ ਕੋਈ ਐਡੀ ਖਾਸ ਨਹੀਂ, ਪਰ ਜਿਹੜਾ ਇਸ ਟਾਈਮ ਵਿੱਚ ਧੂੰਆਂ ਫੈਲਿਆ ਹੋਇਆ, ਜ਼ਹਿਰ ਫੈਲਿਆ ਹੋਇਆ, ਉਸ ਕਰਕੇ ਜਿਹੜਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰੋਟੈਕਟਡ ਰੱਖੋ। ਮੈਂ ਹੈਰਾਨ ਰਹਿ ਗਿਆ, ਲਗਾਤਾਰ ਜਿਹੜੀ ਏਅਰ ਕੁਆਲਿਟੀ ਹੈ ਟੋਰੋਂਟੋ ਦੇ ਆਸ ਪਾਸ ਲਗਾਤਾਰ ਹੈ ਜਿਹੜੀ ਵਰਸਟ ਹੈਗੀ ਹੈ। ਗਲੋਬਲੀ ਜਿਹੜੇ ਮੇਜਰ ਗਲੋਬਲ ਸਿਟੀਜ਼ ਹੈ ਜਿਨ੍ਹਾਂ ਦੇ ਵਿੱਚ ਏਅਰ ਕੁਆਲਿਟੀ ਸਭ ਤੋਂ ਮਿਆਰ ਸਭ ਤੋਂ ਜ਼ਿਆਦਾ ਡਿੱਗਿਆ ਹੋਇਆ ਆ, ਸਭ ਤੋਂ ਪਹਿਲੇ ਨੰਬਰ 'ਤੇ ਟੋਰੋਂਟੋ ਲਗਾਤਾਰ ਪਿਛਲੇ 3-4 ਦਿਨਾਂ ਦੇ ਵਿੱਚ ਜਿਹੜਾ ਨੰਬਰ 1 'ਤੇ ਆਇਆ ਹੋਇਆ। ਉਸ ਤੋਂ ਬਾਅਦ ਇੱਕ ਕਿਨਸਾਹਾ ਆ ਉੱਥੇ ਹੈ, ਅਤੇ ਤੀਸਰੇ ਨੰਬਰ 'ਤੇ ਦਿੱਲੀ ਹੈ। ਮਤਲਬ ਦਿੱਲੀ ਨਾਲੋਂ ਵੀ ਬਹੁਤ ਬੁਰਾ ਹਾਲ ਇਸ ਟਾਈਮ ਏਅਰ ਕੁਆਲਿਟੀ ਦਾ ਟੋਰੋਂਟੋ ਦੇ ਵਿੱਚ ਹੈਗਾ, ਅਤੇ ਚੌਥੇ ਨੰਬਰ 'ਤੇ ਦੁਬਈ ਅਤੇ 5ਵੇਂ ਨੰਬਰ 'ਤੇ ਜੇਰੂਸਲਮ ਹੈ। ਸੋ ਇਹ ਜਿਹੜੀਆਂ ਏਅਰ ਕੁਆਲਿਟੀ ਜਿਹੜੇ ਸ਼ਹਿਰਾਂ ਦੇ ਵਿੱਚ ਵਰਸਟ ਇਸ ਟਾਈਮ ਚੱਲ ਰਹੀ ਹੈ, ਇਹ ਉਹਨਾਂ ਦੀ ਲਿਸਟ ਹੈ, ਅਤੇ ਪਹਿਲੇ 5 ਦੇ ਵਿੱਚ ਟੌਪ ਨੰਬਰ 'ਤੇ ਹੈ ਜਿਹੜਾ ਉਹ ਟੋਰੋਂਟੋ ਹੈ। ਹਾਲਾਂਕਿ ਆਪਾਂ ਇਹ ਹਮੇਸ਼ਾ ਗੱਲ ਕਰਦੇ ਹਾਂ ਜਿਹੜਾ ਆਪਣਾ ਕੈਨੇਡਾ, ਇੱਥੇ ਦਾ ਪੌਣ, ਪਾਣੀ, ਹਵਾ ਸਭ ਬਹੁਤ ਸੋਹਣੇ ਨੇ, ਵਧੀਆ ਨੇ, ਪਰ ਦੇਖੋ ਕੁਦਰਤ ਦੇ ਅੱਗੇ ਹੈ ਜਿਹੜਾ ਨਹੀਂ ਰੁਕਿਆ ਜਾ ਸਕਦਾ। ਕੁਦਰਤ ਹੈ ਜਿਹੜੀ ਸਭ ਨੂੰ ਨਿਹਾਲ ਜਾਂ ਨਿਢਾਲ ਕਰ ਦਿੰਦੀ ਹੈ। ਸੋ ਇਸ ਕਰਕੇ ਇਸ ਟਾਈਮ ਪ੍ਰੀਕੋਸ਼ਨਸ ਬਚਾਅ ਦੇ ਵਿੱਚ ਹੀ ਦੋਸਤੋ ਬਚਾਅ ਹੈ। ਅਤੇ ਉੱਥੇ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਉਸ ਤੋਂ ਪਹਿਲਾਂ ਅੱਜ ਸਾਵਨ ਮਹੀਨੇ ਦੀ ਸੰਗਰਾਂਦ ਹੈ, ਉਸਦਾ ਪਵਿੱਤਰ ਦਿਹਾੜਾ, ਤੁਹਾਨੂੰ ਤੁਹਾਡੇ ਪਰਿਵਾਰਾਂ ਲਈ ਇਹ ਖੁਸ਼ੀਆਂ ਅਤੇ ਬਰਕਤਾਂ ਭਰਿਆ ਹੋਵੇ, ਇਸ ਦੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਆਪ ਸਭ ਨੂੰ ਸਾਵਨ ਮਹੀਨੇ ਦੀ, ਸਾਉਣ ਮਹੀਨੇ ਦੀ ਇਸ ਸੰਗਰਾਂਦ ਦੀਆਂ ਦੋਸਤੋ ਬਹੁਤ ਬਹੁਤ ਮੁਬਾਰਕਾਂ, ਬੈਸਟ ਵਿਸ਼ੇਸ। ਆਓ ਕੁਝ ਕੁ ਸੋਹਣੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ। ਕਹਿੰਦੇ ਜੇ ਕੋਈ ਚੁੱਪ ਚਾਪ ਸਹਿ ਗਿਆ ਨਾ, ਤਾਂ ਯਾਦ ਰੱਖਿਓ ਤੁਸੀਂ ਚੀਖ ਚੀਖ ਫਿਰ ਭੁਗਤਣਾ। ਫਿਰ ਲੋਕ ਹਰ ਚੀਜ਼ ਵਿੱਚ ਬੁਰਾਈ ਦੇਖਦੇ ਨੇ, ਬੁਰਾਈ ਹਰ ਚੀਜ਼ ਦੇ ਵਿੱਚ ਦਿਖਦੀ ਹੈ ਸਿਵਾਏ ਆਪਣੇ ਸ਼ਬਦਾਂ ਅਤੇ ਕਰਮਾਂ ਦੇ। ਘਮੰਡ ਕਿਸੇ ਦਾ ਵੀ ਨਹੀਂ ਟਿਕਦਾ, ਟੁੱਟਣ ਤੋਂ ਪਹਿਲਾਂ ਗੋਲਕ ਨੂੰ ਵੀ ਲੱਗਦਾ ਹੁੰਦਾ ਕਿ ਸਾਰੇ ਪੈਸੇ ਉਸਦੇ ਹੀ ਨੇ। ਰੱਬ ਨੇ ਸਾਨੂੰ ਕਿਸੇ ਨੂੰ ਵਰਤਣਾ ਨਹੀਂ ਸਿਖਾਇਆ, ਪਰ ਕੌਣ ਵਰਤ ਰਿਹਾ ਹੈ ਇਹ ਪਛਾਣਨ ਦੀ ਸਮਝ ਹੈ ਜਿਹੜੀ ਜ਼ਰੂਰ ਦਿੱਤੀ ਹੈ। ਮਤਲਬੀ ਲੋਕਾਂ ਨੂੰ ਮਤਲਬ ਲੈਣ ਦੇ ਪੂਰੇ ਚੱਜ ਨੇ, ਆਪੇ ਗਵਾਹ, ਆਪੇ ਵਕੀਲ ਤੇ ਆਪੇ ਜੱਜ ਨੇ। ਵਿਸ਼ਵਾਸ ਟੁੱਟਦੇ ਹੋਏ ਖੜਕਾ ਨਹੀਂ ਕਰਦਾ, ਪਰ ਉਸ ਦੀ ਗੂੰਜ ਸਾਰੀ ਉਮਰ ਨਾਲ ਰਹਿੰਦੀ ਹੈ। ਢਿੱਡ ਵਿੱਚ ਗਿਆ ਜ਼ਹਿਰ ਇੱਕ ਹੀ ਬੰਦੇ ਨੂੰ ਖਤਮ ਕਰਦਾ ਹੈ, ਪਰ ਕੰਨਾਂ ਦੇ ਵਿੱਚ ਗਿਆ ਚੁਗਲੀ ਵਾਲਾ ਜ਼ਹਿਰ ਪਤਾ ਨਹੀਂ ਕਿੰਨੇ ਹੀ ਰਿਸ਼ਤਿਆਂ ਨੂੰ ਮਿੱਤਰੋਂ ਖਤਮ ਕਰ ਦਿੰਦਾ। ਅੰਤ ਕਰਾਂਗਾ, ਸੁੱਖ ਸਖਤ ਜ਼ੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲਿਆ, ਡਰ ਉਹਨਾਂ ਦੇ ਕੋਲੋਂ ਜਿਹੜੇ ਝੁੱਕ ਝੁੱਕ ਕਰਨ ਸਲਾਮ ਬੁੱਲਿਆ। ਸੋ ਇਹਨਾਂ ਖੂਬਸੂਰਤ ਸਤਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਆ। ਅੱਜ ਕੁਝ ਕੁ ਮੇਰੇ ਤੱਕ ਜਿਹੜੀਆਂ ਹੈਡਲਾਈਨਸ ਹੈ ਅਤੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮਨਮੋਹਨ ਵਾਰਿਸ ਕਮਲਹੀਰ ਅਤੇ ਸੰਗਤਾਰ ਭਾਜੀ ਹੋਣਾ ਦਾ ਸ਼ੋਅ ਹੈ ਜਿਹੜਾ ਉਹ ਆ ਰਿਹਾ। ਸੋ ਦੋਸਤੋ ਇਹ ਕੁਝ ਕੁ ਇਹੋ ਜਿਹੇ ਸ਼ੋਅ ਹੈ ਜਿਹੜੇ ਸਾਡੇ ਇੱਥੇ ਆਉਂਦੇ ਨੇ, ਜਿੱਥੇ ਆਪਾਂ ਪਰਿਵਾਰਾਂ ਸਮੇਤ ਜਿਹੜੇ ਉਹਨਾਂ ਨੂੰ ਮਾਣ ਸਕਦੇ ਹਾਂ, ਪਰਿਵਾਰਾਂ ਸਮੇਤ ਅਸੀਂ ਜਾ ਸਕਦੇ ਹਾਂ ਅਤੇ ਆਪਣੇ ਵਿਰਸੇ, ਆਪਣੇ ਲੋਕ ਗੀਤਾਂ ਨੂੰ ਹੈ ਜਿਹੜਾ ਉੱਥੇ ਆਪਾਂ ਮਾਣ ਸਕਦੇ ਹਾਂ। ਸੋ ਇਹ ਪੰਜਾਬੀ ਵਿਰਸਾ ਜਿਹੜਾ ਸ਼ੋਅ ਹੈ ਹਰਜਿੰਦਰ ਗਿੱਲ ਭਾਜੀ ਅਤੇ ਟੀਮ 4 ਇੰਟਰਟੇਨਮੈਂਟ ਵੱਲੋਂ ਹੈ ਜਿਹੜਾ ਇਹ ਆ ਰਿਹਾ। ਸੋ ਤੁਸੀਂ ਜਿਹੜੇ ਆਪਣੇ ਪਰਿਵਾਰਾਂ ਸਮੇਤ ਹੈ ਜ਼ਰੂਰ ਜ਼ਰੂਰ ਇਸ ਸ਼ੋਅ ਦਾ ਜਿਹੜਾ ਲੁਤਫ ਲਈਓ ਅਤੇ ਬੜੀ ਜਲਦੀ ਮੈਨੂੰ ਲੱਗਦਾ ਹਰਜਿੰਦਰ ਭਾਅ ਜੀ ਹੋਣੀ ਵੀ ਸਾਡੇ ਨਾਲ ਜਿਹੜੇ ਜੁੜਨਗੇ ਅਤੇ ਉਹਨਾਂ ਦੇ ਨਾਲ ਵੀ ਆਪਾਂ ਜਿਹੜਾ ਇਸ ਦੇ ਉੱਤੇ ਗੱਲ ਕਰਾਂਗੇ। ਬਾਕੀ ਕੋਈ ਤੁਸੀਂ ਅਪਡੇਟ ਦੇਣਾ ਚਾਹੁੰਦੇ ਹੋ ਟ੍ਰੈਫਿਕ ਬਾਬਤ ਕੋਈ ਜਾਣਕਾਰੀ, ਜਾਂ ਫਿਰ ਕਈ ਵਾਰ ਇੱਦਾਂ ਹੁੰਦਾ ਆ ਕਿਤੇ ਡੀਟੂਰ ਲੱਗਾ ਹੁੰਦਾ, ਜਾਂ ਫਿਰ ਤੁਹਾਡੇ ਕੋਈ ਇਹੋ ਜਿਹੀ ਨਿਊਜ਼ ਵਿਊਜ਼ ਹੈਗੀ ਹੈ ਉਹਦੀ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਦੋਸਤੋ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। 1451 ਭਾਅ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਸਰ, ਕੀ ਹਾਲ ਚਾਲ?
0: ਬਸ ਵਧੀਆ ਸਰ, ਠੀਕ ਠਾਕ, ਥੈਂਕ ਯੂ।
1: ਹਾਂਜੀ, ਗੁੱਡ ਮਾਰਨਿੰਗ ਸਮੋਕੀ ਮਾਰਨਿੰਗ।
0: ਹਾਂਜੀ ਸਮੋਕੀ, ਗੁੱਡ ਮਾਰਨਿੰਗ ਜੀ।
1: ਜਿਹੜੇ ਤੁਸੀਂ ਗੱਲ ਕੀਤੀ ਨਾ ਸਮੋਕੀ ਮਾਰਨਿੰਗ,
0: ਹਾਂਜੀ ਹਾਂਜੀ,
1: ਉਸ ਤੋਂ ਹੀ ਮੈਂ ਥੋੜਾ ਜਿਹਾ ਕਰਨਾ ਚਾਹੁੰਦਾ ਸੀ। ਜੇਕਰ ਇਹ ਦੇਖੋ ਜਿਹੜੀਆਂ ਅੱਗਾਂ ਲੱਗਦੀਆਂ ਜਾਂ ਮੀਂਹ ਪੈਂਦੇ, ਕਈ ਵਾਰੀ ਇਹ ਕਹਿੰਦੇ ਵੀ ਇਹ ਸਰਕਾਰਾਂ ਕਰਾਉਣੀਆਂ, ਮਤਲਬ ਕਿ ਕੋਈ ਨਾ ਕੋਈ ਗੈਸਾਂ ਛੱਡ ਕੇ ਉੱਤੇ ਮੀਂਹ ਪਾਉਂਦੇ ਆ। ਇੰਡੀਆ ਚ ਵੀ ਇਹ ਪਹਿਲਾਂ ਆਈ ਸੀ ਗੱਲ, ਅਮਰੀਕਾ ਚ ਵੀ, ਇੱਥੇ ਵੀ। ਇਹ ਜਿਹੜਾ ਸਮੋਕੀ ਆ, ਇਹ ਵੀ ਇਹ ਕਰਾਉਂਦੇ ਜਾਂ ਕੇ ਕੁਦਰਤੀ ਅੱਗਾਂ ਲੱਗਦੀਆਂ, ਜਾਂ ਕੇ ਬੁਝਾਈਆਂ ਕਿਉਂ ਨੀ ਜਾਂਦੀਆਂ ਇੰਨੀ ਛੇਤੀ? ਦੂਜਾ ਮੇਰਾ ਇਹ ਆ ਕੁਐਸਚਨ ਵੀ, ਜੇਕਰ ਇਹਨਾਂ ਨੂੰ ਪਤਾ ਆ ਬਈ ਇਹ ਅੱਗ ਲੱਗ ਗਈ ਆ ਜਾਂ ਕਿੱਦਾਂ, ਹੁਣ ਫਿਰ ਇਹ ਜੇ ਇਹਨਾਂ ਕੋਲ ਹੈਗਾ ਇੰਨੀ ਤਾਕਤ ਕੇ ਮੀਂਹ ਪਵਾ ਦਿੰਦੇ, ਕਹਿੰਦੇ ਵਰਖਾ ਜਿਹੜੀ ਉਹ ਨੈਚੁਰਲ ਨੀ ਦੂਜੀ ਪਵਾ ਦਿੰਦੇ, ਹੁਣ ਕਿਉਂ ਨੀ ਪਵਾ ਸਕਦੇ? ਜਾਣੀ ਕਿ ਲੋਕਾਂ ਦੀ ਰੱਖਿਆ ਕਰਨ ਦੇ ਵਾਸਤੇ ਜੇ ਹੁਣ ਵੀ ਇਹ ਉਹ ਗੈਸਾਂ ਛੱਡ ਕੇ ਕਰਦੇ ਤਾਂ ਇਹ ਜਿਹੜੀ ਸਮੋਕ ਆ ਉਹ ਕਲੀਅਰ ਹੋ ਸਕਦੀ ਹੈ। ਇਹ ਮੈਨੂੰ ਦੱਸਿਓ ਜੇ ਤੁਹਾਡੀ ਜਾਣਕਾਰੀ ਤੁਹਾਨੂੰ ਬਹੁਤ ਆ, ਤੁਸੀਂ ਪੜ੍ਹੇ ਲਿਖੇ ਬਹੁਤ, ਕੀ ਚੱਕਰ ਹੈ?
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ। ਇਹ ਸਾਡੇ ਸਾਰਿਆਂ ਦਾ ਕੰਸਰਨ ਹੈ ਵੀ ਇੰਨਾ ਡਿਵੈਲਪਡ ਕੰਟਰੀ ਹੋਣ ਦੇ ਬਾਵਜੂਦ ਵੀ ਹੈ ਜਿਹੜਾ ਆਪਾਂ ਜਿਹੜੀਆਂ ਇਹਨਾਂ ਚੀਜ਼ਾਂ 'ਤੇ ਕੰਟਰੋਲ ਕਿਉਂ ਨਹੀਂ ਕਰ ਸਕਦਾ। ਇੱਕ ਤਾਂ ਇਹ ਜੀ, ਜਿਹੜਾ ਕੈਨੇਡਾ ਜਿਹੜਾ ਆ ਇਹਦਾ ਜਿਹੜਾ ਏਰੀਆ ਬਹੁਤ ਜ਼ਿਆਦਾ, ਹੁਣ ਇਹ ਨਹੀਂ ਪਤਾ ਹੁੰਦਾ ਵੀ ਕਿਹੜੇ ਏਰੀਏ ਜਾਂ ਕਿਹੜੇ ਖੇਤਰ ਦੇ ਵਿੱਚ ਜਿਹੜੀ ਅੱਗ ਲੱਗ ਜਾਂਦੀ ਹੈ। ਸੋ ਲੱਖਾਂ ਹੈਕਟਰ ਦੇ ਅਧੀਨ ਆ ਜਿਹੜਾ ਉਹ ਜੰਗਲਾਂ ਦੇ ਅਧੀਨ ਆਉਂਦਾ ਪਈ ਹੈ ਏਰੀਆ। ਸੋ ਇਸ ਕਰਕੇ ਆ ਜਿਹੜਾ ਇਹ ਪਤਾ ਨਹੀਂ ਹੁੰਦਾ ਕਿੱਥੇ ਅੱਗ ਲੱਗ ਸਕਦੀ। ਹੁਣ ਸਾਰੇ ਹੀ ਏਰੀਏ ਨੂੰ ਤਾਂ ਗਿੱਲਾ ਨਹੀਂ ਕੀਤਾ ਜਾ ਸਕਦਾ, ਜਾਂ ਸਾਰੇ ਏਰੀਏ ਦੀ ਆ ਜਿਹੜੀ ਪਹਿਲਾਂ ਹੀ ਆ ਜਿਹੜੀ ਉਹਨਾਂ ਵੱਲੋਂ ਜੋ ਵੀ ਉਹਨਾਂ ਨੇ ਪ੍ਰੀਕੋਸ਼ਨ ਲੈਣੇ ਉਹ ਨਹੀਂ ਲਏ ਜਾ ਸਕਦੇ, ਕਿਉਂਕਿ ਏਰੀਆ ਦੇ ਮਾਪ ਦੇ ਹਿਸਾਬ ਦੇ ਨਾਲ ਬਹੁਤ ਵੱਡਾ। ਹੁਣ ਆਪਾਂ ਇੱਥੇ ਕਿਹਾ ਜੀ ਟੀ ਏ ਦੇ ਆਲੇ ਦੁਆਲੇ ਵਸੇ ਹਨ, ਥੋੜ੍ਹਾ ਜਿਹਾ ਨੌਰਥ ਨੂੰ ਮਾੜਾ ਜਿਹਾ ਨਿਕਲ ਜਾਈਏ ਆਪਾਂ 20-25 ਕਿਲੋਮੀਟਰ ਹੀ ਨਿਕਲ ਜਾਈਏ, ਤੁਸੀਂ ਦੇਖੋ ਕਿੱਦਾਂ ਖੁੱਲ੍ਹਾ ਖੁੱਲ੍ਹਾ ਜਿਹਾ, ਹਾਂਜੀ ਜ਼ਮੀਨਾਂ, ਛੋਟੇ ਛੋਟੇ ਪਹਾੜ ਆ ਜਿਹੜੇ ਦਿਖਦੇ ਆ, ਉਹ ਕਈ ਜਗ੍ਹਾ ਤਾਂ ਇਹੋ ਜਿਹੇ ਆ ਨਾ ਜਿੱਥੇ ਇਨਸਾਨ ਨਾ ਇਨਸਾਨ ਦੀ ਜਾਤ ਦਿਖਦੀ ਹੈ। ਠੀਕ ਹੈ ਜੀ। ਬਾਕੀ ਜਿਹੜਾ ਕਿਹਾ ਵੀ ਤੁਸੀਂ ਆ ਜਿਹੜਾ ਨਕਲੀ ਮੀਂਹ ਆ ਜਿਹੜਾ ਪਵਾਇਆ ਜਾਂਦਾ, ਜੇ ਇੱਦਾਂ ਦੇ, ਕਿਉਂਕਿ ਇਹ ਹਜੇ ਸਟਾਰਟਿੰਗ ਹੋਈ ਹੈ, ਜੇ ਇੱਦਾਂ ਜ਼ਿਆਦਾ ਦੇਰ ਇਹ ਕੰਡੀਸ਼ਨਸ ਰਹਿੰਦੀਆਂ ਨੇ ਤਾਂ ਫਿਰ ਓਬਵੀਅਸਲੀ ਆ ਜਿਹੜਾ ਇਹਨਾਂ ਨੂੰ ਆ ਜਿਹੜਾ ਬਾਕੀ ਜਿਹੜੇ ਗੁਆਂਢੀ ਮੁਲਕ ਹੈ ਉਹਨਾਂ ਤੋਂ ਹੈਲਪ ਲੈਣੀ। ਕਈ ਯੂਰਪ ਦੇ ਆ ਜਿਹੜੇ ਇਸ ਟਾਈਮ ਆ ਜਿਹੜੇ ਫਾਈਟਰਸ ਇੱਥੇ ਪਹੁੰਚ ਰਹੇ ਨੇ, ਜੋ ਵਾਇਲਡ ਫਾਇਰਸ ਲੱਗੀ ਹੋਈ ਹੈ। ਪਿਛਲੇ ਸਾਲ ਵੀ ਇਸੇ ਤਰ੍ਹਾਂ ਹੋਇਆ ਸੀਗਾ, ਕਈ ਜਗ੍ਹਾ ਜਿਹੜੇ ਆ ਕੈਨੇਡਾ ਜਿਹੜਾ ਆ, ਜਦੋਂ ਅਮੈਰੀਕਾ ਦੇ ਵਿੱਚ ਅੱਗਾ ਲੱਗਿਆ ਸੀ ਅਮੈਰੀਕਾ ਦੇ ਫਾਈਟਰਸ ਉੱਧਰ ਗਏ ਸੀਗੇ, ਅਤੇ ਜੇ ਹੁਣ ਕੈਨੇਡਾ ਨੂੰ ਲੋੜ ਹੈ ਤਾਂ ਇਸੇ ਤਰ੍ਹਾਂ ਯੂਰਪ ਜਾਂ ਫਿਰ ਅਮਰੀਕਾ ਦੇ ਜਿਹੜੇ ਫਾਈਟਰਸ ਆ ਉਹ ਇੱਥੇ ਪਹੁੰਚ ਰਹੇ ਨੇ ਫਾਇਰ ਫਾਈਟਰਸ, ਤਾਂ ਕਿ ਇਹਨਾਂ ਅੱਗਾਂ ਦੇ ਉੱਤੇ ਆ ਜਿਹੜੇ ਕਾਬੂ ਪਾਇਆ ਜਾਵੇ। ਸੋ ਬੜੀ ਜਲਦੀ ਉੱਦਾਂ ਤਾਂ ਮੀਂਹ ਦੀ ਭਵਿੱਖਬਾਣੀ ਹੈ ਮੇਰੇ ਖਿਆਲ ਪਰਸੋਂ ਜਾਂ ਅੱਜ ਰਾਤ ਦੀ ਵੀ ਸ਼ਾਇਦ, ਨਹੀਂ ਕੱਲ੍ਹ ਰਾਤ ਦੀ ਹੈ ਅਤੇ ਪਰਸੋਂ ਦੀ ਹੈ ਜਿਹੜੀ ਹੈਗੀ ਹੈ, ਅਤੇ ਅਸੀਂ ਤਾਂ ਇਹੀ ਆਸ ਕਰਦੇ ਹਾਂ ਛੇਤੀ ਛੇਤੀ ਹੈ ਜਿਹੜੀ ਹੈ ਤੁਹਾਕੀ ਜਿਹੜਾ ਮੌਸਮ ਹੈ ਐਟਮੋਸਫੀਅਰ ਹੈ ਉਹ ਦੂਰ ਹੋਵੇ। ਬਹੁਤ ਬਹੁਤ ਧੰਨਵਾਦ ਭਾਅ ਜੀ, ਧੰਨਵਾਦ ਤੁਹਾਡੇ ਇਹਨਾਂ ਸਵਾਲਾਂ ਦਾ, ਇਹਨਾਂ ਵਿਚਾਰਾਂ ਦਾ। ਬੜੀ ਜਲਦੀ ਆਪਾਂ ਜਿਹੜਾ ਆ ਅੱਜ ਦੀਆਂ ਜਿਹੜੀਆਂ ਖਾਸ ਖਬਰਾਂ ਉਹਨਾਂ ਵੱਲ ਰੁੱਖ ਕਰਾਂਗੇ, ਉਸ ਤੋਂ ਬਾਅਦ ਫਿਰ ਸਮਾਈਲਸ ਔਨ ਵੀਲਸ ਤੋਂ ਬਲਵੀਰ ਕੌਰ ਜੀ ਆ ਜਿਹੜੇ ਸਾਡੇ ਨਾਲ ਹਾਜ਼ਰੀ ਲਵਾਉਣਗੇ, ਜੋ ਓਰਲ ਹੈਲਥ ਬਾਬਤ ਹੈ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਆ। ਅੱਜ ਹੋਰ ਕਈ ਅਹਿਮ ਜਾਣਕਾਰੀਆਂ ਜਿਹੜੀਆਂ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ। ਸੋ ਇਸੇ ਤਰ੍ਹਾਂ ਜੁੜੇ ਰਹਿਣਾ। ਇੱਕ ਗੀਤ ਹੈ ਜਿਹੜਾ ਮੇਰਾ ਕਹਿ ਲਓ ਵੀ ਫੇਵਰੇਟ ਹੈ, ਤੁਹਾਡਾ ਵੀ ਫੇਵਰੇਟ ਹੋਵੇਗਾ। ਇਹ ਗੀਤ ਹੈ ਜਿਹੜੇ ਸਾਡੇ ਆ ਜਿਹੜੇ ਪੁਰਾਣੇ ਗੀਤ ਹੈ, ਜਦੋਂ ਵੀ ਲਾ ਲਓ ਹਾਂਜੀ ਦਿਲ ਖੁਸ਼ ਹੋ ਜਾਂਦਾ, ਉਹਨਾਂ ਦੇ ਵਿੱਚੋਂ ਇੱਕ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਦੋਸਤੋ ਆ ਰਿਹਾ ਆ।

0: ਜੀ ਹਾਂ ਦੋਸਤੋ, ਇੱਕ ਖਬਰ ਉਸ ਤੋਂ ਬਾਅਦ ਸਾਡੇ ਨਾਲ ਸਾਡੇ ਵੱਡੇ ਵੀਰ ਅਤੇ ਸਾਡੇ ਗੈਸਟ ਖਾਸ ਇਨਫੋਰਮੇਸ਼ਨ ਲੈ ਕੇ ਆ ਜਿਹੜੇ ਉਹ ਪਹੁੰਚ ਚੁੱਕੇ ਨੇ, ਉਹਨਾਂ ਤੋਂ ਇਨਫੋਰਮੇਸ਼ਨ ਲੈਂਦੇ ਆ। ਕੈਨੇਡਾ ਦੇ ਬੈਂਕ ਆਫ ਕੈਨੇਡਾ ਨੇ ਕੱਲ੍ਹ ਜਿਹੜੀਆਂ ਵਿਆਜ ਦਰਾਂ 2.25% 'ਤੇ ਹੀ ਬਰਕਰਾਰ ਰੱਖੀਆਂ, ਜੋ ਆਪਾਂ ਨੂੰ ਪਹਿਲਾਂ ਹੀ ਲੱਗਦਾ ਪਿਆ ਸੀਗਾ। ਸੋ ਇਹ ਲਗਾਤਾਰ 6ਵੀਂ ਵਾਰ ਹੈ ਜਦੋਂ ਬੈਂਕ ਨੇ ਵਿਆਜ ਦਰਾਂ ਦੇ ਵਿੱਚ ਕੋਈ ਵੀ ਤਬਦੀਲੀ ਆ ਦੋਸਤੋ ਨਹੀਂ ਕੀਤੀ। ਬੈਂਕ ਦਾ ਕਹਿਣਾ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਆਰਥਿਕਤਾ ਨੂੰ ਭਾਵੇਂ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਕਨੋਮਿਕ ਰੀਬਾਊਂਡ, ਕਹਿ ਲਓ ਆਰਥਿਕ ਸੁਧਾਰ ਦੀ ਉਮੀਦ ਹੈ। ਸੋ ਕਾਰੋਬਾਰੀ ਨਿਵੇਸ਼ ਅਤੇ ਨਿਰਯਾਤ, ਜਿਹਨੂੰ ਆਪਾਂ ਐਕਸਪੋਰਟ ਵੀ ਕਹਿੰਦੇ ਹਾਂ, ਉਹਦੇ ਵਿੱਚ ਸੁਧਾਰ ਦੇ ਜਿਹੜੇ ਸੰਕੇਤ ਮਿਲੇ ਹੈ। ਹਾਲਾਂਕਿ ਬੈਂਕ ਨੇ ਇਹ ਵੀ ਕਿਹਾ ਵੀ ਜਿਹੜੀ ਇਨਫਲੇਸ਼ਨ ਹੈ ਹਜੇ ਵੀ ਨਿਗਰਾਨੀ ਹੇਠ ਹੈ, ਉਮੀਦ ਹੈ ਕਿ ਮਹਿੰਗਾਈ ਹੈ ਜਿਹੜੀ ਅਗਲੇ ਸਾਲ ਮੁੜ 2% ਦੇ ਟੀਚੇ ਤੇ ਨੇੜੇ ਆ ਜਾਵੇਗੀ, ਉਸ ਤੋਂ ਥੱਲੇ ਆ ਜਾਵੇਗੀ। ਪਰ ਵਿਸ਼ਵ ਪੱਧਰੀ ਹਾਲਾਤ ਅਤੇ ਤੇਲ ਦੀਆਂ ਕੀਮਤਾਂ ਅਤੇ ਅਮਰੀਕਾ ਦੇ ਨਾਲ ਵਪਾਰਕ ਅਨਸਰਟੇਨਿਟੀ ਜਿਹੜੀ ਬਣੀ ਹੋਈ ਹੈ, ਉਹਦੇ ਵਰਗੇ ਕਾਰਨਾਂ 'ਤੇ ਹੈ ਜਿਹੜੀ ਨਜ਼ਰ ਹੈ ਜਿਹੜੀ ਫਿਲਹਾਲ ਹੈ ਜਿਹੜੀ ਰੱਖੀ ਜਾ ਰਹੀ ਹੈ। ਅਮਰੀਕਾ ਦੇ ਵਿੱਚ ਸਾਲ ਦੇ ਵਿੱਚ 2 ਵਾਰ ਜਿਹੜੀਆਂ ਉੱਥੇ ਵੀ ਹੈ ਤੁਹਾਨੂੰ ਪਤਾ ਘੜੀਆਂ ਅੱਗੇ ਪਿੱਛੇ ਕਰਨ ਦੀ ਪ੍ਰਥਾ ਚੱਲ ਰਹੀ ਹੈ, ਉਸ ਨੂੰ ਹੈ ਜਿਹੜਾ ਹੁਣ ਖਤਮ ਕਰਨ ਵਾਲੇ ਇੱਕ ਹੋਰ ਕਦਮ ਹੈ ਜਿਹੜਾ ਚੁੱਕਿਆ ਗਿਆ। ਅਮਰੀਕਾ ਹਾਊਸ ਆਫ ਰਿਪ੍ਰੈਜੈਂਟੇਟਿਵ ਨੇ ਇੱਕ ਬਿੱਲ ਪਾਸ ਕੀਤਾ ਜਿਸ ਤਹਿਤ ਸਾਲ ਭਰ ਦੇ ਵਿੱਚ ਡੇ ਲਾਈਟ ਸੇਵਿੰਗ ਟਾਈਮ ਲਾਗੂ ਰੱਖਣ ਦਾ ਉੱਥੇ ਪ੍ਰਸਤਾਵ ਹੈ ਜਿਹੜਾ ਉਹ ਰੱਖਿਆ ਗਿਆ। ਹੁਣ ਇਹ ਬਿੱਲ ਸੈਨੇਟ ਵਿੱਚ ਜਾਵੇਗਾ ਅਤੇ ਜੇ ਉੱਥੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਫਿਰ ਬਾਅਦ ਦੇ ਵਿੱਚ ਕਾਨੂੰਨ ਇਹ ਬਣੇਗਾ। ਤੁਹਾਨੂੰ ਦੱਸ ਦਈਏ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨੇ 2026 ਮਤਲਬ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜ਼ਿਆਦਾਤਰ ਖੇਤਰਾਂ ਦੇ ਵਿੱਚ ਘੜੀਆਂ ਬਦਲਣ ਦੀ ਜਿਹੜੀ ਪ੍ਰਥਾ ਆ ਉਸ ਨੂੰ ਹੈ ਜਿਹੜਾ ਖਤਮ ਕਰਕੇ ਸਾਲ ਦੇ ਵਿੱਚ ਇੱਕੋ ਸਮਾਂ ਰੱਖਣ ਦਾ ਫੈਸਲਾ ਲਾਗੂ ਕਰ ਦਿੱਤਾ ਅਤੇ ਯੂਕੋਨ ਦੇ ਵਿੱਚ ਪਹਿਲਾਂ ਹੀ ਸਾਲ ਭਰ ਦੇ ਵਿੱਚ ਇੱਕੋ ਸਮਾਂ ਜਿਹੜਾ ਆ ਉਹ ਅਪਣਾ ਚੁੱਕਾ ਅਤੇ ਅਲਬਰਟਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕਾਨੂੰਨ 'ਤੇ ਵਿਚਾਰ ਕੀਤਾ। ਤਾਂ ਜਦਕਿ ਓਨਟਾਰੀਓ ਦੇ ਵਿੱਚ ਵੀ ਇਹੋ ਜਿਹਾ ਕਾਨੂੰਨ ਪਾਸ ਹੈ, ਪਰ ਅਮਰੀਕਾ ਦੇ ਨਾਲ ਤਾਲਮੇਲ ਬਣਾਈ ਰੱਖਣ ਲਈ ਮੌਜੂਦਾ ਪ੍ਰਣਾਲੀ ਅਨੁਸਾਰ ਹੀ ਅਜੇ ਘੜੀਆਂ ਜਿਹੜੀਆਂ ਉਹ ਬਦਲੀਆਂ ਜਾ ਰਹੀਆਂ ਨੇ। ਜਿੱਦਾਂ ਮੈਂ ਗੱਲ ਕੀਤਾ, ਟੋਰੋਂਟੋ ਦੀ ਹਵਾ ਦੀ ਗੁਣਵੱਤਾ ਦੁਨੀਆਂ ਦੇ ਵਿੱਚ ਸਭ ਤੋਂ ਖਰਾਬ ਔਰੇਂਜ ਏਅਰ ਕੁਆਲਿਟੀ ਹੈ ਜਿਹੜਾ ਮਿੱਤਰੋ ਅਲਰਟ ਜਾਰੀ ਹੈ। ਮਿਲਟਨ ਦੇ ਵਿੱਚ ਕਥਿਤ ਫੇਕ ਏਜੰਟ ਬਣ ਕੇ ਲੋਕਾਂ ਦੇ ਨਾਲ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਾਂਚ ਮੁਤਾਬਕ ਦੋਸ਼ੀ ਹੈ ਜਿਹੜਾ ਘਰ ਘਰ ਜਾ ਕੇ ਡੋਰ ਨੋਕਿੰਗ ਕਰਕੇ ਆਪਣੇ ਆਪ ਨੂੰ ਕਿਸੇ ਕੰਪਨੀ ਦਾ ਅਧਿਕਾਰਿਤ ਨੁਮਾਇੰਦਾ ਦੱਸਦਾ ਅਤੇ ਲੋਕਾਂ ਨੂੰ ਝੂਠੇ ਵਾਅਦਿਆਂ ਦੇ ਜਾਂ ਫਿਰ ਭਰੋਸੇ ਦੇ ਵਿੱਚ ਲੈ ਕੇ ਉਹਨਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਸੀ। ਪੁਲਿਸ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ ਜੇ ਕੋਈ ਅਣਪਛਾਤਾ ਵਿਅਕਤੀ ਘਰ ਦਾ ਦਰਵਾਜ਼ਾ ਖੜਕਾ ਕੇ ਕਿਸੇ ਸੇਵਾ ਜਾਂ ਕੰਟਰੈਕਟ ਦੀ ਪੇਸ਼ਕਸ਼ ਕਰੇ ਤਾਂ ਪਹਿਲਾਂ ਉਸ ਦੀ ਪਛਾਣ ਅਤੇ ਕੰਪਨੀ ਦੀ ਜਾਣਕਾਰੀ ਦੀ ਪੁਸ਼ਟੀ ਹੈ ਜਿਹੜੀ ਉਹ ਜ਼ਰੂਰ ਕਰੋ। ਟੋਰੋਂਟੋ ਅਤੇ GTA ਦੇ ਵਿੱਚ ਫਾਇਰਆਰਮ ਲਾਇਸੈਂਸ ਲਈ ਅਰਜ਼ੀਆਂ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਉਹਨਾਂ ਦੇ ਵਿੱਚ ਇਜ਼ਾਫਾ ਦੇਖਿਆ ਜਾ ਰਿਹਾ। ਰਿਪੋਰਟ ਮੁਤਾਬਕ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਉਹ ਸ਼ਿਕਾਰ ਜਾਂ ਫਿਰ ਟਾਰਗੇਟ ਸ਼ੂਟਿੰਗ ਵਰਗੀਆਂ ਮਨੋਰੰਜਨ ਜਿਹੜੀਆਂ ਗਤੀਵਿਧੀਆਂ ਨੇ ਦੇ ਨਾਲ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵੱਧਦੇ ਅਪਰਾਧ, ਗੋਲੀਬਾਰੀ ਦੀਆਂ ਘਟਨਾਵਾਂ ਅਤੇ ਘਰ ਦੇ ਵਿੱਚ ਹੋ ਰਹੀਆਂ ਲੁੱਟਾਂ, ਜਿਹਨੂੰ ਆਪਾਂ ਹੋਮ ਇਨਵੇਸ਼ਨਸ ਵੀ ਕਹਿੰਦੇ ਹਾਂ, ਕਾਰਨ ਲੋਕਾਂ ਦੇ ਵਿੱਚ ਸੁਰੱਖਿਅਤ ਦੀ ਭਾਵਨਾ ਘਟੀ ਹੈ, ਜਿਸ ਕਾਰਨ ਕੁਝ ਲੋਕ ਕਾਨੂੰਨੀ ਤਰੀਕੇ ਦੇ ਨਾਲ ਫਾਇਰਆਰਮਸ ਲਾਇਸੈਂਸ ਲਈ ਅਰਜ਼ੀ ਦੇ ਰਹੇ ਹਨ। ਹਾਲਾਂਕਿ ਕੈਨੇਡਾ ਦੇ ਵਿੱਚ ਫਾਇਰਆਰਮ ਲਾਇਸੈਂਸ ਹਾਸਲ ਕਰਨ ਲਈ ਸਖ਼ਤ ਬੈਕਗ੍ਰਾਊਂਡ ਚੈੱਕ, ਸੇਫਟੀ ਕੋਰਸ ਅਤੇ ਹੋਰ ਕਈ ਕਾਨੂੰਨੀ ਪ੍ਰਕਿਰਿਆਵਾਂ ਦੇ ਵਿੱਚੋਂ ਦੋਸਤੋ ਲੰਘਣਾ ਪੈਂਦਾ ਹੈ। ਸੋ ਖ਼ਬਰਾਂ ਦੇ ਹਿੱਸੇ ਨੂੰ ਆਪਾਂ ਅੱਗੇ ਵਧਾਵਾਂਗੇ। ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸਾਡੇ ਵੱਡੇ ਵੀਰ ਹਰਜਿੰਦਰ ਭਾਜੀ ਹੁਣੀ ਆਏ ਨੇ। ਕੱਲ੍ਹ ਦਸਤਾਰ ਫਿਲਮ ਦਾ ਪ੍ਰਮੋਸ਼ਨ ਸੀਗਾ, ਮੀਡੀਆ ਸੀਗੇ, ਮਿਲਣੀ ਹੋਈ ਜਿੱਥੇ ਤਰਸੇਮ ਭਾਜੀ, ਬੜਾ ਹੀ ਖੂਬਸੂਰਤ ਇਹ ਸਮਾਗਮ ਹੋ ਗਿਆ, ਭਰਪੂਰ ਹੈ ਜਿਹੜਾ ਹੁੰਗਾਰਾ ਮਿਲਿਆ। ਅਤੇ ਕੱਲ੍ਹ ਦਸਤਾਰ ਦੀ ਸ਼ਾਮ ਵੇਲੇ ਇਸ ਮੂਵੀ ਦੀ ਜਿਹੜੀ ਸਕਰੀਨਿੰਗ ਹੋਈ ਦੋਸਤੋ, ਤੁਹਾਨੂੰ ਅਰਦਾਸ ਕਰਦੇ ਹਾਂ, ਬੇਨਤੀ ਇਹ ਕਰਦੇ ਹਾਂ ਆਪਣੇ ਪਰਿਵਾਰਾਂ ਸਮੇਤ ਇਹੋ ਜਿਹੀਆਂ ਫਿਲਮਾਂ ਨੂੰ ਦੇਖਣ ਜ਼ਰੂਰ ਪਹੁੰਚਿਆ ਕਰੋ, ਕਿਉਂਕਿ ਕਾਫ਼ੀ ਮਿਹਨਤ ਲੱਗਦੀ ਹੈ ਜਿਹੜੀਆਂ ਫਿਲਮਾਂ ਜੋ ਅਰਥ ਭਰਪੂਰ ਹੋਣ, ਸਾਡੇ ਲਈ ਇੱਕ ਮੁੱਖ ਕਹਿ ਲਓ ਵੀ ਸੰਦੇਸ਼ ਲੈ ਕੇ ਆਉਂਦੀਆਂ ਨੇ। ਨਹੀਂ ਤਾਂ ਉੱਦਾਂ ਦੀਆਂ ਫਿਲਮਾਂ ਤਾਂ ਆਮ ਆਉਂਦੀਆਂ ਨੇ, ਪਰ ਇਹੋ ਜਿਹੀਆਂ ਫਿਲਮਾਂ ਕਰਨ ਵਾਸਤੇ ਜਿਹੜਾ ਚਾਹੀਦਾ ਉਹ ਕੁਝ ਕੁ ਕਲਾਕਾਰਾਂ ਦੇ ਹਿੱਸੇ ਆਇਆ, ਅਤੇ ਖਾਸ ਉਹ ਜਿਹੜੇ ਪ੍ਰਮੋਟਰ ਔਰਗਨਾਈਜ਼ਰ ਜਿਹੜੇ ਇਹਨਾਂ ਫਿਲਮਾਂ ਨੂੰ ਇੱਦਾਂ ਦੀਆਂ ਜਿਹੜੀਆਂ ਖਾਸ ਫਿਲਮਾਂ ਨੂੰ ਪ੍ਰਮੋਟ ਕਰਦੇ ਨੇ। ਸੋ ਹਰਜਿੰਦਰ ਭਾਅ ਜੀ, ਵੈਲਕਮ GI ਨੂੰ, ਅਤੇ ਪੰਜਾਬੀ ਵਿਰਸਾ ਵੀ ਹੈ ਜਿਹੜਾ ਸਾਡੇ ਬਰੂਹਾਂ 'ਤੇ ਆ ਚੁੱਕਾ ਪਰਿਵਾਰਾਂ ਸਮੇਤ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਜ਼ਰੂਰ ਹੈ ਜਿਹੜੀਆਂ ਟਿਕਟਾਂ ਦੋਸਤੋ ਜ਼ਰੂਰ ਲੈ ਕੇ ਰੱਖਿਓ। ਹਰਜਿੰਦਰ ਭਾਅ ਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਗੁੱਡ ਮਾਰਨਿੰਗ ਸ਼ਮੀ ਭਾਈ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਹੁਤ ਪਿਆਰ, ਬਹੁਤ ਸਤਿਕਾਰ ਤੇ ਤੁਹਾਡਾ ਧੰਨਵਾਦ। ਸੋ ਇਸ ਤੋਂ ਪਹਿਲਾਂ ਆਪਾਂ ਪੰਜਾਬੀ ਵਿਰਸੇ ਦਾ ਜ਼ਿਕਰ ਕਰਾਂ, ਤੁਸੀਂ ਦਸਤਾਰ ਫਿਲਮ ਦੇ ਬਾਰੇ 'ਚ ਗੱਲ ਕੀਤੀ ਹੈ ਤਾਂ ਡੈਫੀਨੇਟਲੀ ਕੱਲ੍ਹ ਇਸ ਫਿਲਮ ਦਾ ਪ੍ਰੀਮੀਅਰ ਸੀ, ਪ੍ਰੈਸ ਕਾਨਫਰੰਸ ਵੀ ਸੀ ਅਤੇ ਮੀਡੀਆ ਨੇ ਜਾਂ ਕੁਛ ਹੋਰ ਸਾਡੇ ਜਿਹੜੇ ਕਮਿਊਨਿਟੀ ਤੋਂ ਪਰਿਵਾਰ ਉੱਥੇ ਪਹੁੰਚੇ ਸੀ। ਸੋ ਬੜੀ ਪਿਆਰੀ ਫਿਲਮ ਬਣੀ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਅਸੀਂ ਜ਼ਰੂਰ ਰਿਕੁਐਸਟ ਕਰਾਂਗੇ ਸਾਡੇ ਸਾਰੇ ਪਰਿਵਾਰਾਂ ਨੂੰ ਕਿ ਇਹੋ ਜਿਹੇ ਪ੍ਰੋਜੈਕਟਸ, ਇਹੋ ਜਿਹੀਆਂ ਫਿਲਮ ਜਿਹੜੀਆਂ ਨੇ ਜ਼ਰੂਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਖਰਾ ਸਟੈਪ ਜਿਹੜਾ ਹੈ ਜਾਂ ਵੱਖਰੇ ਕਦਮ ਜਿਹੜੇ ਹੈ ਚੁੱਕਣ ਦਾ ਇੱਕ ਉਪਰਾਲਾ ਹੁੰਦਾ ਹੈ। ਤੇ ਇਹ ਫਿਲਮ ਦੀ ਜਿਹੜੀ ਮੇਕਿੰਗ ਹੈ ਖਾਸ ਤੌਰ ਦੇ ਉੱਤੇ, ਜਿੱਥੇ ਇਸ ਫਿਲਮ ਦੇ ਨਾਮ ਦੀ ਜਾਂ ਇਸ ਫਿਲਮ ਦੇ ਵਿੱਚ ਤਰਸੇਮ ਜੱਸੜ ਹੋਰਾਂ ਦੇ ਕਿਰਦਾਰ ਦੇ ਰੂਪ ਦੇ ਵਿੱਚ ਜਾਂ ਪੂਰੀ ਕਹਾਣੀ ਦੇ ਰੂਪ ਦੇ ਵਿੱਚ ਤੁਸੀਂ ਇਹਨੂੰ ਪਸੰਦ ਕਰੋਗੇ, ਉੱਥੇ ਜਿਹੜਾ ਸਭ ਤੋਂ ਸਟਰੋਂਗ ਐਲੀਮੈਂਟ ਮੈਨੂੰ ਇਹ ਲੱਗਿਆ ਉਹ ਸੀ ਇਸ ਫਿਲਮ ਦਾ ਜੋ ਕਿਰਦਾਰ ਦਾ ਆਪਣਾ ਤਰਸੇਮ ਜੱਸੜ ਹੋਰਾਂ ਦਾ ਦਸਤਾਰ ਸ਼ਬਦ ਨੂੰ, ਦਸਤਾਰ ਜੋ ਟਾਈਟਲ ਹੈ ਉਹਨੂੰ ਲੈ ਕੇ ਅੱਗੇ ਤੁਰਨਾ, ਪਲੱਸ ਇਸ ਫਿਲਮ ਦੀ ਮੇਕਿੰਗ ਜਿਸ ਤਰੀਕੇ ਦੇ ਨਾਲ ਇਹਨੂੰ ਇਹਦੀ ਫਿਲਮੋਗ੍ਰਾਫੀ ਜਾਂ ਸਿਨੇਮੈਟੋਗ੍ਰਾਫੀ ਜਾਂ ਫਿਰ DOP ਦੇ ਤੌਰ ਤੇ ਜਾਂ ਡਾਇਰੈਕਟਰ ਦੇ ਤੌਰ ਤੇ ਜਾਂ ਟੈਕਨੀਕਲ ਪੱਖ ਤੋਂ ਇਸ ਫਿਲਮ ਦੀ ਤਿਆਰੀ ਕੀਤੀ ਗਈ ਹੈ ਉਹ ਦੇਖ ਕੇ ਤੁਸੀਂ ਸੱਚਮੁੱਚ ਖੁਸ਼ ਹੋਵੋਗੇ, ਤੁਹਾਨੂੰ ਚੰਗਾ ਲੱਗੇਗਾ। ਔਰ ਬਹੁਤ ਲਿਮਿਟਡ ਬਜਟ ਦੇ ਵਿੱਚ ਇਹੋ ਜਿਹੀਆਂ ਫਿਲਮ ਜਦੋਂ ਬਣਦੀਆਂ ਸਾਡੇ ਪੰਜਾਬੀ ਸਿਨੇਮੇ ਦੇ ਹਿਸਾਬ ਦੇ ਨਾਲ, ਤਾਂ ਤੁਸੀਂ ਉਹਨੂੰ ਹਾਲੀਵੁੱਡ ਜਾਂ ਬਾਲੀਵੁੱਡ ਦੀਆਂ ਫਿਲਮ ਨਾਲ ਕੰਪੇਅਰ ਕਰਦੇ ਹੋਏ ਦੇਖੋਗੇ। ਸੋ ਬਸ ਇਹੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਸ ਨੂੰ, ਇਸ ਤਰ੍ਹਾਂ ਦੀਆਂ ਫਿਲਮਸ ਨੂੰ ਜ਼ਰੂਰ ਸਪੋਰਟ ਕਰੋ ਅਤੇ ਇਸੇ ਤਰ੍ਹਾਂ ਹੀ ਆਪਣਾ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਅਤੇ ਸੰਗਤਾਰ ਜੀ ਦਾ ਸ਼ੋਅ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਹੁਣ ਬਸ ਗਿਣਤੀ ਦੇ ਦਿਨ ਬਾਕੀ ਰਹਿ ਗਿਆ ਜੀ। ਅੱਜ ਲਗਭਗ 9 ਦਿਨਾਂ ਬਾਅਦ ਅੱਜ ਤੋਂ ਆਪਾਂ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਜੋ ਕਿ ਬ੍ਰੈਂਪਟਨ ਦੇ ਵਿੱਚ ਰੈਕਸਡੇਲ ਅਤੇ 427 ਦੇ ਏਰੀਏ ਦੇ ਵਿੱਚ ਹੈ, ਵੁੱਡਵਾਈਨ ਮਾਲ ਦੇ ਬਿਲਕੁਲ ਆਪੋਜ਼ਿਟ ਹੈ, ਵੁੱਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਲੱਗਦਾ ਤੇ ਬਹੁਤ ਕਨਵੀਨੀਅੰਟ ਲੋਕੇਸ਼ਨ ਹੈ, ਫ੍ਰੀ ਪਾਰਕਿੰਗ ਹੈ ਉੱਥੇ ਤੇ ਹਾਲ ਜੋ ਬਣਿਆ ਹੀ ਇਸ ਤਰ੍ਹਾਂ ਦੇ ਮਿਊਜ਼ੀਕਲ ਕਾਨਸਰਟਸ ਨੂੰ ਕੇਟਰ ਕਰਨ ਦੇ ਲਈ ਹੈ। ਸੋ ਉੱਥੇ ਪਹੁੰਚਣ ਦੇ ਲਈ ਅਸੀਂ ਤੁਹਾਨੂੰ ਸੱਦਾ ਦੇ ਰਹੇ ਹਾਂ। ਸੋ ਇਸ ਵੇਲੇ ਬਹੁਤ ਲਿਮਿਟਡ ਟਿਕਟਸ ਬਾਕੀ ਨੇ ਜੀ ਪੰਜਾਬੀ ਵਿਰਸਾ ਸ਼ੋਅ ਦੀਆਂ, ਸੋ ਜਿਹਦੇ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਆਪਣੇ ਕੈਨੇਡਾ ਟੂਰ ਦੇ ਵਿੱਚ ਇਸ ਵੇਲੇ ਆਪਣਾ ਜਿਹੜਾ ਉਹਨਾਂ ਦਾ ਇਹ ਸਫ਼ਰ ਚੱਲ ਰਿਹਾ ਹੈ। ਸੋ ਟੋਰਾਂਟੋ ਵਾਲਾ ਸ਼ੋਅ ਹਮੇਸ਼ਾ ਹੀ ਸ਼ਮੀ ਬਾਈ ਇੱਕ ਕਹਿ ਲਓ ਕਿ ਮਾਈਲ ਸਟੋਨ ਦੀ ਤਰ੍ਹਾਂ ਰਿਹਾ ਹੈ। ਸੋ ਉਹਦੇ ਵਿੱਚ ਅਸੀਂ ਇਸੇ ਕਰਕੇ ਇਸ ਵਾਰੀ ਵੀ ਰਿਕੁਐਸਟ ਕੀਤੀ ਸੀ ਭਾਜੀ ਹੋਣਾ ਨੂੰ, ਪਲਾਜ਼ਮਾ ਦੀ ਟੀਮ ਨੂੰ, ਕਿ ਆਪਾਂ ਜਿਹੜਾ ਇਸ ਵਾਰ ਵੀ ਪੰਜਾਬੀ ਵਿਰਸਾ ਜਿਹੜਾ ਉਹ ਟੋਰਾਂਟੋ ਦੇ ਵਿੱਚ ਰਿਕਾਰਡ ਵੀ ਕੀਤਾ ਜਾਣਾ। ਸੋ ਇਹ ਵੀ ਇੱਕ ਖਾਸ ਗੱਲ ਹੁੰਦੀ ਹੈ ਕਿਉਂਕਿ ਪੰਜਾਬੀ ਵਿਰਸਾ ਨੂੰ ਜਦੋਂ ਆਪਾਂ ਦੇਖਦੇ ਹਾਂ ਤੇ ਇਹਦੇ ਗੀਤਾਂ ਨੂੰ ਪਰਿਵਾਰਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਦੋਂ ਅਸੀਂ TV ਦੇ ਉੱਤੇ ਜਾਂ YouTube ਦੇ ਉੱਪਰ ਜਾਂ ਹੋਰ ਵੱਖਰੇ ਵੱਖਰੇ ਤਰੀਕਿਆਂ ਨਾਲ ਇਹਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਸੋ ਇੱਥੇ ਇਸ ਵਾਰੀ ਵੀ ਮੌਕਾ ਹੈ ਕਿ ਇਸ ਵੀਡੀਓ ਦਾ ਤੁਸੀਂ ਹਿੱਸਾ ਬਣ ਸਕਦੇ ਹੋ, ਸੋ ਇਹਨੂੰ ਰਿਕਾਰਡ ਵੀ ਕੀਤਾ ਜਾਣਾ। ਹੁਣ ਰਹੀ ਗੱਲ ਟਿਕਟਸ ਦੀ ਤਾਂ ticketmaster.ca ਇਸ ਵੈਬਸਾਈਟ ਤੇ ਜਾ ਕੇ ਤੁਸੀਂ ਟਿਕਟਸ ਬਾਏ ਕਰ ਸਕਦੇ ਹੋ, ਜਾਂ ਤੁਸੀਂ ਫਰੈਂਡਸ ਵੀਡੀਓ ਸਟੀਲਸ ਐਂਡ ਵੈਲੀ ਦੇ ਨਜ਼ਦੀਕ ਆਪਣਾ ਹੈੱਡ ਆਫਿਸ ਹੈ ਉੱਥੋਂ ਵੀ ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਪਿੱਕ ਕਰ ਸਕਦੇ ਹੋ, ਪਰ ਜ਼ਿਆਦਾ ਬੈਸਟ ਤਰੀਕਾ ਹੈ ਔਨਲਾਈਨ ਤੁਸੀਂ ticketmaster.ca ਤੋਂ ਆਪਣੇ ਟਿਕਟਸ ਜ਼ਰੂਰ ਬਾਏ ਕਰ ਲਓ। ਤੇ ਇੱਕ ਹੋਰ ਆਪਸ਼ਨ ਦੱਸ ਦਿੰਦੇ ਹਾਂ ਕਿ ਜੇ ਤੁਸੀਂ 10 ਜਾਂ 10 ਤੋਂ ਵੱਧ ਟਿਕਟਸ ਬਾਏ ਕਰਨੀਆਂ ਤਾਂ ਫਿਰ ਤੁਸੀਂ ਸਾਡਾ ਇੱਕ ਨੰਬਰ ਨੋਟ ਕਰ ਲਓ, 647-400-6862 ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਕਾਲ ਕਰ ਲਓ। ਜਾਂ ਸ਼ਮੀ ਬਾਈ ਤੁਸੀਂ ਅੱਜ ਜਿੰਨੇ ਇਸ ਵੇਲੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਲਿਸਨਰਸ ਇਸ ਵੇਲੇ ਆਪਣੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਣੇ ਆ, ਸੋ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਸਾਨੂੰ 647-400-6862 ਇੱਥੇ ਪੰਜਾਬੀ ਵਿਰਸਾ ਲਿਖ ਕੇ ਟੈਕਸਟ ਮੈਸੇਜ ਕਰ ਦਿਓ, 647-400-6862 ਪੰਜਾਬੀ ਵਿਰਸਾ ਲਿਖ ਕੇ ਸਾਨੂੰ ਇੱਕ ਟੈਕਸਟ ਮੈਸੇਜ ਕਰ ਦਿਓ ਤੇ ਅਸੀਂ ਤੁਹਾਡੀ ਇੱਕ ਸਪੈਸ਼ਲ ਸੇਵਿੰਗ ਕਰਵਾ ਦਿਆਂਗੇ। ਉਹ ਕਿਵੇਂ ਹੋਣੀ ਹੈ, ਉਹਦੇ ਲਈ ਅਸੀਂ ਫਿਰ ਤੁਹਾਨੂੰ ਜਦੋਂ ਮੈਸੇਜ ਆ ਗਿਆ ਤੇ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਦੀ ਕਰ ਦਿਆਂਗੇ। ਬਸ ਸਾਨੂੰ ਪੰਜਾਬੀ ਵਿਰਸਾ ਲਿਖ ਕੇ 647-400-6862 ਟੈਕਸਟ ਮੈਸੇਜ ਕਰ ਦਿਓ ਤੇ ਅਸੀਂ ਤੁਹਾਨੂੰ ਇੱਕ ਸਪੈਸ਼ਲ ਡਿਸਕਾਊਂਟ ਦੇ ਲਈ ਆਪਸ਼ਨ ਸੈਂਡ ਕਰ ਦਿਆਂਗੇ। ਤੇ ਨਾਲ ਹੀ ਜਿਹੜੇ ਦੋਸਤ ਸਪੋਂਸਰ ਬਣਨਾ ਚਾਹੁੰਦੇ ਆ, ਤੁਸੀਂ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਉਹਨਾਂ ਲਈ ਵੀ ਬਹੁਤ ਵਧੀਆ ਮੌਕਾ ਹੈ ਤੁਹਾਡੇ ਲਈ। ਫਲੋਰ ਦੇ ਉੱਪਰ VVIP ਸੈਕਸ਼ਨ ਦੇ ਵਿੱਚ ਟਿਕਟਸ ਤੁਸੀਂ ਤੁਹਾਨੂੰ ਐਲੋਕੇਟ ਕੀਤੀਆਂ ਜਾਣਗੀਆਂ, ਨਾਲ ਤੁਹਾਡੇ ਕਾਰੋਬਾਰ ਨੂੰ ਪ੍ਰਮੋਟ ਵੀ ਕੀਤਾ ਜਾਣਾ। ਸੋ ਤੁਸੀਂ ਬਸ ਸਾਨੂੰ ਮੈਸੇਜ ਕਰ ਦਿਓ ਜਾਂ ਕਾਲ ਕਰ ਦਿਓ ਤੇ ਅਸੀਂ ਤੁਹਾਡੇ ਲਈ ਬਾਕੀ ਸਾਰੀ ਜਿਹੜੀ ਡਿਟੇਲ ਹੈ ਉਹ ਸਾਂਝੀ ਕਰ ਦਿਆਂਗੇ। ਸੋ 647-400-6862 ਇੱਥੇ ਪੰਜਾਬੀ ਵਿਰਸਾ ਲਿਖ ਕੇ ਟੈਕਸਟ ਕਰ ਦਿਓ ਜਾਂ ਸਾਨੂੰ ਕਾਲ ਕਰ ਲਿਓ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਲਾਂਗੇ। ਜੀ ਸ਼ਮੀ ਬਾਈ
0: ਜੀ ਬਿਲਕੁਲ ਜੀ, ਸੋ ਮੈਂ ਹਮੇਸ਼ਾ ਕਹਿੰਦਾ ਭਾਅ ਜੀ ਟੀਮ ਫੋਰ ਇੰਟਰਟੇਨਮੈਂਟ ਹਰਜਿੰਦਰ ਭਾਅ ਜੀ ਹੋਣੀ ਇਹੋ ਜਿਹੇ ਖੂਬਸੂਰਤ ਪ੍ਰੋਗਰਾਮ ਜਿੱਥੇ ਆਪਾਂ ਪਰਿਵਾਰਾਂ ਦੇ ਨਾਲ ਮਿਲ ਕੇ ਆਨੰਦ ਮਾਣ ਸਕਦੇ ਹਾਂ, ਆਪਣੇ ਉਸ ਵਿਰਸੇ ਨੂੰ ਯਾਦ ਕਰਦੇ ਹਾਂ ਅਤੇ ਹੱਸਦੇ ਖੇਡਦੇ ਹਾਂ। ਸੋ ਇਹੋ ਜਿਹਾ ਇਹ ਵਿਰਸਾ ਪੰਜਾਬੀ ਵਿਰਸਾ ਆ ਰਿਹਾ ਅਤੇ ਨਾਲ ਦੀ ਨਾਲ ਜਿੱਦਾਂ ਭਾਅ ਜੀ ਉਹਨਾਂ ਨੇ ਕਿਹਾ ਵੀ ਪੂਰੀ ਵੀਡੀਓਗ੍ਰਾਫੀ ਹੋਣੀ ਹੈ, ਆਪਾਂ ਕਈ ਇਹੋ ਜਿਹੇ ਵਿਰਸੇ ਦੇਖਦੇ ਹਾਂ ਜਿਹੜੇ ਯੂਟਿਊਬ 'ਤੇ ਜਾਂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੁੰਦੇ ਨੇ, ਉਹ ਫਿਰ ਯਾਦਾਂ ਸਾਡੀਆਂ ਸਰਮਾਇਆ ਬਣ ਜਾਂਦੀਆਂ ਨੇ। ਸੋ ਇਸ ਕਰਕੇ ਦੋਸਤੋ ਜ਼ਰੂਰ ਇਹ ਜਿਹੜਾ ਸ਼ੋਅ ਮਿਸ ਨਾ ਕਰਿਓ। 647-468-6402 'ਤੇ ਤੁਸੀਂ ਆ ਜਿਹੜਾ ਕਾਲ ਕਰ ਲਿਓ ਜਾਂ ਫਿਰ ਤੁਸੀਂ ਟੈਕਸਟ ਮੈਸੇਜ ਕਰਕੇ ਪੰਜਾਬੀ ਵਿਰਸਾ ਲਿਖ ਦਿਓ। 25 ਜੁਲਾਈ ਨੂੰ ਅਗਲੇ ਸ਼ਨੀਵਾਰ ਨੂੰ ਇਹ ਜਿਹੜਾ ਸ਼ੋਅ ਹੈ ਜਿਹੜਾ ਹੋਣ ਜਾ ਰਿਹਾ ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ, ਜਿੱਦਾਂ ਭਾਅ ਜੀ ਉਹਨਾਂ ਨੇ ਦੱਸਿਆ ਰੈਕਸਡੇਲ 'ਤੇ 427 ਜਾਂ ਵੁੱਡਬਾਈਨ ਜਿਹੜਾ ਆਪਣਾ ਕਸੀਨੋ ਹੈ ਜਿੱਥੇ ਹੁੰਦਾ ਸੀਗਾ, ਹਾਂਜੀ ਜਾਂ ਹੈਗਾ ਵੀ ਹੈ ਹੁਣ ਉੱਥੇ, ਤੁਸੀਂ ਦੇਖਿਓ ਪਹਿਲਾਂ ਵੀ ਉੱਥੇ ਸ਼ੋਅ ਹੋਏ ਨੇ। ਬਾ ਕਮਾਲ, ਬਹੁਤ ਸੋਹਣਾ ਜਿਹੜਾ ਆ ਇਹ ਥੀਏਟਰ ਬਣਿਆ, ਜਿਹੜਾ ਹਮੇਸ਼ਾ ਸੀਟਸ ਜਿਹੜੀਆਂ ਲਿਮਿਟਡ ਹੋਈਆਂ ਹੁਣ ਤੱਕ, ਜਿੰਨੇ ਵੀ ਆ ਜਿਹੜੇ ਪ੍ਰੋਗਰਾਮ ਉੱਥੇ ਹੋਏ ਨੇ ਟੀਮ ਫੋਰ ਇੰਟਰਟੇਨਮੈਂਟ ਵੱਲੋਂ, ਉਹ ਸੋਲਡ ਆਊਟ ਹੀ ਗਏ ਨੇ। ਸੋ ਇਸ ਕਰਕੇ ਆ ਜਿਹੜਾ ਤੁਸੀਂ ਟਿਕਟਾਂ ਪਹਿਲੀਆਂ ਰਾਖਵੀਆਂ ਕਰ ਲਓ, ਆਪਣੀਆਂ ਮਨਪਸੰਦ ਦੀਆਂ ਇੱਕ ਤਾਂ ਤੁਹਾਨੂੰ ਸੀਟਾਂ ਮਿਲ ਜਾਂਦੀਆਂ ਨੇ ਅਤੇ ਫਿਰ ਉੱਥੇ ਜਾ ਕੇ ਤੁਸੀਂ ਇਸ ਖੂਬਸੂਰਤ ਸ਼ੋਅ ਦਾ, ਇਸ ਸ਼ਾਮ ਦਾ ਤੁਸੀਂ ਆਨੰਦ ਹੈ ਜਿਹੜਾ ਉਹ ਮਾਣ ਸਕਦੇ ਹੋ। ਪੰਜਾਬੀ ਵਿਰਸਾ 2026 ਜੀ ਭਾਜੀ, ਹੋਰ ਕੁਛ ਐਡ?
1: ਬਹੁਤ ਮਿਹਰਬਾਨੀ
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ। ਆਉਣ ਵਾਲੇ ਸਮੇਂ 'ਚ ਫਿਰ ਮਿਲਦੇ ਆਪਾਂ।
1: ਹਾਂਜੀ, ਬਸ ਟੈਕਸਟ ਮੈਸੇਜ ਦੇ ਲਈ ਰਿਮਾਈਂਡਰ ਦੇ ਦਿੰਦੇ ਹਾਂ, 647-468-6402 ਇੱਥੇ ਪੰਜਾਬੀ ਵਿਰਸਾ ਲਿਖ ਕੇ ਬਸ ਟੈਕਸਟ ਮੈਸੇਜ ਕਰ ਦਿਓ, ਅਸੀਂ ਤੁਹਾਨੂੰ ਤੁਹਾਡਾ ਸੇਵਿੰਗ ਦੇ ਲਈ ਇੱਕ ਸਪੈਸ਼ਲ ਇੰਤਜ਼ਾਮ ਕਰ ਦੇਵਾਂਗੇ ਜੀ ਉਹਦੇ ਵਿੱਚ। ਬਹੁਤ ਮਿਹਰਬਾਨੀ ਬ੍ਰਦਰ
0: ਜੀ, ਥੈਂਕ ਯੂ ਭਾਅ ਜੀ, ਥੈਂਕ ਯੂ ਜੀ,
1: ਥੈਂਕ ਯੂ।

0: ਜੀ ਹਾਂ ਦੋਸਤੋ, ਕੈਨੇਡਾ ਦੇ ਵਿੱਚ ਮਾਹਿਰ ਡਾਕਟਰਾਂ ਸਪੈਸ਼ਲਿਸਟ ਤੱਕ ਜੇ ਤੁਸੀਂ ਪਹੁੰਚ ਕਰਨੀ ਹੈ ਤਾਂ ਅੱਜ ਵੀ ਕਈ ਲੋਕ ਹੈ ਜਿਹੀ ਉਹਨਾਂ ਲਈ ਬਹੁਤ ਵੱਡੀ ਚੁਣੌਤੀ ਬਣਿਆ ਹੋਇਆ। ਸਟੈਟ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਖਾਸ ਕਰਕੇ ਮਿਡ ਜਾਂ ਫਿਰ ਮੱਧ ਉਮਰ ਅਤੇ ਬਜ਼ੁਰਗ ਜਿਹੜੇ ਕੈਨੇਡੀਅਨਸ ਹੈ ਉਹਨਾਂ ਨੂੰ ਮਾਹਿਰ ਡਾਕਟਰ ਨਾਲ ਮਿਲਣ ਲਈ ਇੱਕ ਲੰਬਾ ਇੰਤਜ਼ਾਰ ਕਰਨਾ ਪੈਂਦਾ ਜਾਂ ਕਈ ਵਾਰ ਉਹਨਾਂ ਨੂੰ ਲੋੜੀਂਦੀ ਸਿਹਤ ਸੇਵਾ ਹੀ ਨਹੀਂ ਮਿਲਦੀ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਸਪੈਸ਼ਲਿਸਟ ਦੀ ਸੇਵਾ ਸਮੇਂ ਸਿਰ ਨਹੀਂ ਮਿਲਦੀ ਉਹਨਾਂ ਵਿੱਚ ਹੋਰ ਸਿਹਤ ਸਮੱਸਿਆਵਾਂ, ਇਲਾਜ ਦੇ ਵਿੱਚ ਦੇਰੀ ਅਤੇ ਆਪਣੀ ਸਿਹਤ ਪ੍ਰਤੀ ਅਸੰਤੁਸ਼ਟੀ ਵੱਧ ਦਿਖਾਈ ਦਿੰਦੀ ਹੈ। ਪੇਂਡੂ ਇਲਾਕਿਆਂ ਦੇ ਲੋਕ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਲੰਬੇ ਸਮੇਂ ਦੀਆਂ ਬਿਮਾਰੀਆਂ ਹਨ ਉਹਨਾਂ ਨੂੰ ਇਹ ਮੁਸ਼ਕਲਾਂ ਹੋਰ ਵੀ ਜ਼ਿਆਦਾ ਆਉਂਦੀਆਂ। ਹਾਲਾਂਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਹੈ ਜਿਹੜੀ ਆਪਾਂ ਨੂੰ ਪਤਾ ਉਹ ਸਰਕਾਰੀ ਫੰਡਾਂ ਦੇ ਨਾਲ ਚੱਲਦੀ ਹੈ, ਪਰ ਪਰਿਵਾਰਕ ਡਾਕਟਰਾਂ ਅਤੇ ਮਾਹਿਰ ਡਾਕਟਰਾਂ ਦੀ ਘਾਟ ਅਤੇ ਵੱਧਦੀ ਆਬਾਦੀ ਅਤੇ ਵੱਧ ਰਹੀ ਸਿਹਤ ਸੇਵਾਵਾਂ ਦੀ ਮੰਗ ਕਾਰਨ ਉਡੀਕ ਸਮਾਂ ਜਿਹੜਾ ਆ ਮਿੱਤਰੋ ਉਹ ਲੰਬਾ ਹੋ ਰਿਹਾ। ਇੱਕ ਨਵੀਂ ਪਿਊ ਰਿਸਰਚ ਸੈਂਟਰ ਦੀ ਸਰਵੇਖਣ ਰਿਪੋਰਟ ਆਈ ਹੈ ਜਿਹਦੇ ਵਿੱਚ ਪਹਿਲੀ ਵਾਰ ਅਜਿਹਾ ਸਾਹਮਣੇ ਆਇਆ ਕਿ ਕੈਨੇਡਾ ਦੇ ਵਿੱਚ ਅਮਰੀਕਾ ਨਾਲੋਂ ਚੀਨ ਪ੍ਰਤੀ ਸਕਾਰਾਤਮਕ ਰਾਏ ਰੱਖਣ ਵਾਲੇ ਲੋਕਾਂ ਦੀ ਗਿਣਤੀ ਹੈ ਜਿਹੜੀ ਵਧੀ ਹੈ। ਹੁਣ 44% ਕੈਨੇਡੀਅਨ ਹੈ ਜਿਹੜੇ ਉਹ ਕਹਿੰਦੇ ਆ ਵੀ ਭਾਈ ਜਿਹੜਾ ਅਮਰੀਕਾ ਆ ਉਹ ਕੈਨੇਡਾ ਲਈ ਜ਼ਿਆਦਾ ਵਧੀਆ ਆ, ਜਦਕਿ 33% ਹੈ ਜਿਹੜੇ ਕਹਿ ਰਹੇ ਨੇ ਵੀ ਚੀਨ ਹੈ ਜਿਹੜਾ ਜ਼ਿਆਦਾ 44% ਹੈ ਜਿਹੜੇ ਚੀਨ ਅਤੇ 33% ਹੈ ਜਿਹੜਾ ਅਮਰੀਕਾ। ਇਹਦੇ 'ਤੇ ਹੈ ਜਿਹੜੀ ਉਹਨਾਂ ਨੇ ਪਰਸੈਂਟੇਜ ਲੋਕਾਂ ਨੇ ਆਪਣੇ ਰਾਏ ਦਿੱਤੀ ਹੈ ਵੀ ਕਿਹੜਾ ਜ਼ਿਆਦਾ ਮਨਪਸੰਦ ਹੈ ਜਿਹੜਾ ਕੈਨੇਡੀਅਨਸ ਵਾਸਤੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਭਰੋਸਾ ਜਿਤਾਉਣ ਵਾਲੇ ਕੈਨੇਡੀਅਨਸ ਦੀ ਗਿਣਤੀ 35% ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 'ਤੇ ਭਰੋਸਾ ਕਰਨ ਵਾਲੇ 20% ਹੈ। ਮਹਾਰਾ ਨੇ ਇਹ ਕਿਹਾ ਕਿ ਇਸ ਬਦਲਾਅ ਦੇ ਪਿੱਛੇ ਅਮਰੀਕਾ ਦੀ ਹਾਲ ਜਿਹੜੀ ਵਿਦੇਸ਼ ਨੀਤੀ ਹੈ, ਕੈਨੇਡਾ ਦੇ ਨਾਲ ਤੁਹਾਨੂੰ ਪਤਾ ਟ੍ਰੈਫਿਕ ਵਾਰ ਜਿਹੜਾ ਵਧਿਆ ਅਤੇ ਹੋਰ ਕਈ ਅੰਤਰਰਾਸ਼ਟਰੀ ਜਿਹੜੇ ਮਾਮਲੇ ਹੈ ਉਹਨਾਂ ਨੇ ਲੋਕਾਂ ਦੀ ਸੋਚ ਨੂੰ ਹੈ ਜਿਹੜਾ ਉਹ ਪ੍ਰਭਾਵਿਤ ਕੀਤਾ ਹੈ। ਅਤੇ ਇੱਕ ਜਿਹੜੀ ਖਬਰ ਜਿਹਦੇ 'ਤੇ ਹੈ ਜਿਹੜਾ ਮੈਂ ਚਾਹੁੰਦਾ ਸੀਗਾ ਵੀ ਇਹਦੇ 'ਤੇ ਥੋੜ੍ਹਾ ਜਿਹਾ ਚਲੋ ਤੁਹਾਡੇ ਵਿਚਾਰ ਲਏ ਜਾਂਦੇ, ਜਿੰਨੇ ਕੁ ਮੇਰੇ ਕੋਲ ਟਾਈਮ ਹੋਇਆ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ। ਓਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਕਿਹਾ ਵੀ ਉਹ ਨਿਯਮਾਂ ਦੇ ਵਿੱਚ ਲੂਪ ਹੋਲ ਹੈਗਾ ਉਸ ਨੂੰ ਖਤਮ ਕਰੇਗੀ, ਜਿਸ ਕਾਰਨ GTA ਦੇ ਕੁਝ MPP ਆਪਣੇ ਘਰ ਟੋਰਾਂਟੋ ਦੇ ਨੇੜੇ ਹੋਣ ਦੇ ਬਾਵਜੂਦ ਉਹਨਾਂ ਨੇ ਹੋਟਲਾਂ ਦੇ ਵਿੱਚ ਰਹਿਣ ਦਾ ਖਰਚਾ ਜਿਹੜਾ ਆ ਟੈਕਸ ਪੇਅਰ ਦੇ ਪੈਸਿਆਂ ਦੇ ਨਾਲ ਕਲੇਮ ਕੀਤਾ। ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਚਰਚਾ ਆ ਉਹ ਟੂਰਿਜ਼ਮ ਅਤੇ ਕਲਚਰ ਅਤੇ ਗੇਮਿੰਗ ਮਿਨਿਸਟਰ ਨੇ ਸਟੈਨ ਚੋ ਦੀ ਹੋਈ ਹੈ। ਕਿਉਂ ਹੋਈ ਹੈ ਤੁਸੀਂ ਸੁਣਿਓ ਜ਼ਰਾ। ਰਿਪੋਰਟ ਦੇ ਵਿੱਚ ਦੱਸਿਆ ਗਿਆ 2023 ਤੋਂ 2026 ਦੇ ਦਰਮਿਆਨ ਉਹਨਾਂ ਨੇ ਟੋਰਾਂਟੋ ਦੇ ਵਿੱਚ ਹੋਟਲ ਲਿਆ ਜਿਸ ਦੀ ਲਗਭਗ ਹੈ ਜਿਹੜੀ ਖਰਚਾ ਜਿਹੜਾ ਉਹਨਾਂ ਨੇ ਕਲੇਮ ਕੀਤਾ 16,203, ਜਦੋਂ ਕਿ ਉਹਨਾਂ ਦਾ ਘਰ ਹੈ ਜਿਹੜਾ ਕੁਈਨਸ ਪਾਰਕ ਤੋਂ ਸਿਰਫ 6 ਕਿਲੋਮੀਟਰ ਦੀ ਦੂਰੀ 'ਤੇ ਹੈ। ਫਿਰ ਚੰਗੀ ਆਲੋਚਨਾ ਹੋਈ, ਹਾਂਜੀ ਕਹਿੰਦੇ ਥੋੜ੍ਹੇ ਮੋੜ ਦਿੰਦੇ ਹੈ, ਜਦੋਂ ਫਿਰ ਜ਼ਿਆਦਾ ਤੋਏ ਹੋ ਗਈ ਅਤੇ ਫਿਰ ਕਹਿੰਦੇ ਮੈਂ ਪੂਰਾ ਹੀ ਆ ਜਿਹੜਾ ਆਪਣੇ ਪਰਸਨਲ ਪੈਸਿਆਂ ਤੋਂ ਆ ਜਿਹੜਾ ਜੋ ਮੈਂ ਕਲੇਮ ਕੀਤਾ ਸੀ ਉਹ ਮੋੜ ਦਿੰਦਾ। ਇਹਦੇ ਵਿੱਚ ਜਿਹੜੇ ਹੋਰ 20 MPP ਦੇ ਨਾਮ ਸਾਹਮਣੇ ਆਏ ਹੈ, ਮੇਰੇ ਕੋਲ ਸਮਾਂ ਘੱਟ ਹੈ ਨਹੀਂ ਤਾਂ ਮੈਂ ਇਕੱਲਾ ਤੁਹਾਨੂੰ ਦੱਸ ਦੇਵਾਂ ਕਿੰਨੇ ਕਲੇਮ ਕੀਤੇ। ਸੋ ਇਹਨਾਂ MPPs ਦੇ ਵਿੱਚ ਜਿਹੜੇ 50 ਕਿਲੋਮੀਟਰ ਤੋਂ ਘੱਟ ਏਰੀਏ ਦੇ ਵਿੱਚ ਜਿਨ੍ਹਾਂ ਦੀ ਰਿਹਾਇਸ਼ ਹੈ ਫਿਰ ਵੀ ਉਹਨਾਂ ਨੇ ਟੈਕਸਪੇਅਰ ਦਾ ਪੈਸਾ ਕਲੇਮ ਕੀਤਾ, ਉਹਦੇ ਵਿੱਚ ਹਰਦੀਪ ਗਰੇਵਾਲ ਬ੍ਰੈਂਪਟਨ ਈਸਟੋ, ਨੀਨਾ ਟਾਂਗਰੀ ਮਿਸੀਸਾਗਾ ਸਟਰੀਟਸਵਿਲ ਤੋਂ, ਸ਼ੈਰਮਿਨ ਵਿਲੀਅਮਸ ਬ੍ਰੈਂਪਟਨ ਸੈਂਟਰ ਤੋਂ, ਸਟੀਫਨ ਕਰੋਫੋਰਡ ਓਕਵਿਲ ਤੋਂ, ਡੇਵਿਡ ਸਮਿਥ ਸਕਾਰਬਰੋ ਤੋਂ, ਮੁਹੰਮਦ ਫਿਰਕਿਨ ਯਾਰਕ ਸਾਊਥ ਵੈਸਟਨ, ਇਹਨਾਂ ਦੇ ਨਾਮ ਹੈ ਜਿਹੜੇ ਸ਼ਾਮਿਲ ਨੇ। ਇਸ ਮਾਮਲੇ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਦੇ ਦਫ਼ਤਰ ਨੇ ਕਿਹਾ ਕਿ ਜਿਹੜੇ ਖਰਚੇ ਨਿਯਮਾਂ ਦੀ ਭਾਵਨਾ ਦੇ ਉਲਟ ਹਨ ਉਹ ਵਾਪਸ ਕਰਵਾਏ ਜਾਣਗੇ। ਮਤਲਬ ਹੁਣ ਡਾਂਗ ਸੋਟਾ ਚੱਲੇਗਾ ਵੀ ਭਾਈ ਆਪਣੇ ਪਰਸਨਲ ਪੈਸਿਆਂ ਤੋਂ ਆ ਜਿਹੜੇ ਵਾਪਸ ਕਰੋ, ਨਾ ਕਿ ਟੈਕਸਪੇਅਰ ਦੇ ਪੈਸੇ। ਅਤੇ ਨਿਯਮਾਂ ਦੇ ਵਿੱਚ ਤਬਦੀਲੀ ਕਰਕੇ ਇਸ ਲੂਪ ਹੋਲ ਨੂੰ ਕਹਿੰਦੇ ਵੀ ਪੂਰੀ ਤਰ੍ਹਾਂ ਜਿਹੜਾ ਬੰਦ ਕੀਤਾ ਜਾਵੇਗਾ। ਹੁਣ ਸਵਾਲ ਇੱਥੇ ਇਹ ਆ ਗਿਆ ਕਿ ਤੁਹਾਡੇ ਖਿਆਲ ਦੇ ਵਿੱਚ ਜਿਹੜੇ MPP ਹੈ ਉਹਨਾਂ ਨੂੰ ਆਪਣੇ ਘਰ ਦੇ ਨੇੜੇ ਹੋਣ ਦੇ ਬਾਵਜੂਦ ਜਿਹੜੇ ਟੈਕਸਪੇਅਰ ਦੇ ਪੈਸਿਆਂ ਨਾਲ ਹੋਟਲਾਂ ਦਾ ਖਰਚਾ ਕਲੇਮ ਕਰਨ ਦੀ ਜਿਹੜੀ ਇਜਾਜ਼ਤ ਉਹ ਦੇਣੀ ਚਾਹੀਦੀ ਹੈ? ਹੁਣ ਤਾਂ ਕਹਿੰਦੇ ਆ ਵੀ ਅਸੀਂ ਬੰਦ ਕਰ ਦੇਵਾਂਗੇ, ਪਰ ਜਿਨ੍ਹਾਂ ਨੇ ਕੀਤਾ ਆ ਕਿ ਉਹਨਾਂ ਨੂੰ ਆ ਜਿਹੜਾ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਵੀ ਭਾਈ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜਾਂ ਫਿਰ ਸਿਰਫ ਪੈਸਾ ਵਾਪਸ ਕਰ ਦੇਣਾ ਤੁਹਾਡੇ ਹਿਸਾਬ ਦੇ ਨਾਲ ਕਾਫੀ ਹੈ, ਜਾਂ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਹੋਰ ਕਾਰਵਾਈ ਵੀ ਹੋਣੀ ਚਾਹੀਦੀ ਹੈ? ਕੀ ਸਰਕਾਰ ਨੂੰ ਸਾਰੇ ਜਿਹੜੇ MPPs ਹੈ ਉਹਨਾਂ ਦੇ ਖਰਚਿਆਂ ਦੀ ਪੂਰੀ ਜਾਣਕਾਰੀ ਜਨਤਕ ਤੌਰ 'ਤੇ ਨਿਯਮਤ ਕਰਨੀ ਚਾਹੀਦੀ ਹੈ? ਇਹ ਜ਼ਰੂਰੀ ਹੈ ਤੁਹਾਡੇ ਹਿਸਾਬ ਨਾਲ ਵੀ ਉਹਨਾਂ ਦੇ ਸਾਰਿਆਂ ਦੇ ਜਿਹੜੇ ਖਰਚੇ ਹੋਣੇ ਚਾਹੀਦੇ ਆ? ਅਸੀਂ ਇੱਦਾਂ ਦੀ ਸਿਆਸਤ ਤੋਂ ਤਾਂ ਭੱਜ ਕੇ ਇੱਥੇ ਆਏ ਸੀਗੇ, ਪਰ ਫਿਰ ਉਹੀ ਜਿਹੜਾ ਰੰਗ ਹੈ ਹੁਣ ਇੱਥੇ ਦੇਖਣ ਨੂੰ ਮਿਲ ਰਿਹਾ, ਟੈਕਸਪੇਅਰਸ ਦਾ ਪੈਸਾ ਜਿਹੜਾ ਆ, ਹਾਂਜੀ, ਉਹਦੀ ਦੁਰਵਰਤੋਂ ਹੋ ਰਹੀ ਹੈ। ਸੋ ਤਾਂ ਹੀ ਤੁਹਾਨੂੰ ਕਹਿੰਦੇ ਹਾਂ ਵੀ ਤੁਹਾਨੂੰ ਤਾਂ ਅਸੀਂ ਜਾਗਰੂਕ ਕਰਨ ਵਾਸਤੇ, ਸੁਚੇਤ ਕਰਨ ਵਾਸਤੇ ਇਹੋ ਜਿਹੀਆਂ ਜਿਹੜੇ ਇਸ਼ੂਜ਼ ਹੈ ਲੈ ਕੇ ਆਉਂਦੇ ਹਾਂ, ਇਹੋ ਜਿਹੇ ਮੁੱਦੇ ਲੈ ਕੇ ਆਉਂਦੇ ਹਾਂ ਤਾਂ ਕਿ ਤੁਸੀਂ ਜਾਗਰੂਕ ਰਹੋ ਭਾਈ। ਇਕੱਲੇ ਆਪਾਂ ਫੋਟੋ ਨਹੀਂ, ਜਾਂ ਇਕੱਲੇ ਇਹਨਾਂ ਨੂੰ ਆਪਣਾ ਜੇ ਬਿਜ਼ਨਸ ਖੋਲ੍ਹਦੇ ਪਏ ਹਾਂ ਇਹਨਾਂ ਨੂੰ ਉੱਥੇ ਬੁਲਾ ਕੇ ਰੀਬਨ ਕਟਾਈ ਨਹੀਂ, ਇਹਨਾਂ ਨੂੰ ਜਵਾਬਦੇਹ ਵੀ ਬਣਾਓ। ਜੇ ਇੱਥੇ ਦਾ ਮਾਹੌਲ ਹੈ ਜਿਹੜਾ ਵਧੀਆ ਹੀ ਰਹਿਣਾ ਚਾਹੁੰਦੇ ਆ ਆਪਣੀ ਆਉਣ ਵਾਲੀਆਂ ਪਨੀਰੀਆਂ ਨਸਲਾਂ ਵਾਸਤੇ, ਆ ਜਿਹੜਾ ਆਪਾਂ ਇਹ ਸੋਹਣਾ ਕੈਨੇਡਾ ਉਸੇ ਤਰ੍ਹਾਂ ਹੀ ਰੱਖਣਾ ਚਾਹੁੰਦੇ ਹਾਂ। ਸੋ ਇਹ ਜਿਹੜੇ ਡਾਟਾ ਆਏ ਨੇ ਇਹ ਗਲੋਬਲ ਜਿਹੜੇ ਅਖਬਾਰ ਹੈ ਉਹਦੇ ਵੱਲੋਂ ਇਹ ਨਸ਼ਰ ਕੀਤੇ ਗਏ ਸੀਗੇ ਮੰਗਲਵਾਰ ਨੂੰ। ਉਸ ਤੋਂ ਬਾਅਦ ਹੀ ਆ ਜਿਹੜਾ ਅੰਦਰ ਖਾਤੇ ਕਈਆਂ ਨੇ ਆ ਜਿਹੜਾ ਕਿਹਾ ਵੀ ਅਸੀਂ ਆ ਜਿਹੜਾ ਆਪਣੇ ਪਰਸਨਲ ਐਕਸਪੈਂਸ ਤੋਂ ਆ ਜਿਹੜਾ ਇਹ ਪੈਸੇ ਆ ਜਿਹੜੇ ਵਾਪਸ ਕਰ ਦਿੰਦੇ ਹਾਂ। ਪਰ ਇੱਕ ਵਾਰ ਤਾਂ ਜਿਹੜੇ ਆ ਸਵਾਲ ਕਈ ਤਰ੍ਹਾਂ ਦੇ ਖੜ੍ਹੇ ਹੋ ਚੁੱਕੇ ਨੇ, ਅਤੇ ਉੱਧਰ NDP ਦੇ ਲੀਡਰ ਆ ਜਿਹੜੇ ਮੈਰਿਟ ਸਟਾਈਲਸ, ਉਹਨਾਂ ਨੇ ਵੀ ਆ ਫਿਰ ਆ ਜਿਹੜਾ ਫੋਰਡ ਦੇ ਸਾਰੇ MPPs ਹੈ ਉਹਨਾਂ ਨੂੰ ਘੇਰਿਆ, ਅਤੇ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਮੇਰੇ MPPs ਨੇ ਹੁਣ ਤੱਕ ਜਿਹੜੇ 50 ਕਿਲੋਮੀਟਰ ਦੇ ਘੇਰੇ ਦੇ ਅੰਦਰ ਰਹਿੰਦੇ ਆ, ਇੱਕ ਵੀ MPP ਨੇ ਕੋਈ ਵੀ ਕਲੇਮ ਹੈ ਜਿਹੜਾ ਟੈਕਸਪੇਅਰ ਦਾ ਪੈਸਿਆਂ ਦਾ ਨਹੀਂ ਕੀਤਾ। ਸੋ ਵਧੀਆ ਗੱਲ ਹੈ ਜੀ। ਤਾਂ ਹੀ ਹੈ ਜਿਹੜੀ ਹਰਮਨ ਪਿਆਰਤਾ ਜਿਹੜੀ ਹੈ ਵਿਰੋਧੀ ਪਾਰਟੀਆਂ ਦੀ ਹੁਣ ਵੱਧ ਰਹੀ ਹੈ, ਅਤੇ PC ਜਾਂ ਟੋਰੀ ਪਾਰਟੀ ਦੀ ਹਰਮਨ ਪਿਆਰਤਾ ਜਿਹੜੀ ਹੈ ਉਹਨਾਂ ਦਾ ਗ੍ਰਾਫ ਹੈ ਜਿਹੜਾ ਥੱਲੇ ਆ ਰਿਹਾ, ਕਿਉਂਕਿ ਇੱਦਾਂ ਦੇ ਖਰਚਿਆਂ ਨੂੰ ਹੈ ਜਿਹੜਾ ਥੱਲੇ ਲੈ ਕੇ ਆਉਣਾ ਚਾਹ। ਅੱਛਾ, NDP ਵਾਲਿਆਂ ਨੇ ਜਿਹੜੇ ਇੱਕ ਲਿਸਟ ਬਣਾਈ ਹੈ 20 ਜਣਿਆਂ ਦੀ, ਜਿਹਦੇ ਵਿੱਚ ਫਾਰਮਰ ਜਿਹੜੇ ਲੋਕਲ ਟੋਰੀ ਮਿਨਿਸਟਰਸ ਵੀ MPPs ਨਹੀਂ ਹੈਗੇ ਹੈ, ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਵਿੱਚ 1.25 ਲੱਖ ਦੇ ਕਰੀਬ ਹੈ ਜਿਹੜਾ ਅਕੋਮੋਡੇਸ਼ਨ ਦੇ ਤੌਰ 'ਤੇ ਜਿਹੜੇ ਪੈਸੇ ਆ ਜਿਹੜੇ ਟੈਕਸਪੇਅਰ ਦੇ ਕਲੇਮ ਕੀਤੇ ਨੇ। ਹਰਦੀਪ ਗਰੇਵਾਲ ਹੈ ਜਿਹੜੇ, ਉਹਨਾਂ ਨੇ 2023 ਤੋਂ ਲੈ ਕੇ 2025 ਡਾਊਨਟਾਊਨ ਹੋਟਲ ਦੇ ਉੱਤੇ ਕਹਿੰਦੇ 27,000 ਤੋਂ ਵੱਧ ਹੈ ਜਿਹੜਾ ਕਲੇਮ ਕੀਤਾ। ਟਾਂਗੜੀ ਹੋਣਾ ਨੇ ਜਿਹੜਾ 19,000 ਦੇ ਕਰੀਬ ਹੈ ਜਿਹੜਾ ਬਿੱਲ ਹੈ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਟੈਕਸਪੇਅਰ ਦਾ ਕਲੇਮ ਕੀਤਾ। ਸੋ ਇਹ ਕੁਝ ਕੁ ਜਿਹੜੇ ਨੰਬਰਸ ਹੈ, ਕਦੇ ਜੇ ਮੈਨੂੰ ਕੱਲ੍ਹ ਟਾਈਮ ਮਿਲਿਆ ਤਾਂ ਮੈਂ ਵਿਸਤਾਰ ਦੇ ਨਾਲ ਇਹ ਰਿਪੋਰਟ ਵੀ ਸਾਂਝੀ ਕਰਾਂਗਾ, ਪਰ ਮੈਂ ਜਿਹੜੇ ਤੁਹਾਡੇ ਕੋਲੋਂ ਸਵਾਲ ਪੁੱਛਿਆ ਉਹਦੇ 'ਤੇ ਤੁਸੀਂ ਆਪਣੀ ਟੀਕਾ ਟਿੱਪਣੀ ਕਰ ਸਕਦੇ ਹੋ, ਕਿਉਂਕਿ ਮੇਰੇ ਨਾਲ ਹੁਣ ਬਲਵੀਰ ਸੋਹੀ ਵੀ ਹੈ ਜਿਹੜੇ ਉਹ ਜੁੜ ਚੁੱਕੇ ਨੇ, ਉਹਨਾਂ ਦੀ ਮੈਂ ਨਾਲ ਗੱਲ ਕਰਨੀ ਹੈ ਸਮਾਈਲਸ ਔਨ ਵੀਲਸ ਦੇ ਉੱਤੇ। ਸੋ ਮੈਂ ਇੱਕ ਜਿਹੜੀ ਹੈ ਕਾਲ ਲੈ ਲੈਂਦਾ, ਮੈਨੂੰ ਪਤਾ ਭਾਅ ਜੀ ਹੋਣੀ ਆ ਜਿਹੜਾ ਇਹਨਾਂ ਨੇ ਜ਼ਰੂਰ ਇੱਕ ਸਖ਼ਤ ਟਿੱਪਣੀ ਕਰਨੀ ਹੁੰਦੀ ਹੈ। ਇਹ ਕਾਲ ਲੈ ਕੇ ਫਿਰ ਬਲਵੀਰ ਜੀ ਹੋਣਾ ਦੇ ਨਾਲ ਆਪਾਂ ਜੁੜਦੇ ਹਾਂ। ਆਪਣੇ ਭੁਪਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ।
1: ਪਟਲ ਸਾਹਿਬ, ਦੇਖੋ ਇਹ ਸਿੱਧੀ ਸਿੱਧੀ ਚੋਰੀ ਆ,
0: ਬਿਲਕੁਲ ਨੋ ਡਾਊਟ,
1: ਚੋਰੀ ਦੀ ਸਜ਼ਾ ਹੋਣੀ ਚਾਹੀਦੀ ਆ, ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ, ਇਕੱਠਿਆਂ ਨੂੰ ਬੰਦ ਕਰੋ ਇਹਨਾਂ ਨੂੰ 4-6 ਮਹੀਨਿਆਂ ਲਈ। ਲੋਕਾਂ ਦੀ ਆਵਾਜ਼ ਬਣ ਕੇ ਗਏ ਨੇ ਚੋਰ ਬੰਦੇ, ਦੇਖੋ ਨਿੱਜੀ ਜ਼ਿੰਦਗੀ 'ਚ ਹੋਰ ਕੀ ਕੁਝ ਕਰਦੇ ਹੋਣਗੇ ਸਾਨੂੰ ਕਿਤੇ ਪਤਾ ਨੀ ਹੈਗਾ। ਸਿਆਸਤ ਦੇ ਵਿੱਚ ਉਹ ਆਪਣਾ ਕਾਲਾ ਪੈਸਾ ਚਿੱਟਾ ਕਰ ਰਹੇ ਨੇ, ਨਸ਼ਿਆਂ ਨਾਲ ਵੀ ਬਹੁਤਿਆਂ ਦੀ, ਨਸ਼ਾ ਤਸਕਰਾਂ ਨਾਲ ਵੀ ਇਹਨਾਂ ਦੀ ਮਿਲੀ ਭੁਗਤਾ। ਕੋਈ ਚੁਪਹਿਰੇ ਕਰਾ ਰਿਹਾ, ਕੋਈ ਦੁਪਹਿਰੇ ਕਰਾ ਰਿਹਾ, ਕੋਈ ਸ਼ੋਅ ਕਰਾ ਰਿਹਾ ਕਾਲੇ ਪੈਸੇ ਚਿੱਟੇ ਕਰਨੇ ਨੂੰ, ਸਾਨੂੰ ਪਤਾ, ਸਾਰਿਆਂ ਨੂੰ ਪਤਾ।
0: ਮਿਹਰਬਾਨੀ ਜੀ ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਆਓ, ਮੈਂ ਕਾਲਸ ਜਿਹੜੀਆਂ ਮੇਰੀਆਂ ਫਲੈਸ਼ ਕਰਨ ਲੱਗ ਪਈ, ਮੈਂ ਜ਼ਰੂਰ ਜਿਹੜਾ ਆਫਟਰ ਦਿਸ ਸੈਗਮੈਂਟ ਜੇ ਟਾਈਮ ਹੋਇਆ ਤੇ ਜ਼ਰੂਰ ਜਿਹੜੀਆਂ ਤੁਹਾਡੀਆਂ ਕਾਲਸ ਸ਼ੇਅਰ ਤੇ ਕਰਾਂਗਾ। ਸੋ ਬਲਵੀਰ ਜੀ ਸਮਾਈਲਸ ਔਨ ਵੀਲਸ ਤੋਂ ਤੁਹਾਡੇ ਨਾਲ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਡੈਂਟਲ ਦੇ ਉੱਤੇ, ਓਰਲ ਹੈਲਥ ਦੇ ਉੱਤੇ। ਸੋ ਬਹੁਤ ਅਹਿਮ ਜਾਣਕਾਰੀਆਂ ਇਹ ਸਾਡੇ ਨਾਲ ਸਾਂਝੀਆਂ ਕਰਦੇ ਨੇ। ਸੋ ਬਲਵੀਰ ਜੀ ਪਹਿਲਾਂ ਗੁੱਡ ਮਾਰਨਿੰਗ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
2: ਗੁਡ ਮਾਰਨਿੰਗ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਲਵੀਰ ਜੀ। ਇੱਕ ਇਨਫੋਰਮੇਸ਼ਨ ਹੈ ਜਿਹੜੀ ਸਾਨੂੰ ਪਤਾ ਚੱਲਿਆ ਤੇ ਮੈਂ ਸਾਰਿਆਂ ਦੇ ਨਾਲ ਵੀ ਉਹ ਸ਼ੇਅਰ ਕਰਦਾ ਵੀ ਸਾਨੂੰ ਇਹ ਜਾਣ ਕੇ ਮਾਣ ਹੈ ਵੀ ਸਮਾਈਲਸ ਔਨ ਵੀਲਸ ਤੁਹਾਡੀ ਕੰਪਨੀ ਨੂੰ ਡਰੈਗਨਸ ਡੈਨ ਦੇ ਵਿੱਚ ਸਫਲਤਾ ਮਿਲੀ। ਸੋ ਉਸ ਤਜਰਬੇ ਬਾਰੇ ਕੁਝ ਦੱਸੋ ਤੇ ਇਸ ਨਾਲ ਤੁਹਾਡੇ ਕਾਰੋਬਾਰ ਨੂੰ ਹੈ ਜਿਹੜਾ ਜਾਂ ਬਿਜ਼ਨਸ ਨੂੰ ਹੈ ਜਿਹੜਾ ਕੀ ਫਾਇਦਾ ਹੋਇਆ?
2: ਡਰੈਗਨ ਸਟੈਨ ਜਿਹੜਾ ਸੀਬੀਸੀ ਦਾ ਸ਼ੋਅ ਹੈਗਾ, ਇਟ ਵਾਜ਼ ਮੈਂ ਕਹੂੰਗੀ ਕਿ ਬੜੀ ਵੱਡੀ
0: ਉਪਲਬਧੀ
2: ਸੀਗੀ। ਜੀ ਜੀ, ਬੜੀ ਵੱਡੀ ਕਾਮਯਾਬੀ ਸੀਗੀ ਕਿ ਉੱਥੇ ਪਹੁੰਚਣ ਦਾ ਤੇ ਉੱਥੇ ਪੂਰੇ ਕੈਨੇਡਾ ਦੇ ਵਿੱਚੋਂ ਸਿਲੈਕਸ਼ਨ ਹੋ ਗਈ। ਤੇ ਇਟਸ ਬੀਨ ਮੈਨੀ ਈਅਰਸ ਨਾਓ, ਪਰ ਮੈਂ ਇਹ ਕਹਾਂਗੀ ਕਿ ਜਦੋਂ ਮੈਂ ਗਈ ਸੀਗੀ ਉਦੋਂ ਵੀ ਇੱਕ ਫਸਟ ਇਮੀਗ੍ਰੈਂਟ ਸਾਊਥ ਏਸ਼ੀਅਨ ਆਪਣੀ ਪੰਜਾਬੀ ਕੁੜੀ ਸੀਗੀ ਜਿਹੜੀ ਹੈਲਥ ਕੇਅਰ ਦੇ ਵਿੱਚ ਡੈਂਟਲ ਦੇ ਵਿੱਚ ਮੈਂ ਗਈ ਉੱਥੇ ਤੇ ਹਲੇ ਤੱਕ ਉਸ ਤੋਂ ਬਾਅਦ ਕੋਈ ਨੀ ਪਹੁੰਚਿਆ ਤੇ ਉੱਥੇ ਕਾਮਯਾਬੀ ਵੀ ਮਿਲੀ। ਤੇ ਉਹਦੇ ਨਾਲ ਇੱਕ ਚੀਜ਼ ਜਿਹੜੀ ਹੋਈ ਸੀਗੀ ਉਹ ਇਹ ਸੀਗੀ ਬਿਜ਼ਨਸ ਨੂੰ ਕ੍ਰੈਡੀਬਿਲਿਟੀ ਮਿਲਦੀ ਹੈ ਕਿਉਂਕਿ ਤੁਹਾਨੂੰ ਬਹੁਤ ਸਾਰੇ ਸਟੈਪਸ ਦੇ ਵਿੱਚੋਂ ਦੇ ਲੰਘ ਕੇ ਤੁਸੀਂ ਐਂਡ ਸਟੇਜ ਤੇ ਪਹੁੰਚਦੇ ਹੈਗੇ ਹੋ। ਤੇ ਕ੍ਰੈਡੀਬਿਲਿਟੀ ਇਹ ਹੈ ਕਿ ਮੈਂ ਪਹਿਲੀ ਸੀਗੀ ਜਿਹਨੇ ਇਹ ਮੋਬਾਈਲ ਬਿਜ਼ਨਸ ਸ਼ੁਰੂ ਕੀਤਾ ਸੀਗਾ ਦੰਦਾਂ ਦਾ, ਇੱਕ ਟਰੱਕ ਬਣਾਇਆ ਕਿ ਤੁਹਾਡੇ ਘਰ ਦੇ ਬਾਹਰ ਆਉਂਦੇ ਆ ਕਿ ਤੁਸੀਂ ਘਰ ਤੁਹਾਨੂੰ ਕਿਤੇ ਜਾਣ ਦੀ ਲੋੜ ਨੀ ਹੈਗੀ, ਜਿੱਦਾਂ ਬੱਚੇ ਛੋਟੇ ਹੈਗੇ ਨੇ ਜਾਂ ਕੋਈ ਹੋਰ ਤੁਹਾਡੀ ਸ਼ਿਫਟ ਵਰਕ ਹੈਗਾ ਤੁਹਾਡੇ ਤੋਂ ਨਹੀਂ ਜਾਇਆ ਜਾਂਦਾ, ਜਾਂ ਕਈ ਜਿਹੜੇ ਸੁਣਨ ਵਾਲੇ ਨੇ ਇਸ ਟਾਈਮ ਜਿੱਦਾਂ ਇੰਨੀ ਅਰਲੀ ਉਹ ਆਲਰੇਡੀ ਕੰਮਾਂ ਤੇ ਪਹੁੰਚ ਚੁੱਕੇ ਹੈਗੇ ਨੇ। ਸੋ ਕਈ ਵਾਰੀ ਕਈ ਬਾਰਾਂ ਬਾਰਾਂ ਚੌਦਾਂ ਚੌਦਾਂ ਘੰਟੇ ਤੋਂ ਬਾਅਦ ਘਰੇ ਪਰਤਦੇ ਨੇ ਤੇ ਸਿਰਫ ਇੱਕ ਅੱਧਾ ਦਿਨ ਹੁੰਦਾ ਵੀਕਐਂਡ ਦੇ ਉੱਤੇ ਤੇ ਨਹੀਂ ਜਾਇਆ ਜਾਂਦਾ। ਤੇ ਉਹਦੇ ਵਿੱਚ ਇਹ ਕਿ ਅਸੀਂ ਆਪਣੀ ਜਿਹੜੀ ਸਿਹਤ ਹੈ ਆਪਣਾ ਜਿਹੜਾ ਸੈਲਫ ਜਿਹੜਾ ਕੇਅਰ ਹੈ ਉਹਦੇ ਵਿੱਚ ਅਸੀਂ ਕਈ ਵਾਰੀ ਪਿੱਛੇ ਰਹਿ ਜਾਂਦੇ ਹੈਗੇ ਹਾਂ। ਤੇ ਇਹ ਚੀਜ਼ ਮੈਂ ਬਣਾਈ ਸੀਗੀ ਕਿ ਇੰਨੇ ਹਾਰਡ ਵਰਕਿੰਗ ਲੋਕਾਂ ਦੇ ਲਈ ਜਿਹੜੇ ਨਹੀਂ ਕੀਤੇ ਜਾ ਸਕਦੇ ਹੈਗੇ। ਸੋ ਇਹਨੂੰ ਬਹੁਤ ਜ਼ਿਆਦਾ ਲੋਕ ਸੀਗੇ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਕਹਿੰਦੇ ਸੀ ਵੀ ਇੱਦਾਂ ਕਦੇ ਸੁਣਿਆ ਤਾਂ ਹੈ ਨੀ, ਇਹਦਾ ਕੀ ਮਤਲਬ ਹੋਇਆ। ਤੇ ਕਈਆਂ ਨੂੰ ਇਹ ਵੀ ਲੱਗਦਾ ਸੀਗਾ ਕਿ ਸ਼ਾਇਦ ਇਹ ਕਦੇ ਸੁਣਿਆ ਨੀ ਹੈ ਤੇ ਏਦਾਂ ਹੀ ਹੈ। ਮੇਰੇ ਮੂੰਹ ਤੇ ਵੀ ਕਈ ਜਾਣਿਆਂ ਨੇ ਕਿਹਾ ਕਿ ਤੁਸੀਂ ਏਦਾਂ ਕਰ ਸਕਦੇ ਹੋ, ਤੁਸੀਂ ਇੱਥੇ ਪੜ੍ਹੇ ਹੋ ਜਾਂ ਤੁਸੀਂ ਇੰਡੀਆ ਤੋਂ ਕਰਕੇ ਆਏ ਤੇ ਫਿਰ ਤੁਸੀਂ ਏਦਾਂ ਸ਼ੁਰੂ ਕਰ ਲਿੱਤਾ। ਸੋ ਇਸ ਸ਼ੋਅ ਨੇ ਇੱਕ ਬਹੁਤ ਵੱਡੀ ਮੈਂ ਕਹਾਂਗੀ ਕਿ ਇੱਕ ਮੋਹਰ ਲਗਾ ਦਿੱਤੀ ਕਿ ਇੱਕ ਕ੍ਰੈਡੀਬਲ ਬਿਜ਼ਨਸ ਹੈ ਜਿਹੜਾ ਬਹੁਤ ਜ਼ਿਆਦਾ ਸਕਰੂਟਨੀ ਤੋਂ ਲੰਘ ਕੇ ਇਸ ਸ਼ੋਅ ਦੇ ਵਿੱਚ ਜੇ ਜਾ ਸਕਦਾ ਹੈਗਾ ਤੇ ਇਹ ਸਹੀ ਬਿਜ਼ਨਸ ਆ ਉਹਦੇ ਵਿੱਚ, ਕਿਉਂਕਿ ਉਹ ਇਨਫੈਕਸ਼ਨ ਕੰਟਰੋਲ ਪ੍ਰੋਟੋਕਾਲਸ ਉਹਦੇ ਜਿਹੜਾ ਬਿਜ਼ਨਸ ਦਾ ਜਾਇਜ਼ ਹੋਣਾ, ਉਹਦੀਆਂ ਲਾਇਸੈਂਸਿੰਗ, ਉਹਦੀਆਂ ਸਰਟੀਫਿਕੇਸ਼ਨ, ਸੋ ਉਹ ਸਾਰਾ ਕੁਛ ਦੇਖ ਕੇ ਹੀ ਤੁਸੀਂ ਇਹੋ ਜਿਹੀ ਥਾਂ ਤੇ ਪਹੁੰਚ ਸਕਦੇ ਹੋ।
0: ਨੋ ਡਾਊਟ,
2: ਕਾਮਯਾਬੀ ਹਾਸਲ ਕਰਨੀ ਤੇ ਇਟ ਵਾਸ ਅ ਡਿਫਰੈਂਟ ਥਿੰਗ।
0: ਜੀ ਬਿਲਕੁਲ ਬਿਲਕੁਲ ਜੀ, ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਅੱਛਾ, ਜਿੱਦਾਂ ਤੁਸੀਂ ਮੋਬਾਈਲ ਡੈਂਟਲ ਸੇਵਾ ਇਹ ਕਿਵੇਂ ਕੰਮ ਕਰਦੀ ਹੈ, ਕੀ ਤੁਸੀਂ ਜਾਂ ਤੁਹਾਡੀ ਟੀਮ ਹੈ ਜਿਹੜੀ ਉਹ ਮਰੀਜ਼ਾਂ ਦੇ ਘਰ ਜਾਂਦੀ ਹੈ ਜਾਂ ਲੋਕਾਂ ਨੂੰ ਕਿਸੇ ਨਿਰਧਾਰਿਤ ਕਹਿ ਲਈਏ ਥਾਂ ਦੇ ਉੱਤੇ ਆਉਣਾ ਪੈਂਦਾ, ਕਿਸ ਤਰ੍ਹਾਂ ਵਰਕ ਕਰਦੀ ਹੈ, ਥੋੜ੍ਹਾ ਜਿਹਾ ਇੱਕ ਵਾਰ ਦੇ ਦਿਓ ਤਾਂ ਕਿ ਸਾਡੇ ਲਿਸਨਰ ਨੂੰ ਆ ਜਿਹੜਾ ਇੱਕ ਸਹੀ ਪਤਾ ਚੱਲ ਸਕੇ।
2: ਜੀ, ਸੋ ਇਹਦੇ ਵਿੱਚ ਇੱਕ ਸਪਰਿੰਟਰ ਹੈ ਜਿਹੜੇ ਗੱਡੀਆਂ ਦੇ ਅੰਦਰ ਡੈਂਟਲ ਆਫਿਸ, ਡੈਂਟਲ ਹਾਈਜੀਨ ਆਫਿਸ ਬਣਾਇਆ ਗਿਆ ਹੈਗਾ। ਸੋ ਉਹ ਤੁਹਾਡੇ ਘਰ ਦੇ ਬਾਹਰ ਆਉਂਦੇ ਆ, ਸੋ ਸੜਕ ਤੇ ਪਾਰਕ ਕਰ ਸਕਦੇ ਆ, ਡਰਾਈਵ ਦੇ ਵਿੱਚ ਪਾਰਕ ਕਰ ਸਕਦੇ ਹੈਗੇ ਆ, ਜਾਂ ਤੁਹਾਡੇ ਕੰਮ ਤੇ ਵੀ ਪਹੁੰਚਦੇ ਹੈਗੇ ਆ ਤੁਹਾਡਾ ਕੋਲ, ਜਦੋਂ ਵੀ ਕੋਈ ਲੰਚ ਟਾਈਮ ਹੈਗਾ ਤੁਸੀਂ ਕਿਤੇ ਹੈਗੇ ਹੋ। ਮੈਂ ਇੱਥੋਂ ਤੱਕ ਕਿ ਕੋਈ ਜਿੱਦਾਂ ਮੇਰੇ ਟਰੱਕ ਭਰਾ ਹੈਗੇ ਨੇ ਕਿ ਕੋਈ ਲੋਡ ਹੈ ਜਿਹੜਾ ਉਹਦੀ ਉਹ ਵੇਟ ਕਰ ਰਹੇ ਨੇਗੇ ਜਾਂ ਕੁਛ ਵੀ ਹੈ ਉੱਥੇ ਅਗਰ ਟਾਈਮ ਹੈਗਾ। ਸੋ ਬੱਚਿਆਂ ਨੂੰ ਲੈ ਕੇ ਕਈ ਪੇਰੈਂਟਸ ਨੇ ਜਿਹੜੇ ਮਦਰਸ ਨੇ ਜਿੱਦਾਂ ਉਹ ਕਿਸੇ ਐਕਟੀਵਿਟੀ ਤੇ ਗਈਆਂ ਹੋਈਆਂ ਨੇ, ਉੱਥੇ ਕੋਈ ਗੇਮ ਚੱਲ ਰਹੀ ਹੈ, ਉਹਨਾਂ ਨੂੰ ਪਤਾ ਹੈਗਾ ਕਿ ਉੱਥੇ ਉਹਨਾਂ ਨੇ 2 ਘੰਟੇ ਰੁਕਣਾ ਹੈਗਾ, ਫਿਰ ਉਹਨਾਂ ਨੇ ਉੱਥੇ ਕਾਲ ਕੀਤੀ। ਸੋ ਕਿਤੇ ਵੀ ਬੇਸਿਕਲੀ ਕਿਤੇ ਵੀ ਜਿੱਥੇ ਅਸੀਂ ਪਾਰਕ ਕਰ ਸਕਦੇ ਹੈਗੇ ਆ, ਤੁਹਾਡੇ ਕੋਲ ਟਾਈਮ ਹੈਗਾ, ਘੰਟਾ ਹੈਗਾ, ਤੁਸੀਂ ਉੱਥੇ ਆਪਣੀ ਅਪੋਇੰਟਮੈਂਟ ਬਣਾ ਸਕਦੇ ਹੋ। ਸੋ ਤੁਸੀਂ ਟਰੱਕ ਦੇ ਅੰਦਰ ਆਉਣਾ, ਟਰੱਕ ਦੇ ਅੰਦਰ ਪ੍ਰੋਪਰ ਜਿੱਦਾਂ ਡੈਂਟਲ ਆਫਿਸ ਤੁਸੀਂ ਜਾਂਦੇ ਹੋ ਅੰਦਰ ਬਣਿਆ ਹੋਇਆ ਹੁੰਦਾ, ਉਸੇ ਤਰ੍ਹਾਂ ਬਣਿਆ ਹੋਇਆ ਹੈਗਾ। ਸੋ ਤੁਸੀਂ ਆਪਣਾ ਦੰਦ ਸਾਫ਼ ਕਰਾਏ, ਤੁਸੀਂ ਆਪਣੇ ਘਰੇ ਗਏ, ਤੇ ਅਸੀਂ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਨੇ ਉਹਨਾਂ ਨਾਲ ਵੀ ਡਾਇਰੈਕਟਲੀ ਡੀਲ ਕਰਦੇ ਹਾਂ। ਤੁਹਾਡੀ ਇੰਸ਼ੋਰੈਂਸ ਨੂੰ ਅਸੀਂ ਡਾਇਰੈਕਟਲੀ ਪੂਰਾ ਜਿਹੜਾ ਇੰਸ਼ੋਰੈਂਸ ਕਲੇਮ ਵਗੈਰਾ ਹੈਗਾ ਉਹ ਵੀ ਭੇਜਦੇ ਹੈਗੇ ਆ।
0: ਅੱਛਾ, ਬੜੀ ਦੋਸਤੋ ਖੂਬਸੂਰਤ ਗੱਲ ਕੀਤੀ। ਕਈ ਵਾਰ ਜਿਹੜਾ ਜਦੋਂ ਬੱਚਿਆਂ ਦੀ ਅੱਜ ਕੱਲ੍ਹ ਕਈ ਗੇਮਸ ਹੈ ਜਾਂ ਸਮਰ ਕੈਂਪ ਚੱਲ ਰਹੇ ਨੇ ਉੱਥੇ ਕਈ ਵਾਰ ਉਹ ਡੇਢ ਦੋ ਘੰਟੇ ਦੇ ਹੁੰਦੇ ਨੇ, ਅਤੇ ਉਨੇ ਟਾਈਮ ਦੇ ਵਿੱਚ ਜਿਹੜਾ ਤੁਸੀਂ ਆ ਜਿਹੜਾ ਆਪਣੇ ਉਸ ਸਮੇਂ ਦਾ ਲਾਹਾ ਲੈ ਸਕਦੇ ਹੋ। ਤੁਸੀਂ ਅਪੁਆਇੰਟਮੈਂਟ ਬੁੱਕ ਕਰ ਲਿਓ, ਇਹਨਾਂ ਨੇ ਆਪਣਾ ਡੈਂਟਲ ਟਰੱਕ ਉੱਥੇ ਲਿਆਉਣਾ ਜਿੱਥੇ ਤੁਹਾਨੂੰ ਜ਼ਰੂਰਤ ਹੈ, ਉੱਥੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਲਿਆਉਣਾ, ਅਤੇ ਫਿਰ ਤੁਹਾਡੀ ਓਰਲ ਹੈਲਥ ਦੀ ਹੈ ਜਿਹੜੀ ਸਾਰੀਆਂ ਸੇਵਾਵਾਂ ਉੱਥੇ ਪ੍ਰਦਾਨ ਕਰ ਦੇਣੀਆਂ। ਅੱਛਾ, ਕੀ ਤੁਹਾਡੀ ਜਿਹੜੀ ਕੰਪਨੀ ਹੈ ਕੈਨੇਡਾ ਸਰਕਾਰ ਦੇ ਜਿਹੜਾ ਨਵਾਂ CDCP ਕੈਨੇਡੀਅਨ ਡੈਂਟਲ ਕੇਅਰ ਪਲਾਨ ਹੈ ਉਸ ਨੂੰ ਸਵੀਕਾਰ ਕਰਦੀ ਹੈ? ਜੇ ਕਰਦੀ ਹੈ ਤਾਂ ਫਿਰ ਲੋਕ ਇਸ ਦਾ ਲਾਭ ਹੈ ਜਿਹੜਾ ਕਿਵੇਂ ਲੈ ਸਕਦੇ ਨੇ? ਜੀ
2: ਜੀ, ਮੈਂ ਸੋਰੀ, ਪਹਿਲਾਂ ਵਾਲੇ ਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗੀ ਕਿ ਕਈ ਵਾਰੀ ਸਾਡੇ ਜਿੱਦਾਂ ਕੋਈ ਬੈੱਡ ਤੇ ਹੈ, ਵੀਲ ਚੇਅਰ ਤੇ ਹੈ, ਸਾਡੇ ਬਜ਼ੁਰਗ ਨੇ, ਕਾਫੀ ਜ਼ਿਆਦਾ ਏਜ ਹੋ ਗਈ ਹੈਗੀ ਆ। ਜਿਸ ਤਰ੍ਹਾਂ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਕਈ ਵਾਰੀ ਜਿਹੜੇ ਅੰਕੜੇ ਨੇ ਉਹ ਸ਼ੋਅ ਕਰਦੇ ਨੇ ਕਿ ਓਲਡ ਏਜ ਦੇ ਵਿੱਚ ਜਾ ਕੇ ਜਦੋਂ ਇਮਿਊਨਿਟੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਅਸੀਂ ਆਮ ਹੀ ਸੁਣਦੇ ਹਾਂ ਕਿ ਲੰਗਸ ਦੇ ਵਿੱਚ ਪਾਣੀ ਭਰ ਗਿਆ, ਉਹਨਾਂ ਨੂੰ ਨਿਮੋਨੀਆ ਹੋ ਗਿਆ। ਸੋ ਕਈ ਵਾਰੀ ਉਸ ਏਜ ਤੇ ਜਾ ਕੇ ਅਸੀਂ ਮੂੰਹ ਦਾ ਧਿਆਨ ਨਹੀਂ ਰੱਖਦੇ ਕਿਉਂਕਿ ਹੋਰ ਹੀ ਬਹੁਤ ਚੀਜ਼ਾਂ ਹੁੰਦੀਆਂ ਹੈਗੀਆਂ ਨੇ। ਸੋ ਅਸੀਂ ਬਰੱਸ਼ ਵਗੈਰਾ ਨਹੀਂ ਕਰਦੇ ਉਹਨਾਂ ਦੇ, ਕਈ ਵਾਰੀ ਅਸੀਂ ਕਹਿ ਦਿੰਦੇ ਕਿ ਇਹਨਾਂ ਦੇ ਮੂੰਹ ਚ ਕਿਹੜਾ ਦੰਦ ਹੈਗੇ ਨੇ, ਪਰ ਜੀਭ ਦੇ ਉੱਤੇ ਬਹੁਤ ਜ਼ਿਆਦਾ ਜੰਮਿਆ ਹੋਇਆ ਹੁੰਦਾ, ਮੂੰਹ ਦੇ ਵਿੱਚ ਕਈ ਵਾਰੀ ਲੰਘਾਇਆ ਨਹੀਂ ਜਾਂਦਾ ਫੂਡ ਬਹੁਤ, ਕਿਉਂਕਿ ਕਈ ਵਾਰੀ ਮੈਂ ਇੱਕ ਬਲੀਵ ਕਰੋ ਕਿ 105 ਈਅਰ ਓਲਡ ਉਹਨਾਂ ਦੇ ਵੀ ਦੰਦ ਸਾਫ ਕਰਨਗੇ। ਸੋ ਉਹ ਜਦੋਂ ਨਹੀਂ ਕਰਦੇ ਹੈਗੇ, ਤੁਸੀਂ ਆਪਦਾ ਹੀ ਜਦੋਂ ਸਾਹ ਲੈਂਦੇ ਹੋ, ਸਾਹ ਦੇ ਵਿੱਚ ਜਿਹੜੇ ਇੰਨੇ ਜ਼ਿਆਦਾ ਕੀਟਾਣੂ ਹੈਗੇ ਨੇ, ਬੈਕਟੀਰੀਆ ਹੈਗੇ ਨੇ, ਤੁਹਾਡੇ ਲੰਗਸ ਦੇ ਵਿੱਚ ਜਾਂਦੇ ਨੇ, ਤੇ ਉੱਥੇ ਫਿਰ ਨਿਮੋਨੀਆ ਹੋ ਜਾਂਦਾ, ਉਹਦੇ ਨਾਲ ਫਿਰ ਕਾਫੀ ਵਾਰੀ ਹੁੰਦਾ ਕਿ ਡੈਥ ਵੀ ਹੋ ਜਾਂਦੀ ਹੈਗੀ ਹੈ। ਈਵਨ ਜਦੋਂ ਬਜ਼ੁਰਗ ਨੇ ਜਿਹੜੇ ਉਹ ਮੰਨ ਲਓ ਹੋਸਪਿਟਲ ਚ ਨੇ, ਕਾਫੀ ਟਾਈਮ ਉਹ ਹੋਸਪਿਟਲ ਚ ਰਹਿੰਦੇ ਨੇ, ਉਹ ਸਾਰੇ ਟਾਈਮ ਦੇ ਉੱਤੇ ਦੰਦਾਂ ਦਾ ਧਿਆਨ ਰੱਖਣਾ। ਜੇ ਦੰਦ ਨਹੀਂ ਵੀ ਹੈਗੇ ਤਾਂ ਮੂੰਹ ਦੀ ਸਫਾਈ ਕਰਨੀ, ਕੁਰਲੀ ਕਰਨੀ, ਮਾਊਥ ਵਾਸ਼ ਨਾਲ ਕੁਰਲੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅਗਰ ਕੋਈ ਟਰੱਕ ਚ ਨਹੀਂ ਜਾ ਸਕਦਾ ਤੇ ਅਸੀਂ ਆਪਣਾ ਸਾਰਾ ਸਮਾਨ ਲੈ ਕੇ ਘਰ ਦੇ ਵਿੱਚ ਅੰਦਰ ਜਾ ਕੇ ਵੀ ਉਹਨਾਂ ਦੇ ਦੰਦ ਸਾਫ਼ ਕਰਦੇ ਹੈਗੇ ਆ। ਸੋ ਤੁਹਾਡਾ ਜਿਹੜਾ ਦੂਸਰਾ ਕੁਸ਼ਚਨ ਸੀਗਾ CDCP, ਐਬਸੋਲੂਟਲੀ ਕੋਈ ਵੀ ਇੰਸ਼ੋਰੈਂਸ ਕੰਪਨੀ ਆ, ਅਸੀਂ ਹਰੇਕ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰਦੇ ਹਾਂ, ਤੇ ਤੁਹਾਨੂੰ ਸਾਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈਗੀ। ਅਸੀਂ ਡਾਇਰੈਕਟਲੀ ਇੰਸ਼ੋਰੈਂਸ ਕੰਪਨੀ ਨੂੰ ਤੁਹਾਡੇ ਬਿਹਾਫ ਤੇ ਕਲੇਮ ਵੀ ਭੇਜ ਦਿੰਦੇ ਹਾਂ। ਅਗਰ ਤੁਹਾਡੀ ਇੰਸ਼ੋਰੈਂਸ ਕੰਪਨੀ ਨਹੀਂ ਅਲਾਓ ਕਰਦੀ ਜਾਂ ਤੁਸੀਂ ਖੁਦ ਪੇ ਕਰਕੇ ਫੇਰ ਦੁਬਾਰਾ ਆਪਣੇ ਆਪ ਨੂੰ ਤੁਸੀਂ ਰਿਸੀਵ ਕਰਨਾ ਚਾਹੁੰਦੇ ਹੋ, ਵੀ ਕੈਨ ਡੂ ਇਟ ਦੈਟ ਵੇ ਟੂ। ਸੋ ਵਟ ਐਵਰ ਇਜ਼ ਕੰਫਰਟੇਬਲ ਫੋਰ ਯੂ, ਜਿਵੇਂ ਵੀ ਤੁਹਾਨੂੰ ਕੰਫਰਟੇਬਲ ਹੈ ਕਿ ਤੁਸੀਂ ਕਰਨਾ ਚਾਹੁੰਦੇ ਹੋ। ਅਸੀਂ ਸਾਰੀਆਂ ਇੰਸ਼ੋਰੈਂਸ ਕੰਪਨੀਸ ਦੇ ਨਾਲ ਰਜਿਸਟਰਡ ਆ, ਜਿੰਨੀਆਂ ਡੈਂਟਲ ਹਾਈਜੈਨਿਸਟ ਨੇ ਜਿਹੜੇ ਵੀ ਸਾਡੇ ਨਾਲ ਕੰਮ ਕਰਦਾ ਉਹ ਐਕਸਪੀਰੀਅੰਸਡ ਹੈ, ਰਜਿਸਟਰਡ ਹੈ ਆਪਣੇ ਆਪਣੇ ਕਾਲਜਸ ਦੇ ਨਾਲ, ਤੇ ਉਹ ਸਰਟੀਫਾਈਡ ਹੈਗੇ ਨੇ, ਜਿਹੜੇ ਡੈਂਟਲ ਅਸਿਸਟੈਂਟਸ ਨੇ ਉਹ ਸਰਟੀਫਾਈਡ ਹੈਗੇ ਨੇ। ਸੋ ਕੋਈ ਵੀ ਏਦਾਂ ਦਾ ਬੰਦਾ ਨਹੀਂ ਹੈਗਾ ਕਿ ਉਹਨੂੰ ਅਲਾਊਡ ਨਾ ਹੋਵੇ ਕੈਨੇਡਾ ਚ ਕੰਮ ਕਰਨਾ ਤੇ ਅਸੀਂ ਉਹਦੇ ਤੋਂ ਕੰਮ ਕਰਾ ਰਹੇ ਹੋਈਏ। ਸੋ ਐਵਰੀਵਨ ਇਜ਼ ਰਜਿਸਟਰਡ ਐਕਸਪੀਰੀਅੰਸਡ, ਐਂਡ ਦੈਟਸ ਵਾਈ ਆਪਾਂ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਡਾਇਰੈਕਟਲੀ ਤੁਹਾਡੇ ਕਲੇਮਸ ਭੇਜ ਸਕਦੇ ਹੈਗੇ ਆਪਣੇ ਆਪਣੇ
0: ਸਿਗਨੇਚਰਸ ਦੇ ਅੰਦਰ ਜੇ ਦੋਸਤੋ ਤੁਹਾਡੇ ਕੋਲ ਹੈ ਜਿਹੜਾ ਨੰਬਰ ਕਈ ਵਾਰ ਨੋਟ ਨਹੀਂ ਹੁੰਦਾ ਤੁਸੀਂ ਡਰਾਈਵ ਕਰ ਰਹੇ ਹੋ ਤੁਸੀਂ ਗੂਗਲ ਵੀ ਕਰ ਸਕਦੇ ਹੋ ਸਮਾਈਲਸ ਔਨ ਵੀਲਸ ਇਹ ਹੈ ਜਿਹੜਾ ਤੁਸੀਂ ਗੂਗਲ ਕਰ ਲਿਓ ਉੱਥੋਂ ਬਲਬੀਰ ਕੌਰ ਜੀ ਹੋਣਾ ਤੇ ਤੁਸੀਂ ਆ ਜਿਹੜਾ ਫਿਰ ਅਪੁਆਇੰਟਮੈਂਟ ਆਪਣੀ ਸੁਵਿਧਾਵਾਂ ਦੇ ਅਨੁਸਾਰ ਜਿਹੜੀ ਬਣਾ ਸਕਦੇ ਹੋ। ਨੰਬਰ ਉੱਦਾਂ ਮੈਂ ਤੁਹਾਨੂੰ ਆ ਜਿਹੜਾ ਦੱਸ ਦਿੰਦਾ 6479609008 ਤੇ ਤੁਸੀਂ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਛਾ, ਇੱਕ ਬਲਬੀਰ ਜੀ ਮੇਰਾ ਸਵਾਲ ਇਹ ਹੈ, ਤੁਹਾਡੀਆਂ ਜਿਹੜੀ ਕੰਪਨੀ ਆ ਜਿਹੜੀਆਂ ਕਿਹੜੀਆਂ ਕਿਹੜੀਆਂ ਡੈਂਟਲ ਸਰਵਿਸਿਸ ਪ੍ਰੋਵਾਈਡ ਕਰਦੀ ਹੈ? ਕੀ ਤੁਸੀਂ ਸਿਰਫ ਚੈੱਕਅਪ ਕਰਦੇ ਹੋ ਜਾਂ ਸਫਾਈ, ਫਿਲਿੰਗ, ਡੈਂਚਰ ਜਾਂ ਹੋਰ ਇਲਾਜ ਵੀ ਕਰਦੇ ਹੋ?
2: ਜੀ, ਇਹਦੇ ਵਿੱਚ ਵੈਸੇ ਮੈਂ ਡੈਂਟਲ ਹਾਈਜੈਨਿਸਟ ਹਾਂ ਤੇ ਨਾਲ ਮੈਂ ਓਰਲ ਮਾਇਓ ਫੰਕਸ਼ਨਲ ਥੈਰਾਪਿਸਟ ਵੀ ਹੈਗੀ ਹੈ।
0: ਅੱਛਾ ਜੀ।
2: ਸੋ ਜਿਹੜੀਆਂ ਉਹਦੇ ਅੰਡਰ ਆਉਂਦੀਆਂ ਨੇ, ਜਿਸ ਤਰ੍ਹਾਂ ਚਲੋ ਕੰਪਲੀਟ ਅਸੈਸਮੈਂਟ ਹੋ ਗਈ, ਟੀਥ ਕਲੀਨਿੰਗ ਹੋ ਗਈ, ਟੀਥ ਵਾਈਟਨਿੰਗ ਹੈ, ਕਿਸੇ ਦੇ ਠੰਡਾ ਤੱਤਾ ਲੱਗਦਾ ਹੈਗਾ, ਸੈਂਸਿਟੀਵਿਟੀ ਦੇ ਇਸ਼ੂਜ ਹੈਗੇ ਨੇ, ਜਾਂ ਕਿਸੇ ਨੇ ਜਿਹਨੂੰ ਕਹਿੰਦੇ ਨੇ ਕਿ ਟੈਂਪਰੇਰੀ ਤੁਹਾਡੇ ਕੈਵਿਟੀਜ ਹੋਈਆਂ ਹੋਈਆਂ ਨੇ, ਤੁਸੀਂ ਡੈਂਟਿਸਟ ਤੇ ਨਹੀਂ ਜਾ ਸਕਦੇ, ਫਿਰ ਉਹਦੀ ਇੱਕ ਟ੍ਰੀਟਮੈਂਟ ਹੁੰਦੀ ਹੈਗੀ ਹੈ। ਜਿੱਦਾਂ ਘਰੇ ਬਜ਼ੁਰਗ ਹੈਗੇ ਨੇ, ਉਹਨਾਂ ਦੇ ਕੈਵਿਟੀਜ਼ ਹੋ ਗਈਆਂ ਨੇ ਪਰ ਉਹ ਡੈਂਟਲ ਆਫਿਸ ਨਹੀਂ ਜਾ ਸਕਦੇ, ਬੈੱਡ ਦੇ ਉੱਤੇ ਹੈਗੇ ਨੇ, ਸੋ ਉਹ ਹੈਗਾ। ਤੇ ਨਾਲ ਸਾਡੇ ਡੈਂਚਰਿਸਟ ਹੈਗੇ ਨੇ, ਕਿਸੇ ਨੂੰ ਡੈਂਚਰ ਦੀ ਲੋੜ ਹੈਗੀ ਆ, ਕੋਈ ਨਹੀਂ ਜਾ ਸਕਦਾ ਹੈਗਾ, ਨਾਲ ਡੈਂਟਿਸਟ ਵੀ ਹੈਗੇ ਨੇ ਟੀਮ ਦੇ ਵਿੱਚ। ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕੰਮ ਹੈ ਉਹ ਘਰੇ ਤਾਂ ਨਹੀਂ ਹੋ ਸਕਦਾ ਹੈਗਾ, ਪਰ ਉਹਦੇ ਵਿੱਚ ਪਹਿਲਾਂ ਡੈਂਟਲ ਹਾਈਜੈਨਿਸਟ ਜਾ ਕੇ ਅਸੈਸਮੈਂਟ ਕਰਦੇ ਨੇ, ਪਿਕਚਰਸ ਵਗੈਰਾ ਲੈਂਦੇ ਨੇ, ਫਿਰ ਉਹਦੇ ਵਿੱਚ ਕੋਈ ਪੁਰਾਣਾ ਕੋਈ ਐਕਸਰੇ ਹੋਵੇ ਜਾਂ ਤੁਹਾਡੀ ਕੀ ਤੁਹਾਡੀ ਪ੍ਰੋਬਲਮ ਹੈਗੀ ਆ ਉਹ ਦੇਖ ਕੇ ਫਿਰ ਡੈਂਟਿਸਟ ਤੁਹਾਡੇ ਘਰ ਆ ਕੇ ਐਕਸਟ੍ਰੈਕਸ਼ਨ ਵੀ ਕਰ ਸਕਦੇ ਨੇ, ਦੰਦ ਵੀ ਕੱਟ ਸਕਦੇ ਹੈਗੇ ਨੇ। ਸੋ ਉਹਦੇ ਵਿੱਚ ਥੋੜੀਆਂ ਜਿਹੀਆਂ ਰਿਸਟ੍ਰਿਕਸ਼ਨ ਹੈਗੀਆਂ ਨੇ, ਪਰ ਉਹ ਕੇਸ ਟੂ ਕੇਸ ਵੇਰੀ ਕਰਦਾ ਹੈਗਾ ਕੀ ਕੀਤਾ ਜਾ ਸਕਦਾ। ਜੇ ਡੈਂਟਿਸਟ ਹੈ ਜਿਹੜਾ ਉਹ ਟੈਂਪਰੇਰੀ ਫਿਲਿੰਗਸ ਵੀ ਕਰ ਸਕਦੇ ਹੈਗੇ ਨੇ, ਸੋ ਇਹ ਡਿਪੈਂਡ ਕਰਦਾ ਹੈਗਾ ਕਿ ਕਿੰਨਾ ਕੁ ਤੁਹਾਨੂੰ ਡ੍ਰਿਲਿੰਗ ਦੀ ਜਾਂ ਕਿੰਨੀਆਂ ਕੁ ਐਕਸਟੈਂਸਿਵ ਟ੍ਰੀਟਮੈਂਟ ਦੀ ਲੋੜ ਹੈਗੀ ਹੈ। ਸੋ ਓਬਵੀਅਸਲੀ ਜੇ ਤੁਸੀਂ ਕੋਈ ਰੂਟ ਕਨਾਲ ਕਰਾਉਣਾ, ਕਰਾਉਣ ਜਾਂ ਬ੍ਰਿਜ ਲਵਾਉਣੇ ਹੈਗੇ ਨੇ, ਉਹਨਾਂ ਲਈ ਤੁਹਾਨੂੰ ਡੈਂਟਲ ਆਫਿਸ ਆਉਣਾ ਪਏਗਾ, ਕਿਉਂਕਿ ਉਹ ਥੋੜਾ ਜ਼ਿਆਦਾ ਐਕਸਟੈਂਸਿਵ, ਉਹਦੇ ਲਈ ਜ਼ਿਆਦਾ ਸਮਾਨ ਵਗੈਰਾ ਵੀ ਚਾਹੀਦਾ ਹੁੰਦਾ। ਪਰ ਜਿਹੜਾ ਬੇਸਿਕ ਹੈਗੀਆਂ ਨੇ ਚੀਜ਼ਾਂ ਉਹ ਤੁਹਾਡੀਆਂ ਕੀਤੀਆਂ ਜਾ ਸਕਦੀਆਂ ਨੇ।

0: ਉੱਥੇ ਡੈਂਚਰ ਲੱਗੇਗਾ, ਉੱਥੇ ਕੀ ਲੱਗੇਗਾ। ਸੋ ਟੈਕਨੀਕਲੀ ਇੱਕ ਇਹ ਬਹੁਤ ਹੀ ਜ਼ਿਆਦਾ ਸਮਝਣ ਦੀ ਲੋੜ ਹੈ ਕਿ ਦੰਦਾਂ ਦਾ ਖਰਾਬ ਹੋਣਾ, ਮਸੂੜਿਆਂ ਦਾ ਖਰਾਬ ਹੋਣਾ, ਦੰਦਾਂ ਦਾ ਗਿਰਨਾ ਹਿੱਲਣਾ, ਇਹ ਨੋਰਮਲ ਨਹੀਂ ਹੈ। ਇਹ ਤੁਹਾਡੀ ਬੋਡੀ ਦਾ ਇੱਕ ਅੰਗ ਨੇ। ਸੋ ਆਪਣੀਆਂ ਜਿੱਦਾਂ ਕਹੀਏ ਕਿ ਅੱਖਾਂ ਨੀ ਲੈ ਕੇ ਗਿਰ ਜਾਂਦੀਆਂ, ਜਿੱਦਾਂ ਅਸੀਂ ਆਪਣੇ ਦੰਦ ਗਿਰ ਜਾਂਦੇ ਹੈਗੇ ਨੇ, ਜਾਂ ਬੋਡੀ ਦਾ ਕੋਈ ਹੋਰ ਪਾਰਟ ਏਦਾਂ ਗਿਰਦਾ ਨਹੀਂ ਹੈ, ਉਹ ਗਿਰਦਾ ਕਦੋਂ ਹੈ ਜਦੋਂ ਅਸੀਂ ਉਹਦੀ ਪ੍ਰੋਪਰ ਕੇਅਰ ਨਹੀਂ ਕਰਦੇ। ਮਸੂੜੇ ਢਿੱਲੇ ਪੈ ਜਾਂਦੇ ਨੇ, ਮਸੂੜਿਆਂ ਚੋਂ ਖੂਨ ਨਿਕਲਣ ਲੱਗ ਜਾਂਦਾ, ਤੇ ਸਾਨੂੰ ਪੈਨਿਕ ਕਰਨਾ ਚਾਹੀਦਾ ਜੇ ਮਸੂੜਿਆਂ ਦੇ ਵਿੱਚੋਂ ਖੂਨ ਨਿਕਲ ਰਿਹਾ। ਜੇ ਅਸੀਂ ਨਹਾ ਰਹੇ ਹਾਂ ਤੇ ਬਲੱਡ ਨਿਕਲ ਰਿਹਾ ਹੈਗਾ, ਅਸੀਂ ਪੈਨਿਕ ਕਰਾਂਗੇ ਕਿ ਬਲੱਡ ਕਿੱਥੋਂ ਆ ਗਿਆ। ਇਸੇ ਤਰ੍ਹਾਂ ਜੇ ਬ੍ਰਸ਼ ਕੀਤਾ, ਤੁਸੀਂ ਥੁੱਕਿਆ ਤੇ ਉਹਦੇ ਚ ਬਲੱਡ ਹੈ, ਦੈਟ ਇਜ਼ ਨੋਟ ਨੋਰਮਲ। ਉਹਦਾ ਮਤਲਬ ਹੈ ਤੁਹਾਡੇ ਇਨਫੈਕਸ਼ਨ ਹੈ, ਇਨਫੈਕਸ਼ਨ ਕਰਕੇ ਤੁਹਾਡੇ ਬਲੱਡ ਆ, ਕਿਤੇ ਰੈਡਨੈਸ ਹੈ, ਕਿਤੇ ਮਸੂੜੇ ਚ ਕੋਈ ਪ੍ਰੋਬਲਮ ਹੈ। ਕਿਉਂਕਿ ਹੁਣ ਜਦੋਂ ਬਲੱਡ ਨਿਕਲਿਆ, ਉੱਥੋਂ ਨਾੜੀ ਖੁੱਲੀ ਹੈ, ਉਹਦੇ ਵਿੱਚ ਦੀ ਬੈਕਟੀਰੀਆ ਸਾਰਾ ਤੁਹਾਡੀ ਬੋਡੀ ਦੇ ਵਿੱਚ ਜਾਏਗਾ। ਫਿਰ ਉਹ ਅੰਦਰ 65 ਡਿਜ਼ੀਜ਼ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਤੁਹਾਡੀ ਜਿਹੜੀ ਓਰਲ ਹੈਲਥ ਹੈ ਜਾਂ ਓਰਲ ਹੈਲਥ ਜਿਹੜੇ ਮੂੰਹ ਦੇ ਬੈਕਟੀਰੀਆ ਨੇ ਉਹਨਾਂ ਦਾ ਲੈਣ ਦੇਣ ਹੈ। ਡਾਇਬਟੀਜ਼ ਹੈ ਉਹ ਵੱਧਦੀ ਹੈ ਅਗਰ ਤੁਹਾਡੇ ਮਸੂੜਿਆਂ ਦੇ ਵਿੱਚ ਜ਼ਿਆਦਾ ਫੂਡ ਫਸਿਆ ਪਿਆ ਰਹਿ ਜਾਂਦਾ। ਹਾਰਟ ਅਟੈਕ ਦੇ ਨਾਲ ਵੀ ਇਹਨਾਂ ਨੇ ਕੋਰਿਲੇਸ਼ਨ ਹੈਗਾ। ਸੋ ਰਿਸਰਚ ਹੈਜ਼ ਸ਼ੋਨ ਡਾਇਮੈਂਸ਼ੀਆ ਤੇ ਬ੍ਰੇਨ ਦੇ ਵਿੱਚ ਤੁਹਾਡੇ ਮੂੰਹ ਵਾਲੇ ਬੈਕਟੀਰੀਆ ਪਾਏ ਗਏ ਨੇ, ਉਹਨਾਂ ਲੋਕਾਂ ਨੂੰ ਜ਼ਿਆਦਾ ਡਾਇਮੈਂਸ਼ੀਆ ਦਿਖਾਇਆ ਗਿਆ ਹੈਗਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਡਾਇਰੈਕਟਲੀ ਕਨੈਕਟਡ ਹੈਗੀਆਂ ਨੇ। ਸੋ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ, ਤੇ ਇਹ ਨੋਰਮਲ ਨਾ ਅਸੀਂ ਸਮਝੀਏ ਕਿ ਬਜ਼ੁਰਗ ਹੋ ਗਏ ਤੇ ਦੰਦ ਨਿਕਲ ਗਏ ਉਹ ਨੋਰਮਲ ਹੈ, ਜਾਂ ਮੂੰਹ ਦੇ ਵਿੱਚੋਂ ਬਲੱਡ ਨਿਕਲ ਰਿਹਾ ਹੈਗਾ, ਇਟਸ ਓਕੇ, ਕਿਉਂਕਿ ਪੇਨ ਤਾਂ ਕਿਤੇ ਹੋ ਨਹੀਂ ਰਹੀ ਹੈਗੀ। ਸੋ ਇਹ ਛੋਟੀਆਂ ਛੋਟੀਆਂ ਜਿਹੜੀਆਂ ਜਿਹੜੇ ਸਾਇਨਸ ਐਂਡ ਸਿਮਟਮਸ ਨੇ, ਇਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ। ਸੋ ਜਿਹੜੀਆਂ ਇਹ ਸਰਵਿਸਿਸ ਨੇ ਤੁਸੀਂ ਲੈ ਸਕਦੇ ਹੈਗੇ ਹੋ। ਅਗੇਨ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਸਮਾਲਸ ਔਨ ਵੀਲਸ ਹੈ ਜਿਹੜਾ ਉਹ ਰਜਿਸਟਰਡ ਹੈਗਾ, ਤੇ ਜਿਹੜਾ ਵੀ ਬੰਦਾ ਤੁਹਾਡੇ ਘਰ ਆਏਗਾ ਉਹ ਵੀ ਐਕਸਪੀਰੀਅੰਸ ਹੈ, ਮਿਨੀਮਮ 10+ ਈਅਰਸ ਆਫ ਐਕਸਪੀਰੀਅੰਸ ਤੋਂ ਬਾਅਦ ਹੀ ਅਸੀਂ ਕਿਸੇ ਨੂੰ ਇਸ ਕੰਪਨੀ ਦੇ ਵਿੱਚ ਰਿਕਰੂਟ ਕਰਦੇ ਹਾਂ।
1: ਜੀ ਬਿਲਕੁਲ ਜੀ। ਸੋ ਦੋਸਤੋ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਬੀਰ ਕੌਰ ਜੀ, ਸਮਾਈਲਸ ਔਨ ਵੀਲਸ, 6479690008, 6479690008 'ਤੇ। ਜੇ ਨੰਬਰ ਨੋਟ ਨਹੀਂ ਹੋਇਆ, ਆਫਟਰ ਦਾ ਪ੍ਰੋਗਰਾਮ ਹੈ ਜਿਹੜਾ, ਤੁਸੀਂ ਮੇਰੇ ਤੋਂ ਇਹ ਨੰਬਰ ਲੈ ਸਕਦੇ ਹੋ। ਬਲਬੀਰ ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਫੋਰ ਦਾ ਵੰਡਰਫੁਲ ਇਨਫੋਰਮੇਸ਼ਨ ਜੀ। ਡ੍ਰੀਮ ਹੋਮ ਅਪਲਾਇੰਸਿਸ, ਕੋਈ ਵੀ ਟੋਪ ਆਫ ਦਾ ਲਾਈਨ ਅਪਲਾਇੰਸ, 30% ਤੋਂ ਵੱਧ ਸੇਵਿੰਗਸ ਹੈ ਤੁਹਾਡੀ ਹੋ ਸਕਦੀ ਹੈ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਡ੍ਰੀਮ ਹੋਮ ਅਪਲਾਇੰਸਿਸ ਦੀ ਟੀਮ, ਕਾਲ 905-805-3000, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਮਿਸਿਸਾਗਾ ਉੱਥੇ ਵਿਜ਼ਿਟ ਕਰ ਸਕਦੇ ਹੋ। ਭੰਗੜਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਆਪ ਇਨਰੋਲ ਕਰਨਾ ਚਾਹੁੰਦੇ ਹੋ, ਇੱਕ ਵਧੀਆ ਫਿਜ਼ੀਕਲ ਐਕਟੀਵਿਟੀ ਹੈ। ਹਰਜੋਤ ਹੁਣਾਂ ਦਾ ਨੰਬਰ 6475076772 'ਤੇ ਸੰਪਰਕ ਕੀਤਾ ਜਾ ਸਕਦਾ। PNJ ਸਪਰਿੰਗ ਵੀਲ ਦੇ ਜੈ ਅਤੇ ਗੈਰੀ ਭਾਅ ਜੀ, 5330 ਬ੍ਰੈਡਕੋ ਬੁਲੇਵਰਡ, ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਰਸ਼ਮੀਤ ਕੌਰ ਜੀ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ 6475349449 'ਤੇ ਸੰਪਰਕ ਕੀਤਾ ਜਾ ਸਕਦਾ। ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੁਣਾਂ ਦਾ ਨੰਬਰ 6472198870, ਤੇ ਰੁਦਰਾ IPTV ਬਾਕਸ, ਬਹੁਤ ਹੀ ਕਮਾਲ ਦੇ ਪੈਕੇਜ, 437-236-4700, 437-236-4700, ਤੇ ਮੇਰੇ ਨਾਲ ਸੰਪਰਕ ਕਰਨਾ ਇੰਸ਼ੋਰੈਂਸ ਜਾਂ ਫਿਰ ਰੀਅਲ ਸਟੇਟ ਬਾਬਤ, 416-917-7763, 416-917-7763, ਇੱਥੇ ਦਿਓ ਜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਆਇਲ ਹੀਟਿੰਗ ਹੈ ਤੇ ਉਹ ਆਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap।
2: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਕਿਵੇਂ ਰੱਖ ਲਈਦਾ,
4: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
3: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਹੈ। 530 AM ਡਾਇਲ 'ਤੇ ਸ਼ਮੀ ਭੱਠਲ ਜੀ ਪ੍ਰੋਗਰਾਮ ਕਰਕੇ ਗਏ, ਜੰਝੂਆ ਸਾਹਿਬ ਪ੍ਰੋਗਰਾਮ ਕਰਕੇ, ਹੁਣ ਸਾਡੀ ਵਾਰੀ ਆ ਗਈ ਆ। ਸਵੇਰ ਤੋਂ ਸ਼ਾਮ ਤੀਕਰ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਹਰ ਇੱਕ ਪ੍ਰੋਗਰਾਮ ਸਪੋਰਟ ਦਿਆ ਕਰੋ, ਸਾਰੇ ਹੀ ਆਪਣੇ ਹਨ, ਅਸੀਂ ਤੁਹਾਡੇ ਲਈ ਬੈਠੇ ਹਾਂ। ਤੁਸੀਂ ਫੋਨ ਕਾਲਸ ਕਰਦੇ ਹੋ, ਆਪਣੇ ਵਿਚਾਰ ਸਾਂਝੇ ਕਰਦੇ ਹੋ। ਦੁੱਖ ਲੱਗਦਾ ਜਦੋਂ ਤੁਹਾਡੇ ਟੈਕਸ ਪੇਅਰ ਦੇ ਪੈਸੇ ਨਹੀਂ ਪ੍ਰੋਪਰ ਤਰੀਕੇ ਨਾਲ ਵਰਤੇ ਜਾਂਦੇ, ਤਾਂ ਹੀ ਸਾਰੇ ਕਹਿੰਦੇ ਮੁੜ ਕੇ ਕਿਤੇ ਕਿੱਧਰ ਜਾਵਾਂਗੇ। ਉਹ ਛੱਡ ਕੇ ਆਏ ਸੀ ਆਪਣੀ ਵੱਖਰੀ ਕੰਟਰੀ ਅਤੇ ਆਪਾਂ ਇੱਥੇ ਪਹੁੰਚੇ ਸੀ ਵਧੀਆ ਜ਼ਿੰਦਗੀ ਜੀਣ ਵਾਸਤੇ। ਸੋ ਪਰ ਟਾਈਮ ਕੰਮ ਔਖਾ ਹੋ ਗਿਆ, ਸੌਖਾ ਕਰਨ ਦੀ ਕੋਸ਼ਿਸ਼ ਕਰੀ ਦੀ ਆ। ਸੋ ਕੋਸ਼ਿਸ਼ ਕਰਿਆ ਕਰੋ, ਆਪਣੇ ਵਿਚਾਰ ਵਧੀਆ ਤਰੀਕੇ ਨਾਲ ਸਾਂਝ ਪਾਇਆ ਕਰੋ ਵਿਚਾਰਾਂ ਦੀ। ਅਸੀਂ ਤੁਹਾਨੂੰ ਸੁਣਾਂਗੇ ਜ਼ਰੂਰ, ਤੁਹਾਡੇ ਵਾਸਤੇ ਫੋਨ ਲਾਈਨਾਂ ਖੋਲ੍ਹ ਦੇ ਦੀਆਂ ਹਨ। ਅਤੇ ਅੱਜ ਕਾਲ ਕਰਨੀ ਹੋਵੇ ਥੋੜ੍ਹੀ ਠਹਿਰ ਕੇ ਅਵੀ ਧਾਲੀਵਾਲ ਜੀ ਸਾਡੇ ਸਟੂਡੀਓ ਵਿੱਚ ਆਉਣਗੇ, ਪਹੁੰਚੇ ਹੋਏ ਹਨ, ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਬਹੁਤ ਸਾਰੇ ਜਿਹੜੇ ਇਹਨਾਂ ਨੇ ਆਪ ਖੁਦ ਕਿਹਾ ਮੈਂ ਆਹ ਕੁਝ ਕਰ ਦੇਵਾਂਗਾ ਸਿਟੀ ਵਾਸਤੇ, ਕਿੱਦਾਂ ਹੋਵੇਗਾ ਆਪਾਂ ਵੀ ਪੁੱਛਾਂਗੇ ਕਿ ਪੋਸੀਬਲ ਕਿੱਦਾਂ ਹੋ ਸਕਦਾ ਜਿੱਦਾਂ ਕਹਿੰਦੇ ਟੈਕਸ ਫਰੀਜ਼ ਕਰਨਾ। ਇਹ ਸਾਰੀਆਂ ਗੱਲਾਂਬਾਤ ਆਪਾਂ ਕਰਾਂਗੇ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ। ਤੁਸੀਂ ਵਿਰਾਸਤ ਰੇਡੀਓ ਸੁਣਦੇ ਹੋ, ਵਿਰਾਸਤ TV ਤੁਸੀਂ ਸਾਡੇ ਸਟ੍ਰੀਮਿੰਗ ਡਿਵਾਈਸਿਸ ਦੇਖ ਸਕਦੇ ਹੋ। ਯੂਟਿਊਬ ਦਾ ਚੈਨਲ ਹੈਗਾ, ਉਹਦੇ ਉੱਪਰ ਬਹੁਤ ਸਾਰੇ ਪੁਰਾਣੇ ਜਿਹੜੇ ਪ੍ਰੋਗਰਾਮ ਪਾਏ ਹੋਏ ਹਨ, ਲਾਈਵ ਔਨ ਲੋਕੇਸ਼ਨ ਵੀ ਕਰ ਦੇਈਦਾ। ਕਾਫੀ ਸਾਰੇ ਪ੍ਰੋਗਰਾਮ ਤੁਸੀਂ ਯੂਟਿਊਬ 'ਤੇ ਇੰਟਰਵਿਊਜ਼ ਨਾਲ ਦੀ ਨਾਲ, ਅੱਜ ਦੇ ਦਿਨ ਦਾ ਇਤਿਹਾਸ, ਬਹੁਤ ਸਾਰੇ ਪ੍ਰੋਗਰਾਮ ਹਨ, ਦੇਖ ਸਕਦੇ ਹੋ। ਪਰ ਜੇ ਸਟੂਡੀਓ ਵਿੱਚ ਅੱਜ ਗੱਲਬਾਤ ਕਰਨੀ ਹੋਵੇ 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ। ਮੈਨੂੰ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਵੀਰਵਾਰ ਦਾ ਦਿਨ ਹੈ ਅਤੇ ਜੁਲਾਈ ਮਹੀਨੇ ਦੀ 16 ਤਰੀਕ ਹੋ ਗਈ ਆ, ਅਤੇ ਇਸ ਗਰਮ ਮੌਸਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਹਾਂ। ਮੌਸਮ ਤਾਂ ਗਰਮ ਹੈਗਾ ਹੀ ਹੈਗਾ, ਹਿਊਮਿਡਿਟੀ ਹੈਗੀ 28 degrees ਟੈਂਪਰੇਚਰ ਹੋ ਜਾਵੇਗਾ, ਇਸ ਵੇਲੇ 20 degrees ਹੈਗਾ, ਫੀਲਸ ਲਾਈਕ 23। ਪਰ ਜਿਹੜਾ ਦੇਖਣ ਨੂੰ ਬਾਹਰ ਮਿਲ ਰਿਹਾ ਹੈਗਾ ਧੂੰਆਂ, ਔਰੰਜ ਸਕਾਈ ਦਿਸਦੇ ਹਨ, ਜਿਹੜਾ ਕੱਲ੍ਹ ਜੋ ਕੁਛ ਦਿਖਿਆ ਅੱਜ ਵੀ ਉਹੀ ਕੁਛ ਹੈਗਾ। ਸੋ ਏਅਰ ਕੁਆਲਿਟੀ ਜਿਹੜੀ ਹੈਗੀ ਆ ਵਰਲਡ ਵਰਸਟ ਸੀਗੀ ਯੈਸਟਰਡੇ। ਸੋ ਅੱਗੇ ਆਪਾਂ ਦਿੱਲੀ ਦੀਆਂ ਗੱਲਾਂ ਕਰੀਦੀਆਂ ਸੀਗੀਆਂ, ਪਰ ਹੁਣ ਟੋਰਾਂਟੋ ਦੀਆਂ ਗੱਲਾਂ ਸਾਹਮਣੇ ਆ ਗਈਆਂ। ਲੈਂਡ ਬਹੁਤ ਵੱਡਾ ਹੈਗਾ, ਤੁਸੀਂ ਕਦੇ ਦੇਖ ਮਾੜੇ ਨੌਰਥ ਨੂੰ ਤਾਂ ਜਾਵੋ, ਮੈਜ਼ਰ ਕਰਿਓ ਆਪਾਂ ਇੰਨੇ ਕੁ ਕਿਲੋਮੀਟਰ ਗਏ, ਕਦੋਂ ਤੱਕ ਮੁੱਕੇਗਾ। ਕੈਨੇਡਾ ਦੀ ਧਰਤੀ ਮੁੱਕਦੀ ਨਹੀਂ ਹੈਗੀ, ਦੂਰ ਦੂਰ ਤੱਕ ਲੋਕ ਵਸੇ ਹੋਏ ਹਨ, ਜੰਗਲ ਫੋਰੈਸਟ ਸੁੱਕ ਜਾਂਦਾ, ਮੌਸਮ ਗਰਮ ਹੁੰਦਾ ਆ, ਬਿਜਲੀ ਲਸ਼ਕਦੀ ਆ, ਅੱਗ ਲੱਗ ਜਾਂਦੀ ਆ। ਕਈ ਵਾਰੀ ਜਦੋਂ ਕੈਂਪਿੰਗ ਕਰਨ ਜਾਂਦੇ ਉਦੋਂ ਅੱਗ ਲੱਗ ਜਾਂਦੀ, ਕਈ ਵਾਰੀ ਜਦੋਂ ਬਿਜਲੀ ਲਸ਼ਦੀ ਹੈਗੀ ਆ ਡਰਾਈ ਏਰੀਆ ਹੁੰਦਾ ਉੱਥੇ ਅੱਗ ਲੱਗ ਜਾਂਦੀ। ਕੰਟਰੋਲ ਕਰਨੀ ਗੁੱਡ ਲੱਕ, ਬੈਸਟ ਆਫ ਲੱਕ, ਟਰਾਈ ਕਰਨ ਲੱਗੇ ਹੋਏ ਹਨ। ਅਮੈਰੀਕਾ ਦੇ ਵਿੱਚ ਕੀ ਕੁਝ ਹੋਇਆ ਸੀ, ਅੱਗ ਬਸੀ ਕੰਟਰੋਲ ਹੋਈ ਆ, ਇਸੇ ਤਰ੍ਹਾਂ ਇੱਥੇ ਬਹੁਤ ਸਾਰੀ ਅੱਗ ਲੱਗੀ ਹੋਈ ਆ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੰਡੀਆ ਬਾਜ਼ਾਰ ਕੈਂਡੀ ਰੋਡ 'ਤੇ ਹਨ ਅਤੇ ਰੈਕਸਟਿਲ ਚੌੜੇ ਬਾਜ਼ਾਰ ਵਿੱਚ ਹਨ, ਇੰਡੀਆ ਬਾਜ਼ਾਰ ਅਥੋਫਗੋ ਵਿੱਚ, ਇੰਡੀਆ ਬਾਜ਼ਾਰ ਬਰੈਂਪਟਨ ਦੇ ਵਿੱਚ, ਚੈਨ ਸਿੰਘ ਬੋਲਾ ਅਤੇ ਉਹਨਾਂ ਦੀ ਫੈਮਿਲੀ ਤੁਹਾਡੇ ਵਾਸਤੇ ਬਹੁਤ ਵਧੀਆ ਗਰੋਸਰੀ ਸਟੋਰ ਅਤੇ ਰੈਸਟੋਰੈਂਟ ਕੈਂਡੀ ਰੋਡ 'ਤੇ, ਨਾਲ ਟਿਫਨ ਸਰਵਿਸ ਹੈਗੀ ਆ, ਕੇਟਰਿੰਗ ਵੀ ਹੈਗੀ ਆ, ਅਤੇ ਗਰੋਸਰੀ ਸ਼ੋਪਿੰਗ ਤੁਸੀਂ ਕਰ ਸਕਦੇ ਹੋ ਇੰਡੀਆ ਬਾਜ਼ਾਰ ਤੋਂ। 2645 ਇਜ਼ਨਟਨ ਐਵਨਿਊ ਅਤੇ ਨਾਲ ਨਾਲ ਇਹਨੂੰ ਰੈਕਸਟਿਲ ਅਥੋਫਗੋ ਵੀ ਕਹਿੰਦੇ ਹਨ, ਅਤੇ ਕੈਂਡੀ ਰੋਡ ਬਰੈਂਪਟਨ ਵਿੱਚ ਹਨ, ਨੌਰਥ ਆਫ ਬਵੇੜ, ਸਾਊਥ ਆਫ ਸੈਂਡਲ ਬੋਰਡ, ਔਨ ਕੈਂਡੀ ਰੋਡ। ਬਹੁਤ ਬਹੁਤ ਧੰਨਵਾਦ। ਅਤੇ ਫਰੀਵੇ ਗਰੁੱਪ ਤੋਂ ਅਵੀ ਧਾਲੀਵਾਲ ਜੀ ਪ੍ਰੋਗਰਾਮ ਸਪੋਂਸਰ ਕਰਦੇ ਹਨ। ਅਵੀ ਧਾਲੀਵਾਲ ਜੀ ਨੇ ਫੋਰਮ ਭਰੇ ਹੋਏ ਹਨ ਮੇਅਰ ਦੀ ਸੀਟ ਲਈ, ਅਤੇ ਬੈਸਟ ਆਫ ਲੱਕ ਆਪਾਂ ਇਹੀ ਕਹਿੰਦੇ, ਸਾਰਿਆਂ ਨੂੰ ਬੈਸਟ ਆਫ ਲੱਕ ਕਹਿੰਦੇ ਹਨ, ਕੌਣ ਤੁਹਾਡੇ ਵਾਸਤੇ ਕੰਮ ਕਰ ਸਕਦਾ। ਹਾਂ, ਮੇਅਰ ਪੈਟ੍ਰਿਕ ਬਰਾਊਨ ਨੇ ਜੋ ਕੁਝ ਕੀਤਾ ਸਾਹਮਣੇ ਹੈਗਾ, ਤੁਸੀਂ ਪਸੰਦ ਕਰ ਨਹੀਂ ਕਰਦੇ ਤੁਹਾਡੇ ਕੰਮ ਹੋਏ ਕਿ ਨਹੀਂ ਹੋਏ, ਅਤੇ ਦੁਨੀਆ ਕੀ ਕਹਿ ਰਹੀ ਹੈ ਇਸ ਮੇਅਰ ਬਾਰੇ, ਤੁਸੀਂ ਆਪ ਖੁਦ ਸਰਵੇ ਕਰ ਲੈਣਾ ਹੈਗਾ ਆ। ਪਰ ਆਪਾਂ ਸਾਰਿਆਂ ਨੂੰ ਬੈਸਟ ਆਫ ਲੱਕ ਕਹਿੰਦੇ ਹਾਂ, ਤੁਹਾਡੇ ਵਾਸਤੇ ਕੌਣ ਪੈਸਾ ਬਚਾ ਸਕਦਾ। ਸੋ ਅਵੀ ਧਾਲੀਵਾਲ ਜੀ ਥੋੜ੍ਹੇ ਠਹਿਰ ਕੇ ਆਪਾਂ ਗੱਲਬਾਤ ਕਰਾਂਗੇ। ਸ਼ੇਰ ਆਟਾ ਮੇਅਰ ਫਰੈਸ਼ਨ ਕਹਿਣ ਦਾ, ਕੈਨੇਡਾ ਦੇ ਵਿੱਚ ਹੀ ਬਣਦਾ ਸ਼ੇਰ ਆਟਾ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ, ਉਹਨਾਂ ਦਾ ਮਲਟੀਗ੍ਰੇਨ ਆਟਾ ਵੀ ਪਹੁੰਚਿਆ ਹੋਇਆ ਹੈਗਾ ਆ। ਮੋਟਰਸਾਈਕਲ ਦੇ ਐਕਸੀਡੈਂਟ ਬਹੁਤ ਹੁੰਦੇ ਹਨ, ਮੈਂ ਬਹੁਤ ਵਾਰੀ ਦੇਖਿਆ, ਸਪੈਸ਼ਲੀ ਕੋਈ ਹੁਣ ਤਾਂ ਅੱਗੇ ਤਾਂ ਹਾਈਵੇ ਸੀਗਾ, ਸਟਰੀਟ ਸੀਗੀ, ਹੁਣ ਤਾਂ ਹਰ ਪਾਸੇ ਬੰਦੇ ਨਾਲ ਟੇਲ ਗੇਟ ਬਹੁਤ ਲੱਗਾ ਹੋਇਆ, ਕਾਰਨ ਐਕਸੀਡੈਂਟ ਬਹੁਤ ਹੋ ਰਿਹਾ। ਥੋੜ੍ਹੀ ਜਿਹਾ ਸਪੇਸ ਛੱਡ ਦਿਆ ਕਰੋ, 10 feet ਦਾ ਸਪੇਸ ਤਾਂ ਛੱਡ ਦਿਆ ਕਰੋ। ਇਹ ਕਹਿੰਦੇ ਹਨ ਜਦੋਂ ਗੱਡੀ ਦੇ ਦੂਸਰੀ ਗੱਡੀ ਦੇ ਟਾਇਰ ਦਿਸਿਆ ਚਾਹੀਦਾ, ਜਦੋਂ ਲਾਈਟਾਂ 'ਤੇ ਖੜ੍ਹਦੇ ਆ, ਟਾਇਰ ਕਿਆ, ਇਹ ਤਾਂ ਮੂਹਰੇ ਚਾਹ ਦਾ ਕਾਪੀ ਚੱਕ ਲੈਂਦੇ, ਹੋਟਲਾਂ 'ਚ ਰੱਖਿਆ ਹੋਵੇ ਤੁਸੀਂ ਕਾਰ ਵਿੱਚ, ਇੰਨੇ ਨੇੜੇ ਖੜ੍ਹ ਜਾਂਦੇ ਹਨ, ਥੋੜੀ ਜਿਹੀ ਡਿਸਟੈਂਸ ਛੱਡ ਦੇਵੋ ਪਲੀਜ਼, ਐਕਸੀਡੈਂਟ ਬਹੁਤ ਹੋ ਰਹੇ ਹਨ, ਚਾਹੇ ਮੋਟਰਸਾਈਕਲ ਹੋਵੇ। ਕੱਲ੍ਹ ਜਿਹੜਾ 401 'ਤੇ ਐਕਸੀਡੈਂਟ ਹੋਇਆ ਸੀਗਾ ਤੁਹਾਡੇ ਸਾਹਮਣੇ ਹੈਗਾ, ਮੌਤਾਂ ਹੋ ਜਾਂਦੀਆਂ ਹਨ, ਮੁੜ ਕੇ ਬੰਦਾ ਘਰ ਨਹੀਂ ਪਹੁੰਚਦਾ। ਰੱਬ ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਲੀਵ ਸਮ ਸਪੇਸ ਪਲੀਜ਼। ਨਿਊ ਬੈਸਟ ਰੱਖ ਰਿਹਾ ਟਾਇਰ ਸੈਂਟਰ ਵਾਲੇ ਮੈਸਰ ਬੋਲਵਰਤਨ ਮਿਸਾਗਰ ਦੇ ਵਿੱਚ ਡਰਾਈਵ ਥਰੂ ਆਲ ਚੇਂਜ ਇਹਨਾਂ ਦਾ ਹੈਗਾ, ਇਟਸ ਅਮੇਜ਼ਿੰਗ ਹਾਫ ਫਾਸਟ ਸਰਵਿਸ ਦੇ ਡੂ, ਬ੍ਰੇਕ ਰਿਪੇਅਰ, ਏ ਸੀ ਸਰਵਿਸ ਅਤੇ ਆਲ ਮੇਜਰ ਅਤੇ ਮਾਈਨਰ ਰਿਪੇਅਰ, ਟਾਇਰ ਐਗਜ਼ਾਸਟ ਦੇ ਨਾਲ ਦੀ ਨਾਲ ਏਅਰ ਕੰਡੀਸ਼ਨ ਦਾ ਕੰਮ ਵੀ ਕਰਕੇ ਦਿੰਦੇ ਹਨ। ਡਾਇਮੰਡ ਟਰੱਕ ਪਾਰਟਸ ਅਵੇਲੇਬਲ ਹਨ, ਸ਼ੀਟ ਬੰਪਰ, ਡੀਅਰ ਗਾਰਡਸ, ਟਰੱਕ ਲਾਈਟ, ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ। ਤੁਸੀਂ ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਗੱਲਬਾਤ ਕਰਨੀ ਆ। ਕੋਈ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ, ਵੇਚਣੀ ਚਾਹੁੰਦੇ ਹੋ, ਅਤੇ ਮੈਂ ਦੱਸ ਦੇਵਾਂ ਬਈ ਸਾਡੀ ਆਡੀਓ ਕੱਲੇ ਨਹੀਂ ਜਾ ਰਹੀ, ਮੈਨੂੰ ਥੋੜ੍ਹੀ ਜਿਹੀ ਮੁਸ਼ਕਿਲ ਆਈ ਪਈ ਹੈਗੀ ਇੱਥੇ, ਮਾਫ਼ ਕਰ ਦੇਣਾ, ਇਹ ਸਭ ਕੁਝ ਠੀਕ ਠਾਕ ਤਾਂ ਹੈਗਾ ਹੀ ਆ, ਮੈਂ ਚੈੱਕ ਕਰ ਲਿਆ। ਤੁਸੀਂ ਕਾਲ ਕਰਕੇ ਦੱਸ ਦੇਣਾ 416-837-1515 'ਤੇ, 416-837-1515 'ਤੇ। ਬਾਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਰ ਪ੍ਰੋਗਰਾਮ ਦੇ ਵਿੱਚ
1: ਧੰਨਵਾਦ ਅੰਮ੍ਰਿਤ ਸਾਹਿਬ ਤੁਹਾਡਾ ਅਤੇ ਤੁਹਾਨੂੰ ਅਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਰ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਦੇ, ਤੁਹਾਡਾ ਖਾਸ ਖਾਸ ਖਬਰਾਂ ਦੀ ਜਾਣਕਾਰੀ ਰੱਖਦੇ ਹਾਂ, ਖਬਰਾਂ ਦੀ ਸਾਂਝ ਪਾ ਦਿਓ ਪਲੀਜ਼।
1: ਬਿਲਕੁਲ, ਅੱਜ ਕੈਨੇਡਾ ਤੇ ਆਸ ਪਾਸ ਦੀਆਂ ਖਬਰਾਂ ਕੁਛ ਅਹਿਮ ਆਪਾਂ ਸਾਂਝੀਆਂ ਕਰਾਂਗੇ। ਕੁਛ ਹੁਣ ਗੈਪ ਪਿਆ ਸੀ ਇਹਨਾਂ ਖਬਰਾਂ ਦੇ ਵਿੱਚ ਕਿ ਤੰਬਰ ਸਾਹਿਬ ਜਿਹੜੀ ਜਨਤਾ ਵਾ ਉਹ ਉਮੀਦ ਕਰਦੀ ਹੈਗੀ ਆ ਕਿ ਆਪਾਂ ਜਦੋਂ ਆਪਣੇ ਰੀਪ੍ਰੈਜੈਂਟੇਟਿਵ ਚੁਣਦੇ ਹੈਗੇ ਆ, MPP MP ਚੁਣਦੇ ਆ, ਤਾਂ ਸਾਡੇ ਲਈ ਕੰਮ ਕਰਦੇ ਹੈਗੇ ਆ। ਕੁਛ ਇਹ ਖਬਰਾਂ ਸਾਹਮਣੇ ਆਈਆਂ ਨੇ ਜਿਹੜੇ ਕਿ ਦੋਸ਼ ਵਿਧਾਨਕ ਤੌਰ ਤੇ ਸਾਬਤ ਹੋਣੇ ਬਾਕੀ ਆ, ਪਰ ਉਹ ਖਬਰਾਂ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀਆਂ ਰਿਪੋਰਟ ਆ ਉਹ ਸਾਹਮਣੇ ਆਈਆਂ। ਅੰਟਾਰੀਓ ਦੇ 3 MPP ਜਿਹੜੇ ਹੈਗੇ ਆ, ਲਗਾਤਾਰ ਇਹ ਖਬਰ ਚੱਲ ਰਹੀ ਆ ਕਿ ਕਵੀਨਸ ਪਾਰਕ ਤੋਂ ਉਹਨਾਂ ਦੀ ਰਿਹਾਇਸ਼ ਦਾ ਏਰੀਆ ਕੇਵਲ 6 ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਤੱਕ ਦਾ ਹੀ ਆ ਜਾਂ 20 ਕਿਲੋਮੀਟਰ ਤੱਕ ਦਾ, ਲੇਕਿਨ ਉਹਨਾਂ ਨੇ ਆਪਣੇ ਹੋਟਲਾਂ ਦੇ ਰਹਿਣ ਦਾ ਵੱਡਾ ਖਰਚਾ ਟੋਟਲ $50,000 ਤੱਕ ਦਾ ਵਸੂਲਿਆ ਹੈਗਾ ਜੀ ਸਰਕਾਰ ਕੋਲੋਂ, ਜਿਹੜਾ ਕਿ ਟੈਕਸ ਪੇਅਰ ਦਾਤਾਂ ਦਾ ਜਿਹੜਾ ਮਨੀ ਹੈਗੀ ਆ ਜੀ। ਇਹਦੇ ਵਿੱਚ ਜਿਹੜੇ ਟਰਾਂਸਪੋਰਟ ਮੰਤਰੀ ਸੰਸਦੀ ਸਥਾਇਕ ਜਿਹੜੇ ਪਹਿਲੇ ਸੀ ਹਰਦੀਪ ਸਿੰਘ ਗਰੇਵਾਲ
0: ਜੀ
1: ਤੇ ਸ਼ਾਰਮੇਨ ਵਿਲੀਅਮਸ ਜਿਹੜੇ ਔਰਤਾਂ ਦੀ ਭਲਾਈ ਲਈ ਸਹਾਇਕ ਮੰਤਰੀ ਹੈਗੇ, ਦੀਨਾ ਤਾਂਗੜੀ ਜਿਹੜੇ ਸਮਾਲ ਜਿਹੜੇ ਸਕੇਲ ਜਿਹੜੇ ਬਿਜ਼ਨਸ ਹੈਗੇ ਆ ਉਹਨਾਂ ਦੇ ਸਹਾਇਕ ਮੰਤਰੀ ਹੈਗੇ ਆ ਜੀ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਖਬਰਾਂ ਛਾਇਆ ਹੋਈਆਂ ਨੇ, ਹਰਦੀਪ ਸਿੰਘ ਗਰੇਵਾਲ ਉਹਨਾਂ ਦਾ ਨਾਮ ਸਭ ਤੋਂ ਉੱਪਰ ਹੈਗਾ, ਆਪਾਂ ਇਹ ਖਬਰ ਕਵਰ ਕਰ ਰਹੇ ਹਾਂ, ਲੇਕਿਨ ਇਹ ਸਾਰੇ ਜਿਹੜੇ ਵੇਰਵੇ ਆ ਇੱਕ ਖਬਰ ਦੇ ਵਿੱਚ ਦਰਜ ਕੀਤੇ ਗਏ ਆ। ਅੱਜ ਕੋਈ ਇਨਵੈਸਟੀਗੇਸ਼ਨ ਜਿਹੜੀ ਆ ਉਹ ਸਾਹਮਣੇ ਨਹੀਂ ਆਈ, ਲੇਕਿਨ ਉਸ ਖਬਰ ਦੇ ਵਿੱਚ ਦਾਅਵਾ ਕੀਤਾ ਗਿਆ ਕਿ 19,827 ਜਿਹੜਾ ਬਿੱਲ ਹੈ ਹਰਦੀਪ ਸਿੰਘ ਗਰੇਵਾਲ ਹੁਣਾਂ ਵੱਲੋਂ ਚਾਰਜ ਕੀਤਾ ਗਿਆ ਆ, ਜਦੋਂ ਕਿ ਸ਼ਾਰਮਨ ਵਿਲੀਅਮਸ ਵੱਲੋਂ ਵੱਲੋਂ 16,151 ਤੇ ਇਸੇ ਤਰ੍ਹਾਂ ਜਿਹੜੇ ਨੀਨਾ ਤਾਂਗੜੀ ਆ ਉਹਨਾਂ ਵੱਲੋਂ $13,568 ਡਾਲਰ ਦਾ ਬਿੱਲ ਜਿਹੜਾ ਹੋਟਲ ਦੇ ਖਰਚਿਆਂ ਦਾ ਚਾਰਜ ਕੀਤਾ ਗਿਆ ਜੀ, ਜਿਹੜਾ ਕਿ ਇਹ ਮੰਨਣਾ ਹੈਗਾ ਕਿ ਇਹਨੂੰ ਅਵੋਇਡ ਕੀਤਾ ਜਾ ਸਕਦਾ ਜੀ ਜੇ ਕਾਰ ਦਾ ਸਫ਼ਰ ਕੀਤਾ ਜਾਂਦਾ, ਬਹੁਤਾ ਸਫ਼ਰ ਲੰਬਾ ਕਵੀਨਸ ਪਾਰਕ ਤੱਕ ਇਹ ਨਹੀਂ ਹੈਗਾ ਸੀਗਾ। ਸੋ ਕੁੱਲ ਮਿਲਾ ਕੇ ਹਾਲਾਂਕਿ ਜਦੋਂ ਪ੍ਰੈਸ਼ਰਾਈਜ਼ ਲਗਾਤਾਰ ਪਿਆ ਕਿ ਇਹਨਾਂ ਵੱਲੋਂ ਕੁਛ ਇੱਕ ਵਿਧਾਇਕ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਅਸੀਂ ਪਹਿਲਾਂ ਕੁਛ ਪਾਰਸਲ ਖਰਚਾ ਮੋੜਨ ਦੀ ਗੱਲਬਾਤ ਕੀਤੀ ਗਈ ਸੀ, ਤਾਂ ਹੁਣ ਸਾਰੇ ਦਾ ਸਾਰਾ ਖਰਚਾ ਜਿਹੜਾ ਉਹ ਵਾਪਸ ਜਿਹੜਾ ਮੋੜਨ ਦੀ ਗੱਲਬਾਤ ਵੀ ਜਿਹੜੀ ਆ ਕੀਤੀ ਗਈ ਆ ਜੀ ਇਹਨਾਂ ਵੱਲੋਂ ਹੁਣ। ਲੇਕਿਨ ਇੱਕ ਵੱਡੀ ਚਰਚਾ ਜਿਹੜੀ ਆ ਸਪੈਸ਼ਲ ਅਕੋਮੋਡੇਸ਼ਨ ਦੇ ਖਰਚਿਆਂ ਦੀ ਜਿਹੜੀ ਬੋਰਡ ਸਰਕਾਰ ਦੇ ਦਾਅਵਿਆਂ ਦੀ ਉਹਦੇ ਵਿੱਚ ਸਾਹਮਣੇ ਆਈ ਹੈਗੀ ਆ ਜੀ। ਸੋ ਆਪਣੇ ਸਰੋਤੇ ਇਸ ਖਬਰ ਨੂੰ ਕਿਵੇਂ ਲੈਂਦੇ ਆ, ਪਰ ਇਹ ਗੱਲ ਹੈਗੀ ਆ ਕਿ ਇਹ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਜਿਹੜੀ ਡੱਗ ਫੁੱਟ ਸਰਕਾਰ ਆ ਜਿਹਨਾਂ ਦਾ ਆਪਣਾ ਵੀ ਪਹਿਲਾਂ ਇੱਕ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪਲੇਨ ਦਾ ਰੌਲਾ ਪਿਆ ਸੀ, ਪ੍ਰਾਈਵੇਟ ਜਿਹੜਾ ਪਲੇਨ ਖਰੀਦਿਆ ਸੀ ਮਹਿੰਗਾ, ਉਸ ਤੋਂ ਬਾਅਦ ਜਦੋਂ ਵੱਡਾ ਰੌਲਾ ਪੈ ਗਿਆ ਤੇ ਫਿਰ ਫੋਰਡ ਸਾਹਿਬ ਵੀ ਕਹਿਣ ਲੱਗ ਗਏ ਕਿ ਮੈਂ ਵਾਪਸ ਕਰ ਦਿੰਦਾ, ਅਸੀਂ ਸੇਲ ਕਰ ਦਿੰਦੇ ਹਾਂ ਜੇ ਇੱਦਾਂ ਦੀ ਗੱਲ ਹੈਗੀ ਆ। ਨਾਲ ਉਹਨਾਂ ਦੀ ਗੱਲ ਕਹੀ ਸੀ ਕਿ ਮੇਰਾ ਹੀ ਇਕੱਲਾ ਰੌਲਾ ਪਾਇਆ ਜਾ ਰਿਹਾ, ਮੇਰੇ ਖਿਲਾਫ਼ ਹੀ ਕਿਉਂ ਇੱਦਾਂ ਕੀਤਾ ਜਾ ਰਿਹਾ, ਹੋਰ ਵੀ ਤਾਂ ਬਹੁਤ ਸਾਰੇ ਲੋਕ ਜਿਹੜੇ ਸੁੱਖ ਸਹੂਲਤਾਂ ਲੈਂਦੇ ਹੈਗੇ ਆ। ਸੋ ਫੋਰਡ ਸਰਕਾਰ ਦੇ ਮਾਮਲੇ ਦੇ ਵਿੱਚ ਖਰਚਿਆਂ ਦੇ ਮਾਮਲੇ 'ਚ ਇਹ ਦੂਜੀ ਵੱਡੀ ਖੜੀ ਖਬਰ ਆ ਉਸ ਸਰੋਤਿਆਂ ਦੇ ਸਾਹਮਣੇ ਆਈ ਹੈ ਜੀ।
0: ਬਾਜੀ ਸਾਹਿਬ ਫੋਰਡ ਨੇ ਇੱਕ ਬਿੱਲ ਵੀ ਪਾਸ ਕੀਤਾ, ਮੇਰੇ ਸੈੱਲਫੋਨ ਹੀ ਚੈੱਕ ਕਰ ਸਕਦੇ, ਇਸੇ ਲਕੋਂਦੇ ਕੱਲੇ ਹਨ, ਪਰ ਇਹ ਵੀ ਪਤਾ ਲੱਗ ਰਿਹਾ ਜਿਹੜੇ ਇਹਨਾਂ ਨੇ ਹੋਟਲਾਂ ਦੇ ਖਰਚੇ ਕੀਤੇ ਹੋਰ ਖਰਚੇ ਤਾਂ ਬਹੁਤ ਇਹ ਘੱਟ ਹਨ, ਜੇ ਕਪਲਾ ਕੀਤਾ ਹੋਵੇ ਡਾਲਰ ਦਾ ਉਹ ਵੀ ਨਹੀਂ ਸਹੀ ਹੈਗਾ ਆ, ਹੋਰ ਖਰਚੇ ਬਹੁਤ ਵੱਖ ਵੱਖ ਕੀਤੇ ਹੋਏ ਜਿਹੜੇ ਸਾਨੂੰ ਵਿਚਾਰ ਕਰਨੇ ਪੈਣੇ ਆ। ਪਰ ਹਾਂ ਕਹਿੰਦੇ ਹਨ ਵੀ ਜੇ ਐਮਰਜੈਂਸੀ ਪੈ ਜਾਵੇ ਤਾਂ ਤੁਸੀਂ ਹੋਟਲ ਵਿੱਚ ਰਹਿ ਸਕਦੇ ਹੋ, ਜੇ ਦੂਰ ਲੱਗਦਾ ਤੁਹਾਡੇ ਘਰ, ਜੇ ਤੁਸੀਂ 40 50 ਕਿਲੋਮੀਟਰ ਤੋਂ ਦੂਰ ਹੈਗੇ ਆ ਤਾਂ ਤੁਹਾਨੂੰ ਬੱਸ ਸਰਵਿਸ ਜਾਂ ਆਪਣੀ ਕਾਰ ਲੈ ਕੇ ਪਹੁੰਚਣਾ ਪੈਣਾ ਹੈਗਾ ਆ। ਪਰ ਬਹੁਤ ਸਾਰੇ ਹਨ ਜਿਹੜੇ ਹੋਟਲਾਂ ਦੇ ਖਰਚੇ ਦਿਖਾ ਰਹੇ ਹਨ, ਮੈਂ ਕਹਿੰਦਾ ਵੀਡੀਓ ਕਾਰਡ ਰਹੇ ਕਿ ਨਹੀਂ ਰਹੇ, ਇਹ ਵੀ ਫਿਊਚਰ ਵਿੱਚ ਸੋਚਣਾ ਪੈਣਾ ਕਿ ਹੋਟਲੇ ਕਿਸੇ ਹੋਰ ਨੂੰ ਦਿੱਤੇ ਹੋਏ ਸੀ ਆਪਣੇ ਆਪਣੇ ਨੌਥ ਰੱਖ ਕੇ ਨੈਵਨੋ ਕੀ ਕੁਛ ਹੋ ਰਿਹਾ ਹੈਗਾ ਆ। ਸਾਹਮਣੇ ਇਹ ਖਬਰ ਉਹਦੀ ਜਾਂਚ ਪਾਤੀ ਹੈ, ਕਈਆਂ ਨੇ ਵੱਧ ਖਰਚਿਆ, ਕਈਆਂ ਨੇ ਘੱਟ ਖਰਚਿਆ, ਪਰ ਖਰਚਿਆ ਹੈਗਾ ਆ। ਅਤੇ ਹੁਣ ਇਹਦੇ ਉੱਪਰ ਵੱਖ ਵੱਖ ਚੈਨਲਾਂ 'ਤੇ ਖਬਰ ਚੱਲ ਰਹੀ ਹੈਗੀ ਆ। ਬਾਰੀ ਸਾਹਿਬ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਕੱਲ੍ਹ ਵੀ ਦੋ ਜਣਿਆਂ ਦੀ ਮੌਤ ਹੋ ਗਈ ਸੀ ਹਾਈਵੇ 401 ਅਤੇ ਮਿਸਾਗ ਦੇ ਵਿੱਚ। 407 ਇਹਨਾਂ ਨੇ ਹਾਈਵੇ ਬਣਾਇਆ ਸੀਗਾ, ਜੇ ਦੇਖਿਆ ਜਾਵੇ ਜਿਹੜਾ 407 ਹਾਈਵੇ ਬਣਾਇਆ ਸੀ ਉਹਨੂੰ ਮੈਂ ਕਹਿੰਦਾ ਖੋਲ ਦੇਣ, ਰਸ਼ ਇੰਨਾ ਪਿਆ ਹੋਇਆ ਹੈਗਾ ਆ, ਹਾਈਵੇ ਹੋਰ ਬਣਦਾ ਜੀ, ਮੌਤ ਪਰ ਮੌਤ ਹੋ ਰਹੀ ਹੈਗੀ ਆ, ਸੱਚ ਆ ਸੈਡ ਸਟੋਰੀ। ਤੁਸੀਂ ਹੋਰ ਖਬਰਾਂ ਸਾਂਝੀਆਂ ਕਰਨੀਆਂ ਕਰ ਦਿਓ, ਫਿਰ ਅਭੀ ਧਾਲੀਵਾਲ ਜੀ ਨਾਲ ਗੱਲਬਾਤ ਕਰਨੀ ਆ।
1: ਬਿਲਕੁਲ, ਇਹਦੇ ਨਾਲ ਹੀ ਜਦੋਂ ਅੱਜ ਸਟਰਕਚਰ ਸੀਗਾ ਕੈਨੇਡਾ, ਬੈਂਕ ਆਫ ਕੈਨੇਡਾ ਨੇ ਜਦੋਂ ਵਿਆਜ ਦਰਾਂ ਸਥਿਰ ਰੱਖੀਆਂ ਨੇ, ਇਹ ਖਬਰ ਛਾਇਆ ਹੋਈ ਆ 2.25 ਤੇ ਤਰਕ ਕੀ ਦਿੱਤੇ ਹੈਗੇ ਆਪਣੇ ਸਰੋਤਿਆਂ ਨਾਲ ਮੈਂ ਸਾਂਝੇ ਕਰ ਦਿੰਦਾ ਕਿ ਲੌਜਿਕ ਕੀ ਦੇ ਰਹੀ ਆ ਜਿਹੜੀ ਬੈਂਕ ਆਫ ਕੈਨੇਡਾ। ਉਹ ਕਹਿੰਦੇ ਕਿ ਦੇਖੋ ਜਿਹੜਾ ਵਰਲਡ ਭਰ ਦੇ ਵਿੱਚ ਜਿੰਨਾ ਵੀ ਸਰਕਮਸਟਾਂਸਸ ਚੇਂਜ ਹੋ ਰਿਹਾ, ਤੇਜ਼ੀ ਦੇ ਨਾਲ ਚੇਂਜ ਹੋ ਰਿਹਾ, ਜਿਹੜਾ ਕੈਨੇਡਾ ਆ ਉਹਦੀ ਇਕਾਨਮੀ ਦਾ GDP ਦੀ ਵੀ ਗੱਲ ਕਰੀਏ ਤੇ ਇੰਨੀ ਸਲੋ ਨਹੀਂ ਹੋਈ। ਹਾਲਾਂਕਿ ਪਹਿਲਾਂ ਜਿਹੜੀਆਂ ਸੀਗੀਆਂ ਸਪਸ਼ਟ ਤੌਰ ਦੇ ਉੱਪਰ ਜਿਹੜਾ ਰਿਸੈਸ਼ਨ ਦੀਆਂ ਗੱਲਾਂ ਵੀ ਚੱਲੀਆਂ ਸੀ, ਟੈਕਨੀਕਲ ਰਿਸੈਸ਼ਨ ਦੀਆਂ ਗੱਲਾਂ ਵੀ ਚੱਲੀਆਂ ਸੀ, ਇਹਦੇ ਵਿੱਚ ਵਧੀ ਹੋਈ ਮਹਿੰਗਾਈ ਦਰ ਦਾ ਵੇਰਵਾ ਵੀ ਦਿੱਤਾ ਹੈਗਾ। ਤੇ ਗਵਰਨਮੈਂਟ ਨੇ ਜਿਹੜੀ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਜਿਹੜੀ ਮੌਜੂਦਾ ਹਾਲਾਤਾਂ ਦੇ ਵਿੱਚ ਸਾਨੂੰ ਇੰਨੀਆਂ ਵਿਆਜ ਦਰਾਂ ਰੱਖਣੀਆਂ ਹੀ ਪੈਣੀਆਂ ਨੇ, ਇਹਨੂੰ ਸਥਿਰ ਰੱਖਣਾ ਪੈਣਾ। ਹਾਲਾਂਕਿ ਲੋਕ ਅੰਦਰੇ ਅੰਦਰ ਹੁਣ ਡਰ ਵੀ ਰਹੇ ਕਿਤੇ ਪੁੱਠਾ ਗੇੜਨਾ ਸ਼ੁਰੂ ਹੋ ਜਾਏ, ਜਿਸ ਹਿਸਾਬ ਦੇ ਨਾਲ ਖਬਰਾਂ ਆਉਣ ਵਾਲੇ ਸਮੇਂ 'ਚ ਆ ਰਹੀਆਂ ਸੀ। ਤਾਂ ਇੱਕ ਪਾਸੇ ਜਦੋਂ ਗਵਰਨਮੈਂਟ ਦਾ ਸਾਰਾ ਜ਼ੋਰ ਲੱਗਾ ਹੈ ਜਿਹੜੀ ਘਰਾਂ ਦੀ ਮਾਰਕੀਟ ਆ ਉਹਨੂੰ ਕਿਸ ਤਰ੍ਹਾਂ ਤੋਰਿਆ ਜਾਵੇ, ਲੇਕਿਨ ਲੋਕਾਂ ਦੀ ਕਪੈਸਿਟੀ ਤੇ ਸਮਰੱਥਾ ਜਿਹੜੀ ਆ ਉਹਦੇ ਅਕੋਰਡਿੰਗਲੀ ਨਹੀਂ ਹੈਗੀ ਜੀ। ਤਾਂ ਨਾਲ ਹੀ ਕੈਨੇਡਾ ਇਮੀਗ੍ਰੇਸ਼ਨ ਦੀ ਜਿਹੜੀ ਖਬਰ ਆਇਆ ਉਹਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਨੇ ਕਿਹਾ ਕੀ ਹੈਗਾ, ਜਿਹੜਾ ਵੱਡਾ ਫੈਸਲਾ ਸਾਹਮਣੇ ਆ ਚੁੱਕਾ, ਮੈਂ ਤਾਂ ਖਬਰਵਾਂ ਖਬਰ ਕਰੂੰਗਾ, ਬਾਕੀ ਤੁਸੀਂ ਬਾਅਦ 'ਚ ਕੋਈ ਬਾਹਰ ਬੰਦਾ ਜਿਹੜਾ ਇਮੀਗ੍ਰੇਸ਼ਨ ਦਾ ਉਹਨੂੰ ਲਿਆ ਸਕਦੇ ਜੇ। ਅਤੇ ਅਸਲ ਦੇ ਵਿੱਚ ਕੈਨੇਡਾ ਗਵਰਨਮੈਂਟ ਜਿਹੜੀ ਮਾਪਿਆਂ ਲਈ ਪੱਕੀ ਇਮੀਗ੍ਰੇਸ਼ਨ ਬੰਦ ਕੀਤੀ ਆ, ਉਹਦੇ ਵਿੱਚ ਤਰੱਕੀ ਦੇ ਰਹੀ ਹੈ। ਫੈਡਰਲ ਗਵਰਨਮੈਂਟ ਕਹਿ ਰਹੀ ਹੈਗੀ ਕਿ ਦੇਖੋ ਇੱਥੇ ਵੱਡੀ ਪੱਧਰ ਦੇ ਉੱਪਰ ਸਟੂਡੈਂਟਸ ਆਏ, ਉਹਨਾਂ ਦੇ ਮਗਰ ਉਹਨਾਂ ਦੇ ਮਾਪੇ ਵੀ ਆਏ, ਤਾਂ ਉਹਨਾਂ ਦੇ ਮਾਪਿਆਂ ਨੇ ਗਵਰਨਮੈਂਟ ਕੋਲ ਇੱਕ ਰਿਪੋਰਟ ਹੈਗੀ ਆ ਕਿ ਇੱਕ ਬਹੁਤ ਵੱਡੀ ਜਿਹੜੀ ਗਿਣਤੀ ਹੈਗੀ ਆ ਜਿਹਦੇ ਵਿੱਚ ਮਾਪਿਆਂ ਨੇ ਇੱਥੇ ਪੱਕੀ ਇਮੀਗ੍ਰੇਸ਼ਨ ਅਪਲਾਈ ਕਰ ਦਿੱਤੀ ਹੋਈ ਆ ਕਿ ਅਸੀਂ ਵਾਪਸ ਨਹੀਂ ਜਾ ਸਕਦੇ। ਕਿਸੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਕੱਲੇ ਹੀ ਹੈਗੇ ਹਾਂ, ਸਾਡੇ ਬੱਚੇ ਹੁਣ ਇੱਥੇ ਆ ਗਏ ਪੜ੍ਹਾਈ ਦੇ ਬੇਸ 'ਤੇ, ਇੱਕ ਮੁੰਡਾ ਜਾਂ ਕੁੜੀ, ਤਾਂ ਫਿਰ ਅਸੀਂ ਵਾਪਸ ਨਹੀਂ ਜਾ ਸਕਦੇ, ਸਾਨੂੰ ਇੱਥੇ ਹੀ ਰੱਖਿਆ ਜਾਵੇ, ਇਮੀਗ੍ਰੇਸ਼ਨ ਪੱਕੀ ਦੇ ਦਿੱਤੀ ਜਾਵੇ। ਕਈਆਂ ਨੇ ਖਤਰੇ ਦੀ ਵੀ ਗੱਲ ਕੀਤੀ ਆ, ਉਹਦੇ ਵਿੱਚ ਹੁਣ ਕੈਨੇਡਾ ਗਵਰਨਮੈਂਟ ਦਾ ਦਾਅਵਾ ਹੈਗਾ ਕਿ ਕਿਉਂ ਨਾ ਸਾਨੂੰ ਅੰਦਰੂਨੀ ਤੌਰ 'ਤੇ ਅਸੀਂ ਪਹਿਲਾਂ ਜਿੰਨੇ ਕੇਸ ਹੈਗੇ ਆ ਉਹ ਨਿਪਟਾਏ ਜਾਣ, ਪੱਕੀ ਇਮੀਗ੍ਰੇਸ਼ਨ ਦੇ ਟਾਰਗੇਟ ਜਿਹੜਾ ਆ, ਵੈਸੇ 15,000 ਦਾ ਆਮ ਟਾਰਗੇਟ ਸੀਗਾ, ਜਿਹੜਾ ਮੌਜੂਦਾ ਐਪਲੀਕੇਸ਼ਨ ਪਈਆਂ ਨੇ ਜੀ ਉਹ ਜਿਹੜੀਆਂ ਨੇ ਲਈਆਂ ਜਾਣਗੀਆਂ, ਪਾਵ ਉਹਨਾਂ 'ਤੇ ਨਿਪਟਾਰਾ ਕਰ ਦਿੱਤਾ ਜਾਊਗਾ, ਨਵੀਆਂ ਐਪਲੀਕੇਸ਼ਨ ਨਹੀਂ ਦਿੱਤੀਆਂ ਜਾਣਗੀਆਂ। ਜਿਹੜੀ ਫੈਡਰਲ ਗਵਰਨਮੈਂਟ ਦਾ ਪੱਕਾ ਜ਼ੋਰ ਹੈਗਾ ਕਿ ਜਿਹੜਾ ਸੁਪਰ ਵੀਜ਼ਾ ਆ ਉਹਦੇ ਉੱਪਰ ਲੋਕਾਂ ਨੂੰ ਜਿਹੜਾ ਸਟ੍ਰੈਸ ਦਿੱਤਾ ਜਾਵੇ ਕਿ ਉਹਦੇ ਉਹਨੂੰ ਅਪਲਾਈ ਕਰਿਆ ਜਾਵੇ, ਕਿਉਂਕਿ ਗਵਰਨਮੈਂਟ ਇਹ ਚਾਹੁੰਦੀ ਹੈਗੀ ਆ ਕਿ ਉੱਕਾ ਪੁੱਕਾ ਤਾਂ ਖਰਚਾ ਵੀ ਤੁਹਾਡਾ ਆਉਣਾ ਜਾਣਾ ਹੈਗਾ ਤੇ ਖਰਚਾ ਤੁਹਾਡਾ ਹੋਊਗਾ। ਤਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਫੈਡਰਲ ਗਵਰਨਮੈਂਟ ਹੌਲੀ ਹੌਲੀ ਹੁਣ ਜਿਹੜੀ ਆ ਪੱਕੀ ਇਮੀਗ੍ਰੇਸ਼ਨ ਤੋਂ ਕੰਨ ਝਾੜ ਕੇ ਜਿਹੜੇ ਖਰਚੇ ਪੈਂਦੇ ਆ ਵੱਡੀ ਪੱਧਰ ਦੇ ਉੱਪਰ ਪੈਨਸ਼ਨ ਜਾਂ ਮੈਡੀਕਲ ਦੇ, ਉਹਦੇ ਤੋਂ ਜਿਹੜਾ ਬਚਣਾ ਚਾਹੁੰਦੀ ਹੈਗੀ ਆ ਤੰਬਰ ਸਾਹਿਬ। ਤੇ ਜੀ
0: ਜੀ ਦੇਖਿਆ ਜਾਵੇ ਬਹੁਤ ਸਾਰੇ ਲੋਕਾਂ ਦੇ ਪਹਿਲਾਂ ਇਹੀ ਵਿਚਾਰ ਸੀ, ਕਹਿੰਦੇ ਈਵਨ ਆਪਾਂ ਸੋਚਦੇ ਹਾਂ ਵੀ ਜਿਹੜੇ ਇੱਥੇ ਪਹੁੰਚੇ ਹੋਏ ਆ ਪੱਕੇ ਤੌਰ 'ਤੇ ਉਹਨਾਂ ਦੇ ਮਾਪੇ ਹਨ, ਉਹ ਪਰਿਵਾਰ ਤੋਂ ਦੂਰ ਹੈ, ਪਰ ਲੋਕਾਂ ਨੇ ਇਹ ਵੀ ਆਵਾਜ਼ ਉਠਾਈ ਸੀਗੀ ਵੀ ਇਹਨਾਂ ਦਾ ਖਰਚਾ ਕੌਣ ਪੂਰਾ ਕਰੂਗਾ। ਤੁਸੀਂ ਸੱਦੀ ਤਾਂ ਜਾਂਦੇ ਹਨ, ਫਿਊਚਰ ਬਾਰੇ ਵੀ ਸੋਚੋ। ਇਸ ਫਿਊਚਰ ਬਾਰੇ ਕਿਸੇ ਨੇ ਸੋਚਿਆ? ਆਪਣੀਆਂ ਵੋਟਾਂ ਬਾਰੇ ਹੀ ਸੋਚਿਆ ਵੀ ਆਹ ਕੈਨੇਡਾ ਨੂੰ ਕਿਸੇ ਪਾਸੇ ਤਾਂ ਫਾਇਦਾ ਹੋਵੇ ਨਾ, ਜੇ ਕਿਸੇ ਨੂੰ ਸੱਦਣਾ ਹੈਗਾ ਆ, ਜੇ ਫਾਇਦਾ ਨਹੀਂ ਹੋਇਆ ਤਾਂ ਭੁਗਤ ਆਪਾਂ ਰਹੇ ਹਾਂ ਹੁਣ ਹੈਗੇ ਆ। ਹੈਲਥ ਕੇਅਰ ਦੇਖ ਲਓ, ਸਾਡੇ ਹਾਈਵੇਜ਼ ਦੇਖ ਲਓ, ਈਵਨ ਦੋ ਪੈਸਾ ਬਾਹਰ ਕਾਫੀ ਦੇਈ ਜਾਂਦੇ ਹੈਗੇ ਆ, ਪਰ ਫਿਊਚਰ ਪਲਾਨਿੰਗ ਬੜੀ ਜ਼ਰੂਰੀ ਹੁੰਦੀ ਆ। ਪਰ ਇਹ ਵੀ ਦੁੱਖ ਲੱਗਦਾ ਕਿਸੇ ਦੇ ਮਾਪੇ ਨੇ ਦੂਰ ਹੋਣੇ ਚਾਹੀਦੇ, ਲਾਈਨਾਂ ਮੇਰੀਆਂ ਬਿਜ਼ੀ ਹਨ, 416-837-1515 ਸਟੂਡੀਓ ਨੰਬਰ ਹੁੰਦੇ ਆ। ਮੈਂ ਇੱਕ ਕਾਲ ਲੈ ਲੈਂਦਾ। ਸਤਿ ਸ਼੍ਰੀ ਅਕਾਲ ਜੀ ਵਿਰਾਸਤ ਰੇਡੀਓ, ਹੈਲੋ, ਤੁਸੀਂ ਏਅਰ ਤੇ ਹੋ ਜੀ। 8731।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਦਵਿੰਦਰ ਪਵਾਰ ਬੋਲਦਾ ਮੈਂ ਜੀ।
0: ਪਵਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
0: ਬਸ ਠੀਕ ਠਾਕ, ਇੰਟਰਸਟ ਰੇਟ ਤਾਂ ਸੇਮ ਰੱਖ ਲੈ ਤੇ ਲੱਗਦਾ ਹੈਗਾ ਫਰਕ ਪਵੇਗਾ।
2: ਦੇਖੋ ਜੀ, ਇੰਟਰਸਟ ਰੇਟ ਤਾਂ ਇਹਨਾਂ ਨੂੰ ਸੇਮ ਰੱਖਣੇ ਹੀ ਪੈਣੇ ਸੀ, ਕਿਉਂਕਿ ਜੋ ਇਸ ਮਹਿੰਗਾਈ ਦੀ ਦਰ ਹੈ ਨਾ, ਉਹਦੇ ਕਰਕੇ ਇਹਨਾਂ ਨੂੰ ਜਿਹੜੇ ਇੰਟਰਸਟ ਜੇ ਵਧਾਉਂਦੇ ਸੀ, ਇਹਨਾਂ ਦੀ ਜਿਹੜੀ ਇਕੋਨਮੀ ਆ ਉਹ ਥੱਲੇ ਜਾ ਸਕਦੀ ਸੀਗੀ
0: ਜੀ,
2: ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਨੂੰ ਸਥਿਰ ਕਰਨ ਵਾਸਤੇ ਹਾਲੇ ਜਿਹੜੀਆਂ ਕੁਰੈਕਸ਼ਨ ਆਪਾਂ ਕਹਿ ਸਕਦੇ ਹਾਂ ਕਿ ਘਰਾਂ ਦੀ ਪ੍ਰਾਈਸ ਦੇ ਵਿੱਚ ਕੁਰੈਕਸ਼ਨ ਕਰਨ ਵਾਸਤੇ ਇਹਨਾਂ ਨੂੰ ਜਿਹੜੀ ਆ ਹਾਲੇ ਮਾਰਕੀਟ ਸਥਿਰ ਇੱਦਾਂ ਹੀ ਰੱਖਣੀ ਪੈਣੀ ਆ। ਜਿਹੜਾ ਇੰਟਰਸਟ ਰੇਟ ਆ, ਹੋ ਸਕਦਾ ਜਿਹੜੀ ਸਤੰਬਰ 2 ਨੂੰ ਮੀਟਿੰਗ ਹੋਣੀ ਆ ਉਹਦੇ ਵਿੱਚ ਵੀ ਇੰਟਰਸਟ ਨਾ ਵਧਣ ਜੀ, ਤੇ ਅਗਲੇ ਸਾਲ ਤੋਂ ਜਾ ਕੇ ਜਿਹੜੀ ਥੋੜੀ ਜਿਹੀ ਮਾਰਕੀਟ ਜਿਹੜੀ ਸਥਿਰ ਹੋਣ ਦੇ ਚਾਂਸਸ ਹੈਗੇ ਆ ਜਿਹੜੇ ਲੱਗ ਰਹੇ ਆ ਇਸ ਵੇਲੇ ਦੇਖਣ ਤੋਂ ਤਾਂ। ਤੇ ਬਾਕੀ ਕਿਉਂਕਿ ਤੁਹਾਨੂੰ ਵੀ ਪਤਾ ਹੀ ਹੈ, ਗਾਂਹ ਹੁਣ ਵਿੰਟਰ ਸ਼ੁਰੂ ਹੋ ਜਾਣੀ ਆ, ਉਦੋਂ ਤਾਂ ਮਾਰਕੀਟ ਏਦਾਂ ਹੀ ਰਹਿਣੀ ਆ, ਤੇ ਗਾਂਹ ਜਾ ਕੇ ਸਮਰ ਦੇ ਵਿੱਚ ਹੀ ਫਿਰ ਮਾਰਕੀਟ ਦੁਬਾਰਾ ਚੱਲਦੀ ਹੁੰਦੀ ਆ। ਤੇ ਇਸ ਕਰਕੇ ਜਿਹੜੇ ਵੀ ਭੈਣ ਭਰਾ ਇਸ ਵੇਲੇ ਘਰ ਬਾਰ ਲੈਣ ਦੀ ਸੋਚ ਰਹੇ ਆ, ਕਿਉਂਕਿ ਇਸ ਟਾਈਮ ਉਹਨਾਂ ਭੈਣਾਂ ਭਰਾਵਾਂ ਲਈ ਬੈਸਟ ਟਾਈਮ ਹੈਗਾ ਆ ਕਿ ਜਿਹੜੇ ਫਸਟ ਟਾਈਮ ਹੋਮ ਬਾਇਰ ਹੈਗੇ ਆ, ਕਿਉਂਕਿ ਬਹੁਤ ਸਾਰੇ ਕੱਲ ਮੈਨੂੰ ਵੀ ਕਿਸੇ ਦੀ ਕਾਲ ਆਈ ਸੀ ਜੀ, ਸਾਡੀਆਂ ਮਲਟੀਪਲ ਆਫਰ ਚ ਘਰ ਜਾ ਰਿਹਾ ਜੀ, ਮੈਂ ਕਿਹਾ ਜੀ ਅੱਜ ਕੱਲ ਮਲਟੀਪਲ ਆਫਰ ਕਿੱਥੇ ਪੈ ਰਹੀਆਂ, ਤੁਸੀਂ ਮੈਨੂੰ ਇਹ ਦੱਸ ਦਿਓ ਲੈ ਕੇ ਮਾੜਾ ਜਿਹਾ, ਕਿਉਂਕਿ ਇਹ ਜਿਹੜੀ ਮਲਟੀਪਲ ਆਫਰ ਦੇ ਰੁਝਾਨ ਸੀਗਾ ਨਾ, ਉਹਨੇ ਘਰਾਂ ਦੀ ਹਾਲਤ ਇਹੀ ਮਾਰਕੀਟ ਦੀ ਹਾਲਤ ਕੀਤੀ ਹੈ ਜੀ। ਅੱਜ ਅਗਰ ਉਹ ਹਾਲਤ ਉਦੋਂ ਨਾ ਹੁੰਦੀ ਮਲਟੀਪਲ ਆਫਰ ਦੀ, ਤੇ ਅੱਜ ਘਰਾਂ ਦੀ ਹਾਲਤ ਇਹ ਨਹੀਂ ਸੀ ਹੋਣੀ, ਪਰ ਹਾਲੇ ਵੀ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਜਿਹੜੀ ਘਰਾਂ ਦੀ ਪ੍ਰਾਈਸ ਆ ਉਹਦੇ ਤੋਂ ਥੱਲੇ ਘਰਾਂ ਨੂੰ ਲਿਸਟ ਕਰ ਰਹੇ ਆ, ਉਹ ਵੀ ਮਲਟੀਪਲ ਆਫਰ ਲੈਣ ਲਈ। ਜੇ ਤੁਹਾਡੀ ਮਲਟੀਪਲ ਆਫਰ ਨਹੀਂ ਮਿਲਦੀ, ਉਹ ਪ੍ਰਾਈਸ ਤੁਹਾਡੀ ਸਿਸਟਮ ਦੇ ਵਿੱਚ ਰਹਿ ਜਾਂਦੀ ਹੈ, ਕੱਲ ਨੂੰ ਜਦੋਂ ਵੀ ਆਪਾਂ ਅਪਰੇਜ਼ਲ ਕਰਾਉਣੀ ਹੈ ਉਹਦੇ ਤੋਂ ਉੱਪਰ ਜਿਹੜੀ ਕਿ ਅਪਰੇਜ਼ਲ ਨਹੀਂ ਆਉਂਦੀ ਹੈਗੀ, ਕਿਉਂਕਿ ਤੁਸੀਂ ਲਿਸਟ ਹੀ ਉਨੀ ਪ੍ਰਾਈਸ ਦਾ ਕਰ ਦਿੱਤਾ, ਤੇ ਜਿਹੜਾ ਅਪਰੇਜ਼ਲ ਵਾਲਾ ਬੰਦਾ ਵੀ ਤੁਹਾਨੂੰ ਪਿੱਛੋਂ ਅਪਰੇਜ਼ਲ ਦੀ ਵੈਲਿਊ ਦੇ ਸਕਦਾ ਜੀ। ਤੇ ਇਸ ਕਰਕੇ ਕੋਈ ਵੀ ਭੈਣ ਭਰਾ ਆ ਜਿਹੜੇ ਆਪਣੇ ਘਰ ਦੀ ਮਾਰਕੀਟ ਵੈਲਿਊ ਆ ਉਹਦੇ ਆਧਾਰ ਤੇ ਘਰ ਨੂੰ ਲਿਸਟ ਕੀਤਾ ਜਾਵੇ। ਤੇ ਬਾਕੀ ਜੇ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਤੁਸੀਂ ਐਨੀ ਟਾਈਮ ਤੁਸੀਂ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂ। ਕਿਸੇ ਦੀ ਕੋਈ ਰਿਨਿਊਲ ਆ ਰਹੀ ਹੈ, ਕਿਸੇ ਨੇ ਰੀਫਿਨਾਂਸ ਕਰਨਾ ਘਰ ਨੂੰ, ਜਾਂ ਕਿਸੇ ਦੀ ਕੋਈ ਪਰਚੇਜ ਆ, ਕਿਸੇ ਵੀ ਤਰ੍ਹਾਂ ਦੀ ਕੌਂਡੋ ਆ ਘਰ ਆ, ਤੇ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਲਓ। ਕਾਲ ਕਰਨ ਲਈ ਨੰਬਰ ਹੈ 6478887 31। ਇਸ ਤੋਂ ਇਲਾਵਾ ਹੋਰ ਵੀ ਕੋਈ ਭੈਣ ਭਰਾ ਕਿਸੇ ਤਰ੍ਹਾਂ ਦੀ ਕੋਈ ਫਾਈਨੈਂਸਿੰਗ ਆਪਸ਼ਨ ਆ, ਜਾਂ ਘਰ ਦੀ ਇਕੁਇਟੀ ਚੋਂ ਪੈਸਾ ਕੱਢਣਾ ਚਾਹੁੰਦੇ ਆ, ਘਰ ਦੀ ਇਕੁਇਟੀ ਚ ਜਿਹੜਾ ਪੈਸਾ ਪਿਆ ਉਹਦੇ ਤੇ ਲਾਈਨ ਆਫ ਕ੍ਰੈਡਿਟ ਜ਼ਰੂਰ ਲੈ ਕੇ ਰੱਖੋ। ਐਮਰਜੈਂਸੀ ਦੇ ਵਿੱਚ ਕੈਨੇਡਾ ਦੇ ਵਿੱਚ ਕੋਈ ਨਹੀਂ ਕਿਸੇ ਦੀ ਬਾਂਹ ਫੜਦਾ, ਜੇ ਤੁਹਾਡਾ ਪੈਸਾ ਤੁਹਾਡੇ ਕੋਲ ਆਪਣਾ ਪਿਆ ਆ ਉਹਨੂੰ ਜਦੋਂ ਤੇ ਜਿੰਨਾ ਯੂਜ਼ ਕਰੋਗੇ ਉਦੋਂ ਉਹਦੇ ਤੇ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਉੱਤੇ ਕੋਈ ਇੰਟਰਸਟ ਨਹੀਂ ਪੈਂਦਾ ਜੀ। ਕਈ ਦਫ਼ਾ ਸਾਡੇ ਭੈਣ ਭਰਾ ਸੈਕਿੰਡ ਮੋਰਗੇਜ ਲੈ ਲੈਂਦੇ ਆ, ਪਰ ਸੈਕਿੰਡ ਮੋਰਗੇਜ ਦੀ ਟਰਮ 1 ਸਾਲ ਦੀ ਹੁੰਦੀ ਹੈ, 1 ਸਾਲ ਤੋਂ ਬਾਅਦ ਤੇ ਉਹਦੇ ਉੱਤੇ ਫਿਰ ਉਨਾ ਹੀ ਖਰਚਾ ਪੈ ਜਾਂਦਾ ਜਿੰਨਾ ਆਪਾਂ ਉਹਨਾਂ ਨੂੰ ਪਹਿਲੀ ਵਾਰੀ ਖਰਚਾ ਕੀਤਾ ਹੁੰਦਾ ਆ। ਇਸ ਕਰਕੇ ਜਿਹੜੀ ਲਾਈਨ ਆਫ ਕ੍ਰੈਡਿਟ ਹੈ ਇੱਕ ਦਫ਼ਾ ਬਣ ਕੇ ਜਿੰਨਾ ਚਿਰ ਤੁਸੀਂ ਘਰ ਤੁਹਾਡੇ ਕੋਲ ਹੈਗਾ ਉਨਾ ਚਿਰ ਬਣੀ ਰਹਿਣੀ ਹੈ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਕਿਸੇ ਵੀ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਆਪਣੇ ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। 6478887 31, 6479889781। ਤੇ ਹਮੇਸ਼ਾ ਇਹ ਗੱਲ ਕਹਿ ਦਈਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ।
0: ਬਹੁਤ ਧੰਨਵਾਦ ਦਵਿੰਦਰ ਸਿੰਘ ਪਵਾਰ, 6479889781। ਬਾਰੀ ਸਾਹਿਬ ਤੁਸੀਂ ਮੋਟੇ ਮੋਟੀਆਂ ਖਬਰਾਂ ਕਰ ਦੇਵੋ, ਕਿਉਂਕਿ ਮੈਂ ਅਭੀ ਧਾਲੀਵਾਲ ਜੀ ਗੱਲਬਾਤ ਕਰਨੀ ਆ। ਸਾਡੇ ਵੱਖ ਵੱਖ ਸਾਰੇ ਪਾਸੇ ਇਲੈਕਸ਼ਨ ਹੋਣੀ ਆ, ਮਿਊਨਸੀਪਲ ਇਲੈਕਸ਼ਨ, ਅਸੀਂ ਸਿਟੀ ਆਫ ਬਰੈਂਪਟਨ ਵਿੱਚ ਬੈਠੇ ਹੋਏ ਹਾਂ, ਜਿੱਦਾਂ CP24 ਟੋਰਾਂਟੋ ਵਿੱਚ ਚੱਲਦਾ, ਇਸੇ ਹੁਣ ਸਾਡਾ ਵਿਰਾਸਤ ਰੇਡੀਓ ਬਰੈਂਪਟਨ ਵਿੱਚ, ਅਤੇ ਵਿਰਾਸਤ TV ਬਰੈਂਪਟਨ ਵਿੱਚ, ਰੇਡੀਓ ਤਾਂ ਦੂਰਦਾਰ ਚੱਲਦਾ, TV ਵੀ ਚੱਲਦਾ, ਪਰ ਬਰੈਂਪਟਨ ਵਿੱਚ ਬਹੁਤ ਦੇਖਿਆ ਜਾਂਦਾ TV, ਇਹ ਵਿਰਾਸਤ TV। ਸੋ ਅਸੀਂ ਵੀ ਉਹੀ ਲੇਅਰ ਵਰਤੇ ਹੋਏ ਹਨ CP24 ਦੇ, ਅਤੇ ਜੋ ਉਹਨਾਂ ਨੇ ਵਰਤੇ ਉਹ ਟੋਰਾਂਟੋ ਦੀ ਖਬਰਾਂ ਕਵਰ ਕਰਦੇ, ਆਪਾਂ ਬਰੈਂਪਟਨ ਦੀਆਂ ਕਰਦੇ ਹਾਂ। ਸੋ ਬਰੈਂਪਟਨ ਵਿੱਚ ਮੇਅਰ ਦੀ ਸੀਟ ਲਈ ਖੜ੍ਹੇ ਹਨ ਆਪਣੇ ਅਭੀ ਧਾਲੀਵਾਲ ਜੀ, ਪਹੁੰਚੇ ਹੋਏ ਸਟੂਡੀਓ 'ਚ, ਉਹਨਾਂ ਨਾਲ ਗੱਲਬਾਤ ਕਰਨੀ। ਖਾਸ ਖਾਸ ਖਬਰਾਂ ਦੀ ਕਵਰੇਜ ਕਰ ਦਊਗਾ ਪਲੀਜ਼
1: ਜੀ। ਬਿਲਕੁਲ, ਮੈਂ 2 ਖਬਰਾਂ ਕਰਕੇ ਫਿਰ ਮੈਂ ਛੁੱਟੀ ਚਾਹੂੰਗਾ
0: ਜੀ।
1: ਗੁਰਪ੍ਰੀਤ ਸਿੰਘ ਢਿੱਲੋਂ ਜਿਹੜੇ ਰੀਜਨਲ ਕੌਂਸਲਰ ਰਹੇ ਆ ਜੀ ਆਪਣੇ ਇੱਥੋਂ, ਉਹਨਾਂ ਦੇ ਵਕੀਲ ਜਿਹੜੇ ਇਰਕ ਗ੍ਰੈਸਪੀ ਆ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਆ ਜੀ, ਜਿਹਦੇ ਵਿੱਚ ਹੁਣ ਇੱਕ ਨਵੀਂ ਤਰ੍ਹਾਂ ਦੇ ਤਰੀਕੇ ਦੇ ਨਾਲ, ਕਾਨੂੰਨੀ ਤਰੀਕੇ ਨਾਲ ਜਿਹੜੀ ਸਿਟੀ ਆਫ ਬਰੈਂਪਟਨ ਆ ਉਹਦੇ ਕੋਲ ਡਿਮਾਂਡ ਕੀਤੀ ਹੈਗੀ ਆ ਲਗਾਤਾਰ, ਜਿਹੜਾ ਗੁਰਪ੍ਰੀਤ ਸਿੰਘ ਢਿੱਲੋਂ ਕਰ ਰਿਹਾ ਹੈਗਾ, ਕਿ ਜਿਹੜਾ ਮਾਮਲਾ ਸੀਗਾ ਉਹਨਾਂ ਦੇ ਖਿਲਾਫ ਇੱਕ ਆਇਆ, ਲਾਈਮਲਾਈਟ ਹੋਇਆ ਸੀ, ਤੇ ਸਿਟੀ ਦੀ ਉਹਨਾਂ ਦੇ ਖਿਲਾਫ ਰਿਪੋਰਟ ਹੈਗੀ ਆ, ਉਸ ਰਿਪੋਰਟ ਨੂੰ ਹਟਾਉਣ ਦੀ ਖਾਤਰ ਲਗਾਤਾਰ ਉਹ ਕਾਨੂੰਨੀ ਲੜਾਈ ਲੜ ਰਿਹਾ। ਅੱਜ ਦੁਬਾਰਾ ਜਿਹੜੇ ਏਅਰ ਕਲੈਸਟੀ ਵਕੀਲ ਹੈਗੇ ਉਹਨਾਂ ਦੇ, ਉਹਨਾਂ ਨੇ ਮੀਡੀਆ ਰਾਹੀਂ ਇਹ ਜਿਹੜੀ ਡਿਮਾਂਡ ਰੱਖੀ ਆ ਉਹਨੂੰ ਮੀਡੀਆ ਨੂੰ ਰਿਲੀਜ਼ ਕੀਤਾ। ਡਿਮਾਂਡ ਦੇ ਵਿੱਚ ਗੱਲ ਕਹੀ ਹੈ ਕਿ ਜਿਹੜੀ ਸਿਟੀ ਆ ਉਹ ਤੁਰੰਤ ਜਿਹੜੀ ਆ ਗੁਰਪ੍ਰੀਤ ਢਿੱਲੋਂ ਉਹਨਾਂ ਦੇ ਖਿਲਾਫ ਜਿਹੜੀ ਰਿਪੋਰਟ ਹੈ ਉਹ ਵਾਪਸ ਜਿਹੜੀ ਲਵੇ ਜੀ, ਉਹਨੂੰ ਡਿਲੀਟ ਕਰੇ, ਕਿਉਂਕਿ ਜਿਹੜਾ ਕਲੇਮਰ, ਜਿਹੜਾ ਕੰਪਲੇਂਟੈਂਟ ਹੈਗਾ, ਉਹ ਆਪਣੀ ਜਿਹੜੀ ਕੰਪਲੇਂਟ ਆ ਉਹ ਵਾਪਸ ਲੈ ਚੁੱਕਾ। ਜਿਹੜੀ ਬਰੈਂਪਟਨ ਸਿਟੀ ਆ ਉਹ ਆਪਣਾ ਉਹ ਹੀ ਪੁਰਾਣਾ ਲਾਗ ਲਾ ਰਹੀ ਆ ਕਿ ਜਿਹੜੇ ਇਹ ਲੈਟਰ ਹੈਗਾ ਇਹ ਵੈਰੀਫਾਈਡ ਨਹੀਂ ਹੈਗਾ, ਲੇਕਿਨ ਜਿਹੜੇ ਵਕੀਲ ਹੈਗੇ ਉਹਨਾਂ ਦਾ ਦਾਅਵਾ ਹੈਗਾ ਕਿ ਇਹ ਜਿਹੜਾ ਲੈਟਰ ਆ ਇਹ ਬਕਾਇਦਾ ਇਹਦੀ ਕਨਫਰਮੇਸ਼ਨ ਜਿਹੜੀ ਲੀਗਲ ਜਿਹੜਾ ਕੌਂਸਲ ਜਿਹੜੀ ਆ ਆਇਡੈਂਟੀ ਆ ਉਹ ਪ੍ਰੂਵ ਕਰਾਈ ਗਈ ਆ। ਜਿਹੜਾ ਕੰਪਲੇਂਟੈਂਟ ਹੈਗਾ ਜਦੋਂ ਵਿਡਰਾਉਣ ਕੀਤਾ ਸੀ ਐਲੀਗੇਸ਼ਨ ਉਹਨੇ, ਉਹਨੂੰ ਆਪਣੀ ਆਇਡੈਂਟੀ ਜਿਹੜੀ ਆ ਪ੍ਰੋਪਰ ਕੌਂਸਲ ਕੋਲੋਂ ਪ੍ਰੂਵ ਕਰਾਈ ਆ। ਇਸ ਬਿਹਾਫ ਦੇ ਉੱਪਰ ਜਿਹੜਾ ਆ ਉਹਨਾਂ ਦੇ ਖਿਲਾਫ ਜਿਹੜੀ ਰਿਪੋਰਟ ਹੈ ਉਹ ਡਿਲੀਟ ਕਰਨੀ ਬਣਦੀ ਆ, ਇਹ ਦਾਵਾ ਉਹਨਾਂ ਦੇ ਵਕੀਲ ਵੱਲੋਂ ਜਿਹੜਾ ਕੀਤਾ ਗਿਆ ਜੀ। ਤੇ ਕੈਨੇਡਾ ਦੇ ਵਿੱਚ ਜਦੋਂ ਹੁਣ ਫੈਡਰਲ ਜਿਹੜਾ ਫੈਡਰਲ ਸਰਕਾਰ ਹੈ ਜਾਂ ਉਹਦੇ ਪਾਸੇ ਫੈਡਰਲ ਕੋਰਟ ਹੈ ਜੀ, ਉਹਦੇ ਵਿੱਚ ਕੁਛ ਗੈਂਗਸਟਰ ਜਿਹੜੇ ਵੱਡੇ ਜਿਹੜੇ ਨਾਮੀ ਗੈਂਗਸਟਰ ਦੱਸੇ ਜਾਂਦੇ ਆ, ਉਹਨਾਂ ਦੀ ਡਿਪੋਰਟ ਹੋਣਾ ਜਾਂ ਨਾ ਹੋਣਾ ਉਹਦੀ ਕਾਨੂੰਨੀ ਲੜਾਈ ਚੱਲ ਰਹੀ ਆ ਜੀ। ਇੱਕ ਪਾਸੇ ਸਰਕਾਰ ਚਾਹ ਰਹੀ ਆ ਕਿ ਜਿਹੜੇ ਵੱਡੇ ਗੈਂਗਸਟਰ ਹੈਗੇ ਆ ਉਹਨਾਂ ਨੂੰ ਡਿਪੋਰਟ ਕਰਕੇ ਪਬਲਿਕ ਸੇਫਟੀ ਵਜੋਂ ਵਾਪਸ ਭੇਜ ਦਿੱਤਾ ਜਾਵੇ ਭਾਰਤ ਵਿੱਚ। ਕਰਮਵੀਰ ਸਿੰਘ ਜਿਹੜੇ ਕਿ ਇੱਕ ਵੱਡੇ ਗਰੋਹ ਦੇ ਗੈਂਗਸਟਰ ਹੈਗਾ ਜੀ, ਉਹਦੀ ਜਿਹੜੀ ਡਿਪੋਰਟੇਸ਼ਨ ਵਾਸਤੇ ਫੈਡਰਲ ਕੋਰਟ ਦੇ ਵਿੱਚ ਜਿਹੜੀ ਅਪੀਲ ਚੱਲ ਰਹੀ ਆ, ਜਿਹੜੀ ਫੈਡਰਲ ਮਿਨਿਸਟਰ ਆਫ ਪਬਲਿਕ ਸੇਫਟੀ ਮਿਨਿਸਟਰ ਹੈ ਉਹਦੇ ਵੱਲੋਂ ਅਪੀਲ ਪਾਈ ਗਈ ਆ, ਤਾਂ ਇਹਦੀ ਜਿਹੜੀ ਕਨਫਰਮੇਸ਼ਨ ਹੈ ਸ਼ਾਇਦ ਸ਼ਾਮ ਤੱਕ ਜਾਂ ਕੱਲ੍ਹ ਤੱਕ ਆਊਗੀ ਕਿ ਇਹਨੂੰ ਡਿਪੋਰਟ ਕੀਤਾ ਜਾਣਾ ਜਾਂ ਨਹੀਂ। ਤੇ ਧੰਨਵਾਦ, ਆਪਾਂ ਦੁਬਾਰਾ ਮਿਲਦੇ ਹਾਂ ਜੀ ਨਵੀਆਂ ਖਬਰਾਂ ਦੇ ਨਾਲ। ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ ਗੁਰਮਤ ਸਿੰਘ ਬਾਜੀਆ ਸਾਹਿਬ, ਕਾਫੀ ਸਾਰੀਆਂ ਖਬਰਾਂ ਲੈ ਕੇ ਆਉਂਦੇ ਹਨ। 416-837-1515 ਸਟੂਡੀਓ ਦੇ ਨੰਬਰ ਹੁੰਦੇ ਹਨ। ਸਟਾਰਲਿਨ ਪੇਂਟਿੰਗ ਹੋਟਲ ਮੋਟਲ ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਵਾਸਤੇ ਇੱਟਾਂ ਵੀ ਪੇਂਟ ਕਰਦੇ, ਬ੍ਰਿਕ ਕਰਦੀਆਂ, ਬ੍ਰਿਕਸ ਵੀ ਪੇਂਟ ਕਰਕੇ ਦਿੰਦੇ ਹਨ। ਡੈੱਕ ਪੇਂਟ ਕਰਾਉਣਾ ਹੋਵੇ ਗੋਰਾ ਧਨਵਾ 416-230-4000 ਤੇ ਗੱਲ ਕਰਨੀ ਹੈ। ਐਲ ਪੀ ਰੂਫਿੰਗ, ਸ਼ਿੰਗਲ ਰਿਪਲੇਸ ਕਰਨੇ, ਰਿਪੇਅਰ ਕਰਨੇ, ਕੌਂਕ੍ਰੀਟ ਦਾ ਕੰਮ ਹੋਵੇ, ਡਿਜ਼ਾਈਨ ਐਂਡ ਰੀਬਿਲਡ ਕਰਕੇ ਦਿੰਦੇ ਹਨ। ਰੂਫਿੰਗ ਦਾ ਕੰਮ ਬਹੁਤ ਵਧੀਆ ਕਰਦੇ, ਕੌਂਕ੍ਰੀਟ ਦਾ ਕੰਮ ਬਹੁਤ ਵਧੀਆ ਕਰਦੇ ਹਨ। ਸਮੈਂਟ ਪਾਉਣਾ ਹੋਵੇ, ਸਜਾਉਣਾ ਹੋਵੇ ਆਪਣੇ ਘਰ ਨੂੰ ਆਸੇ ਪਾਸੇ ਜਾਂ ਕਮਰਸ਼ੀਅਲ ਏਰੀਆ ਵਿੱਚ ਸਮੈਂਟ ਪਾਉਣਾ ਹੋਵੇ ਜਾਂ ਰੂਫਿੰਗ ਦਾ ਕੰਮ ਹੋਵੇ, ਬਲਵਿੰਦਰ ਸਿੰਘ ਦਾ ਨੰਬਰ 416-602-7216। ਇਸਦੇ ਨਾਲ ਬੀ ਕੇ ਟੈਕਸ ਅਕਾਊਂਟ ਦੇ ਪਾਲ ਮਾਂਗਰ ਸਾਹਿਬ ਬਹੁਤ 905-455-1414। ਸਾਡੇ ਦੋਸਤ, ਸਾਡੇ ਸਪੋਰਟਰ, ਸਾਡੇ ਸਪੋਂਸਰ, ਸਾਡੇ ਫੈਮਿਲੀ ਮੈਂਬਰ ਵੀ ਲੱਖੀ ਅਤੇ ਸੁਖੀ ਸੈਣੀ ਸਾਹਿਬ ਦੇ ਫਾਦਰ ਦੀ ਲੰਘੇ ਦਿਨੀ ਮੌਤ ਹੋ ਗਈ ਸੀਗੀ। ਇੱਕ ਦਿਨ ਸਾਰਿਆਂ ਨੇ ਜਾਣਾ ਹੀ ਜਾਣਾ ਹੈਗਾ ਆ, ਪਰ ਜਦੋਂ ਤੁਸੀਂ ਦੁੱਖ ਸਾਂਝਾ ਕਰ ਲੈਂਦੇ ਹੋ ਤਾਂ ਥੋੜ੍ਹਾ ਬੰਦਾ ਹੌਲਾ ਹੋ ਜਾਂਦਾ ਹੈਗਾ। ਬਾਪ ਦਾ ਜਾਣਾ ਬੜਾ, ਮਾਂ ਪਿਓ ਦਾ ਜਾਣਾ ਬੜਾ ਔਖਾ ਟਾਈਮ ਲੰਘਦਾ ਹੁੰਦਾ ਆ। ਅਤੇ ਸਰਦਾਰ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ, ਫਿਊਨਰਲ ਐਸ ਵੀ ਕਰਦੇ ਹਨ ਬ੍ਰਹਮਪੁਰ ਕਮਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ 11 ਵਜੇ ਤੋਂ ਲੈ ਕੇ 1 ਵਜੇ ਤੱਕ। ਲੱਖੀ ਜਾਂ ਸੁੱਖੀ ਸਾਈ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਇੱਕ ਕਾਲ ਮੈਂ ਲੈ ਲਵਾਂ ਅਤੇ ਫਿਰ ਮੈਂ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕਰਨੀ ਹੈ, ਪਹੁੰਚੇ ਹੋਏ ਸਟੂਡੀਓ ਵਿੱਚ, ਅਤੇ ਤੁਸੀਂ ਵੀ ਸਵਾਲ ਪੁੱਛਣਾ ਪੁੱਛ ਸਕਦੇ। ਪਹਿਲਾਂ ਮੈਂ ਅਵੀ ਧਾਲੀਵਾਲ ਜੀ ਦਾ ਵੈਲਕਮ ਕਰ ਦਿੰਦਾ ਕਿਉਂਕਿ ਸਟੂਡੀਓ ਵਿੱਚ ਪਹੁੰਚੇ ਹਨ, ਵੇਟ ਕਰਦੇ ਹਨ। ਅਵੀ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ
3: ਕੰਬੜ ਸਾਹਿਬ, ਤੁਹਾਡਾ ਅਤੇ ਤੁਹਾਡੇ ਸਾਰੇ ਲਿਸਨਰਸ ਦਾ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਇਕੱਠਿਆਂ ਨੇ ਬੈਠ ਕੇ ਰਲ ਮਿਲ ਕੇ ਇਹ ਪ੍ਰੋਗਰਾਮ ਕਰਨੇ ਹਨ, ਅਤੇ ਅਵੀ ਧਾਲੀਵਾਲ ਜੀ ਪਹੁੰਚੇ ਸਟੂਡੀਓ 'ਚ, ਮੈਂ ਇਹ ਕਾਲ ਵੀ ਲੈ ਲਵਾਂ। ਕਮਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ।
4: ਹਾਂਜੀ, ਤੰਬੜ ਸਾਹਿਬ ਤੇ ਅਭੀ ਧਾਰੀਵਾਲ ਸਾਹਿਬ, ਤੁਹਾਨੂੰ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਤੇ ਧਾਰੀਵਾਲ ਸਾਹਿਬ ਨਾ, ਤੁਸੀਂ ਹੁਣ ਇੱਕ ਡੈਰੀ ਦੇ ਪੈਨ ਆਪਣੇ ਨਾਲ ਪੱਕੇ ਰੱਖਿਆ ਕਰੋ, ਚਾਹੇ ਗੱਡੀ ਵਿੱਚ ਹੋ, ਚਾਹੇ ਘਰੇ ਹੋ, ਤੇ ਚਾਹੇ ਤੁਸੀਂ ਸਟੂਡੀਓ ਵਿੱਚ ਹੋ। ਹੁਣ ਮੇਰੇ ਸਾਲ ਸਵਾਲ ਸਿੱਖੇ ਆ, ਤੇ ਦੇਖੋ ਲੜਾਈ ਸਾਡੀ ਬਹੁਤ ਹਾਰਡ ਆ ਤੇ ਇਹਨੂੰ ਲੜਨੀ ਪੈਣੀ ਆ ਬੈਂਕ ਵਾਲਿਆਂ ਨੂੰ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਘਰਾਂ ਦੇ ਟੈਕਸ ਆ ਉਹ ਬੇਲੋੜੇ ਬੇਮਤਲਬ ਦੇ ਨਾਲ ਬ੍ਰੈਂਪਟਨ ਦੇ ਵਿੱਚ ਵਧਾਏ ਜਾ ਰਹੇ ਨੇ, ਔਰ ਹਰ ਇੱਕ ਬੰਦਾ ਦੁਖੀ ਹੈ ਜੀ। ਇਹ ਗਰਾਊਂਡ ਜ਼ੀਰੋ ਦੀ ਰਿਪੋਰਟ ਦੇ ਰਿਹਾ ਤੁਹਾਨੂੰ
0: ਜੀ,
4: ਪਰ ਉਹ ਤੋਂ ਬਾਅਦ ਦੇ ਵਿੱਚ ਜਿਹੜੇ ਘਪਲੇ ਹੁੰਦੇ ਨੇ ਕਿ ਤੁਸੀਂ ਮਤਲਬ ਉਹ ਜਿਹੜੀਆਂ ਚੀਜ਼ਾਂ ਦੇ ਉੱਪਰ ਕੈਪ ਲਾਓਗੇ ਔਰ ਸਾਨੂੰ ਦੱਸੋਗੇ ਜਿਹੜੇ ਕਿ ਬ੍ਰੈਂਪਟਨ ਦੇ ਲੋਕਾਂ ਦੇ ਹੱਡ ਭਾਨਵੀ ਮਿਹਨਤ ਨਾਲ ਟੈਕਸ ਦਾ ਦਿੱਤਾ ਹੋਇਆ ਪੈਸਾ ਇਹਨਾਂ ਲੋਕਾਂ ਨੇ ਖੱਜਲ ਖਰਾਬ ਕਰਦੇ, ਆਪ ਦੀਆਂ ਤਨਖਾਹਾਂ ਵਧਾ ਦੇ, ਉਹਨਾਂ ਉੱਪਰ ਤੋਂ ਤੁਹਾਡਾ ਕੀ ਵਿਚਾਰ ਹੋਏਗਾ? ਜੋ ਟੈਕਸ ਦੇ ਵਿੱਚ ਜੋ ਹੇਰਾ ਫੇਰੀਆਂ ਹੋਈਆਂ ਸਿਟੀ ਦੇ ਵਿੱਚ ਉਹਨਾਂ ਬਾਰੇ ਕੀ ਹੋਊਗਾ? ਕੀ ਤੁਸੀਂ ਵੀ ਬੋਨੀ ਕਰੋਮੀ ਐਂਡ ਪੈਟਰਿਕ ਕੌਣ ਵੱਲੋਂ ਮੇਅਰ ਬਣ ਕੇ ਦੁਆਰਾ ਇਹ ਦੇਖੋ ਕਿ ਹੁਣ ਮੈਂ ਮੁੱਖ ਮੰਤਰੀ ਬਣਨਾ, ਕੀ ਤੁਸੀਂ ਜਿਹੜੀ ਮੇਅਰ ਸੀਗੀ ਆਪਣੇ ਮਿਸ਼ੀ ਸਾਗਾ ਦੀ, ਉਹ ਦੇਖੋ 35-40 ਸਾਲ ਮੇਜਰ ਹਿਜ਼ਲ ਦਾ ਨਾਂ ਸੀਗਾ ਕਿ ਮੈਂ ਭੁੱਲ ਗਿਆ, ਉਹਨਾਂ ਨੇ ਸੇਵਾ ਕੀਤੀ ਕੀ? ਵੀ ਇੱਕ ਸਾਨੂੰ ਇੱਕ ਡੈਡੀਕੇਟਡ ਬੰਦਾ ਆਪਣੇ ਇਨਸਾਨ ਹੋ ਕੇ ਤੁਸੀਂ ਸਿਰਫ ਦੇਖ ਕੇ ਸਿਰਫ ਬ੍ਰਹਮਟਨ ਦੀ ਸੇਵਾ ਲਈ ਹੀ ਕੰਮ ਕਰੋਗੇ, ਤੇ ਜਾਂ ਤੁਸੀਂ ਵੀ ਇਹਨਾਂ ਲੋਕਾਂ ਕੋਲ ਜਿਹੜਾ ਟਪੋਸੀਆਂ ਮਾਰ ਮਾਰ ਕੇ ਉੱਥੇ ਗੱਲ ਬਣੀ ਨੀ, ਮੋਨੀ ਕਰੋਪੀ ਤੋਂ ਦੁਬਾਰਾ ਫੇਰ ਆ ਗਈ ਵਾਪਸ ਮੇਅਰ ਦੇ ਲਈ? ਇਹ ਸਭ ਸਵਾਲ ਬਹੁਤ ਨੇ, ਤੇ ਬਾਕੀ ਤੰਬੜ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਆ, ਤੁਹਾਨੂੰ ਮਿਲਦੇ ਆ ਸੈਟਰਡੇ ਨੂੰ, ਔਰ ਸਰ ਡਟ ਕੇ ਕੰਮ ਕਰੋ, ਲੋਕੀ ਬਹੁਤ ਦੁਖੀ ਨੇ, ਗਰਾਊਂਡ ਜ਼ੀਰੋ ਦੀ ਰਿਪੋਰਟ ਹੈ ਸਰ। ਥੈਂਕ ਯੂ, ਮਿਹਰਬਾਨੀ ਤੁਹਾਡਾ ਟਾਈਮ ਦੇਣ ਦਾ।
0: ਬਹੁਤ ਬਹੁਤ ਧੰਨਵਾਦ। ਜਿੱਦਾਂ ਨਾ ਇਰਾਕ ਵਿੱਚ ਲੜਾਈ ਲੱਗੀ ਤੇ ਗਰਾਊਂਡ ਜ਼ੀਰੋ ਰਿਪੋਰਟ ਸੀਏ ਨਾਲੇ ਕਰਦੇ, ਉਹ ਹਾਲ ਹੋਇਆ ਪਿਆ ਹੈਗਾ। ਪਹਿਲਾਂ ਮੈਂ ਦੱਸ ਦੇਵਾਂ ਕਪਲੇ ਹੋਏ ਕਿ ਨਹੀਂ ਹੋਏ, ਪਰ ਇੱਕ ਗੱਲ ਅਵੀ ਧਾਲੀਵਾਲ ਜੀ ਕਹਿੰਦੇ ਹਨ ਵੀ ਮੇਰਾ ਕੰਮ ਹੋਵੇਗਾ। ਜਿਹੜੇ ਤੁਹਾਡੇ ਸਵਾਲ ਸੀਗੇ, ਕਈ ਵਾਰੀ ਆਪਾਂ ਸਵਾਲ ਕਰ ਲਏ ਜਵਾਬ ਮਿਲਣੇ ਬੜੇ ਔਖੇ ਹੁੰਦੇ ਜੀ, ਮੈਨੂੰ ਪਜਾਵੋਗੇ ਸਿਟੀ ਦੇ ਵਿੱਚ, ਤੇ ਮੈਂ ਪਹਿਲਾਂ ਇਹੀ ਕੰਮ ਕਰਾਂਗਾ। ਤੁਹਾਡੇ ਟੈਕਸਿਸ ਕਿਸ ਤਰ੍ਹਾਂ ਬਚ ਸਕਦੇ ਹਨ, ਇਹ ਘਪਲੇ ਜਿਹੜੇ ਤੁਸੀਂ ਅਨਾਊਂਸ ਕਰਦੇ ਸੀ, ਕਹਿੰਦੇ ਸੀ ਕਿ ਹੋਏ ਕਿ ਨਹੀਂ ਹੋਏ, ਕਿੰਨੇ ਕੁ ਹੋਇਆ, ਕਿੰਨੇ ਕੁ ਮਿਲੀਅਨ ਡਾਲਰ ਇੱਧਰ ਉੱਧਰ ਹੋਇਆ, ਕਹਿੰਦੇ ਮੈਂ ਖੋਜਾਂਗਾ ਜ਼ਰੂਰ। ਪਰ ਮੈਨੂੰ ਇਹ ਬੜਾ ਦੁੱਖ ਦਰਦ ਵੀ ਲੱਗਦਾ, ਸੋਚਣ ਵਿੱਚ ਮੈਂ ਬੈਠ ਜਾਂਦਾ ਹੈਗਾ ਵੀ ਜਿਹੜੇ ਸਾਡੇ ਕਹਿ ਕੇ ਅੱਗੇ ਗਏ ਹੋਏ ਹਨ, ਜਿਹੜੇ ਇਸ ਵੇਲੇ ਕੌਂਸਲ ਦੇ ਵਿੱਚ ਹਨ, ਕਿ ਉਹ ਨਹੀਂ ਇਹ ਰਿਪੋਰਟਾਂ ਬਾਹਰ ਕਰ ਸਕਦੇ ਵੀ ਸਾਡੀ ਦੁਨੀਆ ਕੁਝ ਕਹਿ ਰਹੀ ਹੈਗੀ ਆ, ਵੀ ਤੁਹਾਡੇ ਆਹ ਸਵਾਲਾਂ ਦੇ ਜਵਾਬ ਹਨ, ਵੀ ਆਪਾਂ ਤੁਹਾਡੇ ਵਾਸਤੇ ਇਹ ਲੈ ਕੇ ਆਉਂਦੇ ਹਾਂ, ਪਰ ਕੋਈ ਸਾਰੇ ਚੁੱਪ ਬੈਠੇ ਹਨ। ਮੈਂ ਇਹੀ ਕਹਿਣਾ ਚਾਹੁੰਦਾ ਅਤੇ ਅਭੀ ਜੀ ਬਹੁਤ ਸਾਰੇ ਸਵਾਲ ਹਨ ਤੁਹਾਡੇ ਵਾਸਤੇ, ਤੁਸੀਂ ਦੱਸ ਦੇਵੋ ਸਪੈਸ਼ਲੀ ਜਿਹੜਾ ਟੈਕਸ ਆ ਨਾ ਬਰੈਂਪਟਨ ਦਾ, ਵੀ ਉਹ ਕਿੱਦਾਂ ਫਰੀਜ਼ ਕਰੋਗੇ ਜਾਂ ਲੋਅਰ ਕਰੋਗੇ, ਕਿਉਂਕਿ ਸਿਟੀ ਨੂੰ ਪੈਸੇ ਵੀ ਚਾਹੀਦੇ ਸਿਟੀ ਰਨ ਕਰਨ ਵਾਸਤੇ।
3: ਦੇਖੋ ਤੰਬੜ ਸਾਹਿਬ, ਜਿਹੜਾ ਬਾਈ ਜੀ ਦਾ ਪਹਿਲਾ ਕੁਐਸਚਨ ਸੀਗਾ ਵੀ ਆਪਾਂ ਵੀ ਜਿਵੇਂ ਦੂਜੇ ਬਹੁਤ ਸਾਰੇ ਪੋਲੀਟੀਸ਼ੀਅਨ ਆ ਬਰੈਂਪਟਨ ਨੂੰ ਇੱਕ ਪੌੜੀ ਦੀ ਤਰ੍ਹਾਂ ਯੂਜ਼ ਕਰਕੇ ਪਹਿਲਾਂ ਸ਼ੁਰੂ ਕਰਦੇ ਆ, ਫਿਰ ਅਗਲਾ ਸਟੈਪ, ਫਿਰ ਅਗਲਾ ਸਟੈਪ, ਫਿਰ ਉਹਨਾਂ ਨੂੰ ਐਂ ਹੁੰਦਾ ਪੌੜੀ ਦੀ ਤਰ੍ਹਾਂ ਟੈਕਸ ਪੇਅਰ ਮਨੀ ਯੂਜ਼ ਕਰਕੇ ਅਸੀਂ ਗਾਂਹ ਵਾਲੀ ਪੋਜੀਸ਼ਨ 'ਤੇ ਜਾਈਏ। ਮੈਂ ਸਾਰਿਆਂ ਇਹ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਵੀ ਮੈਨੂੰ ਵੀ ਪਹਿਲਾਂ ਬਹੁਤ ਲੋਕਾਂ ਨੇ ਕਿਹਾ ਸੀ ਵੀ ਸਿਟੀ ਕੌਂਸਲ ਵਾਸਤੇ ਇਲੈਕਸ਼ਨ ਲੜ, ਮੈਂ ਕਿਹਾ ਦੇਖੋ ਜੇ ਆਪਾਂ ਕੋਈ ਚੇਂਜ ਕਰਨਾ ਚਾਹੁੰਦੇ ਹਾਂ ਬਰੈਂਪਟਨ ਦੇ ਵਿੱਚ, ਸਾਡੇ ਕੋਲ ਪਾਵਰਫੁਲ ਪੋਜੀਸ਼ਨ ਚਾਹੀਦੀ ਹੈ, ਦੈਟਸ ਵਾਈ ਆਈ ਐਮ ਰਨਿੰਗ ਫਾਰ ਅ ਮੇਅਰ। ਅਤੇ ਦੂਜੀ ਗੱਲ ਇਹ ਹੈ ਵੀ ਮੈਂ ਮੇਰੀ ਕੋਈ ਅਟੈਂਸ਼ਨ ਨਹੀਂ ਹੈਗੀ ਆਪਾਂ ਕੋਈ ਅੱਗੇ ਹੋਰ ਕਿਤੇ ਵੀ ਜੇ ਲੋਕਾਂ ਨੇ ਇਲੈਕਟ ਕੀਤਾ ਤਾਂ ਵੀ ਆਪਾਂ ਅੱਗੇ ਜਾਣ ਵਾਸਤੇ, ਇਹੀ ਆਪਾਂ ਮੇਅਰ ਦੀ ਇਲੈਕਸ਼ਨ ਲੜ ਰਹੇ ਹਾਂ, ਇਹੀ ਆਪਾਂ ਸੇਵਾ ਕਰਾਂਗੇ। ਰਾਈਟ, ਦੂਜੀ ਹੈਗਾ ਤੰਬੜ ਸਾਹਿਬ ਬਈ, ਜਿਹੜੇ ਤੁਸੀਂ ਕਹਿੰਦੇ ਵੀ ਜਿਹੜੇ ਆਹ ਪਿੱਛੇ ਬਹੁਤ ਸਾਰੇ ਘਪਲੇ ਹੋਏ ਆ, ਹੈ ਨਾ, ਜੋ ਵੀ ਹੋਇਆ, ਪਰ ਇਹਨਾਂ ਨੂੰ ਆਪਾਂ ਜਿੰਨੇ ਵੀ ਡਿਪਾਰਟਮੈਂਟ ਸਾਰੇ ਡੈਫਿਸਿਟ ਦੇ ਵਿੱਚ ਹੈਗੇ ਆ, ਜਿੰਨੀਆਂ ਵੀ ਕੋਈ ਰੀਅਲ ਇਸਟੇਟ ਡੀਲਾਂ ਹੋਈਆਂ ਜਾਂ ਕੋਈ ਹੋਰ ਕਿਤੇ ਮਨੀ ਜਿਹੜੀ ਹੈਗੀ ਆ ਸਟਰੀਟ ਪਾਰਟੀ ਵਾਸਤੇ ਜਾਂਦੀ ਆ, ਮੈਂ ਸਾਰੀਆਂ ਜਿਹੜੀਆਂ ਇਹ ਜਿਹੜੀਆਂ ਪਬਲਿਸਾਈਜ਼ ਕਰਾਂਗਾ ਇਹਨਾਂ ਦੀਆਂ ਫਾਈਲਸ ਜਿਹੜੀਆਂ ਕਿ ਹੈਗੀਆਂ, ਆਪ ਦੇਖ ਕੇ ਸਾਰਾ, ਮੇਰੇ ਕੋਲ ਇੰਨਾ ਐਕਸਪੀਰੀਅੰਸ ਆ, ਮੈਨੂੰ ਕੋਈ ਬਾਹਰ ਥਰਡ ਪਾਰਟੀ ਵੱਡੇ ਐਕਸਪੈਂਸਿਵ ਕੰਸਲਟੈਂਟ ਹਾਇਰ ਕਰਨ ਦੀ ਲੋੜ ਨਹੀਂ, ਆਈ ਕੈਨ ਲੁੱਕ ਇਨਟੂ ਆਲ ਦੋਜ਼ ਰਿਪੋਰਟਸ ਐਂਡ ਪਬਲਿਸਾਈਜ਼ ਟੂ ਦਾ ਪਬਲਿਕ। ਦੂਜੀ ਤੁਸੀਂ ਪ੍ਰੋਪਰਟੀ ਟੈਕਸ ਦੀ ਗੱਲ ਕਰਦੇ ਹੋ, ਪ੍ਰੋਪਰਟੀ ਟੈਕਸ ਬਹੁਤ ਵੱਡਾ ਇਸ਼ੂ ਆ ਬਰੈਂਪਟਨ ਦੇ ਵਿੱਚ, ਕਿਉਂਕਿ ਬਰੈਂਪਟਨ ਦੇ ਵਿੱਚ ਬਹੁਤ ਲਿਟਲ, ਇੱਥੇ ਇੱਕ ਜਿਹੜੇ ਇਹ ਚੇਨ ਰਿਐਕਸ਼ਨ ਹੈ, ਇਹ ਇੱਕ ਇਸ਼ੂ ਨਹੀਂ ਹੈਗਾ ਬਰੈਂਪਟਨ ਦਾ, ਇਹ ਇੱਕ ਦੂਜੇ ਦੇ ਨਾਲ ਕਨੈਕਟਡ ਆ ਸਾਰੇ।
0: ਜੀ,
3: ਨੰਬਰ ਵਨ ਜਿਹੜਾ ਹੈਗਾ ਇਹ ਜਿਹੜਾ ਪ੍ਰੋਪਰਟੀ ਟੈਕਸ ਸਾਡਾ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਈ ਹੈਗਾ ਬਰੈਂਪਟਨ ਦਾ, ਇਹ ਹੋਰ ਵੀ ਬਹੁਤ ਵਧਾਉਣਗੇ ਇਹ, ਕਿਉਂਕਿ ਇਹ ਸਾਡੇ ਜਿਹੜੀ ਸਿਟੀ ਦੇ ਵਿੱਚ ਜਿਹੜੀ ਕਮਰਸ਼ੀਅਲ ਡਿਵੈਲਪਮੈਂਟ ਨਹੀਂ ਹੋਈ ਹੈ ਨਾ, ਸਾਰੀ ਬੈਡਰੂਮ ਕਮਿਊਨਿਟੀ ਆ, ਅਤੇ ਬਹੁਤ ਸਾਰੇ ਲੋਕ ਸਵੇਰੇ ਜਦੋਂ ਉੱਠਦੇ ਆ, ਤਕਰੀਬਨ 200,000 ਦੇ ਕਰੀਬ ਜਿਹੜੀ ਬਰੈਂਪਟਨ ਦੀ ਪਾਪੂਲੇਸ਼ਨ, ਤੁਹਾਨੂੰ ਪਤਾ ਹੀ ਆਲਮੋਸਟ ਕਾਊਂਟਡ ਅਨਕਾਊਂਟਡ ਮਿਲੀਅਨ ਦੇ ਕਰੀਬ ਆ, 2,00,000 ਦੇ ਕਰੀਬ ਬੰਦਾ ਜਿਹੜਾ ਸਿਟੀ ਤੋਂ ਬਾਹਰ ਰੋਜ਼ ਜੋਬ ਕਰਨ ਜਾਂਦਾ ਇੱਥੋਂ, ਅਤੇ ਇਸ ਕਰਕੇ ਜਿਹੜਾ ਜਦੋਂ ਬਾਹਰ ਜੋਬ ਜਾਂਦੇ ਕਾਰਨ ਉਹਦੇ ਨਾਲ ਟ੍ਰੈਫਿਕ ਕੰਜੈਸ਼ਨ ਵੀ ਵੱਧਦਾ, ਉਹਦੇ ਨਾਲ ਬਹੁਤ ਸਾਰਾ ਲੋਕਾਂ ਦਾ ਫੈਮਿਲੀ ਟਾਈਮ ਵੀ ਖਰਾਬ ਹੁੰਦਾ, ਇਹ ਸਾਰੀਆਂ ਚੀਜ਼ਾਂ ਨੂੰ ਫਿਕਸ ਕਰਨ ਵਾਸਤੇ, ਸੋ ਸਾਨੂੰ ਫੋਕਸ ਕਰਨਾ, ਮੇਰਾ ਮੇਨ ਫੋਕਸ ਹੋਊਗਾ ਵੀ ਫਸਟ ਕਮਰਸ਼ੀਅਲ ਡਿਵੈਲਪਮੈਂਟ ਦੇ ਉੱਤੇ ਜੋਬ ਕ੍ਰੀਏਸ਼ਨ।
0: ਜੀ,
3: ਜਦੋਂ ਉਹ ਜੋਬ ਕ੍ਰੀਏਸ਼ਨ ਦੇ ਨਾਲ ਕਮਰਸ਼ੀਅਲ ਡਿਵੈਲਪਮੈਂਟ ਵਿੱਚੋਂ ਨੂੰ ਫਿਰ ਦੇ ਵਿੱਚੋਂ ਰੈਵਨਿਊ ਜ਼ਿਆਦਾ ਆਏਗਾ, ਦੈਨ ਆਈ ਵਿਲ ਬੀ ਰਿਡਿਊਸਿੰਗ ਦ ਸਬਸਟੈਂਸ਼ੀਅਲ ਅਮਾਊਂਟ ਆਫ ਪ੍ਰੋਪਰਟੀ ਟੈਕਸ ਫਾਰ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼।
0: ਹਾਂਜੀ, ਲੋਕੀ ਪ੍ਰੋਪਰਟੀ ਟੈਕਸ ਤੋਂ ਅੱਕੇ ਪਏ ਥੱਕੇ, ਉਮਰ ਭਰ ਦੇਣਾ ਪੈਣਾ, ਕਹਿੰਦੇ ਵੱਧਦਾ ਹੀ ਜਾ ਰਿਹਾ, ਇਹ ਕੰਟਰੋਲ ਨਹੀਂ ਹੋ ਰਿਹਾ। ਗੱਲ ਕੀ ਹੈਗੀ ਜਿਹੜਾ ਕੰਟਰੋਲ ਨਹੀਂ ਹੋ ਰਿਹਾ?
3: ਦੇਖੋ, ਇਹਨਾਂ ਦਾ ਫੋਕਸ ਜਿਹੜਾ ਹੈਗਾ ਜੋਬ ਕ੍ਰੀਏਸ਼ਨ ਜਾਂ ਕਮਰਸ਼ੀਅਲ ਡਿਵੈਲਪਮੈਂਟ ਵੱਲ ਨਹੀਂ ਹੈਗਾ, ਇਹਨਾਂ ਦਾ ਫੋਕਸ ਹੈਗਾ ਸਿਰਫ ਜਿਹੜੇ ਟੈਕਸ ਪੇਅਰ ਆ ਉਹਨਾਂ ਦੇ ਬਰਡਨ ਵਧਾਈ ਜਾਂਦੇ ਆ, ਰੈਜ਼ੀਡੈਂਸ਼ੀਅਲ। ਸੋ ਇਹ ਜਿਹੜਾ ਟੈਕਸ ਜਿਸ ਹਿਸਾਬ ਨਾਲ ਇਹਨਾਂ ਨੇ ਸੈਲਰੀਜ਼ ਸਟਾਫ ਦੀਆਂ ਵਧਾਈਆਂ ਜਾਂ ਜਿਹੜੀ ਇਹਨਾਂ ਦੀ ਵੇਸਟਫੁਲ ਸਪੈਂਡਿੰਗ ਕੀਤੀ ਇਹਨਾਂ ਨੇ $400 million ਦੀ, ਜਾਂ ਹੋਰ ਬਹੁਤ ਪਾਸੇ ਇਹ ਤੁਸੀਂ ਦੇਖੋ, ਜ਼ਿਆਦਾਤਰ ਇਹ ਤੁਹਾਨੂੰ ਮਿਲਦੇ ਆ ਵੱਡੇ ਵੱਡੇ ਬਿਜ਼ਨਸਮੈਨਾਂ ਦੀਆਂ ਵਿਆਹਾਂ, ਬੱਚਿਆਂ ਦੀਆਂ ਵਿਆਹਾਂ ਦੀਆਂ ਪਾਰਟੀਆਂ 'ਚ ਜਾਂ ਉਹਨਾਂ ਦੇ ਪ੍ਰਾਈਵੇਟ ਇਵੈਂਟ 'ਚ। ਇਹ ਜਿਹੜੇ ਬਾਕੀ ਲੋਕ ਆ, ਤੁਹਾਡਾ ਮਿਲੀਅਨ ਲੋਕ ਰਹਿੰਦੇ ਆ, ਇਹ ਜਿਹੜੀ ਕੌਂਸਲ ਆ ਇਹ ਸਿਰਫ 100 ਲੋਕਾਂ ਵਾਸਤੇ ਕੰਮ ਕਰਦੀ ਹੈ, 200 ਲੋਕਾਂ ਵਾਸਤੇ ਕੰਮ ਕਰਦੀ ਹੈ, ਇਹ ਕੋਈ ਮਿਲੀਅਨ ਲੋਕਾਂ ਵਾਸਤੇ ਕੰਮ ਨਹੀਂ ਕਰਦੀ। ਸਾਨੂੰ ਇਹ ਜਿਹੜਾ ਸਿਸਟਮ ਸਾਰਾ ਚੇਂਜ ਕਰਨਾ ਪੈਣਾ, ਜੇ ਤੁਸੀਂ ਇਹ ਤਾਂ ਤੁਹਾਡੇ ਹੱਥ 'ਚ ਵਿੱਚ ਆ, ਮੈਂ ਇਕੱਲਾ ਤਾਂ ਇਹਨੂੰ ਚੇਂਜ ਨਹੀਂ ਕਰ ਸਕਦਾ।
0: ਨੰਬਰ ਵਨ
3: ਤਾਂ ਜੇ ਪਹਿਲਾਂ ਤਾਂ ਲੋਕਾਂ ਨੂੰ ਮੈਨੂੰ ਇਲੈਕਟ ਕਰਨਾ ਪੈਣਾ, ਫਿਰ ਹੀ ਵੀ ਕੈਨ ਚੇਂਜ ਦੀਸ ਥਿੰਗਸ। ਸੋ ਮੈਂ ਇਕੱਲਾ ਦਾ ਕੁਛ ਵੀ ਨਹੀਂ ਕਰ ਸਕਦਾ, ਅਤੇ ਲੋਕਾਂ ਦੀ ਬਹੁਤ ਸਪੋਰਟ ਸਹੀ ਹੈ, ਵੱਡੀ ਸਪੋਰਟ ਤਾਂ ਆਪਾਂ ਨੂੰ 26 ਅਕਤੂਬਰ ਨੂੰ ਚਾਹੀਦੀ ਹੈ, ਅਤੇ ਪੀਪਲ ਕਮ ਆਊਟ ਐਂਡ ਵੋਟ। ਇੱਥੇ ਦੀ ਜਿਹੜੀ ਵੋਟ ਪੋਲ ਹੁੰਦੀ ਹੈ ਲਾਸਟ ਟਾਈਮ ਇਲੈਕਸ਼ਨ ਦੇ, 22% ਹੋਈ, 22% ਵੋਟ ਤਾਂ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੇ ਖਾਸ ਖਾਸ ਜਿਹੜੇ ਉਹਨਾਂ ਦੇ ਗਰੁੱਪ ਬਣੇ ਆ ਜਾਂ ਉਹਨਾਂ ਦੇ ਬੰਦੇ, ਉਹਨਾਂ ਦੀ ਵੋਟ ਆ। ਆਮ ਲੋਕ ਜਿਹੜੇ ਪਬਲਿਕ ਆ, ਜਿਹੜੀ ਕਿ ਰੋਜ਼ ਘਰੋਂ ਉੱਠ ਕੇ ਸਵੇਰੇ ਕੰਮ ਤੇ ਕਰਨ ਜਾਂਦੀ ਆ ਜਾਂ ਆਪਦੇ ਬੱਚਿਆਂ ਨੂੰ ਜਾਂਦੀ ਹੈ ਇੱਧਰ ਉੱਧਰ ਦੇਖ ਕੇ ਉਹਨਾਂ ਦੇ ਬੱਚਿਆਂ ਨੂੰ ਜੋਬ ਨਹੀਂ ਮਿਲਣੀ। ਯੂਥ ਇੰਪਲਾਇਮੈਂਟ ਜਿਹੜਾ ਸਾਡਾ ਬਰੈਂਪਟਨ ਦਾ ਇਹ ਅੰਟੇਰੀਓ ਨਾਲੋਂ ਡਬਲ ਹੈ ਇਸ ਵਕਤ, ਹਾਲਾਂਕਿ ਸਾਡਾ ਜਿਹੜਾ ਸਾਡਾ ਇੰਨਾ ਵੱਡਾ ਜਿਹੜਾ ਸਾਡੀ ਸਭ ਤੋਂ ਵੱਧ ਜਿਹੜਾ ਟੈਲੈਂਟ ਆ ਉਹ ਇਸ ਵਕਤ ਸਬਸਟੈਂਸ਼ੀਅਲ ਟੈਲੈਂਟ ਬਰੈਂਪਟਨ ਦੇ ਵਿੱਚ ਹੈ ਕਿਉਂਕਿ ਇੱਥੇ ਪੁਆਇੰਟ ਸਿਸਟਮ ਦੇ ਉੱਤੇ ਸਟੂਡੈਂਟ ਵੀਜ਼ੇ ਦੇ ਉੱਤੇ ਬਹੁਤ ਸਾਰੇ ਲੋਕ ਆਉਂਦੇ ਆ ਪਰ ਉਹਨਾਂ ਨੂੰ ਜੋਬ ਤਾਂ ਕਿਤੇ ਪ੍ਰੋਵਾਈਡ ਨਹੀਂ ਕੀਤੀ ਜਾਂਦੀ। ਸੋ ਮੇਰਾ ਮੇਨ ਫੋਕਸ ਹੋਊਗਾ ਜੋਬ ਕ੍ਰੀਏਸ਼ਨ, ਕ੍ਰੀਏਟਿੰਗ ਏ ਆਈ ਹੱਬ, ਕ੍ਰੀਏਟਿੰਗ ਆਈ ਟੀ ਹੱਬਸ। ਸੋ ਆਈ ਹੈਵ ਅ ਲੋਟ ਆਫ ਪਲਾਨਸ ਵਿੱਚ ਆਈ ਕੈਨ ਵਰਕ।
0: ਅਭੀ ਧਾਲੀਵਾਲ ਜੀ ਪਹੁੰਚੇ ਹੋਣ ਸਾਡੇ ਸਟੂਡੀਓ ਵਿੱਚ, ਇਹਨਾਂ ਨਾਲ ਗੱਲਬਾਤ ਚੱਲ ਰਹੀ ਹੈਗੀ, ਤੁਹਾਡਾ ਵੀ ਗੱਲਬਾਤ ਚੱਲੇਗੀ ਜ਼ਰੂਰ। ਅਭੀ ਜੀ ਮੇਰੇ ਵੀ ਕਾਫੀ ਸਾਰੇ ਸਵਾਲ ਪੁੱਛਾਂਗਾ ਮੈਂ ਜ਼ਰੂਰ। ਜਸ ਭੁੱਲਰ ਸਾਹਿਬ ਵੱਲੋਂ ਸਪੋਂਸਰ ਕੀਤਾ ਮੋਰਗੇਜ ਦੀ ਲੋੜ ਹੈਗੀ ਆ, ਮੋਰਗੇਜ ਤੋਂ ਬਗੈਰ ਸਰਦਾ ਹੈ ਨਹੀਂ, ਫੰਡਸ ਚਾਹੀਦੇ ਹਨ, ਮੋਰਗੇਜ ਦੀਆਂ ਸੇਵਾਵਾਂ ਚਾਹੀਦੀਆਂ। ਜਸ ਭੁੱਲਰ ਸਾਹਿਬ ਦਾ ਨੰਬਰ 416-732-2611। ਕੱਲ੍ਹ ਪ੍ਰੈਸ ਕਾਨਫਰੰਸ ਹੋਈ ਸੀ ਦਸਤਾਰ ਫਿਲਮ ਦੇ ਉੱਪਰ, ਅਸੀਂ ਤਾਂ ਨਹੀਂ ਪਹੁੰਚੇ ਪਰ ਬਹੁਤ ਸਾਰੇ ਮੀਡੀਆ ਵਾਲੇ ਪਹੁੰਚੇ ਹੋਏ ਸਨ ਅਤੇ ਫਿਲਮ ਬਾਰੇ ਜਾਣਕਾਰੀ ਹਰਜਿੰਦਰ ਗਿੱਲ ਸਾਹਿਬ ਲੈ ਕੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਦੱਸ ਦੇਵਾਂ ਦਸਤਾਰ ਫਿਲਮ ਦੇਖਣੀ ਜ਼ਰੂਰ, ਆਪਣੇ ਥੀਏਟਰ ਨੂੰ ਪੰਜਾਬੀ ਥੀਏਟਰ ਨੂੰ ਸਪੋਰਟ ਦਿੰਦੇ ਰਿਹਾ ਕਰੋ। ਇਸ ਦੇ ਨਾਲ ਮੈਂ ਦੱਸਦਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਫਰੀ ਵੈਰੀਅਲ ਸੇਟ ਵੱਲੋਂ, ਨਿਊ ਬੈਸਟ ਟਰੱਕ ਟ੍ਰੇਲਰ ਰਿਪੇਅਰ ਵੱਲੋਂ ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ। ਇੱਕ ਕਾਲ ਲੈ ਲਵਾਂ ਜਸਵੀਰ ਸਿੰਘ ਜੀ, ਤੁਸੀਂ ਆ ਜਾਓ।
5: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ, ਅਭੀ ਧਾਲੀਵਾਲ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
5: ਧਾਲੀਵਾਲ ਸਾਹਿਬ, ਗੱਲ ਹੈ ਇੱਦਾਂ ਆ ਬਈ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਮਜੋਰਟੀ ਨਾਲ ਤੁਹਾਡੀ ਮੈਂ ਕਹਿੰਦਾ ਸਾਰੇ ਭਰਾ ਹੈਲਪ ਕਰਨ, ਕਿਉਂਕਿ ਜੋ ਬ੍ਰੈਂਪਟਨ ਸਿਟੀ ਦੇ ਵਿੱਚ ਹੋ ਰਿਹਾ ਓਵਰ ਹੈਡ ਹੋ ਰਿਹਾ ਹੈਗਾ। ਜੇ ਘਰਾਂ ਦੀਆਂ ਪ੍ਰਾਈਸਾਂ ਵਧੀਆ ਸੀ ਤਾਂ ਹੁਣ ਘਰਾਂ ਦੀਆਂ ਪ੍ਰਾਈਸਾਂ ਘਟੀਆਂ ਵੀ ਆ, ਕੀ ਗੱਲ ਆ? ਟੈਕਸ ਤਾਂ ਜਿੱਦਾਂ ਕਹਿੰਦੇ ਹੁੰਦੇ ਸਕਾਈ ਆਈ ਜਾਂਦਾ ਹੈਗਾ, ਜਿਹੜਾ ਆਮ ਪਬਲਿਕ ਆ ਉਹਨਾਂ ਲਈ ਬਹੁਤ ਔਖਾ ਹੋ ਗਿਆ। ਜਿਹੜਾ ਪਾਣੀ ਆ, ਫਿਰ ਗੈਸ ਦੇ ਬਿੱਲ ਵਧੀ ਜਾਂਦੇ ਆ, ਤੇ ਜਿਹੜੀ 76 ਮਿਲੀਅਨ ਦੀ ਬਿਲਡਿੰਗ ਆ ਇਹ ਘਰ ਮਰ ਗਿਆ ਧਾਲੀਵਾਲ, ਉਹਦਾ ਕੁਛ ਬਾਹਰ ਆਊਗਾ ਕਿ ਨਹੀਂ ਆਊਗਾ? ਕਿਉਂਕਿ ਜਦੋਂ ਤੁਸੀਂ ਇਲੈਕਟ ਹੁੰਦੇ ਆ ਸਿਟੀ ਦੇ ਵਿੱਚ ਤੁਹਾਨੂੰ ਡਿਪਟੀ ਚਾਹੀਦਾ ਕਿ ਨਹੀਂ ਚਾਹੀਦਾ, ਇਹ ਕਿਹੜੇ ਬਾਰੇ ਦੱਸਿਓ? ਬਾਕੀ ਜਿਹੜੇ ਐਕਸਟਰਾ ਇੰਪਲਾਈ ਇਹਨਾਂ ਨੇ, ਜੇ ਤੁਸੀਂ ਪਿਛਲੇ 2012-13 ਤੋਂ ਲੈ ਕੇ ਹੁਣ ਤੱਕ ਦੇਖੋ, ਟ੍ਰਿਪਲ ਇੰਪਲਾਈ ਕੀਤੇ ਆ ਸਿਟੀ ਦੇ ਵਿੱਚ, ਇੰਨੇ ਕੰਮ ਵੱਧ ਗਏ ਆ। ਆ ਸਾਈਡਾਂ ਤੋਂ ਘਰਾਂ ਨਹੀਂ ਕੱਟਦੇ, ਜੇ ਬੰਦਾ ਵਾਕਾ ਨਹੀਂ ਜਾਂਦਾ ਲੱਤਾਂ ਏਦਾਂ ਹੁੰਦੀਆਂ ਜਿੱਦਾਂ ਪੰਜਾਬ ਪੁਲਿਸ ਨੇ ਕੁੱਟਿਆ ਹੁੰਦਾ। ਸੋ ਕਹਿੰਦਾ ਮਤਲਬ ਸਰਵਿਸ ਨਹੀਂ ਪਬਲਿਕ ਨੂੰ ਦੇ ਰਹੀ, ਉਹਨਾਂ ਦੇ ਬੋਝ ਪੈ ਰਿਹਾ ਟੈਕਸ ਦੇ ਥਰੂ, ਬਿੱਲਾਂ ਦੇ ਥਰੂ। ਕਹਿੰਦਾ ਮਤਲਬ ਇਹ ਆਮ ਜਿੱਦਾਂ ਤੁਸੀਂ ਕਹਿੰਦੇ ਆ ਵੱਡੇ ਵੱਡੇ ਘਰਾਂ ਦੇ ਈਵਨ ਤੇ ਜਾਂਦੇ ਹੈਗੇ ਆ, ਪਰ ਇਹਨਾਂ ਨੂੰ ਹੋਰ ਸਿਟੀ ਦੇ ਵਿੱਚ ਕੰਮ ਕਰਨੇ ਚਾਹੀਦੇ, ਇੰਨੀ ਸਿਕਿਉਰਿਟੀ ਨਹੀਂ ਚਾਹੀਦੀ, ਕਿਉਂਕਿ ਇਹ ਸਾਰਾ ਬੋਝ ਆਮ ਪਬਲਿਕ ਤੇ ਪੈਂਦਾ। ਇਹਦੇ ਬਾਰੇ ਧਾਲੀਵਾਲ ਦੱਸਿਓ, ਤੁਹਾਡਾ ਕੀ ਪਲਾਨ ਹੈ ਜੀ? ਧੰਨਵਾਦ।
3: ਸਭ ਤੋਂ ਵੱਡੀ ਜਿਹੜੀ ਹੁੰਦੀ ਸਾਡੇ ਪ੍ਰੋਬਲਮ ਹੈਗੀ ਹੈ ਬੈਡਰੂਮ ਕਮਿਊਨਿਟੀ ਬਣਾ ਦਿੱਤੀ ਹੈ ਇਹਨਾਂ ਨੇ, ਇੱਥੇ ਜੋਬ ਕ੍ਰੀਏਸ਼ਨ, ਯੂਥ ਇੰਪਲਾਇਮੈਂਟ ਜਿਹੜਾ ਬਹੁਤ ਘੱਟ ਆ। ਦੂਜੀ ਗੱਲ, ਜਿਹੜੇ ਪ੍ਰੋਪਰਟੀ ਜਿਹੜੀ ਕਮਰਸ਼ੀਅਲ ਡਿਵੈਲਪਮੈਂਟ ਆਲਮੋਸਟ ਨਾ ਮਾਤਰ ਹੈ ਇੱਥੇ, ਤੇ ਜਿਹੜੀ ਇੱਕ ਇੱਕ ਕਮਰਸ਼ੀਅਲ ਪ੍ਰੋਪਰਟੀ 100-100 ਘਰ ਦੀ ਪ੍ਰੋਫਿਟ ਟੈਕਸ ਹੈਂਡਲ ਕਰ ਸਕਦੀ ਹੁੰਦੀ ਹੈ ਕਮਰਸ਼ੀਅਲ ਪ੍ਰੋਪਰਟੀ, ਕਿਉਂਕਿ ਉਹਨਾਂ ਦਾ ਟੈਕਸ ਜ਼ਿਆਦਾ ਹੁੰਦਾ। ਅਤੇ ਦੂਜੀ ਗੱਲ ਇਹ ਹੁੰਦੀ ਫਿਰ ਜੋਬ ਕ੍ਰੀਏਸ਼ਨ, ਉਹਦੇ ਵਿੱਚ ਲੋਕ ਥੋੜ੍ਹਾ ਟ੍ਰੈਫਿਕ ਘੱਟਦਾ ਕੋਲੀਜ਼ਨ, ਜਿੱਦਾਂ ਤੁਸੀਂ ਹੁਣ ਦੇਖੋ 2 ਲੱਖ ਬੰਦਾ ਤੁਹਾਡੇ ਸਿਟੀ ਦੇ ਵਿੱਚੋਂ ਬਾਹਰ ਜਾਂਦਾ ਰੋਜ਼ ਹੋਰ ਪਾਸੇ ਜੋਬ ਕਰਨ। ਸਰ ਹਾਲੇ ਤੁਸੀਂ ਆਪਣੇ ਬ੍ਰੈਂਪਟਨ ਦੇ ਲੋਕ ਬਹੁਤ, ਹਾਲੇ ਮੈਂ ਲੱਕੀ ਸਮਝਦਾ, ਕਿਉਂਕਿ ਇਹ ਲੋਕ ਬਹੁਤ ਟਰੱਕ ਚਲਾਉਂਦੇ ਇੱਥੇ ਆਪਣੀ ਕਮਿਊਨਿਟੀ 'ਚ, ਜਿਹੜੇ ਲੋਕ ਕਿ ਸੈਟਰਡੇ ਨਿਕਲ ਜਾਂਦੇ ਆ, ਸੰਡੇ ਚਲੇ ਜਾਂਦੇ ਆ, ਵੀਕ ਬਾਅਦ 2 ਵੀਕ ਬਾਅਦ ਘਰੇ ਮੁੜ ਕੇ ਆਉਂਦੇ। ਦੇਖੋ ਜੇ ਐਵਰੀ ਡੇ ਉਹਨਾਂ ਨੇ ਵੀ ਕੰਮ ਕਰਨਾ ਹੋਵੇ, ਅਤੇ ਜਿਹੜਾ ਆਪਾਂ ਇੰਸ਼ੋਰੈਂਸ ਦਾ ਕਹਿੰਦੇ ਹਾਂ, ਇੰਸ਼ੋਰੈਂਸ ਵੀ ਇਸ ਕਰਕੇ ਥੋੜ੍ਹੀ ਜ਼ਿਆਦਾ, ਕਿਉਂਕਿ ਜਦੋਂ ਤੁਸੀਂ ਕਮਿਊਟ ਜਿਹੜਾ ਤੁਹਾਡਾ ਬਹੁਤ ਲੰਬਾ, 2-2 ਘੰਟੇ ਦਾ ਸਵੇਰੇ, 2 ਘੰਟੇ ਸ਼ਾਮ ਦਾ, ਤੁਹਾਡੀ ਕਾਰ ਜਿਹੜੀ ਬਹੁਤ ਜ਼ਿਆਦਾ ਰੋਡ 'ਤੇ ਰਹਿੰਦੀ ਆ, ਫਿਰ ਤੁਹਾਨੂੰ ਜਿਹੜੇ ਇਹਨਾਂ ਦੇ ਟ੍ਰੈਫਿਕ ਸਿਗਨਲ ਦਾ ਇਹ ਸਮਾਰਟ ਸਿਸਟਮ ਨਹੀਂ ਹੈਗਾ, ਇੱਕ ਪਾਸੇ ਕਈ ਵਾਰੀ ਕੋਈ ਕਾਰ ਨਹੀਂ ਹੁੰਦੀ, ਉੱਧਰ ਲਾਈਟ ਰੈੱਡ ਹੋਈ ਹੁੰਦੀ ਆ। ਸੋ ਇਹ ਇੱਥੇ ਸਿਟੀਜ਼ ਆਫ ਬਰੈਂਪਟਨ ਦੇ ਵਿੱਚ ਬਹੁਤ ਚੀਜ਼ਾਂ ਦੇ ਉੱਪਰ ਕੰਮ ਕਰਨ ਵਾਲਾ। ਸੋ ਇਹ ਮੇਰਾ ਸਾਰਾ ਇਹ ਹੋਮਵਰਕ ਕੀਤਾ ਵਾ, ਅਤੇ ਮੈਨੂੰ ਐਕਸਪੀਰੀਅੰਸ ਵੀ ਹੈਗਾ ਸਾਰੀਆਂ ਚੀਜ਼ਾਂ ਦਾ। ਬਾਕੀ ਇਹ ਲੋਕਾਂ ਦਾ ਸਾਥ ਬਹੁਤ ਚਾਹੀਦਾ, ਕਿਉਂਕਿ ਸਿਟੀ ਹੈਗੀ ਵੱਡੀ, ਮੈਂ ਇਕੱਲੇ ਘਰ ਨੂੰ ਬਹੁਤ ਲੋਕਾਂ ਨੂੰ ਰੋਜ਼ ਅਪਰੋਚ ਕਰਦਾ, ਪਰ ਸਾਨੂੰ ਬਹੁਤ ਸਾਰੀ ਸਪੋਰਟ ਲੋੜ ਪੈਣੀ ਹੈ ਤਕਰੀਬਨ ਹਰੇਕ ਸਾਰੀ ਬਰੈਂਪਟਨ ਕਮਿਊਨਿਟੀ ਦੇ ਵਿੱਚੋਂ ਇਹ ਸਾਨੂੰ। ਜੇ ਤੁਸੀਂ ਇਹ ਦਿਸ ਟਾਈਮ ਇਫ ਯੂ ਗਾਈਸ ਕੈਨ ਨਾਟ ਚੇਂਜ ਇਟ, ਇਹਦੀ ਪ੍ਰੋਬਲਮ ਕੀ ਆਉਣੀ, ਇਹਨਾਂ ਨੇ ਪ੍ਰੋਫਿਟ ਟੈਕਸ ਤੁਹਾਡੇ ਬਹੁਤ ਵਧਾਉਣੇ ਆ। ਬਰੈਂਪਟਨ ਦੀ ਜਿਹੜੀ ਪ੍ਰੋਫਿਟ ਟੈਕਸ ਇੰਨੀ ਕੁ ਜ਼ਿਆਦਾ ਵਧੂਗੀ, ਆਲਰੇਡੀ 1.03 ਹੈ, ਦੂਜੇ ਸਰਾਊਂਡਿੰਗ ਸਿਟੀ ਨਾਲ 40% ਉੱਪਰ ਆ। ਜੇ ਹੋਰ ਇਹਨੇ 10-15-20% ਅਗਲੇ ਫਿਊਚਰ ਦੇ ਵਿੱਚ ਵਧਾਇਆ, ਅਤੇ ਬਰੈਂਪਟਨ ਦੀ ਜਿਹੜੀ ਰੀਅਲ ਸਟੇਟ ਆ, ਦੇਖੋ ਜਿਹੜੇ ਵੀ ਕਿਸੇ ਨੇ ਰਹਿਣਾ ਇੱਥੇ, ਜਦੋਂ ਤੁਹਾਡੀ ਸਾਲ ਦੀ ਜਿਹੜੀ ਇਨਕਮ ਆ ਉਹਦਾ, ਤੁਹਾਡੀ ਸਾਲ ਦੀ 3 ਮਹੀਨਿਆਂ ਦੀ ਜਿਹੜੀ ਇਨਕਮ ਆ, ਤੁਹਾਡੀ ਪ੍ਰੋਫਿਟ ਟੈਕਸ ਹੀ ਚਲੀ ਜਾਂਦੀ ਆ। ਜੇ ਤੁਸੀਂ ਸਾਲ ਦਾ ਐਵਰੇਜ ਤੁਸੀਂ $10,000 ਲਾਈਕ ਜਾਂ ਮਹੀਨੇ ਦਾ ਕਮਾਉਂਦੇ ਆ, ਤੁਹਾਡੀ ਫੈਮਿਲੀ ਸਾਰੀ ਆ, ਸਾਰੀ ਫੈਮਿਲੀ ਜੇ ਰਲ ਕੇ ਵਾਈਫ ਹਸਬੈਂਡ ਆ ਜਾਂ $10,000-12,000 ਮਹੀਨੇ ਦਾ ਕਮਾਉਂਦੇ ਆ, $10,000-12,000 ਤਾਂ ਪ੍ਰੋਫਿਟ ਟੈਕਸ ਚਲੇ ਜਾਂਦਾ। ਐਵਰੇਜ ਜਿਹੜਾ ਤੁਹਾਡਾ 1% ਦੀ ਜਿਹੜੀ ਇਨਕਮ ਆ ਉਹ 3 ਮਹੀਨੇ ਦੀ ਪ੍ਰੋਫਿਟ ਟੈਕਸ ਹੀ ਚਲੀ ਜਾਂਦੀ ਤੁਹਾਡੀ। ਕਮਰਸ਼ੀਅਲ ਡਿਵੈਲਪਮੈਂਟ ਵੱਲ ਫੋਕਸ ਕਰਨਾ ਪੈਣਾ ਰਾਈਟ ਕਮਰਸ਼ੀਅਲ ਡਿਵੈਲਪਮੈਂਟ ਤੁਸੀਂ ਹੁਣ ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦਿੰਦਾ ਤੁਸੀਂ ਸਟੀਲ ਰੋਡ ਲੈ ਲਓ ਵਾਹਨ ਵਾਲੀ ਸਾਈਡ ਤੋਂ ਜਦੋਂ ਐਂਟਰ ਕਰਦੇ ਹੋ ਹਾਈਵੇ 50 ਤੋਂ ਸਟੀਲ ਤੋਂ ਲੈ ਕੇ ਤੁਹਾਨੂੰ ਤੁਸੀਂ ਸਿੱਧੇ ਤੁਰੇ ਚੱਲੇ ਹੋ ਨਾ ਆਲ ਦਾ ਵੇ ਐਟ ਦਾ ਐਂਡ ਜਿੱਥੇ ਬਰੈਂਪਟਨ ਹੁੰਦਾ ਤੁਹਾਨੂੰ ਰਾਈਟ ਸਾਈਡ ਤੇ ਕਿੰਨੇ ਗੈਸ ਸਟੇਸ਼ਨ ਮਿਲੇਗਾ ਇੱਕ ਮਿਲੇਗਾ ਰਾਈਟ ਜਿਹੜੀ ਇਹ ਲੈਕ ਆਫ ਪਲੈਨਿੰਗ ਆ ਤੁਸੀਂ ਦੇਖੋ ਵੀ ਰਾਈਟ ਹੈਂਡ ਸਾਈਡ ਤੇ ਸਾਰੇ ਕਰਬ ਲੱਗੀ ਹੈ ਵਿਚਾਲੇ ਤੁਹਾਨੂੰ ਇੱਕ ਗੈਸ ਸਟੇਸ਼ਨ ਮਿਲਣਾ ਐਂਡ ਤੀਕਰ ਤੇ ਤੁਹਾਨੂੰ ਜਦੋਂ ਤੁਸੀਂ ਕਮਰਸ਼ੀਅਲ ਡਿਵੈਲਪਮੈਂਟ ਦਾ ਧਿਆਨ ਹੀ ਨਹੀਂ ਦਿੱਤਾ ਤੇ ਤੁਸੀਂ ਪਲੱਸ ਜਿਹੜਾ ਤੁਹਾਡਾ ਰੈਜੀਡੈਂਟ ਆ ਉਹ ਬਾਹਰ ਜਾ ਕੇ ਜੋਬ ਕਰ ਰਿਹਾ ਤੁਹਾਡਾ ਟ੍ਰੈਫਿਕ ਉਹਦੇ ਨਾਲ ਵੱਧ ਆ ਤੁਹਾਡੇ ਕੋਲਿਜਨ ਉਹਦੇ ਨਾਲ ਕਾਰਾਂ ਦੀ ਇੰਸ਼ੋਰੈਂਸ ਤੁਹਾਡੀ ਸਾਡੀ ਆਮ ਸਿਟੀਆਂ ਦੇ ਨਾਲੋਂ ਡਬਲ ਆਇਆ ਇਸ ਵਾਸਤੇ ਡਬਲ ਇਹਦਾ ਰੀਜ਼ਨ ਹੈ ਕਿਉਂਕਿ ਸਾਡੇ ਇੱਥੇ ਐਕਸੀਡੈਂਟ ਬਹੁਤ ਹੁੰਦੇ ਆ ਪਲੱਸ ਜਿਹੜੇ ਇਹੋ ਜਿਹੇ ਕੁਛ ਇੰਟਰਸੈਕਸ਼ਨ ਆ ਜਿਹੜੇ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਕੰਟਰੋਲ ਕਰਨੇ ਪੈਣੇ ਆ ਟ੍ਰੈਫਿਕ ਕੰਟਰੋਲ ਕਰਨਾ ਪੈਣਾ ਸਮਾਰਟ ਲਾਈਟਿੰਗ ਸਿਸਟਮ ਲਾਉਣਾ ਪੈਣਾ ਉਹਦੇ ਨਾਲ ਕੋਲਿਜਨ ਘਟੇ ਇੰਸ਼ੋਰੈਂਸ ਦਾ ਜਿਹੜਾ ਇੰਸ਼ੋਰੈਂਸ ਕੰਪਨੀਆਂ ਨੂੰ ਮੇਅਰ ਸਾਹਿਬ ਨੂੰ ਮੀਟਿੰਗ ਕਰਨੀ ਚਾਹੀਦੀ ਵੀ ਵਟ ਕੈਨ ਵੀ ਡੂ ਟੂ ਰਿਡਿਊਸ ਦਾ ਇੰਸ਼ੋਰੈਂਸ ਪਰ ਇਹਨਾਂ ਦਾ ਤਾਂ ਫੋਕਸ ਨਹੀਂ ਇਹਦਾ ਵਿਆਹ 'ਚ ਭੰਗੜਾ ਪਾਉਣ ਜਾਂਦੇ ਲੋਕਾਂ ਦੇ ਰਾਈਟ ਦੈਟਸ ਇਟ
0: ਧੰਨਵਾਦ ਤੁਹਾਡਾ ਕਾਲ ਕਹਿੰਦਾ 416-837-1515 ਸੂਈ ਨੰਬਰ ਹੁੰਦਾ ਮੈਂ ਬਾਰ ਬਾਰ ਇਹੀ ਕਹਿੰਦਾ ਹੁੰਦਾ ਆ ਇਹਨਾਂ ਨੂੰ ਪਤਾ ਕਿ ਇਹ ਵੀ ਕੀ ਕਹਿਣ ਨਾ ਸੱਦਿਆ ਕਰੋ ਵੀਕਐਂਡ ਉੱਪਰ ਇਹਨਾਂ ਨੂੰ ਵੀ ਕੰਮ ਕਰ ਲੈਂਦੇ ਕਰੋ ਆਪਣੀ ਫੈਮਿਲੀ ਦਾ ਟਾਈਮ ਵੀ ਸਪੈਂਡ ਕਰਨਾ ਅਤੇ ਸਿਟੀ ਦੇ ਜੋ ਕੰਮ ਹੈ ਉਹ ਵੀ ਪੂਰੇ ਕਰਨੇ ਪਰ ਜੇ ਤੁਸੀਂ ਖੰਡ ਪਾਠ ਭੋਗ ਵਿਆਹ ਸ਼ਾਇਦ ਸੱਦ ਲਿਆ ਅਤੇ ਫਿਰ ਕੰਮ ਕਿੱਦਾਂ ਹੋਵੇਗਾ ਮੇਨ ਗੱਲ ਤਾਂ ਇਹ ਵੀ ਹੈਗੀ ਹੈ ਸਾਡੇ 'ਤੇ ਵੀ ਬਹੁਤ ਵੱਡਾ ਬਲੇਮ ਆਉਂਦਾ ਕਿੱਧਰ ਕਿੱਧਰ ਜਾਣ ਦਿਹਾੜੀ ਦੇ 100-100 ਇਵੈਂਟ ਹੁੰਦੇ ਇਹਨਾਂ ਦੇ 100-100 ਇਵੈਂਟ ਹੁੰਦੇ ਸੱਦਾ ਦਿੱਤਿਆ ਹੁੰਦਾ ਆ ਅਤੇ 10-15 'ਤੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ 2-4 'ਤੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਅਤੇ ਕੰਮ ਕਾਰ ਕਿੱਦਾਂ ਪੂਰੇ ਕਰਨਗੇ ਨਹੀਂ ਪਹੁੰਚੇ ਤੁਸੀਂ ਗੁੱਸੇ ਹੁੰਦੇ ਹੋ ਗੁੱਸੇ ਇਕੱਲੇ ਹੋਣਾ ਤੁਹਾਡੀ ਸਿਟੀ 'ਚ ਲਾਉਂਦੇ ਹਨ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਉਨਾ ਕੁ ਸੱਦੋ ਜਿੰਨੀ ਕੁ ਲੋੜ ਹੈਗੀ ਆ ਇਹਨਾਂ ਨੂੰ ਆਪਣਾ ਕੰਮ ਕਰ ਲੈਂਦੋ ਪ੍ਰੋਪਰਟੀ ਟੈਕਸ
3: ਸੋ ਬ੍ਰਹਮਟ ਸਾਹਿਬ ਇਹਨਾਂ ਐਕਸ ਪਲੱਸ ਬਹੁਤ ਸਾਰੀ ਪ੍ਰੋਪਰਟੀ ਇਲੀਗਲ ਯੂਜ਼ ਹੋ ਰਹੀ ਹੈ ਬ੍ਰਹਮਟਨ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਮੈਂ ਜਾਣਦਾ ਜਿਹੜੇ ਕਿ ਵੱਡੇ ਵੱਡੀ ਸਾਈਟਾਂ ਓਨ ਕਰਦੇ ਆ ਜਦੋਂ ਟੈਕਸ ਪੇ ਕਰਨਾ ਹੁੰਦਾ ਉਹ ਕਮਰਸ਼ੀਅਲ ਦੇ ਵਿੱਚ ਉਹਨਾਂ ਦਾ ਟੈਕਸ ਨਾ ਮਾਤਰ ਦੇ ਬਰਾਬਰ ਆ ਕਿਉਂਕਿ ਉਹਨਾਂ ਦੀ ਉਹ ਪ੍ਰੋਪਰਟੀਆਂ ਦੇ ਵਿੱਚੋਂ ਮਿਲੀਅਨ ਦੇ ਹਿਸਾਬ ਨਾਲ ਇਨਕਮ ਪ੍ਰੋਡਿਊਸ ਕਰ ਰਹੇ ਆ ਅਤੇ ਪਰ ਟੈਕਸ ਆ ਜਿਹੜਾ ਹੈਗਾ ਉਹਨਾਂ ਦਾ ਬਹੁਤ ਘੱਟ ਆ ਆਈ ਡੋਂਟ ਵਾਂਟ ਟੂ ਮੈਂਸ਼ਨ ਦ ਨੇਮਸ ਪਰ ਜਦੋਂ ਆਈ ਵਿਲ ਬੀ ਸਟੋਪਿੰਗ ਆਲ ਦੀਸ ਥਿੰਗਸ
0: ਸੋ ਅਕਾਊਂਟਬਿਲਟੀ ਬਹੁਤ ਜ਼ਰੂਰੀ ਹੈ ਕਿ ਸਿਟੀ ਵਿੱਚ ਲਾਈਨਾਂ ਮੇਰੀਆਂ ਫਲੈਸ਼ ਕਰਦੀਆਂ 1x1 ਮੈਂ ਲੈ ਲਵਾਂਗਾ ਸਾਡੇ ਕੋਲ 15 ਕਮੈਂਟ ਹੋਰ ਹਨ 416-837-1515 ਸੂਈ ਨੰਬਰ ਹੁੰਦਾ ਆ 3012 ਤੁਸੀਂ ਨੈਕਸਟ ਤੋਂ ਪਹਿਲਾਂ ਮੈਂ ਦੱਸ
3: ਦੇਵਾਂ ਤੰਬੜ ਸਾਹਿਬ ਇੱਕ ਹੋਰ ਥੋੜ੍ਹੀ ਇੰਟਰਪਟੀ ਜਿਹੜੇ ਜਿਹੜੀ ਪ੍ਰੋਪਰਟੀ ਬਾਇੰਗ ਸੈਲਿੰਗ ਕਰ ਰਹੀ ਹੈ ਸਿਟੀ ਉਹ ਕੋਈ ਅਕਾਊਂਟੇਬਿਲਟੀ ਦੇ ਨਾਲ ਨਹੀਂ ਕਰ ਰਹੀ ਸਿਰਫ ਜਿਹੜੇ ਕੁਛ ਉਹਨਾਂ ਦੇ ਲੋਕ ਉਹਨਾਂ ਦੇ ਜਾਂ ਜਿਹੜੇ ਉਹਨਾਂ ਦੇ ਸਪੋਰਟਰ ਆ ਜਾਂ ਜਿਹੜੇ ਉਹਨਾਂ ਦੇ ਨਾਲ ਆਲ ਦਾ ਟਾਈਮ ਘੁੰਮਦੇ ਆ ਉਹਨਾਂ ਦੇ ਥਰੂ ਉਹ ਹੀ ਉਹਨਾਂ ਦੀਆਂ ਬਾਏ ਹੋ ਰਹੀਆਂ ਉਹਨਾਂ ਤੋਂ ਹੀ ਉਹਨਾਂ ਦੇ ਥਰੂ ਹੀ ਸੈੱਲ ਹੋ ਰਹੀਆਂ ਸਾਰਾ ਕੁਛ ਲਾਈਕ ਦੇਰ ਲੋਟ ਆਫ ਥਿੰਗਸ ਗੋਇੰਗ ਆਨ ਸੋ ਵੀ ਵਿਲ ਬੀ ਐਕਸਪੋਜ਼ਿੰਗ ਐਵਰੀ ਸਿੰਗਲ ਫਾਇਲ ਵੰਸ ਪੀਪਲ ਇਲੈਕਟ ਬੀ ਔਨ ਅਕਟੂਬਰ 26
0: 3012 ਤੁਸੀਂ ਹੇਅਰ ਤੇ ਹੋ ਜੀ
6: ਹਾਂਜੀ ਤੰਬੜ ਸਾਹਿਬ ਸਤਿ ਸ੍ਰੀ ਅਕਾਲ ਜਿਹੜੀ ਭਾਜੀ ਨਾਲ ਗੱਲ ਕੀ ਨਾ ਟੈਕਸ ਨਹੀਂ ਦਿੰਦੇ ਉਹ ਇਹਨਾਂ ਦੇ ਬੰਦੇ ਆ ਜਿਹੜੇ ਗਰੁੱਪਾਂ 'ਚ ਕਰਦੇ ਉਹੀ ਜਿਤਾਉਂਦੇ ਆ ਤੇ ਉਹ ਆਮ ਲੋਕਾਂ ਦਾ ਤੇ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਆ
0: ਤੇ ਆਮ ਲੋਕ ਬਾਹਰ ਖਲੇ ਯਾਰ ਮੇਨ ਗੱਲ ਇਹ ਆਮ ਲੋਕ 22% ਵੋਟਾਂ ਹੁੰਦੀਆਂ
6: ਉਹ ਆਮ ਲੋਕੀ ਭਾਜੀ ਦੇਖੋ ਡੈਟ 'ਚ ਇੰਨੇ ਕਰ ਦਿੱਤੇ ਨਾ ਹੁਣ ਉਹ ਸੁੱਤੇ ਦੇ ਨਹੀਂ ਕੰਮ ਕਰਕੇ ਤੁਹਾਡੀ ਪੂਰੀ ਨਹੀਂ ਪੈਂਦੀ ਜਿਹੜੀ ਇਨਫਲੇਸ਼ਨ ਆ ਨਾ ਤੁਹਾਡੀ ਇਨਕਮ ਨਾਲ ਮੈਚ ਨਹੀਂ ਕਰਦੀ ਹੈਗੀ ਤੇ ਉਹ ਸੋਚਣ ਦਾ ਮੌਕਾ ਨਹੀਂ ਮਿਲਦਾ ਜਿਹੜੀਆਂ ਇੱਥੇ ਯੂਥ ਦੀ ਗੱਲ ਕੀਤੀ ਨਾ ਇੱਥੇ ਦੇ ਆਪਣੇ ਸਾਰੇ ਤਰ੍ਹਾਂ ਦਾ ਯੂਥ ਉਹਨਾਂ ਕੋਲ ਇੱਥੇ ਜੋਬਾਂ ਨਹੀਂ ਹੈਗੀਆਂ ਭਾਜੀ ਇੱਥੇ ਨਿਆਣੇ ਨੂੰ ਮਿਲ ਰਹੀਆਂ ਠੀਕ ਹੈ ਨਾ ਤੇ ਫਿਰ ਦੇਖੋ ਜਿਹੜੀਆਂ ਆਮ ਜੋਬਾਂ ਉਹ ਵੀ ਹੈ ਨਹੀਂ ਗਈਆਂ ਔਰ ਬਾਹਰੋਂ ਬੰਦੇ ਲਿਆਉਣ ਦੀ ਗੱਲ ਕੋਸ਼ਿਸ਼ ਕੀਤੀ ਇਹ ਉਹੀ ਗਰੁੱਪ ਆ ਜਿਹੜੇ ਬਾਹਰੋਂ ਬੰਦੇ ਲਿਆਓ ਤਾਂ ਕਿ ਠੱਗੀ ਠੋਰਾ ਜਿਹੜਾ ਚੱਲਦਾ ਰਹੇ LMI'ਆਂ ਦਾ ਠੀਕ ਹੈ ਨਾ ਆ ਜਿਹੜੀ ਟਰੱਕ ਦੀ ਜੋਬ ਆ ਜਾਂ ਹੋਰ ਜੋਬ ਆ ਉਹ ਮਿਲ ਨਹੀਂ ਰਹੀ ਹੈਗੀ ਇੰਨਾ ਬੁਰਾ ਹਾਲ ਆ
3: ਜਿਹੜੇ ਤੁਸੀਂ ਦੇਖੋਗੇ ਤੁਹਾਨੂੰ ਵੀ ਪਤਾ ਤੁਹਾਡੇ ਵੀ ਬਹੁਤ ਉਹ ਜਾਣ ਪਛਾਣ ਵਾਲੇ ਆ ਕੁਛ ਮੀਡੀਆ 'ਚ ਵੀ ਲੋਕ ਆ ਜਾਂ ਕੋਈ ਇੱਧਰ ਉੱਧਰ ਹੈਗਾ ਉਹਨਾਂ ਦੇ ਬੱਚਿਆਂ ਨੂੰ ਤਾਂ ਪਬਲਿਕ ਸੈਕਟਰ ਜੋਬ ਮਿਲੀ ਹੈ ਕਿਸੇ ਨੂੰ ਇੰਟੀਰੀਅਰ ਗਵਰਨਮੈਂਟ ਜੋਬ ਮਿਲੀ ਹੈ ਕਿਸੇ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਡਿਪਾਰਟਮੈਂਟ 'ਚ ਕਿਸੇ ਮੋਸਟਲੀ ਸਿਟੀਜ਼ ਮਿਲੀਆਂ ਵੀ ਉਹਨਾਂ ਨੂੰ ਕੀ ਉਹ ਜ਼ਿਆਦਾ ਕੈਪੇਬਲ ਆ ਜਿਹੜੇ ਦੂਜੇ ਲੋਕ ਆ ਉਹਨਾਂ ਦੇ ਨਾਲੋਂ ਪਲੱਸ ਜਿਹੜਾ ਮੈਂ ਇਹ ਨਹੀਂ ਕਹਿੰਦਾ ਵੀ ਜਦੋਂ ਤੁਹਾਡੇ ਕੋਲ ਆਪਦੇ ਕੋਲ ਇੰਨਾ ਟੈਲੈਂਟ ਆ ਵਾਈ ਯੂ ਆਰ ਨਾਟ ਹਾਇਰਿੰਗ ਦਾ ਬ੍ਰੈਂਪਟੋਨੀਅਨਸ ਜਦੋਂ ਤੁਸੀਂ ਜ਼ਿਆਦਾ ਜਿਹੜਾ ਇੰਪਲੋਈਜ਼ ਆ ਜਿਹੜਾ ਤੁਸੀਂ ਸਿਟੀ ਆਫ ਬ੍ਰੈਂਪਟਨ ਦੇ ਜਿਹੜਾ ਮੇਅਰ ਸਾਹਿਬ ਆ ਇਹਦੇ ਚੀਫ ਆਫ ਸਟਾਫ ਲਾ ਲਓ ਵੇਅਰ ਆਰ ਦੇ ਫਰੋਮ ਆਰ ਦੇ ਫਰੋਮ ਬ੍ਰੈਂਪਟਨ ਔਰ ਦੇ ਫਰੋਮ ਆਦਰ ਸਿਟੀਜ਼?
0: ਜੀ
3: ਤੁਸੀਂ ਕੁਐਸਚਨ ਕੀਤਾ ਕਦੇ ਕਿਸੇ ਨੇ ਵੀ ਸਾਡਾ ਜਿਹੜਾ ਸਟਾਫ ਆ ਉਹਦਾ ਉਹਦੀ ਕੀ ਜਿਹੜੀ ਹੈਗੀ ਆ ਉਹਦੀ ਫੀਲਿੰਗਸ ਕੀ ਆ ਸਾਡੀ ਸਿਟੀ ਦੇ ਨਾਲ? ਜ਼ੀਰੋ ਫੀਲਿੰਗਸ ਆ। ਤੇ ਉਹਨਾਂ ਦੇ ਵਿੱਚ ਜਿਹੜਾ ਉਹ ਕਿਹੜੀ ਕੈਪੇਬਿਲਿਟੀ ਸੀਗੀ ਉਹਨਾਂ ਦੇ ਵਿੱਚ ਜਿਹੜੀ ਕਿ ਉਹਨਾਂ ਨੂੰ ਸਪੈਸ਼ਲ ਜੋਬਸ ਦਿੱਤੀਆਂ ਗਈਆਂ ਐਥਰੀਟ?
0: ਜੀ ਬਹੁਤ ਸਾਰੇ ਸਵਾਲ, ਇੱਕ ਬਿਲਡਿੰਗ ਦੇ ਵੀ ਸਵਾਲਾਂ ਨੂੰ ਵੀ ਆਨਸਰ ਕਰਦੇ ਹੋ। ਹਰਵਿੰਦਰ ਪਨੇਸਰ, ਅਮਰਜੀਤ ਸਿੰਘ, ਜਤਿੰਦਰ ਸਿੰਘ, ਪਹਿਲਾਂ ਹਰਵਿੰਦਰ ਜੀ ਤੁਸੀਂ ਆ ਜਾਓ।
7: ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਪੁੱਛਣਾ ਸੀ ਵੀ ਤੁਸੀਂ ਦੇਖੋ ਇਹਨੂੰ ਆਪਾਂ ਫਲਾਵਰ ਸਿਟੀ ਕਹਿੰਦੇ ਆ
0: ਜੀ,
7: ਹਾਂਜੀ, ਬ੍ਰੈਂਪਟਨ ਨੂੰ, ਤੇ ਕੀ ਇਹ ਫਲਾਵਰ ਸਿਟੀ ਹੈ ਤੁਸੀਂ ਆਪ ਹੀ ਦੱਸੋ। ਫਲਾਵਰ ਸਿਟੀ ਹੈ ਕਿਤੇ ਕੋਈ ਘਾਹ ਨੂੰ ਕੋਈ ਪਾਣੀ ਨਹੀਂ ਹੈ, ਕੁਛ ਨਹੀਂ ਹੈ, ਸਾਰਾ ਕੁਛ ਸੜ ਫੁੱਟ ਰਿਹਾ। ਤੁਸੀਂ ਕੀ ਕਰੋਗੇ ਜੇ ਆਓਗੇ, ਕੀ ਇਹ ਦੁਬਾਰਾ ਫੇਰ ਫਲਾਵਰ ਸਿਟੀ ਬਣਾਓਗੇ? ਪਲੀਜ਼ ਦੱਸੋਗੇ ਸਰ।
3: ਕੰਜ਼ਰਵੇਸ਼ਨ ਲੈਂਡਸ ਬਹੁਤ ਸੀਗੀਆਂ ਯਾਰ, ਤੇ ਪਰ ਇਹਨਾਂ ਨੇ ਜਿਹੜੀ ਲੈਕ ਆਫ ਮੈਂਟੇਨੈਂਸ ਆ ਪਾਰਕਸ ਦੀ, ਇਹ ਸਾਰੇ ਸਾਨੂੰ ਜਿੰਨੇ ਵੀ ਇਹ ਪਾਰਕਸ ਹੈਗੇ ਆ, ਵੀ ਨੀਡ ਟੂ ਹੈਵ ਕਲੀਨ ਐਂਡ ਗ੍ਰੀਨਰ ਪਾਰਕਸ। ਇਹਦੇ ਵਿੱਚ ਇਹ ਕੋਈ ਜ਼ਿਆਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ। ਤੁਸੀਂ ਜਿਹੜੇ ਕੰਟਰੈਕਟਰਾਂ ਦੀ ਜਿਹੜੀ ਅਕਾਊਂਟੇਬਿਲਟੀ ਹੈ ਤੁਹਾਡੇ ਕੋਲ, ਜਿਹੜੇ ਸਪਲਾਇਰਸ ਹੈਗੇ ਰੱਖੇ, ਤੁਸੀਂ ਉਹਨਾਂ ਦੇ ਉੱਤੇ ਸੁਪਰਵਾਈਜ਼ ਵਧਾਉਣੀ ਆ, ਕਿਉਂਕਿ ਮਨੀ ਤਾਂ ਉਹਨਾਂ ਨੂੰ ਜਾ ਹੀ ਰਹੀ ਆ ਮੰਥਲੀ। ਸੋ ਇਹ ਜਿਹੜੇ ਹੈਗੇ ਆ, ਇਹ ਤਾਂ ਜਦੋਂ ਮੇਰਾ ਇੰਨਾ ਕੰਸਟਰਕਸ਼ਨ ਐਕਸਪੀਰੀਅੰਸ ਹੈ, ਇਹ ਤਾਂ ਦਿਨਾਂ ਦੇ ਵਿੱਚ ਹੀ ਫਿਕਸ ਹੋ ਜਾਊਗਾ। ਆਨਲਾਈਨ ਪੋਰਟਲਸ ਵਗੈਰਾ ਬਣਾ ਕੇ, ਜਿੱਦਾਂ ਜਿਹੜੇ ਵੀ ਕੰਟਰੈਕਟਰ ਨੂੰ ਕੰਟਰੈਕਟ ਜਾਊਗਾ, ਉਹਦੀ ਇਕਿਪਮੈਂਟ ਦੀ ਇਨਸਪੈਕਸ਼ਨ ਹੋਊਗੀ, ਜਿੰਨੇ ਵਾਰੀ ਉਹਦਾ ਘਾਹ ਕੱਟਣ ਦੀ ਡਿਊਟੀ ਆ ਉੱਥੋਂ, ਜਾਂ ਉਹਦੀ ਫਰਟੀਲਾਈਜ਼ਰ ਕਰਨ ਦੀ ਆ, ਜਾਂ ਦੂਜੀ ਵਾਟਰਿੰਗ ਦੀ ਹੈਗੀ ਆ, ਉਹਨੂੰ ਕਹੇ ਵੀ ਜਦੋਂ ਤੁਸੀਂ ਆਪਦੀ ਜੋਬ ਕੀਤੀ, ਯੂ ਹੈਵ ਟੂ ਪੁੱਟ ਦਾ ਟੇਕ ਦਾ ਪਿਕਚਰ ਐਂਡ ਲੋਡ ਇਨ ਦਾ ਪੋਰਟਲਸ। ਸੋ ਉਹਦੇ ਵਿੱਚ ਪ੍ਰੋਪਰ ਇਨਸਪੈਕਸ਼ਨ ਹੋਊਗੀ। ਸੋ ਇਹ ਤਾਂ ਬਹੁਤ ਜਿਹੜਾ ਚੀਜ਼ ਹੈ, ਇਹ ਚੀਜ਼ਾਂ ਫਿਕਸ ਕਰਨੀਆਂ ਤਾਂ ਬਹੁਤ ਈਜ਼ੀਲੀ ਫਿਕਸ ਕਰਨ ਵਾਲੀਆਂ। ਰਾਈਟ,
0: ਇੰਡੀਆ ਪੰਜਾਬੀ ਬਾਜ਼ਾਰ ਵਾਲੇ ਪੁਰਾਣ ਨੂੰ ਸਪੋਂਸਰ ਕਰਦੇ ਹਨ। ਇੰਡੀਆ ਪੰਜਾਬੀ ਫਾਦਰ ਟੋਪ ਰੋਡ 'ਤੇ ਹਨ, ਬ੍ਰੈਂਪਟਨ ਵਿੱਚ। ਫਰੈਸ਼ ਫਰੂਟਸ ਔਰ ਵੈਜੀਟੇਬਲਸ, ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਹੈ, 905-700-5658। ਇਹਨਾਂ ਦੀਆਂ ਸਬਜ਼ੀਆਂ ਸਪੈਸ਼ਲੀ ਭੈਣਾਂ ਵਾਸਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਹੋਣੇ ਬੜੇ ਜ਼ਰੂਰੀ ਹੁੰਦੇ ਆ। ਘਰ ਸਬਜ਼ੀ ਬਣਾਉਣੀ ਹੈਗੀ ਹੈ, ਸਬਜ਼ੀ ਵਧੀਆ ਹੈਗੀ, ਬਣੇਗੀ ਵੀ ਸਵਾਦਦਾਰ ਅਤੇ ਸੌਖੀ ਬਣ ਜਾਂਦੀ ਹੈਗੀ ਆ। ਇੱਕ ਵਾਰੀ ਸ਼ੋਪਿੰਗ ਕਰਕੇ ਦੇਖਿਓ, ਫਾਦਰ ਟੋਪ ਨਾਲ ਅਤੇ ਟੋਪ ਨਾਲ ਇੰਡੀਆ ਪੰਜਾਬੀ ਬਾਜ਼ਾਰ 'ਤੇ। ਐਲੀਟੈਕ ਤੋਂ ਰਾਜਾ ਬਾਈ ਜੀ, ਮਨੋਹਰ ਵਾਰਿਸ, ਕਮਲ ਹੀਰ ਅਤੇ ਸਰਦਾਰ ਬਾਈ ਦਾ ਸ਼ੋਅ ਸੈਚਰੇ ਜੁਲਾਈ ਦੀ 25 ਤਰੀਕ ਨੂੰ ਆ ਰਿਹਾ ਹੈਗਾ ਆ, ਹਾਈਵੇ 27 ਐਂਡ ਰੈਕਸਡੇਲ ਬੁਲਵਰ, ਟੀਮ ਫੋਰ ਐਂਟਰਟੇਨਮੈਂਟ, 6474-600-6862। ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ, ਵਨ ਬਾਏ ਵਨ ਮੈਂ ਕਲੀਅਰ ਕਰ ਦੇਣੀਆਂ। ਮਨਜੀਤ ਚੀਮਾ ਜੀ ਕੋਲ ਘਰ ਖਰੀਦ ਸਕਦੇ ਹੋ, ਵੇਚ ਸਕਦੇ ਹੋ, 18 ਸਾਲ ਦਾ ਐਕਸਪੀਰੀਅੰਸ ਹੈਗਾ, ਕਮਰਸ਼ੀਅਲ ਅਤੇ ਰੈਜੀਡੈਂਸ ਪ੍ਰੋਪਰਟੀ ਵਿੱਚ ਕੰਮ ਕਰਦੇ ਹਨ। 416-300-5765, ਟਾਰਗੇਟ ਲੈਜੈਸਟ, ਗਲਾਟ, ਹੈਪੀ, ਸਾਜੀ, ਦਵਿੰਦਰ, ਸਹੋਤਾ ਸਾਹਿਬ ਅਤੇ ਬੱਬੂ। ਬੱਬੂ ਕੌਣ ਹੈ? ਬੱਬੂ ਕੌਣ ਹੈ? ਮੈਂ ਟੀ ਵੀ 'ਤੇ ਲੈ ਕੇ ਆਵਾਂਗਾ ਜ਼ਰੂਰ। ਹਰ ਇੱਕ ਇਨਸਾਨ ਵਧੀਆ, ਕਈ ਖਾਸ ਹੁੰਦੇ ਹਨ। 905-564-9992 ਹੈਗਾ ਨੰਬਰ। ਲਓ ਜੀ, ਕਿੱਥੋਂ ਸ਼ੁਰੂ ਕਰਾਂ? 4693 ਤੁਸੀਂ ਨੈਕਸਟ। ਫਿਰ ਜਤਿੰਦਰ ਜੀ,
8: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀ ਮੇਰੇ
8: ਮੈਨੂੰ ਤਾਂ ਵੀ ਅਰੀਵਾਸ ਨੂੰ ਕੁਐਸਚਨ ਹੈ ਵੀ ਆਪਾਂ ਜਿੰਨਾ ਇੰਨਾ ਟੈਕਸ ਵੱਧ ਗਿਆ ਬ੍ਰੈਂਪਟਨ ਦਾ, ਇਹਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਕੀ ਕਰੋਗੇ? ਤੇ ਜਿਹੜੇ ਆਪਣੇ ਪਾਣੀ ਦੇ ਬਿੱਲ ਜਾਂ ਬਿਜਲੀ ਦੇ ਬਿੱਲ ਇੰਨੇ ਇੰਨੇ ਵਧੀ ਜਾਂਦੇ ਹਰੇਕ ਸਾਲ, ਤੇ ਇਹਨੂੰ ਕੰਟਰੋਲ ਕਰਨ ਵਾਸਤੇ ਕੀ ਕਰਨਗੇ? ਤਾਂ ਸਾਨੂੰ ਕੀ ਫਾਇਦਾ ਹੋਊਗਾ ਜੇ ਅਸੀਂ ਤੁਹਾਨੂੰ ਚੁਣ ਚੁਣ ਕੇ ਘੱਲਾਂਗੇ ਤਾਂ?
3: ਜੀ ਦੇਖੋ, ਜਿਹੜਾ ਮੈਂ ਤੁਹਾਨੂੰ ਉਹੀ ਵਾਰ ਵਾਰ ਕਹਿ ਰਿਹਾ, ਪ੍ਰੋਪਰਟੀ ਜਿਹੜਾ ਟੈਕਸ ਕੰਟਰੋਲ ਕਰਨ ਵਾਸਤੇ, ਯੂ ਵੀ ਹੈਵ ਟੂ ਫੋਕਸ ਔਨ ਕਮਰਸ਼ੀਅਲ ਡਿਵੈਲਪਮੈਂਟ। ਕਮਰਸ਼ੀਅਲ ਡਿਵੈਲਪਮੈਂਟ ਦੇ ਨਾਲ ਹੀ ਤੁਹਾਡੀ ਇੱਥੇ ਜੋਬ ਕ੍ਰੀਏਸ਼ਨ ਹੋਣੀ ਹੈ। ਜਦੋਂ ਤੁਸੀਂ ਉਹਦੇ ਨਾਲ ਹੀ ਰੈਜੀਡੈਂਸ਼ੀਅਲ ਜਿਹੜੀ ਹੈਗੀ ਆ, ਤੁਹਾਡਾ ਪ੍ਰੋਫਿਟ ਟੈਕਸ ਘਟਣਾ, ਪਲੱਸ ਜਿਹੜੀ ਤੁਹਾਡੀ ਜੋਬ ਕ੍ਰੀਏਸ਼ਨ ਬਹੁਤ ਇੰਪੋਰਟੈਂਟ ਹੁੰਦੀ ਆ। ਜਿਹੜੇ ਤੁਹਾਡੇ ਬੱਚੇ ਆ ਵਿਹਲੇ ਤੁਰੇ ਫਿਰਦੇ ਸਾਰਾ ਦਿਨ ਇੱਧਰ ਉੱਧਰ ਨਿਕਲ ਜਾਂਦੇ ਕਾਰਾਂ 'ਤੇ, ਉਹਦੇ ਨਾਲ ਵੀ ਜਦੋਂ ਉਹਨਾਂ ਵਾਲਾ ਟਾਈਮ ਆਪਦਾ ਕੁਛ ਵਰਕ 'ਤੇ ਸਪੈਂਡ ਕਰਨਗੇ, ਉਹਦੇ ਨਾਲ ਤੁਹਾਡੇ ਬਹੁਤ ਸਾਰੇ ਹੋਰ ਰੈਵਨਿਊ ਕ੍ਰੀਏਟ ਕਰਾਂਗਾ। ਰਾਈਟ, ਜਿਹੜੇ ਇੱਕ ਪ੍ਰੋਫਿਟ ਟੈਕਸ ਨੂੰ ਰਿਡਿਊਸ ਕਰਨ ਵਾਸਤੇ। ਦੂਜੀ ਗੱਲ, ਇਸ ਵਾਰ ਜਿਵੇਂ ਬ੍ਰੈਂਪਟਨ ਟ੍ਰਾਂਜ਼ਿਟ ਡੈਫਿਸਿਟ 'ਚ ਆ, ਬ੍ਰੈਂਪਟਨ ਦੇਖੋ ਜਿਹੜੀ ਬ੍ਰੈਂਪਟਨ ਸਿਟੀ ਹੈ, ਇਹ ਫਸਟ ਸੈਕਿੰਡ ਥਰਡ ਜਨਰੇਸ਼ਨ ਹੈ, ਇੱਥੇ ਬਹੁਤ ਟੂਰਿਸਟ ਅਟ੍ਰੈਕਸ਼ਨ ਹੋ ਸਕਦੀ ਹੈ। ਇਹਨੂੰ ਸਿਟੀ ਨੂੰ ਇਹਨਾਂ ਨੇ ਕਰ ਦਿੱਤਾ ਹੈਗਾ, ਸਵਰਬਨ ਸਿਟੀ ਬਣਾ ਦਿੱਤਾ, ਪਰ ਇਹਨੂੰ ਕ੍ਰੀਏਟ ਕਰਨਾ ਪੈਣਾ, ਗਲੋਬਲ ਹੱਬ ਬਣਾਉਣਾ ਪੈਣਾ। ਰਾਈਟ
0: ਜੀ,
3: ਕਿਉਂਕਿ ਸਾਡੇ ਕੋਲ ਜਿਹੜਾ ਟੈਲੈਂਟ ਆ, ਇੰਨਾ ਪੜ੍ਹਿਆ ਲਿਖਿਆ ਹੋਰ ਆ, ਉਹਨੂੰ ਅਸੀਂ ਯੂਜ਼ ਕਰਨ ਵਾਸਤੇ ਇਹਨੂੰ ਵੀ ਹੈਵ ਟੂ ਮੇਕ ਏ ਗਲੋਬਲ ਹੱਬ। ਮੈਂ ਬਹੁਤ ਸਾਰੀਆਂ ਜਿਵੇਂ ਅੱਗੇ ਤੁਹਾਨੂੰ ਮੈਂ ਕਿਹਾ ਵੀ ਮੈਂ ਅੱਗੇ ਵੀ ਬਹੁਤ ਸਾਰੇ ਇੰਪਲੋਇਰ ਲੈ ਕੇ ਓਵਰ ਮੈਂ ਰੀਅਲ ਸਟੇਟ ਦੇ ਬਿਜ਼ਨਸ ਦੇ ਵਿੱਚ ਹਾਂ ਓਵਰ ਬਿਲੀਅਨ ਡਾਲਰ ਤੋਂ ਉੱਪਰ ਮੈਂ ਇੱਥੇ ਰੀਅਲ ਸਟੇਟ ਦੀਆਂ ਕੰਪਨੀਆਂ ਨੂੰ ਬਾਹਰੋਂ ਲੈ ਕੇ ਆਇਆ ਜਿਨ੍ਹਾਂ ਦੀ ਇਨਵੈਸਟਮੈਂਟ ਕਰਵਾਈ ਇੱਥੇ ਵੀ ਇੱਥੇ ਲੇਬਰ ਦੀ ਐਕਸੈਸੀਬਿਲਿਟੀ ਜ਼ਿਆਦਾ ਆ ਇੱਥੇ ਦੀ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਆ ਪਰ ਹੁਣ ਜਿਹੜਾ ਹੈਗਾ ਇੱਥੋਂ ਦਾ ਕੋਈ ਵੀ ਬਿਜ਼ਨਸਮੈਨ ਇੱਥੇ ਪੈਸਾ ਨਹੀਂ ਇਨਵੈਸਟ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਸ ਨਾਟ ਸਪੋਰਟਿੰਗ ਦਾ ਬਿਜ਼ਨਸ ਕਮਿਊਨਿਟੀ ਆਲਸੋ ਐਡਮਿਨਿਸਟ੍ਰੇਸ਼ਨ ਨਾਟ ਸਪੋਰਟਿੰਗ ਦਾ ਲੋਕਲ ਰੈਜੀਡੈਂਟਸ ਕਿਉਂਕਿ ਲੋਕਲ ਰੈਜੀਡੈਂਟ ਦੀ ਜਿਹੜੀ ਸਰਵਿਸ ਆ ਜਿਸ ਹਿਸਾਬ ਨਾਲ ਆਪਾਂ ਨੇ ਸਰਵਿਸ ਗਰੋਥ ਹੋਈ ਪਾਪੂਲੇਸ਼ਨ ਗਰੋਥ ਹੋਈ ਸਾਡੇ ਕੋਲ ਹੋਸਪਿਟਲ ਦੀ ਵੀ ਪ੍ਰੋਬਲਮ ਆ ਸਾਡੇ ਕੋਲ ਮੈਡੀਕਲ ਡਾਕਟਰਸ ਦੀ ਵੀ ਇੱਥੇ ਪ੍ਰੋਬਲਮ ਆ ਪਰ ਆਪਾਂ ਕਹਿੰਦੇ ਹਾਂ ਪ੍ਰੋਵੈਂਸ਼ੀਅਲ ਇਸ਼ੂ ਆ ਦੀਜ਼ ਆਰ ਨਾਟ ਪ੍ਰੋਵੈਂਸ਼ੀਅਲ ਇਸ਼ੂ ਦੇ ਆਰ ਦੀਜ਼ ਪ੍ਰੋਵੈਂਸ਼ੀਅਲ ਇਸ਼ੂਜ਼ ਆਰ ਇਹ ਇੱਕ ਚੇਨ ਰਿਐਕਸ਼ਨ ਆ ਇੱਕ ਚੀਜ਼ ਦੂਜੀ ਚੀਜ਼ ਨੂੰ ਲੀਡ ਕਰਦੀ ਆ ਰਾਈਟ
0: ਜੀ ਹੋਸਪਿਟਲ ਕਹਿੰਦੇ ਸੈਕਿੰਡ ਹੋਸਪਿਟਲ ਸੀਗਾ ਉੱਥੇ ਇੱਕ ਹੋਰ ਹੋਸਪਿਟਲ ਬਣਾਉਣਾ ਚਾਹੀਦਾ ਉਹ ਵੀ ਨਹੀਂ ਆ ਰਿਹਾ ਹੈਗਾ ਆ ਮੈਂ ਪਹਿਲਾਂ ਲਾਈਨਾਂ ਸਾਰੀਆਂ ਕਲੀਅਰ ਕਰ ਦਿਆਂਗਾ ਟਾਈਮ ਵੀ ਉਨਾ ਕਰ ਰਹਿੰਦਾ ਆ ਬਲਦੇਵ ਸਿੰਘ ਜੀ ਤੁਸੀਂ ਆਗੇ ਫਿਰ ਜਤਿੰਦਰ ਆ
9: ਅਭੀ ਬਾਈ ਤੇ ਤੰਬੜ ਸਤਿ ਸ੍ਰੀ ਅਕਾਲ ਵੀਰੇ
0: ਸਤਿ ਸ੍ਰੀ ਅਕਾਲ ਜੀ
9: ਅਭੀ ਵੀਰੇ ਹੁਣ ਤੈਨੂੰ ਬਹੁਤ ਤੇਰੇ ਕਹਿਣਗੇ ਤੇਰੀ ਸਪੋਰਟ ਕਰਨਗੇ ਜੇ ਅੱਗੇ ਨਿੱਕੀ ਕੌਰ ਨੂੰ ਮੂਹਰੇ ਜਾਂਦੀ ਜਾਂਦੀ ਉਹਨੇ ਹਰਾ ਕੇ ਰੱਖਤਾ ਸੀ
0: ਜੀ
9: ਆਪਣੇ ਲੋਕ ਵੋਟਾਂ ਫਿਰ ਉੱਥੇ ਪਾ ਦਿੰਦੇ ਆ ਬਹੁਤੇ ਕਾਲਾਂ ਕੋਲ ਵੋਟਰੀ ਵੋਟ ਹੀ ਹੈਗੇ ਕਾਲਾ ਕਹਿੰਦੇ ਸਬਸਿਡੀ ਚੇਂਜ ਕਰਨੀ ਹੈ ਇਹਨਾਂ ਕੋਲ ਸਿਟੀਜ਼ਨ ਬਣੋ ਵੋਟ ਪਾਓ ਤੇ ਫਿਰ ਸਮਾਜ ਚੇਂਜ ਹੋਊਗਾ ਤੇ ਜਿਹੜਾ ਤੁਹਾਡਾ ਮੇਅਰ ਆ ਉਹ ਤਾਂ ਤੁਹਾਨੂੰ ਸਲੰਮ ਸਿਟੀ ਕਹੀ ਜਾਂਦਾ ਨਾਲੇ ਗਾਲਾਂ ਕੱਢੀਆਂ ਨਾਲੇ ਵੋਟਾਂ ਲਈ ਜਾਂਦਾ
3: ਦੇਖੋ ਜਿਹੜਾ ਮੇਨ ਚੀਜ਼ ਹੈ ਜਿਵੇਂ ਹੁਣ ਬਾਈ ਜੀ ਕਹਿੰਦਾ ਬਹੁਤ ਬਿਜ਼ੀ ਆ ਪਹਿਲਾਂ ਇੱਕ ਕਾਲਰ ਕਹਿ ਗਿਆ ਜਦੋਂ ਤੁਸੀਂ ਜਦੋਂ ਤੁਸੀਂ ਫਿਰ ਤੁਸੀਂ ਕੰਪਲੇਂਟ ਨਾ ਕਰੋ ਜਦੋਂ ਇਲੈਕਸ਼ਨ ਹੁੰਦੀ ਆ ਇੱਕ ਦਿਨ ਤੁਸੀਂ ਘੰਟਾ ਦੋ ਘੰਟੇ ਨਹੀਂ ਕੱਢ ਸਕਦੇ
0: ਨਹੀਂ ਵੱਖ ਵੱਖ ਟਾਈਮਿੰਗ ਤੇ ਹੁੰਦੀ ਆ ਵੀਕਡੇ ਹੁੰਦੀ ਆ ਵੀਕਡੇ ਵਿੱਚ ਹੁੰਦੀ ਆ ਤੁਹਾਨੂੰ ਮੌਕਾ ਤਾਂ ਜਾਂਦਾ
3: ਤੁਹਾਡੇ ਕੋਲੇ 4 ਸਾਲ ਬਾਅਦ ਇੱਕ ਟਾਈਮ ਆਉਂਦਾ ਤੁਹਾਡੀ ਜਿਹੜੀ ਆਵਾਜ਼ ਸੁਣੀ ਜਾਂਦੀ ਆ 4 ਸਾਲ ਤੁਸੀਂ ਜੇ ਤੁਸੀਂ 4 ਸਾਲ ਆਪਦਾ ਬਹੁਤ ਜ਼ਿਆਦਾ ਕੰਮ ਕਰਦੇ ਹੋ ਇੱਕ ਦਿਨ ਤੁਸੀਂ 2 ਘੰਟੇ ਕੱਢ ਕੇ ਵੋਟ ਨਹੀਂ ਪਾ ਸਕਦੇ ਇੱਕ ਤੁਹਾਨੂੰ ਮੈਂ ਤੰਬੜ ਜਿਹਾ ਹੋਰ ਸਾਲ ਦੱਸਦਾ ਜਿਹੜੀ ਤੁਸੀਂ ਕਦੇ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟ ਹੈ ਰਿਵਿਊ ਕੀਤੀ ਜਿਹੜੀ ਇਲੈਕਸ਼ਨ ਐਕਸਪੈਂਸ ਹੁੰਦਾ ਜੇ ਤੁਸੀਂ ਉਹਨੂੰ ਇਲੈਕਸ਼ਨ ਐਕਸਪੈਂਸ ਨੂੰ ਰਿਵਿਊ ਕਰਦੇ ਹਾਂ ਜਾਂ ਮੇਅਰ ਦੀ ਇਲੈਕਸ਼ਨ ਦਾ ਆਲਮੋਸਟ ਕਲੋਜ਼ ਟੂ 350 ਹੈ ਬਜਟ ਹੈਗਾ ਅਤੇ ਦੂਜਾ ਜਿਹੜਾ ਸਿਟੀ ਕਾਊਂਸਲਰਸ ਹੈਗੇ ਇਹਨਾਂ ਦਾ ਅਰਾਊਂਡ 75,000 ਆ ਮੈਂ ਉਹਦੇ ਸਾਰੀਆਂ ਇਹ ਰਿਵਿਊ ਕੀਤੀਆਂ ਮੈਂ ਬਹੁਤ ਸਾਰੇ ਬਿਜ਼ਨਸਮੈਨਾਂ ਨੂੰ ਜਾਣਦਾ ਇੱਕ ਇੱਕ ਬਿਜ਼ਨਸਮੈਨ 50-50 ਚੈੱਕ ਲਿਖ ਕੇ ਦਿੰਦਾ ਆਪਦੇ ਕਿਸੇ ਕਿਸੇ ਬੰਦਿਆਂ ਦੇ ਥਰੂ ਆਪਦੀ ਫੈਮਿਲੀ ਮੈਂਬਰ ਦੇ ਥਰੂ ਕਿਸੇ ਹੋਰ ਇਹ ਤੁਸੀਂ ਦੇਖੋ ਅਨਲਿਮਿਟਡ ਮਨੀ ਡੰਪ ਹੁੰਦੀ ਹੈ ਰਾਈਟ ਤੁਸੀਂ ਉਹ ਚੀਜ਼ਾਂ ਨੂੰ ਰਿਵਿਊ ਕਰੋ ਦੇਖੋ ਉਹ ਬੰਦੇ ਦੇ ਨਾਂ ਜਿਹਨੇ ਪੈਸੇ ਤਾਂ 12-12,000 ਚੈੱਕ ਆ ਵੀ ਕਿਉਂਕਿ ਮੈਂ ਮੈਂ ਤਾਂ ਆਈਡੈਂਟੀਫਾਈ ਕਰ ਲੈਣਾ ਕਿਉਂਕਿ ਮੈਂ ਮਾਰਕੀਟ ਦੇ ਵਿੱਚ ਹਾਂ ਬਹੁਤ ਲੰਬੇ ਟਾਈਮ ਦੇ ਤੋਂ ਮੈਨੂੰ ਪਤਾ ਲੱਗਦਾ ਵੀ ਆਹ ਬੰਦੇ ਨੇ 10 ਚੈੱਕ ਲਿਖ ਕੇ ਦਿੱਤੇ ਵੀ ਆਹ ਇਹਦੀ ਵਾਈਫ ਦਾ ਨਾਂ ਆਹ ਇਹਦੇ ਹਸਬੈਂਡ ਦਾ ਨਾਂ ਆਹ ਇਹਦੇ ਮੁੰਡੇ ਦਾ ਨਾਂ ਆਹ ਇਹਦੀ ਮੰਮੀ ਦਾ ਨਾਂ ਆਹ ਇਹਦੇ ਡੈਡੀ ਦਾ ਨਾਂ ਦਿਸ ਇਜ਼ ਹਾਓ ਦਾ ਇਲੈਕਸ਼ਨ ਇਜ਼ ਬੀਇੰਗ ਰੈਗਡ ਬਿਕੋਜ਼ ਆਫ ਅਨਲਿਮਿਟਡ ਮਨੀ ਇਜ਼ ਬੀਇੰਗ ਸਪੈਂਟ ਸਰ ਇੱਥੇ ਇਲੈਕਸ਼ਨ ਲੜਨੀ ਬਹੁਤ ਮਹਿੰਗੀ ਹੈ ਰਾਈਟ ਬ੍ਰਾਂਚਾਂ ਦੇ ਵਿੱਚ
0: ਲਾਈਨਾਂ ਮੈਂ ਕਲੀਅਰ ਕਰ ਦਵਾਂ ਪਲੀਜ਼ ਇੱਕ ਵਾਰੀ ਫਿਰ ਜਤਿੰਦਰ ਸਿੰਘ ਲੰਬੇ ਸਮੇਂ ਤੋਂ ਹੋਲਡ ਤੇ ਹਨ ਜਤਿੰਦਰ ਸਿੰਘ ਤੁਸੀਂ ਆ ਜਾਓ ਜੀ
10: ਹਾਂਜੀ ਭਾਜੀ ਸਤਿ ਸ਼੍ਰੀ
0: ਅਕਾਲ ਜੀ
10: ਹਾਂਜੀ ਭਾਜੀ ਮੇਰਾ ਨਾ ਭਾਜੀ ਹੁਣ ਮੈਂ ਕਰਦਾ ਐਗਰੀ ਕਿ ਵੀ ਕਮਰਸ਼ੀਅਲ ਨਾਲ ਜੋਬ ਕ੍ਰੀਏਸ਼ਨ ਹੋਊਗੀ ਤੇ ਟੈਕਸ ਹੀ ਹੋਊਗਾ ਠੀਕ ਹੈ ਰਾਈਟ ਹੈਗਾ ਬਟ ਭਾਜੀ ਮੈਂ ਨਾ ਇੱਕ ਤਿਰਪਤੀ ਤੇ ਅਭੀ ਜੀ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਸਿਟੀ $1,00,000 ਸਿਟੀ ਰੱਖਿਆ $1,00,000 ਮੈਂ ਰੱਖਦਾ ਹੈਗਾ ਡਿਪੋਜ਼ਿਟ ਮੈਂ ਗਰੰਟੀ ਕਹਿੰਦਾ ਮੈਂ ਜੋਬ ਕ੍ਰੀਏਸ਼ਨ ਕਰ ਦੂੰਗਾ ਉਹਦਾ ਅਭੀ ਜੀ ਤੁਸੀਂ ਮੈਂ ਕਹਿੰਦਾ ਮੇਅਰ ਬਣ ਜਾਓ ਇਸ ਪੁਆਇੰਟ ਤੇ ਬਿਲਕੁਲ ਤੁਸੀਂ ਵਰਕਆਊਟ ਕਰੋ ਜੋਬਾਂ ਤੰਬਰ ਜੀ ਇੱਥੇ ਬਹੁਤ ਹੈਗੀਆਂ ਮੈਂ ਚਾਹੁੰਦਾ ਹੈਗਾ ਵੀ ਜੋਬਾਂ ਜਿਹੜੀਆਂ ਹੈਗੀਆਂ ਉਹ ਕੈਸ਼ ਤੇ ਜਿਹੜੇ ਬੰਦੇ ਕੰਮ ਕਰਦੇ ਆ ਵਿਜ਼ਟਰ ਆਉਂਦੇ ਜਾਂ ਸਟੂਡੈਂਟ ਮੈਂ ਅਗੇਂਸਟ ਨਹੀਂ ਹੈਗਾ ਬਟ ਕੈਸ਼ ਤੇ ਕੰਮ ਕਰਦੇ ਪਏ 50% ਮੈਂ ਗਰੰਟੀ ਕਹਿੰਦਾ ਹੈਗਾ ਤੁਸੀਂ ਇੱਕ ਫੈਕਟਰੀ ਦੇ ਬਾਹਰ ਜਾਂ ਰੈਸਟੋਰੈਂਟ ਦੇ ਬਾਹਰ ਜਾਂ ਕਿਤੇ ਵੀ ਮਤਲਬ ਕਿ ਗੈਸ ਸਟੇਸ਼ਨ ਦੇ ਬਾਹਰ ਇੱਕ ਕੈਨੇਡੀਅਨ ਬੱਚਾ ਕੈਨੇਡੀਅਨ ਬੱਚੇ ਮਤਲਬ ਮੈਕਸੀਮਮ ਓਨੈਸਟ ਹੁੰਦੇ ਆ ਕੈਨੇਡੀਅਨ ਬੱਚਾ ਰੱਖੋ ਏਸ਼ੀਅਨ ਨਹੀਂ ਰੱਖਣਾ ਇੰਡੀਅਨ ਤਾਂ ਖਾਸ ਕਰ ਪਾਕਿਸਤਾਨ ਉਹ ਨਹੀਂ ਰੱਖਣੇ ਹੈਗੇ ਕੈਨੇਡੀਅਨ ਬੱਚਾ ਬਾਹਰ ਰੱਖੋ ਹਰ ਬੰਦਾ ਜਿਹੜਾ ਇੰਪਲਾਈ ਹੈਗਾ ਆਉਂਦਾ ਹੈਗਾ ਉਹਦੀ ਆਈ ਡੀ ਉਹਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰੇ ਮੈਂ ਕਹਿੰਦਾ ਜੋਬਾਂ ਤਾਂ ਭੱਜੀਆਂ ਅਭੀ ਜਾਣਗੀਆਂ ਭੱਜੀਆਂ
3: ਇਹ ਜਿਹੜੀ ਇੱਕ ਬਹੁਤ ਵੱਡਾ ਇਸ਼ੂ ਆ ਇਲੀਗਲ ਹਾਇਰਿੰਗ ਇਲੀਗਲ ਰੈਂਟਲਸ ਐਂਡ ਇਲੀਗਲ ਪ੍ਰਾਪਰਟੀ ਯੂਜ਼ ਸੋ ਇਹ ਸਾਰਾ ਕੁਛ ਸਿਟੀ ਨੂੰ ਹੀ ਕੰਟਰੋਲ ਕਰਨਾ ਪੈਣਾ ਗਰਾਊਂਡ ਲੈਵਲ ਦੇ ਉੱਤੇ ਕਿਉਂਕਿ ਜੇ ਤੁਸੀਂ ਵੀ ਫੈਡਰਲ ਲੈਵਲ ਕੰਟਰੋਲ ਕਰੂ ਪ੍ਰੋਵਿੰਸ਼ੀਅਲ ਲੈਵਲ ਕਰੂਗੀ ਸੋ ਇਹਨਾਂ ਨੂੰ ਕੋਆਰਡੀਨੇਸ਼ਨ ਕਰਕੇ ਹਰ ਇਹ ਸਾਰੀ ਚੀਜ਼ਾਂ ਤੇ ਵਰਕਆਊਟ ਕਰਨਾ ਹੀ ਪੈਣਾ ਹੈ ਓਵਰ ਕਪੈਸਿਟੀ ਲੈਟਰ ਇਸ਼ੂ ਹੋਈਆਂ ਰਾਈਟ ਚੈੱਕ ਨਹੀਂ ਕੀਤੀ ਜਿਹੜੀ ਆਕੂਪੈਂਸੀ ਸੀ
10: ਅਭੀ ਜੀ ਵਿਜ਼ਟਰ ਤੇ ਸਟੂਡੈਂਟ ਖਾ ਗਿਆ ਕੈਨੇਡਾ ਨੂੰ ਮਤਲਬ ਮੈਂ ਉਹਨਾਂ ਦੇ ਅਗੇਂਸਟ ਨਹੀਂ ਹੈਗਾ ਬਟ ਟੈਕਸ ਦੇਣ ਜਿਵੇਂ ਅਸੀਂ ਟੈਕਸ ਪੇ ਕਰ ਰਹੇ ਹਾਂ ਨਾ ਇਹ ਟੈਕਸ ਦੇਣ
11: ਤੇ ਫੇਰ ਕੰਟਰੀ ਨੂੰ ਤਾਂ ਹੀ ਅੱਗੇ ਜਾਊਗੀ, ਕਿਉਂ ਡੰਪ ਹੋ ਰਹੀ ਹੈ ਜੀ ਸਿਟੀ?
0: ਧੰਨਵਾਦ ਤੁਹਾਡਾ, ਸਾਡਾ ਸਿਸਟਮ ਅਲਾਓ ਕਰਦਾ ਹੈਗਾ ਨਾ ਤਾਂ ਹੀ ਉਹ ਕੰਮ ਕਰਦੇ ਆ। ਸਾਡੇ ਸਿਸਟਮ ਦੇ ਵਿੱਚ ਲੋਕੀ ਜਿਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਆ ਉਹ ਸੁੱਤੇ ਪਏ ਹਨ ਤਾਂ ਹੀ ਉਹ ਲੱਗੇ ਹੋਏ ਹਨ। ਹੁਣ ਜੇ ਕਿਸੇ ਨੂੰ $10 ਕੈਸ਼ ਦੇ ਕੇ ਤਾਂ ਮੈਨੂੰ ਇਹ ਵੀ ਸੁਣ ਚ ਆਇਆ ਵੀ ਕਹਿੰਦੇ ਵੀ ਏਦਾਂ ਕਰ, 7 ਦਿਨ ਕੰਮ ਕਰ ਲਾ, ਤੈਨੂੰ $500 ਹਫ਼ਤੇ ਦਾ ਮਿਲਿਆ ਕਰੂਗਾ ਤੇ 12 ਘੰਟੇ ਕੰਮ ਕਰਨੇ ਆ। ਆਰ ਯੂ ਕਰੇਜ਼ੀ? ਭੱਜਣ ਕੋਲ ਨਹੀਂ ਜੋਬ ਹੈਗੀ, ਉਹ ਕਰਦੇ ਹਨ
12: ਟਰੱਕ ਲਾਓਗੇ ਤੇ ਤੁਸੀਂ ਜਿਹੜਾ ਤੁਹਾਡਾ ਜਿਹੜਾ ਲੋਕਲ ਰੈਜੀਡੈਂਟ ਆ ਤੁਹਾਡੇ, ਤੁਸੀਂ ਟੂਰਿਸਟ ਨੂੰ ਕਿੱਦਾਂ ਅਟਰੈਕਟ ਕਰੋਗੇ? ਤੁਹਾਡਾ ਬ੍ਰੈਂਪਟਨ ਟ੍ਰਾਂਸਿਟ ਜਿਹੜਾ ਹੈਗਾ ਲੋਸ ਦੇ ਵਿੱਚ ਹੈ, ਜੇ ਤੁਹਾਡੇ ਕੋਲ ਐਕਸਟਰਾ ਬੱਸਿਸ ਆ ਤੁਸੀਂ ਟੂਰਿਸਟ ਨੂੰ ਅਟਰੈਕਟ ਕਰੋ ਵੀ ਤੁਹਾਨੂੰ ਸਾਡੇ ਇੱਥੇ ਜਿਹੜਾ ਬ੍ਰੈਂਪਟਨ ਸਿਟੀ ਦੇ ਵਿੱਚ ਹੋਟਲਾਂ ਦੇ ਵਿੱਚ ਆ ਕੇ ਰੁਕੇਗਾ ਜਾਂ ਇੱਥੇ ਪੈਸਾ ਸਪੈਂਡ ਕਰੇਗਾ, ਅਸੀਂ ਉਹਨੂੰ ਫਰੀ ਟੂਰ ਦੇਵਾਂਗੇ ਨੈਗਰਾ ਫਾਲ ਜਾਣ ਦਾ ਜਾਂ ਬ੍ਰੈਂਪਟਨ ਦੇ ਸਿਟੀ ਟੂਰ ਦੇਵਾਂਗੇ ਆਪਦਾ। ਦੇਰ ਸੋ ਮੈਨੀ ਥਿੰਗਸ ਯੂ ਕੈਨ ਡੂ ਬਟ ਦੇ ਆਰ ਨਾਟ ਫੋਕਸਿੰਗ ਔਨ ਐਨੀਥਿੰਗ।
0: ਲੈਟ ਮੀ ਕਲੀਅਰ ਲਾਈਨਸ, ਲਾਈਨਾਂ ਸਾਰੀਆਂ ਵੀ ਸੀਆਂ। ਗੋਸਲ ਜੀ ਤੁਸੀਂ ਆ ਜਾਓ, ਫਿਰ ਅਮਰਜੀਤ ਸਿੰਘ ਬੇਕਲ ਦੀ ਬੇਨਸ।
13: ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਧੰਨਵਾਦ ਸਰ, ਸਤਿ ਸ੍ਰੀ ਅਕਾਲ ਭਾਜੀ। ਸਾਨੂੰ ਪੰਜਾਬ ਚ ਵੋਟ ਬਣਾਉਣ ਦਾ ਫਿਕਰ ਆ, ਕੈਨੇਡਾ ਚ ਨੀ ਜਿੱਥੇ ਰਹਿਣਾ, ਜਿੱਥੇ ਸਾਡੇ ਬੱਚਿਆਂ ਦਾ ਭਵਿੱਖ ਆ। ਇੱਕ ਮੈਂ 100 ਬੰਦੇ ਨੂੰ ਪੁੱਛਦਾ ਰੋਜ਼ ਪਾਰਕਾਂ ਚ, ਵੋਟ ਹੈ ਜੀ? ਨਹੀਂ, ਇੰਡੀਆ ਵੋਟ ਬਣਾਉਣੀ ਆ, ਇੰਡੀਆ ਦਾ ਫਿਕਰ ਆ। ਇੱਥੇ ਤਾਂ ਕਿਸੇ ਨੂੰ ਪੰਜਾਬ ਦਾ ਫਿਕਰ ਹੈ ਇਹਨਾਂ ਲੋਕਾਂ ਨੂੰ? ਇੱਥੇ ਤਾਂ ਫਿਕਰ ਫੁਕਰ ਹੈ ਨਹੀਂ,
12: ਬਹੁਤ ਲੋਕਾਂ ਨੇ ਕਹੀ ਹੈ ਰਾਈਟ। ਮੈਨੂੰ ਪੁੱਛਿਆ ਤੇਰੇ ਕੋਲ ਇੰਡੀਆ ਚ ਵੋਟ ਹੈਗੀ, ਮੈਂ ਕਿਹਾ ਮੈਂ ਲਿਵਿੰਗ ਹੇਅਰ ਫਾਰ 35+ ਯੀਅਰ, ਵਾਈ ਵੋਟ ਆਈ ਵੋਟ ਇਨ ਇੰਡੀਆ? ਹੈ ਨਾ, ਹੁਣ ਅਸੀਂ ਸਿਟੀਜ਼ਨ ਲੈ ਲਈ ਆ ਕੈਨੇਡੀਅਨ, ਇੱਥੇ ਦਾ ਸੋਚੋ ਹਨਾ ਭਾਜੀ। ਆ ਜਿਹੜਾ ਜੋਬਾਂ ਦੀ ਗੱਲ ਕਰਕੇ ਗਏ ਨਾ ਭਾਜੀ, ਇੱਥੇ ਜਿਹੜੇ ਇਹਨਾਂ ਦੇ ਚਹੇਤੇ ਉਹਨਾਂ ਨੂੰ ਜੋਬਾਂ ਮਿਲਦੀਆਂ, ਸਿਟੀ ਚ ਆਮ ਲੋਕਾਂ, ਸਾਡੇ ਵਰਗੇ ਬੱਚਿਆਂ ਨੂੰ ਥੋੜ੍ਹਾ ਮਿਲਣੀ, ਆਮ ਲੋਕਾਂ ਨੂੰ ਜਿਹਦੀ ਕੋਈ ਸਿਫਾਰਿਸ਼ ਤਗੜੀ ਆ ਉਹੀ ਜੋਬ ਮਿਲਦੀ ਆ ਉਹਨਾਂ ਅੰਦਰ। ਪਰ ਇਹ ਤੁਸੀਂ ਲੋਕ ਹੀ ਫਿਰ ਚੇਂਜ ਕਰ ਸਕਦੇ ਨਾ, ਵੋਟਿੰਗ ਪਾਓ ਉਹਦੇ ਨਾਲ ਆ ਕੇ ਰਾਈਟ।
0: ਕੁਲਦੀਪ ਬੇਸ ਦੀ ਕਾਲ ਲੈ ਲਵਾਂ ਪਲੀਜ਼, ਆ ਜਾਓ ਇਹਦੇ ਤੇ।
12: ਹਾਂਜੀ
0: ਕੁਲਦੀਪ ਜੀ ਆ ਜਾਓ, ਲੰਬੇ ਸਮੇਂ ਤੋਂ ਵੋਟ। ਹਾਂਜੀ ਜੀ
14: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅਸਤੀਫਾ ਦੇਤਾ, ਲਾਓ ਮੈਂ ਨੀ ਹੋਇਆ ਹੁਣ ਸਾਲ ਡੇਢ ਸਾਲ ਚ, ਮੈਂ ਚੱਲਿਆ ਜੀ। ਤੇ ਦੂਜੀ ਗੱਲ ਕਹਿੰਦੇ ਨੇ ਵੀ ਇੱਥੇ ਦੇ ਬੱਚਿਆਂ ਨੂੰ ਦੇਣੀ ਚਾਹੀਦੀ ਆ, ਜੋ ਇੱਥੇ ਲੈ ਕੇ ਬਹਿ ਗਿਆ $28,000 ਦੇ ਲੋ MP MPP ਸੋਰੀ,
12: ਇਲੈਕਸ਼ਨ ਲੜ ਰਿਹਾ ਵੀ ਮੈਂ ਕੋਈ, ਮੈਨੂੰ ਪਾਵਰਫੁਲ ਪੋਜੀਸ਼ਨ ਚਾਹੀਦੀ ਹੈ। ਆਈ ਜਸਟ ਵਾਂਟ ਟੂ ਮੇਕ ਸ਼ੋਰ ਦ ਸਿਟੀ, ਵੀ ਵਾਂਟ ਟੂ ਮੇਕ ਦ ਸਿਟੀ ਬੈਟਰ, ਦੈਟਸ ਆਲ। ਹੁਣ ਤੁਸੀਂ ਦੇਖੋ, ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਜਿਹੜੇ ਕਿ ਇਹਨਾਂ ਦੇ ਹੋਰ ਹੈਗੇ, ਕਹਿੰਦੇ ਤੈਨੂੰ ਵੱਧ ਤੋਂ ਵੱਧ 300-400 ਵੋਟ ਪੈਣੀ ਆ। ਮੈਂ ਕਿਹਾ ਯਾਰ ਮੈਨੂੰ, ਆਈ ਐਮ ਪ੍ਰੈਜੈਂਟਿੰਗ ਮਾਈ ਕੇਸ ਫਰੰਟ ਆਫ ਦ ਪੀਪਲ, ਲੈਟ ਦ ਪੀਪਲ ਡਿਸਾਈਡ। ਜੇ ਤੁਸੀਂ, ਮੈਂ ਤਾਂ ਆਪਦਾ ਇੱਕ ਏਜੰਡਾ ਲੈ ਕੇ ਤੇ ਆਪਦਾ ਮੈਨੀਫੈਸਟੋ ਲੈ ਕੇ ਲੋਕਾਂ ਕੋਲ ਡੋਰ ਟੂ ਡੋਰ ਜਾ ਰਿਹਾ ਜਾਂ ਲੋਕਾਂ ਕੋਲ ਮਿਲ ਰਿਹਾ, ਲੋਕਾਂ ਨੂੰ ਡਿਸਾਈਡ ਕਰਨਾ ਚਾਹੀਦਾ ਵੀ ਕਿਹਨੂੰ ਪਾਉਣੀ ਆ। ਤੇ ਜੇ ਇਫ ਯੂ ਆਰ ਹੈਪੀ ਵਿਦ ਹਾਈ ਪ੍ਰੋਫਿਟ ਟੈਕਸ, ਇਫ ਯੂ ਆਰ ਹੈਪੀ ਵਿਦ ਹਾਈ ਇੰਸ਼ੋਰੈਂਸ ਰੇਟ, ਇਫ ਯੂ ਆਰ ਹੈਪੀ ਵਿਦ ਨੋ ਸੈਕੰਡ ਹੋਸਪਿਟਲ, ਇਫ ਯੂ ਆਰ ਹੈਪੀ ਵਿਦ ਹਾਈ ਯੂਥ ਇੰਪਲੋਇਮੈਂਟ, ਦੈਨ ਯੂ ਆਰ ਦੈਨ ਕੀਪ ਵੋਟਿੰਗ ਦ ਲੋਕ ਕਰੰਟ ਐਡਮਿਨਿਸਟ੍ਰੇਸ਼ਨ
0: ਜੀ,
12: ਦੈਟ ਫਾਈਨ
0: ਜੀ।
12: ਤੇ ਮੈਂ ਤਾਂ ਲਾਈਕ ਯੂ ਨੋ ਆਈ ਐਮ ਪ੍ਰੈਜੈਂਟਿੰਗ ਮਾਈ ਕੇਸ, ਲੈਟ ਦ ਪੀਪਲ ਡਿਸਾਈਡ ਇਟ। ਬਾਕੀ ਵੋਟ ਤਾਂ ਲੋਕ ਪਾਉਣੇ ਨੀ ਜਾਂਦੇ। ਮੈਂ ਬਹੁਤ ਸਾਰੇ ਲੋਕਾਂ ਕੋਲ ਡੋਰ ਟੂ ਡੋਰ ਜਾਣਾ, ਕਹਿੰਦਾ ਯਾਰ ਮੈਂ ਤਾਂ ਉਹਦੇ ਟਰੱਕ ਤੇ ਹੋਊਗਾ ਜਾਂ ਮੈਂ ਟੈਕਸੀ ਤੇ ਹੋਊਗਾ, ਮੈਂ ਰਾਤ ਦੀ ਸ਼ਿਫਟ ਕਰਦਾ। ਮੈਂ ਕਿਹਾ ਤੁਸੀਂ 2 ਘੰਟੇ ਨੀ ਕੱਢ ਸਕਦੇ, 1 ਘੰਟਾ ਨੀ ਕੱਢ ਸਕਦੇ? 150 ਵੋਟਿੰਗ ਸਟੇਸ਼ਨ ਹੋਣੇ ਆ ਉਦਨ October 26 ਨੂੰ, 150 ਦੇ ਕਰੀਬ ਪਲੱਸ ਮਾਈਨਸ, ਤੇ ਤੁਸੀਂ ਤੁਹਾਡੇ ਹਰੇਕ ਸਕੂਲ ਦੇ ਲਾਗੇ ਲਾਗੇ ਵਾਕਿੰਗ ਡਿਸਟੈਂਸ ਤੇ ਵੋਟਿੰਗ ਹੈ ਰਾਈਟ
0: ਜੀ,
12: ਤੇ 10 ਤੇ ਤੁਹਾਡੇ ਕੋਲ 12 ਘੰਟੇ ਦੀ ਵੋਟਿੰਗ ਹੈ 10 to 10, ਤੇ ਤੁਸੀਂ ਥੋੜ੍ਹਾ ਟਾਈਮ ਨਹੀਂ ਕੱਢ ਸਕਦੇ ਰਾਈਟ
0: ਜੀ? ਹੱਥ ਜੋੜ ਕੇ ਬੇਨਤੀ ਹੈ, ਤੁਹਾਡੇ ਸਵਾਲ ਬਹੁਤ ਹੁੰਦੇ ਹਨ, ਅਭੀ ਨੇ ਆਪਣੇ ਵਿਚਾਰ ਦੇ, ਤੁਸੀਂ ਆਪਣੇ ਸਵਾਲ ਕਰ ਲਏ। ਸੋ

0: ਡਿਪਾਰਟਮੈਂਟ ਜਿਹੜੀ ਹੈਗੀ ਆ ਇਹਨਾਂ ਲੈ ਗਿਆ। ਬਹੁਤ ਘੱਟ ਕੰਮ ਕਰੇ, ਕੰਮ ਕਰਦੇ ਹੋਣ ਤਾਂ ਇੱਧਰ ਕੰਮ ਹੋ ਕਿੱਦਾਂ ਜਾਣ? ਇੱਕਦਮ ਜੇ ਪ੍ਰਾਈਸਾਂ ਉੱਪਰ ਨੂੰ ਚਲੇ ਗਈਆਂ, ਸਪਲਾਈ ਐਂਡ ਡਿਮਾਂਡ ਕਿਹਨੇ ਕੀਤਾ? ਇਹ ਕਿਹਨੇ ਸੱਦੇ ਸਾਰੇ? ਇਹ ਜਿਹੜੇ ਆਏ ਹਨ, ਜੇ ਸਪਰੈਡ ਆਊਟ ਕੀਤੇ ਹੁੰਦੇ ਅਕਰੋਸ ਕੈਨੇਡਾ ਤਾਂ ਸਾਰਿਆਂ ਨੇ ਹੌਲੀ ਹੌਲੀ ਗਰੋ ਹੋਣਾ ਸੀਗਾ, ਪਰ ਇਹਨਾਂ ਨੇ ਸਾਰਿਆਂ ਨੇ ਸੱਦ ਕੇ ਇੱਕੋ ਹੀ ਜਗ੍ਹਾ ਬ੍ਰੈਂਪਟਨ ਮਿਸਾਗਾ ਉਹ ਇਹਨਾਂ ਜਗ੍ਹਾ ਵਿੱਚ ਆ ਗਏ। ਪ੍ਰਾਈਸਾਂ ਦਾ ਇਫੈਕਟ ਪਿਆ, ਸਪਲਾਈ ਡਿਮਾਂਡ ਦਾ ਇਫੈਕਟ ਪਿਆ, ਘਰਾਂ ਦੀਆਂ ਪ੍ਰਾਈਸਾਂ ਉੱਚੀਆਂ ਚੱਲ ਗਈਆਂ। ਉਦੋਂ ਕਿਸੇ ਨੇ ਪੁੱਛਿਆ ਹੈ ਨਹੀਂ, ਇਹਨਾਂ ਨੂੰ ਪਤਾ ਸਾਨੂੰ ਪ੍ਰੋਬਲਮ ਹੈਗੀ ਆ ਵੀ ਜਿੰਨੇ ਇੱਥੇ ਪਹੁੰਚ ਕੇ ਰੱਖਾਂਗੇ ਕਿੱਥੇ? ਯਾਰ ਦੋ ਦੋ ਕਮਰੇ ਵਿੱਚ ਤੁਸੀਂ 1000 ਦੇ ਹਿਸਾਬ ਨਾਲ ਸਟੂਡੈਂਟ ਰਜਿਸਟਰ ਕਰਤੇ, ਤੁਹਾਨੂੰ ਪਤਾ ਨਹੀਂ ਸੀ ਇਹਨਾਂ ਨੇ ਕਿੱਥੇ ਰਹਿਣਾ? ਤੁਸੀਂ ਟਰੱਕਿੰਗ ਕੰਪਨੀ ਨੇ ਇੰਨੀਆਂ ਖੋਲ ਅਲਾਓ ਕਰ ਦਿੱਤੀ ਹੈਗੀ ਆ, ਉਹਨੇ ਪਾਰਕਿੰਗ ਕਿੱਥੇ ਕਰਨੀ ਆ? ਪਤਾ ਨਹੀਂ ਸੀਗਾ ਵੀ ਇਹ ਪ੍ਰੋਬਲਮ ਆਉਣੀ ਆ। ਇਹ ਸੋਚਣਾ ਸਿਟੀ, ਪ੍ਰੋਵਿੰਸ਼ੀਅਲ ਅਤੇ ਫੈਡਰਲ ਲੈਵਲ 'ਤੇ। ਸੋ ਕੰਮ ਘੱਟ ਹੋ ਰਹੇ ਹਨ, ਦੇ ਨੋਟ ਵਰਕਿੰਗ ਵਟ ਦੇ ਸਪੋਜ਼ ਟੂ ਬੀ ਡੂਇੰਗ। ਇਹ ਸੱਚ ਅ ਸੈਡ ਸਟੋਰੀ, ਤੁਹਾਨੂੰ ਦੁਨੀਆ ਦਾ ਸੁਣੋ, ਆਪਣੇ ਲੋਕਾਂ ਦਾ ਸੁਣੋ, ਬ੍ਰੈਂਪਟੋਨੀ ਆਪਣੀ ਉਹਨਾਂ ਦੀ ਆਵਾਜ਼ ਸੁਣੋ ਵੀ ਚਾਹੁੰਦੇ ਕੀ ਹੈਗੇ ਆ। ਤੁਸੀਂ ਆ ਗੱਲ ਕੀਤੀ ਇਨਫਰਾਸਟਰਕਚਰ ਦੀ, ਆ ਸਕੂਲ ਦੀਆਂ ਗਰਾਊਂਡਾਂ ਇੱਦਾਂ ਹੁੰਦਾ ਜਦੋਂ ਬੰਦੇ ਨੇ ਸਕੀਇੰਗ ਕਰਨੀ ਹੁੰਦੀ ਆ ਉੱਥੇ ਉਹਨੇ ਫੁੱਟਬਾਲ ਸੌਕਰ ਖੇਡਣਾ, ਉਹ ਗਰਾਊਂਡਾਂ ਫਲੈਟ ਹੋਣੀਆਂ ਚਾਹੀਦੀਆਂ, ਬਾਅਦ 'ਚ ਕੱਲੇ ਪੈਸੇ ਲਾਉਂਦੇ ਆ। ਆਪਣੇ ਸਕੂਲ ਦੀ ਗਰਾਊਂਡ ਚੈੱਕ ਕਰ ਲਓ, ਜਿੱਥੇ ਸੌਕਰ ਦੇ ਪੋਲ ਆ ਨਾ, ਉਹ ਟੋਆ ਪਿਆ ਹੁੰਦਾ, ਉਹ ਪੱਟ ਕੇ ਖੱਬੇ ਪਾਸੇ ਨੂੰ ਕਰਨਾ, ਕਿੰਨਾ ਕੁ ਟਾਈਮ ਲੱਗਣਾ? ਇਹ ਕੰਮ ਕਿਹਨੇ ਕਰਨੇ ਆ? ਸਾਨੂੰ ਦੱਸਣੇ ਪੈਣੇ ਆ। ਹੌਸਪੀਟਲ ਆਉਣਾ ਸੀਗਾ, ਉਹ ਮਸ਼ੀਨ 1.5 ਸਾਲ ਤੋਂ ਉੱਪਰ ਜਿੰਨੇ ਬਚੇ ਵੀ ਖੜੀ ਰਹੀ ਆ, ਉਹਦਾ ਜਿਹੜਾ ਕਿਰਾਇਆ ਸੀਗਾ ਕਿੱਥੋਂ ਗਿਆ? ਕੰਮ ਤਾਂ ਸ਼ੁਰੂ ਹੋਇਆ ਨਹੀਂ, ਮਸ਼ੀਨ ਉੱਥੇ ਉੱਥੇ ਖੜੀ ਸੀ, ਹੁਣ ਆਪਾਂ ਬੋਲੇ ਤਾਂ ਉਹਨਾਂ ਨੇ ਮੂਵ ਕਰ ਦਿੱਤੀ ਆ, ਪਰ ਜੇ ਨਹੀਂ ਬੋਲਦੇ ਤਾਂ ਫਿਰ ਕੰਮ ਨਹੀਂ ਹੋ ਰਿਹਾ, ਜੇ ਬੋਲਦੇ ਆ ਫਿਰ ਇਹਨਾਂ ਨੂੰ ਦੁੱਖ ਲੱਗਦਾ। ਸੋ ਸਾਰੇ ਹੀ ਆਪਣੇ ਹਨ, ਸਾਡੀ ਰਿਕੁਐਸਟ ਆ, ਤੁਸੀਂ ਲੋਕਾਂ ਨੇ ਤੁਹਾਨੂੰ ਚੁਣਿਆ, ਲੋਕਾਂ ਵਾਸਤੇ ਕੰਮ ਕਰੋ ਅਤੇ ਉਹਨਾਂ ਦਾ ਕੰਮ ਸੌਖਾ ਕਰ ਦਿਓ। ਹਰ ਦਾ ਕੰਮ ਔਖਾ ਹੋਇਆ ਪਿਆ, ਮੈਂ ਸਾਰਿਆਂ ਨੂੰ ਰਿਕੁਐਸਟ ਹੈਗੀ ਆ, ਜਿਹੜੇ ਜਿਹੜੇ ਸਿਟੀ ਵਿੱਚ ਰਹਿੰਦੇ ਹਨ ਵੋਟ ਪਾ ਕੇ ਆਵੋ, ਆਪਣੀ ਵੋਟ ਭਾਵੇਂ ਸਕਰੈਪ ਕਰਿਆ ਵੋ, ਕਿਸੇ ਹੋਰ ਨੂੰ ਪਾਓ ਜਿਹਨੂੰ ਪਾਣੀ ਆ, ਆਪਣੀ ਵੋਟ ਤਾਂ ਕਾਸਟ ਕਰੋ। ਦੱਸੋ ਤਾਂ ਸਹੀ ਵੀ ਅਸੀਂ ਦੁਖੀ ਹਾਂ, ਅਸੀਂ ਆਹ ਕੁਛ ਚਾਹੁੰਦੇ ਹਾਂ, ਪਰ ਜੇ ਤੁਸੀਂ 22% ਦੇ ਕੇ ਪੋਲਿੰਗ ਕਰਕੇ ਬੈਠੇ ਰਹਿਣਾ ਫਿਰ ਮੀਡੀਆ ਵੀ ਗਾਣੇ ਵਜਾ ਕੇ ਚੱਲ ਜਾਵੇਗਾ।
1: ਉਹੀ ਤਾਂ ਬੜਾ ਗੱਲ ਹੈ, ਉਹਨਾਂ ਦੀ ਵੋਟ ਜਿਹੜੀ ਹੈਗੀ ਆ 15-16-18% ਲੋਕ ਕੀਤੀ ਆ ਆਪਦੇ ਖਾਸ ਖਾਸ ਬੰਦਿਆਂ ਦੇ ਥਰੂ, ਗਰੁੱਪ ਬਣਾਏ ਹੋਏ ਆ ਜਿਹੜੇ ਹੋਰ ਆ, ਪਰ ਤੁਸੀਂ ਤਾਂ ਵੋਟ ਹੀ ਨਹੀਂ ਪਾਉਣ ਜਾਂਦੇ ਉਹਨਾਂ ਦੇ, ਜਿਹੜੀ ਬਾਕੀ ਐਂਟੀ ਵੋਟ ਆ ਉਹ 5-7% ਪੈਂਦੀ, ਉਹ ਬੰਦਾ ਹਾਰ ਜਾਂਦਾ ਰੇਟ, ਫਿਰ ਤੁਸੀਂ ਜਾਂ ਤਾਂ ਵੋਟ ਪਾਓ ਅਤੇ ਉਹਨਾਂ ਕੋਲ ਅਨਲਿਮਿਟਡ ਮਨੀ ਸਪੈਂਡ ਕਰਦੇ, ਜਿਹੜਾ ਬੰਦਾ ਪਾਵਰ 'ਚ ਹੁੰਦਾ ਉਹਨਾਂ ਨੇ ਸਾਰੇ ਜਿਹੜੇ ਲੋਕ ਹੁੰਦੇ ਉਹਦੇ ਨਾਲ ਉਹਨੂੰ ਡੋਨੇਸ਼ਨ ਵੀ ਕਰਦੇ ਆ ਕੈਂਪੇਨ ਦੇ ਵਿੱਚ, ਸਾਰਾ ਕੁਝ ਹੁੰਦਾ। ਸੋ ਮੈਂ ਇਹ ਨਹੀਂ ਕਹਿੰਦਾ ਵੀ ਜਾ ਕੇ ਤੁਸੀਂ ਦੂਜੇ ਕੈਂਡੀਡੇਟਾਂ ਨੂੰ ਪੈਸੇ ਦਿਓ ਜਾਂ ਉਹਨਾਂ ਨੇ ਇਲੈਕਸ਼ਨ ਲੜਨੀ, ਮੇਰੇ ਕਹਿਣ ਦਾ ਮਤਲਬ ਆ ਜੇ ਕੋਈ ਆ ਰਿਹਾ ਤੁਸੀਂ ਘੱਟੋ ਘੱਟ ਉਸ ਦਿਨ ਜਾ ਕੇ ਵੋਟ ਤਾਂ ਪਾਓ, ਘੱਟੋ ਘੱਟ ਜਦੋਂ ਕੋਈ ਤੁਹਾਡੇ ਘਰ ਦੇ ਵਿੱਚ ਫਲਾਇਰ ਆਉਂਦਾ ਉਹਨੂੰ ਫਲਾਇਰ ਨੂੰ ਪੜ੍ਹੋ ਤਾਂ ਸਹੀ, ਤੁਸੀਂ ਕੋਈ ਉਹਦੀ ਚੀਜ਼ ਤਾਂ ਦੇਖੋ। ਤੁਸੀਂ ਕਹਿੰਦੇ ਯਾਰ ਆਪਣੀ ਵੋਟ ਨਾਲ ਕੀ ਹੋਣ ਲੱਗਿਆ ਇੱਕ ਨਾਲ, ਪਰ ਇੱਕ ਵੋਟ ਦੇ ਨਾਲ ਹੀ ਫਰਕ ਪੈਣਾ ਰਹੀ।
0: ਮੇਨ ਗੱਲ ਇਹ ਹੈਗੀ ਆ, ਜੇ ਕੋਈ ਚੀਜ਼ ਚੰਗੀ ਨਹੀਂ ਨਾ ਬੰਦਾ ਬਦਲ ਕੇ ਦੂਸਰੀ ਲੈ ਜਾਂਦਾ।
1: ਹਾਂਜੀ,
0: ਟਰਾਈ ਕਰ ਲਵੋ ਯਾਰ।
1: ਤੁਸੀਂ ਯਾਰ ਵਾਲਮਾਰਟ ਦੇ ਵਿੱਚੋਂ $10 ਦੀ ਚੀਜ਼ ਲਿਆਉਂਦੇ, ਤੁਹਾਨੂੰ ਠੀਕ ਨਹੀਂ ਲੱਗਦੀ, ਤੁਸੀਂ ਅਗਲੇ ਦਿਨ ਮੋੜੇ ਆਉਂਦੇ ਜਾ ਕੇ, ਉਹਦੇ ਵਾਸਤੇ ਤੁਸੀਂ $10 ਦੀ ਚੀਜ਼ ਹੁੰਦੀ ਹੈ, $5 ਦਾ ਤੇਲ ਫੂਕਦੇ ਹੋ ਲੈ ਕੇ ਜਾਣ, ਤੁਸੀਂ ਕਹਿੰਦੇ ਚਲੋ ਇਹਨੇ ਹੁਣ ਠੀਕ ਨਹੀਂ ਮੋੜੇਗੇ, ਪਰ ਤੁਸੀਂ ਵੋਟ ਆਪਦੀ ਪਾਉਣ ਨਹੀਂ ਜਾਂਦੇ, ਰਿਪਲੇਸਮੈਂਟ ਨਹੀਂ ਕਰਦੇ 4 ਸਾਲ ਬਾਅਦ।
0: ਜੀ ਹਾਂ, ਸੋ ਤੁਸੀਂ ਰਿਪਲੇਸਮੈਂਟ ਕਰਨੀ ਨਹੀਂ ਕਰਨੀ, ਅਸੀਂ ਤੁਹਾਡੇ ਛੱਡਦੇ ਹਾਂ। ਅਵੀ ਸਾਡੇ ਸਟੂਡੀਓ ਵਿੱਚ ਪਹੁੰਚੇ, ਬਹੁਤ ਸਾਰੇ ਸਵਾਲ ਹੁੰਦੇ ਅਖੀਰ ਵਿੱਚ ਕੀ ਕਹਿਣਾ ਚਾਹੀਦਾ, ਸਾਡੇ ਕੋਲ 10 ਘੰਟੇ ਆ।
1: ਬਸ ਮੈਂ ਅਖੀਰ ਨੂੰ ਇਹੀ ਕਹਿਣਾ ਵੀ ਭਾਈ October 26 ਨੂੰ ਤੁਸੀਂ ਵੋਟ ਪਾਓ, ਡਜ਼ਨਟ ਮੈਟਰ ਤੁਸੀਂ ਕਿਹਨੂੰ ਪਾਉਂਦੇ ਆ, ਸਾਰੇ ਬੰਦਿਆਂ ਦਾ ਤੁਸੀਂ ਆਪਦਾ ਮੈਨੀਫੈਸਟੋ ਦੇਖੋ, ਹੂ ਕੈਨ ਡੂ ਵਟ, ਹੂ ਕੈਨ ਮੇਕ ਯੂਅਰ ਲਾਈਫ ਬੈਟਰ, ਇਹੀ ਤੁਹਾਡੇ ਵਾਸਤੇ ਮੈਂ ਬੇਨਤੀ ਕਰਦਾ ਰਹੀ।
0: ਬਹੁਤ ਬਹੁਤ ਧੰਨਵਾਦ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ ਜਗਵੀਰ ਸਿੰਘ ਹੁਣ ਜੀ ਨੂੰ ਸਪੋਂਸਰ ਕੀਤਾ, ਅਤੇ ਇਸ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਅਤੇ ਆਪਣੇ ਨਵ ਕੰਫਰਟ ਤੋਂ ਮੇਰੇ ਵੀਰ।
2: AM530 CHLO AM serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.

0: पंजाबी लहरां
1: प्रोग्राम समर्पित है रंगले पंजाब नूं
0: पंजाबी बोली ते पंजाबी सभ्याचार नूं
1: गुरु साहिबान पीरां फकीरां दी धरती नूं
0: ठंडियां छावां जीआं मावां नूं
1: चौड़ियां छातियां वाले गभरूआं नूं
0: चरखा कतदियां ते पींगां झूटदियां मुटियारां नूं
1: लोक गीतां भंगड़े अते गिद्धियां दीआं छणकारां नूं
0: प्रोग्राम पंजाबी लहरां
1: हफ्ते दे 7 दिन प्राइम टाइम ते पंजाबी लहरां पंजाबीयत दी सेवा विच
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ ਬੇਸਮੈਂਟ ਫਿਨਿਸ਼ਿੰਗ ਕੰਕਰੀਟ ਡਰਾਈਵਵੇ ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ समय सिर काम करदे ने बहुत ही रीजनेबल रेट फ्री एस्टिमेट ले कांटेक्ट करो नानक रेनोवेशन 416-902-9293 नानक रेनोवेशन थोड़े रेनोवेशन दे सुपनेयां नूं पूरा करनगे
4: ਸੱਚ ਕਿਹੋ ਜਿਹਾ ਹੁੰਦਾ
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
6: ਮਿੱਟੀ ਚੁਗਦੀ ਫਸਲ ਸੱਚ ਹੈ
5: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰ ਹੋਏ ਦਿਆਲ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸਟੂਡੀਓ ਦੀ ਘੜੀ ਦੇ ਮੁਤਾਬਕ 7:04 ਹੋ ਚੁੱਕੇ ਨੇ।

0: ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸਵੇਰ ਨੂੰ ਜੀ ਆਇਆਂ ਆਖ ਰਹੇ ਹੋਵੋਗੇ। ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ ਇੱਕ ਵਾਰ ਫਿਰ ਆਪਾਂ ਰੇਡੀਓ ਪ੍ਰੋਗਰਾਮ ਦਾ ਆਗਾਜ਼ ਕਰਨ ਲੱਗੇ ਹਾਂ, ਪਰ ਸਭ ਤੋਂ ਪਿਆਰਾ ਇੱਕ ਪਹਿਲਾਂ ਇੱਕ ਮੈਸੇਜ ਦੇ ਦਈਏ ਤੁਹਾਨੂੰ ਕਿ ਅੱਜ ਕੱਲ੍ਹ ਅਤੇ ਅੱਜ ਨੌਰਥਨ ਅੰਟਾਰੀਓ ਦੇ ਫੋਰਸਟ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ, ਉਸ ਕਾਰਨ ਪੂਰੇ ਅੰਟਾਰੀਓ ਦੇ ਵਿੱਚ ਇੱਕ ਵਾਰਨਿੰਗ ਆ ਕਿ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ, ਪਲੀਜ਼ ਉਹ ਬਾਹਰ ਨਾ ਨਿਕਲਿਓ, ਕਿਉਂਕਿ ਬਾਹਰ ਅੱਜ ਇਨਵਾਇਰਮੈਂਟ ਦੇ ਵਿੱਚ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਹੈ। ਈਵਨ ਕਿ ਮੈਨੂੰ ਵੀ ਅੱਜ, ਮੈਂ ਜਿਸ ਤਰ੍ਹਾਂ ਗੱਡੀ ਦੇ ਵਿੱਚ ਬੈਠੇ ਹਾਂ, ਸੋ ਬਹੁਤ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਆ, ਹਵਾ ਬਹੁਤ ਪੋਲਿਊਟਡ ਆ, ਚਾਰੇ ਪਾਸੇ ਧੂੰਆਂ ਆ। ਸੋ ਅੱਜ ਆਪਣੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਬਿਨਾਂ ਕੰਮ ਤੋਂ ਅਗਰ ਤੁਸੀਂ ਅੱਜ ਬਾਹਰ ਨਹੀਂ ਜਾਣਾ ਤਾਂ ਤੁਸੀਂ ਆਪਣੇ ਘਰ ਰਹਿ ਕੇ ਆਪਣੇ ਡੋਰ ਵਿੰਡੋ ਖਿੜਕੀਆਂ ਬੰਦ ਕਰਕੇ ਰੱਖੋ। ਸੋ ਪਲੀਜ਼ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸੀਰੀਅਸ ਲਿਓ, ਕਿਉਂਕਿ ਕਈ ਵਾਰ ਸਾਨੂੰ ਸਾਹ ਲੈਣ ਦੇ ਵਿੱਚ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ, ਜਾਂ ਤੁਹਾਨੂੰ ਸਾਹ ਦੀ ਕੋਈ ਇਸ਼ੂਜ਼ ਆ, ਕੋਈ ਮੈਡੀਕਲ ਇਸ਼ੂਜ਼ ਚੱਲ ਰਹੇ ਆ, ਤਾਂ ਪਲੀਜ਼ ਤੁਸੀਂ ਅੱਜ ਇਸ ਚੀਜ਼ ਨੂੰ ਸੀਰੀਅਸ ਲਓ ਔਰ ਆਪਣੇ ਘਰਾਂ ਦੇ ਵਿੱਚ ਬੈਠੋ, ਇਹ ਸਾਡੇ ਵੱਲੋਂ ਬੇਨਤੀ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਪੰਜਾਬ ਦੀ ਧਰਤੀ ਤੋਂ, ਪੰਜਾਬ ਦੀਆਂ ਤਰਕਾਲਾਂ ਅਤੇ ਕੈਨੇਡਾ ਦੀ ਸੋਹਣੀ ਸੱਜੀ ਸਵੇਰ ਦੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਰਮੇਸ਼ ਜੀ ਬਹੁਤ ਬਹੁਤ ਸ਼ੁਕਰੀਆ, ਕੀ ਹਾਲ ਚਾਲ ਜੀ, ਠੀਕ ਠਾਕ ਹੋ?
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਬਹੁਤਾ ਸਮਾਂ ਨਾ ਲੈਂਦਿਆਂ ਹੋਇਆਂ ਆਪਾਂ ਇੱਕ ਵਾਰ ਮੈਂ ਨੰਬਰ ਦੇ ਦਿਆਂ ਅਤੇ ਫਿਰ ਆਪਾਂ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਜੀ 905-673-3337 905-673-3337। ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ। ਰਮੇਸ਼ ਜੀ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਹੁਣ ਸਿੱਟ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਗਿਆ।
1: ਸੰਧੂ ਜੀ, ਗੱਲ ਇਹ ਆ, ਬਹਿਬਲ ਕਲਾਂ ਗੋਲੀਕਾਂਡ, ਕੋਟਪੂਰਾ ਗੋਲੀਕਾਂਡ ਤੇ ਜਿਸ ਕਰਕੇ ਇਹ ਗੋਲੀਕਾਂਡ ਵਾਪਰਿਆ, ਉਹ ਸਾਰਾ ਘਟਨਾਕ੍ਰਮ ਸੰਨ 2015 ਦੀ ਗੱਲ ਹੈ, ਜਦੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਆ, ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੁਛ ਲੋਕ ਚੋਰੀ ਕਰਕੇ ਲੈ ਜਾਂਦੇ, ਉਹ ਤੋਂ ਬਾਅਦ ਜਿਸ ਢੰਗ ਦੇ ਨਾਲ ਅਨਾਦਰ ਕੀਤਾ, ਜਿਸ ਢੰਗ ਦੇ ਨਾਲ ਸਿੱਖਾਂ ਨੂੰ ਖਜਾਇਆ ਗਿਆ, ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਖਿਲਾਰੇ ਗਏ, ਪੋਸਟਰ ਦੀਵਾਰਾਂ ਤੇ ਲਾ ਕੇ ਸਿੱਖਾਂ ਨੂੰ ਉਕਸਾਇਆ ਗਿਆ, ਮੈਂ ਸਮਝਦਾ ਕਿ ਫਿਰ ਵੀ ਸਿੱਖਾਂ ਨੇ ਕਾਫੀ ਹੱਦ ਤੱਕ ਸ਼ਾਂਤੀ ਰੱਖੀ ਸੀ, ਪਰੰਤੂ ਮੰਗ ਕੀਤੀ ਸੀ ਇੱਕ ਮੋਰਚਾ ਲਾ ਕੇ ਬਹਿਬਲ ਕਲਾਂ ਵੇਖੇ ਕਿ ਸਾਨੂੰ ਇਨਸਾਫ ਚਾਹੀਦਾ ਹੈ। ਔਰ ਮੈਨੂੰ ਲੱਗਦਾ ਕਿ ਉਸ ਵੇਲੇ ਬਹੁਤ ਸਾਰੇ ਸਿੱਖਾਂ ਨੂੰ ਸ਼ਾਇਦ ਇਹ ਮਾਣ ਵੀ ਸੀਗਾ ਕਿ ਸੁੱਖ ਦੇ ਨਾਲ ਸਰਕਾਰ ਤੇ ਭਾਈ ਆਪਣੀ ਹੈ, ਅਕਾਲੀਆਂ ਦੀ ਹੈ, ਦੀ ਸਰਕਾਰ ਹੈ ਤੇ ਬਹੁਤ ਜਲਦ ਇਨਸਾਫ ਮਿਲ ਜਾਏਗਾ। ਪ੍ਰਭ ਸੰਧੂ ਜੀ, ਬੜਾ ਹੈਰਾਨੀਜਨਕ ਘਟਨਾਕ੍ਰਮ ਵਾਪਰਿਆ ਸੀ ਉਸ ਵੇਲੇ ਅਕਤੂਬਰ ਮਹੀਨਾ ਤੇ 2015 ਦੇ ਵਿੱਚ, ਪੰਜਾਬ ਦੀ ਪੰਥ ਦੀ ਪਹਿਰੇਦਾਰ ਕਹਾਉਣ ਵਾਲੀ, ਹੁਣ ਵੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਕਿ ਅਸੀਂ ਇਕਲੌਤੇ ਪੰਥ ਦੇ ਪਹਿਰੇਦਾਰ ਹਾਂ, ਬਾਕੀ ਤੇ ਐਵੇਂ ਖੱਪ ਖਾਉਣਾ ਪਾਉਣ ਵਾਲੇ ਬੰਦੇ ਆ, ਪੰਥ ਦੀ ਪਹਿਰੇਦਾਰ ਕਹਾਉਣ ਵਾਲੀ ਪਾਰਟੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਉਹਨਾਂ ਨੇ ਮਾੜੀਆਂ ਮੋਟੀਆਂ ਲਾਠੀਆਂ ਨਹੀਂ ਚਲਾਈਆਂ ਸੀ ਪ੍ਰਦਰਸ਼ਨਕਾਰੀਆਂ ਤੇ, ਗੋਲੀਆਂ ਚਲਾਈਆਂ ਸੀ ਕਿ ਭੱਜ ਜਾਓ, ਕਾਹਦਾ ਇਨਸਾਫ਼, ਫਿਰ ਕੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਡੇਰੇ ਨੇ ਚੋਰੀ ਕਰਾ ਦਿੱਤੇ, ਕੋਈ ਲੈ ਗਿਆ ਤੇ ਤੁਹਾਨੂੰ ਕੀ ਤਕਲੀਫ ਹੈ, ਆਪੇ ਅਸੀਂ ਦੇਖ ਲਾਂਗੇ। ਸਿੱਖ ਸੰਗਤ ਦੇ ਉੱਪਰ ਗੋਲੀਆਂ ਚਲੀਆਂ, ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ, ਪਰ ਉਸ ਤੋਂ ਵੀ ਹੈਰਾਨੀਜਨਕ ਪ੍ਰਭ ਸੰਧੂ ਜੀ, ਅੱਜ ਤੱਕ ਸਾਲਾਂ ਦੇ ਸਾਲ ਹੋ ਗਏ, ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਪਤਾ ਹੀ ਨਹੀਂ ਕਿ ਗੋਲੀ ਕੌਣ ਚਲਾ ਗਿਆ, ਕਿਉਂ ਕਿਸ ਕਰਕੇ ਚਲਾਈ, ਪੁਲਿਸ ਦੀ ਕਿਹੜੀ ਏਦਾਂ ਦੀ ਵੇਲਣੇ ਚ ਬਾਂਹ ਆ ਗਈ ਸੀ, ਕਿਹਨੂੰ ਹੁਕਮ ਕਰ ਦਿੱਤੇ, ਕੌਣ ਗੋਲੀ ਚਲਾ ਗਿਆ, ਅੱਜ ਤੱਕ ਨਹੀਂ ਪਤਾ ਲੱਗਾ ਸਰਕਾਰਾਂ ਕਿੰਨੀਆਂ ਹੀ ਬਦਲ ਗਈਆਂ। ਅਕਾਲੀਆਂ ਨੇ ਤੇ ਮਾੜਾ ਕੀਤਾ ਹੀ ਕੀਤਾ ਸੀ, ਕਾਂਗਰਸ ਹੀ ਆਏ, ਉਹਨਾਂ ਨੇ ਇਨਸਾਫ਼ ਨਾ ਦਿੱਤਾ, ਹੁਣ ਮੌਕੇ ਤੇ ਸੁੱਖ ਦੇ ਨਾਲ ਲੋਕਾਂ ਦੀ ਚਾਵਾਂ ਦੇ ਨਾਲ ਆਪਣੀ ਬਣੀ ਸਰਕਾਰ ਸੀ। ਸੱਚ ਇਹ ਹੈ ਕਿ ਇਹ ਵੀ ਉਸੇ ਰਾਹ ਤੇ ਤੁਰੇ, ਇਹਨਾਂ ਨੇ ਵੀ ਇਨਸਾਫ਼ ਨਹੀਂ ਦਿੱਤਾ, ਜਦੋਂ ਮਹੀਨੇ ਰਹਿ ਗਏ ਦੋ ਚਾਰ ਬੂਟਾਂ ਚ, ਹੁਣ ਜਾਂਚ ਟੀਮ ਨੂੰ ਜਾਂਚ ਦੀ ਯਾਦ ਆ ਗਈ, ਅੱਜ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ, ਕਹਿੰਦੇ ਭਾਈ ਸੋਮਵਾਰ ਆ ਤੇ ਤੂੰ ਪੁੱਛਣਾ ਹੈ ਬਹਿਬਲ ਕਲਾਂ ਗੋਲੀ ਕਾਂਡ ਤੇ, ਤੂੰ ਉਸ ਵੇਲੇ ਡਿਪਟੀ ਮੁੱਖ ਮੰਤਰੀ ਸੀ, ਥੋੜੇ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਹੈ ਵਿਜੇ ਸਾਂਪਲਾ, ਉਹਨਾਂ ਨੂੰ ਸੱਦਿਆ ਸੀ ਕਿ ਤੂੰ ਭਾਈ ਇੱਕ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਸੀ, ਤੇਰੇ ਦਸਖਤ ਸੀ, ਦੱਸ ਤੂੰ ਕੀ ਕਹਿਣਾ ਚਾਹੁੰਦਾ। ਉਹ ਕਹਿੰਦਾ ਪਹਿਲਾਂ ਮੰਗ ਪੱਤਰ ਦਿਖਾਓ। ਉਹ ਮੰਗ ਪੱਤਰ ਨਹੀਂ ਦਿਖਾਇਆ ਗਿਆ, ਉਹ ਐਵੇਂ ਹੀ ਦੋ ਤਿੰਨ ਵਾਰ ਹਲਾ ਲਾਲਾ ਪਾਈ ਰੱਖੀ ਜੀ, ਵਿਜੇ ਸਾਂਪਲਾ ਨੂੰ ਸੱਦ ਲਿਆ। ਪਤਾ ਨਹੀਂ ਸਾਨੂੰ ਵਿਜੇ ਸਾਂਪਲਾ ਤੋਂ ਕੀ ਕੱਢਣਾ ਸੀ। ਉਹ ਤੋਂ ਪਹਿਲਾਂ ਗਿਆਨੀ ਰਘਵੀਰ ਸਿੰਘ ਜੀ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤਲਬ ਕੀਤਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਸਲੇ ਚ ਸੁਖਬੀਰ ਸਿੰਘ ਬਾਦਲ ਨੇ ਗਨਾਹ ਮੰਨੇ ਤੇ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾ ਦਿੱਤਾ, ਉਹ ਸਮੇਂ ਦਾ ਵਰਤਾਂਤ ਸਿੱਟ ਦੇ ਸਾਹਮਣੇ ਐਸ ਆਈ ਜਿਹੜਾ ਜਥੇਦਾਰ ਸਾਬਕਾ ਗਿਆਨੀ ਰਘਵੀਰ ਸਿੰਘ ਨੇ ਦੱਸਿਆ, ਉਹ ਵੀ ਇੱਕ ਹੈਰਾਨੀਜਨਕ ਵਰਤਾਰਾ ਸੀ ਕਿ ਹੁਣ ਜਥੇਦਾਰ ਸਿੱਟ ਦੇ ਅੱਗੇ ਪੇਸ਼ ਹੋਣ ਲੱਗ ਪਏ। ਉਹ ਇਦਾਂ ਦਾ ਬਹੁਤ ਕੁਛ ਬੀਤੇ ਦਿਨਾਂ ਚ ਘਟਨਾਕ੍ਰਮ ਵਾਪਰਿਆ। ਉਹ ਘਟਨਾਕ੍ਰਮ ਵੀ ਆਪਣੇ ਆਪ ਚ ਕਿਤੇ ਨਾ ਕਿਤੇ ਸਿਆਸੀ ਜਿਹਾ ਲੱਗਦਾ ਸੀ। ਆ ਹੁਣ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ, ਸੋ ਵੇਖਣਾ ਤੇ ਹੁਣ ਆਉਣ ਵਾਲੇ ਦਿਨਾਂ ਚ ਹੀ ਪਏਗਾ ਕਿ ਕੀ ਨਿਕਲਦਾ ਕੀ ਪੈਂਦਾ। ਸੋਮਵਾਰ ਤਲਬ ਕੀਤਾ ਸੁਖਬੀਰ ਸਿੰਘ ਬਾਦਲ, ਜਾਂ ਉਹਦੇ ਖੇਮੇ ਨੇ ਤੇ ਰਟਿਆ ਰਟਾਇਆ ਇੱਕੋ ਹੀ ਜਵਾਬ ਹੈ ਜੀ, ਅਸੀਂ ਕੁਛ ਨੀ ਕੀਤਾ, ਸਿਆਸੀ ਤੌਰ ਤੇ ਸਾਡੇ ਨਾਮ ਜੋੜੇ ਜਾ ਰਹੇ ਹੈ, ਜੇ ਕੀਤਾ ਹੁੰਦਾ ਤੇ ਕਾਂਗਰਸ ਦੀ ਸਰਕਾਰ ਸਾਨੂੰ ਕਿਉਂ ਨੀ ਕੁਛ ਕਰਕੇ ਗਈ, ਇਹਨਾਂ ਦੀ ਸਰਕਾਰ 4-4.5 ਸਾਲ ਹੋ ਗਏ। ਗੱਲ ਵੀ ਉਹਨਾਂ ਦੀ ਸਹੀ ਹੈ ਕਿ ਜੇ ਭਾਈ ਦੋਸ਼ੀ ਹੈ ਤੇ ਹੁਣ ਤੇ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਦੀ, ਪੁਲਿਸ ਤੁਹਾਡੀ, ਸਾਰਾ ਕੁਛ ਤੁਹਾਡਾ, ਤੁਸੀਂ ਦਓ ਸਜ਼ਾ। ਉਲਟਾ ਹੋ ਗਿਆ, ਜਿਹੜੇ ਕੇਸ ਪੰਜਾਬ ਚ ਚੱਲਦੇ ਸੀ ਫਰੀਦਕੋਟ, ਉਹ ਚੰਡੀਗੜ੍ਹ ਜਿਹੜੇ ਸ਼ਿਫਟ ਹੋ ਗਏ। ਔਰ ਸਭ ਤੋਂ ਜਿਹੜਾ ਖਤਰਨਾਕ ਚੀਜ਼ ਇਹ ਹੈ ਕਿ ਜਿਹੜਾ ਸਾਧ ਉਸ ਮਸਲੇ ਚ ਨਾਮਜ਼ਦ ਹੈ, ਜਿਹਨੂੰ ਆਪਾਂ ਡੇਰੇ ਸਿਰਸੇ ਵਾਲਾ ਸਾਧ ਆਖਦੇ ਹਾਂ, ਉਹਨੂੰ ਅੱਜ ਤੱਕ ਵੀ ਪੰਜਾਬ ਲਿਆ ਕੇ ਪੁੱਛ ਪੜਤਾਲ ਹੀ ਨਹੀਂ ਕੋਈ ਸਰਕਾਰ ਕਰਾ ਸਕੀ। ਸੋ ਬਹੁਤ ਕੁਛ ਇਸ ਘਟਨਾ ਚ ਅਜੇ ਵੀ ਗੋਲਮੋਲ ਹੈਗਾ ਆ। ਹੁਣ ਉਹਦੇ ਗੋਲਮੋਲ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਤਲਬ ਕੀਤਾ ਹੈ। ਮੈਂ ਤੇ ਸਮਝਦਾ ਕਿ ਸਿਆਸੀ ਡਰਾਮਾ ਨਿਕਲ ਪੈਣ ਨੂੰ, ਤੇ ਮੈਂ ਬਹੁਤ ਕਈ ਸਾਲਾਂ ਤੋਂ ਇਹ ਕਹੀ ਜਾਂਦਾ ਕਿ ਕੁਛ ਰਹਿ ਹੀ ਨਹੀਂ ਗਿਆ। ਜਦੋਂ ਜਾਂਚ ਟੀਮਾਂ ਢਾ ਢਾ ਕੇ ਬਣਾਤੀਆਂ, ਜਦੋਂ ਕਮਿਸ਼ਨ ਢਾ ਢਾ ਕੇ ਬਣ ਗਏ, ਕਦੇ CBI ਨੂੰ ਜਾਂਚ ਦੇ ਦਿੱਤੀ, ਕਦੇ ਲੈ ਲਈ, ਕਦੇ ਕੁਛ ਤੇ ਕਦੇ ਕੁਛ, ਤੇ ਨਿਕਲ ਪੈਣ ਨੂੰ ਤਾਂ ਬਚਿਆ ਹੀ ਕੁਛ ਨਹੀਂ। ਤੀਜੀ ਸਰਕਾਰ ਆ ਗਈ, ਜੇ ਨਿਕਲਣਾ ਹੁੰਦਾ ਤੇ ਅੱਜ ਤੋਂ ਬਹੁਤ ਸਮਾਂ ਪਹਿਲਾਂ ਨਿਕਲ ਜਾਣਾ ਸੀ। ਔਰ ਸਭ ਤੋਂ ਵੱਡੀ ਗੱਲ, ਜਿਹੜੀ ਮੌਕੇ ਦੀ ਸਰਕਾਰ ਹੈ, ਇਸ ਸਰਕਾਰ ਦੇ ਕੋਲ ਇੱਕ ਏਦਾਂ ਦਾ ਵਿਅਕਤੀ ਆ ਜਿਹੜਾ ਇਹਨਾਂ ਦੀ ਸਰਕਾਰ ਦਾ ਅੰਗ ਹੈ, ਜਿਹੜਾ ਇਸ ਘਟਨਾਕ੍ਰਮ ਦੇ ਵਿੱਚ ਬਿਲਕੁਲ ਨੇੜਿਓਂ, ਜਿਸਨੇ ਘੋਖਿਆ ਪੜਤਾਲਿਆ, ਭਾਵ ਕਿ ਕੁੰਵਰ ਵਿਜੇ ਪ੍ਰਤਾਪ ਜਿਹੜਾ ਜਾਂਚ ਟੀਮ ਦਾ ਮੁੱਖ ਮੈਂਬਰ ਰਿਹਾ, ਉਹ ਕੁੰਵਰ ਵਿਜੇ ਪ੍ਰਤਾਪ ਨੂੰ ਤੇ ਇਹ ਕਦੇ ਪੁੱਛਣ ਨੂੰ ਤਿਆਰ ਨਹੀਂ, ਤੇ ਲੋਕਾਂ ਨਾਲ ਟੱਕਰਾਂ ਮਾਰਨ ਲੱਗੇ ਆ। ਕੁੰਵਰ ਵਿਜੇ ਪ੍ਰਤਾਪ ਕਹਿੰਦਾ ਮੇਰੇ ਕੋਲ ਸੱਚ ਹੈ, ਮੇਰੀ ਸਰਕਾਰ ਮੇਰੇ ਤੋਂ ਨਹੀਂ ਪੁੱਛਦੀ, ਮੈਂ ਵਿਧਾਨ ਸਭਾ 'ਚ ਸੱਚ ਰੱਖਣਾ ਚਾਹੁੰਦਾ, ਮੈਨੂੰ ਸਮਾਂ ਨਹੀਂ ਦਿੰਦੇ, ਤੇ ਇੱਥੇ ਕਰਾਂਗੇ ਕੀ। ਸੋ ਆ ਜਿਹੜੀ ਜਾਂਚ ਦੀ ਇੱਕ ਵਾਰੀ ਫਿਰ ਗੱਲ ਸਾਹਮਣੇ ਆਈ ਆ, ਸੁਖਬੀਰ ਸਿੰਘ ਬਾਦਲ ਭਾਵੇਂ ਤਲਬ ਕਰ ਲਿਆ ਹੈ, ਮਾਫ ਕਰਨਾ ਪ੍ਰਭ ਸੰਧੂ ਜੀ, ਜੋ ਸੱਚ ਹੈ ਉਹ ਸੱਚ ਇਹੀ ਹੈ ਕਿ ਇੱਕ ਡਰਾਮਾ ਜਿਹਾ ਹੀ ਜਾਪਦਾ, ਇਸ ਤੋਂ ਬਾਅਦ ਕੁਛ ਨਹੀਂ। ਨਾ ਕਦੇ ਹੁਣ ਬਾਈਬਲ ਕਲਾਂ ਚ ਕੁਛ ਹੋਰ ਸੱਚ ਸਾਹਮਣੇ ਆਉਣਾ, ਨਾ ਕੋਟ ਪੂਰੇ ਚ ਆਉਣਾ, ਨਾ ਬੇਅਦਬੀ ਚ ਆਉਣਾ। ਜਿੰਨਾ ਕੁ ਸੱਚ ਸਾਹਮਣੇ ਆਉਣਾ ਸੀ ਉਹ ਆ ਚੁੱਕਾ, ਤੇ ਉਹ ਸੱਚ ਅਧੂਰਾ ਆ, ਸਾਰੇ ਆਪਣੇ ਆਪ ਨੂੰ ਸੱਚੇ ਦੱਸੀ ਜਾਂਦੇ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
3: ਮੈਂ ਕਿ ਅਚਨ ਜੀ ਸਲਾਮ ਕਿਨੇ ਆ,
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਰੀਖ ਨੋਟ ਕਰ ਲੋ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

0: ਸੋ ਇੱਕ ਖੂਬਸੂਰਤ ਆਵਾਜ਼ ਦਾ ਆਨੰਦ ਤੁਸੀਂ ਲੈਣਾ ਆ, ਇੱਕ ਪਰਿਵਾਰਕ ਸ਼ੋਅ, ਇੱਕ ਵਧੀਆ ਗਾਇਕੀ ਵਾਲਾ ਸ਼ੋਅ। ਔਰ ਜੇ ਤੁਸੀਂ ਇਸ ਸ਼ਾਮ ਨੂੰ ਆਪਣੇ ਪਰਿਵਾਰਾਂ ਨਾਲ, ਆਪਣੇ ਦੋਸਤਾਂ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਿਕਟਾਂ ਲੈ ਲਓ। ਟਿਕਟਾਂ ਬਹੁਤ ਲਿਮਿਟਡ ਰਹਿ ਗਈਆਂ, ਮੈਨੂੰ ਲੱਗਦਾ ਕਿ 2-3 ਦਿਨਾਂ ਤੱਕ ਇਹ ਸੋਲਡ ਆਊਟ ਹੋ ਜਾਣਾ ਆ। ਸੋ ਜੇ ਤੁਸੀਂ ਟਿਕਟਾਂ www.milnatickets.com ਤੋਂ ਜਾ ਕੇ ਟਿਕਟਾਂ ਲੈ ਲਓ, ਜਾਂ ਈਵੈਂਟਸ ਬ੍ਰਾਈਟ ਤੋਂ ਟਿਕਟਾਂ ਲੈ ਸਕਦੇ ਹੋ। ਅਤੇ ਜੇ ਭਾਈ ਡਿਸਕਾਊਂਟਡ ਰੇਟਾਂ 'ਤੇ ਟਿਕਟਾਂ ਲੈਣੀਆਂ ਆ ਤਾਂ ਤੁਸੀਂ ਰੇਡੀਓ ਉਡਾਨ ਜਾਂ ਪੰਜਾਬੀ ਲਹਿਰਾਂ ਦਾ ਨਾਮ ਲੈ ਦਿਓ। ਤੁਸੀਂ 258 ਕਵੀਨ ਸਟਰੀਟ ਫੈਸ਼ਨ IQ ਵਾਲੀ ਲੋਕੇਸ਼ਨ ਤੋਂ ਟਿਕਟਾਂ ਚੱਕ ਸਕਦੇ ਹੋ, 258 ਕਵੀਨ ਸਟਰੀਟ, ਜਾਂ ਤੁਸੀਂ 437-870-001 437-870-001 'ਤੇ ਰਾਬਤਾ ਕਰ ਲਿਓ। ਅਤੇ ਤੁਸੀਂ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ, ਇਸ ਸ਼ੋਅ ਨੂੰ ਤੁਸੀਂ ਮਾਨਣਾ ਚਾਹੁੰਦੇ ਹੋ ਤਾਂ 24 ਜੁਲਾਈ ਦੀ ਸ਼ਾਮ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਨਾਮ ਲਿਖਣੀ ਪੈਣੀ ਆ। ਸੋ 905-673-3337। ਇੱਕ ਮੈਸੇਜ ਲਵਾਨਾ ਵੈਲਨੈਸ ਸਪਾ ਦਾ ਅਤੇ ਫਿਰ ਅਗਲੀ ਖਬਰ ਵੱਲ ਚੱਲਦੇ ਹਾਂ।
1: ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, 905-673-3337, 905-673-3337 ਸਟੂਡੀਓ ਕਿਉਂਕਿ ਨੰਬਰ। ਰਮੇਸ਼ ਜੀ, ਪਿਛਲੇ ਕਈ ਦਿਨਾਂ ਤੋਂ ਕਿਆ ਸਮਾਂ ਲਗਾਈਆਂ ਜਾ ਰਹੀਆਂ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਪਹੁੰਚਣਗੇ, ਸੋ ਹੁਣ ਪ੍ਰਧਾਨ ਮੰਤਰੀ ਦਾ ਆਉਣ ਦਾ ਜਿਹੜਾ ਸਮਾਂ ਹੈ ਉਹ ਤੈਅ ਹੋ ਗਿਆ ਜੀ, ਕੱਲ੍ਹ ਕਹਿੰਦੇ ਆ ਰਹੇ ਆ ਜੀ, ਇਸ ਬਾਰੇ ਕੀ ਖਬਰ ਹੈ ਜੀ?
2: ਪ੍ਰਭ ਸੰਧੂ ਜੀ, ਜਦੋਂ ਕੱਲ੍ਹ ਅਸੀਂ ਆਪਣੇ ਸਰੋਤਿਆਂ ਨਾਲ ਇਸ ਵੇਲੇ ਸਾਂਝ ਪਾ ਰਹੇ ਹੋਵਾਂਗੇ, ਉਸ ਵੇਲੇ ਪ੍ਰਧਾਨ ਮੰਤਰੀ ਪੰਜਾਬ ਦੇ ਜਲੰਧਰ ਸ਼ਹਿਰ ਦੀ ਫੇਰੀ ਮਾਰ ਕੇ ਵਾਪਸ ਉਡਾਨ ਭਰ ਚੁੱਕੇ ਹੋਣਗੇ। ਪ੍ਰਧਾਨ ਮੰਤਰੀ ਦਾ ਪੰਜਾਬ ਆਉਣਾ ਵੈਸੇ ਤੇ ਕਿਸੇ ਦੇਸ਼ ਦੇ ਇਸ ਪੱਧਰ ਤੇ ਆਗੂ ਦਾ, ਕਿਉਂਕਿ ਜਦੋਂ ਅਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦੇ ਹਾਂ, ਦੇਸ਼ ਦੇ ਰਾਸ਼ਟਰਪਤੀ ਦਾ ਜ਼ਿਕਰ ਕਰਦੇ ਹਾਂ, ਇਹ ਪਹਿਲੇ ਨੰਬਰ ਤੇ ਦੇਸ਼ ਦੇ ਨਾਗਰਿਕ ਹੁੰਦੇ ਆ, ਭਾਵ ਕਿ ਪ੍ਰਮੁੱਖ ਤੋਂ ਪ੍ਰਮੁੱਖ ਤੋਂ ਪ੍ਰਮੁੱਖ ਹਸਤੀਆਂ ਹੁੰਦੀਆਂ। ਕਿਸੇ ਸੂਬੇ ਚ ਆਉਣਾ ਬੜੀ ਚੰਗੀ ਗੱਲ ਹੈ, ਪ੍ਰਧਾਨ ਮੰਤਰੀ ਆ ਰਹੇ ਆ ਜੀ ਆਇਆਂ ਨੂੰ। ਪ੍ਰਧਾਨ ਮੰਤਰੀ ਆ ਰਹੇ ਨੇ ਜਲੰਧਰ, ਜਲੰਧਰ ਦਾ ਛਾਉਣੀ, ਕਿਉਂਕਿ ਜਲੰਧਰ ਚ ਦੋ ਰੇਲਵੇ ਸਟੇਸ਼ਨ ਹੈ, ਇੱਕ ਸਿਟੀ ਤੇ ਇੱਕ ਛਾਉਣੀ। ਛਾਉਣੀ ਤੋਂ ਭਾਵ ਕੈਂਟ, ਕੈਂਟ ਜਿਹੜਾ ਆਮ ਤੌਰ ਤੇ ਆਰਮੀ ਦੇ ਨਾਲ ਜੁੜਿਆ ਹੋਇਆ ਢਾਂਚਾ ਹੁੰਦਾ, ਉਸ ਆਰਮੀ ਰੇਲਵੇ ਸਟੇਸ਼ਨ ਦੇ ਵਿੱਚ, ਉਸ ਕੈਂਟ ਰੇਲਵੇ ਸਟੇਸ਼ਨ ਚ, ਛਾਉਣੀ ਰੇਲਵੇ ਸਟੇਸ਼ਨ ਦੇ ਵਿੱਚ ਬਹੁਤ ਵਿਸ਼ੇਸ਼ ਢੰਗ ਦੇ ਨਾਲ ਉਹਦਾ ਨਵੀਨੀਕਰਨ ਕੀਤਾ ਗਿਆ। ਪ੍ਰਭ ਸੰਧੂ ਜੀ, 2-4 ਮਹੀਨੇ ਪਹਿਲਾਂ ਮੈਂ ਉੱਥੋਂ ਦੀ ਨੇੜਿਓਂ ਦੀ ਲੰਘਿਆ ਤੇ ਕਿਸੇ ਨੇ ਉੱਥੋਂ ਮਿਲਣ ਦਾ ਥੋੜਾ ਜਿਹਾ ਮੌਕਾ ਮਿਲਿਆ, ਮੈਂ ਬਹੁਤਾ ਅੰਦਰ ਤਾਂ ਨਹੀਂ ਗਿਆ, ਜਿੰਨਾ ਕੁ ਗਿਆ ਵਾਕਈ ਬੜਾ ਕਮਾਲ ਦਾ ਡਿਜ਼ਾਇਨ ਕੀਤਾ ਹੈ। ਤੁਸੀਂ ਅੰਦਰ ਜਾਂਦੇ ਹੋ ਤੇ ਤੁਹਾਨੂੰ ਆਨੰਦ ਆਉਂਦਾ ਹੈ ਕਿਸ ਢੰਗ ਦੇ ਨਾਲ ਉੱਥੇ ਜੋ ਇੱਕ ਆਧੁਨਿਕ ਸਹੂਲਤਾਂ ਕਿਸੇ ਦੁਨੀਆਂ ਦੇ ਰੇਲਵੇ ਸਟੇਸ਼ਨ 'ਚ ਹੈ, ਉਹਦੇ ਨੇੜੇ ਤੇੜੇ ਦੀਆਂ ਸਹੂਲਤਾਂ ਲਗਭਗ ਅਸੀਂ ਕਹਿ ਸਕਦੇ ਹਾਂ ਦੁਨੀਆਂ ਦੇ ਬਰਾਬਰ ਦੀਆਂ ਸਹੂਲਤਾਂ ਉਸ ਰੇਲਵੇ ਸਟੇਸ਼ਨ ਦੇ ਅੰਦਰ ਹੈ। ਔਰ ਇਕੱਲਾ ਜਲੰਧਰ ਨਹੀਂ, ਇਸੇ ਤਰਜ ਤੇ ਇਹਦੇ ਨੇੜੇ ਤੇੜੇ ਪੰਜਾਬ ਦੇ ਕਾਫੀ ਸਾਰੇ ਰੇਲਵੇ ਸਟੇਸ਼ਨ ਹੈ, ਜਿਹਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਵੀ ਹੈ, ਸ੍ਰੀ ਮੁਕਤਸਰ ਸਾਹਿਬ ਦਾ ਵੀ ਹੈ, ਹੋਰ ਵੀ ਹੈ। ਜਲੰਧਰ ਵਾਲੇ ਰੇਲਵੇ ਸਟੇਸ਼ਨ ਦਾ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਆ ਕੇ ਰੀਬਨ ਕੱਟ ਕੇ, ਕਹਿ ਲਈਏ ਕਿ ਪਰਦਾ ਹਟਾ ਕੇ ਉਦਘਾਟਨ ਕਰਨਾ ਹੈ, ਬਾਕੀਆਂ ਦਾ ਉੱਥੋਂ ਵਰਚੁਅਲ ਢੰਗ ਦੇ ਨਾਲ ਕਰਨਾ ਹੈ। ਜਿਹੜਾ ਉਹਨਾਂ ਦਾ ਇੱਕ ਮਿਸ਼ਨ ਹੈ ਅੰਮ੍ਰਿਤ ਭਾਰਤ, ਉਹਦੇ ਤਹਿਤ 75 ਰੇਲਵੇ ਸਟੇਸ਼ਨ ਕੱਲ੍ਹ ਲੋਕ ਸਮਰਪਿਤ ਕਰਨੇ ਆ ਪ੍ਰਧਾਨ ਮੰਤਰੀ ਨੇ। ਜਿੱਥੇ ਜਲੰਧਰ ਆਉਣਾ ਇੱਕ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਾ ਹੈ, ਉੱਥੇ ਪਤਾ ਇਹ ਵੀ ਲੱਗਾ ਹੈ ਕਿ ਕੁਛ ਹੋਰ ਪ੍ਰੋਜੈਕਟ ਪੰਜਾਬ ਨੂੰ ਕੁਛ ਐਲਾਨ ਕਰਕੇ ਜਾਣਗੇ, ਔਰ ਇਹ ਵੀ ਪਤਾ ਲੱਗਿਆ ਕਿ ਇੱਕ ਵਿਸ਼ੇਸ਼ ਰੇਲ ਗੱਡੀ ਜਿਹੜੀ ਕੱਲ੍ਹ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਮਰਪਿਤ ਕਰਨੀ ਹੈ, ਦੇਸ਼ ਦੀ ਪਹਿਲੀ ਰੇਲ ਗੱਡੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਹਾਈਡਰੋਜਨ ਟ੍ਰੇਨ। ਹਾਈਡਰੋਜਨ ਟ੍ਰੇਨ ਤੋਂ ਭਾਵ ਹੈ ਕਿ ਉਹ ਬਿਲਕੁਲ ਵੀ ਉਹ ਚੋਂ ਕਾਰਬਨ ਡਾਈਆਕਸਾਈਡ ਪੈਦਾ ਨਹੀਂ ਹੋਵੇਗੀ, ਉਹ ਇੱਕ ਭਾਫ ਪਾਣੀ ਦੀ ਭਾਫ ਹੀ ਬਾਹਰ ਨਿਕਲੇਗੀ। ਪਹਿਲੀ ਰੇਲ ਗੱਡੀ ਭਾਰਤ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਨੇ ਹਾਲਾਂਕਿ ਉਹ ਜਲੰਧਰ ਤੋਂ ਨਹੀਂ ਉਦਘਾਟਨ ਕਰਨਾ, ਉਹ ਹਰਿਆਣੇ ਦੇ ਜੀਂਦ ਤੋਂ ਕਰਨਾ, ਉੱਥੇ ਵੀ ਜਾਣਾ, ਹੋਰ ਵੀ ਉੱਥੇ ਉਦਘਾਟਨ ਕਰਨੇ ਆ। ਫਿਰ ਚੰਡੀਗੜ੍ਹ ਵੀ ਜਾਣਾ ਆ, ਚੰਡੀਗੜ੍ਹ ਦੇ ਵਿੱਚ ਇੱਕ ਪੈਕ ਜਿਹੜਾ ਪੰਜਾਬ ਇੰਜੀਨੀਅਰਿੰਗ ਕਾਲਜ ਆ ਉੱਥੇ ਸਮਾਗਮ ਹੈ, ਤੇ ਸਮਾਗਮ ਤੋਂ ਇਲਾਵਾ PGI ਜਾ ਕੇ ਉੱਥੇ ਦੋ ਬਹੁਤ ਵਿਸ਼ੇਸ਼ ਆਧੁਨਿਕ ਤਕਨੀਕ ਦੇ ਉੱਥੇ ਕਹਿ ਲਈ ਇੱਕ ਸੈਂਟਰ, ਇੱਕ ਬੱਚਾ ਤੇ ਮਾਮਾ ਨਾਲ ਸੰਬੰਧਿਤ ਤੇ ਦੂਸਰਾ ਜਿਹੜਾ ਸਿਰ ਦੀਆਂ ਬਿਮਾਰੀਆਂ ਨਾਲ ਸੰਬੰਧਿਤ, ਉਹਦਾ ਉਦਘਾਟਨ PGI ਦੇ ਵਿੱਚ ਕਰਨਾ ਹੈਗਾ। ਇਹ ਤੋਂ ਇਲਾਵਾ ਕੁਛ ਹੋਰ ਵੀ ਹੈਗੇ, ਜਿਵੇਂ ਜਿਹੜਾ ਪੰਚਕੂਲੇ ਵਾਲਾ ਬਾਈਪਾਸ ਹੈ ਜਿਹੜਾ ਬਾਹਰੋਂ ਬਾਹਰ ਕਰਾਲੀ ਨੂੰ ਆਉਂਦਾ ਜੀਰਕਪੁਰ ਤੋਂ ਹੋ ਕੇ, ਉਹਦਾ ਉਦਘਾਟਨ ਕਰਨਾ ਹੈ। ਇੱਕ ਜਿਹੜੀ ਹੈਗੀ ਆ ਦਿੱਲੀ ਕਟੜਾ ਹਾਈਵੇ ਦਾ ਉਦਘਾਟਨ ਵੀ ਕਹਿੰਦੇ ਕੱਲ ਪ੍ਰਧਾਨ ਮੰਤਰੀ ਜੀ ਨੇ ਕਰਨਾ ਹੈ। ਹੋਰ ਵੀ ਏਦਾਂ ਦੇ ਕਈ ਕੁਛ ਹੈਗੇ ਆ। ਇੱਕ ਗੁਰੂ ਰਵਿਦਾਸ ਜੀ ਦੇ ਨਾਮ ਤੇ ਕੋਈ ਰੇਲਵੇ ਰੇਲ ਹੈ, ਉਹਦਾ ਵੀ ਉਦਘਾਟਨ ਕਰਨਾ ਹੈ। ਸੋ ਧੜਾ ਧੜ ਕਾਫੀ ਸਾਰੇ ਪ੍ਰੋਜੈਕਟ ਜੋ ਹਰਿਆਣੇ ਦੇ ਜੀਂਦ ਤੋਂ ਸ਼ੁਰੂ ਹੋਣਾ ਹੈ, ਫਿਰ ਜਲੰਧਰ ਤੇ ਜਲੰਧਰ ਤੋਂ ਬਾਅਦ ਚੰਡੀਗੜ੍ਹ। ਕੱਲ ਪ੍ਰਧਾਨ ਮੰਤਰੀ ਜੀ ਨੇ 5-7 ਘੰਟੇ ਗੁਜ਼ਾਰਨੇ ਹੈ, ਉਹਨਾਂ 5-7 ਘੰਟਿਆਂ ਦੇ ਵਿੱਚ ਕਾਫੀ ਕੁਛ ਜਿਹੜਾ ਉਹਨਾਂ ਨੇ ਐਲਾਨ ਕਰਨੇ ਹੈ, ਉਦਘਾਟਨ ਕਰਨੇ ਹੈ। ਬਾਕੀ ਸਾਰੀਆਂ ਥਾਵਾਂ ਤੇ ਉਹਨਾਂ ਦਾ ਸਿਆਸੀ ਪੰਡਾਲ ਵੀ ਸੱਜਣਾ ਆ, ਤੇ ਉਸ ਸਿਆਸੀ ਪੰਡਾਲ ਦੇ ਵਿੱਚ ਫਿਰ ਕੀ ਕੁਛ ਆਖ ਕੇ ਜਾਂਦੇ ਹੈ ਉਹ ਅਸੀਂ ਕੱਲ ਸਰੋਤਿਆਂ ਨਾਲ ਸਾਂਝਾ ਕਰਾਂਗੇ।
0: ਬਿਲਕੁਲ ਜੀ। ਸੋ ਇੱਕ ਮੈਸੇਜ ਤੁਹਾਨੂੰ ਹਰਵੀਨ ਮਾਵੀ ਜੀ ਦਾ ਦੇ ਦਈਏ। ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਇੱਕ ਵਧੀਆ ਕੋਟੇਸ਼ਨ ਲੈਣਾ ਚਾਹੁੰਦੇ ਹੋ ਔਰ ਵਧੀਆ ਡਿਸਕਾਊਂਟ ਲੈਣਾ ਚਾਹੁੰਦੇ ਹੋ, ਪਿਛਲੇ 12 ਸਾਲਾਂ ਦਾ ਤਜਰਬਾ ਆ ਹਰਵੀਨ ਮਾਵੀ ਜੀ ਉਹਨਾਂ ਨੂੰ। ਸੋ ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ ਅਤੇ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਦੇ ਲਈ ਤੁਸੀਂ ਆਪਣੀ ਇੰਸ਼ੋਰੈਂਸ ਦੇ ਕੋਟੇਸ਼ਨ ਪ੍ਰਾਈਜ਼ ਲੈਣਾ ਚਾਹੁੰਦੇ ਹੋ ਅਤੇ ਵਧੀਆ ਕੋਟੇਸ਼ਨ ਤੁਹਾਡੇ ਹਜ਼ਾਰਾਂ ਡਾਲਰ ਬਚਾ ਕੇ ਦੇਣਗੇ। ਹਰਵੀਨ ਮਾਵੀ ਜੀ 6472870976 6472870976 ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਲਈ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਹੁਣ ਦੂਜੇ ਪਾਸੇ ਸਾਡੀ ਕਾਲ ਲੱਗ ਚੁੱਕੀ ਹੈ ਜੀ ਤੁਹਾਡੀ। ਅਸੀਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਅਵੇਅਰਨੈਸ ਇੰਸ਼ੋਰੈਂਸ ਇੱਕ ਅਵੇਅਰਨੈਸ ਦਾ ਮੈਸੇਜ ਆ। ਸੋ ਉਸਦੇ ਬਾਬਤ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਟੋਪ ਚੁਆਇਸ ਇੰਸ਼ੋਰੈਂਸ ਤੋਂ ਦੇ ਨਾਲ ਕੰਮ ਕਰਦੇ ਨੇ। ਸੋ ਇੰਸ਼ੋਰੈਂਸ ਦੀਆਂ ਸੇਵਾਵਾਂ ਵੀ ਦਿੰਦੇ ਨੇ, ਤੁਹਾਨੂੰ ਫਾਈਨੈਂਸ਼ੀਅਲ ਪਲਾਨਿੰਗਾਂ ਕਿੱਦਾਂ ਕਰਨੀਆਂ, ਤੁਸੀਂ ਆਪਣੀ ਲਾਈਫ ਨੂੰ ਕਈ ਵਾਰੀ ਸਾਡੇ ਕੋਲ ਫਾਈਨੈਂਸ਼ੀਅਲੀ ਅਸੀਂ ਵੈਲ ਸੈਟਲ ਤਾਂ ਹੋ ਜਾਂਦੇ ਹਾਂ ਪਰ ਸਾਨੂੰ ਪਲਾਨਿੰਗ ਨਹੀਂ ਕਰਨੀ ਆਉਂਦੀ ਅਤੇ ਬਾਅਦ ਵਿੱਚ ਫਿਰ ਸਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਦੇ ਨਾਲ ਜੂਝਣਾ ਪੈਂਦਾ ਕਿਉਂਕਿ ਪਲਾਨਿੰਗ ਬਹੁਤ ਜ਼ਰੂਰੀ ਆ। ਸੋ ਹਰਪੀ ਜੀ ਸਾਡੇ ਨਾਲ ਜੁੜੇ ਹੋਏ ਨੇ। ਹਰਪੀ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ?
3: ਥੈਂਕ ਯੂ ਸੋ ਮਚ ਪ੍ਰਭ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਹਰਪ੍ਰੀਤ ਜੀ। ਅੱਜ ਆਪਾਂ ਵੈਸੇ ਇੰਸ਼ੋਰੈਂਸ ਨੂੰ ਮੈਂ ਹਮੇਸ਼ਾ ਹੀ ਅਵੇਅਰਨੈਸ ਦਾ ਇੱਕ ਸਭ ਤੋਂ ਵਧੀਆ ਵਿਸ਼ਾ ਮੰਨਦਾ ਹਾਂ ਕਿਉਂਕਿ ਸਾਡੇ ਨਾਲ ਜੁੜਿਆ, ਸਾਡੀਆਂ ਜ਼ਿੰਦਗੀ ਨਾਲ ਜੁੜਿਆ, ਸਾਡੀ ਲਾਈਫ ਨਾਲ ਜੁੜਿਆ ਅਤੇ ਸਾਡੀ ਹੈਲਥ ਨਾਲ ਜੁੜਿਆ ਹੋਇਆ ਹੈ। ਸੋ ਅੱਜ ਆਪਾਂ ਕਿਹੜੇ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ ਜੀ?
3: ਬਿਲਕੁਲ ਪ੍ਰਭ, ਤੁਸੀਂ ਸਾਰੀਆਂ ਚੀਜ਼ਾਂ ਕਾਊਂਟ ਕਰ ਦਿੱਤੀਆਂ ਵੈਸੇ, ਕਿਉਂਕਿ ਜਦੋਂ ਇੰਸ਼ੋਰੈਂਸ ਦੀ ਗੱਲ ਆਉਂਦੀ ਆ, ਅਵੇਅਰਨੈਸ ਦੀ ਗੱਲ ਆਉਂਦੀ ਆ, ਤਾਂ ਹਰ ਇੱਕ ਬੰਦਾ ਚਾਹੁੰਦਾ ਹੁੰਦਾ ਹੈ ਕਿ ਅਸੀਂ ਹਰ ਇੱਕ ਪੱਖ ਤੋਂ ਕਵਰ ਹੋ ਸਕੀਏ, ਕਿਉਂਕਿ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਨੋ ਡਾਊਟ ਆਪਾਂ ਇਸ ਚੀਜ਼ ਦੀ ਗੱਲ ਕਰ ਰਹੇ ਹੁੰਦੇ ਹਾਂ ਕਿ ਸਾਡੇ ਜਾਣ ਤੋਂ ਬਾਅਦ ਜਿਹੜੀ ਸਾਡੀ ਪਿੱਛੇ ਫੈਮਿਲੀ ਰਹਿੰਦੀ ਹੈਗੀ ਆ ਉਹਨਾਂ ਦੇ ਉੱਪਰ ਫਾਈਨੈਂਸ਼ੀਅਲ ਬਰਡਨ ਆ ਪਵੇ। ਬਟ ਉਹਦੇ ਨਾਲ ਹੀ ਜਿੱਥੇ ਲਾਈਫ ਇੰਸ਼ੋਰੈਂਸ ਇੰਪੋਰਟੈਂਟ ਹੈਗੀ ਆ, ਉੱਥੇ ਨਾਲ ਹੀ ਲਿਵਿੰਗ ਬੈਨੀਫਿਟਸ ਬਹੁਤ ਜ਼ਰੂਰੀ ਆ ਕਿ ਜਿਹਦੇ ਜੀ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਹਾਂ ਕੱਲ ਨੂੰ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਵੇ ਕਿ ਸਾਨੂੰ ਕੋਈ ਮੇਜਰ ਸਿਕਨੈਸ ਹੋ ਗਈ ਆ, ਅਸੀਂ ਹੁਣ 5-6 ਮਹੀਨੇ ਕੰਮ ਤੇ ਨਹੀਂ ਗਏ ਹੈਗੇ, ਸਾਨੂੰ ਕੋਈ ਇੰਜਰੀ ਹੋ ਗਈ ਆ, ਅਸੀਂ 1-2 ਮਹੀਨੇ ਕੰਮ ਤੇ ਨਹੀਂ ਗਏ, ਉਹਨਾਂ ਟਾਈਮਸ ਦੇ ਵਿੱਚ ਵੀ ਸਾਡੀ ਜਿਹੜੀ ਇਨਕਮ ਹੈਗੀ ਉਹ ਕਿੱਦਾਂ ਪ੍ਰੋਟੈਕਟ ਹੋ ਸਕਦੀ ਆ, ਕਿਉਂਕਿ ਮੋਸਟ ਆਫ ਦਾ ਸਾਡੇ ਜਿਹੜੇ ਲਿਸਨਰਸ ਹੈਗੇ ਆ ਉਹ ਸੈਲਫ ਇੰਪਲੋਇਡ ਕੈਟਾਗਰੀ ਨਾਲ ਜੁੜੇ ਹੋਏ ਆ, ਤੇ ਜਦੋਂ ਸੈਲਫ ਇੰਪਲੋਇਡ ਹੁੰਦਾ ਪਰਸਨ ਉਹਦਾ ਮਤਲਬ ਇਹ ਹੈਗਾ ਆ ਕਿ ਆਪਣਾ ਇੰਪਲੋਇਰ ਵੀ ਅਸੀਂ ਆਪ ਹੀ ਹਾਂ ਤੇ ਇੰਪਲੋਈ ਵੀ ਅਸੀਂ ਆਪ ਹੀ ਹਾਂ, ਤੇ ਉਸ ਸਿਚੁਏਸ਼ਨ ਦੇ ਵਿੱਚ ਸਾਡੇ ਲਈ ਕੋਈ ਵੀ ਇੰਪਲੋਇਰ ਡਿਫਰੈਂਟ ਨਹੀਂ ਹੈਗਾ ਕਿ ਜਿਹਨੇ ਕੱਲ ਨੂੰ ਅਗਰ ਅਸੀਂ ਕੋਈ ਡਿਸੇਬਲ ਹੋ ਗਏ ਹਾਂ, ਹੁਣ 1-2 ਮਹੀਨੇ 5 ਮਹੀਨੇ ਕੰਮ ਤੇ ਨਹੀਂ ਗਏ ਤਾਂ ਸਾਡੀ ਇਨਕਮ ਜਿਹੜੀ ਹੈਗੀ ਉਹ ਕਿਸੇ ਇੰਪਲੋਇਰ ਨੇ ਕਵਰ ਕਰ ਦੇਣੀ ਆ, ਕਿਉਂਕਿ ਆਪਣੇ ਇੰਪਲੋਇਰ ਤਾਂ ਅਸੀਂ ਆਪ ਹੀ ਸੀਗੇ, ਤੇ ਜੇ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕੀਤਾ ਤੇ ਸਾਡੇ ਕੋਲ ਕੋਈ ਵੀ ਕਵਰੇਜ ਨਹੀਂ ਰਹਿਣੀ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਸਾਨੂੰ ਐਕਚੁਅਲੀ ਜ਼ਰੂਰਤ ਸੀਗੀ ਆਪਣੀ ਇਨਕਮ ਨੂੰ ਪ੍ਰੋਟੈਕਟ ਕਰਨ ਦੇ ਲਈ। ਸੋ ਇਸ ਕਰਕੇ ਹਰ ਇੱਕ ਇੰਸ਼ੋਰੈਂਸ ਦੀ ਅਲੱਗ ਅਲੱਗ ਇੰਪੋਰਟੈਂਸ ਆ, ਤੇ ਜੇ ਤੁਹਾਡੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ ਆਪਾਂ ਤਿੰਨਾਂ ਚੀਜ਼ਾਂ ਨੂੰ ਕੰਬੀਨੇਸ਼ਨ ਕਰਕੇ ਲੈ ਸਕਦੇ ਹਾਂ। ਇੱਕੋ ਪਲਾਨ ਦੇ ਵਿੱਚ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਤਿੰਨਾਂ ਨੂੰ ਐਡ ਕਰ ਸਕਦੇ ਹਾਂ। ਬਟ ਅਗਰ ਤੁਹਾਡੇ ਕੋਲ ਆਲਰੇਡੀ ਕੋਈ ਵੀ ਪਲਾਨ ਡਿਫਰੈਂਟ ਹੈਗਾ ਆ, ਜਿਹਦੇ ਵਿੱਚ ਤੁਹਾਡੇ ਕੋਲ ਅਗਰ ਕੋਈ ਲਾਈਫ ਇੰਸ਼ੋਰੈਂਸ ਦੀ ਕਵਰੇਜ ਆਲਰੇਡੀ ਹੈਗੀ ਆ, ਦੈਨ ਆਪਾਂ ਤੁਹਾਡੇ ਜਿਹੜੇ ਲਿਵਿੰਗ ਬੈਨੀਫਿਟਸ ਹੈਗੇ ਆ ਉਹਨੂੰ ਡਿਜ਼ਾਈਨ ਕਰ ਸਕਦੇ ਹਾਂ। ਐਂਡ ਇਹ ਤਿੰਨੋਂ ਕਵਰੇਜਿਸ ਤੁਹਾਡੇ ਬਜਟ ਦੇ ਵਿੱਚ ਰਹਿੰਦੇ ਹੋਏ ਡਿਜ਼ਾਈਨ ਹੋ ਸਕਦੀਆਂ ਆ। ਇੱਦਾਂ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਲੱਗੇ ਕਿ ਨਹੀਂ ਮੈਂ ਤਿੰਨ ਪਾਲਿਸੀਜ਼ ਲੈਣ ਚੱਲਿਆ ਤੇ ਸ਼ਾਇਦ ਮੇਰਾ ਪ੍ਰੀਮੀਅਮ ਪਤਾ ਨਹੀਂ ਚਾਰ $500 ਹੋ ਜਾਣਾ। ਬਹੁਤੇ ਪਲਾਨ ਜਿਹੜੇ ਹੈਗੇ ਆ ਅਗਰ ਆਪਾਂ ਆਪਣੀ ਨੀਡ ਦੇ ਅਕੋਰਡਿੰਗਲੀ ਡਿਜ਼ਾਇਨ ਕਰਨੇ ਹੋਣ ਅੰਡਰ $100 ਦੇ ਵਿੱਚ ਡਿਜ਼ਾਇਨ ਹੋ ਜਾਂਦੇ ਆ। ਸੋ ਡਿਪੈਂਡਿੰਗ ਅਪੋਨ ਤੁਹਾਡੀ ਏਜ ਕੀ ਹੈ, ਡਿਪੈਂਡਿੰਗ ਅਪੋਨ ਆਪਾਂ ਕੀ ਕਵਰੇਜ ਚਾਹੁੰਦੇ ਹਾਂ, ਉਹਦੇ ਅਕੋਰਡਿੰਗਲੀ ਆਪਾਂ ਦੱਸ ਸਕਦੇ ਹਾਂ ਕਿ ਕਿਹੜਾ ਪਲਾਨ ਤੁਹਾਡੇ ਲਈ ਵਧੀਆ ਸੂਟੇਬਲ ਹੋ ਸਕਦਾ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਇਹਨਾਂ ਪਲਾਨਸ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ ਮੇਰਾ 416-817-6500। ਇੰਸ਼ੋਰੈਂਸ ਦੇ ਨਾਲ ਜਿੱਥੇ ਗੱਲ ਕਰ ਰਹੇ ਹਾਂ ਉੱਥੇ ਹਮੇਸ਼ਾ ਮੈਂ ਗੱਲ ਕਰਦੀ ਹੁੰਦੀ ਹਾਂ ਕਿ ਫਾਈਨੈਂਸ਼ੀਅਲ ਪਲੈਨਿੰਗ ਕਦੀ ਵੀ ਕੰਪਲੀਟ ਨਹੀਂ ਹੋ ਸਕਦੀ ਅਗਰ ਤੁਸੀਂ ਇਨਵੈਸਟਮੈਂਟ ਪਲੈਨਿੰਗ ਨਾਲ ਨਹੀਂ ਕੀਤੀ ਤਾਂ। ਸੋ ਜੇ ਤੁਸੀਂ ਇੰਸ਼ੋਰੈਂਸ ਪੋਲਿਸੀਜ਼ ਕਰ ਰਹੇ ਹਾਂ ਤਾਂ ਆਪਣਾ ਜਿਹੜਾ ਐਮਰਜੈਂਸੀ ਫੰਡਸ ਦੇ ਲਈ ਜਾਂ ਆਪਣੇ ਫਿਊਚਰ ਦੀ ਸਿਕਿਉਰਿਟੀ ਦੇ ਲਈ ਨਾਲੋ ਨਾਲ ਜਿਹੜੀਆਂ ਇਨਵੈਸਟਮੈਂਟਸ ਹੈਗੀਆਂ ਆ ਉਹਨਾਂ ਨੂੰ ਜ਼ਰੂਰ ਡਿਜ਼ਾਈਨ ਕਰੋ। TFSA ਅਕਾਊਂਟ ਆ, RRSP ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਜਿਹਨਾਂ ਦੇ ਵਿੱਚ ਤੁਸੀਂ ਟੈਕਸ ਵਾਈਜ਼ ਵੀ ਸੇਵਿੰਗ ਕਰ ਸਕਦੇ ਹਾਂ ਅਤੇ ਪਲੱਸ ਤੁਹਾਡੀ ਅਲੱਗ ਤੋਂ ਇੱਕ ਪਾਸੇ ਸੇਵਿੰਗਸ ਜੁੜੀ ਜਾਣਗੀਆਂ ਜਿਹੜੀਆਂ ਤੁਸੀਂ ਕਦੇ ਵੀ ਯੂਜ਼ ਕਰ ਸਕਦੇ ਹਾਂ। ਸੋ ਉਹਦੇ ਉੱਪਰ ਕੋਈ ਪੈਨਲਟੀ ਨਹੀਂ ਆ, ਕੋਈ ਤੁਹਾਨੂੰ ਫੀਸ ਨਹੀਂ ਪੈਣੀ ਹੈਗੀ ਜਦੋਂ ਤੁਸੀਂ ਪੈਸੇ ਵਿਦਡਰਾਅ ਕਰਨੇ ਆ। ਸੋ ਇਸ ਕਰਕੇ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਇਹਨਾਂ ਪਲੈਨਸ ਦੇ ਨਾਲ ਰਿਲੇਟਿਡ, ਨੰਬਰ ਹੈਗਾ ਜੀ 416-817-6500। ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500।
0: ਬਹੁਤ ਸਾਰੇ ਅਸੀਂ ਪਰਿਵਾਰ ਵੇਖਦੇ ਹਾਂ, ਬਹੁਤ ਸਾਰੇ ਐਸੇ ਸਾਡੇ ਆਸ ਪਾਸ ਸੱਜਣ ਮਿੱਤਰ ਦੋਸਤ ਵੇਖਦੇ ਹਾਂ ਕਿ ਜਦੋਂ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਹੀ ਕਹਿ ਦਿੰਦੇ ਹਾਂ ਅਸੀਂ ਜਵਾਨ ਹਾਂ, ਅਸੀਂ ਯੰਗਸਟਰ ਹਾਂ, ਕੋਈ ਨਾ, ਦੇਖ ਲਾਂਗੇ, ਬਾਅਦ 'ਚ ਕਰਾਉਣਾਂਗੇ, ਅਸੀਂ ਹਮੇਸ਼ਾ ਅਣਗਹਿਲੀਆਂ ਕਰਦੇ ਹਾਂ। ਅਤੇ ਅਸੀਂ ਬਹੁਤ ਸਾਰੇ ਐਸੇ ਵੀ ਪਰਿਵਾਰ ਵੇਖੇ ਆ, ਐਸੇ ਵੀ ਯਾਰ ਦੋਸਤ ਸੱਜਣ ਸਾਡੇ ਸਰਕਲ ਦੇ ਵਿੱਚ ਹੁੰਦੇ ਆ ਜਿਨ੍ਹਾਂ ਨੂੰ ਇੰਸ਼ੋਰੈਂਸ ਦੇ ਮਾਇਨੇ ਉਦੋਂ ਪਤਾ ਚੱਲਦੇ ਆ ਜਦੋਂ ਕਿਸੇ ਪ੍ਰੋਬਲਮ ਦੇ ਵਿੱਚ ਕਿਸੇ ਜੀਅ ਨੂੰ ਮੈਡੀਕਲ ਇਸ਼ੂ ਆ ਜਾਂਦਾ ਜਾਂ ਖੁਦ 'ਤੇ ਕੋਈ ਐਸੀ ਵਿਪਤਾ ਬਣਦੀ ਆ, ਫਿਰ ਉਹ ਕਹਿੰਦੇ ਕਿ ਕਾਸ਼ ਅਸੀਂ ਉਹ ਇੰਸ਼ੋਰੈਂਸ ਪੈਲਸੀ ਪਹਿਲਾਂ ਕਰਵਾਈ ਹੁੰਦੀ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਤਾਂ ਹੈਲਥ ਕਾਰਡ ਆ, ਪਰ ਤੁਹਾਨੂੰ ਪਤਾ ਕਿ ਹੈਲਥ ਕਾਰਡ ਬਹੁਤ ਲਿਮਿਟਡ ਤੁਹਾਨੂੰ ਉਹ ਚੀਜ਼ਾਂ ਦੇ ਸਕਦਾ। ਤੁਹਾਨੂੰ ਹੈਲਥ ਕਾਰਡ ਨੇ ਤੁਹਾਡੇ ਘਰ ਦੀ ਇਨਕਮ ਨਹੀਂ ਚਲਾਉਣੀ, ਤੁਹਾਡੀ ਮੌਰਗੇਜ ਨਹੀਂ ਭਰਨੀ, ਤੁਹਾਡੇ ਖਰਚੇ ਸਿਰਫ ਉਦੋਂ ਤੱਕ ਤੁਹਾਡੇ ਜੇਬਾਂ ਦੇ ਵਿੱਚ ਆਉਣੇ ਜਿੰਨਾ ਚਿਰ ਤੁਸੀਂ ਕੰਮ ਕਰਦੇ ਹੋ। ਸੋ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਆ, ਤੁਸੀਂ ਆਪਣੇ ਆਪ ਨੂੰ, ਖਾਸ ਕਰਕੇ ਜਦੋਂ ਅਸੀਂ ਇਹਨਾਂ ਵੈਸਟਰਨ ਕੰਟਰੀਆਂ ਦੇ ਵਿੱਚ ਆ ਜਾਂਦੇ ਹਾਂ ਤਾਂ ਸਾਨੂੰ ਇਹ ਚੀਜ਼ਾਂ ਅਡੋਪਟ ਕਰਨੀਆਂ ਪੈਣੀਆਂ ਆ, ਕਿਉਂਕਿ ਸਾਡੇ ਖਰਚੇ ਐਵਰੀ ਡੇ ਉਹ ਜਾਣੇ ਹੀ ਜਾਣੇ ਆ। ਸੋ ਜਿੰਨਾ ਚਿਰ ਤੁਸੀਂ ਕੰਮ ਕਰਦੇ ਹੋ, ਸੋ ਮੈਂ ਕਹਿੰਦਾ ਹੁੰਦਾ ਕਿ ਇੱਕ ਪੈਕੇਜ ਬਣਾ ਕੇ ਰੱਖੋ। RPG ਤੁਹਾਨੂੰ ਇੱਕ ਐਸਾ ਪੈਕੇਜ ਬਣਾ ਕੇ ਦੇਣਗੇ, 3-4 ਇੰਸ਼ੋਰੈਂਸ ਜਿਹੜੀਆਂ ਬਹੁਤ, ਮੈਂ ਕਹਿੰਦਾ ਕਿ ਡਿਸਬਿਲਟੀ ਜਿਹੜੀ ਇੰਸ਼ੋਰੈਂਸ ਆ, ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਆ, ਲਾਈਫ ਇੰਸ਼ੋਰੈਂਸ, ਇਹ ਨਾ 3-4 ਪੈਕੇਜ। ਹਰਪ੍ਰੀਤ ਜੀ, ਮੈਂ ਇੱਕ ਛੋਟਾ ਜਿਹਾ, ਮੈਨੂੰ ਤੁਸੀਂ ਸਰੋਤਿਆਂ ਨਾਲ ਦੱਸ ਕੇ ਜਾਓ, ਕਿਉਂਕਿ ਅਸੀਂ ਸੋਚਦੇ ਹਾਂ ਕਿ ਜਦੋਂ ਅਸੀਂ ਇਹ ਪੈਕੇਜ ਬਣਾ ਲੈਂਦੇ ਹਾਂ ਡਿਸਬਿਲਟੀ ਦਾ, ਕ੍ਰਿਟੀਕਲ ਇਲਨੈਸ ਦਾ, ਲਾਈਫ ਇੰਸ਼ੋਰੈਂਸ, ਇਹ ਬਹੁਤ ਮਹਿੰਗਾ ਹੋ ਜਾਂਦਾ, ਇਹ ਥੋੜ੍ਹਾ ਜਿਹਾ ਦੱਸ ਕੇ ਦਿਓ ਕਿ ਕਿੰਨੇ ਕੁ ਤੋਂ ਸਟਾਰਟ ਹੋ ਜਾਂਦਾ ਪੈਕੇਜ?
3: ਬਿਲਕੁਲ ਭਾਵ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤੇ ਜਿਹੜੇ ਪਲਾਨ ਹੈਗੇ ਆ ਜਿਹਨਾਂ ਦੇ ਵਿੱਚ ਆਪਾਂ ਤਿੰਨੋਂ ਚੀਜ਼ਾਂ ਨੂੰ ਕੰਬੀਨੇਸ਼ਨ ਕਰ ਸਕਦੇ ਹਾਂ। ਸੋ $99 ਦੇ ਵਿੱਚ, ਮਤਲਬ ਕਿ ਜੇ ਆਪਾਂ ਵਧੀਆ ਕਵਰੇਜ ਲੈਣੀ ਹੋਵੇ, ਵਧੀਆ ਏਜ ਗਰੁੱਪ ਤੱਕ ਲੈਣੀ ਹੋਵੇ, ਤਾਂ $99 ਦੇ ਵਿੱਚ ਜਿਹੜੇ ਹੈਗੇ ਇਹ ਪਲਾਨਸ ਦਾ ਕੋਂਬੋ ਪਲਾਨ ਬਣ ਜਾਂਦਾ ਹੈ।
0: ਸੋ ਤੁਸੀਂ ਦੇਖੋ ਕਿ $100 ਤੁਸੀਂ 3 ਪੀਜ਼ੇ ਘੱਟ ਖਾ ਲਏ ਤੇ ਤੁਹਾਡੀ ਲਾਈਫ, ਤੁਸੀਂ ਆਪਣੇ ਪਰਿਵਾਰ ਨੂੰ, ਆਪਣੇ ਫਿਊਚਰ ਨੂੰ ਸੇਫ ਕਰ ਸਕਦੇ ਹੋ। ਸੋ $99 ਤੋਂ ਪੈਕੇਜ ਸਟਾਰਟ ਆ, ਤੁਸੀਂ ਇਸ ਨੂੰ ਆਪਣੀ ਅਕੋਰਡਿੰਗਲੀ ਆਪਣੀ ਇਨਕਮ ਦੇ ਨੂੰ ਵਧਾ ਸਕਦੇ ਹੋ, ਤੁਸੀਂ ਆਪਣੇ ਹਿਸਾਬ ਦਾ ਜਿਹੜਾ ਇੱਕ ਪੈਕੇਜ ਤਿਆਰ ਕਰ ਸਕਦੇ ਹੋ, ਕਸਟਮ ਡਿਜ਼ਾਈਨ ਕਰ ਸਕਦੇ ਹੋ। ਹਰਪ੍ਰੀਤ ਸੈਣੀ ਉਹਨਾਂ ਨੂੰ ਤੁਸੀਂ ਕਾਲ ਕਰ ਲੈਣੀ ਆ, ਔਰ ਸਾਰੀ ਜਾਣਕਾਰੀ ਤੁਸੀਂ ਆਪ ਆਰਾਮ ਨਾਲ ਬੈਠ ਕੇ ਲੈ ਲੈਣੀ, ਇਹਨਾਂ ਦੇ ਆਫਿਸ ਪਹੁੰਚ ਜਾਣਾ ਆ, ਤੁਸੀਂ ਕਾਲ 'ਤੇ ਕੋਟੇਸ਼ਨ ਲੈਣੀ ਹੈ, ਕੁਇਕ ਕੋਟੇਸ਼ਨ ਤੁਹਾਨੂੰ ਦੇ ਦੇਣਗੇ 416-817-6500, 416-817-6500, ਟੋਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ। ਹਰਪ੍ਰੀਤ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਕਨੈਕਸ਼ਨ ਥੋੜਾ ਜਿਹਾ ਉਸ ਤਰ੍ਹਾਂ ਦਾ ਹੋ ਗਿਆ ਸੀ ਆਪਣਾ। ਸੋ ਨਾਲ ਦੀ ਨਾਲ ਫਿਰ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਰਮੇਸ਼ ਜੀ, ਮੁੱਖ ਮੰਤਰੀ ਨੇ ਲੋਕ ਭਲਾਈ ਸਕੀਮਾਂ ਚਾਲੂ ਰੱਖਣ ਲਈ ਲੋਕਾਂ ਨੂੰ ਤਰੀਕਾ ਦੱਸਿਆ ਕਿ ਭਾਈ ਹੁਣ ਆਹ ਤਰੀਕਾ ਆ, ਇਸ ਤਰ੍ਹਾਂ ਤੁਸੀਂ ਆਹ ਸਕੀਮਾਂ ਚਾਲੂ ਰੱਖ ਸਕਦੇ ਹੋ। ਉਹ ਕਿਹੜਾ ਤਰੀਕਾ ਜੀ, ਸਾਨੂੰ ਵੀ ਦੱਸੋ, ਇੱਥੇ ਬੈਠੇ ਜਿਹੜੇ ਸਾਡੇ ਪੰਜਾਬ ਨਾਲ ਜੁੜੇ ਸੱਜਣਾਂ ਉਹਨਾਂ ਨੂੰ ਵੀ ਪਤਾ ਲੱਗ ਸਕੇ।
2: ਬਹੁ ਇੱਕੋ ਹੀ ਤਰੀਕਾ ਹੈ ਜੀ ਜਿਹੜਾ ਮੁੱਖ ਮੰਤਰੀ ਪੰਜਾਬ ਨੇ ਦੱਸ ਦਿੱਤਾ ਹੈ, ਤੁਹਾਨੂੰ ਉਹ ਤਰੀਕਾ ਵਰਤ ਲਓਗੇ ਤੇ ਭਾਈ ਲੋਕ ਸਕੀਮਾਂ ਤੋਂ ਭਾਵ ਹੈ ਕਿ ਬਿਜਲੀ ਦੇ ਬਿੱਲ ਨਹੀਂ ਤੁਹਾਡੇ ਘਰਾਂ ਦੇ ਮਗਰ ਆਉਣੇ, ਜਿਹੜੇ ਜੀਰੋ ਆਉਣਗੇ। ਜਿਹੜੀ ਹੁਣ ਮਾਮਾ ਭੈਣਾਂ ਸਤਿਕਾਰ ਯੋਜਨਾ, ਉਹ ਵੀ ਕਹਿੰਦਾ ਫਿਰ ਜਾਰੀ ਰਹੂਗੀ, ਲੋਕਾਂ ਨੂੰ 1,000 ਜਾਂ 1,500 ਮਿਲਦਾ ਰਹੂਗਾ, ਇੱਕ ਇੱਕ ਲੀਟਰ ਤੇਲ, ਇੱਕ ਇੱਕ ਕਿਲੋ ਛੋਲਿਆਂ ਦੀ ਦਾਲ ਤੇ ਲੂਣ ਤੇ ਹਲਦੀ ਪਾਈਆ ਵੀ ਮਿਲਦੀ ਰਹੂਗੀ ਕਹਿੰਦੇ।
0: ਵੋਟਾਂ ਪਾ ਦੇ
2: ਕੇ ਭਾਈ 10 ਲੱਖ ਵਾਲਾ ਕਾਰਡ ਹੈ ਤੇ ਕੰਮ ਇੱਕੋ ਹੀ ਕਹਿੰਦੇ ਕਰਨਾ, ਵੋਟਾਂ ਸਾਡੀ ਪਾਰਟੀ ਨੂੰ ਪਾਉਣੀਆਂ ਤੁਸੀਂ, ਕਿਉਂਕਿ ਜੇ ਵੋਟਾਂ ਨਾ ਪਾਈਆਂ ਨਾ ਕਹਿੰਦੇ ਫਿਰ ਗੜਬੜ ਹੋ
0: ਜਾਣੀ। ਗੜਬੜ
2: ਵੀ ਦੱਸੀ ਹੈ,
0: ਡਰਾ ਵੀ
2: ਦੱਸੀ ਉਹਨਾਂ ਨੇ। ਉਹ ਕਹਿੰਦੇ ਗੱਲ ਇਹ ਹੈ ਕਿ ਦੂਜੀਆਂ ਪਾਰਟੀਆਂ ਚ ਜਿਹੜੇ ਮੁੱਖ ਮੰਤਰੀ ਹੈ ਉਹ 500 ਕਰੋੜ ਰੁਪਈਏ ਦਾ ਟੈਚੀ ਦੇ ਕੇ ਫਿਰ ਬਣਦੇ ਦੂਜੀਆਂ ਪਾਰਟੀਆਂ ਚ। ਉਹਨਾਂ ਨੇ ਸਿੱਧਾ ਕਾਂਗਰਸ ਦਾ ਨਾਂ ਲੈ ਕੇ ਤੰਜ ਕੱਸਿਆ। ਹੁਣ ਗੱਲ ਇਹ ਕਿ ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਆਪ ਖੁਲਾਸਾ ਕੀਤਾ ਸੀ, ਕਾਂਗਰਸੀ ਲੀਡਰ ਸੀਗੀ ਉਸ ਵੇਲੇ, ਉਹਨੂੰ ਸਾਫ਼ ਕਿਹਾ ਸੀਗਾ ਕਿ ਭਾਈ ਸਾਡੀ ਪਾਰਟੀ ਸਾਡੇ ਤੋਂ ਪੈਸੇ ਹੈ ਨੀ ਗੇ, 500 ਕਰੋੜ ਦਾ ਟੈਚੀ ਦੇਣਾ ਪੈਂਦਾ ਕਿ ਜੇ ਮੁੱਖ ਮੰਤਰੀ ਬਣਨਾ। ਮੁੱਖ ਮੰਤਰੀ ਨੇ ਫਿਰ ਉਹ ਗੱਲ ਯਾਦ ਰੱਖੀ, ਉਹ ਕਹਿੰਦਾ ਭਾਈ ਕਿ ਦੂਜੀਆਂ ਪਾਰਟੀਆਂ ਚ 500 ਕਰੋੜ ਰੁਪਏ ਦਾ ਟੈਚੀ ਦੇਣਾ ਪੈਂਦਾ ਜਿਹਨੂੰ ਮੁੱਖ ਮੰਤਰੀ ਬਣਨਾ, ਤੇ 500 ਕਰੋੜ ਆਉਣਾ ਕਿੱਥੋਂ ਹੈ? ਕਹਿੰਦਾ ਜੀ ਉਹ ਫਿਰ ਤੁਹਾਡੀਆਂ ਸਕੀਮਾਂ ਬੰਦ ਕਰਕੇ ਆਉਣਾ। ਇਸ ਕਰਕੇ ਕਹਿੰਦੇ ਕਿ ਜੇ ਤੁਸੀਂ ਭਾਈ ਆਪਣੀਆਂ ਸਕੀਮਾਂ ਚਾਲੂ ਰੱਖਣੀਆਂ ਤੇ ਕਾਂਗਰਸ ਨੂੰ ਵੋਟਾਂ ਨਾ ਪਾਇਓ, ਜੇ ਤੁਸੀਂ ਕਾਂਗਰਸ ਨੂੰ ਪਾਤੀਆਂ ਉਹਨਾਂ ਨੇ ਸਕੀਮਾਂ ਬੰਦ ਕਰ ਦੇਣੀਆਂ, ਉਹ ਸਕੀਮਾਂ ਵਾਲੇ ਪੈਸੇ 500 ਕਰੋੜ ਰੁਪਇਆ ਭਰ ਕੇ ਉਹਨਾਂ ਨੇ ਦਿੱਲੀ ਨੂੰ ਦੇ ਦੇਣਾ ਹੈਗਾ। ਹੁਣ ਮੁੱਖ ਮੰਤਰੀ ਭਗਵੰਤ ਮਾਨ ਆ 2 ਦਿਨ ਹੋ ਗਏ, ਅੱਜ ਦੂਸਰਾ ਤੀਸਰਾ ਦਿਨ ਲਗਾਤਾਰ ਹੈ। ਮੈਂ ਦੱਸਿਆ ਸੀ ਕਿ ਉਹ ਠੀਕ ਹੈ 7-8 ਦਿਨ ਰਹਿ ਕੇ ਆਏ ਬੰਗਲੁਰੂ ਜਾ ਕੇ, ਇੱਕ ਕਹਿ ਰਹੀਏ ਕਿ ਸਾਧਨਾ ਕਰਕੇ ਆਏ ਹੈ, ਭਗਤੀ ਕਰਕੇ ਆਏ ਹੈ, ਕੁਦਰਤੀ ਇਲਾਜ ਪ੍ਰਣਾਲੀ ਦਾ ਹਿੱਸਾ ਬਣ ਕੇ ਆਏ ਜਿੱਥੇ ਕੇਜਰੀਵਾਲ ਵੀ ਜਾਂਦਾ ਸੀ। ਜਿੱਦਣ ਤੇ ਆਏ ਹੈ ਪ੍ਰਭ ਸੰਧੂ ਜੀ, ਉਹ ਐਕਟ ਵੀ ਬੜੇ ਹੋਏ, ਰੋਜ਼ ਸਮਾਗਮ ਹੈ। ਅੱਜ 2800 ਡੀਪੂ ਹੋਲਡਰ ਰੱਖੇ ਆ ਪੰਜਾਬ ਦੇ ਵਿੱਚ, ਡੀਪੂ ਹੋਲਡਰ ਜਿਹੜੇ ਰਾਸ਼ਨ ਵਗੈਰਾ ਬਣਦੇ ਆ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ 2800 ਨੂੰ, ਨਾਲੇ ਨਿਯੁਕਤੀ ਪੱਤਰ ਦਿੱਤੇ ਨਾਲੇ ਤੰਜ ਕੱਸੇ ਆ। ਇੱਕ ਅੱਧਾ ਦਿਨ ਪਿੱਛੇ ਚਲੇ ਜਾਈਏ ਮਕੇਰੀਆਂ ਚ, ਜਿੱਥੇ ਦੂਜੀ ਪਾਰਟੀ ਚੋਂ ਪੁੱਟ ਕੇ ਲਿਆਂਦਾ ਲੀਡਰ ਆਪਣੇ ਚ ਮਿਲਾਇਆ, ਉੱਥੇ ਸਮਾਗਮ ਰੱਖਿਆ ਸੀ, ਕੱਲ ਕਿਤੇ ਹੋਰ ਸੀ, ਕੱਲ ਕਿਤੇ ਹੋਰ। ਹੁਣ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਚ ਵਿਚ ਰਹੇ। ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੇ ਕੋਲ ਜਿਹੜਾ ਜਿੰਨਾ ਕੁਛ ਉਹਨਾਂ ਨੇ ਲੋਕਾਂ ਨੂੰ ਦੇ ਦਿੱਤਾ, ਹਾਲਾਂਕਿ ਉਹਦੇ ਨਾਲ ਕੌਣ ਸਹਿਮਤ ਕੌਣ ਨਹੀਂ ਸਹਿਮਤ ਉਹ ਵੱਖਰੀ ਗੱਲ ਹੈ, ਪਰੰਤੂ ਜਿੰਨਾ ਕੁਛ ਲੋਕਾਂ ਨੂੰ ਸਕੀਮਾਂ ਦੇ ਦਿੱਤੀਆਂ, ਕਿਤੇ ਸਟੇਡੀਅਮ ਖੋਲਤਾ, ਕਿਤੇ ਨੀਂਹ ਪੱਥਰ ਰੱਖ ਦਿੱਤਾ, ਕਿਤੇ 1000 ਰੁਪਇਆ ਦੇ ਦਿੱਤਾ, ਕਿਤੇ ਆਟੇ ਦਾਲ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ, ਕਿਤੇ 10 ਲੱਖ ਦੇ ਕਾਰਡ ਵੰਡੇ ਜਾ ਰਹੇ, ਉਹ ਸਾਰਾ ਕੁਛ ਇੱਕ ਸਿਆਸੀ ਮੰਤਵ ਦੇ ਨਾਲ ਲਾਹਾ ਲੈਣ ਦੇ ਲਈ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਚ ਵਿਚ ਰਹੀ ਹੈ। ਔਰ ਮਾਫ ਕਰਨਾ, ਇਹ ਵੀ ਸੱਚ ਦੱਸਦਾ, ਪ੍ਰਭ ਸੰਧੂ ਜੀ, ਕਿਤੇ ਨਾ ਕਿਤੇ ਪੰਜਾਬ ਦੀਆਂ ਬਹੁਤ ਸਾਰੀਆਂ ਔਰਤਾਂ ਉਹ 1000-1500 ਸਕੀਮ ਦੇ ਕਹਿ ਲਈਏ ਕਿ ਪਸੰਦ ਵੀ ਕਰ ਰਹੀਆਂ, ਕਿਤੇ ਨਾ ਕਿਤੇ ਉਹ ਔਰਤਾਂ ਨੇ ਇੱਕ ਵਾਰ ਜਿਹੜਾ ਆਮ ਆਦਮੀ ਪਾਰਟੀ ਦੀ ਤਾਰੀਫ ਵੀ ਕੀਤੀ ਹੈ। ਅਸੀਂ ਐ ਨਹੀਂ ਕਹਿ ਸਕਦੇ ਕਿ ਉਹ ਸਕੀਮ ਦਾ ਕੋਈ ਲਾਭ ਨਹੀਂ ਹੋਇਆ ਜੀ, ਉੱਥੇ ਔਰਤਾਂ ਨੇ 1000 ਰੁਪਏ ਬੋਝੇ ਚ ਪਾ ਲਏ ਜੀ, ਬਾਤ ਨਹੀਂ ਪੁੱਛਣੀ। ਮੈਨੂੰ ਲੱਗਦਾ ਕਿ ਅੱਜ ਜਿਹੜੀ 1000 ਰੁਪਏ ਵਾਲੀ ਗੱਲ ਆ ਨਾ, ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਨੂੰ ਬੜੀ ਮਾਫਕ ਬੈਠ ਰਹੀ ਸਿਆਸੀ ਤੌਰ ਤੇ, ਤੇ ਉਹੀ ਸ਼ਾਇਦ ਕਾਰਨ ਹੈ। ਉਹਨਾਂ ਨੇ ਨਾਲ ਹੀ ਕਹਿਤਾ ਜਿੱਥੇ ਪਹਿਲਾਂ ਟੂੰ ਟੂੰ ਕਰਦੇ ਸੀਗੇ ਪੈਸੇ ਦੇ ਰਹੇ ਸੀ, ਉਹ ਅੱਜ ਉਹਨਾਂ ਨੇ ਨਵਾਂ ਐਲਾਨ ਕਰਤਾ ਕਿ ਭਾਈ ਜੇ ਸਕੀਮ ਚਾਲੂ ਰੱਖਣੀ ਹੈ ਤੇ ਵੋਟਾਂ ਸਾਡੀ ਪਾਰਟੀ ਨੂੰ ਪਾਇਓ। ਫਿਰ ਹੁਣ ਢੰਗ ਦੱਸ ਦਿੱਤਾ, ਬਾਕੀ ਤੇ ਭਾਈ ਪੰਜਾਬ ਦੀਆਂ ਔਰਤਾਂ ਦੀ ਮਰਜ਼ੀ ਹੈ।
0: ਮੈਂ ਇੱਕ ਮੇਰੀ ਪਰਸਨਲ ਰਾਏ ਆ ਕਿ ਬਹੁਤ ਸਾਰੇ ਸਰਕਾਰਾਂ ਗਈਆਂ ਆਈਆਂ, ਅਸੀਂ ਕਿਸੇ ਸਰਕਾਰ ਦੀ ਗੱਲ ਨਹੀਂ ਕਰਦੇ, ਅਸੀਂ ਨਾ ਆਮ ਆਦਮੀ ਪਾਰਟੀ ਨਾ ਅਕਾਲੀ ਦਲ ਦੀ ਗੱਲ ਔਰ ਨਾ ਕਾਂਗਰਸ ਦੀ ਔਰ ਨਾ BJP ਦੀ। ਮੈਂ ਸਿਰਫ ਇਹ ਕਹੂੰਗਾ ਕਿ ਵੋਟਾਂ ਪਾਉਣ ਤੋਂ ਪਹਿਲਾਂ ਸਿਰਫ ਇਹ ਵੇਖ ਲਿਓ ਕਿ 4.5 ਸਾਲ ਪਹਿਲਾਂ ਜਿਹੜੇ ਵਾਅਦੇ ਕੀਤੇ ਗਏ ਸੀ ਕਿ ਉਹਨਾਂ 'ਤੇ ਖਰੇ ਉਤਰੇ, ਕਿ ਸਾਨੂੰ ਸਿਰਫ ਘੁਮਾਇਆ ਜਾ ਰਿਹਾ, ਇੱਧਰ ਉੱਧਰ ਵਿਖਾਇਆ ਜਾ ਰਿਹਾ ਆ ਕਿ ਬੇਅਦਬੀ ਦੀ ਜਿਹੜੀ ਗੱਲ ਹੋਈ ਸੀ ਕਿ ਸਾਡੇ ਕੋਲ ਫਾਈਲ ਪਹੁੰਚ ਗਿਆ, ਦੋਸ਼ੀ ਪਹੁੰਚ ਗਿਆ, ਇਹਨਾਂ ਨੂੰ ਬਸ ਤੁਸੀਂ ਸਾਨੂੰ ਵੋਟਾਂ ਪਾ ਦਿਓ, ਦੇਖਿਓ ਕਟਹਿਰੇ ਦੇ ਵਿੱਚ ਜੇਲ੍ਹਾਂ ਦੇ ਵਿੱਚ ਹੋਣਗੇ ਕੀ ਉਹ ਜੇਲ੍ਹਾਂ ਦੇ ਵਿੱਚ ਪਹੁੰਚੇ, ਕੀ ਨਸ਼ਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੱਲ ਹੋਇਆ, ਕੀ ਕ੍ਰਾਈਮ 'ਤੇ ਰੋਕ ਲੱਗੀ, ਕੀ ਪਾਣੀਆਂ ਦੇ ਮਸਲੇ ਹੱਲ ਹੋਏ, ਕੀ ਕਿਸਾਨਾਂ ਨੂੰ MSP ਮਿਲ ਗਈ ਜਿਹੜੀ ਕਹਿੰਦੇ ਸੀ ਬਸ ਵੱਟ 'ਤੇ ਪਈ ਆ, ਤੁਸੀਂ ਵੋਟਾਂ ਇੱਧਰ ਪਾਉਣੀਆਂ ਅਤੇ ਅਗਲੇ ਦਿਨ, ਬਸ ਉਹ ਚੀਜ਼ਾਂ ਦਾ ਖਿਆਲ ਰੱਖ ਲਿਓ ਕਿ ਜੇ ਉਹ ਨਹੀਂ ਹੋਈਆਂ ਤੇ ਫਿਰ ਭਾਈ ਤੁਹਾਨੂੰ ਪਤਾ ਸਮਝ ਜਾਣਾ ਚਾਹੀਦਾ ਕਿ ਇਹ ਵੀ ਸਿਰਫ ਗੱਲਾਂ ਹੀ ਆ। ਸੋ 905-673-3337 ਇਹ ਸਿਰਫ ਮੇਰੀ ਆਪਣੀ ਰਾਏ, ਹੋ ਸਕਦਾ ਕਿ ਤੁਸੀਂ ਇੰਨਾ ਸਹਿਮਤ ਨਾ ਹੋਵੋ। ਸੋ ਨਾਲ ਦੀ ਨਾਲ ਰਮੇਸ਼ ਜੀ, ਅਗਲੀ ਖਬਰ ਵੱਲ ਜੇ ਆਪਾਂ ਚੱਲੀਏ ਤਾਂ ਭਾਰਤ ਦੇ ਵਿੱਚ E20 ਪੈਟਰੋਲ ਦਾ ਮੁੱਦਾ ਫਿਰ ਹੁਣ ਕਹਿੰਦੇ ਗੂੰਜਣ ਲੱਗ ਪਿਆ।
2: ਦੇਖੋ ਗੱਲ ਇਹ ਹੈ ਕਿ ਮੁੱਦਾ ਤੇ ਪਹਿਲਾਂ ਵੀ ਪ੍ਰਭ ਸੰਧੂ ਜੀ ਥੋੜਾ ਥੋੜਾ ਗੂੰਜ ਰਿਹਾ ਸੀ, ਪਿਛਲੇ ਸਾਲ ਤੋਂ ਹੀ ਗੱਲ ਇਹ ਚਰਚਾ ਦਾ ਵਿਸ਼ਾ ਬਣ ਗਈ ਕਿ ਫਲਾਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਆਪਣੇ ਪੁੱਤਰ ਨੂੰ ਬਹੁਤ ਵੱਡਾ ਕਾਰੋਬਾਰ ਥਮਾ ਦਿੱਤਾ ਔਰ ਉਹ ਵੱਡੇ ਵੱਡੇ ਘਰਾਣਿਆਂ ਨਾਲ ਮਿਲ ਕੇ ਜਿਹੜਾ ਇਥੋਨੋਲ ਤਿਆਰ ਕਰਦਾ ਹੈ ਤੇ ਉਹ ਇਥੋਨੋਲ ਜਦੋਂ ਤਿਆਰ ਕਰਨ ਲੱਗਾ, ਜਦੋਂ ਕੋਈ ਕਾਰੋਬਾਰ ਸ਼ੁਰੂ ਹੋਇਆ ਸੀ, ਲੋਕਾਂ ਨੂੰ ਲੱਗਿਆ ਕਿ ਕਰੀ ਜਾਵੇ ਭਾਈ ਸਾਨੂੰ ਕੀ ਹੈ, ਫਿਰ ਹੌਲੀ ਹੌਲੀ ਸਮਝਾਈ ਕਿ ਇਥੋਨੋਲ ਭਾਰਤ ਦੇ ਵਿੱਚ ਇਸ ਵੇਲੇ ਮੁੱਖ ਬਾਲਣ ਦਾ ਹਿੱਸਾ ਬਣਨ ਜਾ ਰਿਹਾ, ਮੁੱਖ ਤੇਲ ਦਾ ਹਿੱਸਾ ਬਣਨ ਜਾ ਰਿਹਾ, ਪੈਟਰੋਲ ਵਿੱਚ ਮਿਕਸ ਹੋਣਾ ਹੈ, ਔਰ ਇਸ ਵੇਲੇ ਉਹ ਭਾਰਤੀ ਪੈਟਰੋਲ ਵਿੱਚ ਮਿਕਸ ਕੀਤਾ ਜਾ ਚੁੱਕਾ ਹੈ, ਮਿਕਸ ਹੋਣਾ ਸ਼ੁਰੂ ਹੋ ਚੁੱਕਾ ਹੈ, ਔਰ ਉਹ ਮਿਕਸ ਹੋਇਆ ਪੈਟਰੋਲ ਹੁਣ ਪੈਟਰੋਲ ਪੰਪਾਂ ਤੇ ਪਹੁੰਚਦਾ ਹੈ ਤੇ ਲੋਕਾਂ ਦੀਆਂ ਮੋਟਰ ਗੱਡੀਆਂ ਦੇ ਵਿੱਚ ਪੈਂਦਾ ਹੈਗਾ। ਹੁਣ ਇਥੋਨੋਲ ਬਾਰੇ ਅਸੀਂ ਬਹੁਤੀਆਂ ਗੱਲਾਂ ਨਹੀਂ ਕਰਦੇ, ਉਹ ਕਿੱਥੋਂ ਬਣਦਾ, ਕਿਵੇਂ ਬਣਦਾ, ਕਿਹੜੀ ਕਿਹੜੀ ਫਸਲ ਤੋਂ ਬਣਦਾ, ਉਹ ਇੱਕ ਵੱਖਰੀ ਵਿਧੀ ਹੈ। ਅਲਕੋਹਲ ਵਰਗਾ ਇਥੋਨੋਲ ਹੈ ਤੇ E20 ਭਾਰਤੀ ਉਹਦੇ ਵਿੱਚ ਜਾਂ E10 ਕਹੀਏ ਜਾਂ E85 ਤੱਕ ਵੀ ਲਾਂਚ ਕੀਤਾ ਜਾ ਚੁੱਕਾ ਹੈ। ਇਹ ਤੋਂ ਭਾਵ ਹੈ ਮਿਸ਼ਰਨ ਬਲੈਂਡਿੰਗ, ਪੈਟਰੋਲ ਦੇ ਵਿੱਚ ਰਲਾ ਕੇ 80% ਪੈਟਰੋਲ ਤੇ 20% ਇਥੋਨੋਲ ਇਸ ਢੰਗ ਦੇ ਨਾਲ 1 ਲੀਟਰ ਇੱਕ ਗੱਡੀ ਚ ਪਾਉਂਦੇ ਹਾਂ, ਬਾਕੀ ਉਹਦੇ ਵਿੱਚ 80% ਪੈਟਰੋਲ ਹੁੰਦਾ ਤੇ 20% ਇਥੋਨੋਲ। ਹੁਣ ਰੌਲਾ ਇਸ ਗੱਲ ਦਾ ਹੈ ਕਿ ਪਹਿਲਾਂ ਲੋਕ ਰੌਲਾ ਪਾਉਂਦੇ ਸੀ ਕਿ ਗੱਲ ਇਹ ਹੈ ਸਾਡੀ ਗੱਡੀਆਂ ਦੀ ਐਵਰੇਜ ਘੱਟ ਗਈ ਹੈ, ਗੱਡੀਆਂ ਦੇ ਪੁਰਜੇ ਖਰਾਬ ਹੋਣ ਲੱਗ ਪਏ। ਕੁਝ ਕੁਝ ਜਿਹੜੀਆਂ ਆਟੋਮੋਬਾਈਲ ਕੰਪਨੀਆਂ ਉਹਨਾਂ ਨੇ ਵੀ ਦਬਵੀ ਆਵਾਜ਼ ਵਿੱਚ ਕਿਹਾ ਸੀ ਕਿ ਸਰਕਾਰਾਂ ਨੇ ਸਾਡੇ ਨਾਲ ਪਹਿਲਾਂ ਸਲਾਹ ਨਹੀਂ ਕੀਤੀ, ਸਾਨੂੰ ਕੁਝ ਸਾਲ ਪਹਿਲਾਂ ਇਹ ਗੱਲ ਸਾਂਝੀ ਕਰਨੀ ਚਾਹੀਦੀ ਸੀ ਤਾਂ ਜੋ ਕਿ ਅਸੀਂ ਗੱਡੀਆਂ ਦਾ ਮਕੈਨਿਜ਼ਮ, ਗੱਡੀਆਂ ਦੇ ਇੰਜਣ ਨੂੰ ਉਸ ਢੰਗ ਦੇ ਨਾਲ ਤਿਆਰ ਕਰਦੇ ਕਿ ਜਿਹੜਾ ਇਥੋਨੋਲ ਨੂੰ ਵੀ ਕਬੂਲ ਕਰ ਲੈਂਦਾ। ਹੁਣ ਇੱਥੇ ਪੰਗਾ ਇਹ ਇਸ ਵੇਲੇ ਪੈ ਗਿਆ ਕਿ ਭਾਰਤ ਦੇ ਵਿੱਚ ਲੋਕ ਕਹਿੰਦੇ ਆ ਕਿ ਸਾਡੀ ਗੱਡੀਆਂ 'ਚ ਨੁਕਸ ਪੈਣਾ ਸ਼ੁਰੂ ਹੋ ਚੁੱਕਾ ਹੈ, ਕੰਪਨੀਆਂ ਖੁੱਲ੍ਹ ਕੇ ਕਬੂਲਣ ਨੂੰ ਤਿਆਰ ਨਹੀਂ, ਸਰਕਾਰ ਕਬੂਲਣ ਨੂੰ ਤਿਆਰ ਨਹੀਂ। ਜਦੋਂ ਹੁਣ ਰੌਲਾ ਰੱਪਾ ਕਾਫੀ ਪਿਆ, ਇੰਨੀ ਕੁ ਗੱਲ ਸਰਕਾਰਾਂ ਨੇ ਜਾਂ ਕੰਪਨੀਆਂ ਨੇ ਕਬੂਲ ਜ਼ਰੂਰ ਕੀਤੀ ਹੈ ਕਿ ਥੋੜ੍ਹੀ ਬਹੁਤੀ ਐਵਰੇਜ ਨੂੰ ਫਰਕ ਪੈਂਦਾ, ਬਹੁਤ ਥੋੜ੍ਹੀ ਬਹੁਤੀ। ਪਰੰਤੂ ਨਾਲ ਹੀ ਦੂਜਾ ਦਾਅਵਾ ਇਹ ਹੈ ਜੀ ਕਿ ਇਹਦੇ ਵਿੱਚ ਪੈਟਰੋਲ ਦੀ ਕੀਮਤ ਸਸਤੀ ਹੋਵੇਗੀ ਕਿਉਂਕਿ 20% ਇਥੋਨੋਲ ਮਿਲ ਗਿਆ। ਕਿੱਥੋਂ ਅਸੀਂ ਬਾਹਰੋਂਲੇ ਮੁਲਕਾਂ ਚੋਂ ਪੈਟਰੋਲ ਜਿਹੜਾ ਇੰਪੋਰਟ ਕਰਦੇ ਹਾਂ ਕੱਚਾ ਤੇਲ, ਕਿੱਥੇ ਭਾਰਤ ਵਿੱਚ ਇਥੋਨੋਲ ਪੈਦਾ ਹੋਣਾ। ਪਰੰਤੂ ਦੂਜੇ ਪਾਸੇ ਸੱਚ ਇਹ ਹੈ ਪ੍ਰਭ ਸੰਧੂ ਜੀ ਕਿ ਭਵਾਂ ਉਹਦੇ ਵਿੱਚ 20%, ਭਵਾਂ 10 ਤੇ ਭਵਾਂ 25, ਕੀਮਤ ਤੇ 2 ਰੁਪਏ ਵੀ ਨਹੀਂ ਘਟੀ ਤੇ ਲੋਕਾਂ ਨੂੰ ਕੀ ਫਾਇਦਾ। ਜਾਂ ਤੇ ਅਸੀਂ ਕਹੀਏ ਨਾ ਕੀਮਤ ਘੱਟ ਗਈ ਤੇ ਐਵਰੇਜ ਘੱਟ ਜੇ, ਕੋਈ ਗੱਲ ਨਹੀਂ, ਕੀਮਤ ਤੇ ਉਹੀ ਹੈ, ਲੋਕਾਂ ਨੂੰ ਤੇ ਦੱਸਿਆ ਵੀ ਨਹੀਂ ਜਾ ਰਿਹਾ ਕਿ ਤੁਹਾਡੇ ਪਾਇਆ ਕੀ ਜਾ ਰਿਹਾ। ਹੁਣ ਇਹ ਤੋਂ ਬਾਅਦ ਸਿਆਸੀ ਪਾਰਟੀਆਂ ਮੈਦਾਨ ਵਿੱਚ ਨਿਤਰੀਆਂ ਹੈ, ਸਿਆਸੀ ਪਾਰਟੀਆਂ ਜਿਹੜੀ ਸਭ ਤੋਂ ਵੱਧ ਇਸ ਵੇਲੇ ਰੌਲਾ ਪਾ ਰਹੀ ਹੈ ਉਹ ਹੈ ਆਮ ਆਦਮੀ ਪਾਰਟੀ, ਉਹ ਹੈ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਨੇ ਏਡੇ ਕੁ ਵੱਡੇ ਪੱਧਰ ਤੇ ਰੌਲਾ ਚੁੱਕਿਆ ਕਿ ਪੁੱਛੋ ਨਾ, ਜਿੱਥੇ ਕੁ ਤੱਕ ਜਿਹਨੂੰ ਆਪਾਂ ਕਹਿੰਦੇ ਕਿ ਰੌਲਾ ਪਾਇਆ ਜਾ ਸਕਦਾ, ਇਸ ਵੇਲੇ ਅਰਵਿੰਦ ਕੇਜਰੀਵਾਲ ਨੇ ਰੌਲਾ ਪਾਇਆ। ਹੁਣ ਅਰਵਿੰਦ ਕੇਜਰੀਵਾਲ ਨੇ ਪਾਇਆ ਤੇ ਕੁਦਰਤੀ ਉਹ ਰੌਲਾ ਪੰਜਾਬ ਵੀ ਪਹੁੰਚਣਾ ਕਿਉਂਕਿ ਪੰਜਾਬ ਉਹਦੀ ਪਾਰਟੀ ਦੀ ਸਰਕਾਰ ਹੈ, ਭਗਵੰਤ ਮਾਨ ਹੁਣਾਂ ਨੇ ਵੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਇੱਦਾਂ ਦੇ ਰੌਲੇ ਰੱਪੇ ਕਾਫੀ ਹੁਣ ਸਿਆਸੀ ਤੌਰ ਤੇ ਸ਼ੁਰੂ ਹੋ ਗਏ ਹੈ। ਸਰਕਾਰ ਵੇਖਦੇ ਹਾਂ ਤਾਂ ਕੀ ਪੱਖ ਰੱਖਦੀ ਹੈ, ਕੀ ਜਵਾਬ ਦਿੰਦੀ ਹੈ, ਉਵੇਂ ਜਿਹੜਾ ਪ੍ਰਭ ਸੰਧੂ ਜੀ ਕਿਤੇ ਨਾ ਕਿਤੇ ਇਹ ਚ ਰੌਲਾ ਰੱਪਾ ਹੈਗਾ ਆ, ਕਿਤੇ ਨਾ ਕਿਤੇ ਭੇਦ ਹੈਗਾ ਆ ਜਿਹੜਾ ਸਰਕਾਰਾਂ ਇਸ ਮਾਮਲੇ ਚ ਅਜੇ ਕੋਲ ਨਹੀਂ ਰਹੀਆਂ।
0: ਸੋ ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਉਹ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ। ਅਪਲਾਇੰਸ ਜੰਕਸ਼ਨ, ਅਪਲਾਇੰਸ ਤੁਸੀਂ ਖਰੀਦਣੇ ਆ ਤਾਂ ਇੱਕ ਗੇੜਾ ਤੁਸੀਂ ਅਪਲਾਇੰਸ ਜੰਕਸ਼ਨ ਦੇ ਮਾਰ ਕੇ ਆਓ, 2 ਲੋਕੇਸ਼ਨ ਤੋਂ ਸਰਵ ਕਰਦੇ ਨੇ, ਕਿਸੇ ਵੀ ਤਰ੍ਹਾਂ ਦੇ ਅਪਲਾਇੰਸ ਤੁਸੀਂ ਲੈਣੇ ਆ ਪ੍ਰਾਈਜ਼ ਤੁਹਾਨੂੰ ਮੈਚ ਕਰਕੇ ਦੇਣਗੇ ਔਰ ਡਿਲੀਵਰੀ ਤੁਹਾਨੂੰ ਫ੍ਰੀ ਦੇਣਗੇ। ਅਪਲਾਇੰਸ ਜੰਕਸ਼ਨ 905-450-0054 ਔਰ ਮੌਰਗੇਜ ਲਈ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਆ, ਤੁਸੀਂ ਘਰ ਖਰੀਦਣਾ ਆ, ਰੀਨਲ ਆ ਗਈ, ਰੀਫਾਈਨੈਂਸਿੰਗ ਅਤੇ ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੱਭ ਰਹੇ ਸੀ ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ 647-685-9000 6476859000 ਤੇ ਗੱਲਬਾਤ ਹੋ ਸਕਦੀ ਆ। ਮੈਨੂੰ ਸਾਹ ਲੈਣ 'ਚ ਪ੍ਰੋਬਲਮ ਹੋ ਰਹੀ ਆ, ਬਾਹਰ ਜਿਹੜੀ ਹਵਾ ਕੁਆਲਿਟੀ ਆ ਮੈਨੂੰ ਲੱਗਦੀ ਅੰਦਰ ਆ ਰਹੀ ਆ। ਸੋ ਪਲੀਜ਼ ਅੱਜ ਤੁਸੀਂ ਬਾਹਰ ਰਹਿਣ ਤੋਂ ਥੋੜ੍ਹਾ ਜਿਹਾ ਗਰੇਜ਼ ਕਰੋ, ਵਾਕ ਤੋਂ ਗਰੇਜ਼ ਕਰੋ। ਸੋ ਅੱਜ ਵਾਰਨਿੰਗ ਆ ਜੀ, ਸੋ ਅੱਜ ਜਿਹੜਾ ਇਨਵਾਇਰਮੈਂਟ ਆ ਬਹੁਤ ਪੋਲਿਊਟਡ ਆ, ਜਿਹੜਾ ਧੂੰਆਂ ਆ ਨੌਰਥ ਵੈਸਟ ਦੇ ਜੰਗਲਾਂ ਦੇ ਵਿੱਚ ਅੱਗ ਲੱਗਣ ਕਾਰਨ ਉਹ ਬਹੁਤ ਚਾਰੇ ਪਾਸੇ ਫੈਲਿਆ ਹੋਇਆ। ਸੋ ਅਜੇ ਵੀ ਬਾਹਰ ਬਿਲਕੁਲ ਸਭ ਕੁਝ ਧੁੰਦਲਾ ਮੈਨੂੰ ਸ਼ੀਸ਼ੇ ਤੋਂ ਬਾਹਰ ਦਿਖਾਈ ਦੇ ਰਿਹਾ। ਸੋ ਬਜ਼ੁਰਗਾਂ ਅਤੇ ਬੱਚਿਆਂ ਨੂੰ ਅੰਦਰ ਰੱਖੋ, ਸੋ ਅੱਜ ਅੰਦਰ ਰਹਿਣ ਦੀ ਵਾਰਨਿੰਗ ਆ। ਸੋ ਪਲੀਜ਼ ਆਪਣਾ ਸਿਹਤ ਦਾ ਧਿਆਨ ਰੱਖੋ, ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ ਪਲੀਜ਼ ਉਹ ਬਿਲਕੁਲ ਬਾਹਰ ਨਾ ਨਿਕਲੋ। ਸੋ 905-673-3337। ਰਮੇਸ਼ ਜੀ ਬਹੁਤ ਸਾਰੀਆਂ ਕਾਲਜ ਨੇ, ਥੋੜ੍ਹੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਾਂ ਵੱਲ ਚੱਲੀਏ
2: ਜੀ। ਸੰਤੂ ਸਾਹਿਬ,
0: ਪ੍ਰਿਤਪਾਲ ਜੀ ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ।
4: ਸਾਹਿਬ ਰਮੇਸ਼ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਗੁਡ ਮਾਰਨਿੰਗ, ਤੁਸੀਂ ਓਨਰ ਹੋ ਜੀ। ਵੇਖ ਜੀ, ਅੱਜ ਵਿਸ਼ੇਸ਼ ਦਿਨ ਹੈ, ਪਹਿਲਾਂ ਉਹਦਾ ਜ਼ਿਕਰ ਕਰਨਾ ਬਣਦਾ ਹੈ। ਸਾਵਨ ਸਰਸੀ ਕੌਮ ਨੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਚ ਰੰਗ, ਏਕੋ ਨਾਮ ਆਧਾਰ। ਸਾਉਣ ਮਹੀਨੇ ਦੀ ਸੰਗਰਾਂਦ ਮੁਬਾਰਕ ਹੋਵੇ ਸਭ ਨੂੰ, ਤੇ ਦੁਆ ਕਰਨਾ ਕਿਸੇ ਸਾਰੇ ਸਰੋਤਾ ਗਣ ਤੇ ਤੁਹਾਨੂੰ ਸਿਹਤ ਤੰਦਰੁਸਤੀ ਖੁਸ਼ੀਆਂ ਖੇੜੇ ਲੈ ਕੇ ਆਵੇ ਇਹ ਮਹੀਨਾ। ਤੇ ਸਵਾਲ ਮੇਰਾ ਹੁਣ ਇਹ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਰੇੜਕਾ ਹੈ ਇਹ ਕਿੰਨਾ ਅੱਛਾ ਹੋਏਗਾ, ਲੰਮਾ ਅੱਛਾ ਕਦੋਂ ਮੁੱਦੇ ਨੇ ਨਾਂ ਲੈਂਦਾ, ਤੇ ਵਜ੍ਹਾ ਕੀ ਹੈ? ਮੈਨੂੰ ਲੱਗਦਾ ਕਿ ਜਿਹੜੀ ਹਾਈ ਕਮਾਂਡ ਹੈ ਨਾ ਕਾਂਗਰਸ ਦੀ, ਇਹੀ ਜਿਹੜੀ ਇਹਦੇ ਚ ਦਮ ਹੈ ਨੀ ਹੈ। ਲੋ ਕਮਾਂਡ ਹੋ ਗਈ, ਲੋ ਕਮਾਂਡ ਕਹੀਏ ਕਿ ਲੋ ਕਮਾਂਡ ਕਹੀਏ, ਦਮ ਹੀ ਹੈ ਨੀ। ਪੁਰਾਣੇ ਜ਼ਮਾਨੇ ਚ ਨਹਿਰੂ ਸਾਹਿਬ ਦੇ ਜ਼ਮਾਨੇ ਦੇ ਵਿੱਚ ਜੋ ਹਾਈ ਕਮਾਂਡ ਦਾ ਹੁਕਮ ਹੁੰਦਾ ਸੀ ਸਾਰੇ ਲੀਡਰ ਉਸ ਤੇ ਫੁੱਲ ਚੜਾਉਂਦੇ ਸਨ, ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਅਗੋ ਚੂਚੇਰਾ ਕਰਨ ਦੀ। ਹੁਣ ਤੇ ਜਾਣਾ ਸਾਰਾ ਪ੍ਰਧਾਨ ਆਪਣਾ ਮੁੱਖ ਮੰਤਰੀ ਬਣਨ ਨੂੰ ਫਿਰਦਾ ਤੇ ਪ੍ਰਧਾਨ ਬਣਨ ਨੂੰ ਫਿਰਦਾ, ਤੇ ਕਦੀ ਚੰਨੀ ਕਹਿੰਦਾ ਮੈਂ ਪ੍ਰਧਾਨ ਬਣਨਾ, ਉਦੋਂ ਜਿਹੜਾ ਰਾਜਾ ਅਮਰਿੰਦਰ ਉਹ ਕਹਿੰਦਾ ਮੈਂ ਪ੍ਰਧਾਨ ਬਣਨਾ। ਮੈਂ ਤੇ ਕਹਿੰਦਾ ਇਹਨਾਂ ਕਿਸੇ ਨੂੰ ਮਿਲਣਾ ਬਣਾਉਣ ਦਿੱਤੇ ਤੁਹਾਨੂੰ ਬਣਾਉਣ, ਪ੍ਰਤਾਪ ਸਿੰਘ ਬਾਜਵਾ ਨੂੰ ਸੀਨੀਅਰ ਆਦਮੀ ਹੈ ਸਾਰੇ ਕਾਂਗਰਸ ਦੇ ਲੀਡਰ ਚ, ਔਰ ਸਾਫ਼ ਸੁਥਰਾ ਕੈਰੀਅਰ ਉਹਦਾ, ਕੋਈ ਉਹਦੇ ਨਾਲ ਸਕੈਂਡਲ ਨੀ ਜੁੜਿਆ, ਕੋਈ ਸਕੈਮ ਨੀ ਜੁੜਿਆ ਕੋਈ, ਤੇ ਉਹ ਬੜਾ ਤਜਰਬੇਕਾਰ ਬੰਦਾ, ਉਹਨੂੰ ਇਹਨਾਂ ਨੂੰ ਚਾਹੀਦਾ ਪ੍ਰਧਾਨਗੀ ਉਹਦੇ ਹੱਥ ਸੌਂਪ ਲਈ, ਤੇ ਉਹਨੂੰ ਚੀਫ ਮਿਨਿਸਟਰ ਦਾ ਜਿਹੜਾ ਅਗਲਾ ਜਾਨਸ਼ੀਨ ਮੁਕਰਰ ਕਰਨਾ ਚਾਹੀਦਾ। ਤੁਹਾਡਾ ਕੀ ਖਿਆਲ ਹੈ
0: ਜੀ? ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
2: ਚਲੋ ਜੇ ਕਾਂਗਰਸ ਦੀ ਗੱਲ ਛੇੜੀ ਹੈ ਤੇ ਮੈਂ ਥੋੜੀ ਜਿਹੀ ਤਾਜ਼ਾ ਜਾਣਕਾਰੀ ਵੀ ਦੇ ਦੇਣਾ ਹੈ। ਇਸ ਵੇਲੇ ਦਿੱਲੀ ਦੇ ਵਿੱਚ ਕੇਸੀ ਵੇਣੁਗੋਪਾਲ ਜਿਹੜੇ ਕਾਂਗਰਸ ਦੇ ਜਨਰਲ ਸਕੱਤਰ ਹੈ, ਸਰੋਤੇ ਉਹਨਾਂ ਦੀ ਕੋਠੀ ਦੇ ਵਿੱਚ ਇੱਕ ਬੈਠਕ, ਬੜੀ ਮਹੱਤਵਪੂਰਨ ਬੈਠਕ ਚੱਲ ਰਹੀ ਹੈ। ਉਸ ਮਹੱਤਵਪੂਰਨ ਬੈਠਕ ਦੇ ਵਿੱਚ ਰਾਣਾ ਗੁਰਜੀਤ, ਪ੍ਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ, ਬਾਕੀ ਚਰਨਜੀਤ ਸਿੰਘ ਚੰਨੀ ਦੇ ਨਾਲ ਦੋ ਵਿਧਾਇਕ ਤੇ ਇੱਕ ਮੈਂਬਰ ਪਾਰਲੀਮੈਂਟ ਉਸ ਮੀਟਿੰਗ ਦਾ ਹਿੱਸਾ ਆ। ਹੁਣ ਸਵਾਲ ਇਹ ਹੈ ਕਿ ਕੇਸੀ ਵੇਣੁਗੋਪਾਲ ਦੇ ਨਾਲ ਮੀਟਿੰਗ ਕਿਉਂ ਗਏ ਤੇ ਇਹ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨ ਸੀ? ਪਤਾ ਇਹ ਲੱਗਾ ਕਿ ਰਾਹੁਲ ਗਾਂਧੀ ਨੇ ਫਿਲਹਾਲ ਇਸ ਮੀਟਿੰਗ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੇ ਜੀ ਵੀ ਕੇਸੀ ਵੇਣੁਗੋਪਾਲ ਨੂੰ ਮਿਲੋ। ਕੇਸੀ ਵੇਣੁਗੋਪਾਲ ਇਹ ਤੋਂ ਪਹਿਲਾਂ ਰਾਹੁਲ ਮਲਕਰਜਨ ਖੜਗੇ ਨੂੰ ਮਿਲ ਕੇ ਆਏ ਹੈ। ਹੁਣ ਮਲਕਰਜਨ ਖੜਗੇ ਨੇ ਕੀ ਕਿਹਾ, ਇਹ ਅੰਦਰ ਕੀ ਵਿਚਾਰਾਂ ਕਰਕੇ ਬਾਹਰ ਆਉਂਦੇ ਆ, ਇਹ ਥੋੜੇ ਟਾਈਮ ਬਾਅਦ ਗੱਲ ਸਾਹਮਣੇ ਆ ਜਾਏਗੀ। ਜਿਹੜਾ ਤੁਸੀਂ ਨੁਕਤਾ ਆ ਰਿਹਾ ਕਿ ਕਾਂਗਰਸ ਦੇ ਨੁਕਸ ਦੀ ਗੱਲ, ਦੇਖੋ ਸਰੋਤਿਓ, ਮੈਨੂੰ ਲੱਗਦਾ ਕਿ ਇਹ ਵੀ ਸ਼ਬਦ ਕੋਈ ਬਹੁਤ ਚੰਗਾ ਸ਼ਬਦ ਨਹੀਂ ਕਿ ਹਾਈ ਕਮਾਂਡ ਜੋ ਕਹੇ ਉਹੀ ਹੋਣਾ ਚਾਹੀਦਾ। ਬੇਸਿਕਲੀ ਜਦੋਂ ਅਸੀਂ ਲੋਕਤੰਤਰ ਨੂੰ ਚੰਗਾ ਆਖਦੇ ਹਾਂ ਕਿ ਲੋਕਤੰਤਰ ਚੰਗਾ, ਜਾਂਦੇ ਸਿਆਸੀਆਂ ਪਾਰਟੀਆਂ ਕਹਿ ਦੇਣ ਕਿ ਲੋਕਤੰਤਰ ਮਾੜੀ ਚੀਜ਼ ਹੈ, ਜਦੋਂ ਇਹ ਕਹਿੰਦੀਆਂ ਲੋਕਤੰਤਰ ਚੰਗਾ ਆ, ਤੇ ਫਿਰ ਆਪਣੀ ਪਾਰਟੀ ਚ ਪਹਿਲਾਂ ਲੋਕਤੰਤਰ ਲਾਗੂ ਕਰਨਾ। ਪ੍ਰਧਾਨ ਕਿਹਨੂੰ ਬਣਾਉਣਾ ਆ? ਪੰਜਾਬ ਦੇ ਵਿੱਚ ਇਹਨਾਂ ਦੇ 10-20-25 ਜ਼ਿਲ੍ਹਾ ਪ੍ਰਧਾਨ ਹੋਣਗੇ, ਜਿੰਨੇ ਵੀ ਆ, ਕੋਈ ਦਿਹਾਤੀ ਜਾਂ ਸ਼ਹਿਰੀ ਪੈ ਕੇ ਕੋਈ ਸੀਨੀਅਰ ਲੀਡਰ ਹੋਣਗੇ, ਉਹਨਾਂ ਦੀ ਮੀਟਿੰਗ ਕਰਨ। ਉਹਨਾਂ ਵਿੱਚੋਂ ਵੇਖੋ ਕਿਹੜੇ 2-3-4 ਨਾਮ ਆਉਂਦੇ ਆ, ਉਹਦੇ ਵਿੱਚੋਂ ਤੇ ਮੰਨਿਆ ਕਿ ਜਿਹੜੇ 2-3-4 ਨਾਮ ਹੈਗੇ ਉਹਦੇ ਵਿੱਚੋਂ ਹਾਈ ਕਮਾਂਡ ਨੇ ਫਾਈਨਲ ਕਰਨਾ। ਇਹ ਥੋੜਾ ਹੈ ਕਿ ਹਾਈ ਕਮਾਂਡ ਨੂੰ ਜਿਹੜਾ ਸੁਪਨਾ ਆ ਗਿਆ ਸੀ ਉਹ ਫਾਈਨਲ ਕਰਨਾ। ਮੈਂ ਤੇ ਇਹ ਪਰੰਪਰਾ ਨੂੰ ਗਲਤ ਸਮਝਦਾ ਹਾਂ ਕਿ ਕਿਸੇ ਪਾਰਟੀ ਵਿੱਚ ਵੀ ਇਹ ਪਰੰਪਰਾ ਮਾੜੀ ਹੈ, ਜਾਂ ਤੇ ਪਰੰਪਰਾ ਏਦਾਂ ਦੀ ਹੋਵੇ ਕਿ ਵਾਕਿਆ ਹਾਈ ਕਮਾਂਡ ਅੰਦਰ ਖਾਤੇ ਲੋਕਾਂ ਦੀ ਵੋਟਿੰਗ ਕਰਾਉਂਦੀ ਹੈ ਤੇ ਉਹਦੇ ਵਿੱਚੋਂ ਚੁਣਦੀ ਹੈ, ਤੇ ਜੇ ਆਪਣੇ ਮਨ ਭਾਉਂਦਾ ਚੁਣਦੀ ਕਿ ਭਾਈ ਇਸ ਵਾਰੀ ਅਸੀਂ ਇੱਥੇ ਇੱਕ ਆ ਜਾਤ ਵਾਲਾ ਮੋਹਰਾ ਫਿੱਟ ਕਰਨਾ ਹੈ, ਆ ਧਰਮ ਵਾਲਾ ਕਰਨਾ ਹੈ, ਆ ਸਿੱਖ ਕਰਨਾ, ਹਿੰਦੂ ਕਰਨਾ, ਮੈਂ ਸਮਝਦਾ ਇਹ ਗਲਤ ਹੈ। ਇਹ ਕਾਂਗਰਸ ਵਿੱਚ ਵੀ ਹੈ, ਬਾਕੀ ਪਾਰਟੀਆਂ ਚ ਵੀ ਹੈ। ਮੈਂ ਤੇ ਇਸ ਪੈਂਤਰੇ ਨਾਲ, ਇਸ ਢੰਗ ਦੇ ਨਾਲ ਸਹਿਮਤ ਨਹੀਂ ਹੈ
0: ਜੀ। 8900 ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ।
5: ਸੰਜੋ ਸਾਹਿਬ, ਸਤਿ ਸ੍ਰੀ ਅਕਾਲ ਰਮੇਸ਼ ਜੀ। ਰਮੇਸ਼ ਜੀ, ਮੈਨੂੰ ਬੜੀ ਹੈਰਾਨੀ ਹੋਈ ਜਦੋਂ ਤੁਸੀਂ ਪ੍ਰੋਜੈਕਟ ਕਰਾਉਣ ਲੱਗ ਪਏ ਨੇ, ਵੀ ਮੋਦੀ ਸਾਹਿਬ ਇੰਨੇ ਪ੍ਰੋਜੈਕਟਾਂ ਦਾ ਪੰਜਾਬ 'ਚ ਉਦਘਾਟਨ ਕਰ ਰਹੇ, ਅਸੀਂ ਤਾਂ ਸੁਣਿਆ ਵੀ ਸੈਂਟਰ ਕੁਛ ਕਰਦਾ ਹੀ ਨਹੀਂ ਪੰਜਾਬ ਲਈ। ਮੈਨੂੰ ਇਹ ਦੱਸੋ, ਜਿਹੜੇ ਪ੍ਰੋਜੈਕਟ ਤੁਸੀਂ ਗਿਣਾਏ, ਪ੍ਰੈਕਟੀਕਲ ਹੈ ਕਿ ਸਿਰਫ ਫੀਤਾ ਕੱਟ ਹੈ? ਜਿੱਦਾਂ ਆਮ ਪਾਰਟੀ ਨੇ ਫੀਤਾ ਕੱਟ ਕੀਤਾ ਕਿ ਨਹੀਂ, 5 ਮੈਡੀਕਲ ਕਾਲਜ ਫੀਤੇ ਕੱਟਤੇ ਪਰ ਕਾਲਜ ਤਾਂ ਅੱਜ ਤੱਕ ਬਣੇ ਨਹੀਂ। ਤੇ ਜੇ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰੋਜੈਕਟ ਹੈ, ਮੈਨੂੰ ਇਹ ਦੱਸੋ ਪਲੀਜ਼, ਜ਼ਰੂਰ ਕਲੀਅਰ ਕਰਨਾ, ਇਹ ਪ੍ਰੈਕਟੀਕਲ ਹੀ ਹੈ? ਵਾਕਿਆ ਟ੍ਰੇਨ ਚੱਲ ਰਹੀ, ਵਾਕਿਆ ਜਲੰਧਰ ਦਾ ਸਟੇਸ਼ਨ ਸੁਧਰ ਗਿਆ, ਵਾਕਿਆ ਉਹ ਹੋਰ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਸਟੇਸ਼ਨਾਂ ਦੀ ਇੰਨੇ ਹੋ ਗਿਆ, ਇਹ ਜ਼ਰੂਰ ਦੱਸਣਾ। ਜਿਹੜੇ ਇੰਨੇ ਫਿਰ ਚੰਡੀਗੜ੍ਹ ਦਾ ਵੀ ਤੁਸੀਂ ਜ਼ਿਕਰ ਕਰਤਾ, ਉੱਥੇ ਵੀ ਇਹ ਸਾਰੇ ਪ੍ਰੈਕਟੀਕਲ ਹੈ ਕਿ ਫੀਤਾ ਕੱਟ ਹੈ? ਕਿਉਂਕਿ ਆਮ ਪਾਰਟੀ ਤਾਂ ਪੈਸੇ ਬਹੁਤ ਵੰਡਦੀ ਪਈ, ਉਹ ਕਰਜ਼ਾ ਜਿਹੜਾ ਚੁੱਕ ਰਹੀ ਹੈ ਸ਼ਾਇਦ ਭਗਵੰਤ ਮਾਨ ਆਪਣੇ ਖੀਸੇ ਤੋਂ ਕੱਢ ਕੇ ਦੇ ਰਿਹਾ, ਉਹਨੂੰ ਇਹ ਨਹੀਂ ਪਤਾ ਜਿਹੜਾ ਇਹ ਕਰਜ਼ਾ ਇੰਨਾ ਚੁੱਕੀ ਜਾ ਰਿਹਾ ਸੈਂਟਰ ਦੇ ਉੱਤੋਂ ਹੀ ਪੈਣਾ, ਅੱਗੋ ਇੱਕ ਦਿਨ ਆਉਣਾ ਸੈਂਟਰ ਨੂੰ ਜਾਂ ਤਾਂ ਡੈਫਰ ਕਰਨੇ ਪੈਣੇ ਜਾਂ ਇਹਨੂੰ ਵੇਵ ਆਫ ਕਰਨੇ ਪੈਣੇ, ਇੰਨਾ ਕਰਜ਼ਾ ਪੰਜਾਬ ਤੇ ਚੜੀ ਜਾ ਰਿਹਾ, ਉਹਦਾ ਤਾਂ ਇੰਟਰਸਟ ਹੀ ਦੇਣ 'ਚ ਇਹ ਪੈਸੇ ਨਿਕਲ ਜਾਣਗੇ ਇਹਨਾਂ ਦੇ, ਡਿਵੈਲਪਮੈਂਟ ਦੇ ਕੰਮ ਕਿੱਥੇ ਕਰਨਗੇ? ਇਹ ਥੋੜ੍ਹਾ ਕਲੈਰੀਫਾਈ ਜ਼ਰੂਰ ਕਰਨਾ। ਅੱਜ ਤੋਂ ਕੁਝ ਸਾਲ ਪਹਿਲਾਂ ਤਾਂ ਮੈਂ ਤੁਹਾਡੀ ਘਟਨਾ ਦੀ ਵਰਤਾਂਤ ਕਰਦਾ ਹੈ, ਡਾਕਟਰ ਧਰਮਵੀਰ ਗਾਂਧੀ ਹੁੰਦੇ ਸੀ ਉਸ ਤਰ੍ਹਾਂ ਆਮ ਪਾਰਟੀ 'ਚ ਬਗਾਵਤ ਕਰਕੇ ਬੈਠੇ, ਉਹ ਗੱਲ ਕਹਿੰਦੇ ਸੀ ਮੈਂ 4-5 ਹਜ਼ਾਰ ਕਰੋੜ ਦੇ ਪ੍ਰੋਜੈਕਟ ਲਿਆਇਆ ਆਪਣੇ ਏਰੀਆ 'ਚ ਸੈਂਟਰ ਤੋਂ ਮਿਲ ਕੇ, ਤੇ ਹੁਣ ਤਾਂ ਉਹ ਕਾਂਗਰਸ ਹੈ, ਮੇਰੇ ਕਹਿੰਦੇ ਜਿਹਨੇ ਕੋਈ ਕੰਮ ਕਰਨਾ ਤਾਂ ਉਹ ਕਰ ਸਕਦਾ, ਜਿਹਨੇ ਨਹੀਂ ਕੰਮ ਕਰਾਉਣਾ ਉਹ ਸੈਂਟਰ ਤੇ, ਕਿਉਂਕਿ ਸੈਂਟਰ ਕਈ ਵਾਰੀ ਪੈਸਾ ਭੇਜਦਾ ਸਟੇਟ ਯੂਜ ਹੀ ਨਹੀਂ ਕਰਦੀ, ਜਿਹੜੇ ਪ੍ਰੋਜੈਕਟ ਸਟੇਟ ਦੀ ਸਾਂਝੇਦਾਰੀਆਂ ਚੱਲਦੇ ਨੇ ਉਹ ਸਟੇਟ ਯੂਜ ਹੀ ਨਹੀਂ ਕਰਦੀ, ਪੈਸਾ ਵਾਪਸ ਭੇਜ ਦਿੰਦੀ। ਜਲੰਧਰ ਦੀ ਸਭ ਤੋਂ ਵੱਡੀ ਉਦਾਹਰਨ ਹੈ, ਸੀਵਰੇਜ ਦਾ ਸਿਸਟਮ ਠੀਕ ਕਰਨ ਲਈ 700 ਕਰੋੜ ਭੇਜਿਆ ਸੀ ਇਹ ਕੈਪਟਨ ਦੇ ਟਾਈਮ ਤੇ, ਵਾਪਸ ਗਿਆ ਸੀ ਪੈਸਾ, ਕੋਈ ਯੂਜ ਨਹੀਂ ਹੋਇਆ। ਥੈਂਕ ਯੂ ਸੋ ਮਚ
0: ਜੀ। ਜੀ ਰਮੇਸ਼ ਜੀ,
2: ਦੇਖੋ ਸਰੋਤੇ, ਜਿੱਥੇ ਸਵਾਲ ਸਿਆਸੀ ਆ ਨਾ, ਉੱਥੇ ਟੈਕਨੀਕਲ ਵੀ ਹੈ। ਮੈਂ ਦੋਨੇ ਢੰਗ ਦੇ ਨਾਲ ਉੱਤਰ ਦੇਣ ਦਾ ਯਤਨ ਕਰੂੰਗਾ। ਜਿੰਨੇ ਕੁ ਪ੍ਰੋਜੈਕਟ ਮੈਂ ਗਿਣਾਏ, ਚਾਹੇ ਮੈਂ ਉਹ ਪੀ ਜੀ ਆਈ ਦੇ ਐਡਵਾਂਸ ਮਦਰ ਐਂਡ ਚਾਈਲਡ ਸੈਂਟਰ ਦੀ ਗੱਲ ਕੀਤੀ ਆ, ਜਾਂ ਨਿਊਰੋ ਸਾਇੰਸ ਸੈਂਟਰ ਦੀ ਗੱਲ ਕੀਤੀ ਆ, ਜਾਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੀ ਗੱਲ ਕੀਤੀ ਆ, ਜਾਂ ਮੈਂ ਕਹੀਏ ਕਿ ਦੁਨੀਆਂ ਦੀਆਂ ਜਿਹੜੀਆਂ ਸ਼ਕਤੀਸ਼ਾਲੀ ਟ੍ਰੇਨਾਂ ਆ ਉਹਦੇ ਵਿੱਚੋਂ ਇੱਕ ਟ੍ਰੇਨ ਜਿਹੜੀ ਭਾਰਤ ਵਿੱਚ ਪਹਿਲੀ ਵਾਰ ਸ਼ੁਰੂ ਹੋਣ ਜਾ ਰਹੀ ਹੈ, ਜਿਹਦਾ ਜੀਂਦ ਤੋਂ ਉਦਘਾਟਨ ਕਰਨਾ, ਜਾਂ ਸੜਕਾਂ ਦੀ ਗੱਲ ਕੀਤੀ ਆ, ਜਾਂ ਪੰਜਾਬ ਦੇਖੋ 75 ਕੁੱਲ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਾ, ਜਿਹਦੇ ਵਿੱਚ ਪੰਜਾਬ ਦੇ ਸ਼ਾਇਦ 4 ਹੈ, ਜਲੰਧਰ ਤੇ ਸੁਪਰ ਹੈ ਉਹਦੇ ਵਿੱਚੋਂ ਬਹੁਤ ਕਮਾਲ ਦਾ, ਭਾਰਤ ਦੇ ਜਿਹੜੇ ਚੋਟੀ ਦੇ ਉਹਦੇ ਵਿੱਚੋਂ ਜਲੰਧਰ ਕੈਂਟ ਦਾ ਰੇਲਵੇ ਸਟੇਸ਼ਨ ਤਿਆਰ ਹੋ ਚੁੱਕਾ ਹੈ, ਐ ਨਹੀਂ ਕਿ ਤਿਆਰ ਹੋਵੇਗਾ, ਤਿਆਰ ਹੋ ਚੁੱਕਾ ਜਿਹਦਾ ਉਦਘਾਟਨ ਕਰਨਾ। ਉਹ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਹੈ ਜਿਹਦਾ ਨਵੀਨੀਕਰਨ ਕੀਤਾ, ਸ਼੍ਰੀ ਮੁਕਤਸਰ ਸਾਹਿਬ ਹੈ, ਇੱਕ ਹੋਰ ਹੈ ਮੈਨੂੰ ਉਹ ਯਾਦ ਵਿੱਚ ਨਹੀਂ ਆ ਰਿਹਾ। ਸੋ ਕਾਫੀ ਸਾਰੇ ਪ੍ਰੋਜੈਕਟ ਹੈਗੇ ਆ। ਦੇਖੋ ਪ੍ਰਧਾਨ ਮੰਤਰੀ ਜੇ ਕਰਨ ਆ ਰਹੇ ਆ ਤੇ ਕਰਨ ਆ ਰਹੇ ਆ ਸੱਚਿਓਂ ਆ ਰਹੇ, ਐ ਨਹੀਂ ਆ ਕਿ ਹਵਾ ਵਿੱਚ ਹੈ, ਚਾਹੇ ਉਹ ਚੰਡੀਗੜ੍ਹ ਦੇ ਪੀ ਜੀ ਆਈ ਨਾਲ ਸੰਬੰਧਿਤ ਹੈ, ਜਾਂ ਸੜਕਾਂ ਦੀ ਗੱਲ ਹੈ, ਜਾਂ ਰੇਲਵੇ ਸਟੇਸ਼ਨ ਦੀ ਗੱਲ ਹੈ, ਪਰੰਤੂ ਗੱਲ ਇਹ ਆ ਨਾ ਸਰੋਤਿਓ, ਮੈਨੂੰ ਲੱਗਦਾ ਕਿ ਚਾਹੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਜੀ ਕਿਤੇ ਜਾ ਕੇ ਉਦਘਾਟਨ ਕਰਦੇ, ਮੈਂ ਉੱਥੇ ਪੁਲ ਦਾ ਉਦਘਾਟਨ ਕਰਨ ਜਿਹੜਾ ਪੰਜਾਬ ਦੀ ਸਰਕਾਰ ਨੇ ਬਣਾਇਆ, ਮੈਂ ਉਹ ਵੀ ਮੈਂ ਨਿੱਜੀ ਤੌਰ ਤੇ ਸਮਝਦਾ ਆ ਕਿ ਸਰਕਾਰ ਕਿਤੇ ਕਿਤੇ ਵਿਸ਼ੇਸ਼ ਕਾਰਜ ਲਈ ਚਲੇ ਜਾਏ, ਜਿਵੇਂ ਮੈਡੀਕਲ ਕਾਲਜ ਜੇ ਪੰਜਾਬ ਦੀ ਸਰਕਾਰ ਖੋਲਦੀ, ਉਹਦਾ ਨੀਂਹ ਪੱਥਰ ਰੱਖਦੀ, ਉਦਘਾਟਨ ਕਰਦੀ, ਮੈਨੂੰ ਕੋਈ ਇਤਰਾਜ਼ ਨਹੀਂ। ਇੱਥੇ ਪੁਲ ਤੇ 50 ਬਣਦੇ ਆ, 50 ਸੜਕਾਂ ਬਣਦੀਆਂ, ਇੱਥੇ ਰੋਜ਼ ਹੀ ਤੁਰੇ ਆ ਰੀਬਨ ਕੱਟਣ, ਉਹ ਮੈਂ ਸਮਝਦਾ ਇੱਕ ਸਿਆਸਤ ਹੈ। ਇਵੇਂ ਹੀ ਕੇਂਦਰ ਵਾਲੀ ਗੱਲ ਹੈ, ਦੇਖੋ ਕੇਂਦਰ ਦੀਆਂ ਵੀ ਜ਼ਿੰਮੇਵਾਰੀਆਂ, ਪੰਜਾਬ ਸਰਕਾਰ ਦੀਆਂ ਜ਼ਿੰਮੇਵਾਰੀਆਂ ਕਿ ਉਹਨਾਂ ਨੇ ਨਵੀਨੀਕਰਨ ਕਰਨਾ ਹੈ ਚੀਜ਼ਾਂ ਦਾ। ਸੋ ਇਸ ਕਰਕੇ ਪ੍ਰੋਜੈਕਟ ਵਾਕਿਆ ਹੀ ਹੈ ਜੀ, ਪਰੰਤੂ ਇਹਦੇ ਵਿੱਚ ਅਸੀਂ ਕਹੀਏ ਜੀ ਕੇਂਦਰ ਸਰਕਾਰ ਦੇ ਅਸੀਂ ਆਭਾਰੀ ਹੋ ਗਏ, ਕੇਂਦਰ ਨੇ ਕਮਾਲ ਕਰ ਦਿੱਤੀ, ਮੈਂ ਇਹ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਾਂਗਾ। ਹਾਂ, ਥੈਂਕਸ ਕਹਿਣ ਵਿੱਚ ਕੋਈ ਇਤਰਾਜ਼ ਨਹੀਂ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋਜੈਕਟਾਂ ਦਾ ਕੁਛ ਤਾਂ ਉਦਘਾਟਨ ਹੋ ਰਿਹਾ, ਪਰੰਤੂ ਬਹੁਤ ਸਾਰੇ ਪ੍ਰੋਜੈਕਟ ਅਜੇ ਵੀ ਕੇਂਦਰ ਵਾਲੇ ਪਾਸਿਓਂ ਪੰਜਾਬ ਦੀ ਜ਼ਰੂਰਤ ਹੈਗੀ ਹੈ।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509 ਔਰ ਵਿਜ਼ਿਟ insuranceforyou.ca।
0: 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਔਰ ਨਾਲ ਦੀ ਨਾਲ ਅਗਲੀ ਕਾਲ ਦੇ ਵਿੱਚ ਚੱਲਦੇ ਹਾਂ ਜੀ। 9445 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
10: ਹੁਸ਼ਿਆਰਪੁਰ ਜੀ, ਸਾਨੂੰ ਸਾਹਿਬ ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰ ਜੀ, ਤੁਸੀਂ ਕੋਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਲਿਆ ਹੈਗਾ, ਬੜਾ ਨੇਕ ਅਫਸਰ ਸੀ। ਮੈਂ ਪਹਿਲਾਂ ਵੀ ਕਿਹਾ, ਬਿਨਾਂ ਮਤਲਬ ਨੌਕਰੀ ਛੱਡ ਕੇ ਬਹਿ ਗਏ, ਡੀ ਜੀ ਪੀ ਬਣਨਾ ਸੀ ਕਿਸੇ ਦਿਨ ਉਹਨਾਂ ਨੇ। ਕਈਆਂ ਲੋਕਾਂ ਨੂੰ ਪਤਾ ਹੀ ਨੀ, ਕਹਿ ਦੇਣਗੇ ਕਿ ਉਹਨਾਂ ਨੇ ਐਮ ਐਲ ਏ ਬਣਨ ਦੀ ਖਾਤਰ ਇਹ ਕੰਮ ਕੀਤਾ ਸੀ। ਉਹਨਾਂ ਨੇ ਇਹ ਸਰ ਕਿ ਸ਼ਾਇਦ ਮੈਨੂੰ ਉਹ ਕੇਸ ਦੇਣਗੇ ਸੁਖਬੀਰ ਵਾਲਾ ਤੇ ਮੈਂ ਸੁਧਾਰ ਕਰ ਦੂੰਗਾ। ਤੇ ਸੁਖਬੀਰ ਕਿਹੜਾ ਏਡੀ ਜਲਦੀ ਪੇਸ਼ ਹੋਣ ਵਾਲਾ? ਜਦੋਂ ਅਕਾਲ ਤਖ਼ਤ ਤੇ ਸੱਜਿਆ ਸੀ ਉਦੋਂ ਸੱਜਾ ਗੋਡਾ ਬਣ ਲਿਆ ਸੀ, ਹੁਣ ਖੱਬਾ ਗੋਡਾ ਬਣ ਲੂਗਾ। ਇਹ ਨੇਤਾ ਨਾ ਗਿੱਟ ਮਿੱਟ ਕਰ ਲੈਂਦੇ ਆ, 4-5 ਮਹੀਨੇ ਤਾਂ ਇਹਨੇ ਡਾਕਟਰੀ ਸਰਟੀਫਿਕੇਟ ਦਿਖਾ ਦਿਖੂ ਕੇ ਗੁਜ਼ਾਰਾ ਕਰ ਲੈਣਾ। ਉਦੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਅਲਟੀਮੇਟਮ ਦਿੱਤਾ ਕਿ ਕਾਨੂੰਨ ਇਹਨੇ ਚੇਰ ਚ ਬਦਲੀ ਕਰੋ। ਉਦੋਂ ਸੁਖਬੀਰ ਨੇ ਕਹਿ ਰੱਖਿਆ ਸੀ ਮੋਰਚਾ ਲਾਵਾਂਗੇ, ਇਹ ਤਾਂ ਹੋਣਾ ਹੀ ਹੈ। ਆਈ ਜੀ ਸੀਗਾ ਅਮਰਾ ਨੰਗਲ, ਉਹ ਕਿੱਥੋਂ ਆਇਆ, ਜਿੱਥੇ ਗੋਲੀ ਚੱਲੀ ਉਹਨੂੰ ਕੀ ਹੋ ਗਿਆ, ਡਿਸਮਿਸ ਕਰਤਾ, ਫੇਰ ਉਸਨੂੰ ਬਹਾਲ ਕਰਦਾ। ਸੁਖਬੀਰ ਕੋਲੇ ਗਿੱਦੜ ਸਿੰਘੀ ਬਹੁਤ ਹੈ, ਜਿੱਦੇ ਨੂੰ ਹੱਥ ਪਾਇਆ ਜਿੰਨਾ ਨੇ ਗਿੱਦੜ ਸਿੰਘੀ ਸੁਣੀ ਹੈ। ਤੁਸੀਂ ਵੇਖੋ ਕਿਸ ਤਰ੍ਹਾਂ ਦੇ ਹੀਰਾਂ ਘੱਤ ਕੇ ਜਾਂਦੇ। ਸੁਖਬੀਰ ਸੁਖਬੀਰ ਨੇ ਕਹਿ ਦੇਣਾ ਮੇਰਾ ਕੀ ਕਸੂਰ ਹੈ, ਮੇਰੇ ਬਾਪੂ ਜੀ ਨੇ ਹੁਕਮ ਦਿੱਤਾ ਸੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਗੋਲੀ ਦਾ, ਮੈਂ ਤਾਂ ਦਿੱਤਾ ਨੀ, ਮੈਂ ਤਾਂ ਉਦੋਂ ਸੁੱਤਾ ਪਿਆ ਸੀ। ਤੁਸੀਂ ਕੀ ਕਰ ਲਓਗੇ, ਬਾਕੀ ਤੁਸੀਂ ਦੱਸ ਦਿਓ
0: ਜੀ। ਰਮੇਸ਼ ਜੀ
2: ਮੈਨੂੰ ਲੱਗਦਾ ਜੀ ਕਿ ਇਹ ਹੁਕਮਾਂ ਤੋਂ ਵੀ ਗੱਲ ਨਿਕਲ ਚੁੱਕੀ ਹੈ। ਜੇ ਇਹ ਹੁਕਮ ਕਿਨ ਦਿੱਤੇ ਸੀ, ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ, ਅੱਜ ਦੇ ਜਿੰਨੇ ਕੁ ਸਾਧਨ ਹੈ, ਜਿਹੜੇ ਢੰਗ ਆ, ਜਿੱਡੀ ਮਰਜ਼ੀ ਜਾਂਚ, ਕੁਝ ਇੱਕ ਵਿਸ਼ੇਸ਼ ਚੀਜ਼ਾਂ ਨੂੰ ਛੱਡ ਕੇ ਜਿੱਡੀ ਮਰਜ਼ੀ ਜਾਂਚ, ਹਫ਼ਤੇ ਖੰਡ ਵਿੱਚ 10 ਦਿਨਾਂ 'ਚ ਬੜੇ ਸੌਖੇ ਢੰਗ ਦੇ ਨਾਲ ਪੂਰੀ ਕੀਤੀ ਜਾ ਸਕਦੀ, ਬੜੇ ਸੌਖੇ ਢੰਗ ਦੇ ਨਾਲ। ਇੱਥੇ ਕਿਹੜੇ ਸਾਧਨ ਨਹੀਂ ਜੀ, ਆਪਾਂ ਪੁੱਛੀਏ ਕਿੱਥੋਂ ਜੀ, ਫੋਟੋਸਕਾਪੀ ਕਿੱਥੋਂ ਕਰੀਏ ਜੀ, ਪ੍ਰਿੰਟ ਆਊਟ ਨਹੀਂ ਕੱਢ ਹੋਏ, ਅਸੀਂ ਤੇ ਪੇਪਰ ਨਹੀਂ ਤਿਆਰ ਹੋਏ ਜੀ, ਆਪਾਂ ਟੈਲੀਫੋਨ ਕਰਕੇ ਪੁੱਛਣਾ ਸੀ, ਉੱਥੇ ਸਾਨੂੰ ਜਾਣਾ ਪਿਆ, ਜਾਂ ਸਾਹਮਣੇ ਵੀਡੀਓ ਕਾਨਫਰੰਸ ਨਹੀਂ ਹੋ ਸਕਦੀ। ਬਹੁਤ ਸਾਧਨ ਆ ਜਿੱਥੇ ਮਰਜ਼ੀ, ਅੱਜ ਤਾਂ ਮਿੰਟਾਂ ਸਕਿੰਟਾਂ ਸਾਡੀ ਪਹੁੰਚ ਆ, ਜਿੱਥੇ ਮਰਜ਼ੀ ਸਾਰੇ ਸਾਧਨ ਅਸੀਂ ਹੱਥਾਂ 'ਚ ਪੜੇ ਬੈਠੇ ਹਾਂ। ਪੁਲਿਸ ਦੇ ਕੋਲ ਅੱਤ ਆਧੁਨਿਕ ਹੈ ਸਾਰਾ ਕੁਛ। ਉਹ ਜਿਹੜਾ ਚਾਰਜਸ਼ੀਟ ਵੀ ਹੁੰਦੇ ਨਾ ਕਿ ਇੰਨੇ ਪੰਨੇ ਦੀ ਚਾਰਜਸ਼ੀਟ, ਜਦੋਂ ਕਹਿੰਦੇ 600 ਪੇਜ ਦੀ ਤਿਆਰ ਕਰਤੀ, ਸਰੋਤਿਓ ਸੱਚ ਜਾਣੇ ਹੋ, ਉਹ ਵੀ ਆਪਣੇ ਆਪ 'ਚ ਇੱਕ ਵਿਸ਼ੇਸ਼ ਡਰਾਮਾ ਹੁੰਦਾ। 4000 ਪੇਜ ਦੀ ਚਾਰਜਸ਼ੀਟ ਤਿਆਰ ਕਰਤੀ, ਨਾ ਜੱਜ ਪੜ੍ਹੇ ਤੇ ਨਾ ਫੈਸਲਾ ਦੇਵੇ। ਗੱਲਾਂ ਨੂੰ ਜਦੋਂ ਕਿਸੇ ਗੱਲ ਨੂੰ ਲਮਕਾਉਣਾ ਹੋਵੇ ਤੇ ਫਿਰ ਜਾਣ ਬੁੱਝ ਕੇ ਬੇ ਲੋੜੇ ਪੇਜ ਲਿਖੇ ਜਾਂਦੇ ਹੈਗੇ। ਸੋ ਇਸ ਕਰਕੇ ਆ ਜਿਹੜੀ ਜਾਂਚ ਦਾ ਸਰੋਤਿਓ, ਤੁਸੀਂ ਮੈਂ ਬੜਾ ਸਿੱਧਾ ਪੱਧਰ ਇਸ ਜਾਂਚ, ਇਸ ਜਾਂਚ ਵਿੱਚ ਕੋਈ ਸਰਕਾਰ, ਕੋਈ ਪੁਲਿਸ ਅਫਸਰ, ਕੋਈ ਵੀ ਕੁਛ ਨਹੀਂ ਕੱਢਣਾ ਚਾਹੁੰਦੇ। ਇਸ ਕੇਸ ਨੂੰ ਇੰਨਾ ਉਲਝਾ ਦਿੱਤਾ ਗਿਆ ਆ ਕਿ ਹੁਣ ਚਾਹੇ ਕੋਈ ਸੋਨੇ ਵਰਗਾ ਅਫਸਰ ਇੱਥੇ ਬਿਠਾ ਦਿਓ, ਚਾਹੇ ਕੋਈ ਪੋਲੀਟੀਕਲ ਪਾਰਟੀ ਇਹ ਤੱਕ ਲਵੇ ਕਿ ਮੈਂ ਇਹਦਾ ਸੱਚ ਸਾਹਮਣੇ ਲਿਆਉਣਾ, ਉਹ ਵੀ ਨਹੀਂ ਸੱਚ ਲਿਆ ਸਕਦੀ ਜਿੰਨਾ ਕੁ ਬਹਿਬਲ ਕਲਾਂ, ਕੋਟਪੂਰਾ ਜਾਂ ਬੇਅਦਬੀ ਵਾਲਾ ਮਸਲਾ ਉਲਝਾ ਦਿੱਤਾ ਗਿਆ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਨੂੰ ਆਲ ਵੇ ਰੂਫਰ ਦੱਸਣੇ ਆ ਦੀਦੀ, ਘਰ ਦੀਆਂ ਛੱਤਾਂ ਠੀਕ ਕਰਾਉਣੀਆਂ ਜਾਂ ਘਰ ਦੀਆਂ ਛੱਤਾਂ ਨਵੀਆਂ ਲਵਾਉਣੀਆਂ, ਤਾਂ 15 ਸਾਲਾਂ ਦੇ ਐਕਸਪੀਰੀਅੰਸ ਵਾਲੇ ਆਲ ਵੇ ਰੂਫਰਸ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 647-505-0943 ਆਲ ਵੇ ਰੂਫਰਸ। ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੁਨੇਹਾ ਦੇ ਦੀਏ, ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਬਿਲਡਰ ਹੋ, ਜਾਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਨਾ ਚਾਹੁੰਦੇ ਹੋ, ਤਾਂ ਇੱਕੋ ਛੱਤ ਥੱਲੇ ਤੁਹਾਨੂੰ ਸਾਰੀਆਂ ਬਿਲਡਿੰਗ ਸਪਲਾਈਜ਼ ਦੀਆਂ ਸਹੂਲਤਾਂ ਮਿਲ ਜਾਣਗੀਆਂ। ਤੁਹਾਨੂੰ ਵੱਖ ਵੱਖ ਸਟੋਰਾਂ 'ਤੇ ਘੁੰਮਣਾ ਨਹੀਂ ਪੈਣਾ। ਵਨ ਸਟੋਪ ਸ਼ੋਪ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਚਾਹੇ ਪਲੰਬਿੰਗ, HVAC, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਟੂਲਸ, ਵੈਂਟਿੰਗਾਂ। ਮੁਕਤੀ ਗੱਲ ਕਿ ਵਨ ਸਟੋਪ ਸ਼ੋਪ, ਬੈਸਟ ਵੈਲਿਊ ਬਿਲਡਿੰਗ ਸਪਲਾਈ, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਦੇ ਲਈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, www.bestvaluebuildingsupplies.ca, 647-961-0585, 6479610585। ਸਟੀਲ ਅਤੇ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਦੇ ਦਈਏ।
11: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ, ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਫਿਰ ਇੱਕ ਵਾਰ ਤੁਹਾਨੂੰ ਹਰਵੀਨ ਮਾਵੀ ਜੀ ਉਹਨਾਂ ਦਾ ਸੁਨੇਹਾ ਦੇ ਦਈਏ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਵਧੀਆ ਬਚਤ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਡਾਲਰ ਸੇਵ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਪਾਲਿਸੀ ਦੀ ਰੀਨਿਊਅਲ ਆ ਗਈ ਹੈ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹਰਵੀਨ ਮਾਵੀ ਜੀ ਨਾਲ ਰਾਬਤਾ ਕਰ ਸਕਦੇ ਹੋ। ਗਰੁੱਪ ਅਤੇ ਬੰਡਲ ਡਿਸਕਾਊਂਟ ਲਗਾ ਕੇ ਤੁਹਾਡੀ ਬਹੁਤ ਸਾਰੀ ਸੇਵਿੰਗ ਕਰਵਾ ਕੇ ਦੇਣਗੇ। 647-287-0976-4647-287-0976, ਹਰਵੀਨ ਮਾਵੀ ਜੀ। ਔਰ ਕਾਲਸ ਬਹੁਤ ਸਾਰੀਆਂ ਨੇ, ਖਬਰਾਂ ਵੀ ਬਹੁਤ ਸਾਰੀਆਂ ਪਈਆਂ ਨੇ, ਸਮਾਂ ਸਾਡੇ ਕੋਲ ਸੀਮਿਤ ਆ, ਪਰ ਨਾਲ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ। ਹਰਪ੍ਰੀਤ ਸੈਣੀ, ਉਹਨਾਂ ਦਾ ਮੈਸੇਜ ਲੈ ਲਈਏ ਅਤੇ ਫਿਰ ਜਲਦੀ ਕੁਇਕ ਤੁਹਾਡੇ ਵੱਲ ਆਉਣੇ ਆ। ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਤੁਹਾਡੀ ਕਾਲਾਂ ਵੀ ਓਨਰ ਕਰਾਂਗੇ। ਸੋ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ।
3: ਥੈਂਕ ਯੂ ਸੋ ਮਚ ਪ੍ਰਭ। ਸੋ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਸਪੈਸ਼ਲੀ ਆਪਾਂ ਜਿਹੜੀ ਗੱਲ ਕੀਤੀ ਸੀਗੀ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇਹਨਾਂ ਦੇ ਕੰਬੀਨੇਸ਼ਨ ਦੇ ਵਿੱਚ ਆਪਾਂ ਕਿੱਦਾਂ ਪਲਾਨ ਲੈ ਸਕਦੇ ਹਾਂ, ਜ਼ਰੂਰ ਜਿੰਨੇ ਵੀ ਲਿਸਨਰਸ ਇਸ ਵੇਲੇ ਜੁੜੇ ਆ, ਕਿਸੇ ਦਾ ਕੋਈ ਵੀ ਕੁਸ਼ਚਨ ਹੈਗਾ ਇਹਨਾਂ ਪਲਾਨਸ ਦੇ ਨਾਲ ਰਿਲੇਟਡ, ਜਾਂ ਇਸ ਤੋਂ ਇਲਾਵਾ ਸਮਰ ਦਾ ਟਾਈਮ ਆ, ਬਹੁਤ ਸਾਰੇ ਸਾਡੇ ਰੈਲੇਟਿਵਸ ਇੱਥੇ ਐਜ਼ ਆ ਵਿਜ਼ਿਟਰ ਆ ਰਹੇ ਆ, ਅਸੀਂ ਹਮੇਸ਼ਾ ਇਹਨਾਂ ਦੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ ਕਿ ਐਮਰਜੈਂਸੀ ਮੈਡੀਕਲ ਕਵਰੇਜ ਤੁਹਾਨੂੰ ਜ਼ਰੂਰ ਚਾਹੀਦੀ ਆ, ਕਿਉਂਕਿ ਜਦੋਂ ਵੀ ਕੋਈ ਪਰਸਨ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਹੈਗਾ ਆ ਜਿਹਨਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਉਸ ਵੇਲੇ ਬਹੁਤ ਸਿਚੁਏਸ਼ਨ ਔਖੀ ਹੋ ਜਾਂਦੀ ਆ ਜਦੋਂ ਇੱਕ ਵਾਰ ਵੀ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਹਸਪਤਾਲ ਜਾਣਾ ਪਵੇ। ਐਮਰਜੈਂਸੀ ਦੇ ਵਿੱਚ ਹਸਪਤਾਲ ਵਿੱਚ ਰਜਿਸਟ੍ਰੇਸ਼ਨ $1,000 ਦੇ ਨੇੜੇ ਕੋਸਟ ਕਰਦੀ ਆ, ਤੇ ਅਗਰ ਕਿਤੇ ਇੱਕ ਰਾਤ ਵੀ ਹਸਪਤਾਲ ਰਹਿਣਾ ਪੈ ਗਿਆ $3,000-$4,000 ਸਿਰਫ ਰਾਤ ਰਹਿਣ ਦਾ ਹੀ ਆ, ਤੇ ਜੇ ਡਾਕਟਰ ਦੀ ਫੀਸ ਔਰ ਜਿਹੜੇ ਬਾਕੀ ਟੈਸਟ ਹੋ ਰਹੇ ਆ, ਕੋਈ ਸਰਜਰੀ ਕਰਨੀ ਪੈ ਰਹੀ ਆ, ਕਈ ਵਾਰ ਬਹੁਤ ਸਾਰੇ ਆਪਾਂ ਨਿਊਜ਼ ਵੀ ਸੁਣਦੇ ਰਹਿੰਦੇ ਹਾਂ ਕਿ $1,00,000 ਤੱਕ ਜਿਹੜਾ ਹੈਗਾ ਇਹ ਕ੍ਰੋਸ ਹੋ ਜਾਂਦਾ ਆ, ਕਿਉਂਕਿ ਜੇ ਕੋਈ ਮੇਜਰ ਡਿਜ਼ੀਜ਼ ਹੋ ਜਾਵੇ ਜਾਂ ਮੇਜਰ ਕੋਈ ਟ੍ਰੀਟਮੈਂਟ ਕਰਨਾ ਪਵੇ। ਸੋ ਇਸ ਕਰਕੇ ਜ਼ਰੂਰ ਕਹੂੰਗੀ ਕਿ ਜਿਹੜੇ ਵੀ ਵਿਜ਼ਿਟਰ ਆ ਰਹੇ ਆ, ਸੁਪਰ ਵੀਜ਼ਾ ਦੇ ਉੱਪਰ ਤੁਸੀਂ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਸਪੋਂਸਰ ਕਰ ਰਹੇ ਆ ਉਹ ਰੀਵਿਜ਼ਿਟ ਕਰ ਰਹੇ ਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਵੀ ਅਗਰ ਤੁਸੀਂ ਫਾਇੰਡ ਆਊਟ ਕਰਨਾ ਹੈਗਾ, ਜ਼ਰੂਰ ਇੱਕ ਵਾਰੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਸੋ ਨੰਬਰ ਹੈਗਾ ਜੀ ਮੇਰਾ 4168176500, ਤੇ ਲਾਸਟ ਦੇ ਵਿੱਚ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਤੁਹਾਡੇ ਕੋਲ ਆਲਰੇਡੀ ਲਾਇਸੈਂਸ ਹੈਗਾ ਜਾਂ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਆ, ਮੋਰ ਦੈਨ 150 ਐਡਵਾਈਜ਼ਰਸ ਦੀ ਟੀਮ ਹੈਗੀ ਆ ਸਾਡੇ ਕੋਲ ਟੌਪ ਚੋਇਸ ਇੰਸ਼ੋਰੈਂਸ ਦੇ ਵਿੱਚ, ਤਾਂ ਤੁਸੀਂ ਵੀ ਜ਼ਰੂਰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਸਾਡੀ ਟੀਮ ਦਾ ਪਾਰਟ ਬਣਨ ਦੇ ਲਈ ਨੰਬਰ ਹੈਗਾ ਜੀ 4168176500, 416-817-6500।
0: ਸੋ ਬਿਲਕੁਲ ਜੀ, ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ 416-817-6500, 416-817-6500। ਹਰਪ੍ਰੀਤ ਸੈਣੀ ਜੀ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮੱਚ। ਸੋ 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ 1052। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ।
12: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਬਾਕੀ ਜੀ ਜਿਹੜਾ ਤੁਸੀਂ ਕਿਹਾ ਕਿ ਤੁਸੀਂ 4.5-5 ਸਾਲ ਦੇਖ ਰਹੇ ਆ, ਹੁਣ ਤੁਸੀਂ ਸਮ ਸੋਚ ਕੇ ਵੋਟ ਪਾਇਓ, ਇਹ ਮੈਂ ਤੁਹਾਡੇ ਨਾਲ 500% ਐਗਰੀ ਹਾਂ। ਤੇ ਬਾਕੀ ਗੱਲ ਇਹ ਆ ਕਿ ਜਿਹੜੀਆਂ ਵੋਟਾਂ ਪਈਆਂ ਸੀ ਉਹ

0: ਉਹ ਸਾਈਕਲ 'ਤੇ ਘੁੰਮਦਾ ਹੁੰਦਾ ਸੀਗਾ, ਅੱਜ ਕੱਲ੍ਹ ਉਹ ਜਹਾਜ਼ਾਂ ਤੋਂ ਨਹੀਂ ਥੱਲੇ ਉਤਰਦਾ, ਸੋ ਇਹ ਤਾਂ ਸੋਚਣਾ ਪੈਣਾ ਸਾਨੂੰ।
1: ਜਿਹੜੇ ਇਹਨਾਂ ਦੇ MPLA ਆ ਜਿਹਨਾਂ ਕੋਲ ਸਾਈਕਲ ਨਹੀਂ ਸੀ, 10-10 ਏਕੜ ਦੇ ਮਕਾਨ ਬਣਾਏ ਜੀ, 10-10
0: ਜੀ ਜੀ, ਬਹੁਤ ਸ਼ੁਕਰੀਆ। ਆਪਾਂ ਰਮੇਸ਼ ਜੀ ਤੋਂ ਲੈਣੇ ਜਾਣਕਾਰੀ ਜੀ, ਰਮੇਸ਼ ਜੀ।
2: ਚਲੋ ਆਪਾਂ ਦੇਖੋ, ਗੱਲ ਇਹ ਹੈ ਕਿ ਮੈਂ ਤਾਂ ਇਹੀ ਕਹੂੰਗਾ ਕਿ ਜੋ ਆਪਾਂ ਬੀਜਿਆ ਉਹ ਹੀ ਭਾਈ ਵੱਢ ਰਹੇ ਹਾਂ, ਜੋ ਜਿਸ ਢੰਗ ਦੇ ਨਾਲ ਆਪਾਂ ਜੋ ਕੀਤਾ ਹੈ ਉਹਦਾ ਹੀ ਸਾਰਾ ਕੁਛ ਹੈਗਾ ਅੱਗੇ ਵਾਸਤੇ। ਆਪਾਂ ਨੂੰ ਜੋ ਵੀ ਸਿਆਣਪ ਵਰਤਣੀ ਹੈ ਵਰਤੀਏ, ਨਾਰਾਜ਼ਗੀ ਨਾ ਬਹੁਤੀ ਪਾਲੀਏ, ਚਲੋ ਐਂ ਦੀ ਗੱਲ ਨਹੀਂ ਹੈ। ਬਹੁਤਾ ਗੱਲ ਮੈਂ ਚੁੱਕ ਕੇ ਨਹੀਂ ਕਰਦੀ ਕਿ ਕਿੰਨੇ ਏਕੜ 'ਚ ਘਰ ਪਾ ਲਿਆ, ਕੌਣ ਕਿੰਨੇ ਕਰੋੜ ਕਮਾ ਗਿਆ, ਉਹ ਨਾ ਪ੍ਰਭ ਸੰਧੂ ਜੀ ਕਈ ਵਾਰ ਰੌਲੇ ਜ਼ਿਆਦਾ ਪੈ ਜਾਂਦੇ ਆ, ਏਡਾ ਇਸ਼ੂ ਨਹੀਂ ਹੁੰਦਾ। ਬਾਕੀ ਅੰਦਰ ਖਾਤੇ ਕੀ ਹੈ ਚੁੱਕੋ ਚੁੱਕੋ, ਜਦੋਂ ਜਦੋਂ ਬਾਹਰ ਆ ਜਾਏਗਾ ਅਸੀਂ ਦੱਸਾਂਗੇ। ਪਰ ਮੈਂ ਹਾਂ ਇਸ ਗੱਲ ਨਾਲ ਸਹਿਮਤ ਹਾਂ ਕਿ ਚਾਹੇ ਮੌਕੇ ਦੀ ਸਰਕਾਰ, ਚਾਹੇ ਮੌਕੇ ਦੇ ਵਿਧਾਇਕ ਤੇ ਚਾਹੇ ਸਾਬਕਾ, ਸਾਰਿਆਂ ਨੇ ਲੁੱਟਿਆ, ਸਾਰੇ ਲੁੱਟ ਰਹੇ ਆ, ਕੋਈ ਘੱਟ ਤੇ ਕੋਈ ਵੱਧ, ਤੇ ਫੈਸਲਾ ਅਸੀਂ ਪਹਿਲਾਂ ਜਿੱਦਾਂ ਦਾ ਕਰ ਲਿਆ ਕਰ ਲਿਆ। ਸੋ ਅੱਗੇ ਵਾਸਤੇ ਭਾਈ ਸਿਆਣਪ ਦੇ ਨਾਲ ਕਰੀਏ, ਇਹੀ ਗੱਲ ਹੈ
0: ਜੀ ਬਿਲਕੁਲ। ਸੋ ਇਸ ਸਰਕਾਰ ਦੀ ਜਿਹੜੀ ਉਹ ਜਿਵੇਂ ਭਾਜੀ ਗੱਲ ਕਰਕੇ ਗਏ, ਉਹਦੇ ਵਿੱਚ ਪਰਚੀਆਂ ਪਈ, ਅਸੀਂ ਵੀ ਕਟਾਈਆਂ ਸੀ ਸੇਵਾ ਦੀਆਂ ਵੀ ਸਰਕਾਰ ਬਣੇ, ਸੋ ਅਸੀਂ ਵੀ ਉਹਨੇ ਹਿੱਸੇਦਾਰ ਹਾਂ। ਜਦੋਂ ਸਰਕਾਰ ਨੂੰ ਗਾਲਾਂ ਪੈਂਦੀਆਂ ਸਾਨੂੰ ਵੀ ਕੱਢ ਲਿਆ ਕਰੋ ਦੋ ਦੋ। ਸੋ ਐਨੀਵੇ, ਸੋ ਮੋਹਨਾ ਮਹਿੰਗੀ ਜੀ ਨੂੰ ਯਾਦ ਰੱਖਣਾ ਹੈ, ਪਰਿਵਾਰਾਂ ਨੂੰ ਕਵਰੇਜ ਅਤੇ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਲਈ ਸਲਾਹ ਦਿੰਦੇ ਨੇ। ਇੰਸ਼ੋਰੈਂਸ ਸੇਵਾਵਾਂ ਦੇ ਲਈ ਮੋਹਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ 416-509-1509। ਅਤੇ ਇਸ ਦੇ ਨਾਲ ਹੀ ਸਮਾਂ ਸਾਡਾ ਇੱਥੇ ਤਕਰੀਬਨ ਪੂਰਾ ਹੋ ਚੁੱਕਿਆ। ਇਸ ਤੋਂ ਬਾਅਦ ਪੰਜਾਬੀ ਲਹਿਰਾਂ ਨਾਲ ਤੁਸੀਂ ਨਵੀਂ ਸਿੱਧੂ ਨਾਲ ਜੁੜੋਗੇ, ਇੱਕ ਡਰਾਈਵ ਟਾਈਮ ਪ੍ਰਾਈਮ ਟਾਈਮ ਸ਼ੋ ਔਰ ਬਿਜ਼ੀ ਸ਼ੋ ਔਰ ਬਹੁਤ ਅਮੇਜ਼ਿੰਗ ਤੁਹਾਨੂੰ ਜੋੜ ਕੇ ਰੱਖਣ ਵਾਲਾ ਸ਼ੋ। ਸੋ ਇੱਥੇ ਅਸੀਂ ਤੁਹਾਡੇ ਤੋਂ ਅਦਾਇਗੀ ਲੈਂਦੇ ਹਾਂ, ਵਧਾਈਗੀ ਲੈਂਦੇ ਹਾਂ। ਸੋ ਬਹੁਤ ਸ਼ੁਕਰੀਆ, ਕੱਲ੍ਹ ਨੂੰ ਮਿਲਦੇ ਹਾਂ ਰਮੇਸ਼ ਜੀ, ਨਵੀਆਂ ਖਬਰਾਂ, ਨਵੇਂ ਦਿਨ ਅਤੇ ਨਵੀਆਂ ਗੱਲਾਂ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਪੰਜਾਬ ਦੇ, ਮਾਫ਼ ਕਰਨਾ, ਪੰਜਾਬ ਤੋਂ ਖਬਰਾਂ ਦੇ ਵਿੱਚ ਹਾਜ਼ਰੀ ਭਰਨ ਦੇ ਲਈ। ਥੈਂਕ ਯੂ ਸੋ ਮੱਚ। ਸੋ 905-673-3337। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਜੀ, ਕੱਲ੍ਹ ਨੂੰ ਮਿਲਦੇ ਹਾਂ ਅਤੇ ਇਸੇ ਵੇਲੇ ਇਸੇ ਸਮੇਂ। ਸੋ ਕੱਲ੍ਹ ਨੂੰ ਬਹੁਤ ਸਾਰੀਆਂ ਗੱਲਾਂ ਹੋਰ ਕਰਾਂਗੇ, ਅੱਜ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਸੀਮਤ ਸੀਗਾ। ਸੋ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ ਔਰ ਅੱਜ ਥੋੜ੍ਹਾ ਜਿਹਾ ਬਾਹਰ ਜਾਣ ਤੋਂ ਤੁਸੀਂ ਗਰੇਜ ਕਰਨਾ ਹੈ, ਕਿਉਂਕਿ ਅੱਜ ਏਅਰ ਕੁਆਲਿਟੀ ਥੋੜ੍ਹੀ ਜੀ ਥੋੜ੍ਹੀ ਨਹੀਂ, ਬਹੁਤ ਜ਼ਿਆਦਾ ਬੈਡ ਆ, ਮੈਨੂੰ ਇੱਥੇ ਬੈਠਣ ਸਾਹ ਨਹੀਂ ਆ ਰਿਹਾ। ਸੋ ਮਿਲਦੇ ਹਾਂ ਜੀ ਸ਼ਾਮ ਨੂੰ 9-10 ਵਜੇ ਪ੍ਰੋਗਰਾਮ ਉਡਾਉਣ ਦੇ ਵਿੱਚ।

0: ਸੋ ਜੁੜੇ ਰਹੋ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕਵੈਂਸੀ ਦੇ ਨਾਲ।
1: ਅੱਜ ਪੜ ਮੁੜਾ ਦੇ ਹੋਏ ਚੌਥੀ ਦੇ ਸਕੂਲ ਵਾਲੇ ਯਾਰ ਮਿਲਾ ਦੇ ਹੋਏ।
2: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
3: कमाल का कैच था यार, यकीन ही नहीं आ रहा।
4: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
3: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे, और हीट पंप से तुम्हारे हीटिंग बिल्स 50% तक कम हो सकते हैं।
4: तुम्हें ये सब कैसे पता?
3: क्योंकि मैंने भी पिछले साल ये लगवाया है।
4: अच्छा, वो क्या वेबसाइट थी?
3: saveonenergy.ca/EAP.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
7: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
6: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
7: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
6: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
7: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
6: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
7: ਪ੍ਰੋਗਰਾਮ ਪੰਜਾਬੀ ਲਹਿਰਾਂ
6: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8, 905-204-1313, 905-204-1313।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: ਵਾਹ, ਪ੍ਰੋਗਰਾਮ ਪੰਜਾਬੀ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਅੱਜ ਦੀ ਬੜੀ ਖੂਬਸੂਰਤ ਬੜੀ ਪਿਆਰੀ ਬੜੀ ਮਿੱਠੀ ਮਿੱਠੀ ਸਵੇਰ ਨੂੰ, ਅਤੇ ਸਵੇਰ ਦੇ ਵਿੱਚ ਜੁੜ ਚੁੱਕੇ ਤੁਹਾਡੇ ਨਾਲ ਪ੍ਰੋਗਰਾਮ ਵਨ ਐਂਡ ਓਨਲੀ ਪੰਜਾਬੀ ਲਹਿਰਾਂ ਲੈ ਕੇ। ਸੋ ਵੈਲਕਮ, ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ, ਵਾਹ ਵੇ ਵਾਹ, ਕਿਆ ਬਾਤ ਹੈ ਯਾਰ, ਫਰਾਈਡੇ ਜੂਨੀਅਰ ਦੀ ਸਵੇਰ ਆ ਵੀ ਚੁੱਕੀ ਹੈ ਆਲਰੇਡੀ, 16 ਤਰੀਕ ਹੋ ਚੁੱਕੀ ਹੈ, ਸਮਾਂ ਵੀ ਭੱਜਿਆ ਭੱਜਿਆ ਭੱਜਿਆ ਜਾ ਰਿਹਾ ਹੈ, ਪਤਾ ਹੀ ਨਹੀਂ ਲੱਗਦਾ। ਸੱਚੀ ਗੱਲ ਹੈ ਯਾਰ, ਕੱਲ੍ਹ ਕਿਸੇ ਨੇ ਪਾਇਆ ਵੀ ਕਦੋਂ ਕੱਲ੍ਹ ਜਾਂ ਪਰਸੋਂ ਪਾਇਆ ਸੀ ਕਿਸੇ ਨੇ ਕਿ ਕਦੋਂ 4 ਜੁਲਾਈ ਤੋਂ 14 ਜੁਲਾਈ ਆ ਗਈ, ਐਨ ਅਦੇ ਜਿਵੇਂ 4 ਘੰਟਿਆਂ 'ਚ ਹੀ ਆ ਗਈ। ਸੋ ਸਮਾਂ ਬਹੁਤ ਤੇਜ਼ੀ ਤੇਜ਼ੀ ਤੇਜ਼ੀ ਦੇ ਨਾਲ ਨਿਕਲ ਰਿਹਾ, ਐਂਡ ਇੰਜੋਏ ਕਰੋ, ਅੱਜ ਕੱਲ੍ਹ ਇੰਜੋਏ ਕਰਨਾ ਥੋੜ੍ਹਾ ਔਖਾ, ਹੁਣ ਨਾ ਕੱਲ੍ਹ ਬਾਹਰ ਜਾਣ ਜੋਗੇ ਨਾ ਅੱਜ ਬਾਹਰ ਜਾਣ ਜੋਗੇ ਹੈ। ਹਜੇ ਵੀ ਏਅਰ ਕੁਆਲਿਟੀ ਔਰੇਂਜ ਵਾਰਨਿੰਗ ਇਨ ਇਫੈਕਟ ਹੈ, ਬਹੁਤ ਸਾਰੀਆਂ ਚੀਜ਼ਾਂ ਕੈਂਸਲ ਕੀਤੀਆਂ ਗਈਆਂ, ਕਲੋਜ਼ ਕੀਤੀਆਂ ਗਈਆਂ, ਅਤੇ ਅੱਜ ਸਵੇਰੇ ਵੀ 7 ਵਜੇ ਮੀਟੀਓਰੋਲੋਜਿਸਟ ਕਹਿ ਰਹੇ ਸੀ ਕਿ ਵਰਸਟ ਏਅਰ ਕੁਆਲਿਟੀ ਜਿਹੜੀ ਆਪਾਂ ਕਦੇ ਵੀ ਐਕਸਪੀਰੀਅੰਸ ਕੀਤੀ ਹੈ ਹਜੇ ਵੀ ਰਹੇਗੀ, ਬਟ ਹੋਪਫੁਲੀ ਕੱਲ੍ਹ ਤੋਂ ਥੋੜ੍ਹੀ ਬਹੁਤੀ ਇੱਕ ਸ਼ਿਫਟ ਦੇਖਣ ਨੂੰ ਮਿਲੇਗੀ। ਸੋ ਬਾਹਰ ਕੋਈ ਐਕਟੀਵਿਟੀਜ਼ ਨਾ ਕਰੋ, ਬਾਹਰ ਨਾ ਕੋਈ ਬਾਹਲਾ ਤੁਸੀਂ ਨਿਕਲੋ। ਲੰਡਨ ਦੇ ਵਿੱਚ ਵੀ ਕਾਫੀ ਸਾਰੀਆਂ ਕਹਿੰਦੇ ਆ ਕਿ ਡਿਸਟਰਪਸ਼ਨਸ ਇਸ ਏਅਰ ਸਮੋਕ ਕਰਕੇ, ਟੋਰੋਂਟੋ ਏਅਰ ਕੁਆਲਿਟੀ ਵਰਸਟ ਇਨ ਦਾ ਵਰਲਡ, 3rd worst ਸੋਰੀ ਇਨ ਦਾ ਵਰਲਡ। ਸੋ ਜਸਟ ਬੀ ਕੇਅਰਫੁਲ, ਬਾਹਰ ਨਾ ਨਿਕਲੋ, ਲਿਮਿਟ ਟਾਈਮ ਆਊਟਡੋਰਸ, ਹੁਣ ਬੱਚਿਆਂ ਨੂੰ ਬਜ਼ੁਰਗਾਂ ਨੂੰ ਅੰਦਰ ਹੀ ਰੱਖੋ। ਬਾਹਰ ਆਊਟਡੋਰ ਪੂਲ ਵੀ ਜਿਹਦੇ ਨੇ ਸਾਰੇ ਬੰਦ ਕੀਤੇ ਗਏ, ਕੱਲ੍ਹ ਮੈਚ ਹੋਇਆ ਸੀਗਾ ਵਰਲਡ ਕੱਪ ਦਾ, ਉਹਦੇ ਲਈ ਵੀ ਫੈਨ ਫੈਸਟ ਵੀ ਬੰਦ ਕੀਤਾ ਗਿਆ ਸੀਗਾ। ਕੁਝ ਡਾਕਟਰਸ ਵੀ ਕਹਿ ਰਹੇ ਆ ਕਿ ਬੜੇ ਪੇਸ਼ੈਂਟਸ ਵਿਜ਼ਿਟ ਕਰ ਰਹੇ ਆ ਵੀ ਸਾਨੂੰ ਬਰੀਥਿੰਗ ਦੀ ਡਿਫਿਕਲਟੀ ਆ ਰਹੀ ਹੈ, ਦਿਸ ਇਜ਼ ਦੈਟ। ਸੋ ਜਸਟ ਬੀ ਕੇਅਰਫੁਲ, ਸਟੇ ਹਾਈਡਰੇਟਡ, ਐਂਡ ਜਿੰਨਾ ਅੰਦਰ ਰਹਿ ਸਕਦੇ ਰਹੋ। ਬਟ ਮੈਨੂੰ ਪਤਾ ਸਮਰ ਹੈ, ਅੱਜ ਕੱਲ੍ਹ ਤਾਂ ਫੰਕਸ਼ਨ ਹੀ ਬਹੁਤ ਨੇ, ਕੋਈ ਨਾ ਕੋਈ ਸੱਦਾ ਆਏ ਰਹਿੰਦਾ, ਅਤੇ ਆਪਣੇ ਜ਼ਿਆਦਾਤਰ ਫੰਕਸ਼ਨ ਹੁੰਦੇ ਵੀ ਆਊਟਡੋਰ ਹੈ। ਸੋ ਚਲੋ, ਜਿੱਦਾਂ ਕਹਿੰਦੇ ਹੁੰਦੇ ਨਾ ਕਿ ਪ੍ਰਿਕੋਸ਼ਨ ਰੱਖ ਸਕਦੇ ਹੋ ਰੱਖੋ, ਅਤੇ ਬਾਕੀ ਬੀ ਕੇਅਰਫੁਲ। ਸੋ ਸਟੂਡੀਓ ਦਾ ਨੰਬਰ ਹੈ 905-673-3337। ਹੈਪੀ ਫਰਾਈਡੇ ਜੂਨੀਅਰ, ਵੈਲਕਮ ਹੈ ਅਤੇ ਸਵਾਗਤ ਹੈ ਤੁਹਾਡਾ ਸਭ ਦਾ। ਉਸ ਦੇ ਨਾਲ ਨਾਲ ਹੈ ਵਰਲਡ ਕੱਪ ਦਾ, ਕੱਲ੍ਹ ਬੜਾ ਫਸਵਾਂ ਅਰਜਨਟੀਨਾ ਅਤੇ ਇੰਗਲੈਂਡ ਦਾ ਮੈਚ ਹੋਇਆ, ਅਤੇ ਇੰਗਲੈਂਡ ਵਾਲੇ ਜਿੱਦੇ ਜਿੱਦੇ ਹਾਰ ਗਏ। ਹੁਣ ਸੰਡੇ ਨੂੰ 19 ਤਾਰੀਖ ਨੂੰ ਅਰਜਨਟੀਨਾ ਵਰਸਿਸ ਸਪੇਨ ਬੜਾ ਇੱਕ ਲੈਜੈਂਡਰੀ ਵਰਲਡ ਕੱਪ ਦਾ ਫਾਈਨਲ ਹੋਵੇਗਾ, ਐਂਡ ਕੌਣ ਚਾਹੁੰਦਾ ਫਿਰ ਮੈਸੀ ਜਿੱਤੇ ਹੈ, ਬੜੇ ਖਿਲਾਫ ਹੋਏ ਹੋਏ ਅਰਜਨਟੀਨਾ ਦੇ ਵੀ, ਅਰਜਨਟੀਨਾ ਨੂੰ ਜਾਣ ਬੁੱਝ ਕੇ ਜਿਤਾ ਰਹੇ ਆ। ਬਟ ਕੱਲ੍ਹ ਹੁਣ 2 ਗੋਲ ਅਰਜਨਟੀਨਾ ਨੇ ਕੀਤੇ ਆ, ਉਹ ਕਿਹੜਾ ਰਿਗ ਹੋ ਕੇ ਗੋਲ ਕੀਤੇ ਗਏ ਆ, ਕਿੰਨੇ ਜ਼ਬਰਦਸਤ ਯਾਰ, ਕਿੰਨੇ ਤਕੜੇ ਪਲੇਸ ਦੇ ਉੱਤੇ ਗੋਲ ਹੋਏ ਨੇ। ਸੋ ਕੰਗਰੈਚੁਲੇਸ਼ਨਸ ਟੂ ਅਰਜਨਟੀਨਾ, ਅਤੇ ਜਿੰਨੇ ਵੀ ਅਰਜਨਟੀਨਾ ਦੇ ਫੈਨਸ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਅਤੇ ਸਪੇਨ ਵਾਲੇ ਫੈਨ ਵਾਲੇ ਸਪੇਨ ਜਿੱਤ ਜਾਵੇ, ਅਰਜਨਟੀਨਾ ਵਾਲੇ ਫੈਨ ਵਾਲੇ ਅਰਜਨਟੀਨਾ ਜਿੱਤ ਜਾਵੇ। ਮੈਂ ਸਮਰ ਸਪੇਨ ਜਾਣਾ, ਸੋ ਮੈਂ ਚਾਹੁੰਦਾ ਸਪੇਨ ਜਿੱਤੇ, ਤਾਂ ਕਿ ਉਸ ਕੰਟਰੀ ਦੇ ਵਿੱਚ ਥੋੜ੍ਹਾ ਜਿਹਾ ਇੱਕ ਕਹਿੰਦੇ ਹੁੰਦੇ ਨਾ ਕਿ ਇੱਕ ਬੱਲੇ ਬੱਲੇ ਹੋਈ ਰਹੇ, ਅਤੇ ਐਕਸਾਈਟਮੈਂਟ ਜੀ ਬਣੀ ਰਹੇ। ਸੋ ਪ੍ਰੋਗਰਾਮ ਪੰਜਾਬੀ ਲਾ, ਸਟੂਡੀਓ ਦਾ ਫੋਨ ਨੰਬਰ 9050-673-3337-905-673-3337। ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਇੱਕ ਤੁਹਾਨੂੰ ਅਸੀਂ ਮੈਸੇਜ ਅਕਸਰ ਹੀ ਦਿੰਦੇ ਹੁੰਦੇ ਹਾਂ, ਯਾਦ ਰੱਖੋ ਕੁਆਲਿਟੀ ਕਾਰ ਰਿਪੇਅਰ ਦਾ, ਤੁਹਾਡੇ ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੋਣ ਵਾਲੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ ਦੇ ਮਿਸਟਰ ਕੁਲਵੰਤ ਬਾਈ ਜੀ, 905-460-1111 ਨੰਬਰ ਹੈ, 905-460-1111। ਕੁਆਲਿਟੀ ਕਾਰ ਰਿਪੇਅਰ, ਕੋਈ ਵੀ ਓਇਲ ਚੇਂਜ ਹੈ, ਬ੍ਰੇਕਾਂ ਚੇਂਜ ਹੋਣੀਆਂ, ਕੋਈ ਇੰਜਨ ਟ੍ਰਾਂਸਮਿਸ਼ਨ A to Z ਕੋਈ ਵੀ ਪੰਗਾ ਪਿਆ ਹੋਇਆ, ਤਾਂ ਨੰਬਰ ਇੱਕੋ ਇੱਕ 905-460-1111। ਸੌਰਵ ਬ੍ਰਦਰ ਜੀ ਸਾਡੇ ਨਾਲ ਨੇ, ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਮਾਰਕੀਟ ਦੇ ਵਿੱਚ ਰਿਜ਼ਲਟਸ ਫਰਦਰ ਪੋਰ ਇਨ ਹੋ ਰਹੇ ਹੈਗੇ ਆ, ਔਰ TSMC ਦੇ ਰਿਜ਼ਲਟ ਆਏ, ਨੈਟਫਲਿਕਸ ਦੇ ਬੈਲ ਤੋਂ ਬਾਅਦ ਆਣਗੇ, ਯੂਨਾਈਟਿਡ ਹੈਲਥ ਰਿਜ਼ਲਟਸ ਆਰ ਪ੍ਰੀਟੀ ਮੱਚ ਅਪਬੀਟ ਟੌਪ ਤੇ ਬੋਟਮ ਲਾਈਨ ਦੋਨਾਂ ਨੂੰ ਪ੍ਰੋਫਿਟੇਬਿਲਿਟੀ ਸਟਰੋਂਗ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ S&P 500 ਤੇ ਨੈਸਡੈਕ ਜਿਹੜੇ ਹੈਗੇ ਨੇ ਨਵੇਂ ਆਯਾਮ ਰਚਣਗੇ ਪਰ ਉਹਦੇ ਨਾਲ ਜ਼ਿਆਦਾ ਜ਼ਰੂਰੀ ਗੱਲ ਇਹ ਹੈਗੀ ਹੈ ਕਿ ਅਸੀਂ ਆਪਣੇ ਆਪ ਲਈ ਆਯਾਮ ਕਿਵੇਂ ਰਚ ਰਹੇ ਹਾਂ ਨਵੀਂ ਆਪਾਂ ਜਿਸ ਗੱਡੀ ਚ ਬੈਠ ਕੇ ਜਰਨੀ ਲੈ ਰਹੇ ਹੁੰਦੇ ਹਾਂ ਇਨਵੈਸਟਮੈਂਟ ਦੀ ਉਹ ਜਿਹੜਾ ਵਹੀਕਲ ਹੈ ਉਹ ਆਪਾਂ ਫਰੰਟ ਮਿਰਰ ਦੇਖ ਕੇ ਚਲਾਉਣਾ ਨਾ ਕਿ ਬੈਕ ਮਿਰਰ ਦੇਖ ਕੇ ਮੀਨ ਮੈਂ ਕਦੇ ਕਦੇ ਸੋਚਦਾ ਕਿ ਗਲਤੀਆਂ ਕਿਵੇਂ ਹੁੰਦੀਆਂ ਨੇ ਅਸੀਂ ਇਹ ਦੇਖ ਰਹੇ ਹਾਂ ਕਿ ਬਾਕੀ ਗੱਡੀਆਂ ਕਿੱਧਰ ਨੂੰ ਜਾ ਰਹੀਆਂ ਨੇ ਉਹਨਾਂ ਦੀ ਸਪੀਡ ਕੀ ਹੈ ਲੇਕਿਨ ਤਵੱਜੋ ਇਸ ਗੱਲ ਤੇ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਆਪਣੀਆਂ ਅੱਖਾਂ ਜਿਹੜੀਆਂ ਹੈਗੀਆਂ ਨੇ ਉਹ ਫਰੰਟ ਦੇ ਉੱਪਰ ਰੱਖਣੀਆਂ ਨੇ ਹਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਲਾਈਂਡ ਸਪੋਟ ਨਹੀਂ ਦੇਖਣਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਲਾਈਂਡ ਸਾਈਡਡ ਨਹੀਂ ਹੋ ਜਾਣਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਹੈਗਾ ਵਾ ਆਪਣਾ ਜਿਹੜਾ ਫੋਕਸ ਜਿਹੜਾ ਹੈਗਾ ਲੂਜ਼ ਕਰ ਜਾਣਾ ਸੋ ਇਨਵੈਸਟਮੈਂਟ ਦੇ ਵਿੱਚ ਇਹ ਬੜਾ ਜ਼ਰੂਰੀ ਹੈਗਾ ਕਿ ਤੁਸੀਂ ਆਪਣਾ ਪ੍ਰੋਫਾਈਲ ਆਪ ਡਿਵੈਲਪ ਕਰਨਾ ਔਰ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਫਾਈਨੈਂਸ਼ੀਅਲ ਲਿਟਰੇਸੀ ਦੂਸਰੀ ਗੱਲ ਇਹ ਹੈਗੀ ਹੈ ਕਿ ਅੰਡਰਸਟੈਂਡ ਕਰਨਾ ਕਿ ਵਾਈ ਇਟ ਇਜ਼ ਇੰਪੋਰਟੈਂਟ ਟੂ ਹੈਵ ਅ ਡਾਇਵਰਸੀਫਾਈਡ ਇਨਵੈਸਟਮੈਂਟ ਪੋਰਟਫੋਲੀਓ ਡਾਇਵਰਸੀਫਿਕੇਸ਼ਨ ਦਾ ਮਤਲਬ ਕੀ ਹੈ ਡਾਇਵਰਸੀਫਿਕੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਕੈਨੇਡਾ ਉੱਪਰ ਜਾ ਰਿਹਾ ਤੇ ਕੈਨੇਡਾ 'ਚ ਐਂਟਰ ਕਰ ਦਿਓ US ਜਦੋਂ ਉੱਪਰ ਜਾਣਾ ਸ਼ੁਰੂ ਕਰੇਗਾ US ਦੇ ਵਿੱਚ ਐਂਟਰ ਕਰ ਦਿਓ ਡਾਇਵਰਸੀਫਿਕੇਸ਼ਨ ਦਾ ਮਤਲਬ ਇਹ ਹੈ ਕਿ ਮੇਕਿੰਗ ਐਨ ਐਪਰੋਪ੍ਰੀਏਟ ਮੂਵ ਬਿਫੋਰ ਦੈਟ ਮੂਵ ਗੈਟਸ ਜਸਟੀਫਾਈਡ ਇਨ ਦਾ ਬੁੱਕਸ ਭਾਵ ਕਿ ਠੀਕ ਹੈ ਕਿ ਕੈਨੇਡੀਅਨ ਸਮਾਲ ਕੈਪ ਨੇ ਪਿਛਲੇ ਸਵਾ ਸਾਲ ਦੇ ਵਿੱਚ ਬਹੁਤ ਚੰਗੀ ਰਿਟਰਨ ਦਿੱਤੀ ਹੈ ਲੇਕਿਨ ਜੇ ਤੁਸੀਂ US ਦੇ ਵਿੱਚ 3 times ਮੋਰ ਰਿਟਰਨ ਇੰਜੋਏ ਕਰਦੇ ਆ ਰਹੇ ਹੋ ਪਿਛਲੇ 12 ਸਾਲ ਦੇ ਵਿੱਚ ਯੂ ਡੋਂਟ ਨੀਡ ਟੂ ਚੇਂਜ ਦਾ ਮੂਵ ਯੂ ਮੇ ਨੀਡ ਟੂ ਆਲਟਰ ਯੋਰ ਪੋਰਟਫੋਲੀਓ ਦਾ ਜਿਹੜਾ ਕੰਟੈਂਟ ਹੈਗਾ ਕਿ ਤੁਸੀਂ ਐਸੈਟ ਕਲਾਸਿਸ ਦੇ ਵਿੱਚ ਕਿਵੇਂ ਮੂਵ ਕਰਨਾ ਹੈ ਪਰ ਜ਼ਰੂਰੀ ਨਹੀਂ ਹੈਗਾ ਕਿ ਜੀਓਗ੍ਰਾਫੀਕਲ ਡਾਇਵਰਸੀਫਿਕੇਸ਼ਨ ਤੁਸੀਂ 360 degree ਟਰਨ ਲੈਣਾ ਹੈਗਾ ਸੋ ਇੱਦਾਂ ਦੇ ਬਹੁਤ ਸਾਰੇ ਆਸਪੈਕਟਸ ਹੈਗੇ ਨੇ ਟੈਕਸ ਪਲੈਨਿੰਗ ਨੂੰ ਲੈ ਕੇ ਸਿਲੈਕਸ਼ਨ ਨੂੰ ਲੈ ਕੇ ਉਸ ਤੋਂ ਬਾਅਦ ਤੁਹਾਡਾ ਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਵਾ ਆਪਣਾ ਸਿਸਟਮੈਟਿਕ ਇਨਵੈਸਟਮੈਂਟ ਕਰਨੀ ਹੈਗੀ ਹੈ ਐਕਸੈਟਰਾ ਐਕਸੈਟਰਾ ਵਹੀਕਲਸ ਨੂੰ ਕਿਵੇਂ ਯੂਜ਼ ਕਰਨਾ ਹੈ RRSPTFSAs ਲੇਕਿਨ ਇਹ ਜ਼ਰੂਰੀ ਇਹ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਪ੍ਰੋਗਰਾਮ ਕਿਵੇਂ ਕੀਤਾ ਹੈਗਾ ਮੈਂ ਗੱਲ ਬਹੁਤ ਜ਼ੋਰ ਦੇ ਕੇ ਕਹਾਂਗਾ ਕਿ ਵੀ ਆਰ ਆਲ ਪ੍ਰੋਗਰਾਮ ਟੂ ਡੂ ਸਰਟਨ ਥਿੰਗਸ ਔਰ ਸਾਡੀ ਪ੍ਰੋਗਰਾਮਿੰਗ ਜਿਹੜੀ ਹੈਗੀ ਆ ਉਹ ਇੰਨੀ ਹਾਰਡਵਾਇਰਡ ਹੈ ਕਿ ਅਸੀਂ ਉਹਨੂੰ ਜਲਦੀ ਕਿਤੇ ਚੇਂਜ ਨਹੀਂ ਕਰਨਾ ਚਾਹੁੰਦੇ ਪਰ ਮੈਂ ਦੱਸ ਦਵਾਂ ਕਿ ਸਾਡੀ ਆਪਣੀ ਫਾਈਨੈਂਸ਼ੀਅਲ ਹੈਲਥ ਸਾਡੇ ਆਪਣੇ ਹੱਥ 'ਚ ਹੈ ਕਿਸੇ ਹੋਰ ਦੇ ਹੱਥ 'ਚ ਨਹੀਂ ਹੈ ਖਾਸ ਕਰਕੇ ਗਵਰਨਮੈਂਟ ਆਫ ਕੈਨੇਡਾ ਬਿਕੋਜ਼ ਨੋਬਡੀ ਕੈਨ ਹੈਲਪ ਮੋਰ ਦੈਨ ਵਟ ਵੀ ਕੈਨ ਡੂ ਫੋਰ ਆਰ ਸੈਲਵਸ ਇਸੇ ਪੁਆਇੰਟ ਨੂੰ ਰੱਖਦੇ ਹੋਏ ਗਿਵ ਮੀ ਅ ਕਾਲ ਸਿਟ ਡਾਊਨ ਵਿਦ ਮੀ ਵੈਦਰ ਯੂ ਆਰ ਅ ਕਾਰਪੋਰੇਟ ਹੋਲਡਰ ਔਰ ਐਨ ਇੰਡੀਵਿਜੁਅਲ ਕਲਾਇੰਟ ਫੈਮਿਲੀ ਕਲਾਇੰਟ ਆਈ ਥਿੰਕ ਵੀ ਆਲ ਨੀਡ ਟੂ ਪ੍ਰੋਸਪਰ ਐਂਡ ਵੀ ਆਲ ਨੀਡ ਟੂ ਬੀ ਫਾਈਨੈਂਸ਼ੀਅਲੀ ਸਟਰੋਂਗਰ 416-833-8533 416-833-8533 Thank you, Navi.
0: Thank you, sir. 416-833-8533 ਦੇ ਉੱਤੇ ਸੌਰਭ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਸੋ ਨੰਬਰ ਹੈ ਆਪਣਾ 905-673-3337 905-673-3337 ਅੱਜ ਯਾਰ ਕਹਿ ਰਹੇ ਆ ਕਿ ਟ੍ਰੈਫਿਕ ਥੋੜ੍ਹੀ ਜਿਹੀ ਘੱਟ ਹੈ ਤੁਸੀਂ ਰੋਡ 'ਤੇ ਹੋ ਕਿਸ ਏਰੀਆ 'ਚ ਕਿਸ ਸ਼ਹਿਰ 'ਚ ਕਿਸ ਹਾਈਵੇ 'ਤੇ ਅਤੇ ਬਾਕੀ ਅੱਜ ਇਹ ਵਾਇਲਡ ਫਾਇਰ ਦੇ ਸਮੋਕ ਕਰਕੇ ਅਤੇ ਏਅਰ ਕੁਆਲਿਟੀ ਕਰਕੇ ਟ੍ਰੈਫਿਕ ਘੱਟ ਹੈ ਸੁਣਨ ਨੂੰ ਮਿਲਿਆ ਕਿ ਬੜੇ ਲੋਕ ਵਰਕ ਫਰੋਮ ਹੋਮ ਵੀ ਕਰ ਰਹੇ ਅੱਜ ਮੌਸਮ ਕਰਕੇ ਪਤਾ ਨਹੀਂ ਪਰ ਆਪਾਂ ਗੱਡੀ 'ਚ ਵੜਨਾ ਕੰਮ 'ਤੇ ਚੱਲ ਜਾਣਾ ਉੱਥੇ ਦਫ਼ਤਰ ਦੁਫ਼ਤਰ 'ਚ ਵੜ ਜਾਓ ਚਲੋ ਜਿਹੜੇ ਆਊਟਡੋਰ ਕੰਮ ਕਰਦੇ ਹੋ ਤਾਂ ਚਲੋ ਆਪਾਂ ਮੰਨ ਲਿਆ ਨੰਬਰ ਹੈ ਆਪਣਾ 905-673-3337 ਬਾਹਰ ਬਾਕੀ ਕਿੰਨਾ ਕੁ ਟ੍ਰੈਫਿਕ ਤੁਹਾਨੂੰ ਨਜ਼ਰ ਆ ਰਿਹਾ ਕੀ ਘਟਿਆ ਕੀ ਨਹੀਂ ਜਾਂ ਤੁਹਾਨੂੰ ਲੱਗਦਾ ਕਿ ਲੋਕ ਘਰੋਂ ਕੰਮ ਕਰ ਰਹੇ ਆ ਜੇ ਤੁਸੀਂ ਕਰ ਰਹੇ ਹੋ ਘਰੋਂ ਜਾਂ ਤੁਹਾਡੇ ਨੋਨ 'ਚ ਕੋਈ ਕਰ ਰਿਹਾ ਤਾਂ ਵੀ ਸ਼ੇਅਰ ਕਰੋ ਸੋ 905-673-3337 ਆਪਣਾ ਨੰਬਰ ਹੈ 905-673-3337 ਮੇਰੇ ਦੋ ਚਾਰ ਮਿੱਤਰਾਂ ਨੇ ਕਿਹਾ ਕਿ ਯਾਰ ਸੜਕਾਂ 'ਤੇ ਤਾਂ ਬਿਲਕੁਲ ਹੀ ਕੋਈ ਟ੍ਰੈਫਿਕ ਹੀ ਨਹੀਂ ਮੈਂ ਕਿਹਾ ਅੱਛਾ ਇੰਨਾ ਨਹੀਂ ਸੀ ਮੈਨੂੰ ਲੱਗਿਆ ਕਿ ਲੋਕ ਚਲੋ ਅੰਦਰ ਹੀ ਇਨਡੋਰ ਹੀ ਰਹਿ ਰਹੇ ਆ 7114 ਹੈਲੋ ਜੀ
2: ਹਾਂਜੀ ਨਵੀਂ ਜੀ ਐਗਜੈਕਟਲੀ ਬਿਲਕੁਲ ਠੀਕ ਹੈ ਗੱਲ ਮੈਂ ਕੁਈਨ ਸਟਰੀਟ ਤੇ ਹੈਗਾ ਇਸ ਟਾਈਮ ਬੇਸਿਕਲੀ ਲੇਕ ਸ਼ੋਰ ਏਰੀਆ ਮੈਂ ਸਾਗਾ ਜਾ ਰਿਹਾ ਤੇ ਟ੍ਰੈਫਿਕ ਬਹੁਤ ਈਜ਼ਡ ਅਪ ਹੈ ਕੁਛ ਵੀ ਨਹੀਂ ਆ
0: ਬਹੁਤ ਹੀ ਖਰਾਬ ਹੈ ਬਟ ਮੈਨੂੰ ਸੀਗਾ ਲੋਕ ਫਿਰ ਵੀ ਕੰਮਾਂ ਤੇ ਤਾਂ ਜਾਣਗੇ
2: ਹਾਂ ਜੀ ਹਾਂ, ਬੇਸਿਕਲੀ ਕਦੇ ਕਦੇ ਅਲਾਓ ਨਹੀਂ ਕਰਦਾ ਨਾ ਮੈਨੇਜਰ, ਮੈਨੇਜਰ ਉਹਨੇ ਮਨਾ ਕਰਤਾ, ਕਹਿੰਦਾ ਕਿ ਨਹੀਂ 3 ਦਿਨ ਤੁਸੀਂ ਕੰਮ ਤੇ ਆਣਾ ਤੇ 2 ਦਿਨ ਯੂ ਆਰ ਵਰਕਿੰਗ ਫਰੋਮ ਹੋਮ, ਅੱਜ ਆਏ ਕਿ ਵੀ ਕੈਨੋਟ ਅਲਾਓ, ਅਸੀਂ ਜਾ ਰਹੇ ਹਾਂ, ਬਟ ਇਟਸ ਕੁਛ ਵੀ ਨਹੀਂ ਹੈਗਾ, ਯੂ ਵੁਡਨਟ ਇਵਨ ਬਿਲੀਵ ਇਟ, ਕੁਈਨ ਸਟਰੀਟ ਈਸਟ ਤੇ ਹੈਗਾ ਮੈਂ ਇਸ ਟਾਈਮ, ਕੁਈਨ ਤੇ ਕੈਨੇਡੀ ਦੀ ਇੰਟਰਸੈਕਸ਼ਨ ਤੇ, ਇਟ ਸੀਮਸ ਲਾਈਕ ਤੁਸੀਂ ਬੈਰੀ ਜਾਂ ਕਿੰਗਸਟਨ ਘੁੰਮ ਰਹੇ ਹੋ, ਇਟਸ ਲੱਗ ਹੀ ਨਹੀਂ ਰਿਹਾ ਕਿ ਬਰੈਂਪਟਨ ਦਾ ਰਸ਼ ਹੈ, ਏਦਾਂ ਲੱਗ ਰਿਹਾ ਕੋਈ ਯੂ ਨੋ ਬਿਗ ਬਿਗ ਟਾਊਨ ਜਾਂ ਸਮਾਲ ਸਿਟੀ ਵਾਲਾ ਰਸ਼ ਹੈ।
0: ਅੱਛਾ ਤੇ ਮੈਨੇਜਰਸ ਵੀ ਕਹਿ ਰਹੇ ਆ ਕਿ 2 ਦਿਨ ਘਰੋਂ ਹੀ ਕੰਮ ਕਰੋ, ਹੈ ਚਲੋ ਪੱਕੇ ਤੌਰ ਤੇ ਆ, ਮੈਂ ਤਾਂ ਸਿਰਫ ਅੱਜ ਦੀ ਹੀ ਗੱਲ ਕਰ ਰਿਹਾ ਸੀ ਅੱਜ ਦੇ ਮੌਸਮ ਕਰਕੇ। ਕੁਈਨ ਸਟਰੀਟ ਈਸਟ ਦੀ ਗੱਲ ਕਰਤੀ ਕਿ ਨਵੀਂ ਯਾਰ ਖਾਲੀ ਪਿਆ, ਹੋਰ ਕਿਹੜੇ ਕਿਹੜੇ ਏਰੀਆਜ਼ ਵਿੱਚ ਤੁਸੀਂ ਸਾਰੇ ਘੁੰਮ ਰਹੇ ਹੋ, ਕਿਹੜੀਆਂ ਕੰਟਰੀਜ਼ ਦੇ ਵਿੱਚੋਂ, ਕੰਟਰੀਜ਼ ਨਹੀਂ ਸੋਰੀ, ਕਿਹੜੀਆਂ ਸਿਟੀਜ਼ ਦੇ ਵਿੱਚੋਂ, ਤੇ ਟ੍ਰੈਫਿਕ ਕਿਵੇਂ ਆ? ਵਾਹ ਹੈ, ਕਹਿੰਦੇ ਕਿ ਲੱਗਦਾ ਕਿ ਕੋਈ ਛੁੱਟੀ ਵਾਲੇ ਦਿਨ ਹੁੰਦਾ। ਸੋ ਨੰਬਰ ਆਪਣਾ 905-673-3337, 9056733337905673777 ਆਪਣਾ ਫੋਨ ਨੰਬਰ ਹੈ, ਤੇ ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ। ਦੇਖਦੇ ਹਾਂ ਹੋਰ ਕਿੰਨੇ ਕੁ ਲੋਕ ਕਹਿ ਰਹੇ ਨਵੀਂ, ਅੱਜ ਤਾਂ ਮੌਜਾਂ ਹੀ ਨੇ, ਅੱਜ ਤਾਂ ਸੜਕਾਂ ਖਾਲੀ ਪਈਆਂ ਨੇ, ਅੱਜ ਤਾਂ ਉੱਡਦੇ ਜਾ ਰਹੇ ਆ, ਤੇ ਨਹੀਂ ਤਾਂ ਸਵੇਰ ਦੇ ਸਮੇਂ ਖਾਸ ਤੌਰ ਤੇ 8 ਵਜੇ ਹੁਣ ਤਾਂ ਜੈਮ ਪੈਕ ਟ੍ਰੈਫਿਕ, ਨਕੋ ਨੱਕ ਹਾਈਵੇ ਭਰੇ ਹੁੰਦੇ ਆ। 401 ਤਾਂ ਫੁੱਲ ਹੋਊਗਾ ਅੱਜ ਯਾਰ, 401 ਇੱਕ ਐਸਾ ਹਾਈਵੇ ਫੁੱਲ ਹੀ ਰਹਿੰਦਾ, ਤੇ ਬਾਕੀ ਚਲੋ ਆਪਣੇ ਤਾਂ ਸਾਰੇ ਹਾਈਵੇ ਬੜੇ ਬਿਜ਼ੀ ਰਹਿੰਦੇ ਨੇ ਜ਼ਿਆਦਾਤਰ। ਸੋ ਨੰਬਰ ਆਪਣਾ 9056733337। ਰੋਡਸ ਦੇ ਉੱਤੇ ਕਿਵੇਂ ਅੱਜ, ਟ੍ਰੈਫਿਕ ਬਹੁਤ ਘੱਟ ਹੈ ਮੌਸਮ ਕਰਕੇ ਜਾਂ ਨੋਰਮਲੀ ਹੈ ਤੁਸੀਂ ਜਿੱਥੇ ਜਾ ਰਹੇ ਹੋ, ਤਾਂ ਪਲੀਜ਼ ਸਾਡੇ ਨਾਲ ਸ਼ੇਅਰ ਕਰੋ, ਵੀ ਵੁੱਡ ਅਪਰੀਸ਼ੀਏਟਡ, ਅਤੇ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਮਜ਼ਾ ਆਊਗਾ। ਸੋ ਤੁਸੀਂ ਜਿਹੜੇ ਵੀ ਸਿਟੀ 'ਚੋਂ, ਜਿਹੜੇ ਵੀ ਹਾਈਵੇਜ਼ ਦੇ ਉੱਤੇ ਹੋ, ਟ੍ਰੈਫਿਕ ਅੱਜ ਕਿਵੇਂ ਆ, ਘਟਿਆ ਥੋੜ੍ਹਾ ਬਹੁਤਾ ਜਾਂ ਆਮ ਹੀ ਹੈ, 905-673-3337 ਆਪਣਾ ਨੰਬਰ ਹੈ ਸਟੂਡੀਓ ਦਾ, 9056733337, 905-673-3337 ਨੰਬਰ ਹੈ। ਯਾਦ ਰੱਖੋ 5 Rivers ਡਕਟ ਕਲੀਨਿੰਗ ਨੂੰ, ਦੇਖੋ ਬਾਹਰ ਏਅਰ ਕੁਆਲਿਟੀ ਮਾੜੀ ਹੈ ਨਾ, ਹੁਣ ਜਿਨ੍ਹਾਂ ਨੇ ਘਰੇ ਡਕਟ ਕਲੀਨਿੰਗ ਨਹੀਂ ਕਰਾਈ, ਤੁਹਾਡੇ ਘਰਾਂ ਦੀ ਵੀ ਏਅਰ ਕੁਆਲਿਟੀ ਮਾੜੀ ਹੈ, ਕਿਉਂਕਿ ਡਕਟਸ ਦੇ ਵਿੱਚ ਇੰਨੀ ਡਸਟ, ਇੰਨੀ ਇੰਨਾ ਮਿੱਟੀ ਘੱਟਾ। ਸੋ ਡਕਟ ਕਲੀਨਿੰਗ ਕਰਾ ਲਿਆ ਕਰੋ, ਨੰਬਰ ਹੈ 4376887750, 4376887750, 5 Rivers ਡਕਟ ਕਲੀਨਿੰਗ, ਜੀ 8500। ਹੈਲੋ
3: ਜੀ ਭਾਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
3: ਵਧੀਆ ਵਧੀਆ ਵੀਰੇ, ਵੀਰੇ 401 ਤਾਂ ਆਪਣਾ ਈਸਟ ਤਾਂ ਪਹਿਲਾਂ ਵਰਗਾ ਹੀ ਆ, ਵੀ ਕੋਈ ਫਰਕ ਨਹੀਂ ਆ।
0: ਅੱਛਾ,
3: ਇਹ 400 ਤੱਕ ਵਜੇ ਦੇ ਹੁੰਦੀ ਆ, ਉਤੋਂ ਅੱਗੇ ਪਤਾ ਨਹੀਂ,
0: ਕਦੇ ਨੀ ਦੇਖਣ ਨੂੰ ਮਿਲਿਆ, ਹੁਣ ਸਾਰੀ ਉਮਰ ਹੋ ਗਈ ਇੱਥੇ ਤੇ ਏਦਾਂ ਦਾ ਮੌਸਮ ਨੀ ਕਦੇ ਦੇਖਿਆ।
3: ਨਹੀਂ ਸਹੀ ਗੱਲ ਆ ਬਾਈ, ਹੁਣ ਪਤਾ ਇੱਥੇ ਹੁਣ ਰਹਿੰਦਿਆਂ ਨੂੰ ਵੀ ਕਈ ਸਾਲ ਹੋ ਗਏ ਨਾ, ਹੁਣ ਬੋਡੀ ਯੂਸ ਟੂ ਨਹੀਂ ਰਹਿੰਦੀ, ਹੁਣ ਸਵੇਰੇ ਉੱਠ ਕੇ ਜਦ ਵੀ ਸਾਹ ਲਈ ਦਾ ਪਤਾ ਲੱਗਦਾ ਵੀ ਸਮੋਕ ਆ ਜਾਂ ਬਰੀਦਿੰਗ ਤੇ ਥੋੜੀ ਪ੍ਰੋਬਲਮ ਆ ਰਹੀ ਨਾ।
0: ਬਿਲਕੁਲ, ਚਲੋ ਇਹੀ ਅਰਦਾਸ ਕਰੀ ਯਾਰ ਕਿ ਜਿਹੜੇ ਲੋਕ ਅਫੈਕਟਡ ਨੇ ਅੱਗਾਂ ਤੋਂ ਬਚੇ ਰਹਿਣ ਤੇ ਅੱਗਾਂ ਘਟਣ ਜਲਦੀ ਤੋਂ ਜਲਦੀ।
3: ਹਾਂਜੀ ਹਾਂਜੀ ਭਾਜੀ,
0: ਚਲੋ ਥੈਂਕ ਯੂ ਵੀਰੇ। 0080 ਹਾਂਜੀ ਵੀਰੇ, ਕੀ ਹਾਲ ਆ?
4: ਠੀਕ ਹੈ ਨਹੀਂ ਜੀ, ਮਾਰਨਿੰਗ
0: ਮਾਰਨਿੰਗ ਸਰ,
4: ਕੀ ਬਣਦਾ?
0: ਬਣਦਾ ਕੁਛ ਨੀ ਯਾਰ, ਤੁਹਾਡੇ ਨਾਲ ਗੱਲਾਂ ਬਾਤਾਂ ਮਾਰ ਰਹੇ ਆ, ਤੁਸੀਂ ਸੁਣਾਓ ਕੀ ਬਣਦਾ?
2: ਆਪਣਾ
0: ਸਾਰੇ ਘਰੋਂ ਹੀ ਕੰਮ ਕਰ ਰਿਹਾ, ਸੋ ਆਈ ਨੋ ਆਈ ਗੈਸ ਡਿਪੈਂਡ ਕਰਦਾ ਹੈ ਏਰੀਆ ਟੂ ਏਰੀਆ ਫਿਰ।
2: ਹਾਂ ਵੈਸੇ ਪਤਾ ਕੀ ਆ, ਬਾਹਰ ਨਾ ਥੋੜੀ ਫੀਲਿੰਗ ਜੀ ਵਧੀਆ ਜੀ ਨੀ, ਵਾਈਫ ਜੀ ਵਧੀਆ ਜੀ ਨੀ ਆ ਰਹੀ, ਆਪਾਂ ਜਾਂਦੇ ਆ ਨਾ।
0: ਮੈਂ
2: ਸਾਰਾ ਦੇਖਿਆ ਤੇ ਮੈਂ ਸ਼ਾਮ ਜੀ ਨੂੰ ਨਿਕਲਿਆ, ਮੈਂ ਕਿਹਾ ਚੱਲ ਲੈ ਕੇ ਆਉਂਦੇ ਆ ਬਾਹਰੋਂ ਖਾਣ ਪੀਣ ਨੂੰ, ਬਟ ਵਧੀਆ ਜੀ ਫੀਲਿੰਗ ਜੀ ਨੀ ਆਈ ਨਾ ਇਵਨਿੰਗ ਚ ਨਾ, ਸਮਰ ਦੀ ਇਵਨਿੰਗ ਹੋਵੇ ਤੇ ਡਰਾਈਵ ਬੰਦਾ ਕਰੇ ਤਾਂ
0: ਕੰਮ ਕੁਮ ਕਰੋ ਯਾਰ, ਵੇਲੇ ਨਾ ਰਿਹਾ ਕਰੋ
2: ਭਰਾ, ਸਮਰ ਹੀ ਹੁੰਦੀ ਆ ਆਪਣੇ ਕੋਲ, ਉਹ ਦੋ ਕੁ ਮਹੀਨਿਆਂ ਨੂੰ ਆਪਾਂ ਇਹ ਵੈਦਰ ਚੈੱਲ ਕਰ ਲਈਏ, ਕੰਮ ਹੀ ਕਰਨਾ ਯਾਰ ਇੱਥੇ,
0: ਕੰਮ ਹੀ ਕਰਨਾ। ਚਲੋ ਠੀਕ ਹੈ, ਦੋਨੋਂ ਬੈਲੈਂਸ ਰੱਖੀ ਦਾ, ਕੰਮ ਕੰਮ ਵੀ ਕਰੋ ਚੈੱਲ ਵੀ ਕਰੋ ਦੋਨੋਂ ਚੀਜ਼ਾਂ।
2: ਥੋੜਾ ਜਿਹਾ ਪਤਾ ਕੀ ਹੈ, ਬੈਲੈਂਸ ਸਮਰ ਚ ਆ ਕੇ ਨਾ ਥੋੜਾ ਜਿਹਾ ਬੰਦਾ ਕਹਿੰਦਾ ਵੈਦਰ ਨਾਈਸ ਆ, ਤੇ ਬੰਦਾ ਕਹਿੰਦਾ ਇਸ ਓਕੇ ਯਾਰ, ਜੇ ਇੱਕ ਅੱਧਾ ਟ੍ਰਿਪ ਸਕਿਪ ਵੀ ਕਰ ਦੋ ਨਾ ਮੈਂ ਜਾਣਾ ਨੀ, ਤਾਂ ਬਿਗ ਡੀਲ, ਕਿਤੇ ਆਪਾਂ -25 -30 ਤੇ ਕਿਤੇ 100 ਸਟੋਰਮਾਂ ਚ ਲੈ ਕੇ ਟਰੱਕ ਭੱਜੇ ਫਿਰ ਜਦੇ ਇੱਕ ਅੱਧਾ ਗੇੜਾ ਛੱਡ ਵੀ ਦੋਗੇ ਨਾ, ਕਿਹਾ ਬ੍ਰੋ ਇਸ ਫੈਮਲੀ ਟਾਈਮ ਤੁਸੀਂ ਫੈਮਲੀ ਨਾਲ ਵੀ ਲਾ ਲਓ।
0: ਚਲੋ ਕਰੋ ਇੰਜੋਏ, ਕਰੋ ਇੰਜੋਏ, ਕੋਈ ਗੱਲ ਨੀ, ਇੰਜੋਏ ਵੀ ਜ਼ਰੂਰੀ ਹੈ। ਥੈਂਕ ਯੂ, ਇਹ ਦਿਨ ਮੁੜ ਕੇ ਨਹੀਂ ਆਉਣੇ ਤੇ ਫੈਮਲੀ ਨਾਲ ਵੀ ਇੰਜੋਏ ਕਰਨਾ ਜ਼ਰੂਰੀ ਹੈ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਦ ਵਨ ਐਂਡ ਓਨਲੀ ਫਰੈਸ਼ ਫੂਡ ਸੈਂਟਰ ਤੇ ਜਾਓ ਤੇ ਗਰੋਸਰੀ ਆਪਣੇ ਮਨਪਸੰਦ ਦੀ ਕਰੋ ਕਰੋ ਕਰੋ। ਬਿਯੋਂਡ ਆਈਵਰ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ, ਨਿਗਾਹ ਦੀਆਂ ਜਾਂ ਸਨਗਲਾਸਿਸ, ਵੱਡੇ ਤੋਂ ਵੱਡੇ ਬ੍ਰਾਂਡ ਅਵੇਲੇਬਲ ਨੇ, ਤੁਸੀਂ ਪਹੁੰਚਣਾ ਕਿੱਥੇ ਆ? ਬਿਯੋਂਡ ਆਈਵਰ, ਹੰਬਰ ਵੈਸਟ ਗੋਰਵੇ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ।
2: 9057 9037 9037 9057 8125
0: ਤਕਲੀਫ ਨੀ ਮੌਸਮ ਦੀ?
4: ਜਿਹੜੇ ਬੰਦੇ ਕੰਮ ਕਰਨ ਡੇ ਸਾਰੇ, ਕੋਈ
0: ਤੁਸੀਂ ਵੀ ਛੁੱਟੀ ਲੈ ਲੈਂਦੇ ਅੱਜ?
4: ਹੋ ਨਹੀਂ ਸਕਦਾ।
0: ਵੈਸੇ
5: ਆਪਾਂ ਗੱਲ ਕਰਦੇ ਆ ਕਿ ਵੇਖ ਲੋ ਕੁਦਰਤ ਦਾ ਰੰਗ ਦਿਖਾਉਂਦੀ ਆ, ਆਪਾਂ ਜਦੋਂ ਵਧੀਆ ਮੌਸਮ ਹੁੰਦਾ ਉਦੋਂ ਆਪਾਂ ਉਦੋਂ ਵੀ ਹੋਰ ਕੰਪਲੇਨਾਂ ਲੈ ਕੇ ਬਹਿ ਜਾਂਦੇ, ਹੁਣ ਆਪਾਂ ਨੂੰ ਪਤਾ ਲੱਗਦਾ ਕਿ ਜਦੋਂ ਵਧੀਆ ਮੌਸਮ ਹੁੰਦਾ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ।
0: ਸਹੀ ਗੱਲ ਹੈ ਯਾਰ,
5: ਹੁਣ ਵੇਖੋ ਇੱਥੇ ਹੁਣ ਜਿੱਥੇ ਆਪਾਂ ਅੰਦਰ ਬੈਠਿਆ ਜਿਵੇਂ ਅੱਖਾਂ ਮੱਚ ਗਈਆਂ ਨਾ, ਜਦੋਂ ਕਿੰਨੀ ਵਧੀਆ ਏਅਰ ਹੁੰਦੀ ਆ, ਕਿੰਨਾ ਵਧੀਆ ਮੌਸਮ ਹੁੰਦਾ, ਆਪਾਂ ਉਦੋਂ ਹੋਰ ਕੋਈ ਟੈਨਸ਼ਨ ਲੈ ਕੇ ਬੈਠੇ ਰਹਿੰਦੇ ਹਾਂ। ਤੇ ਇੱਕ ਸਾਡੇ ਭਰਾਵਾਂ ਨੂੰ ਟਰੱਕਾਂ ਵਾਲਿਆਂ ਨੂੰ ਥੋੜਾ ਜਿਹਾ ਫਾਇਦਾ ਹੈਗਾ ਇਹਨਾਂ ਦਾ, ਵੀ ਸਕੇਲਾਂ ਬੰਦ ਪਈਆਂ।
0: ਸਕੇਲਾਂ ਬੰਦ ਨੇ ਹੈ, ਬੰਦ ਕਰ ਸਕਦੇ
5: ਬੰਦ ਨਹੀਂ, ਆਈ ਮੀਨ ਉਹ ਵੀ ਆਊਟਡੋਰ ਇੰਸਪੈਕਸ਼ਨ ਵਗੈਰਾ ਕਰਨੀ ਪੈਂਦੀ ਆ
0: ਜੀ।
5: ਅੰਦਰ ਤਾਂ ਹੈਗੇ ਆ, ਪਰ ਮੈਂ ਲੰਘਿਆ ਹੈਗਾ, ਬੰਦ ਆ ਉਹ ਲੰਘਾ ਦੋਨੋਂ।
0: ਚਲੋ ਤੁਸੀਂ ਬਚੇ ਹੋਏ ਹੋ ਫਿਰ ਹੈ।
5: ਨਹੀਂ ਉਹ ਤਾਂ ਵੈਸੇ ਤਾਂ ਆਪਾਂ ਸੇਫ ਹੀ ਸੀਗੇ, ਪਰ ਮੈਂ ਵੈਸੇ ਦੱਸਦਾ ਫਿਰ ਵੀ, ਕਿਉਂਕਿ ਜਦੋਂ ਫਿਰ ਵੀ ਹੁੰਦਾ ਤਾਂ ਟੈਨਸ਼ਨ ਤਾਂ ਹੁੰਦੀ ਹੋਈ ਆ,
0: ਹੋ ਹੀ ਜਾਂਦੀ ਹੈ ਬਿਲਕੁਲ। ਆਪਾਂ ਨੂੰ ਤਾਂ ਦੇਖੋ ਭਾਵੇਂ ਕੋਈ ਗਲਤੀ ਨੀ ਕੀਤੀ ਪੁਲਿਸ ਵਾਲਾ ਪਿੱਛੇ, ਆਪਾਂ ਨੂੰ ਤਾਂ ਲੱਗਦਾ ਵੀ ਸਾਨੂੰ ਹੀ ਘੇਰਨ ਲੱਗਿਆ ਇਹ।
5: ਫਿਰ ਵੀ ਹੁੰਦਾ ਹੈਗਾ,
0: ਹੁੰਦਾ ਜ਼ਰੂਰ, ਹੁੰਦਾ ਜ਼ਰੂਰ ਹੁੰਦਾ।
5: ਚਲੋ
0: ਠੀਕ ਹੈ,
5: ਆਜੂਗਾ ਵਧੀਆ ਮੌਸਮ।
0: ਹਾਂ ਬਿਲਕੁਲ, ਨਹੀਂ ਗੱਲ ਤੁਹਾਡੀ ਠੀਕ ਹੈ। ਵੈਸੇ ਯਾਰ ਦੇਖੋ ਹੁਣ ਗਰਮੀ ਆ, ਹਰੇਕ ਕੰਪਲੇਨ ਕਰ ਰਹੇ ਸੀ ਵੀ ਨਾ ਬਈ ਬਾਹਰ ਨੀ ਬਹਿਣਾ, ਬਾਹਰ ਨੀ ਬਹਿਣਾ, ਗਰਮੀ ਹੈ, ਯੇ ਹੈ, ਵੋ ਹੈ। ਹੁਣ ਮੌਸਮ ਇੱਦਾਂ ਦਾ ਹੋ ਗਿਆ, ਹੁਣ ਸਾਰੇ ਕਹਿੰਦੇ ਯਾਰ ਬਾਹਰ ਬਹਿਣ ਨੂੰ ਬੜਾ ਜੀ ਕਰਦਾ। ਸੋ ਜਿਹੜੀ ਚੀਜ਼ ਨਹੀਂ ਹੁੰਦੀ ਕੋਲ, ਬਸ ਆਪਾਂ ਅਪਰੀਸ਼ੀਏਟ ਉਹਨੂੰ ਹੀ ਕਰਦੇ ਹਾਂ। ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਸਾਡਾ ਪ੍ਰੋਗਰਾਮ ਹੈ ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਬਹੁਤ ਜ਼ਬਰਦਸਤ ਡੀਲਾਂ ਲੱਗੀਆਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਜੀ ਇਸ ਵੀਕਐਂਡ ਦੇ ਉੱਪਰ ਜਿਹੜੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਸਟਮਾਈਜ਼ ਸੋਫਾ ਸੈੱਟ ਚਾਹੀਦੇ ਨੇ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਤੇ ਇਸ ਵੀਕਐਂਡ ਦੇ ਉੱਪਰ ਤੁਹਾਨੂੰ ਜਿਹੜੀਆਂ ਲੋਐਸਟ ਪ੍ਰਾਈਸ ਮਿਲਣੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਰਮ ਦਾ ਮੈਟਰਸ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਰਮ ਦਾ ਮੈਟਰਸ ਮੈਂਬਰੀ ਫੋਰਮ ਪਿੱਲੋ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 6700 ਸੀ, ਪਰ ਐਨਵਰਸਰੀ ਸਪੈਸ਼ਲ ਇਸ ਵੀਕਐਂਡ ਦੇ ਉੱਪਰ ਹਾਰਡ ਫੋਰਮ ਦਾ ਮੈਟਰਸ ਮੈਂਬਰੀ ਫੋਰਮ ਪਿੱਲੋ ਟੌਪ ਦੇ ਨਾਲ ਸਿਰਫ $199 $199 ਦੇ ਵਿੱਚ ਹਾਰਡ ਫੋਰਮ ਦਾ ਮੈਟਰਸ ਮੈਂਬਰੀ ਫੋਰਮ ਪਿੱਲੋ ਟੌਪ ਦੇ ਨਾਲ ਮਿਲੂਗਾ। ਸੋ ਸਾਰੀਆਂ ਤੇ ਡੀਲਾਂ ਤੇ ਤੋਹਫੇ ਲੈਣ ਵਾਸਤੇ ਤੁਸੀਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਤੇ ਜਾਂਦੇ ਹੋਏ ਜਦੋਂ ਤੁਸੀਂ ਮੈਟਰਸ ਬਾਏ ਕਰ ਰਹੇ ਹੋ, ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹਦੇ ਵਿੱਚੋਂ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਵੱਡੇ ਸਾਈਜ਼ ਦਾ ਟੀਵੀ, ਮਾਈਕਰੋਵੇਵ, ਬਹੁਤ ਸਾਰੇ ਤੋਹਫੇ ਨਿਕਲ ਸਕਦੇ ਆ। ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਫਰੰਟ ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਜਿਹੜਾ ਵੀ ਗਿਫਟ ਤੁਹਾਡਾ ਨਿਕਲਦਾ, ਰਾਈਟ ਵੇ ਆਪਣੀ ਗੱਡੀ ਦੇ ਵਿੱਚ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, ਨਵੀਂ ਭਾਜੀ।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਵੈਰੀ ਗੁੱਡ ਜੀ, 5050। ਹਾਂਜੀ
7: ਨਵੀਂ ਭਾਈ, ਸਤਿ ਸ਼੍ਰੀ ਅਕਾਲ,
0: ਕਿਵੇਂ ਹੋ ਜੀ, ਕੀ ਬਣਦਾ?
7: ਬਸ ਕੁਛ ਨੀ, ਮੈਂ ਗੱਲਾਂ ਇੱਕ ਤਾਂ ਜ਼ਰੂਰੀ ਕਰਨੀਆਂ ਸੀਗੀਆਂ।
0: ਜ਼ਰੂਰੀ ਕਰਨੀਆਂ, ਕਰੋ ਜੀ।
7: ਇੱਕ ਤਾਂ ਮੈਂ ਇਹ ਕਹਿਣਾ ਸੀ, ਮੈਂ ਗੱਡੀ 'ਚ ਵੀ ਮਾਸਕ ਲਾਇਆ ਹੋਇਆ ਜੀ।
0: ਅੱਛਾ,
7: ਤੇ ਬਾਹਰ ਏਅਰ ਕੁਆਲਿਟੀ ਇੰਨੀ ਖਰਾਬ, ਮੈਂ ਕਹਿੰਦਾ ਵੀ ਸਾਰੇ ਜੀ ਆਪਣੇ ਨਿਆਣੇ ਨੂੰ ਲੈ ਕੇ, ਆਪਣੀ ਸਪੈਸ਼ਲੀ ਆਪਣੀ ਕਮਿਊਨਿਟੀ ਨਿਆਣਿਆਂ ਨੂੰ ਲੈ ਕੇ ਜੀ ਬਾਹਰ ਮਤਲਬ ਫਿਰਦੇ ਪਏ, ਇਹਨਾਂ ਨੂੰ ਇਹ ਨੀ ਪਤਾ ਹੈਗਾ ਵੀ ਇੰਨੀ ਖਰਾਬ ਆ ਏਅਰ ਕੁਆਲਿਟੀ।
0: ਅੱਛਾ, ਲੋਕ ਬਾਹਰ ਹੈਗੇ ਆ ਬੱਚੇ ਨੂੰ ਲੈ ਕੇ?
7: ਆ ਹੁਣੀ ਮੈਂ ਦੇਖੇ, ਕੱਲ ਵੀ ਦੇਖੇ ਜੀ, ਛੋਟੇ ਛੋਟੇ ਨਿਆਣੇ, ਨਾਲੇ ਵੱਡੇ ਨੀ ਨਿਆਣੇ, ਛੋਟੇ ਜਿਹੜੇ ਸਟਰੋਲਰ ਵਿੱਚ ਹੁੰਦੇ ਆ।
0: ਪਤਾ ਨੀ ਯਾਰ ਲੋਕਾਂ ਨੂੰ, ਜਾਂ ਤਾਂ ਸਮਝ ਹੀ ਨਹੀਂ ਆ।
7: ਮੈਂ ਇਹ ਕਰਨੀ ਸੀ, ਭਾਜੀ ਮਾਸਕ ਕਿਉਂ ਨੀ ਪਾਉਂਦੇ ਜੀ ਆਪਣੇ ਲੋਕੀ, ਮੈਨੂੰ ਇਹ ਨੀ ਸਮਝ ਆ।
0: ਪਤਾ ਨੀ ਹੁਣ ਰੇਕ ਦਾ
7: ਐਜੂਕੇਸ਼ਨ ਨਹੀਂ ਹੈਗੀ, ਮਤਲਬ ਇਹੀ ਕਹਿ ਸਕਦੇ ਸਰ। ਪਤਾ ਵੀ ਏਅਰ ਕੁਆਲਿਟੀ ਇੰਨੀ ਖਰਾਬ ਆ, ਸਾਰੀ ਦੁਨੀਆਂ ਚ ਪਤਾ ਲੱਗ ਗਿਆ ਕੈਨੇਡਾ ਦੀ ਏਅਰ ਕੁਆਲਿਟੀ ਇੰਨੀ ਖਰਾਬ।
0: ਹੁਣ ਦੇਖੋ ਜਿਹੜੇ ਲੋਕ ਕੋਈ ਕੰਮ ਕਰ ਰਿਹਾ, ਕੋਈ ਬਾਹਰ ਹੈ, ਚਲੋ ਉਹ ਤਾਂ ਮੰਨ ਲਿਆ, ਬਟ ਸਟਰੋਲਰ ਦੇ ਵਿੱਚ ਬੱਚਿਆਂ ਨੂੰ ਕੋਈ ਲੈ ਕੇ ਜਾ ਰਿਹਾ, ਉਹ ਤਾਂ ਫਿਰ ਮੂਰਖਤਾ ਹੀ ਹੈ ਕਿਸਮ ਦੀ।
7: ਹੁਣ ਇੱਕ ਦੇਖੇ ਮੈਂ ਭਾਜੀ, ਜਿਹੜੇ ਸਾਈਕਲ ਤੇ ਜਾਂਦੇ, ਪਿੱਛੇ ਛੋਟੀ ਜਿਹੀ ਕੁੜੀ ਉਹ ਸਾਈਕਲ ਚਲਾਉਂਦੀ ਵੀ, ਪਿੱਛੇ ਉਹ ਨਾਲ ਜਾਂਦੀ ਵੀ ਹੈ। ਦੱਸੋ ਹੁਣ ਵੀ ਸਾਈਕਲ ਚਲਾਉਂਦੇ ਤਾਂ ਉਦੇ ਬੰਦੇ ਨੂੰ ਸਾਹ ਇੰਨਾ, ਇੰਨੀ ਛੇਤੀ ਬੰਦਾ।
0: ਨਾਲੇ ਸਾਈਕਲ ਕਿਹੜਾ ਕੋਈ ਜ਼ਰੂਰੀ ਚੀਜ਼, ਉਹਦੇ ਬਿਨਾਂ ਸਰਨਾ ਨਹੀਂ।
7: ਕੋਈ ਤਾਂ ਇਹ ਤਾਂ ਟਾਈਮ ਹੀ ਇਹੀ, ਘਰ ਬੈਠੋ ਸਾਰੇ ਜਣੇ, ਜਿਹੜੇ ਸਾਡੀ ਤਾਂ ਮਜਬੂਰੀ, ਮੈਨੂੰ ਤਾਂ ਜਾਣਾ ਪੈਣਾ ਜੀ ਬਾਹਰ। ਆਪਾਂ ਚਲੋ ਇਹ ਵੀ ਗੱਡੀ 'ਚ ਜਾਣਾ, ਪਰ ਮੈਂ ਗੱਡੀ ਚ ਵੀ ਮਾਸਕ ਲਾਇਆ ਹੋਇਆ ਤੁਸੀਂ ਹਿਸਾਬ ਲਾ ਲਓ
0: ਗਰਾਜ ਦੇ ਵਿਚ ਜਾਂ ਚਲੋ ਬੱਚੇ ਨੂੰ ਗੱਡੀ ਚ ਵਾੜ ਦੋ ਤੇ ਫਿਰ ਚਲੋ ਜਾਣਾ ਕਿਤੇ ਚਲ ਜਾਓ ਬਟ ਆਊਟਡੋਰ ਬੱਚਿਆਂ ਨੂੰ ਵਾਕ ਲਈ ਜਾਂ ਆਪ ਵਾਕ ਲਈ ਬਾਈਕ ਚਲਾਉਣਾ ਬਾਹਰ ਉਹ ਤਾਂ ਹੁਣ ਸਮਝੋ ਬਾਹਰ ਆ ਕੇ ਆਪਾਂ ਇੱਦਾਂ ਦੀ ਗੱਲ ਕਰਾਂਗੇ ਵੀ ਕਿਉਂ ਇਸ ਮੌਸਮ ਦੇ ਵਿੱਚ ਸੋ ਨਹੀਂ ਅਵੇਅਰਨੈਸ ਹੁੰਦੀ ਨਹੀਂ ਕਿ ਲੋਕਾਂ ਨੂੰ ਪਤਾ ਹੁੰਦਾ ਇੱਕ ਤੁਸੀਂ ਏਰੀਅਨ ਮਿਲਸ ਐਕਿਰਾ ਵਾਲਿਆਂ ਨੂੰ ਜ਼ਰੂਰ ਯਾਦ ਰੱਖੋ ਗੱਡੀ ਲੈਣੀ ਹੈ ਐਕਿਰਾ ਦੀ ਲਓ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੰਬਰ ਹੈ 9058825800 ਏਰੀਅਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ 5134 ਹਾਂਜੀ ਵੈਲਕਮ
8: ਕਾਰ ਦੇ ਵਿਚ ਫਿਲਟਰ ਹੁੰਦੇ ਆ ਕਾਰ ਚ ਏਦਾਂ ਮਾਸਕ ਲਾਉਣ ਦੀ ਲੋੜ ਨੀ ਉਹਦੇ ਚ ਫਿਲਟਰ ਹੁੰਦੇ ਆ ਫਿਲਟਰ ਰਾਹੀਂ ਉਹ ਚ ਏਅਰ ਆਉਂਦੀ ਆ ਤੇ ਇੰਨੀ ਕੁਆਲਿਟੀ ਬੈਡ ਵੀ ਨੀ ਕੋਈ ਗੱਲ ਨੀ ਥੋੜਾ ਫੇਫੜਿਆਂ ਨੂੰ ਮਾੜਾ ਜਿਹਾ ਪਤਾ ਲੱਗਦਾ ਵੀ ਹਾਂ ਐਕਸਰਸਾਈਜ਼ ਹੁੰਦੀ ਆ ਕਿ ਨਹੀਂ ਕਲੀਨ ਕਰਦੇ ਤੁਹਾਡੇ ਅੰਦਰ ਸਿਸਟਮ ਜੇ ਵਧੀਆ ਤੇ ਕੋਈ ਡਰਨ ਦੀ ਲੋੜ ਨੀ ਬਜ਼ੁਰਗਾਂ ਵਾਸਤੇ ਜਿਹਨਾਂ ਨੂੰ ਥੋੜੀ ਪ੍ਰੋਬਲਮ ਹੁੰਦੀ ਸਾਸ ਉਹਦੀ ਉਹ ਨਾ ਨਿਕਲਣ ਬਾਹਰ ਅੰਦਰ ਰਹਿਣ ਹਾਂਜੀ ਉਹਨਾਂ ਨੇ ਵਾਸਤੇ ਵਾਰਨੀ ਆ ਤੇ ਬਾਕੀ ਜੀ ਪ੍ਰਬੰਧ ਸਾਡਾ ਡੱਕਿਆ ਰਹਿੰਦਾ ਕੱਲ ਵੀ ਇੱਥੇ ਨੰਗੇ ਦੋ ਐਕਸੀਡੈਂਟ ਉਧਰੋਂ ਹੋਏ ਇਧਰੋਂ ਜਾਂਦਿਆਂ ਨੂੰ ਮੋਟਰਸਾਈਕਲ ਵਾਲੇ ਦਾ ਇੱਕ ਛੁਕਮਾ ਹੀ ਬਣਾਤਾ ਜੀ ਇੰਨਾ ਕੁ ਮੋਟਰਸਾਈਕਲ ਬਣਾਤਾ ਪਤਾ ਨੀ ਲੱਗਦਾ ਮੋਟਰਸਾਈਕਲ ਥੱਲੇ ਆਇਆ ਟਰੱਕ ਦੇ ਕੇ ਨਹੀਂ ਮੇਰੇ ਵੀਰ ਉਹ ਵੀ ਬਹੁਤ ਲਾਗੋ ਨੀ ਆਇਆ ਤੁਹਾਡੇ ਛੂ ਕਰਕੇ ਲੰਘਾਉਂਦੇ ਤੁਸੀਂ ਕਈ ਵਾਰ ਡਰ ਜਾਂਦੇ ਆ ਕਾਰ ਦੇ ਜਾਂਦੇ ਜਾਂ ਟਰੱਕ ਦੇ ਜਾਂਦੇ ਵੀ ਹਨਾ ਇੰਨੀ ਜ਼ੋਰ ਨਾਲ ਤੁਹਾਡੇ ਕੋਲ ਦੀ ਆਵਾਜ਼ ਕਰਕੇ ਲੰਘਦੇ ਆ
0: ਕੱਲ 401 ਤੇ ਜੋ ਐਕਸੀਡੈਂਟ ਹੋਇਆ ਬਹੁਤ ਖਤਰਨਾਕ ਦੇਖੋ ਪਤਾ ਨੀ ਤੁਸੀਂ ਵੀਡੀਓ ਦੇਖੀ ਨਹੀਂ ਜਿਹੜਾ ਗੱਡੀ ਵਾਲਾ ਉਹ ਆ ਰਿਹਾ ਬਸ ਗੱਡੀ ਉਹਦੀ ਉੱਡਦੀ ਜਾ ਰਹੀ ਹੈ ਅੱਗਿਓਂ ਇੰਨੀ ਹੌਲੀ ਗੱਡੀ ਹੈ ਵਿੱਚ ਮਾਰੀ ਵਿਚਾਰੇ ਦੋ ਜਣੇ ਨੂੰ ਮਾਰਤਾ ਉਹਨੇ
8: ਡਰਾਈਵ ਕਰੋ ਕੋਈ ਨੀ ਜੇ ਵੈਦਰ ਬੈਡ ਆ ਥੋੜਾ ਸਲੋ ਚੱਲ ਲਓ ਕੰਮ ਤੇ ਕਰਨੇ ਪੈਣੇ ਤੁਹਾਨੂੰ ਹਾਂਜੀ
0: ਬਿਲਕੁਲ ਚਲੋ ਨਹੀਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਲੋਕ ਨਾ ਪਤਾ ਨੀ ਡਿਸਟਰੈਕਟਡ ਹੀ ਵਾਲੇ ਨੇ ਹੁਣ ਕੱਲ ਜਿਹੜਾ ਐਕਸੀਡੈਂਟ 401 ਤੇ ਹੋਇਆ ਉਹ ਬੰਦਾ ਡਿਸਟਰੈਕਟਡ ਹੀ ਸੀਗਾ ਹੋਰ ਕੀ ਜਿਹੜੇ ਹਿਸਾਬ ਨਾਲ ਉਹ ਜਾ ਰਿਹਾ ਹੋ ਹੀ ਨਹੀਂ ਸਕਦਾ ਕਿ ਉਹਦੀ ਨਿਗਾਹ ਰੋਡ ਦੇ ਉੱਤੇ ਸੀਗੀ ਪਤਾ ਨਹੀਂ 120-130 ਦੀ ਸਪੀਡ ਹੋਣੀ ਹੈ ਜਿਹੜੀ ਗੱਡੀ ਉਹਦੇ ਮੂਹਰੇ ਜਾ ਰਹੀ ਉਹ ਤਾਂ ਮਸਾਂ ਹੀ 40-50 ਤੇ ਤੁਰ ਰਹੀ ਸੀਗੀ ਆਇਆ ਗੱਡੀ ਮਾਰੀ ਚਲੋ ਜੀ ਦੋ ਜਣੇ ਦੀ ਜਾਨਾਂ ਗਈ ਇੱਕ ਮੂਰਖ ਕਰਕੇ ਸੋ ਸਾਡੇ ਨਾਲ ਪਰਮਿੰਦਰ ਜੀ ਜੁੜਿਆ ਸੁਜੋਗ ਹੋਮੀ ਕਲੀਨਿਕ ਤੋਂ ਪਰਮਿੰਦਰ ਜੀ ਵੈਲਕਮ ਓਵੇਰੀਅਨ ਸਿਸਟ ਬੜੀਆਂ ਲੇਡੀਜ਼ ਪਰੇਸ਼ਾਨ ਨੇ ਉਹਦੇ ਬਾਰੇ ਗੱਲਬਾਤ ਕਰੀਏ ਓਵੇਰੀਅਨ ਸਿਸਟ ਤੇ ਹੋਰ ਵੱਖਰੇ ਵੱਖਰੇ ਕਿਸਮ ਦੀਆਂ ਰਿਲੇਟਿਡ ਬਿਮਾਰੀਆਂ ਜਿੱਥੇ ਕਿ ਟ੍ਰੀਟਮੈਂਟ ਚਾਹੀਦੀ ਵੀ ਹੈ ਜਾਂ ਨਹੀਂ ਚਾਹੀਦੀ ਸੋ ਜ਼ਰੂਰ ਅਪਡੇਟ ਦਿਓ
9: ਬਿਲਕੁਲ ਨਵੀਂ ਸੋ ਐਸ ਵੀ ਆਲਰੇਡੀ ਮੈਂਸ਼ਨ ਓਵੇਰੀਅਨ ਸਿਸਟ ਓਵਰੀਜ਼ ਨਾਲ ਰਿਲੇਟਡ ਹੈਲਥ ਇਸ਼ੂ ਹੈ ਜਿਹੜਾ ਕਿ ਫੀਮੇਲਸ ਦੇ ਅੰਦਰ ਉਹਨਾਂ ਦੇ ਓਵਰੀਜ਼ ਦੇ ਅੰਦਰ ਸਿਸਟਿਕ ਚੇਂਜਸ ਸਿਸਟ ਬਣ ਜਾਂਦੇ ਆ ਸਿਸਟ ਤੋਂ ਮਤਲਬ ਛਾਲੇ ਬਣ ਜਾਂਦੇ ਨੇ ਸੋ ਆਪਾਂ ਇਹਨੂੰ ਕਾਮਨ ਲੈਂਗੁਏਜ ਚ ਕਹਿ ਸਕਦੇ ਹਾਂ ਪਰ ਜਿਵੇਂ ਤੁਸੀਂ ਇਹ ਗੱਲ ਕਹੀ ਕਿ ਯੂ ਨੋ ਡੂ ਦੇ ਨੀਡ ਟ੍ਰੀਟਮੈਂਟ ਔਰ ਦੇ ਡੋਂਟ ਨੀਡ ਟ੍ਰੀਟਮੈਂਟ ਇਹ ਚੀਜ਼ ਮੈਂ ਕਿਉਂ ਡਿਸਕਸ ਕਰਨਾ ਚਾਹ ਰਹੀ ਹਾਂ ਆਈ ਹੈਵ ਕਮ ਅਕ੍ਰੋਸ ਕਪਲ ਪੇਸ਼ੈਂਟਸ ਜਿਹੜੇ ਕਿ ਇੰਡੀਆ ਤੋਂ ਜਾਂ ਈਵਨ ਖੁਦ ਮੰਗਵਾ ਕੇ ਮੈਡੀਕੇਸ਼ਨਸ ਖਾ ਰਹੇ ਹੈ ਆਪਣੇ ਟੈਸਟ ਨੂੰ ਦੇਖ ਕੇ ਉਹਨਾਂ ਨੂੰ ਸਮਝ ਹੀ ਨਹੀਂ ਹੈ ਕਿ ਉਹਨਾਂ ਨੂੰ ਉਹ ਫੰਕਸ਼ਨਲ ਸਿਸਟ ਹੈਗੇ ਹੈ ਨਾ ਕਿ ਪੈਥੋਲੋਜੀਕਲ ਸਿਸਟ ਹੈਗੇ ਜਿਹਦੇ ਵਾਸਤੇ ਕਿਸੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਉਹ OTCs ਐਵੇਂ ਲਈ ਜਾ ਰਹੇ ਸੀ ਇੰਡੀਆ ਤੋਂ ਮੰਗਾ ਕੇ ਦਵਾਈ ਐਵੇਂ ਖਾਈ ਜਾ ਰਹੇ ਸੀ ਆਯੁਰਵੇਦ ਬਹੁਤ ਕੁਛ ਇਸ ਤਰ੍ਹਾਂ ਦੀਆਂ ਮੈਡੀਕੇਸ਼ਨ ਜਿਹਨਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਸੋ ਮੇਰਾ ਕਹਿਣ ਤੋਂ ਮਤਲਬ ਹੈ ਦੋਨਾਂ 'ਚ ਫਰਕ ਕੀ ਹੈ ਵਟ ਇਜ਼ ਅ ਫੰਕਸ਼ਨਲ ਸਿਸਟ ਓਵਰੀਜ ਦੇ ਅੰਦਰ ਐਗ ਰਿਜ਼ਰਵ ਹੁੰਦਾ ਹੈ, ਹਰ ਮੰਥ ਇੱਕ ਓਵਮ ਜਾਂ ਇੱਕ ਐਗ ਮੈਚਿਓਰ ਹੋ ਕੇ ਰਿਲੀਜ਼ ਹੁੰਦਾ ਹੈ। ਉਹ ਜਗ੍ਹਾ ਜਿੱਥੋਂ ਇੱਕ ਐਗ ਰਿਲੀਜ਼ ਹੁੰਦਾ ਹੈ ਉੱਥੇ ਕਈ ਵਾਰੀ ਇਹ ਜਿਹੜਾ ਇੱਕ ਫੰਕਸ਼ਨਲ ਸਿਸਟ ਬਣ ਜਾਂਦਾ ਹੈ, ਭਾਵ ਉੱਥੇ ਪਾਣੀ ਦਾ ਛਾਲਾ ਬਣ ਜਾਂਦਾ ਹੈ ਜਿਹੜਾ ਕਿ ਆਟੋਮੈਟਿਕਲੀ ਕੁਝ ਮੰਥਸ ਦੇ ਅੰਦਰ ਰਿਜ਼ੋਲਵ ਹੋ ਜਾਂਦਾ ਹੈ। ਜੇ ਤੁਹਾਡੇ ਟੈਸਟ ਦੇ ਅੰਦਰ ਆਵੇ ਫੋਲੀਕੁਲਰ ਸਿਸਟ, ਦੈਟ ਮੀਨਸ ਇਟ ਇਜ਼ ਅ ਫੰਕਸ਼ਨਲ ਸਿਸਟ ਜਿਹਦੀ ਆਪਾਂ ਹੁਣੇ ਗੱਲ ਕੀਤੀ ਹੈ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਸਿਸਟ ਪੜਦਿਆਂ ਸਾਰ ਹੀ ਟ੍ਰੀਟਮੈਂਟ ਵੱਲ ਨਹੀਂ ਭੱਜ ਪੈਣਾ। ਸੋ ਫੋਲੀਕੁਲਰ ਸਿਸਟ ਇਜ਼ ਫੰਕਸ਼ਨਲ ਨੈਚੁਰਲ ਨੋਰਮਲ ਸਿਸਟ, ਆਪਣੇ ਆਪ ਬਾਡੀ ਉਸਨੂੰ ਰਿਜ਼ੋਲਵ ਕਰ ਲੈਂਦੀ ਹੈ। ਦੂਸਰੇ ਪਾਸੇ ਆ ਜਾਂਦੇ ਪੈਥੋਲੋਜੀਕਲ ਸਿਸਟ, ਉਹ ਸਿਸਟ ਜਿਹੜੇ ਡੈਫੀਨੇਟਲੀ ਓਵੇਰੀਅਨ ਫੰਕਸ਼ਨ ਨੂੰ ਖਰਾਬ ਕਰ ਰਹੇ, ਓਵਰੀ ਦੇ ਕੰਮ ਨੂੰ ਖਰਾਬ ਕਰ ਰਹੇ ਹੈ, ਜਿਸ ਨਾਲ ਯੈਸ ਫਿਊਚਰ 'ਚ ਫੀਮੇਲ ਨੂੰ ਇਰੈਗੂਲਰ ਮੈਂਸਟਰਲ ਸਾਈਕਲ ਜਾਂ ਫਿਰ ਫੀਮੇਲ ਨੂੰ ਕੰਸੈਪਸ਼ਨ ਦੇ ਅੰਦਰ ਇਸ਼ੂਜ ਆ ਸਕਦੇ ਆ, ਉਹਨਾਂ ਨੂੰ ਟ੍ਰੀਟ ਕਰਨਾ ਜ਼ਰੂਰੀ ਹੈ। ਪੈਥੋਲੋਜੀਕਲ ਸਿਸਟ ਕੀ ਨੇ? ਇੱਥੇ ਕੀ ਹੁੰਦਾ ਕਿ ਤੁਹਾਡਾ ਓਵਮ ਰਿਲੀਜ਼ ਨਹੀਂ ਹੋਇਆ, ਜਦੋਂ ਇਹ ਓਵਮ ਨੇ ਰਿਲੀਜ਼ ਹੋਣਾ, ਇੱਕ ਓਵਮ ਮੈਚਿਓਰ ਹੁੰਦਾ ਹੈ ਤੇ ਉਹ ਇੱਕ ਬੁਲਬੁਲਾਰੇ ਵਾਂਗੂ ਫੁੱਲਦਾ ਹੈ, ਫੁੱਲ ਕੇ ਫਟਦਾ ਹੈ, ਦੈਟਸ ਵੈਨ ਦ ਐਗ ਰਿਲੀਜ਼ਸ। ਪਰ ਕਈ ਵਾਰੀ ਇਹ ਫੁੱਲ ਜਾਂਦਾ, ਫਟਦਾ ਨਹੀਂ, ਐਂਡ ਐਗ ਗੈਟ ਸਟੱਕ ਦੇਅਰ, ਦੈਟ ਇਜ਼ ਅ ਪ੍ਰੋਬਲਮ ਬਿਕੋਜ਼ ਆਬਵੀਅਸਲੀ ਓਵਮ ਰਿਲੀਜ਼ ਨਹੀਂ ਹੋਇਆ, ਇਟ ਵਿਲ ਅਫੈਕਟ ਦ ਫਰਟੀਲਿਟੀ। ਸੈਕਿੰਡ ਕੀ ਹੁੰਦਾ, ਰਿਲੀਜ਼ ਤੋਂ ਬਾਅਦ ਜੇ ਕਈ ਵਾਰੀ ਉਹ ਜਿਹੜੀ ਐਮਟੀ ਸਪੋਟ ਹੈ ਉਹਨੂੰ ਕਾਰਪਸ ਲਿਊਟੀਅਮ ਕਹਿੰਦੇ ਆ, ਉਹਦੇ ਅੰਦਰ ਬਲੀਡਿੰਗ ਹੋ ਜਾਂਦੀ ਹੈ ਜਿਸ ਨਾਲ ਛਾਲਾ ਬਣਦਾ ਹੈ ਖੂਨ ਦਾ, ਉਸਨੂੰ ਕਿਹਾ ਜਾਂਦਾ ਹੈਮਰਾਜਿਕ ਸਿਸਟ। ਉਹ ਹੈਮਰਾਜਿਕ ਸਿਸਟ ਵੱਧਦਾ ਵੱਧਦਾ ਓਵਰੀ ਨੂੰ ਭਾਰਾ ਕਰ ਦਿੰਦਾ ਹੈ, ਕਈ ਵਾਰੀ ਓਵਰੀ ਦੇ ਫੰਕਸ਼ਨ ਨੂੰ ਖਰਾਬ ਕਰਦਾ ਜਾਂ ਓਵਰੀ ਨੂੰ ਟੋਰਜਨ ਕਰ ਦਿੰਦਾ, ਭਾਵ ਓਵਰੀ ਜਿਸ ਚੀਜ਼ ਨਾਲ ਲਟਕ ਰਹੀ ਹੈ ਉਸਨੂੰ ਘੁਮਾ ਦਿੰਦਾ ਉਸ ਬਲੱਡ ਵੈਸਲ ਨੂੰ, ਤੇ ਓਵਰੀ ਨੂੰ ਖੂਨ ਆਉਣਾ ਬੰਦ ਹੋ ਜਾਂਦਾ, ਓਵਰੀ ਕੈਨ ਡਾਈ ਐਂਡ ਕੌਜ਼ ਪ੍ਰੋਬਲਮ। ਸੋ ਇਸ ਕਰਕੇ ਇਸਨੂੰ ਟ੍ਰੀਟ ਕਰਨਾ ਜ਼ਰੂਰੀ ਹੈ। ਸੋ ਜੇ ਤੁਸੀਂ ਆਪਣੇ ਟੈਸਟ ਹੈਮਰਾਜਿਕ ਸਿਸਟ ਦੇਖਦੇ ਹੋ, ਦੈਨ ਯੂ ਨੀਡ ਟੂ ਟ੍ਰੀਟ ਇਟ। ਐਂਡ ਦ ਲਾਸਟ ਇਜ਼ ਐਂਡੋਮੀਟ੍ਰੀਓਮਾ, ਫੀਮੇਲ ਜਿਹਦੇ ਅੰਦਰ ਮੈਂਸਟਰਲ ਫਲੋ ਪੇਟ 'ਚ ਡਿੱਗ ਗਿਆ, ਫੀਮੇਲ ਉਹ ਬੱਚੀਆਂ ਜਿਹਨਾਂ ਨੂੰ ਬਹੁਤ ਜ਼ਿਆਦਾ ਭਾਰੇ ਤੇ ਤਕਲੀਫ ਦੇ ਪੀਰੀਅਡ ਆਉਂਦੇ ਨੇ, ਦਰਦ ਦੇ ਨਾਲ ਪੀਰੀਅਡ ਆਉਂਦੇ ਨੇ, ਦਰਦ ਨਾਲ ਉਹਨਾਂ ਦਾ ਮੈਂਸਟਰਲ ਫਲੋ ਫਲੋਪੀਅਨ ਟਿਊਬ 'ਚ ਸੱਕ ਕਰਕੇ ਪੈਲਵਿਸ ਫਲੋਰ, ਭਾਵ ਉਹਨਾਂ ਦੇ ਪੇਟ ਦੇ ਅੰਦਰਲੇ ਪਾਸੇ ਡਿੱਗ ਜਾਂਦਾ, ਉਹ ਓਵਰੀਜ ਦੇ ਉੱਤੇ ਡਿੱਗਦਾ ਤੇ ਉੱਥੇ ਫਿਰ ਅਗੈਨ ਖੂਨ ਦਾ ਛਾਲਾ ਬਣਦਾ। ਸੋ ਜੇ ਟੈਸਟ ਐਂਡੋਮੀਟ੍ਰੀਓਮਾ ਔਰ ਹੈਮਰਾਜਿਕ ਸਿਸਟ, ਕਾਰਪਸ ਲਿਊਟੀਅਮ ਸਿਸਟ, ਪੋਲੀਸਿਸਟਿਕ ਓਵੇਰੀਅਨ, ਇਹ ਚਾਰ ਚੀਜ਼ਾਂ ਪੈਥੋਲੋਜੀਕਲ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਟ੍ਰੀਟ ਕਰਨਾ ਜ਼ਰੂਰੀ ਹੈ, ਜਿਹੜਾ ਕਿ ਫੀਮੇਲ ਦੀ ਫਰਟੀਲਿਟੀ 'ਤੇ ਅਸਰ ਪਾਉਂਦਾ। ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹਦੇ ਬਾਰੇ ਗੱਲ ਕੀਤੀ ਹੈ, ਇਹਨਾਂ ਨੂੰ ਅਸੀਂ ਹੋਮਿਓਪੈਥਿਕਲੀ ਵੀ ਟ੍ਰੀਟ ਕਰ ਸਕਦੇ ਹਾਂ। ਦੇਰ ਆਰ ਗ੍ਰੇਟ ਰੈਮਡੀਜ਼ ਦੈਟ ਵਿਦਆਊਟ ਐਨੀ ਹਾਰਮੋਨਲ ਟ੍ਰੀਟਮੈਂਟਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੜੋਂ ਖਤਮ ਕੀਤਾ ਜਾ ਸਕਦਾ। ਸੋ ਜੇ ਤੁਹਾਡੇ ਟੈਸਟਾਂ 'ਚ ਇਸ ਤਰ੍ਹਾਂ ਦੇ ਸਿਸਟ ਆਏ ਨੇ ਜਾਂ ਤੁਹਾਡੇ ਪੀਰੀਅਡਸ ਇਰੈਗੂਲਰ ਨੇ, ਫਲੋ ਸਹੀ ਨਹੀਂ ਆ ਰਿਹਾ, ਸਾਲ ਦੇ ਵਿੱਚ ਸਹੀ ਤਰ੍ਹਾਂ 10 to 12 ਫਲੋ ਨਹੀਂ ਆਉਂਦੇ, ਦੈਨ ਯੈਸ ਹੋਮਿਓਪੈਥੀ ਇਜ਼ ਦਾ ਸੋਲੂਸ਼ਨ ਫੋਰ ਯੂ ਐਂਡ ਸੁਜੋਕ ਹੋਮਿਓ ਕਲੀਨਿਕ ਇਜ਼ ਦਾ ਡੈਸਟੀਨੇਸ਼ਨ।
0: ਨੰਬਰ ਇੱਕ ਵੀ ਕਿਹਾ, ਤੁਸੀਂ ਕਾਲ ਕਰੋ 647-8255-2516 647-8565-2516 Thank you so much.
9: Good day, Navi.
0: Thank you, 7114. Hello. 7114. Hello, ji. Welcome. 1, 2, 3 Okay, ji. No problem. So, studio da number apna 905-673-3337-9057-3-3337. Dwar to kar leo phone. Not a problem. Tusi video dekhi yaar jehdi. Main lagda main kal share vi kiti si sade Instagram te. Vi kivein agan lagi. I think ek train de vichon Canadian National Railway de workers ne. ਤੇ ਉਹਨਾਂ ਨੇ ਆਰਮਸਟਰੋਂਗ ਅੰਟੇਰੀਓ ਦੇ ਨੇੜੇ ਇੱਕ ਵੀਡੀਓ ਪਾਈ ਕਿ ਕਿਵੇਂ ਉਹਨਾਂ ਦੇ ਆਲੇ ਦੁਆਲੇ ਅੱਗਾਂ ਲੱਗੀਆਂ। ਯਾਰ ਦੇਖ ਕੇ ਵੀਡੀਓ ਯਕੀਨ ਹੀ ਨਹੀਂ ਹੁੰਦਾ ਕਿ ਅੰਟੇਰੀਓ 'ਚ ਹੈ। ਸੋ CN ਰੇਲ ਦੀ ਇੱਕ ਕਰੂ ਹੈ ਤੇ ਉਹਨਾਂ ਨੂੰ ਫਿਰ ਆਫਕੋਰਸ ਇਵੈਕੂਏਟ ਕਰਨਾ ਪਿਆ ਤੇ ਉਹਨਾਂ ਉਹ ਵੀ ਬੋਲ ਰਹੇ ਸੀ ਵਿੱਚ ਵੀ ਜੇ ਤੁਸੀਂ ਸਾਨੂੰ ਇਸ ਹਾਲ 'ਚੋਂ ਨਹੀਂ ਨਾ ਕੱਢਿਆ ਤਾਂ ਬਸ ਸਾਡੀ ਵੀ ਗੱਲ ਖਤਮ ਹੀ ਹੈ। ਆਰਮਸਟਰੋਂਗ ਵੈਸੇ ਪੈਂਦਾ ਕਿੱਥੇ ਗਾ ਯਾਰ? ਆਰਮਸਟਰੋਂਗ ਅੰਟੇਰੀਓ ਦੀ ਜੇ ਗੱਲ ਕਰੀਏ, ਇੱਥੋਂ ਬਹੁਤ ਜ਼ਿਆਦਾ ਨੌਰਥ ਹੈ, ਤਕਰੀਬਨ 15 ਘੰਟੇ ਦੀ ਡਰਾਈਵ ਹੈ। ਥੰਡਰ ਬੇ ਤੋਂ ਥੋੜ੍ਹਾ ਜਿਹਾ ਨੌਰਥ ਹੈ। ਸੋ ਉਸ ਏਰੀਏ ਦੇ ਵਿੱਚ ਯਾਰ ਬਹੁਤ ਵੱਡੇ ਵੱਡੇ ਪੰਗੇ ਪਏ ਹੋਏ ਨੇ। ਥੰਡਰ ਬੇ ਦੀ ਏਰੀਆ ਵੀ ਫਿਰ ਹੈਵਲੀ ਇਫੈਕਟਿਡ ਜ਼ਰੂਰ ਹੋਣੀ ਹੈ। 7114 ਹੈਲੋ।
2: ਹਾਂਜੀ ਨਵੀਂ ਜੀ, ਉਹ ਬੇਸਿਕਲੀ ਬਾਹਰ ਤਾਂ ਲੈ ਕੇ ਨਹੀਂ ਜਾਣਾ ਚਾਹੀਦਾ ਬੱਚਿਆਂ ਨੂੰ, ਮੌਂਟੇਸਰੀ ਡੇ ਕੇਅਰ ਤੇ ਸਮਰ ਕੈਂਪਸ ਵਾਲਿਆਂ ਨੇ ਵੀ ਕੈਂਸਲ ਕਰਤਾ ਅੱਜ ਤੇ।
0: ਪਰ ਜੇ ਕੋਈ ਮੌਂਟੇਸਰੀ ਇਨਡੋਰ ਹੈ ਫਿਰ ਉਹ ਤਾਂ ਠੀਕ ਹੈ।
2: ਹਾਂਜੀ ਨਹੀਂ ਉਹ ਤਾਂ ਠੀਕ ਹੈ, ਉਹਨਾਂ ਨੇ ਫੀਲਡ ਟ੍ਰਿਪ ਕੈਂਸਲ ਕਰਤੇ ਸੀ। ਮੈਂ
0: ਅੱਛਾ ਅੱਛਾ ਅੱਛਾ
2: ਨਹੀਂ ਲੈ ਕੇ।
0: ਠੀਕ ਹੈ ਠੀਕ ਹੈ, ਨਹੀਂ ਉਹ ਤਾਂ ਆਊਟਡੋਰ ਤਾਂ ਸਾਰਿਆਂ ਨੂੰ ਹੀ ਬਚਾ ਰੱਖੋ।
2: ਹਾਂਜੀ
0: ਮੇਰਾ ਇੱਕ ਮਿੱਤਰ ਮੈਨੂੰ ਕਹਿੰਦਾ ਕਈ ਹੈਗੇ ਆ ਬੜੇ ਕਹਿ ਲੋ ਕਿ ਮੌਜੀ ਦੇ ਬੰਦੇ ਵੀ ਫਿਰ ਕੀ ਹੋਇਆ ਚੱਲਦੇ ਆ, ਏਡੀ ਕਿਹੜੀ ਗੱਲ ਹੈ, ਟੈਨਸ਼ਨ ਲੈਣ ਵਾਲੀ ਕੀ ਗੱਲ ਹੈ। ਟੈਨਸ਼ਨ ਤਾਂ ਫਿਰ ਹੁੰਦੀ ਹੁੰਦੀ ਹੈ ਬੰਦੇ ਨੂੰ, ਜਦੋਂ ਨਾ ਕੋਈ ਸਿਹਤ ਰਿਲੇਟਡ ਚੀਜ਼ ਆ ਫਿਰ ਟੈਨਸ਼ਨ ਮੱਲੋ ਮੱਲੀ ਹੋ ਜਾਂਦੀ ਹੈ। ਇੱਕ ਤੁਸੀਂ ਮੈਸੇਜ ਯਾਦ ਰੱਖਣਾ ਜ਼ਰੂਰ ਫੈਸ਼ਨ ਆਈ ਕਿਊ ਦਾ, ਤੁਹਾਨੂੰ ਕੋਟ ਪੈਂਟ ਚਾਹੀਦੇ ਕੁੜਤੇ ਪਜਾਮੇ ਚਾਹੀਦੇ ਇੱਕ ਲਓ, ਅਤੇ ਦੂਜਾ ਤੁਹਾਨੂੰ ਮਿਲ ਰਿਹਾ 30% ਆਫ ਕੋਟ ਪੈਂਟ ਕੁੜਤੇ ਪਜਾਮੇ ਵੀਰਾਂ ਲਈ, ਲੇਡੀਜ਼ ਲਈ ਵੀ ਸੂਟ ਲਹਿੰਗੇ ਇੱਕ ਲਓ, ਦੂਜਾ 30% ਆਫ ਜ਼ਰੂਰ ਗੇੜਾ ਮਾਰੋ ਤੁਸੀਂ। ਵਨ ਐਂਡ ਓਨਲੀ ਕੁਇਕ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ, ਨੰਬਰ ਹੈ 9054532225। ਸਬਜ਼ੀ ਮਾਰਕੀਟ, ਤੁਹਾਨੂੰ ਅਗਰ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਸੀਂ ਖਰੀਦਣੀਆਂ ਨੇ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ, ਅਤੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ ਇੱਕ ਲਓ ਇੱਕ ਫਰੀ, ਇਹ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਓਪਨ ਹੈ, 10 ਲੋਅਰ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਬਿਲਕੁਲ ਐਨ ਕੋਰਨਰ ਦੇ ਉੱਤੇ ਹੈ ਸਬਜ਼ੀ ਮਾਰਕੀਟ, ਅਤੇ ਇੱਕ ਵਾਰ ਗੇੜਾ ਤੁਸੀਂ ਮਾਰਨਾ ਜ਼ਰੂਰ ਹੈ। ਤੁਹਾਡੇ ਲਈ 2 ਕਬੋਲ ਜੇ ਲਾ ਦੀਏ, ਸਮਾਂ ਯਾਰ ਆਪਣਾ ਜੋ ਬੜੀ ਛੇਤੀ ਲੰਘੇ ਪਤਾ ਹੀ ਨਹੀਂ ਚੱਲਿਆ, ਸੋ 2 ਕਬੋਲ ਲਾਉਣੇ ਆ ਅਤੇ ਫਿਰ ਤੁਹਾਡੇ ਲਈ ਕੁਝ ਇੱਕ ਗੱਲਾਂ ਬਾਤਾਂ ਹੋਣਗੀਆਂ। ਸਵੇਰ ਦਾ ਟਾਈਮ ਹੈ, ਸਵੇਰੇ ਸਵੇਰੇ ਤੁਹਾਨੂੰ ਸੁਣਾਈਏ ਕੀ ਯਾਰ, ਇੱਕ ਤਾਂ ਇਹ ਵੀ ਜ਼ਰੂਰ ਅਮਰਿੰਦਰ ਗਿੱਲ ਦਾ ਨਵਾਂ ਗਾਣਾ ਆਇਆ, ਉਹ ਤੁਹਾਡੇ ਲਈ 2 ਕਬੋਲ ਲਾਉਣੇ ਆ।

0: Drive, Brampton. Major intersection, Steels and Kennedy, 90545-12600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ। ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ 올ਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600.

ਮੈਂ ਕਲੀਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਈਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਨੌਕਿਆਂ ਦੇ ਸਟੂਡੀਓ ਦੇ ਘੜਿਆਂ ਦੇ ਹੋ ਚੁੱਕੇ ਨੇ ਔਰ 16 ਤਾਰੀਖ ਜਿੱਥੇ ਹੋ ਚੁੱਕੀ ਅੱਜ ਦੀ ਅਤੇ ਜੋ ਤੁਸੀਂ AM 530 'ਤੇ ਜਿਹੜੀ ਆਵਾਜ਼ ਨੂੰ ਸੁਣ ਰਹੇ ਹੋ PSN ਏਅਰਪੋਰਟ ਦਾ ਟਰੈਕ 6 ਧੁੰਦਲਾ ਨਜ਼ਰ ਆ ਰਿਹਾ ਪਰ ਕੱਲ੍ਹ ਨਾਲੋਂ ਬਿਹਤਰੀਨ ਬਿਹਤਰੀਨ ਔਰ ਬਿਹਤਰੀਨ ਜਿੱਥੇ ਦੁਨੀਆ ਦੇ ਸਭ ਤੋਂ ਬੈਡ ਵੈਦਰ ਦੇ ਵਿੱਚ ਕੱਲ੍ਹ ਟੋਰੋਂਟੋ ਨੂੰ ਦਰਜ ਕੀਤਾ ਗਿਆ ਹੈਗਾ ਉੱਥੇ ਦੁਨੀਆ ਦੇ ਸਭ ਤੋਂ ਖੂਬਸੂਰਤ ਮੁਲਕ ਕੈਨੇਡਾ ਔਰ ਅਮੈਰੀਕਾ ਦੇ ਲੋਕ ਸਾਨੂੰ ਇਸ ਸਮੇਂ ਸੁਣ ਰਹੇ ਨੇ ਉੱਥੇ ਕੁਛ ਖੱਲਾਂ ਬਾਤਾਂ ਅਤੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਹਮੇਸ਼ਾ ਇਸ ਤਰ੍ਹਾਂ ਆਗਾਜ਼ ਉਸ ਪਰਮ ਪ੍ਰਕ ਪਰਮੇਸ਼ਵਰ ਦੇ ਨਾਮ ਓਟ ਆਸਰਾ ਜਿਸ ਦੇ ਨਾਮ ਓਟ ਆਸਰੇ ਨਾ ਆਗਾਜ਼ ਦੁਨੀਆ ਦੀ ਹਰ ਇੱਕ ਸ਼ਾਇਦ ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ ਰੌਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ ਅਪਰਾਹਣ ਦੇ ਨਾਲ ਇੱਕ ਵਾਰ ਫਿਰ ਤੋਂ ਤੁਸੀਂ ਰੇਡੀਓ ਆਵਾਜ਼ ਦੇ ਵਿੱਚ AM 530 'ਤੇ ਅਮਨਦੀਪ ਸਿੰਘ ਬੈਨੀਪਾਲ ਨਾਲ ਮੁਕਾਬਲੇ ਹੋ ਚੁੱਕੇ ਹੋ ਔਰ ਸਟੂਡੀਓ 'ਚ ਤੁਸੀਂ ਹਮੇਸ਼ਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਪਰ ਟਿਕਟਾਂ ਦੋ ਲੈ ਲਈ ਤੁਹਾਡੀ ਟਿਕਟ ਹੈ ਸਟੂਡੀਓ 'ਚ ਕਾਲ 905-600-7333-33 905-600-7333-37 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਸੋ ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਮੈਂ ਗੱਲ ਕਰੂੰਗਾ ਜ਼ਿਕਰ ਮਹਿਫਲ ਮੈਂ ਆਪਕਾ ਜ਼ਰੂਰ ਹੋਗਾ 3 MPP ਡਗਫੋਰਡ ਦੇ ਜਿਹੜੇ ਨਿਗਾਹ ਦੇ ਵਿੱਚ ਆਏ ਨੀਨਾ ਟਾਂਗਰੀ ਅਤੇ ਸਾਡੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਗਰੇਵਾਲ ਜਿਹੜਾ ਹੈਗਾ ਉਸ ਦੀ ਗੱਲ ਆ ਰਹੀ ਹੈ ਅਤੇ ਇੱਕ ਹੋਰ ਮੈਂਬਰ ਪਾਰਲੀਮੈਂਟ ਸੋਰੀ MPP ਦੀ ਗੱਲ ਆ ਰਹੀ ਹੈ ਇਹਨਾਂ ਨੇ ਹੋਟਲਾਂ ਦੇ ਵਿੱਚ ਪੈਸੇ ਖਰਚੇ ਜਦੋਂ ਕਿ ਇਹਨਾਂ ਦੇ ਜੋ ਪ੍ਰੋਵਿੰਸ਼ੀਅਲ ਪਾਰਲੀਮੈਂਟ ਤੋਂ ਘਰ ਕੁਛ ਮਿੰਟਾਂ ਦੀ ਦੂਰੀ 'ਤੇ ਨੇ ਅਤੇ ਇਹਦੇ ਉੱਪਰ ਹੁਣ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਹ ਖਰਚੇ ਨੂੰ ਜਾਇਜ਼ ਔਰ ਨਜਾਇਜ਼ ਕੀ ਗਿਣਿਆ ਜਾਵੇ ਸੋ ਲੋਕ ਦੇਖ ਰਹੇ ਨੇ ਅਤੇ ਸਮਾਂ ਦੂਰ ਹੈ ਇਲੈਕਸ਼ਨ ਦਾ ਕੇਅਰ ਕੋਈ ਨਹੀਂ ਹੈ ਡਗਫੋਰਡ ਸਾਹਿਬ ਨੂੰ ਚਿੰਤਾ ਕੋਈ ਨਹੀਂ ਹੈ ਤੁਹਾਡੀ ਇੰਸ਼ੋਰੈਂਸ ਕੰਪਨੀ ਤੁਹਾਡੇ ਮਾੜੇ ਟਾਈਮ ਦੇ ਉੱਤੇ ਆ ਕੇ ਕੱਲ੍ਹ ਮੈਂ ਕੋਈ ਕੇਸ ਆਇਆ ਜਿਹਦੇ ਵਿੱਚ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੁਣ ਇੰਸ਼ੋਰੈਂਸ ਕੰਪਨੀ ਨੁਕਸ਼ ਲੱਭ ਰਹੀ ਹੈ ਕਿ ਅਸੀਂ ਕਿਵੇਂ ਚਿੱਠੀ ਲਿਖ ਕੇ ਪਾਈਏ ਕਿ ਅਸੀਂ ਤਾਂ ਤੇਰੀ ਇੰਸ਼ੋਰੈਂਸ ਦੇ ਉੱਤੇ ਕੰਮ ਨਹੀਂ ਕਰਨਾ ਡਿਨਾਇਡ ਹੈ ਅੱਜ ਮੈਂ ਕੁਛ ਇੰਸ਼ੋਰੈਂਸ ਦੇ ਪਹਿਲੂ ਤੁਹਾਡੇ ਨਾਲ ਸਾਂਝੇ ਕਰੂੰਗਾ ਕਿਰਪਾ ਕਰਕੇ ਸ਼ੋਅ ਨੂੰ ਸੁਣਦੇ ਹੋਏ ਸਾਡੇ ਨਾਲ ਗੱਲਬਾਤ ਕਰਦੇ ਹੋਏ ਤੁਸੀਂ ਇਸ ਚੀਜ਼ ਨੂੰ ਨੋਟ ਜ਼ਰੂਰ ਕਰੋਗੇ ਅਤੇ ਉੱਧਰ ਦੂਸਰੇ ਪਾਸੇ ਵਾਤਾਵਰਨ ਦੇ ਨਾਲ ਨਾਲ ਜੋ ਬਾਕੀ ਡਿਪਾਰਟਮੈਂਟ ਨੇ ਜਿਹੜੇ ਕਿ ਕਹਿ ਰਹੇ ਨੇ ਕਿ ਸਟੇਟ ਆਫ ਐਮਰਜੈਂਸੀ ਓਨਟੈਰੀਓ ਨੂੰ ਡਿਕਲੇਅਰ ਕਰ ਦਿੱਤੀ ਜਾਣੀ ਚਾਹੀਦੀ ਹੈ ਗਲੋਬਲ ਲੈਵਲ 'ਤੇ ਓਨਟੈਰੀਓ ਦੀਆਂ ਖਬਰਾਂ ਘੁੰਮੀਆਂ ਜਿੱਥੇ ਰੇਲ ਗੱਡੀ CN ਰੇਲਵੇਜ਼ ਦੀ ਅੱਗ ਦੇ ਵਿੱਚੋਂ ਨਿਕਲੀ ਰੋਕ ਨਹੀਂ ਪਾਏ ਉਹਨੂੰ ਦੱਸ ਨਹੀਂ ਸਕੇ ਕਿ ਰੁਕ ਜਾਓ ਉੱਥੇ ਬਹੁਤ ਸਾਰੀਆਂ ਹੋਰ ਤਸਵੀਰਾਂ ਨੇ ਜਿਨ੍ਹਾਂ 'ਚ ਲੋਕ ਘਰ ਛੱਡ ਕੇ ਭੱਜ ਰਹੇ ਨੇ 200 ਦੇ ਕਰੀਬ ਅੱਗਾਂ ਨੇ ਕੱਲ੍ਹ ਤੱਕ ਜਿਹੜੀਆਂ ਕੁਛ ਦਰਜਨ ਸੀ ਪਰ ਹੁਣ 70 ਤੋਂ ਉੱਪਰ ਅੱਗਾਂ ਇਹੋ ਜਿਹੀਆਂ ਨੇ ਜਿਨ੍ਹਾਂ 'ਤੇ ਕੰਟਰੋਲ ਨਹੀਂ ਹੈਗਾ ਹਜੇ ਕੁਦਰਤ ਕੀਮਣਾ ਜਾਣੀ ਹੈ ਵੱਡਾ ਬੇਪਰਵਾਹ ਜੇ ਮੀਂਹ ਪਾ ਦੂਗਾ ਤਾਂ ਗੱਲ ਵੱਖਰੀ ਹੈ ਕਿ ਅੱਗਾਂ ਬੁੱਝ ਜਾਣ ਅਤੇ ਉੱਧਰ ਦੂਸਰੇ ਪਾਸੇ ਜੰਗਲੀ ਜੀਵ ਆਮ ਅੱਗਾਂ ਦੇ ਵਿੱਚ ਭੱਜੇ ਨਜ਼ਰ ਆ ਰਹੇ ਨੇ ਫਸਟ ਨੇਸ਼ਟਿਵ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਕੁਛ ਹੋਰ ਤਿਆਰੀਆਂ ਚੱਲ ਰਹੀਆਂ ਲੈਟ ਸੀ ਡਗਫੋਰਡ ਕਦੋਂ ਐਮਰਜੈਂਸੀ ਡਿਕਲੇਅਰ ਕਰ ਦਿੰਦਾ ਹੈਗਾ ਨਾਲ ਨਾਲ ਜੋ ਕੁਛ ਹੋਰ ਖਬਰਾਂ ਅਤੇ ਗੱਲਾਂ ਨੇ ਉਹਨਾਂ 'ਤੇ ਵੀ ਜ਼ਿਕਰ ਕਰਾਂਗੇ ਸਟੂਡੀਓਜ਼ ਦੇ ਨੰਬਰ ਨੇ 905-600-7333-37 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਐਕਸੀਡੈਂਟਸ ਦੇ ਵਿੱਚ ਗੰਭੀਰਤਾ ਦੀ ਗੱਲ ਜਿੱਥੇ ਕੀਤੀ ਜਾ ਰਹੀ ਹੈ ਉੱਥੇ ਜਿਹੜੀ ਗੋਲੀ ਚਲਾਈ ਗਈ ਹੈ ਟੋਰੋਂਟੋ ਡਾਊਨਟਾਊਨ ਇੱਕ ਫੈਸਟੀਵਲ ਦੇ ਵਿੱਚ ਉਹਦੇ ਵਿੱਚ ਬ੍ਰੈਮਟੋਨ ਦਾ ਇੱਕ ਬੰਦਾ ਜਿਹੜਾ ਬਾਰ ਬਾਰ ਲੀਗਲੀ ਚਾਰਜ ਹੋਇਆ ਹੋਇਆ ਬਾਰ ਬਾਰ ਮਲਟੀਪਲ ਟਾਈਮ ਚਾਰਜ ਹੋਇਆ ਗ੍ਰਿਫਤਾਰ ਹੋਇਆ ਅਲੱਗ ਅਲੱਗ ਚੋਰੀਆਂ ਤੋਂ ਲੈ ਕੇ ਸਾਰੀਆਂ ਘਟਨਾਵਾਂ 'ਚ ਇਨਵੋਲਵ ਹੈ ਇੱਕ ਬੰਦਾ ਇਹ ਗੋਲੀ ਚਲਾ ਰਿਹਾ ਸੀ ਅਤੇ ਇੱਕ ਦੂਸਰਾ ਬੰਦਾ ਗੱਲ ਚੱਲ ਰਹੀ ਹੈ ਕਿ ਇਸ ਤਰ੍ਹਾਂ ਦੇ ਲੋਕ ਖੁੱਲ੍ਹੇ ਛੱਡੇ ਨੇ ਅਤੇ ਪੁਲਿਸ ਦੇ ਹੱਥ ਬੰਨੇ ਹੋਏ ਨੇ ਇਹ ਕਦ ਤੱਕ ਚੱਲੇਗਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਵਾਲ ਉੱਠ ਰਹੇ ਨੇ ਲੈਟ ਸੀ ਊਂਟ ਕਿਸ ਕਰਵਟ ਬੈਠਦਾ ਹੈਗਾ ਫਿਲਹਾਲ ਸਟੂਡੀਓ ਦੇ ਵਿੱਚ 905-600-7333-37 ਨੰਬਰ ਨੇ ਤੁਸੀਂ ਮੇਰੇ ਨਾਲ ਗੱਲ ਕਰੋਗੇ 9:15 ਸਟੂਡੀਓਜ਼ ਦੀਆਂ ਘੜੀਆਂ ਦੱਸਦੀਆਂ ਪਈਆਂ ਨੇ ਅਤੇ ਤੁਸੀਂ ਕਿਵੇਂ ਹੋ ਉਮੀਦ ਕਰਦਾ ਕਿ ਤੁਸੀਂ ਬਹੁਤ ਚੜ੍ਹਦੀ ਕਲਾ ਚਾਹੋਗੇ

0: सूट और डांट गला पता करेंगे, पर मेरा पहला सब तो ब्रिजी है। ब्रिजी कैसे हैं आप?
1: चढ़ती गला जी,
0: ठीक है। ब्रिजी दिया मौजा ने, ब्रिजी बिजी आ, छुट्टियां ने, लोग जा रहे ने, ते अपनी बॉडी नू गिफ्ट दे रहे ने, अपने शरीर नू गिफ्ट दे रहे ने, अपने शरीर नू तोहफा देना चाहुंदे हो, ब्रिजी दी मालिश दो, दो तीन वार कराओ साल च, और तुसी तर बतर तंदुरुस्त रहोगे, और बहुत ज्यादा बह के, बहुत ज्यादा खड़ के, किसी भी तरह का काम करदे हो, शरीरिक बणतर दे विच चेंजेस आ रहियां ने, ते तुसी जरूर मालिश कराओगे, ब्लड प्रेशर तो लैके तुहाडे जिहड़े मोढे सौंदे ने, बाहां सौंदियां ने, जां कड़ल पै जांदे ने, हर चीज़ दा हल है। जस्ट कॉल ब्रिजी। आयुर्वेदिक तरीके ना जड़ी बूटियां दे नाल यह थोड़ी मालिश करनगे, अलग अलग तरह के ढंगा नाल, पोटली नाल मालिश करदे ने, सोजिश खत्म हो जाती है, कोई दर्द है जिहड़ा उहनूं पोटली जिहड़ी बहुत आराम दिंदी है, शिरोधारा हैगी है, तुहाडे सिर चों स्ट्रैस नींद ना आउण नूं दूर कर दिंदी है, मोढ़ियां दे उत्तों अपियंगम दे नाल ਤੁਸੀਂ ਜਿਹੜਾ ਹੈਗਾ ਮੋਢਿਆਂ 'ਚ ਸਟ੍ਰੈਸ ਅਤੇ ਡਿਪਰੈਸ਼ਨ ਦੂਰ ਕਰ ਸਕਦੇ ਹੋ। ਬ੍ਰਿਜੀ ਆਪਣਾ ਨੰਬਰ 3 ਵਾਰ ਬੋਲ ਦਿਓ। 647-619-1369 'ਤੇ ਤੁਸੀਂ ਕਾਲ ਕਰੋਗੇ। ਸ਼ੇਰਜੰਗ ਸਿੰਘ ਰਾਣਾ ਵੀ ਮੇਰੇ ਨਾਲ ਹੋਲ 'ਤੇ ਸੀ। ਅਸੀਂ ਬੜੇ ਦਿਨਾਂ ਤੋਂ ਇੱਕ ਮੈਸੇਜ ਲੈ ਕੇ ਜਾ ਰਹੇ ਹਾਂ, ਕਈ ਲੋਕਾਂ ਨੂੰ ਲਾਈਫ ਟਾਈਮ ਬਿਮਾਰੀ ਦੀਆਂ ਦਵਾਈਆਂ ਲੱਗ ਗਈਆਂ, ਉਹ ਵੀ ਡਿਸੇਬਿਲਿਟੀ 'ਚ ਗਿਣੇ ਜਾ ਸਕਦੇ ਨੇ, ਅਤੇ ਕਈ ਲੋਕ ਨੇ ਜਿਹੜੇ ਡਿਸੇਬਲ ਨੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਫੈਡਰਲ ਗਵਰਨਮੈਂਟ ਦੀ ਇੱਕ ਗ੍ਰਾਂਟ ਆ ਜਿਹੜੀ ਪਈ ਹੈ, ਜਿਹੜੀ ਬਣੀ ਹੀ ਤੁਹਾਡੇ ਕਰਕੇ, ਇਹ ਮਿਸਯੂਜ਼ ਨਹੀਂ ਕਰਨ ਵਾਲੀ ਗੱਲ। ਇੱਥੇ ਬਹੁਤ ਸਾਰੇ ਐਡ ਚੱਲਦੇ ਪਏ ਨੇ, ਕਿੱਦਾਂ ਤੁਸੀਂ ਸਟੂਡੈਂਟ ਲੋਨ ਨੂੰ ਖਾਣਾ ਹੈਗਾ ਲੈ ਕੇ, ਉਹ ਭਲਿਓ ਮਾਨਸੋ ਤੁਹਾਡੇ ਜਵਾਕ ਯੂਨੀਵਰਸਿਟੀਆਂ 'ਚ ਜਾ ਰਹੇ, ਇਹਨਾਂ ਦੀਆਂ ਇਹਨਾਂ ਦੇ ਲੋਨ ਬੰਦ ਹੋ ਜਾਣਗੇ, ਆਹ ਪ੍ਰਾਈਵੇਟ ਕਾਲਜਾਂ ਵਾਲੇ ਤਾਂ ਪੈਸੇ ਇਕੱਠੇ ਕਰਨਾ ਹੈ ਨੇ ਜਿਹੜੇ ਇਹਨਾਂ ਦੀਆਂ ਐਡਸ ਚਲਾਉਂਦੇ ਪਏ ਨੇ। ਸ਼ਰਿਆਮ 20,000 ਬੰਦੇ ਨੂੰ PR ਹੋਣੀ ਆ, 2-2 ਲੱਖ ਬੰਦਿਆਂ ਨੂੰ ਲਾਇਸੈਂਸ ਦਵਾਈ ਫਿਰਦੇ ਨੇ, ਵਿੱਚੇ ਸਿਕਿਉਰਟੀ ਵਾਲੇ ਆ ਗਏ ਸੀ, ਸਿਕਿਉਰਟੀ ਲਈ 10,000 ਬੰਦਾ ਚਾਹੀਦਾ, 1 ਲੱਖ ਬੰਦੇ ਕੋਲ ਲਾਇਸੈਂਸ ਸੀ। ਪਲੀਜ਼ ਬੰਦ ਕਰ ਦਿਓ ਝੋਲਿਆਂ ਦੇ ਵਿੱਚ ਆਪਣੀਆਂ ਆਦਤਾਂ ਪਾ ਕੇ ਲੈ ਕੇ ਆਏ ਹੋਏ ਲੋਕ, ਸ਼ਰਮ ਕਰੋ, ਤੁਹਾਡੇ ਬੱਚਿਆਂ ਨੇ ਵੀ ਯੂਨੀਵਰਸਿਟੀ ਕਾਲਜਿਸ 'ਚ ਜਾਣਾ। ਮੈਂ ਗਾਹਕ ਬਣ ਕੇ ਕਾਲ ਕੀਤੀ ਇੱਕ ਬੰਦੇ ਨੂੰ ਗ੍ਰਾਂਟ ਵਾਸਤੇ, ਕਹਿੰਦਾ ਤੁਸੀਂ ਕੋਰਸ ਕਰ ਲੈਣਾ, ਇਹ ਸਬਸਿਡੀ ਆ, ਕੰਮ ਲੱਗਿਓ ਚਾਹੇ ਨਾ ਲੱਗਿਓ। ਮੈਂ ਕਿਹਾ ਮੈਂ ਤੁਸੀਂ ਮੈਨੂੰ ਮੋਟੀਵੇਟ ਕਿਉਂ ਕਰ ਰਹੇ ਹੋ ਵੀ ਬਸ ਤੂੰ ਕੋਰਸ ਕਰ ਲੈ, ਕੰਮ ਕਰੀ ਚਾਹੇ ਨਾ ਕਰੀ, ਤੈਨੂੰ ਮੈਂ ਪੈਸੇ ਦਵਾ ਦਿੰਦਾ, ਇਹ ਸਬਸਿਡੀ ਆ। ਭਾਈ ਸਾਹਿਬ ਜਿਹੜੇ ਪੈਸੇ ਦਿੰਦੇ ਨੇ ਨਾ, ਉਹ ਕਿਵੇਂ ਵਾਪਸ ਲੈਣੇ ਆ, ਉਹ ਤੁਹਾਡੇ ਤੋਂ ਵਧੀਆ ਜਾਣਦੇ ਨੇ। ਤੁਸੀਂ ਤਾਂ ਇੰਨੇ ਕੁ ਜੋਗੇ ਹੋ ਜੋ ਆ ਠੱਗੀਆਂ ਠੋਰੀਆਂ ਮਾਰਦੇ ਪਏ ਹੋ। ਮੇਰੀ ਬੇਨਤੀ ਆ ਕਿਸੇ ਨੂੰ ਵੀ, ਕੋਈ ਵੀ ਕਿਸੇ ਵੀ ਇਸ਼ਤਿਹਾਰ 'ਚ ਜਦੋਂ ਜਾ ਰਹਾ, ਪ੍ਰੋਪਰ ਡਿਊ ਡਿਲੀਜੈਂਸ ਕਰੋ, ਪ੍ਰੋਪਰ ਡਿਊ ਡਿਲੀਜੈਂਸ ਤੋਂ ਬਾਅਦ ਕਿਸੇ ਦੇ ਧੱਕੇ ਚੜਿਓ, ਲਾਲਚ ਵਸਾਏ ਅੜਕੇ ਨਾ ਜਿਓ। ਹੁਣ ਆ ਕੀ ਗੱਲ, ਮੈਂ ਰਾਣਾ ਸਾਹਿਬ ਨਾਲ ਗੱਲ ਕਰਨ ਲੱਗਿਆ, ਇਹ ਇੱਕ ਗਵਰਨਮੈਂਟ ਵੱਲੋਂ ਗ੍ਰਾਂਟ ਹੈ ਕਿਉਂਕਿ ਤੁਸੀਂ ਸਰੀਰਕ ਤੌਰ 'ਤੇ ਠੀਕ ਨਹੀਂ। ਜਦੋਂ ਐਕਸੀਡੈਂਟ ਹੁੰਦਾ, ਐਕਸੀਡੈਂਟ ਦੇ ਵਿੱਚ ਇੱਕ ਕਲੇਮ ਮਿਲਦਾ ਜਿਹਨੂੰ ਕਹਿੰਦੇ ਆ ਪੇਨ ਐਂਡ ਸਫਰਿੰਗ। ਜੇ ਕੋਈ ਵਕੀਲ ਸੁਣਦਾ ਉਹ ਵੀ ਮੈਨੂੰ ਗੱਲ ਕਰ ਸਕਦਾ, ਕਾਲ ਕਰ ਸਕਦਾ ਵੀ ਠੀਕ ਹੈ ਜੀ ਤੂੰ ਗਲਤ ਕਹਿੰਦਾ ਪਿਆ ਕਿ ਠੀਕ ਕਹਿੰਦਾ। ਉਹ ਪੇਨ ਐਂਡ ਸਫਰਿੰਗ ਦਾ ਜਿਹੜਾ ਕਲੋਜ਼ ਆ, ਜਿਹੜਾ ਉਹ 'ਚ ਪੈਸਾ ਮਿਲਦਾ, ਈਵਨ ਬੰਦਾ ਬੈਂਕਰਪਟ ਵੀ ਹੋ ਜਾਵੇ, ਸਪੋਜ਼ ਉਹਨੇ TDRBC ਫੈਡਰਲ ਗਵਰਨਮੈਂਟ ਦਾ $2 million ਦੇਣਾ, ਪਰ ਪੇਨ ਐਂਡ ਸਫਰਿੰਗ 'ਚ ਉਹਨੂੰ 3 ਲੱਖ ਰੁਪਏ ਦਾ ਕਲੇਮ ਮਿਲ ਗਿਆ, 3 ਜਾਂ 4 ਲੱਖ ਰੁਪਏ ਦਾ। ਉਹਦਾ 3 ਤੋਂ 4 ਲੱਖ ਰੁਪਇਆ ਉਹਨੂੰ ਜ਼ੀਰੋ ਗਿਣਿਆ ਜਾਂਦਾ, ਉਹਨੂੰ ਐਗਜ਼ੈਂਪਟ ਕਹਿੰਦੇ ਨੇ, ਕਿਉਂਕਿ ਪੇਨ ਐਂਡ ਸਫਰਿੰਗ ਆ, ਉਹ ਬੰਦਾ ਜ਼ਿੰਦਗੀ ਭਰ ਲਈ ਉਪਾਹਜ ਹੋ ਗਿਆ, ਉਹ ਡਿਸੇਬਲ ਹੋ ਗਿਆ, ਉਹ ਪੈਸਾ ਉਸਦਾ ਹੈ, ਉਹਨੂੰ ਕੋਈ ਵੀ ਕ੍ਰੈਡੀਟਰ ਜਾਂ ਸਰਕਾਰ ਉਹ ਤੋਂ ਨਹੀਂ ਲੈ ਸਕਦੀ। ਮੈਂ ਸਿਰਫ ਆਗਾਹ ਕਰਦਾ ਹੁੰਦਾ ਕਾਨੂੰਨ ਬਾਰੇ, ਇਸੇ ਤਰ੍ਹਾਂ ਇਹ ਡਿਸੇਬਿਲਿਟੀ ਦਾ ਹੈਗਾ। ਰਾਣਾ ਜੀ ਤੁਸੀਂ ਔਨ ਏਅਰ, ਪਲੀਜ਼ ਦਿਓ ਮੈਸੇਜ।
2: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡੈਫੀਨੇਟਲੀ ਅਮਨ ਜੀ, ਜਿਹੜੇ ਲੋਕ ਤਾਂ ਹੈਲਦੀ ਨੇ ਉਹਨਾਂ ਦੇ ਕੋਲ ਬੜੀਆਂ ਆਪਸ਼ਨਸ ਹੁੰਦੀਆਂ ਨੇ, ਆਪਾਂ ਆਪਣਾ ਕੰਮ ਕਾਰ ਕਰਕੇ ਆਪਣੇ ਫਿਊਚਰ ਨੂੰ ਸਟਰੋਂਗ ਬਣਾ ਸਕਦੇ, ਆਪਣੇ ਕੋਲ RRSP, ਇਸ ਤੋਂ ਇਲਾਵਾ ਹੋਰ FHSA ਐਂਡ TFSA ਅਕਾਊਂਟ ਅਸੀਂ ਕਰ ਸਕਦੇ ਹਾਂ, ਜਾਂ ਹੋਰ ਸੇਵਿੰਗ ਆਪਾਂ ਕਰ ਸਕਦੇ ਹਾਂ। ਪਰ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਉਹਨਾਂ ਲਈ ਇੱਕੋ ਹੀ ਪ੍ਰੋਗਰਾਮ ਹੈ ਜਿਹੜਾ ਫੈਡਰਲ ਗਵਰਨਮੈਂਟ ਨੇ ਸਟਾਰਟ ਕੀਤਾ ਹੋਇਆ 2008 ਤੋਂ, ਅਤੇ ਇਹਦੇ 'ਚ $90,000 ਤੱਕ ਦੀ ਉਹ ਗ੍ਰਾਂਟ ਦੇ ਰਹੇ ਨੇ, ਜਿਹਨਾਂ ਦੀ ਉਮਰ 49 ਸਾਲ ਤੋਂ ਘੱਟ ਹੈ। ਸੋ ਇਹਦੇ 'ਚ ਡਾਕਟਰ ਵੀ ਇਨਵੋਲਵ ਹੈ, CRA ਵੀ ਇਨਵੋਲਵ ਹੈ, ਕਿਉਂਕਿ ਜਿੰਨੀ ਦੇਰ ਤੱਕ ਡਾਕਟਰਸ ਇਹ ਰਾਈਟ ਨਹੀਂ ਲਿਖ ਕੇ ਨਹੀਂ ਦਿੰਦੇ ਵੀ ਓਕੇ ਵੀ ਇਹ ਪਰਸਨ ਨੂੰ ਗ੍ਰਾਂਟ ਮਿਲਣੀ ਚਾਹੀਦੀ ਹੈ, ਉਨੀ ਦੇਰ ਤੱਕ CRA ਵੀ ਉਹਤੇ ਐਕਸ਼ਨ ਨਹੀਂ ਲੈਂਦਾ। ਸੋ ਇਸ ਕਰਕੇ ਦਿਸ ਇਜ਼ ਐਵਰੀਥਿੰਗ ਜੈਨੂਅਨ, ਸਿਰਫ ਕੀ ਹੈ ਗਵਰਨਮੈਂਟ ਨੇ ਜਿਹੜਾ ਹੈਗਾ ਕਹਿ ਲਿਆ ਜਾਵੇ, ਸਟੈਟਸ ਮੈਂ ਦੇਖ ਰਿਹਾ ਸੀ ਵੀ ਜੇਕਰ ਤਿੰਨ ਬੰਦੇ ਐਲੀਜੀਬਿਲਟੀ ਰੱਖਦੇ ਸੀ ਸਿਰਫ ਇੱਕ ਤੱਕ ਹੀ ਮੈਸੇਜ ਪਹੁੰਚਿਆ ਇੱਕ ਬੰਦੇ ਨੂੰ ਜਿਹੜਾ ਇਹਦਾ ਬੈਨੀਫਿਟ ਹੋਇਆ ਸੋ 2% ਇੱਦਾਂ ਦੇ ਸੀ ਕਿੰਤ ਭਾਵੇਂ 33% ਲੋਕਾਂ ਨੂੰ ਇਹਦਾ ਬੈਨੀਫਿਟ ਹੋਇਆ ਸੋ ਪੰਜਾਬ ਇੰਸ਼ੋਰੈਂਸ ਦੀ ਕੋਸ਼ਿਸ਼ ਹੈ ਹਰ ਘਰ ਤੱਕ ਅਸੀਂ ਇਹ ਮੈਸੇਜ ਪਹੁੰਚਾਈਏ ਕਿਉਂਕਿ ਜਿਹੜੇ ਲੋਕ ਡਿਜ਼ਰਵ ਕਰਦੇ ਹੈਗੇ ਨੇ ਇਹ ਗ੍ਰਾਂਟ ਸਿਰਫ ਉਹਨਾਂ ਨੂੰ ਮਿਲਣੀ ਹੈਗੀ ਹੈ $90 ਅਮਾਊਂਟ ਛੋਟਾ ਨਹੀਂ ਹੈ ਮੈਂ ਸਿੰਪਲ ਇੱਕ ਅਮਨ ਜੀ ਕੁਐਸਚਨ ਪਾਊਂਗਾ ਸਾਰਿਆਂ ਨੂੰ ਵੀ ਜਿਹੜੇ ਲੋਕ ਸਪੈਸ਼ਲ ਨੀਡ ਵਾਲੇ ਮੰਨ ਲਓ ਬੱਚੇ ਨੇ ਪੇਰੈਂਟਸ ਉਹਨਾਂ ਦੀ ਬੜੀ ਵਧੀਆ ਟੇਕ ਕੇਅਰ ਕਰ ਰਹੇ ਨੇ ਪਰ ਬਾਏ ਚਾਂਸ ਜੇ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਹ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ ਗਵਰਨਮੈਂਟ ਕੋਲ ਇੰਨੇ ਹੋਸਪਿਟਲਸ ਜਾਂ ਇੰਨੇ ਕਲੀਨਿਕ ਜਾਂ ਇੰਨੇ ਨਰਸਿਸ ਵਗੈਰਾ ਨਹੀਂ ਹੈਗੀਆਂ ਸੋ ਇਸ ਕਰਕੇ ਗਵਰਨਮੈਂਟ ਚਾਹੁੰਦੀ ਹੈ ਵੀ ਉਹ ਲੋਕ ਸਟਰੋਂਗਲੀ ਜਿਹੜਾ ਹੈਗਾ ਆਪਣਾ ਅਗਰ ਫੰਡਸ ਹੋਣਗੇ ਉਹਨਾਂ ਦਾ ਫਿਊਚਰ ਸਟਰੋਂਗ ਹੋਏਗਾ ਤੇ ਕੋਈ ਨਾ ਕੋਈ ਭੈਣ ਭਰਾ ਜਾਂ ਕੋਈ ਪਰਸਨ ਕੋਈ ਰਿਸ਼ਤੇਦਾਰ ਉਹਨਾਂ ਦੀ ਟੇਕ ਕੇਅਰ ਕਰ ਲੂਗਾ ਤਾਂ ਕਰਕੇ ਉਹ $90,000 ਦੇ ਰਹੇ ਨੇ ਐਂਡ ਈਵਨ ਉਹਨਾਂ ਨੇ ਇਹ ਵੀ ਕਿਹਾ ਵੀ ਪੇਰੈਂਟਸ ਵੀ ਆਪਣਾ $2,00,000 ਤੱਕ ਉਸ ਅਕਾਊਂਟ ਦੇ ਵਿੱਚ ਸੇਵ ਕਰ ਸਕਦੇ ਨੇ ਮੈਂ ਇੱਕ ਹੋਰ ਐਗਜ਼ਾਮਪਲ ਦਊਂਗਾ ਮੰਨ ਲਓ ਕਿਸੇ ਦੇ 3 ਬੱਚੇ ਨੇ 2 ਹੈਲਦੀ ਨੇ ਇੱਕ ਬੱਚਾ ਜਿਹੜਾ ਸਪੈਸ਼ਲ ਨੀਡ ਵਾਲਾ ਸੋ ਉਹਨਾਂ ਦੇ ਕੋਲ ਮੰਨ ਲਓ ਇੱਕ ਪ੍ਰੋਪਰਟੀ ਜਾਂ 2 ਪ੍ਰੋਪਰਟੀ ਉਹਨਾਂ ਦੀ ਸੋਚ ਇਹੀ ਹੋਏਗੀ ਜਿਹੜੇ ਬੱਚੇ ਹੈਲਦੀ ਨੇ ਉਹਨਾਂ ਨੂੰ ਅਸੀਂ ਇਹ ਆਪਣੇ ਡੈਥ ਤੋਂ ਬਾਅਦ ਇਹ ਸਾਰਾ ਕੁਛ ਦੇ ਦਈਏ ਪਰ ਕਿੱਥੇ ਗਿਆ ਰਾਈਟ ਉਸ ਬੱਚੇ ਦਾ ਜਿਹੜਾ ਬੱਚਾ ਆਪਾਂ ਕਹਿ ਲਈਏ ਵੀ ਪਰਮਾਤਮਾ ਵੱਲੋਂ ਹੀ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਸੀ ਸੋ ਡੈਫੀਨੇਟਲੀ ਉਹਨਾਂ ਲਈ ਇੱਕ ਬਹੁਤ ਵਧੀਆ ਰੂਮ ਹੈ ਈਵਨ ਆਪਾਂ ਆਪਣੇ ਬੱਚਿਆਂ ਦੇ ਐਜੂਕੇਸ਼ਨ ਪਲਾਨ ਸਟਾਰਟ ਕੀਤੇ ਹੁੰਦੇ ਨੇ ਅਗਰ ਕੱਲ੍ਹ ਨੂੰ ਪਤਾ ਲੱਗਦਾ ਕਿ ਬੱਚੇ ਨੇ ਯੂਨੀਵਰਸਿਟੀ ਕਾਲਜ ਜੁਆਇਨ ਨਹੀਂ ਕਰਨਾ ਤੇ ਗਵਰਨਮੈਂਟ ਕਹਿੰਦੀ ਉਹ RESP ਦੇ ਪੈਸੇ ਵੀ ਆਪਾਂ ਉਹਦੇ 'ਚ ਰੋਲ ਓਵਰ ਕਰ ਸਕਦੇ ਹਾਂ ਈਵਨ ਜਿਹੜੀ ਆਪਾਂ RRSP ਪੇਰੈਂਟਸ ਕਰਾਉਂਦੇ ਹੈਗੇ ਨੇ $1,00,000 ਤੱਕ ਪੇਰੈਂਟਸ ਵੀ ਆਪਣੀ RRSP ਉਹ 'ਚ ਰੋਲ ਓਵਰ ਕਰ ਸਕਦੇ ਨੇ ਜਿਹੜਾ RDSP ਅਕਾਊਂਟ ਹੈ ਬਹੁਤ ਹੀ ਵੱਡੇ ਬੈਨੀਫਿਟਸ ਨੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਕਿਹੜਾ ਕਿਹੜਾ ਪਰਸਨ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਸਿਰਫ ਜਿਹੜੀ ਇਹ ਗ੍ਰਾਂਟ ਹੈ ਜਿਹੜੇ ਲੋਕ 49 ਸਾਲ ਤੋਂ ਘੱਟ ਹੈ ਉਹਨਾਂ ਨੂੰ ਮਿਲਣੀ ਹੈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਲਾਸਟ ਵਿੱਚ ਅਮਨ ਜੀ ਮੈਂ ਇਹੀ ਕਹਾਂਗਾ ਵੀ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਹੈਗੇ ਨੇ ਜਾਂ ਆਪਾਂ ਆਟਿਜ਼ਮ ਦੀ ਗੱਲ ਕੀਤੀ ਡਾਊਨ ਸਿੰਡਰਮ ADHD ਡੈਮੈਂਸ਼ੀਆ ਪੋਲੀਓ ਪਾਰਕਿੰਸਨ ਪੈਰਾਲਾਈਸਿਸ ਅਗਰ ਇਹਨਾਂ 'ਚ ਕੋਈ ਪ੍ਰੋਬਲਮ ਹੈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਬਹੁਤ ਲੰਬੀ ਲਿਸਟ ਹੈ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਫੋਨ ਦੇ ਉੱਤੇ ਵੀ ਕਿੱਦਾਂ ਜਿਹੜਾ ਹੈਗਾ ਤੁਸੀਂ ਗ੍ਰਾਂਟ ਲੈ ਸਕਦੇ ਹੋ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਦੀ $90,000 ਦੀ ਗ੍ਰਾਂਟ ਲੈ ਕੇ ਦੇਣ ਦੇ ਵਿੱਚ ਕੋਈ ਵੀ ਪੈਸਾ ਜਿਹੜਾ ਹੈਗਾ ਕੋਈ ਫੀਸ ਚਾਰਜ ਨਹੀਂ ਕੀਤੀ ਜਾ ਰਹੀ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ
0: 416-910-9000 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਜਸਵੀਰ ਤੁਸੀਂ ਕਾਫੀ ਟਾਈਮ ਤੋਂ ਹੋਲਤੇ ਹੋ ਜਸਵੀਰ ਸਤਿ
3: ਸ਼੍ਰੀ ਅਕਾਲ ਬਾਈ ਜੀ
0: ਸਤਿ ਸ਼੍ਰੀ ਅਕਾਲ ਜੀ
3: ਬਾਈ ਜੀ ਮੈਂ ਇੱਕ ਨਾ ਅਵੇਅਰਨੈਸ ਮੈਸੇਜ ਦੇਣਾ ਸੀਗਾ
0: ਹਾਂ ਹਾਂ
3: ਕਿ ਬ੍ਰੈਂਪਟਨ ਦੇ ਵਿੱਚ ਅੱਜ ਕੱਲ ਚੋਰੀਆਂ ਬਹੁਤ ਵੱਧ ਗਈਆਂ ਤੇ ਇਹ ਟਾਰਗੇਟ ਕਰ ਰਹੇ ਕਿ ਆਪਣੇ ਜਿਹੜੇ ਬਜ਼ੁਰਗ ਜਾਂਦੇ ਆ ਪਾਰਕਾਂ ਵਗੈਰਾ ਚ ਉਹਨਾਂ ਨੂੰ ਲੁੱਟਾਂ ਖੋਹਾਂ ਬਹੁਤ ਕਰਦੇ ਸੋਨਾ ਵਗੈਰਾ ਉਹਨਾਂ ਦਾ ਚੈਨਾ ਵਗੈਰਾ ਲਾ ਲੈਂਦੇ ਆ ਤੇ ਰੀਸੈਂਟਲੀ ਕੱਲ ਮੇਰੇ ਸਾਹਮਣੇ ਹੋਈ ਮੈਂ ਕੰਮ ਤੇ ਜਾ ਰਿਹਾ ਸੀਗਾ ਸੁਬਹਾ 9 ਵਜੇ ਦਾ ਟਾਈਮ ਸੀਗਾ ਤੇ ਮੇਰੇ ਸਾਹਮਣੇ 2 ਲੇਡੀ ਤੁਰੀਆਂ ਜਾ ਰਹੀਆਂ ਤੇ ਉਹਨਾਂ ਦੇ ਮਗਰ ਇੱਕ ਬੰਦਾ ਆਇਆ ਉਹਨੇ ਚੈਨ ਖਿੱਚ ਕੇ ਭੱਜ ਗਿਆ ਦੌੜ ਗਿਆ ਉਹਨਾਂ ਦੀ ਸਾਰੀ ਘਟਨਾ ਮੇਰੇ ਡੈਸ਼ ਕੈਮਰੇ ਵਿੱਚ ਵੀ ਕੈਦ ਹੋਈ ਹੈ ਨਾ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਤੇ ਉਸ ਤੋਂ ਬਾਅਦ ਅੱਗੇ ਪੁਲਿਸ ਵੀ ਆਈ ਉਹਨਾਂ ਨੂੰ ਵੀ ਮੈਂ ਦਿਖਾਇਆ ਸਾਰਾ ਕੁਝ ਚਲੋ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲਿੰਕ ਭੇਜਾਂਗੇ ਤੁਸੀਂ ਉੱਥੇ ਵੀਡੀਓ ਅਪਲੋਡ ਕਰ ਦਿਓ ਤੇ ਹਜੇ ਤੱਕ ਨਾ ਮੈਨੂੰ ਕੋਈ ਉਹਨਾਂ ਨੇ ਲਿੰਕ ਭੇਜਿਆ ਨਾ ਕੁਝ ਵੀਡੀਓ ਲਈ ਇੰਨਾ ਵੇਖ ਲਓ ਕਿ ਆਹ ਸਿਸਟਮ ਆਪਣੇ
0: ਨਹੀਂ ਲਿੰਕ ਤੁਹਾਨੂੰ ਆਊਗਾ ਭਾਜੀ ਤੁਸੀਂ ਲਿੰਕ ਆਉਂਦਾ ਹੁੰਦਾ ਉਹਦੇ ਤੇ ਜਿਹੜੀ ਰਿਕੁਐਸਟ ਹੁੰਦੀ ਹੈ ਨਾ ਜਿਵੇਂ ਇਹ ਐਵੀਡੈਂਸ ਹੁੰਦਾ ਪੁਲਿਸ ਵਾਲਾ ਐਵੀਡੈਂਸ ਨੂੰ ਤੁਹਾਡੇ ਹੱਥੀ ਨਹੀਂ ਲੈ ਸਕਦਾ ਹੁੰਦਾ ਇੱਕ ਲਿੰਕ ਬਣਿਆ ਹੁੰਦਾ ਤੁਸੀਂ ਉਹਦੇ ਤੇ ਅਪਲੋਡ ਕਰ ਦੇਣਾ ਹੁੰਦਾ ਠੀਕ ਹੈ ਉਹ ਫਿਰ ਐਵੀਡੈਂਸ ਨੂੰ ਕਲੈਕਟ ਕਰਦੇ ਆ
3: ਜਲਦੀ ਟਾਈਮ ਹੋ ਗਿਆ ਹਰੇ ਤੱਕ ਮੈਂ ਮੈਨੂੰ ਆਈ ਨਹੀਂ ਕੋਈ ਲਿੰਕ ਵਗੈਰਾ
0: ਹਾਂਜੀ ਭਾਈ ਮਤਲਬ ਇਹ ਤਾਂ ਮੈਨੂੰ ਪਤਾ ਵੀ ਡਿਲੇ ਆ ਜਾਂ ਕਿਉਂ ਆ ਕਿਉਂਕਿ ਚੋਰ ਚਾਹ ਚੁੱਕਿਆ ਹੈਗਾ ਉਸ ਵੇਲੇ ਇੱਕਦਮ ਨਹੀਂ ਫੜਿਆ ਜਾ ਸਕਦਾ ਹੈ ਨਾ ਪਰ ਜਿੰਨੇ ਵੀ ਤੁਹਾਡੇ ਕੋਲ ਫੜੇ ਹੋਏ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਫੜਦੇ ਨੇ ਮੈਨੂੰ ਯਾਦ ਆ ਸਾਡੇ ਰੋਡ ਦੇ ਉੱਤੇ ਗੋਲੀ ਮਾਰ ਕੇ ਬੰਦਾ ਮਾਰਿਆ ਸੀ ਆਪਣੀ ਕਮਿਊਨਿਟੀ ਦਾ ਬਾਅਦ ਚੋਂ ਚੋਂ 2 ਲੰਡੂ ਜੇ ਫੜੇ ਸੀਗੇ ਉਹ ਹੈਨਾ ਉਹ ਚੋਰੇ ਜੇ ਫੜੇ ਸੀ 2 ਉਹ ਉਹਦੇ ਲਈ ਸਾਡੇ ਤੋਂ ਵੀ ਐਵੀਡੈਂਸ ਲੈ ਕੇ ਗਏ ਸੀ ਸਾਡੇ ਕੈਮਰਾਸ ਦੀ ਕਾਪੀ ਮੰਗੀਆਂ ਸੀ ਉਹਨਾਂ ਨੇ ਉਹ ਅਸੀਂ ਡਾਊਨਲੋਡ ਕਰਨ ਦਾ ਕਲਿੱਪ ਨੂੰ ਹੈਨਾ ਤੇ ਤੁਸੀਂ ਉਹਦੀ ਵੇਟ ਕਰੋ ਇੰਤਜ਼ਾਰ ਕਰੋ ਕਿਉਂਕਿ ਆਪਾਂ ਰਿਜ਼ਲਟ ਜਦੇ ਮੰਗਦੇ ਹਾਂ ਪੰਜਾਬ ਮੰਗੋ ਵੀ ਮੰਗਰ ਪੋਸਲਾ ਭੱਜ ਲਿਆ ਫਿਰ ਉਹ ਲੈ ਆਇਆ ਸਹੀ ਨੂੰ ਫੜ ਲਿਆ ਗਲਤ ਨੂੰ ਫੜ ਲਿਆ ਬਸ ਕਿਸੇ ਕੇਸ ਪਾਤਾ ਚੱਕ ਕੇ ਰਾਈਟ ਸੋ ਇਹ ਤੁਸੀਂ ਵੇਟ ਕਰੋ ਤੇ ਨਹੀਂ ਹੋਊਗਾ ਤੁਸੀਂ ਛੋਟੀ ਜਿਹੀ ਇੱਕ ਸ਼ਹਿਰੀ ਹੋਣ ਦੇ ਨਾਤੇ ਪੀਲ ਪੁਲਿਸ ਦਾ ਨੰਬਰ ਆ ਗੂਗਲ ਤੇ ਪਾ ਲਿਓ ਉਹਦੇ ਤੇ ਕਾਲ ਕਰਕੇ ਨਾ
3: ਠੀਕ ਹੈ ਜੀ
0: ਤੁਸੀਂ ਉਹਨਾਂ ਨੂੰ ਕਿਹਾ ਜੀ ਮੈਂ ਕੋਲ ਇਦਾਂ ਐਵੀਡੈਂਸ ਹੈ ਪੁਲਿਸ ਆਈ ਸੀ ਆਹ ਵਾਕਿਆ ਤੇ ਉਹ ਮੈਨੂੰ ਕੋਈ ਲਿੰਕ ਨਹੀਂ ਆਇਆ ਤੁਹਾਨੂੰ ਉਹਨਾਂ ਨੇ ਜਦੇ ਮੇਲ ਕਰਵਾ ਦੇਣੀ ਉਧਰੋਂ ਠੀਕ ਹੈ ਕ੍ਰਾਈਮ ਖਤਮ ਕਰ ਲਈ, ਪੁਲਿਸ ਨੂੰ ਵੀ ਪਤਾ ਇੱਕ ਨਾ ਕਾਨੂੰਨ ਚ ਗ੍ਰੇ ਏਰੀਆ ਹੁੰਦਾ, ਗ੍ਰੇ ਉਹ ਗ੍ਰੇ ਏਰੀਆ ਇਸ ਲਈ ਰੱਖਿਆ ਜਾਂਦਾ ਕਿ ਇਹ ਨਹੀਂ ਕਿ ਕਾਨੂੰਨ ਲਕੀਰ ਆ, ਗ੍ਰੇ ਏਰੀਆ ਹੈਗਾ ਤੁਸੀਂ ਕਿਸੇ ਨੂੰ ਬਚਾਉਣ ਲਈ ਕੋਈ ਚੀਜ਼ ਕੀਤੀ। ਸਪੋਜ਼ ਕਿਸੇ ਨੇ ਇੱਕ ਬਾਉਂਡਰੀ ਕ੍ਰੋਸ ਕੀਤੀ, ਉੱਥੇ ਲਿਖਿਆ ਸੀ ਕ੍ਰੋਸ ਕਰਕੇ ਤੁਸੀਂ ਜੇ ਜਾਂਦੇ ਹੋ ਡੁੱਬ ਜਾਓਗੇ, ਹੁਣ ਉਹ ਬੰਦਾ ਡੁੱਬ ਰਿਹਾ ਅਤੇ ਤੁਸੀਂ ਵੀ ਉਸੇ ਬਾਉਂਡਰੀ ਨੂੰ ਕ੍ਰੋਸ ਕਰਕੇ ਛਾਲ ਮਾਰਤੀ ਵਿੱਚ ਪਾਣੀ ਦੇ, ਹੈ ਨਾ, ਅਤੇ ਤੁਸੀਂ ਉਹਦੇ 'ਚ ਕ੍ਰਿਮੀਨਲ ਨਹੀਂ, ਤੁਸੀਂ ਤਾਂ ਵਿਕਟਮ ਨੂੰ ਬਚਾਇਆ ਹੈਗਾ, ਹੈ ਨਾ। ਕਾਨੂੰਨ ਇੱਦਾਂ ਨਹੀਂ ਹੈਗਾ ਕਿ ਲਕੀਰ ਆ ਪੱਥਰ 'ਤੇ। ਜੇ ਕੋਈ ਪੁਲਿਸ ਔਫਿਸਰ ਸੁਣ ਰਿਹਾ ਤਾਂ ਜ਼ਰੂਰ ਮੈਨੂੰ ਅਪਡੇਟ ਕਰੇ, ਬਹੁਤ ਸਾਰੇ ਸੁਣਦੇ ਹੁੰਦੇ ਨੇ ਮੈਨੂੰ, ਬਾਈ ਮੈਂ ਭੁੱਲ ਗਿਆ ਇੱਕ, ਮੈਨੂੰ ਸਰ ਤੁਸੀਂ ਕਾਲ ਵੀ ਕੀਤਾ ਸੀ ਕਿਸੇ ਨੇ, ਮੈਂ ਭੁੱਲ ਗਿਆ ਉਹਨਾਂ ਦਾ ਕੰਮ ਸੀਗਾ ਇੱਕ, ਤੁਸੀਂ ਮੈਨੂੰ ਅਤੇ ਬਾਕੀਆਂ ਨੂੰ ਅਪਡੇਟ ਕਰ। ਗ੍ਰੇ ਏਰੀਏ ਨੂੰ ਤੁਸੀਂ ਹਮੇਸ਼ਾ ਪ੍ਰੋਟੈਕਟ ਕਰਨ ਲਈ ਯੂਜ਼ ਕਰ ਸਕਦੇ ਹੋ, ਤੁਸੀਂ ਤੁਹਾਡੇ 'ਤੇ ਕੋਈ ਇੱਦਾਂ ਦਾ ਐਕਸ਼ਨ ਨਹੀਂ ਆਊਗਾ। ਨਹੀਂ ਨਹੀਂ ਤੁਸੀਂ ਹੈਲਪ ਕਰ ਰਿਹਾ, ਬਸ ਇੱਕ ਚੀਜ਼ ਦਾ ਖਿਆਲ ਰੱਖਣਾ, ਐਸੇ ਭੱਜੇ ਜਾਂਦੇ ਬੰਦੇ ਨੂੰ ਹੱਥ ਨਹੀਂ ਪਾਉਣਾ ਹੈਗਾ ਕਦੇ ਵੀ।
3: ਨਹੀਂ
0: ਮੈਂ ਤੁਹਾਡੇ ਥਰੂ ਸਾਰਿਆਂ ਨੂੰ ਸਮਝਾਉਣ ਲੱਗਿਆ, ਹੱਥ ਨਹੀਂ ਪਾਉਣਾ ਹੈਗਾ ਉਹਨੂੰ, ਉਹਦਾ ਕਾਰਨ ਕੀ ਆ, ਉਹਦੇ ਕੋਲ ਕੁਛ ਵੀ ਹੋ ਸਕਦਾ ਉਸ ਵੇਲੇ, ਅਤੇ ਉਹਨੇ ਕੁਛ ਵੀ ਖਾਧਾ ਹੋ ਸਕਦਾ। ਨੋਰਮਲ ਬੰਦਾ ਇੱਦਾਂ ਕਰਕੇ ਭੱਜਣ ਲਈ ਜ਼ਮੀਰ ਹੀ ਨਹੀਂ ਅਲਾਓ ਕਰਦਾ ਨੋਰਮਲ ਬੰਦੇ ਨੂੰ। ਇਹ ਭੱਜੀ ਭੁੱਗੀ ਜੇ ਹੁੰਦੇ ਨੇ, ਨਸ਼ੇ ਨਸ਼ੇੜੀ ਵਾਲੇ ਹੁੰਦੇ ਨੇ ਇਹ, ਠੀਕ ਹੈ। ਥੈਂਕ ਯੂ ਤੁਹਾਡਾ ਕਾਲ ਕਰਨ ਲਈ। ਉਹ ਯਾਰ ਜਿਹੜਾ ਕਾਨੂੰਨ ਆ ਨਾ, ਦੇਖੋ ਇਹਨਾਂ ਨੂੰ ਅਮਰੀਕਾ ਦੀ ਕਾਪੀ ਕਰਨੀ ਪੈਣੀ ਆ। ਅਮਰੀਕਾ ਪਾਪੂਲੇਸ਼ਨ ਕੈਰੀ ਕਰਦਾ ਵੱਡੀ, ਆਪਾਂ ਕ੍ਰਿਮੀਨਲ ਨਾਲ ਕਾਹਦੀ ਲਿਹਾਜ਼ ਕਰਨੀ, ਮੈਨੂੰ ਇੱਕ ਗੱਲ ਦੱਸੋ।
3: ਹਾਂਜੀ ਲੋੜ ਹੀ ਕੋਈ
0: ਨਹੀਂ। ਦੇਖੋ ਤੁਹਾਡੇ MPPਾਂ ਦੀ ਖਬਰ ਆਈ ਆ ਕਿ ਹੋਟਲਾਂ 'ਚ ਠਹਿਰੇ,
3: ਹਾਂਜੀ,
0: ਜਦੋਂ ਕਿ ਉਹਨਾਂ ਦੇ ਘਰ 30-40 ਮਿੰਟ ਦੀ ਡਰਾਈਵ ਦੇ ਉੱਤੇ ਨੇ। ਹਾਂਜੀ, ਸੋ ਅਸੀਂ ਕਾਨੂੰਨ ਦੇ ਵਿੱਚ ਲਿਬਰਟੀਜ਼ ਦਿੱਤੀਆਂ ਹੋਈਆਂ ਨੇ, ਉਹਨਾਂ ਨੇ ਕੋਈ ਇਲੀਗਲ ਖਰਚਾ ਨਹੀਂ ਕੀਤਾ। ਇਸ ਖਰਚੇ ਨੂੰ ਜਿਵੇਂ ਤੁਹਾਡਾ ਬੇਟਾ ਹੋਵੇ ਨਾ, ਉਹ ਕਹੇ ਮੈਂ ਤਾਂ ਮੰਮਾ ਗੋਲਫ ਜਾਇਆ ਕਰੂੰ, ਹੋਟਲ 'ਚ ਰਿਹਾ ਕਰੂੰ ਰਾਤ ਨੂੰ, ਤੁਸੀਂ ਅਫੋਰਡ ਕਰ ਲਉਂਗੇ? ਕਰੋਗੇ? ਤੁਸੀਂ ਕਹੋਗੇ ਬੇਟਾ ਤੂੰ ਉੱਥੇ ਕੋਈ ਅਪਾਰਟਮੈਂਟ ਦੇਖ ਲੈ ਛੋਟੀ ਜੀ, ਤੈਨੂੰ ਸਸਤੀ ਮਿਲਦੀ ਹੈ, ਉਹਦੇ 'ਚ ਰਹਿ ਲਾ ਤੂੰ, ਰਾਈਟ? ਤੁਸੀਂ ਇਹ ਥੋੜ੍ਹੀ ਕਹੋਗੇ ਰਾਤ ਨੂੰ ਜਾ ਕੇ ਹੋਟਲ 'ਚ ਸੌਂ ਜਾ ਕਰ ਅਤੇ ਸਵੇਰੇ 150-200 ਰੁਪਏ ਦਾ ਬਿੱਲ ਲਿਆ ਕੇ ਦੇ ਦਿਆ ਕਰ ਮੈਨੂੰ। ਹਾਂ ਵੀ ਇਹ ਟੈਕਸ ਪੇਅਰ ਦਾ ਪੈਸਾ, ਇਹਦੇ 'ਤੇ ਪੋਲੀਟੀਸ਼ੀਅਨ ਜਿਹੜੇ ਇਸ ਲੈਵਲ 'ਤੇ ਆ ਗਏ ਹੋਣ ਨਾ ਭਾਅ ਜੀ, ਤਾਂ ਤੁਹਾਡੇ ਕ੍ਰਾਈਮ ਕਰੂਮ ਕਿੱਥੋਂ ਖਤਮ ਹੋਣੇ? ਕ੍ਰਾਈਮ ਕਿਹਦੀ ਪ੍ਰਾਇਓਰਿਟੀ ਹੈ ਇਸ ਵੇਲੇ? ਕਿਸੇ ਦੀ ਵੀ ਨਹੀਂ। ਪੋਲੀਟੀਸ਼ੀਅਨ ਤੁਸੀਂ ਤੁਸੀਂ ਮਿਊਂਸੀਪਲ ਗਵਰਨਮੈਂਟ ਚੁਣਨੀ ਹੈ, ਤੁਸੀਂ ਦੇਖ ਲਿਓ, ਤੁਸੀਂ ਲੋਕਾਂ ਨੂੰ ਗੱਦੀਆਂ ਬਣਾ ਕੇ ਦਿੱਤੀਆਂ ਵੀ ਤੁਸੀਂ ਇੱਥੇ ਬੈਠ ਕੇ ਖਾਓ ਪੀਓ ਐਸ਼ ਕਰੋ ਜੋ ਮਰਜ਼ੀ ਕਰੋ, ਜੋ ਮਰਜ਼ੀ, ਤੁਹਾਡਾ ਕਿਸੇ ਸਕੈਂਡਲ 'ਚ ਨਾਂ ਆਉਂਦਾ, ਤੁਸੀਂ ਕੋਈ ਗਲਤ, ਭਾਅ ਜੀ ਅੱਗੇ ਟਾਈਮ ਹੁੰਦਾ ਸੀ ਕਿਸੇ ਦਾ ਨਾਂ ਆਉਂਦਾ ਸੀ ਨਾ, ਉਹ ਅਸਤੀਫਾ ਦੇ ਦਿੰਦਾ ਸੀਗਾ। ਆ ਬੋਮੀਅਰ ਦਾ ਨਾਂ ਹੈਗਾ ਜਿਹੜੀ ਉਹ ਦੂਸਰੀ ਹੈ ਮੈਂਬਰ ਪਾਰਲੀਮੈਂਟ ਆ, ਆ ਜਿਹੜੀ ਫਿਲਮ ਆਈ ਸੀ ਸਤਲੁਜ, ਉਹਦੇ ਵਿੱਚ ਉਹ ਜਦੋਂ ਕਹਿੰਦੀ ਆ ਵੀ ਖਾਲੜਾ ਨੂੰ ਕਿ ਤੁਸੀਂ ਜਾਓ ਨਾ, ਤੁਸੀਂ ਅਸਾਇਲਮ ਲੈ ਲਓ ਇੱਥੇ, ਹੈ ਨਾ, ਕਹਿੰਦੀ ਹੈ ਨਾ, ਉਹ ਟਾਈਮ 'ਤੇ ਉਹ ਮੈਂਬਰ ਪਾਰਲੀਮੈਂਟ ਆਪਣੇ ਕੰਮ ਤੋਂ ਰਿਟਾਇਰਮੈਂਟ ਲੈ ਕੇ ਪਰੇ ਹਟੀ, ਹਾਰ ਕੇ ਨਹੀਂ ਗਈ, ਉਹ ਰਿਟਾਇਰ ਹੋ ਕੇ ਗਈ ਵੀ ਮੈਂ ਹੁਣ ਰਿਟਾਇਰ ਹੋਣ ਲੱਗੀ ਹਾਂ, ਮੈਂ ਬਹੁਤ ਲੋਕਾਂ ਨੂੰ ਸਰਵ। ਅੱਗੇ ਨਾ ਪੋਲੀਟੀਸ਼ੀਅਨ ਹੁੰਦੇ ਸੀ, ਉਹ ਕੋਈ ਵਕੀਲ ਹੁੰਦਾ ਸੀਗਾ, ਉਹਨੇ ਸਾਰੀ ਜ਼ਿੰਦਗੀ ਪ੍ਰੈਕਟਿਸ ਕੀਤੀ, ਬੜਾ ਵਧੀਆ ਵਕੀਲ ਰਿਹਾ, ਨਾਂ ਬਣ ਗਿਆ, ਉਹਨੂੰ ਸਿਆਸਤ ਦੇ ਵਿੱਚ ਆਉਣ ਲਈ ਇਨਵੀਟੇਸ਼ਨ ਮਿਲਦਾ ਸੀ, ਉਹਦੇ ਘਰਦੇ ਕਹਿੰਦੇ ਸੀ ਵੀ ਚਲੋ 2 ਸਾਲ ਪਬਲਿਕ ਦੀ ਸੇਵਾ ਵੀ ਕਰ ਲਈਏ, ਪਬਲਿਕ ਤੋਂ ਕਮਾਇਆ ਬਹੁਤ ਆਪਾਂ ਨੇ। ਉਹ ਸੇਵਾ ਭਾਵਨਾ ਲੋਕਾਂ ਦੇ ਮਨਾਂ ਦੇ ਵਿੱਚ ਸੀਗੀ, ਜੋ ਕਿ ਖਤਮ ਹੋ ਗਈ ਹੈ,
3: ਖਤਮ ਹੋ ਗਈ ਬਿਲਕੁਲ।
0: ਹਾਂਜੀ, ਤੇ ਅੱਜ ਦਾ ਵਪਾਰ ਲਈ ਖੜੇ ਹੋਇਆ ਜਾ ਰਿਹਾ, ਚੰਗੇ ਚੰਗੇ ਧਨਾੜ ਲੋਕ ਆਪਣੇ ਜਵਾਕਾਂ ਨੂੰ ਪੋਲੀਟੀਸ਼ੀਅਨ ਬਣਾ ਰਹੇ ਨੇ, ਚੰਗੇ ਚੰਗੇ ਧਨਾੜ ਲੋਕ, ਚੰਗੇ ਚੰਗੇ। ਤੁਸੀਂ ਬੈਕਗ੍ਰਾਉਂਡ ਚੈੱਕ ਕਰੋ ਵੀ ਇਹਦਾ ਪਿਓ ਕੀ ਕਰਦਾ, ਉਹ ਕਹਿੰਦੇ ਇਹਦਾ ਪਿਓ ਫਲਾਣਾ ਸਰਮਾਏਦਾਰ ਆ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਸਰਮਾਏਦਾਰਾਂ ਦੇ ਬੱਚੇ ਅੱਗੇ ਨਹੀਂ ਆਉਣੇ ਚਾਹੀਦੇ, ਮੈਂ ਇਹ ਕਹਿ ਰਿਹਾ ਹਰੇਕ ਦਾ ਬੱਚਾ ਅੱਗੇ ਆਉਣਾ ਚਾਹੀਦਾ, ਅਤੇ ਜਿਹੜਾ ਬੰਦਾ ਟਰੱਕ ਚਲਾ ਰਿਹਾ ਉਹਨੂੰ ਅਕਲ ਹੀ ਨਹੀਂ ਹੈ ਕਿ ਮੇਰਾ ਬੱਚਾ ਵਿਚਾਰਾ ਸਿਆਸਤ 'ਚ ਵੀ ਆ ਸਕਦਾ, ਸੋਚਦਾ ਹੀ ਨਹੀਂ, ਸੋਚਣਾ ਬੰਦ ਕਰਦਾ, ਕਿਉਂਕਿ ਬੱਚਾ ਵੱਡਾ ਹੋਇਆ 20 ਸਾਲ ਦਾ, ਉਹਦਾ ਪਿਓ ਟਰੱਕ ਚਲਾ ਰਿਹਾ, ਉਹਨੂੰ ਬੱਚੇ ਨੂੰ ਨਹੀਂ ਪਤਾ ਮੈਂ ਕਰਨਾ ਕੀ ਆ। ਜੋ ਮੈਂ ਬੱਚਿਆਂ 'ਚ ਰਹਿ ਕੇ ਦੇਖਿਆ, ਬਾਈ ਜੀ ਮੈਂ ਬੱਚਿਆਂ 'ਚ ਬਹੁਤ ਰਿਹਾ, ਬਹੁਤ ਜ਼ਿਆਦਾ ਰਿਹਾ ਮੈਂ ਭਾਅ ਜੀ ਬੱਚਿਆਂ 'ਚ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਆ, ਉਹ ਫਿਰ ਨਾਲਦਿਆਂ ਨੂੰ ਫੋਲੋ ਕਰੀ ਜਾਂਦੇ ਆ, ਨਾਲ ਦੇ ਜੋ ਕਰਦੇ ਆ ਉਹੀ ਐਡਮਿਸ਼ਨ ਲੈ ਲਈ ਕੋਰਸ ਦੇ ਵਿੱਚ, ਫਿਰ ਉਹ ਨੌਕਰੀ ਲਈ ਇੱਕ ਦੂਜੇ ਨੂੰ ਦਿਖੀ ਜਾਂਦੇ ਵੀ ਇਹਨੂੰ ਤਾਂ ਮਿਲੀ ਨਹੀਂ, ਫਿਰ ਉਹ ਛੱਡ ਜਾਂਦੇ ਨੇ, ਵਿੱਚੋਂ ਡਰੋਪ ਕਰ ਜਾਂਦੇ ਨੇ। ਇਹ ਮੁੱਦੇ ਨੇ ਜਿਨ੍ਹਾਂ 'ਚ ਪਾੜਾ ਪਿਆ ਹੋਇਆ, ਪਰਿਵਾਰ ਦੇ ਅੰਦਰੇ ਦੋ ਜਨਰੇਸ਼ਨ ਇੱਕ ਦੂਜੇ ਨਾਲ ਪ੍ਰੋਪਰਲੀ ਗੱਲ ਨਹੀਂ ਕਰ ਰਹੀਆਂ। ਆਪਾਂ ਮੂੰਹਾਂ 'ਤੇ ਚਪੇੜਾਂ ਖਾਣ ਵਾਲੀ ਕੌਮ ਆ, ਮਾਂ ਪਿਓ ਤੋਂ ਖਾਧੀਆਂ, ਲੋਕਾਂ ਤੋਂ ਨਹੀਂ ਖਾਧੀਆਂ। ਆਪਾਂ ਉਹ ਕੌਮ ਆ ਜਿਹਨੇ ਕਿਸੇ ਨੇ ਹਰਿਮੰਦਰ ਸਾਹਿਬ ਨੂੰ ਹੱਥ ਪਾਇਆ, ਚਾਹੇ ਉਹ ਵੈਦਿਆ ਸੀਗਾ, ਹਾਂਜੀ ਪੂਨੇ 'ਚ ਜਾ ਕੇ ਸੁੱਖੇ ਜਿੰਦੇ ਵਰਗਿਆਂ ਨੇ ਆਪਣੀ ਲਾਈਫ ਖਰਾਬ ਕੀਤੀ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਨੇ ਕੌਮ ਲਈ, ਜਿਨ੍ਹਾਂ ਨੇ ਦੇਸ਼ ਲਈ, ਜਿਨ੍ਹਾਂ ਨੇ ਕਿਸੇ ਇੱਕ ਸੋਚ ਦੇ ਲਈ ਸ਼ਹਾਦਤ ਲਈ। ਤੁਸੀਂ ਜਿਹੜੇ ਮਰਜ਼ੀ ਬ੍ਰੈਂਡਿੰਗ ਦੇ ਦਿਓ ਉਹਨਾਂ ਨੂੰ, ਐਂ ਤਾਂ ਸਾਨੂੰ ਗੋਰੇ ਵੀ ਅੱਤਵਾਦੀ ਕਹੀ ਜਾਂਦੇ ਸੀ ਉਸ ਵੇਲੇ। ਸਾਨੂੰ 1947 ਤੋਂ ਪਹਿਲਾਂ ਗੋਰੇ ਅੱਤਵਾਦੀ ਉਹ ਕਹਿੰਦੇ ਸੀ ਸਾਨੂੰ, ਹੋਰ ਕੀ ਕਹਿੰਦੇ ਸੀ ਸਾਨੂੰ, ਅਸੀਂ ਅੱਤਵਾਦੀ ਬਣ ਕੇ ਮੂਹਰੇ ਆਏ, ਸਾਰਾ ਕੁਛ ਕੀਤਾ ਸੀ। ਅਤੇ ਉਹ ਤੋਂ ਬਾਅਦ ਅਸੀਂ ਹੋਰ ਨਵੇਂ ਨਾਂ ਨਾਲ ਜਾਣੇ ਜਾਣ ਲੱਗ ਗਏ, ਸਾਡਾ ਇੱਕ ਨਵਾਂ ਨਾਮ ਰੱਖ ਲਿਆ ਗਿਆ, ਬੁਲਿੰਗ ਕਰਨ ਵਾਸਤੇ, ਬਦਨਾਮ ਕਰਨ ਲਈ ਇੱਕ ਨਵਾਂ ਨਾਮ ਲੱਭ ਲਿਆ। ਅੱਜ ਅਸੀਂ ਉੱਥੇ ਆ ਗਏ ਹਾਂ ਕਿ ਸਾਡੀ ਹੀ ਕਮਿਊਨਿਟੀ ਦੇ ਲੋਕ ਆ ਸਾਰੇ ਗੰਦ ਮੰਦ ਕ੍ਰਾਈਮ 'ਚ ਨੇ। ਕਾਰਨ ਕੀ ਹੈ ਦੱਸੋ, ਤੁਸੀਂ ਕੀ ਸੋਚਦੇ ਕੀ ਕਾਰਨ ਆ?
3: ਇਹੀ ਕਾਰਨ ਹੈ ਕਿ ਆਪਣੀ ਕਮਿਊਨਿਟੀ ਬਸ ਇੱਕ ਨਸ਼ੇ ਵਗੈਰਾ 'ਚ ਵੜ ਗਈ ਜਾਂ ਕੁਛ ਉੱਥੇ ਆ ਕੇ ਬਸ ਆਹੀ ਕੁਛ।
0: ਕਿਉਂ ਬੜੀ, ਮਤਲਬ ਕਾਰਨ ਕੀ ਆ?
3: ਕਾਰਨ ਤਾਂ ਇਹੀ ਹੈ ਜੀ, ਕੰਮ ਕਾਰ ਨਹੀਂ ਹੈਗੇ ਕੁਝ ਜਾਂ ਕੁਝ ਇਦਾਂ ਦੇ ਬਸ ਚੱਲ ਰਿਹਾ।
0: 120% ਰੋਂਗ, 120% ਰੋਂਗ। ਰੋਮਨਸ ਨੇ ਇੱਕ ਸਰਕਸ ਚਲਾਈ ਸੀ, ਰੋਮਨਸ ਨੇ, ਰੋਮਨਸ ਦੀ ਉਹ ਸਰਕਸ ਸੀ। ਮੈਂ ਤੁਹਾਡਾ ਫੋਨ ਕਰਦਾ, ਠੀਕ ਹੈ ਰੋਮਨ, ਸ਼ੁਕਰੀਆ ਤੁਹਾਡਾ ਅਪਡੇਟ ਕਰਨ ਨੂੰ ਕਮਿਊਨਿਟੀ ਨੂੰ। ਰੋਮਨ ਸਰਕਸ ਦੇ ਵਿੱਚ ਕੀ ਹੁੰਦਾ ਸੀਗਾ, ਈਸਾਈਆਂ ਨੂੰ ਸ਼ੇਰਾਂ ਦੇ ਮੂਹਰੇ ਸੁੱਟ ਦਿੱਤਾ ਜਾਂਦਾ ਸੀ। ਵੱਡੇ ਸਟੇਡੀਅਮ ਬਣਾਏ ਸੀ ਰੋਮਨਸ ਨੇ ਉਸ ਟਾਈਮ ਦੇ ਉੱਤੇ, ਉਹ ਸਟੇਡੀਅਮ 'ਚ ਲੋਕ ਬੈਠ ਕੇ ਤਮਾਸ਼ਾ ਦੇਖਦੇ ਸੀ, ਅਤੇ ਆਹ ਰੋਮਨ ਸਰਕਸ ਕਹਿੰਦੇ ਨੇ ਇਹਨੂੰ। ਉਹ ਰੋਮਨ ਸਰਕਸ ਚਲਾਈ ਜਾ ਰਹੀ ਹੈ ਪੂਰੀ ਦੁਨੀਆ ਦੇ ਵਿੱਚ, ਇੰਸਟਾਗ੍ਰਾਮ ਫੇਸਬੁੱਕ ਦੇ ਰਾਹੀਂ। ਬਾਈ ਜੀ ਮੈਂ ਔਨ ਏਅਰ ਬੈਠਾ, ਮੈਂ ਸਵੇਰੇ ਇੰਸਟਾਗ੍ਰਾਮ 12-13 ਮਿੰਟ ਦੇਖਿਆ, ਮੇਰਾ ਸਿਰ 'ਚ ਤਾਂ ਮੈਨੂੰ ਘਮੇਰ ਆਉਣ ਲੱਗ ਗਈ, ਪਤਾ ਨਹੀਂ ਕਿਉਂ, ਕੋਈ ਡੈਫੀਸ਼ੀਐਂਸੀ ਹੈ ਕੀ ਚੱਕਰ ਹੈ ਮੈਨੂੰ ਨਹੀਂ ਪਤਾ, ਮੈਨੂੰ ਘਮੇਰ ਆਉਣ ਲੱਗ ਗਈ। ਇੰਨਾ ਘਟੀਆ ਅਤੇ ਗੰਦਾ ਕੰਟੈਂਟ ਸੀ ਉੱਥੇ, ਸ਼ਬਦ ਬੋਲ ਦੂੰਗਾ ਮੈਨੂੰ ਕਿ ਤੁਸੀਂ 20 ਬੰਦਿਆਂ ਨੂੰ ਨਾਰਾਜ਼ ਹੋ ਜਾਣਾ ਕਿ ਇਹੋ ਜਿਹੇ ਸ਼ਬਦ ਕਿਉਂ ਬੋਲਦਾ ਤੂੰ, ਇੰਨਾ ਘਟੀਆ ਕੰਟੈਂਟ। ਮੈਂ ਹੈਰਾਨ ਰਹਿ ਗਿਆ ਕਿ ਜਿਹੜਾ ਉਹ ਦੇਖੂਗਾ ਗਰਕ ਜੂਗਾ। ਨੰਬਰ 2, ਉਹ ਕਹਿੰਦੇ ਨੇ ਰੋਮਨ ਸਰਕਸ ਦੇ ਵਿੱਚ ਕਿ ਲੋਕਾਂ ਨੂੰ ਕਲਚਰਲੀ ਇੱਦਾਂ ਚੇਂਜ ਕਰ ਦਿਓ ਕਿ ਉਹਨਾਂ ਦੀ ਸੋਚ ਮਰ ਜਾਵੇ, ਸੋਚਣੋਂ ਹੀ ਹਟ ਜਾਣ। ਉਹਨਾਂ ਨੂੰ ਆਪਣੀ ਫਿਕਰ ਰਹੇ ਵੀ ਅਸੀਂ ਕਿਵੇਂ ਜ਼ਿੰਮੇਦਾਰ ਰਹਿਣਾ, ਸਾਡਾ ਕੀ ਬਣੂਗਾ, ਹਾਏ ਕੱਲ੍ਹ ਨੂੰ ਕਿਤੇ ਐਂ ਨਾ ਹੋ ਜਾਵੇ। ਇੰਨੀ ਕੁ ਘਬਰਾਹਟ ਪੈਦਾ ਕਰ ਦਿਓ ਉਹਨਾਂ ਦੀ ਲਾਈਫ 'ਚ ਕਿ ਉਹ ਆਪਣੇ ਬਾਰੇ ਸੋਚਣਾ ਹੀ ਬੰਦ ਕਰ ਦੇਣ। ਰੋਮਨ ਸਰਕਸ 'ਚ ਲੋਕਾਂ ਦਾ ਧਿਆਨ ਭਟਕਾਓ, ਉਹਨਾਂ ਨੂੰ ਆਹ ਚੀਜ਼ਾਂ ਦੇ ਵਿੱਚ ਕਰ ਦਿਓ। ਅੱਜ ਲੋਕ ਫੁੱਟਬਾਲ ਦੇ ਮੈਚ ਲਈ, ਆਹ ਮੈਂ ਇੱਕ ਬੰਦੇ ਨੂੰ ਬਿਜ਼ਨਸ ਭੇਜਿਆ, ਮੇਰੇ ਨਾਲ ਕੰਮ ਕਰਦਾ, ਕਹਿੰਦਾ 2 ਦਿਨ ਰੁਕ ਜਾਓ ਫੁੱਟਬਾਲ ਦੇ ਮੈਚ ਲੰਘੇ ਤੋਂ ਬਾਅਦ ਕੰਮ ਕਰਦੇ। ਮੈਂ ਕਹਿੰਦਾ ਫਿੱਟੇ ਮੂੰਹ ਤੇਰੇ ਬੁੱਢੇ ਦੇ, ਬੁੜਾ ਹੋਇਆ ਤੂੰ ਆਹ ਕੁਛ ਕਰਦਾ ਪਿਆ, ਮੈਂ ਕੋਈ ਜਵਾਕ ਦਾ ਮਨ ਲਵਾਂ ਅੱਲੜ ਵੀ ਜਿਹੜੇ ਇਹਨਾਂ 'ਚ ਪੈਂਦੇ। ਤੁਹਾਨੂੰ ਫੁੱਟਬਾਲ ਦੇ ਖਿਡਾਰੀ ਕੀ ਦੇ ਕੇ ਜਾ ਰਹੇ ਨੇ ਦੱਸੋ ਮੈਨੂੰ, ਤੁਸੀਂ ਇਹਨਾਂ ਤੋਂ ਕੀ ਲੈ ਲਿਆ? ਤੁਹਾਨੂੰ ਗਾਉਣੇ ਵਾਲੇ ਜਿਹਨਾਂ ਨੂੰ ਤੁਸੀਂ ਸਟੇਜਾਂ ਦੇ ਉੱਤੇ ਇੰਨੇ ਇੰਨੇ ਰੁਪਈਆਂ ਨੂੰ ਅੱਗ ਲਾ ਕੇ ਦੇਖਦੇ ਪਏ ਹੋ, ਤੁਹਾਨੂੰ ਇਹਨਾਂ ਨੇ ਕੀ ਦਿੱਤਾ, ਕੀ ਦੇਣਾ ਇਹਨਾਂ ਦੀ ਤੁਹਾਨੂੰ, ਮੈਨੂੰ ਦੱਸੋ। ਚਲੋ ਔਨ ਏਅਰ ਆ, ਮੈਂ ਲਾਈਨ ਖੁੱਲ੍ਹੀ, ਆਓ ਚਲੋ ਡਿਸਕਸ਼ਨ ਕਰਦੇ ਹਾਂ, ਪੋਜ਼ਿਟਿਵ ਡਿਸਕਸ਼ਨ, ਕੋਈ ਬੁੱਧੀਜੀਵੀ ਆ ਕੇ ਮੇਰੇ ਨਾਲ ਗੱਲ ਕਰੇ। ਤੁਹਾਨੂੰ ਗਾਣਿਆਂ ਰਾਹੀਂ ਗੰਦ ਪਰੋਸਿਆ ਗਿਆ, ਪਹਿਲਾਂ ਡਾਕੂਆਂ ਡੁੱਕੂਆਂ ਦੇ ਗਾਣੇ ਚਲਾਏ, ਜੱਗਾ ਜੰਮਿਆ ਅਤੇ ਮਿਲਣ ਵਧਾਈਆਂ, ਵੱਡਾ ਹੋਇਆ ਡਾਕੇ ਮਾਰਦਾ, ਹਾਣੀਆਂ ਹੱਟੀਆਂ ਨੂੰ ਜਿੰਦੇ ਲਾ ਲਏ, ਡਰੇ ਬਾਣੀਆਂ, ਇੱਥੋਂ ਸ਼ੁਰੂ ਕੀਤਾ। ਉਦੋਂ ਬਲ ਪੱਟ ਲੱਤਾਂ, ਤੇਰੀ ਛਾਤੀ, ਫਲਾਣਾ ਹਥਿਆਰ, ਫਲਾਣੀ ਕਾਰ, ਸਭ ਮੰਗਵਾਂ, ਸਭ ਕੁਛ ਮੰਗਵਾਂ। ਨਕਲੀ ਹਥਿਆਰ ਗਾਣਿਆਂ 'ਚ ਇਹ ਸਟੂਡੀਓ ਗੈਂਗਸਟਰਸ ਖੜ੍ਹੇ ਕੀਤੇ ਗਏ, ਸਟੂਡੀਓ ਗੈਂਗਸਟਰਸ, ਅਤੇ ਸਰਕਾਰਾਂ ਨੇ ਇਹਨਾਂ ਨੂੰ ਅਲਾਓ ਕੀਤਾ ਕਿ ਤੁਸੀਂ ਅਸਲਾ ਔਰਤ ਦੇ ਲਈ ਬਦ ਸ਼ਬਦੀ ਲਟਰਮ ਫਟਰਮ ਜੋ ਮਰਜ਼ੀ ਕਰੋ, ਨੰਗੀਆਂ ਨਚਾਓ, ਤੁਸੀਂ ਕੋਈ ਚੱਕਰ ਨਹੀਂ। ਉਸ ਚੱਕਰਾਂ 'ਚ ਔਰਤਾਂ ਅੱਜ ਇੰਸਟਾਗ੍ਰਾਮ ਫੇਸਬੁੱਕ 'ਤੇ ਨੰਗੀਆਂ ਹੋ ਕੇ ਬਹਿੰਦੀਆਂ ਨੇ। ਅੱਗੇ ਲੋਕ ਕੋਠਿਆਂ 'ਤੇ ਜਾਂਦੇ ਸੀ, ਹੁਣ ਲੋਕ ਘਰਾਂ 'ਚ ਬੈੱਡਾਂ 'ਤੇ ਬੈਠ ਕੇ ਇਹਨਾਂ ਨੂੰ ਦੇਖਦੇ ਨੇ, ਅਤੇ ਉਹ ਵਿਊ ਗਿਣਦੀਆਂ ਨੇ ਕਿੰਨੇ ਹੋਏ ਨੇ, ਅਤੇ ਇਹ ਅੱਖਾਂ ਨੂੰ ਆਨੰਦ ਦੇ ਰਹੇ ਹੁੰਦੇ ਨੇ ਇੱਧਰ ਲੋਕ। ਇਹ ਅੱਜ ਦਾ ਕਲਚਰ ਬਣ ਚੁੱਕਿਆ, ਬਦ ਦਿਮਾਗ ਹੋ ਗਏ ਨੇ ਲੋਕ, ਜਿਹੜੇ ਸਾਇੰਟਿਸਟ ਨੇ। ਕਿਸੇ ਕਿਸੇ ਘਰ 'ਚੋਂ ਬੱਚਾ ਨਿਕਲਦਾ, ਕਿਸੇ ਨੂੰ ਪੁੱਛੀਦਾ ਕੀ ਕਰਦਾ, ਕਹਿੰਦੇ ਸਾਇੰਟਿਸਟ ਬਣ ਗਿਆ ਜੀ। ਬੜੀ ਹੈਰਾਨੀ ਹੁੰਦੀ ਹੈ ਕਿ ਯਾਰ ਬੱਚਾ ਅੱਗੇ ਨਿਕਲ ਗਿਆ, ਇਹ ਸਾਰੀਆਂ ਚੀਜ਼ਾਂ ਨੂੰ ਤੋੜ ਕੇ ਅੱਗੇ ਲੰਘ ਗਿਆ, ਬੱਚਾ ਡਾਕਟਰ ਬਣ ਰਿਹਾ ਜੀ। ਅਤੇ ਦੇਖੋ ਬੱਚੇ ਡਾਕੂ ਚੋਰ ਲਟੇਰੇ ਬਣ ਰਹੇ ਨੇ, ਕਿਉਂਕਿ ਉਹਨਾਂ ਨੂੰ ਜੋ ਪਰੋਸਿਆ ਜਾ ਰਿਹਾ ਉਹਨਾਂ ਦੇ ਇੱਕ ਪਲੈਟਫਾਰਮ ਬਣਾ ਦਿੱਤੇ। ਛੋਟੀਆਂ ਛੋਟੀਆਂ ਚੀਜ਼ਾਂ 'ਚ ਉਹਨਾਂ 'ਚ ਐਂਗਜ਼ਾਇਟੀ ਪੈਦਾ ਹੋ ਗਈ। ਉਹਦੇ ਕੋਲ ਫੋਟੋ ਦੇ ਵਿੱਚ ਚੇਨ ਸੀ ਸੋਨੇ ਦੀ, ਮੇਰੇ ਨਹੀਂ ਪਾਈ ਹੋਈ। ਇਹਨਾਂ ਦੇ ਇੱਕ ਹੋਰ ਚੱਲਦੇ ਨੇ ਛੋਟੇ ਛੋਟੇ ਜਿਹੇ, ਮੈਨੂੰ ਦੱਸਿਓ ਮੜ ਜਾ। ਤੁਸੀਂ ਹੋਰ ਛੱਡੋ, ਇੱਥੋਂ ਤਾਂ ਹੈਗੇ ਜਿਹੜੇ ਇੰਡੀਆ ਤੋਂ ਆ ਰਹੇ ਨੇ। ਅਸੀਂ ਲਿਖਦੇ ਹਾਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਆਪ ਦਾ ਸਵਾਗਤ ਹੈ, ਆਪਾਂ ਇੱਦਾਂ ਹੀ ਲਿਖਦੇ ਹਾਂ ਨਾ ਬੋਰਡ ਦੇ ਉੱਤੇ। ਉੱਥੇ ਜ਼ਿਆਦਾ ਬੇੜਾ ਗਰਕ ਹੋਇਆ ਪਿਆ ਹੈਗਾ, ਲੁੱਚੀ ਲੰਡੀ ਜਨਾਨੀ ਪ੍ਰਧਾਨ ਬਣੀ ਹੋਈ ਆ ਅਤੇ ਲੋਕ ਉਹਨੂੰ ਦੇਖ ਰਹੇ ਨੇ। ਮੈਂ ਕੱਲ੍ਹ ਇੱਕ ਵੀਡੀਓ ਦੇਖ ਰਿਹਾ ਸੀਗਾ, ਅੱਜ ਸਵੇਰੇ ਦੇਖਿਆ, ਮੈਨੂੰ ਬੜੀ ਸ਼ਰਮ ਅਤੇ ਲਾਹਨਤ ਫੀਲ ਹੋਈ ਆਪਣੇ ਆਪ ਦੇ ਉੱਪਰ ਯਾਰ। ਕਾਹਦਾ ਮੈਂ ਸਿੱਖਾਂ ਯਾਰ? ਇਹਨਾਂ ਨੇ ਵੀਡੀਓ ਬਣਾਈ, ਦੋ ਲੱਡੂ ਜਿਹੇ ਨੇ ਛੋਟੇ ਛੋਟੇ ਜਿਹੇ, ਜਿਹੜੇ ਫੜ ਫੜ ਕੇ ਨਹੀਂ ਪੁਲਿਸ ਵਾਲੇ ਜਿਨ੍ਹਾਂ ਨੂੰ ਕੱਢਦੇ ਹੁੰਦੇ ਬਾਹਰ ਸਕੇਲਾਂ 'ਤੇ, ਦੋ ਲੱਡੂ ਜਿਹੇ ਨੇ, ਅਕਲ ਉਕਲ ਹੈ ਨਹੀਂ ਗੀ। ਇਹਨਾਂ ਨੇ ਵੀਡੀਓ ਬਣਾਈ, ਮੂਹਰੇ ਸ਼ਬਦ ਲਗਾਇਆ ਹੈ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਆਖੇ ਬਾਰਡਰ ਕ੍ਰੋਸ ਕਰਨ ਤੋਂ ਪਹਿਲਾਂ ਟੇਪ 'ਚ ਸਤਨਾਮ ਵਾਹਿਗੁਰੂ ਚੱਲਦਾ ਹੁੰਦਾ, ਉਹ ਤੋਂ ਬਾਅਦ ਚੱਲਦਾ ਹੁੰਦਾ ਕਿ ਜੱਟਾਂ ਦੇ ਮੁੰਡਿਆਂ ਨੂੰ ਟਰੰਪ, ਤੁਹਾਡੇ ਸੱਤਿਆਂ ਨਾਲ ਤਾਂ ਮਾਰਤੇ ਇਹਨਾਂ ਨੇ ਟਰੰਪ, ਹੋਰ ਤੁਹਾਡੇ ਕੀ ਨੰਗੇ ਕਰ ਕਰ ਜੁੱਤੀਆਂ ਮਾਰੇ ਤੁਹਾਨੂੰ ਸਟੇਜਾਂ 'ਤੇ ਲਿਆ ਕੇ ਜਾਂ ਤੁਹਾਨੂੰ ਸਕਰੀਨ ਦੇ ਉੱਤੇ ਲਿਆ ਕੇ, ਜਿੰਨਾ ਜਲੂਸ ਕੱਢਣਾ ਸੀ ਕੱਢਤਾ। ਸ਼ਰਮ ਕਰੋ ਗੁਰੂ ਦੇ ਨਾਮ ਨੂੰ, ਪਰਮੇਸ਼ਵਰ ਦੇ ਨਾਮ ਨੂੰ। ਤੁਸੀਂ ਅੱਜ ਮਜ਼ਾਕਾਂ 'ਚ ਲੈਂਦੇ ਪਏ ਹੋ, ਤਾਂ ਹੀ ਤੁਹਾਡੇ ਤੋਂ ਜ਼ਿੰਦਗੀ 'ਚ ਛੋਟੀ ਮੋਟੀ ਪ੍ਰੋਬਲਮ ਵੀ ਸਹਾਰ ਨਹੀਂ ਹੋ ਰਹੀ। ਕੀ ਜ਼ਰੂਰਤ ਆ ਪਾਠ ਦੀ ਬੇਅਦਬੀ ਕਰਨ ਦੀ? ਉਹਦੇ ਵਿੱਚ ਵੱਡੇ ਚੁਟਕਲੇ ਬਣਾਉਣੇ ਵਾਲੇ ਫੇਸਬੁੱਕ, ਉਹ ਤਾਂ ਥੱਲੇ ਲੋਕ ਉਹੋ ਜਿਹੀ ਹਰਾਨ ਆ, ਉਹ ਤੁਹਾਡੇ ਜ਼ਮੀਰ ਮਰ ਗਏ ਨੇ ਤੁਹਾਡੇ ਸਾਰਿਆਂ ਦੇ ਯਾਰ, ਜ਼ਮੀਰ ਮਰ ਚੁੱਕੇ ਨੇ, ਕਤਲ ਹੋ ਗਏ ਨੇ ਤੁਹਾਡੇ ਯਾਰ। ਅੱਜ ਮੈਂ ਇੱਕ ਐਸੇ ਬੰਦੇ ਦੀ ਗੱਲ ਕਰੂੰਗਾ ਜਿਹੜਾ ਦੁਨੀਆ ਦੇ ਟੌਪ 5 ਬੰਦਿਆਂ 'ਚ ਹੋਇਆ ਅਤੇ ਇੱਕ ਸਿੱਖ ਦੇ ਤੌਰ ਦੇ ਉੱਤੇ ਹੋਇਆ। ਇੱਕ ਉਹਦੇ ਨਾਲ ਰਹਿਣ ਵਾਲਾ ਬੰਦਾ ਦੁਨੀਆ ਦੇ ਟੌਪ 12 ਬੰਦਿਆਂ ਦੇ ਵਿੱਚ ਆਇਆ, ਦੁਨੀਆ ਦੇ ਟੌਪ 12 ਬੰਦਿਆਂ 'ਚ, ਦੁਨੀਆ ਦੇ ਟੌਪ 12 ਮਹਾਨਾਇਕਾਂ ਦੇ ਵਿੱਚ ਜਿਹੜੇ ਅੱਜ ਤੱਕ ਹੋਏ ਨੇ। ਉਹ 'ਚ ਰਾਜਾ ਅਸ਼ੋਕ ਨਹੀਂ ਹੈਗਾ, ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਹੈਗਾ। ਛੋਟੀ ਛੋਟੀ ਗੱਲਾਂ ਮੇਰਾ ਦਿਲ ਕਰਦਾ ਤੁਹਾਡੇ ਨਾਲ ਸਾਂਝੀਆਂ ਕਰਾਂ, ਜਿਹਨਾਂ ਸਾਰਿਆਂ ਦਾ ਆਪਣਾ ਪਿਆਰ ਵਧੇ। ਮਹਾਰਾਜਾ ਰਣਜੀਤ ਸਿੰਘ ਧਰਮ ਦੇ ਰਾਜ ਨੂੰ ਚਲਾ ਰਿਹਾ ਸੀਗਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਮੋਹ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਜਿੱਥੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਦਸਮ ਪਿਤਾ ਨੇ ਕਿਹਾ। ਉਸ ਦੇ ਉੱਪਰ ਮੈਂ ਅੱਜ ਗੱਲ ਕਰਨੀ ਚਾਹੂੰਗਾ, ਪਰ ਮੈਂ ਤੁਹਾਡੇ ਕੌਲ ਲਊਂਗਾ ਉਸ ਤੋਂ ਪਹਿਲਾਂ। ਮਹਾਰਾਜਾ ਰਣਜੀਤ ਸਿੰਘ ਹੈ, ਜੇ ਕੋਈ ਹਿੰਦੂ ਫੈਮਿਲੀ ਸੁਣਦੀਆਂ ਨੇ ਜਾਂ ਮੁਸਲਿਮ ਫੈਮਿਲੀ ਸੁਣਦੀਆਂ ਨੇ, ਮੈਂ ਇੱਕ ਐਵੀਡੈਂਸ ਦਊਂਗਾ ਤੁਹਾਨੂੰ ਅੱਜ ਔਨ ਏਅਰ ਸਾਰਿਆਂ ਨੂੰ। ਤੁਸੀਂ ਆਪ ਕਹੋਗੇ ਕਿ ਵਾਹ ਵਾਹ ਕਿਆ ਬਾਤ ਹੈ, ਸਾਨੂੰ ਇਸ ਤਰ੍ਹਾਂ ਦੇ ਲੋਕ ਚਾਹੀਦੇ ਨੇ ਸਾਡੇ ਲੀਡਰ। ਅੱਜ ਡੋਨਲਡ ਟਰੰਪ ਦੁਨੀਆ ਦਾ ਲੀਡਰ ਬਣਿਆ ਅਤੇ ਦੁਨੀਆ ਦਾ ਸੱਤਿਆਨਾਸ਼ ਬਚ ਗਿਆ, ਕਿ ਘਰ ਦੇ ਉੱਤੇ ਅਸਰ ਗਿਆ। ਇੱਕ ਘਟੀਆ ਆਦਮੀ ਦਾ ਜਿਹੜਾ ਬੈਠ ਕੇ ਕਹਿ ਰਿਹਾ ਕਿ ਮੇਰੇ ਮੁੰਡੇ ਅਤੇ ਕੁੜੀਆਂ ਪਹਿਲਾਂ ਹੀ ਸਟਾਕ 'ਚ ਪੈਸੇ ਲਾ ਦਿੰਦੀਆਂ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿਹੜੇ ਵਧਣੇ ਆ ਕਿਹੜੇ ਘਟਣੇ ਆ, ਅਤੇ ਉੱਥੇ ਇਨਵੈਸਟਮੈਂਟਾਂ ਹੋ ਜਾਂਦੀਆਂ ਨੇ। ਇਹਦੇ ਪਾਣੀ ਨੂੰ ਵਾਈਟ ਹਾਊਸ ਦੇ ਨੂੰ ਜਿਹੜਾ ਬੰਦਾ ਸਾਫ਼ ਕਰ ਰਿਹਾ, ਉਹ 'ਤੇ ਕਰਪਸ਼ਨ ਦੇ ਕੇਸ ਨੇ। ਉਹ ਵਾਈਟ ਹਾਊਸ ਦਾ ਪਾਣੀ ਸਾਫ਼ ਕਰਾਉਣਾ ਕਈ 100 ਮਿਲੀਅਨ ਖਰਚ ਕੇ। ਦਿਸ ਇਜ਼ ਆਲ ਹੈਪਨਿੰਗ ਰਾਈਟ ਨਾਓ। ਕਿਵੇਂ ਰੁਕੂਗਾ? ਪਹਿਲਾਂ ਆਪਾਂ ਸ਼ਾਂਤ ਹੋਈਏ, ਸੁਣੀਏ ਸਾਡੇ ਪੁਰਖੇ ਕੀ ਕਰਦੇ ਸੀ, ਫਿਰ ਉਹ ਤੋਂ ਬਾਅਦ ਗੱਲ ਕਰਦੇ। 9:38 ਸਟੂਡੀਓ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਸੈਂਟੋਸ ਮੇਰੇ ਨਾਲ ਆ ਚੁੱਕੇ। ਸੈਂਟੋਸ ਕੀ ਹਾਲ ਚਾਲ ਹੈ?
4: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਬਹੁਤ ਵਧੀਆ ਚੜ੍ਹਦੀ ਕਲਾ
0: ਤੇ
4: ਜੀ ਅਮਨ ਜੀ, ਮੈਂ ਤੁਹਾਨੂੰ ਥੋੜਾ ਜਿਹਾ ਹੁਣ ਰੀਅਲ ਸਟੇਟ ਵਾਲੇ ਪਾਸੇ ਗੱਲ ਕਰ ਸਕਦੇ
0: ਹਾਂ? ਹਜੇ ਰੁਕ ਜਾ ਸੈਂਟੋਸ ਜੀ, ਮੇਰੇ ਕੋਲ 2 ਜਣੇ ਹੋਰ ਨੇ।
4: ਜੀ ਜੀ
0: 2 ਮਿੰਟ ਲਈ ਰੁਕ ਜਾ ਬਸ ਮੇਰੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਜੋ ਮੇਰੇ ਨਾਚ ਨੂੰ ਨਿਕਲ ਜਾਂਦਾ, ਹਮੇਸ਼ਾ ਹੀ ਤੁਹਾਡਾ ਨਿਕਲਦਾ, ਪਵਨ ਕੌਰ ਗਿੱਲ।
4: ਪਵਨ
0: ਪਵਨ ਕਦੇ ਖੋਲਿਆ ਨਹੀਂ ਹੁੰਦਾ, ਪੇਪਰ ਨਹੀਂ ਖੋਲਿਆ, ਮੂੰਹ ਜਵਾਨੀ ਗੱਲ ਕਰ ਰਿਹਾ ਹੁੰਦਾ। ਪਵਨ ਕੌਰ ਗਿੱਲ ਆ ਜਿਹੜੇ ਕਿ ਇੰਸ਼ੋਰੈਂਸ ਐਡਵਾਈਜ਼ਰ ਨੇ। ਪਵਨ, ਜਿਹੜੀ ਮੈਂ ਗੱਲ ਕਰ ਰਿਹਾ, ਤੁਹਾਨੂੰ ਕਿਸੇ ਗੱਲ 'ਤੇ ਇਤਰਾਜ਼ ਹੈ ਮੇਰੀ 'ਤੇ ਜਿਹੜੀ ਮੈਂ ਬੋਲ ਰਿਹਾ?
4: ਨਹੀਂ ਅਮਨ ਜੀ, ਬਿਲਕੁਲ ਰਿਐਲਿਟੀ ਤੁਸੀਂ ਦੱਸ ਰਹੇ ਹੋ।
0: ਹਾਂ, ਲੋਕ ਵੱਧ ਦਿਮਾਗ ਕਰ ਦਿੱਤੇ
4: ਗਏ ਹੋ ਰਿਹਾ। ਹਾਂਜੀ ਬਿਲਕੁਲ ਜੀ, ਜੋ ਹੋ ਰਿਹਾ ਅੱਜ ਕੱਲ,
0: ਹਾਂਜੀ
4: ਬਿਲਕੁਲ ਮਾਈਂਡ ਵਾਸ਼ ਹੋਏ ਹੋਏ ਨੇ, ਜੋ ਦਿਖਾਉਂਦੇ ਆ ਉਹੀ ਦੇਖੀ ਜਾਂਦੇ ਆ।
0: ਹਾਂਜੀ, ਮੇਰੀ ਬੇਨਤੀ ਆ ਸਾਰੀ ਕਮਿਊਨਿਟੀ ਨੂੰ, ਮੇਰੇ ਕੋਲ ਇੱਕ ਕੇਸ ਆਇਆ ਜਿਹਦੇ ਵਿੱਚ ਇੱਕ ਬੱਚਾ ਹੈਗਾ ਜਿਹਨੇ ਗੱਡੀ ਚਲਾਈ, ਨੌਜਵਾਨ ਮਤਲਬ ਹੁਣੇ ਯੰਗ ਹੋਇਆ, ਲਾਇਸੈਂਸ ਮਿਲਿਆ, ਉਹਨੇ ਗੱਡੀ ਚਲਾਈ, ਗੱਡੀ ਦਾ ਐਕਸੀਡੈਂਟ ਹੋ ਗਿਆ। ਉੱਥੋਂ ਉਸ ਐਕਸੀਡੈਂਟ ਦੇ ਵਿੱਚ ਵੱਡਾ ਨੁਕਸਾਨ ਹੋ ਗਿਆ ਹੈਗਾ, ਵਿੱਚ ਬੈਠੇ ਕਾਰ ਦੇ ਵਿੱਚ ਲੋਕ ਵੀ ਜ਼ਖਮੀ ਹੋ ਗਏ ਗੰਭੀਰ, ਸਾਹਮਣੇ ਵੀ ਗੰਭੀਰ ਜ਼ਖਮੀ ਅਤੇ ਇੱਕ ਮੌਤ ਹੋ ਗਈ ਸੀ। ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ, ਮੈਂ ਉਹਨਾਂ ਦੀ ਮਦਦ ਕਰਨ ਦੇ ਲਈ, ਉਹ ਦੂਸਰੀ ਕਮਿਊਨਿਟੀ ਤੋਂ ਨੇ, ਸ਼੍ਰੀਲੰਕਨ ਕਮਿਊਨਿਟੀ ਦੇ, ਮੇਰਾ ਨਾਂ ਦਿੱਤਾ ਕਿਸੇ ਨੇ, ਅਤੇ ਉਹਨਾਂ ਦਾ ਮੈਨੂੰ ਕਾਲ ਆਇਆ ਕਿ ਸਾਡੀ ਮਦਦ ਕਰ ਦਿਉ, ਅਤੇ ਮੈਂ ਉਹਨਾਂ ਦੀ ਪੋਲਿਸੀ ਨੂੰ ਪੜਵਾ ਰਿਹਾ ਸੀ ਕਿਸੇ ਤੋਂ, ਟੂ ਮੇਕ ਸ਼ੋਰ ਕਿ ਉਹ ਕੀ ਹੈ। ਉਹਨਾਂ ਨੇ ਆਪਣੀ ਪੋਲਿਸੀ ਦੇ ਵਿੱਚ ਆਪਣੇ ਜਿਹੜਾ ਹੈਗਾ ਬੱਚੇ ਦਾ ਨਾਂ ਪਵਾਇਆ ਨਹੀਂ ਲਾਇਸੈਂਸ ਲੈਣ ਤੋਂ ਬਾਅਦ। ਕਾਨੂੰਨ ਹੈ ਜੀਵਨ ਲਾਇਸੈਂਸ ਤੋਂ ਬਾਅਦ ਇਨਫੋਰਮ ਕਰ ਦਿਉ ਕਿ ਸਾਡੇ ਘਰ 'ਚ ਜੀਵਨ ਲਾਇਸੈਂਸ 'ਤੇ ਇੱਕ ਬੰਦਾ ਹੈਗਾ।
4: ਬਿਲਕੁਲ,
0: ਹੁਣ ਉਹ ਕਲੇਮ ਨੂੰ ਡਿਕਲਾਈਨ ਕਰਨ ਲਈ ਇੰਸ਼ੋਰੈਂਸ ਕੰਪਨੀ ਤਰਲੋ ਮੱਛੇ ਕਰ ਰਹੀ ਹੈ, ਅਤੇ ਪ੍ਰੀਮੀਅਮ 450-500 ਰੁਪਇਆ ਮਹੀਨੇ ਦਾ ਲੈ ਰਹੀ ਸੀ।
4: ਹਾਂਜੀ,
0: ਸਾਲ ਦਾ ਉਹਦੀ ਇਨਕਮ ਦਾ 20-22% ਇੰਸ਼ੋਰੈਂਸ ਵਾਲੇ ਖਾ ਜਾਂਦੇ ਸੀ, ਅਤੇ ਅੱਜ ਜਦੋਂ ਉਹਦੀ ਕਲੇਮ ਦੀ ਵਾਰੀ ਆਈ, ਉੱਥੇ ਇਨਵੈਸਟੀਗੇਟਰ ਖੜਾ ਕਰਤਾ, ਆਪਣੇ ਹੀ ਕਲਾਇੰਟ ਦੇ ਉੱਤੇ ਇਨਵੈਸਟੀਗੇਟਰ ਖੜਾ ਕਰਤਾ ਵੀ ਕਿੱਦਾਂ ਇਹਦੀ ਇੰਸ਼ੋਰੈਂਸ ਨੂੰ ਡਿਨਾਈ ਕਰੀਏ ਸੀ। ਇਨਵੈਸਟੀਗੇਟਰ ਨੇ ਮਦਦ ਲਈ ਨਹੀਂ ਗਾ, ਇਹਨਾਂ ਦੀ ਇੰਸ਼ੋਰੈਂਸ ਡਿਨਾਈ ਕਰਨ ਲਈ ਖੜਾ ਕੀਤਾ। ਅੱਜ ਬੇਨਤੀ ਆ ਜਿੰਨੇ ਵੀ ਪਰਿਵਾਰ ਨੇ, ਇੱਕ ਸਪੈਸ਼ਲ ਕਲੌਜ਼ ਹੁੰਦਾ ਜਿਹਦੇ ਤਹਿਤ ਤੁਹਾਡੇ ਘਰ ਦੇ ਵਿੱਚ ਰਹਿਣ ਵਾਲੇ ਬਾਕੀ ਲੋਕ ਕਿੱਦਾਂ ਸੁਰੱਖਿਅਤ ਨੇ ਕਿ ਨਹੀਂ ਸੁਰੱਖਿਅਤ ਉਹ ਪਤਾ ਲੱਗ ਜੂ। ਤੁਸੀਂ ਸਾਰੇ ਪਵਨ ਨੂੰ ਕਾਲ ਕਰ ਲਿਓ, ਇਹ ਕਲੌਜ਼ ਕਿਹੜਾ ਹੈਗਾ ਇਹ ਤੁਹਾਨੂੰ ਦੱਸ ਦੇਣਗੇ ਆਫ ਦੀ ਈਅਰ। ਉਹ ਕਲੌਜ਼ ਪੜ੍ਹ ਕੇ ਤੁਸੀਂ ਜਾਂ ਆਪਣੇ ਐਡਵਾਈਜ਼ਰ ਨੂੰ ਕਾਲ ਕਰਕੇ ਪੁੱਛਣਾ ਵਿੱਚ ਕਲੌਜ਼ ਹੈਗਾ ਕਿ ਨਹੀਂ। ਉਹਦੇ ਤਹਿਤ ਜੇ ਕੋਈ ਥਰਡ ਪਾਰਟੀ ਬੰਦਾ ਗੱਡੀ ਚਲਾ ਰਿਹਾ ਸੀਗਾ, ਤੁਹਾਡੀ ਇੰਸ਼ੋਰੈਂਸ 'ਚ ਤੁਹਾਡੀ ਪ੍ਰੋਟੈਕਸ਼ਨ ਹੈਗੀ ਆ। ਅਤੇ ਇਹ ਕੋਈ ਇਲੀਗਲ ਨਹੀਂ ਕਿ ਤੁਹਾਡੇ ਘਰ 'ਚੋਂ ਕੋਈ ਫੈਮਿਲੀ ਮੈਂਬਰ ਤੁਹਾਡੀ ਗੱਡੀ ਚਲਾ ਰਿਹਾ, ਬਟ ਕੁਛ ਇਨਫੋਰਮੇਸ਼ਨ ਡਿਸਕਲੋਜ਼ ਕਰਨੇ ਹੁੰਦੇ ਨੇ। ਜੇ ਉਹ ਨਹੀਂ ਕਰਦੇ ਫਿਰ ਇਹ ਕੋਸ਼ਿਸ਼ ਕਰਦੇ ਉਹ ਚੀਜ਼ ਨੂੰ ਇਲੀਗਲ ਦਿਖਾ ਦਿੰਦੇ ਨੇ। ਪਵਨ ਨੂੰ ਕਾਲ ਕਰਨੀ ਆ, ਆਟੋ ਇੰਸ਼ੋਰੈਂਸ ਇਕੱਲੀ ਘਟਾਉਣੀ ਨਹੀਂ, ਪੋਲਿਸੀ ਨੂੰ ਵੀ ਪੜ੍ਹਾਉਣਾ ਹੈਗਾ ਅਤੇ ਇਹ ਕਲੌਜ਼ ਬਾਰੇ ਵੀ ਪਤਾ ਕਰਾਉਣਾ। ਪਵਨ ਦਾ ਨੰਬਰ ਆ 647-3259900, 647-3259900। ਪਵਨ ਜੀ 647-3259900 'ਤੇ ਕਾਲ ਕਰਨੀ ਆ, ਪੁੱਛ ਲੈਣਾ ਕਿ ਭੈਣ ਜੀ ਮੇਰੀ, ਮੈਂ ਪੋਲਿਸੀ ਦੀ ਕਾਪੀ ਦਿਖਾਉਣੀ ਚਾਹੁੰਦਾ, ਰਿਵਿਊ ਕਰ ਦਿਓ, ਮੈਨੂੰ ਚੈੱਕ ਕਰ ਦਿਓ ਮੇਰੇ ਘਰ ਦੇ ਵਿੱਚ ਆਹ ਲੋਕ ਰਹਿੰਦੇ ਨੇ ਕੀ ਇਹ ਐਲੀਜੀਬਲ ਨੇ ਗੱਡੀ ਲਈ ਕਿ ਨਹੀਂ। ਜ਼ਰੂਰ ਤੁਹਾਨੂੰ ਕੱਲ੍ਹ ਪਰਸੋਂ ਵਾਲੇ ਸ਼ੋਅ ਦੇ ਵਿੱਚ ਮੈਂ ਪ੍ਰੋਪਰ ਜਾਣਕਾਰੀ ਦਊਂਗਾ ਜੀ ਸਾਰੀ। 647-3259900। ਮੈਨੂੰ ਕੋਈ ਕਹਿੰਦਾ, ਕਹਿੰਦੇ ਲੋਕ ਰੇਡੀਓ ਨਹੀਂ ਜੀ ਇੰਸਟਾਗ੍ਰਾਮ ਟਿਕਟੋਕ 'ਤੇ, ਮੈਂ ਕਿਹਾ ਭਾਈ ਕੋਈ ਚੱਜ ਦੀ ਚੀਜ਼ ਸਿੱਖਣੀ ਹੈ ਤਾਂ ਲੋਕ ਸਾਡੇ ਕੋਲ ਉੱਥੇ ਲਾਈਨ ਲੱਗੀ ਹੁੰਦੀ, ਲੱਖ ਦੀ ਗਿਣਤੀ 'ਚ ਲੋਕ ਸਾਨੂੰ ਸੁਣਦੇ ਨੇ, ਲੱਖ ਦੀ ਗਿਣਤੀ 'ਚ
5: ਜੀ, ਬਿਲਕੁਲ ਸੁਣਦੇ ਹੋ ਜੀ।
0: ਹਾਂਜੀ 647-3259900। ਪਵਨ ਦੋ ਰੇਟ ਜਿਹੜੇ ਘਟੇ ਨੇ ਉਹ ਵੀ ਦੱਸੋ ਮਰਜੇ।
5: ਹਾਂਜੀ ਅਮਨ ਜੀ, ਮੇਰੇ ਕੋਲ ਹੁਣ ਆਈਆਂ ਸੀ ਦੋ ਗੱਡੀਆਂ ਤੇ ਦੋ ਪ੍ਰੋਪਰਟੀਜ਼, ਉਹਨਾਂ ਦੇ ਜੀ ਮੈਂ ਆਲ ਟੂਗੈਦਰ ਜੀ ਆਲਮੋਸਟ 195 ਘਟਾਏ ਨੇ।
0: 195 12 24, ਯਾਨੀ ਤੁਸੀਂ $2200 ਸਾਲ ਦਾ ਘਟਾਤਾ।
5: ਹਾਂਜੀ
0: ਠੀਕ ਹੈ, $2200 ਨਾਲ ਤੁਸੀਂ 4 ਮਹੀਨੇ ਦਾ ਪ੍ਰੋਪਰਟੀ ਟੈਕਸ ਜਾਂ 4 ਮਹੀਨੇ ਦੀ ਦੋਵੇਂ ਗੱਡੀਆਂ ਦੀ ਗੈਸ ਤੁਸੀਂ ਪਵਾ ਸਕਦੇ ਹੋ, 4-6 ਮਹੀਨਿਆਂ ਦੀ ਪੈ ਜੂਗੀ, ਤੇ ਇਹ ਬਚਾ ਲੈਣੇ। ਦੂਸਰਾ
5: ਜੀ, ਇੱਕ ਮੇਰੇ ਕੋਲ ਕਮਰਸ਼ੀਅਲ ਪ੍ਰੋਪਰਟੀ ਆਈ ਸੀਗੀ ਜੀ, ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਸੀਗਾ, ਤੇ ਉਹਨਾਂ ਦੇ ਵੀ ਜੀ ਆਲਮੋਸਟ $85 ਪਰ ਮੰਥ ਘਟੇ ਨੇ,
0: $85 ਘਟ
5: ਗਏ ਕੰਸਟਰਕਸ਼ਨ ਦੇ।
0: ਤੁਹਾਡੇ ਫੋਨ ਤੇ ਇੰਟਰਨੈਟ ਦਾ ਬਿੱਲ ਪੇ ਆਫ ਹੋ ਗਿਆ ਤੁਹਾਡੀ ਇੰਸ਼ੋਰੈਂਸ ਪਾਲਿਸੀ ਦੀ ਕੀਮਤ ਘਟਣ ਦੇ ਨਾਲ। ਇਸੇ ਤਰ੍ਹਾਂ ਤੁਸੀਂ ਕਾਲ ਕਰੋ ਸਾਰੇ, ਪਵਨ ਦਾ ਨੰਬਰ ਹੈ, ਸਿਰਫ 3 ਮਿੰਟ ਦੋ ਪਵਨ ਨੂੰ, ਪਵਨ ਤੁਹਾਨੂੰ ਫਾਈਨੈਂਸ਼ੀਅਲ ਫਰੀਡਮ ਦੇ ਵਿੱਚ ਦੱਸ ਕੇ ਦਊ ਕਿ ਕਿਸ ਤਰ੍ਹਾਂ ਪੈਸੇ ਬਚਾ ਸਕਦੇ ਹੋ। 647-3259900, 647-3259900, ਪਵਨ ਕੌਰਗਿੱਲ, 647-3259900। ਪਵਨ ਥੈਂਕ ਯੂ,
5: ਥੈਂਕ ਯੂ ਅਮਨ ਜੀ।
0: 647-3259900 'ਤੇ ਕਾਲ ਕਰਨੀ ਆ, ਅਤੇ ਤੁਸੀਂ ਚੈੱਕ ਕਰ ਲੈਣਾ ਮੇਰਾ ਕਲੌਜ਼ ਵਿੱਚ ਹੈਗਾ ਕਿ ਨਹੀਂ ਹੈਗਾ। ਇਹ ਸਪੈਸ਼ਲ ਕਲੌਜ਼ ਆ, ਜਿਹਦੇ ਨਹੀਂ ਹੈਗਾ ਤਾਂ ਉਹ ਪਵਾ ਲਿਓ, ਰਾਈਡਰ ਪੈਂਦਾ ਹੁੰਦਾ ਵਿੱਚ ਇੱਕ, ਉਹ ਰਾਈਡਰ ਨਾਲ ਤੁਹਾਡੇ ਸਾਰੇ ਬੰਦੇ ਕਵਰ ਹੋ ਜਾਣਗੇ, ਕਰਾ ਲਿਓ। ਮੈਂ ਰਾਤ ਪੁੱਛਿਆ ਮੇਰਾ ਵੀ, ਮੈਂ ਕਿਹਾ ਮੇਰਾ ਵੀ ਚੈੱਕ ਕਰਿਓ, ਕਹਿੰਦੇ ਤੁਹਾਡਾ ਕਵਰ ਆ ਜੀ ਸਾਰਾ। 647-3259900, ਅਤੇ ਮੇਰੇ ਨਾਲ ਜੋਤੀ ਹੈ। ਜੋਤੀ ਕੈਸੇ ਆਪ?
6: ਇਕਦਮ ਬੜੀਆ।
0: ਹਾਂਜੀ
6: ਆਪ ਕੈਸੇ ਹੋ?
0: ਮੈਂ ਅੱਛਾ ਹੂੰ। ਜੋਤੀ ਦਾ ਕੰਮ ਹੈ ਤੁਹਾਡੇ ਘਰਾਂ ਨੂੰ ਫੁੱਲਾਂ ਨਾਲ ਭਰ ਦੇਣਾ, ਫੁੱਲਾਂ ਮਹਿਕ ਨੂੰ ਖਿਲਾਰ ਨਹੀਂ ਤੇ ਰੁੱਲ ਜਾਏਗਾ, ਜਿੰਨੇ ਉਨੇ ਲਵੇਗਾ ਨਜ਼ਾਰੇ, ਜਿੰਨਾ ਬਚ ਕੇ ਚੱਲੇਗਾ ਉਨੇ ਹੀ ਨਜ਼ਾਰੇ ਲਏਗਾ ਲਾਈਫ ਦੇ। ਫੁੱਲਾਂ ਮਹਿਕ ਨੂੰ ਸੰਭਾਲ, ਲਾਲਚੰਦ ਜਮਲਾ ਜੀ ਕਹਿੰਦੇ ਨੇ। ਫੁੱਲਾਂ ਕਹਿੰਦੇ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ, ਬੱਚਿਆਂ ਨੂੰ ਜਿਹੜੇ ਵੱਡੇ ਹੋ ਰਹੇ ਨੇ, ਕਿ ਆਪਣੀ ਮਹਿਕ ਨੂੰ ਸੰਭਾਲੋ, ਆਪਣੀ ਪਾਵਰ ਨੂੰ ਸੰਭਾਲੋ, ਅਤੇ ਤੁਸੀਂ ਉਨਾ ਹੀ ਖਿੜ ਜਾਓਗੇ ਜਿੰਨਾ ਸੰਭਾਲੋਗੇ, ਅੱਛਾ ਉਨੇ ਹੀ ਨਜ਼ਾਰੇ ਲਓਗੇ ਜਿੰਨਾ ਵਧੀਆ ਰਹੋਗੇ ਜ਼ਿੰਦਗੀ 'ਚ। ਅੱਛਾ ਜੋਤੀ, ਫੁੱਲਾਂ ਦੇ ਵਿੱਚ ਇੱਕ ਵਾਰ ਕੁਇਕਲੀ ਅਸੀਂ ਦੱਸ ਦਿੰਦੇ ਹਾਂ ਕਿਹੜੇ ਕਿਹੜੇ ਫੁੱਲ ਆਪਣੇ ਕੋਲ ਰੈਡੀ ਨੇ ਹੁਣ।
6: ਜੋ ਅੱਜ ਕੱਲ੍ਹ ਬਾਹਰ ਆਪ ਜੋ ਵੀ ਸਮਝ ਮੇ ਜੋ ਬਾਹਰ ਦਿਖਤੇ ਆਪਕੋ ਜੋ ਹਾਈਡ੍ਰੇਂਜੀਆ ਬੋਲਾ ਜਾਤਾ ਹੈ, ਜੋ ਵਾਈਟ ਬੜੇ ਬੜੇ ਫੁੱਲ ਹੋਤੇ ਹੈ, ਰੋਜ਼ਸ, ਹਮਾਰੇ ਪਾਸ ਡੇਜ਼ੀਜ਼, ਪੈਪੀਓਨੀਜ਼, ਫਲੌਕਸ, ਅਲੱਗ ਅਲੱਗ ਟਾਈਪ ਕੇ ਜੋ ਲੋਕ ਫੋਨ ਕਰ ਕਰਕੇ ਪੁੱਛਦੇ ਯੇ ਟਾਈਪ ਕੇ ਫਲਾਵਰ ਹੈ ਕਿਆ ਆਪਕੇ ਪਾਸ, ਤੋ ਯੇ ਸਾਰੇ ਹਮਾਰੇ ਪਾਸ ਅਵੇਲੇਬਲ ਹੈ। ਇਸਕੇ ਸਾਥ ਖੁਸ਼ਬੂ ਵਾਲੇ ਵੀ ਫਲਾਵਰਸ ਕੀ ਬੇਲਸ ਅਵੇਲੇਬਲ ਹੈ ਹਮਾਰੇ ਪਾਸ, ਜਿਸਕੋ ਬੋਲਤੇ ਹਨੀ ਸਕਲ ਯਾ ਨਾਈਟ ਜਾਸਮੀਨ, ਯੇ ਵੀ ਸਾਰੇ ਫਲਾਵਰਸ ਅਵੇਲੇਬਲ ਹੈ। ਔਰ ਜੋ ਵੀ ਆਤਾ ਹੈ ਤੋ ਉਸਕੋ ਗਾਈਡੈਂਸ ਕੇ ਸਾਥ ਹਮ ਲੋਗ ਪ੍ਰੋਵਾਈਡ ਵੀ ਕਰ ਰਹੇ ਕਿ ਕੌਨ ਸੇ ਏਰੀਆ ਮੇ ਕੌਨ ਸੇ ਫਲਾਵਰਸ ਤੁਮ ਲਗਾ ਸਕਤੇ ਹੋ। ਕਲੇਮੇਟਾਈਜ ਕੇ ਬੇਲੀਜ ਵੀ ਹੈ, ਉਸਕੇ ਅਲੱਗ ਅਲੱਗ ਟਾਈਪਸ ਵੀ ਹੈ, ਕਲਰਸ ਵੀ ਹੈ ਹਮਾਰੇ ਪਾਸ।
0: ਤੁਸੀਂ ਸਾਰਿਆਂ ਨੇ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚਣਾ, ਫਰੰਟ ਯਾਰਡ ਅਤੇ ਬੈਕ ਯਾਰਡ ਦੀ ਫੋਟੋ ਭੇਜ ਦਿਓ। ਤੁਹਾਡੇ ਫੁੱਲ ਕਿਸ ਤਰ੍ਹਾਂ ਦੇ ਲੱਗਣਗੇ, ਕਿੰਨੇ ਘੰਟੇ ਧੁੱਪ ਰਹਿੰਦੀ ਉਹਦੇ ਬੇਸਿਸ ਦੇ ਉੱਤੇ, ਕਿਹੜੇ ਫੁੱਲ ਆਪਣੇ ਆਪ ਦੁਬਾਰਾ ਨਿਕਲੀ ਜਾਣਗੇ, ਤੁਹਾਨੂੰ ਇੱਕ ਵਾਰ ਲਾਉਣ ਦੀ ਲੋੜ ਹੈ। ਇਹੀ ਵੱਡੀ ਪ੍ਰੋਬਲਮ ਸੀ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ। ਤੁਸੀਂ 647-222-5601, 647-222-5601 'ਤੇ, ਦਰਖਤ ਨੇ ਇਹਨਾਂ ਨੂੰ ਟ੍ਰੀਜ਼ ਲਈ ਲੋਕ ਇੰਟਰਸਟਡ ਹੈਗੇ, ਟ੍ਰੀਜ਼ ਪੁੱਛਦੇ ਲੋਕ।
6: ਹਾਂ ਹਾਂ ਰੋਜ਼ ਰੋਜ਼ ਟ੍ਰੀਜ਼ ਵੀ ਕੇ ਲਈ ਵੀ ਆਤੇ ਹੈ ਲੈ ਕੇ ਵੀ ਜਾਤੇ ਹੈ ਜੈਸੇ
0: ਸੋ ਤੁਸੀਂ ਫਲਾਂ ਵਾਲੇ ਦਰਖਤ ਆਪਣੇ ਘਰਾਂ ਦੇ ਬੈਕਯਾਰਡਸ ਦੇ ਵਿੱਚ ਲਾਓ ਤੇ ਉਹਨਾਂ ਨੂੰ ਇੰਜੋਏ ਕਰੋ। 8 ਤੋਂ ਵੱਧ ਫਲਾਂ ਦੇ ਦਰਖਤ ਨੇ, ਸੇਬ ਤੋਂ ਲੈ ਕੇ ਆੜੂ ਤੱਕ ਦੇ, ਤੇ ਨਾਸ਼ਪਾਤੀ ਤੋਂ ਲੈ ਕੇ ਹੋਰ ਕਈ ਦਰਖਤ ਨੇ ਜਿਨ੍ਹਾਂ ਨੂੰ ਤੁਸੀਂ ਲਗਾ ਸਕਦੇ ਹੋ ਬਲੂਬੈਰੀਜ਼ ਤੋਂ ਲੈ ਕੇ। ਸੋ 647-222-5601 ਗ੍ਰੀਨ ਵੈਲੀ ਗਾਰਡਨ ਸੈਂਟਰ, ਦੋ ਲੋਕੇਸ਼ਨ, ਇੱਕ ਤਾਂ ਹੈਗੀ ਐਂਬਲਟਨ ਐਮਾਜ਼ੋਨ ਦੇ ਵੇਅਰ ਹਾਊਸ ਦੇ ਕੋਲ, ਬ੍ਰੈਂਪਟਨ ਵੈਸਟ ਦੇ ਵਿੱਚ ਹੈਰੀਟੇਜ ਐਂਡ ਐਂਬਲਟਨ ਹੈਰੀਟੇਜ ਰੋਡ ਅਤੇ ਕੁਈਨ ਕਹਿ ਲਓ ਦੂਜੇ ਪਾਸੇ। ਇਹ ਦੂਸਰੀ ਲੋਕੇਸ਼ਨ ਇਹਨਾਂ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਮਕਵੀਨ ਐਂਡ ਮੇਫੀਲਡ ਦੇ ਉੱਤੇ। ਦਰਖਤ ਤੁਹਾਨੂੰ ਗਾਰਡਨ ਸੈਂਟਰ 'ਚੋਂ ਮਿਲਣਗੇ ਅਤੇ 647-222-5601। ਥੈਂਕ ਯੂ ਸੋ ਮੱਚ,
6: ਥੈਂਕ ਯੂ ਜੀ,
0: ਥੈਂਕ ਯੂ। 647-222-5601 ਦੇ ਉੱਤੇ ਗ੍ਰੀਨ ਵੈਲੀ ਗਾਰਡਨ ਸੈਂਟਰ ਅਤੇ ABS ਆਟੋਕਲਿਜ਼ਮ ਲੰਡਨ ਕਿਚਨੋ ਵਾਟਲੂ ਕੈਂਬਰਿਜ ਦੇ ਏਰੀਆ ਦੇ ਵਿੱਚ ਕੋਈ ਗੱਡੀ ਫੁੱਟ ਗਈ, ਐਕਸੀਡੈਂਟ ਹੋ ਗਿਆ, ਝਰੀਟ ਲੱਗ ਗਈ, ਟਰੱਕ ਟ੍ਰੇਲਰ ਦਾ ਬੋਡੀ ਵਰਕ ਹੈ, ਟਰੱਕ ਟ੍ਰੇਲਰ ਦੀ ਸੇਫਟੀ ਹੈ, ABS ਆਟੋਕਲਿਜ਼ਮ 416-520-1946-416-520-1946। ਲੰਡਨ ਕਿਚਨੋ ਵਾਟਲੂ ਕੈਂਬਰਿਜ ਦੇ ਏਰੀਆ 'ਚ ਅਸੀਂ 2 ਸਾਲ ਤੋਂ ਇਸ ਵਰਕਸ਼ਾਪ ਨੂੰ ਐਡਵਰਟਾਈਜ਼ ਕਰ ਰਹੇ ਹਾਂ ਅਤੇ ਤੁਸੀਂ ਇੱਥੇ ਪਹੁੰਚ ਰਹੇ ਹੋ। ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨਾਇਗਰਾ ਫਾਲ ਦੇ ਵਿੱਚ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕਾਰ ਦਾ ਆਇਲ, ਇੰਜਨ, ਟਰਾਂਸਮਿਸ਼ਨ, ਬੈਟਰੀਜ਼ ਤੋਂ ਲੈ ਕੇ ਟਾਇਰ ਤੱਕ ਦਾ ਕੰਮ ਕਰਾਉਣਾ, ਪਰਮਸ ਕੁਇਕ ਲਿਊਬ ਐਂਡ ਰਿਪੇਅਰ, 13 ਰਿਚਮੰਡ ਸਟਰੀਟ, ਥੋਰਲਡ, ਨਾਇਗਰਾ। ਸਾਰੀ ਯੂਨਿਟ ਦੇ ਵਿੱਚੋਂ ਲੋਕ ਇੱਥੇ ਪਹੁੰਚ ਰਹੇ ਨੇ। 289-498-1300, 299-498-1300 'ਤੇ ਗੱਲਬਾਤ ਹੋ ਸਕਦੀ ਹੈ। ਤੁਸੀਂ ਕੌਣ ਬੋਲ ਰਹੇ ਹੋ? ਬੈਂਸ ਜੀ, ਹੈਲੋ।
7: ਹੈਲੋ,
0: ਹਾਂਜੀ,
7: ਤੁਹਾਡੇ ਕੋਲ ਕੋਈ ਫੋਨ ਨੰਬਰ ਹੋ ਕੇ ਇਹ ਟਿਕਟ ਲੈਣੀ ਆ ਇੰਡੀਆ ਦੀ?
0: ਇੰਡੀਆ ਦੀ ਟਿਕਟ?
7: ਹਾਂਜੀ।
0: ਲੋ, ਸਭ ਤੋਂ ਪਿਆਰੇ ਇਨਸਾਨ ਦਾ ਨੰਬਰ ਦੇਣ ਲੱਗਿਆ, ਕੋਮਲ ਆਇਆ ਕੁੜੀ ਦਾ ਨਾਂ।
7: ਅੱਛਾ ਜੀ,
0: ਤੁਹਾਡੇ ਨਾਲ ਗੱਲ ਦੇਖਿਓ ਕਿਵੇਂ ਕਰੂ, ਕਿੰਨੇ ਪਿਆਰ ਨਾਲ ਗੱਲ ਕਰੂਗੀ, ਹੈ ਨਾ। ਤੇ ਕੋਮਲ ਦਾ ਨੰਬਰ ਹੈ 905
7: ਹਾਂਜੀ
0: 239
7: ਹਾਂਜੀ
0: 7711। ਕਿਊਬਾ ਜਾਂ ਮੈਕਸੀਕੋ, ਇੰਡੀਆ, ਪਾਕਿਸਤਾਨ, ਯੂਰਪ, 905-239-7711 ਕੋਮਲ ਦਾ ਨੰਬਰ ਹੈ, ਆਲ ਇਨ ਟ੍ਰੈਵਲ ਤੋਂ। 905-239-7711। ਸੰਤੋਸ਼, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਸੀ ਤੁਸੀਂ?
4: ਸਤਿ ਸ਼੍ਰੀ ਅਕਾਲ ਅਮਨ ਜੀ, ਮੈਂ ਰੀਅਲ ਅਸਟੇਟ ਦੇ ਰਿਗਾਰਡਿੰਗ ਹੀ ਅਮਨ ਜੀ ਗੱਲ ਕਰਨਾ ਸੀ।
0: ਗੱਲ ਕਰਦੇ ਪਹਿਲਾਂ ਕੱਲ ਦਾ ਆਨਸਰ ਦੋ ਕੀ ਸੀਗਾ ਸਟੱਡੀ ਦਾ?
4: ਜੀ ਬਿਲਕੁਲ, ਕੱਲ ਦਾ ਆਨਸਰ ਸੀਗਾ ਅਮਨ ਜੀ ਕਿ
0: ਸਾਡਾ ਸਵਾਲ ਸੀਗਾ ਕਿ ਸਭ ਤੋਂ ਵੱਧ ਖੁਸ਼ੀ ਕਾਹਦੇ 'ਚ ਮਿਲਦੀ ਆ। ਹਾਊ ਮੈਨੀ ਸਟੱਡੀ ਆ, 60 ਸਾਲ ਲੱਗ ਗਏ, ਮਲਟੀਪਲ ਲੋਕਾਂ ਨੇ ਪਾਰਟਿਸਿਪੇਟ ਕੀਤਾ, ਜਿਹੜੀ ਮੈਜੋਰਿਟੀ ਕੱਢਿਆ ਗਿਆ ਸੈਲਸ ਦੇ ਵਿੱਚੋਂ ਸੀ, ਸੰਤੋਸ਼ ਦੱਸਣਗੇ
4: ਜੀ, ਉਹ ਸੀ ਸਾਨੂੰ ਆਪਣੇ ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ, ਦੋਸਤਾਂ ਨਾਲ, ਦੋਸਤਾਂ ਨਾਲ, ਖੁਸ਼ੀ
0: ਪਰਿਵਾਰ ਨਾਲ ਤੇ ਰਿਸ਼ਤੇਦਾਰਾਂ ਨਾਲ ਜੋ ਸੁੱਖ ਮਿਲਦਾ ਹੈਗਾ ਉਹਦੇ ਵਿੱਚ ਤੁਸੀਂ ਸਭ ਤੋਂ ਵੱਧ ਰਿਲੈਕਸ ਹੋ ਜਾਂਦੇ ਹੋ
4: ਜੀ,
0: ਸਭ ਤੋਂ ਵੱਧ। ਹੁਣ ਗੱਲ ਇਹ ਹੈ ਕਿ ਤੁਹਾਡਾ ਬਹਿਣ ਦਾ ਤਰੀਕਾ ਕੀ ਉਹਨਾਂ ਦੇ ਵਿੱਚ, ਇਹ ਵੀ ਡਿਪੈਂਡ ਕਰਦਾ। ਤੁਸੀਂ ਉਹਨਾਂ ਨਾਲ ਬੈਠਣ ਨੂੰ ਅਹਿਸਾਨ ਮੰਨਦੇ ਹੋ ਕਿ ਤੁਸੀਂ ਉਹਨਾਂ ਨਾਲ ਬੈਠ ਕੇ ਸਕੂਨ ਮਹਿਸੂਸ ਕਰਦੇ ਹੋ, ਇਹ ਵੀ ਹੈ। ਪਰ ਸਭ ਤੋਂ ਵੱਡਾ ਜਵਾਬ ਸੀ ਤੁਹਾਡੇ ਦੋਸਤ, ਮੈਂ ਹੁਣੇ ਰਸਤੇ 'ਚ ਆਉਂਦੇ ਹੋਏ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ, ਆਈ ਵਾਸ ਫੀਲਿੰਗ ਰਿਲੈਕਸਡ, ਬੜੇ ਪਿਆਰ ਨਾਲ ਸੀ ਗੱਲਾਂ ਕਰ ਰਹੇ ਸੀ ਦੋਵੇਂ ਜਣੇ, ਪੁਰਾਣਾ ਦੋਸਤ ਹੈ ਮੇਰਾ। ਪਤਾ ਕਿਹੋ ਜਿਹਾ ਦੋਸਤ ਆ, ਕਈ ਦੋਸਤਾਂ ਦੀਆਂ ਮੇਰੇ 'ਤੇ ਇੱਛਾਵਾਂ ਬਹੁਤ ਹੁੰਦੀਆਂ ਨੇ ਕਿ ਅਮਨ ਇੱਥੇ ਆਇਆ ਤਾਂ ਐਂ ਕਰੇ, ਅਤੇ ਕਈ ਦੋਸਤ ਹੁੰਦੇ ਨੇ ਜਿੱਦਾਂ ਮਰਜ਼ੀ ਰਹੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਬਿਲੇਨਰ ਹਾਂ ਕਿ ਅਸੀਂ ਮੰਗਦੇ ਹਾਂ, ਸਾਡੇ ਨਾਲ ਉਵੇਂ ਹੀ ਵਰਤਦੇ ਨੇ। ਸੋ ਵਨ ਆਫ ਦੈਮ, ਮੇਰਾ ਦੋਸਤ ਆ ਪਾਲ, ਧਮੋਟ ਪਿੰਡ ਤੋਂ, ਧਮੋਟ ਪਿੰਡ ਪੈਂਦਾ ਪੈਲ ਦੇ ਕੋਲ, ਉੱਥੋਂ ਦਾ ਉਹਨਾਂ ਗੱਲ ਹੋ ਰਹੀ ਸੀ। ਸੋ ਸੰਤੋਸ਼, ਅੱਜ ਦੀ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਸ਼ੇਅਰ ਕਰ ਲਓ ਪਹਿਲਾਂ।
4: ਬਿਲਕੁਲ, ਰੀਅਲ ਅਸਟੇਟ ਦੇ ਰਿਗਾਰਡਿੰਗ ਅਮਨ ਜੀ, ਜੇ ਕੋਈ ਫਸਟ ਟਾਈਮ ਹੋਮ ਬਾਇਰਸ ਹੈ, ਜੋ ਉਹਨਾਂ ਲਈ ਮੇਰਾ ਮੈਸੇਜ ਹੈਗਾ ਕਿ ਇਹ ਬਹੁਤ ਵਧੀਆ ਟਾਈਮ ਹੈ, ਪ੍ਰਾਈਸਿਸ ਜਿਹੜੇ ਘਰਾਂ ਦੇ ਬਹੁਤ ਵਧੀਆ ਮਿਲ ਰਹੇ ਆ, ਸੋ ਸਾਡੇ ਕੋਲ ਕਾਫੀ ਪੋਟੈਂਸ਼ੀਅਲ ਕਲਾਇੰਟਸ ਵੀ ਹੈਗੇ ਆ ਜੋ ਕਿ ਸੈਲ ਕਰਨਾ ਚਾਹੁੰਦੇ ਆ ਪ੍ਰੋਪਰਟੀ ਬ੍ਰੈਂਪਟਨ ਦੇ ਵਿੱਚ ਜਾਂ ਕਿਸੇ ਵੀ ਲੋਕੇਸ਼ਨ 'ਚ ਤੁਸੀਂ ਲੱਭ ਰਹੇ ਹੋ, ਤੇ ਤੁਸੀਂ ਇੱਕ ਵਾਰੀ ਸਾਡੀ ਟੀਮ ਨੂੰ ਕੰਟੈਕਟ ਜ਼ਰੂਰ ਕਰਿਓ, ਤੇ ਹਰਦੀਪ ਅੰਦੇ ਸਾਡੇ ਬ੍ਰੋਕਰ ਆਫ ਰੈਕਟ, ਸਾਡੇ ਕੋਲ ਆਫ ਦਾ ਮਾਰਕੀਟ ਵੀ ਕਾਫੀ ਲਿਸਟਿੰਗਸ ਹੁੰਦੀਆਂ, ਸੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਨੂੰ। ਨੰਬਰ ਹੈਗਾ ਸਾਡਾ 416-473-4242, 416-473-4242। ਸੈਕਿੰਡ ਮੈਸੇਜ ਹੈਗਾ ਜੇ ਕਿਸੇ ਨੇ ਆਪਣਾ ਘਰ ਰੈਂਟ ਆਊਟ ਕਰਨਾ ਹੈ ਤੇ ਉਹਦੇ ਰਿਗਾਰਡਿੰਗ ਵੀ ਸਾਡੇ ਕੋਲ ਸਪੈਸ਼ਲਾਈਜ਼ਡ ਟੀਮ ਹੈਗੀ ਹੈ ਜੋ ਕਿ ਪ੍ਰੋਪਰ ਡਿਊ ਡਿਲੀਜੈਂਸ ਕਰਕੇ ਅਸੀਂ ਤੁਹਾਡੇ ਘਰ ਨੂੰ ਰੈਂਟ ਆਊਟ ਕਰਦੇ ਹਾਂ, ਔਰ ਬਾਅਦ 'ਚ ਵੀ ਅਗਰ ਤੁਹਾਡੇ ਕੋਲ ਹੈਂਡਲ ਨਹੀਂ ਹੁੰਦਾ ਰੈਂਟ ਜਾਂ ਪ੍ਰੋਪਰਟੀ ਦੇ ਰਿਲੇਟਡ ਕੋਈ ਵੀ ਮੈਨੇਜਮੈਂਟ ਕਰਵਾਉਣੀ ਹੈ ਤੇ ਸਾਡੇ ਕੋਲ ਪ੍ਰੋਪਰਟੀ ਮੈਨੇਜਮੈਂਟ ਟੀਮ ਵੀ ਹੈਗੀ ਆ, ਤੇ ਕਾਫੀ ਪ੍ਰੋਪਰਟੀਜ਼ ਦੀ ਆਲਰੇਡੀ ਸਾਡੀ ਟੀਮ ਪ੍ਰੋਪਰਟੀ ਮੈਨੇਜ ਕਰ ਰਹੀ ਹੈ, ਤੇ ਤੁਸੀਂ ਉਸ ਰਿਗਾਰਡਿੰਗ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ, ਤੇ ਨੰਬਰ ਨੋਟ ਕਰ ਲਓ ਸਾਡੀ ਟੀਮ ਦਾ 416-473-4242, 416-473-4242।
0: ਥੈਂਕ ਯੂ।

ਸੋ ਅਟਕ ਦਰਿਆ ਦੇ ਪਾਣੀ ਥੰਮਦੇ ਅਟਕ ਐਸਾ ਰਸਤਾ ਸੀ ਜਿੱਥੋਂ ਇਰਾਨੀ ਤੇ ਅਫਗਾਨੀ ਹਮਲਾਵਰ ਆਉਂਦੇ ਸੀ, ਲੁੱਟ ਕੇ ਲੈ ਜਾਂਦੇ ਸੀ। ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਇਹ ਕਹਾਵਤ ਸੀ, ਲੁੱਟ ਖਸੁੱਟ ਕਰਕੇ ਲੋਕਾਂ ਨੂੰ ਗੁਲਾਮ ਬਣਾ ਕੇ ਨਾਲ ਲੈ ਕੇ ਜਾਂਦੇ ਸੀ। ਮਹਾਰਾਜੀ ਰਾਜਾ ਰਣਜੀਤ ਸਿੰਘ ਨੇ ਅਟਕ ਦਰਿਆ ਤੱਕ ਦੁਨੀਆ ਦੇ ਬਿਹਤਰੀਨ ਜਾਂਬਾਜ਼ ਜਿਹੜੇ ਯੋਧੇ ਨੇ ਉੱਥੇ ਭੇਜੇ ਅਤੇ ਉਹਨਾਂ ਨੇ ਅਟਕ ਦਰਿਆ ਨੂੰ ਬੰਨ ਲਾ ਦਿੱਤੇ ਸੀ। ਉੱਥੇ ਇੱਕ ਰਸਤਾ ਹੁਣ ਵੀ ਖੈਬਰ ਦੇ ਏਰੀਏ ਦੇ ਵਿੱਚ, ਉਹ ਦਰਵਾਜ਼ੇ ਦੇ ਵਿੱਚੋਂ ਖੈਬਰ ਦੇ ਵਿੱਚੋਂ ਨਿਕਲ ਕੇ ਲੋਕ ਇੱਧਰ ਆਉਂਦੇ ਸੀ। ਮੇਰੀ ਕੁਇੱਕ ਜੀ ਤੁਹਾਨੂੰ ਇੱਕ ਬੇਨਤੀ ਹੋਊਗੀ, ਤੁਸੀਂ ਸਾਰਿਆਂ ਨੇ ਗੱਲ ਕਰਨੀ ਹੈ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਕੁਛ ਫੈਕਟਸ ਨੇ ਉਹ ਸਾਂਝੇ ਕਰ ਸਕਦੇ ਜਿਹਨੂੰ ਮੁਸਲਿਮ ਵੀ ਸੁਣਨਗੇ, ਹਿੰਦੂ ਵੀ ਸੁਣਨਗੇ ਅਤੇ ਸਿੱਖ ਕਮਿਊਨਿਟੀ ਤਾਂ ਸੁਣੂਗੀ। ਦੁਨੀਆ ਦੇ ਟੌਪ 5 ਕਿੰਗਡਮਸ ਦੇ ਵਿੱਚੋਂ ਖਾਲਸਾ ਰਾਜ ਆਉਂਦਾ ਹੈਗਾ। ਕੀ ਤੁਸੀਂ ਇਹਦੇ 'ਤੇ ਗੱਲ ਕਰਨੀ ਚਾਹੁੰਦੇ ਹੋ? ਸੰਤੋਸ਼, ਪਹਿਲਾਂ ਤੁਹਾਡੇ ਤੋਂ ਪੁੱਛੂੰਗਾ, ਇਤਿਹਾਸ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਕਿਤੇ ਵੀ ਪੜ੍ਹਾਇਆ ਨਹੀਂ ਜਾਂਦਾ, ਕੋਈ ਸਿਲੇਬਸ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ, ਕੋਈ ਵੀ ਨਹੀਂ। ਸਿਰਫ ਇੱਕ ਇੱਕ ਇੱਕ ਕੋਰਸ ਆਇਆ ਸੀ ਛੋਟਾ ਜਿਹਾ, ਜਿਹ 'ਚ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸਿਆ ਗਿਆ ਸੀ। ਮੈਂ ਥੋੜ੍ਹਾ ਜਾਣਨਾ ਚਾਹੁੰਦਾ ਕੁਇੱਕ ਤੋਂ ਪਹਿਲਾਂ, ਕਿਉਂਕਿ ਆਪਣੇ ਕੋਲ ਟਾਈਮ ਘੱਟ ਹੈ। ਸਟੂਡੀਓ ਦੇ ਨੰਬਰ 9056733337। ਸੰਤੋਸ਼, ਬਸ ਜਾਣਨਾ ਹੀ ਹੁੰਦਾ ਲੋਕਾਂ 'ਚ ਜੋਸ਼ ਹੈ ਆਪਣੇ ਬਜ਼ੁਰਗਾਂ ਪ੍ਰਤੀ, ਆਪਣੇ ਵੀਰਾਂ ਪ੍ਰਤੀ। ਸੋ ਹਰੀ ਸਿੰਘ ਨਲੂਆ ਦੁਨੀਆ ਦੇ 12 ਟੌਪ ਜਰਨੈਲਾਂ ਦੇ ਵਿੱਚੋਂ ਇੱਕ ਹੋਇਆ, ਉਹਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਰਨੈਲ ਬਣਾਇਆ ਸੀਗਾ। ਕੀ ਤੁਸੀਂ ਥੋੜ੍ਹਾ ਹੋਰ ਜਾਣਨਾ ਚਾਹੁੰਦੇ ਵਿਸਤਾਰ 'ਚ? ਮੈਂ ਨਵੀਆਂ ਚੀਜ਼ਾਂ ਦੇਖੀਆਂ ਜਿਹਦੇ ਵਿੱਚੋਂ ਸੋਮਨਾਥ ਦੇ ਮੰਦਰਾਂ ਦੀ ਗੱਲ ਮੈਂ ਦੱਸ ਦਿੰਦਾ ਤੁਹਾਨੂੰ, ਮੈਂ ਸਾਰੀ ਗੱਲ ਕਰਨੀ ਚਾਹੁੰਦਾ। ਸਟੂਡੀਓ ਨੰਬਰ 9056733337 9056733337। ਹਾਂਜੀ, ਮਹਾਰਾਜਾ ਰਣਜੀਤ ਸਿੰਘ 'ਤੇ ਗੱਲ ਕਰੋ, ਕਹੋਗੇ ਪਲੀਜ਼ 9056733337।

0: 905-600-7333 ਲਾਈਨ ਖਾਲੀ ਨੇ। ਬੜੇ ਇਹੋ ਜਿਹੇ ਫੈਕਟਸ ਨੇ ਜਿਹੜੇ ਮੈਂ ਤਕਰੀਬਨ ਘੰਟੇ ਲਾ ਕੇ ਬੈਠ ਕੇ ਦੇਖਿਆ, ਬ੍ਰਿਟਿਸ਼ ਸਾਮਰਾਜ ਤੋਂ ਲੈ ਕੇ ਮੁਗਲਾਂ ਤੱਕ ਦੇ ਸਿਸਟਮ ਨੂੰ ਕਿਵੇਂ ਹਿਲਾਇਆ ਮਹਾਰਾਜਾ ਰਣਜੀਤ ਸਿੰਘ ਨੇ। 905-600-7333 ਬਈ ਕੋਈ ਕਾਲ ਨਹੀਂ ਹੈ ਤਾਂ ਕਈ ਲਾਈਨ ਖਾਲੀ ਆ। ਮਹਾਰਾਜਾ ਰਣਜੀਤ ਸਿੰਘ ਇਹ ਕਹਿਣਾ ਬਸ ਤੁਸੀਂ, ਹੈਲੋ ਜੀ ਮਹਾਰਾਜਾ ਰਣਜੀਤ ਸਿੰਘ 905-600-7333। ਥੋੜ੍ਹੀ ਜਿਹੀ ਗੱਲ ਅੱਜ ਉਹਨਾਂ ਦੀ ਕਰੀਏ ਜਿਹਨਾਂ ਨੇ ਜ਼ਮੀਰਾਂ ਦੱਸੀਆਂ ਕੀ ਹੁੰਦੀਆਂ ਨੇ, ਤਸਵੀਰਾਂ ਲੋਕਾਂ ਸਾਹਮਣੇ ਰੱਖੀਆਂ ਕਿ ਰਾਜਕਾਲ ਕਹੇ ਜਾਂਦੇ ਨੇ। 905-600-7333 ਤਿੰਨ ਲਾਈਨ ਖਾਲੀ ਨੇ, ਇੱਕ ਬੀਜ਼ੀ ਹੈ ਮੇਰੀ ਤੇ ਮਹਾਰਾਜਾ ਰਣਜੀਤ ਸਿੰਘ ਕਹਿਣਾ। ਮੈਂ ਦੇਖਣਾ ਚਾਹੁੰਦਾ ਹਿਸਟਰੀ 'ਚ ਤੁਸੀਂ ਇਹਨਾਂ ਯੋਧਿਆਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ। 905-600-7333 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਮਾਸਟਰ ਯੂਰ ਐਗਜ਼ਾਮ, ਆਪਣੇ ਐਗਜ਼ਾਮ ਨੂੰ ਕਿਸ ਤਰ੍ਹਾਂ ਤੁਸੀਂ ਕੰਟਰੋਲ ਕਰ ਸਕਦੇ ਹੋ, ਮਾਸਟਰ ਯੂਰ ਐਗਜ਼ਾਮ, ਤੇ ਇਹਦੇ ਲਈ ਤੁਸੀਂ ਰੀਅਲ ਸਟੇਟ, ਤੁਸੀਂ ਇੰਸ਼ੋਰੈਂਸ, ਤੁਸੀਂ ਕਾਰ ਦੇ ਬ੍ਰੋਕਰ, ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਐਗਜ਼ਾਮ, ਮੋਰਗੇਜ ਦਾ ਐਗਜ਼ਾਮ ਲਿਖਣਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਮੈਂ ਪਾਸ ਹੋ ਜਾਵਾਂ, ਮੇਰੇ ਕੋਲ ਸੈਕਿੰਡ ਇਨਕਮ ਸ਼ੁਰੂ ਹੋ ਜਾਵੇ, ਇਹ ਕਹਿੰਦੇ 95-97% ਸਕਸੈਸ ਰੇਟ ਦੇ ਨਾਲ ਅਸੀਂ ਕੰਮ ਕਰਦੇ ਹਾਂ। ਨੰਬਰ ਕੀ ਆ ਮਾਸਟਰ ਯੂਰ ਐਗਜ਼ਾਮ ਦਾ? 437-376-5656 437-376-5656 ਤੇ ਕਾਲ ਕਰਨੀ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ। ਵੈਰੀ ਗੁੱਡ, ਥੈਂਕ ਯੂ ਸੋ ਮਚ। ਤੇ 905-600-7333 ਗੁੰਜਨ ਕੀ ਕਹਿਣਾ ਚਾਹੁੰਦੇ ਹੋ?
1: ਹਾਂਜੀ, ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਕਿਸੇ ਨੂੰ ਵੀ ਜੇ ਡੈਂਟਲ ਕੇਅਰ ਦੀ ਲੋੜ ਹੈ ਤੇ ਉਹਨਾਂ ਨੂੰ
0: ਕਦੇ, ਗੁੰਜਨ ਨੇ ਵੀ ਲਾਸਟ ਮਿੰਟ ਤੇ ਕਾਲ ਕੀਤੀ ਹੈ, ਡੈਂਟਿਸਟਰੀ ਐਟ ਰੈਂਬਲਰ ਡਾਕਟਰ ਜਤਿੰਦਰ ਕੌਰ ਗਰੇਵਾਲ, ਜਿਸੇ ਕਿਸੇ ਦਾ ਵੀ ਦੰਦਾਂ ਦਾ ਤੁਸੀਂ ਆਪਣਾ ਜਿਹੜਾ ਐਗਜ਼ਾਮ ਕਰਾਉਣਾ, ਦੰਦਾਂ ਨੂੰ ਚੈੱਕ ਕਰਾਉਣਾ, ਬੱਚਿਆਂ ਦੇ ਫ੍ਰੀ ਹੋ ਰਹੇ ਨੇ, ਬੱਚਿਆਂ ਵਾਸਤੇ ਸਪੈਸ਼ਲ ਆ ਇਸ ਮਹੀਨੇ ਦੇ ਵਿੱਚ, ਦੂਸਰਾ ਵੱਡਿਆਂ ਵਾਸਤੇ, ਬਜ਼ੁਰਗਾਂ ਵਾਸਤੇ, ਪਰ ਨਾਲ ਨਾਲ ਤੁਹਾਡੇ ਇੱਕ ਹੈਲਥ ਕੇਅਰ ਦੇ ਸਿਸਟਮ ਤਾਂ ਕਵਰ ਕਰੂਗਾ ਜੇ ਤੁਹਾਡੇ ਕੋਲ ਕਵਰੇਜ ਹੋਊਗੀ। ਉਹਨੂੰ ਕਵਰੇਜ ਨੂੰ ਕੀ ਕਹਿੰਦੇ ਆ? ਕੈਨੇਡੀਅਨ ਡੈਂਟਲ ਕੇਅਰ। ਜੇ ਤੁਸੀਂ ਉਹ ਰਿਨਿਊ ਨਹੀਂ ਕਰਾਈ ਤਾਂ ਤੁਹਾਡੇ ਦੰਦਾਂ ਦਾ ਇਲਾਜ ਮੁਫਤ ਨਹੀਂ ਕਰਾ ਸਕਦੇ। ਸੋ ਕਾਲ ਕਰਨੀ ਹੈ 905-452-8211 ਡੈਂਟਿਸਟਰੀ ਐਟ ਰੈਂਬਲਰ ਸਟੀਲ ਐਂਡ ਕੈਨੇਡੀ ਦੇ ਕੋਲ ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦੀ ਕਲੀਨਿਕ 905-451-8211। ਜਿਹੜੇ ਵੀ ਲੋਕ ਬੱਚਿਆਂ ਦੇ ਲਈ, ਥੈਂਕ ਯੂ ਗੁੰਜਨ, ਜਿਹੜੇ ਵੀ ਲੋਕ ਬੱਚਿਆਂ ਦੇ ਲਈ ਦੰਦਾਂ ਦਾ ਇਲਾਜ ਕਰਵਾ ਕੇ ਨਾਲ ਸੋਡਲ ਦਾ ਬ੍ਰੱਸ਼ ਇੱਕ ਫ੍ਰੀ ਮਿਲੂਗਾ ਤੁਹਾਨੂੰ, ਨਾਲ ਪੇਸਟ, ਇਹ ਇਲੈਕਟ੍ਰਿਕ ਬ੍ਰੱਸ਼ ਆਪਣੇ ਆਪ ਦੰਦ ਸਾਫ਼ ਕਰਦਾ, 905-452-8211 ਦੇ ਉੱਤੇ ਕਾਲ ਕਰਨੀ, 905-451-8211। ਹਾਂਜੀ ਹੈਲੋ, ਕਰਦੇ ਹਾਂ ਜੀ ਗੱਲ, ਕਰਦੇ ਹਾਂ ਫਿਰ ਇੱਕ ਮਿੰਟ। ਤੇ ਗੁਰਮੇਲ ਜੀ,
2: ਹਾਂਜੀ ਸਰ, ਮਹਾਰਾਜਾ ਰਣਜੀਤ ਸਿੰਘ,
0: ਹਾਂਜੀ ਮੈਂ ਕਰਦਾ ਗੱਲ। ਓਕੇ ਗੁਰਮੇਲ ਜੀ, ਇੱਦਾਂ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਸ਼ਾਸਕ ਹੋਇਆ ਜਿਸ ਦੀ ਮੌਤ ਤੋਂ 10 ਸਾਲ ਬਾਅਦ ਉਹਦੇ ਪਰਿਵਾਰ ਨੇ ਸ਼ਾਸਨ ਕਾਲ ਚਲਾਇਆ। ਅੰਗਰੇਜ਼ਾਂ ਨੂੰ ਸਮਾਂ ਲੱਗ ਗਿਆ ਲੋਕਾਂ ਨੂੰ ਅਨਐਜੂਕੇਟ ਕਰਨ ਦੇ ਲਈ। ਉਸ ਸਮੇਂ ਜੱਗੇ ਦੁੱਲਿਆਂ ਦੀਆਂ ਕਹਾਣੀਆਂ ਪ੍ਰਚਲਿਤ ਹੋਣੀਆਂ ਸ਼ੁਰੂ ਹੋਈਆਂ। ਉਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਸ਼ਾਸਕ ਰਿਹਾ ਜਿਹਨੇ ਅਣਗਿਣਤ ਮਦਰੱਸੇ ਅਤੇ ਧਰਮਸ਼ਾਲਾਵਾਂ ਬਣਾਈਆਂ ਅਤੇ ਸਕੂਲ ਬਣਾਏ। ਅਤੇ ਇਹ ਰਿਵਾਜ਼ ਸੀ ਜੇ ਤੁਸੀਂ ਮੰਦਰ ਬਣਾਉਣਾ ਤਾਂ ਨਾਲ ਧਰਮਸ਼ਾਲਾ, ਗੁਰਦੁਆਰਾ ਬਣਾਉਣਾ ਤਾਂ ਸਕੂਲ, ਅਤੇ ਨਾਲ ਜੇ ਤੁਸੀਂ ਮਸਜਿਦ ਬਣਾਉਣੀ ਹੈ ਤਾਂ ਤੁਸੀਂ ਉੱਥੇ ਜਿਹੜੇ ਹੈਗੇ ਆ ਇਹ ਸਾਰੇ ਸਿਸਟਮ ਬਣਾਓਗੇ, ਮਦਰੱਸਾ ਬਣਾਓਗੇ। ਮਹਾਰਾਜਾ ਰਣਜੀਤ ਸਿੰਘ ਨੇ ਸੋਮਨਾਥ ਦੇ ਦਰਵਾਜ਼ੇ ਜਿਹੜੇ ਨੇ ਅਬਦਾਲੀ ਦੇ ਪਰਿਵਾਰ ਤੋਂ ਵਾਪਸ ਲਿਆਉਂਦੇ, ਜਿਹੜੇ ਪੱਟ ਕੇ ਲੈ ਗਏ ਸੀ, ਮੰਦਰ ਢਾਹਤਾ ਸੀ ਉਹਨਾਂ ਨੇ। ਹੁਣ ਮੰਦਰ ਨਾ ਹੋਣ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਇਹ ਸੋਮਨਾਥ ਦੇ ਮੰਦਰ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਇਹ ਦਰਵਾਜ਼ੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲਵਾਏ। ਲਾਹੌਰ ਦਰਬਾਰ 'ਚ ਗੱਲ ਚੱਲੀ ਕਿ ਬੇਅਦਬੀ ਹੋਊਗੀ ਇਹ ਦਰਵਾਜ਼ਿਆਂ ਦੀ ਜੇ ਆਪਾਂ ਇਹਨਾਂ ਨੂੰ ਕਿਤੇ ਹੋਰ ਰੱਖਾਂਗੇ, ਤਾਂ ਕਿਹਾ ਸੀਗਾ ਹਰਿਮੰਦਰ ਸਾਹਿਬ ਦੇ ਬਾਹਰ ਲਾਓ ਜਿੱਥੇ ਸਾਰੀ ਦੁਨੀਆਂ ਦੇ ਲੋਕ ਚਾਰੇ ਦਰਵਾਜ਼ਿਆਂ 'ਚੋਂ ਇਕੱਠੇ ਹੋ ਕੇ ਆਉਂਦੇ ਨੇ। ਉੱਧਰ ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਵਿੱਚ ਦਾਤਾ ਗੰਜ ਬਖਸ਼ ਦੀ ਜਿਹੜੀ ਦਰਗਾਹ, ਉੱਥੇ ਸੋਨਾ ਲੱਗਿਆ ਹੋਇਆ। ਜੇ ਕਿਸੇ ਨੂੰ ਨਾ ਪਤਾ ਹੋਵੇ, ਇਹ ਜਿਹੜੀ ਦਾਤਾ ਗੰਜ ਬਖਸ਼ ਦੀ ਦਰਗਾਹ ਹੈਗੀ ਆ, ਇਹ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਦਾਨ ਕੀਤਾ ਸੀ। ਇਹ ਮਸਜਿਦ ਸੋਨੇ ਦੇ ਵਿੱਚ ਮੜੀ ਹੋਈ ਹੈ। ਦੂਸਰੇ ਪਾਸੇ ਕਾਸ਼ੀ ਦਾ ਵਾਰਾਣਸੀ

0: ਹੋਣਾ ਚਾਹੀਦਾ। ਕਹਾਣੀਆਂ ਪ੍ਰਚਲਿਤ ਨੇ ਕਿ ਦਰਖਤ ਨੂੰ ਵੱਟੇ ਮਾਰ ਰਹੇ ਸੀ ਬੱਚੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹਾਥੀ 'ਤੇ ਜਾਂਦੇ ਦੇ ਲੱਗੇ ਅਤੇ ਜਦੋਂ ਬੱਚਿਆਂ ਨੂੰ ਦਰਬਾਰੀ ਘੇਰ ਲਿਆ ਤਾਂ ਪੁੱਛਿਆ ਕੀ ਹੋਇਆ, ਕਹਿੰਦੇ ਵੱਟੇ ਵੱਜੇ। ਅਤੇ ਸੋਚ ਰਹੇ ਸੀ ਕਿ ਦਰਖਤ ਦੀ ਕਿੰਨੀ ਕੀਮਤ ਆ, ਉਹਦੇ ਵੱਟੇ ਵੱਜਦੇ ਨੇ, ਮੇਰੇ ਵੱਜ ਗਿਆ ਤਾਂ ਮੇਰੀ ਵੀ ਇਹਦਾ ਮਤਲਬ ਕੀਮਤ ਆ, ਬੱਚਿਆਂ ਨੂੰ ਸੋਨੇ ਦੀਆਂ ਮੋਹਰਾਂ ਦੇਣੀਆਂ। ਅਕਾਲ ਪਏ ਅਤੇ ਦਰਵਾਜ਼ੇ ਹਮੇਸ਼ਾ ਹੀ ਦਰਵਾਜ਼ੇ ਖੁੱਲ੍ਹੇ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ। ਕੋਈ ਵੀ ਬੰਦਾ ਇਹ ਸਾਬਤ ਕਰ ਦਿੰਦਾ ਕਿ ਮੇਰੇ ਕੋਲ ਜ਼ਮੀਨ ਜਾਇਦਾਦ ਜਾਂ ਕੋਈ ਸੋਰਸ ਹੈ ਨਹੀਂ ਗਾ, ਉਹਨਾਂ ਨੂੰ ਵੈਲਫੇਅਰ ਸਿਸਟਮ ਪ੍ਰੋਪਰ ਮੋਨੀਟਰਿੰਗ ਵੇ ਦੇ ਨਾਲ ਮਿਲਦਾ ਸੀ, ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ, ਉਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ ਤਾਂ ਜੋ ਇਨਕਮ ਰਿਸੋਰਸ ਹਰੇਕ ਕੋਲ ਹੋਣ। ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਸੁੱਤੇ ਪਏ, ਇੱਕ ਦਿਨ ਦੇਖਿਆ ਕਿ ਬੈੱਡ ਦੇ ਮੰਜੇ ਦੇ ਜਿਹੜੇ ਪਾਹੇ ਅਤੇ ਪਲੱਸ ਉੱਪਰਲੇ ਪਾਸੇ ਜਿਹੜੀ ਉਹ ਝਾਲਰ ਘੁੰਮਦੀ ਆ, ਇਹ ਸਾਰੀ ਸੋਨੇ ਦੀ ਬਣੀ ਆ। ਉਸ ਦਿਨ ਸੋਚਿਆ ਮੈਂ ਗੋਲਡਨ ਟੈਂਪਲ ਦਰਬਾਰ ਸਾਹਿਬ ਹਜ਼ੂਰ ਸਾਹਿਬ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਲੋਕਾਂ ਦੇ ਵਿੱਚ ਸਿਰਫ ਕੈਦ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਦੇ, ਅਤੇ ਜੇਲ੍ਹਾਂ ਖਾਲੀ ਰਹੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ। ਡੈਪੂਟੇਸ਼ਨ ਲਗਾਈ ਜਾਂਦੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਦੌਰਾਨ, ਡੈਪੂਟੇਸ਼ਨ ਡਿਪੋਰਟ ਕਰ ਦਿੰਦੇ ਸੀ ਜਿਹੜਾ ਬੰਦਾ ਗਲਤ ਕੰਮ ਕਰਦਾ ਸੀ, ਉਹਨੂੰ ਕੰਟਰੀ 'ਚੋਂ ਕਰ ਦਿੰਦੇ ਸੀ, ਫਾਂਸੀ ਦੀ ਸਜ਼ਾ ਕਿਸੇ ਨੂੰ ਨਹੀਂ ਮਿਲੀ। ਬਹੁਤ ਕੁਛ ਹੋਰ ਰੇਡੀ ਵਾਸ ਰਹੇ ਐਮ 530 'ਤੇ, ਅਤੇ ਤੁਸੀਂ ਮੈਨੂੰ ਸ਼ੋਅ ਤੋਂ ਬਾਅਦ 416-518-3200 'ਤੇ ਕਾਲ ਕਰ ਸਕਦੇ ਹੋ। ਸ਼ੋਅ ਦਾ ਹਿੱਸਾ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡ ਕਾਰ ਦੀ ਰਿਪੇਅਰ ਦੇ ਲਈ, ਬ੍ਰੈਂਟਨ 'ਚ ਟੋਪ ਦਾ ਨਾਮ, ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-6363। ਇਸੇ ਤਰ੍ਹਾਂ ਟਰੂ ਨੌਰਥ, ਗਾਰਬੇਜ ਸੁੱਟਣਾ ਜਿਹੜਾ ਡਰਾਈਵੇ ਦਾ ਪੱਟਿਆ ਹੋਇਆ, ਜਾਂ ਫਾਊਂਡੇਸ਼ਨ ਦਾ ਕੰਮ, ਯਾਰਡ ਪੱਧਰੇ ਕਰਾਉਣੇ ਨੇ, ਜਾਂ ਮੇਨਟੇਨੈਂਸ ਦਾ ਕੋਈ ਕੰਮ, ਗ੍ਰੈਵਲ ਸੁਟਾਉਣੀ ਆ, ਟਰੂ ਨੌਰਥ 416-803-0623 ਕੈਨੇਡੀ ਐਂਡ ਡੇਰੀ ਦੇ ਉੱਪਰ ਲੋਕੇਟਡ ਨੇ। ਸ਼ੋਅ ਤੋਂ ਬਾਅਦ ਮੈਨੂੰ ਕਾਲ ਕਰਨੀ ਹੈ 416-518-3200, 416-518-3200, ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ ਲਈ 416-7।
1: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ

0: fresh food in Brampton. 2945 Thunderwood Parkway East, Brampton. 20 Gillingham Drive, Brampton. Call 647-966-9566. Noble Fresh Foods, Brampton.
1: ਭਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340, 647-765-2340।
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
4: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਏ ਜੀ ਜੁਲਾਈ ਮਹੀਨੇ ਦੀ 16 ਤਰੀਕ, ਸਾਲ ਚੱਲ ਰਿਹਾ 2026 ਦਾ, ਤੇ ਅੱਜ ਦਿਨ ਕਿਹੜਾ ਹੋ ਗਿਆ ਜੀ, ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਥਰਸਡੇ ਹੋ ਗਿਆ ਤੇ ਹਾੜ੍ਹ ਦਾ ਮਹੀਨਾ ਹੋ ਗਿਆ ਜੀ ਖਤਮ ਤੇ ਨਵੇਂ ਮਹੀਨੇ ਦੀ ਹੋ ਗਈ ਸ਼ੁਰੂਆਤ ਤੇ ਨਵਾਂ ਮਹੀਨਾ ਸਾਵਣ ਦਾ, ਸੌਣ ਦਾ ਮਹੀਨਾ ਜਿਹੜਾ ਜੀ ਉਹ ਅੱਜ ਤੋਂ ਸ਼ੁਰੂ ਹੋ ਗਿਆ। ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ, ਸੋ ਅੱਜ 1 ਤਰੀਕ ਹੋ ਗਈ ਸਾਵਣ ਮਹੀਨੇ ਦੀ ਤੇ ਸਮਾਂ ਚੱਲ ਰਿਹਾ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਵਿੱਚ ਨੰਬਰ ਤੁਹਾਨੂੰ ਘੁਮਾਉਣਾ ਪੈਣਾ 647-874-1313, 6478741313 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਣੀ ਹੈ। ਸੋ ਲਓ ਜੀ ਮੌਸਮ ਦੀ ਜਾਣਕਾਰੀ ਆਪਾਂ ਅੱਗੇ ਜਾ ਕੇ ਦਿੰਦੇ ਹਾਂ ਕਿਉਂਕਿ ਥੋੜ੍ਹੀ ਜਿਹੀ ਲੰਬੀ ਚੌੜੀ ਜਾਣਕਾਰੀ ਦੇਣੀ ਪੈਣੀ ਹੈ ਮੌਸਮ ਦੀ। ਪਹਿਲਾਂ ਸਭ ਤੋਂ ਆਪਾਂ ਨਵੇਂ ਮਹੀਨੇ ਦਾ ਸੁਣੀਏ ਨਾਮ, ਜਿਹੜਾ ਦੇਸੀ ਮਹੀਨਾ ਨਵਾਂ ਅੱਜ ਸ਼ੁਰੂ ਹੋ ਚੁੱਕਿਆ ਅਤੇ ਅੱਜ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਅਤੇ ਦੇਸੀ ਮਹੀਨਾ ਇਹ ਅਤੇ ਦੇਸੀ ਸਾਲ ਦੇ ਅਨੁਸਾਰ ਇਹ ਦੇਸੀ ਕੈਲੰਡਰ ਦਾ 5ਵਾਂ ਮਹੀਨਾ ਹੁੰਦਾ। ਸੋ 5th ਮੰਥ ਆਫ ਦਾ ਈਅਰ ਹੈ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ। ਸੋ ਲਓ ਜੀ ਆਪਾਂ ਪਹਿਲਾਂ ਨਵੇਂ ਮਹੀਨੇ ਦਾ ਸੁਣ ਲਈਏ ਨਾਮ ਅਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਅੱਜ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਪੰਜਾਬ ਵੱਲੋਂ ਜਾਂਦੇ ਹਾਂ, ਪੰਜਾਬ ਦੀ ਗੱਲਬਾਤ ਕਰਦੇ ਹਾਂ ਅਤੇ ਅੱਜ ਤਾਂ ਫਿਰ ਸੰਗਰਾਂਦ ਵੀ ਹੈ, ਨਵਾਂ ਮਹੀਨਾ ਵੀ ਚੜ੍ਹ ਗਿਆ। ਸੋ ਸੌਣ ਮਹੀਨੇ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਅਤੇ ਲਓ ਜੀ ਸਭ ਤੋਂ ਪਹਿਲਾਂ ਸੁਣੀਏ ਨਵੇਂ ਮਹੀਨੇ ਦਾ ਨਾਮ।

0: ਲਓ ਜੀ, ਸਾਵਣ ਦੇ ਮਹੀਨੇ ਦੀ ਹੋ ਗਈ ਜੀ ਸ਼ੁਰੂਆਤ, ਤੇ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਤੁਹਾਡਾ ਇਹ ਮਹੀਨਾ ਤੰਦਰੁਸਤੀ ਭਰਿਆ, ਖੁਸ਼ੀਆਂ ਖੇੜਿਆਂ ਭਰਿਆ ਹੋਵੇ, ਤੇ ਇਹੀ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ। ਤੇ ਲਓ ਜੀ, ਹੁਣ ਆਪਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਜਿਹੜਾ ਔਸਮ ਬਣਿਆ ਹੋਇਆ ਜੀ, ਬਰੈਂਪਟਨ ਦੇ ਵਿੱਚ ਜੇ ਆਪਾਂ ਦੇਖੀਏ 25 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਸਨੀ ਡੇ ਅੱਜ, ਧੁੱਪ ਐਨ ਚਮਕਣੀ ਹੈ ਜੀ। ਹਾਈ ਜਾਣਾ 27 ਡਿਗਰੀ, ਲੋ ਜਾਣਾ 19 ਡਿਗਰੀ, ਤੇ ਔਰੇਂਜ ਵਾਰਨਿੰਗ ਜਿਹੜੀ ਹੈਗੀ ਆ ਉਹ ਦਿੱਤੀ ਹੋਈ ਹੈ, ਕਿਉਂਕਿ ਏਅਰ ਕੁਆਲਿਟੀ ਉਹ ਸਹੀ ਨਹੀਂ ਹੈਗੀ। ਆਪਾਂ ਨੂੰ ਪਤਾ ਹੀ ਹੈ ਕਿ ਵੈਰੀ ਹਾਈ ਹੈਲਥ ਰਿਸਕ ਜਿਹੜਾ ਇਸ ਸਮੇਂ ਹੈ, ਤੇ ਇੰਡੈਕਸ ਦੇ ਇਹ ਨੰਬਰ ਹੈਗਾ ਜੀ 11, ਜਿਹਨੂੰ ਆਪਾਂ ਵਰਸ ਕਹਿ ਸਕਦੇ ਹਾਂ, ਯੈਸਟਰਡੇ ਨਾਲੋਂ ਜਿਹੜਾ ਹੈਗਾ ਵਰਸ ਹੈਗਾ। ਤੇ ਇਸ ਕਰਕੇ ਜੇ ਬਾਹਰ ਜਾਂਦੇ ਹੋ, ਜਿਵੇਂ ਪਤਾ ਹੀ ਹੈ ਵੀ ਜੰਗਲਾਂ ਦੀ ਜਿਹੜੀ ਅੱਗ ਲੱਗੀ ਹੋਈ ਉਹਦੇ ਕਰਕੇ ਸਮੋਕੀ ਵੈਦਰ ਹੋਇਆ ਹੋਇਆ, ਧੂੰਆਂ ਧੂੰਆਂ ਹੋਇਆ ਹੋਇਆ, ਤੇ ਜਿਹਦੇ ਵਿੱਚ ਜੇ ਬਾਹਰ ਤੁਸੀਂ ਉਂਝ ਘੁੰਮਦੇ ਹੋ ਨਾ, ਤੇ ਅੱਖਾਂ ਤੇ ਸਾਹ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਲੱਗਦਾ ਵੀ ਮੁਸ਼ਕਿਲ ਜੀ ਆਉਂਦੀ ਹੈ, ਵੀ ਇੱਕ ਸਮੈਲ ਆਉਂਦੀ ਹੈ ਜਿਵੇਂ ਜਲ ਰਿਹਾ ਹੁੰਦਾ ਕੁਛ। ਓਬਵੀਅਸ ਹੈ ਕਿ ਜੰਗਲਾਂ ਦੀ ਅੱਗ ਜਿਹੜੀ ਲੱਗੀ ਹੋਈ ਹੈ, ਤੇ ਉਹਦੇ ਵਿੱਚ ਦੇਖੋ ਕਿੰਨੇ ਪੰਛੀ ਜਾਨਵਰ ਵੀ ਹੋਣਗੇ, ਹੈ ਨਾ। ਕਹਿੰਦੇ ਆ 20,000 ਜਿਹੜੇ ਪਿਗਸ ਹੈਗੇ ਆ ਉਹਨਾਂ ਦੇ ਮਾਰੇ ਜਾਣ ਦਾ ਵੀ ਖਦਸ਼ਾ ਹੈਗਾ ਇਸ ਜੰਗਲੀ ਅੱਗ ਦੇ ਵਿੱਚ। ਸੋ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਬੁਝਾ ਦਿੱਤੀ ਜਾਵੇ, ਪਰ ਫਿਰ ਵੀ ਸਮਾਂ ਲੱਗੂਗਾ, ਹੈ ਨਾ, ਕਿਉਂਕਿ ਕੋਈ ਥੋੜ੍ਹਾ ਜਿਹਾ ਇਲਾਕਾ ਨਹੀਂ ਹੈਗਾ ਜਿੱਥੇ ਅੱਗ ਲੱਗੀ ਹੋਈ ਆ, ਜਿਹੜੀ ਕਾਫੀ ਅੱਗ ਹੈ ਉਹ ਲੱਗੀ ਹੋਈ ਹੈ, ਜਿਹਦੇ ਕਰਕੇ ਕਿ ਉਹਨੂੰ ਬੁਝਾਉਣ ਦੇ ਵਿੱਚ ਵੀ ਟਾਈਮ ਲੱਗਣਾ। ਪਰ ਜਦੋਂ ਅਸੀਂ ਬਾਹਰ ਵੀ ਦੇਖਦੇ ਹਾਂ ਨਾ, ਬੜੀ ਸਾਨੂੰ ਜਿਹੜਾ ਇੱਕ ਤਾਂ ਪੀਲਾ ਪੀਲਾ ਜਿਹਾ ਲੱਗਦਾ ਜਿਵੇਂ ਸਮੋਕ ਜੀ, ਧੁੱਪ ਵੀ ਪੂਰੀ ਤਰ੍ਹਾਂ ਨਹੀਂ ਤੁਹਾਨੂੰ ਦਿਖ ਰਹੀ ਵੀ ਹਾਂ ਜ਼ਮੀਨ ਤੱਕ ਪਹੁੰਚ ਰਹੀ ਹੈ, ਤੇ ਇਹਦੇ ਨਾਲ ਨਾਲ ਸਾਹ ਦੇ ਵਿੱਚ ਥੋੜ੍ਹੀ ਜਿਹੀ ਤਕਲੀਫ ਹੁੰਦੀ ਹੈ, ਤੇ ਅੱਖਾਂ ਜੇ ਤੁਸੀਂ ਐਨਕਾਂ ਵਗੈਰਾ ਨਹੀਂ ਲਾਈਆਂ ਹੋਈਆਂ ਨਾ ਧੁੱਪ ਦੀਆਂ, ਜਾਂ ਵੈਸੇ ਚਲੋ ਜਿਹੜੀ ਨਜ਼ਰ ਦੀ ਵੀ ਲਾਉਂਦੇ ਆ ਕਈ, ਤੇ ਤੁਹਾਨੂੰ ਅੱਖਾਂ ਦੇ ਵਿੱਚ ਵੀ ਮਹਿਸੂਸ ਹੁੰਦਾ ਵੀ ਜਿਵੇਂ ਖਾਰਿਸ਼ ਹੁੰਦੀ ਹੈ, ਜਾਂ ਫਿਰ ਉਹ ਸਾਫ਼ ਨਹੀਂ, ਥੋੜ੍ਹਾ ਜਿਹਾ ਜਿਵੇਂ ਆਪਾਂ ਕਹਿੰਦੇ ਨਾ ਵੀ ਥੋੜ੍ਹਾ ਸਾਫ਼ ਕਰਨ ਦੀ ਲੋੜ ਪੈਂਦੀ ਉੱਦਾਂ। ਤੇ ਇਸ ਕਰਕੇ ਕਹਿੰਦੇ ਆ ਵੀ ਜਿਹੜੇ ਸੀਨੀਅਰਸ ਹੈਗੇ ਆ ਜਾਂ ਫਿਰ ਆਊਟਡੋਰ ਲੇਬਰਸ ਜਿਹੜੇ ਕੰਮ ਕਰਦੇ ਆ, ਹੈ ਨਾ, ਸੋ ਉਹ ਆਪਣਾ ਥੋੜ੍ਹਾ ਜਿਹਾ ਰੱਖੋ ਧਿਆਨ, ਜੇ ਲੋੜ ਨਹੀਂ ਹੈਗੀ ਤਾਂ ਬਾਹਰ ਨਾ ਜਾਓ। ਆਊਟਡੋਰ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਥੋੜ੍ਹੀਆਂ ਜਿਹੀਆਂ ਘਟਾ ਦਿਉ, ਜਿਹੜੇ ਜ਼ਰੂਰੀ ਆ ਉਹ ਤਾਂ ਜਾਣੇ ਹੀ, ਹੈ ਨਾ, ਗੱਡੀਆਂ ਬੱਸਾਂ 'ਚ ਟਰੱਕਾਂ 'ਚ ਉਹ ਤਾਂ ਚਲੋ ਫਿਰ ਵੀ ਅੰਦਰ ਹੁੰਦੇ ਆ, ਪਰ ਜਿੰਨਾ ਹੋ ਸਕਦਾ ਕਹਿੰਦੇ ਥੋੜ੍ਹੀ ਦੇਰ ਬਾਹਰ ਰਹੋ। ਪਰ ਜੇ ਆਪਾਂ ਦੇਖੀਏ ਨਾ, ਤੇ ਆਪਾਂ ਤਾਂ ਗਰਮੀ ਵੀ ਬੜੀ ਮਹਿਸੂਸ ਕੀਤੀ ਹੋਈ ਹੈ, ਹਾਈ ਟੈਂਪਰੇਚਰ 47, 48, 50 ਦੇ ਲਾਗੇ ਤਾਗੇ, ਜਾਂ ਫਿਰ ਮਿੱਟੀ ਘੱਟਾ, ਹੈ ਨਾ, ਚਾਹੇ ਪਿੰਡਾਂ ਦੀ ਗੱਲ ਹੋਵੇ, ਸ਼ਹਿਰਾਂ ਦੇ ਵਿੱਚ ਵੀ ਉੱਥੇ ਸੜਕਾਂ 'ਤੇ ਦੇਖੋ ਹਰੇਕ ਤਰ੍ਹਾਂ ਦਾ ਵਹੀਕਲ ਜਿਹੜਾ ਹੁੰਦਾ, ਬੱਸਾਂ ਵੀ, ਗੱਡੀਆਂ ਵੀ, ਟਾਂਗੇ ਵੀ, ਸਾਈਕਲ ਵੀ, ਰਿਕਸ਼ੇ ਵੀ, ਸਭ ਕੁਝ ਹੁੰਦਾ, ਤੇ ਟ੍ਰੈਫਿਕ ਦੇ ਰੂਲਸ ਵੀ ਚਾਹੇ ਫੋਲੋ ਕਰੀਏ ਚਾਹੇ ਨਾ, ਐਕਸੀਡੈਂਟ ਬੜੇ ਘੱਟ ਹੈਪਨ ਹੁੰਦੇ ਆ, ਤੇ ਇੱਦਾਂ ਹੀ ਬਾਕੀ ਮਿੱਟੀ ਘੱਟੇ ਦੀ ਆਦਤ ਆਪਾਂ ਨੂੰ ਹੈਗੀ, ਕੋਈ ਇੰਨਾ ਨਹੀਂ ਹੁੰਦਾ। ਔਰ ਵੈਸੇ ਕਹਿੰਦੇ ਥੋੜ੍ਹਾ ਜਿਹਾ ਹੋਣਾ ਵੀ ਚਾਹੀਦਾ, ਇਹ ਵੀ ਨਹੀਂ ਹੈਗਾ ਕਿ ਹਾਂ ਬਿਲਕੁਲ ਜਿਵੇਂ ਅਸੀਂ ਕਹਿੰਦੇ ਹਾਂ ਵੀ ਹੁਣ ਜੇ ਪਾਣੀ ਪੀਣਾ ਉਹ ਵੀ ਐਨ ਸਾਫ਼ ਹੋਵੇ, ਕੁਛ ਨਾ ਹੋਵੇ। ਉੱਥੇ ਉੱਥੇ ਦੇਖੋ ਆਪਾਂ ਪਾਣੀ ਪੀਂਦੇ ਸੀ, ਜੇ ਤੁਸੀਂ ਗਲਾਸ ਦੇ ਵਿੱਚ ਪਾਣੀ ਭਰ ਕੇ ਰੱਖ ਦਿਓ ਆਪਣੇ ਕੰਚ ਦੇ ਗਲਾਸ ਦੇ ਵਿੱਚ, ਸੋ ਥੱਲੇ ਤੁਹਾਨੂੰ ਕਿੰਨਾ ਕੁਛ ਮਿੱਟੀ ਘੱਟਾ ਨਜ਼ਰ ਆਉਂਦਾ ਹੁੰਦਾ ਸੀ। ਕਈ ਵਾਰ ਤਾਂ ਪਾਣੀ ਦਾ ਕਲਰ ਵੀ ਕਲੀਅਰ ਨਹੀਂ ਸੀ ਹੁੰਦਾ, ਜਿਵੇਂ ਇੱਕ ਚਿੱਟਾ ਰੰਗ ਪਾਣੀ ਦਾ ਹੋਣਾ ਚਾਹੀਦਾ, ਹੈ ਨਾ, ਤੇ ਉਹ ਵੀ ਦੇਖੋ ਆਪਾਂ ਸਭ ਹਜ਼ਮ ਕਰਦੇ ਸੀ। ਸੋ ਥੋੜ੍ਹਾ ਜਿਹਾ ਸਟਰੋਂਗ ਵੀ ਹੋਣਾ ਚਾਹੀਦਾ ਸਰੀਰ ਅੰਦਰੋਂ ਬਾਹਰੋਂ ਹਰੇਕ ਤਰੀਕੇ ਦੇ ਨਾਲ, ਪਰ ਚਲੋ ਜੇ ਜ਼ਿਆਦਾ ਉਸ ਚੀਜ਼ 'ਚ ਆਪਾਂ ਵਿਚਰਦੇ ਹਾਂ ਫਿਰ ਹੈਲਥ ਵੀ ਖਰਾਬ ਹੁੰਦੀ ਹੈ, ਹੈ ਨਾ, ਉਹ ਚੀਜ਼ਾਂ ਦਾ ਜ਼ਰੂਰ ਰੱਖੋ ਜੀ ਧਿਆਨ। ਬਾਕੀ ਤਾਂ ਚਲੋ ਸਾਰਾ ਕੁਛ ਚੱਲੀ ਜਾਂਦਾ ਅਤੇ ਚੱਲੀ ਜਾਣਾ, ਇੱਦਾਂ ਹੀ, ਕੋਈ ਨਹੀਂ, ਠੀਕ ਹੋ ਜਾਣਾ, ਅੱਜ ਤੋਂ ਬਾਅਦ ਥੋੜ੍ਹਾ ਜਿਹਾ ਮੋੜ ਪੈ ਜਾਣਾ, ਸੇ ਠੀਕ ਹੋ ਜਾਏਗਾ। ਅਤੇ ਲਓ ਜੀ, ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਸਾਵਣ ਮਹੀਨੇ ਦੀਆਂ ਕਰਨੀਆਂ, ਕਿ ਸਾਵਣ ਦੇ ਮਹੀਨੇ ਦੇ ਵਿੱਚ ਕੋਈ ਤੁਸੀਂ ਜਿਹੜੀਆਂ ਕਹਾਵਤਾਂ ਹੋ ਗਈਆਂ, ਗੀਤ ਹੋ ਗਏ, ਜਾਂ ਸਾਵਣ ਦੇ ਮਹੀਨੇ 'ਚ ਕੀ ਸਪੈਸ਼ਲ ਖਾਂਦੇ ਆ, ਜਾਂ ਕੀ ਕੁਛ ਸਪੈਸ਼ਲ ਹੁੰਦਾ, ਬਾਕੀ ਯੂਨੀਕਨੈਸ ਆਪਾਂ ਸਾਵਣ ਮਹੀਨੇ ਦੀ ਦੇਖਣੀ ਹੈ ਵੀ ਕੀ ਕੁਛ ਡਿਫਰੈਂਟ ਬਾਕੀ ਮਹੀਨਿਆਂ ਨਾਲੋਂ ਇਸ ਮਹੀਨੇ ਦੇ ਵਿੱਚ ਹੁੰਦਾ। ਸੋ ਬੜਾ ਕੁਛ ਜਿਹੜਾ ਹੈਗਾ ਇਸ ਮਹੀਨੇ 'ਚ ਖਾਣ ਪੀਣ ਦਾ ਵੀ ਹੁੰਦਾ, ਘੁੰਮਣ ਫਿਰਨ ਦਾ ਵੀ ਹੁੰਦਾ, ਬਾਕੀ ਕੀਟ ਪਤੰਗਿਆਂ ਦਾ ਵੀ ਹੁੰਦਾ, ਹੈ ਨਾ, ਜਦੋਂ ਮੀਂਹ ਪੈਂਦਾ ਫਿਰ ਦੇਖੋ ਕੀਟ ਪਤੰਗੇ ਨਿਕਲ ਆਉਂਦੇ ਆ, ਤੇ ਫਿਰ ਸ਼ਾਮ ਨੂੰ ਕਹਿੰਦੇ ਆ ਰੋਟੀ ਪਾਣੀ ਫਟਾਫਟ ਛੱਕ ਲਓ, ਪਤਾ ਨਹੀਂ ਕਦੋਂ ਕੀਟ ਪਤੰਗੇ ਆ ਜਾਣੇ ਆ। ਸੋ ਫਿਰ ਬਿਜਲੀ ਦੀ ਜਿਹੜੇ ਆਪਣਾ ਚਾਹੇ ਟਿਊਬਲਾਈਟ ਹੈ ਉੱਥੇ, ਚਾਹੇ ਆਪਣੇ ਬਲਬ ਜਗਦੇ ਆ, ਤੋ ਕੀਟ ਪਤੰਗੇ ਉਹਦੇ ਆਲੇ ਦੁਆਲੇ ਘੁੰਮੀ ਜਾਂਦੇ ਹੈ। ਸੋ ਬਹੁਤ ਮਾਤਰਾ ਦੇ ਵਿੱਚ ਜਿਹੜੇ ਇਕੱਠੇ ਹੋ ਜਾਂਦੇ ਜਦੋਂ ਮੀਂਹ ਹੈ, ਮੀਂਹ ਤੋਂ ਬਾਅਦ ਇੱਦਾਂ ਹੁੰਦਾ। ਤੇ ਲਓ ਜੀ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਤੇ ਸਾਡੇ ਨਾਲ ਸਰਾਂਸ਼ ਜੁੜਿਆ, ਸਰਾਂਸ਼ ਦੀ ਕਾਲ ਆਈ ਥਿੰਕ ਜਿਹੜੀ ਹੈ ਮਿਸ ਹੋ ਗਈ, ਤੇ ਇੱਕ ਕਾਲ ਆ ਰਹੀ, ਦੇਖਦੇ ਹਾਂ ਸਾਡੇ ਨਾਲ ਕੌਣ ਜੁੜਿਆ। ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਰ, ਕੀ ਹਾਲ ਚਾਲ ਤੁਹਾਡਾ?
1: ਜੀ ਜੀ ਠੀਕ ਠਾਕ, ਮੇਰੀ ਕਾਲ ਏਅਰ ਤੇ?
0: ਹਾਂਜੀ ਹਾਂਜੀ, ਤੁਸੀਂ ਏਅਰ ਤੇ ਹੋ ਸਰ?
1: ਜੀ ਜੀ ਜੀ ਮੈਡਮ, ਤੁਸੀਂ ਗੱਲ ਕਰ ਰਹੇ ਸੋ। ਦੇਖੋ ਠੀਕ ਹੈ ਕਿ ਅੱਗ ਦੇ ਵਿੱਚ ਇੱਕ ਦਰਖਤਾਂ ਨੂੰ ਇਹ ਹੋਇਆ ਵਾ, ਤੇ ਉੱਥੇ ਇੱਕ ਜੰਗਲੀ ਜਾਨਵਰ ਵੀ ਨੇ, ਤੇ ਉਹਨਾਂ ਦੀਆਂ ਵੀ ਜਾਨਾਂ ਜ਼ਰੂਰੀ। ਜੇਕਰ ਇਨਸਾਨ ਨੂੰ ਆਪਣੀ ਜਾਨ ਪਿਆਰੀ ਹੈ, ਤਾਂ ਉਹ ਵਿਚਾਰੇ ਕਿ ਆਪਣੇ ਨਾ ਇਨੋਸੈਂਟ ਨੇ, ਤੇ ਉਹਨਾਂ ਦੇ ਵਾਸਤੇ ਵੀ ਉਹ ਕਰ ਰਹੇ। ਦੂਸਰੀ ਇਹ ਕਿ ਦੇਖੋ, ਦਰਖਤਾਂ ਨੂੰ ਅੱਗ ਲੱਗੀ ਹੈ ਇੱਥੇ ਜਿਸ ਵੇਲੇ ਕਰੋਨਾ ਸੀ ਹੈ
0: ਜੀ।
1: ਕੋਈ ਵਾਤਾਵਰਨ ਚ ਆਦੇ ਕਿ ਆਪਣੇ ਨਾ, ਅੱਛਾ ਜੀ, ਉਹ ਫਜ਼ਾਵਾਂ ਦੇ ਕੇ ਬਿਮਾਰੀ ਫਿਰ ਰਹੀ ਹੈ, ਉਹ ਤਾਂ ਚਲੋ ਹੋ ਗਈ। ਲੇਕਿਨ ਦਰਖਤ ਅਸੀਂ ਜਿਸਲੇ ਜਾਂਦੇ ਹਾਂ, ਅਸੀਂ ਸਾਹ ਲੈਂਦੇ ਹਾਂ, ਸਾਡੀ ਸਾਹ ਵਾਸਤੇ ਕਿ ਇਹਨਾਂ ਦੀ ਆਬੋ ਹਵਾ ਹੈ ਕਿ ਠੀਕ ਹੈ। ਲੇਕਿਨ ਇਹ ਜ਼ਰੂਰੀ ਠੀਕ ਹੈ, ਆਪਣੀ ਆਪਣੀ ਕਿ ਕੋਸ਼ਿਸ਼ ਹੋਵੇ ਵੀ ਇਹ ਕਿ ਆਪਣੇ ਨਾ ਮੂੰਹ ਨੂੰ, ਕਈਆਂ ਨੇ ਲੋਕਾਂ ਨੇ ਉਹ ਮਾਸਕ ਪਾਇਆ ਵੈ, ਉਹ ਐਨਕਾਂ ਦੀ ਵੀ। ਲੇਕਿਨ ਇਹਦਾ ਜ਼ਿਆਦਾ ਨਹੀਂ ਹੈ ਕਿ ਆਪਣੇ ਨਾ ਜੋ ਹੋਵੇ ਤੇ ਕੋਰੋਨਾ ਦੀ ਤਰ੍ਹਾਂ, ਤੇ ਫਿਰ ਇਹ ਕਿ ਆਪਣੇ ਨਾ ਹਰ ਕਿਸੇ ਨੂੰ ਇੱਕ ਮਸਲਾ ਪੜ ਜੇ। ਦੇਖੋ ਆਪਣੇ ਤੁਸੀਂ ਹੋਮਲੈਂਡ ਕੰਟਰੀ ਦੀ ਗੱਲ ਕਰ ਰਹੇ ਸੋ, ਇੱਕ ਦਰਖਤ ਇੱਥੇ ਉਹ ਕੋਈ ਸਫੈਦੇ ਦਾ ਦਰਖਤ ਹੁੰਦਾ ਆ, ਜਿਸਲੇ ਜ਼ੁਕਾਮ ਹੁੰਦਾ ਆ ਤੇ ਉਹ ਕਹਿੰਦੇ ਬਈ ਆਪਣੇ ਨਾ ਉਹ ਪੱਤਿਆਂ ਨੂੰ ਲੈ ਕੇ ਉਹਨਾਂ ਦੀ ਸਮੈਲ ਕਰੋ, ਜਾਂ ਉਹ ਹੀ ਇੱਕ ਵਾਸ਼ ਕਰਕੇ ਗਰਮ ਪਾਣੀ ਵਿੱਚ ਕਰਕੇ ਤੋਂ ਪੁਣ ਕੇ ਇੱਕ ਪਾਣੀ ਪੀ ਲਓ, ਤੇ ਇੱਕ ਤੁਹਾਡਾ ਇੱਕ ਜ਼ੁਕਾਮ ਦਾ ਕੋਈ ਸਾਈਡ ਇਫੈਕਟ ਨਹੀਂ, ਕੋਈ ਕੁਛ ਨਹੀਂ, ਇੱਕ ਆਰਾਮ ਆਉਂਦਾ ਆ। ਚਲੋ ਐਨੀਵੇ, ਮੈਂ ਜ਼ਰਾ ਸਿਰਫ ਇਹ ਦਰਖਤਾਂ ਦਾ ਕਰਨਾ ਹੈ ਕਿ ਇਹਨਾਂ ਦੇ ਸਮੋਕ ਦੇ ਨਾਲ ਕੋਈ ਇਹ ਨਹੀਂ ਹੈ ਕਿ ਕਿਸੇ ਵੇਲੇ ਲਾਸਟ ਟਾਈਮ ਕਿ ਬੱਚਿਆਂ ਨੂੰ ਹੁੰਦਾ ਸੀ, ਉਹਨਾਂ ਦੀ ਅੱਖਾਂ ਦਾ ਹੋ ਗਿਆ, ਕੋਈ ਸਮੋਕ ਨਹੀਂ ਕਿ ਵਬਾਹ ਆ ਗਈ ਸੀ, ਉਹ ਬੱਚਿਆਂ ਨੂੰ ਪ੍ਰੋਬਲਮ ਆਉਂਦੀ, ਤੇ ਕੋਈ ਨੀ ਆਪਣੇ ਇੱਕ ਠੀਕ ਹੋ ਜਾਏਗਾ। ਲੇਕਿਨ ਇੱਕ ਦਰਖਤਾਂ ਦੀ ਅੱਗ ਦਾ ਜਿਹੜਾ ਅਸੀਂ ਉੱਥੇ ਤੁਸੀਂ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਹੁੰਦਾ ਆ ਵੀ ਇਹ ਕਿ ਆਪਣੇ ਨਾਲ ਜੜੀ ਬੂਟੀਆਂ ਪਾਣੀ ਇੱਕ ਚੱਲਦਾ ਪਾਣੀ ਆ ਰਿਹਾ ਦਰਿਆ ਦਾ, ਉਸ ਪਾਣੀ ਨੂੰ ਗਰਮ ਕਰਕੇ ਇਹਦੇ ਜੇ ਕਈ ਬਿਮਾਰੀਆਂ ਦਾ ਇੱਕ ਤੋੜ ਹੈ। ਚਲੋ ਜੀ, ਇੱਕ ਮੈਂ ਜ਼ਰਾ ਪਿੱਛੇ ਦਾ ਮੈਂ ਤੁਸੀਂ ਵੀ ਇੱਕ ਸ਼ੇਅਰ ਕਰ ਰਹੇ ਸੋ
0: ਜੀ। ਜੀ ਜੀ, ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਤੇ ਬਿਲਕੁਲ ਜੀ, ਸਾਰਾ ਕੁਛ ਜਿਵੇਂ ਚਲੋ ਇੱਥੇ ਜਿਵੇਂ ਵੀ ਹੋ ਰਿਹਾ, ਪਰ ਜਿਹੜਾ ਕੁਛ ਇਹ ਜੰਗਲਾਂ ਦੀ ਜਿਹੜੀ ਅੱਗ ਹੈ ਹਨਾ, ਉਹਦੇ 'ਚ ਜਿਹੜੇ ਇਨਸੈਕਟਸ, ਐਨੀਮਲਸ, ਬਰਡਸ, ਸੋ ਉਹਨਾਂ ਨੂੰ ਜਿਹੜਾ ਹੈ ਕਈ ਤਾਂ ਪ੍ਰਜਾਤੀਆਂ ਖਤਮ ਹੀ ਹੋ ਜਾਂਦੀਆਂ ਜੀ। ਸੋ ਇਸ ਕਰਕੇ ਪਰ ਜਿਵੇਂ ਹੁਣ ਚਲੋ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਕਿ ਅੱਗ ਬੁਝਾਈ ਜਾਵੇ ਹੈ ਨਾ, ਪਰ ਫਿਰ ਵੀ ਸਮਾਂ ਲੱਗਦਾ ਜਦੋਂ ਇੱਦਾਂ ਦਾ ਕੁਛ ਹੋ ਜਾਂਦਾ, ਫਿਰ ਸਮਾਂ ਤਾਂ ਓਬੀਅਸ ਹੈ ਕਿ ਲੱਗਣਾ, ਪਰ ਉਨੇ 'ਚ ਨੁਕਸਾਨ ਬਹੁਤ ਹੋ ਜਾਂਦਾ ਇਨਵਾਇਰਮੈਂਟ ਨੂੰ। ਦੇਖੋ ਕਿੰਨਾ ਨੁਕਸਾਨ ਹੋ ਰਿਹਾ ਅੱਜ ਜਿਹੜਾ ਆਪਣਾ ਓਨਟੈਰੀਓ, ਆਪਾਂ ਚਾਹੇ ਜੀ ਟੀ ਏ ਕਹਿ ਸਕਦੇ ਹਾਂ, ਸੈਕਿੰਡ ਨੰਬਰ 'ਤੇ ਆ ਗਿਆ ਵਰਲਡ ਦੇ ਵਿੱਚ, ਫਸਟ 'ਤੇ ਡਿਟਰੋਇਟ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਗੰਦਲੀ ਹਵਾ ਪਾਣੀ ਜਿਹੜਾ ਇਸ ਸਮੇਂ ਹੋਇਆ ਹੋਇਆ। ਕੱਲ੍ਹ ਤਾਂ ਨੰਬਰ 1 'ਤੇ ਸੀਗਾ, ਅੱਜ ਨੰਬਰ 2 'ਤੇ ਆ ਜੀ ਟੀ ਏ, ਸੋ ਫਸਟ 'ਤੇ ਡਿਟਰੋਇਟ ਹੈ। ਅਤੇ ਲਓ ਜੀ ਆਪਾਂ ਨਾ ਹੁਣ ਤੁਹਾਡੀਆਂ ਕੌਲਾਂ ਆਪਾਂ ਲਵਾਂਗੇ। ਕਮਲਜੀਤ ਜੀ, ਤੁਸੀਂ ਵੀ ਹੋਲਡ 'ਤੇ ਰਹੋ, ਆਪਾਂ ਸਰਾਂਸ਼ ਨਾਲ ਪਹਿਲਾਂ ਗੱਲਬਾਤ ਕਰੀਏ। ਸਰਾਂਸ਼ ਇਨਫੋਰਮੇਸ਼ਨ ਦੇ ਰਿਹਾ ਬੜੀ ਵਧੀਆ, ਕਿਉਂਕਿ ਜਦੋਂ ਤੁਸੀਂ ਐਜੂਕੇਸ਼ਨ ਲੈਣੀ ਹੈ ਨਾ, ਪੈਸੇ ਚਾਹੀਦੇ ਹੁੰਦੇ ਆ, ਅਤੇ ਗੌਰਮੈਂਟ ਤੁਹਾਡੀ ਹੈਲਪ ਕਰ ਰਹੀ ਹੈ, ਅਤੇ ਉਸ ਹੈਲਪ ਦੇ ਲਈ ਕਿ ਤੁਸੀਂ ਉਹ ਗ੍ਰਾਂਟ ਕਿੱਦਾਂ ਲੈਣੀ ਹੈ, ਕਿੱਦਾਂ ਤੁਹਾਨੂੰ ਪੈਸੇ ਜਿਹੜੇ ਮਿਲ ਸਕਦੇ ਆ, ਅਤੇ ਤੁਸੀਂ ਆਪਣੀ ਸਟੱਡੀ ਕਰ ਸਕਦੇ ਹੋ, ਪੜ੍ਹ ਸਕਦੇ ਹੋ, ਕੋਰਸ ਕਰ ਸਕਦੇ ਹੋ, ਅਤੇ ਫਿਰ ਖਰਚ ਪਾਣੀ ਘਰ ਦਾ ਉਹਦੇ ਨਾਲ ਤੁਸੀਂ ਚਲਾ ਸਕਦੇ ਹੋ ਹੈ ਨਾ। ਕਈ ਵਾਰੀ ਪ੍ਰੋਬਲਮ ਇਹ ਵੀ ਆਉਂਦੀ ਹੈ ਕਿ ਕਈ ਵਾਰੀ ਵੈਸੇ ਵੀ ਪੈਸੇ ਨਹੀਂ ਹੁੰਦੇ, ਅਤੇ ਕਈ ਵਾਰ ਜਦੋਂ ਅਸੀਂ ਪੜ੍ਹਦੇ ਲਿਖਦੇ ਹਾਂ ਤਾਂ ਵੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਜੋਬ ਕਰਨ ਦਾ ਹੈ ਨਾ। ਜੇ ਜੋਬ ਤੁਸੀਂ ਕਰਦੇ ਹੋ ਉਹ ਵੀ ਗੁੱਡ ਹੈ, ਸੋ ਸਾਰੇ ਪਾਸੇ ਨੂੰ ਤੁਹਾਡੇ ਲਈ ਫਾਇਦਾ ਹੀ ਫਾਇਦਾ ਹੈ। ਸਰਾਂਸ਼ ਸਤਿ ਸ਼੍ਰੀ ਅਕਾਲ। ਜਾਣਕਾਰੀ ਸਾਡੇ ਸਰੋਤਿਆਂ ਨੂੰ ਕਿ ਕਿਹੜੇ ਕਿਹੜੇ ਸਾਡੇ ਸਰੋਤੇ ਐਲੀਜੀਬਲ ਹੈ, ਤੇ ਕਦੋਂ ਤੱਕ ਉਹ ਅਪਲਾਈ ਕਰ ਸਕਦੇ ਆ ਕਿ ਉਹਨਾਂ ਨੂੰ ਇਹ ਗ੍ਰਾਂਟ ਮਿਲ ਜਾਵੇ, ਕਿਉਂਕਿ ਸਮਾਂ ਕਹਿੰਦੇ ਬੜਾ ਥੋੜਾ ਰਹਿ ਗਿਆ ਅਪਲਾਈ ਕਰਨ ਲਈ।
2: ਬਿਲਕੁਲ ਜੀ, ਸਿਰਫ ਇਹੀ ਵੀਕ ਰਹਿ ਗਿਆ ਹੈ ਅੰਟਿਲ ਸੈਟਰਡੇ, ਦੈਨ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਗ੍ਰਾਂਟਸ ਨਹੀਂ ਆਏਗਾ, ਸਿਰਫ ਲੋਨ ਆਏਗਾ, ਗ੍ਰੋਸ ਇਜ ਸੇਮ ਲੇਕਿਨ ਲੋਨ ਕੇ ਰੂਪ ਮੇ ਆਏਗਾ, ਅਗਰ ਆਪ ਇਸ ਹਫਤੇ ਕੇ ਬਾਅਦ ਆਏਂਗੇ। ਇਸ ਲਈ ਆਪ ਫੰਡਿੰਗ ਹਾਸਿਲ ਕਰੇਂ, ਸਕਿੱਲ ਹਾਸਿਲ ਕਰੇਂ, ਆਸਾਨ ਸੇ ਕੋਰਸਿਸ ਆਪ ਲੋਕ ਕਰਤੇ ਹੈ, और लाइक असाइनमेंट्स हैं, एग्जामिनेशन नहीं है, बेसिक इंग्लिश आपको आनी चाहिए, कोई एज लिमिट नहीं है, चाहे पेंशन पे है एलिजिबल है, 30 से 100,000 की फंडिंग होती है, जिसमें से जो आपको लग रहा है अगर आपका 70,000 बनता है बेस्ड ऑन द एस्टिमेट बेस्ड ऑन द फैमिली साइज एंड इनकम में, तो आपका आधा पोर्शन 35,000 तो ग्रांट ही है. तो मतलब आप कॉल करें, असेसमेंट कराएं, ऑफिस आए, टाइम बड़ा कम रह गया है
0: जी. ते एलिजिबिलिटी दसो एक बार साडे श्रोतियां नूं कि एलिजिबल कौन कौन है जेडे कि इस ग्रांट का फायदा ले सकते हैं.
2: हाँ जी, सो जिनकी इनकम 2024 के नोटिस ऑफ असेसमेंट पे लेस देन $70,000 है, फैमिली इनकम की मैं यहाँ पे बात कर रहा हूँ, और ओंटारियो में कहीं भी रहते हैं, चाहे नायगरा रहते हैं चाहे कहीं भी रहते हैं, फुली ऑनलाइन कोर्सेज कर सकते हैं. PR सिटीजन प्रोटेक्टेड पर्सन आपको होना चाहिए, मतलब आपको रिफ्यूजी का केस अप्रूव हो चुका है, आप एलिजिबल हैं कहीं भी आप, क्योंकि हमारे पास ना ऑनलाइन कोर्सेज हैं गवर्नमेंट फंडेड, आप कोर्स करते हैं गवर्नमेंट ही फीस पे करती है, आपके पॉकेट से कुछ नहीं गया ना आपके बैंक से कुछ गया, और साथ में अलग से आपको लिविंग एक्सपेंसेस के लिए कहीं भी आप वो पैसा खर्च कर सकते हैं, कोई ग्रॉसरी करे बैक होम भेजे, गवर्नमेंट आपको डेली लिविंग एक्सपेंसेस के लिए रही है, कोई कंडीशन नहीं है, कोई रिस्ट्रिक्शन नहीं है, तो फंडिंग भी हासिल करें, आसान से कोर्सेज करें, कोई एज लिमिट नहीं, हमारे 30% क्लाइंट्स तो अबव 70 ईयर्स ही हैं.
0: ठीक है. अच्छा, ये लोन जे आपां सराश लोन दी गल करिए, भी लोन तां पहला ही बहुत लोकां ते हुंदा है ना, कि ये पॉसिबल हैगा कि सिर्फ ग्रांट ही ले ली जावे?
2: हाँ जी, अब आप मान के चले अगर फैमिली ऑफ टू है, रिटायर्ड कपल है, उनको 45,000 की फंडिंग बनती है, उसमें से $25,000 तो ग्रांट ही है, अब ग्रांट ही ले लो, लोन मत लो, ऑप्शनल है लोन. ऑन अदर हैंड अगर आपकी फैमिली ऑफ फाइव, आपके तीन किड्स है, तो आपको 100,000 की फंडिंग बनती है, 50,000 तो ग्रांटी है, लोन मत लो. बट आप लोग जब हमारे ऑफिस आते लोन भी लेते, क्यों? नंबर वन, लोन जो है एक साल तक 0% पे, बताओ कहाँ मिलेगा. नंबर टू, बिना क्रेडिट चेक के लोन मिलता है आपको, बिना कोलेटरल, बिना सिक्योरिटी के. अब नंबर थ्री, अब इसमें 1.5 साल बाद पे ऑफ करना स्टार्ट करना है, मैं नहीं कह रहा पे करना है पूरा, स्टार्ट करना है, 15 साल में पे कर सकते हैं, तो 4,000 का ब्याज बनता है 15 साल का, सिर्फ 5,000 बनता है $5,000 तो 50,000 10 साल में पे कर सकते हैं आप उसको, 15 साल में पे कर सकते हैं आपकी इच्छा है, क्योंकि 2.5% साल का ब्याज है. मैंने अपनी अभी कंपनी की लाइन ऑफ क्रेडिट कराई $70,000 की, तो उन्होंने मेरे लाइक साइन करा लिया, अगर पैसे नहीं दोगे तो घर पे लीन चढ़ा देंगे. तो मतलब यहाँ तो कोई कोलैटरल है ही नहीं, कोई सिक्योरिटी ही नहीं है सर, तो बैंक की गवर्नमेंट फंडिंग कर रही, बैंक नहीं कर रहा आपको फंडिंग यहाँ पे.
0: ठीक है. अच्छा, फिर अपना एड्रेस बताएं और एक बार फोन नंबर बताएं, ताकि हमारे लिसनर आपको फटाफट कॉल करें, क्योंकि इसकी लास्ट डेट भी बस तारे बता रहे हो आप.
2: बिल्कुल जी, बिल्कुल जी, यही है 17-18 इज द लास्ट डेट रजिस्ट्रेशन करने के लिए, फिर पॉलिसी गवर्नमेंट की चेंज हो रही है, हमारी पॉलिसी नहीं, हम तो आगे बढ़ा देते, तो इसमें कुछ कुंडी नहीं है इस काम में, एंड टू एंड हम सिर्फ एडुकेशन फंडिंग में डील करते हैं जी, जहां पे कोई कागज की हेराफेरी नहीं होती, आपका NOA, आपके लाइक बच्चों के बर्थ सर्टिफिकेट, मैरिज सर्टिफिकेट, ये डॉक्यूमेंट्स लगते हैं, आपने कहीं से भी बैक होम से कर रखी 10th 12th, आप एलिजिबल हो, अगर कागज घूम भी गया तो भी इक्विवेलेंसी के कुछ एग्जाम होते छोटे से, वो सेट हो जाते हैं, तो कोई इसमें कुंडी नहीं है. 2 से 3 घंटे आपने आसान से ऑनलाइन कोर्स करने हैं, इतने अंकल आंटी है जो कर चुके हैं कोर्स, फंडिंग हासिल कर चुके हैं, सेकंड टाइम कर रहे हैं, थर्ड टाइम कर रहे हैं, आप अपना नुकसान ना कराएं. गैस का प्राइस 10 सेंट बढ़ गया आज, मतलब 2 दिन मिला के टोटल, उसे तो रोक नहीं सकते, लेकिन यहाँ पे फंडिंग हासिल कर सकते हैं. तो गवर्नमेंट ऑफ कैनेडा रिफ्यूजीज पे, यूक्रेन पे इतना पैसा लगा रही है, हेती पे $1.9 बिलियन आप पे इन्वेस्ट करें तो आपको लगता है कुछ कुंडी होगी. हमारी फीस 199 या 499 काम होने के बाद फंडिंग आपके अकाउंट में आ रही है, हमारे में नहीं आ रही. ऑफिस आए हमारे, कोई कुंडी नहीं है, कोई कैच नहीं है, कोई चलाकी नहीं है सर, भूल जाओ चलाकी आपकी.
0: अच्छा, कुछ हमें ईमानदारी से आसान होंगे, जैसे आप बता रहे हो आपकी 199 या 499 तक फीस है, तो कोई और हिडन चार्जेस तो नहीं है? क्योंकि बाद में कई बार कहने लग जाते हैं अभी ये भी है जी,
2: जो मीठी बातें करते हैं ना, मतलब क्लाइंट आते बताते सर मीठी बातें करते हैं और आप मतलब तंग करते हैं हमारा, और मैं वो देख लाइट आता सर हिंदी में ही कहा करो, पंजाबी पे भरोसा कम होता है हमें तो इसलिए मतलब कोई चलाकी नहीं है सर, बहुत लोगों से कर चुके लोग आके कहते हैं हमें कि $3,500 लोग पहले ले लेते हैं, 2,500 पहले ले लेते हैं, हमारे छोटी मोटी फीस लोग वो भी मार लेते हैं कभी कभी 5% लोग है ना, लेकिन तो हम अपनी फीस बाद में रखते हैं, हमें कोई चलाकी नहीं करनी, कोई ये नहीं कह सकता कि हमने किसी के पैसे देने हैं, मतलब हम जरूर कह सकते हैं कि लोगों ने हमारे पैसे देने हैं, तो अभी तक हमारे लाइक 1,000 लोगों ने पैसे नहीं दिए, $200 भी खा जाते हैं लोग, तो इसलिए लेकिन आपकी तरफ हम आपकी साइड है, आपके साथ कुछ गलत नहीं हो रहा, आप फंडिंग हासिल कर रहे हैं, आपका फायदा हाथ ही जितना है सर, कोई चलाकी नहीं है, हमें नुकसान हो सकता है आपको नहीं सकता, मैं स्ट्रेटेजी प्लान ही इस तरह करा है इस बिजनेस को, तो 8 साल से कर रहे हैं, कोई कुंडी नहीं है। अगर चलाकी होती तो हम महीने के 4 क्रेन लेके कमीशन लेके सो जाते
0: जी,
2: कमीशन इतना बन जाता है राइट। तो कॉल करें, नंबर नोट करें, अभी कॉल करें 437-264-31-75 थोड़े कॉल करो, एस्टिमेट लो, फैमिली साइज ज्यादा है, इनकम जितनी कम है उतना ज्यादा फायदा आपको है, आपको हमारी चिंता सेम ही रहती है, आप ही तो कोई और दे देगा। 437-264-31-75 4372643175 ऑफिस एड्रेस 218 एक्सपोर्ट बुलेवर्ड है, हर एंट्रेंस डेरी पे, इसी हफ्ते तक ये चीज वैलिड है, सैटरडे तक बस, उसके बाद आप ब्रांच फॉरवर्ड नहीं सुनेंगे हमसे। तो ये मत कहना कि आपने बोला था, हमने सुना था ना, 437-264-31-75 कैफे पे नहीं मिलते, 1000 स्क्वायर फीट का ऑफिस है, 8 घंटे काम कर रहे हैं, आए मिले सबसे 437-264-31-75 4372643175
0: जी बिल्कुल। थैंक यू, थैंक यू सरांश ते बिल्कुल जी, तुसी जरूर गलबात सरांश ना करो, 437-264-31-75 ते गलबात हो सकती है। ते लो जी अपन नेक्स्ट कॉल लेने हैं। हां जी कमल जीत जी, की हाल चाल?
3: हां जी सत श्री अकाल जी।
0: हां जी सत श्री अकाल।
3: अर्जेंटीना फाइनल पहुंच गए जी फिर।
0: अर्जेंटीना पहुंच गए, थोड़े फेवरेट है
3: जी, मेरे ऑलवेज फेवरेट है जी, 1990 ਦਾ ਤੁਹਾਨੂੰ ਦੱਸਿਆ ਸੀ। ਦੇਖੋ ਨਾ ਜਿਹੜਾ ਆਪਣੇ ਮੈਸੀ ਹੈ ਨਾ, ਹੁਣ ਇਸ ਗੇਮ ਦੇ ਵਿੱਚ ਉਹਨੇ 2 ਅਸਿਸਟ ਦਿੱਤੇ ਤੇ ਉਹ 2 ਗੋਲ ਹੋਏ, ਔਰ ਹਮੇਸ਼ਾ ਹੀ ਕਿੰਨੀਆਂ ਹੈਡ ਉਹਨਾਂ ਦੀਆਂ ਮਿਸ ਹੋਈਆਂ। ਜਿਹੜਾ ਦੂਜਾ ਗੋਲ ਹੋਇਆ ਰਾਈਟ ਲੈਫਟ ਰਾਈਟ ਆਊਟ ਜਿਹੜਾ ਸੀਗਾ ਉਹ ਲੈਫਟ ਤੇ ਬਾਲ ਦਿੰਦਾ ਸੀ, ਔਰ ਬਾਲ ਉਹਨਾਂ ਦੀ ਹਮੇਸ਼ਾ ਮਿਸ ਹੋਈ ਸੀ, 5-6 ਸ਼ਾਟ ਮਿਸ ਹੋਏ। ਔਰ ਫਿਰ ਤੋਂ ਬਾਅਦ ਕੀ ਹੋਇਆ, ਦੁਬਾਰਾ ਫਿਰ ਉਸੇ ਹੀ ਮਤਲਬ ਰਾਈਟ ਵਾਲੇ ਨੇ ਲੈਫਟ ਦੀ ਬਾਲ ਦਿੱਤੀ ਹੈ ਲੈਫਟ ਵਿੰਗ ਤੇ, ਔਰ ਹੈਡ ਦਾ ਉਹ ਗੋਲ ਹੋਇਆ। ਐਂਡ ਦੇ ਮੇਰੇ ਪਿਛਲੇ ਮੈਚ ਦੇ ਵਿੱਚ ਵੀ, ਇਸ ਤੋਂ ਪਹਿਲੇ ਕੁਆਟਰ ਫਾਈਨਲ ਸੀ ਉਹਦੇ ਵਿੱਚ ਵੀ ਮੈਸੀ ਦੇ 3 ਅਸਿਸਟ ਸੀਗੇ ਔਰ 3 ਗੋਲ ਹੋਏ। ਸੋ ਮੈਸੀ ਵਰਲਡ ਕਲਾਸ ਪਲੇਅਰ ਹੈ ਔਰ ਉਹ ਟੀਮ ਲਈ ਖੇਲਦਾ ਨਾ ਕਿ ਇੰਡੀਵਿਜੁਅਲ। ਤੇ ਬਾਕੀ ਮੇਰਾ ਤੇ ਫਾਈਨਲ ਜਿੱਤ ਲਿਆ ਜੀ, ਤੇ ਪਾਰਟੀ ਤੁਹਾਡੇ ਵੱਲ ਹੋ ਗਈ ਹੈ, ਹੁਣ ਉੱਥੇ ਦੇਖ ਲਓ ਕਿੰਨਾ ਕਰਨੀ ਹੈ।
0: ਠੀਕ ਹੈ, ਪਾਰਟੀ ਜੀ
3: ਹਾਂਜੀ
0: ਬਿਲਕੁਲ ਬਿਲਕੁਲ
3: ਹਾਂਜੀ
0: ਜੀ
3: ਜ਼ਰੂਰ। ਮਤਲਬ ਬਾਕੀ ਸੌਣ ਦਾ ਮਹੀਨਾ ਤੁਸੀਂ ਕਿਹਾ ਚੜ ਗਿਆ, ਤੇ ਇੱਕ ਗਾਣਾ ਲੱਗਦਾ ਜੀ ਸਾਡੇ ਪਿੰਡ ਤੋਂ ਹੀ ਲਾਲ ਪਧਿਆਣਵੀਰ ਦਾ ਲਿਖਿਆ ਆ, ਸੌਣ ਦੇ ਮਹੀਨੇ ਵਿੱਚ ਛੁੱਟੀ ਆਏ ਫੌਜੀ ਆਵੇ, ਤਰਿੰਦਰ ਸ਼ਿੰਦਾ ਤੇ ਗੋਸਟਰ ਕੋਮਲ ਦਾ ਗਾਇਆ ਹੋਇਆ ਗੀਤ ਆ ਜੀ,
0: ਠੀਕ
3: ਹੈ, ਅਰਾਊਂਡ 1982-83 ਦਾ।
0: अर्जेंटीना दी टीम है ना, जब पिछले 10-15 मिंट बचते है ना फिर बड़े तेज हो जाते हैं। पहला भावे उन्होंने गोल नहीं किया, पहला तो चलो इंग्लैंड वाले ने करता उदो लग रहा सी भी सही है, पर ਉਹ ਤੋਂ ਬਾਅਦ ਜਦੋਂ ਫਿਰ 10-15 ਮਿੰਟ ਰਹਿ ਜਾਂਦੇ ਆ ਨਾ ਫਿਰ ਇਹਨੇ ਬੜੀ ਰਫਤਾਰ ਬੜੀ ਫੜਦੇ ਪਲੇਅਰ ਸਾਰੇ। ਬਾਕੀ ਕਰਦੇ ਆ ਗੱਲਬਾਤ ਆਪਾਂ। ਹਾਂਜੀ ਰੇਸ਼ਮ ਭਾਜੀ ਕੀ ਹਾਲ ਚਾਲ?
4: ਹਾਂਜੀ
0: ਸਤਿ ਸ੍ਰੀ ਅਕਾਲ
4: ਬਾਈ, ਇਹ ਕਮਲ ਜੀ ਦੇ ਵਿਚਾਰ ਬਹੁਤ ਹੁੰਦੇ ਜੀ।
0: ਹਾਂਜੀ
4: ਬਹੁਤ ਵਧੀਆ ਵਿਚਾਰ ਹੁੰਦੇ ਨੇ, ਤੇ ਮੈਨੂੰ ਇੱਕ ਬਾਈ ਮਿਲਿਆ 25 ਸਾਲਾਂ ਵਾਲਾ ਜੀ।
0: ਕੌਣ ਮਿਲਿਆ ਅੱਜ?
4: ਆਪਣਾ ਬਾਈ ਕੋਈ ਮਿਲਿਆ 25 ਸਾਲਾਂ ਦਾ ਮਿਲਿਆ ਜੀ ਮੈਨੂੰ,
0: ਮੇਰੀ
4: ਕੰਪਨੀ ਲੋਗੋ ਦੇ ਕੇ ਆ ਗਿਆ ਮੇਰੇ ਕੋਲੇ, ਬੜਾ ਮਨ ਖੁਸ਼ ਰਿਹਾ। ਦੇਖੋ ਨਾ ਕੋਈ ਕਹਿੰਦੇ ਕੋਈ ਵੀ ਆ ਕਹਿੰਦੇ ਵੀ ਜਵਾਨ ਦੇ ਮੇਲੇ ਹੈ ਨਾ ਜੀ,
0: ਬਿਲਕੁਲ ਬਿਲਕੁਲ ਬਿਲਕੁਲ ਨਹੀਂ ਫਿਰ ਵੀ ਇੰਡੀਆ ਦੇ ਮੇਲੇ ਹੋਏ ਸੀਗੇ
4: ਆਪਣੀ ਵਧੀਆ ਜੀ, ਪਹਿਲੇ ਲੀਡਰ ਨੇ ਬਣਾਇਆ ਬੁਣਾ ਕੋ ਹੋਣਾ ਜੀ ਕੈਨੇਡਾ ਆਪਣੀ ਦਾ ਜੀ,
0: ਬਿਲਕੁਲ
4: ਆਪਾਂ ਡਿਪੈਂਡ ਉਹ ਤੇ ਆ ਅਮਰੀਕਾ ਦੀ, ਨਾ ਸੜਕਾਂ ਬਣੀਆਂ ਨਾ ਕੋਈ ਕਿਸੇ ਪਾਸੇ ਕੋਈ ਸੜਕਾਂ, ਅਮਰੀਕਾ ਹਾਈਵੇ ਵੀ ਕਿਸੇ ਕੰਮ ਦੀ ਨੀ ਆਪਣੇ, ਕੁਛ ਨੀ ਖਾ ਖੂਗੇ ਜੀ ਆਪਾਂ ਨੂੰ, ਇਹ ਮੈਂ ਇਹੀ ਕਹਿਣਾ ਸੀ।
0: ਜਦੋਂ ਹੁੰਦੇ ਆ ਇਲੈਕਸ਼ਨ ਉਦੋਂ ਤਾਂ ਸਾਰੇ ਪੱਬਾਂ ਭਾਰ ਹੈ ਨਾ, ਉਹ ਤੋਂ ਬਾਅਦ ਜਦੋਂ ਜਿਹੜੇ ਜਿੱਤ ਗਏ ਬਸ ਉਹ ਤਾਂ ਫਿਰ ਆਪਣੇ ਪੀਣ ਤੇ ਲੱਗ ਜਾਂਦੇ ਆ,
4: ਆ ਵਿੱਚੇ ਵਿੱਚੇ ਸਿਟੀ ਵਾਲੇ ਆ ਸਾਰੇ ਇੱਕੋ ਹੀ ਆ, ਇਹ ਵਿੱਚੇ ਕੋਲ ਫਸ ਵਰਗੇ ਜਿੰਨੇ ਵੀ ਆ ਇਹ ਸਾਰੇ
0: ਜੀ,
4: ਕਰਦੇ ਕੁਛ ਨੀ ਜੀ, ਵੋਟਾਂ ਪਾਈਆਂ ਨੇ ਇਹਨੂੰ ਹਨਾ ਜੀ,
0: ਬਿਲਕੁਲ ਉਂਝ ਤਾਂ ਜਦੋਂ ਇਹ ਹੁੰਦਾ ਵੀ ਜਦੋਂ ਇਲੈਕਸ਼ਨ ਹੋ ਰਹੇ ਆ ਨਾ ਉਦੋਂ ਬੜੇ ਧਿਆਨ ਦੇ ਨਾਲ ਪਾਓ ਵੋਟਾਂ, ਤੇ ਵੋਟ ਜ਼ਰੂਰ ਪਾਓ, ਬਹੁਤੇ ਪਾਉਂਦੇ ਵੀ ਨਹੀਂ ਹੈਗੇ, ਤੇ ਚੂਜ਼ ਜਦ ਕਰਨਾ ਨਾ ਕੈਂਡੀਡੇਟ ਨੂੰ, ਇਹ ਦੇਖੋ ਵੀ ਹੁਨਰਮੰਦ ਕਿਹੜਾ ਬੰਦਾ, ਕਿਹੜਾ ਕੁਛ ਕਰੂਗਾ, ਜਾਂ ਪਿਛਲੇ ਸਮੇਂ 'ਚ ਉਹਨੇ ਕੁਛ ਸੋਸ਼ਲ ਵਰਕ ਵੀ ਕੀਤਾ ਕਿ ਨਹੀਂ ਕੀਤਾ, ਫਿਰ ਵੋਟ ਪਾਓ। ਅਦਰਵਾਈਜ਼ ਤਾਂ ਆ ਇੱਕ ਨਿਊਜ਼ ਆ ਰਹੀ ਹੈ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਥੋੜ੍ਹੀ ਦੇਰ ਬਾਅਦ, ਕਿ ਟੈਕਸ ਪੇਅਰਾਂ ਦੇ ਪੈਸੇ ਜਿਹੜੇ MPP ਹੈਗੇ ਆ ਉਹ ਐਸ਼ੋ ਆਰਾਮ ਕਰ ਰਹੇ ਆ, ਮੌਜਾਂ ਮਾਰ ਰਹੇ ਆ, ਟੈਕਸ ਪੇਅਰ ਪੈਸੇ ਦੇਈ ਜਾਂਦੇ ਆ, ਟੈਕਸ ਪੇ ਕਰੀ ਜਾਂਦੇ ਆ, ਅਤੇ ਵਿਚਾਰੇ ਜੋਬਸ ਔਡ ਜੋਬਸ ਕਰਦੇ ਆ, ਕਈ ਕਿੰਨੀ ਕਿੰਨੇ ਘੰਟੇ ਜੋਬਸ ਕਰਦੇ ਆ, ਅਤੇ ਫਿਰ ਦੇਖਣ ਨੂੰ ਕੀ ਮਿਲਦਾ ਕਿ ਟੈਕਸ ਪੇਅਰਾਂ ਦੇ ਪੈਸਿਆਂ 'ਤੇ ਜਿਹੜੇ ਜਿੱਤ ਕੇ ਭਜਾਏ ਹੁੰਦੇ ਨਾ ਤੁਸੀਂ, ਭੇਜੇ ਹੁੰਦੇ ਆ, ਭਜਾਏ ਮਤਲਬ ਭੇਜੇ ਆ ਤੁਸੀਂ ਸਰਕਾਰਾਂ 'ਚ, MP ਆ ਜਾਂ MPP ਆ ਜਾਂ ਫਿਰ ਮਿਊਂਸੀਪਲ ਕੌਂਸਲ ਦੇ ਵਿੱਚ ਹੁੰਦੇ ਆ, ਅਤੇ ਫਿਰ ਕਈ ਵਾਰੀ ਆਪਾਂ ਮੈਂ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਖਬਰ, ਅਤੇ ਉਹ ਦੇਖ ਲਓ ਟੈਕਸ ਪੇਅਰ ਦੇ ਪੈਸਿਆਂ 'ਤੇ, ਜਦਕਿ ਉਹ ਪੈਸੇ ਖਰਚਣ ਦੀ ਲੋੜ ਨਹੀਂ ਹੁੰਦੀ, ਪਰ ਉਹ ਕਹਿੰਦੇ ਆ ਵੀ ਲੈ ਸਾਨੂੰ ਮਿਲ ਰਹੇ ਆ, ਮੌਜਾਂ ਲੁੱਟੀਏ ਕਾਹਨੂੰ ਅਸੀਂ ਜਿਹੜਾ ਇੱਦਾਂ ਹੀ ਟਾਈਮ ਕੱਢੀਏ। ਅਤੇ ਲਓ ਜੀ ਆਪਾਂ ਪਰਮਜੀਤ ਦਿਓਲ ਜੀ ਨਾਲ ਪਹਿਲਾਂ ਗੱਲਬਾਤ ਕਰੀਏ, ਫਿਰ ਤੁਹਾਡੀ ਕਾਲ ਆਪਾਂ ਅਗਲੀ ਲੈਂਦੇ ਹਾਂ। ਪਰਮਜੀਤ ਜੀ ਸਵਾਗਤ ਤੁਹਾਡਾ।
5: ਸਤਿ ਸ਼੍ਰੀ ਅਕਾਲ ਜੀ ਮੇਰੇ ਬਣੀ ਉਹ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਡਿਕਸੀ ਅਤੇ ਇੰਗਲੈਂਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ। ਆਸਕਿੰਗ ਪ੍ਰਾਈਸ $269,000 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਬਿਲ ਯੂਨਿਟ ਦੇਖਣਾ ਚਾਹੁੰਦੇ ਹੋ, ਕਿਉਂਕਿ ਯੂਨਿਟ ਵੀ ਫਾਰ ਸੇਲ ਤੇ ਲਿਆਂਦਾ ਗਿਆ ਵਾ, ਜਿਸ ਦੀ ਪ੍ਰਾਈਸ ਸਿਰਫ $499,000। ਇਹ ਯੂਨਿਟ ਦੀ ਬਿਲ ਯੂਨਿਟ ਤੁਹਾਨੂੰ ਪੀਜ਼ਾ ਸਟੋਰ ਮਿਲ ਰਿਹਾ ਵਾ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਮਿਸਾਗਾ ਦੇ ਵਿੱਚ ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਲੇਕ ਸ਼ੋਰ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ ਅਤੇ ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਉਹ $69,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਡੰਡਾਸ ਐਂਡ ਹੋਰਨਟਾਰੀਓ ਤੇ ਲਿਸਟ ਕੀਤਾ ਹੋਇਆ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਅਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਿਸਾਗਾ ਮਾਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ ਅਤੇ ਆਫਿਸ ਦਾ ਰੈਂਟ ਸਿਰਫ $1,650 ਹੋਵੇਗਾ ਅਤੇ ਲੀਜ਼ ਜਿਹੜੀ ਆ ਉਹ ਲੌਂਗ ਟਰਮ ਤੇ ਜਿਹੜੇ ਇਸ ਦੇ ਨਾਲ ਤੁਹਾਨੂੰ 2 ਟਰੈਕਟਰ 3 ਟ੍ਰੇਲਰ ਏਅਰਬੇਸ ਦਾ ਇਕੁਪਮੈਂਟ ਹੋਰ ਬਹੁਤ ਸਾਰਾ ਸਮਾਨ ਤੁਹਾਨੂੰ ਨਾਲ ਮਿਲੇਗਾ, ਜਿਸ ਦੀ ਪ੍ਰਾਈਸ ਸਿਰਫ $99,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਕਮਲਜੀਤ ਜੀ ਕੁਛ ਕਹਿਣਾ ਚਾਹੁੰਦੇ ਆ। ਹਾਂਜੀ ਭਾਜੀ,
6: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
6: ਹਾਂਜੀ, ਮੈਂ ਤੁਹਾਨੂੰ ਦੁਬਾਰਾ ਇਸ ਕਰਕੇ ਆਇਆ, ਦੇਖੋ ਪਹਿਲਾਂ ਤਾਂ ਜਿਵੇਂ ਭਾਈ ਸਾਹਿਬ ਆਏ ਤੇ ਉਹ ਕਹਿੰਦੇ ਨੇ ਮੇਰੇ ਵਿਚਾਰ ਵਧੀਆ, ਥੈਂਕ ਯੂ ਉਹਦਾ ਬਹੁਤ ਬਹੁਤ ਜੀ। ਤੇ ਹੁਣ ਗੱਲ ਏਦਾਂ ਆ, ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਇੱਥੇ ਕੈਨੇਡਾ ਦੇ ਮੰਤਰੀਆਂ ਨੇ ਕੁਛ ਨੀ ਕੀਤਾ, ਮੰਤਰੀਆਂ ਦੇ ਪਿਆ ਦਾ ਮੇਲਾ ਹੈ ਜੀ, ਮੌਜਾਂ ਲੱਗੀਆਂ ਪਈਆਂ ਇਹਨਾਂ ਦੀਆਂ। ਆਹ ਦੋ ਬੰਦੇ ਤਾਂ 3 ਬੰਦੇ ਜਿਹੜੇ ਕੱਲ ਆਏ ਆ ਨਿਊਜ਼ ਦੇ ਵਿੱਚ, ਚਲੋ ਮੈਂ ਨਾਂ ਨਹੀਂ ਲਾਊਂਗਾ ਕਿਸੇ ਦਾ ਵੀ, ਸਾਰਿਆਂ ਨੂੰ ਪਤਾ ਹੀ ਆ, ਤੇ ਉਹ ਦੇਖ ਲਓ ਪੂਰੀ 50,000 ਉਹਦੇ ਹੋਟਲਾਂ ਦੇ ਖਰਚੇ ਦਾ ਵਾਧਾ, 40 ਕਰੋੜ ਕੋਰੀ ਦੇ ਰਹਿੰਦੇ ਸੀ ਉਹ
0: ਜੀ।
6: ਇੱਕ ਬੰਦੇ ਨੇ $300-400 million ਦਾ ਲੋਕਾਂ ਨਾਲ ਬੋਰ ਕੀਤਾ, ਤੁਹਾਡੇ ਪੈਸੇ ਚੌਗਣੇ ਕਰ ਦੂੰਗਾ, ਇੱਦਾਂ ਇੰਡੀਆ ਦੇ ਵਿੱਚ ਕੰਮ ਹੁੰਦਾ ਸੀ, ਤੇ ਇਸੇ ਕਰਕੇ ਹੁਣ ਉਹ ਵੀ ਝੱਗਾ ਚੱਕ ਗਿਆ, ਤੇ ਹੁਣ ਮੇਰੇ ਖਿਆਲ 130-135 million ਉਹ ਲਿਬਰਲ ਦਾ ਬੰਦਾ, ਇਹ 3 ਜਿਹੜੇ ਸਾਡੇ ਲੋਕਲ ਗਵਰਨਮੈਂਟ ਡੱਗ ਖੋਲ ਐਂਡ ਕੰਪਨੀ, ਇਹ ਪਹਿਲਾਂ ਪੈਸੇ ਖਾ ਲਾਂਗੇ ਮੁੜ ਕੇ ਵੀ ਕਹਿੰਦੇ ਤੁਹਾਨੂੰ ਗਏ ਅਸੀਂ ਅਸੀਂ ਵਾਪਸ ਮੋੜ ਦਿੰਦੇ ਹਾਂ, ਇਹ ਤਾਂ ਇੱਥੇ ਚੱਲ ਰਿਹਾ। ਔਰ ਇਸੇ ਕਰਕੇ ਬ੍ਰੈਂਪਟਨ ਵਾਲਿਓ, ਓਨਟੇਰੀਓ ਵਾਲਿਓ, ਜਾਗੋ ਔਰ ਦੇਖੋ ਬ੍ਰੈਂਪਟਨ ਦੇ ਵਿੱਚ ਵੀ ਕੀ ਹੋ ਰਿਹਾ ਆ ਇਸ ਵੇਲੇ। ਅਗਰ ਤੁਸੀਂ ਖੁਸ਼ ਹੋ ਇਹਨਾਂ ਦੇ, ਜਿੰਨੀ ਵੀ ਸਾਡੀ ਬ੍ਰੈਂਪਟਨ ਦੀ ਕੌਂਸਲ ਹੈ, ਇਨਕਲੂਡ ਮੇਅਰ ਇਹ ਸਾਰੇ ਕੌਂਸਲਰ, ਰੀਜਨਲ ਕੌਂਸਲਰ, ਸਿਟੀ ਕੌਂਸਲਰ, ਬਰਾਬਰ ਜੋ ਵੀ ਆ, ਜੇ ਤਾਂ ਖੁਸ਼ ਆ ਤਾਂ ਬੋਰਡ ਇਹਨਾਂ ਨੂੰ ਪਾ ਦਿਓ, ਜੇ ਤੁਹਾਨੂੰ ਲੱਗਦਾ ਤਾਂ ਘਰੋਂ ਬਾਹਰ ਨਿਕਲੋ। ਆਪਾਂ ਮੇਲਿਆਂ ਦੇ ਵੀ ਜਾਂਦੇ ਹਾਂ, ਤੀਆਂ ਨਾਲ ਮੇਲਾ ਦੇਖ ਵੀ ਜਾਂਦੇ ਹਾਂ, ਬੀਬੀਆਂ ਨੂੰ ਵੀ ਖਾਸ ਕਰਦੇ ਹਾਂ, ਭੈਣਾਂ ਨੂੰ ਮਾਤਾਵਾਂ ਨੂੰ ਵੀ। ਇਹ ਬੇਨਤੀ ਆ ਕਿ ਜ਼ਰੂਰ ਨਿਕਲੋ ਤੇ ਪਲੀਜ਼ ਕੰਮ ਕਰੋ ਤੇ ਵੋਟ ਪਾਓ ਤੇ ਚੇਂਜ ਕਰੋ ਇਸ ਵਾਰ। ਥੈਂਕ ਯੂ, ਤੁਹਾਡਾ ਟਾਈਮ ਦੇਣ ਦਾ ਜੀ,
0: ਮਿਹਰਬਾਨੀ, ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਬਲਦੇਵ ਭਾਜੀ ਵੀ ਆਏ, ਇਹਨਾਂ ਦੀ ਵੀ ਗੱਲਬਾਤ ਸੁਣ ਲਈਏ ਪਹਿਲਾਂ। ਹਾਂਜੀ ਭਾਜੀ, ਕੀ ਹਾਲ ਚਾਲ?
7: ਹਾਲ ਠੀਕ ਆ, ਚਾਲ ਤੁਹਾਨੂੰ ਦੱਸਿਆ ਜੀ ਇੱਧਰ ਆਏ।
0: ਹਾਂਜੀ ਹਾਂਜੀ,
7: ਮੈਂ ਕਿਹਾ ਮੈਨੂੰ ਤਾਂ ਨੀ ਚੰਗੀ ਲੱਗੀ ਯਾਰ, ਜਿੰਦਰ ਨਾਲ ਜਿੱਤੀ, ਮੈਂ ਇੰਗਲੈਂਡ ਜਿਤਾਉਣੀ।
0: ਅੱਛਾ, ਤੁਸੀਂ ਇੰਗਲੈਂਡ ਨਾਲ ਸੀਗੇ?
7: ਹੋਰ ਰਾਤ ਕਮਲ ਜੀ ਨਾਲ ਮੇਰੀ ਗੱਲ ਹੋਈ, ਕਹਿੰਦਾ ਭੈਣ ਜੀ ਪਾਰਟੀ ਕਰੂ, ਮੈਂ ਕਿਹਾ ਮੈਨੂੰ ਲਿਮੋ ਜੀ ਨੂੰ ਭੇਜ ਦੇ, ਮੈਂ ਆਉਣਾ ਹੀ ਨੀ ਤੁਹਾਡੀ ਪਾਰਟੀ।
0: ਮੇਰੀ ਤਾਂ ਕੋਈ ਟੀਮ ਹੀ ਨੀ ਦੋਨਾਂ ਚੋਂ, ਆਪਾਂ ਤੇ ਪੁਰਤਗਾਲ ਸੀਗੇ, ਉਹ ਵਿਚਾਰੇ ਨਿਕਲ ਗਏ ਪੁਰਤਗਾਲ ਵਾਲੇ।
7: ਨਹੀਂ ਕਹਿੰਦੇ ਭੈਣ ਜੀ ਦੀ ਟੀਮ ਇਹੀ ਆ, ਕਹਿੰਦਾ ਮੈਂ ਭੈਣ ਜੀ ਨੂੰ ਕਹੂੰ ਪਾਰਟੀ ਦੇ,
0: ਜਿਹੜੇ ਜਿੱਤ
7: ਗਏ ਮੈਂ ਤੁਹਾਡੀ ਪਾਰਟੀ ਆਉਣਾ ਹੀ ਨਹੀਂ
0: ਆ, ਹੈ ਜਿਹੜੇ ਜਿੱਤ ਗਏ ਉਹ ਆਪਣੇ ਹੀ ਆ।
7: ਹੁਣ ਮੈਂ ਤਾਂ ਸਪੇਨ ਨੂੰ ਜਿਤਾਉਣਾ, ਮੈਂ ਇਸ ਨੂੰ ਹਰਾਉਣਾ ਫਾਈਨਲ ਚ।
0: ਸਪੇਨ ਵਧੀਆ,
7: ਪੁੱਛੋ ਪੜ ਕੇ ਪਿੱਛੋਂ ਧੋ ਲੈਣਾ
0: ਸਪੇਨ ਵਾਲੇ ਵੀ, ਬਿਲਕੁਲ
7: ਬਹੁਤ ਕੁਛ ਚੱਲਦਾ ਭੈਣੇ ਅੰਦਰ ਖਾਤੇ।
0: ਬਿਲਕੁਲ,
7: ਇੰਗਲੈਂਡ ਵਾਲੇ ਵਧੀਆ ਖੇਡ ਰਹੇ ਸੀ,
0: ਉਹੀ ਹੈ ਨਾ।
7: ਕਮਲਜੀਤ ਕਹਿੰਦਾ, ਕਮਲਜੀਤ
0: ਦੇ ਵਿੱਚ ਵੀ ਪੋਲਿਟਿਕਸ ਜਿਹੜੀ ਵੜ ਗਈ ਹੈ,
7: ਇਹਨਾਂ ਨੇ ਬਾਲੀ ਜਿਹੜੇ ਮੈਸੀ ਹੋਣਾ ਨੇ, ਇਹਨਾਂ ਨੇ ਬਹੁਤ ਬਸੇ ਪਿੱਛੇ ਗਏ, ਵੀਡੀਓ ਵੀ ਆਈਆਂ ਸੀਗੀਆਂ ਵੀ ਇਹਨਾਂ ਨੇ ਕੁਝ ਕੀਤਾ ਹੋਇਆ
0: ਜੀ।
7: ਤੇ ਮੈਂ ਨਹੀਂ ਤੁਹਾਡੀ ਪਾਰਟੀ 'ਚ ਆਉਣਾ, ਮੈਂ ਤੁਹਾਨੂੰ ਪਹਿਲਾਂ ਦੱਸਦਾ।
0: ਥੈਂਕ ਯੂ ਭਾਜੀ।
7: ਹੁਣ ਸੰਡੇ ਸਪੇਨ ਨੂੰ ਮੈਂ ਜਿਤਾਉਣਾ, ਗੋ ਸਪੇਨ ਗੋ।
0: ਚੱਲ ਜੇ ਸਪੇਨ ਜਿੱਤਿਆ ਫਿਰ ਤੁਹਾਡੀ ਪਾਰਟੀ ਤੁਹਾਡੇ ਵੱਲ ਹੋ ਗਈ ਹੈ ਨਾ,
7: ਫਿਰ ਮੈਂ ਕਰੂੰਗਾ ਪਾਰਟੀ ਖੋਲ ਕੇ।
0: ਚਲੋ ਠੀਕ ਹੈ, ਤੇ ਸਪੇਨ ਹੀ ਜਿੱਤੂ ਫਿਰ ਮੈਨੂੰ ਲੱਗਦਾ। ਫੀਫਾ ਵਰਲਡ ਕੱਪ ਚ
8: ਅਰਜਨਟੀਨਾ ਮੈਸੀ ਨੇ ਲੈ ਜਾਣਾ ਜੀ, ਓਹੀ ਗੋਲ ਕਰ ਰਿਹਾ ਜੀ, ਓਹੀ ਵਧੀਆ ਖੇਡਦੇ ਆ ਜੀ।
0: ਨਹੀਂ, ਕੱਲ ਦੀ ਗੇਮ ਚ ਤੁਹਾਨੂੰ ਕੁਛ ਫਾਉਲ ਪਲੇ ਕੁਛ ਲੱਗਿਆ ਨੀ, ਸਭ ਠੀਕ ਸੀਗਾ?
8: ਮੈਂ ਜੀ ਗੇਮ ਤੇ, ਮੈਂ ਬੱਚਿਆਂ ਨੂੰ ਲੈ ਕੇ ਬਾਹਰ ਗੇਮ ਤੇ ਗਿਆ ਸੀ,
0: ਜਦੋਂ ਗੇਮ ਚੱਲਦੀ ਸੀ, ਇੰਨਾ ਵਧੀਆ ਮੈਚ ਉਹ ਨਹੀਂ ਦੇਖਿਆ। ਹੈ
8: ਬੱਚਿਆਂ ਦੀ ਗੇਮ ਸੀ ਜੀ।
0: ਅੱਛਾ ਅੱਛਾ, ਠੀਕ ਆ, ਅੱਛਾ ਉਹਨਾਂ ਨੂੰ ਲੈ ਕੇ ਗਏ ਸੀ।
8: ਹਾਂਜੀ, ਤੇ ਜਦੋਂ ਇੰਗਲੈਂਡ ਨੇ ਪਹਿਲਾ ਗੋਲ ਕੀਤਾ ਉਦੋਂ ਤੱਕ ਦੇਖਿਆ ਸੀ, ਉਸ ਤੋਂ ਬਾਅਦ ਨਹੀਂ ਸੀ ਦੇਖੀ।
0: ਉਹ ਤਾਂ ਹੀ ਤਾਂ ਫਿਰ ਉਹਨਾਂ ਤੋਂ ਹੋਇਆ ਨੀ, ਤੁਸੀਂ ਉਹਨਾਂ ਕ ਦੇਖ ਕੇ ਚੱਲੇ ਗਏ, ਉੱਥੇ ਹੀ ਪੌਜ਼ ਲਾਤਾ ਉਹਨਾਂ ਨੇ।
8: ਤੇ ਦੂਜਾ ਜੀ, ਜਿਹੜੀ ਤੁਸੀਂ ਆਪਣੇ MPP ਦੀ ਗੱਲ ਕਰਦੇ ਆ ਜੀ, ਜਦੋਂ ਇਹ ਕਹਿੰਦੇ ਸਾਨੂੰ ਸੇਵਾ ਦਾ ਮੌਕਾ ਤਾਂ ਅਸੀਂ ਸੇਵਾ ਕਰਨੀ ਆ ਨਾ,
0: ਹਾਂਜੀ,
8: ਲੋਕੀ ਇਹਨਾਂ ਨੂੰ ਵੋਟਾਂ ਪਾ ਦਿੰਦੇ ਜੀ। ਇਹ ਆਪਣੇ ਬ੍ਰੈਂਪਟਨ ਈਸਟ ਵਾਲਾ MPP ਦਾ ਜਿਹੜਾ ਨਾਂ ਆ ਜੀ, ਹੈ ਨਾ, ਇਹਨੂੰ ਦੋ ਵਾਰੀ ਲੋਕਾਂ ਨੇ ਚੁਣਿਆ ਵੋਟਾਂ ਪਾ ਕੇ, ਤੇ ਬਹੁਤ ਗਰੀਬ ਘਰ ਦਾ ਸੀ, ਇਸ ਕਰਕੇ ਇਹਨੇ ਖਰਚੇ ਸ਼ੋ ਕਰਤੇ ਜੀ ਆਪਣੇ।
0: ਅੱਛਾ,
8: ਹਾਂਜੀ, ਇਹਨਾਂ ਕੋਲ ਪੈਸੇ ਦੀ ਬਹੁਤ ਕਮੀ ਆ, ਇਹਨਾਂ ਦੇ ਘਰ ਘੁਰ ਵਿਕਦੇ ਨੀ ਜੀ, ਬੁਰਾ ਹਾਲ ਹੋਇਆ ਪਿਆ ਇਹਨਾਂ ਦਾ, ਬਹੁਤ ਜ਼ਿਆਦਾ ਗਰੀਬ ਘਰੋਂ ਆ ਜੀ, ਇਸ ਕਰਕੇ ਇਹਨੇ ਖਰਚੇ ਸ਼ੋ ਕਰਨੇ।
0: ਨਹੀਂ ਪਰ ਐ ਥੋੜਾ ਵੀ ਹੁਣ, ਜਿੱਥੇ ਜੇ ਤੁਹਾਨੂੰ ਕੋਈ ਕਿਤੇ ਤੁਸੀਂ ਅਪੁਆਇੰਟ ਹੋ ਗਏ ਵਧੀਆ ਜਗ੍ਹਾ ਜਿੱਥੇ ਪੈਸੇ ਮਿਲਦੇ ਆ, ਪਰ ਐ ਤਾਂ ਨੀ ਵੀ ਗਲਤ ਤਰੀਕੇ ਨਾਲ ਤੁਸੀਂ ਫਿਰ ਯੂਜ਼ ਕਰੋ ਉਸ ਮਨੀ ਨੂੰ, ਹੈਨਾ, ਟੈਕਸ ਪੇਅਰ ਦੀ
8: ਮਨੀ। ਜੀ ਤੁਸੀਂ ਦੇਖੋ, ਇਹ ਤਾਂ ਇਨਵੈਸਟੀਗੇਸ਼ਨ ਹੋ ਜਾਵੇ ਤਾਂ ਬਹੁਤ ਕੁਛ ਨਿਕਲਣਾ ਜੀ। ਇਹ ਦੇਖੋ ਲੋਕਾਂ ਨੂੰ ਕਿੱਦਾਂ ਠੱਗ ਰਹੇ, ਕੋਈ ਕੰਮ ਕਰ ਨਹੀਂ ਰਿਹਾ ਬ੍ਰੈਂਪਟਨ ਚ, ਕਿਹੜੇ MPP ਨੇ ਇਹਨਾਂ ਚ ਕਿਹੜਾ ਕੰਮ ਕੀਤਾ?
0: ਜੀ ਜੀ ਜੀ ਬਿਲਕੁਲ,
8: ਹਰੇਕ ਸਾਲ ਝੂਠ ਬੋਲੀ ਜਾਂਦੇ ਆ, ਇਲੈਕਸ਼ਨ ਵੋਟਾਂ ਲਈ ਜਾਂਦੇ ਆ ਜੀ ਖਾ ਕੇ। ਹਾਂਜੀ, ਹੁਣ ਪੈਨਸ਼ਨ ਵੀ ਲਵਾ ਲਈ ਆਪਣੇ ਆਪ ਨੂੰ ਜੀ, 4 ਸਾਲ ਬਾਅਦ ਹੁਣ ਪੈਨਸ਼ਨ ਵੀ ਮਿਲਣੀ ਇਹਨਾਂ ਨੂੰ।
0: ਅਮਨ ਲੱਗਦਾ ਜੇ 3 ਸਾਲ ਰਹਿੰਦੇ ਆ ਉਹ ਤੋਂ ਬਾਅਦ ਪੈਨਸ਼ਨ ਲੱਗ ਜਾਂਦੀ ਹੈ ਨਾ।
8: ਹੁਣ ਇਹਨਾਂ ਨੇ ਕਾਨੂੰਨ ਪਾਸ ਕੀਤਾ ਐਤਕੀ ਡੱਗ ਫੋਰਡ ਨੇ, ਵੀ ਜੇ ਕੋਈ ਵੀ MPP ਆ ਉਹਨੂੰ ਪੈਨਸ਼ਨ ਮਿਲਣੀ ਗਾ, ਨਹੀਂ ਤਾਂ MPP ਨੂੰ ਤਾਂ ਪੈਨਸ਼ਨ ਹੁੰਦੀ ਨੀ ਸੀ, ਇਹਨਾਂ ਨੂੰ ਇਕੱਠਾ $40,000 ਮਿਲ ਜਾਂਦਾ ਹੁੰਦਾ ਸੀ ਅੱਗੇ।
0: ਅੱਛਾ ਜੀ, ਇੱਕ ਵਾਰ ਵੀ ਤੁਸੀਂ ਬਣੇ ਹੋ ਤਾਂ ਵੀ ਪੈਨਸ਼ਨ ਮਿਲੂਗੀ? ਹਾਂਜੀ,
8: ਨਹੀਂ 2 ਵਾਰ,
0: 3 ਵਾਰ,
8: ਦੂਜੀ ਵਾਰ ਕੀਤਾ ਨੇ ਇਹਨਾਂ ਨੇ, ਦੂਜੀ ਵਾਰ ਮੈਨੂੰ ਲੱਗਦਾ ਕੀਤਾ ਸੀ। ਹੁਣ ਬਥੇਰਾ ਰੌਲਾ ਪਿਆ ਜੀ, ਨੀ ਸੁਣੀ ਨੀ ਕਿਸੇ ਦੀ, ਨਾ ਕਿਸੇ ਲੀਡਰ ਨੇ ਵਿਰੋਧ ਕੀਤਾ ਜੀ।
0: ਜੀ ਜੀ ਜੀ,
8: ਦੇਖੋ ਜੀ ਇਹਨਾਂ ਨੇ ਢੰਗ ਕੀ ਬਣਾਇਆ ਲੋਕਾਂ ਨੂੰ ਲੁੱਟਣ ਦਾ ਜੀ, ਲੋਕੀ ਇੱਥੇ ਤਾਲੇ ਕੱਢਦੇ ਇੰਸ਼ੋਰੈਂਸ ਲੈ ਕੇ, ਇੰਸ਼ੋਰੈਂਸ ਹੀ ਘੱਟ ਜਾਵੇ
0: ਜੀ। ਬਿਲਕੁਲ, ਥੈਂਕ ਯੂ ਭਾਜੀ,
8: ਦੇਖ ਲਓ ਤੁਹਾਡੇ ਸਾਹਮਣੇ ਸਾਰਾ ਕੁਛ ਹੋ ਰਿਹਾ ਜੀ, ਜੋ ਹੋ ਰਿਹਾ ਜੀ,
0: ਆਹ ਘਪਲੇ ਤੇ ਘਪਲਾ ਸਾਹਮਣੇ ਆਉਂਦਾ ਹੈ ਨਾ।
8: ਵਾਲੇ ਗ੍ਰੀਨ ਬੈਲਟ ਵਾਲਾ ਕਬਲਾ ਕਿੱਡਾ ਵੱਡਾ ਜੀ ਨਿਕਲਿਆ ਲੋਕਾਂ ਨੂੰ ਕਹੀ ਜਾਂਦੇ ਹਾਈਵੇ ਬਣਨਾ ਜ਼ਮੀਨਾਂ ਲੈ ਲਓ ਲੋਕੀ ਬੈਂਕਰਾਪਟ ਕਰਾਉਂਦੇ
0: ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੇ ਲਓ ਜੀ ਇੱਕ ਕਾਲ ਹੋਰ ਲੈਂਦੇ ਆ ਤੇ ਟਾਈਮ ਵੀ ਭੱਜਿਆ ਹੀ ਜਾਂਦਾ ਹਾਂਜੀ ਸਤਿ ਸ੍ਰੀ ਅਕਾਲ ਬਿਲਕੁਲ ਉਹ ਨਿਊਜ਼ ਤਾਂ ਭਾਜੀ ਆਉਣੀ ਹੈ ਹਨਾ ਜੇ ਕੁਛ ਹੋਊਗਾ ਆ ਗਿਆ ਸਾਹਮਣੇ ਤਾਂ ਨਿਊਜ਼ ਚ ਆ ਜਾਣਾ ਨਿਊਜ਼ ਚ ਆ ਚੁੱਕਿਆ ਇਹ ਕਿਹੜਾ ਆਪਾਂ
9: ਦੇਖੋ ਮੇਰੀ ਗੱਲ ਸੁਣੋ ਚੋਰ ਕਹਿੰਦਾ ਵਾ ਦੇਖੋ ਤੂੰ ਮੈਨੂੰ ਦੇਖ ਨੀ ਰਿਹਾ ਇਹ ਹੁਣ ਪਤਾ ਕਿੱਦਾਂ ਲੱਗਿਆ ਕਿੱਦਾਂ ਨਾ ਕਿਤੇ ਤਰੀਕੇ ਤੇ ਪਤਾ ਲੱਗਿਆ ਨਾ ਤੇ ਤੁਹਾਨੂੰ ਤਨਖਾਹ ਨੀ ਮਿਲਦੀ ਤੁਸੀਂ ਹੋਰ ਬਿੱਲ ਪਰਕਸ ਨੀ ਤੁਹਾਨੂੰ ਮਿਲਦੇ ਤੁਸੀਂ ਇੰਨੇ ਭੁੱਖੇ ਆ ਕਿ ਤੁਸੀਂ ਹੋਟਲਾਂ ਚ ਰਹਿਣਾ ਸ਼ੁਰੂ ਕਰ ਦਿੱਤਾ ਹੈ
0: ਜੀ
9: ਘਰ ਨੀ ਤੁਹਾਡੇ ਤੁਹਾਡੇ ਬੂਟੀਆਂ ਨੀ ਘਰ
0: ਜੀ ਬਿਲਕੁਲ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਤੇ ਲਓ ਜੀ ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ ਤੇ ਨੈਕਸਟ ਕਾਲ ਵੀ ਡ੍ਰੌਪ ਹੋ ਗਈ ਤੁਸੀਂ ਦੁਬਾਰਾ ਕਰ ਲਓ ਆਪਾਂ ਤੁਹਾਡੀ ਗੱਲਬਾਤ ਵੀ ਸੁਣਦੇ ਹਾਂ ਹਾਂਜੀ ਭਾਜੀ ਕੀ ਹਾਲ ਚਾਲ ਹੈਲੋ
10: ਜੀ ਜੀ ਜੀ
0: ਜੀ ਸਰ
10: ਜੀ ਭਾਈ ਸਾਹਿਬ ਗੱਲ ਕਰ ਰਹੇ ਸੀ ਇਨਵੈਸਟੀਗੇਸ਼ਨ ਦੀ ਦੇਖੋ ਜੀ ਇੱਥੇ ਸਿਸਟਮ ਦਾ ਇਸ ਤਰ੍ਹਾਂ ਹੈ ਕਿ ਚੋਰਾਂ ਦਾ ਕੱਪੜਾ ਤਾਂ ਡਾਂਗਾਂ ਦੇ ਗਾ ਦੋ ਜੋ ਅਦਾਰਿਆਂ ਚ ਬੈਠੇ ਨੇ ਪਾਰਲੀਮੈਂਟ ਦੇ ਵਿੱਚ ਅਸੀਂ ਵੋਟ ਇਹ ਕਿ ਦੇਣ ਵਾਸਤੇ ਸਿਰਫ ਔਰ ਸਿਰਫ ਸਾਨੂੰ ਇਹ ਵੋਟ ਦੇਣ ਵਾਸਤੇ ਰੱਖਿਆ ਅਸੀਂ ਵੋਟ ਦੇਣ ਦੇ ਕੰਮੀ ਆ ਔਰ ਇਹ ਹੈ ਕਿ ਵੋਟ ਲੈਣ ਵਾਲੇ ਰਾਜੇ ਪਾਰਲੀਮੈਂਟ ਚ ਬਹਿੰਦੇ ਨੇ ਉਹ ਸਾਡੇ ਵਾਸਤੇ ਕੰਮ ਨਹੀਂ ਕਰਦੇ ਬਲਕਿ ਉਹਨਾਂ ਨੂੰ ਇਹ ਕਿ ਸਾਡੇ ਵਾਸਤੇ ਇੱਕ ਆਵਾਜ਼ ਉਠਾਉਣੀ ਚਾਹੀਦੀ ਹੈ ਔਰ ਇੱਕ ਆਵਾਜ਼ ਅਗਰ ਨਹੀਂ ਉਠਾਉਂਦੇ ਤਾਂ ਫਿਰ ਇੱਕ ਪਲੀਜ਼ ਕਿੱਥੇ ਅਸੀਂ ਵੋਟ ਕਿਸੇ ਹੋਰ ਦੇਸ਼ ਦੇ ਵਿੱਚ ਇਲੈਕਸ਼ਨ ਹੋਵੇ ਬਈ ਇੱਕ ਉੱਥੇ ਦੇ ਆ ਵੀ ਇਹ ਕਿ ਇੱਥੇ ਬੜੀ ਇਮਾਨਦਾਰੀ ਹੈ ਤੇ ਇਹ ਕਿ ਆਪਣਾ ਨਾ ਉੱਥੇ ਹੱਕ ਮਿਲਦਾ ਹੈ ਲੋਕਾਂ ਨੂੰ ਤੇ ਚਲੋ ਐਨੀਵੇ ਕੋਈ ਇਹ ਕਿ ਜਿਸ ਤਰ੍ਹਾਂ ਸਮੋਕ ਫੈਲਿਆ ਹੋਇਆ ਨਾ ਜਿਸ ਵਕਤ ਤੱਕ ਹਰ ਕੈਨੇਡੀਅਨ ਦੀ ਆਵਾਜ਼ ਸਾਰੇ ਕੈਨੇਡਾ ਦੇ ਵਿੱਚ ਇਹ ਕਿ ਨਹੀਂ ਫੈਲੇਗੀ ਨਾ ਉਸ ਵਕਤ ਤੱਕ ਇਸ ਮਾਫੀਆ ਨੂੰ ਕਦੇ ਵੀ ਇਹ ਕਿ ਪਕੜ ਚ ਨਹੀਂ ਆਵਣਗੇ ਪਹਿਲਾਂ ਇੰਸ਼ੋਰੈਂਸ ਦੀ ਗੱਲ ਕਰੇ ਕਿਤਨੀ ਵੱਡੀ ਇੱਕ ਇੰਸ਼ੋਰੈਂਸ ਮਾਫੀ ਹੈ ਉਹ ਨਾਲ ਵਾਲੇ ਦੇਸ਼ ਨੂੰ ਇਹ ਉਹਦੀਆਂ ਕੰਪਨੀਆਂ ਆ ਜਾਣ ਨਾ ਇੱਥੇ ਇੱਥੇ ਇਹਨਾਂ ਨੇ ਬਸ ਇੱਕ ਆਪਣਾ ਨਾ ਇੱਕ ਕੰਟਰੋਲ ਕੀਤੇ ਆਇਆ ਵੈ ਦੇਖੋ ਹੁਣ ਜੇ ਟੈਲੀਫੋਨ ਦੀਆਂ ਪਹਿਲਾਂ ਹੁੰਦੀਆਂ ਨਾ ਇੱਕ ਰਾਜਰ ਹੁੰਦੀ ਸੀ ਤੇ ਇੱਕ ਬੈਲ ਹੁੰਦੀ
0: ਤੇ
10: ਕਿਸ ਤਰ੍ਹਾਂ ਇਹ ਕਰਦੇ ਹੁੰਦੇ ਇਹਨਾਂ ਨੇ ਐਸਾ ਇੱਕ ਕੀਤਾ ਕਿ ਬੜਾ ਵੱਡੇ ਬੜਾ ਵੱਡਾ ਕ੍ਰਾਈਮ ਕਰ ਲਿਆ ਅੱਛਾ ਜੀ ਤੇਰਾ ਕ੍ਰੈਡਿਟ ਬੋਰੋ ਚ ਭੇਜ ਛੋੜਨਾ ਤੈਨੂੰ ਇਹ ਕਰ ਦੇਣਾ ਤੈਨੂੰ ਉਹ ਕਰ ਦੇਣਾ ਕਿਸ ਤਰ੍ਹਾਂ ਬਲੈਕਮੇਲਿੰਗ ਕਰਦੇ ਇਸੇ ਤਰ੍ਹਾਂ ਦੂਸਰੀਆਂ ਇੰਸ਼ੋਰੈਂਸ ਕੰਪਨੀਆਂ ਆ ਜਾਣ ਨਾ ਇੱਕ ਵਾਰੀ ਫਿਰ ਰੋਲਰ ਹੀ ਖਤਮ ਹੋ ਜਾਏਗਾ
0: ਬਾਕੀ ਮੈਂ ਇੰਟਰਨੈਟ ਸਰਵਿਸ ਹੋਣੀ ਫ੍ਰੀ ਚਾਹੀਦੀ ਹੈ ਕਈ ਕੰਟਰੀ ਹੈਗੇ ਏਦਾਂ ਦੇ ਜਿਹੜੇ ਕਿ ਫ੍ਰੀ ਹੈ
10: ਲੇਕਿਨ ਇੱਥੇ ਕਿ ਮਾਫੀਆ ਹੈ ਕਿ ਅੰਡਰ ਦੀ ਟੇਬਲ ਉਹ ਕਰਪਸ਼ਨ ਕਰਦੇ ਨੇ ਦੇਖੋ ਐਗਲਿੰਗਟਨ ਐਵੀਨਿਊ ਤੇ ਇਹਨਾਂ 6 ਬਿਲੀਅਨ ਤੋਂ ਸ਼ੁਰੂ ਕੀਤਾ ਸੀ ਕੰਟਰੈਕਟ 36 ਬਿਲੀਅਨ ਤੱਕ ਲੈ ਗਏ
0: ਦੱਸੋ
10: ਅਸੀਂ ਜੇ ਆਵਾਜ਼ ਉਠਾਵਾਂਗੇ ਉੱਥੇ ਖਲੋਵਾਂਗੇ ਨਾ ਲੈ ਕੇ ਆਪਣੇ ਨਾ ਅੱਛਾ ਜੀ ਇਹਨਾਂ ਬੜਾ ਵੱਡਾ ਕ੍ਰਾਈਮ ਕੀਤਾ ਆਵਾਜ਼ ਉਠਾਉਣ ਦਾ
0: ਜੀ ਜੀ
10: ਲੇਕਿਨ ਪਾਰਲੀਮੈਂਟ ਦੇ ਵਿੱਚ ਅਗਰ ਨਹੀਂ ਹੈ ਕਿ ਜਿਨ੍ਹਾਂ ਨੂੰ ਅਸੀਂ ਵੋਟ ਦਿੰਦੇ ਹਾਂ ਰਾਜਿਆਂ ਨੂੰ ਉਹ ਆਵਾਜ਼ ਨਹੀਂ ਹੈ ਕਿ ਬਣੇਗਾ ਫਿਰ ਇਹ ਕਿ ਆਪਣੇ ਉਹ ਆਪਣੇ ਫਾਇਦੇ ਲੈ ਰਹੇ ਮੈਂ ਖਤਮ ਕਰ ਦਿਆਂਗਾ ਦੇਖੋ ਹੁਣ ਵਰਲਡ ਕੱਪ ਦੀ ਹੈ ਮੈਸੀ ਪਰਾਂ ਦੀ ਅੱਛੀ ਇੱਕ ਪਲੇਅਰ ਨੇ ਅੱਛੀ ਟੀਮ ਹੈ ਲੇਕਿਨ ਈਜਿਪਟ ਦੇ ਨਾਲ ਮੈਚ ਸੀ ਇਹ ਕਿ ਮੈਡਮ ਉਹ ਇਹ ਕਿ ਰੈਫਰੀ ਦੀ ਵਿਸਲ ਉਹ ਇੱਕ ਆਪਣੇ ਨਾ ਉਹ ਚਟਣੀ ਬਣ ਕੇ ਇਹਨਾਂ ਦੇ ਵਾਸਤੇ ਉਹ ਬਣੀ ਹੋਈ ਹੈ ਅਜ਼ਾਬ ਕਿ ਵੀ ਇੱਕ ਰੈਫਰੀ ਨੇ ਉਹਦੀ ਵਿਸਲ ਨੇ ਇੱਕ ਕਰਪਸ਼ਨ ਕੀਤੀ ਹੈ ਜੁੱਤ ਜਾਣਾ ਉਹਨਾਂ ਨੇ ਅਗਰ ਤਿੰਨ ਤਿੰਨ ਇੱਕ ਗੋਲ ਰਹਿੰਦੇ
0: ਜੀ
10: ਅੱਧਾ ਘੰਟਾ ਹੋਰ ਸੀ ਜਾਂ ਪਲੰਟੀ ਲੇਕਿਨ ਉਹਦੀ ਵਿਸਲ ਦੀ ਉਹ ਘਬਰਾਹਟ ਹੋ ਗਈ ਕਿ ਸ਼ਾਇਦ ਈਜਿਪਟ ਵਾਲੇ ਲੈ ਜਾਣ ਉਹਦੀ ਇੱਕ ਹੋਰ ਹੈ ਜੇ ਇਹ ਅਰਜਨਟਾਈਨ ਵਾਲੇ ਨਾ ਉਹਨਾਂ ਦਾ ਇੱਕ ਹਾਫ ਆਵਰ ਜਿਸਲੇ ਰਹਿ ਜਾਂਦਾ ਮੈਂ ਕਦੇ ਕਾਲਜ ਦੇ ਵਿੱਚ ਹੁੰਦਾ ਸੀ ਅਸੀਂ ਰੱਸਾਕਸ਼ੀ ਦਾ ਕਿ ਸਾਰੇ ਜਿੱਥੇ ਪੁਰਾਣੇ ਬੰਦੇ ਸੁਣ ਰਹੇ ਨੇ ਜੇ ਰੱਸਾਕਸ਼ੀ ਦੇ ਵਿੱਚ ਉਹਨਾਂ ਕੀਤਾ ਵੈ ਤੇ ਉਹ ਸਾਡੇ ਕੋਚ ਉਸਲੇ ਪਾ ਦੇ ਵੀ ਇਹ ਕਿ ਆਪਣੇ ਨਾ ਤੁਸੀਂ ਆਖਰੀ ਮਿੰਟਾਂ ਦੇ ਵਿੱਚ ਜ਼ੋਰ ਲਗਾਉਣਾ ਵਾ ਕਿ ਦੂਸਰੇ ਦੂਸਰੇ ਪਾਸੇ ਨੇ ਰੱਸਾ ਖਿੱਚਣ ਵਾਲੇ ਉਹ ਥੱਕ ਜਾਣ ਉਹਨਾਂ ਨੂੰ ਥਕਾਉਣਾ ਮੈਂ ਉਹ ਫਿਰ ਅਸੀਂ ਥਕਾ ਕੇ ਹੀ ਤੇ ਫਿਰ ਇੱਕ ਪੂਰਾ ਸਾਰਾ ਇੱਕ ਵਾਰੀ ਜ਼ੋਰ ਮਾਰਦੇ ਸਾਂ ਤੇ ਪਿੱਛੇ ਜਿਤਨਾ ਵੀ ਹੈ ਕਿ ਉਹ ਆਦਿ ਨਵੇਂ ਕਿ ਹਾਥੀ ਵੀ ਹੈ ਕਿ ਉਹ ਦੂਸਰੇ ਪਾਸੇ ਹੋਵੇ ਉਹਨੂੰ ਵੀ ਇਹ ਕਿ ਸਾਨੂੰ ਉਹ ਲੱਗਦਾ ਸੀ ਇੱਕ ਅੱਖ ਹੁੰਦਾ ਆ
0: ਜੀ ਜੀ
10: ਅਸੀਂ ਇੱਕ ਖਿੱਚੀ ਜਾਂਦੇ ਹਾਂ
0: ਜੀ ਥੈਂਕ ਯੂ ਭਾਜੀ
10: ਚਲੋ ਕੋਈ ਨਹੀਂ ਕੋਈ ਟੀਮ ਦੇ ਢਾਏ ਚੜ ਗਏ ਇਹ ਆਪਣੇ ਅਰਜਨਟਾਈਨ ਵਾਲੇ ਉਹਨਾਂ ਨੇ ਇੱਕ ਦਿਫਾ ਨਾ ਕੀਤਾ ਸਿਰਫ ਅਟੈਕ ਤੇ ਰੱਖਿਆ ਆਖਰੀ ਟਾਈਮ ਚ ਮੈਸੀ ਹਰੀ ਇੱਕ ਰਗੜੇ ਚ ਆ ਜਾਣਗੇ ਚਲੋ ਜੀ ਦੇਖੋ ਹੋਪ
0: ਪੰਜਾਬ ਇੰਸ਼ੋਰੈਂਸ ਸ਼ੇਰ ਜੰਗ ਸਿੰਘ ਜੀ ਰਾਣਾ ਜੁੜ ਚੁੱਕੇ ਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਆਰ ਡੀ ਐਸ ਪੀ ਦੀ ਭਾਜੀ ਸਤਿ ਸ੍ਰੀ ਅਕਾਲ
11: ਥੈਂਕ ਯੂ ਸੋ ਮਚ ਭੈਣ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਟਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਦਾਂ ਆਪਾਂ ਆਰ ਡੀ ਐਸ ਪੀ ਦੀ ਗ੍ਰਾਂਟ ਬਾਰੇ ਗੱਲ ਕਰਦੇ ਹਾਂ ਹਮੇਸ਼ਾ ਅਗਰ ਤੁਹਾਡੀ ਉਮਰ 49 ਸਾਲ ਜਾਂ ਇਸ ਤੋਂ ਘੱਟ ਹੈ ਫਿਜ਼ੀਕਲੀ ਜਾਂ ਮੈਂਟਲੀ ਆਪਾਂ ਡਿਸੇਬਲ ਹਾਂ ਤੇ ਗਵਰਨਮੈਂਟ ਵੱਲੋਂ ਫੈਡਰਲ ਗਵਰਨਮੈਂਟ ਵੱਲੋਂ 2008 ਤੋਂ ਗ੍ਰਾਂਟ ਸਟਾਰਟ ਕੀਤੀ ਗਈ ਸੀ ਤੇ $90,000 ਦੀ ਜਿਹੜੀ ਗ੍ਰਾਂਟ ਆਪਾਂ ਬੈਨੀਫਿਟ ਲੈ ਸਕਦੇ ਹਾਂ ਐਂਡ ਇਹਦੇ ਵਿੱਚ ਕਿਹੜੇ ਕਿਹੜੇ ਲੋਕ ਐਲੀਜੀਬਲ ਹੈਗੇ ਨੇ ਗਵਰਨਮੈਂਟ ਨੇ ਸਿਰਫ ਇਹੀ ਕਿਹਾ ਜਿਹੜੇ ਲੋਕ ਅਨਏਬਲ ਟੂ ਪਰਫੋਰਮ ਦੇ ਡੇਲੀ ਐਕਟੀਵਿਟੀ ਜਿੱਦਾਂ ਕਿਸੇ ਨੂੰ ਵਿਜ਼ਨ ਦੀ ਪ੍ਰੋਬਲਮ ਹੈ ਸਪੀਕਿੰਗ ਦੀ ਹੀਅਰਿੰਗ ਡਰੈਸਿੰਗ ਵਾਕਿੰਗ ਫੀਡਿੰਗ ਅਗਰ ਇਹਨਾਂ 'ਚ ਕੋਈ ਪ੍ਰੋਬਲਮ ਹੈਗੀ ਹੈ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ ਕਾਫੀ ਜਿਹੜੇ ਇੱਥੇ ਆਪਣੇ ਬੱਚੇ ਸਪੈਸ਼ਲ ਨੀਡ ਵਾਲੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ ਖਾਸ ਕਰਕੇ ਜਿਹੜੇ ਬੱਚੇ ਔਟਿਜ਼ਮ ਜਾਂ ਕਿਸੇ ਨੂੰ ਹੈ ADHD ਦਾ ਇਸ਼ੂ ਹੈਗਾ ਤੇ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ ਪੇਰੈਂਟਸ ਨੂੰ ਅਪਲਾਈ ਕਰਨਾ ਪਏਗਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਉਸ ਤੋਂ ਬਾਅਦ ਇਹ ਸਾਰੇ ਬੈਨੀਫਿਟ ਸਟਾਰਟ ਹੋ ਜਾਂਦੇ ਹਨ ਜਿਹੜੇ ਬੱਚੇ ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ $3,480 ਜਿਹੜਾ ਹੈਗਾ ਪੇਰੈਂਟਸ ਨੂੰ ਐਕਸਟਰਾ ਹਰ ਸਾਲ ਗਵਰਨਮੈਂਟ ਵੱਲੋਂ ਦਿੱਤੇ ਜਾ ਰਹੇ ਨੇ $90,000 ਤੋਂ ਇਲਾਵਾ ਐਂਡ ਜਿਹਨਾਂ ਦੀ ਉਮਰ 18 ਤੋਂ ਅਬਵ ਹੈਗੀ ਹੈ $2,450 ਹਰ ਸਾਲ ਜਿਹੜਾ ਹੈਗਾ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੁਸੀਂ ਕਾਲ ਕਰਨਾ ਇਹ ਸਾਰੀਆਂ ਗ੍ਰਾਂਟਸ ਲੈਣ ਲਈ ਮੇਰਾ ਨੰਬਰ ਹੈ 416-910-9000 ਗ੍ਰਾਂਟ ਲਈ ਜਾ ਸਕਦੀ ਹੈ ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈਗਾ ਉਹ ਵੀ ਇਹ ਗ੍ਰਾਂਟ ਲੈ ਸਕਦੇ ਨੇ ਔਟਿਜ਼ਮ ਦੀ ਆਪਾਂ ਗੱਲ ਕੀਤੀ ਡਾਊਨ ਸਿੰਡਰਮ ADHD ਡੈਮੈਂਸ਼ੀਆ ਅਲਜ਼ਾਈਮਰ ਸੀਪੀ ਦਾ ਇਸ਼ੂ ਹੈ ਡਿਵੈਲਪਮੈਂਟਲ ਡਿਲੇ ਹੈਗੀ ਹੈ ਐਪੀਲੈਪਸੀ ਡਿਵੈਲਪਮੈਂਟਲ ਡਿਸਬਿਲਿਟੀਜ਼ ਹੈ ਕਰੋਨਿਕ ਕੰਡੀਸ਼ਨ MS ਦਾ ਇਸ਼ੂ ਹੈ ਸਵੇਅਰ ਕੋਲਾਈਟਿਸ ਸਵੇਅਰ ਆਰਥਰਾਈਟਿਸ ਕੋਰਨ ਡਿਜ਼ੀਜ਼ ਲਿਊਪਸ ਦੀ ਇਸ਼ੂ ਹੈਗਾ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ ਕੋਈ ਕੈਂਸਰ ਦਾ ਪੇਸ਼ੈਂਟ ਹੈ ਅਗਰ 49 ਸਾਲ ਤੋਂ ਉਮਰ ਘੱਟ ਹੈ ਤੇ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹਾਰਟ ਡਿਜ਼ੀਜ਼ ਸਟ੍ਰੋਕ ਸਰਵਾਈਵਲ ਬਾਈਪੋਲਰ ਡਿਸਆਰਡਰ ਸਕਿਜ਼ੋਫਰੀਨੀਆ PTSD ਐਂਗਜ਼ਾਇਟੀ ਡਿਸਆਰਡਰ ਸਵੇਅਰ ਲਰਨਿੰਗ ਡਿਸਬਿਲਿਟੀਜ਼ ਹੀਅਰਿੰਗ ਲਾਸ ਡੈਫਨੈਸ ਵਿਜ਼ਨ ਇੰਪੇਅਰਮੈਂਟ ਬਲਾਈਂਡਨੈਸ OCD ਪੋਲੀਓ ਪਾਰਕਿੰਸਨ ਪੈਰਾਲਾਈਸਿਸ ਹਿਪ ਇੰਜਰੀ ਪੇਨ ਗਲਕੋਮਾ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਗ੍ਰਾਂਟ ਮਿਲ ਸਕਦੀ ਜਾਂ ਨਹੀਂ ਤੇ ਜਿਹੜਾ ਪੇਪਰ ਵਰਕ ਹੈ ਉਹ ਵੀ ਅਸੀਂ ਤੁਹਾਡਾ ਕਰਾ ਦਾਂਗੇ ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000
0: ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕੋਗੇ ਤੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਵਧੀਆ ਵਧੀਆ ਗਰੋਸਰੀ ਕਰਨੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਬੜਾ ਮਹਿੰਗਾ ਹੈ ਕਿਤੇ ਕਿਤੇ ਦਾ ਨਾ ਚਾਹੇ ਸਿੰਪਲ ਆਟੇ ਦੀ ਗੱਲ ਕਰ ਲਓ ਕਿਉਂਕਿ ਆਪਾਂ ਨੇ ਤਾਂ ਰੋਟੀ ਤਾਂ ਜਿਵੇਂ ਕਹਿੰਦੇ ਆ ਨਾ ਵੀ ਰੋਟੀ ਖਾਏ ਬਿਨਾਂ ਨਹੀਂ ਆਪਾਂ ਨੂੰ ਚੈਨ ਆਉਂਦਾ ਚਾਹੇ ਜੋ ਮਰਜ਼ੀ ਖਾ ਲਓ ਦਿਨ ਦੇ ਵਿੱਚ ਤੇ ਕਹਿੰਦੇ ਆ ਵੀ ਜੇ ਹੋਰ ਨਹੀਂ ਇੱਕ ਟਾਈਮ ਤਾਂ ਰੋਟੀ ਜ਼ਰੂਰ ਖਾਣੀ ਹੀ ਖਾਣੀ ਹੈ ਸੋ ਆਟਾ ਜੇ ਆਪਾਂ ਦੇਖਦੇ ਕਿੰਨਾ ਮਹਿੰਗਾ ਹੋਇਆ ਹੋਇਆ ਸਾਰੇ ਪਾਸੇ ਪਰ ਤੁਸੀਂ ਨੋਬਲ ਫਰੈਸ਼ ਫੂਡ ਤੇ ਜਾਓ ਇੱਕ ਤਾਂ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਤੁਸੀਂ ਲੈ ਸਕਦੇ ਹੋ ਡਰਾਈ ਫਰੂਟ ਲੈ ਸਕਦੇ ਹੋ ਦਾਲਾਂ ਮਸਾਲੇ ਖੁੱਲ੍ਹੇ ਜਿੰਨੇ ਮਰਜ਼ੀ ਲਓ ਚਾਹੇ ਤੁਸੀਂ ਪੈਕਟ ਵਾਲੇ ਲੈਣੇ ਉਹ ਵੀ ਅਵੇਲੇਬਲ ਆ ਸਾਰਾ ਕੁਛ ਬੜੇ ਵਧੀਆ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਹੋਇਆ ਜੀ ਉੱਥੇ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਨੋਬਲ ਫਰੈਸ਼ ਫੂਡ ਡਰਾਈ ਫਰੂਟ ਦੇ ਤਾਂ ਅੰਬਾਰ ਲੱਗੇ ਹੋਏ ਜਿੰਨਾ ਮਰਜ਼ੀ ਲਿਆਓ ਤੇ ਜਿੰਨੇ ਮਰਜ਼ੀ ਬਦਾਮ ਭਿਉਂ ਭਿਉਂ ਕੇ ਖਾਓ ਤੇ ਦਿਮਾਗ ਨੂੰ ਤੇਜ਼ ਬਣਾਓ ਸੋ ਨੋਬਲ ਫਰੈਸ਼ ਫੂਡ ਦਾ ਨੰਬਰ ਨੋਟ ਕਰੋ 2890510566 ਨੰਬਰ ਹੈ ਤੇ ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵਧੀਆ ਟਿਕਟਾਂ ਲੈਣਾ ਚਾਹੁੰਦੇ ਹੋ ਏਅਰ ਫੇਅਰ ਬੜੇ ਕਮਾਲ ਦੇ ਮਿਲ ਰਹੇ ਆ ਕਿਉਂਕਿ ਹੁਣ ਰੇਟ ਏਅਰਫੇਅਰ ਦੇ ਜਹਾਜ਼ਾਂ ਦੇ ਜਿਹੜੇ ਟਿਕਟਾਂ ਦੇ ਰੇਟ ਬੜੇ ਘਟੇ ਹੋਏ ਆ, ਸੋ ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰੋ, ਟਿਕਟਾਂ ਬੁੱਕ ਕਰਾਓ, ਕਦੇ ਵੀ ਤੁਸੀਂ ਜਾਣਾ ਅਪ ਟੂ ਦਸੰਬਰ ਜਨਵਰੀ ਤੱਕ, ਸੋ ਬੜੇ ਵਧੀਆ ਰੇਟ 'ਤੇ ਤੁਹਾਨੂੰ ਟਿਕਟਾਂ ਮਿਲਣਗੀਆਂ। 905-463-1301 ਨੰਬਰ ਹੈ। ਅਤੇ ਜਿਹੜੀ ਇਹ ਖਬਰ ਹੈ ਨਾ ਕਿ ਟੈਕਸਪੇਅਰ ਦੇ ਪੈਸਿਆਂ ਨਾਲ ਕਿਹੜੇ ਜਿਹੜੇ MPP ਆ ਉਹ ਮੌਜਾਂ ਮਾਰ ਰਹੇ ਆ, ਔਰ ਇਹ ਜੱਗ ਜ਼ਾਹਿਰ ਹੁਣ ਤਾਂ ਹੋ ਗਿਆ, ਸਾਹਮਣੇ ਆ ਗਿਆ। ਓਨਟੈਰੀਓ ਦੇ ਕਹਿੰਦੇ 3 ਪ੍ਰੋਗਰੈਸਿਵ ਕੰਜ਼ਰਵੇਟਿਵ ਜਿਹੜੇ PC ਪਾਰਟੀ ਦੇ MPPs ਹੈਗੇ, ਕੁਈਨਸ ਪਾਰਕ ਤੋਂ ਗੱਡੀ ਰਾਹੀਂ ਆਉਣ ਜਾਣ ਦੀ ਦੂਰੀ ਤੇ ਰਹਿਣ ਦੇ ਬਾਵਜੂਦ ਵੀ ਉਹਨਾਂ ਨੇ ਟੋਰਾਂਟੋ ਦੇ ਹੋਟੇਲਸ ਦੇ ਵਿੱਚ ਠਹਿਰਨ ਦੇ ਲਈ ਓਨਟੈਰੀਓ ਦੇ ਟੈਕਸਪੇਅਰਸ ਦੇ ਤੋਂ ਕਰੀਬ $50,000 ਖਰਚ ਕੀਤੇ ਆ। ਕਿਉਂਕਿ ਇੱਕ ਤਾਂ ਹੁੰਦਾ ਨਾ, ਦੂਰ ਤੁਸੀਂ ਕਿਤੇ ਜਾ ਰਹੇ ਹੋ, ਯੂ ਹੈਵ ਟੂ ਸਟੇ ਦੇਅਰ, ਉੱਥੇ ਤੁਹਾਨੂੰ ਰਹਿਣਾ ਪੈ ਸਕਦਾ ਕਿਉਂਕਿ ਤੁਸੀਂ ਇੰਨਾ ਆਉਣ ਜਾਣ ਇੱਕਦਮ ਨਹੀਂ ਕਰ ਸਕਦੇ। ਪਰ ਇਹ ਤਾਂ ਬੜੀ ਨੇੜੇ ਹੋਣ ਦੇ ਬਾਵਜੂਦ ਵੀ ਹੋਟਲਾਂ 'ਚ ਆਰਾਮ ਨਾਲ ਰਹਿਣਾ, ਅਤੇ ਉਹ ਟੈਕਸਪੇਅਰ ਦੀ ਮਨੀ ਸਾਰੀ ਖਰਚ ਹੁੰਦੀ ਹੈ। ਸੋ $50,000 ਤੱਕ ਇਹਨਾਂ ਨੇ ਖਰਚੇ ਆ, ਅਤੇ ਇਹ 3 ਹੈਗੇ ਆ ਜੀ, ਸ਼ਰਮਨ ਵਿਲੀਅਮਸ, ਹਰਦੀਪ ਸਿੰਘ ਗਰੇਵਾਲ ਅਤੇ ਨੀਨਾ ਟਾਂਗੜੀ। ਸਭ ਤੋਂ ਵੱਧ ਜਿਹੜੇ ਕਹਿੰਦੇ ਖਰਚਾ ਕੀਤਾ ਉਹ ਕੀਤਾ ਹਰਦੀਪ ਸਿੰਘ ਗਰੇਵਾਲ ਨੇ, ਜਿਸ ਨੇ $19,827 ਤੇ 73 ਸੈਂਟ ਹੋਟਲ ਬਿੱਲ ਜਿਹੜਾ ਉਹ ਟੈਕਸਪੇਅਰ ਦੇ ਸਿਰ ਪਾਇਆ। ਸ਼ੈਰਮਨ ਵਿਲੀਅਮਸ ਨੇ $16,151 ਤੇ 70 ਸੈਂਟ, ਨੀਨਾ ਟਾਂਗੜੀ ਨੇ $13,568 ਤੇ 12 ਸੈਂਟ ਹੋਟਲ ਖਰਚਿਆਂ ਦਾ ਜਿਹੜਾ ਟੈਕਸਪੇਅਰ ਦੇ ਸਿਰ 'ਤੇ ਇਹ ਪਾਇਆ ਖਰਚਾ, ਠੀਕ ਹੈ ਨਾ। ਇਹ ਕਹਿੰਦੇ 3 ਆਗੂ ਬ੍ਰੈਂਪਟਨ ਐਂਡ ਮਿਸੀਸਾਗਾ ਦੀਆਂ ਵਿਧਾਨ ਸਭਾ ਦੀ ਸੀਟਸ ਦੀ ਨੁਮਾਇੰਦਗੀ ਕਰਦੇ ਆ, ਜੋ ਕੁਈਨਸ ਪਾਰਕ ਤੋਂ ਗੱਡੀ ਰਾਹੀਂ ਆਉਣ ਜਾਣ ਦੀ ਦੂਰੀ 'ਤੇ ਹਨ। ਫਿਰ ਵੀ ਪਿਛਲੇ 2 ਸਾਲਾਂ ਦੌਰਾਨ ਉਹਨਾਂ ਨੇ 30 ਵਾਰ ਟੋਰਾਂਟੋ ਵਿੱਚ ਸਪੈਸ਼ਲ ਐਕੋਮੋਡੇਸ਼ਨ ਦੇ ਖਰਚਿਆਂ ਦੀ ਵਾਪਸੀ ਲਈ ਓਨਟੈਰੀਓ ਲੈਜਿਸਲੇਚਰ ਅਸੈਂਬਲੀ ਕੋਲ ਕਲੇਮ ਪੇਸ਼ ਕੀਤੇ। ਖਰਚ ਕਰਕੇ ਜਿਵੇਂ ਕਲੇਮ ਕਰਦੇ ਆ ਨਾ ਵੀ ਇੰਨਾ ਖਰਚ ਹੋਇਆ ਜੀ ਸਾਨੂੰ ਦਿਓ, ਸੋ ਕਲੇਮ ਪੇਸ਼ ਕੀਤੇ ਆ। ਸੋ ਹੁਣ ਜਿਹੜੇ ਪ੍ਰੀਮੀਅਰ ਡੱਗ ਫੂਡ ਹੈ ਉਹ ਕਹਿ ਰਹੇ ਆ ਵੀ ਇਹਨਾਂ ਖਰਚਿਆਂ ਦੇ ਵਿੱਚੋਂ ਕੁਝ ਰਕਮ ਇਹਨਾਂ MPPs ਨੂੰ ਪੇ ਕਰਨੀ ਪਊਗੀ, ਸੋ ਵਾਪਸ ਕਰਨਗੇ ਹੁਣ। ਸੋ ਦੇਖਦੇ ਹਾਂ ਕਿੰਨੇ ਕੁ ਕਰਦੇ ਆ, ਕਿ ਸਿਰਫ ਕਹਿਣ ਨੂੰ ਹੀ ਹੈ ਅਤੇ ਬਾਕੀ ਸਾਰਾ ਕੁਛ ਟੈਕਸਪੇਅਰ ਦੀ ਮਨੀ ਦੇ ਵਿੱਚੋਂ ਹੀ ਜਾਣਾ। ਸੋ ਇੱਦਾਂ ਦੀਆਂ ਕਹਾਣੀਆਂ, ਸੋ ਪਰ ਹੈ ਰੋਂਗ ਹੈ ਨਾ। ਠੀਕ ਹੈ ਜਿੱਥੇ ਖਰਚ ਕਰਨਾ ਉੱਥੇ ਤਾਂ ਠੀਕ ਹੈ, ਜਾਇਜ਼ ਹੈ, ਪਰ ਜੇ ਬੇਮਤਲਬ ਤੋਂ ਹੀ ਉਹ ਚੀਜ਼ ਦਾ ਫਾਇਦਾ ਲੈਣਾ ਅਤੇ ਬਾਕੀ ਲੋਕ ਵਿਚਾਰੇ ਟੈਕਸ ਦੇ ਦੇ ਕੇ ਜਿਵੇਂ ਕਹਿੰਦੇ ਬਾਜੇ ਹੋਏ ਪਏ ਆ, ਉਹ ਕਹਿੰਦੇ ਉਹਨਾਂ ਨੂੰ ਕੁਛ ਦਿਖਦਾ ਹੀ ਨਹੀਂ ਵੀ ਕਰੀਏ ਤਾਂ ਕਰੀਏ ਕੀ ਹੈ। ਸੋ ਇਸ ਕਰਕੇ ਨਾ ਸੋਚਣਾ ਚਾਹੀਦਾ, ਦੇਖੋ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਭੇਜਿਆ ਹੁੰਦਾ ਅਤੇ ਉਹ ਆਪਣੇ ਮਜ਼ੇ ਕਰ ਰਹੇ ਆ, ਸੋ ਦਿਸ ਇਜ਼ ਨੋਟ ਰਾਈਟ ਥਿੰਗ, ਹੈ ਨਾ, ਫੇਅਰ ਨਹੀਂ ਹੈਗਾ ਇਹ। ਸੋ ਲਓ ਜੀ ਨੰਬਰ ਤੁਸੀਂ ਨੋਟ ਕਰੋ, ਇਹ ਨੰਬਰ ਹੈਗਾ ਕੈਨ ਟਰੱਕ ਦੇ ਜਗਤਾਰ ਰਮਨ ਜੀ ਦਾ। ਇਹ ਕਹਿੰਦੇ ਆ ਤੁਸੀਂ ਵਧੀਆ ਜੇ ਜੋਬ ਦੀ ਭਾਲ ਦੇ ਵਿੱਚ ਹੋ ਫਟਾਫਟ ਕਰੋ ਕਾਲ, ਅਤੇ ਤੁਹਾਨੂੰ ਟਰੱਕ ਡਰਾਈਵਿੰਗ ਦੀ ਜੋਬ ਮਿਲਣੀ ਹੈ, ਵਧੀਆ ਪੇ, ਵਧੀਆ ਗੇੜੇ, ਅਤੇ CVOR ਬਿਲਕੁਲ ਕਲੀਨ ਕਲੀਅਰ ਹੋਣਾ ਚਾਹੀਦਾ, ਅਤੇ 2 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ। 647-292-5757 'ਤੇ ਕਾਲ ਕਰਨੀ ਹੈ। ਸਗਨਦੀਪ ਤੋਂ ਸੋਫੇ ਬਣਾਓ ਵਧੀਆ ਵਧੀਆ, ਅਤੇ ਗਰੰਟੀ ਵਰੰਟੀ ਨਾਲ ਐਨ ਸੋਫੇ ਤਿਆਰ ਕਰਕੇ ਦੇਣਗੇ। ਤੁਸੀਂ ਕਹੋਗੇ ਵੀ ਅਸੀਂ ਚੇਂਜ ਕਰਨੇ ਆ ਸੋਫੇ ਜੇ ਮਨ ਕਰੂਗਾ, ਪਰ ਉਹਨਾਂ ਨੇ ਖਰਾਬ ਨਹੀਂ ਹੋਣਾ, ਇੰਨੇ ਵਧੀਆ ਸੋਫੇ ਬਣਾ ਕੇ ਦਿੰਦੇ ਆ। ਸਪਰਿੰਗ ਫੋਮ ਸਾਰੀ ਐਨ ਨੰਬਰ 1 ਹੁੰਦੀ ਹੈ। 905-799-8877 ਅਤੇ ਦੁਆਬਾ ਟਰੈਵਲਸ ਦੇ ਦੀਪਾਂਸ਼ ਕੋਲ ਟਿਕਟਾਂ ਮੈਨੂੰ ਨਹੀਂ ਲੱਗਦੀਆਂ ਬੱਚੀਆਂ ਹੋਣੀਆਂ, ਕਿਉਂਕਿ ਟਿਕਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਰੇਟ ਇੰਨੇ ਘੱਟ ਹੈ, $1460 'ਚ ਟਿਕਟ ਮਿਲਣੀ ਆ ਅਪ ਟੂ ਫਰਵਰੀ ਮਾਰਚ ਤੱਕ ਦੀਆਂ ਟਿਕਟਾਂ ਜਿਹੜੀਆਂ। ਸੋ ਜੇ ਤੁਸੀਂ ਲੈ ਲੈਂਦੇ ਹੋ, ਕਿਉਂਕਿ ਲਿਮਿਟਿਡ ਸੀਟਸ ਹੈ, ਜੇ ਗਈਆਂ ਤਾਂ ਗਈਆਂ। ਨੰਬਰ ਨੋਟ ਕਰੋ ਦੁਆਬਾ ਟੂਰਸ ਐਂਡ ਟਰੈਵਲਸ ਦੇ ਦੀਪਾਂਸ਼ ਦਾ, 905-673-1400 'ਤੇ ਗੱਲਬਾਤ ਕਰਨੀ ਹੈ। ਸਮਾਂ ਬੜਾ ਹੀ ਥੋੜ੍ਹਾ ਰਹਿ ਗਿਆ, ਅਤੇ ਮੈਂ ਇੱਕ ਤਾਂ ਚਲੋ ਆਪਾਂ ਨੇ ਗੱਲ ਕਰਨੀ ਸੀਗੀ, ਕਿਹੜੀ ਗੱਲ ਕਰਨੀ ਸੀ, ਯੈਸ ਇੱਕ ਤਾਂ ਆਪਾਂ ਨੇ ਗੱਲ ਕਰਨੀ ਹੈ ਕਿ ਨਾ ਹੁਣ ਚਲੋ ਵਰਲਡ ਕੱਪ ਹੋਣਾ ਹੁਣ, ਹੈ ਨਾ। ਵਰਲਡ ਕੱਪ ਦੇ ਵਿੱਚ ਸਪੇਨ ਆ ਉੱਧਰ, ਹੈ ਨਾ, ਅਤੇ ਇੱਧਰ ਆ ਗਿਆ ਅਰਜਨਟੀਨਾ। ਹੁਣ ਦੇਖਦੇ ਹਾਂ ਵੀ ਫਾਈਨਲ ਕੌਣ ਜਿੱਤਦਾ। ਇਹ ਵੈਸੇ ਮੈਂ ਅੱਜ ਕਰਨਾ ਸੀਗਾ, ਹੂ ਵਿਲ ਵਿਨ, ਚਲੋ ਆਪਾਂ ਕੱਲ੍ਹ ਨੂੰ ਕਰਾਂਗੇ, ਹੈ ਨਾ। ਬਾਕੀ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ 6477-765-2340 'ਤੇ, ਕਿ ਤੁਹਾਨੂੰ ਕੌਣ ਲੱਗਦਾ ਕਿ ਫਾਈਨਲ ਕੌਣ ਜਿੱਤੂਗਾ, ਕੱਪ ਕੌਣ ਲੈ ਕੇ ਜਾਊਗਾ, ਵਰਲਡ ਕੱਪ, ਫੀਫਾ ਵਰਲਡ ਕੱਪ। ਅਤੇ ਇੱਕ ਹੋਰ ਮੈਂ ਤੁਹਾਨੂੰ ਇਨਫੋਰਮੇਸ਼ਨ ਇਹਦੇ ਸੰਬੰਧ ਵਿੱਚ ਹੀ ਦੇਣੀ ਹੈ ਕਿ ਫੀਫਾ

0: जे तुसी भी फर्स्ट या सेकंड मॉर्गेज या रीफाइनेंस करवाना चाहते हो तो तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015।
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ, ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ।
2: ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
3: ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
4: ਕਾਲ ਕਰੋ 20 ਸਾਲਾਂ ਦੇ ਤਜੁਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
3: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ।
5: ਯੂਆਰ ਲਿਸਨਿੰਗ ਟੂ ਪੰਜਾਬੀ ਵਰਸਾ ਮੰਡੇ ਟੂ ਫਰਾਈਡੇ 11 AM ਟੂ 12 PM।

0: ਵਿਰਸਾ ਰੇਡੀ ਦੇ ਵਿੱਚ ਸਿੰਘ ਹਰਜੀਤ ਸ਼ੋਅ ਦੇ ਵਿੱਚ ਤੁਹਾਨੂੰ ਪਤਾ ਕਿ ਹਰ ਮਹੀਨੇ ਜੋ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪੈਸ਼ਲੀ ਤੌਰ 'ਤੇ ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡੇ ਵਾਸਤੇ ਜੋ ਮਹੀਨੇ ਦਾ ਨਾਮ ਸਰਵਣ ਕਰਵਾਏ ਜਾਂਦੇ ਹਨ, ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਹਾਜ਼ਰੀ ਲਵਾਉਣਗੇ ਤੁਹਾਡੇ ਨਾਲ, ਔਰ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਪੰਕਤੀ ਹਨ ਇਸ ਮਹੀਨੇ ਨੂੰ ਲੈ ਕੇ, ਉਸ ਦੀ ਹਾਜ਼ਰੀ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਭਾਈ ਸਾਹਿਬ ਨੇ ਲਵਾਉਣਗੇ। ਬਾਕੀ ਗੱਲਾਂ ਬਾਅਦ 'ਚ ਕਰਦੇ ਹਾਂ, ਆਓ ਸਾਨੂੰ ਲੈ ਚੱਲਦੇ ਹਾਂ ਮਾਲਟਨ ਗੁਰੂ ਘਰ, ਜਿੱਥੋਂ ਇਸ ਟਾਈਮ ਭਾਈ ਸਾਹਿਬਾਂ ਨੇ ਮਹੀਨੇ ਦਾ ਨਾਮ ਹੈ ਜੋ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਜੀ ਗੁਰਮੁਖ ਪਿਆਰਿਓ,

सावण सरसी कामणी चरण कमल स्यों प्यार मन तन रता सच रंग

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਵਣ ਦਾ ਮਹੀਨਾ ਚੜਿਆ ਹੈ, ਸਤਿਗੁਰੂ ਜੀ ਅਸੀਸਾਂ ਬਖਸ਼ਿਸ਼ ਕਰਦੇ ਹਨ ਕਿ ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਇਸੇ ਤਰ੍ਹਾਂ ਜੀਵ ਇਸਤਰੀ ਜਿਹੜੀ ਹੈ ਉਹਨੂੰ ਵੀ ਜਦ ਨਾਮ ਜਲ ਪ੍ਰਾਪਤ ਹੋ ਜਾਂਦਾ ਹੈ ਉਹਦਾ ਵੀ ਹਿਰਦਾ ਘਰ ਖਿੜ ਪੈਂਦਾ ਹੈ। ਸੋ ਸਤਿਗੁਰੂ ਕਹਿੰਦੇ ਸੰਸਾਰ ਦੇ ਵਿੱਚ ਇੱਕ ਨਾਮ ਹੀ ਆਸਰਾ ਹੈ, ਆਧਾਰ ਹੈ, ਔਰ ਉਹ ਨਾਮ ਗੁਰੂ ਨੂੰ ਮਿਲ ਕਰਕੇ ਅਸੀਂ ਛਕ ਸਕਦੇ ਹਾਂ, ਪੀ ਸਕਦੇ ਹਾਂ ਗੁਰੂ ਦੀ ਪ੍ਰਾਪਤੀ ਸਦਕਾ। ਔਰ ਇਸੇ ਤਰ੍ਹਾਂ ਬਾਰੇ ਕਹਿੰਦੇ ਪਰਮਾਤਮਾ ਨੂੰ ਮਿਲਣ ਲਈ ਮਨ ਸਦਾ ਲੋਚਦਾ ਰਹਿਣਾ ਚਾਹੀਦਾ, ਤੰਗਦਾ ਰਹਿਣਾ ਚਾਹੀਦਾ, ਔਰ ਗੁਰੂ ਦੀ ਮਿਹਰ ਕਿਰਪਾ ਦੇ ਨਾਲ ਹੀ ਪਰਮਾਤਮਾ ਦਾ ਮੇਲ ਹੁੰਦਾ ਹੈ। ਸੋ ਸਤਿਗੁਰੂ ਕਹਿੰਦੇ ਇਸ ਹੁਕਮ ਦੇ ਅੰਦਰ ਕਿ ਇਹ ਜੀਵ ਇਸਤਰੀ ਸਦਾ ਪਰਮਾਤਮਾ ਦੇ ਨਾਮ ਦੀ ਜਾਚਨਾ ਕਰ, ਕਿਉਂਕਿ ਸਾਵਣ ਤਿੰਨਾਂ ਸੁਹਾਗਣੀ, ਸਾਵਣ ਉਹਨਾਂ ਲਈ ਸੁਹਾਵਣਾ ਹੈ, ਸੁਹਾਗਣ ਸੁਹਾਗ ਭਰੀਆਂ ਜੀਵ ਇਸਤਰੀਆਂ ਲਈ ਜਿਨ੍ਹਾਂ ਦੇ ਕੰਠ ਦੇ ਵਿੱਚ ਪਰਮਾਤਮਾ ਦੇ ਰਾਮ ਦਾ ਨਾਮ ਦਾ ਜਿਹੜਾ ਹਾਰ ਪਹਿਨਿਆ ਹੋਇਆ ਹੈ। ਸੋ ਸਤਿਗੁਰੂ ਦੀ ਕਿਰਪਾ ਕਰਨ, ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਨਾਲ ਹੀ ਅੱਜ ਜਿੱਥੇ ਸੰਗਰਾਂਦ ਦਾ ਦਿਹਾੜਾ ਹੈ ਉੱਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਸਿੱਖੀ ਸਿਦਕ ਨਿਭਾਉਂਦਿਆਂ ਹੋਇਆਂ ਕੇਸ ਕਤਲ ਨਹੀਂ ਹੋਣ ਦਿੱਤੇ, ਖੋਪਰ ਲੁਹਾ ਦਿੱਤਾ। ਸਤਿਗੁਰੂ ਸਾਨੂੰ ਸੀਸਾਂ ਬਖਸ਼ਿਸ਼ ਕਰਨ, ਐਸਾ ਸਿੱਖੀ ਸਿਦਕ ਸਾਡੀ ਝੋਲੀ 'ਚ ਪਾਉਣ। ਨਾਲ ਹੀ ਸੰਗਤਾਂ ਦੇ ਚਰਨਾਂ 'ਚ ਜ਼ਰੂਰੀ ਬੇਨਤੀ ਹੈ ਕਿ ਜੋ ਹਰ ਮਹੀਨੇ ਸੰਗਰਾਂਦ ਦੇ ਪਾਵਨ ਪੁੱਤਰ ਦਿਹਾੜੇ 'ਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਸੰਗਤੀ ਰੂਪ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ, 6:20 'ਤੇ ਪ੍ਰਾਰੰਭ ਹੋਣਗੇ, 8 ਭੋਗ ਪਏਗਾ ਅੱਜ ਸ਼ਾਮ ਨੂੰ। ਸੋ ਸਰਬੱਤ ਸੰਗਤਾਂ ਨੇ ਪਰਿਵਾਰਾਂ ਸਮੇਤ ਪਹੁੰਚ ਕਰਕੇ ਦਰਸ਼ਨ ਦੇਣ ਦੀ, ਗੁਰੂ ਘਰ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਆਪ ਜੀ ਨੇ ਪਾਰ ਬਖਸ਼ਿਸ਼ ਸਤਿਗੁਰਾਂ ਦੀ ਹਾਸਲ ਕਰਨੀ ਹੈ। ਬਹੁਤ ਬਹੁਤ ਧੰਨਵਾਦ ਹੈ ਪੂਰੀ ਹੀ ਟੀਮ ਦਾ, ਸਭਾ ਸੰਗਤ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪਦਾ। ਇੱਕ ਤੂੰ ਹੀ ਨਿਰੰਕਾਰ ਆ, ਬਸ ਦੂਜਾ ਨਾ ਹੀ ਕੋਏ।
2: ਸਪਨਾ ਵਿੱਚ
1: ਕਿੰਨੀਆਂ ਸੌਖੀਆਂ ਪੰਕਤੀਆਂ, ਸਭਨਾ ਵਿੱਚ ਵਰਤਦਾ ਸ਼ਾਹ, ਸਭ ਤੁਝ ਹੀ ਧਿਆਵੈ ਦਿਨ ਰਾਤ। ਹਰ ਇੱਕ ਇਨਸਾਨ ਦੇ ਵਿੱਚ ਇੱਕ ਜਿਹੜੀ ਜੋਤ ਹੈ ਉਸ ਅੱਲਾਹ ਤਾਲਾ ਦੀ, ਈਸ਼ਵਰ ਦੀ, ਪਰਮਾਤਮਾ ਦੀ ਜਗਦੀ ਹੈ। ਔਰ ਇਸ ਕਰਕੇ ਸ਼ਬਦ ਦੀਆਂ ਪੰਕਤੀਆਂ ਵੀ ਇੰਨੀਆਂ ਆਸਾਨ ਸੌਖੀਆਂ, ਮੇਰਾ ਖਿਆਲ ਕੋਈ ਵੀ ਵਰਗ ਦੇ ਲੋਕ ਸੁਣਦੇ ਉਹਨਾਂ ਨੂੰ ਸਮਝ ਆ ਜਾਂਦੀ ਹੈ। ਸਭਨਾ ਦੇ ਵਿੱਚ ਉਹ ਅੱਲਾਹ ਤਾਲਾ ਈਸ਼ਵਰ ਵਸਦਾ ਜਿਹਨੂੰ ਅਸੀਂ ਹਰ ਰੋਜ਼ ਧਿਆਨੇ ਹਾਂ। ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ।

0: ਇਹ ਸੱਚ ਕਹਿੰਦੇ, ਕਿਸੇ ਨੇ ਪੁੱਛਿਆ ਸੱਚ ਕੀ ਆ, ਕਹਿੰਦਾ ਅੱਲਾਹ ਦਾ ਨਾਂ ਸੱਚ ਆ, ਬਾਕੀ ਸਭ ਝੂਠ ਆ। ਉਹੀ ਸੱਚ ਆ, ਉਹਨੇ ਰਹਿ ਜਾਣਾ ਇੱਥੇ ਸਾਰਿਆਂ ਨੇ, ਜਿਹਦੀ ਦੀ ਵਾਰੀ ਆਉਣੀ ਆ ਸਮੇਂ ਸਿਰ ਨਿਕਲ ਜਾਣਾ। ਜਦੋਂ ਚਿੱਠੀ ਆ ਗਈ ਕਿਸੇ ਨੂੰ ਤੇ ਫਿਰ ਬਰੰਗ ਹੀ ਜਾਣਾ। ਜਿਵੇਂ ਨਾ ਕਹਿੰਦੇ ਬਈ, ਜਿਵੇਂ ਬੰਦਾ ਆਇਆ ਸੀ, ਆਉਂਦਾ ਮੁੱਠੀ ਬੰਦ ਕਰ ਗਿਆ। ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਉਦੋਂ ਮੁੱਠੀ ਬੰਦ ਹੁੰਦੀ ਹੈ। ਕੋਈ ਦੁਨੀਆਂ 'ਚ ਇੱਦਾਂ ਦਾ ਇਨਸਾਨ ਨਹੀਂ ਪੈਦਾ ਜਿਹੜਾ ਮੁੱਠੀ ਖੋਲ੍ਹ ਕੇ ਆਇਆ ਹੋਵੇ। ਹਮੇਸ਼ਾ ਮੁੱਠੀ ਬੰਦ ਹੀ ਹੁੰਦੀ, ਜਦੋਂ ਜਾਂਦਾ ਫਿਰ ਹੱਥ ਖਾਲੀ ਕਰਕੇ ਜਾਂਦਾ। ਅਤੇ ਇਹ ਦੇਖ ਲਓ ਜ਼ਿੰਦਗੀ ਦੇ ਕੀ ਦਸਤੂਰ ਆ, ਜ਼ਿੰਦਗੀ ਦਾ ਕੀ ਇੱਕ ਸੱਚ ਹੈ, ਇਹਦੇ ਨਾਲ ਸਾਰੀ ਦੁਨੀਆਂ ਚੱਲ ਰਹੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਹਰਪ੍ਰੀਤ ਜੀ ਕੀ ਹਾਲ ਚਾਲ ਹੈ?
1: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਜੋਇਆ ਸਾਹਿਬ ਕੀ ਹਾਲ ਚਾਲ ਹੈ?
2: ਹਾਂ ਜੀ ਬਿਲਕੁਲ ਠੀਕ ਠਾਕ, ਵਧੀਆ।
0: ਠੀਕ ਠਾਕ ਹੋ?
2: ਜੀ ਬਿਲਕੁਲ।
0: ਚਲੋ ਬੜੀ ਅੱਛੀ ਗੱਲ ਹੈ। ਔਰ ਜੋਇਆ ਸਾਹਿਬ ਇਸ ਸਟੂਡੀਓ ਆਏ ਆ ਰੀਅਲ ਸਟੇਟ ਦੇ ਸਪੈਸ਼ਲਿਸਟ ਆ ਬੰਦੇ, ਔਰ ਹਰਪ੍ਰੀਤ ਸੈਣੀ ਤਾਂ ਹੈ ਹੀ ਸਪੈਸ਼ਲਿਸਟ ਆਪਣੇ ਕੰਮ ਦੇ ਵਿੱਚ। ਹਰ ਵੀਰਵਾਰ ਜਿਹੜਾ ਇਹਨਾਂ ਦਾ ਦਿਨ ਹੁੰਦਾ ਹੈ, ਇਹਨਾਂ ਵੱਲੋਂ ਸਪੋਂਸਰ ਪ੍ਰੋਗਰਾਮ ਹੁੰਦਾ ਹੈ ਵੀਰਵਾਰ ਦੇ ਦਿਨ। ਔਰ ਹਰਪ੍ਰੀਤ ਸੈਣੀ ਜੀ, ਅੱਜ ਅਸੀਂ ਕਿਹਦੇ ਬਾਰੇ ਗੱਲਬਾਤ ਕਰਨੀ ਜੀ?
1: ਬਿਲਕੁਲ ਅਜੀਤ ਜੀ, ਸੋ ਐਵਰੀ ਵੀਕ ਆਪਾਂ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ, ਆਪਣੇ ਫਾਈਨਲ ਐਕਸਪੈਂਸ ਕਵਰੇਜ ਜਾਂ ਕ੍ਰਿਟੀਕਲ ਇਲਨੈਸ, ਡਿਸਬਿਲਿਟੀ ਦੀ ਕਵਰੇਜ। ਬਹੁਤ ਵਾਰ ਸਾਡੇ ਲਿਸਨਰਸ ਦਾ ਕੰਸਰਨ ਹੁੰਦਾ ਹੈ ਕਿ ਇੱਕ ਤਾਂ ਇਹ ਹੁੰਦਾ ਹੈ ਕਿ ਆਪਾਂ ਕਿਹੜੀ ਕਵਰੇਜ ਕਰਵਾਈਏ, ਕਿਹੜੀ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੈਗੀ ਆ, ਕਿ ਆਪਾਂ ਰੈਦਰ ਦੈਨ ਸਾਰੀਆਂ ਕਵਰੇਜਿਸ ਲਈਏ ਸਾਨੂੰ ਕਿਹੜੀ ਜ਼ਿਆਦਾ ਇੰਪੋਰਟੈਂਟ ਹੈ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਅਸੀਂ ਕੋਈ ਕਵਰੇਜ ਚੂਜ਼ ਵੀ ਕਰਦੇ ਹਾਂ ਤਾਂ ਕਿੰਨੀ ਕੁ ਅਮਾਊਂਟ ਦੀ ਇੰਸ਼ੋਰੈਂਸ ਲਈਏ। ਸੋ ਪਹਿਲੀ ਚੀਜ਼ ਇਹ ਹੈਗੀ ਆ ਕਿ ਜਿਹੜੀਆਂ ਤਿੰਨੋਂ ਪ੍ਰੋਡਕਟ ਹੈਗੇ ਆ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ, ਤਿੰਨੋਂ ਡਿਫਰੈਂਟ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਸਾਨੂੰ ਕਵਰ ਕਰਦੇ ਆ। ਸੋ ਜਿਵੇਂ ਇਹ ਕਹਾਂ ਕਿ ਲਾਈਫ ਇੰਸ਼ੋਰੈਂਸ ਜ਼ਿਆਦਾ ਇੰਪੋਰਟੈਂਟ ਹੈ ਅਤੇ ਕ੍ਰਿਟੀਕਲ ਡਿਸੇਬਿਲਿਟੀ ਨਹੀਂ ਇੰਪੋਰਟੈਂਟ ਹੈਗੀਆਂ ਇੰਨੀਆਂ, ਤਾਂ ਇਹ ਬਿਲਕੁਲ ਰੋਂਗ ਹੋਊਗਾ, ਕਿਉਂਕਿ ਹਰੇਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਡਿਫਰੈਂਟ ਆ। ਹਰੇਕ ਬੰਦੇ ਦੇ ਲਈ ਜਿਹੜਾ ਇਹ ਪ੍ਰੋਡਕਟ ਹੈਗੇ ਆ, ਇੱਥੇ ਕਿਤੇ ਨਾ ਕਿਤੇ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਲਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਤਿੰਨੋਂ ਹੀ ਇਕੁਅਲੀ ਇੰਪੋਰਟੈਂਟ ਹੋਣ, ਕਿਉਂਕਿ ਜਿਹੜੀ ਲਾਈਫ ਇੰਸ਼ੋਰੈਂਸ ਆ ਉਹਦੇ ਵਿੱਚ ਤਾਂ ਇਹ ਹੈਗਾ ਕਿ ਇਨ ਕੇਸ ਕੋਈ ਪਰਸਨ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜੀ ਸਾਡੀ ਪਿੱਛੇ ਫੈਮਿਲੀ ਰਹਿ ਗਈ ਆ ਉਹਨਾਂ ਦੇ ਉੱਪਰ ਫਾਈਨੈਂਸ਼ੀਅਲ ਬਰਡਨ ਨਾ ਪਵੇ, ਉਹਦੇ ਲਈ ਆਪਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਆ। ਤੇ ਜਿਹੜੀ ਡਿਸੇਬਿਲਿਟੀ ਦੇ ਕ੍ਰਿਟੀਕਲ ਇਲਨੈਸ ਆ ਉਹ ਲਿਵਿੰਗ ਬੈਨੀਫਿਟ ਆ। ਸੋ ਬੇਸਿਕਲੀ ਜਿੱਥੇ ਲਾਈਫ ਇੰਸ਼ੋਰੈਂਸ ਨੇ ਸਾਡੀ ਫੈਮਿਲੀ ਨੂੰ ਪ੍ਰੋਟੈਕਟ ਕਰਨਾ ਆ, ਉੱਥੇ ਲਿਵਿੰਗ ਬੈਨੀਫਿਟਸ ਜਿਉਂਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਆ ਕਿ ਕੱਲ ਨੂੰ ਅਗਰ ਇਨ ਕੇਸ ਕੋਈ ਮੇਜਰ ਸਿਕਨੈਸ ਹੋ ਜਾਂਦੀ ਆ ਜਾਂ ਫਿਰ ਕੋਈ ਇੱਦਾਂ ਦੀ ਇੰਜਰੀ ਹੋ ਜਾਂਦੀ ਆ, ਆਪਾਂ ਮਹੀਨੇ, ਦੋ ਮਹੀਨੇ, ਪੰਜ ਮਹੀਨੇ ਕੰਮ 'ਤੇ ਨਹੀਂ ਜਾ ਰਹੇ, ਤਾਂ ਉਸ ਟਾਈਮ ਦੇ ਉੱਪਰ ਜਿਹੜੀ ਸਾਡੀ ਇਨਕਮ ਬੰਦ ਹੋ ਰਹੀ ਆ ਉਹਨੂੰ ਆਪਾਂ ਕਿੱਦਾਂ ਪ੍ਰੋਟੈਕਟ ਕਰ ਸਕੀਏ। ਸੋ ਸਾਡੇ ਕੋਲ ਇੱਦਾਂ ਦੇ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਆਪਾਂ ਕੰਬੀਨੇਸ਼ਨ ਦੇ ਵਿੱਚ ਇਹਨਾਂ ਤਿੰਨਾਂ ਕਵਰੇਜਿਸ ਨੂੰ ਐਡ ਆਨ ਕਰਕੇ ਲੈ ਸਕਦੇ ਹਾਂ, ਰੈਦਰ ਦੈਨ ਆਪਾਂ ਸੈਪਰੇਟ ਸੈਪਰੇਟ ਪਾਲਿਸੀਜ ਲਈਏ, ਇੱਕੋ ਪਲਾਨ ਦੇ ਵਿੱਚ ਇਹ ਤਿੰਨਾਂ ਕਵਰੇਜਿਸ ਤੁਸੀਂ ਕਵਰ ਕਰ ਸਕਦੇ ਹਾਂ।
0: ਠੀਕ ਹੈ।
1: ਤੇ ਜੇ ਆਪਾਂ ਅਮਾਊਂਟ ਦੀ ਗੱਲ ਕਰੀਏ ਕਿ ਹਾਂ ਕਿੰਨੀ ਕੁ ਅਮਾਊਂਟ ਦੀ ਕਵਰੇਜ ਚਾਹੀਦੀ ਹੈਗੀ ਆ, ਲਾਈਫ ਇੰਸ਼ੋਰੈਂਸ ਦੇ ਲਈ ਛੋਟਾ ਜਿਹਾ ਰੂਲ ਇਹ ਹੈਗਾ ਆ ਕਿ ਜਿੰਨੀ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ ਉਹਨਾਂ ਨੂੰ ਕਵਰ ਕਰੋ, ਉਹਦੇ ਵਿੱਚ ਮੇਜਰ ਲਾਇਬਿਲਟੀ ਜਿਹੜੀ ਹੈਗੀ ਉਹ ਮੌਰਗੇਜ ਦੀ ਆ। ਸੋ ਜਿਹਦੇ ਉੱਪਰ ਸਭ ਤੋਂ ਵੱਡਾ ਜਿਹੜਾ ਸਾਡੇ ਉੱਪਰ ਬਰਡਨ ਅਤੇ ਸਭ ਤੋਂ ਵੱਡੀ ਇਨਵੈਸਟਮੈਂਟ ਵੀ ਸਾਡਾ ਘਰੇ ਹੀ ਆ, ਕਿਉਂਕਿ ਸਭ ਤੋਂ ਜ਼ਿਆਦਾ ਸਾਡੇ ਪੈਸੇ ਵੀ ਉਹਦੇ ਵਿੱਚ ਪਏ ਹੋਏ ਆ, ਐਵਰੀ ਮੰਥਲੀ ਐਵਰੀ ਈਅਰ ਆਪਾਂ ਮੌਰਗੇਜ ਦੀਆਂ ਪੇਮੈਂਟਾਂ ਵੀ ਦੇ ਰਹੇ ਹਾਂ, ਅਤੇ ਇਸ ਕਰਕੇ ਸਭ ਤੋਂ ਵੱਡੀ ਸਾਡੀ ਲਾਈਫ ਟਾਈਮ ਦੀ ਇਨਵੈਸਟਮੈਂਟ ਸਾਡੇ ਘਰ ਆ। ਸੋ ਇਸ ਕਰਕੇ ਉਹਨਾਂ ਨੂੰ ਜ਼ਰੂਰ ਪ੍ਰੋਟੈਕਟ ਕਰੋ, ਉਹਨਾਂ ਦੀ ਲਾਇਬਿਲਟੀ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਅਗਰ ਇੱਕ ਘਰ ਤੋਂ ਇਲਾਵਾ ਤੁਹਾਡੇ ਕੋਲ ਹੋਰ ਘਰ ਹੈਗੇ ਆ ਤਾਂ ਤੁਸੀਂ ਆਪਣੇ ਕੈਪੀਟਲ ਗੇਨ ਜਿਹੜੇ ਟੈਕਸਿਸ ਹੈਗੇ ਆ ਉਹਨਾਂ ਨੂੰ ਕਵਰ ਕਰ ਸਕਦੇ ਆ। ਐਂਡ ਲਾਸਟਲੀ ਜਿਹੜਾ ਫਾਈਨਲ ਐਕਸਪੈਂਸ ਹੈਗਾ ਆ, ਫਿਊਨਲ ਦੀ ਕੋਸਟ ਆ, ਉਹਨੂੰ ਕਵਰ ਕੀਤਾ ਜਾ ਸਕਦਾ। ਸੋ ਇੰਨੀ ਕੁ ਅਮਾਊਂਟ ਜ਼ਰੂਰ ਹੋਣੀ ਚਾਹੀਦੀ ਆ ਕਿ ਆਹ ਤੁਹਾਡੀਆਂ ਤਿੰਨ ਚੀਜ਼ਾਂ ਕਵਰ ਹੋ ਸਕਣ ਇੰਸ਼ੋਰੈਂਸ ਦੇ ਵਿੱਚ।
0: ਬਹੁਤ ਅੱਛੀ ਗੱਲ ਹੈ ਜੀ। ਨੰਬਰ ਹਰਪ੍ਰੀਤ ਸੈਣੀ ਜੀ ਦਾ ਮੈਂ ਦੇਣਾ, ਪੁਰਾਣੇ ਆ ਕਾਫੀ, ਔਰ ਪੰਜਾਬੀ ਵਿਰਸਾ ਦੇ ਨਾਲ ਪ੍ਰਾਊਡ ਸਪੋਂਸਰ ਦੇ ਵਿੱਚੋਂ ਇੱਕ ਆਉਂਦੇ ਆ ਬਹੁਤ ਲੰਬੇ ਸਮੇਂ ਤੋਂ, ਬਹੁਤ ਸਾਲਾਂ ਤੋਂ। ਹਰਪ੍ਰੀਤ ਸੈਣੀ ਜੀ ਹਰ ਵੀਰਵਾਰ ਨੂੰ ਤੁਹਾਡੇ ਵਾਸਤੇ ਸਟੂਡੀਓ 'ਚ ਹਾਜ਼ਰੀ ਲਾਉਂਦੇ ਆ। ਕਈ ਵਾਰੀ ਹਰਪ੍ਰੀਤ ਆਪਾਂ ਨੂੰ ਰਾਈਟ ਵੇ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ, ਔਰ ਡੈਫੀਨੇਟਲੀ ਤੁਹਾਨੂੰ ਬਾਅਦ 'ਚ ਵੀ ਕਈ ਵਾਰੀ ਕਾਲ ਆਉਂਦੀ, ਜਦੋਂ ਲੋੜ ਪੈ ਜਾਂਦੀ ਹੈ ਫਿਰ ਤੁਹਾਨੂੰ ਕਾਲਸ ਆਉਂਦੀਆਂ ਆਉਂਦੀਆਂ। ਹਰਪ੍ਰੀਤ ਸੈਣੀ ਵਾਲਾ ਨੰਬਰ ਪਲੀਜ਼ ਦਿਓ ਹਰਪ੍ਰੀਤ ਜੀ ਆਪਣਾ।
1: ਨੰਬਰ ਹੈਗਾ ਜੀ 416-816-7650-416-817-6500।
0: ਬਹੁਤ ਈਜ਼ੀ ਨੰਬਰ ਹੈ, ਪੁਰਾਣਾ ਨੰਬਰ ਹੈ, ਕਮਿਊਨਿਟੀ ਦੇ ਵਿੱਚ ਹਰਪ੍ਰੀਤ ਸੈਣੀ ਜੀ ਦਾ ਬਹੁਤ ਵੱਡਾ ਨਾਮ ਹੈ, ਔਰ ਤੁਸੀਂ ਵੀ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਜੇ ਇਹਨਾਂ ਦੀ ਕੰਪਨੀ ਨੂੰ ਜੁਆਇਨ ਕਰਨਾ ਹੈ ਤਾਂ ਉਹ ਵੀ ਕਰ ਸਕਦੇ ਨਾ?
1: ਬਿਲਕੁਲ ਜੀ,
0: ਹਾਂ ਉਹ ਵੀ ਕਰ ਸਕਦੇ ਆ ਵੀ, ਕਮਿਸ਼ਨ ਕਮੁਸ਼ਨ ਪੈਕੇਜ ਵਧੀਆ ਹੁੰਦੇ ਇਹਨਾਂ ਕੋਲ, ਨਾਲੇ ਚੌਥੇ ਦਿਨ ਤਾਂ ਘੁੰਮਣ ਚੱਲ ਜਾਂਦੇ ਸਾਰੇ ਜਣੇ, ਐਡਵਾਈਜ਼ਰ ਜਿੰਨੇ ਵੀ ਹੈ।
1: ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਫਿਰ ਐਪਰੀਸੀਏਸ਼ਨ ਤਾਂ ਮਿਲਣੀ ਆ।
0: ਹਾਂ ਉਹ ਫਿਰ ਹਰਪ੍ਰੀਤ ਸੈਨੀਅਰਾਂ ਦੇ ਨਾਲ ਤੁਸੀਂ ਜਾਣਾ ਤੇ ਘੁੰਮ ਫਿਰ ਕੇ ਵੀ ਆਉਣਾ ਨਾਲ, ਜਿੱਥੇ ਜਾਓ ਉੱਥੇ ਹੀ ਹਰ ਸਾਲ 'ਚ ਦੋ ਤਿੰਨ ਟ੍ਰਿਪ ਤਾਂ ਇਹਨਾਂ ਦੇ ਹੁੰਦੇ ਹੀ ਆ ਪੱਕੇ। ਔਰ ਕਾਲ ਕਰ ਲਓ 416-817-6500 416-817-6500 ਤੇ ਕਾਲ ਕੀਤੀ ਜਾ ਸਕਦੀ ਹੈ। ਜੋਈਆ ਸਾਹਿਬ ਕੀ ਹਾਲ ਚਾਲ ਆ ਸਰ?
2: ਹਾਂਜੀ ਬਿਲਕੁਲ ਵਧੀਆ, ਤੁਸੀਂ ਸੁਣਾਓ।
0: ਅੱਜ ਕਿਹੜੇ ਘਰ ਦੀ ਇਨਫੋਰਮੇਸ਼ਨ ਲੈ ਕੇ ਆਏ ਦੱਸੋ ਜੀ?
2: ਹਰਜੀਤ ਜੀ, ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈਗਾ ਕਿ ਜਦੋਂ ਦੋ ਖਿਲਾੜੀ ਜਾਂ ਦੋ ਟੀਮਾਂ ਜਾਂਦੀਆਂ ਨੇ ਗਰਾਊਂਡ ਵਿੱਚ ਤੇ ਇੱਕ ਲੂਜ਼ਰ ਹੁੰਦਾ ਇੱਕ ਵਿਨਰ ਹੁੰਦਾ,
0: ਅੱਗੇ ਉਹ ਅਰਜੈਂਟੀਨਾ।
2: ਅੱਜ ਕੱਲ੍ਹ ਅਸੀਂ ਸੁਣਦੇ ਹਾਂ ਕਿ ਜੀ ਮਾਰਕੀਟ ਬੜੀ ਡਾਊਨ ਹੋ ਗਈ ਹੈ, ਲੋਕ ਬੜੇ ਪੈਸੇ ਲੂਜ਼ ਕਰ ਰਹੇ ਨੇ। ਜਿਹੜੇ ਲੋਕ ਪੈਸੇ ਲੂਜ਼ ਕਰ ਰਹੇ ਨੇ ਤੇ ਦੂਸਰੀ ਸਾਈਡ ਤੇ ਦੂਸਰੇ ਲੋਕਾਂ ਵਾਸਤੇ ਅਪਰਚੁਨਿਟੀ ਵੀ ਹੈਗੀ ਕਿ ਉਸ ਤੋਂ ਫਾਇਦਾ ਉਠਾ ਸਕਦੇ ਨੇ। ਜਿਹੜੇ ਬੰਦੇ ਲੂਜ਼ ਕਰ ਰਹੇ ਨੇ ਉਹਨਾਂ ਦੀ ਜਿਹੜੀ ਲੂਜ਼ ਮਨੀ ਹੋ ਰਹੀ ਹੈ, ਕੋਈ ਦੂਸਰਾ ਬੰਦਾ ਉਹਦਾ ਫਾਇਦਾ ਉਠਾ ਸਕਦਾ। ਔਰ ਸਪੈਸ਼ਲੀ ਅੱਜ ਦੀ ਮਾਰਕੀਟ ਜਿਹੜੇ ਐਗਜ਼ੈਕਟਿਵ ਹਾਊਸਿਸ ਹੈਗੇ ਨੇ, ਜਿਹੜੇ ਸਟੇਟ ਹਾਊਸ ਨੇ, ਉਹਨਾਂ ਦੀ ਪ੍ਰਾਈਸ ਕਾਫੀ ਰੀਜ਼ਨੇਬਲ ਹੋਈ ਹੋਈ ਹੈ ਔਰ ਮਿਲੀਅਨ ਦੇ ਹਿਸਾਬ ਨਾਲ ਲੋਕ ਇਹਦੇ ਪੈਸਾ ਸੇਵ ਕਰਦੇ ਨੇ। ਅਗਰ ਵਾਕਈ ਕੋਈ ਐਗਜ਼ੈਕਟਿਵ ਪ੍ਰਾਪਰਟੀ ਦੇਖ ਰਿਹਾ ਹੈ, ਕੋਈ ਵਾਕਈ ਸਟੇਟ ਹੋਮ ਦੇਖ ਰਿਹਾ, ਉਹ ਵੀ ਵਾਨ ਦੇ ਅੰਦਰ, ਜਿਹੜਾ ਕਿ ਬੜੀ ਇੱਕ ਸੇਫ ਕਮਿਊਨਿਟੀ ਹੈਗੀ, ਤੇ ਮੇਰੇ ਕੋਲ ਇੱਕ ਸਪੈਸ਼ਲ ਲਿਸਟਿੰਗ ਆਈ ਹੈ ਜਿਹੜੀ ਕਿ 2 acre ਲੈਂਡ ਤੇ ਹੈਗੀ ਵਾਨ ਦੇ ਅੰਦਰ, ਤੇ ਔਰ ਇਹਦੇ ਅੰਦਰ ਜਿਹੜੀ 2 acre ਲੈਂਡ ਹੈਗੀ ਇਹਦੇ ਉੱਤੇ ਕੋਈ 8500 ਸਕੁਅਰ ਫੁੱਟ ਦਾ ਲਿਵਿੰਗ ਸਪੇਸ ਹੈਗੀ, ਜਿਹਦੇ ਕਿ ਸੈਕਿੰਡ ਲੈਵਲ ਤੇ 5 bedroom ਲਗਜ਼ਰੀ ਵਾਸ਼ਰੂਮ ਦੇ ਨਾਲ, ਔਰ ਗਰਾਊਂਡ ਫਲੋਰ ਤੇ ਇੱਕ ਫੁੱਲ ਬੈਡਰੂਮ ਜਿਹਦੇ ਨਾਲ ਕਿ ਅਟੈਚ ਵਾਸ਼ਰੂਮ ਕਲਾਜ਼ਟ ਹੈਗੀ। ਤੁਹਾਡੇ ਅਗਰ ਪੇਰੈਂਟਸ ਨੇ, ਅਗਰ ਤੁਹਾਡੇ ਕੋਈ ਗੈਸਟ ਹੈਗੇ ਨੇ, ਤੁਸੀਂ ਉਹਨਾਂ ਨੂੰ ਸਟੇ ਕਰਾ ਸਕਦੇ ਹੋ। ਔਰ ਇਹਦੀ ਬੇਸਮੈਂਟ ਵੀ ਫਿਨਿਸ਼ ਹੈਗੀ ਜਿਹਦੇ ਅੰਦਰ ਉਹ 2 full washroom, 2 full kitchen ਔਰ 3 bedroom ਦੀ ਸਪੇਸ, ਔਰ ਸਾਈਡ ਤੇ 2 entries ਹੈਗੀਆਂ ਨੇ। ਔਰ ਬਾਈ ਜੀ, ਇਹ ਜਿਹੜੀ ਪ੍ਰਾਪਰਟੀ ਦੀ ਜਿਹੜੀ ਸਭ ਤੋਂ ਖੂਬਸੂਰਤ ਗੱਲ ਹੈਗੀ ਉਹ ਹੈਗੀ ਕਿ ਅਗਰ ਤੁਹਾਡੇ ਘਰ ਕੋਈ ਪਾਰਟੀ ਹੈਗੀ, ਅਗਰ ਤੁਹਾਡੇ ਘਰ ਕੋਈ ਮਹਿਮਾਨ ਆ ਰਹੇ ਨੇ, ਤੁਸੀਂ ਆਪਣੇ ਡਰਾਈਵੇ ਤੇ 35 cars ਤੁਸੀਂ ਮਿਨੀਮਮ ਪਾਰਕ ਕਰ ਸਕਦੇ ਹੋ।
0: 35 ਗੱਡੀਆਂ,
2: ਇਤਨਾ ਹਿਊਜ ਉਹਦਾ ਡਰਾਈਵੇ ਔਰ ਉਹ ਵੀ ਨੈਚੁਰਲ ਸਟੋਨ ਦੇ ਨਾਲ ਹੈਗਾ।
0: ਵਾਹ ਜੀ ਵਾਹ।
2: ਫਿਰ ਪੂਰੀ ਪ੍ਰਾਪਰਟੀ ਜਿਹੜੀ 2 acre ਲੈਂਡ ਜਾਏਗੀ ਉਹ ਪੂਰੀ ਫੈਂਸਡ ਹੈਗੀ, ਮੈਟਲ ਫੈਂਸ ਲੱਗੀ ਹੈਗੀ, 2 auto gate ਲੱਗੇ ਹੈਗੇ ਨੇ, ਜੋ ਇੱਕ ਸਾਈਡ ਤੁਸੀਂ ਇੰਟਰ ਹੋਗੇ, ਦੂਸਰੀ ਸਾਈਡ ਤੁਸੀਂ ਐਗਜ਼ਿਟ ਲਓਗੇ। ਫਿਰ ਇਹਦੇ ਅੰਦਰ ਉਹ ਕਾਫੀ ਜ਼ਿਆਦਾ ਮਿਚੋਰ ਟ੍ਰੀ ਲਗਾਏ ਗਏ ਨੇ ਔਰ ਹਰ ਟ੍ਰੀ ਦੇ ਅੰਦਰ ਲਾਈਟ ਲਗਾਈ ਗਈ ਹੈ,
0: ਠੀਕ ਹੈ।
2: ਔਰ ਇਹਦੇ ਬੈਕ ਸਾਈਡ ਅਗਰ ਤੁਸੀਂ ਜਾਂਦੇ ਹੋ ਤਾਂ ਪੂਰਾ ਤੁਹਾਨੂੰ ਇੱਕ ਜਿਹੜਾ ਤੁਸੀਂ ਕਹਿ ਲਓ ਕੋਈ ਜੰਗਲ ਨਜ਼ਰ ਆਉਂਦਾ ਔਰ ਤੁਹਾਡਾ ਜਿਹੜਾ ਉਹਦਾ ਵਿਊ ਹੈਗਾ ਉਹ ਅਮੇਜ਼ਿੰਗ ਹੈਗਾ। ਔਰ ਕੋਈ ਵੀ ਦੋਸਤ ਇਹਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਕਿ ਇਹਦੀ ਪ੍ਰਾਈਸ ਕੀ ਹੈਗੀ ਔਰ ਮੈਂ ਉਹਦੇ ਨਾਲ ਪਿਕਚਰਾਂ ਸ਼ੇਅਰ ਕਰ ਸਕਦਾ ਬਿਫੋਰ ਕਿ ਉਹ ਆਪਣੀ ਬੁਕਿੰਗ ਕਰਕੇ ਸ਼ੋਵਿੰਗ ਕਰਨ, ਤਾਂ ਮੈਨੂੰ ਕਾਲ ਕਰ ਸਕਦੇ ਨੇ। ਮੇਰਾ ਨੰਬਰ ਹੈ 416-400-3315, 416-400-3315।
0: ਨੰਬਰ ਇੱਕ ਵਾਰੀ ਦੁਬਾਰਾ ਦੋ ਜੀ ਸਭ ਆਪਣਾ।
2: ਹਾਂਜੀ, ਨੰਬਰ ਹੈਗਾ 416-400-3315। ਕੋਈ ਵੀ ਦੋਸਤ ਵਾਨ ਦੇ ਵਿੱਚ 2 acre ਦੀ ਲੈਂਡ ਤੇ ਸਟੇਟ ਹੋਮ ਲੈਣਾ ਚਾਹੁੰਦਾ ਹੈ ਤੇ ਉਹ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦਾ ਹੈ, 416-400-3315।
0: ਬਹੁਤ ਫੈਮਿਲੀਜ਼ ਵਾਨ ਚ ਮੂਵ ਵੀ ਹੋ ਰਹੀਆਂ ਔਰ ਸਿਟੀ ਕਹਿੰਦੇ ਬੜੀ ਵਧੀਆ ਉੱਥੇ, ਤੁਸੀਂ ਵਾਨ ਰਹਿੰਦੇ?
2: ਹਾਂਜੀ, ਮੈਂ ਵੀ ਵਾਨ ਰਹਿੰਦਾ। ਦੇਖੋ ਹਰਜੀਤ ਜੀ, ਜਿਹੜੀ ਜਗ੍ਹਾ ਤੁਸੀਂ ਰਹਿੰਦੇ, ਫਾਰ ਐਗਜ਼ਾਮਪਲ
0: ਅਮੀਰ ਬੰਦੇ ਉੱਧਰ ਜਾਂਦੇ ਆ।
2: ਹਾਂਜੀ, ਤੁਸੀਂ ਦੇਖੋ ਕਿ ਤੁਹਾਡਾ ਜਿਹੜਾ ਸਭ ਤੋਂ ਵੱਡੀ ਤੁਹਾਡੀ ਸਮਰ ਦੀ ਇੰਟਰਟੇਨਮੈਂਟ ਤੁਹਾਡਾ ਕੈਨੇਡਾ ਵੰਡਰਲੈਂਡ ਹੈਗਾ, ਜਿਹੜਾ ਕਿ ਵਾਨ ਦੇ ਅੰਦਰ ਹੈਗਾ। ਸਭ ਤੋਂ ਬੜਾ ਜਿਹੜਾ ਵਾਨ ਤੁਹਾਡਾ ਮਾਲ ਹੈਗਾ ਉਹ ਹੈਗਾ ਵਾਨ ਮਿਲ, ਉਹ ਤੁਹਾਡੇ ਵਾਨ ਦੇ ਵਿੱਚ ਹੈਗਾ। ਫਿਰ ਜਿਹੜਾ ਸਭ ਤੋਂ ਪਹਿਲਾ ਜਿਹੜਾ ਵੇ ਉਹ ਐਡਵਾਂਸ ਆਪਣਾ ਹਸਪੀਟਲ ਬਣਿਆ, $1200 million ਸਪੈਂਡ ਕਰ ਗਏ,
0: ਉਹਨੂੰ
2: ਕਹਿੰਦੇ ਨੇ ਸਮਾਰਟ ਹਸਪੀਟਲ। ਉਹ ਤੁਹਾਡਾ ਮੇਜਰ ਮੈਕੈਂਜੀ ਐਂਡ ਹਾਈਵੇ 400 ਤੇ ਹੈਗਾ, ਯਾਨੀ ਕਿ ਜਿੰਨੀਆਂ ਹੀ ਤੁਹਾਡੀਆਂ ਮਸ਼ਹੂਰ ਚੀਜ਼ਾਂ ਨੇ। ਫਿਰ ਇਹ ਵੇਖ ਕੇ ਤੁਹਾਨੂੰ ਪਤਾ ਹੈ ਕਿ ਉੱਥੇ ਮੋਸਟਲੀ ਇਟਾਲੀਅਨ ਰਹਿੰਦੇ ਨੇ, ਬੜਾ ਸੇਫ ਕੰਟਰੀ ਸਿਟੀ ਹੈਗਾ, ਬੜਾ ਸਿਕਿਓਰ ਸਿਟੀ ਹੈਗਾ, ਇੰਸ਼ੋਰੈਂਸ ਪ੍ਰਾਈਸ ਉੱਥੇ ਬਹੁਤ ਕਮ ਹੈ।
0: ਤੁਸੀਂ ਵਾਲ ਆਪਣੇ ਇਟਾਲੀਅਨ ਲੋਕਾਂ ਵਾਂਗਰ ਕੀਤੇ
2: ਲੱਗਦਾ, ਜ਼ਹਿਰ ਜਿੱਦਾਂ ਲੋਕਾਂ ਚ ਰਹੀ ਤਾਂ ਉਸ ਤਰ੍ਹਾਂ ਹੀ ਹੋ ਜਾਏਗਾ।
0: ਤੁਸੀਂ ਵੀ ਇਟਾਲੀਅਨ ਲੱਗਦੇ ਆ, ਦਾੜੀ ਵੀ ਉਦਾਂ ਕੀਤੀ ਹੈ, ਤੁਹਾਡਾ ਸਟਾਈਲ ਲੱਗਣਾ ਚੇਂਜ ਹੋਇਆ ਲੱਗਦਾ।
2: ਹਾਂਜੀ ਹਾਂਜੀ,
0: ਮੈਂ ਦੇਖਿਆ ਜਾਂ ਬੜੀ ਦੇਰ ਬਾਅਦ ਨਾ ਤੁਹਾਨੂੰ
2: ਜੀ
0: ਤੁਹਾਡੀਆਂ ਕਾਲ ਵੱਜ ਰਹੀਆਂ ਔਰ ਤੁਸੀਂ ਆਪਣੀਆਂ ਕਾਲਸ ਵੀ ਆਂਸਰ ਕਰੋ ਔਰ ਕਿਉਂਕਿ ਬੜੀ ਅੱਛੀ ਗੱਲ ਆ। ਇਹ ਜਿਹੜੇ ਆਟੋ ਗੇਟ ਕਿਹੜੇ ਹੁੰਦੇ ਆ ਜੀ?
2: ਆਟੋ ਗੇਟ ਇਹ ਹੁੰਦੇ ਨੇ ਕਿ ਆਪਣਾ ਰਣਜੀਤ ਜੀ, ਜਿਵੇਂ ਤੁਸੀਂ ਗੇਟ ਦੇ ਸਾਹਮਣੇ ਜਾਓਗੇ ਤੁਹਾਡਾ ਗੇਟ ਓਪਨ ਹੋ ਜਾਏਗਾ। ਉਹਦੇ ਸਰ ਮੈਂ ਤੁਹਾਨੂੰ ਦੱਸਦਾ, ਤੁਹਾਡੇ ਕੋਲ ਸੈਲਫੋਨ ਦੇ ਥਰੂ ਹੋ ਜਾਏਗਾ, ਤੁਹਾਡੇ ਕੋਲ ਫਾਬ ਕੀ ਦੇ ਥਰੂ ਹੋ ਜਾਏਗਾ, ਤੁਹਾਡੇ ਉੱਥੇ ਪੈਡ ਲੱਗਿਆ, 3 options ਦੇ ਨਾਲ। ਜਦੋਂ ਤੁਸੀਂ ਬਾਹਰ ਐਗਜ਼ਿਟ ਲੈਣਾ, ਤੁਸੀਂ ਜਿਵੇਂ ਹੀ ਗੇਟ ਦੇ ਸਾਹਮਣੇ ਜਾਣਾ ਤੇ ਉਹਦੇ ਗਰਾਊਂਡ ਤੇ ਇੱਕ ਲੂਪ ਹੈਗੀ, ਉਹ ਤੁਹਾਡੀ ਗੱਡੀ ਨੂੰ ਸਮੈਲ ਕਰਕੇ ਆਟੋ ਹੀ ਤੁਹਾਡਾ ਜਿਹੜਾ ਗੇਟ ਓਪਨ ਕਰ ਦੇਗਾ। ਜਿਵੇਂ ਤੁਸੀਂ ਬਾਹਰ ਜਾਓਗੇ ਤੁਹਾਡਾ ਗੇਟ ਆਟੋ ਬੰਦ ਹੋ ਜਾਏਗਾ।
0: ਗੱਡੀ ਨੂੰ ਸਮੈਲ ਦੇਣੀ ਪੈਣੀ ਤਦ ਹੀ ਲਓਗੀ, ਜਿਹੜੀ ਮਰਜ਼ੀ ਗੱਡੀ ਆ ਜਾਓ ਉਹਨੂੰ ਸਮੈਲ ਆ ਜਾਓ।
2: ਨਹੀਂ ਨਹੀਂ, ਉਹ ਤੁਹਾਨੂੰ ਜਿਹੜਾ ਹੈ ਨਾ ਉਹਦੇ ਅਸੀਂ ਟਾਈਮਿੰਗ ਰੱਖੀ ਹੈ ਕਿ ਜਦੋਂ ਰਾਤ ਨੂੰ 11-12 ਤੋਂ ਬਾਅਦ ਉਹ ਤੁਹਾਨੂੰ ਫਿਰ ਫਾਬ ਕੀ ਦੇ ਨਾਲ ਹੀ ਓਪਨ ਹੋਏਗਾ। ਉਹਦੇ ਸੇਫਟੀ ਸਾਰੇ ਫੀਚਰ ਹੈਗੇ ਨੇ, ਫਿਰ ਉਹਦੇ ਅੰਦਰ ਉਹ ਇੰਟਰ ਹੋਣ ਦੇ ਲਈ
0: ਸੇਫਟੀ ਬਹੁਤ ਆ, ਜਿਵੇਂ ਤੁਸੀਂ ਦੱਸਿਆ ਘਰ ਦੇ ਆਲੇ ਦੁਆਲੇ ਸਾਰੀ ਉਹ
2: ਟੋਟਲ ਫੈਂਸ ਲੱਗੇ, 2 acre ਦੇ ਟੋਟਲੀ ਫੈਂਸ ਲੱਗੇ। ਔਰ ਸਰ ਦੂਸਰੀ ਗੱਲ ਹੈਗੀ ਕਿ ਜਦੋਂ ਤੁਸੀਂ ਇਸ ਪ੍ਰਾਪਰਟੀ ਦੇ ਫਰੰਟ ਤੇ ਜਾਂ ਬੈਕ ਅੰਦਰ ਬੈਠੇ ਹੁੰਦੇ ਹੋ, ਇਹ ਇੱਕ ਰੂਟੀਨ ਦੀ ਪ੍ਰਾਪਰਟੀ ਨਹੀਂ ਹੈਗੀ ਕਿ ਤੁਸੀਂ ਮਤਲਬ ਇੱਕ ਸਟੇਟ ਹੋਮ ਹੈਗਾ ਜਾਂ 2 acre ਜਾਏਗਾ। ਇਹਦੀ ਜਿਹੜੀ ਪੂਰੀ ਜਿਹੜੀ ਇਹਦੀ ਡਿਜ਼ਾਇਨਿੰਗ ਕੀਤੀ ਗਈ ਹੈ, ਇਹਦੀ ਜਿਹੜੀ ਲੈਂਡਸਕੇਪਿੰਗ ਕੀਤੀ ਗਈ ਹੈ, ਯਾਨੀ ਕਿ ਪੂਰੇ ਘਰ ਦੇ ਅੰਦਰ ਈਵਨ ਕਿ 35 ਗੱਡੀਆਂ ਦੇ ਡਰਾਈਵੇ ਦੇ ਉੱਤੇ ਵੀ ਲਾਈਟਾਂ ਲੱਗੀ ਹੋਈਆਂ ਨੇ ਸਟੋਨ ਦੇ ਅੰਦਰ, ਔਰ ਹਰ ਟ੍ਰੀ ਦੇ ਅੰਦਰ ਲਾਈਟ ਲੱਗੀ ਹੈ, ਯਾਨੀ ਕਿ ਤੁਸੀਂ ਉਹਦੇ, ਮੈਂ ਤੁਹਾਨੂੰ ਅਗਰ ਕੋਈ ਦੋਸਤ ਇੰਟਰਸਟਿਡ ਮੈਨੂੰ ਪਿਕਚਰਾਂ ਭੇਜਾਂਗਾ, ਇਸ ਤਰ੍ਹਾਂ ਲੱਗਦਾ ਹੈਗਾ ਕਿ ਤੁਸੀਂ ਪਤਾ ਨਹੀਂ ਕੋਈ ਦੁਬਈ ਦੇ ਵਿੱਚ ਆ ਗਏ। ਮੈਂ ਦੁਬਈ ਦਾ ਇਸ ਵਾਸਤੇ ਕਹਿ ਰਿਹਾ ਕਿਉਂਕਿ ਉੱਥੇ ਦਾ ਜਿਹੜਾ ਸਟਾਈਲ ਹੈ ਸਾਡਾ ਏਸ਼ੀਅਨ ਸਟਾਈਲ ਹੈਗਾ, ਥੋੜਾ ਜ਼ਿਆਦਾ ਜਿਹੜਾ ਵੀ ਚੀਜ਼ਾਂ ਨੇ ਬ੍ਰਾਈਟ
0: ਹੋਣਗੀਆਂ।
2: ਨਹੀਂ ਨਹੀਂ ਸਰ, ਉਹ ਲਾਈਟਾਂ ਜਿਹੜੀਆਂ ਅੱਜ ਕੱਲ੍ਹ ਬੜੀਆਂ ਅੱਛੀਆਂ ਲਾਈਟਾਂ ਆਉਂਦੀਆਂ ਨੇ ਤੁਹਾਡੇ ਸਟੋਨ ਦੇ ਅੰਦਰ, ਉਹ ਲਾਈਟ ਆਉਂਦੀ ਹੈਗੀ, ਤੁਸੀਂ ਉਹਨੂੰ 10 ਸਾਲ ਵੀ ਅਗਰ ਯੂਜ਼ ਕਰੋ ਤਾਂ ਕਦੀ ਲਾਈਟ।
0: ਤੁਸੀਂ ਮੇਰੀ ਗੱਲ ਨਹੀਂ ਸਮਝੇ
2: ਜੀ,
0: ਹੁਣ ਡਰਾਈਵੇ ਚ ਲਾਈਟਾਂ ਲੱਗੀਆਂ, ਉੱਤੇ ਗੱਡੀ ਤੁਰ ਜਾਵੇ ਲਾਈਟ ਦੇ ਉੱਤੇ, ਤੇ ਸ਼ੀਸ਼ੇ ਟੁੱਟੂਗਾ ਲਾਈਟ ਦਾ?
2: ਉਹ ਸਰ ਪਹਿਲੀ ਗੱਲ ਤੇ ਟੁੱਟਦੇ ਨਹੀਂ, ਦੂਸਰੀ ਗੱਲ ਇਹ ਕਿ ਉਹ ਜਿਹੜਾ ਡਰਾਈਵੇ ਦਾ ਕਾਰਨਰ ਤੇ ਨਾ, ਉਹਦੀ ਲਾਈਨ ਜਿਹੜੀ ਹੈ ਆਲ ਅਰਾਊਂਡ ਲਾਈ ਜਾਂਦੀ ਹੈ।
0: ਅੱਛਾ,
2: ਹਾਂਜੀ, ਉਹ ਬਿਲਕੁਲ ਮਿਡਲ ਚ ਨਹੀਂ।
0: ਮੈਂ ਤਾਂ ਤੁਸੀਂ ਆਰਕੀਟੈਕਟ ਵੀ ਲੱਗਦੇ ਆ, ਜਿੰਨੀ ਤੁਸੀਂ ਸਾਰੀ ਚੀਜ਼ਾਂ ਦੱਸ ਰਹੇ ਆ। ਨੰਬਰ ਦਿਓ ਸਰ ਆਪਣਾ ਇਹ ਕਰ ਲੈ।
2: ਹਾਂਜੀ, ਨੰਬਰ ਹੈਗਾ 416-4003315, 416-4003315। ਜੋਈਏ,
0: ਥੈਂਕ ਯੂ ਜੀ। ਹੈਲੋ
3: ਹੈਲੋ,
0: ਹਾਂਜੀ
3: ਬਲਵਿੰਦਰ
0: ਜੀ, ਕੀ ਹਾਲ ਚਾਲ ਆ? ਠੀਕ ਹੋ? ਹੋਰ ਸਭ ਠੀਕ ਆ ਨਾ? ਸੰਗਰਾਂਦ ਤੇ ਹੁਕਮਨਾਮਾ ਲਿਆ ਤਾਂ ਲਿਆ, ਤੁਸੀਂ ਆਪ ਹੀ ਲੇਟ ਉੱਠੇ ਆ।
3: ਬਾਜੀ ਮੈਂ ਲੇਟ ਮੈਡਮ ਲੇਟ ਹੋ ਗਿਆ ਮੈਂ।
0: ਤੇ ਫਿਰ ਇਹ ਚ ਮੇਰੀ ਕੀ ਗਲਤੀ ਹੈ? ਮੈਂ ਤਾਂ ਹੁਕਮਨਾਮਾ ਲੈ ਲਿਆ ਮਾਰਨ ਗੁਰੂਗਾ।
3: ਦੋਨੋਂ ਸਹੀ ਹੈ, ਮੈਂ ਗੁਰਦਾ ਚ ਲਗਾ ਜੀ।
0: ਅੱਛਾ, ਚੰਗਾ ਕੀਤਾ, ਅਰਦਾਸ ਕਰਿਆ ਕਰੋ ਸਾਰਿਆਂ ਵਾਸਤੇ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ, ਹੈਲੋ।
4: ਹੈਲੋ
0: ਜੀ ਸਰ,
4: ਕੋਈ ਟਰੈਵਲ ਏਜੰਟ ਦਾ ਕੋਈ ਫੋਨ ਨੰਬਰ ਦਿਓ।
0: ਨੰਬਰ ਨੋਟ ਕਰੋ ਸਰ, 416-293-8700। ਅਮਨ ਜੀ ਨਾਲ ਗੱਲ ਕਰਿਓ। 870-0 ਹਾਂਜੀ ਅਮਨ ਆ ਇਹਨਾਂ ਦੇ ਸਪੈਸ਼ਲਿਸਟ ਸੇਲਸ ਪਰਸਨ ਇਹਨਾਂ ਨਾਲ ਗੱਲ ਕਰੇ ਤੋ ਪੰਜਾਬੀ ਵਿਰਸਾ ਦਾ ਨੰਬਰ ਮਿਲਿਆ ਠੀਕ ਹੈ ਜੀ ਓਕੇ ਥੈਂਕ ਯੂ ਜੀ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ ਤੁਸੀਂ ਔਰ ਹਸੀਬ ਸ਼ੇਖ ਸਾਹਿਬ ਮੇਰੀ
3: ਸਾਜੀ ਕਹਿੰਦੇ ਬੜਾ ਸਮੋਕ ਬਾਹਰ ਹੋਇਆ ਦਾ ਸੇਫ ਡਰਾਈਵ ਐਂਡ ਸਟੇ ਹੈਲਦੀ
0: ਜੀ
3: ਤੇ ਆਪਣੇ ਕੋਲ ਅੱਜ ਦੀ ਪ੍ਰੋਪਰਟੀਆਂ ਹੈਗੀਆਂ ਨੇ ਸਾਜੀ ਇੱਕ ਗੈਸ ਸਟੇਸ਼ਨ ਆਪਣੇ ਕੋਲ ਆਇਆ ਵੇ ਜਿਹੜਾ ਕਿ ਲੀਜ ਟੂ ਓਨ ਹੈਗਾ ਵੇ $3,00,000 ਦੇਣਾ ਤੁਸੀਂ ਆਪਣਾ ਲੀਜ਼ ਕਰ ਲਓ ਤੇ 2 ਸਾਲ ਦੇ ਵਿੱਚ ਵਿੱਚ ਬਕਾਇਆ ਮੌਰਗੇਜ ਕਰਾ ਕੇ ਤੁਸੀਂ ਉਹਦੀ ਓਨਰਸ਼ਿਪ ਲੈ ਲਵੋ ਔਰ ਬਿਹਤਰੀਨ ਹੈਗਾ ਕਈ ਬੰਦੇ ਕੋਲ ਐਸੇ ਡਾਊਨ ਪੇਮੈਂਟ ਦਾ ਪ੍ਰੋਬਲਮ ਹੁੰਦਾ ਕਿ ਵੀ ਸਾਡੇ ਕੋਲ ਇਕੱਠੇ ਪੈਸੇ ਨਹੀਂ ਗਏ ਲੇਕਿਨ ਸਾਡੇ ਕੋਲ $3,00,000 ਪਿਆ ਤੇ ਸਾਨੂੰ ਬਿਜ਼ਨਸ ਦਵਾ ਦਿਓ ਤੇ ਤੁਹਾਡੇ ਵਾਸਤੇ ਬਿਹਤਰੀਨ ਆਪਸ਼ਨ ਹੀ ਹੈ ਕਿ ਵਿਦਨ $300,000 ਚੱਲਦਾ ਬਿਜ਼ਨਸ ਲੀਜ਼ ਦੇ ਪੈਸੇ ਕੱਢਣ ਤੋਂ ਬਾਅਦ ਸਾਰਾ ਕੁਛ TMA ਕੱਢਣ ਤੋਂ ਬਾਅਦ ਤਕਰੀਬਨ $1,50,000 ਫੇਰ ਵੀ ਬਚ ਜਾਵੇ
0: $1,50,000 ਬਚ ਜੂਗਾ
3: ਹਾਂਜੀ ਬਚ ਜਾਏਗਾ ਸਰ ਜੀ
0: ਫੇਰ ਤਾਂ ਠੀਕ ਆ ਫੇਰ ਤਾਂ ਠੀਕ ਆ ਬਹੁਤ ਵਧੀਆ ਗੱਲ
3: ਇਹਦੇ ਵਿੱਚ ਹੈਗਾ ਇਸ ਬਿਜ਼ਨਸ ਨੂੰ ਲੈਣਾ ਹੈਗਾ ਤੇ ਤੁਹਾਨੂੰ ਕਾਲ ਕਰਨੀ ਹੈ ਜੀ 6479884449 ਤੇ ਆਪਣੇ ਕੋਲ ਇੱਕ ਹੰਸਵਿਲ ਦੇ ਵਿੱਚ ਗੈਸ ਸਟੇਸ਼ਨ ਆਇਆ ਵਿਦ ਕਾਰ ਵਾਸ਼ ਐਸੋ ਦਾ ਕਾਰ ਵਾਸ਼ ਹੀ ਜਾਵੇ ਔਰ ਐਸੋ ਦਾ ਗੈਸ ਸਟੇਸ਼ਨ ਹੀ ਜਾਵੇ 4 ਮਿਲੀਅਨ ਦਾ ਗੈਸ ਵੋਲੀਅਮ ਬਿਹਤਰੀਨ ਲੋਕੇਸ਼ਨ ਹੈਗੀ ਹੈ ਡਰਾਈਵ ਟੂਵਰਡਸ ਆਟਵਾ ਫਰੋਮ ਹਾਈਵੇ 400 ਇਸ ਲੋਕੇਸ਼ਨ ਨੂੰ ਬਹੁਤ ਜ਼ਿਆਦਾ ਮੈਂ ਐਪਰੀਸੀਏਸ਼ਨ ਮੰਗਣਾ ਵਾਂ ਕਿ ਜੀ ਇਹ ਲੋਕੇਸ਼ਨ ਜਿਹੜੀ ਹੈ ਨਾ ਫਿਊਚਰ ਦੇ ਵਿੱਚ ਬਹੁਤ ਡਿਵੈਲਪਮੈਂਟ ਹੈਗੀ ਇਹਦੇ ਵਿੱਚ
0: ਜੀ ਜੀ
3: ਔਰ ਨਿਊ ਉਹਦੇ ਸੈਮੀ ਡੈਂਸ ਹਾਈ ਰਾਈਜ਼ਿੰਗ ਬਿਲਡਿੰਗਾਂ ਉੱਥੇ ਬਹੁਤ ਜ਼ਿਆਦਾ ਆ ਰਹੀਆਂ ਨੇ ਔਰ ਇਸ ਬਿਜ਼ਨਸ ਨੂੰ ਤੁਸੀਂ ਲੈ ਸਕਦੇ ਹੋ ਵਿਦ 10% ਕੈਪ ਰੇਟ ਬਿਹਤਰੀਨ ਲੋਕੇਸ਼ਨ ਹੈਗੀ ਹੈ ਉਹਦੇ ਵਾਸਤੇ ਫਿਰ ਕਾਲ ਕਰਨੀ ਹੈਗੀ 6479884449 ਦੇ ਉੱਤੇ ਜਿਸੇ ਅਸੀਂ ਇਹਦੀ ਗੈਸ ਸਟੇਸ਼ਨ ਦੀ ਗੱਲ ਕਰਨੇ ਪਏ ਆ ਆਪਣੇ ਕੋਲ ਇੱਕ ਗੈਸ ਸਟੇਸ਼ਨ ਹੈਗਾ ਜੇ ਕੁਆਰਥਰਾ ਲੇਕਸ ਏਰੀਆ ਵਿੱਚ ਔਰ ਇਹਦੇ ਵਿੱਚ ਹੈਗਾ ਜੇ ਟਨਲ ਕਾਰ ਵਾਸ਼ ਕੋਇਨ ਕਾਰ ਵਾਸ਼ ਹੈਗਾ ਕੋਇਨ ਲਾਂਡਰੀ ਹੈਗੀ ਹੈ 3 ਰੈਂਟਲ ਯੂਨਿਟ ਹੈਗੇ ਨੇ 3 ਬੈਡਰੂਮ ਅਪਾਰਟਮੈਂਟ ਹੈਗਾ ਇਹ ਤੁਹਾਨੂੰ ਕੈਪ ਰੇਟ 10% ਦੇ ਨਾਲ ਮਿਲੇਗਾ ਬਿਹਤਰੀਨ ਲੋਕੇਸ਼ਨ ਮੋਰ ਦੈਨ 1 ਏਕੜ ਲੋਟ ਹੈਗੀ ਹੈ ਔਰ ਇਹਦੇ ਵਿੱਚ ਸਿਟੀ ਵਾਟਰ ਸੀਵਰ ਵਗੈਰਾ ਸਾਰਾ ਕੁਛ ਹੈਗਾ ਵੀ ਫਿਊਚਰ ਡਿਵੈਲਪਮੈਂਟ ਬਹੁਤ ਜ਼ਿਆਦਾ ਹੈਗੀ ਹੈ ਕੱਲ ਨੂੰ ਤੁਸੀਂ ਉਹਦੇ ਚ ਇਲੈਕਟ੍ਰਿਕ ਚਾਰਜਰ ਲਿਆਉਣਾ ਚਾਹੋ ਜਾਂ ਹੋਰ ਕੋਈ ਡਿਵੈਲਪਮੈਂਟ ਲਿਆਉਣਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਜਿੱਥੇ ਅਸੀਂ ਇਹ ਵੀ ਗੱਲਾਂ ਕਰਨੇ ਪਏ ਤੇ ਲੋ ਇਨਵੈਸਟਮੈਂਟ ਦੇ ਉੱਤੇ ਅੱਗੇ ਗੱਲ ਕਰੀਏ ਤੇ ਸਾਡੇ ਕੋਲ ਰੈਸਟੋਰੈਂਟ ਹੈਗਾ ਜਿਹੜੀ ਤਕਰੀਬਨ $2,50,000 ਮਹੀਨੇ ਦੀ ਸੇਲ ਮੈਂ ਸਾਲ ਦੀ ਨੀ ਕਹਿੰਦਾ ਪਿਆ ਮਹੀਨੇ ਦੀ ਸੇਲ $2,50,000
0: ਹੈ
3: ਔਰ ਇਹਦੇ ਸਾਲ ਦਾ ਨਾ ਪ੍ਰੋਫਿਟ ਜਿਹੜਾ ਮੋਰ ਦੈਨ $500,000 ਹੈਗਾ ਅਗਰ ਤੁਸੀਂ ਐਸਾ ਬਿਜ਼ਨਸ ਕਰਨਾ ਚਾਹ ਰਹੇ ਹੋ ਤੇ ਡੈਫੀਨੇਟਲੀ ਤੁਹਾਨੂੰ ਮੈਨੂੰ ਕਾਲ ਕਰਨੀ ਹੋਏਗੀ 6479884449 ਆਪਣੇ ਕੋਲ ਹਰਜੀਤ ਭਾਈ ਜੀ ਬਹੁਤ ਜ਼ਿਆਦਾ ਨੋਨ ਬ੍ਰਾਂਡਿਡ ਐਂਡ ਬ੍ਰਾਂਡਿਡ ਰੈਸਟੋਰੈਂਟ ਸੀਗੇ ਨੇ, ਬਹੁਤ ਜ਼ਿਆਦਾ ਦੋਸਤ ਜਿਹੜੇ ਹੈਗੇ ਨੇ ਬ੍ਰਾਂਡਿਡ ਐਂਡ ਨੋਨ ਬ੍ਰਾਂਡਿਡ ਰੈਸਟੋਰੈਂਟ ਪੁੱਛਦੇ ਪਏ ਨੇ, ਬ੍ਰੈਂਪਟਨ ਦੇ ਵਿੱਚ ਆਪਣੇ ਕੋਲ ਨੋਨ ਬ੍ਰਾਂਡਿਡ ਰੈਸਟੋਰੈਂਟ ਹੈਗਾ ਵੇ, ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਜਿਹੜਾ ਹੈਗਾ ਵੇ ਸਟਰੀਟ ਫੂਡ ਦਾ ਵੀ ਰੈਸਟੋਰੈਂਟ ਹੈਗਾ ਵੇ, ਫਰੈਂਚਾਈਜ਼ ਰੈਸਟੋਰੈਂਟ ਸੀਗੇ ਨੇ, ਸ਼ਵਰਮਾ ਦੇ ਫਰੈਂਚਾਈਜ਼ ਦੇ ਹੈਗੇ ਨੇ। ਤੁਹਾਨੂੰ ਕਾਲ ਕਰਨੀ ਹੋਏਗੀ 6479884449 ਤੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ, ਅਸੀਂ ਆਪ ਦੀ ਕਾਲ ਦਾ ਇੰਤਜ਼ਾਰ।
0: ਬਹੁਤ ਅੱਛੀ ਗੱਲ ਸਰ, ਨੰਬਰ ਇੱਕ ਵਾਰੀ ਜੀ
3: 530 ਦੇ ਲਿਸਨਰ ਜਿਹੜੇ ਹੈਗੇ ਨੇ ਬੜੇ ਕੁਆਲੀਫਾਈਡ ਲਿਸਨਰ ਨੇ, ਹਮੇਸ਼ਾ ਖੁਸ਼ੀ ਹੁੰਦੀ ਹੈ ਕਿ ਜਿਹੜੇ ਇਹਨਾਂ ਦੇ ਲਿਸਨਰਸ ਤੋਂ ਮੈਨੂੰ ਕਾਲ ਆਉਂਦੀ ਹੈ, ਬੜੀ ਮੈਚਿਓਰ ਲੋਕਾਂ ਦੀ ਕਾਲ ਆਉਂਦੀ ਹੈ, ਔਰ ਖੁਸ਼ੀ ਹੋਏਗੀ ਅਗਰ ਤੁਹਾਡੇ ਲਿਸਨਰ ਦੀ ਸੇਵਾ ਕੀਤੀ ਜਾਏ।
0: ਬੜੀ ਮਿਹਰਬਾਨੀ, ਨੰਬਰ ਸੀਪ ਸ਼ੇਖ ਸਾਹਿਬ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼।
3: 6479884449 6479884449
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਜੀ।

ਤਰਸੇਮ ਜੱਸਾ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਦੀ ਇੱਕ ਮੂਵੀ ਆਈ ਹੈ ਦਸਤਾਰ ਨਵੀਂ, ਔਰ ਉਹਦੇ ਬਾਰੇ ਗੱਲਬਾਤ ਵੀ ਮੈਂ ਕਰਦਾ। ਬਹੁਤ ਵਧੀਆ ਮੂਵੀ ਹੈ,

0: ਵਿਰਸਾ ਸੁਣ ਰਹੇ ਹਾਂ ਔਰ ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਕੱਲ੍ਹ ਵੀ ਤਰਸੇਮ ਜੱਸਾ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਮੂਵੀ ਇਹਨਾਂ ਦੀ ਨਵੀਂ ਦਸਤਾਰ ਅੱਜ ਰਿਲੀਜ਼ ਹੋਣੀ ਹੈ ਕੱਲ੍ਹ ਆਈ ਥਿੰਕ 17 ਤਰੀਕ ਕੱਲ੍ਹ ਹਾਂਜੀ 17 ਤਰੀਕ ਨੂੰ ਰਿਲੀਜ਼ ਹੋਣੀ ਹੈ ਔਰ ਕੱਲ੍ਹ ਉਹਦਾ ਪ੍ਰੀਮੀਅਰ ਸ਼ੋਅ ਸੀ ਔਰ ਜਾਣ ਦਾ ਮੌਕਾ ਮਿਲਿਆ ਦੇਖਣ ਦਾ ਮੌਕਾ ਮਿਲਿਆ ਇੰਗਲੈਂਡ ਦੀ ਇਹ ਸਟੋਰੀ ਹੈ ਕਿ ਉਸ ਸਮੇਂ ਦੇ ਵਿੱਚ ਜਿਸ ਵੇਲੇ ਸਾਡੀਆਂ ਸਰਦਾਰ ਫੈਮਲੀਜ਼ ਪਗੜੀਧਾਰੀ ਜਿਹੜੇ ਉੱਥੇ ਜਾਂਦੇ ਸੀ ਉਹਨਾਂ ਦੇ ਨਾਲ ਕੀ ਹੁੰਦਾ ਸੀ ਔਰ ਉਹ ਮੂਵੀ ਜਿਹੜੀ ਵਿੱਚ ਦਰਸਾਈ ਗਈ ਬੜੀ ਹੀ ਭਾਵਕ ਮੂਵੀ ਹੈ ਬਹੁਤ ਹੀ ਇਮੋਸ਼ਨਲ ਮੂਵੀ ਹੈ ਔਰ ਮੈਂ ਸਮਝਦਾ ਕਿ ਇਹ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਪਰਸਨਲੀ ਤੌਰ 'ਤੇ ਮੈਨੂੰ ਭਾਵੇਂ ਕੋਈ ਐਡਵਰਟਾਈਜ਼ਮੈਂਟ ਨਹੀਂ ਆਈ ਇਸ ਮੂਵੀ ਦੀ ਪਰ ਮੈਂ ਆਪਣੇ ਇੱਕ ਇਤਲਾਕੀ ਫਰਜ਼ ਸਮਝ ਰਿਹਾ ਔਰ ਕਿਉਂਕਿ ਮੈਂ ਖੁਦ ਦਸਤਾਰ ਸਜਾਉਣਾ ਇਸ ਕਰਕੇ ਇਹ ਮੂਵੀ ਜਿਹੜੀ ਹੈ ਤੁਸੀਂ ਜ਼ਰੂਰ ਦੇਖਿਓ ਵੱਖਰੇ ਵੱਖਰੇ ਸਿਨੇਮਾ ਘਰਾਂ ਦੇ ਵਿੱਚ ਇਹ ਮੂਵੀ ਲੱਗ ਜਾਣੀ ਹੈ ਕੱਲ੍ਹ ਨੂੰ ਔਰ ਇਹ ਮੂਵੀ ਦਾ ਵਾਕਈ ਹੀ ਬੈਠ ਕੇ ਇੱਦਾਂ ਲੱਗਦਾ ਸੀ ਜਿਵੇਂ ਕਿ ਸਾਡੇ ਪਰਿਵਾਰ ਦੀ ਸਟੋਰੀ ਹੋਵੇ ਇਹਦੇ ਵਿੱਚ ਵੀ 1984 ਦੇ ਕੁਛ ਦ੍ਰਿਸ਼ ਪਾਏ ਗਏ ਆ ਔਰ ਇਸ ਦੇ ਨਾਲ ਕੋਈ ਇੰਗਲੈਂਡ ਦੇ ਵਿੱਚ ਇਹ ਜਿਹੜੀ ਕਿ ਮੂਵੀ ਹੈ ਦੀ ਗੱਲਬਾਤ ਕੀਤੀ ਗਈ ਹੈ ਪੁਰਾਣੇ ਸਮੇਂ ਦੀਆਂ ਜਿਸ ਵੇਲੇ ਮੇਰਾ ਖਿਆਲ 84-85 ਦੀ ਗੱਲ ਹੋਏਗੀ ਔਰ ਤੁਸੀਂ ਇਹ ਮੂਵੀ ਜ਼ਰੂਰ ਦੇਖਿਓ ਮੈਂ ਪਰਸਨਲੀ ਤੌਰ 'ਤੇ ਵੀ ਤਰਸੇਮ ਜੱਸਾ ਸਾਹਿਬ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਔਰ ਨਾਲ ਦੀ ਨਾਲ ਇਹ ਸੰਨੀ ਸਾਹਿਬ ਆਏ ਸੀ ਵਾਈਟ ਹਿੱਲ ਪ੍ਰੋਡਕਸ਼ਨ ਵਾਲੇ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਉਹਨਾਂ ਨੇ ਬਹੁਤ ਬਹੁਤ ਮੁਬਾਰਕਬਾਦ ਔਰ ਇਸ ਦੇ ਨਾਲ ਹੀ ਸਾਰੇ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਉੱਥੇ ਕੱਲ੍ਹ ਗਏ ਔਰ ਹਰਜਿੰਦਰ ਗਿੱਲ ਸਾਹਿਬ ਵੀ ਉੱਥੇ ਵੀਰ ਸੀ ਹੋਰ ਵੀ ਬੜੇ ਵੀਰ ਸੀ ਉੱਥੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਮੂਵੀ ਦੇਖਣ ਵਾਸਤੇ ਜ਼ਰੂਰ ਜਾਇਓ ਮੈਂ ਪਰਸਨਲੀ ਤੌਰ 'ਤੇ ਤੁਹਾਨੂੰ ਇਸ ਗੱਲ ਦਾ ਜਿਵੇਂ ਕਹਿੰਦੇ ਆ ਨਾ ਵੀ ਪੂਰਜ਼ੋਰ ਅਪੀਲ ਕਰ ਰਿਹਾ ਬਿਜ਼ਨਸ ਬੇਸ 'ਤੇ ਨਹੀਂ ਕਹਿ ਰਿਹਾ ਤੁਹਾਨੂੰ ਮੈਂ ਇੱਕ ਮੈਂ ਪਰਸਨਲੀ ਤੌਰ 'ਤੇ ਆਪਣੇ ਵੱਲੋਂ ਤੁਹਾਨੂੰ ਰਿਕੁਐਸਟ ਕਰ ਰਿਹਾ ਸਾਰਿਆਂ ਨੂੰ ਪੰਜਾਬੀ ਵਿਰਸਾ ਲਓ ਜੀ ਦੱਸ ਮੇਰਿਆ ਦਿਲਬਰਾ ਵੇ ਤੂੰ ਕਿਹੜੇ ਅਰਸ਼ ਦਾ ਤਾਰਾ ਇਹ ਨਵਾਂ ਨਵੇਂ ਚੰਗਾ ਲੱਗਦਾ ਕਿਹੜੇ ਅਰਸ਼ ਦਾ ਤਾਰਾ 5-7 ਸਾਲ ਬਾਅਦ ਪੰਗਾ ਪੈ ਜਾਂਦਾ ਕਹਿੰਦਾ ਤਾਰਾ ਭਾਈ ਤੂੰ ਕਿੱਥੇ ਤਾਰਾ ਤੇਰਾ ਕਿੱਥੇ ਤਾਰਾ ਕਿੱਥੇ ਤਾਰਾ ਬਸ ਤਾਰੇ ਤਾਰੇ ਫਿਰ ਤਾਰੇ ਤਾਰੇ ਘਰ 'ਚ ਤਾਰੇ ਤਾਰੇ ਹੋ ਜਾਂਦੇ ਆ 5-7 ਸਾਲ ਦਾ ਲੱਗਦਾ ਵੀ ਕਿਹੜੇ ਅਰਸ਼ ਦਾ ਤਾਰਾ ਮੁੜ ਕੇ ਤਾਰਾ ਵੀ ਸੂਰਜ ਬਣ ਜਾਂਦਾ ਪੰਜਾਬੀ ਵਿਰਸਾ ਰਾਜਨ ਜੀ ਕੀ ਹਾਲ ਚਾਲ
1: ਬਹੁਤ ਵਧੀਆ ਜੀ
0: ਕਿਵੇਂ ਸਿਹਤਾਂ ਸੈੱਟ
1: ਬਹੁਤ ਵਧੀਆ ਜੀ
0: ਕੀ ਕਹਿਣਾ ਚਾਹੋਗੇ ਸਤਿਗੁਰਾਂ ਸਾਹਿਬ
1: ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਜੀ
1: ਸੋ ਜਿਹੜੇ ਵੀ ਸਾਡੇ ਸਰੋਤੇ ਅੱਜ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਜੀ ਅੱਜ ਅਵੇਲੇਬਲ ਹੈ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਤੇ ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ ਨੂੰ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਡਾਕਟਰ ਅਵੇਲੇਬਲ ਨੇ ਸੋ ਜਿਹੜੇ ਵੀ ਸਾਡੇ ਭੈਣ ਭਰਾ ਆਪਣਾ ਜਾਂ ਆਪਣੇ ਬੱਚਿਆਂ ਦਾ ਆਈ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888 ਤੇ ਨਾਲ ਦੀ ਨਾਲ ਜੀ ਸਾਡਾ ਜਿਹੜਾ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਹੈ ਉਹਦੇ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਅਸੀਂ ਕਿ ਨਵਾਂ ਪ੍ਰੋਗਰਾਮ ਲਾਂਚ ਕੀਤਾ ਬੱਚਿਆਂ ਵਾਸਤੇ ਖਾਸ ਕਰਕੇ ਉਹ ਬੱਚੇ ਜਿਨ੍ਹਾਂ ਦੀ ਪ੍ਰਿਸਕ੍ਰਿਪਸ਼ਨ ਬੜੀ ਹਾਈ ਹੈ ਤੇ ਉਹਨਾਂ ਨੂੰ ਹੁੰਦਾ ਕਿ ਸਾਡਾ ਨੰਬਰ ਰੁਕ ਜਾਵੇ ਉਹਨਾਂ ਵਾਸਤੇ ਇੱਕ ਸਪੈਸ਼ਲ ਟ੍ਰੀਟਮੈਂਟ ਹੈ ਜਿਹਦੇ 'ਚ ਅਸੀਂ ਨਵੀਂ ਜਿਹੜੀ ਟੋਪੋਗ੍ਰਾਫੀ ਮਸ਼ੀਨ ਹੈ ਉਹਦੇ ਨਾਲ ਟੈਸਟ ਕਰਦੇ ਹਾਂ ਤੇ ਜੇ ਤੁਸੀਂ ਟੈਸਟ ਕਰਵਾਉਂਦੇ ਹੋ ਤਾਂ 6 ਮਹੀਨੇ ਬਾਅਦ ਜਿਹੜਾ ਤੁਹਾਡਾ ਫੋਲੋਅਪ ਹੈ ਜੀ ਉਹ ਵੀ ਅਸੀਂ ਨਾਲ ਕਵਰ ਕਰਦੇ ਹਾਂ ਤੇ ਉਸ ਫੋਲੋਅਪ ਦੇ ਵਿੱਚ ਵੀ ਤੁਹਾਨੂੰ ਦੁਬਾਰਾ ਟੋਪੋਗ੍ਰਾਫੀ ਦਾ ਟੈਸਟ ਹੁੰਦਾ ਤੇ ਕੋਈ ਚਾਰਜ ਨਹੀਂ ਹੁੰਦਾ ਸੋ ਇਹਦੇ ਬਾਰੇ ਜਿਹੜੇ ਵੀ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 905-460-8888 ਤੇ ਦੂਜੀ ਗੱਲ ਕਰੀਏ ਪ੍ਰਿਸਕ੍ਰਿਪਸ਼ਨ ਗਲਾਸਿਸ ਦੀ ਬਹੁਤ ਸਾਰੇ ਭੈਣ ਭਰਾ ਨੇ ਵਧੀਆ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਨੇ ਬ੍ਰਾਂਡਡ ਸਨ ਗਲਾਸਿਸ ਲੈਣਾ ਚਾਹੁੰਦੇ ਨੇ ਕਿਉਂਕਿ ਗਰਮੀਆਂ ਦਾ ਮੌਸਮ ਹੈ ਅਸੀਂ ਬਾਹਰ ਨਿਕਲਦੇ ਹਾਂ ਤੇ ਧੁੱਪ ਤੋਂ ਬਚਾਅ ਕਰਨ ਦੇ ਲਈ ਤੁਹਾਨੂੰ ਵਧੀਆ ਯੂਵੀ ਪ੍ਰੋਟੈਕਟਡ ਤੇ ਪੋਲਰਾਈਜ਼ਡ ਸਨ ਗਲਾਸਿਸ ਚਾਹੀਦੀਆਂ ਨੇ ਸੋ ਗੁੱਚੀ ਦੀਆਂ ਚਾਹੀਦੀਆਂ ਹੋਣ ਜਾਂ ਪਰਾਡਾ ਦੀਆਂ ਡੋਲਚੀ ਕਬਾਨਾ ਦੀਆਂ ਟਿਫਨੀ ਦੀਆਂ ਟੋਮ ਫੋਰਡ ਵਰਸਾਚੀ ਬਰਬਰੀ ਇਹ ਸਾਰੀਆਂ ਦੀ ਸਾਰੀਆਂ ਬ੍ਰਾਂਡਡ ਸਨ ਗਲਾਸਿਸ ਸਾਡੇ ਕੋਲ ਅਵੇਲੇਬਲ ਹੈ ਔਰ ਇਹਨਾਂ ਸਾਰਿਆਂ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਔਰ ਇਹ 2026 ਦੇ ਲੇਟੈਸਟ ਮਾਡਲ ਸਾਡੇ ਕੋਲ ਆਏ ਹੋਏ ਨੇ
0: ਜੀ
1: ਇਸੇ ਤਰ੍ਹਾਂ ਜੇ ਕਿਸੇ ਨੇ ਅਰਮਾਨੀ ਦੀਆਂ ਲੈਣੀਆਂ ਨੇ ਜਾਂ ਫਿਰ ਪੋਲੋ ਦੀਆਂ ਰਾਲਫ ਲੌਰੈਂ ਦੀਆਂ ਮਾਈਕਲ ਕੋਰਸ ਦੀਆਂ ਕੋਚ ਦੀਆਂ ਕੇਚ ਪੇਟ ਮਾਰਕ ਜੇਕਬ ਹਿਊਗੋ ਬੌਸ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਅਤੇ ਬ੍ਰਾਂਡਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ ਜੀ ਅਤੇ ਸਭ ਤੋਂ ਵਧੀਆ ਡੀਲ ਹੈ ਜਿਹਦੇ 'ਚ ਅਸੀਂ ਤੁਹਾਨੂੰ ਟੋਮੀ ਹਿਲ ਫਿਗਰ ਦੇ ਫਰੇਮ ਨਾਲ ਕੈਲਵਿਨ ਕਲਾਈਨ ਦੇ ਫਰੇਮ ਫੈਂਡੀ ਦੇ ਫਰੇਮ ਅਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦੇ ਰਿਹਾ
0: ਜੀ
1: ਸੋ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਅਤੇ ਨੰਬਰ ਸਾਡਾ 905-460-8888 ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਚਾਹੇ ਤੁਹਾਡਾ ਐਗਜ਼ਾਮ ਹੋਵੇ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਇੱਕ ਨੰਬਰ ਜੀ 905-460-8888 905-460-8888 9054608888
2: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
0: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073, 905-720-7073 ਦੇ ਕਾਲ

0: and certified health insurance specialist from Top Choice Insurance.
1: ਕਰਤਾ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828-905-450
3: ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600
4: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
5: Listening to Punjabi Versa, Monday to Friday, 11 a.m. to 12 p.m. For more information, call 647-448-1000.
3: ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ ਔਰ ਕੱਲ੍ਹ ਮੈਂ ਇੱਕ ਪੋਸਟ ਪਾਈ ਸੀ ਤਕਰੀਬਨ ਸ਼ਾਮ ਨੂੰ 7 ਵਜੇ ਸਾਡੇ ਸ਼ਹਿਰ ਦੇ ਵਿੱਚ। ਕੱਲ੍ਹ ਵੈਸੇ ਬੰਦੇ ਸਮਝ ਗਏ ਸੀ, ਕੱਲ੍ਹ ਮੈਂ ਹੰਸਰਾਜ ਹੰਸ ਸਾਹਿਬ ਦੇ ਗੀਤ ਲਾਏ ਸੀ ਬਹੁਤ, ਅਤੇ ਹੰਸਰਾਜ ਹੰਸ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਹੈ ਔਰ ਤੁਹਾਨੂੰ ਪਤਾ ਕਿ ਇਹੋ ਜਿਹੇ ਸੁਰੀਲੇ ਆਰਟਿਸਟ ਫਿਰ ਇੱਕੋ ਹੀ ਬੰਦਾ ਲਿਆਉਂਦਾ ਹੁੰਦਾ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ ਦਾ, ਸਿੰਘ ਹਰਜੀਤ। ਅਤੇ ਡੇਟ ਅਸੀਂ ਹਲੇ ਅਨਾਊਂਸ ਨਹੀਂ ਕੀਤੀ, ਨੰਬਰਸ ਆਫ ਇਨਕੁਆਇਰੀਜ਼ ਕੱਲ੍ਹ ਹੀ ਸਟਾਰਟ ਹੋ ਗਈਆਂ। ਹੁਣ ਹੀ ਮੈਨੂੰ ਟੈਕਸਟ ਮੈਸੇਜ ਆਏ ਹੈ ਸਾਡੇ ਬਹੁਤ ਹੀ ਪਿਆਰ ਵਾਲੇ ਮਾਸਟਰ ਜਿਊਲਰ ਵਾਲੇ, ਉਹਨਾਂ ਨੇ ਵੀ ਮੈਨੂੰ ਲੱਗਦਾ ਪ੍ਰੋਗਰਾਮ ਸਪੋਂਸਰ ਕਰਨਾ ਹੋਣਾ ਬਿਜ਼ਨਸਮੈਨਾਂ ਨੇ। ਜੇ ਤੁਸੀਂ ਵੀ ਚਾਹੁੰਦੇ ਹਾਂ ਕਿ ਹੰਸ ਰਾਜ ਹੰਸ ਦਾ ਸ਼ੋਅ ਦੇਖਿਆ ਜਾਵੇ, ਇਹ ਸ਼ੋਅ ਐਡੀਟੋਰੀਅਮ ਦੇ ਵਿੱਚ ਹੋ ਰਿਹਾ ਹੈ, ਤਕਰੀਬਨ 1400 ਦੀ 1500 ਦੀ ਕਪੈਸਿਟੀ ਹੋਏਗੀ ਔਰ ਇਹ ਸ਼ੋਅ ਬਹੁਤ ਜਲਦੀ ਸੋਲਡ ਆਊਟ ਹੋ ਜਾਏਗਾ। ਹਾਲੇ ਅਸੀਂ ਸ਼ੋਅ ਦੀ ਡੇਟ ਅਨਾਊਂਸ ਨਹੀਂ ਕੀਤੀ, ਕੱਲ੍ਹ 15-20 ਕਾਲਸ ਜਿਸ ਵੇਲੇ ਆਈਆਂ ਪਤਾ ਲੱਗ ਜਾਂਦਾ ਕਿ ਕਿੰਨੀ ਕੁ ਤੁਹਾਡੇ ਮਨ ਦੇ ਵਿੱਚ ਚਾਹਤ ਹੈ, ਪਰ ਅੱਜ ਪੂਰੇ ਸ਼ਹਿਰ ਦੇ ਵਿੱਚ ਇਹ ਪਤਾ ਲੱਗ ਜਾਣਾ ਕਿਉਂਕਿ ਰੇਡੀਓ ਦਾ ਅੱਜ ਅਨਾਊਂਸ ਕਰ ਰਿਹਾ ਮੈਂ ਖੁਦ। ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ ਪੂਰੇ ਬੈਂਡ ਦੇ ਨਾਲ, ਲਾਈਵ ਆਰਕੈਸਟਰਾ ਹੋਏਗਾ ਤੁਹਾਡੇ ਵਾਸਤੇ ਔਰ ਇਹ ਸ਼ੋਅ ਦੇਖਣ ਵਾਲਾ ਹੋਏਗਾ ਜਿੱਥੇ ਸਾਡੀ ਹਿੰਦੁਸਤਾਨੀ ਇੰਡੀਅਨ ਕਮਿਊਨਿਟੀ ਆ ਰਹੀ ਹੈ, ਪਾਕਿਸਤਾਨੀ ਕਮਿਊਨਿਟੀ ਸਾਡੇ ਬਹੁਤ ਵੱਡੀ ਫੈਨ ਆ ਹੰਸ ਰਾਜ ਹੰਸ ਸਾਹਿਬ ਦੀ ਔਰ ਮੈਨੂੰ ਲੱਗਦਾ ਕਿ ਹਾਲ ਸਾਨੂੰ ਛੋਟਾ ਪੈ ਜਾਣਾ, ਸ਼ਾਇਦ ਸਾਨੂੰ ਸ਼ੋਅ ਦੁਬਾਰਾ ਰਿਪੀਟ ਵੀ ਕਰਨਾ ਪੈ ਸਕਦਾ ਕਿਉਂਕਿ 1300-1400 ਦੀ 1500 ਦੀ 1300 ਦੀ ਸੋਰੀ ਕਪੈਸਿਟੀ ਆ ਇਹ ਐਡੀਟੋਰੀਅਮ ਦੀ ਔਰ ਇਹਦੇ 'ਚ ਇੱਕ ਬੰਦਾ ਵੀ ਐਕਸਟਰਾ ਨਹੀਂ ਜਾ ਸਕਦਾ। ਬੈਂਕਟ ਹਾਲ 'ਚ ਤਾਂ ਹੁੰਦਾ ਚਲੋ ਯਾਰ 10-20 ਹੋਰ ਵਾਰਡ ਲਓ ਚੱਲ ਜਾਂਦੀ ਗੱਡੀ, ਇੱਥੇ ਜਿੰਨੀਆਂ ਸੀਟਾਂ ਲੱਗੀਆਂ ਫਾਇਰ ਰੂਟ ਦੇ ਪੂਰੇ ਰੂਲਸ ਰੈਗੂਲੇਸ਼ਨਸ ਹੁੰਦੀਆਂ ਸੇਫਟੀ ਪਰਪਸ ਵਾਸਤੇ। ਜਿਹੜੇ ਵੀ ਤੁਸੀਂ ਪਰਿਵਾਰਾਂ ਦੇ ਪਰਿਵਾਰ ਆਉਣਾ ਚਾਹੁੰਦੇ ਆ ਸ਼ੋਅ ਦੇ 'ਚ ਮੈਨੂੰ ਕਾਲ ਕਰ ਲਿਓ, ਡੇਟ ਹਾਲੇ ਅਸੀਂ ਅਨਾਊਂਸ ਕਰਾਂਗੇ ਮੰਡੇ ਨੂੰ ਇਹਦੀ, ਪਰ ਟਿਕਟਾਂ ਦੀ ਰਖਵਾਲੀ ਆਲਰੇਡੀ ਕਹਿੰਦੇ ਹੁੰਦੇ ਨਾ ਬਈ ਲੋਕ ਰਖਵੀਆਂ ਸ਼ੁਰੂ ਕਰ ਰਹੇ ਆ, ਹੁਣ ਵੀ ਤੁਹਾਨੂੰ ਦੱਸਿਆ ਮਾਸਟਰ ਜੂਨੀਅਰ ਦਾ ਮੈਸੇਜ ਆਇਆ ਔਰ ਤੁਸੀਂ ਵੀ ਇਹ ਸ਼ੋਅ ਨੂੰ ਸਪੋਂਸਰ ਕਰਨਾ ਚਾਹੁੰਦੇ ਆ, ਮੀਟ ਐਂਡ ਗ੍ਰੀਟ ਵੀ ਹੋਏਗਾ ਹੰਸ ਰਾਜ ਹੰਸ ਦੇ ਨਾਲ, ਤੁਹਾਡੀਆਂ ਪਿਕਚਰਸ ਹੋਣਗੀਆਂ, ਤੁਹਾਡੀਆਂ ਫੋਟੋ ਹੋਣਗੀਆਂ ਹੰਸ ਰਾਜ ਹੰਸ ਦੇ ਨਾਲ ਔਰ ਤੁਸੀਂ ਉਹਨਾਂ ਨਾਲ ਆ ਕੇ ਇੱਕ ਵਧੀਆ ਜਿਹੜੀ ਨਾਈਟ ਹੋਏਗੀ ਮਿਊਜ਼ੀਕਲ ਨਾਈਟ ਦਾ ਤੁਸੀਂ ਇੰਜੋਏ ਵੀ ਕਰ ਸਕਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ 3 ਜਿਹੜੀ ਹੋਏਗੀ ਮੰਡੇ ਨੂੰ ਅਸੀਂ ਦੱਸਾਂਗੇ ਕਿਹੜੀ ਤਰੀਕ ਨੂੰ ਇਹ ਸ਼ੋਅ ਟੋਰਾਂਟੋ ਸ਼ਹਿਰ 'ਚ ਹੋ ਰਿਹਾ ਹੈ, ਕੁਝ ਫਾਰਮੈਲਿਟੀਜ਼ ਰਹਿੰਦੀਆਂ ਪੂਰੀਆਂ ਹੋ ਜਾਣ, ਪਰ ਇਹ ਕਨਫਰਮ ਹੈ ਕਿ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ। ਜੇ ਕੋਈ ਹੋਰ ਸ਼ੋਅ ਦੇਖਣ ਦਾ ਮੂਡ ਬਣਿਓ ਕੈਂਸਲ ਕਰ ਦਿਓ, ਹੰਸ ਰਾਜ ਹੰਸ ਵਧੀਆ ਕਿੰਨੇ ਗਾਉਣਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਏਡੇ ਸੁਰੀਲੇ ਆਰਟਿਸਟ ਆ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ ਬਈ। ਟਿਕਟਾਂ ਜਲਦੀ ਜਲਦੀ ਲੈ ਲਿਓ, ਮੁੜ ਕੇ ਬਚਣੀਆਂ ਨੇ ਟਿਕਟਾਂ, ਇਹ ਗਰੰਟੀ ਗੱਲ ਹੈ। ਇਹ ਸਾਨੂੰ ਕਹਿਣਾ ਵੀ ਨਹੀਂ ਪੈਣਾ ਕਿ ਤੁਸੀਂ ਕਹਿਣਾ ਵੀ ਵਾਕਈ ਸਹੀ ਗੱਲ ਹੈ ਭਾਅ ਜੀ ਹੰਸ ਰਾਜ ਹੰਸ ਆ ਰਹੇ ਆ, ਯੈਸ ਆ ਰਹੇ ਆ।

0: ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ। ਬਾਅਦ ਚ ਗੱਲ ਕਰਾਂਗੇ ਗੇੜਿਆਂ ਦੀ ਗੱਲ। ਇੱਥੇ ਬੰਦੇ ਬਹੁਤ ਬਿਜ਼ੀ, ਇੱਥੇ ਗੇੜੇ ਗੂੜੇ ਘੱਟ ਹੀ ਲੱਗਦੇ ਆ। ਹਰਪ੍ਰੀਤ ਜੀ ਹੋਰ ਕੀ ਕਹਿਣਾ ਚਾਹੋਗੇ?
1: ਹਾਂਜੀ ਹਰਜੀਤ ਜੀ, ਸੋ ਆਪਾਂ ਜਿਹੜੇ ਪਲਾਨ ਦੀ ਗੱਲ ਕਰ ਰਹੇ ਸੀਗੇ, ਜਿੱਥੇ ਆਪਾਂ ਇੰਸ਼ੋਰੈਂਸ ਦੀ ਕਵਰੇਜ ਅਮਾਊਂਟ ਦੀ ਗੱਲ ਕੀਤੀ ਸੀ ਕਿ ਕਿੰਨੀ ਕੁ ਕਵਰੇਜ ਚਾਹੀਦੀ ਆ, ਕਿਹੜੇ ਕਿਹੜੇ ਪਲਾਨ ਨੂੰ ਆਪਾਂ ਕੰਬੀਨੇਸ਼ਨ ਕਰ ਸਕਦੇ ਹਾਂ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਜਿੱਥੇ ਆਪਾਂ ਪਲਾਨਸ ਕਵਰੇਜਿਸ ਦੀ ਗੱਲ ਕਰਦੇ ਹਾਂ, ਉੱਥੇ ਮੈਡੀਕਲ ਅੰਡਰ ਰਾਈਟਿੰਗ ਬਹੁਤ ਇੰਪੋਰਟੈਂਟ ਆ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਕੋਈ ਨਾ ਕੋਈ ਮੈਡੀਕਲ ਇਸ਼ੂਜ਼ ਹੁੰਦੇ ਆ, ਜਾਂ ਸਾਡੀ ਫੈਮਿਲੀ ਹਿਸਟਰੀ ਦੇ ਵਿੱਚ ਕੋਈ ਨਾ ਕੋਈ ਮੈਡੀਕਲ ਕੰਸਰਨ ਹੁੰਦੇ ਆ, ਜਾਂ ਕੁਛ ਨਾ ਕੁਛ ਇੱਦਾਂ ਦੇ ਕੋਈ ਨੋਨ ਮੈਡੀਕਲ ਰੀਜ਼ਨਸ ਹੁੰਦੇ ਆ ਜਿਨ੍ਹਾਂ ਦੇ ਕਰਕੇ ਸਾਨੂੰ ਕਵਰੇਜ ਨਹੀਂ ਮਿਲਦੀ। ਕਈ ਵਾਰੀ ਇੱਦਾਂ ਹੁੰਦਾ ਕਿ ਕੋਈ ਡਰਿੰਕ ਐਂਡ ਡਰਾਈਵ ਦੇ ਵਿੱਚ ਆਪਣਾ ਲਾਇਸੈਂਸ ਸਸਪੈਂਡ ਹੋਇਆ ਹੈਗਾ ਆ, ਜਾਂ ਆਪਾਂ ਚਾਰਜ ਹੋਏ ਹਾਂ, ਜਾਂ ਫਿਰ ਕੋਈ ਬੈਂਕਰਪਸੀ ਕੀਤੀ ਸੀਗੀ, ਜਾਂ ਡਰਾਈਵਿੰਗ ਜਿਹੜਾ ਲਾਇਸੈਂਸ ਹੈਗਾ ਉਹਦੇ ਉੱਪਰ ਚਾਰ ਤੋਂ ਜ਼ਿਆਦਾ ਟਿਕਟਾਂ ਹੈਗੀਆਂ ਆ, ਇਹਨਾਂ ਸਾਰੇ ਸਿਨੈਰੀਓਜ਼ ਦੇ ਵਿੱਚ ਵੀ ਆਪਾਂ ਨੂੰ ਰੈਗੂਲਰ ਇੰਸ਼ੋਰੈਂਸ ਪੋਲਿਸੀਜ਼ ਬਹੁਤ ਘੱਟ ਮਿਲਦੀਆਂ ਆ। ਇਸ ਕਰਕੇ ਤੁਸੀਂ ਨੋਨ ਮੈਡੀਕਲ ਪਲਾਨਸ ਲੈ ਸਕਦੇ ਆ, ਆਪਣੀ ਕਵਰੇਜ ਜ਼ਰੂਰ ਕਰਵਾ ਸਕਦੇ ਆ। ਸੋ ਕਿਹੜੇ ਪਲਾਨ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ, ਕੀ ਮੈਡੀਕਲ ਇਸ਼ੂਜ਼ ਹੈਗੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਕੰਸਲਟ ਕਰ ਸਕਦੇ ਆ, ਤਾਂ ਕਿ ਆਪਾਂ ਤੁਹਾਨੂੰ ਦੱਸ ਸਕੀਏ ਕਿ ਕਿਹੜੀ ਕੰਪਨੀ ਦੇ ਵਿੱਚ ਔਰ ਕਿਹੜੇ ਪਲਾਨ ਦੇ ਲਈ ਤੁਸੀਂ ਕੁਆਲੀਫਾਈ ਕਰਨਾ ਆ। ਅਗਰ ਤੁਸੀਂ ਬਿਜ਼ਨਸ ਓਨਰ ਹੈਗੇ ਆ, ਤੁਹਾਡੀਆਂ ਕਾਰਪੋਰੇਸ਼ਨਸ ਹੈਗੀਆਂ, ਐਂਡ ਕਾਰਪੋਰੇਸ਼ਨਸ ਦੇ ਵਿੱਚ ਤੁਹਾਡੀਆਂ ਰਿਟੇਨ ਅਰਨਿੰਗ ਪਈਆਂ ਹੋਈਆਂ, ਉਹਨਾਂ ਨੂੰ ਤੁਸੀਂ ਪ੍ਰੋਪਰਲੀ ਕਿੱਦਾਂ ਯੂਟੀਲਾਈਜ਼ ਕਰਨਾ ਹੈਗਾ ਆ, ਤਾਂ ਕਿ ਮੈਕਸੀਮਮ ਤੁਹਾਡੀ ਅਸਟੇਟ ਜਿਹੜੀ ਹੈਗੀ ਉਹ ਤੁਹਾਡੇ ਬੈਨੀਫਿਸ਼ਰੀਜ਼ ਲਈ ਜਨਰੇਟ ਹੋ ਸਕੇ, ਜਿਹੜੀ ਟੈਕਸ ਫ੍ਰੀ ਪਾਸ ਔਨ ਹੋ ਸਕੇ। ਇਹ ਸਾਰੀਆਂ ਸਟ੍ਰੈਟੇਜੀਜ਼ ਸਮਝਣ ਦੇ ਲਈ ਵੀ ਨੰਬਰ ਹੈਗਾ ਜੀ ਮੇਰਾ 416-817-6500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ। ਅਤੇ ਅਗਰ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੈਗਾ ਆ, ਤਦ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਮੋਰ ਦੈਨ 150 ਐਡਵਾਈਜ਼ਰ ਸਾਡੇ ਨਾਲ ਕੰਮ ਕਰਦੇ ਪਏ ਆ ਇਸ ਵੇਲੇ, ਔਰ ਅਗਰ ਤੁਸੀਂ ਵੀ ਲਾਇਸੈਂਸਡ ਹੈਗੇ ਆ ਜਾਂ ਲਾਇਸੈਂਸ ਲੈਣਾ ਚਾਹੁੰਦੇ ਆ, ਇਹਦਾ ਫੁੱਲ ਪ੍ਰੋਸੈਸ ਸਮਝਣਾ ਚਾਹੁੰਦੇ ਆ, ਆਫਿਸ ਦੀ ਟ੍ਰੇਨਿੰਗ, ਆਫਿਸ ਦਾ ਸਟਰਕਚਰ ਤੁਸੀਂ ਆ ਕੇ ਦੇਖ ਸਕਦੇ ਆ। ਸੋ ਨੰਬਰ ਹੈਗਾ ਜੀ
0: 416-817-6500। ਹੰਸ ਸਾਹਿਬ ਕੇ ਸ਼ਹਿਰ ਮੇ ਆ ਰਹੇ ਹੈ ਭਾਈ ਜਾਨ। ਅਮਨ ਜੀ ਕੀ ਹਾਲ ਹੈ? ਬਿਲਕੁਲ
2: ਜੁਲਾਈ ਤੇ ਸ਼ੁਰੂ ਕਰ ਦਿੰਦੀ ਹਾਂ ਮੈਂ ਹਲਕੇ ਹਲਕੇ ਪਾਈ, ਸਾਨੂੰ ਸਾਰੇ ਆਲ ਦਾ ਵੀ ਐਂਡ ਤੱਕ ਦੇ ਦਾਂਗੇ ਜਲਦੀ ਦੇ ਵਿੱਚ। ਜੁਲਾਈ ਦੇ ਵਿੱਚ ਆਪਾਂ ਡਿਪਾਰਚਰ ਕਰਨਾ ਜੇ ਜਿਹੜਾ ਰਹਿ ਗਿਆ ਕੋਈ ਇੱਕ ਅੱਧਾ, ਤੇ ਸਪਤੰਬਰ ਅਰਾਈਵਲ ਕੀ ਲਾਸਟ ਮੂਮੈਂਟ ਤੇ ਬੱਚਿਆਂ ਦੀਆਂ ਛੁੱਟੀਆਂ ਲੈ ਜਾਣਾ, ਤੇ $1900 ਦੀ ਮੇਰੇ ਕੋਲ ਰਾਊਂਡ ਟਿਕਟ ਅਵੇਲੇਬਲ ਹੈਗੀ ਹੈ ਲਾਸਟ ਮੂਮੈਂਟ, ਚਾਹੇ ਕੱਲ ਚੜ ਜਾਓ ਚਾਹੇ ਅੱਜ ਚੜ ਜਾਓ ਚਾਹੇ ਅਗਲੇ ਹਫਤੇ ਚਲੇ ਜਾਓ। ਇਸ ਤੋਂ ਇਲਾਵਾ ਹੁਣ ਸਾਰੇ ਪ੍ਰਾਈਸ ਜਿਹੜੇ ਹੈਗੇ ਨੇ 16-1700 ਦੀ ਰੇਂਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਜੇ ਸਪਤੰਬਰ ਜਾ ਕੇ ਜੇ ਕਿਸੇ ਨੇ ਅਕਤੂਬਰ ਅਰਾਈਵਲ ਕਰਨਾ, ਸਪਤੰਬਰ ਡਿਪਾਰਚਰ ਐਂਡ ਅਕਤੂਬਰ ਅਰਾਈਵਲ, ਉਹਦੇ ਚ $1470 ਦੀ ਮੇਰੇ ਕੋਲ ਟਿਕਟ ਅਵੇਲੇਬਲ ਹੈਗੀ ਹੈ ਸਪਤੰਬਰ ਟੂ ਅਕਤੂਬਰ। ਔਰ ਇਹਦੇ ਚ ਇੱਕ ਪਲੱਸ ਪੁਆਇੰਟ ਇਹ ਹੈਗਾ ਕਿ ਜਿਹੜੀ ਵੀ ਕਾਲ ਮੈਨੂੰ ਆਏਗੀ ਕਿ ਹਰਜੀਤ ਰੇਡੀਓ ਤੋਂ ਜਾਂ ਪੰਜਾਬੀ ਵਿਰਸੇ ਤੋਂ ਜਿਹੜੀ ਹੈਗੀ ਹੈ ਕਾਲ ਸਾਨੂੰ ਆਏਗੀ, ਮੈਂ ਉਹਨਾਂ ਨੂੰ 3 ਪੀਸ ਆਫ ਲਗੇਜ ਜਿਹੜੇ ਹੈਗੇ ਮਿਲ ਗਏ।
0: ਆ ਜ਼ਰੂਰ ਕਰ ਦੋ, ਤੁਹਾਡੀ ਬੜੀ ਮਿਹਰਬਾਨੀ। 3 ਲਗੇਜ ਵਾਲੇ ਟਿਕਟ ਦਿਆ ਕਰੋ ਸਾਨੂੰ।
2: ਪਰ ਮਿਲ ਨਹੀਂ ਉਹਨਾਂ ਨੂੰ ਭਾਜੀ ਜਿਹੜੇ ਜਿਹੜੇ ਸਾਨੂੰ ਸੁਣ ਕੇ ਆਉਣਗੇ ਭਾਈ ਹੈ।
0: ਹਾਂ ਉਹਨਾਂ ਨੂੰ 3 ਲਗੇਜ ਕਰ ਦਿਓ, ਉਹਨਾਂ ਨੂੰ 2 ਦੀ ਜਗ੍ਹਾ, ਠੀਕ ਹੈ ਨਾ ਜੀ।
2: ਸਪਤੰਬਰ ਤੋਂ ਅਕਤੂਬਰ, ਠੀਕ ਹੈ ਜੀ। ਇਹਦੇ ਚ ਜਿਹੜੇ ਵੀ ਸਾਡੇ ਲਿਸਨਰਸ ਆਉਣਗੇ ਉਹਨਾਂ ਦੇ ਕੋਲ ਆਈ ਹੈਵ 3 ਪੀਸ ਆਫ ਲਗੇਜਸ। ਤੇ ਅਕਤੂਬਰ ਤੋਂ ਨਵੰਬਰ ਜੇ ਕਿਸੇ ਨੇ ਡਿਪਾਰਚਰ ਕਰਨਾ ਹੈਗਾ, ਇਹਦੇ ਚ ਮੇਰੇ ਕੋਲ $1650 ਦੀ ਟਿਕਟ ਹੈਗੀ ਹੈ। ਪਹਿਲੀ ਟਿਕਟ $1470 ਦੀ ਸੀਗੀ, ਇਹ $1650 ਦੀ ਦੀਵਾਲੀ ਸਪੈਸ਼ਲ ਹੈ। ਇਹਦੇ ਚ ਵੀ ਸਾਡੇ ਲਿਸਨਰਸ ਨੂੰ ਜਿਹੜੇ ਹੈਗੇ ਆ ਮੈਂ 3 ਪੀਸ ਆਫ ਲਗੇਜ ਦਵਾਂਗੀ, ਠੀਕ ਹੈ ਜੀ।
0: ਠੀਕ ਹੈ।
2: ਇਸ ਤੋਂ ਇਲਾਵਾ ਨਵੰਬਰ ਟੂ ਦਸੰਬਰ, ਨਵੰਬਰ ਜਿਪ ਡਿਪਾਰਚਰ ਦਸੰਬਰ ਅਰਾਈਵਲ, ਹੁਣ ਕਿੰਨਾ ਪੀਕ ਸੀਜ਼ਨ ਹੈਗਾ, ਇਹਦੀ ਰਿਟਰਨ ਡੇਟ ਕੋਈ 27-28 ਦਸੰਬਰ ਦੀ ਹੈਗੀ ਹੈ। ਨਵੰਬਰ ਦੀ ਐਨੀ ਡੇਟ 'ਚ ਡਿਪਾਰਚਰ ਕਰਕੇ 27-28 ਦਸੰਬਰ ਤੱਕ ਕੰਪਲੀਟ 1 ਮੰਥ ਜੇ ਤੁਸੀਂ ਜਾਣਾ ਹੈਗਾ ਤਾਂ $1950 ਦੇ ਵਿੱਚ ਰਾਊਂਡ ਫੇਅਰ ਦੀ ਟਿਕਟ ਅਵੇਲੇਬਲ ਹੈਗੀ ਹੈ ਜੀ। ਲਗੇਜ ਇਹਦੇ 'ਚ ਵੀ ਅਸੀਂ ਆਪਦੇ ਲਿਸਨਰਸ ਨੂੰ 3 ਪੀਸ ਆਫ ਦੇਵਾਂਗੇ ਜੀ। ਇਸ ਤੋਂ ਇਲਾਵਾ 12 ਜਨਵਰੀ ਤੋਂ ਲੈ ਕੇ ਮਿਡ ਫੈਬਰਵਰੀ ਤੱਕ ਕਿਸੇ ਨੇ ਟਰੈਵਲ ਕਰਨਾ ਹੈਗਾ ਜੀ, 12 ਜਨਵਰੀ ਤੋਂ ਲੈ ਕੇ ਵਿੰਟਰ ਦੀ ਟਿਕਟ ਹੈਗੀ ਹੈ ਜੀ। ਜੇ ਮਿਡ ਫੈਬਰਵਰੀ ਤੱਕ ਟਰੈਵਲ ਕਰਨਾ ਤਾਂ ਅਗੇਨ $1452 ਦੇ ਵਿੱਚ ਮੇਰੇ ਕੋਲ ਟਿਕਟ ਅਵੇਲੇਬਲ ਹੈਗੀ ਹੈ ਜੀ। $1452 ਜਨਵਰੀ ਤੋਂ ਲੈ ਕੇ ਮਿਡ ਫੈਬਰਵਰੀ ਤੱਕ। ਇਸ ਤੋਂ ਬਾਅਦ ਫੈਬਰਵਰੀ ਟੂ ਮਾਰਚ, ਫੈਬਰਵਰੀ ਡਿਪਾਰਚਰ ਐਂਡ ਮਾਰਚ ਅਰਾਈਵਲ ਜਿਹੜੀ ਹੈਗੀ ਹੈ $1706 ਦੀ ਟਿਕਟ ਅਵੇਲੇਬਲ ਰਾਈਟ ਨਾਓ। ਫੈਬਰਵਰੀ ਡਿਪਾਰਚਰ ਕਰਕੇ ਮਾਰਚ ਦੇ ਵਿੱਚ ਅਰਾਈਵਲ 1706 ਇਸ ਤੋਂ ਇਲਾਵਾ ਜੇ ਹੁਣ ਪੈਕੇਜਸ ਵੀ ਆਪਾਂ ਕਵਰ ਅਪ ਕਰ ਹੀ ਦਿੰਦੇ ਹਾਂ, ਜੇ ਹੁਣ ਸਮਰ ਦੇ ਵਿੱਚ ਕਿਸੇ ਨੇ ਪੈਕੇਜਸ ਲੈਣੇ ਹੈਗੇ ਕਿ ਚਲੋ ਇੰਡੀਆ ਨਹੀਂ ਜਾਣਾ ਜਾਂ 4-5 ਦਿਨ ਵਾਸਤੇ ਆਪਣੀ ਫੈਮਿਲੀ ਨੂੰ ਲੈ ਕੇ ਤੁਸੀਂ ਕਿਤੇ ਜਾਣਾ ਹੈਗਾ, ਤਾਂ ਤੁਸੀਂ ਸਾਡੇ ਕੋਲ ਆਲ ਇਨਕਲੂਸਿਵ ਪੈਕੇਜ ਜਿਹੜੇ ਹੈਗੇ $800 ਤੋਂ ਲੈ ਕੇ $900 ਦੇ ਵਿੱਚ 5 ਦਿਨ ਦਾ ਪੈਕੇਜ ਵੀ ਹੈਗਾ ਤੇ 7 ਦਿਨ ਦਾ ਪੈਕੇਜ ਵੀ ਹੈਗਾ, ਆਲ ਇਨਕਲੂਸਿਵ ਹੈ। ਇਹਦੇ ਤੁਹਾਡੇ ਏਅਰ ਟਿਕਟ, ਰਹਿਣ ਸਹਿਣ, 5-star ਹੋਟਲ, ਖਾਣਾ ਪੀਣਾ, ਮਤਲਬ ਤੁਸੀਂ ਸਾਨੂੰ 1 ਵਾਰੀ 900 ਦੇਣਾ ਤੇ 7 ਦਿਨ ਤੁਸੀਂ ਸਿਰਫ ਨਜ਼ਾਰੇ ਕਰਨੇ ਨੇ।
0: ਠੀਕ ਹੈ,
2: ਉੱਥੇ ਪਾਕਿਟ ਤੋਂ ਤੁਹਾਡੇ ਜੋ ਕੁਛ ਐਕਸਟਰਾ ਇੱਕ
0: ਪੈਨ। ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਤੁਹਾਨੂੰ ਅਮਨ ਜੀ?
2: ਹਾਂਜੀ ਜੀ, ਕਾਲ ਕਰਨੀ ਹੈ ਤੁਸੀਂ ਆਨਲਾਈਨ ਟ੍ਰੈਵਲ ਨੂੰ 416-293-8700 ਦੇ ਉੱਪਰ, 416-293-8700 ਆਨਲਾਈਨ ਟ੍ਰੈਵਲ ਨੂੰ ਤੁਸੀਂ ਮੰਡੇ ਟੂ ਸੈਟਰਡੇ ਐਨੀ ਟਾਈਮ ਕਾਲ ਕਰ ਸਕਦੇ।
0: ਬੜੀ ਮਿਹਰਬਾਨੀ ਮੈਮ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ 3 ਲਗਜ਼ ਦੇ ਨਾਲ ਟਿਕਟ ਲੈਣੀ ਹੈ ਤੇ ਪੰਜਾਬੀ ਵਿਰਸਾ ਕਹਿਣਾ ਪੈਣਾ, ਇਹਨਾਂ ਨੂੰ ਕਾਲ ਕਰ ਲਿਓ 416-293-8700 ਤੇ ਕਾਲ ਕੀਤੀ ਜਾ ਸਕਦੀ। ਨੀਲਮ ਜੀ, ਕੀ ਹਾਲ ਚਾਲ ਹੈ? ਨੀਲਮ ਜੀ,
3: ਹੈਲੋ ਸਰ ਜੀ, ਹਾਊ ਆਰ ਯੂ?
0: ਕੀ ਹਾਲ ਚਾਲ ਜੀ, ਕਿੱਧਰ ਗਵਾਚਿਆ ਸਵੇਰੇ ਸਵੇਰੇ?
3: ਆਈ ਐਮ ਵੈਰੀ ਗੁੱਡ। ਨਹੀਂ ਨਹੀਂ, ਮੈਨੂੰ ਮੇਰਾ ਨਾਮ ਨਹੀਂ ਸੁਣਿਆ ਮੈਂ, ਸੋਚਿਆ ਪਤਾ ਸ਼ਾਇਦ ਤੁਹਾਡੇ ਕੋਲ ਕਾਫੀ ਪਿਸਟਲ ਨੇ ਅੱਜ ਲਾਈਨ 'ਚ ਲੱਗੇ ਹੋਏ ਆ ਤੇ ਮੈਂ ਆਈ ਕੁਡਨਟ ਹੀਅਰ ਯੂ।
0: ਮੈਂ ਕੁਵੀਨ ਨਹੀਂ ਕਿਹਾ ਨਾ, ਤੁਸੀਂ ਯੂਜ਼ਡ ਹੋਗੇ ਕੁਵੀਨ ਸੁਣਦੇ ਹੋ।
3: ਨਹੀਂ ਨਹੀਂ, ਉਦਾਂ ਦੀ ਕੋਈ ਗੱਲ ਨਹੀਂ। ਡਾਊਨ ਟੂ ਅਰਥ ਜੀ, ਨਥਿੰਗ ਮੱਚ। ਇੱਕ ਯੈਸਟਰਡੇ ਸਾਰਿਆਂ ਨੂੰ ਨਿਊਜ਼ ਪਤਾ ਚੱਲੀ ਗਈ, ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੱਲ ਵੈਦਰ ਬੜਾ ਖਰਾਬ ਰਿਹਾ, ਆਪਾਂ ਬਹੁਤ ਕੁਛ ਐਕਸਪੀਰੀਅੰਸ ਬੈਡ ਕੀਤਾ ਯੈਸਟਰਡੇ। ਬਹੁਤ ਸਾਰੇ ਲੋਕ ਆ ਜਿਹੜੇ ਕੰਪਲੇਨ ਕਰਦੇ ਸੀਗੇ ਕਿ ਇੱਦਾਂ ਆਪਾਂ ਇੰਨੇ ਯੂਜ਼ ਟੂ ਹੋ ਗਿਆ ਸੈਂਸਿਟਿਵਿਟੀ ਦੇ ਕਿ ਸਾਨੂੰ ਉਹ ਫੀਲ ਹੁੰਦਾ। ਜੋ ਇੰਡੀਆ 'ਚ ਜਾਂਦੇ ਆਪਾਂ ਜਾਂ ਪਾਕਿਸਤਾਨ 'ਚ ਜਾਂਦੇ ਹਾਂ, ਸਾਨੂੰ ਕੋਈ ਸੱਚੀ ਰਹਿਣਾ ਸੀ, ਇੰਨੀਆਂ ਚੀਜ਼ਾਂ ਆਪਾਂ ਗੰਦ 'ਚੋਂ ਵੀ ਨਿਕਲ ਜਾਂਦੇ ਹਾਂ, ਹਵਾ ਵੀ ਖਰਾਬ ਹੁੰਦੀ ਹੈ, ਪੋਲਿਊਸ਼ਨ ਹੁੰਦੀ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇੱਥੇ ਉਸ ਚੀਜ਼ ਦੇ ਇਮਿਊਨਿਟੀ ਇੰਨੀ ਪਿਓਰਿਟੀ ਹੋ ਗਈ ਹੈ ਸਾਡੇ ਕੋਲ, ਅਸੀਂ ਯੂਜ਼ ਟੂ ਨਹੀਂ ਹਾਂ। ਅਦਰਵਾਈਜ਼ ਇਟਸ ਨਾਟ
0: ਜਿਨ੍ਹਾਂ ਦੀ ਮੌਰਗੇਜ ਨਹੀਂ ਹੋ ਰਹੀ ਉਹਨਾਂ ਦਾ ਇਲਾਜ ਦੱਸੋ ਕੀ ਹੈ?
3: ਉਹਨਾਂ ਦਾ ਇਲਾਜ ਕੱਲ ਯੈਸਟਰਡੇ ਤੁਹਾਨੂੰ ਪਤਾ ਹੀ ਹੈ ਜਿਹੜੀ ਅਨਾਊਂਸਮੈਂਟ ਉਹਨਾਂ ਨੇ ਕੀਤੀ ਹੈ, ਰੇਟ ਸਟੇਡ ਸਟੇਬਲ, ਉਹਨਾਂ 'ਚ ਕੋਈ ਚੇਂਜ ਨਹੀਂ ਆਈ। ਮੀਨਿੰਗ ਉੱਥੇ ਦੇ ਉੱਥੇ 2.25 ਤੇ ਹੀ ਉਹਨਾਂ ਦੀ ਜਿਹੜੇ ਕੀ ਪੁਆਇੰਟ ਰੇਟ ਹੈ ਰਹੇ ਆ। ਬੈਂਕ ਆਫ ਕੈਨੇਡਾ ਨੇ ਦੇ ਡਿਡਨਟ ਮੇਕ ਐਨੀ ਚੇਂਜਸ, ਉਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਜਾਂ ਵਟ ਡਿਫਰੈਂਟ ਡਸ ਇਟ ਮੇਕ ਟੂ ਯੂ ਪਰਸਨਲੀ? ਜੇ ਤੁਹਾਡੇ ਕੋਲ ਵੇਰੀਏਬਲ ਮੌਰਗੇਜ ਹੈ, ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਦੇ ਵਿੱਚ ਕੋਈ ਚੇਂਜ ਨਹੀਂ ਆਣੀ, ਜਿੰਨੀ ਕੁ ਸੀਗੀ ਓਨੀ ਕੀ ਰਹਿਣੀ ਹੈ
0: ਜੀ।
3: ਜਿਹੜੇ ਫਿਕਸ ਰੇਟ ਹੁੰਦੇ ਆ ਉਹ ਸਟ੍ਰਿਕਟਲੀ ਦੇ ਆਰ ਇਨਫਲੂਐਂਸਡ ਬਾਈ ਬੌਂਡ ਯੀਲਡਸ, ਉਹਨਾਂ ਗੋਟ ਨਥਿੰਗ ਟੂ ਡੂ ਵਿਦ ਪ੍ਰਾਇਮਰੀ ਰੇਟ ਹੁੰਦੇ ਆ, ਦੇ ਆਰ ਡਿਫਰੈਂਟ ਦੈਨ ਜਿਹੜੇ ਡੇਲੀ ਰੇਟਸ ਹੁੰਦੇ ਆ। ਡੇਲੀ ਰੇਟਸ ਇਜ਼ ਵੇਰੀਏਬਲ, ਡਿਪੈਂਡ ਅਪਨ ਬੈਂਕ ਆਫ ਕੈਨੇਡਾ ਦੀ ਡੇਲੀ ਉੱਤੇ ਕੰਮ ਕਰਦੇ ਆ। ਪਰ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਕੁਐਸਚਨ ਹੈ ਵੀ ਆਪਾਂ ਕੀ ਕਰ ਸਕਦੇ ਹਾਂ, ਕਿੱਥੇ ਮੋਰਗੇਜ ਨਹੀਂ ਹੁੰਦੀ ਪਈ, ਕਿੱਥੇ ਕਦੀ ਇਸ ਹੁੰਦਾ ਕਿ ਆਪਾਂ 10% ਦਾ ਸ਼ੁਰੂ ਕਰਨੀ ਸੀ, 20 ਤੇ ਪਹੁੰਚ ਜਾਂਦੇ ਹਾਂ, ਦੂਜਾ ਬੰਦਾ ਕੋਈ ਪਵਾਉਣਾ ਪੈਂਦਾ, ਤੁਹਾਨੂੰ ਕਿਸੇ ਕੋਲ ਜਿਹਦੇ ਕੋਲ ਜਾਂਦੇ ਹੋ ਉਹਨੂੰ ਐਕਸਪੀਰੀਅੰਸ ਨਹੀਂ ਹੈਗਾ ਐਂਡ ਯੂ ਆਰ ਐਕਸਪੀਰੀਅੰਸਿੰਗ।
0: ਕਿਹੜੇ ਨੰਬਰ ਤੇ ਤੁਹਾਨੂੰ ਕਾਲ ਨੀਲਮ ਜੀ ਕੀਤੀ ਜਾ ਸਕਦੀ ਹੈ? ਨੀਲਮ ਜੀ, ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ?
3: 647-739-8710
0: ਨੰਬਰ ਦੁਬਾਰਾ ਦੋ ਪਲੀਜ਼। ਜੀ ਜੀ,
3: 647-739-8710।
0: ਬੜੀ ਮਿਹਰਬਾਨੀ, ਔਰ ਕੱਲ ਤੁਹਾਡੇ ਨਾਲ ਮੈਂ ਦੁਬਾਰਾ ਗੱਲ ਫਿਰ ਕਰੂੰਗਾ, ਠੀਕ ਹੈ ਜੀ?
3: ਥੈਂਕ ਯੂ ਸਰ।
0: ਕੱਲ ਤੁਸੀਂ ਦੁਬਾਰਾ ਕਾਲ ਕਰਨੀ 11:30 ਮੈਨੂੰ, ਮੇਕ ਸ਼ੋਰ।
3: ਠੀਕ ਹੈ ਜੀ,
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਜੀ। ਰਾਜਨ ਜੀ, ਹੋਰ ਕੀ ਕਹਿਣਾ ਚਾਹੋਗੇ?
4: ਬਿਲਕੁਲ ਜੀ ਹਰਜੀਤ ਜੀ, ਜਦੋਂ ਆਪਣੇ ਸਰੋਤਿਆਂ ਨੂੰ ਮੈਂ ਦੱਸਣਾ ਚਾਹਾਂ ਕਿ ਜਦੋਂ ਆਪਾਂ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਹਾਂ ਤਾਂ ਮੇਨ ਆਪਣਾ ਟਾਰਗੇਟ ਹੁੰਦਾ ਵੀ ਆਪਾਂ ਨੂੰ ਗਲਾਸਿਸ ਚਾਹੀਦੀਆਂ ਹੈ। ਸੋ ਗਲਾਸਿਸ ਉਸ ਕਈ ਵਾਰੀ ਕਸਟਮਰ ਕੀ ਕਰਦੇ ਨੇ, ਆਨਲਾਈਨ ਲੱਭਦੇ ਨੇ ਜਾਂ ਬੈਕ ਹੋਮ ਤੋਂ ਇੰਡੀਆ ਤੋਂ ਮੰਗਾਉਂਦੇ ਨੇ। ਪ੍ਰੋਬਲਮ ਕੀ ਆਉਂਦੀ ਹੈ ਵੀ ਜਦੋਂ ਤੁਸੀਂ ਆਨਲਾਈਨ ਮੰਗਵਾਉਂਦੇ ਹੋ ਜਾਂ ਫਿਰ ਇੰਡੀਆ ਤੋਂ ਬਣਵਾਉਂਦੇ ਹੋ, ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੁੰਦਾ ਵੀ ਜਿਹੜਾ ਚੈੱਕ ਕਰੇ ਕਿ ਜੋ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਦਿੱਤੀ ਸੀ ਉਸ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਬਣੀਆਂ ਕਿ ਨਹੀਂ ਬਣੀਆਂ। ਅਤੇ ਦੂਜਾ ਇਹ ਹੁੰਦਾ ਵੀ ਜਿਹੜੀ ਤੁਹਾਡੀ ਐਨਕਾ ਬਣਾਉਣ ਤੋਂ ਪਹਿਲਾਂ ਇੱਕ ਮੈਜ਼ਰਮੈਂਟ ਲੈਣੀ ਹੁੰਦੀ ਹੈ, ਜੇ ਤੁਸੀਂ ਆਪ ਪਰਸਨਲੀ ਉੱਥੇ ਨਹੀਂ ਹੈਗੇ ਤਾਂ ਉਹ ਮੈਜ਼ਰਮੈਂਟ ਮਿਸਿੰਗ ਹੁੰਦੀ ਹੈ, ਜਿਹਦੇ ਕਰਕੇ ਤੁਹਾਨੂੰ ਬਾਅਦ 'ਚੋਂ ਅੱਖਾਂ 'ਚੋਂ ਐਨਕਾ 'ਚੋਂ ਸਹੀ ਨਜ਼ਰ ਨਹੀਂ ਆਉਂਦਾ। ਸੋ ਸਾਡੇ ਕੋਲ ਇੱਥੇ ਅਸੀਂ ਕੀ ਕੀਤਾ ਹੋਇਆ, ਅਸੀਂ ਇੱਕ ਬੜਾ ਵਧੀਆ ਵੈਲਿਊ ਪੈਕੇਜ ਬਣਾਇਆ। ਵੈਲਿਊ ਪੈਕੇਜ ਦਾ ਮੋਟਿਵ ਵੀ ਇਹੀ ਹੈ ਕਿ ਤੁਹਾਡੀ ਪ੍ਰੋਪਰ ਆਪਟੀਕਲ ਡਿਸਪੈਂਸਿੰਗ ਹੋਵੇ, ਯਾਨੀ ਕਿ ਜਦੋਂ ਤੁਸੀਂ ਆਉਂਦੇ ਹੋ ਤੁਹਾਡੇ ਫੇਸ ਦੇ ਹਿਸਾਬ ਨਾਲ ਤੁਹਾਨੂੰ ਫਰੇਮ ਚੂਜ਼ ਕਰਾਇਆ ਜਾਵੇ, ਫਿਰ ਉਸ ਵਿੱਚ ਤੁਹਾਡੇ ਅੱਖਾਂ ਦੀ ਮੈਜ਼ਰਮੈਂਟ ਦਿੱਤੀ ਜਾਵੇ ਅਤੇ ਜੋ ਪ੍ਰਿਸਕ੍ਰਿਪਸ਼ਨ ਡਾਕਟਰ ਨੂੰ ਦਿੱਤੀ ਹੈ ਉਸ ਪ੍ਰਿਸਕ੍ਰਿਪਸ਼ਨ ਦੇ ਗਲਾਸਿਸ ਜਿਹਦੇ ਲੈਬ 'ਚ ਬਣਨ ਭੇਜੀਦੇ ਨੇ, ਔਰ ਜਦੋਂ ਬਣ ਕੇ ਆਉਂਦੇ ਨੇ ਤਾਂ ਅਸੀਂ ਚੈੱਕ ਕਰੀਦੇ ਨੇ। ਹੁਣ ਸਾਰੇ ਸਰੋਤਾਂ ਲੱਗਦਾ ਵੀ ਜੋ ਇੰਨਾ ਸਾਰਾ ਕੁਛ ਕਰਦੇ ਨੇ ਤਾਂ ਬਹੁਤ ਮਹਿੰਗਾ ਕੰਮ ਹੋਏਗਾ, ਅਸੀਂ ਵੈਲਿਊ ਪੈਕੇਜ ਬਣਾਈ ਇਸੇ ਕਰਕੇ ਵੈਲਿਊ ਪੈਕੇਜ ਕਰਦੇ ਹਾਂ ਅਸੀਂ ਤੁਹਾਨੂੰ ਇੱਕ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ ਔਰ ਇਹ ਸਿਲੈਕਟਡ ਬ੍ਰਾਂਡਡ ਫਰੇਮ ਹੈ ਲੰਡਨ ਫੋਗ ਲੈ ਲਓ ਲਿਵਾਈਸ ਰੈਂਗਲਰ ਵੈਨ ਹਿਊਸਨ ਐਡੀ ਬਾਵਰ ਰੂਟਸ ਆਈਜ਼ੋਡ ਤਕਰੀਬਨ 700 to 800 ਹਰਜੀਜੀ ਫਰੇਮ ਲੱਗੇ ਨੇ ਡਿਸਪਲੇ 'ਤੇ ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ $300 ਦੀ ਕੀਮਤ ਦਾ ਫਰੇਮ ਹੈ ਜੀ ਵੈਲਿਊ ਪੈਕੇਜ ਇੱਕ ਇਹ ਫਰੇਮ ਇੰਕਲੂਡਿਡ ਹੈ ਦੂਜਾ ਜੇ ਤੁਹਾਡੀ ਦੂਰ ਦੀ ਜਾਂ ਨੇੜੇ ਦੀ ਨਿਗਾਹ ਕਮਜ਼ੋਰ ਹੈ ਤੁਹਾਨੂੰ ਸਹੀ ਕਰਨ ਦੇ ਲਈ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇੰਕਲੂਡਿਡ ਨੇ
0: ਜੀ
4: ਸੋ $400 ਦਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ ਅਤੇ ਜੇ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ $300 ਦੀ ਕੀਮਤ ਦੇ ਲੈਂਸਿਸ ਨੇ ਅਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ ਜੀ ਨਾਲ ਤੁਸੀਂ ਆਪਣੀ ਐਨਕਾਂ ਦੇ ਉੱਤੇ ਜਿਹੜੀ ਕੋਟਿੰਗ ਕਰਵਾਉਣੀਆਂ ਨੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਅਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਹੈ ਦੂਜੇ ਪੇਅਰ 'ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫ੍ਰੀ ਹੈ ਸੋ ਇਹ ਡੀਲਸ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਅਤੇ ਨੰਬਰ ਕਰੀਫੇਅਰ ਜੀ 905-460-8888 ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ ਸੋ 905-460-8888 905-460-8888 9054604

0: ਜੀ ਤੁਹਾਡੇ ਮੈਸੇਜ ਆਉਣੇ ਸ਼ੁਰੂ ਹੋ ਗਿਆ ਮੈਨੂੰ ਭਾਜੀ ਹੰਸ ਰਾਜ ਦੀ ਤਰੀਕ ਕਿਹੜੀ ਆ ਤਰੀਕ ਦੱਸਦੇ ਆ ਕਹਿੰਦੇ ਅਸੀਂ ਜਾਣਾ ਕਿਸੇ ਹੋਰ ਸ਼ੋਅ ਤੇ ਸੀ ਪਰ ਉਹ ਕੈਂਸਲ ਕਰਤਾ ਤੁਹਾਡੀ ਅਨਾਉਂਸਮੈਂਟ ਸੁਣ ਕੇ ਤੇ ਹੁਣ ਅਸੀਂ ਲਓ ਜੀ ਇਹ ਮੈਸੇਜ ਆ ਰਹੇ ਆ ਜੀ ਹੁਣ ਹੰਸ ਰਾਜ ਹੰਸ ਸਾਹਿਬ ਦੇ ਹੋ ਰਹੀਆਂ ਗੱਲਾਂ ਹੰਸ ਰਾਜ ਹੰਸ ਸਾਹਿਬ ਦੀਆਂ ਮੈਸੇਜ ਆਉਣੇ ਸ਼ੁਰੂ ਹੋ ਗਿਆ ਦੱਸਦੇ ਆ ਵੀਰ ਮੇਰੇ ਉਹ ਤਰੀਕ ਬੜੀ ਜਲਦੀ ਦੱਸਿਆ ਥੋੜ੍ਹਾ ਜਿਹਾ ਵੇਟ ਕਰ ਲਓ ਥੋੜ੍ਹਾ ਜਿਹਾ ਵੇਟ ਕਰ ਲਓ ਮੈਨੂੰ ਪਤਾ ਤੁਸੀਂ ਤੱਤੇ ਜੇ ਹੋ ਗਏ ਆ ਕਿਉਂਕਿ ਹੰਸ ਰਾਜ ਹੰਸ ਇੱਕ ਆਰਟਿਸਟ ਹੀ ਐਸਾ ਹੈ ਤੁਹਾਨੂੰ ਆਪਣਾ ਆਰਟਿਸਟ ਲੱਗਦਾ ਹੈ ਜੋਇਆ ਸਾਹਿਬ ਹੋਰ ਦੱਸੋ ਪੂਰੀ ਡਿਟੇਲ ਹੈ ਸਰ
1: ਹਾਂਜੀ ਹਰਜੀਤ ਜੀ ਜਿਸ ਤਰ੍ਹਾਂ ਅਸੀਂ ਪਹਿਲੇ ਜ਼ਿਕਰ ਕਰ ਰਹੇ ਸੀ ਕਿ ਸਾਡੇ ਕੋਲ ਵਾਨ ਦੇ ਅੰਦਰ ਇੱਕ ਸਪੈਸ਼ਲ ਪ੍ਰਾਪਰਟੀ ਆਈ ਹੈ ਜਿਹੜਾ ਕਿ ਸਟੇਟ ਆਫ ਦੀ ਆਰਟ ਪ੍ਰਾਪਰਟੀ ਹੈਗੀ ਔਰ ਇਹਦੇ ਅੰਦਰ ਰਜੀਤ ਜੀ 2 acres ਦੀ ਲੈਂਡ ਹੈਗੀ 2 acres ਲੈਂਡ ਜਿਹੜੀ ਕਿ ਫੁੱਲੀ ਮੈਟਲ ਦੀ ਫੈਂਸ ਲੱਗੀ ਹੋਈ ਹੈ 2 auto gate ਲੱਗੇ ਨੇ 9 bedroom ਨੇ ਇਸ ਘਰ ਦੇ ਅੰਦਰ ਜਿਹੜੇ ਕਿ ਲਗਜ਼ਰੀ ਐਕਸਟਰਾ ਸਾਈਜ਼ ਹੈ ਔਰ 8 washroom ਨੇ 3 full kitchen ਨੇ ਇਹਦੇ 'ਚ 3 kitchen ਨੇ ਇੱਕ ਮੇਨ ਫਲੋਰ 'ਤੇ ਹੈਗਾ 2 ਇਹਦੇ basement ਕਿਚਨ ਨੇ ਔਰ ਇਹਦੇ ਜਿਹੜਾ ਵੇ ਡਰਾਈਵੇ ਹੈਗਾ ਉਹ ਬਹੁਤ ਹੀ ਐਕਸਟਰਾ ਲਗਜ਼ਰੀ ਔਰ ਹਿਊਜ ਹੈਗਾ ਅਗਰ ਤੁਹਾਡੇ ਘਰ ਕੋਈ ਪਾਰਟੀ ਹੈਗੀ ਤਾਂ ਤੁਸੀਂ 35 cars ਆਪਣੇ ਡਰਾਈਵੇ 'ਤੇ ਪਾਰਕ ਕਰ ਸਕਦੇ ਹੋ ਔਰ ਪੂਰੀ ਜਿਹੜੀ ਪ੍ਰਾਪਰਟੀ ਹੈਗੀ ਉਹਦੀ ਪ੍ਰੋਪਰ ਲੈਂਡਸਕੇਪਿੰਗ ਕੀਤੀ ਗਈ ਹੈ ਉਹਦੇ ਟ੍ਰੀ ਲਗਾਏ ਗਏ ਨੇ ਔਰ ਹਰ ਟ੍ਰੀ ਦੇ ਅੰਦਰ ਲਾਈਟਾਂ ਲਗਾਈ ਗਈਆਂ ਨੇ ਔਰ ਇਹ ਬਹੁਤ ਹੀ ਸਪੈਸ਼ਲ ਪ੍ਰਾਪਰਟੀ ਹੈ ਵਾਨ ਦੇ ਅੰਦਰ 8500 square feet ਦੀ ਲਿਵਿੰਗ ਸਪੇਸ ਹੈਗੀ ਕੋਈ ਵੀ ਦੋਸਤ ਇਹਦੇ ਬਾਰੇ ਇੰਟਰਸਟਿਡ ਹੈਗਾ ਇਹਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਉਹ ਮੈਨੂੰ ਕਾਲ ਕਰ ਸਕਦਾ ਹੈ ਮੇਰਾ ਨੰਬਰ ਹੈ 416-400-3315 416-400-3315 ਇਹਦੇ ਨਾਲ ਮੇਰੇ ਕੋਲ ਇੱਕ ਫਾਰਮ ਹਾਊਸ ਹੈਗਾ ਜਿਹੜਾ ਕਿ 98 acres ਦੇ ਅੰਦਰ ਹੈਗਾ
0: ਆਹ ਵੀ ਕਰੋ ਗੱਲ ਤੋਂ ਸਾਨੂੰ ਇੰਨੀ ਜ਼ਮੀਨ ਚਾਹੀਦੀ ਹੈ ਸਾਨੂੰ ਵੱਡੀ ਜ਼ਮੀਨ ਚਾਹੀਦੀ ਹੈ
1: ਜੀ ਇਸ ਫਾਰਮ ਹਾਊਸ ਦੀ ਜਿਹੜੀ ਬਿਊਟੀ ਹੈਗੀ ਹੋਏਗੀ ਕਿ ਨੀਟ ਐਂਡ ਕਲੀਨ ਜਿਸ ਤਰ੍ਹਾਂ ਤੁਹਾਡੇ ਕੋਈ ਸਿਟੀ ਦਾ ਘਰ ਹੁੰਦਾ ਹੈ ਨਾ ਇਸ ਤਰ੍ਹਾਂ 3 bedroom ਦਾ ਬਿਲਕੁਲ ਨੀਟ ਐਂਡ ਕਲੀਨ ਘਰ ਹੈਗਾ
0: ਇਹ ਹੈ ਕਿੱਥੇ ਹੈ
1: ਪੀਟਰਬਰੋ ਦੇ ਅੰਦਰ
0: ਅੱਛਾ
1: 98 acres ਲੈਂਡ ਹੈਗੀ ਔਰ ਲੈਂਡ ਇਸ ਤਰ੍ਹਾਂ ਦੀ ਹੈਗੀ ਕਿ ਬਿਲਕੁਲ ਰੈਡੀ ਹੈਗੀ ਤੁਸੀਂ ਕੱਲ੍ਹ ਅਗਰ ਜਾਣਾ ਚਾਹੋ ਔਰ ਤੁਸੀਂ ਉੱਥੇ ਫਾਰਮਿੰਗ ਸ਼ੁਰੂ ਕਰਨਾ ਚਾਹੋ ਉਹਦੇ ਅੰਦਰ ਜਿਹੜਾ ਬਾਰਨ ਬਣੇ ਹੋਏ ਨੇ ਉਹਦੇ ਅੰਦਰ ਸਟੋਰੇਜ ਹੈਗੀ ਗਰਾਜ ਹੈਗਾ ਉਹਦੇ ਅੰਦਰ ਵੀ ਤੁਸੀਂ 15-20 ਪਾਰਕਿੰਗ ਕਰ ਸਕਦੇ ਹੋ ਪਾਰਕਿੰਗ ਸਪੇਸ ਬਹੁਤ ਹਿਊਜ ਹੈਗੀ ਔਰ ਇਹ ਪ੍ਰਾਪਰਟੀ ਜਿਹੜੀ ਹੈਗੀ ਔਰ ਇਹਦੇ ਆਲ ਅਰਾਊਂਡ ਇਹਦਾ ਪੂਰਾ ਜਿਹੜਾ ਸਰਾਊਂਡਿੰਗ ਏਰੀਆ ਉਹ ਸਾਰਾ ਵਾਟਰ ਹੈਗਾ ਅਗਰ ਤੁਸੀਂ ਇਹਨੂੰ ਗੂਗਲ ਤੇ ਜਾ ਕੇ ਦੇਖੋਗੇ ਨਾ ਔਰ ਉਹ ਸਾਰਾ ਸਰਾਊਂਡਿੰਗ ਏਰੀਆ ਵਾਟਰ ਹੈ ਉਹਦੇ ਉੱਤੇ ਸਾਰੀ ਆਬਾਦੀ ਹੈਗੀ ਲੋਕ ਉੱਥੇ ਜਾ ਕੇ
0: ਅਸੀਂ ਗੂਗਲ ਤੇ ਕੀ ਕਰਨਾ ਦੇਖ ਕੇ ਤੁਸੀਂ ਨਾਲ ਜਾ ਕੇ ਸਾਨੂੰ ਦਿਖਾਈ ਦਿਓ ਜਾ ਕੇ ਗੱਲ ਕਰੋ ਨੰਬਰ ਦਿਓ ਆਪਣਾ
1: ਹਾਂਜੀ ਔਰ ਇਹ ਪ੍ਰਾਪਰਟੀ ਬਹੁਤ ਹੀ ਸਪੈਸ਼ਲ ਪ੍ਰਾਈਸ ਤੇ ਲੱਗੀ ਹੈਗੀ 98 acres ਦਾ ਫਾਰਮ ਹਾਊਸ ਪੀਟਰਬਰੋ ਦੇ ਅੰਦਰ ਮੇਰਾ ਨੰਬਰ ਹੈਗਾ 416-400-3315 416-400-3315 ਨਸੂਲਾ ਜੋਈਏ
0: ਨੰਬਰ ਦੁਬਾਰਾ ਦਿਓ ਸਰ
1: ਹਾਂਜੀ ਨੰਬਰ ਮੇਰਾ ਹੈਗਾ 416-400-3315 ਕੋਈ ਵੀ ਦੋਸਤ ਵਾਨ ਵਾਲੀ ਪ੍ਰਾਪਰਟੀ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਫਾਰਮ ਹਾਊਸ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਉਹ ਮੈਨੂੰ ਕਾਲ ਕਰ ਸਕਦਾ ਹੈ ਮੈਂ ਉਹਨਾਂ ਦੇ ਨਾਲ ਪਿਕਚਰ ਸ਼ੇਅਰ ਕਰਾਂਗਾ
0: ਨੰਬਰ
1: ਅਗਰ ਉਹਨਾਂ ਨੂੰ ਪ੍ਰਾਪਰਟੀ ਪਸੰਦ ਹੋਏਗੀ ਫਿਰ ਅਸੀਂ ਸ਼ੋਮਿੰਗ ਕਰਾਵਾਂਗੇ ਨੰਬਰ ਹੈਗਾ 416-400-3315 ਨਸੂਲਾ ਜੋਈਏ
0: ਔਰ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਕਾਲ ਜ਼ਰੂਰ ਕਰਨੀ ਹੈ ਔਰ ਜੇ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਕੋਈ ਇੰਸ਼ੋਰੈਂਸ ਦੀ ਨੀਡ ਹੈ ਤੇ ਹਰਪ੍ਰੀਤ ਸੈਣੀ ਦਾ ਨੰਬਰ ਤੁਸੀਂ ਨੋਟ ਰੱਖਿਓ ਆਪਣੇ ਕੋਲ 416-817-6500 ਦੇ ਕਾਕ ਦੀ ਇਜਾਜ਼ਤ ਹੈ ਹਰਪ੍ਰੀਤ ਸੈਣੀ ਜੀ ਰਾਜਨ ਜੀ
2: ਬਿਲਕੁਲ ਜੀ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ
0: ਠੀਕ ਹੈ
2: ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਵਾ ਸਕਦੇ ਹੋ ਤੇ ਸਾਡਾ ਵੈਲੀ ਪੈਕੇਜ ਵੀ ਲੈ ਸਕਦੇ ਹੋ $129 ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਤੇ $258 ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਮਿਲਣਾ ਕਿੱਥੋਂ ਹੈ ਜੀ ਸਪੈਕਸ ਐਕਸਪ੍ਰੈਸ ਤੋਂ 35 Resolution Drive ਬ੍ਰੈਂਪਟਨ ਦੇ ਵਿੱਚ 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888
0: ਡਾਕਟਰ ਅੱਜ ਵੀ ਹੈਗੇ ਆ ਕੱਲ
2: ਵੀ ਅੱਜ ਵੀ ਹੈਗੇ ਨੇ ਕੱਲ ਵੀ ਹੈਗੇ ਨੇ ਤੇ ਪਰਸੋਂ ਵੀ ਹੈਗੇ
0: ਤਿੰਨ ਦਿਨ ਹੈਗੇ ਨੰਬਰ ਦੇ ਦਿਓ ਦੁਬਾਰਾ ਇੱਕ ਵਾਰੀ
2: 905-460-8888 905-460-8888
0: ਲਓ ਜੀ ਥੈਂਕ ਯੂ ਤੁਹਾਡਾ ਮੈਸੇਜ ਤੁਸੀਂ ਕਰ ਰਹੇ ਹੋ ਹੰਸ ਰਾਜ

0: ਲਾਹੌਰ ਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ, ਵਾਨ ਵਾਲੀ 2 ਏਕੜ ਦੀ ਲੈਂਡ ਦੇ ਬਾਰੇ ਜਿਹਦੇ ਕਿ 8
1: ਨੰਬਰ
0: ਵਾਸ਼ਰੂਮ ਤੇ 9 ਬੈਡਰੂਮ ਹੈਗੇ ਨੇ। ਨੰਬਰ ਹੈਗਾ 416-400-3315 416-400-3315 ਨਸੂਲਾ ਜੋਈਆ।
1: ਸੈਣੀ ਦੇ ਭੁਪਿੰਦਰ ਸੈਣੀ ਜੀ ਕਹਿੰਦੇ ਅਸੀਂ ਤਾਂ ਪੱਕਾ ਦੇਖਣ ਆਉਣਾ ਹੰਸ ਰਾਜ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-647-739-8710।
7: ਸ਼ੀਸ਼ਾ ਹੋ ਯਾ ਦਿਲ
8: www.reetiglass.com।

0: गुड आफ्टरनून, वेलकम टू डेव टाला शो। आज के प्रोग्राम में बहनों और भाइयों, आप सबका स्वागत है। आशावादी उम्मीद करते हैं कि तुहाडा अज का दिन अच्छा गुजरिया होगा। साडी कोशिश रहेगी 2 बजे तक नैशनल इंटरनेशनल खबरों नाल तुहानू जोड़ के रखिए। अगे चल के वतनों दूत तुहाडे लई पेश किया जाएगा। सुखी निजर किरण होनी वह प्रोग्राम नूं तुहाडे लई पेश करनगे।
1: गोल्डन
0: गोल्डन डे रहा,
1: बिल्कुल
0: अज सूरज वाला डे है, पर हल्का हल्का गोल्डन जी शक्ल अजे भी है। सब तो पहला फिर मौसम की गल क्यों ना करिए। अज सूरज सिंह 550 ते कानूनी तौर ते आया, 856 ते चले जाना। वह जेडे पंडित सी ना, जिहड़े इंसानां नूं मूर्ख बनाउंदे सी, कहिंदे सी चंद्रमा रात को आता है, इस समय जाता है, इस समय उन्हां नूं कन्नों फड़ लवे, बाहर लियावे कि तां नूं मूंह कर। अज चंद 8:25 ते सवेरे आया, शाम नूं 10:37 ते जाणा इहने। किन्ना बेवकूफ बनाउंदे रहे आ तुसीं जी। इन्ने बंदिआं नूं रोटी खवाओ, नहीं आ होजू सोनू। इन्ने बंदिआं नूं खाणा खवाओ, नहीं आ होजू। रोटी खानी उ मंग लो भी सू रोटी खवा दो यार। खैर अच तापमान 32 डिग्री रहेगा, इस गोना फील लाइक 36 मिक्स ऑफ सन एंड क्लाउड। कल मोस्टली सूरज चमकता रहेगा, तापमान 28 डिग्री। सैटरडे मिक्स ऑफ सन एंड क्लाउड, चखड़ चोले थंडर स्टॉम सब कुछ आएगा, तापमान 29 डिग्री। संडे तापमान 28 डिग्री, मोस्टली सनी रहेगा। मंडे 28 डिग्री मिक्स ऑफ सन एंड क्लाउड, और ट्यूजडे तापमान 30 डिग्री रहने के साथ नजर आते हैं। ਮਨਪ੍ਰੀਤ ਜੀ, ਆਪਣੇ ਜਿਹੜਾ ਯੁੱਧ ਚੱਲ ਰਿਹਾ ਹੈ ਇਰਾਨ ਅਤੇ ਅਮਰੀਕਾ ਦਾ, ਇਹਦਾ ਸਿੱਧਾ ਸਿੱਧਾ ਅਸਰ ਉਹ ਜਿਹੜੇ ਵਿਚਾਰੇ ਉੱਥੇ ਗਰੀਬ ਰਹਿੰਦੇ ਆ, ਜਿਹਨਾਂ ਦੇ ਬੰਬ ਡਿੱਗਦੇ, ਉਹਨਾਂ ਦੇ ਤਾਂ ਹੋਣਾ ਹੀ ਹੋਣਾ। ਤੁਹਾਡੇ ਨਹੀਂ, ਤੁਹਾਡੇ ਕੋਲ ਤਾਂ ਇਲੈਕਟ੍ਰਿਕ ਕਾਰ ਆ, ਮੇਰੇ ਵਰਗੇ ਵੀ ਮਾਰੇ ਜਾਂਦੇ, ਤੇਲ ਮਹਿੰਗਾ ਹੋ ਗਿਆ ਉਹਦੇ ਕਰਕੇ। ਲੇਕਿਨ ਲਬਨਾਨ ਅਤੇ ਇਜ਼ਰੀਅਲ ਇਹ ਸਮਝੌਤਾ ਕਰਨ ਜਾ ਰਹੇ ਆਪਸ ਚ, ਜਿੰਨੀ ਛੇਤੀ ਹੋਵੇ ਤਾਂ ਚੰਗੀ ਗੱਲ ਆ। ਬੰਦਾ ਨਾ ਕਈ ਵਾਰ ਸੋਚਦਾ ਯਾਰ, ਇੰਨਾ ਮੇਰੇ ਦੁਖੀ ਹਾਲਾਤ ਨੇ, ਇੰਨਾ ਮੈਂ ਦੁਖੀ ਆ, ਇਦੋਂ ਤਾਂ ਮਰੇ ਚੰਗੇ ਆ। ਬੰਦਾ ਸੋਚਦਾ ਨਾ ਕਈ ਵਾਰ, ਕੜਕੀ ਜਾ ਜਾਂਦਾ, ਚਾਹੇ ਕਰਜ਼ਾ ਹੋਵੇ, ਚਾਹੇ ਫੈਮਿਲੀ ਸਿਚੁਏਸ਼ਨ ਹੋਵੇ, ਜਾਂ ਰਿਸ਼ਤੇਦਾਰਾਂ, ਕੋਈ ਵੀ ਰੀਜ਼ਨ ਹੋ ਸਕਦਾ। ਕੈਨੇਡਾ ਨੇ ਅਲਾਓ ਕਰਤਾ ਅਸਿਸਟੈਂਟ ਸੁਸਾਈਡ। ਅਸਿਸਟੈਂਟ ਆਪਦੇ ਆਪ ਨੂੰ ਤੁਸੀਂ ਮਾਰ ਸਕਦੇ ਹੋ ਡਾਕਟਰ ਦੀ ਸਹਾਇਤਾ ਨਾਲ। ਤੁਹਾਨੂੰ ਕੋਰਟ 'ਚ ਜਾਣਾ ਪੈਂਦਾ ਵੀ ਮੇਰੀ ਤਾਂ ਆਹ ਬਿਮਾਰੀ ਆ, ਮੈਂ 6 ਸਾਲ 'ਚ ਮਰ ਜਾਣਾ, ਮੈਨੂੰ ਤਾਂ ਛੇਤੀ ਮਾਰੋ, ਇੰਨਾ ਦਰਦ ਕਿਉਂ ਝੱਲਾਂ। ਸਵਿਟਜ਼ਰਲੈਂਡ ਦੂਸਰਾ ਦੇਸ਼ ਆ, ਕਈ ਲੋਕ ਉੱਥੇ ਜਾ ਕੇ ਮਰਦੇ ਆ, ਕਿ ਉੱਥੇ ਕੋਡ ਕਾਰਡ ਦਾ ਚੱਕਣੀ ਚਿੱਠੀ ਲਿਖੋ, ਸਾਈਨ ਜਾ ਕਰੋ, ਮੇਰੇ ਟੀਕਾ ਲਾਓ ਤੇ ਰਾਮ ਨਾਮ ਸੱਤਿਆ ਹੈ। ਹੁਣ ਫਰਾਂਸ ਵੀ ਇਸ ਨੂੰ ਅਪਰੂਵ ਕਰ ਰਿਹਾ, ਜਿਹੜੇ ਲੋਕ ਆਪਦੇ ਆਪ ਮਰਨਾ ਚਾਹੁੰਦੇ ਆ, ਕੋਈ ਬਿਮਾਰੀ ਠਮਾਰੀ ਹੋਣੀ ਚਾਹੀਦੀ ਆ। ਇਉਂ ਨੀ ਸ਼ਾਮ ਨੂੰ ਮੈਂ ਪਾਰਟੀ ਕਰਕੇ 11 ਵਜੇ ਉਹ ਡਾਕਟਰ ਬਾਬੂ ਮੈਂ ਤਾਂ ਮਰਨਾ, ਸਾਰਾ ਟੱਲੀ ਹੋਇਆ ਫਿਰਦਾ ਰਹਿਣ ਦੇ। ਸੋ ਇਟਸ ਹੈਪਨਿੰਗ ਅਰਾਊਂਡ ਦ ਵਰਲਡ। ਐਨੀਵੇ, ਰੱਬ ਸਾਰਿਆਂ ਨੂੰ ਖੁਸ਼ਹਾਲ ਰੱਖੇ, ਸਾਰਿਆਂ ਦੀ ਸਿਹਤ ਵਧੀਆ ਰੱਖੇ। ਇਹ ਸਾਡੀ ਐਕਚੁਲੀ ਨਾ, ਜੇ ਕਿਸੇ ਲਈ ਕੋਈ ਚੰਗੀ ਦੁਆ ਕਰ ਸਕਦੇ ਹੋ ਨਾ, ਇਹ ਕਰੋ ਵੀ ਉਹਦੀ ਸਿਹਤ ਵਧੀਆ ਰਹੇ ਬੰਦੇ ਦੀ। ਐਂਬੂਲੈਂਸ ਕੋਲ ਦੀ ਜਾਂਦੀ ਹੈ ਨਾ, ਅਸੀਂ ਕਦੇ ਰੱਬ ਨੂੰ ਨਹੀਂ ਯਾਦ ਕਰਦੇ, ਗੁਰੂ ਘਰ ਦੇ ਮੂਹਰੇ ਜਾਂਦੇ, ਜਰੀ ਨੀਵੀਂ ਜੀ ਪਾ ਕੇ ਮੱਥਾ ਟੇਕ ਦਿੰਦੇ ਹਾਂ, ਉਦੋਂ ਵੀ ਯਾਦ ਕਰ ਲਿਆ ਕਰੋ ਵਿਚਾਰਾ ਕੌਣ ਵਿੱਚ ਤੜਫਦਾ ਜਾਂਦਾ, ਜਾਂ ਕਿਹਨੂੰ ਚੱਕਣ ਚੱਲਿਆ, ਕੀ ਹੋ ਰਿਹਾ, ਜਾਂ ਫਾਇਰ ਬ੍ਰਿਗੇਡ ਵਾਲੇ ਫੋਰ ਦੈਟ ਮੈਟਰ ਜਦੋਂ ਪੁਲਿਸ ਵਾਲੇ ਘੁੱਗੂ ਚਲਾਉਂਦੇ ਜਾਂਦੇ ਆ, ਉਦੋਂ ਵੀ ਯਾਦ ਕਰ ਲਿਆ ਕਰੋ, ਉਹ ਵੀ ਕਿਤੇ ਵੈਬਸਾਈਟ 'ਚ ਹੀ ਜਾਂਦੇ। ਅੱਛਾ, ਅਸੀਂ ਐਸੇ ਬੰਦੇ ਹਾਂ, ਪੁਲਿਸ ਵਾਲਿਆਂ ਨੂੰ ਕਿਲੋ ਕਿਲੋ ਦੀਆਂ ਗਾਲਾਂ ਕੱਢਦੇ, ਟਿਕਟ ਦਿੰਦਾ, ਜੋ ਕੋਈ ਵੈਬਤਾ ਪੈਂਦੀ ਆ, ਸਭ ਤੋਂ ਪਹਿਲਾਂ ਕਾਲ ਵੀ ਪੁਲਿਸ ਵਾਲਿਆਂ ਨੂੰ ਕਰਦੇ ਹਾਂ। ਐਨੀਵੇ, ਅੱਛਾ ਅੱਜ ਦਾ ਸੰਦੇਸ਼ ਕੀ ਹੈ?
1: ਬਿਲਕੁਲ ਦੇਵ ਜੀ, ਸੋ ਆਪਾਂ ਇੰਸ਼ੋਰੈਂਸ ਦੇ ਡਿਫਰੈਂਟ ਪਲਾਨ ਦੀ ਗੱਲ ਕਰਦੇ ਹੁੰਦੇ ਆ, ਵੀ ਤੁਹਾਡੇ ਲਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਦੀ ਕੀ ਇੰਪੋਰਟੈਂਸ ਹੈ, ਜਾਂ ਤੁਹਾਨੂੰ ਕਿਹੜਾ ਪਲਾਨ ਲੈਣਾ ਚਾਹੀਦਾ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਜਦੋਂ ਵੀ ਤੁਸੀਂ ਐਡਵਾਈਜ਼ਰ ਨਾਲ ਬੈਠੋ, ਕਿਸੇ ਪ੍ਰੋਡਕਟ ਦੀ ਗੱਲ ਨਾ ਕਰੋ। ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਨਹੀਂ ਜੀ, ਨਹੀਂ ਅਸੀਂ ਇਹ ਲੈਣਾ ਉਹ ਲੈਣਾ, ਤੁਸੀਂ ਐਡਵਾਈਜ਼ਰ ਨੂੰ ਆਪਣੀ ਰਿਕੁਆਇਰਮੈਂਟ ਦੱਸੋ, ਆਪਣੀ ਨੀਡ ਦੱਸੋ, ਆਪਣੀ ਫੈਮਿਲੀ ਡਿਸਕਸ ਕਰੋ, ਫੈਮਿਲੀ ਗੋਲ ਡਿਸਕਸ ਕਰੋ, ਫਿਰ ਐਡਵਾਈਜ਼ਰ ਦੀ ਐਕਸਪਰਟੀਜ਼ ਲਓ ਕਿ ਐਡਵਾਈਜ਼ਰ ਤੁਹਾਨੂੰ ਕੀ ਸੁਜੈਸਟ ਕਰਦਾ, ਔਰ ਉਹਦੇ ਬੇਸਿਸ ਤੇ ਪਲਾਨ ਨੂੰ ਡਿਸਾਈਡ ਕਰੋ। ਸੋ ਸਟੈਟਸ ਕਹਿੰਦੇ ਆ ਕਿ ਓਵਰ 90% ਲੋਕ ਹੈ ਜਿਹੜੇ ਅੰਡਰ ਇੰਸ਼ੋਰਡ ਹੈ। ਉਹਦਾ ਕੀ ਮਤਲਬ ਹੈ ਵੀ ਸਾਡੇ ਲੋਕਾਂ ਤੇ, ਮੈਂ ਕਹਿੰਦੀ ਹਾਂ ਇਨਕਮ ਛੱਡ ਵੀ ਦੇਈਏ, ਜੇ ਸਿਰਫ ਮੋਰਗੇਜ ਹੀ ਦੇਖੀਏ ਨਾ, ਮਿਲੀਅਨਸ ਦੀਆਂ ਮੋਰਗੇਜ ਹੈ ਤੇ ਇੰਸ਼ੋਰੈਂਸ ਸਾਡੇ ਕੋਲ ਹੈਗੀ 2 ਲੱਖ 2.5 ਲੱਖ 3 ਲੱਖ ਦੀ। ਸੋ ਪਹਿਲੀ ਚੀਜ਼ ਤਾਂ ਇਹ ਹੈ ਵੀ ਆਪਣੀ ਇੰਸ਼ੋਰੈਂਸ ਤੁਹਾਡੀ 19 ਹੋਣੀ ਚਾਹੀਦੀ ਹੈ, ਜਿੰਨੀਆਂ ਤੁਹਾਡੀਆਂ ਲਾਇਬਿਲਟੀਜ਼ ਹੈ, ਤੁਹਾਡੀ ਇਨਕਮ ਰਿਪਲੇਸਮੈਂਟ ਹੋਣੀ ਚਾਹੀਦੀ ਹੈ। ਤੇ ਦੂਜਾ, 64% ਲੋਕ ਇਹ ਮੰਨਦੇ ਆ ਕਿ ਇੰਸ਼ੋਰੈਂਸ ਇਜ਼ ਵੈਲਿਊਏਬਲ, ਇੰਸ਼ੋਰੈਂਸ ਦੀ ਉਹ ਵੈਲਿਊ ਕਰਦੇ ਆ ਵੀ ਜੇ ਕੱਲ ਨੂੰ ਸਾਨੂੰ ਕੋਈ ਸੱਟ ਲੱਗ ਜੇ, ਅਸੀਂ ਬਿਮਾਰ ਹੋ ਜਾਈਏ, ਕ੍ਰਿਟੀਕਲ ਇਲਨੈਸ ਹੋ ਜਾਏ ਜਾਂ ਅਨਫੋਰਚੁਨੇਟਲੀ ਪ੍ਰੀਮੈਚਿਓਰ ਡੈਥ ਹੋ ਜਾਏ, ਸਾਡੇ ਖਰਚਿਆਂ ਲਈ, ਸਾਡੀ ਫੈਮਿਲੀ ਦੇ ਖਰਚਿਆਂ ਲਈ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਬਟ ਕਿਤੇ ਨਾ ਕਿਤੇ ਦੇਵ ਜੀ ਆਪਾਂ ਫਿਰ ਵੀ ਇੰਸ਼ੋਰੈਂਸ ਨੂੰ ਡਿਲੇ ਕਰਦੇ ਹਾਂ, ਇੰਸ਼ੋਰੈਂਸ ਦੀ ਇੰਪੋਰਟੈਂਸ ਸਮਝ ਰਹੇ ਹਾਂ ਬਟ ਫਿਰ ਵੀ ਡਿਲੇ ਕਰਦੇ
0: ਹਾਂ। ਅਸੀਂ ਇਹ ਸਮਝਦੇ ਹਾਂ ਚੱਲ ਕੋਈ ਨਾ ਕਰ ਲਾਂਗੇ, ਕਾਹਦੀ ਕਾਹਲੀ ਆ, ਕੁਛ ਨਹੀਂ ਹੁੰਦਾ,
1: ਬਿਲਕੁਲ।
0: ਪਰ ਜੇ ਤੁਸੀਂ ਬ੍ਰੈਂਪਟਨ ਕ੍ਰੀਮਟੋਰੀਅਮ ਦੀ ਵੈਬਸਾਈਟ ਤੇ ਜਾਓ ਨਾ, ਉੱਥੇ 9-9 ਸਾਲ ਤੋਂ ਲੈ ਕੇ 70-80 ਸਾਲ ਹੈ ਸਾਰਿਆਂ ਦੀ ਲਿਸਟ ਲੱਗੀ ਹੋਈ ਹੈ।
1: ਐਬਸੋਲੂਟਲੀ। ਤੇ ਇੰਸ਼ੋਰੈਂਸ ਦਾ ਮੈਂ ਜੇ ਆਪਾਂ ਰੀਜ਼ਨ ਪੁੱਛੀਏ ਨਾ, ਮੋਸਟਲੀ ਲੋਕ ਕੀ ਕਹਿੰਦੇ ਹੁੰਦੇ ਆ, ਜੀ ਮਹਿੰਗੀ ਬਹੁਤ ਹੈ, ਐਕਸਪੈਂਸਿਵ ਬਹੁਤ ਹੈ, ਸਾਡੇ ਲਈ ਅਫੋਰਡੇਬਲ ਨਹੀਂ ਹੈ। ਹੁਣ ਮੈਂ ਸਿੰਪਲ ਜੀ ਗੱਲ ਕਰਦੀ ਹਾਂ ਵੀ ਜੇ ਅੱਜ ਤੁਹਾਡੀ ਇਨਕਮ ਦੇ ਆਉਂਦੇ ਹੋਏ ਤੁਸੀਂ ਇੰਸ਼ੋਰੈਂਸ ਦਾ ਪ੍ਰੀਮੀਅਮ ਨਹੀਂ ਅਫੋਰਡ ਕਰ ਸਕਦੇ, ਕੱਲ ਨੂੰ ਫੈਮਿਲੀ ਨੇ ਸਰਵਾਈਵ ਕਿਵੇਂ ਕਰਨਾ ਜਦੋਂ ਤੁਹਾਡੀ ਇਨਕਮ ਵੀ ਨਹੀਂ ਰਹਿਣੀ। ਦੂਜਾ ਹੈਗਾ ਐਕਸਪੈਂਸਿਵ, ਕਿਹਦੇ ਕੰਪੈਰੀਜ਼ਨ ਤੇ ਤੁਸੀਂ ਐਕਸਪੈਂਸਿਵ ਕਹਿ ਰਹੇ ਹੋ, ਵੀ ਤੁਹਾਡੀ ਆਪਣੀ ਰਿਪਲੇਸਮੈਂਟ ਆ, ਤੁਹਾਡੀ ਇਨਕਮ ਦੀ ਰਿਪਲੇਸਮੈਂਟ ਹੈ, ਉਹ ਐਕਸਪੈਂਸਿਵ ਹੋ ਹੀ ਨਹੀਂ ਸਕਦੀ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਵੀ ਜੇ ਅੱਜ ਐਕਸਪੈਂਸਿਵ ਹੈ, ਉਹਨੇ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਘੱਟ ਨਹੀਂ, ਸਸਤੇ ਨਹੀਂ ਹੋਣਾ, ਕਿਉਂਕਿ ਇੰਸ਼ੋਰੈਂਸ ਜਿਹੜੀ ਹੈਗੀ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਤੁਹਾਡੀ ਏਜ ਦੇ, ਜਿਵੇਂ ਜਿਵੇਂ ਏਜ ਵਧੇਗੀ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਣਾ। ਦੂਜਾ ਸਾਡੀ ਹੈਲਥ ਨਹੀਂ ਪਤਾ ਕੱਲ ਨੂੰ ਸਾਡੀ ਹੈਲਥ ਕੀ ਹੋਣੀ ਹੈ, ਸਾਡਾ ਲਾਈਫ ਸਟਾਈਲ ਕੀ ਹੋਣਾ, ਸੋ ਇੰਸ਼ੋਰੈਂਸ ਦਾ ਪ੍ਰੀਮੀਅਮ ਵਧਣਾ ਹੀ ਵਧਣਾ। ਔਰ ਇੱਕ ਚੀਜ਼ ਦਾ ਧਿਆਨ ਰੱਖੋ ਵੀ ਇੰਸ਼ੋਰੈਂਸ ਨੇ ਉਹ ਬੈਨੀਫਿਟ ਲੈ ਕੇ ਆਉਣਾ, ਦੈਟ ਮਨੀ ਟੂ ਦ ਟੇਬਲ ਦੈਟ ਡਜ਼ਨਟ ਬਿਲੋਂਗ ਟੂ ਅਸ, ਜਿਹੜੀ ਅਸੀਂ ਨਹੀਂ ਬਣਾਈ, ਜਿਹੜੀ ਅਸੀਂ ਬਣਾਉਣੀ ਸੀ। ਫੋਰ ਐਗਜ਼ਾਮਪਲ ਆਪਾਂ ਮਿਲੀਅਨ ਦੀ ਇੰਸ਼ੋਰੈਂਸ ਲਈ ਹੈ, ਰੱਬ ਨਾ ਕਰੇ ਇੱਕ ਮਹੀਨੇ ਬਾਅਦ ਕਲੇਮ ਆ ਗਿਆ, ਜੋ ਸਾਡਾ ਆਇਆ ਵੀ ਸੀਗਾ, ਹੁਣ ਫੈਮਿਲੀ ਨੂੰ ਤਾਂ ਮਿਲੀਅਨ ਮਿਲ ਜਾਣਾ ਨਾ ਟੈਕਸ ਫਰੀ, ਜਿਹੜਾ ਕਿ ਜਿਹੜਾ ਅਸੀਂ ਬਣਾਇਆ ਨਹੀਂ ਸੀਗਾ, ਜਿਹੜਾ ਅਸੀਂ ਬਣਾਉਣਾ ਸੀਗਾ। ਔਰ ਸਭ ਤੋਂ ਵੱਡੀ ਚੀਜ਼ ਵੀ ਇੰਸ਼ੋਰੈਂਸ ਦਾ ਪ੍ਰੀਮੀਅਮ ਡਿਪੈਂਡ ਕਰਦਾ ਤੁਸੀਂ ਕਿਵੇਂ ਦਾ ਪਲਾਨ ਲੈ ਰਹੇ ਹੋ, ਤੁਸੀਂ ਕਿਵੇਂ ਦਾ ਰਿਸਕ ਕਵਰ ਕਰ ਰਹੇ ਹੋ। ਜੇ ਤੁਸੀਂ ਆਪਾਂ ਸੇਮ ਗੱਲ ਕਰੀਏ ਵੀ 40 ਸਾਲ ਦੀ ਤੁਹਾਡੀ ਉਮਰ ਹੈ, ਤੁਸੀਂ 20 ਸਾਲ ਦੀ ਲਾਈਫ ਇੰਸ਼ੋਰੈਂਸ ਲਓ ਟਰਮ, 20 ਸਾਲ ਦੀ ਕ੍ਰਿਟੀਕਲ ਇਲਨੈਸ ਲਓ, ਕ੍ਰਿਟੀਕਲ ਇਲਨੈਸ ਦਾ ਪ੍ਰੀਮੀਅਮ ਜ਼ਿਆਦਾ ਹੋਊਗਾ ਕਿਉਂਕਿ ਕਲੇਮ ਬਹੁਤ ਜ਼ਿਆਦਾ ਆਉਂਦੇ ਆ, ਪ੍ਰੋਬੇਬਿਲਟੀ ਬਹੁਤ ਜ਼ਿਆਦਾ ਕਲੇਮ ਆਉਣ ਦੀ। ਦੂਜਾ ਹੈਗਾ ਵੀ ਇੰਸ਼ੋਰੈਂਸ ਜੇ ਤੁਸੀਂ ਲੈਸ ਸੇ ਤੁਸੀਂ ਟੈਂਪਰੇਰੀ ਇਨਕਮ ਰਿਪਲੇਸਮੈਂਟ ਲਈ ਹੈ, ਮਤਲਬ ਤੁਸੀਂ ਟਰਮ ਇੰਸ਼ੋਰੈਂਸ ਲਈ ਹੈ, 10-20-30 ਸਾਲ ਦੀ ਤੁਸੀਂ ਟਰਮ ਲਈ ਹੈ, ਉਹਦਾ ਪ੍ਰੀਮੀਅਮ ਘੱਟ ਹੋਊਗਾ, ਜਿੰਨੀ ਲੌਂਗ ਆਪਾਂ ਟਰਮ ਕਰ ਦਾਂਗੇ ਪ੍ਰੀਮੀਅਮ ਵੱਧਦਾ ਰਹਿੰਦਾ। ਤੇ ਜੇ ਪਰਮਾਨੈਂਟ ਇੰਸ਼ੋਰੈਂਸ ਹੈ ਉਹਦਾ ਪ੍ਰੀਮੀਅਮ ਜ਼ਿਆਦਾ ਹੋਣਾ ਕਿਉਂਕਿ ਗਰੰਟਿਡ 100% ਕਲੇਮ ਆਉਣਾ ਹੀ ਆਉਣਾ। ਸੋ ਤੁਹਾਨੂੰ ਜੇ ਕਿਤੇ ਵੀ ਲੱਗਦਾ ਕਿ ਇੰਸ਼ੋਰੈਂਸ ਦਾ ਪ੍ਰੀਮੀਅਮ ਜ਼ਿਆਦਾ, ਆਪਾਂ ਡਿਸਕਸ ਕਰ ਸਕਦੇ ਹਾਂ। ਪਰਮਾਨੈਂਟ ਇੰਸ਼ੋਰੈਂਸ ਇਸ ਕਾਇੰਡ ਤੁਸੀਂ ਇੱਕ ਘਰ ਜਿਹੜਾ ਹੈਗਾ ਫੈਮਿਲੀ ਨੂੰ ਦੇ ਤਾ, ਕਿਉਂਕਿ ਉਹ ਵੀ ਘਰ ਤੋਂ ਵੀ ਵਧੀਆ ਚੀਜ਼ ਹੈ ਕਿਉਂਕਿ ਟੈਕਸ ਫਰੀ ਹੈ। ਸੋ ਨੰਬਰ ਹੈ ਜੀ ਮੇਰਾ 6474416 1616, 647-446-1616।
2: ਲਓ ਜੀ ਸਾਡੇ ਨਾਲ ਹਾਜ਼ਰ ਨੇ ਵਨ ਐਂਡ ਓਨਲੀ ਸਪੋਰਟਸਮੈਨ ਗੁਰਪ੍ਰੀਤ ਪੁਰਬਾ।
0: ਪੁਰਬਾ ਸਾਹਿਬ ਕੀ ਹਾਲ ਹੈ ਵੀਰੇ?
3: ਧੰਨਵਾਦ ਦੇਵ ਜੀ, ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ, ਹਾਲ ਚਾਲ ਬਿਲਕੁਲ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
0: ਠੀਕ ਹੈ ਠੀਕ ਹੈ। ਫਰਜ਼ ਕਰੋ ਤੁਸੀਂ ਸਾਡੇ ਸਟੂਡੀਓ 'ਚ ਬੈਠੇ ਹੋ, ਆਪਾਂ ਫਰਜ਼ ਕਰ ਰਹੇ ਹਾਂ ਸਿਰਫ, ਔਰ ਬਾਹਰ ਸਨੋ ਸਟੋਰਮ ਆ ਜੇ, ਆਈਸ ਸਟੋਰਮ ਆ ਜੇ, ਤੇ ਤੁਹਾਡਾ ਘਰ 50 ਕਿਲੋਮੀਟਰ ਤੋਂ ਅੰਦਰ ਅੰਦਰ ਹੈ, ਕੀ ਤੁਸੀਂ ਗੱਡੀ ਲੈ ਕੇ ਘਰੇ ਜਾਓਗੇ ਜਾਂ ਸਟੂਡੀਓ 'ਚ ਬੈਠੇ ਰਹੋਗੇ?
3: ਮੈਂ ਤਾਂ ਘਰੇ ਜਾਊਂਗਾ ਜੀ।
0: ਓਕੇ, ਜਿਹੜੇ ਸਾਡੇ MPP ਸਾਹਿਬ ਨੇ, ਕਾਨੂੰਨ ਕਹਿੰਦਾ ਜੇ 50 ਕਿਲੋਮੀਟਰ ਤੋਂ ਅੰਦਰ ਅੰਦਰ ਦਾਇਰਾ ਹੈ ਤਾਂ ਤੁਸੀਂ ਆਪਦੇ ਘਰੇ ਜਾਓ, ਲੇਕਿਨ 50 ਤੋਂ ਜੇ ਵੱਧ ਹੈ, ਉਧਰੋਂ ਸਨੋ ਸਟੋਰਮ ਆ ਜੇ ਜਾਂ ਕੋਈ ਝੱਖੜ ਝੋਲੇ ਆ ਜਾਣ, ਫਿਰ ਤੁਸੀਂ ਹੋਟਲ ਹਾਟਲ ਲੈ ਲਓ। ਆਪਣੇ 20 MP ਨੇ, MPP ਜਿਨ੍ਹਾਂ ਨੇ ਕੋਈ ਸਟੋਰਮ ਨਹੀਂ ਆਇਆ, ਕੋਈ ਝੱਖੜ ਝੋਲੇ ਨਹੀਂ ਆਏ, ਹੋਟਲਾਂ 'ਚ ਰਹਿ ਰਹੇ ਆ, ਉਹਨਾਂ 'ਚ ਨੀਨਾ ਟਾਂਗੜੀ ਵੀ ਆਉਂਦੀ ਆ, ਆਪਣੀ ਕਮਿਊਨਿਟੀ ਨਾਲ ਰਿਲੇਟਡ ਆ, ਹੋਰ ਵੀ 18-20 ਜਾਣੇ ਆ। ਸੋ ਕਹਿਣ ਦਾ ਮਕਸਦ ਆ, ਜਦੋਂ ਲੁੱਟਣਾ ਨਾ ਤਾਂ ਦੋਨੇ ਹੱਥਾਂ ਨਾਲ ਲੁੱਟਣ ਲੱਗੇ ਹੋਏ ਆ, ਉਹ ਜਦੋਂ ਕੋਈ ਝੱਖੜ ਝੋਲਾ ਹੀ ਨਹੀਂ ਹੈ, ਕੋਈ ਕੁਛ ਨਹੀਂ ਹੈ, ਗੱਡੀ ਸਟਾਰਟ ਕਰੋ, ਘਰੇ ਚਲੇ ਆਓ। ਹਾਂ, ਰਾਤ ਨੂੰ 12-1 ਵਜੇ ਤੱਕ ਤੁਹਾਡੀ ਸਦਨ ਚੱਲਦੀ ਆ, ਪਾਰਲੀਮੈਂਟ ਚੱਲਦੀ ਆ, ਕੁਈਨਸ ਪਾਰਕ ਚੱਲਦੀ ਆ, ਉਦੋਂ ਰਹਿ ਪਓ ਉੱਥੇ। ਹੁਣ ਪ੍ਰੀਮੀਅਰ ਡੱਗ ਫੋਰਡ ਨੇ ਫੈਸਲਾ ਲਿਆ ਕਿ ਪਹਿਲਾਂ ਪੈਸੇ ਮੋੜੋ ਭਾਈ, ਕਈਆਂ ਨੂੰ ਬੜੀ ਤਕਲੀਫ ਹੋਣੀ ਆ, ਪੈਸੇ ਮੋੜੋ, ਤੇ ਨਾਲ ਦੀ ਨਾਲ ਉਹ ਸਕ੍ਰੈਪ ਕਰ ਰਿਹਾ ਸਿਸਟਮ ਬਈ ਭਾਈ ਕੋਈ ਹੋਟਲ ਲੈਣਾ ਆਪਦੇ, ਉਹ ਇੰਨੇ ਪੈਸੇ ਕਮਾਉਂਦੇ ਆ, ਜੇ 2-4 ਰਾਤਾਂ ਹੋਟਲ ਲੈ ਵੀ ਲਓਗੇ ਤੁਹਾਡੇ ਮਾਂ ਲੜਦੇ ਆ। ਐਨੀਵੇ, ਇਹ ਇਹਨਾਂ ਦਾ ਮਹਿਕਮਾ ਆਪਣਾ ਮਹਿਕਮਾ ਨਹੀਂ ਹੈ, ਆਪਣਾ ਮਹਿਕਮਾ ਹੈ ਸਪੋਰਟਸ ਦੇ ਅੰਦਰ। ਸਪੋਰਟਸ ਦੇ ਵਿੱਚ ਕੱਲ ਮੈਚ ਹੋਇਆ ਜੀ, ਇੰਗਲੈਂਡੀਆਂ ਦਾ ਮੈਚ ਕਾਹਦਾ ਹੋਇਆ, ਬਹੁਤ ਜ਼ਬਰਦਸਤ ਮੈਚ ਸੀ, ਸਾਰੀ ਦੁਨੀਆਂ ਦੇ ਲੋਕਾਂ ਦੀਆਂ ਨਜ਼ਰਾਂ ਇਹਦੇ ਲੱਗੀਆਂ ਹੋਈਆਂ ਸੀ, ਤੇ ਮੈਚ ਐਂਡ ਤੇ 2-1 ਦੇ ਫਰਕ ਨਾਲ ਜਿਹੜਾ ਅਰਜਨਟੀਨਾ ਜਿੱਤ ਗਿਆ।
3: ਬਿਲਕੁਲ ਸਰ, ਔਰ ਪਿਛਲੇ ਦੋਨੋਂ ਜਿਹੜੀਆਂ ਪ੍ਰੈਡਿਕਸ਼ਨਾਂ ਸੀ ਉਹ ਚ ਮੇਰਾ ਤੁੱਕਾ ਸਹੀ ਲੱਗਿਆ। ਮੈਂ ਸਪੇਨ ਪਿੱਕ ਕੀਤੀ ਸੀ, ਸਪੇਨ ਜਿੱਤ ਗਈ, ਇਧਰੋਂ ਅਰਜਨਟੀਨਾ ਪਿੱਕ ਕੀਤਾ ਸੀ ਤੇ ਅਰਜਨਟੀਨਾ
0: ਜਿੱਤ ਗਿਆ। ਸੱਟਾ ਵੀ ਲਾ ਲਿਆ ਕਰੋ ਮਾੜਾ ਮੋਟਾ,
3: ਜਦੋਂ ਸੱਟਾ ਲਾਈਦਾ ਜੀ ਉਦੋਂ ਹਾਰ ਜਾਂਦੇ
0: ਆ। ਚਲੋ ਠੀਕ,
3: ਤੁਸੀਂ ਲਾ ਲਿਆ ਕਰੋ ਮੇਰੀ ਗੱਲ ਸੁਣ ਕੇ।
0: ਠੀਕ ਹੈ, ਮੈਂ ਲਾ ਲਿਆ ਕਰੋ।
3: ਮੈਸੀ ਤੇ ਅਰਜਨਟੀਨਾ ਨੇ ਬਿਲਕੁਲ ਸਰ ਦੇ ਡਿਫਾਈਡ ਦਾ ਓਡਸ ਵਨ ਮੋਰ ਟਾਈਮ ਕੇਮ ਫਰੋਮ ਬਿਹਾਈਂਡ। ਔਰ ਦੇਖੋ ਜਦੋਂ ਨਾ ਸਾਰੀ ਦੁਨੀਆਂ ਲੱਗੀ ਹੋਵੇ ਤੁਹਾਡੇ ਪਿੱਛੇ ਵੀ ਇਹ ਤਾਂ ਅੱਜ ਹਾਰਨਗੇ, ਇਹ ਨੀ ਜਿੱਤ ਸਕਦੇ, ਉਦੋਂ ਜਿੱਤ ਦਾ ਸਵਾਦ ਹੋਰ ਜ਼ਿਆਦਾ ਆਉਂਦਾ ਕਿਉਂਕਿ ਪਹਿਲਾਂ ਸਾਰਿਆਂ ਨੇ ਰੌਲਾ ਪਾਇਆ ਕੇਬੋ ਵਰਡੀ ਤੋਂ ਹਾਰ ਜਾਣਾ। ਬੜੇ ਆਪਣੇ ਇੱਥੇ ਨਾ ਮਤਲਬ ਐਨਾਲਿਸਟ ਵੀ ਬਹੁਤ ਬਣ ਜਾਂਦੇ ਆ ਫੇਸਬੁੱਕ ਤੇ, ਜਦੋਂ ਇੱਕ ਦਾ ਗੋਲ ਹੋ ਜਾਂਦਾ ਲੈ ਅੱਜ ਤਾਂ ਅਰਜਨਟੀਨਾ ਢਾ ਲਿਆ, ਅੱਜ ਤਾਂ ਮੈਸੀ ਹਰਾਤਾ, ਫਿਰ ਜਦੋਂ ਇਜਿਪਟ ਵਾਲੇ 2-0 ਨਾਲ ਅੱਗੇ ਹੋ ਗਏ ਉਹਨਾਂ ਨੇ ਫੇਰ ਚੱਕ ਲਿਆ ਜੀ ਪੂਛਾ, ਅੱਜ ਨੀ ਬਚਦੇ, ਅੱਜ ਤਾਂ ਭੋਗ ਤੇ, ਅੱਜ ਤਾਂ ਰਗੜ ਤੇ ਵਰਲਡ ਚੈਂਪੀਅਨ।
0: ਇਹਨੂੰ ਕਹਿੰਦੇ ਆ ਸਵਿਚ ਦਾ ਬੈਂਡ ਵੈਗਨ, ਚੱਲਦਾ ਜਦੋਂ ਨਾ ਘੋੜਿਆਂ ਦੀ ਰੇਸ ਹੁੰਦੀ ਆ, ਅੱਧ ਦਰਮਿਆਨ ਤੁਸੀਂ ਘੋੜਾ ਨੀ ਬਦਲ ਸਕਦੇ, ਉਸੇ ਤਰ੍ਹਾਂ ਜਾਂ ਤਾਂ ਇੱਕ ਟੀਮ ਨਾਲ ਸਟਿਕ ਕਰੋ, ਇਹ ਥੋੜੀ ਇੱਕ ਗੋਲ ਤੋਂ ਜਿੱਤਣ ਲੱਗੇ ਤਾਂ ਬੱਲੇ ਬੱਲੇ, ਇੱਕ ਤੋਂ ਹਾਰ ਲੱਗੇ ਤਾਂ ਭੈੜੇ ਭੈੜੇ।
3: ਬਿਲਕੁਲ ਸਰ, ਔਰ ਫਿਰ ਸਵਿਟਜ਼ਰਲੈਂਡ ਨਾਲ ਸ਼ੁਰੂ ਹੋ ਗਏ, ਲੈ ਹੁਣ ਤਾਂ ਜਮਾ ਹੀ ਨੀ ਜਿੱਤਦੇ, ਸਵਿਟਜ਼ਰਲੈਂਡ ਨੇ ਤਾਂ ਹਰਾ ਹੀ ਦੇ ਆ, ਤੇ ਫਿਰ ਕੱਲ ਇੰਗਲੈਂਡ ਨਾਲ ਆ ਗਏ ਜੀ, ਲਈ ਹੁਣ ਤਾਂ ਪੱਕਾ ਹੀ ਆ, ਇਟਸ ਕਮਿੰਗ ਹੋਮ। ਸੋ ਇਟਸ ਨਾਟ ਕਮਿੰਗ ਹੋਮ ਜੀ, ਇਟਸ ਈਦਰ ਗੋਇੰਗ ਟੂ ਅਰਜਨਟੀਨਾ ਔਰ ਇਟਸ ਗੋਇੰਗ ਟੂ ਸਪੇਨ।
0: ਸ਼ੋਰ ਸ਼ੋਰ। ਅੱਛਾ ਹੁਣ ਜਿਹੜਾ ਤੀਜੇ ਨੰਬਰ ਲਈ ਮੈਚ ਹੋਣਾ ਉਹ ਇੰਗਲੈਂਡ ਤੇ ਕਿਹਦਾ ਜੀ?
3: ਸਰ ਉਹ ਇੰਗਲੈਂਡ ਤੇ ਫਰਾਂਸ ਦਾ ਹੋਣਾ, ਸੈਟਰਡੇ ਨੂੰ ਹੋਣਾ, ਆਪਣੇ ਈਸਟਰਨ ਸਟੈਂਡਰਡ ਟਾਈਮ ਦੇ ਨਾਲ 5 ਵਜੇ ਹੋਣਾ। ਵੈਸੇ ਮੇਰੇ ਹਿਸਾਬ ਦੇ ਨਾਲ ਥਰਡ ਪੋਜੀਸ਼ਨ ਵਾਲਾ ਮੈਚ ਨਹੀਂ ਹੋਣਾ ਚਾਹੀਦਾ, ਇਟਸ ਵੈਰੀ ਹਾਰਡ। ਜਿਹੜੀਆਂ ਟੀਮਾਂ ਸੈਮੀ ਫਾਈਨਲ ਚ ਹਾਰੀਆਂ ਹੁੰਦੀਆਂ ਜੀ, ਉਹਨਾਂ ਨੂੰ ਕਹਿਣਾ ਹੁਣ ਤੁਸੀਂ ਤੀਜੀ ਪੋਜੀਸ਼ਨ ਵਾਸਤੇ ਲੜੋ, ਜਿਸ ਤਰ੍ਹਾਂ ਓਲੰਪਿਕਸ ਦੇ ਵਿੱਚ ਜਾਂ ਹੋਰ
0: ਹੁੰਦਾ। ਧੱਕਾ, ਤੁਹਾਡੀ ਗੱਲ ਸਹੀ ਹੈ, ਇਹ ਧੱਕਾ ਕਰ ਰਹੇ।
3: ਦੋਨਾਂ ਨੂੰ ਤੀਜਾ ਨੰਬਰ ਦੇ ਦੇਣਾ ਚਾਹੀਦਾ ਜੀ, ਯੂ ਬੋਥ ਆਰ ਨੰਬਰ 3।
0: ਦੈਟਸ ਰਾਈਟ। ਤੇ ਜਿਹੜਾ ਫਾਈਨਲ ਆ ਉਹ ਕਿਦਾਂ?
3: ਫਾਈਨਲ ਸਰ ਸੰਡੇ ਨੂੰ ਹੋਣਾ, 3 ਵਜੇ ਦੁਪਹਿਰ ਨੂੰ ਹੋਏਗਾ, ਸਪੇਨ ਵਰਸਿਸ ਅਰਜਨਟੀਨਾ। ਸੋ ਪਹਿਲੀ ਵਾਰੀ 1962 ਤੋਂ ਬਾਅਦ ਚਾਂਸ ਲੱਗਣਾ ਤਲਤਾ ਸਾਹਿਬ ਕੇ ਕੋਈ ਟੀਮ ਬੈਕ ਟੂ ਬੈਕ ਜਿਹੜੀ ਆ ਉਹ ਚੈਂਪੀਅਨ ਬਣ ਸਕਦੀ ਹੈ। ਔਰ ਇਫ ਅਰਜਨਟੀਨਾ ਡਸ ਦੈਟ, ਉਹ ਬ੍ਰਾਜ਼ੀਲ ਤੋਂ ਬਾਅਦ ਪਹਿਲੀ ਟੀਮ ਬਣੇਗੀ 1962 ਤੋਂ ਬਾਅਦ ਕੇ ਬੈਕ ਟੂ ਬੈਕ ਉਹ ਚੈਂਪੀਅਨ ਬਣੇ ਨੇ। ਸਪੇਨ 2010 ਦਾ ਚੈਂਪੀਅਨ ਬਣਿਆ ਹੋਇਆ। ਓਵਰਆਲ ਦੋਨੋਂ ਟੀਮਾਂ ਆਪਸ ਚ 14 ਵਾਰੀ ਖੇਡੀਆਂ, 6 ਵਾਰੀ ਸਪੇਨ ਜਿੱਤਿਆ, 6 ਵਾਰੀ ਅਰਜਨਟੀਨਾ ਜਿੱਤਿਆ, ਤੇ 2 ਮੈਚ ਡਰਾ ਹੋਏ ਨੇ। ਤੇ ਫੀਫਾ ਵਰਲਡ ਕੱਪ ਚ 1 ਵਾਰੀ ਦੋਨੋਂ ਟੀਮਾਂ ਸਿਰਫ ਅੱਜ ਤੱਕ ਖੇਡੀਆਂ ਜੀ, 1966 ਚ, ਜਿਹਦੇ ਵਿੱਚ ਅਰਜਨਟੀਨਾ 2-1 ਦੇ ਨਾਲ ਚੈਂਪੀਅਨ ਬਣੀ ਸੀ। ਜੇ ਫੀਫਾ ਰੈਂਕਿੰਗ ਦੀ ਗੱਲ ਕਰਦੇ ਹੋ, ਅਰਜਨਟੀਨਾ ਨੰਬਰ 1 ਹੈ ਤੇ ਸਪੇਨ ਨੰਬਰ 2 ਹੈ। ਇਦੋਂ ਵਧੀਆ ਕਾਂਟੇ ਦੀ ਟੱਕਰ ਹੋ ਨਹੀਂ ਸਕਦੀ ਸਰ।
0: ਤੇ ਆਲ ਸਟਾਰ ਗੇਮ ਤੋਂ ਬਾਅਦ ਮੇਰੇ ਖਿਆਲ ਬਲੂਜੇ ਵਾਲੇ ਵੀ ਅੱਜ ਖੇਲਣਗੇ,
3: ਕੱਲ ਨੂੰ ਹੋਣਾ ਜੀ ਮੇਰੇ ਖਿਆਲ ਐਕਸ਼ਨ ਦੇ ਵਿੱਚ ਆਪਾਂ ਸ਼ਿਕਾਗੋ ਦੇ ਨਾਲ 7:15 ਤੇ। ਵੈਸੇ ਮੈਚਸ ਅੱਜ ਸ਼ੁਰੂ ਹੋ ਜਾਣੇ ਨੇ, ਆਈ ਥਿੰਕ ਵੀ ਆਰ ਪਲੇਇੰਗ ਟੁਮਾਰੋ ਐਟ 7:15 PM।
0: ਆਲਰਾਈਟ ਸਰ, ਆਪਣਾ ਫੋਨ ਨੰਬਰ ਵੀ ਦੇ ਦਿਓ ਤੇ ਕੋਈ ਲਿਸਟਿੰਗ ਉਹਦੀ ਵੀ ਜਾਣਕਾਰੀ ਦੇ ਦਿਓ ਜਨਾਬ
3: ਜੀ। 416-669-1423 416-669-1423 ਮੇਰਾ ਨੰਬਰ ਹੈ ਜੀ। ਔਰ ਬਾਏ ਸੈਲ ਲੀਜ਼ ਇਨਵੈਸਟ ਜਾਂ ਰੈਜ਼ੀਡੈਂਸ਼ੀਅਲ ਅਪਰੇਜ਼ਲ ਵਾਸਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈ ਤਾਂ ਸੇਮ ਨੰਬਰ ਹੈ ਜੀ, 416-669-1423।
0: ਥੈਂਕ ਯੂ ਸਰ।
3: ਥੈਂਕ ਯੂ ਜੀ।
0: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਇੰਡੀਅਨ ਫੂਡ ਲੈਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 6.99 ਦਾ 10 ਪਾਊਂਡ, ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਊਂਡ, ਬਰਾਡ ਦੇਸੀ ਘਿਓ 22.99 ਦਾ 1.8 KG, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਨੇ 2.99 ਦੇ 4 ਪਾਊਂਡ ਈਚ, ਗੋਭੀ 1.99, ਹਿੰਦੁਸਤਾਨੀ ਭਿੰਡੀਆਂ 2.99 ਦੀਆਂ ਪਾਊਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ।
4: Are you ready?
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
5: ਵੈਸੇ ਇੱਕ ਗੱਲ ਆ ਨਾ, ਕੀ ਤੂੰ ਓਦਾਂ ਦੀਆਂ ਰੋਟੀਆਂ ਨੀ ਬਣਾ ਸਕਦੀ ਜਿੱਦਾਂ ਦੀ ਮੇਰੀ ਮਾਂ ਬਣਾਉਂਦੀ ਆ?
6: ਕੀ ਤੁਸੀਂ ਉਹ ਜਿਹਾ ਆਟਾ ਨਹੀਂ ਗੁੰਨ ਸਕਦੇ ਜਿੱਦਾਂ ਦੇ ਮੇਰੇ ਪਾਪਾ ਗੁੰਨਦੇ ਆ?
5: ਹੈ
6: ਫੱਟੇ ਮੂੰਹ ਤੇਰੇ।
0: ਸੱਜਣਾ, ਰੱਬ ਕੋਲੋਂ ਮੰਗਣਾ ਛੱਡੋ, ਮਿਹਨਤ ਕਰੋ, ਰੱਬ ਆਪੇ ਦੇਵੇਗਾ। ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ, ਆਖਰੀ ਸਾਹ ਵੀ ਲੈ ਜਾਵੇਗਾ। ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 ਵਜੇ ਤੱਕ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ ਮੀਤਾ ਜੀ। ਇਹਨਾਂ ਦਾ ਜਿਹੜਾ ਆਫਿਸ ਹੈ ਏਅਰਪੋਰਟ ਅਤੇ ਕੁਆਟਰ ਦੇ ਬਿਲਕੁਲ ਕਾਰਨਰ ਤੇ ਹੈ, ਜਿੱਥੇ ਜਨਕ ਜੂਲਰ ਜਾਂ ਟਰਟਲ ਜੈਕ ਹੈ। ਮੀਤਾ ਜੀ, ਵੈਲਕਮ ਟੂ ਦਾ ਸ਼ੋ।
7: ਥੈਂਕ ਯੂ ਸੋ ਮਚ ਦੇਵ ਜੀ। ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਤੇ ਗੁੱਡ ਮਿਡ ਆਫਟਰਨੂਨ। ਅੱਜ ਕੀ ਸੰਦੇਸ਼ ਹੈ
7: ਜੀ? ਅੱਜ ਆਪਾਂ ਦੇਖਾਂਗੇ ਬੁਖਾਰ ਕੇ ਬਾਰੇ ਮੇ, ਫੀਵਰ ਕੇ ਬਾਰੇ ਮੇ। ਵੇਦਰ ਮੇ ਚੇਂਜ ਆਇਆ ਯਾ ਆਪ ਕਹਿ ਲੋ ਕਿ 40+ ਟੈਂਪਰੇਚਰ ਗਿਆ, ਇਸਕੇ ਸਾਥ ਕਈ ਬੱਚੋਂ ਕੋ ਜਿਨਕੋ ਹੀਟ ਐਕਸਪੋਜ਼ਰ ਸਨ ਐਕਸਪੋਜ਼ਰ ਸੇ ਪ੍ਰੋਬਲਮ ਹੈ ਤੋ ਉਨਕੋ ਬੁਖਾਰ ਆ ਜਾਤਾ ਹੈ। ਔਰ ਵੈਸੇ ਵੀ ਬੁਖਾਰ ਆਮ ਤੌਰ ਪੇ ਕੋਈ ਵੀ ਇਨਫੈਕਸ਼ਨ ਹੋਈ, ਜੁਖਾਮ ਹੁਆ ਤੋ ਉਸਕੇ ਸਾਥ ਵੀ ਹੋਤਾ ਰਹਿਤਾ ਹੈ। ਸੋ ਜਬ ਆਪਕਾ ਬੋਡੀ ਟੈਂਪਰੇਚਰ ਹਾਈ ਗਿਆ ਇਸ ਕੰਡੀਸ਼ਨ ਕੋ ਫੀਵਰ ਕਹਤੇ ਹੈ। ਜ਼ਿਆਦਾਤਰ ਯੇ ਕੋਈ ਅੰਡਰਲਾਈਂਗ ਇਨਫੈਕਸ਼ਨ ਕੋ ਇੰਡੀਕੇਟ ਕਰਤਾ ਹੈ। ਕਈ ਵਾਰ ਕਿਆ ਹੋਤਾ ਹੈ ਕਿ ਕੋਈ ਇਨਫੈਕਸ਼ਨ ਹੁਆ ਤੋ ਉਸਕੇ ਸਾਥ ਬੁਖਾਰ ਹੋ ਜਾਤਾ ਹੈ, ਜੋ ਕੁਛ ਦਿਨੋਂ ਮੇ ਇਨਫੈਕਸ਼ਨ ਸਹੀ ਹੁਆ ਤੋ ਉਸਕੇ ਸਾਥ ਯੇ ਸਹੀ ਵੀ ਹੋ ਜਾਤਾ ਹੈ। ਹਮਾਰਾ ਯੇ ਇਨਫੈਕਸ਼ਨ ਜੋ ਹੈ ਵੋ ਜਰਮ ਸੇ ਫਾਈਟ ਕਰਨੇ ਕੇ ਲੀਏ ਹਮਾਰਾ ਡਿਫੈਂਸ ਮੈਕੇਨਿਜ਼ਮ ਹੈ ਵੋ ਹਮਾਰੀ ਬੋਡੀ ਕਾ ਹੀ ਟੈਂਪਰੇਚਰ ਇਨਕਰੀਜ਼ ਕਰ ਦੇਤਾ ਹੈ, ਵੋ ਖੁਦ ਹੀ ਫੀਵਰ ਪ੍ਰੋਡਿਊਸ ਕਰਤਾ ਹੈ। ਸੋ ਹਰ ਬਾਰ ਯੇ ਬੁਖਾਰ ਸੇ ਡਰਨੇ ਕੀ ਜ਼ਰੂਰਤ ਨਹੀਂ ਹੋਤੀ ਹੈ, ਪਰ ਜਬ ਯੇ ਫੀਵਰ ਹਾਈ ਹੈ ਮੋਰ ਦੈਨ 101 ਡਿਗਰੀ ਫੈਰਨਹੀਟ ਜਿਤਨਾ ਟੈਂਪਰੇਚਰ ਜਾ ਰਹਾ ਹੈ, ਔਰ ਇਨ ਕੇਸ ਆਫ ਕਿਡਸ ਬੱਚੋ ਕੇ ਕੇਸਿਸ ਮੇ ਥੋੜਾ ਸਾ ਵੀ ਬੁਖਾਰ ਹੈ ਤੋ ਉਸਕੋ ਨਿਗਲੈਕਟ ਨਹੀਂ ਕਰਨਾ ਚਾਹੀਏ। ਔਰ ਖਾਸ ਕਰਕੇ ਤਬ ਕਿ ਜਬ ਮਰੀਜ਼ ਬਹੁਤ ਹੀ ਸਿੱਕ ਦਿਖ ਰਹਾ ਹੈ, ਬੁਖਾਰ ਮੇ ਕਾਫੀ ਨੀਂਦ ਆ ਰਹੀ ਹੈ, ਵੋ ਡਰਾਉਜ਼ੀ ਫੀਲ ਕਰਤੇ ਹੈ, ਉਸਕੇ ਸਾਥ ਸੀਜ਼ਰ ਕਾ ਅਟੈਕ ਹੁਆ ਹੈ ਯਾ ਸਿਰ ਦਰਦ ਕਾਫੀ ਜ਼ਿਆਦਾ ਹੈ ਔਰ ਸਾਥ ਮੇ ਸਕਿਨ ਪੇ ਰੈਸ਼ਿਸ ਵਗੈਰਾ ਨਿਕਲ ਆਏ ਹੈ, ਨੈਕ ਆਪਕੀ ਸਟਿਫ ਹੋ ਗਈ ਹੈ, ਤੋ ਹੋ ਸਕਤਾ ਹੈ ਕਿ ਸਾਥ ਮੇ ਕੋਈ ਸੀਰੀਅਸ ਕੰਡੀਸ਼ਨ ਵੀ ਹੋ ਸਕਤੀ ਹੈ। ਹਾਲਾਂਕਿ ਫੀਵਰ ਕਾ ਸਬਸੇ ਕਾਮਨ ਜੋ ਕਾਰਨ ਹੈ ਵੋ ਹੈ ਇਨਫੈਕਸ਼ਨ, ਕੋਲਡ ਐਂਡ ਫਲੂ ਜੋ ਚੱਲ ਰਹੇ ਹੈ ਉਸਕੇ ਸਾਥ ਹੀ ਹੋ ਸਕਤਾ ਹੈ। ਸੋਰ ਥਰੋਟ ਯਾ ਸਾਇਨੋਸਾਈਟਿਸ ਕੀ ਪ੍ਰੋਬਲਮ ਆ ਗਈ ਤੋ ਉਸਕੇ ਸਾਥ ਵੀ ਹੋਗਾ। ਸਟਮਕ ਫਲੂ ਕੇ ਕੇਸਿਸ ਮੇ ਵੀ ਕਿ ਗੈਸਟ੍ਰੋ ਐਂਟਰਾਈਟਿਸ ਹੋ ਗਿਆ, ਸਟਮਕ ਫਲੂ ਹੋ ਗਿਆ ਤੋ ਉਸਸੇ ਵੀ ਬੁਖਾਰ ਆ ਜਾਣਾ। ਕਾਨੋ ਮੇ ਇਨਫੈਕਸ਼ਨ ਹੈ, ਯੂਰਿਨ ਮੇ ਇਨਫੈਕਸ਼ਨ, ਕਿਡਨੀ ਐਂਡ ਬਲੇਡਰ ਇਨਫੈਕਸ਼ਨ ਹੈ ਤੋ ਉਸਕੇ ਸਾਥ ਵੀ ਇਹ ਹੋਤਾ ਹੈ। ਸੋ ਬੋਡੀ ਮੇ ਕੋਈ ਵੀ ਇਨਫੈਕਸ਼ਨ ਹੈ, ਓਟੋ ਇਮਿਊਨ ਡਿਜ਼ੀਜ਼ ਹੈ ਤੋ ਉਸਕੇ ਸਾਥ ਵੀ ਹੋਗਾ। ਕੈਂਸਰ ਜੈਸੀ ਕੰਡੀਸ਼ਨ ਕੇ ਸਾਥ ਵੀ ਫੀਵਰਿਸ਼ ਫੀਲਿੰਗ ਆਤੀ ਰਹਿਤੀ ਹੈ। ਸੋ ਯਹਾਂ ਪੇ ਬੁਖਾਰ ਕਿਆ ਹੈ, ਬੋਡੀ ਟੈਂਪਰੇਚਰ ਹਾਈ ਜਾਣਾ, ਉਸਕੇ ਸਾਥ ਤਰੇਲੀ ਆ ਜਾਤੀ ਹੈ, ਸਵੈਟਿੰਗ ਫੀਲ ਹੋਣਾ, ਚਿਲਸ ਯਾ ਰਾਈਗਰਸ ਆਪ ਫੀਲ ਕਰਤੇ ਹੈ, ਜਨਰਲ ਵੀਕਨੈਸ ਹੈ, ਮਸਕੂਲਰ ਵੀਕਨੈਸ ਹੈ, ਸਿਰ ਦਰਦ ਫੀਲ ਹੋਣਾ, ਡੀਹਾਈਡਰੇਸ਼ਨ ਕੇ ਸਿਮਟਮਸ ਆਤੇ ਹੈ ਐਂਡ ਇਰੀਟੇਬਿਲਿਟੀ ਵੀ ਬੜ ਜਾਤੀ ਹੈ, ਭੂਖ ਕੱਟ ਲੱਗਣਾ। ਸੋ ਅਗਰ ਆਪਕੋ ਯਾ ਆਪਕੇ ਬੱਚੋਂ ਕੋ ਬਾਰ ਬਾਰ ਇਸ ਤਰ੍ਹਾਂ ਟੈਂਪਰੇਚਰ ਬੋਡੀ ਕਾ ਹਾਈ ਰਹਿਤਾ ਹੈ, ਫੀਵਰ ਕੀ ਪ੍ਰੋਬਲਮ ਹੈ ਤੋ ਐਸੇ ਮੇ ਘਬਰਾਨੇ ਕੀ ਜ਼ਰੂਰਤ ਨਹੀਂ ਹੈ। ਯੇ ਜੋ ਟ੍ਰੀਟਮੈਂਟ ਹੈ ਆਪਕੋ ਕਾਫੀ ਹੈਲਪ ਕਰੇਗਾ ਐਂਡ ਸਟਾਰਟ ਕਰਨੇ ਕੇ ਸਾਥ ਹੀ ਆਪ ਦੇਖੋਗੇ ਕਿ ਟੈਂਪਰੇਚਰ ਕੰਟਰੋਲ ਮੇ ਆਤਾ ਜਾਤਾ ਹੈ ਐਂਡ ਕੁਛ ਇੱਕ ਟਾਈਮ ਲਗਾਤਾਰ ਲੈਣੇ ਸੇ ਆਪ ਸਹੀ ਹੋ ਸਕਤੇ ਹੈ। ਸੋ ਬੁਖਾਰ ਸੇ ਲੇਕਰ ਰਿਪੀਟਿਡ ਇਨਫੈਕਸ਼ਨਸ ਹੋ ਰਹੇ ਹੈ, या किसी भी तरह की नवी पुरानी बीमारी वास्ते आप काव्या होम्योकेयर से मेरा कांटेक्ट जरूर करें। और इसके साथ हम लेके आए हैं मसाज थेरेपी। बॉडी में कहीं पे भी पेन्स हो रहे हैं, आपकी नेक में अकड़न है, बैक जकड़ गई है, साइटिका की प्रॉब्लम है, सिर दर्द या एंग्जाइटी डिप्रेशन की प्रॉब्लम है, तो ऐसे में ये थेरेपी आपको काफी हेल्प करेगी। लोकेशन है हमारी 10 Cottrell Boulevard, यूनिट 104 इन ब्रैम्पटन। मंडे टू सैटरडे रेगुलर आवर्स है क्लिनिक के, अब सुबह 10 से लेके शाम 6 बजे तक। एंड फोन नंबर है मेरा 6477602779, 6477627779।
0: मीता जी थैंक यू सो मच।
7: थैंक यू सो मच देव जी।
0: ऑलराइट लो जी, जिन्हां ने लैंडस्केपिंग दा काम कराउणा अपने ओरप्रीत जी, तुहाडे लैंडस्केपर आ गए कि नहीं इंडिया तो?
1: हां जी आ गए।
0: तो फिर काम नहीं कराउणा साथों?
1: नहीं, फिर हुण पहले दे करदे।
0: जे असीं सस्ता करदे ते उदों वधिया करीए।
1: फिर करा लांगे।
0: आ सुनो,
8: हर कोई चाहता है कि ओदा घर सब तो सोना दिखे, ते जे तुसी भी यही चाहते हो ता मिलो AAA लैंडस्केपिंग कंपनी लिमिटेड वालिया नू। जे अपने घर दे बैकयार्ड नू बनाना चाहते हो होर भी खूबसूरत, या फिर करवाना चाहते हो लैंडस्केपिंग या इंटरलॉकिंग, सारा काम टॉप दा करांगे अते सब तो बेस्ट रेट्स भी देंगे। AAA लैंडस्केपिंग, कॉल 6477784-1213, 6477841213।
9: पूरे 40 साल हो गए अपने व्याह नू, फिर किथे सेलिब्रेट करन दा इरादा है?
10: मेरी मन्नो आपा पिंड ना चलिए।
9: धर्म नाल आ ता तू मेरे मन दी गल ही कहती है, पर इन्नी छेती टिकटां कित्थों मिलणगियां?
10: गिल इंटरनेशनल ट्रैवल तो अपने साथ वर गई साथ है उन्हां दा, अपने क्लाइंट्स दे नाल पिछले 40 सालां तो।
9: 40 सालां तो बेदाग सर्विस गिल इंटरनेशनल ट्रैवल।
10: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया पाकिस्तान या दुनिया दे किसे भी कोने च करना होए ट्रैवल,
11: सर्विंग कनाडा नेशन वाइड।
10: 9056718400 or 9057968800 or visit giltravels.ca।
12: सारे घर दा काम तो मैं ही करदी हां, हुन कारपेट तुसी क्लीन करोगे?
9: जेड़े काम लई इन्नी वधिया प्रोफेशनल हेल्प मिलदी होवे ओ मैं क्यों करा? मैं ते अमन नु फोन मिलाऊंगा 416-277-4416 ते।
10: फिर तुसी भी कॉल करो बेस्ट डक्ट एंड कारपेट क्लीनिंग।
12: पावे होवे डक्ट क्लीनिंग, रेजिडेंशियल, बैंक्वेट या ऑफिस कारपेट क्लीनिंग,
10: कॉल बेस्ट डक्ट एंड कारपेट क्लीनिंग 416-277-4616।
13: बिट्टू।
5: हाँ जी।
13: तू अपने पापा की चिट्ठी का जवाब दे देता?
5: ना।
13: क्यों?
5: तुसी आप ही तो कहा सी कि बड़े दी गल्लां दा जवाब नहीं देता
13: है।
14: फिट्टे मुँह तेरे।
0: ऑलराइट, खबरों की खबर ए है कि एक भरोसेमंद कॉम्पैक्ट ट्रैक्टर लेना है तो तुसी कैलडन विच गोल्डन नाइट ट्रैक्टर वाले बाई साडे हैगे ने, 20,000 तो शुरू हुंदे, वक्खो वक्खरे काम करदे ने। तुसी एकड़ दो एकड़ जो मकान लिया होया, मकान 2-3 मिलियन, 5 मिलियन, 10 मिलियन का लेना, घा कट्टण लई तां घा गोडे गोडे खड़ा, उहनूं तां साफ कर लो, उहदे लई इह जिहड़े ट्रैक्टर ने तुहाडे काम आउणगे। नाले सर ते ना अपने टोपी जी नहीं हुंदी, इक उह लै लो वीर जी, मूहरे रख लो गलास होल्डर जा, नाले घा कटो, नाले नजारे लो हवा दे। फिर ए नहीं होगा भी यार पिंड याद आउंदा, फिर पिंड भी याद आ जाऊगा। ओदे लई तुसी फोन कर लो तेज बाई नूं 6476221754, 6227254। और एक अपने सब डिवीजन आई है जिहड़ी लॉटां दी सब डिवीजन, लॉट्स उत्थे विकदे ने, घर नहीं विकदे। और यह लॉट्स 1 एकड़ तो 1.5 एकड़ तक लॉट ने, 2 लॉट साडे कोल अवेलेबल ने। ਤੁਸੀਂ ਉੱਥੇ ਮਕਾਨ ਬਣਾਉਣਾ 5-7-10 ਹਜ਼ਾਰ ਸਕੁਅਰ ਫੁੱਟ ਦਾ, ਟਰੈਕਟਰ ਬਾਅਦ ਚ ਲੈ ਲਿਓ ਘਾਹ ਕੱਟਣ ਵਾਲਾ, ਐਂ ਕਰਦੇ ਆ ਤੁਸੀਂ, ਲਾਟ ਲਓ ਟਰੈਕਟਰ ਫ੍ਰੀ, ਕੁਛ ਤਾਂ ਫ੍ਰੀ ਦੇਣਾ ਹੀ ਆ। ਤੇ ਇਹ ਆਪਣੇ ਅਮਰਨਾਥ ਆ ਜਿਹੜਾ ਸ਼ੈਲਬਨ ਤੋਂ ਪਹਿਲਾਂ ਪੈਂਦਾ ਤੇ ਔਰੰਜਵਿਲ ਤੋਂ ਬਾਅਦ ਚ ਆਉਂਦਾ, ਉੱਥੇ ਲਾਟ ਨੇ, ਸ਼ੈਲਬਨ ਨੇੜੇ ਆ, ਫੂਡ ਲੈਂਡ ਨੇੜੇ ਆ, ਸਾਰੀਆਂ ਸਹੂਲਤਾਂ ਵੀ ਨੇੜੇ ਆ। ਔਰ ਇਹਦੇ ਲਈ ਤੁਸੀਂ ਜਤਿੰਦਰ ਗੰਧਮ ਬਾਈ ਨੂੰ ਫੋਨ ਕਰ ਲਓ, ਔਰ ਉਹਨਾਂ ਦਾ ਨੰਬਰ ਬੜਾ ਮਸ਼ਹੂਰ ਹੈ, 416 ਸਮਥਿੰਗ ਸਮਥਿੰਗ, ਬਾਈ ਬਾਈ ਬਾਈ ਬਾਈ ਉਮਰਪ੍ਰੀਤ ਜੀ, 416 ਵਿਚਾਲੇ ਪਤਾ ਨਹੀਂ, ਬਾਈ ਬਾਈ ਬਾਈ ਬਾਈ ਅੱਗੇ ਜਾ ਕੇ ਉਹਨਾਂ ਦਾ ਨੰਬਰ ਵੀ ਦਿੰਦੇ ਆ। ਸਟੇ ਟਿਊਨ, ਸਾਡੇ ਨਾਲ ਸੁੱਖ ਸਾਹਿਬ ਆ ਗਏ। ਹਾਂਜੀ ਸਰ,
15: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ, ਇਸ ਵੀਕਐਂਡ ਦੇ ਉੱਪਰ ਜਿਹੜੀ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਕੜਾਕੇ ਕੱਢਣੀਆਂ ਪ੍ਰਾਈਜ਼ ਮਿਲਣੀਆਂ ਫਰਨੀਚਰ ਦੇ ਉੱਪਰ, ਤੇ ਜਿਨ੍ਹਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਸੋਫਾ ਸੈੱਟ, ਕਸਟਮਾਈਜ਼ ਸੋਫਾ ਸੈੱਟ ਆਪਣੇ ਫੈਮਿਲੀ ਰੂਮ ਦੇ ਲਈ ਲੈਣਾ, 3-ਸੀਟਰ ਸੋਫਾ, 2-ਸੀਟਰ ਅਪਸੈਟ, ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਤੁਹਾਨੂੰ ਸਿਟਿੰਗ ਹਾਰਡ ਚਾਹੀਦੀ ਆ, ਸੋਫਟ ਚਾਹੀਦੀ ਆ, ਫੁੱਲੀ ਕਸਟਮਾਈਜ਼ ਚੋਇਸ ਆਫ ਕਲਰ ਦੇ ਨਾਲ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, ਪਰ ਐਨਵਰਸਰੀ ਸਪੈਸ਼ਲ 799 ਡਾਲਰ ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਦਿੱਤਾ ਜਾਊਗਾ। ਜਦੋਂ ਸਾਰਾ ਕੁਛ ਬਾਏ ਕਰ ਲਿਆ ਤੇ ਫਰੰਟ ਤੇ ਇੱਕ ਬਾਕਸ ਪਿਆ ਜਿਹਦੇ ਵਿੱਚ ਤੁਸੀਂ ਪਰਚੀ ਕੱਢਣੀ ਆ, ਜਿਹਦੇ ਵਿੱਚ 1100 ਡਾਲਰ ਕੈਸ਼, 500 ਡਾਲਰ ਕੈਸ਼, 100-100 ਡਾਲਰ ਕੈਸ਼ ਵੀ ਨਿਕਲ ਸਕਦਾ, ਵੱਡੇ ਸਾਈਜ਼ ਦਾ ਟੀਵੀ ਨਿਕਲ ਸਕਦਾ, ਮਾਈਕ੍ਰੋਵੇਵ ਨਿਕਲ ਸਕਦੀ ਆ, ਐਪਲ ਦੀ ਸਮਾਰਟ ਵਾਚ ਨਿਕਲ ਸਕਦੀ ਆ। ਸੋ ਕੁਛ ਵੀ ਪਰਚੇਸ ਕਰਨਾ ਫਰੰਟ ਤੋਂ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹੜਾ ਵੀ ਤੁਹਾਡਾ ਨਾਮ ਨਿਕਲਦਾ ਰਾਈਟ ਵੇ ਤੁਹਾਡੀ ਗੱਡੀ ਦੇ ਵਿੱਚ ਤੁਸੀਂ ਰੱਖ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਮਿਲਣੇ ਨੇ ਇਸ ਵੀਕਰ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਦੇ ਭਾਜੀ।
0: ਬੜੀ ਮਿਹਰਬਾਨੀ ਭਰਾ, ਥੈਂਕ ਯੂ ਸੋ ਮਚ। ਇੰਡੀਅਨ ਫੂਡਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਜਿੱਥੇ ਉਹਨਾਂ ਦੀ ਜਿਹੜੀ 7ਵੀਂ ਲੋਕੇਸ਼ਨ ਹੈ ਉੱਥੇ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499, ਵੈਜੀ ਬਰਗਰ ਜਾਂ ਚਨਾ ਭਟੂਰਾ 399, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ 699, ਆਲੂ ਕੁਲਚਾ 499, ਔਰ ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਉਮਰਪ੍ਰੀਤ ਜੀ, ਇੱਕ ਚੀਜ਼ ਜਿਹੜੀ ਦੁਨੀਆਂ ਚ ਕੋਈ ਨੀ ਲਾਈਕ ਕਰਦਾ
1: ਜੀ,
0: ਕੋਈ ਇਨਸਾਨ ਨਹੀਂ ਲਾਈਕ ਕਰਦਾ, ਚਾਹੇ ਉਹ ਜੰਮਦਾ ਬੱਚਾ ਹੋਵੇ ਚਾਹੇ ਮਨ ਵਾਲਾ ਮੇਰੇ ਵਰਗਾ ਹੋਵੇ, ਬੁੜਾ ਹੋਵੇ। ਅੱਛਾ, ਮੇਰੇ ਵਰਗੇ ਤੋਂ ਯਾਦ ਆ ਗਿਆ, ਜਿਹੜਾ ਥੋੜਾ ਵੱਡੀ ਉਮਰ ਚ ਹੋ ਜਾਂਦਾ, ਜੇ ਕੋਈ ਅੰਕਲ ਕਹੇ ਨਾ, ਉਹ ਥੋੜਾ ਗੁੱਸੇ ਹੋ ਜਾਂਦਾ, ਮੈਂ ਤੇਰਾ ਅੰਕਲ ਕਿਵੇਂ ਬਣ ਗਿਆ। ਉਹ ਯਾਰ, ਗ੍ਰੈਂਡ ਚਿਲਡਰਨ ਵਾਲਾ, ਕਿਸੇ ਗ੍ਰੈਂਡ ਚਿਲਡਰਨ ਹੋਣ, ਉਹਨੂੰ ਵੀ 20-22 ਸਾਲ ਦੀ ਬੱਚੀ ਜਾਂ ਬੱਚਾ ਕਹੇ ਅੰਕਲ ਕੀ ਹਾਲ ਆ, ਉਹ ਥੋੜਾ ਮੈਂ ਤੇਰਾ ਅੰਕਲ ਕਿਵੇਂ ਲੱਗਿਆ ਯਾਰ, ਕੋਈ ਗੱਲਾਂ ਚ ਗੱਲ ਆ। ਦੁਨੀਆਂ ਦੇ ਨਾਲ ਨਾ ਜਿਹੜੀ ਤੁਹਾਡੀ ਉਮਰ ਆ ਉਹਦੇ ਹਿਸਾਬ ਨਾਲ ਇਨਸਾਨ ਨੂੰ ਉਵੇਂ ਹੌਲੀ ਹੌਲੀ ਹੌਲੀ ਹੌਲੀ ਚੇਂਜ ਹੋਣਾ ਚਾਹੀਦਾ। ਪਰ ਇੱਕ ਚੀਜ਼ ਕੋਈ ਨਹੀਂ ਲਾਈਕ ਕਰਦਾ
1: ਜੀ,
0: ਉਹ ਹੈ ਟੈਕਸ।
1: ਬਿਲਕੁਲ,
0: 70% ਇੱਕ ਸਰਵੇ ਆਇਆ, 70% ਜਿਹੜੇ ਕੈਨੇਡੀਅਨ ਨੇ ਉਹ ਕਹਿੰਦੇ ਟੈਕਸ ਬਹੁਤ ਹਾਈ ਆ, ਬਹੁਤ ਹਾਈ ਆ। ਉਹ ਫ੍ਰੀ ਕਰ ਦਿਓ, ਫਿਰ ਵੀ ਕਹਿਣਗੇ ਸਾਡਾ ਫ੍ਰੀ ਕਹਾਂ, ਹੋਰ ਸਾਨੂੰ ਪੈਸੇ ਦਿਓ। ਟੈਕਸ ਇੱਕ ਐਸੀ ਚੀਜ਼ ਆ ਜਿਹੜਾ ਸਾਨੂੰ ਮਾਰਦਾ, ਲੇਕਿਨ ਟੈਕਸ ਤੋਂ ਬਚਣ ਦਾ ਵੀ ਸਾਧਨ ਹੋਣਾ ਚਾਹੀਦਾ ਕੋਈ ਨਾ ਕੋਈ। ਹੁਣ ਜਿਵੇਂ ਮੈਂ 5 ਲੱਖ ਦਾ ਘਰ ਲਿਆ, 8 ਦਾ ਵੇਚਤਾ, ਉਹ ਜਿਹੜਾ 3 ਲੱਖ ਆ ਉਹ ਤੇ ਗੇਨ ਟੈਕਸ ਆ, ਉਹ ਦੇਣਾ ਪੈਣਾ। ਉਹਦਾ ਕੀ ਸਿਸਟਮ ਹੁੰਦਾ, ਕਿਵੇਂ ਬਚਿਆ ਜਾ ਸਕਦਾ, ਜਿਵੇਂ ਜਾਂ ਘਟਾਇਆ ਜਾ ਸਕਦਾ, ਉਹ ਸਮਝਾਓ ਥੋੜਾ
1: ਜਿਹਾ। ਬਿਲਕੁਲ ਦੇਵ ਜੀ, ਸੋ ਕੈਪੀਟਲ ਗੇਨ ਟੈਕਸਿਸ ਸਾਨੂੰ ਸਾਰਿਆਂ ਨੂੰ ਪਤਾ ਵੀ ਹੈਗੇ ਹੀ ਆ, ਜੇ ਤੁਹਾਡੀਆਂ ਕੋਈ ਇਨਵੈਸਟਮੈਂਟ ਪ੍ਰੋਪਰਟੀਜ਼ ਆ, ਕੋਈ ਤੁਹਾਡੇ ਕਮਰਸ਼ੀਅਲ ਯੂਨਿਟ ਆ, ਪਲਾਜ਼ੇ ਆ, ਜੋ ਵੀ ਆ, ਮਤਲਬ ਜਿਵੇਂ ਹੁਣ ਤੁਸੀਂ ਕਿਹਾ ਵੀ 5 ਲੱਖ ਦਾ ਸੀਗਾ, 8 ਲੱਖ ਦਾ ਵੇਚਿਆ, ਤਾਂ ਕੈਪੀਟਲ ਗੇਨ ਟੈਕਸਿਸ ਪੈਣੇ ਹੀ ਪੈਣੇ ਆ। ਹੁਣ ਜਦੋਂ ਆਪਾਂ 50-60s ਚ ਹੁੰਦੇ ਆ, ਮੈਨੂੰ ਲੱਗਦਾ ਉਦੋਂ ਇਹ ਆ ਕਿ ਸਾਡੀ ਇਨਕਮ ਵਧੀਆ ਹੁੰਦੀ ਆ, ਆਪਾਂ ਸਕਸੈਸਫੁਲ ਹੁੰਦੇ ਆ, ਜੇ ਆਪਾਂ ਉਸ ਟਾਈਮ ਤੇ ਆਪਾਂ ਨੂੰ ਅਵੇਅਰਨੈਸ ਆ ਜੇ ਕਿ ਕੈਪੀਟਲ ਗੇਨ ਟੈਕਸਿਸ ਪੇ ਕਰਨੇ ਪੈਣਗੇ, ਸਾਡੀ ਇਨਕਮ ਹੈਗੀ, ਆਪਾਂ ਪਹਿਲੇ ਅਰੇਂਜਮੈਂਟ ਕਰ ਸਕਦੇ ਹੁੰਦੇ ਆ ਕਿ ਜਾਂ ਤਾਂ ਆਪਾਂ ਕੋਈ ਸੇਵਿੰਗ ਸਟਾਰਟ ਕਰ ਲਈਏ, ਜਾਂ ਆਪਾਂ ਮਤਲਬ ਈਜ਼ੀ ਵੇ ਹੁੰਦਾ ਕਿ ਆਪਾਂ ਇੰਸ਼ੋਰੈਂਸ ਕਰਵਾ ਲਈਏ ਉਨੇ ਅਮਾਊਂਟ ਦੀ। ਔਰ ਜਿਹੜੇ ਕੈਪੀਟਲ ਗੇਨ ਟੈਕਸਿਸ ਨੂੰ ਪੇ ਕਰਨ ਲਈ ਇੰਸ਼ੋਰੈਂਸ ਹੈ, ਉਹ ਸਪੈਸ਼ਲ ਇੱਕ ਪਲਾਨ ਹੁੰਦਾ ਜਿਹਦਾ ਪ੍ਰੀਮੀਅਮ ਵੀ ਬਹੁਤ ਥੋੜਾ ਹੁੰਦਾ। ਜਾਂ ਦੂਜਾ, ਕਈ ਵਾਰ ਆਪਾਂ ਟਰੱਸਟ ਦਾ ਬੈਨੀਫਿਟ ਲੈ ਸਕਦੇ ਹੁੰਦੇ ਆ, ਮਲਟੀਪਲ ਵਿਲਸ ਦਾ ਬੈਨੀਫਿਟ ਲੈ ਸਕਦੇ ਹਾਂ, ਬਟ ਹਰ ਇੱਕ ਲਈ ਨਹੀਂ ਹੁੰਦੀਆਂ ਉਹ ਚੀਜ਼ਾਂ। ਦੂਜਾ ਹੈਗਾ, ਕਈ ਵਾਰ ਕੀ ਹੁੰਦਾ ਦੇਵ ਜੀ ਕਿ ਆਪਾਂ 65-70s ਦੇ ਵਿੱਚ ਪਹੁੰਚ ਗਏ, ਹੁਣ ਆਪਾਂ ਨੂੰ ਅਵੇਅਰਨੈਸ ਆਈ ਹੈ ਵੀ ਉਹ ਆਪਾਂ ਪ੍ਰੋਪਰਟੀਜ਼ ਤਾਂ ਇੰਨੀਆਂ ਬਣਾ ਲਈਆਂ, ਪਰ ਕੈਪੀਟਲ ਗੇਨ ਟੈਕਸਿਸ ਪੇ ਕਰਨੇ ਪੈਣਗੇ। ਹੁਣ ਉਸ ਟਾਈਮ ਤੇ ਕਿਉਂਕਿ ਇਨਕਮ ਲਿਮਿਟਿਡ ਹੋ ਜਾਂਦੀ ਹੈ, ਰਿਟਾਇਰ ਆਪਾਂ ਆਲਰੇਡੀ ਹੋ ਚੁੱਕੇ, ਹਾਂ ਜਿਹੜੇ ਬਿਜ਼ਨਸ ਓਨਰਸ ਹੈ ਜੀ, ਹਜੇ ਉਹਨਾਂ ਦੇ ਨਾਮ ਤੇ ਬਿਜ਼ਨਸ ਹੈਗਾ, ਡਿਵੀਡੈਂਡਸ ਆ ਰਹੇ ਆ, ਤਾਂ ਚਲੋ ਉਹ ਗੱਲ ਵੱਖਰੀ ਹੈ, ਲੇਕਿਨ ਅਦਰਵਾਈਜ਼ ਆਪਾਂ ਨੂੰ ਪੈਨਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਟਾਈਮ ਤੇ ਸਾਨੂੰ ਲੱਗਦਾ ਹੁੰਦਾ ਵੀ ਚਲੋ ਕੋਈ ਗੱਲ ਨਹੀਂ, ਬੱਚੇ ਆਪੇ ਹੀ ਦੇਖ ਲੈਣਗੇ। ਮਤਲਬ ਲੌਜੀਕਲੀ ਦੇਖੋ, ਜੇ ਆਪਾਂ ਦੇਖੀਏ, ਐਕਚੁਅਲੀ ਬੱਚਿਆਂ ਨੂੰ ਹੀ ਦੇਖਣਾ ਚਾਹੀਦਾ ਕੈਪੀਟਲ ਗੇਨ ਟੈਕਸਿਸ ਨੂੰ ਪੇ ਕਰਨ ਦਾ, ਕਿਉਂਕਿ ਜੇ ਸਟੇਟ ਨੇ ਕੈਪੀਟਲ ਗੇਨ ਟੈਕਸਿਸ ਪੇ ਕਰਨੇ ਆ, ਨੈੱਟ ਜਿਹੜਾ ਹੈਗਾ ਬੱਚਿਆਂ ਦੇ ਹੱਥ 'ਚ ਹੀ ਘੱਟ ਆਉਣਾ,
0: ਹੈਨਾ।
1: ਜੇ ਮਿਲੀਅਨ ਆਉਣਾ ਸੀਗਾ 3 ਲੱਖ ਦੇ ਕੈਪੀਟਲ ਗੇਨ ਟੈਕਸਿਸ ਦੇ, 7 ਲੱਖ ਬੱਚਿਆਂ ਨੂੰ ਆਇਆ, ਕਿਤੇ ਮਿਲੀਅਨ ਆਉਣਾ ਸੀ, ਕਿਤੇ 7 ਲੱਖ ਆਇਆ। ਸੋ ਬੇਸਿਕਲੀ ਲੌਜੀਕਲੀ ਬੱਚਿਆਂ ਨੂੰ ਹੀ ਦੇਖਣਾ ਚਾਹੀਦਾ ਕਿ ਜੋ ਵੀ ਕੈਪੀਟਲ ਗੇਨ ਟੈਕਸਿਸ ਪੇਏਬਲ ਹੈਗੇ, 1 ਲੱਖ, 2 ਲੱਖ, ਮਿਲੀਅਨ, ਜੋ ਵੀ ਹੈ, ਅੱਜ ਜੋ ਹੈ ਲੈਸ ਸੇ ਤੁਹਾਡੇ ਪੇਰੈਂਟਸ ਦੀ ਏਜ ਹੈ 65 ਸਾਲ 70 ਸਾਲ ਆਪਾਂ ਸੋਚੀਏ ਵੀ 20 ਸਾਲ ਦੀ ਲਾਈਫ ਐਕਸਪੈਕਟੈਂਸੀ ਹੈ ਕਿਉਂਕਿ ਹਸਬੈਂਡ ਵਾਈਫ ਤੋਂ ਰੋਲ ਓਵਰ ਹੋ ਜਾਣਾ ਸੈਕਿੰਡ ਡੈਥ ਤੇ ਟ੍ਰਿਗਰ ਹੋਣੇ ਆ ਟੈਕਸਿਸ 20 ਸਾਲ ਦੇ ਵਿੱਚ ਦੇਖੋ ਕਾਸਟ ਪ੍ਰਾਈਸ ਤਾਂ ਨਹੀਂ ਘਟਣੀ ਨਾ ਤੁਹਾਡੀਆਂ ਪ੍ਰੋਪਰਟੀਜ਼ ਦੀ ਲੇਕਿਨ ਫੇਅਰ ਮਾਰਕੀਟ ਵੈਲਿਊ ਘਟਣੀ ਹੈ ਉਹਦਾ ਮਤਲਬ ਇਹ ਹੈ ਵੀ ਟੈਕਸਿਸ ਵਧਣੇ ਹੀ ਵਧਣੇ ਆ ਸੋ ਅੱਜ ਬੱਚੇ ਡਿਸਾਈਡ ਕਰ ਲੈਣ ਕਿਉਂਕਿ ਇੰਨੇ ਟੈਕਸਿਸ ਪੇ ਹੋਣ ਵਾਲੇ ਆ ਆਪਾਂ ਪੇਰੈਂਟਸ ਦੀ ਇੰਸ਼ੋਰੈਂਸ ਕਰਵਾ ਲਈਏ ਔਰ ਪੇਮੈਂਟ ਜਿਹੜੀ ਹੈਗੀ ਪ੍ਰੀਮੀਅਮ ਬੱਚੇ ਪੇ ਕਰਨ ਕਿਉਂਕਿ ਐਕਚੁਅਲੀ ਜਾਣਾ ਤਾਂ ਬੱਚਿਆਂ ਕੋਲ ਹੀ ਹੈ ਸਾਰਾ ਕੁਛ ਪੇਰੈਂਟਸ ਕਈ ਵਾਰ ਨਹੀਂ ਅਫੋਰਡੇਬਿਲਟੀ ਹੁੰਦੀ ਸੋ ਮੈਂ ਬਹੁਤ ਫੈਮਿਲੀਜ਼ ਦੇਖੀਆਂ ਕਈ ਵਾਰ ਕੀ ਹੁੰਦਾ ਦੇਵ ਜੀ ਵੀ ਪੇਰੈਂਟਸ ਹੈਜੀਟੇਟ ਕਰਦੇ ਹੁੰਦੇ ਆ ਇਹ ਗੱਲ ਸੁਣਨ ਚ ਕਈ ਵਾਰ ਆਪਣੇ ਲਿਸਨਰ ਹੋ ਸਕਦਾ ਬੱਚੇ ਹੋਣਗੇ ਉਹ ਹੈਜੀਟੇਟ ਕਰਦੇ ਆ ਸੋ ਇੱਕ ਵਾਰ ਪੇਰੈਂਟਸ ਔਰ ਬੱਚੇ ਮਿਲ ਕੇ ਬੈਠੋ ਤੁਸੀਂ ਆਓ ਆਫਿਸ ਆਪਾਂ ਗੱਲ ਕਰਦੇ ਆ ਵੀ ਕਿੰਨੇ ਟੈਕਸਿਸ ਪੇਏਬਲ ਹੈ ਕੱਲ ਨੂੰ ਕਿੰਨੇ ਹੋਣੇ ਆ ਉਹਦਾ ਅਰੇਂਜਮੈਂਟ ਆਪਾਂ ਜਿਹੜਾ ਸਪੈਸ਼ਲ ਮੈਂ ਪਲਾਨ ਕਹਿ ਰਹੀ ਹਾਂ ਆਪਾਂ ਉਹ ਕਰ ਸਕਦੇ ਹਾਂ ਔਰ ਬੱਚੇ ਤੁਸੀਂ ਮਿਲ ਕੇ ਡਿਵਾਈਡ ਕਰਕੇ ਕਰ ਲਓ ਤੁਸੀਂ ਜਿਵੇਂ ਵੀ ਹੈ ਜਿਹੜੇ ਬੱਚਿਆਂ ਨੂੰ ਜਾਣਾ ਜਿਨ੍ਹਾਂ ਨੇ ਕੈਪੀਟਲ ਗੇਨ ਟੈਕਸਿਸ ਜਿਨ੍ਹਾਂ ਦੇ ਐਸੈਟਸ ਨੂੰ ਫਰਕ ਪੈਣਾ ਉਹ ਉਨੇ ਦਾ ਪਲਾਨ ਲੈ ਸਕਦੇ ਆ ਸੋ ਨੰਬਰ ਹੈ ਜੀ ਮੇਰਾ 647-446-1646-647-446-1616
0: ਲਓ ਜੀ ਜਾਣੇ ਆ ਆਉਂਦੇ ਆ ਤੇ ਤੁਹਾਨੂੰ ਹਿੰਦੁਸਤਾਨ ਦੀ ਯਾਦ ਲਾਉਂਦੇ ਹਾਂ ਜਦੋਂ ਤੁਹਾਡਾ ਵਿਆਹ ਹੋਇਆ ਸੀ ਆਹ ਸੁਣੋ

0: ਵਿਆਹ ਸ਼ਾਦੀ ਹੋ ਰਹੀ ਆ ਭਾਈ ਸਾਹਿਬ, ਟੈਂਟ ਦੀ ਵੀ ਲੋੜ ਆ, ਸੁਣ ਲੋ।
1: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
2: ਜਸ਼ਨ ਟੈਂਟਸ ਦੇ ਨਾਲ।
1: ਵਿਆਹ ਹੋਵੇ, ਬਰਥਡੇ ਪਾਰਟੀ,
2: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
1: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
2: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
1: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
2: 416-294-2857।
1: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
4: If Rest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushawa, Itobico ate Bolton. Je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension ਹੈ 4, ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
0: ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ, 416-999-5939, 416-991-5939, 991-5939। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।

0: ਜੀ ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਜਿੱਥੇ ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ ਹੈ, ਤੰਦੂਰੀ ਗ੍ਰਿਲ।
1: ਬਿਲਕੁਲ ਦੇਵ ਜੀ, ਸਮਰ ਦਾ ਟਾਈਮ ਹੈ, ਸਾਡੇ ਪੇਰੈਂਟਸ ਸਾਡੇ ਕੋਲ ਵਿਜ਼ਿਟ ਕਰ ਰਹੇ ਆ, ਚਾਹੇ ਉਹ ਸੁਪਰ ਵੀਜ਼ਾ ਤੇ ਆ ਰਹੇ ਆ, ਚਾਹੇ ਉਹ ਵਿਜ਼ਿਟਰ ਵੀਜ਼ੇ ਤੇ ਆ ਰਹੇ ਆ, ਮੇਕ ਸ਼ੋਰ ਉਹਨਾਂ ਦੀ ਇੰਸ਼ੋਰੈਂਸ ਉਹਨਾਂ ਦੇ ਇੱਥੇ ਲੈਂਡ ਕਰਨ ਤੋਂ ਪਹਿਲੇ ਹੋਏ, ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਨਾ ਪਏ। ਸੋ ਕਈ ਵਾਰ ਕੀ ਹੁੰਦਾ ਦੇਵ ਜੀ, ਆਫਕੋਰਸ ਆਪਾਂ ਇੰਡੀਪੈਂਡੈਂਟ ਬ੍ਰੋਕਰ ਆ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਆ, ਜਿਹੜਾ ਵੀ ਬੈਸਟ ਪ੍ਰੀਮੀਅਮ ਆਏਗਾ ਤੁਹਾਨੂੰ ਉਹੀ ਦਿੱਤਾ ਜਾਏਗਾ। ਲੇਕਿਨ ਕਈ ਚੀਜ਼ਾਂ ਧਿਆਨ ਚ ਰੱਖਣ ਵਾਲੀਆਂ ਹੁੰਦੀਆਂ, ਇੱਕ ਤਾਂ ਇਹ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜੇ ਕੋਈ ਹੈਗੀ, ਚਾਹੇ ਹੁਣ ਉਹਨਾਂ ਦੀ ਮੈਡੀਸਿਨ ਚੱਲਦੀ ਸੀ ਚਾਹੇ ਪਾਸਟ ਚੱਲਦੀ ਸੀ, ਹੁਣ ਉਹ ਬਿਲਕੁਲ ਠੀਕ ਹੈ ਤਾਂ ਜ਼ਰੂਰ ਕਵਰ ਕਰਵਾਓ। ਦੂਜਾ ਹੈਗਾ, ਕਈ ਵਾਰ ਨਾ ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ, ਜਿਵੇਂ ਹੁਣ ਕਈ ਇੰਸ਼ੋਰੈਂਸ ਕੰਪਨੀ ਦੇ ਵਿੱਚ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ ਆਲਰੇਡੀ ਕਵਰ ਹੁੰਦੀ ਹੈ ਸੇਮ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ, ਕਈਆਂ ਚ ਨਹੀਂ ਹੁੰਦੀ। ਜਾਂ ਮੇਨ ਸਾਡਾ ਕੰਸਰਨ ਕਈ ਵਾਰ ਕੀ ਹੁੰਦਾ ਵੀ ਸਾਡੇ ਪੇਰੈਂਟਸ ਦੇ ਨੇ ਇੱਥੇ ਆਉਣਾ ਪਰ ਆਪਾਂ ਰਿਟਰਨ ਟਿਕਟ ਨਹੀਂ ਕਰਵਾਈ ਹੋਈ, ਹੁਣ ਸਾਨੂੰ ਪਤਾ ਉਹਨਾਂ ਨੇ 6 ਮਹੀਨੇ ਰਹਿਣਾ, ਪਰ ਕਿਤੇ ਨਾ ਕਿਤੇ ਇਹ ਹੁੰਦਾ ਵੀ ਜੇ ਕੱਲ ਨੂੰ ਕਲੇਮ ਆ ਗਿਆ ਤਾਂ ਜਿਹੜਾ ਇੰਸ਼ੋਰੈਂਸ ਦਾ ਜਿਹੜਾ ਬੱਚਿਆਂ ਦਾ ਪ੍ਰੀਮੀਅਮ, ਬਾਕੀ ਦਾ ਮਤਲਬ ਮੱਥ ਦਾ ਪ੍ਰੀਮੀਅਮ ਹੈ, ਰੀਫੰਡ ਨਹੀਂ ਹੋਣਾ ਜੇ ਉਹ ਜਲਦੀ ਚਲੇ ਜਾਣਗੇ। ਸੋ ਸਾਡੇ ਕੋਲ ਉਹ ਇੰਸ਼ੋਰੈਂਸ ਕੰਪਨੀਜ਼ ਵੀ ਹੈਗੀਆਂ ਕਿ ਜੇ ਕਲੇਮ ਆ ਗਿਆ ਤਾਂ ਵੀ ਤੁਹਾਡਾ ਪ੍ਰੀਮੀਅਮ ਰੀਫੰਡ ਹੋ ਜਾਊਗਾ ਜੇ ਅਰਲੀ ਰਿਟਰਨ ਹੋ ਜਾਂਦੀ ਹੈ। ਸੋ ਕਈ ਵਾਰ ਮਾੜਾ ਮੋਟਾ ਪ੍ਰੀਮੀਅਮ ਕਈ ਕੰਪਨੀਜ਼ ਦਾ ਵੱਧ ਹੁੰਦਾ, ਲੇਕਿਨ ਜਦੋਂ ਆਪਾਂ ਨਾਲ ਉਹਦੇ ਬੈਨੀਫਿਟਸ ਦੇਖਦੇ ਹਾਂ ਨਾ ਤਾਂ ਉਹ ਕਿਤੇ ਵੀ ਵੱਧ ਨਹੀਂ ਲੱਗਦਾ ਹੁੰਦਾ ਆਪਾਂ ਨੂੰ। ਸੋ ਜ਼ਰੂਰ ਤੁਸੀਂ ਡਿਸਕਸ ਕਰ ਸਕਦੇ ਹੋ, ਤੁਹਾਡੇ ਪੇਰੈਂਟਸ ਆਲਰੇਡੀ ਸੁਪਰ ਵੀਜ਼ਾ ਤੇ ਇੱਥੇ ਹੈਗੇ, ਉਹਨਾਂ ਦੇ ਸਾਲ ਦੀ ਇੰਸ਼ੋਰੈਂਸ ਖਤਮ ਹੋਣ ਵਾਲੀ ਹੈ, ਮੇਕ ਸ਼ੋਰ ਖਤਮ ਹੋਣ ਤੋਂ ਪਹਿਲੇ ਪਹਿਲੇ ਰੀਨਿਊ ਕਰਵਾ ਲਓ, ਜਾਂ ਜੇ ਉਹ ਰੀਵਿਜ਼ਿਟ ਕਰ ਰਹੇ ਹਾਂ ਤਾਂ ਵੀ ਜ਼ਰੂਰ ਇੰਸ਼ੋਰੈਂਸ ਕਰਵਾ ਕੇ ਉਹਨਾਂ ਨੂੰ ਇੱਥੇ ਬੁਲਾਓ, ਕਿਉਂਕਿ ਜੇ ਉੱਥੇ ਚੈੱਕ ਹੋ ਜਾਂਦਾ ਤਾਂ ਫਿਰ ਆਪਾਂ ਨੂੰ ਉਸ ਟਾਈਮ ਤੇ ਪ੍ਰੋਬਲਮ ਹੁੰਦੀ ਹੈ। ਜਾਂ ਵਿਜ਼ਿਟਰ ਵੀਜ਼ੇ ਤੇ ਆ ਰਹੇ ਹਾਂ ਤਾਂ ਵੀ ਜਿੱਥੇ ਆਪਾਂ ਹੈਲਥ ਦਾ ਇੰਨਾ ਉਹਨਾਂ ਦਾ ਸਾਰਾ ਕੁਝ ਉਹਨਾਂ ਦੀ ਵਿਜ਼ਿਟ ਪਲਾਨ ਕਰਦੇ ਹਾਂ, ਜੇ ਹੈਲਥ ਲਈ ਤੁਸੀਂ $100-200 ਖਰਚ ਵੀ ਦੋਗੇ ਕਿਤੇ ਕੋਈ ਬਜਟ ਨੂੰ ਫਰਕ ਨਹੀਂ ਪੈਂਦਾ।
0: ਯਾਰ ਮਾਂ ਬਾਪ ਆ ਤੁਹਾਡੇ, ਕਿਹੜਾ ਗੁਆਂਢੀ ਆ, 100 ਖੰਡ ਲਾ ਦੋ ਕੁਛ ਨੀ ਫਰਕ ਪੈਣ ਲੱਗਿਆ ਘੱਟੋ ਘੱਟ। ਅੱਛਾ ਹੋਰ ਆ, ਪਹਿਲੀ ਗੱਲ ਤਾਂ ਮਾਂ ਬਾਪ ਆ ਤੁਹਾਡੇ,
1: ਹਾਂਜੀ,
0: ਦੂਸਰੀ ਗੱਲ ਇਹ ਆ 5-5, 7-7 ਹਜ਼ਾਰ ਰਾਤ ਦਾ ਹਸਪੀਟਲ ਵਾਲਿਆਂ ਨੂੰ ਜ਼ਰੂਰ ਦੇਣਾ।
1: ਐਬਸੋਲੂਟਲੀ ਦੇਵ ਜੀ, ਮੈਂ ਕਹਿੰਦੀ ਆ ਜੇ ਫਰੈਂਡਸ ਵੀ ਆ ਰਹੇ ਆ ਨਾ, ਜੇ ਤੁਸੀਂ ਸਪਾਂਸਰ ਕੀਤਾ ਨਾ ਉਹਨਾਂ ਨੂੰ, ਉਹ ਇੱਥੇ ਆਏ ਟ੍ਰੀਟਮੈਂਟ ਕਰਾਇਆ ਉਹਨਾਂ ਨੇ ਚਲੇ ਜਾਣਾ,
0: ਪੈਸੇ ਮੇਰੇ ਸਿਰ ਪੈਣਗੇ।
1: ਬਿਲਕੁਲ ਜੀ, ਜਿਹਨੇ ਸਪਾਂਸਰ ਕੀਤਾ ਉਹਦੇ ਨਾਮ ਤੇ, ਕਿਉਂਕਿ ਉਹ ਤਾਂ ਚਲੇ ਗਏ ਕੰਟਰੀ ਤੋਂ ਵਾਪਿਸ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਤੁਹਾਨੂੰ ਕਲੈਕਸ਼ਨ ਕਾਲ ਆਣੀ ਆ ਤੁਹਾਡੇ ਨਾਮ ਤੇ, ਉਹ ਕ੍ਰੈਡਿਟ ਤੇ ਬੋਲਣਾ। ਸੋ ਮੇਕ ਸ਼ੋਰ ਜੇ ਤੁਹਾਡੇ ਕੋਈ ਵੀ ਵਿਜ਼ਿਟ ਕਰ ਰਿਹਾ ਤੁਸੀਂ ਉਹਨਾਂ ਨੂੰ,
0: ਜਿਹੜੇ ਤੁਸੀਂ ਜ਼ਿੰਮੇਵਾਰ,
1: ਜਿਨ੍ਹਾਂ ਦੇ ਤੁਸੀਂ ਜ਼ਿੰਮੇਵਾਰ ਹੋ, ਤਾਂ ਉਹਨਾਂ ਦੇ ਇੰਸ਼ੋਰੈਂਸ ਉਹਨਾਂ ਨੂੰ ਸੁਜੈਸਟ ਕਰ ਦਿਓ, ਜੇ ਉਹ ਨਹੀਂ ਕਰਾਉਣਾ ਚਾਹੁੰਦੇ ਅਣਗਹਿਲੀ ਕਰ ਰਹੇ ਹੋ ਤਾਂ ਤੁਸੀਂ ਕਰਵਾ ਦਿਓ।
0: ਮੈਂ ਕਿਉਂ ਕਰਾਂ, ਮੈਂ ਸੁਧਣਾ ਹੀ ਨਹੀਂ ਉਹਨਾਂ ਨੂੰ।
1: ਨਹੀਂ ਕਈ ਵਾਰ
0: ਤੁਹਾਡੀ ਗੱਲ ਠੀਕ ਆ, ਜੇ ਤੁਹਾਡੇ ਪੇਰੈਂਟਸ ਆ ਰਹੇ ਆ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆ ਰਿਹਾ, ਉਹਦੀ ਉਹਨਾਂ ਨੂੰ ਕਹੋ ਵੀ ਆਪਦੀ ਇੰਸ਼ੋਰੈਂਸ ਕਰਾਓ,
1: ਹਾਂਜੀ ਬਿਲਕੁਲ,
0: ਤੇ ਬਜਾਏ ਹਿੰਦੁਸਤਾਨ ਦੇ ਕਰਾਉਣ ਤੋਂ ਇੱਥੋਂ ਕਰਾ ਲਓ। ਉਹਦਾ ਰੀਜ਼ਨ ਇਹ ਆ, ਉਹਨਾਂ ਨੇ ਆ ਕੇ ਜੇ ਬਿਮਾਰ ਹੋਣਾ ਇੱਥੇ ਹੋਣਾ, ਹਿੰਦੁਸਤਾਨ 'ਚ ਤਾਂ ਹੋਣਾ ਨੀਗਾ, ਹਿੰਦੁਸਤਾਨ ਤੋਂ ਕਿੱਥੇ ਪੈਸੇ ਇਕੱਠੇ ਕਰ ਦਿਓ ਫਿਰੋਗੇ। ਇੱਥੇ ਅਮਰਪ੍ਰੀਤ ਜੀ ਤੁਹਾਡੇ ਨਾਲ ਨੇ, ਤੁਹਾਡਾ ਜਿਹੜਾ ਕਲੇਮ ਆ ਉਹਦੀ ਪੈਰਵਾਈ ਕਰਨਗੇ, ਪੂਰਾ ਡਿਟੇਲ 'ਚ ਤੁਹਾਨੂੰ ਜਾਣਕਾਰੀ ਦੇਣਗੇ, ਔਰ ਉਮਰਪ੍ਰੀਤ ਜੀ ਆਪਣਾ ਨੰਬਰ ਵੀ ਦੱਸਣਗੇ।
1: ਨੰਬਰ ਹੈ ਜੀ 6474416166, 647-446-1616।
0: ਇੱਕ ਟੀਨੇਜਰ ਜਿਹਨੇ ਕਤਲ ਕੀਤਾ ਸੀ ਇੱਕ ਬੀਬੀ ਦਾ ਇੱਥੇ, ਉਹਨੂੰ 5 ਸਾਲਾਂ ਲਈ ਚੱਕੀ ਪੀ ਸਿੰਘ ਐਂਡ ਪੀ ਸਿੰਘ ਦੀ ਸਜ਼ਾ ਸੁਣਾਈ ਗਈ ਹੈ। 20,000 ਸੂਰ ਮਾਰੇ ਗਏ ਜਦੋਂ ਅੱਗ ਲੱਗੀ, ਔਰ ਇਹ ਇੱਥੇ ਨਾ ਮੁਰਗੀਆਂ ਦੇ ਫਾਰਮ ਨੇ, ਗਾਈਆਂ ਦੇ ਫਾਰਮ ਨੇ, ਸੂਰਾਂ ਦੇ ਵੀ ਫਾਰਮ ਨੇ, ਔਰ 20,000 ਸੂਰ ਸੀ ਜਿਹੜਾ ਵਿਚਾਰਾ ਜਲ ਕੇ ਬਾਰਬੀਕਿਊ ਬਣ ਗਿਆ ਉਹਨਾਂ ਵਿਚਾਰਿਆਂ ਦਾ। ਖੈਰ ਤੁਸੀਂ ਆਹ ਖਬਰ ਪੜ੍ਹੋ, ਫਿਰ ਇਹਦੀ ਜਾਣਕਾਰੀ ਆਪਾਂ ਲੈਂਦੇ ਅੱਗੇ ਚੱਲ ਕੇ ਤੁਹਾਥੋਂ। ਤੁਹਾਡਾ ਪ੍ਰੋਟੈਸਟ ਕਰਨ ਦਾ ਪੂਰਾ ਅਧਿਕਾਰ ਆ, ਲੇਕਿਨ ਪੋਲੀਟੀਸ਼ੀਅਨ ਦੇ ਘਰੇ ਜਾ ਕੇ ਪ੍ਰੋਟੈਸਟ ਕਿਉਂ ਕਰਦੇ ਹੋ? ਉਹਦਾ ਆਫਿਸ ਹੈਗਾ, ਉੱਥੇ ਜਾ ਕੇ ਪ੍ਰੋਟੈਸਟ ਕਰ ਲਓ। ਕਿਸੇ ਧਾਰਮਿਕ ਸਥਾਨ ਦੇ ਸਾਹਮਣੇ ਜਾ ਕੇ ਕਿਉਂ ਕਰਦੇ ਹੋ? ਜਿਹੜਾ ਪ੍ਰੋਟੈਸਟ ਕਰਨ, ਕਿਸੇ ਫਰਜ ਕਰ ਲਓ ਇੰਡੀਅਨ ਗਵਰਨਮੈਂਟ ਦੇ ਅਗੇਂਸਟ ਤੁਸੀਂ ਪ੍ਰੋਟੈਸਟ ਕਰਨਾ, ਜਾਓ ਡਾਊਨ ਟਾਊਨ ਟੋਰਾਂਟੋ ਕਰੋ ਪ੍ਰੋਟੈਸਟ ਜਿੰਨਾ ਮਰਜ਼ੀ, ਕਿਸੇ ਧਾਰਮਿਕ ਸਥਾਨਾਂ ਤੇ ਕਿਉਂ ਕਰਨਾ? ਆਹ ਆਪਣਾ ਡੱਗ ਫੋਰਡ ਆ, ਉਹਦੇ ਬਿਜ਼ਨਸ ਤੇ ਉਹਦੇ ਘਰਾਂ ਦੇ ਮੂਹਰੇ ਆ ਕੇ ਪ੍ਰੋਟੈਸਟ ਕਰਦੇ ਆ, ਵਟਸ ਰੋਂਗ ਵਿਦ ਯੂ ਪੀਪਲ? ਡੱਗ ਫੋਰਡ ਨੇ ਬਾਰਬੀਕਿਊ ਕੀਤਾ, ਔਰ ਬਾਰਬੀਕਿਊ ਤੇ ਜਾ ਕੇ ਕੁਝ ਯੂਨੀਅਨ ਵਾਲੇ ਪ੍ਰੋਟੈਸਟ ਕਰਨ ਲੱਗ ਗਏ। ਹੁਣ ਇਹਨਾਂ ਨੂੰ ਪੁੱਛੇ ਤੁਹਾਡਾ ਕੋਈ ਫੰਕਸ਼ਨ ਹੋਵੇ ਉੱਥੇ ਮੇਰੇ ਵਾਲਾ ਜਾ ਕੇ ਪ੍ਰੋਟੈਸਟ ਕਰਨ ਲੱਗ ਜਾਏ, ਫਿਰ ਕੀ ਕਹੋਗੇ? ਸੋ ਹਰ ਜਗ੍ਹਾ ਦਾ ਇੱਕ ਸਾਧਨ ਹੁੰਦਾ, ਉੱਥੇ ਕਰੋ। ਹੁਣ ਜਿਹੜੇ ਵੈਸਟ ਜੈੱਟ ਵਾਲੇ ਆ, ਇਹ ਕਹਿੰਦੇ ਹਮ ਸਟ੍ਰਾਈਕ ਪੇ ਜਾਏਂਗੇ, ਉਹ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ, ਤੁਸੀਂ ਸਟ੍ਰਾਈਕ ਤੇ ਜਾਣ ਨੂੰ ਫਿਰਦੇ ਹੋ। ਐਨੀਵੇ, ਮਾਰਕਮ ਦੇ ਵਿੱਚ ਇੱਕ ਅਫੀਸ਼ੀਅਲ ਆ ਜਿਹੜਾ ਐਕਸ ਅਫੀਸ਼ੀਅਲ ਦੱਸਿਆ ਜਾ ਰਿਹਾ ਉਹਦੇ ਹੁਣ ਜਾਂਚ ਪੜਤਾਲ ਕਰ ਰਹੀ ਹੈ ਡਿਵੈਲਪਰਾਂ ਨਾਲ ਕੁਛ ਕਰ ਰਿਹਾ ਸੀ ਉਹਦਾ ਨਾਮ ਵੀ ਫਿਰ ਤੁਹਾਨੂੰ ਪਤਾ ਹੀ ਹੈ ਅਰਵਿੰਦ ਪ੍ਰਸਾਦ ਹੈ ਪ੍ਰਸਾਦ ਜਾਂ ਪ੍ਰਸਾਦ ਹੈ ਪ੍ਰਸਾਦ ਤਾਂ ਨਹੀਂ ਹੁਣ ਪ੍ਰਸਾਦ ਹੀ ਹੋਊ ਖੈਰ ਜਦੋਂ ਅੱਜ ਤੋਂ 25-30 ਸਾਲ ਪਹਿਲਾਂ ਹਿੰਦੀ ਮੂਵੀਆਂ ਚ ਪੰਜਾਬੀ ਕਲਾਕਾਰ ਦਿਖਾਇਆ ਜਾਂਦਾ ਸੀ ਨਕਲੀ ਜੀ ਪੱਗ ਬੰਨੀ ਹੁੰਦੀ ਸੀ ਨਕਲੀ ਜੀ ਦਾੜੀ ਉਹਨੂੰ ਜੋਕਰ ਬਣਾਇਆ ਜਾਂਦਾ ਸੀ ਬੇਸਿਕਲੀ ਹੁਣ ਟਿਕਟੋਕ ਤੇ ਜੋਕਰ ਬਣਦੇ ਆ ਪੱਗਾਂ ਵਾਲੇ ਐਨਕਾਂ ਜੀਆਂ ਲਾ ਗਏ ਗੋਲ ਮੋੜ ਜੇ ਕਰੇ ਡਿੱਗ ਪਏ ਕਰੇ ਆਹ ਕਰਤਾ ਛੋਲੇ ਭਟੂਰੇ ਓ ਯਾਰ ਕਿਉਂ ਜਲੂਸ ਕੱਢਣ ਲੱਗੇ ਹੋ ਇਹੋ ਜਿਹਾ ਮੈਨੂੰ ਟੱਕਰ ਜਾਏ ਨਾ ਉਹਨੂੰ ਫੜ ਕੇ ਕਹਾਂ ਤੂੰ ਮੇਰੇ ਤੋਂ 100 ਲੈ ਜਾ ਕਰ ਹਫ਼ਤੇ ਦਾ ਤੂੰ ਆਹ ਜਲੂਸ ਕੱਢਣਾ ਛੱਡ ਦੇ ਵਾਟਸ ਰੋਂਗ ਵਿਦ ਦੀਸ ਗਾਇਜ਼ ਉਹੋ ਜਿਹੇ ਉਹ ਬੰਦੇ ਆ ਜਿਹੜੇ ਇਹੋ ਜਿਹਿਆਂ ਨੂੰ ਹਾਇਰ ਕਰਦੇ ਆ ਟਿਕਟੋਕਰ ਮੇਰੀ ਨਾ ਉਮਰਪ੍ਰੀਤ ਜੀ ਕਿਸੇ ਨਾਲ ਗੱਲ ਹੋ ਰਹੀ ਸੀ ਪਿਛਲੇ ਹਫ਼ਤੇ ਦੀ ਗੱਲ ਹੈ ਮੈਨੂੰ ਯਾਦ ਨਹੀਂ ਕਿਸੇ ਨਾਲ ਹੋ ਰਹੀ ਮੈਂ ਕਿਹਾ ਟਿਕਟੋਕ ਦੇਖ ਕੇ ਕਿਤੇ ਫੂਡ ਖਾਣ ਗਿਆ ਕਹਿੰਦਾ 2-3 ਵਾਰ ਗਿਆ ਸੀ ਮੈਂ ਕਿਵੇਂ ਲੱਗਿਆ ਮੈਂ ਕਿਹਾ ਬਈ ਵਧੀਆ ਗਊ ਕਹਿੰਦਾ ਮੁੜ ਕੇ ਤਾਂ ਨਹੀਂ ਜਾਂਦਾ ਮੈਂ ਕਹਿੰਦਾ ਟਿਕਟੋਕ ਦੀ ਵਧੀਆ ਲੱਗਦਾ ਫੂਡ ਖਾਣ ਖੁਣ ਸੋ ਤੁਸੀਂ ਪ੍ਰੋਪਰ ਰੈਸਟੋਰੈਂਟ ਤੇ ਜਾਓ ਟਿੱਕਾ ਜੰਕਸ਼ਨ ਤੇ ਜਾਓ ਇੰਡੀਅਨ ਸਵੀਟ ਮਾਸਟਰ ਤੇ ਜਾਓ ਔਰ ਬੈਠ ਕੇ ਆਨੰਦ ਤਾਂ ਕਰੋ ਤੇ ਖਾਣਾ ਇੰਜੋਏ ਕਰੋ ਔਰ ਟਿਕਟੋਕਰਾਂ ਦੇ ਮਗਰ ਭੱਜੇ ਫਿਰਦੇ ਜੇ ਕਰੇ ਗੇੜਾ ਜਿਹਾ ਕੱਢ ਕੇ ਟਪੂਸੀ ਮਾਰ ਕੇ ਉਧਰ ਨੂੰ ਫਿਰ ਐਨੀਵੇਜ਼ ਯੂ ਨੋ ਵਾਟ ਆਮ ਟਾਕਿੰਗ ਅਬਾਊਟ ਉਧਰ ਬਿਨੋ ਢਿੱਲੋਂ ਆ ਇਹਦਾ ਨਹੀਂ ਸਮਝ ਆਉਂਦੀ ਇਹ ਆਪਦੇ ਆਪ ਨੂੰ ਕਲਾਕਾਰ ਸਾਰਾ ਹਮ ਤੋਂ ਜੀ ਪੰਜਾਬ ਕੇ ਕਲਾਕਾਰ ਹੈ ਉਹ ਤੂੰ ਹਿੰਦੁਸਤਾਨ ਨੂੰ ਕਿਉਂ ਨਿੰਦਣ ਲੱਗਿਆ ਹੋਇਆ ਜਿੱਥੇ ਤੂੰ ਜੰਮਿਆ ਜਿੱਥੇ ਪਲਿਆ ਜੇ ਤੈਨੂੰ ਏਅਰ ਇੰਡੀਆ ਚੰਗੀ ਨਹੀਂ ਲੱਗਦੀ ਕੋਈ ਹੋਰ ਜਹਾਜ਼ ਫੜ ਲਾ ਦੇਖੋ ਜੀ ਇਹਦੀ ਸੀਟ ਮੈਂ ਇਹ ਹੈ ਇਸਕੀ ਸੀਟ ਮੈਂ ਤੇਰੇ ਯਾਰ ਆਈ ਡੋਂਟ ਨੋ ਵਾਟਸ ਰੋਂਗ ਵਿਦ ਦੀਸ ਪੀਪਲ ਖੈਰ ਜਹਾਜ਼ਾਂ ਦਾ ਜਿਹੜਾ ਤੇਲ ਆ ਮਹਿੰਗਾ ਹੋ ਗਿਆ ਜੀ ਇਰਾਨ ਦੀ ਲੜਾਈ ਕਰਕੇ ਸਧਾਰਨ ਰੋਟੀ ਦੀ ਬਜਾਏ ਡਾਇਟ ਚ ਸ਼ਾਮਿਲ ਕਰੋ ਲਸਣ ਦੀ ਰੋਟੀ ਲਓ ਲਸਣ ਤੇ ਅਦਰਕ ਵੈਸੇ ਚੰਗਾ ਹੁੰਦਾ ਸਿਹਤ ਲਈ ਕਹਿੰਦੇ ਰੋਟੀ ਚ ਜ਼ਰੂਰ ਪਾਉਣਾ ਖਾ ਲਓ ਨਹੀਂ ਸਾਰਾ ਮੂੰਹ ਚ ਮੁਸ਼ਕ ਮਾਰਦਾ ਫਿਰੂਗਾ ਸੰਜੇ ਦੱਤ ਨੇ ਜ਼ਾਹਰ ਕੀਤਾ ਹੀ ਹੈਡ ਅ ਲੰਗ ਕੈਂਸਰ ਹੀ ਇਜ਼ ਅ ਲੰਗ ਕੈਂਸਰ ਸਰਵਾਈਵਰ ਵਿਚ ਇਜ਼ ਗੁੱਡ ਬੇਅਦਬੀ ਮਾਮਲੇ ਦੀ ਜਾਂਚ ਸਿੱਟ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਮੰਡੇ ਜਾਣਾ ਇਹਨੇ ਇੱਕ ਤਾਂ ਖਣੀ ਕੋਈ ਸੂਦ ਸੀਗਾ ਐਕਟਰ ਜਾਂ ਪੰਜਾਬੀ ਦਾ ਇੱਕ ਕੋਈ ਬੀਬੀ ਸੀ ਐਕਟਰਸ ਆਪਣੀ ਪੰਜਾਬ ਦੀ ਮੈਨੂੰ ਨਾਮ ਨਹੀਂ ਯਾਦ ਕਹਿੰਦੀ ਕੁੱਤੋ ਕੋ ਮਾਰੋ ਨਾ ਭਈਏ ਇਹ ਕੁੱਤੇ ਤਾਂ ਬਹੁਤ ਵਫ਼ਾਦਾਰ ਹੋਤੇ ਹੈ ਯੇ ਹੋਤੇ ਹੈ ਵੋ ਹੋਤੇ ਹੈ ਜਦੋਂ ਨਾ ਸਰਕਾਰ ਨੇ ਕਿਹਾ ਕੁੱਤਿਆਂ ਨੂੰ ਕਰੋ 8 ਸਾਲ ਦੀ ਬੱਚੀ ਨੂੰ ਕੁੱਤੇ ਧੂ ਕੇ ਲੈ ਗਏ ਵੱਢ ਵੱਢ ਕੇ ਮਾਰਤੀ ਹੁਣ ਜਗਰਾਉਂ ਦੇ ਨੇੜੇ ਇੱਕ ਪਿੰਡ ਆ 80 ਸਾਲ ਦਾ ਸਾਬਕਾ ਸਰਪੰਚ ਸੀ ਕੁੱਤਿਆਂ ਨੇ ਵੱਢ ਵੱਢ ਕੇ ਦੰਦੀਆਂ ਵੱਢ ਵੱਢ ਕੇ ਮਾਰਤਾ ਹੁਣ ਉਹ ਬੀਬੀ ਨੂੰ ਤੇ ਐਕਟਰ ਜੀ ਨੂੰ ਫੜ ਲਓ ਕੰਨੋ ਵੀ ਆ ਕੇ ਇਹਨੇ ਮਾਂ ਬਾਪ ਇਹਨੇ ਜਿਹੜੇ ਪਰਿਵਾਰ ਉਹਨੂੰ ਦੱਸੋ ਵੀ ਕੁੱਤਿਆਂ ਨੂੰ ਮਾਰਨਾ ਨਹੀਂ ਚਾਹੀਦਾ ਫੜ ਜਿੰਨੇ ਵਾਰਾ ਕੁੱਤੇ ਨੇ ਇੱਥੇ ਕਦੇ ਅਵਾਰਾ ਕੁੱਤਾ ਦੇਖਿਆ ਪੈਦਾ ਬਈ ਅੱਛਾ ਇੱਥੇ ਅਵਾਰਾ ਕੁੱਤਾ ਨਹੀਂ ਮਿਲੇਗਾ ਤੁਹਾਨੂੰ ਅਵਾਰਾ ਕੁੱਤਿਆਂ ਦਾ ਜਿਹੜਾ ਪੂਹ ਹੁੰਦੀ ਆ ਉਹ ਕਿਤੇ ਨਾ ਕਿਤੇ ਮਿਲ ਜਾਂਦੀ ਆ ਕਿਉਂ ਆਪਣੇ ਬੰਦੇ ਚੱਕਣੋਂ ਹਟ ਜਾਂਦੇ ਫਿਰ ਕਹਿੰਦੇ ਅਸੀਂ ਕੁੱਤਿਆਂ ਦੇ ਸਰਦਾਰ ਆ ਕਹੇ ਜੇ ਸਰਦਾਰ ਹੋ ਕੁੱਤਿਆਂ ਵਾਲੇ ਤੁਸੀਂ ਸਫਾਈ ਰੱਖਣੀ ਸਿੱਖੋ ਹੈਮਲ ਦੇ ਵਿਅਕਤੀ ਦੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਮਾਮਲੇ ਚ 136 ਦੋਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਨੂੰ ਜਲੰਧਰ ਜਾ ਰਹੇ ਆ ਜੀ ਮੈਂ ਜਿਹੜਾ ਆਪਣਾ ਮੈਨੇਜਰ ਆ ਮੈਂ ਕਿਹਾ ਮੇਰੀ ਪਰਚੀ ਜੀ ਫੜਾ ਦੀ ਉਹਨੂੰ ਮੈਨੂੰ 5 ਲੱਖ ਚਾਹੀਦਾ ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ ਇੱਕ ਸ਼ਰਧਾਲੂ ਦੀ ਮੌਤ 100 ਤੋਂ ਵੱਧ ਜ਼ਖਮੀ ਇੱਕ ਚੀਜ਼ ਨੀ ਮੈਨੂੰ ਸਮਝ ਆਉਂਦੀ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ ਜਾਂ ਜਾਣ ਦਾ ਪਲਾਨ ਕਰਦੇ ਹਾਂ ਬੱਸ ਫੜੀ ਅਸੀਂ ਜਾ ਰਹੇ ਹਾਂ ਵੀ ਅੱਜ ਫਲਾਨੀ ਜਗ੍ਹਾ ਮੱਥਾ ਟੇਕ ਕੇ ਆਉਣਾ ਜੋ ਵੀ ਕਰਨਾ ਰੱਬ ਨੂੰ ਪਤਾ ਨਾ ਅਸੀਂ ਆ ਰਹੇ ਹਾਂ ਉਹ ਸਾਨੂੰ ਹਾਦਸੇ ਚ ਕਿਉਂ ਮਾਰ ਦਿੰਦਾ ਰਾਹ ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਬਜ਼ੁਰਗ ਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਨੀਤੀ ਬਣਾਉਣ ਦਾ ਨਿਰਦੇਸ਼ ਕੱਲ ਖਬਰ ਸੀਗੀ ਇਹ ਇਹੋ ਜਿਹੀਆਂ ਗੱਲਾਂ ਹਿੰਦੁਸਤਾਨ ਚ ਹੁੰਦੀਆਂ ਹੋਰ ਨਹੀਂ ਕਿਤੇ ਹੁੰਦੀਆਂ ਪਟਨਾ ਦੇ ਹਾਈ ਕੋਰਟ ਨੇ ਜੱਜ ਨੇ ਕਿਹਾ ਪਾਰਡਨ ਮਾਈ ਲੈਂਗੁਏਜ ਬੀਬੀਆਂ ਦੇ ਛਾਤੀ ਜਾਂ ਜੇ ਉਹਨਾਂ ਨੇ ਕੱਪੜੇ ਤਾਰਦੇ ਆ ਇਹਦਾ ਮਤਲਬ ਇਹ ਨਹੀਂ ਉਹ ਰੇਪ ਕਰ ਰਹੇ ਆ ਯੂ ਕਿਡਿੰਗ ਮੀ ਸੀਰੀਅਸਲੀ ਆਰ ਯੂ ਕਿਡਿੰਗ ਮੀ ਦਲਜੀਤ ਦੁਸਾਂਝ ਦੇ ਟਰੈਵਲ ਬੈਗ ਚ ਕੀ ਹੁੰਦਾ ਪਤਾ ਤੁਹਾਨੂੰ ਗੋਟਕਾ ਸਾਹਿਬ ਮਿਸਾਗਾ ਦੇ ਮੇਅਰ ਉਹ ਕਹਿੰਦੇ $106 million ਸਿਟੀ ਆਫ ਬਰੈਂਪਟਨ ਨੂੰ ਐਕਸਟਰਾ ਦੇਣਾ ਪੈਣਾ ਸਾਨੂੰ ਪੀਲ ਪੁਲਿਸ ਆ ਨਾ ਉਹਦਾ ਪੀਲ ਚ ਆਉਂਦੀ ਆ ਕਹਿੰਦੇ ਉਹ ਘੱਟ ਦਿੰਦੇ ਅਸੀਂ ਜ਼ਿਆਦਾ ਦਿੰਦੇ ਹਾਂ ਖੈਰ ਟਰੱਕ ਡਰਾਈਵਰ ਪਵਨਦੀਪ ਢਿੱਲੋਂ $2.3 million ਦੀ ਕੋਕੇਨ ਤਸਕਰੀ ਦਾ ਦੋਸ਼ੀ ਹੈ ਹੁਣ ਔਰਤ ਤੇ ਹਮਲਾ ਕਰਨ ਦੇ 2 ਹੇਠ ਮੁਕੱਦਮਾ ਚੱਲ ਰਿਹਾ ਹੈ ਅੱਛਾ ਇੱਕ ਵੈਸੇ ਜਨਰਲੀ ਜੀ ਗੱਲ ਕਰਦੇ ਹਾਂ ਆਪਾਂ ਜਿਹੜੇ ਇੰਡੀਆ ਤੋਂ ਆ ਕੇ ਇੱਥੇ ਗੱਡੀਆਂ ਦੀਆਂ ਚੀਕਾਂ ਮਰਵਾਉਂਦੇ ਆ ਗੱਡੀਆਂ ਤੇ ਬੰਦੂਕਾਂ ਦੀਆਂ ਫੋਟੋਆਂ ਲਾਉਂਦੇ ਆ ਪੰਜਾਬ ਸਰਕਾਰ ਹਰਿਆਣਾ ਸਰਕਾਰ ਹੋਰ ਪਤਾ ਨਹੀਂ ਕੀ ਪੁੱਠਾ ਸਿੱਧਾ ਲਿਖਦੇ ਆ ਜਾਂ ਫਿਰ ਇੱਥੇ ਇਹ ਪੁੱਠੇ ਸਿੱਧੇ ਕੰਮ ਕਰਦੇ ਨੇ ਪੁੱਠੇ ਸਿੱਧੇ ਕੰਮ ਕਰਦੇ ਨੇ ਡਕੈਤੀ ਦਾ ਕੰਮ ਕਰਦੇ ਨੇ ਸਮਗਲਿੰਗ ਦਾ ਕਰਦੇ ਨੇ ਦੇਸੀ ਘਿਓ ਚੋਰੀ ਕਰਦੇ ਨੇ ਕਿ ਇਹਨਾਂ ਦੇ ਪਰਿਵਾਰ ਨੇ ਇਹਨਾਂ ਨੂੰ ਪਰਵਰਿਸ਼ ਚੰਗੀ ਨਹੀਂ ਦਿੱਤੀ? ਸੋਚਣ ਵਾਲੀ ਗੱਲ ਆ, ਜਿਨ੍ਹਾਂ ਦੀ ਪਰਵਰਿਸ਼ ਚੰਗੀ ਹੋਊ ਉਹ ਬੱਚਾ ਗਲਤੀ ਇਹੋ ਜਿਹੇ ਪੁੱਠੇ ਕੰਮ ਨਹੀਂ ਕਰੇਗਾ। ਤੇ ਉਹ ਕਰਦੇ ਨੇ ਜਿਹੜੇ ਉਹਨਾਂ ਨੂੰ ਵੀ ਕੀ ਵਿਚਾਰਿਆਂ ਨੂੰ ਕਹੀ, ਉਹਨਾਂ ਨੂੰ ਕੀ ਪਤਾ ਵੀ ਸਾਡੇ ਬਾਲ ਬੱਚੇ ਉੱਥੇ ਕੈਨੇਡਾ ਜਾ ਕੇ ਆਹ ਕਰਤੂਤਾਂ ਕਰਨਗੇ। ਐਨੀ ਹਾਓ, ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ ਤੁਹਾਡਾ ਕੋਈ ਵੀ ਕੁਐਸਚਨ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਨੂੰ ਲੈ ਕੇ, ਤੁਹਾਡਾ ਆਲਰੇਡੀ ਕੋਈ ਪਲਾਨ ਹੈ, ਤੁਸੀਂ ਉਹਨੂੰ ਰਿਵਿਊ ਕਰਵਾਉਣਾ ਹੈ, ਤੁਹਾਨੂੰ ਪਤਾ ਨਹੀਂ ਉਹਦੇ ਚ ਡਿਸੇਬਿਲਟੀ ਇੰਸ਼ੋਰੈਂਸ ਤੁਸੀਂ ਲਈ ਹੈ, ਇੰਜਰੀ ਹੈਗੀ ਹੈ, ਸਿਕਨੈਸ ਐਡ ਹੈ ਜਾਂ ਨਹੀਂ, ਜਾਂ ਲਾਈਫ ਇੰਸ਼ੋਰੈਂਸ ਤੁਹਾਡਾ 20 ਪੇਡ ਆ ਪਲਾਨ ਹੈ, ਜਾਂ ਮਾਰਕੀਟ ਨਾਲ ਰਿਲੇਟਡ ਪਲਾਨ ਹੈ, ਜਾਂ ਡਿਵੀਡੈਂਡਸ ਵਾਲਾ ਪਲਾਨ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਤੁਹਾਨੂੰ ਕਿਤੇ ਵੀ ਲੱਗਦਾ ਵੀ ਤੁਹਾਨੂੰ ਇੰਸ਼ੋਰੈਂਸ ਮਿਲਣੀ ਨਹੀਂ, ਕੋਈ ਚਾਰਜਿਸ ਹੈ, ਕੋਈ ਡਰਿੰਕ ਐਂਡ ਡਰਾਈਵ ਦੇ ਚਾਰਜਿਸ ਹੈ, ਕੋਈ ਬੈਂਕਰਪਸੀ ਹੈ, ਜਾਂ ਆਲਰੇਡੀ ਰੇਟਿਡ ਹੋਈ ਹੈ ਪਾਲਿਸੀ, ਜਾਂ ਡਿਕਲਾਈਨ ਹੋਈ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਸਾਡੇ ਕੋਲ ਸਪੈਸ਼ਲ ਪਲਾਨਸ ਹੁੰਦੇ ਆ, ਹਾਈ ਰਿਸਕ ਇੰਸ਼ੋਰੈਂਸ ਕੰਪਨੀਜ਼ ਆ, ਸੋ ਉਹ ਸਪੈਸ਼ਲ ਪਲਾਨ ਦਿੰਦੀਆਂ ਹੁੰਦੀਆਂ। ਇਨਾ ਹੀ ਕੋਈ ਹੈਲਥ ਕੰਡੀਸ਼ਨ ਹੈ ਜਾਂ ਨਾਨ ਮੈਡੀਕਲ ਕੋਈ ਰੀਜ਼ਨ ਹੈ ਜਿਸ ਕਰਕੇ ਇੰਸ਼ੋਰੈਂਸ ਤੁਹਾਡੀ ਡਿਕਲਾਈਨ ਹੋਈ ਜਾਂ ਮਿਲ ਨਹੀਂ ਰਹੀ, ਤਾਂ ਜ਼ਰੂਰ ਆਪਾਂ ਡਿਸਕਸ ਕਰ ਸਕਦੇ ਹਾਂ। ਅਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਨ੍ਹਾਂ ਚੋਂ ਕਿਸੇ ਵੀ ਪ੍ਰੋਵਿੰਸ 'ਚ ਤੁਸੀਂ ਹੋ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੈ, RRSP, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ, ਤੁਸੀਂ ਆਪਣੇ ਲਈ TFSA ਜਾਂ ਬੱਚਿਆਂ ਲਈ TFSA ਓਪਨ ਕਰਵਾਉਣਾ, ਕੋਈ ਪਹਿਲਾ ਕਰ ਲੈਣਾ, FHSA ਦੀ ਇਨਫੋਰਮੇਸ਼ਨ ਲੈਣੀ ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਜਿਹਦੇ ਚ 90,000 ਤੱਕ ਦੀ ਗ੍ਰਾਂਟ ਲਈ ਐਲੀਜੀਬਲ ਹੋ ਸਕਦਾ ਘਰ ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ, ਜਾਂ ਕੋਈ ਅਡਲਟ ਹੈ ਵਿਦ ਡਿਸੇਬਿਲਟੀ, 49 ਤੋਂ ਏਜ ਘੱਟ ਹੈ, ਕੈਨੇਡੀਅਨ ਤੁਸੀਂ ਰੈਜੀਡੈਂਟ ਜਾਂ ਸਿਟੀਜ਼ਨ ਹੋ, ਤੇ DTC ਡਿਸੇਬਿਲਟੀ ਟੈਕਸ ਕ੍ਰੈਡਿਟ ਤੁਹਾਡਾ ਅਪਰੂਵਡ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6477446616, 6447416 1616। ਥੈਂਕ ਯੂ ਸੋ ਮਚ
0: ਓਮਰਪ੍ਰੀਤ ਜੀ, ਤੁਸੀਂ ਹਰ ਵੀਕ ਸਾਡੇ ਸਟੂਡੀਓ ਆਉਂਦੇ ਹੋ, ਸਾਡੇ ਲਿਸਨਰ ਦੀ ਜਾਣਕਾਰੀ 'ਚ ਵਾਧਾ ਕਰਦੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ।
0: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ। ਇੰਡੀਅਨ ਫੂਡ ਲੈਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 6.99 ਦਾ 10 ਪਾਉਂਡ, ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਉਂਡ, ਬਰਾਡ ਦੇਸੀ ਘਿਓ 22.99 ਦਾ 1.8 KG, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਨੇ 2.99 ਦੇ 4 ਪਾਉਂਡ ਈਚ, ਗੋਭੀ 1.99 ਅਤੇ ਹਿੰਦੁਸਤਾਨੀ ਭਿੰਡੀਆਂ 2.99 ਦੀਆਂ ਪਾਉਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
2: ਡਾਕਟਰ ਸਾਹਿਬ, ਕੀ ਆਇਆ ਮੇਰੀਆਂ ਰਿਪੋਰਟਾਂ ਚ?
3: ਓਹੋ, ਤੁਹਾਡੀ ਰਿਪੋਰਟ ਬੜੀ ਗਲਤ ਹੈ ਬਈ।
2: ਕੀ ਹੋਇਆ?
3: ਤੁਹਾਡੀ ਰਿਪੋਰਟ ਦੇ ਵਿੱਚ ਤਾਂ ਕਮੀਆਂ ਹੀ ਕਮੀਆਂ। ਹੀਮੋਗਲੋਬਿਨ ਦੀ ਕਮੀ ਹੈ, ਤੁਹਾਨੂੰ ਵਿਟਾਮਿਨ ਡੀ ਦੀ ਕਮੀ ਹੈ, ਤੁਹਾਡੇ ਵਿੱਚ ਤਾਂ ਖੂਨ ਹੈ ਨੀ, ਤੁਹਾਡੇ ਵਿੱਚ ਤਾਂ ਕੈਲਸ਼ੀਅਮ ਹੈ ਨੀ, ਤੁਹਾਡੇ ਵਿੱਚ ਤਾਂ ਕੀ ਕਹਿੰਦੇ ABCDEFGH ਸਾਰੇ XYZ ਤੱਕ ਤਾਂ ਵਿਟਾਮਿਨ ਹੀ ਹੈ ਨੀ।
2: ਇੱਕ ਮਿੰਟ ਡਾਕਟਰ ਸਾਹਿਬ, ਇੰਨੀਆਂ ਕਮੀਆਂ ਤਾਂ ਮੇਰੇ ਚ ਮੇਰੀ ਸੱਸ ਨੇ ਨੀ ਗਣਾਈਆਂ ਜਿੰਨੀਆਂ ਤੁਸੀਂ ਗਣਾ ਦਿੱਤੀਆਂ।
3: ਹੈ
4: ਫਿੱਟੇ ਮੁਤੇਰੇ।
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 9054508828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਸ਼ੋਅ ਸਰ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। GE, ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ, ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ। ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ। ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ, $499 ਦਾ ਮਿਲ ਜਾਏਗਾ। ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ, $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, BramptonAppliances.com ਤੇ ਵਨ ਵਰਡ ਹੈ ਜੀ 9054502828, 905-450-2828 ਜੀ,
0: 450-2828। ਸੁਖ ਸਾਹਿਬ ਵੈਲਕਮ ਟੂ ਦਾ ਸ਼ੋ।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੀਪ ਜੀ। ਬਿਲਕੁਲ ਇਸ ਵੀਕਨ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਚਾਹੀਦੇ ਨੇ, ਤਾਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਇਸ ਵੀਕਨ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇੱਕ ਚੱਕਰ ਲਾਓ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਈ ਕਰਨਾ, ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਅਵੇਲੇਬਲ ਦੀਆਂ, ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਐਨਵਰਸਰੀ ਸਪੈਸ਼ਲ $499 ਦਾ, $499 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਫਰੰਟ ਦੇ ਵਿੱਚੋਂ ਬਾਕਸ ਦੇ ਵਿੱਚੋਂ ਪਰਚੀ ਕਰਨੀ ਨਹੀਂ ਭੁੱਲਣੀ, $1100 ਕੈਸ਼ ਸਾਹਿਬ, ਬਹੁਤ ਸਾਰੇ ਇਨਾਮ ਵੀ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਓ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਦੇ
0: ਫੋਨ ਨੰਬਰ ਵੀ ਦੇ ਦਿਓ।
4: ਬਿਲਕੁਲ, 6472600-247-262-00-00 ਭਾਜੀ,
0: ਬੜੀ ਮਿਹਰਬਾਨੀ, ਥੈਂਕ ਯੂ। ਔਰ ਕੰਟਕੀ ਫਰਾਈਡ ਚਿਕਨ ਵਾਲੇ ਨਾਨ ਬਣਾਉਣਗੇ ਤੁਹਾਡੇ ਬਰਗਰ ਲਈ, ਨਾਨ ਬਰਗਰ ਬਣਾਇਆ ਕਰਨਗੇ। ਬੈਂਗਲੌਰ ਤੋਂ ਖਬਰ ਹੈ, ਪਤੀ ਨੇ ਗਰਭਵਤੀ ਪਤਨੀ ਦਾ ਕੁੱਤੇ ਦੇ ਰਸੇ ਨਾਲ ਗਲ ਘੁੱਟਤਾ। ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਈਏ ਲੈਂਦਾ ਇੰਸਪੈਕਟਰ ਫੜ ਲਿਆ ਪੰਜਾਬ ਚ। ਚੰਡੀਗੜ੍ਹ ਵਿਚ ਆਮ ਪਾਰਟੀ ਦਾ ਇੱਕ ਵਿਧਾਇਕ ਵਿਜੇ ਸਿੰਗਲਾ ਹਾਦਸੇ ਦਾ ਸ਼ਿਕਾਰ ਹੋ ਗਿਆ। ਅਮਰੀਕੀ

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਇਹ ਹੈ ਵਤਨੋ ਦੂਰ ਰੇਡੀਓ ਦਿਸ ਇਜ਼ ਵਤਨੋ ਦੂਰ ਰੇਡੀਓ
3: ਵਤਨੋ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
2: This is Vatnodur Radio.

0: eyeglass frames and large selection of contact lenses.
1: Get selected frame, regular single vision lenses for just $129. 35 Resolution Drive, Brampton in Walmart Plaza. Call 905-460-8888. That's 905-460-8888.
0: Serving from two locations. Best service, best price, Specs Express ke saath.
2: Aaj ਖੁਸ਼ ਤੋਂ ਬਾਤ ਹੋ ਗਈ ਤਾਂ
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਦਾ ਬਣਦਾ ਹੀ ਹੈ
2: ਆ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
4: ਕਿਉਂ ਕਰ ਰਹੇ ਹੋ ਪਰ
3: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
6: ਓ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ ਓ ਮੇਰੀ ਲੁੱਕ ਤੇ ਮਰਦੀ ਸੀ ਤੇ ਮੈਂ ਉਹਦੇ ਲੱਕ ਤੇ ਮਰਦਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਰੋਸ਼ਨ ਪ੍ਰਿੰਸ ਤੇ ਤੁਸੀਂ ਸੁਣ ਰਹੇ ਹੋ ਵਰਤ ਨੂੰ ਦੂਰ ਰੇਡੀਓ

ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਸਾਡੇ ਸਾਰੇ ਵਤਨ ਦੂਰ ਦੇ ਪਿਆਰੇ ਪਿਆਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰੀ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰ ਰਹੇ ਕਿ ਤੁਸੀਂ ਜਿੱਥੋਂ ਵੀ ਸਾਨੂੰ ਸੁਣ ਰਹੇ ਹੈਗੇ, ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਆ, ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੈਗੇ। ਇਸ ਚੀਜ਼ ਦੀ ਅਸੀਂ ਆਸ ਜਿਹੜੀ ਜੀ ਕਰਦੇ ਹਾਂ। ਔਰ ਬਿਲਕੁਲ ਜੀ, ਅੱਜ ਫਿਰ ਥਰਸਡੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਨੂੰ ਅਸੀਂ ਲੈ ਕੇ ਆ ਚੁੱਕੇ ਹੈਗੇ ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ। ਸਾਡੇ ਤੋਂ ਪਹਿਲਾਂ ਦੀਪ ਤਾਤਲਾ ਜੀ ਨੇ ਜਿਹੜਾ ਜੀ ਗੱਲਬਾਤ ਕੀਤੀ ਸੀਗੀ, ਤੇ ਹੁਣ ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਹੋਊਗਾ, ਜਿਹਦੇ ਵਿੱਚ ਅਸੀਂ ਆਪਣੇ ਸਪੋਂਸਰਸ ਤੇ ਮੈਸੇਜਸ, ਜ਼ਰੂਰੀ ਜ਼ਰੂਰੀ ਜਿਹੜੇ ਮੈਸੇਜਸ ਹੁੰਦੇ ਆ ਉਹ ਸਾਂਝੇ ਕਰਾਂਗੇ, ਥੋੜੀ ਜਿਹੀ ਇਨਫੋਰਮੇਸ਼ਨ, ਗੀਤ ਸੰਗੀਤ, ਨਾਲ ਦੀ ਨਾਲ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰਾਵਾਂਗੇ। ਸੋ ਬਿਲਕੁਲ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਆਪਣਾ ਕੋਈ ਫੀਡਬੈਕ ਦੇਣਾ ਹੁੰਦਾ ਹੈ, ਆਲਵੇਜ਼ ਸਾਡਾ ਸਟੂਡੀਓ ਦਾ ਨੰਬਰ 9057990999 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਬਿਲਕੁਲ ਜੀ, ਤਰੀਕ ਅੱਜ ਹੋ ਚੁੱਕੀ ਆ ਜੀ 16 ਜੁਲਾਈ, ਤੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 28 ਡਿਗਰੀ, ਸ਼ਾਮ ਨੂੰ ਹੈਗਾ 24 ਡਿਗਰੀ, ਓਵਰ ਨਾਈਟ 19 ਡਿਗਰੀ, ਹਵਾ ਦੀ ਸਪੀਡ ਵੀ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਜਿਹੜੀ ਏਅਰ ਕੁਆਲਿਟੀ ਹੈਗੀ ਆ ਇਟਸ ਨਾਟ ਗੁੱਡ ਇਸ ਟਾਈਮ ਜਿਹੜੇ ਜੀ ਆਲਮੋਸਟ ਕਹਿੰਦੇ ਆ ਕਿ ਸਭ ਤੋਂ ਵਰਸਟ ਏਅਰ ਕੁਆਲਿਟੀ ਇੰਡੈਕਸ ਜਿਹੜਾ ਹੈ ਜੀ ਇਸ ਟਾਈਮ ਆਪਾਂ ਕਹਿ ਸਕਦੇ ਰਿਕਾਰਡ ਕੀਤਾ ਗਿਆ। ਔਰ ਕਿਹਾ ਜਾ ਰਿਹਾ ਡਾਟਾ ਦੇ ਮੁਤਾਬਿਕ ਕਿ ਵਰਲਡ ਦਾ ਸਭ ਤੋਂ ਵਰਸਟ ਏਅਰ ਕੁਆਲਿਟੀ ਜਿਹੜੀ ਜੀ ਇਸ ਟਾਈਮ ਟੋਰਾਂਟੋ ਦੇ ਵਿੱਚ ਹੋਈ ਆ, ਕਿਉਂਕਿ ਕੱਲ ਆਪਾਂ ਸਾਰਿਆਂ ਨੇ ਦੇਖਿਆ ਜਿਹੜਾ ਜੀ ਔਰੇਂਜ ਅਲਰਟ ਸੀਗਾ, ਤੇ ਬੜਾ ਸਮੋਕੀ ਜਿਹਾ ਜਿਹੜਾ ਜੀ ਵੈਦਰ ਸੀਗਾ। ਔਰ ਅੱਜ ਵੀ ਆਪਾਂ ਕਹਿ ਸਕਦੇ ਕਿ ਇੱਦਾਂ ਕਿੱਦਾਂ ਮੌਸਮ ਹੈਗਾ ਆ, ਬਟ ਕੱਲ ਥੋੜਾ ਜ਼ਿਆਦਾ ਸੀ, ਅੱਜ ਥੋੜਾ ਜਿਹਾ ਜਿਹੜਾ ਜੀ ਘੱਟ ਗਿਆ ਹੈਗਾ। ਔਰ ਨਾਲ ਦੀ ਨਾਲ ਇੱਥੇ ਫਲਾਈਟਾਂ ਦੇ ਬਹੁਤ ਇਫੈਕਟ ਪੈ ਰਿਹਾ, ਜੇ ਤੁਸੀਂ ਜਿਹੜਾ ਹੈ ਜੀ ਸਾਲਟ ਮੈਰੀ ਸਾਈਡ ਤੋਂ ਆ ਰਹੇ ਹਾਂ, ਚਾਹੇ ਤੁਸੀਂ ਜਿਹੜਾ ਜੀ ਕੈਲਗਰੀ ਸਾਈਡ ਤੋਂ ਆ ਰਹੇ ਹੈਗੇ ਆ, ਕਿਹਾ ਜਾ ਰਿਹਾ ਹੈਗਾ ਕਿ ਫਲਾਈਟਸ ਦੇ ਵਿੱਚ ਕਾਫੀ ਜਿਹੜਾ ਜੀ ਡਿਲੇ ਹੋ ਰਿਹਾ। ਜੇ ਤੁਹਾਡੇ ਕੋਈ ਰਿਸ਼ਤੇਦਾਰ, ਕੋਈ ਪਰਿਵਾਰ ਉੱਥੋਂ ਆ ਰਿਹਾ, ਤਾਂ ਮੇਕ ਸ਼ੋਰ ਕਰਿਓ ਕਿ ਤੁਸੀਂ ਉਹਨਾਂ ਨੂੰ ਦੱਸਣਾ ਤੇ ਟਾਈਮਲੀ ਉਹ ਜ਼ਰੂਰ ਜਿਹੜਾ ਜੀ ਇਹ ਚੈੱਕ ਕਰ ਲੈਣ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ, ਨਾਲ ਦੀ ਨਾਲ ਸਮੋਸਾ ਐਂਡ ਸਵੀਟ ਫੈਕਟਰੀ ਦਾ ਸਹਿਯੋਗ ਹੈ, ਨਾਲ ਦੀ ਨਾਲ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ, ਤੇ ਨਾਲ ਦੀ ਨਾਲ ਜੇ ਡੀ ਇੰਸ਼ੋਰੈਂਸ ਦਾ ਵੀ ਪੂਰਾ ਪੂਰਾ ਸਾਥ ਹੈ, ਜਿੱਥੇ ਕਿ ਜੇ ਡੀ ਜੀ ਵੀ ਅੱਜ ਆ ਕੇ ਥੋੜੀ ਜਿਹੀ ਗੱਲਬਾਤ ਜਿਹੜੀ ਜੀ ਕਰਨਗੇ। ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਔਰ ਕਿਉਂਕਿ ਸਮਰ ਜਿਹੜੀ ਆ ਜੀ ਇਸ ਟਾਈਮ ਹੈਗੀ, ਇਹੀ ਟਾਈਮ ਹੈ ਕਿ ਤੁਸੀਂ ਸਨ ਗਲਾਸਿਸ ਪਾ ਕੇ ਜਿਹੜਾ ਜੀ ਆਪਣਾ ਟੋਰ ਨਾਲ ਮੈਨੂੰ ਲੱਗਦਾ ਕਿਤੇ ਘੁੰਮਣ ਜਾਓ ਜਾਂ ਤੁਸੀਂ ਰੂਟੀਨ ਆਏ ਚੈੱਕਅਪ ਕਰਾਉਣਾ, ਤਾਂ ਦਿਸ ਇਜ਼ ਅ ਟਾਈਮ ਯੂ ਕੈਨ ਟਾਕ ਵਿਦ ਸਪੈਕਸ ਐਕਸਪ੍ਰੈਸ। ਬਟ ਉਹਦੇ ਤੋਂ ਪਹਿਲਾਂ ਜਿਹੜੀ ਆ ਜੀ ਆਪਾਂ ਥੋੜਾ ਜਿਹਾ ਇੱਕ ਪਿਆਰਾ ਜਿਹਾ ਮੈਂ ਅੱਜ ਗੀਤ ਕੱਢਿਆ ਆ, ਆਪਾਂ ਉਹ ਸੁਣਾਉਂਦੇ ਹਾਂ ਸਾਡੇ ਲਿਸਨਰਸ ਨੂੰ, ਉਹਦੇ ਬਾਅਦ ਅਗਲੀ ਗੱਲਬਾਤ।

0: ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਸਵਾਗਤ ਹੈ ਔਰ ਬੜਾ ਜਿਹੜਾ ਜੀ ਪਿਆਰਾ ਗੀਤ ਆ, ਕਿਉਂਕਿ ਮੈਂ ਕੱਲ ਹੈ ਨਾ ਜਦੋਂ ਮੈਂ ਘਰ ਗਈ ਮੈਂ ਆਹ ਗੀਤ ਸੁਣਿਆ, ਮੈਂ ਕਿਹਾ ਜ਼ਰੂਰ ਸਾਡੇ ਲਿਸਨਰਸ ਨੂੰ ਵੀ ਜਿਹੜਾ ਜੀ ਅਸੀਂ ਗੀਤ ਸੁਣਾਵਾਂਗੇ, ਕਿ ਬਿਲਕੁਲ ਆਲਵੇਜ਼ ਆਪਾਂ ਕਹਿੰਦੇ ਨਹੀਂ ਜੀ ਆਹ ਚੀਜ਼ ਮੇਰੀ ਆ ਜਾਂ ਆਹ ਚੀਜ਼ ਮੈਨੂੰ ਮਿਲ ਜਾਵੇ, ਬਟ ਐਟ ਦ ਐਂਡ ਤੇ ਆਪਾਂ ਸਾਰਾ ਕੁਝ ਛੱਡ ਕੇ ਜਾਣਾ ਹੈ ਜੀ। ਸੋ ਕਾਹਤੇ ਮੇਰਾ ਮੇਰਾ ਕਰਨਾ, ਸੋ ਵਾਹਿਗੁਰੂ ਦਾ ਆਲਵੇਜ਼ ਸ਼ੁਕਰ ਕਰਨਾ ਚਾਹੀਦਾ ਜੋ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਮਿਲਿਆ ਆ। ਔਰ ਕੀ ਪਤਾ ਕਈਆਂ ਨੂੰ, ਆਪਾਂ ਕਹਿੰਦੇ ਹੁੰਦੇ ਨਾ ਕਿ ਆਪਣੇ ਤੋਂ ਥੱਲੇ ਦੇਖਣਾ ਚਾਹੀਦਾ ਹਮੇਸ਼ਾ, ਕਿ ਠੀਕ ਆ ਉਹ ਇਨਸਾਨ ਕੋਲ ਤਾਂ ਉਹ ਵੀ ਨਹੀਂ ਹੈਗਾ ਜੋ ਆਪਣੇ ਕੋਲ ਹੈਗਾ। ਸੋ ਬਿਲਕੁਲ ਜੀ ਇੱਦਾਂ ਗੱਲਬਾਤ ਅਸੀਂ ਜਿਹੜੀ ਜੀ ਕਰਦੇ ਰਵਾਂਗੇ ਔਰ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਬਹੁਤਾ ਐਕਸਪੀਰੀਅੰਸ ਨਹੀਂ ਹੈਗਾ ਲਾਈਫ ਦਾ, ਬਟ ਜਿੰਨਾ ਕੁ ਹੈਗਾ ਸੁਖੀ ਜੀ ਤੋਂ ਸਿੱਖਿਆ ਅਤੇ ਉਹ ਵਧੀਆ ਤਰੀਕੇ ਨਾਲ ਸਾਡੇ ਲਿਸਨਰਸ ਤੱਕ ਪਹੁੰਚਾ ਸਕੀਏ। ਔਰ ਬਿਲਕੁਲ ਜੀ ਸਵਾਗਤ ਅਸੀਂ ਕਰਦੇ ਹਾਂ ਰਾਜਨ ਜੀ ਦਾ। ਸੋ ਰਾਜਨ ਜੀ ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ, ਤੇ ਕਿਰਨ ਜੀ ਤੁਹਾਨੂੰ ਤੇ ਸਾਡੇ ਵਤਨੋਂ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਬਿਲਕੁਲ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਾਜਨ ਜੀ ਜਦੋਂ ਵੀ ਅਸੀਂ ਤੁਹਾਨੂੰ ਮਿਲਦੇ ਹਾਂ ਹੈ ਨਾ, ਆਲਵੇਜ਼ ਇੱਕ ਪੋਜ਼ਿਟਿਵਿਟੀ ਨਾਲ ਤੁਸੀਂ ਸਾਨੂੰ ਮਿਲਦੇ ਹਾਂ। 100% ਮੈਂ ਔਨ ਏਅਰ ਕਹਿ ਸਕਦੀ ਹਾਂ ਕਿ ਤੁਸੀਂ ਹੈ ਨਾ ਇੱਕ ਬਹੁਤ ਪੋਜ਼ਿਟਿਵ ਵਾਈਫ ਸਟੂਡੀਓ ਦੇ ਵਿੱਚ ਲੈ ਕੇ ਆਉਂਦੇ ਹਾਂ।
1: ਥੈਂਕ ਯੂ ਸੋ ਮਚ ਜੀ, ਕੋਸ਼ਿਸ਼ ਕਰੀਏ ਜੀ ਜਿਸ ਤਰ੍ਹਾਂ ਦੇ ਆਪ ਦੇ ਹੈਗੇ ਆ ਉਸ ਤਰ੍ਹਾਂ ਦੇ ਸਾਨੂੰ ਕੋਈ ਬੰਦੇ ਵੀ ਵਧੀਆ ਮਿਲ ਜਾਂਦੇ, ਤੁਸੀਂ ਵੀ
0: ਬਿਲਕੁਲ ਜੀ ਬਿਲਕੁਲ। ਸੋ ਰਾਜਨ ਜੀ ਹੁਣ ਆਪਾਂ ਹੈ ਨਾ, ਕਿਉਂਕਿ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ ਹੈ ਨਾ, ਸੋ ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਅਣਗਹਿਲੀ ਕਰ ਦਿੰਦੇ ਕਿ ਠੀਕ ਆ ਬੱਚੇ ਟੀਵੀ ਦੇਖ ਰਹੇ ਆ ਜਾਂ ਆਈਪੈਡ ਤੇ, ਕਿਉਂਕਿ ਮੋਸਟਲੀ ਆਪਾਂ ਦੇਖਦੇ ਨੇ ਖਾਣਾ ਵੀ ਬੱਚੇ ਅੱਜ ਕੱਲ੍ਹ ਆਈਪੈਡ ਤੇ ਖਾਂਦੇ, ਕਿਉਂਕਿ ਪੇਰੈਂਟਸ ਬਿਜ਼ੀ ਹੁੰਦੇ, ਸੋਚਦੇ ਚਲੋ ਆਪਾਂ ਹੋਰ ਕੰਮ ਕਰ ਲਈਏ ਉਹਨਾਂ ਨੂੰ ਖੜਾ ਦਈਏ, ਤੇ ਕਈ ਵਾਰੀ ਬੱਚਿਆਂ ਦੇ ਅੱਖਾਂ ਦੇ ਵਿੱਚ ਪਾਣੀ ਆਉਂਦਾ, ਉਹ ਵੱਧਦੀ ਵੱਧਦੀ ਪ੍ਰੋਬਲਮ ਕਾਫੀ ਵੱਧ ਜਾਂਦੀ, ਹਲੇ ਆਪਾਂ ਅਣਗਹਿਲੀ ਕਰ ਜਾਂਦੇ ਆ। ਬਟ ਮੈਨੂੰ ਲੱਗਦਾ ਕਿ ਹੁਣ ਛੁੱਟੀਆਂ ਆ, ਦਿਸ ਇਜ਼ ਅ ਟਾਈਮ ਉਹ ਜਿਹੜਾ ਜੀ ਰੂਟੀਨ ਆਈ ਚੈੱਕਅਪ ਆਪਾਂ ਜਿਹਨੂੰ ਕਹਿੰਦੇ ਹਾਂ ਉਹ ਬੱਚਿਆਂ ਦਾ ਜ਼ਰੂਰ ਕਰਾ ਸਕਦੇ ਆ।
1: ਬਿਲਕੁਲ ਜੀ ਬਿਲਕੁਲ, ਸੋ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਖਾਸ ਕਰਕੇ ਅੱਜ ਦੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅੱਜ ਕੱਲ੍ਹ ਦੀ ਡੇਟ, ਅੱਜ ਦੀ ਡੇਟ 'ਚ ਹਰ ਕੋਈ ਬੱਚੇ ਜਿਹੜੇ ਨਾ ਉਹ ਕੰਪਿਊਟਰ, ਸੈੱਲਫੋਨ, ਟੈਬਲੇਟ, ਆਈਪੈਡ ਇਹਨਾਂ ਦੇ ਉੱਤੇ ਰਹਿੰਦੇ ਨੇ। ਔਰ ਕਈ ਵਾਰ ਕੀ ਹੁੰਦਾ ਕਿ ਬੱਚੇ ਜੇ ਮੇਰੈਂਟਸ ਕਿਸੇ ਕੰਮ 'ਚ ਬਿਜ਼ੀ ਹੈ ਨਾ, ਤੁਹਾਨੂੰ ਹੁੰਦਾ ਵੀ ਬੱਚਾ ਜੇ ਤੰਗ ਕਰ ਰਿਹਾ ਤੁਹਾਨੂੰ ਫੋਨ ਫੜਾ ਦਿਓ, ਬੱਚਾ ਉਹਦੇ 'ਚ ਬਿਜ਼ੀ ਰਹੇਗਾ। ਬੱਚਾ ਬਿਜ਼ੀ ਦੇ ਵਿੱਚ ਰਹਿੰਦਾ ਪਰ ਉਹਦੀ ਅੱਖਾਂ ਦੇ ਉੱਤੇ ਵੀ ਅਸਰ ਹੁੰਦਾ, ਤਾਂ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਦਾ ਅੱਖਾਂ ਦਾ ਚੈੱਕਅਪ ਜਿਹੜਾ ਹੈ ਉਹ ਜ਼ਰੂਰ ਹਰ ਸਾਲ ਤੁਸੀਂ ਕਰਾਓ। ਹੈਲਥ ਕਾਰਡ ਦੇ ਉੱਤੇ ਇਹ ਓਨਟਾਰੀਓ ਗਵਰਨਮੈਂਟ ਵੱਲੋਂ ਕਵਰ ਹੁੰਦਾ ਹੈ। ਕਈ ਵਾਰੀ ਹੁੰਦਾ ਕੀ ਹੈ ਕਿਰਨ ਜੀ ਕਿ ਕਈ ਬੱਚਿਆਂ ਦੇ ਅੱਖਾਂ 'ਚ ਨਾ ਡਰਾਈਨੈਸ ਦੀ ਪ੍ਰੋਬਲਮ ਆਉਣ ਲੱਗ ਪੈਂਦੀ, ਜਦੋਂ ਆਪਾਂ ਇਹ ਚੀਜ਼ਾਂ ਨੂੰ ਯੂਜ਼ ਕਰਦੇ ਨਾ ਇਹ 'ਚੋਂ ਬਲੂ ਲਾਈਟ ਆਉਂਦੀ ਹੈ ਜਿਹੜੀ ਕਿ ਅੱਖਾਂ ਨੂੰ ਡੈਮੇਜ ਕਰਦੀ ਹੈ, ਸੋ ਡਰਾਈਨੈਸ ਦੀ ਪ੍ਰੋਬਲਮ ਆਉਣ ਲੱਗ ਪੈਂਦੀ। ਸੋ ਜੋ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਜ਼ਰੂਰੀ ਨਹੀਂ ਕਿ ਬੱਚਿਆਂ ਨੂੰ ਗਲਾਸਿਸ ਹੀ ਲੱਗਣ, ਕਈ ਵਾਰੀ ਸਿਰਫ ਡਰੋਪਸ ਜਿਹੜੇ ਹੁੰਦੇ ਨੇ ਡਰਾਈਨੈਸ ਵਾਲੇ ਉਹ ਤੁਹਾਨੂੰ ਓਵਰ ਦਾ ਕਾਊਂਟਰ ਮਿਲ ਜਾਂਦੇ ਨੇ, ਜੇ ਡਾਕਟਰ ਰਿਕਮੈਂਡ ਕਰਦਾ ਵੀ ਕਿਹੜੇ ਡਰੋਪਸ ਪਾਉਣੇ ਨੇ ਤੇ ਤੁਸੀਂ ਉਹ ਡਰੋਪਸ ਪਾ ਕੇ ਆਪਣੇ ਬੱਚੇ ਦੀ ਅੱਖਾਂ ਠੀਕ ਕਰ ਸਕਦੇ ਹੋ। ਸੋ ਅੱਖਾਂ ਦਾ ਚੈੱਕਅਪ ਬਹੁਤ ਜ਼ਰੂਰੀ ਹੈ ਔਰ ਜੇ ਗਵਰਨਮੈਂਟ ਪੇ ਕਰ ਰਹੀ ਤਾਂ ਤੁਹਾਨੂੰ ਪੇ ਵੀ ਨਹੀਂ ਕਰਨਾ ਪੈਣਾ। 20 ਸਾਲ ਦੀ ਉਮਰ ਤੱਕ ਹਰ ਸਾਲ ਦੇ ਬੱਚੇ ਦਾ ਜਿਹੜਾ ਐਗਜ਼ਾਮ ਹੈ ਸਾਲ 'ਚ ਇੱਕ ਵਾਰੀ ਕਵਰ ਹੈ। ਸੋ ਜਿਹੜੇ ਵੀ ਭੈਣ ਭਰਾ ਸਾਡੇ ਆਪਣੇ ਬੱਚਿਆਂ ਦਾ ਐਗਜ਼ਾਮ ਕਰਾਉਣਾ ਚਾਹੁੰਦੇ ਨੇ ਸਾਨੂੰ ਕਾਲ ਕਰ ਸਕਦੇ ਨੇ। ਡਾਕਟਰ ਸਾਡੇ ਕੋਲ ਅੱਜ ਥਰਸਡੇ, ਫਰਾਈਡੇ ਤੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਹੈ। ਸੋ ਨੰਬਰ ਸ਼ੇਅਰ ਕਰਨਾ ਚਾਹਾਂਗਾ ਜੀ 905-405-8888 905-460-8888।
0: ਅੱਛਾ ਰਾਜਨ ਜੀ, ਇੱਥੇ ਆਪਾਂ ਅਪੁਆਇੰਟਮੈਂਟ ਦੀ ਗੱਲ ਕਰ ਰਹੇ ਹਾਂ, ਜੇ ਸਾਡੇ ਕਿਸੇ ਭੈਣ ਭਰਾ ਨੇ ਜਿੱਦਾਂ ਜੀ ਵਾਕ ਇਨ ਵੀ ਆਉਣਾ ਚਾਹੁੰਦੇ, ਤੁਸੀਂ ਵਾਕ ਇਨ ਵੀ ਐਕਸੈਪਟ ਕਰਦੇ?
1: ਬਿਲਕੁਲ ਜੀ ਬਿਲਕੁਲ। ਸੋ ਜਿਹੜੇ ਡਾਕਟਰ ਦੇ ਟਾਈਮਿੰਗਸ ਹੈ ਅੱਜ, ਜਿਵੇਂ ਸਾਡੇ ਕੋਲ ਡਾਕਟਰ ਜੀ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ। ਇਸੇ ਤਰ੍ਹਾਂ ਫਰਾਈਡੇ ਸਾਡੇ ਕੋਲ ਸਾਡੀ ਜਿਹੜੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਬ੍ਰਾਂਚ ਹੈ ਉੱਥੇ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ, ਤੇ ਸੈਟਰਡੇ ਨੂੰ ਵੀ ਸਵੇਰੇ ਸਾਡੇ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਉੱਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਸੋ ਸਾਡੇ ਜਿਹੜੇ ਕਲਾਇੰਟਸ ਨੇ ਜਾਂ ਸਾਡੇ ਕਸਟਮਰਸ ਨੇ ਉਹ ਵਾਕ ਇਨ ਵੀ ਕਰ ਸਕਦੇ ਨੇ, ਪਰ ਇਹ ਹੁੰਦਾ ਵੀ ਜੇ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਈ ਹੈ ਫਿਰ ਤੁਹਾਡਾ ਟਾਈਮ ਸੇਵ ਹੋ ਜਾਂਦਾ।
0: ਬਿਲਕੁਲ ਜੀ 100%।
1: ਸੋ ਉਸ ਕਰਕੇ ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰਨਾ ਚਾਹਾਂਗਾ 905-460-8888।
0: ਬਿਲਕੁਲ ਜੀ 905-460-8888 ਤੇ ਤੁਸੀਂ ਸਪੈਕਸ ਐਕਸਪ੍ਰੈਸ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ, ਭਾਵੇਂ ਤੁਸੀਂ ਬੱਚਿਆਂ ਦਾ ਰੂਟੀਨ ਆਈ ਚੈੱਕ ਕਰਾਉਣਾ ਜਾਂ ਤੁਸੀਂ ਆਪਣਾ ਕਰਾਉਣਾ ਹੈਗਾ ਆ ਤੇ ਬਿਲਕੁਲ ਪਹੁੰਚ ਸਕਦੇ ਆ। ਔਰ ਨਾਲ ਦੀ ਨਾਲ ਜੇ ਤੁਸੀਂ ਕੰਟੈਕਟ ਲੈਂਸਿਸ ਲੈਣੇ ਆ, ਕਲਰਡ ਲੈਂਸਿਸ ਲੈਣੇ, ਭਾਵੇਂ ਸਨ ਗਲਾਸਿਸ, ਹਰ ਤਰੀਕੇ ਦੇ ਜਿਹੜਾ ਹੈ ਜੀ ਸਮਾਨ ਇਹਨਾਂ ਕੋਲ ਮਿਲਦਾ, ਡਿਫਰੈਂਟ ਡਿਫਰੈਂਟ ਬ੍ਰਾਂਡਸ। ਔਰ ਜੇ ਤੁਸੀਂ ਇਹਨਾਂ ਨੂੰ ਫੋਟੋ ਵੀ ਪਿਕਚਰ ਵੀ ਦਿਖਾਓਗੇ ਨਾ ਰਾਜਨ ਜੀ, ਕਿਉਂਕਿ ਮੈਨੂੰ ਪਤਾ ਕਿ ਕਈ ਵਾਰੀ ਆਪਾਂ ਕਸਟਮਾਈਜ਼ ਕਰਾਉਣੇ ਹੁੰਦੇ ਆ, ਸੋ ਉਹ ਵੀ ਤੁਸੀਂ ਜਿਹੜਾ ਜੀ ਕਰਕੇ ਦੇ।
1: ਬਿਲਕੁਲ ਜੀ ਬਿਲਕੁਲ। ਸੋ ਕੋਈ ਵੀ ਕਲਰ ਤੁਹਾਨੂੰ ਪਸੰਦ ਹੈ ਵੀ ਮੇਰੀ ਸਨ ਗਲਾਸਿਸ ਚਾਹੀਦੀਆਂ ਇਸ ਕਲਰ ਦੀ, ਹੁਣ ਅਸੀਂ ਸੇਮ ਕਲਰ ਦੀਆਂ ਜਿਹੜੇ ਸਨ ਗਲਾਸਿਸ ਆ ਉਹ ਲੈਂਸਿਸ ਟਿੰਟ ਕਰਕੇ ਮੈਚ ਕਰਵਾ ਦਿੰਦੇ ਹਾਂ।
0: ਬਿਲਕੁਲ ਜੀ। ਅੱਛਾ ਰਾਜਨ ਜੀ ਹੈ ਨਾ, ਮੈਂ ਇੱਕ ਵਾਰੀ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ। ਮੇਰੀ ਨਾ ਫਰੈਂਡ ਦੇ ਜਿੱਦਾਂ ਸਪੈਕਸ ਲੱਗੀ ਉਹਨਾਂ ਦੀ ਅੱਖਾਂ ਦੀ ਨਿਗਾਹ ਥੋੜੀ ਜਿਹੀ ਕਮਜ਼ੋਰ ਆ, ਤੇ ਜਦੋਂ ਉਹ ਧੁੱਪ ਦੇ ਵਿੱਚ ਨਹੀਂ ਹੁੰਦੇ ਤਾਂ ਰੈਗੂਲਰ ਹੁੰਦੇ ਆ, ਬਟ ਜਦੋਂ ਉਹ ਬਾਹਰ ਜਾਂਦੇ ਉਹ ਕਲਰ ਆਟੋਮੈਟਿਕਲੀ ਚੇਂਜ ਕਰਦੇ, ਉਹ ਮੈਨੂੰ ਬੜੀ ਵਧੀਆ ਚੀਜ਼ ਲੱਗੀ।
1: ਇਹ ਬਹੁਤ ਵਧੀਆ ਚੀਜ਼ ਹੈ ਜੀ, ਇਹਨੂੰ ਟ੍ਰਾਂਜੀਸ਼ਨ ਕਹਿੰਦੇ ਆ। ਔਰ ਮੈਂ ਆਪਣੇ ਕਸਟਮਰਸ ਨਾਲ ਸ਼ੇਅਰ ਤੇ ਐਂਬਰ, ਪੰਜ ਨਵੇਂ ਕਲਰ ਜਿਹੜੇ ਜੀ ਇੰਟਰੋਡਿਊਸ ਹੋਏ ਨੇ। ਸੋ ਜਿਹੜੇ ਸਾਡੇ ਭੈਣ ਭਰਾ ਚਾਹੁੰਦੇ ਨੇ ਕਿ ਨਵੇਂ ਕਲਰ ਦੇ ਗਲਾਸ ਬਣਾਉਣੇ ਨੇ, ਉਹ ਵੀ ਆ ਕੇ ਸਾਨੂੰ ਕੰਟੈਕਟ ਕਰ ਸਕਦੇ ਨੇ।
0: ਬਿਲਕੁਲ ਜੀ, ਨੰਬਰ ਇੱਕ ਵਾਰੀ ਫੇ 9054600888 ਤੇ ਤੁਸੀਂ ਜਿਹੜਾ ਜੀ ਸਪੈਕਸ ਐਕਸਪ੍ਰੈਸ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਔਰ ਬਿਲਕੁਲ ਜੀ, ਦੁਬਾਰਾ ਆਪਾਂ ਫੇਸ ਸਪੈਕਸ ਐਕਸਪ੍ਰੈਸ ਨਾਲ ਗੱਲਬਾਤ ਕਰਕੇ ਥੋੜੀ ਹੋਰ ਵਧੇਰੀ ਜਾਣਕਾਰੀ ਦੇਵਾਂਗੇ ਕੀ ਡਿਸਕਾਊਂਟਸ ਤੁਹਾਨੂੰ ਉੱਥੋਂ ਜਿਹੜੇ ਜੀ ਮਿਲ ਸਕਦੇ ਆ। ਔਰ ਨਾਲ ਦੀ ਨਾਲ ਇਸ ਟਾਈਮ ਸਾਡੇ ਨਾਲ, ਕਿਉਂਕਿ ਗਰਮੀ ਇੰਡੀਆ ਦੇ ਵਿੱਚ ਵੀ ਕਾਫੀ ਜਿਹੜੀ ਜੀ ਹੋ ਰਹੀ ਹੈਗੀ ਆ, ਸੋ ਆਪਾਂ ਜ਼ਿਆਦਾ ਦੇਰ ਮਨਪ੍ਰੀਤ ਜੀ ਨੂੰ ਨਾ ਹੋਲਡ ਕਰਦੇ ਹੋਏ ਆਪਾਂ ਸਵਾਗਤ ਕਰਦੇ ਹਾਂ। ਮਨਪ੍ਰੀਤ ਜੀ, ਬਹੁਤ ਬਹੁਤ ਸਵਾਗਤ ਆ।
2: ਬਹੁਤ ਬਹੁਤ ਸ਼ੁਕਰੀਆ ਕਿਰਨ ਜੀ, ਤੁਹਾਡਾ ਵੀ, ਸਾਰੇ ਲਿਸਨਰਸ ਦਾ ਵੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਕੀ ਹਾਲ ਚਾਲ ਹੈ ਮਨਪ੍ਰੀਤ ਜੀ?
2: ਹਾਲ ਚਾਲ ਕਿਰਨ ਜੀ, ਬਹੁਤ ਵਧੀਆ।
0: ਹੌਲੀ ਰੋਕ ਕੇ ਬੋਲਿਆ, ਹਾਲ ਚਾਲ
2: ਦੀ ਕਲਾ ਜੀ। ਹਾਂਜੀ, ਬਸ ਗਰਮੀ ਥੋੜੀ ਜਿਹੀ ਜ਼ਿਆਦਾ ਹੈ ਅੱਜ, ਸਾਵਣ ਮਹੀਨੇ ਦੀ ਕਹਿ ਸਕਦੇ ਆ ਸੰਗਰਾਂਦ ਦਾ ਪਵਿੱਤਰ ਦਿਹਾੜਾ ਜਿਹੜਾ ਚੜਿਆ, ਸਾਰੇ ਗੁਰੂ ਘਰ ਗਏ, ਮੱਥਾ ਟੇਕਿਆ। ਔਰ ਕਈ ਜਗ੍ਹਾ ਤੇ ਸਾਵਣ ਦੇ ਮਹੀਨੇ ਦੇ ਵਿੱਚ ਕਿਣਮਿਣ ਨੇ ਦਸਤਕ ਦਿੱਤੀ, ਔਰ ਉਹਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਠੰਡਕ ਜ਼ਰੂਰ ਸੀ, ਪਰ ਕਈ ਇਲਾਕੇ ਜਿਹੜੇ ਨੇ ਪੰਜਾਬ ਦੇ ਜਾਂ ਕਈ ਜ਼ਿਲ੍ਹੇ ਜਿਹੜੇ ਨੇ ਪੰਜਾਬ ਦੇ ਅੱਜ ਕਾਫੀ ਜ਼ਿਆਦਾ ਗਰਮ ਰਹੇ।
0: ਬਿਲਕੁਲ ਮਨਪ੍ਰੀਤ ਜੀ, ਬਿਲਕੁਲ। ਔਰ ਤੁਹਾਡਾ ਜ਼ਿਆਦਾ ਸਮੇਂ ਨਾ ਲੈਂਦੇ ਹੋਏ, ਸੋ ਮੈਂ ਰਿਕੁਐਸਟ ਕਰੂੰਗੀ ਕਿ ਕੁਛ ਜਿਹੜੀ ਅਹਿਮ ਖਬਰ ਹੈ ਤੁਸੀਂ ਸਾਡੇ ਲਿਸਨਰ ਤੱਕ ਸਾਂਝਾ ਕਰ ਦਿਓ।
2: ਬਿਲਕੁਲ ਜੀ, ਕੱਲ ਜਿਹੜਾ ਬੀਤ ਚੁੱਕਿਆ ਸੀ, ਅੱਜ ਤੇ ਆਉਣ ਵਾਲਾ ਕੱਲ, ਪੰਜਾਬ ਦੇ ਵਿੱਚ ਮੁੱਖ ਸੁਰਖੀਆਂ ਜਿਹੜੀਆਂ ਨੇ ਇਸ ਵਕਤ ਬਣੀਆਂ ਹੋਈਆਂ, ਉਹ ਪ੍ਰਧਾਨ ਮੰਤਰੀ ਜੀ ਦੇ ਪੰਜਾਬ ਫੇਰੀ ਨੂੰ ਲੈ ਕੇ ਆ। ਔਰ ਕਿਰਨ ਜੀ, ਆਪਾਂ ਕੱਲ ਵੀ ਥੋੜੀ ਬਹੁਤ ਗੱਲ ਕੀਤੀ ਸੀ ਇਸ ਵਿਸ਼ੇ ਦੇ ਵਿੱਚ, ਔਰ ਅੱਜ ਫਿਰ ਤੋਂ ਗੱਲ ਕਰਦੇ ਹਾਂ, ਕਿਉਂਕਿ ਅੱਜ ਵੀ ਜਲੰਧਰ ਦੇ ਵਿੱਚ ਰਹਿੰਦੇ ਕਰਕੇ ਜਲੰਧਰ ਦਾ ਕਹਿ ਸਕਦਾ ਗਰਾਊਂਡ ਰਿਪੋਰਟ ਜਿਹੜਾ ਦੇਖਣ ਦਾ ਮੌਕਾ ਜਿਹੜਾ ਮਿਲਿਆ। ਜਲੰਧਰ ਜਿਹੜਾ 48 ਘੰਟਿਆਂ ਦੇ ਵਿੱਚ ਆਪਣੀ ਨੁਹਾਰ ਬਦਲ ਗਿਆ ਪ੍ਰਧਾਨ ਮੰਤਰੀ ਦੇ ਆਉਣ ਦੀ ਖਿਦਮਤ ਦੇ ਵਿੱਚ, ਔਰ ਕਹਿ ਸਕਦੇ ਹਾਂ ਵੀ ਦੁਲਹਨ ਦੇ ਵਾਂਗੂ ਜਲੰਧਰ ਨੂੰ ਜਿਹੜਾ ਸ਼ਿੰਗਾਰਿਆ ਗਿਆ ਆ, ਸਾਰੇ ਕੰਮ ਕਾਰ ਛੱਡ ਕੇ ਸ਼ਹਿਰ ਨੂੰ ਨਿਖਾਰਨ ਦਾ ਜਿਹੜਾ ਖਿਆਲ ਆ ਪ੍ਰਸ਼ਾਸਨ ਦੇ ਮਨ ਦੇ ਵਿੱਚ ਇੱਕਦਮ ਆ ਗਿਆ। ਔਰ ਇਹਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਜਿਹੜੀ ਨਵੀਂ ਇਮਾਰਤ ਦੇ ਉਦਘਾਟਨ ਦੇ ਲਈ ਜੋ ਵੀ ਦੌਰਾ ਕੀਤਾ ਜਾਣਾ, ਉਸ ਕਾਰਜ ਪ੍ਰਣਾਲੀ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਸਾਰਾ ਜਨਤਕ ਤਾਮਝਾਮ ਜਿਹੜਾ ਉਹ ਕੀਤਾ ਜਾ ਰਿਹਾ ਹੈ। ਪਾਰਕਾਂ ਨੂੰ ਰੰਗ ਹੋ ਰਿਹਾ, ਦਰਖਤਾਂ ਨੂੰ ਰੰਗ ਹੋ ਰਿਹਾ, ਖਾਸ ਕਰਕੇ ਜਿਸ ਹਾਈਵੇ ਤੇ ਜਿਹੜਾ ਕਹਿ ਸਕਦੇ ਆ ਵੀ ਉਹਨਾਂ ਦੇ ਆਉਣ ਦਾ ਜਿਹੜਾ ਰੂਟ ਤੈਅ ਹੋਇਆ ਆ, ਉਹਨੂੰ ਤਾਂ 48 ਘੰਟਿਆਂ ਦੇ ਅੰਦਰ ਅੰਦਰ ਇੰਨਾ ਚਮਕਾਇਆ ਗਿਆ ਕਿ ਪੁੱਛੋ ਕੁੱਝ ਨਾ। ਪਹਿਲਾਂ ਬਹੁਤ ਸਾਰੀਆਂ ਖਰਾਬੀਆਂ ਸੀਗੀਆਂ ਸ਼ਹਿਰ ਦੇ ਵਿੱਚ, ਸੜਕਾਂ ਨੂੰ ਲੈ ਕੇ, ਪੁਲਾਂ ਨੂੰ ਲੈ ਕੇ ਜਾਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਲੈ ਕੇ, ਪਰ ਅਧਿਕਾਰੀ ਜਿਹੜੇ ਸੀਗੇ ਪਿਛਲੇ ਕਈ ਮਹੀਨਿਆਂ ਨੂੰ, ਈਵਨ ਜਿਹੜੀਆਂ ਮਤਲਬ ਟ੍ਰੈਫਿਕ ਲਾਈਟਸ ਹੁੰਦੀਆਂ ਨੇ ਉਹ ਵੀ ਕਈ ਮਹੀਨਿਆਂ ਤੋਂ ਸ਼ਹਿਰ ਦੇ ਵਿੱਚ ਬੰਦ ਪਈਆਂ ਸੀ, ਤੇ ਅਧਿਕਾਰੀ ਜਿਹੜੇ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਸੀਗੇ। ਤੇ ਹੁਣ ਇੱਕਦਮ ਐ ਹੋਇਆ ਵੀ ਬੂਹੇ ਆਈ ਜੰਜ ਤੇ ਵਿਨੋ ਕੁੜੀ ਦੇ ਕੰਨ, ਤੇ ਮਤਲਬ ਸ਼ਹਿਰ ਦੀ ਸਫਾਈ ਵੇਖਣ ਵਾਲੀ ਔਰ ਲੋਕਾਂ ਦੀ ਪ੍ਰਤੀਕਿਰਿਆ ਜਿਹੜੀ ਹੈ ਸ਼ਹਿਰ ਨੂੰ ਲੈ ਕੇ, ਜਿੰਨਾ ਜਿਸ ਏਰੀਆ ਦੇ ਰੂਟ ਨਹੀਂ ਆਉਂਦੇ ਪ੍ਰਧਾਨ ਮੰਤਰੀ ਨੇ ਜਿੱਥੇ ਆਉਣਾ ਹੈ ਉਹਦੇ ਅੰਡਰ, ਉੱਥੇ ਅਜੇ ਵੀ ਕਈ ਮਤਲਬ ਹੈਗੀਆਂ ਨੇ ਥੋੜੀਆਂ ਬਹੁਤੀਆਂ ਰੁਕਾਵਟਾਂ ਜਿਹੜੀਆਂ ਸਹੀ ਕਰਨ ਵਾਲੀਆਂ, ਪਰ ਮੋਸਟਲੀ ਪੂਰੇ ਸ਼ਹਿਰ ਦੇ ਵਿੱਚ ਸਵੱਛ ਸਫਾਈ ਅਭਿਆਨ ਜਿਹੜਾ ਚਲਾਇਆ ਗਾ। ਲੋਕ ਥੱਲੇ ਕਮੈਂਟਸ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਜੀ ਸਾਡੇ ਏਰੀਏ ਦੇ ਵੱਲ ਵੀ ਆਓ, ਥੋੜੀ ਜਿਹੀ ਇੱਧਰ ਨੂੰ ਵੀ ਝਾਤੀ ਪਾਓ, ਤੇ ਤੁਸੀਂ ਆਉਂਦੇ ਕਿਹਾ ਕਰੋ, ਇਹਦੇ ਨਾਲ ਸਾਨੂੰ ਬੜਾ ਫੀਲ ਵਧੀਆ ਹੋ ਰਿਹਾ ਹੈ ਕਿ ਸਾਡਾ ਸ਼ਹਿਰ ਇੰਨਾ ਸੋਹਣਾ ਲੱਗ ਰਿਹਾ ਹੈ। ਸ਼ਹਿਰ ਨੂੰ ਸੋਹਣਾ ਦੇਖਣ ਦੇ ਲਈ ਤੁਸੀਂ ਫੇਰੀ ਪਾਉਂਦੇ ਰਿਹਾ ਕਰੋ। ਤੇ ਕਿਰਨ ਜੀ, ਅੱਜ ਬਹੁਤ ਜ਼ਿਆਦਾ ਰਸ਼ ਸੀਗਾ, ਜਾਮ ਸੀਗਾ ਜਲੰਧਰ ਸ਼ਹਿਰ ਦੇ ਵਿੱਚ, ਇਹਨੂੰ ਦੇਖਦੇ ਹੋਏ ਬੱਸਾਂ ਦੇ ਰੂਟ ਜਿਹੜੇ ਨੇ ਉਹ ਵੀ ਚੇਂਜ ਕੀਤੇ ਗਏ ਨੇ। ਅੰਮ੍ਰਿਤਸਰ ਤੋਂ ਜਲੰਧਰ ਫਗਵਾੜੇ ਵਾਲੀਆਂ ਬੱਸਾਂ, ਉਧਰੋਂ ਪਠਾਨਕੋਟ ਵਾਲੀਆਂ ਬੱਸਾਂ ਕਿੱਧਰ ਨੂੰ ਜਾਣੀਆਂ, ਹੁਸ਼ਿਆਰਪੁਰ ਰੂਟ ਦੀਆਂ ਬੱਸਾਂ, ਸੋ ਬਹੁਤੀਆਂ ਬੱਸਾਂ ਜਿਹੜੀਆਂ ਨੇ ਬਾਹਰੋਂ ਬਾਰੀ ਚੌਂਕਾਂ ਦੇ ਵਿੱਚੋਂ ਜਾਣੀਆਂ ਨੇ, ਤੇ ਜਾਂ ਫਿਰ ਵਿੱਚੋਂ ਦੀ ਸ਼ਹਿਰ ਦੇ ਹੋ ਕੇ ਬੱਸ ਸਟੈਂਡ ਨੂੰ ਪਹੁੰਚਣੀਆਂ ਨੇ। ਜਿਹੜਾ ਮੇਨ ਰੂਟ ਹਾਈਵੇ ਆ ਬੱਸਾਂ ਦਾ, ਉਹ ਬੰਦ ਕੀਤਾ ਗਿਆ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਸੋ ਬਿਲਕੁਲ ਸਾਨੂੰ ਵੀ, ਕਿਉਂਕਿ ਆਪਾਂ ਵੀ ਜਲੰਧਰ ਸ਼ਹਿਰ ਤੋਂ, ਤਾਂ ਬੜੀ ਖੁਸ਼ੀ ਜਿਹੜੀ ਜੀ ਹੁੰਦੀ ਆ ਓਬਵੀਅਸਲੀ। ਤੇ ਮਨਪ੍ਰੀਤ ਜੀ, ਕੋਈ ਹੋਰ ਖਾਸ ਖਬਰ?
2: ਕਿਰਨ ਜੀ, ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਅਦਾਲਤ ਦੇ ਵੱਲ ਟਿਕੀਆਂ ਹੋਈਆਂ ਕਾਫੀ ਟਾਈਮ ਤੋਂ, ਔਰ ਇਹਨਾਂ ਲੋਕਾਂ ਨੇ ਬਹੁਤ ਰੋਸ ਪ੍ਰਦਰਸ਼ਨ ਵੀ ਕੀਤੇ, ਉਸ ਤੋਂ ਬਾਅਦ ਅਦਾਲਤ ਦਾ ਰੁੱਖ ਜਿਹੜਾ ਅਪਣਾਇਆ, ਤੇ ਹੁਣ ਅਦਾਲਤ ਦੇ ਵੱਲ ਨਜ਼ਰਾਂ ਇਸ ਕਦਰ ਟਿਕੀਆਂ ਹੋਈਆਂ, ਪਰ ਉਹਨੂੰ ਕਿਸੇ ਵਧੀਆ ਫੈਸਲੇ ਦੀ ਜਿਹੜੀ ਕਹਿ ਸਕਦੇ ਹਾਂ ਉਹ ਉਡੀਕ ਆ। ਸੂਬੇ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 18% ਪੈਂਡਿੰਗ ਜਿਹੜੇ DA ਆ, ਉਹਦੇ ਅਹਿਮ ਫੈਸਲੇ ਜਿਹੜੇ ਸੀਗੇ ਅੱਜ 16 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਬੇਹੱਦ ਸਰਗਰਮ ਰਹੇ, ਜਿਹਦੇ ਤਹਿਤ ਕਾਫੀ ਜਿਹੜੀ ਦੋਵਾਂ ਧਿਰਾਂ ਦੇ ਵਿਚਾਲੇ ਜਿਹੜੀ ਤਿੱਖੀ ਬਹਿਸ ਹੋਈ, ਜ਼ੋਰਦਾਰ ਕਹਿ ਸਕਦੇ ਹਾਂ ਕਾਨੂੰਨੀ ਜੰਗ ਜਿਹੜੀ ਦੇਖਣ ਨੂੰ ਮਿਲੀ। ਔਰ ਅਦਾਲਤ ਦੇ ਵਿੱਚ ਲੰਮੀ ਤੇ ਭਖਵੀਂ ਬਹਿਸ ਤੋਂ ਬਾਅਦ ਮਾਣਯੋਗ ਡਿਵੀਜ਼ਨ ਬੈਂਚ ਦੇ ਵੱਲੋਂ ਜਿਹੜਾ ਆ ਸੁਣਵਾਈ ਕੱਲ ਨੂੰ 17 ਜੁਲਾਈ ਤੇ ਪਾ ਦਿੱਤੀ ਗਈ ਹੈ। ਤੇ ਹੁਣ ਇਹ 17 ਜੁਲਾਈ ਦਾ ਦਿਨ ਜਿਹੜਾ ਆ ਸਰਕਾਰੀ ਮੁਲਾਜ਼ਮਾਂ ਦੇ ਲਈ, ਪੈਨਸ਼ਨਰਾਂ ਦੇ ਲਈ ਬੜਾ ਇਤਿਹਾਸਿਕ ਦਿਨ ਹੋਣ ਜਾ ਰਿਹਾ ਹੈ। ਦੇਖੋ ਕੀ ਫੈਸਲਾ ਆਉਂਦਾ ਆ ਔਰ ਸਾਰਿਆਂ ਦੀਆਂ ਨਿਗਾਹ ਜਿਹੜੀਆਂ ਨੇ ਇਸ ਫੈਸਲੇ ਤੇ।
0: ਬਿਲਕੁਲ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਆਪਾਂ ਦੁਬਾਰਾ ਕੱਲ ਨੂੰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਤੁਸੀਂ ਜਿਹੜਾ ਜੀ ਖਿਆਲ ਰੱਖੋ, ਗਰਮੀ ਬਹੁਤ ਆ ਤੇ ਬਿਲਕੁਲ ਜੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਸੋ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ। ਤੇ ਬਿਲਕੁਲ ਜੀ ਗੱਲਬਾਤ ਤੁਹਾਡੀ ਸਾਡੇ ਨਾਲ ਜਿਹੜੀ ਹੈ ਜੀ 5:30 AM ਤੇ ਹੋ ਰਹੀ, ਤੁਸੀਂ ਸਾਨੂੰ ਸੁਣ ਰਹੇ ਹਾਂ ਜੀ, ਔਰ ਆਪਾਂ 2 ਵਜੇ ਤੱਕ ਜਿਹੜੀ ਹੈ ਜੀ ਇਹ ਗੱਲਬਾਤ ਕਰਦੇ ਰਹਾਂਗੇ। ਔਰ ਦੱਸ ਦੇ ਕਿ ਸੁਖੀ ਜੀ ਅੱਜ ਥੋੜ੍ਹਾ ਜਿਹਾ ਜਿਹੜਾ ਜੀ ਬਿਜ਼ੀ ਹੈ, ਇਸ ਕਰਕੇ ਉਹ ਅੱਜ ਜਿਹੜਾ ਜੀ ਰੇਡੀਓ ਕਵਰ ਕਰਨ ਨਹੀਂ ਆ ਪਾ ਰਹੇ। ਸੋ ਮੈਂ ਹੀ ਅੱਜ ਰੇਡੀਓ ਕਵਰ ਜਿਹੜਾ ਜੀ ਕਰਾਂਗੇ। ਔਰ ਬਿਲਕੁਲ ਜੀ ਇੱਕ ਜ਼ਰੂਰੀ ਸੂਚਨਾ ਆਪਣੇ ਲਿਸਨਰਸ ਨੂੰ ਮੈਂ ਜ਼ਰੂਰ ਦੇ ਦੇਵਾਂ ਕਿ ਕੱਲ੍ਹ ਨੂੰ ਜਿਹੜਾ ਜੀ ਵਾਈਬ੍ਰੈਂਟ ਬ੍ਰੈਂਪਟਨ ਸਮਰ ਫੈਸਟ ਹੋਣ ਜਾ ਰਿਹਾ ਹੈਗਾ ਆ। ਤੇ ਇਹ ਜਿਹੜਾ ਹੈ ਜੀ ਕੱਲ ਨੂੰ ਗੇਜ ਪਾਰਕ ਦੇ ਵਿੱਚ ਹੋਣਾ ਆ। ਤੇ ਅਪਰੋਕਸ 5 ਵਜੇ ਤੋਂ ਜਿਹੜੀ ਹੈ ਜੀ ਇਹਦੀ 4 ਵਜੇ ਤੋਂ ਸਟਾਰਟਿੰਗ ਹੋ ਜਾਣੀ ਹੈਗੀ ਆ, 4 ਤੋਂ ਲੇਟ ਨਾਈਟ ਤੱਕ ਇਹ ਚੱਲੂਗਾ। ਔਰ ਫ੍ਰੀ ਜਿਹੜਾ ਜੀ ਇਹ ਈਵੈਂਟ ਆ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਹੋਣ ਜਾ ਰਿਹਾ। ਤੇ ਜਿੱਥੇ ਕਿ ਕੱਲ ਮੰਨਤ ਨੂਰ ਜੀ ਵੀ ਪਰਫੋਰਮ ਕਰ ਰਹੇ ਨੇ, ਤੇ ਵਤਨੋ ਦੂਰ ਦੀ ਸਾਡੀ ਗਿੱਧੇ ਦੀ ਥੀਮ ਵੀ ਜਿਹੜੀ ਜੀ ਪਰਫੋਰਮ ਕਰੂਗੀ। ਬਹੁਤ ਸੋਹਣੀ ਪੇਸ਼ਕਸ਼, ਇੱਕ ਜਿਹੜੀ ਹੈ ਜੀ ਕਲਚਰਲ ਗਿੱਧੇ ਦੀ ਅਸੀਂ ਤੁਹਾਨੂੰ ਉੱਥੇ ਦਿਖਾਵਾਂਗੇ। ਤੇ ਬਿਲਕੁਲ ਜੀ ਸਾਡੇ ਕਿਸੇ ਵੀ ਲਿਸਨਰ ਨੇ ਇਹਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਔਰ ਦੱਸ ਦੇਈਏ ਕਿ ਮੋਸਟਲੀ ਜਿਹੜੀ ਹੈ ਜੀ ਕੱਲ੍ਹ ਨੂੰ ਗੇਜ ਪਾਰਕ ਦੇ ਨਾਲ ਨਾਲ ਜਿਹੜੀ ਆ ਪਾਰਕਿੰਗ ਆ ਉਹ ਸਾਰੀ ਫ੍ਰੀ ਕੀਤੀ ਗਈ ਆ। ਸੋ ਤੁਸੀਂ ਕਿਤੇ ਵੀ ਜਿਹੜਾ ਜੀ ਪਾਰਕ ਕਰ ਸਕਦੇ ਆ। ਪਾਰਕਿੰਗ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਸਾਡੇ ਲਿਸਨਰ ਸਾਡੇ ਤੋਂ ਲੈ ਸਕਦੇ ਹੈਗੇ ਆ। ਔਰ ਬਿਲਕੁਲ ਜੀ ਕੱਲ੍ਹ ਨੂੰ ਜਿਹੜਾ ਜੀ 4 ਵਜੇ ਤੋਂ ਲੈ ਕੇ ਉਹੀ ਰਾਤ ਦੇ 10:30 ਤੱਕ ਜਿਹੜਾ ਜੀ ਇਹ ਇਵੈਂਟ ਰਹਿਣਾ ਹੈ। ਮੰਨਤ ਜੀ ਨੇ ਪਰਫੋਰਮ ਕਰਨਾ, ਹੋਰ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਜੀ ਪੰਜਾਬੀ ਕਲਾਕਾਰ ਆ ਰਹੇ ਨੇ ਪਰਫੋਰਮ ਕਰਨ। ਫ੍ਰੀ ਇਵੈਂਟ ਆ ਗੇਜ ਪਾਰਕ ਦੇ ਵਿੱਚ, ਸਾਡੇ ਸਾਰੇ ਲਿਸਨਰਸ ਜਿਹੜਾ ਜੀ ਉੱਥੇ ਪਹੁੰਚ ਸਕਦੇ ਨੇ।

0: ਅਜਿਹੇ ਗੀਤ ਆ। ਦੇਖੋ ਜੀ, ਕੱਲ ਨੂੰ ਮੰਨਤ ਜੀ ਨੇ ਇਹ ਗੀਤ ਵੀ ਤੁਹਾਨੂੰ ਗੇਜ ਪਾਰਕ ਦੇ ਵਿੱਚ ਸੁਣਾਉਣਾ ਹੈ। ਬਿਲਕੁਲ ਜੀ, ਫ੍ਰੀ ਇਵੈਂਟ ਆ ਤੇ ਸਾਰੇ ਸਾਡੇ ਫੈਮਿਲੀਜ਼ ਔਰ ਸਪੈਸ਼ਲੀ ਜਿੰਨੇ ਵੀ ਸਾਡੇ ਆਪਾਂ ਕਹਿ ਸਕਦੇ ਹਾਂ ਕਿ ਮੰਮੀ ਡੈਡੀ ਬੱਚਿਆਂ ਦੇ ਇੱਥੇ ਆਏ ਹੋਏ ਆ, ਘੁੰਮਣ ਆਏ ਹੋਏ ਆ, ਸਮਰ ਦਾ ਇੰਜੋਏ ਕਰਨਾ ਚਾਹੁੰਦੇ। ਦੇਖੋ ਜੀ, ਇੱਦਾਂ ਦੇ ਹੀ ਫ੍ਰੀ ਇਵੈਂਟ ਹੁੰਦੇ ਆ ਜਿੱਥੇ ਤੁਸੀਂ ਉਹਨਾਂ ਨੂੰ ਲਿਜਾ ਸਕਦੇ ਆ। ਕੋਈ ਟਿਕਟ ਨਹੀਂ ਹੈਗੀ, ਪਾਰਕਿੰਗ ਵੀ ਮੋਸਟਲੀ ਜਿਹੜੇ ਆ ਜੀ ਨੇੜੇ ਦੀ ਸਾਰੀ ਫ੍ਰੀ ਆ ਬਰੈਂਪਟਨ ਡਾਊਨ ਟਾਊਨ ਦੇ ਵਿੱਚ ਕੱਲ ਨੂੰ। ਸੋ ਬਿਲਕੁਲ ਜੀ, ਕੱਲ ਨੂੰ 4:30 ਵਜੇ ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ ਇਹ ਜਿਹੜਾ ਜੀ ਇਵੈਂਟ ਹੈਗਾ ਆ, ਸੋ ਪਹੁੰਚ ਸਕਦੇ ਹਾਂ ਗੇਜ ਪਾਰਕ ਦੇ ਵਿੱਚ। ਔਰ ਨਾਲ ਦੀ ਨਾਲ ਸਾਡੀ ਲਾਈਨ ਜਿਹੜੀ ਆ ਜੀ ਜੇਡੀ ਇੰਸ਼ੋਰੈਂਸ ਤੋਂ ਜੇਡੀ ਭਾਜੀ ਦੇ ਨਾਲ ਜੁੜ ਚੁੱਕੇ ਆ। ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਟੂ ਦਾ ਰੇਡੀਓ।
1: ਸਤਿ ਸ਼੍ਰੀ ਅਕਾਲ ਕਿਰਨ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ।
0: ਬਿਲਕੁਲ ਜੀ, ਕੀ ਹਾਲ ਚਾਲ ਆ? ਬਿਲਕੁਲ ਜੀ, ਵਧੀਆ ਵਧੀਆ। ਅੱਛਾ ਚਲੋ, ਹੁਣ ਆਪਾਂ ਹਨਾ ਥੋੜੀ ਜਿਹੀ ਜਾਣਕਾਰੀ ਸਾਡੇ ਲਿਸਨਰਸ ਨੂੰ ਦੇ ਦਈਏ ਕਿ ਜਿਹੜੇ ਕਿ ਆਟੋ ਇੰਸ਼ੋਰੈਂਸ ਹੈ ਹਨਾ, ਤੇ ਉਹਦੇ ਵਿੱਚ ਕੀ ਤਬਦੀਲੀਆਂ ਆਈਆਂ ਸੀ ਉਹਦੇ ਬਾਰੇ ਤੁਸੀਂ ਦੱਸਿਆ ਸੀ ਕਿ ਆਟੋ ਰੀਫਾਰਮਸ ਹੋਏ ਸੀਗੇ, ਤੇ ਪਹਿਲਾਂ ਉਹਦੀ ਥੋੜੀ ਜਿਹੀ ਜਾਣਕਾਰੀ ਦੇ ਦਿਓ।
1: ਸੋ ਬੇਸਿਕਲੀ ਜਿੰਨੇ ਵੀ ਆਂਟੇਰੀਓ ਚ ਡਰਾਈਵਰਸ ਦਾ ਜਿੱਦਾਂ ਕੋਈ ਇੰਸ਼ੋਰੈਂਸ, ਉਹ ਸਾਰੇ ਅਫੈਕਟਡ ਹੋਏ ਨੇ 1 ਜੁਲਾਈ ਤੋਂ। ਕਾਫੀ ਬੈਨੀਫਿਟ ਜਿਹੜੇ ਪਹਿਲਾਂ ਸਟੈਂਡਰਡ ਹੀ ਆਉਂਦੇ ਸੀ, ਉਹਨਾਂ ਨੇ ਆਪਸ਼ਨਲ ਬਣਾਤੇ ਆ।
0: ਜੀ ਜੀ,
1: ਕਹਿਣ ਦਾ ਭਾਵ ਆ ਭਈ ਕਵਰੇਜਸ ਘਟਾਤੀਆਂ ਆ, ਤੇ ਇਹਦੇ ਚ ਲੂਪ ਹੋ ਲਏ ਆ ਐਸ ਲੌਂਗ ਦੀ ਸੇਮ ਕੰਪਨੀ ਦੇ ਨਾਲ ਉਹਨਾਂ ਨੇ ਉਹੀ ਐਕਸੀਡੈਂਟ ਬੈਨੀਫਿਟ ਤੇ ਰਿਨਿਊ ਕਰਨੀ ਆ। ਪਰ ਜੇ ਤੁਸੀਂ ਨਵੀਂ ਇੰਸ਼ੋਰੈਂਸ ਕਿਸੇ ਨਵੀਂ ਕੰਪਨੀ ਨਾਲ ਸ਼ੁਰੂ ਕਰੋਗੇ ਤੇ ਜਿਹੜੇ ਨਵੇਂ ਐਕਸੀਡੈਂਟ ਬੈਨੀਫਿਟ ਉਹ ਕਿਕ ਇਨ ਹੋ ਜਾਣਗੇ।
0: ਬਿਲਕੁਲ ਜੀ,
1: ਇਹਦਾ ਇਹ ਮਤਲਬ ਸਰੋਤਾਂ ਨੂੰ ਸਮਝ ਹੋਣੀ ਚਾਹੀਦੀ ਆ ਭਈ ਬੈਨੀਫਿਟਸ ਕੀ ਘਟਾਇਆ ਤੇ ਕੀ ਆਪਸ਼ਨ ਹੋ ਸਕਦੀ।
0: ਬਿਲਕੁਲ ਜੀ, ਬਿਲਕੁਲ ਜੀ। ਔਰ ਤੁਸੀਂ ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਬਿਲਕੁਲ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਨੰਬਰ ਬਹੁਤ ਆਸਾਨ ਆ, 416-902-0706 ਤੇ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਔਰ ਜਿਹੜੀ ਜੀ ਮੇਰਾ ਅਗਲਾ ਸਵਾਲ ਇਹ ਹੈ ਕਿ ਐਕਸੀਡੈਂਟਲ ਬੈਨੀਫਿਟ ਦੇ ਵਿੱਚ ਵੀ ਕੁਛ ਜਿਹੜੇ ਜੀ ਚੇਂਜਸ ਹੋਏ ਆ ਉਹਦੀ ਵੀ ਥੋੜੀ ਜੀ ਗੱਲਬਾਤ ਕਰ ਦਿਓ।
1: ਬੇਸਿਕਲੀ ਕਈ ਜਿਹੜੇ ਸਰੋਤੇ ਉਹਨਾਂ ਦੇ ਗਰੁੱਪ ਬੈਨੀਫਿਟਸ ਹੈਗੇ ਆ, ਸੋ ਕਈਆਂ ਨੂੰ ਨਹੀਂ ਲੋੜ ਤੇ ਉਹਨਾਂ ਨੂੰ ਇਫੈਕਟ ਨਹੀਂ ਹੋਣਾ। ਮੋਸਟਲੀ ਜਿਹੜੇ ਸੈਲਫ ਇੰਪਲੋਇਡ ਨੇ ਉਹਨਾਂ ਦੇ ਕੋਈ ਬੈਨੀਫਿਟਸ ਨਹੀਂ ਆ, ਪਰ ਇਧਰੋਂ ਐਕਸਟਰਾ ਬੈਨੀਫਿਟਸ ਵੀ ਘੱਟ ਗਏ, ਸੋ ਉਹਨਾਂ ਨੂੰ ਜ਼ਿਆਦਾ ਇਫੈਕਟ ਉਹਨਾਂ ਲਈ ਜ਼ਿਆਦਾ ਇਫੈਕਟ ਪਊਗਾ ਉਹਨਾਂ
0: ਨੂੰ। ਸੋ
1: ਮੇਕ ਸ਼ੋਰ ਕਰੋ ਤੁਸੀਂ ਕਵਰਡ ਹੋ, ਆਪਣਾ ਰਿਵਿਊ ਕਰਾਓ ਬ੍ਰੋਕਰ ਕੋ ਜੇ ਤੁਹਾਡਾ ਰਿਨਿਊਅਲ ਆ ਰਿਹਾ ਹੋਮ ਐਂਡ ਆਟੋ ਦਾ। ਤੇ ਅਸੀਂ 6 ਦਿਨ ਖੁੱਲ੍ਹੇ ਹਾਂ, ਮੰਡੇ ਟੂ ਸੈਚਰਡੇ, ਤੇ ਕਾਲ ਕਰ ਸਕਦੇ, ਮੇਰੀ ਟੀਮ ਹੈ ਤੇ ਮੇਰੀ ਟੀਮ ਉਹਨਾਂ ਨੂੰ ਲਾਈਟ ਵੇ ਕੋਡ ਦੇਵਾਂਗੇ ਟੀਮ ਦੇ।
0: ਬਿਲਕੁਲ ਜੀ, ਇੱਕ ਵਾਰੀ ਫੇਰ ਆਪਾਂ ਜਿਹੜਾ ਜੀ ਨੰਬਰ ਜ਼ਰੂਰ ਦੇ ਦਈਏ ਜਿਹੜੀ ਇੰਸ਼ੋਰੈਂਸ ਦਾ, 416-902-0706 ਤੇ ਗੱਲਬਾਤ ਜਿਹੜੀ ਜਿਹਨਾਂ ਦੇ ਨਾਲ ਹੋ ਸਕਦੀ ਆ। ਔਰ ਕਿਹੜੀਆਂ ਕਿਹੜੀਆਂ ਸਰਵਿਸਿਜ਼ ਜਿਹੜੀਆਂ ਜੀ ਇਹ ਪ੍ਰੋਵਾਈਡ ਕਰਦੇ ਆ ਆਪਾਂ ਦੱਸ ਦਿੰਦੇ ਹਾਂ। ਆਟੋ ਇੰਸ਼ੋਰੈਂਸ ਤੁਸੀਂ ਕਰਾਉਣੀ, ਗੱਡੀਆਂ ਦੀ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਕਰਾਉਣੀਆਂ, ਕੋਈ ਈਵੈਂਟ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਭਾਵੇਂ ਗਰੁੱਪ ਬੈਨੀਫਿਟਸ ਲੈਣੇ ਆ ਜਾਂ ਕੋਈ ਇਨਵੈਸਟਮੈਂਟ ਆਪਸ਼ਨ ਬਾਰੇ ਗੱਲਬਾਤ ਕਰਨੀ ਆ, ਤੇ ਬਿਲਕੁਲ ਜੇਡੀ ਇੰਸ਼ੋਰੈਂਸ ਨਾਲ ਹੋ ਸਕਦੀ ਆ। ਔਰ ਬਿਲਕੁਲ ਜੀ ਜੇਡੀ ਜੀ ਥੋੜੀ ਜਿਹੀ ਜਾਣਕਾਰੀ ਹੁਣ ਰੀਬੋ ਲਾਇਸੈਂਸ ਤੇ ਵੀ ਦੇ ਦਿਓ ਕਿ ਤੁਸੀਂ ਰੀਬੋ ਲਾਇਸੈਂਸ ਦਵਾ ਵੀ ਦਿੰਦੇ ਆ, ਕੀ ਪ੍ਰੋਸੈਸ ਆ, ਕਿੰਨਾ ਕੁ ਉਹਦੇ ਵਿੱਚ ਟਾਈਮ ਲੱਗ ਜਾਂਦਾ ਆ?
1: ਜਾ ਰੀਬੋ ਲਾਇਸੈਂਸ ਉਹ ਤਾਂ ਇੰਡੀਵਿਜੁਅਲ ਤੇ ਡਿਪੈਂਡ ਕਰਦਾ ਕਿ ਕਿੰਨੀ ਰੇਸ ਲੈਂਦਾ, ਉਦੋਂ ਦੇ ਕਈ ਜਣੇ ਮਹੀਨੇ ਚ ਲੈ ਜਾਂਦੇ। ਸੋ ਬੇਸਿਕਲੀ ਮੈਂ ਸਰੋਤਿਆਂ ਨੂੰ ਦੱਸ ਦੂੰ ਕਿ ਹੋਮ ਐਂਡ ਆਟੋ ਇੰਸ਼ੋਰੈਂਸ ਸੈਲ ਕਰਨ ਵਾਸਤੇ ਰੀਬੋ ਲਾਇਸੈਂਸ ਚਾਹੀਦਾ।
0: ਬਿਲਕੁਲ ਜੀ,
1: ਰੀਬੋ ਲਾਇਸੈਂਸ ਤੋਂ ਬਗੈਰ ਤੁਸੀਂ, ਅੱਜ ਕੱਲ ਉਹ ਬੜਾ ਫਰੌਡ ਜਿਹਾ ਚੱਲਿਆ, ਇੰਸਟਾਗ੍ਰਾਮ ਤੇ ਆਊਗਾ ਇੰਨੀ ਇੰਸ਼ੋਰੈਂਸ ਕਰ ਦਿੰਦੇ ਆ।
0: ਜੀ ਜੀ,
1: ਤਾਂ ਵੀ ਹੋਰ ਤੋਂ ਫਰੌਡ ਤੋਂ ਬਚੋ। ਕਈ ਵਾਰੀ ਅਸੀਂ ਤੁਹਾਡੀ ਟੀਡੀ ਤੋਂ ਕਰਾ ਦਿੰਦੇ ਹਾਂ, ਟੀਡੀ ਨਾ ਡਾਇਰੈਕਟ ਰਾਈਟਰ ਆ, ਉਹਨੂੰ ਟੀਡੀ ਨੂੰ ਕਾਲ ਕਰਕੇ ਕਰ ਸਕਦੇ ਹਾਂ, ਪਰ ਉਹ ਕਈ ਨਾ ਲੋਕ ਬਸ ਪੇਪਰ ਭੇਜ ਦਿੰਦੇ ਆ ਪਰ ਐਕਚੁਅਲ ਚ ਪਾਲਿਸੀ ਐਗਜ਼ਿਸਟ ਨਹੀਂ ਕਰਦੀ। ਸੋ ਉਹ ਜਿਹੜਾ ਰਿਸਕ ਕਦੀ ਨਾ ਲਓ, ਮੇਕ ਸ਼ੋਰ ਤੁਸੀਂ ਲਾਇਸੈਂਸ ਬੰਦੇ ਨਾਲ ਗੱਲ ਕਰੋ, ਈਵਨ ਆਨਲਾਈਨ ਵੀ ਸਰਚ ਕਰ ਸਕਦੇ ਹੋ ਨਾਮ ਪਾ ਕੇ, ਫਾਈਂਡ ਅ ਬ੍ਰੋਕਰ ਤੇ ਉਹ ਆ ਜਾਊਗਾ ਤੇ ਉਹਨਾਂ ਲਾਇਸੈਂਸ ਦਾ ਵੇਚਣ ਦੀ ਕਿ ਨਹੀਂ।
0: ਬਿਲਕੁਲ,
1: ਤੇ ਕਈ ਵਾਰੀ ਉਹ ਕਹਾਵਤ ਨਹੀਂ ਆ ਫਿਰ ਇਟਸ ਟੂ ਗੁੱਡ ਟੂ ਬੀ ਟਰੂ ਦੈਟ ਇਟਸ ਨਾਟ ਟਰੂ, ਤੇ ਕਈ ਵਾਰੀ ਹੁੰਦਾ ਵੀ ਹਾਂ ਬਾਹਰੋਂ ਤੁਹਾਨੂੰ 500 ਰੇਟ ਦੇਣ ਡਿਆ, ਕੋਈ 200 ਦੀ ਕਰਨ ਡਿਆ, ਤੇ ਉਹ ਮੋਸਟਲੀ ਫਰੌਡ ਹੀ ਹੁੰਦਾ। ਬਾਕੀ ਓਬਵੀਅਸਲੀ ਮੇਰੇ ਕੋਲ 15 ਕੰਪਨੀਆਂ ਆਈ, ਜੋ ਬੈਸਟ ਕੰਪਨੀ ਰੇਟ ਦਊਗੀ ਉਸ ਪੋਸਟਲ ਕੋਡ ਚੋਂ ਦੇ ਦਾਂਗੇ। ਤੇ ਰੀਬੋ ਲਾਇਸੈਂਸ ਰਿਕੁਆਇਰਮੈਂਟ ਆ ਉਹਦੀ ਬ੍ਰੋਕਰ ਬਣਨ ਦੀ, ਜੇ ਤਾਂ ਮੇਰੇ ਕੋਲ ਰੀਬੋ ਲਾਇਸੈਂਸ ਹੈ ਜੋਬ ਦੀ ਭਾਲ ਚੋਂ, ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ, ਮੇਰੇ ਕੋਲ 2 ਓਪਨਿੰਗ ਹੈਗੀਆਂ ਆ, ਤੇ ਅਸੀਂ ਤੁਹਾਨੂੰ ਅਕੋਮੋਡੇਟ ਕਰਾਂਗੇ। ਜੇ ਤੁਸੀਂ ਬ੍ਰੋਕਰ ਬਣਨਾ ਚਾਹੁੰਦੇ ਹੋ ਤੁਸੀਂ ਫੁੱਲ ਟ੍ਰੇਨਿੰਗ ਪ੍ਰੋਵਾਈਡ ਕਰਕੇ ਤੁਹਾਨੂੰ ਇਸ ਲਾਈਨ ਦੇ ਵਿੱਚ ਵੀ ਲਿਆ ਸਕਦੇ। ਮੈਂ 2010 ਤੋਂ ਇਸੇ ਲਾਈਨ ਚ
0: ਬਿਲਕੁਲ ਜੀ, ਇੱਕ ਵਾਰੀ ਤੁਸੀਂ ਜ਼ਰੂਰ ਇਹਨਾਂ ਨੂੰ ਮੌਕਾ ਦੇਣਾ ਸਰਵਿਸਿਜ਼ ਦਾ, ਔਰ 100% ਜਿਹੜਾ ਜੀ ਤੁਹਾਡਾ ਕੰਮ ਹੋਊਗਾ। ਜੇਡੀ ਇੰਸ਼ੋਰੈਂਸ, ਨੰਬਰ ਟੂ ਕਾਲ 4169020706। ਸੋ ਬਹੁਤ ਬਹੁਤ ਸ਼ੁਕਰੀਆ, ਔਰ ਭਾਜੀ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ। ਨੋ ਪ੍ਰੋਬਲਮ ਜੀ, ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ, ਇਹ ਸੀਗੀ ਜੇਡੀ ਇੰਸ਼ੋਰੈਂਸ ਤੋਂ ਜੇਡੀ ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਸਪੈਕਸ ਐਕਸਪ੍ਰੈਸ ਦੀ ਟੀਮ ਵੀ ਸਾਡੇ ਕੋਲ ਪਹੁੰਚੀ ਹੋਈ ਹੈ, ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਵੀ ਟੀਮ ਜਿਹੜੀ ਜੀ ਹੈਗੀ ਆ। ਸੋ ਅੱਜ ਕਾਫੀ ਜਿਹੜਾ ਜੀ ਨੌਲੇਜਫੁਲ ਆਪਾਂ ਕਹਿ ਸਕਦੇ ਹਾਂ ਕਿ ਰੇਡੀਓ ਪ੍ਰੋਗਰਾਮ ਆਪਾਂ ਕਰਨਾ ਹੈਗਾ ਆ, ਔਰ ਨਾਲ ਦੀ ਨਾਲ ਕੱਲ੍ਹ ਦੇ ਇਵੈਂਟ ਦੀ ਵੀ ਆਪਾਂ ਜਿਹੜੀ ਜੀ ਤੁਹਾਨੂੰ ਫ੍ਰੀ ਇਵੈਂਟ ਦੀ ਵੀ ਜਾਣਕਾਰੀ ਦਿੰਦੇ ਰਹਿ ਰਹੇ ਹਾਂ। ਔਰ ਇੱਕ ਵਾਰੀ ਫਿਰ ਰਾਜਨ ਜੀ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਬਹੁਤ ਧੰਨਵਾਦ ਕਿਰਨ ਜੀ।
0: ਬਿਲਕੁਲ ਜੀ ਰਾਜਨ ਜੀ, ਆਪਾਂ ਜਿੱਥੇ ਕਿ ਗੱਲਬਾਤ ਕਰਕੇ ਹਟੇ ਹਾਂ ਕਿ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਹੈਗੀਆਂ, ਤੁਸੀਂ ਉਹਨਾਂ ਦਾ ਜਿਹੜਾ ਜੀ ਚੈੱਕਅਪ ਕਰਾ ਸਕਦੇ ਹਾਂ। ਇਟ ਜਸਟ ਲਾਈਕ ਫੋਰ ਯੋਰ ਸੇਫਟੀ ਵੀ, ਹੈ ਨਾ, ਕਿ ਆਪਾਂ ਤਸੱਲੀ ਕਰਵਾ ਲਈਏ ਕਿ ਕਈ ਵਾਰੀ ਅੱਖਾਂ ਦੇ ਵਿੱਚ ਮੈਂ ਦੱਸਿਆ ਜਿੱਦਾਂ ਪਾਣੀ ਆਉਂਦਾ ਹੁੰਦਾ ਹੈ, ਅਤੇ ਆਪਾਂ ਚੈੱਕ ਪ੍ਰੋਪਰ ਤਸੱਲੀ ਨਾਲ ਆਪਾਂ ਕਰ ਲਿਆ। ਚਲੋ ਠੀਕ ਹੈ, ਹੁਣ ਗੱਲਬਾਤ ਆਪਾਂ ਕਰਦੇ ਹਾਂ ਕਿ ਇਸ ਟਾਈਮ ਸਟੋਰ 'ਤੇ ਕਿਹੜੇ ਕਿਹੜੇ ਆਫਰਸ ਚੱਲ ਰਹੀ ਹੈ।
2: ਬਿਲਕੁਲ ਜੀ, ਸੋ ਗਰਮੀਆਂ ਦਾ ਮੌਸਮ ਹੈ, ਹਰ ਕਿਸੇ ਨੇ ਸਨਗਲਾਸਿਸ ਵੀ ਪਾਉਣੀ ਹੈ।
0: ਬਿਲਕੁਲ ਜੀ,
2: ਕਈ ਸਾਡੇ ਭੈਣ ਭਰਾ ਹੁੰਦੇ ਜਿਹਨਾਂ ਨੂੰ ਪ੍ਰਿਸਕ੍ਰਿਪਸ਼ਨ ਹੁੰਦੀ ਹੈ, ਉਹਨਾਂ ਨੂੰ ਪ੍ਰੋਬਲਮ ਇਹੀ ਆਉਂਦੀ ਵੀ ਪ੍ਰਿਸਕ੍ਰਿਪਸ਼ਨ ਵਾਲੀਆਂ ਗਲਾਸਿਸ ਨਹੀਂ ਉਹਨਾਂ ਕੋਲ ਹੁੰਦੀਆਂ, ਮਤਲਬ ਰੈਗੂਲਰ ਹੁੰਦੀਆਂ ਪਰ ਸਨਗਲਾਸਿਸ ਨਹੀਂ ਹੁੰਦੀਆਂ। ਸੋ ਉਹਦਾ ਵਾਸਤੇ ਦੱਸ ਦਈਏ ਕਿ ਅਸੀਂ ਸਪੈਸ਼ਲ ਕਸਟਮਾਈਜ਼ ਕਰਦੇ ਹਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ ਵਾਸਤੇ ਵੀ। ਸੋ ਲੈਟਸ ਤੁਹਾਡਾ ਨੰਬਰ ਹੈ 2, 2.5, 3, ਤੁਹਾਨੂੰ ਤੁਸੀਂ ਆਮ ਤੌਰ ਉੱਤੇ ਟ੍ਰਾਂਜੀਸ਼ਨ ਵਾਲੇ ਗਲਾਸਿਸ ਲਗਾ ਲੈਂਦੇ ਹੋ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਧੁੱਪੇ ਜਾ ਕੇ ਡਾਰਕ ਹੋ ਜਾਂਦੇ ਨੇ, ਪਰ ਕਈ ਲੋਕਾਂ ਨੂੰ ਹੁੰਦਾ ਵੀ ਸਾਡੇ ਗਲਾਸਿਸ ਪਤਾ ਨਾ ਲੱਗੇ ਕਿਸੇ ਨੂੰ। ਸੋ ਅਸੀਂ ਕਸਟਮਾਈਜ਼ ਕਰਦੇ ਹਾਂ ਸਨਗਲਾਸਿਸ ਨੂੰ ਤੁਹਾਡੀ ਪ੍ਰਿਸਕ੍ਰਿਪਸ਼ਨ ਦੇ ਨਾਲ। ਸੋ ਇਹ 'ਚ ਕੀ ਕਰਦੇ ਹਾਂ, ਪਹਿਲਾਂ ਤੁਸੀਂ ਤੁਹਾਨੂੰ ਸਨਗਲਾਸਿਸ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ। ਜਦੋਂ ਤੁਸੀਂ ਸਨਗਲਾਸਿਸ ਚੂਜ਼ ਕਰ ਲੈਂਦੇ ਹੋ, ਉਹ 'ਚ ਫਿਰ ਅਸੀਂ ਤੁਹਾਡੇ ਪ੍ਰਿਸਕ੍ਰਿਪਸ਼ਨ ਵਾਲੇ ਲੈਂਜ਼ ਪਾ ਕੇ ਦਿੰਦੇ ਹਾਂ, ਫਿਰ ਅਸੀਂ ਉਹਨਾਂ ਨੂੰ ਟਿੰਟ ਕਰਕੇ ਦਿੰਦੇ ਹਾਂ, ਨਾਲ ਦੀ ਨਾਲ ਅਸੀਂ ਉਹਨਾਂ ਨੂੰ ਪੋਲੋਰਾਈਜ਼ ਕਰਕੇ ਦਿੰਦੇ ਹਾਂ, ਅਤੇ ਕਿਰਨ ਜੀ ਅਸੀਂ ਉਹਨਾਂ ਨੂੰ ਗ੍ਰੇਡੀਐਂਟ ਵੀ ਕਰਕੇ ਦਿੰਦੇ ਹਾਂ। ਸੋ ਗ੍ਰੇਡੀਐਂਟ ਕੀ ਹੁੰਦਾ ਵੀ ਤੁਹਾਡੇ ਗਲਾਸਿਸ ਜਿਹੜੇ ਨੇ ਜਿਹਦੇ 'ਚ ਲੈਂਜ਼ ਨੇ ਇਹ ਉੱਪਰੋਂ ਡਾਰਕ ਹੁੰਦੇ ਨੇ, ਅਤੇ ਥੱਲਿਓਂ ਲਾਈਟ ਹੁੰਦੇ ਨੇ, ਇਹ ਬੜੀ ਸਟਾਈਲਿਸ਼ ਲੁੱਕ ਦਿੰਦੇ ਨੇ। ਇਹਨਾਂ ਨੂੰ ਤੁਸੀਂ ਇਨਡੋਰਸ ਅਤੇ ਆਊਟਡੋਰਸ ਦੋਨੋਂ ਥਾਵਾਂ 'ਤੇ ਪਾ ਸਕਦੇ ਹੋ, ਕਿਉਂਕਿ ਕਈ ਵਾਰੀ ਬੜੀ ਇਹੋ ਜਿਹੀ ਹੁੰਦੀਆਂ ਨੇ ਜਿੱਥੇ ਤੁਹਾਨੂੰ ਹੁੰਦਾ ਵੀ ਮੈਂ ਸਨਗਲਾਸਿਸ ਪਾਈਆਂ ਹੋਣ ਅਤੇ ਔਡ ਨਾ ਲੱਗਣ, ਅਤੇ ਇਹ ਜਿਹੜੀਆਂ ਟਿੰਟਡ ਸਨਗਲਾਸਿਸ ਹੁੰਦੀਆਂ ਗ੍ਰੇਡੀਐਂਟ ਟਿੰਟ ਦੇ ਨਾਲ, ਤੁਸੀਂ ਜੇ ਕਿਤੇ ਏਅਰਪੋਰਟ 'ਤੇ ਹੋ, ਕਿਸੇ ਮਾਲ ਦੇ ਵਿੱਚ ਹੋ, ਜਾਂ ਕਿਸੇ ਇਵੈਂਟ ਦੇ ਉੱਤੇ ਹੋ, ਅਤੇ ਤੁਸੀਂ ਪਾਈਆਂ ਹੋਈਆਂ ਨੇ, ਅਤੇ ਬਹੁਤ ਸੋਹਣੀਆਂ ਲੱਗਣਗੀਆਂ, ਅਤੇ ਸਾਹਮਣੇ ਵਾਲੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਕਿ ਤੁਸੀਂ ਨਜ਼ਰ ਵਾਲੀਆਂ ਐਨਕਾਂ ਪਾਈਆਂ, ਕਿ ਤੁਹਾਡੀਆਂ ਸਟਾਈਲਿਸ਼ ਸਨਗਲਾਸਿਸ ਹੈ। ਸੋ ਇਹਦੇ 'ਚ ਅਸੀਂ ਕਸਟਮਾਈਜ਼ ਕਰਦੇ ਹਾਂ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇੱਦਾਂ ਦੀਆਂ ਬ੍ਰਾਂਡਡ ਜਾਂ ਨੋਨ ਬ੍ਰਾਂਡਡ ਕਸਟਮਾਈਜ਼ ਸਨਗਲਾਸਿਸ ਬਣਾਉਣਾ ਚਾਹੁੰਦੇ ਨੇ ਗ੍ਰੇਡੀਐਂਟ ਟਿੰਟ ਦੇ ਨਾਲ, ਜ਼ਰੂਰ ਸਾਨੂੰ ਕਾਲ ਕਰਨ 905-405-8888।
0: ਬਿਲਕੁਲ ਜੀ, ਔਰ ਜਿੱਦਾਂ ਕਿ ਮੈਂ ਦੱਸਿਆ ਕਿ ਅਸੀਂ ਜੋ ਵੀ ਜਿਹੜਾ ਹੈ ਜੀ ਅਸੀਂ ਇੱਥੇ ਔਨ ਏਅਰ ਐਡ ਲਾਈ ਦੀ, ਆਪਾਂ 100% ਇਸ ਚੀਜ਼ ਦੇ ਵਿੱਚ ਗਰੰਟੀ ਲੈਂਦੇ ਕਿ ਬਿਲਕੁਲ ਵਧੀਆ ਤੁਹਾਨੂੰ ਕੰਮ ਹੋਊਗਾ, ਕੋਈ ਐਕਸਟਰਾ ਚਾਰਜਸ ਨਹੀਂ ਕਰਨਗੇ, ਭਾਵੇਂ ਸਾਡੇ ਕੋਈ ਵੀ ਸਪੋਂਸਰ ਹੈਗੇ ਆ। ਔਰ ਬਿਲਕੁਲ ਜੀ, ਤਾਂ ਤੁਸੀਂ ਦੱਸੋਗੇ ਕਿ ਅਸੀਂ ਰੇਡੀਓ ਸੁਣ ਕੇ, ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਐਡ ਲਾਉਣ ਦਾ ਮਤਲਬ ਹੀ ਰਾਜਨ ਜੀ ਇਹ ਹੁੰਦਾ ਹੈ ਕਿ ਆਪਾਂ ਲਿਸਨਰਸ ਨੂੰ ਬੈਨੀਫਿਟ।
2: ਬਿਲਕੁਲ ਜੀ ਬਿਲਕੁਲ, ਉਹਨਾਂ ਨੂੰ ਅਵੇਅਰਨੈਸ ਹੋਵੇ, ਬੈਨੀਫਿਟ ਹੋਵੇ, ਉਹਨੂੰ ਪਤਾ ਹੋਵੇ ਵੀ ਕਿੱਥੇ ਕਿਹੜੀ ਚੀਜ਼ ਹੈ।
0: ਬਿਲਕੁਲ ਜੀ, 100% ਜਿਹੜਾ ਜੀ ਬਿਜ਼ਨਸ ਸਾਡੇ ਸਾਰੇ ਜਿੰਨੇ ਸਪੋਂਸਰਸ ਆ ਤੁਹਾਨੂੰ ਪ੍ਰੋਵਾਈਡ ਕਰਦੇ ਆ। ਸੋ ਇੱਕ ਵਾਰੀ ਜ਼ਰੂਰ ਤੁਸੀਂ ਜਿਹੜਾ ਜੀ ਸਪੈਕਸ ਐਕਸਪਰਟਸ ਨਾਲ ਵੀ ਗੱਲਬਾਤ ਕਰ ਸਕਦੇ ਆ। ਇਹਨਾਂ ਕੋਲ ਡਾਕਟਰ ਦੀ ਟੀਮ ਅੱਜ ਵੀ ਅਵੇਲੇਬਲ ਹੈ, ਕੱਲ੍ਹ ਨੂੰ ਵੀ, ਅਤੇ ਸੈਟਰਡੇ ਨੂੰ ਵੀ ਜਿਹੜੀ ਜੀ ਅਵੇਲੇਬਲ ਹੈਗੀ ਆ। ਅਤੇ ਅਪੁਆਇੰਟਮੈਂਟ ਬਣਾਉਣ ਲਈ ਨੰਬਰ 905-4600-8888 ਤੇ ਤੁਸੀਂ ਜਿਹੜੀ ਅਜੀ ਗੱਲਬਾਤ ਕਰ ਸਕਦੇ ਹਾਂ।
2: ਕਿਰਨ ਜੀ, ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹਾਂਗਾ। ਬਹੁਤ ਸਾਡੇ ਸਰੋਤ ਹੁੰਦੇ ਨੇ, ਜਦੋਂ ਐਗਜ਼ਾਮ ਕਰਾ ਲੈਂਦੇ ਨਾ, ਫਿਰ ਉਹਨਾਂ ਦਾ ਵੀ ਜਾਂ ਸਾਡੇ ਕੋਲ ਬੈਨੀਫਿਟ ਨਹੀਂ ਹੈਗੇ ਜਾਂ ਬਹੁਤ ਘੱਟ ਬੈਨੀਫਿਟ ਹੈ, ਉਹ ਫਿਰ ਕੀ ਕਰਦੇ ਨੇ, ਗਲਾਸਿਸ ਲੈਣ ਲਈ ਕਈ ਵਾਰੀ ਆਨਲਾਈਨ ਲੱਭਦੇ ਆ ਜਾਂ ਫਿਰ ਇੰਡੀਆ ਤੋਂ ਮੰਗਵਾਉਂਦੇ ਨੇ। ਅੱਛਾ ਜੀ, ਉਹਦੇ 'ਚ ਪ੍ਰੋਬਲਮ ਕੀ ਆਉਂਦੀ ਹੈ, ਜਦੋਂ ਤੁਸੀਂ ਇੰਡੀਆ ਤੋਂ ਗਲਾਸਿਸ ਬਣਵਾ ਕੇ ਲੈਂਦੇ ਹੋ, ਤੁਸੀਂ ਆਪ ਪਰਸਨਲੀ ਨਹੀਂ ਉੱਥੇ ਗਏ, ਸੋ ਕਿਸੇ ਨੇ ਵੀ ਤੁਹਾਡੀ ਮੈਜਰਮੈਂਟ ਨਹੀਂ ਲਿੱਤੀ, ਤੁਸੀਂ ਉੱਥੇ ਡਾਕਟਰ ਕੋਲ ਪ੍ਰਿਸਕ੍ਰਿਪਸ਼ਨ ਕਰਾਈ, ਤੁਸੀਂ ਭੇਜ ਦਿੱਤੀ। ਹੁਣ ਜਿਹੜੀ ਗਲਾਸਿਸ ਜਦੋਂ ਬਣਦੀਆਂ ਨੇ, ਤੁਹਾਡੀ ਪ੍ਰਿਸਕ੍ਰਿਪਸ਼ਨ ਤਾਂ ਚਾਹੀਦੀ ਨਾਲ ਤੁਹਾਡੀ ਅੱਖਾਂ ਦੀ ਮੈਜਰਮੈਂਟਸ ਹੁੰਦੀਆਂ, ਜਿਵੇਂ PD ਮੈਜਰਮੈਂਟ, OC ਮੈਜਰਮੈਂਟ, ਇਹ ਜਦੋਂ ਤੁਸੀਂ ਉੱਥੇ ਆਪ ਹੁੰਦੇ ਹੋ ਪਰਸਨਲੀ, ਫਿਰ ਲਿੱਤੀ ਜਾਂਦੀ ਹੈ। ਸੋ ਕੈਨੇਡਾ ਦੇ ਵਿੱਚ ਬਾਏ ਲਾਅ ਹੈ ਜੀ, ਵਿਦਆਊਟ ਮੈਜਰਮੈਂਟ ਅਸੀਂ ਗਲਾਸਿਸ ਨਹੀਂ ਬਣਾ ਕੇ ਦੇ ਸਕਦੇ। ਸੋ ਜਿੰਨੇ ਵੀ ਸਾਡੇ ਕੋਲ ਸਿਰ ਉੱਤੇ ਇੱਥੇ ਆਉਂਦੇ ਨੇ, ਉਹਨਾਂ ਦੀ ਪ੍ਰੋਪਰ ਮੈਜਰਮੈਂਟ ਲਿੱਤੀ ਜਾਂਦੀ ਹੈ, ਫਿਰ ਜਦੋਂ ਗਲਾਸਿਸ ਬਣ ਕੇ ਆਉਂਦੀਆਂ ਨੇ, ਉਹਨਾਂ ਨੂੰ ਡਿਸਪੈਂਸ ਕਰਨ ਤੋਂ ਪਹਿਲਾਂ ਆਪਟੀਸ਼ੀਅਨ ਉਹਨਾਂ ਨੂੰ ਚੈੱਕ ਕਰਦਾ ਕਿ ਜੋ ਡਾਕਟਰ ਨੇ ਨੰਬਰ ਦਿੱਤਾ ਸੀ ਪਲੱਸ ਜਿਹੜੀਆਂ ਮੈਜਰਮੈਂਟ ਸੀ ਉਹ ਹੈਗੀਆਂ ਕਿ ਨਹੀਂ ਹੈਗੀਆਂ। ਸੋ ਇੰਨਾ ਸਾਰਾ ਕੁਝ ਜਦੋਂ ਅਸੀਂ ਕਰਦੇ ਹਾਂ, ਤਾਂ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਗਲਾਸਿਸ ਬੜੀਆਂ ਮਹਿੰਗੀਆਂ ਹੋਣਗੀਆਂ। ਸੋ ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਰੱਖਿਆ। ਵੈਲਿਊ ਪੈਕੇਜ ਅਸੀਂ ਉਹਨਾਂ ਨੂੰ ਦੋ ਚੀਜ਼ਾਂ ਦਿੰਦੇ ਹਾਂ, ਇੱਕ ਤੇ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ, ਇਹਦੇ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਬਹੁਤ ਤਕਰੀਬਨ 700 ਤੋਂ 800 ਫਰੇਮ ਨੇ, ਤੁਸੀਂ ਆਪਣੀ ਮਰਜ਼ੀ ਦਾ ਫਰੇਮ ਚੂਜ਼ ਕਰ ਲਓ। ਫਿਰ ਇਹ 'ਚ ਅਸੀਂ ਸਿੰਗਲ ਵਿਜ਼ਨ ਲੈਂਸਿਸ ਪਾ ਕੇ ਡਾਊਨ ਦਾ ਰੋਡ, ਸਾਲ ਤੱਕ ਤੁਹਾਡੇ ਗਲਾਸਿਸ 'ਚ ਕੋਈ ਵੀ ਐਡਜਸਟਮੈਂਟ ਚਾਹੀਦੀ ਹੈ ਉਹ ਤੁਸੀਂ ਕਰਕੇ ਦਿੰਦੇ ਹੋ ਅਤੇ ਉਹਦਾ ਕੋਈ ਵੀ ਚਾਰਜ ਨਹੀਂ ਹੁੰਦਾ। ਸੋ ਜੇ ਤੁਸੀਂ ਕੋਈ ਜ਼ਿਆਦਾ ਮਹਿੰਗੀ ਐਨਕ ਨਹੀਂ ਲੈਣੀ ਚਾਹੁੰਦੇ ਕਿ ਤੁਹਾਡੇ ਬਜਟ ਦੇ ਵਿੱਚ ਵੀ ਆਵੇ ਅਤੇ ਸਰਵਿਸ ਵੀ ਮਿਲੇ, ਤਾਂ ਜ਼ਰੂਰ ਸਾਡੇ ਕੋਲ ਸਾਡਾ ਵੈਲਿਊ ਪੈਕੇਜ ਲਵੋ $129 ਦਾ। ਨੰਬਰ ਕਾਲ ਕਰਨ ਦੇ ਲਈ 905-460-8888 905-460-8888।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਜਿੱਥੇ ਕਿ ਰਾਜਨ ਜੀ ਜਿਹੜੀ ਜੀ ਇੰਪੋਰਟੈਂਟ ਇਨਫੋਰਮੇਸ਼ਨ ਦੇ ਕੇ ਹਟਿਆ, ਨਾਲ ਦੀ ਨਾਲ ਜਿਹੜਾ ਜੀ ਦੱਸ ਦਿਆ ਕਿ ਮੋੜ ਕੇ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਜਾਂ ਤੁਸੀਂ ਜਿਹੜਾ ਜੀ ਸੈਕਿੰਡ ਮੋਰਗੇਜ ਕਰਾਉਣੀ ਹੈ, ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੀਆਂ ਜੀ ਮਿਸ ਆਊਟ ਹੋ ਚੁੱਕੀਆਂ, ਹੁਣ ਤੁਸੀਂ ਉਹਨਾਂ ਨੂੰ ਜਿਹੜਾ ਜੀ ਰਿਜ਼ੋਲਵ ਕਰਕੇ ਇੱਕ ਪ੍ਰੋਪਰ ਪੇਮੈਂਟ ਦੇ ਵਿੱਚ ਬਣਾਉਣਾ ਚਾਹੁੰਦੇ ਆ, ਅਤੇ ਜਾਂ ਤੁਸੀਂ ਜਿਹੜਾ ਜੀ ਸੈਲਫ ਇੰਪਲੋਇਡ ਹੈਗੇ ਆ ਔਰ ਕੋਈ ਵੀ ਗੱਲਬਾਤ ਕਰਨੀ ਹੈ, ਤੁਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੇ ਨਾਲ ਜਿਹੜੀ ਜੀ ਕਰ ਸਕਦੇ। ਇਹਨਾਂ ਦਾ ਨੰਬਰ 6475127000, 6475127000 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਪ੍ਰੋਗਰਾਮ ਨੂੰ ਜਿਹੜਾ ਜੀ ਪੇਸ਼ ਕੀਤਾ ਜਾ ਰਿਹਾ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ, ਜਿੱਥੇ ਕਿ ਤੁਸੀਂ ਬਹੁਤ ਸਸਤੀ ਜਿਹੜੀ ਹੈ ਜੀ ਗਰੋਸਰੀ ਖਰੀਦ ਸਕਦੇ ਆ, ਤੇ ਪ੍ਰਾਈਸ ਤੁਸੀਂ ਜਿਹੜਾ ਜੀ ਆਪ ਹੀ ਕੰਪੇਅਰ ਕਰ ਲੈਣਾ। ਦੋ ਲੋਕੇਸ਼ਨ ਤੋਂ ਇਸ ਟਾਈਮ ਜਿਹੜਾ ਜੀ ਕਰ ਰਹੇ ਨੇ ਸਰਵ, ਪਹਿਲੀ ਹੈਗੀ ਹੈ 20 ਗਿਲਿਗਮ ਡਰਾਈਵ, ਤੇ ਦੂਜੀ ਹੈਗੀ ਹੈ 2945 ਸੈਂਡਲਵੁੱਡ ਪਾਰਕਵੇ। ਤੇ ਸਾਡੇ ਕਿਸੇ ਵੀ ਲਿਸਨਰ ਨੇ ਭੈਣ ਭਰਾ ਨੇ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਲੈਣੀ ਹੋਵੇ, ਤੇ ਤੁਸੀਂ ਤਾਹਿਰ ਜੀ ਦੇ ਨਾਲ ਗੱਲਬਾਤ ਕਰ ਲਓ 6474650500, ਤੇ ਤਾਹਿਰ ਜੀ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਟੀਮ ਤੋਂ ਵਿਕਰਮ ਜੀ ਪਹੁੰਚ ਚੁੱਕੇ ਨੇ, ਸੋ ਵਿਕਰਮ ਜੀ ਬਹੁਤ ਬਹੁਤ ਸਵਾਗਤ।
1: ਬਹੁਤ ਬਹੁਤ ਧੰਨਵਾਦ ਕਿਰਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਪਿਆਰਤਾ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਜਿੱਦਾਂ ਕਿ ਆਪਾਂ ਕੱਲ ਵੀ ਜਿਹੜੀ ਜੀ ਗੱਲਬਾਤ ਕੀਤੀ ਸੀਗੀ ਏਅਰ ਕੁਆਲਿਟੀ ਦੇ ਬਾਰੇ, ਕਿ ਕਾਫੀ ਜਿਹੜੀ ਜੀ ਵਰਡਸ ਹੈ ਆਪਾਂ ਗੱਲਬਾਤ, ਕਿਉਂਕਿ ਕੱਲ ਮੈਂ ਕਾਫੀ ਜਣਿਆਂ ਤੋਂ ਲੈ ਕੇ ਦਾ ਸੁਣਿਆ, ਕਿਉਂਕਿ ਆਪਾਂ ਤਾਂ ਚਲੋ ਅੰਦਰ ਆਫਿਸ ਦੇ ਵਿੱਚ ਕੰਮ ਕਰਦੇ ਹਾਂ, ਕਹਿੰਦੇ ਕੱਲ ਸਾਹ ਲੈਣ ਚ ਵੀ ਦਿੱਕਤ ਆ ਰਹੀ ਸੀਗੀ।
1: ਬਿਲਕੁਲ ਆ ਰਹੀ ਸੀ ਜੀ, ਔਰ ਜਦੋਂ ਨਿਕਲੇ ਆ ਬਾਹਰ ਕੰਮ ਤੋਂ ਹਟਕੇ, ਤੇ ਆਪ ਮਹਿਸੂਸ ਕਰ ਸਕਦੇ ਸੀ ਕਿ ਹਵਾ ਚ ਤੁਹਾਨੂੰ ਸਮੋਕ ਦੀ ਸਮੈਲ ਹੈਗੀ ਹੈ, ਔਰ ਕਈ ਜਗ੍ਹਾ ਵੈਂਟਸ ਤੋਂ ਨਿਕਲ ਕੇ ਘਰਾਂ ਚ ਵੀ ਆ ਰਹੀ ਹੈ ਔਰ ਆਫਿਸ ਵਿੱਚ ਵੀ ਆ ਰਹੀ ਹੈ।
0: ਬਿਲਕੁਲ,
1: ਔਰ ਇਹ ਰਾਜਨ ਜੀ ਨੂੰ ਮੈਂ ਕਹਾਂਗਾ, ਕਿਉਂਕਿ ਇੱਥੇ ਕਿਤੇ ਨਾ ਕਿਤੇ ਅੱਖਾਂ ਚ ਵੀ ਜਲਨ ਲੋਕਾਂ ਨੂੰ ਮਹਿਸੂਸ ਹੁੰਦੀ ਹੈ।
2: ਬਿਲਕੁਲ, ਇੱਕ ਬੜਾ ਵੱਡਾ ਰੀਜ਼ਨ ਹੈ ਅੱਖਾਂ ਦੇ ਵਿੱਚ ਜਿਹੜੀ ਹੈ ਜਲਨ ਆਉਂਦੀ,
1: ਔਰ ਇਹ ਬਹੁਤ ਨੁਕਸਾਨ ਹੋ ਰਿਹਾ ਹੈ, ਪਰ ਵਾਈਲਡ ਫਾਇਰਸ ਜਿਹੜੀਆਂ ਪਰਮਾਤਮਾ ਹੀ ਬਚਾਵੇ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਾਣਕਾਰੀ ਦੇ ਦਈਏ ਕਿ ਇਸ ਟਾਈਮ 180 ਐਕਟਿਵ ਵਾਈਲਡ ਫਾਇਰ ਜਿਹੜੇ ਆ ਜੋ ਆਲਮੋਸਟ ਟੀਅਰਿੰਗ ਅਪਾਰਟ ਦ ਨਾਰਥਨ ਅੰਟੈਰੀਓ। ਸੋ ਬਿਲਕੁਲ ਜੀ, ਆਪਾਂ ਇਸ ਚੀਜ਼ ਦੀ ਵੀ ਜਿਹੜੀ ਜੀ ਅਰਦਾਸ ਕਰਦੇ ਹਾਂ, ਕਿਉਂਕਿ ਆਪਾਂ ਸਾਰੇ ਕੈਨੇਡਾ ਦੇ ਵਿੱਚ ਹੀ ਰਹਿੰਦੇ ਹਾਂ, ਤੇ ਇਹਦੀ ਭਲ ਮੰਗਣਾ ਆਪਣੇ ਸਾਰਿਆਂ ਦੀ। ਬਿਲਕੁਲ ਜੀ, ਸੋ ਬਿਲਕੁਲ ਰਾਜਨ ਜੀ, ਵਿਕਰਮ ਜੀ ਜਿੱਥੇ ਕਿ ਆਪਾਂ ਗੱਲਬਾਤ ਜਿਹੜੀ ਜੀ ਕਰ ਰਹੇ ਸੀਗੇ ਕੱਲ, ਕਿ ਠੀਕ ਹੈ ਆਪਾਂ ਤੁਸੀਂ ਇੱਕ ਕੈਰੀਅਰ ਫੇਅਰ ਜਿਹੜਾ ਜੀ 22 ਜੁਲਾਈ ਨੂੰ ਕਰ ਰਹੇ ਹੈਗੇ ਆ, ਉਹਦੇ ਵਿੱਚ ਤੁਸੀਂ ਬੱਚਿਆਂ ਲਈ ਬਹੁਤ ਵਧੀਆ ਇੱਕ ਅਪਰਚੁਨਿਟੀ ਲੈ ਕੇ ਆਏ ਆ, ਜਿਹਦੇ ਵਿੱਚ 8 ਤੋਂ 10 ਇੰਪਲੋਇਰ ਆਉਣਗੇ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚੋਂ। ਸੋ ਉਹਨਾਂ ਦਾ ਜੇ ਵਧੀਆ ਰੈਜ਼ਮੇ ਆ, ਵਧੀਆ ਉਹਨਾਂ ਨੇ ਜੇ ਸਾਰੇ ਕੁਝ ਆਪਣੀ ਪ੍ਰੋਫਾਈਲ ਕ੍ਰੀਏਟ ਕੀਤੀ ਹੋਈ, ਤਾਂ ਰਾਈਟ ਅਵੇ ਹਾਇਰ ਵੀ ਹੋ ਸਕਦੇ ਆ।
1: ਜੀ, ਮੇਰੇ ਕੋਲ 10 ਇੰਪਲੋਇਰਸ ਪਹੁੰਚ ਰਹੇ ਨੇ 22 ਤਰੀਕ ਨੂੰ, ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ, ਪ੍ਰਾਈਮ ਇੰਟਰਨੈਸ਼ਨਲ ਕਾਲਜ, ਯੂਨਿਟ ਨੰਬਰ 144-2960 ਡਰੂ ਰੋਡ ਤੇ, ਔਰ ਸਾਡਾ ਨੰਬਰ ਹੈ 6474991009। ਇਸ ਨੰਬਰ ਤੇ ਕਾਲ ਕਰਕੇ ਜਾਂ ਸਾਡੀ ਵੈਬਸਾਈਟ ਤੇ ਜਾ ਕੇ ਕਿਊ ਆਰ ਕੋਡ ਸਕੈਨ ਕਰਕੇ ਆਪਣਾ ਸਪੋਟੋ ਕੋਈ ਵੀ, ਔਰ ਇਹ ਸੱਦਾ ਮੈਂ ਸਾਰਿਆਂ ਨੂੰ ਦੇ ਰਿਹਾ, ਨਾ ਕਿ ਸਿਰਫ ਸਾਡੇ ਗ੍ਰੈਜੂਏਟਸ ਨੂੰ, ਕਿਸੇ ਵੀ ਕਾਲਜ ਦਾ, ਕਿਸੇ ਵੀ ਪ੍ਰੋਫੈਸ਼ਨ ਦਾ ਜਿਹੜਾ ਬੰਦਾ ਆਲਰੇਡੀ PSW ਹੈਗਾ, ਕਿਸੇ ਵੀ ਜਗ੍ਹਾ ਕੰਮ ਕਰ ਰਿਹਾ ਹੋਵੇ, ਆਪਣੀ ਬਿਹਤਰ ਜ਼ਿੰਦਗੀ ਚਾਹੁੰਦਾ ਹੈ। ਪ੍ਰਾਈਮ ਇੰਟਰਨੈਸ਼ਨਲ ਵੱਲੋਂ ਅਸੀਂ ਇੱਕ ਖੁਸ਼ੀਆਂ ਦਾ ਖੇੜਾ ਲੈ ਕੇ ਆਏ ਹਾਂ, ਕਿ ਕਹਿੰਦੇ ਨੇ ਕਿ ਕਹਾਵਤ ਹੈਗੀ ਹੈ ਕਿ ਕਿਸੇ ਨੂੰ ਰੋਟੀ ਦਿਓ ਨਾ ਦਿਓ, ਉਹਨੂੰ ਰੋਟੀ ਕਮਾਉਣ ਦੀ ਜਾਂਚ ਦੇ ਦਿਓ। ਤੇ ਇਹ ਕੈਰੀਅਰ ਆਪਸ਼ਨਸ ਐਸੀਆਂ ਨੇ ਹੈਲਥ ਕੇਅਰ ਵਿੱਚ, ਇਸ ਕੰਟਰੀ ਵਿੱਚ, ਕਿ ਇਹਦੇ ਕਦੀ ਵੀ ਮੈਂ ਲੱਗਦਾ ਕਿ ਡਾਊਨਫਾਲ ਨਹੀਂ ਆ ਸਕਦਾ। ਕੋਈ ਲੇ ਆਫਸ ਨਹੀਂ ਹੈਗੇ ਇਸ, ਇਹ ਉਹੋ ਜਿਹਾ ਪ੍ਰੋਫੈਸ਼ਨ ਹੈ ਜਿਹਦੇ 'ਚ ਪੁੰਨ ਵੀ ਹੈ, ਫੁੱਲੀਆਂ ਵੀ ਹੈ, ਅਤੇ ਨਾਲ ਟੌਪ ਡਾਲਰ ਵੀ ਹੈ, ਔਰ ਸਰਕਾਰ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ। ਤੋ ਕੈਰੀਅਰ ਫੇਅਰ ਜਿਹੜਾ ਅਸੀਂ 22 ਜੁਲਾਈ ਨੂੰ ਲੈ ਕੇ ਆ ਰਹੇ ਹਾਂ, ਉਹ 11 ਤੋਂ 3 ਦੇ ਵਿੱਚ ਹੈ, ਔਰ ਇਹਦੇ ਵਿੱਚ ਸਾਡੇ ਕੋਲ 10 ਇੰਪਲੋਇਰਸ ਆ ਰਹੇ ਨੇ, ਜਿਹੜੇ ਆਫਰ ਲੈਟਰ ਔਨ ਦਾ ਸਪੋਟ ਵੀ ਦੇਣਗੇ, ਅਗਰ ਉਹਨਾਂ ਨੂੰ ਕੈਂਡੀਡੇਟ ਕੋਈ ਬਹੁਤ ਅੱਛਾ ਲੱਗਾ ਤੇ ਉਹ ਜ਼ਰੂਰ ਦੇਣਗੇ। ਔਰ ਇਹਦੇ ਵਾਸਤੇ ਅਸੀਂ ਕੱਲ ਇੱਕ ਵੈਬੀਨਾਰ ਕਰ ਰਹੇ ਹਾਂ, ਤਾਂ ਮੇਰੀ ਸਾਰਿਆਂ ਨੂੰ ਦਰਖਾਸਤ ਹੈ ਕਿ ਤੁਸੀਂ ਇਹਦਾ ਲਾਹਾ ਜ਼ਰੂਰ ਲਓ। 6 ਔਰ 7 ਦੇ ਵਿੱਚ ਵੈਬੀਨਾਰ ਹੈ, ਜਿਹਦਾ ਲਿੰਕ ਤੁਹਾਨੂੰ ਮਿਲੇਗਾ ਤਾਂ ਹੀ ਜੇ ਤੁਸੀਂ ਇਹਦੇ 'ਚ ਰਜਿਸਟਰ ਕਰ ਲਓਗੇ। ਤੁਹਾਨੂੰ ਕੱਲ 6 ਔਰ 7 ਦੇ ਵਿੱਚ ਐਕਸਪਰਟਸ ਦੱਸਣਗੇ ਕਿ ਇੰਟਰਵਿਊ ਸਕਿੱਲਸ ਕੀ ਨੇ, ਰਿਜ਼ਿਊਮ ਬਿਲਡਿੰਗ, ਹੋਰ ਟੈਕਨੀਕਸ ਦੱਸਣਗੇ, ਔਰ ਤੁਹਾਨੂੰ ਨਾਲ ਸੈਂਪਲਸ ਦਿਖਾਉਣਗੇ ਕਿ ਕਿੱਥੇ ਤੁਸੀਂ ਇੰਪਰੋਵਾਈਜ਼ ਕਰ ਸਕਦੇ ਹੋ। ਸਾਡੇ ਕੋਲ ਜਿਹੜੇ ਕੈਂਡੀਡੇਟਸ ਨੇ ਪਹਿਲਾਂ ਰੀਚ ਆਊਟ ਕੀਤਾ, ਅਸੀਂ ਉਹਨਾਂ ਦੇ ਕੁਝ ਸੈਂਪਲਸ ਵੀ ਤਿਆਰ ਕਰਾਏ ਨੇ ਰਿਜ਼ਿਊਮ ਦੇ, ਤਾਂ ਕਿ ਉਹ ਲਾਈਵ ਦਿਖਾ ਸਕਣ ਕਿ ਕਿੱਥੋਂ ਤੁਸੀਂ ਬੈਨੀਫਿਟ ਕਰ ਸਕਦੇ ਹੋ, ਕੀ ਐਸੀ ਚੀਜ਼ ਹੈ, ਕੀ ਐਸਾ ਟਿਪਸ ਨੇ ਜਿਹਦੇ ਕਰਕੇ ਤੁਹਾਨੂੰ ਇੰਨੇ ਸਟੂਡੈਂਟਸ ਤੋਂ ਉਹ ਚੁੱਕਣਗੇ, ਕਿਉਂ ਇੰਪਲੋਇਰ ਚੁੱਕੇ ਤੁਹਾਨੂੰ, ਕਿਉਂਕਿ ਤੁਸੀਂ ਤਾਲੀਮ ਉਹੀ ਲਈ ਹੋ ਸਕਦੀ ਹੈ, ਬਟ ਤੁਹਾਡੀ ਪ੍ਰੈਜੈਂਟੇਸ਼ਨ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਹੁੰਦਾ। ਸੋ ਉਹ ਬੈਨੀਫਿਟ ਲੋਕ ਚੁੱਕ ਸਕਦੇ ਨੇ। ਸੋ ਮੈਂ ਇੱਕ ਤਰ੍ਹਾਂ ਤੋਂ ਇਹ ਸੱਦਾ ਹੀ ਹੈ ਕਿ ਜਿਹੜਾ ਵੀ ਚਾਂਸ ਨਿਕਲ ਨਾ ਜਾਵੇ, ਸਾਰੇ ਜਣੇ ਇਹਦੇ 'ਚ ਜ਼ਰੂਰ ਆਪਣਾ ਕਰਨ। ਤੁਹਾਡੀ ਲਿੰਕਡਇਨ ਪ੍ਰੋਫਾਈਲ ਕਿੱਦਾਂ ਦੀ ਹੋਣੀ ਚਾਹੀਦੀ ਹੈ, ਤੁਹਾਡਾ ਰਿਜ਼ਿਊਮ ਵਿੱਚ ਕੀ ਕੀ ਹੋਣਾ ਚਾਹੀਦਾ, ਕੈਂਡੀਡੇਟ ਕਿਸ ਤਰ੍ਹਾਂ ਗੱਲ ਕਰੇ, ਕੀ ਟਿਪਸ ਦੇ ਸਕਦੇ ਨੇ, ਉਹ ਐਕਸਪਰਟਸ ਉਹਦੇ 'ਤੇ ਬੈਠਣਗੇ। ਹੈਲਥ ਕੇਅਰ ਇੰਡਸਟਰੀ ਤੋਂ ਵੀ ਐਕਸਪਰਟਸ ਆਣਗੇ ਜਿਹੜੇ ਅੱਗੋਂ ਦਾ ਕੈਰੀਅਰ ਦੱਸਣਗੇ ਕਿ ਨਰਸਿੰਗ 'ਚ ਜਾ ਸਕਦਾ ਹੈ, ਚਾਹੇ ਤੁਹਾਡਾ ਬੈਕਗਰਾਉਂਡ ਕਦੀ ਵੀ ਸਾਇੰਸ ਦਾ ਨਾ ਰਿਹਾ ਹੋਵੇ ਸਕੂਲ 'ਚ, ਅਗਰ ਤੁਸੀਂ ਪੀ ਐਸ ਡਬਲਿਊ ਕੀਤਾ ਹੈ ਤੁਸੀਂ ਨਰਸਿੰਗ 'ਚ ਜਾ ਸਕਦੇ ਹੋ, ਤੁਸੀਂ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਕਰਕੇ ਤੁਸੀਂ ਰਿਸੈਪਸ਼ਨ ਕਲੀਨਿਕਸ 'ਚ ਵਿੱਚ ਬੈਠ ਸਕਦੇ ਹੋ, ਤੁਸੀਂ ਹੋਸਪਿਟਲਸ ਦੇ ਫਿਲਿੰਗ ਸਿਸਟਮ 'ਚ ਜਾ ਸਕਦੇ ਹੋ, ਇਹਦੇ ਇਲਾਵਾ ਫੂਡ ਸਰਵਿਸ ਵਰਕਰ ਕਰਕੇ ਤੁਸੀਂ ਕਿਚਨ ਦਾ ਹਿੱਸਾ ਬਣ ਸਕਦੇ ਹੋ। ਸੋ ਇਹ ਬਹੁਤ ਸਾਰੇ ਪ੍ਰੋਫੈਸ਼ਨਸ ਨੇ ਜਿਹੜੇ ਪੀ ਐਸ ਡਬਲਿਊ ਤੋਂ ਸ਼ੁਰੂ ਹੁੰਦੇ ਨੇ, ਚਾਹੇ ਉਹ ਆਰ ਪੀ ਐਨ ਹੈ, ਚਾਹੇ ਉਹ ਆਰ ਐਨ ਹੈ, ਚਾਹੇ ਉਹ ਮੈਡੀਕਲ ਆਫਿਸ ਅਸਿਸਟੈਂਟ ਹੈ, ਚਾਹੇ ਉਹ ਫੂਡ ਸਰਵਿਸ ਵਰਕਰ ਦਾ। ਸੋ ਇਹ ਸਾਰੇ ਆਫਰਸ ਜਿਹੜੇ ਨੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਅਸੀਂ ਨਾ ਸਿਰਫ ਕੈਰੀਅਰ ਕਾਉਂਸਲਿੰਗ ਕਰ ਰਹੇ ਹਾਂ ਬਲਕਿ ਇਨਸ਼ੋਰ ਕਰ ਰਹੇ ਹਾਂ, ਅਸਿਸਟੈਂਸ ਐਸੀ ਦੇ ਰਹੇ ਹਾਂ ਕਿ 100% ਜੋਬ ਪਲੇਸਮੈਂਟ ਗਰੰਟੀ ਦੀ ਤੁਹਾਨੂੰ ਅਸੀਂ ਇਨਸ਼ੋਰੈਂਸ ਦੇ ਰਹੇ ਹਾਂ ਕਿ ਤੁਹਾਨੂੰ ਅਸੀਂ ਫੇਅਰ ਚਾਂਸ ਦੇ ਰਹੇ ਹਾਂ ਕਿ ਤੁਸੀਂ ਇੰਪਲੋਇਰ ਦੇ ਸਾਹਮਣੇ ਬੈਠ ਕੇ ਆਪਣਾ ਬੈਸਟ ਪਰਫਾਰਮ ਕਰ ਸਕੋ।
0: ਬਿਲਕੁਲ ਜੀ ਬਿਲਕੁਲ, ਔਰ ਆਪਾਂ ਇੱਥੇ ਦੱਸਦੇ ਹਾਂ ਕਿ ਵਿਕਰਮ ਜੀ ਕਈ ਵਾਰੀ ਆਪਾਂ ਹਨਾ ਪੈਸੇ ਦੇ ਕੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਾਉਂਦੇ ਹੋਣੇ ਮੋਸਟਲੀ ਬੱਚੇ, ਇੱਥੇ ਇਦਾਂ ਹੁੰਦਾ, ਔਰ ਇੱਥੇ ਤੁਸੀਂ ਦੇਖੋ ਤੁਹਾਨੂੰ ਫ੍ਰੀ ਦੇ ਵਿੱਚ ਅਪਰਚੁਨਿਟੀ ਮਿਲ ਰਹੀ ਹੈ।
1: ਇੱਥੇ ਤੁਹਾਨੂੰ ਮੈਂ ਇੱਕ ਜ਼ਰੂਰ ਐਡ ਕਰਨਾ ਚਾਹਾਂਗਾ, ਮੈਨੂੰ ਕੱਲ ਕੋਈ ਬੱਚੀ ਆ ਕੇ ਮਿਲੀ ਸੀ, ਉਹਨਾਂ ਨੇ ਦੱਸਿਆ ਕਿ ਮੇਰੇ ਏਜੰਟ ਨੇ ਮੇਰੇ ਕੋਲ $12,000 ਮੰਗਿਆ ਜਸਟ ਟੂ ਗੈਟ ਅ ਜੋਬ।
0: ਓ
1: ਤੇ ਅਸੀਂ ਇੱਥੇ ਫ੍ਰੀ ਦੇ ਰਹੇ ਹਾਂ, ਅਸੀਂ ਉਸ ਗੁਰੂ ਨਾਨਕ ਦੇ ਫਲਸਫੇ ਤੇ ਚੱਲਦੇ ਹੋਏ ਹਾਂ ਕਿ ਜਿੱਥੇ ਫ੍ਰੀ ਲੰਗਰ ਦੁਨੀਆ ਵਰਤਾਉਂਦੀ ਹੈ, ਇਹ ਵੀ ਫ੍ਰੀ ਕੈਰੀਅਰ ਲੰਗਰ ਹੈ ਇੱਕ ਤਰ੍ਹਾਂ ਤੋਂ।
0: ਬਿਲਕੁਲ ਜੀ 100%।
1: ਤੇ ਜਿਹੜਾ ਵੀ ਬੰਦਾ ਲਾਹਾ ਲੈਣਾ ਚਾਹੇ 6474991009 ਤੇ ਹੁਣੇ ਕਾਲ ਕਰੋ, ਆਪਣਾ ਸਲੋਟ ਬੁੱਕ ਕਰਾਓ ਜਾਂ ਕਿਊ ਆਰ ਕੋਡ ਕਰਕੇ, ਤਾਂ ਤੁਹਾਨੂੰ ਅਸੀਂ ਸ਼ਾਮ ਤੱਕ ਉਹਦਾ ਵੈਬੀਨਾਰ ਦਾ ਲਿੰਕ ਭੇਜ ਸਕੀਏ ਔਰ ਤੁਹਾਡਾ ਸਪੋਟ ਜਿਹੜਾ ਹੈ ਕੈਰੀਅਰ ਫੇਅਰ ਵਿੱਚ ਸਿਕਿਓਰ ਕਰ ਸਕੀਏ। ਮੈਂ ਸਾਰਿਆਂ ਨੂੰ ਜ਼ਰੂਰ ਸੱਦਾ ਦਾਂਗਾ, ਔਰ ਅਗਰ ਤੁਸੀਂ ਆਲਰੇਡੀ ਕਿਤੇ ਲੱਗੇ ਹੋ ਔਰ ਤੁਹਾਡਾ ਕੋਈ ਭੈਣ ਭਰਾ ਦੋਸਤ ਕੋਈ ਵੀ ਪਰੇਸ਼ਾਨ ਹੈਗਾ ਜੋਬ ਤੋਂ, ਕਿਉਂਕਿ ਮੈਂ ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਨੇ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਬਰਗਰ ਫਲਿੱਪ ਕਰ ਰਹੇ ਨੇ, ਵੇਅਰ ਹਾਊਸਿਸ ਵਿੱਚ ਲੱਗੇ ਨੇ, ਜਾਂ ਅਸੈਂਬਲੀ ਲਾਈਨਸ ਤੇ 12-12 ਘੰਟੇ ਦੀ ਡਿਊਟੀਆਂ ਦੇ ਕੇ ਵੀ ਕਿਸੇ ਲਾਇਕ ਨਹੀਂ ਹੈਗੇ ਹੋ, ਯੂਨੋ ਇਹ ਤਾਂ ਫਿਰ ਹੈਲਥ ਕੇਅਰ ਜਿਹੜਾ ਹੈ ਪੀਆਰ ਦਾ
0: ਪਾਥਵੇ। ਬਿਲਕੁਲ ਜੀ, ਔਰ ਬਿਲਕੁਲ ਆਪਾਂ ਭਾਜੀ ਤੁਹਾਨੂੰ ਵੀ ਹਨਾ ਮਾਨਿਕ ਜੀ ਤੁਹਾਡੀ ਸਾਰੀ ਟੀਮ ਨੂੰ ਮਿਲੇ, ਬਹੁਤ ਵਧੀਆ ਤੁਹਾਡੀ ਸਾਰੀ ਜਿਹੜੀ ਜੀ ਟੀਮ ਹੈ ਪੂਰੀ ਹੈਲਪ ਜਿਹੜੀ ਜੀ ਬੱਚਿਆਂ ਦੀ ਕਰਦੀ ਹੈ, ਕਿਉਂਕਿ ਤੁਸੀਂ ਤੀਆਂ ਦੇ ਮੇਲੇ ਤੇ ਵੀ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਸੀਗੀ, ਸੋ ਐਵਰੀਵਨ ਵਾਸ ਸੋ ਹੈਪੀ। ਸੋ ਬਿਲਕੁਲ ਜੀ, ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 6474991009 ਤੇ ਗੱਲਬਾਤ ਹੋ ਸਕਦੀ ਹੈ, 6474991009 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਇੱਕ ਗੀਤ ਸੁਣਾਉਣ ਤੋਂ ਪਹਿਲਾਂ ਜਿਹੜੀ ਹੈ ਜੀ ਸਾਡੇ ਸਟੂਡੀਓ ਦੇ ਵਿੱਚ ਗਿਣ ਜੀ ਵੀ ਪਹੁੰਚ ਚੁੱਕੇ ਹੈ, ਜਿਹੜੇ ਕਿ ਗਿਣ ਫੋਟੋਗ੍ਰਾਫੀ ਤੋਂ ਆ, ਸੋ ਆਪਾਂ ਥੋੜਾ ਜਿਹਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗਿਣ ਜੀ।
3: ਗੁੱਡ ਆਫਟਰਨੂਨ ਕਿਨ ਜੀ,
0: ਕੀ ਹਾਲ ਚਾਲ ਆ?
3: ਵਧੀਆ ਜੀ, ਮੌਸਮ ਥੋੜਾ ਜਿਹਾ ਡਿਫਰੈਂਟ ਆ।
0: ਬਿਲਕੁਲ ਜੀ, ਗਿਣ ਜੀ ਦੇਖੋ ਤੁਹਾਨੂੰ ਇੰਨੇ ਸਾਲ ਹੋ ਗਏ ਫੋਟੋਗ੍ਰਾਫੀ ਕਰਦੇ ਹੋਏ, ਤੁਸੀਂ ਤੀਆਂ ਦੇ ਮੇਲੇ ਤੇ ਹਰ ਸਾਲ ਕਰਦੇ ਆ, ਵੱਧ ਤੋਂ ਦੂਰ ਦਾ ਕੋਈ ਵੀ ਇਵੈਂਟ ਹੁੰਦਾ ਤੁਸੀਂ ਆਲਵੇਜ਼ ਜਿਹੜਾ ਜੀ ਕਵਰ ਕਰਦੇ ਹੈਗੇ, ਸੋ ਇੰਨੇ ਸਾਲ ਦਾ ਤਜਰਬਾ ਜਿਹੜਾ ਹੈ ਜੀ ਕਾਫੀ ਜਿਹੜਾ ਜੀ ਐਕਸਪੀਰੀਅੰਸਡ ਹੁੰਦਾ ਹੈ, ਸੋ ਸਾਡੇ ਲਿਸਨਰ ਨੂੰ ਤੁਸੀਂ ਕੀ ਜਿਹੜਾ ਹੈ ਜੀ ਮੈਸੇਜ ਦੇਣਾ ਚਾਹੋਗੇ?
3: ਇੱਕੋ ਮੈਸੇਜ ਹੈ ਜੀ, ਕਿਸੇ ਨੇ ਵੀ ਫੋਟੋਗ੍ਰਾਫੀ ਸ਼ੁਰੂ ਕਰਨੀ ਆ, ਪਹਿਲਾਂ ਬੇਸਿਕ ਤੁਹਾਨੂੰ ਪਤਾ ਹੋਣਾ ਚਾਹੀਦਾ ਆ
0: ਜੀ।
3: ਜੇ ਤੁਹਾਨੂੰ ਨਹੀਂ ਨੌਲੇਜ ਹੈਗੀ, ਸਕੂਲੇ ਜਾਓ, ਕਾਲਜ ਜਾਓ, ਪੜ੍ਹੋ, ਫੇਰ ਕੈਮਰਾ ਚੁੱਕੋ।
0: ਬਿਲਕੁਲ ਜੀ ਬਿਲਕੁਲ, ਸੋ ਆਪਣਾ ਨੰਬਰ ਵੀ ਦੇ ਦਿਓ ਜੇ ਕਿਸੇ ਨੇ ਤੁਹਾਨੂੰ ਬੁੱਕ ਕਰਨਾ ਹੈਗਾ ਵਿਆਹਾਂ ਸ਼ਾਦੀਆਂ ਲਈ ਜਾਂ ਕੋਈ ਹੋਰ ਇਵੈਂਟ ਦੇ ਲਈ।
3: ਹਾਂਜੀ, 416-624-4476 ਤੇ ਫੋਨ ਕਰ ਸਕਦੇ ਆ।
0: ਬਿਲਕੁਲ ਜੀ, ਔਰ ਆਪਾਂ ਦੁਬਾਰਾ ਜਿਹੜੀ ਜੀ ਗੱਲਬਾਤ ਕਰਦੇ ਹਾਂ, ਸੋ ਇੱਕ ਪਿਆਰਾ ਜਿਹਾ ਗੀਤ ਤੇ ਉਹਦੇ ਬਾਅਦ ਅਗਲੀ ਗੱਲਬਾਤ।

0: ਢਾਬੇ ਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਚੌਪ, ਟੌਪਿੰਗਸ ਨਾਨ ਸਟੌਪ।
2: ਮਿੱਤਰਾਂ ਦੇ ਜੰਕਸ਼ਨ ਤੇ,
3: ਉਹ ਕਿਹੜੇ ਜੰਕਸ਼ਨ ਤੇ?
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
5: ਰਾਤ ਲੱਗੀਆਂ ਮਹਿਫਲਾਂ ਨਾਰੇ,
4: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474240 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474040 6474

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ। ਕਾਫੀ ਵਧੀਆ ਜਿਹੜਾ ਜੀ ਰੇਡੀਓ ਪ੍ਰੋਗਰਾਮ ਚੱਲ ਰਿਹਾ, ਕਾਫੀ ਵਧੀਆ ਜਿਹੜੀ ਜੀ ਗੱਲਬਾਤ ਅਸੀਂ ਅੱਜ ਕਰ ਰਹੇ ਹੈਗੇ ਆ। ਔਰ ਨਾਲ ਦੇ ਨਾਲ ਵਧੀਆ ਗੱਲਬਾਤ ਤੋਂ ਜਿਹੜਾ ਹੈ ਜੀ ਚੇਤਾ ਆਇਆ ਕਿ ਸਾਡੀ ਲਾਈਨ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਜੀ ਦੇ ਨਾਲ ਵੀ ਜੁੜ ਚੁੱਕੇ ਆ, ਔਰ ਇੰਸ਼ੋਰੈਂਸ ਸੰਬੰਧੀ ਥੋੜੀ ਜਿਹੀ ਜਾਣਕਾਰੀ ਆਪਾਂ ਉਹਨਾਂ ਤੋਂ ਵੀ ਲੈਂਦੇ ਹਾਂ। ਭਾਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਭੈਣ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ RDSP ਬਾਰੇ ਗੱਲਬਾਤ ਕਰਦੇ ਹਾਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਹੈਗਾ, ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਜਿਹੜੇ ਵੀ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਉਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੈਗਾ, ਤੇ ਆਪਾਂ ਉਹਨਾਂ ਦਾ RDSP ਅਕਾਊਂਟ ਓਪਨ ਕਰਕੇ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਐਂਡ ਗਵਰਨਮੈਂਟ ਨੇ ਇਹ ਵੀ ਕਿਹਾ ਕਿ ਜੇ ਅਸੀਂ ਐਲੀਜੀਬਿਲਟੀ ਰੱਖਦੇ ਹੈਗੇ ਪਿਛਲੇ 10 ਸਾਲਾਂ ਦੀ ਜਿਹੜੀ ਆਪਾਂ ਗ੍ਰਾਂਟ ਮਿਸ ਕੀਤੀ ਹੈ, ਉਹ ਵੀ ਗ੍ਰਾਂਟ ਆਪਾਂ ਰਿਕਵਰ ਕਰ ਸਕਦੇ। ਉਹਦਾ ਇੱਕ ਪ੍ਰੋਸੈਸ ਹੈ, ਤੁਸੀਂ ਤੁਹਾਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਨੂੰ ਗਾਈਡ ਕਰਾਂਗੇ ਕਿੱਦਾਂ ਆਪਾਂ ਮੈਕਸੀਮਮ ਬੈਨੀਫਿਟ ਲੈ ਸਕਦੇ ਹਾਂ। ਤੇ ਨਾਲ ਨਾਲ ਜਿਹੜੇ ਆਪਾਂ ਨੂੰ ਇੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਕੋਈ ਬੈਨੀਫਿਟ ਮਿਲੇ ਹੋਏ ਨੇ ਆਲਰੇਡੀ ਮੰਥਲੀ ਬੇਸ ਤੇ, ਉਹ ਵੀ ਬੰਦ ਨਹੀਂ ਹੋਣਗੇ, ਉਹ ਵੀ ਪੈਸੇ ਤੁਹਾਨੂੰ ਆਉਂਦੇ ਰਹਿਣਗੇ। ਤੇ ਪਲੱਸ ਜਿਹੜਾ ਇਹ ਲੌਂਗ ਟਰਮ ਸੇਵਿੰਗ ਪਲਾਨ ਜਿਹੜਾ ਹੈਗਾ RDSP ਦਾ, ਇਹਦੇ ਲਈ ਜਿਹੜਾ $90,000 ਹੈ ਇਹ ਐਡੀਸ਼ਨਲ ਮਿਲ ਸਕਦਾ। ਐਂਡ ਖਾਸ ਕਰਕੇ ਮੈਂ ਕਹਾਂਗਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ, ਉਹਨਾਂ ਦੇ ਪੇਰੈਂਟਸ ਨੂੰ ਮੈਂ ਜ਼ਰੂਰ ਕਹਾਂਗਾ ਵੀ ਜ਼ਰੂਰ ਆਪਣੇ ਬੱਚਿਆਂ ਦਾ RDSP ਅਕਾਊਂਟ ਓਪਨ ਕਰਕੇ ਆਪਾਂ ਇਹ ਜਿਹੜੀਆਂ ਗ੍ਰਾਂਟਸ ਲਈਏ। ਨਾਲ ਨਾਲ ਕਿਉਂਕਿ ਜਿਹੜੀ ਇਹ ਗ੍ਰਾਂਟ ਹੈ 49 ਦੀ ਏਜ ਤੋਂ ਬਾਅਦ ਗਵਰਨਮੈਂਟ ਨੇ ਜਿਹੜਾ ਨਹੀਂ ਦੇਣੀ, ਤੋ ਜਿਹੜੀ ਜਦੋਂ ਵੀ ਆਪਾਂ ਅਕਾਊਂਟ ਓਪਨ ਕਰਕੇ ਗ੍ਰਾਂਟ ਲਈ ਜਿਹੜਾ ਅਪਲਾਈ ਕਰਨਾ, ਤੇ ਜਿਹੜੀ ਏਜ ਹੈਗੀ ਹੈ 49 ਤੋਂ ਘੱਟ ਹੋਣੀ ਚਾਹੀਦੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਏਜ 18 ਸਾਲ ਤੋਂ ਘੱਟ ਹੈਗੀ ਹੈ, ਤੇ ਉਹਨਾਂ ਨੂੰ $3,480 ਜਿਹੜਾ ਸਾਲ ਦਾ ਪੇਰੈਂਟਸ ਨੂੰ ਐਕਸਟਰਾ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ। ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ $2,450 ਜਿਹੜਾ ਹਰ ਸਾਲ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ, ਜਿਹੜਾ ਕਿ ਨਵਾਂ ਬੈਨੀਫਿਟ ਗਵਰਨਮੈਂਟ ਨੇ ਪਿਛਲੇ ਸਾਲ ਸਟਾਰਟ ਕੀਤਾ ਸੀਗਾ, ਤੇ ਇਸ ਸਾਲ ਉਹਨਾਂ ਨੇ ਇਹ ਜਿਹੜਾ ਅਮਾਊਂਟ ਹੈ ਇਨਕਰੀਜ਼ ਕੀਤਾ। ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ ਇਸ RDSP ਦੀ ਗ੍ਰਾਂਟ ਬਾਰੇ, ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਮੈਂ ਕੁਛ ਇੰਪੇਅਰਡ ਕੰਡੀਸ਼ਨਸ ਬਾਰੇ ਦੱਸਾਂਗਾ ਜਿਹਦੇ ਅੰਡਰ ਆਪਾਂ ਇਹ ਗ੍ਰਾਂਟ ਲੈ ਸਕਦੇ ਹਾਂ। ਅਗਰ ਇਹਨਾਂ 'ਚ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਤੇ ਡੈਫੀਨੇਟਲੀ ਤੁਸੀਂ ਸਾਨੂੰ ਕਾਲ ਕਰੋ ਪੰਜਾਬ ਇੰਸ਼ੋਰੈਂਸ ਤੇ। ਜਿੱਦਾਂ ਆਪਾਂ ਸਪੈਸ਼ਲ ਨੀਡ ਵਾਲੇ ਬੱਚਿਆਂ ਦੀ ਗੱਲ ਕੀਤੀ, ਇਸ ਤੋਂ ਇਲਾਵਾ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈਗੇ ਨੇ ਉਹ ਵੀ ਇਹ ਗ੍ਰਾਂਟ ਲੈ ਸਕਦੇ ਨੇ। ਔਟਿਜ਼ਮ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਕੋਈ ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸੇਬਿਲਟੀ, ਕਰੋਨਿਕ ਕੰਡੀਸ਼ਨ ਕੋਈ ਹੈਗੀ ਹੈ, MS ਦਾ ਇਸ਼ੂ ਹੈ, ਕੋਰਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਲੰਬਾ ਚੱਲ ਰਿਹਾ, ਅਗਰ ਉਹਨਾਂ ਦੀ ਉਮਰ 49 ਸਾਲ ਤੋਂ ਘੱਟ ਹੈ ਤੇ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਕੀਤਾ ਜਾ ਰਿਹਾ ਹੈ, ਹਾਰਟ ਡਿਜ਼ੀਜ਼, ਸਟੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸੇਬਿਲਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੈਰਾਲਾਈਸਿਸ, ਪੋਲੀਓ, ਪਾਰਕਿੰਸਨ, ਹਿਪ ਇੰਜਰੀ, ਪੇਨ, ਗੁਲਕੋਮਾ, ਕਾਫੀ ਲੰਬੀ ਲਿਸਟ ਹੈ। ਜੋ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਕਿ ਤੁਹਾਨੂੰ ਇਹ ਗ੍ਰਾਂਟ $90,000 ਦੀ ਮਿਲ ਵੀ ਸਕਦੀ ਹੈ, ਨਹੀਂ ਮਿਲ ਸਕਦੀ। ਇਸ ਤੋਂ ਇਲਾਵਾ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਪਰਸਨ ਡਿਸੇਬਲ ਹੋ ਗਿਆ, ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca।
0: ਬਹੁਤ ਬਹੁਤ ਸ਼ੁਕਰੀਆ ਭਾਜੀ। ਬਿਲਕੁਲ ਜੀ, ਪੰਜਾਬ ਇੰਸ਼ੋਰੈਂਸ ਤੇ ਤੁਸੀਂ ਜਿਹੜੀ ਜੀ ਕੋਈ ਵੀ ਜਾਣਕਾਰੀ ਲੈਣੀ, ਗੱਲਬਾਤ ਕਰਨੀ, ਨੰਬਰ 416-910-9000 ਤੇ ਹੋ ਸਕਦੀ ਹੈ। ਔਰ ਬਿਲਕੁਲ ਜੀ, ਸਾਡੇ ਕੋਲ ਕੁਛ ਹੋਰ ਬਚੇ ਆ, ਸੋ ਪਹਿਲਾਂ ਥੋੜੀ ਜੀ ਗੱਲਬਾਤ ਰਾਜਨ ਜੀ ਦੇ ਨਾਲ ਵੀ ਆਪਾਂ ਕਰਦੇ ਹਾਂ। ਸੋ ਰਾਜਨ ਜੀ, ਆਖਰੀ ਤੇ ਤੁਸੀਂ ਜਿਹੜੀ ਜੀ ਕਿਸ ਚੀਜ਼ ਦੇ ਬਾਰੇ ਗੱਲਬਾਤ ਕਰਨਾ ਚਾਹੋਗੇ? ਆਪਾਂ ਗੱਲਬਾਤ ਪਹਿਲਾਂ ਵੀ ਡਿਸਕਸ ਕੀਤੀ ਸੀਗੀ ਕਿ ਪ੍ਰੋਗਰੈਸਿਵ ਗਲਾਸਿਸ ਤੇ ਗੱਲਬਾਤ ਜਿਹੜੀ ਜੀ ਕਰਨੀ ਹੈਗੀ ਆ, ਕਿਉਂਕਿ ਉਹ ਕੀ ਹੁੰਦੇ ਆ ਕਿੱਦਾਂ, ਕਿਉਂਕਿ ਮੋਸਟਲੀ ਮੇਰੇ ਵਰਗਿਆਂ ਨੂੰ ਨਹੀਂ ਪਤਾ ਕਿ ਐਗਜ਼ੈਕਟਲੀ ਇਹ ਕੀ ਚੀਜ਼ ਆ।
2: ਬਹੁਤ ਇੱਕ ਵੱਡੀ ਮਸਲਾ ਜੀ, ਜਦੋਂ ਵੀ 45 ਸਾਲ ਜਾਂ 40 ਸਾਲ ਤੋਂ ਉੱਪਰ ਦੀ ਉਮਰ ਹੋ ਜਾਂਦੀ ਹੈ ਤੇ ਪ੍ਰੋਬਲਮ ਆਉਂਦੀ ਵੀ ਦੂਰ ਦਿਨੇ ਅਲੱਗ ਹੋ ਜਾਂਦੀ ਖਰਾਬ ਤੇ ਨੇੜੇ ਦੀ ਅਲੱਗ, ਸੋ ਇੱਕੋ ਐਨਕ ਦੇ ਨਾਲ ਕੰਮ ਨਹੀਂ ਚੱਲਦਾ, ਤੋ ਅਲੱਗ ਅਲੱਗ ਐਨਕਾਂ ਲਗਾਉਣੀਆਂ ਪੈਂਦੀਆਂ ਨੇ। ਜੇ ਤੁਸੀਂ ਕੈਰਕ ਬਣਵਾਉਣੀ ਤੇ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਨੇ। ਬਹੁਤ ਸਾਰੇ ਸਰੋਤ ਹੁੰਦੇ ਨੇ ਜਦੋਂ ਪ੍ਰੋਗਰੈਸਿਵ ਗਲਾਸਿਸ ਬਣਵਾਉਂਦੇ ਨੇ ਉਹਨਾਂ ਨੂੰ ਪ੍ਰੋਪਰ ਨਜ਼ਰ ਨਹੀਂ ਆਉਂਦਾ, ਉਹ ਗਿਵ ਅਪ ਕਰ ਜਾਂਦੇ ਨੇ ਕਿ ਜੀ ਪ੍ਰੋਗਰੈਸਿਵ ਗਲਾਸਿਸ ਕੰਮ ਨਹੀਂ ਕਰਦੀਆਂ, ਸੋ ਉਹਨਾਂ ਨੂੰ ਦੱਸਣਾ ਚਾਹਾਂਗਾ ਜੀ ਜੇ ਤੁਹਾਡੇ ਕੋਲ ਚੰਗੀ ਕੰਪਨੀ ਦੇ ਲੈਂਸ ਤੁਸੀਂ ਪਾਉਂਦੇ ਹੋ ਤੇ ਤੁਹਾਨੂੰ ਕਦੇ ਵੀ ਇਹ ਪ੍ਰੋਬਲਮ ਨਹੀਂ ਆਉਂਦੀ, ਹੁੰਦੀ। ਸੋ ਇਸੇ ਕਰਕੇ ਅਸੀਂ ਐਸੀਲੋਰ ਜਿਹੜੀ ਫ੍ਰੈਂਚ ਕੰਪਨੀ ਹੈ ਇਸ ਕੰਪਨੀ ਦੇ ਤੁਹਾਨੂੰ ਅਸੀਂ ਹਾਈ ਡੈਫੀਨੇਸ਼ਨ ਤੇ ਡਿਜੀਟਲ ਪ੍ਰੋਗਰੈਸਿਵ ਲੈਂਸ ਦਿੰਦੇ ਹਾਂ। ਇਹਦੇ ਨਾਲ ਤੁਸੀਂ ਦੂਰ ਵੀ ਦੇਖ ਸਕਦੇ ਹੋ, ਨੇੜੇ ਵੀ ਦੇਖ ਸਕਦੇ ਹੋ, ਕੰਪਿਊਟਰ ਉੱਤੇ ਵੀ ਕੰਮ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਤੁਹਾਨੂੰ ਇੱਕੋ ਪ੍ਰੋਗਰੈਸਿਵ ਲੈਂਸ ਦੀ ਲੋੜ ਹੁੰਦੀ ਹੈ। ਸੋ ਸਾਡੇ ਕੋਲ ਜਿਹੜੇ ਲੈਂਸ ਨੇ ਇਹ $300 ਦੀ ਕੀਮਤ ਦੇ ਲੈਂਸ ਨੇ ਜੀ। ਸਪੈਸ਼ਲ ਡੀਲ ਹੈ ਸਾਡੀ ਵੈਲਿਊ ਪੈਕੇਜ ਤੇ ਨਾਲ $300 ਦੀ ਕੀਮਤ ਦਾ ਫਰੇਮ ਦਿੰਦੇ ਹਾਂ। $600 ਵਾਲਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਦੇ ਰਹੇ ਹਾਂ ਜੀ। ਸੋ ਇਹ $258 ਦੀ ਜਦੋਂ ਤੁਸੀਂ ਐਨਕ ਲੈਂਦੇ ਹੋ ਤੇ ਜੇ ਤੁਹਾਡੀ ਉਮਰ 45 ਸਾਲ 50 ਸਾਲ ਤੋਂ ਉੱਪਰ ਹੈ ਤੇ ਤੁਹਾਨੂੰ ਪ੍ਰੋਬਲਮ ਆਉਂਦੀ ਦੇਖਣ ਦੀ, ਤੇ ਇਹ ਐਨਕ ਲਗਾ ਕੇ ਤੁਹਾਨੂੰ ਦੂਰ ਵੀ ਦੇਖਿਆ ਜਾਏਗਾ। ਠੀਕ ਜੀ, ਤੁਸੀਂ ਡਰਾਈਵ ਵੀ ਕਰ ਸਕਦੇ ਹੋ, ਕੰਪਿਊਟਰ ਦੇ ਉੱਤੇ ਕੰਮ ਵੀ ਕਰ ਸਕਦੇ ਹੋ ਤੇ ਰੀਡ ਵੀ ਕਰ ਸਕਦੇ ਹੋ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਨਾਲ ਕੋਈ ਕੋਟਿੰਗ ਐਡ ਕਰਵਾਉਣੀਆਂ ਨੇ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਤੁਸੀਂ ਚਾਹੁੰਦੇ ਹੋ ਵੀ ਮੇਰੇ ਕੋਲ 2 ਪੇਅਰ ਹੋਣ, ਇੱਕ ਮੈਂ ਘਰ ਰੱਖ ਲਵਾਂ, ਇੱਕ ਮੈਂ ਆਫਿਸ ਜਾਂ ਗੱਡੀ 'ਚ ਰੱਖ ਲਾਂ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਐਬਸੋਲੂਟਲੀ ਫ੍ਰੀ ਹੈ। ਸੋ ਇਹ ਡੀਲਰ ਨਾਲ ਹੀ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888 905-460-8888
0: ਬਹੁਤ ਬਹੁਤ ਸ਼ੁਕਰੀਆ ਰਾਜਨ ਜੀ। ਸੋ ਬਿਲਕੁਲ ਜੀ, ਆਪਾਂ ਗੱਲਬਾਤ ਥੋੜੀ ਜਿਹੀ ਹੁਣ ਵਿਕਰਮ ਜੀ ਦੇ ਨਾਲ ਵੀ ਕਰਦੇ ਹਾਂ। ਸੋ ਵਿਕਰਮ ਜੀ, ਆਪਾਂ ਜਾਂਦੇ ਜਾਂਦੇ ਇੱਕ ਵਾਰੀ ਫੇ ਜਿਹੜੀ ਹੈ ਜੀ ਇਨਫੋਰਮੇਸ਼ਨ ਦੇ ਜੀਏ
3: ਜੀ। ਮੈਂ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਓਪਰਚੁਨਿਟੀ ਦਾ ਜ਼ਰੂਰ ਲਾਹਾ ਲੈਣ, ਖਾਸ ਤੌਰ ਤੇ ਉਹ ਸਟੂਡੈਂਟਸ ਜਿਹੜੇ ਲੱਭ ਰਹੇ ਨੇ ਕਿ ਅੱਗੇ ਕੈਰੀਅਰ ਕੀ ਹੋਵੇ। ਸਾਡਾ ਨੰਬਰ ਹੈ 6474991009 ਔਰ ਕੈਰੀਅਰ ਫੇਅਰ ਜਿਹੜਾ 2026 ਦਾ 22 ਜੁਲਾਈ ਨੂੰ ਹੈਗਾ ਔਰ ਇਹਦੇ ਵਾਸਤੇ ਕੱਲ ਸਾਡਾ ਵੈਬੀਨਾਰ ਹੈ ਸ਼ਾਮ ਨੂੰ 6 ਤੋਂ ਲੈ ਕੇ 7 ਵਜੇ ਤੱਕ June 17 ਨੂੰ, ਜਿਹਦੇ ਵਿੱਚ ਰਿਜ਼ਿਊਮ ਬਿਲਡਿੰਗ ਔਰ ਹੋਰ ਸਾਰੇ ਇੰਟਰਵਿਊ ਟਿਪਸ ਦੱਸੇ ਜਾਣਗੇ। ਔਰ 22 ਜੁਲਾਈ ਦਾ ਸਾਡਾ ਇਵੈਂਟ ਹੈਗਾ 11 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ। ਔਰ ਇਹਦੇ ਇਲਾਵਾ ਜਿਹੜੇ ਵੀ ਤੁਹਾਡੇ ਸਰੋਤੇ ਸਾਡੇ ਤੱਕ ਪਹੁੰਚਦੇ ਨੇ, ਅਸੀਂ ਉਹਨਾਂ ਨੂੰ ਕਿਰਿਆ ਕਾਉਂਸਲਿੰਗ ਕਰਾਂਗੇ, ਕੋਈ ਓਬਲੀਗੇਸ਼ਨ ਨਹੀਂ। ਉਹ ਚਾਹੇ ਵਰਚੁਅਲ ਬੁਕਿੰਗ ਕਰ ਲੈਣ, ਚਾਹੇ ਟੈਲੀਫੋਨਿਕ ਬੁਕਿੰਗ ਕਰ ਲੈਣ, ਚਾਹੇ ਵਾਕ ਇਨ ਕਰ ਲੈਣ, ਅਸੀਂ ਹਰ ਤਰ੍ਹਾਂ ਉਹਨਾਂ ਨੂੰ ਕੈਰੀਅਰ ਗਾਈਡੈਂਸ ਦਾਂਗੇ।
0: ਬਿਲਕੁਲ ਜੀ, ਇਹਨਾਂ ਦਾ ਨੰਬਰ ਵੀ ਬਹੁਤ ਜਿਹੜਾ ਜੀ ਆਸਾਨ ਹੈ, 6474991009 ਤੇ ਗੱਲਬਾਤ ਹੋ ਸਕਦੀ ਆ। ਔਰ ਜੇ ਤੁਸੀਂ ਇਨ ਪਰਸਨ ਇਹਨਾਂ ਨੂੰ ਮਿਲਣਾ ਚਾਹੁੰਦੇ, ਕੋਈ ਗੱਲਬਾਤ ਕਰਨੀ ਹੈ, ਤੇ ਬਿਲਕੁਲ ਜੀ ਤੁਸੀਂ 2960 ਡਰੂ ਰੋਡ ਪਹੁੰਚ ਸਕਦੇ ਆ। ਤੁਸੀਂ ਵੱਧ ਤੋਂ ਦੂਰ ਪਹੁੰਚ ਜਾਓ, ਅਸੀਂ ਆਪੇ ਇਹਨਾਂ ਦੇ ਜਿਹੜਾ ਜੀ ਕਾਲਜ ਛੱਡਿਆਵਾਂਗੇ, ਕਿਉਂਕਿ ਅਸੀਂ ਗਵਾਂਢੀ ਆ।
3: ਇਹ ਉਹ ਵਿੱਚ ਪਿੰਡਾਂ 'ਚ ਹੁੰਦਾ ਸੀ ਨਾ, ਜੇ ਕਿਸੇ ਦੇ ਘਰ ਪਹੁੰਚਣਾ ਹੈ ਤੇ ਦੂਸਰਾ ਉਹਨੂੰ ਆਪੇ ਲੈ ਜਾਂਦਾ।
0: ਬਿਲਕੁਲ ਜੀ, ਉਹੀ ਅਸੀਂ ਕਿਹਾ ਕਿ ਵੱਧ ਤੋਂ ਦੂਰ ਪਹੁੰਚ ਜਾਓ, ਅਸੀਂ ਆਪੇ ਲੈ ਜਾਾਂਗੇ।
3: ਹਾਂ, ਚਾਹੇ ਤੁਹਾਡਾ ਕੋਈ ਆਵੇ ਅਸੀਂ ਭੇਜ ਦਾਂਗੇ, ਤੁਸੀਂ ਆਓ ਤੇ ਸਾਡੇ ਕੋਲ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਰਾਜਨ ਜੀ ਤੁਹਾਡਾ ਵੀ, ਜਿਹੜੀ ਹੈ ਜੀ ਤੁਸੀਂ ਬੜੀ ਪਿਆਰੀ ਜਿਹੜੀ ਜੀ ਗੱਲਬਾਤ ਕਰਕੇ ਚੱਲੇ, ਬੜੀ ਇਨਫੋਰਮੇਸ਼ਨ ਵਾਲੀ। ਸੋ ਥੈਂਕ ਯੂ ਸੋ ਮਚ ਜੀ,
2: ਬਹੁਤ ਬਹੁਤ ਧੰਨਵਾਦ ਜੀ।
0: ਬਿਲਕੁਲ ਜੀ, ਔਰ ਸਾਡੇ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਵਧੀਆ ਇੱਕ ਜਿਹੜਾ ਜੀ ਤੁਹਾਡੇ ਤੱਕ ਰੇਡੀਓ ਪ੍ਰੋਗਰਾਮ ਪੇਸ਼ ਕਰ ਪਾਉਂਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦਈਏ ਕਿ ਫੋਟੋਗ੍ਰਾਫੀ ਦਾ ਕੋਈ ਵੀ ਕੰਮ ਕਰਾਉਣਾ, ਤੁਸੀਂ ਗੈਂਡ ਫੋਟੋਗ੍ਰਾਫੀ ਤੋਂ ਜਿਹੜਾ ਜੀ ਕਰਾ ਸਕਦੇ ਹਾਂ। ਤੇ ਬਿਲਕੁਲ ਜੀ, ਨੰਬਰ ਇਹਨਾਂ ਦਾ ਤੁਸੀਂ ਸਾਡੇ ਕੋਲੋਂ ਵੀ ਲੈ ਸਕਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦਈਏ ਕਿ ਪ੍ਰੋਗਰਾਮ ਨੂੰ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਅਸੀਂ ਪੇਸ਼ ਕੀਤਾ ਸੀਗਾ, ਇੰਸ਼ੋਰੈਂਸ ਸੰਬੰਧੀ ਤੁਸੀਂ ਕੋਈ ਵੀ ਗੱਲਬਾਤ ਕਰਨੀ, ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ, ਕੋਈ ਆਟੋ ਇੰਸ਼ੋਰੈਂਸ ਕਰਾਉਣੀ ਆ ਜਾਂ ਈਵੈਂਟ ਇੰਸ਼ੋਰੈਂਸ, ਤੇ ਤੁਸੀਂ ਜੇ ਡੀ ਇੰਸ਼ੋਰੈਂਸ ਨਾਮ ਜਿਹੜਾ ਜੀ ਚੇਤੇ ਰੱਖਣਾ। ਤੁਸੀਂ ਜੇ ਇਹਨਾਂ ਦੀ ਥੀਮ ਜੁਆਇਨ ਕਰਨਾ ਚਾਹੁੰਦੇ ਆ ਤੇ ਰੀਬੋ ਲਾਇਸੈਂਸ ਜੇ ਹੈਗਾ, ਦੈਟਸ ਫਾਈਨ, ਇਫ ਯੂ ਡੋਨਟ ਹੈਵ ਦੈਟਸ ਫਾਈਨ ਟੂ, ਬਿਕਾਜ਼ ਇਹ ਤੁਹਾਡਾ ਜਿਹੜਾ ਜੀ ਹੈਲਪ ਕਰ ਦਿੰਦੇ ਆ ਰੀਬੋ ਲਾਇਸੈਂਸ ਲੈਣ ਦੇ ਵਿੱਚ। ਕਾਲ ਕਰੋ ਜੇ ਡੀ ਜੀ ਨੂੰ 416-902-0706 ਜਾਂ ਤੁਸੀਂ ਸਾਡੇ ਤੋਂ ਵੀ ਨੰਬਰ ਲੈ ਸਕਦੇ ਹਾਂ, ਕਿਸੇ ਵੀ ਸਾਡੇ ਸਪੋਂਸਰ ਦਾ ਨੰਬਰ ਲੈਣਾ ਹੋਵੇ। ਸੋ ਮਿਲਦੇ ਹਾਂ ਜੀ ਕੱਲ ਨੂੰ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਤੇ ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ। ਤਦ ਤੱਕ ਤੁਸੀਂ ਸਾਰੇ ਜਿਹੜਾ ਜੀ ਰਹੋ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ। ਤੇ ਕੱਲ ਨੂੰ ਜਿਹੜਾ ਜੀ ਗੇਜ ਪਾਰਕ ਦੇ ਵਿੱਚ ਫ੍ਰੀ ਇਵੈਂਟ ਹੋਣ ਜਾ ਰਿਹਾ ਹੈਗਾ, ਪੰਜਾਬੀ ਨਾਈਟ ਆਪਾਂ ਕਹਿ ਸਕਦੇ ਹਾਂ। ਸੋ ਤੁਸੀਂ ਸਾਡੇ ਲਿਸਨਰ ਬ੍ਰੈਂਪਟਨ ਡਾਊਨਟਾਊਨ ਗੇਜ ਪਾਰਕ ਦੇ ਵਿੱਚ ਪਹੁੰਚ ਸਕਦੇ ਹਾਂ, ਬਿਲਕੁਲ ਫ੍ਰੀ ਜਿਹੜਾ ਜੀ ਇਹ ਇਵੈਂਟ ਆ।

di suganda varga kis charke di tanda varga ka utte sajri trel varga to dilande hunde mel varga budde babul de hath ch dangori varga amdi di mithi jahi lori varga gabru te chad di jawani varga kis pyar na ditti hoyi nishani varga ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਰੇਡੀਓ ਪ੍ਰੋਗਰਾਮ ਸਾਰੰਗ ਨੂੰ ਟਿਊਨ ਕਰ ਚੁੱਕੇ, AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਬਪਰਾਏ ਸਾਹਿਬ ਅੱਜ ਕਿਤੇ ਮਸ਼ਰੂਫ ਨੇ ਅਤੇ ਉਹਨਾਂ ਨੇ ਮੌਕਾ ਦਿੱਤਾ ਤੁਹਾਡੇ ਰੂਬਰੂ ਹੋਣ ਦਾ। ਸੋ 2 ਤੋਂ ਲੈ ਕੇ 3 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਤੇ ਫੋਨ ਲਾਈਨਸ ਓਪਨ ਹੋਣਗੇ। ਅੱਜ ਆਪਾਂ ਟਾਕ ਸ਼ੋਅ ਕਰਨਾ ਗਾ ਐਂਡ ਇਹਦੇ ਲਈ ਸਟੂਡੀਓ ਦੇ ਵਿੱਚ ਸਾਥ ਦੇਣਗੇ ਮੇਰਾ ਮੋਜ਼ ਬਲਾਈਂਡ ਤੋਂ ਮਾਨਸਾ ਵਿੱਚ ਇੱਛੇ ਤੌਰ 'ਤੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਅਤੇ ਜਗਜੀਤ ਮਾਹਲ ਜੀ ਪਹੁੰਚੇ ਹੋਏ ਨੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਅਤੇ ਸਟੂਡੀਓ 'ਚ ਬੁਲਾਉਣ ਦਾ ਅਤੇ ਭੈਣਾਂ ਅਤੇ ਭਰਾਵਾਂ ਨਾਲ ਗੱਲਬਾਤ ਕਰਨ ਦਾ ਮੌਕਾ ਦੇਣ ਲਈ।
0: ਮਾਲ ਸਾਹਿਬ ਜੀ, ਐਨ ਨੂੰ ਸਤਿ ਸ਼੍ਰੀ ਅਕਾਲ ਜੀ।
2: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋਵੋਗੇ।
0: ਸੋ ਸਟੂਡੀਓ ਦਾ ਨੰਬਰ ਹੈ ਜੀ 905-564-6444, 905-564-6444 'ਤੇ ਸਟੂਡੀਓ ਦੇ ਵਿੱਚ ਗੱਲਬਾਤ ਜਿਹੜੀ ਤੁਹਾਡੀ ਮੇਰੀ ਹੋ ਸਕਦੀ ਆ। ਮਾਨ ਸਾਹਿਬ, ਅੱਜ ਨਾ ਪ੍ਰੋਗਰਾਮ ਕਰਨ ਦੇ ਲਈ ਜਦੋਂ ਉਹਨਾਂ ਦਿਮਾਗ ਦੇ ਵਿੱਚ ਕੁਝ ਨਾ ਕੁਝ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਕਿ ਯਾਰ ਕਿਹੜੇ ਟੋਪਿਕ ਦੇ ਉੱਤੇ ਪਰਿਵਾਰਾਂ ਦੇ ਨਾਲ ਗੱਲਬਾਤ ਕਰੀਏ।
1: ਜੀ ਬਿਲਕੁਲ ਜੀ।
0: ਰਿਸ਼ਤਿਆਂ ਦੇ ਨਾ ਕੁਝ ਕੁ ਨਾਮ ਹੁੰਦੇ ਨੇ, ਰੇਡੀਓ ਪ੍ਰੋਗਰਾਮ ਸਾਰੰਗ ਸਾਡੇ ਭੈਣ ਭਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਸੁਣਦੇ ਨੇ। ਹਰ ਰਿਸ਼ਤੇ ਦਾ ਆਪਾਂ ਨਾਮ ਹੁੰਦਾ ਤੇ ਜਦੋਂ ਆਪਾਂ ਆਪਦੇ ਪੁੱਤ ਨੂੰ ਬੁਲਾਉਂਦੇ ਆ,
1: ਜੀ ਬਿਲਕੁਲ,
0: ਚਲੋ ਨਾਮ ਜਾਂ ਪੁੱਤ ਦੇ ਨਾਲ ਆਪਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਅਲੱਗ ਸ਼ਬਦ, ਬੇਟਾ ਜਾਂ ਸਾਡੀ ਲਾਡੀ, ਸਾਡੀ ਲਾਡੀ, ਮਾਮਾ ਕਹਿੰਦੇ ਨੇ ਮੇਰੀ ਗੂਚੀ, ਮੇਰੀ ਮੂਚੀ, ਹਨਾ, ਬਹੁਤ ਅਲੱਗ ਅਲੱਗ ਨਾਮ।
1: ਬਿਲਕੁਲ ਬਿਲਕੁਲ।
0: ਇਸ ਤੋਂ ਬਾਅਦ ਪਿਓ ਨੂੰ ਵੀ ਆਪਾਂ ਬਾਪੂ, ਮੇਰਾ ਪਿਓ, ਸਾਡਾ ਲਾਣੇਦਾਰ, ਅਲੱਗ ਅਲੱਗ
1: ਨਾਮ
0: ਆਪਦੇ ਪਿਓ ਲਈ ਯੂਜ਼ ਕਰਦੇ ਹਾਂ। ਆਪਦੀ ਘਰ ਵਾਲੀ ਪਹਿਲਾਂ ਦੇ ਸਮੇਂ ਦੇ ਵਿੱਚ ਆਪਾਂ ਯੂਜ਼ ਕਰਦੇ ਸੀ ਕਿ ਭਾਗਵਾਨ, ਭਾਗਵਾਨ ਨੇ ਤੂੰ ਅੱਜ ਦਾਲ ਚ ਘਿਓ ਘੱਟ ਪਾਇਆ, ਮੇਰੀ ਸਰਦਾਰਨੀ, ਕੋਈ ਲੋਕ ਕਹਿੰਦੇ ਨੇ ਲਾਣੇਦਾਰ, ਮੇਰੀ ਧਰਮ ਪਤਨੀ ਕਹਿੰਦੇ ਨੇ। ਸੋ ਇਹ ਵੱਖ ਵੱਖ ਨਾਮ ਜਿਹੜੇ ਆਪਾਂ ਯੂਜ਼ ਕਰਦੇ ਹਾਂ।
1: ਬਿਲਕੁਲ।
0: ਅੱਜ ਦੀ ਜਿਹੜੀ ਜਨਰੇਸ਼ਨ ਆ, ਉਹਨਾਂ ਨੇ ਨਾਮ ਦਾ ਤਾਂ ਇਹੋ ਜਿਹਾ ਚੱਕਰ ਘੁਮਾਇਆ ਕਿ ਬੰਦਾ ਸਮਝ ਹੀ ਨਹੀਂ ਆਉਂਦਾ ਕਿ ਗੱਲ
1: ਅੱਧੀ ਰਹਿ ਗਈ ਨਾ ਜੀ, ਨਾਮ ਵੀ ਅੱਧੇ ਰਹਿ ਗਏ,
0: ਪਹਿਲਾਂ ਅੱਧੇ ਰਹਿ ਗਏ। ਮੈਂ ਨਾ ਕਾਫੀ ਟਾਈਮ ਪਹਿਲਾਂ ਮੇਰੇ ਦੂਸਰੇ ਪ੍ਰੋਗਰਾਮ ਦੇ ਉੱਤੇ ਪਰਿਵਾਰਾਂ ਨਾਲ ਗੱਲ ਸਾਂਝੀ ਕੀਤੀ ਸੀ, ਅਸੀਂ ਨਾ ਕਿਤੇ ਗਏ ਹੋਏ ਸੀ ਐਂਡ ਉੱਥੇ ਜਾ ਕੇ ਜਦੋਂ ਅਸੀਂ ਬੈਠੇ ਐਂਡ ਉਹ ਯੰਗ ਕਪਲ ਤੇ ਰੀਸੈਂਟਲੀ ਮੈਰਿਡ ਹੋਏ ਸੀ ਤੇ ਅਸੀਂ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਤੇ ਬੁਲਾਇਆ
1: ਜੀ,
0: ਤੇ ਉਹ ਆਪਦੇ ਘਰ ਵਾਲੀ ਨੂੰ ਕਹੀ ਜਾਵੇ ਪੁੱਤ ਤੂੰ ਥੋੜਾ ਜਿਹਾ ਇੱਧਰ ਨੂੰ ਹੋ ਜਾ, ਇੱਦਾਂ ਦਾ ਕਰਕੇ

0: ਉਹ ਪਰਿਵਾਰ ਦੇ ਵਿੱਚ ਬੈਠ ਕੇ ਉਹ ਬੜਾ ਅਜੀਬ ਜਿਹਾ ਲੱਗਿਆ ਹਨਾ, ਤੇ ਬਟ ਉਹ ਸਾਰਿਆਂ ਨੂੰ ਪਤਾ ਘਰ ਵਾਲੀ ਨੂੰ ਬਹੁਤ ਲੋਕ ਲਾਡ ਪਿਆਰ ਨਾਲ ਪੁੱਤ ਕਹਿੰਦੇ
1: ਨੇ,
0: ਪੁੱਤ ਤੂੰ ਐਂ ਨੀ ਕਰਨਾ ਚਾਹੀਦਾ, ਐਂ ਨੀ ਕਰਨਾ ਚਾਹੀਦਾ, ਤੇ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਨਾਮ ਨੇ, ਉਹ ਅੱਜ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਪਰ ਤੁਹਾਨੂੰ ਪਹਿਲਾਂ ਮਾਲ ਸਾਹਿਬ ਤੁਸੀਂ ਦੱਸੋ, ਤੁਹਾਨੂੰ ਇਹ ਨਾਮ ਬਾਰੇ ਪਤਾ ਕਿ ਅੱਜ ਕੱਲ ਘਰ ਵਾਲੀ ਨੂੰ ਪੁੱਤ ਵੀ ਕਿਹਾ ਜਾਂਦਾ?
1: ਨਹੀਂ ਬਿਲਕੁਲ ਜੀ, ਜਿਵੇਂ ਤੁਸੀਂ ਪਹਿਲਾਂ ਕਹੀ ਚੁੱਕੇ ਹੋ ਵੀ ਬੰਦਾ ਪਿਆਰ ਲਾਡ ਨਾਲ ਕਿਸੇ ਨੂੰ ਕੁਛ ਵੀ ਕਹਿ ਸਕਦਾ ਗਾ, ਆਪਾਂ ਇਕੱਲੇ ਘਰ ਵਾਲੀ ਦੀ ਨਾ ਹੀ ਲੈਂਦੇ। ਜਿਵੇਂ ਹੁਣ ਮੇਰੀ ਮੈਂ ਆਪਣੀ ਬੇਟੀ ਨੂੰ ਮੋਸਟਲੀ ਨੰਨੂ ਕਹਿ ਦੇਣਾ, ਉਹ ਮੇਰਾ ਬੇਟਾ ਉਹਦੇ ਮੇਰੇ ਪਿੱਛੇ ਲੱਗ ਕੇ ਉਹਨੂੰ ਦੀਦੀ ਕਹਿੰਦੇ ਵੀ ਨੰਨੂ ਕਹਿਣ ਲੱਗ ਗਿਆ।
0: ਅੱਛਾ,
1: ਉਹਨੇ ਨਾ ਹੀ ਉਹਦਾ ਪਕਾਤਾ ਨੰਨੂ।
0: ਹਾਂ, ਤੁਸੀਂ ਵੀ ਪਤਾ ਤੁਹਾਨੂੰ?
2: ਹਾਂਜੀ ਸੁਣਿਆ ਬਹੁਤ ਆ, ਜਿੱਦਾਂ ਤੁਸੀਂ ਕਿਹਾ ਵੀ
0: ਤੁਸੀਂ ਵੀ ਕਹਿਣਾ,
2: ਨਹੀਂ ਐਵੇਂ ਦਾ ਤਾਂ ਨਹੀਂ, ਚਲੋ ਆਪਾਂ ਕੁਛ ਕਹਿੰਦੇ, ਬਟ ਹਾਂ ਪਿਆਰ ਦੇ ਵਿੱਚ ਬੰਦਾ ਕੁਛ ਨਾ ਕੁਛ ਕਹਿੰਦਾ, ਬਟ ਪੁੱਤ ਕਹਿਣਾ ਮੇਰੇ ਹਿਸਾਬ ਨਾਲ ਥੋੜਾ ਜਿਹਾ ਓਵਰ ਦਾ ਲਾਈਨ ਆਪਾਂ ਕਹਿ ਸਕਦੇ ਹਾਂ
0: ਇਹਨੂੰ ਥੋੜਾ ਜਿਹਾ। ਹਾਂ, ਇਹ ਜਸਟੀਫਾਈ ਆ, ਕਈ ਲੋਕ ਤਾਂ ਕਹਿੰਦੇ ਨੇ, ਕਹਿੰਦੇ ਯਾਰ ਇਹ ਰਿਸ਼ਤਿਆਂ ਦਾ ਘਾਂਜਾ ਹੀ ਆ ਵੀ ਇੱਦਾਂ ਨਹੀਂ ਹੁੰਦਾ ਚਾਹੀਦਾ, ਐਂਡ ਕੁਝ ਲੋਕ ਕਹਿੰਦੇ ਨੇ ਕਿ ਪਿਆਰ ਦੇ ਵਿੱਚ ਤਾਂ ਅਸੀਂ ਕਹਿੰਦੇ ਹਾਂ, ਅਸੀਂ ਜਿਹਦੀ ਲਾਡ ਪਿਆਰ ਜਿਹਨੂੰ ਅਸੀਂ ਕੇਅਰ ਕਰਦੇ ਹਾਂ ਉਹਨੂੰ ਅਸੀਂ ਜ਼ਰੂਰ ਪੁੱਤ ਕਹਿ ਸਕਦੇ ਹਾਂ। ਸੋ ਮੈਂ ਪਰਿਵਾਰਾਂ 'ਚ ਵੀ ਇਹ ਗੱਲ ਜ਼ਰੂਰ ਛੱਡਦਾ ਕਿ ਤੁਹਾਨੂੰ ਕੀ ਲੱਗਦਾ, ਇਹ ਲਾਡ ਪਿਆਰ ਦੇ ਵਿੱਚ ਇਹ ਨਾਮ ਲੈਣਾ ਵਾਜਿਬ ਆ ਜਾਂ ਨਹੀਂ ਵਾਜਿਬ, ਤੇ ਹੋਰ ਕਿਹੜੇ ਕਿਹੜੇ ਨਾਮ ਨਾਲ ਤੁਸੀਂ ਬੁਲਾਉਂਦੇ ਹੋ ਜਾਂ ਤੁਸੀਂ ਸੁਣੇ ਆ ਜਿਹੜਾ ਤੁਹਾਨੂੰ ਅਜੀਬ ਲੱਗਿਆ ਹੋਵੇ, ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ 905-5644 905-5644 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੀ ਲਾਈਨ ਗ੍ਰੈਂਡ ਹੋਮ ਫਰਨੀਚਰ 'ਤੇ ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਹੋਣਾ, ਬਾਈ ਸੁੱਖ ਉਹਨਾਂ ਦਾ ਸੁਨੇਹਾ ਲਵਾਂਗੇ। ਇਸ ਤੋਂ ਬਾਅਦ ਤੁਹਾਡੀਆਂ ਕਾਲਾਂ ਜਿਹੜੀ ਆ ਤੁਸੀਂ ਕਰ ਸਕਦੇ ਹੋ 905-5464-6444 'ਤੇ। ਸੁੱਖ ਬਾਈ ਜੀ ਲੰਘਿਆ ਜੀ ਇਹਨੂੰ, ਸਤਿ ਸ਼੍ਰੀ ਅਕਾਲ।
3: ਬਹੁਤ ਸ਼ੁਕਰੀਆ ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਕੱਲ ਨੂੰ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਸਾਰੰਗ ਸਾਰੰਗ ਸਾਰੰਗ ਰੇਡੀਓ ਦਾ। ਚੱਲਣਾ ਕਿੱਥੇ ਆ? 6085 ਟੋਮਕਨ ਟੋਮਕਨ ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ। ਤੇ ਬਾਈ ਜੀ ਜਿਹਨਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਬਾਏ ਕਰਨਾ, ਜੀ ਹਾਂ ਟਰਕੀ ਸਟਾਈਲ ਸੋਫਾ ਸੈੱਟ ਬੇਜ ਕਲਰ ਦਾ, ਫਰੰਟ ਤੇ ਨੇਲਸ ਲੱਗੇ ਹੋਏ ਨੇ, ਡਿਜ਼ਾਈਨਰ ਸੋਫਾ ਸੈੱਟ ਦੀ ਗੱਲਬਾਤ ਕਰ ਰਹੇ ਹਾਂ। ਟਰਕੀ ਦਾ ਸੋਫਾ ਐਂਡ ਲਬਸਿਡ ਜਿਹਦੀ ਰੈਗੂਲਰ ਕੀਮਤ $3,000 ਸੀ, ਸਿਰਫ ਸਿਰਫ ਸਿਰਫ $999 ਦਾ। ਜੀ ਹਾਂ ਟਰਕੀ ਦਾ ਸੋਫਾ ਸੈੱਟ $3,000 ਵਾਲਾ ਸਿਰਫ $999 ਦਾ ਮਿਲੂਗਾ। ਇੱਥੇ ਹੀ ਬਸ ਨਹੀਂ, ਜਿੰਨੇ ਪਰਿਵਾਰ ਕੱਲ ਨੂੰ ਸਾਡੇ ਕੋਲ ਪਹੁੰਚਣਗੇ ਲਿਵਿੰਗ ਰੂਮ ਦਾ ਸੋਫਾ ਸੈੱਟ ਟਰਕੀ ਸਟਾਈਲ $999 ਦਾ ਬਾਏ ਕਰ ਲੈਣਾ, ਤੇ ਨਾਲ ਐਨਿਵਰਸਰੀ ਸੇਲ ਦੇ ਉੱਪਰ ਨਾਲ ਸੋਫਾ ਸੈੱਟ ਫ੍ਰੀ। ਲਿਵਿੰਗ ਰੂਮ ਦਾ ਸੋਫਾ ਸੈੱਟ ਬਾਏ ਕਰਨਾ ਤੁਸੀਂ ਟਰਕੀ ਸਟਾਈਲ ਦਾ $999 ਦਾ, ਤੇ ਇਹਦੇ ਨਾਲ ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ ਦਿੱਤਾ ਜਾਣਾ। ਇੱਥੇ ਹੀ ਹਾਲੇ ਵੀ ਬਸ ਨਹੀਂ ਹੋਣੀ, ਚਲੋ ਤੁਸੀਂ $999 ਦੇ ਵਿੱਚ ਦੋਨੋਂ ਸੋਫਾ ਸੈੱਟ ਬਾਏ ਕਰ ਲਏ। ਫਰੰਟ ਤੇ ਇੱਕ ਵੱਡੇ ਸਾਰਾ ਬਾਕਸ ਪਿਆ ਜਿਹਦੇ ਵਿੱਚ ਤੁਸੀਂ ਆਪਣੀ ਪਰਚੀ ਕੱਢਣੀ ਆ, ਜਿਹ ਚ $1,100 ਕੈਸ਼, $500 ਕੈਸ਼, $100 ਕੈਸ਼ ਨਿਕਲ ਸਕਦਾ, ਟੀਵੀ ਨਿਕਲ ਸਕਦਾ, ਐਪਲ ਦੀ ਸਮਾਰਟ ਵਾਚ ਨਿਕਲ ਸਕਦੀ ਆ, ਟੋਸਟਰ ਮਾਈਕ੍ਰੋਵੇਵ, ਬਹੁਤ ਸਾਰੇ ਤੋਹਫੇ ਜਿਹੜੇ ਤੁਹਾਡੇ ਨਿਕਲ ਕੇ। ਰਾਈਟ ਵੀ ਆਪਣੀ ਪਰਚੀ ਕੱਢੋ, ਜਿਹੜਾ ਵੀ ਤੋਹਫਾ ਮਿਲਦਾ ਗੱਡੀ ਵਿੱਚ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਲੂਨਸ ਵਗੈਰਾ ਲੱਗ ਰਹੇ ਨੇ, ਸੋ ਇਸ ਵੀਕਐਂਡ ਦੇ ਉੱਪਰ ਜਿਹੜੀ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਲੋਐਸਟ ਪ੍ਰਾਈਸ ਤੇ ਵੱਡੇ ਵੱਡੇ ਤੋਹਫੇ ਤੁਹਾਨੂੰ ਲਾਜ਼ਮੀ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ। ਬੁੱਲਰ ਸਾਹਿਬ
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਕੱਲ੍ਹ ਦੇ ਪ੍ਰੋਗਰਾਮ ਵਿੱਚ ਲਾਈਵ ਆਨ ਲੋਕੇਸ਼ਨ ਹੈ, ਟ੍ਰੇਲਰ ਆ, ਕੱਲ੍ਹ ਦੇ ਦਿਨ ਪੂਰੀ ਫਿਲਮ ਜਿਹੜੀ ਰਿਲੀਜ਼ ਹੋਵੇਗੀ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਸਾਡੀ ਲਾਈਨ ਰਣਜੀਤ ਸਿੰਘ ਜੀ ਸਾਡੇ ਨਾਲ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
4: ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਤੁਸੀਂ ਟੋਪ ਤੇ ਖੇਡਿਆ ਵੀ ਆਪਦੇ ਘਰ ਵਾਲੀ ਨੂੰ ਪੁੱਤ ਕਹਿੰਦਾ, ਇਹ ਤਾਂ ਬਹੁਤ ਬੈਡ ਹੈਗਾ ਵਰਡ,
0: ਪਤਨੀ
4: ਨੂੰ ਪੁੱਤ ਕਹਿਣਾ
0: ਇਹ ਗਲਤ ਚੀਜ਼ ਹੈ।
4: ਜਿਹੜਾ ਘਰ ਵਾਲੀ ਤੋਂ ਜੰਮੀ ਉਹਨੂੰ ਹੋਰ ਲਾਡ ਨਾ ਨਾਂ ਰੱਖ ਲਾ ਪੁੱਤ, ਪੁੱਤ ਤਾਂ ਆਪਦੇ ਬੱਚੇ ਨੂੰ ਕਹੋ, ਭਤੀਜੇ ਨੂੰ ਕਹੋ, ਭਤੀਜੀ ਨੂੰ ਕਹੋ, ਭਾਣਜੀ ਨੂੰ ਕਹੋ, ਆਪਦੇ ਜਿਹੜੇ ਹੈਗੇ ਰਿਸ਼ਤੇਦਾਰ ਰਿਸ਼ਤੇਦਾਰਾਂ ਦੇ ਜਾਂ ਬੱਚੇ ਆਪਦੇ ਬਰਾਬਰ ਦਿਆਂ ਦੇ ਉਹਨਾਂ ਨੂੰ ਪੁੱਤ ਕਹਿਣਾ ਸੋਹਣਾ ਲੱਗਦਾ, ਨਾ ਕਿ ਜਨਾਨੀ ਨੂੰ ਪੁੱਤ ਕਹਿਣਾ ਸੋਹਣਾ ਲੱਗਦਾ, ਬਹੁਤ ਬੈਡ ਬਰਡ ਆ ਇਹ।
0: ਤੇ ਤੁਸੀਂ ਸੁਣਿਆ ਅੱਜ ਕੱਲ੍ਹ ਦੇ ਬੱਚੇ ਇਹ ਕਹਿੰਦੇ ਸੁਣੇ ਨੇ ਤੁਸੀਂ?
4: ਮੈਂ ਨੀ ਸੁਣਿਆ, ਮੈਂ ਇੱਕ ਸਾਡੀ ਕੁੜੀ ਬੱਚਾ ਕਹਿੰਦੀ ਸੀ ਆਪਦੇ ਘਰ ਵਾਲੇ ਨੂੰ, ਮੈਂ ਉਹਦੀ ਚੰਗੀ ਸੋਚ ਲਾਈ।
0: ਠੀਕ ਹੈ ਜੀ, ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਧੰਨਵਾਦ। ਸੋ ਸਟੂਡੀਓ ਦਾ ਨੰਬਰ ਹੈ 905-564-6444। ਮਾਲ ਸਾਹਿਬ ਭੈਣ ਜੀ ਕਹਿੰਦੇ ਕਿ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਜਦੋਂ ਬੱਚੇ ਆਪਦੇ ਪਾਰਟਨਰ ਨੂੰ, ਜ਼ਰੂਰੀ ਨਹੀਂ ਕਿ ਹਸਬੈਂਡ ਆਪਦੀ ਵਾਈਫ ਨੂੰ, ਕਈ ਵਾਰ ਕੁੜੀਆਂ ਵੀ ਆਪਦੇ ਜਾਂ ਬੋਏਫ੍ਰੈਂਡ ਆ ਜਾਂ ਘਰ ਵਾਲਾ ਉਹਨੂੰ ਵੀ ਕਹਿਣਗੇ ਮੇਰੇ ਪੁੱਤ ਨੇ ਰੋਟੀ ਖਾ ਲਈ,
1: ਉਹਨੇ
0: ਰੋਟੀ ਖਾ ਲਈ, ਉਹ ਵੀ ਅੱਗੇ ਤੁਤਲੀ ਜਵਾਨ ਚ ਨਾ ਨਾ ਮੈਂ ਤਾਂ ਨਹੀਂ ਖਾਦੀ।
1: ਮਰਿਆਦਾ ਹੁੰਦੀ ਆ ਵੀ ਹਰੇਕ ਰਿਸ਼ਤੇ ਨੂੰ ਆਪਾਂ ਕਿੱਥੇ ਤੱਕ ਲਿਜਾ ਸਕਦੇ ਹਾਂ। ਜਿਹੜਾ ਹੁਣ ਪੁੱਤ ਦੀ ਮਰਿਆਦਾ ਗੀ, ਉਹ ਜਿਵੇਂ ਹੁਣ ਭੈਣ ਜੀ ਨੇ ਕਿਹਾ ਹੈਗਾ ਵੀ ਆਪਣੇ ਤੁਸੀਂ ਪੁੱਤ ਨੂੰ ਤਾਂ ਚਲੋ ਪੁੱਤ ਕਹਿਣਾ ਹੀ ਆ, ਆਪਣੀ ਧੀ ਨੂੰ ਕਹਿ ਸਕਦੇ ਹੋ, ਆਪਣੇ ਭਤੀਜੇ ਭਤੀਜੇ ਨੂੰ ਕਹਿ ਸਕਦੇ ਹੋ, ਆਪਣੇ ਭਾਣਜੇ ਭਾਣਜੀ ਨੂੰ ਕਹਿ ਸਕਦੇ ਹੋ। ਉਹ ਇੱਕ ਰਿਸ਼ਤੇ ਦੀ ਮਰਿਆਦਾ ਹੁੰਦੀ ਹੈ ਜੀ, ਉਹ ਮਰਿਆਦਾ ਵਿੱਚ ਰਹਿ ਕੇ ਜੇ ਆਪਾਂ ਰਿਸ਼ਤੇ ਨਿਭਾਏ ਜਾਣ ਤਾਂ ਉਹ ਰਿਸ਼ਤੇ ਬੜੇ ਲੰਮੇ ਸਮੇਂ ਤੱਕ ਚੱਲਦੇ ਹੈਗੇ। ਨਹੀਂ ਫਿਰ ਰਿਸ਼ਤਿਆਂ ਦਾ ਘਾਣਾ ਜੀ ਕਰੀ ਚਲੋ ਜਿੰਨਾ ਮਰਜ਼ੀ।
0: ਮਨ ਸਰ ਤੁਸੀਂ ਵੀ ਇੱਦਾਂ ਦੇ, ਹੋਰ ਵੀ ਬਹੁਤ ਸ਼ਬਦ ਨੇ, ਇਕੱਲਾ ਪੁੱਤ ਨਹੀਂ, ਇੱਕ ਬੜਾ ਮਸ਼ਹੂਰ ਆ ਮੇਰੇ ਬਾਬੂ ਨੇ ਖਾਣਾ ਖਾਇਆ ਕਿ ਨਾ,
2: ਇੱਕ ਇੱਕ ਕਹਿੰਦਾ ਨਹੀਂ ਖੰਡ,
0: ਖੰਡ ਦੀ ਬੋਰੀ,
2: ਖੰਡ ਦੀ।
0: ਇੱਦਾਂ ਦੇ ਨਾਮ ਜੇ ਤੁਹਾਨੂੰ ਵੀ, ਤੁਸੀਂ ਇੱਦਾਂ ਦੇ ਨਾਮ ਸੁਣੇ ਨੇ ਤੁਹਾਨੂੰ ਵੀ ਜਾਂ ਸਮਾਜ ਦੇ ਵਿੱਚ ਵਿਚਰਦੇ ਹੋ, ਤੁਹਾਨੂੰ ਇੱਦਾਂ ਦੇ ਨਾਮ ਦਾ ਪਤਾ ਤਾਂ ਤੁਸੀਂ ਜ਼ਰੂਰ ਦੱਸੋ, ਜਾਂ ਤੁਸੀਂ ਆਪਦੇ ਪਾਰਟਨਰ ਨੂੰ ਪਿਆਰ ਦੇ ਨਾਲ ਕਿਹੜੇ ਨਾਮ ਨਾਲ ਬੁਲਾਉਂਦੇ ਹੋ।
2: ਇੱਕ ਬੋਲਰ ਸਾਹਿਬ,
0: ਸਟੂਡੀਓ ਨੰਬਰ ਹੈ 905-564-6444 ਜੀ ਮਾਨ ਸਾਹਿਬ।
2: ਜਿਵੇਂ ਆਪਾਂ ਗੱਲ ਕਰ ਰਹੇ ਹਾਂ ਪੁੱਤ ਵੀ, ਘਰ ਵਾਲਾ ਘਰ ਵਾਲੀ ਜਾਂ ਮੁੰਡੇ ਕੁੜੀਆਂ ਬੋਏਫ੍ਰੈਂਡ ਗਰਲਫ੍ਰੈਂਡ ਨੂੰ ਪੁੱਤ ਕਹਿ ਕੇ ਕਹਿੰਦੇ ਨੇ, ਇੱਕ ਕਹਿੰਦੇ ਨੇ ਬੇਬੀ,
0: ਹਾਂ ਇਹਨਾਂ ਨੇ ਕਿਹਾ ਹੁਣ ਪੰਜਾਬੀ ਚ ਤਾਂ ਬੇਬੀ ਦਾ ਪੁੱਤ ਹੀ ਬਣਦਾ ਪਰ ਬੱਚਾ। 905-564-6444 ਹੋਰ ਇੱਦਾਂ ਦੇ ਮਨ ਸਾਹਿਬ ਕਿਹੜੇ ਨਾਮ ਸਮਾਜ ਦੇ ਵਿੱਚ ਨੇ
2: ਬੇਬੀ, ਜਿਵੇਂ ਹੁਣ ਚਲੋ
0: ਜਿਹੜੇ ਅੱਜ ਕੱਲ ਜਿਵੇਂ ਆਪਾਂ ਪਹਿਲਾਂ ਲਏ ਤਾਂ ਤੁਸੀਂ ਦੱਸਿਆ ਮਾਸ ਸਰਦਾਰਨੀ ਹੈ, ਭਾਗਵਾਨ ਨੇ,
1: ਬਿਲਕੁਲ
0: ਇੱਦਾਂ ਦੇ ਨਾਮ ਹੀ ਹੁੰਦੇ ਸੀ।
1: ਬਿਲਕੁਲ ਬਿਲਕੁਲ ਜੀ,
2: ਹੁਣ ਇੱਦਾਂ ਬਾਈ ਨੇ ਵਰਡ ਦੱਸੇ ਨੇ ਸਰਦਾਰਨੀ ਹੈ, ਭਾਗਵਾਨ ਹੈ, ਇਹ ਚ ਪਿਆਰ ਵੀ ਸੀ, ਇਹ ਚ ਨਾਲ ਇੱਜ਼ਤ ਵੀ ਸੀ,
1: ਇੱਜ਼ਤ ਵੀ ਸੀ, ਨਹੀਂ ਉਹੀ ਗੱਲ ਆ ਨਾ,
2: ਇੱਜ਼ਤ ਜੀ ਦਿੱਤੀ ਜਾ ਰਹੀ ਹੈ ਸਰਦਾਰਨੀ ਕਹਿ ਕੇ, ਭਾਗਵਾਨ ਨੇ ਕਹਿ ਕੇ,
1: ਲਾਣੇਦਾਰਨੀ ਕਹਿ ਦਿੰਦੇ ਆਪਾਂ, ਲਾਣੇਦਾਰਨੀ ਕਹਿ ਕੇ, ਲੰਬੜਦਾਰਨੀ ਕਹਿ ਦਿੰਦੇ ਸੀ,
2: ਇੱਜ਼ਤ ਦਿੱਤੀ ਜਾਂਦੀ ਸੀ।
0: ਹਾਂ
2: ਅੱਜ ਕੱਲ ਦੇ ਚੱਲਦੇ ਨੇ ਵੀ ਮਿੱਠਾ ਪਾ ਦੋ ਵੀ, ਖੰਡ ਮਿਸ਼ਰੀ,
1: ਸ਼ੂਗਰ ਕਰੋ ਬਸ, ਬੋਲ ਖੰਡ।
0: ਖੰਡ ਮਿਸ਼ਰੀ ਵਰਗੀ ਮਿੱਠੀ ਜੀ ਡੀਲ ਮਾਨ ਸਾਹਿਬ ਇੱਕ ਵਾਰੀ ਬਲਾਇੰਡਸ ਤੇ ਵੀ ਆਉਣ ਦੋ।
2: ਹਾਂਜੀ, ਮੂਜ਼ ਬਲਾਇੰਡਸ ਆਪਾਂ ਡੀਲ ਕਰਦੇ ਹਾਂ, ਜ਼ੀਬਰਾ ਬਲਾਇੰਡਸ ਤੇ, ਰੋਲਰ ਸ਼ੇਡਸ, ਵਰਟੀਕਲ ਬਲਾਇੰਡਸ ਤੇ, ਕੈਲੀਫੋਰਨੀਆ ਸ਼ਟਰਸ ਦੇ ਇੰਸਟਾਲੇਸ਼ਨ ਤੇ, ਮੈਨੂਫੈਕਚਰ ਤੇ। ਇਸ ਵੀਕ ਦੀ ਜਿਹੜੀ ਆਪਾਂ ਡੀਲ ਲੈ ਕੇ ਆਏ ਜ਼ੀਬਰਾ ਬਲਾਇੰਡਸ ਤੇ, ਰੋਲਰ ਸ਼ੇਡਸ ਤੇ ਡੀਲ ਹੈ ਇਹ। 50% ਡਿਸਕਾਊਂਟ ਆਪਾਂ ਆਫਰ ਕਰ ਰਹੇ ਆਪਣੇ ਸਾਰੇ ਭੈਣਾਂ ਤੇ ਭਰਾਵਾਂ ਨੂੰ। ਤੁਸੀਂ ਸਾਡੇ ਤੋਂ ਜੇ ਬਲਾਇੰਡਸ ਲਗਵਾਉਂਦੇ ਹੋ, ਫਲੈਟ 50% ਡਿਸਕਾਊਂਟ, ਕੋਈ ਇੰਸਟਾਲੇਸ਼ਨ ਦਾ ਪੇ ਨਹੀਂ ਕਰਨਾ। ਜਿਹੜੇ
0: ਜੈਬਰਾ ਬਲਾਇੰਡ ਤੇ ਰੋਲਰ ਸ਼ੇਡ ਬਲਾਇੰਡ ਨੇ, ਇਹ ਤੁਸੀਂ ਯਾਨੀ ਕਿ ਹੋਲਸੇਲ ਵਾਲਾ ਹੀ ਕੰਮ ਹੈ, 50% ਆਫ ਤੇ ਲਾ ਲਓ,
2: ਜਦੋਂ ਆਪਾਂ
0: ਇਹਨਾਂ ਦੀ ਵਾਰੰਟੀ ਹੁੰਦੀ।
2: ਹਾਂਜੀ ਹਾਂ, ਜਦੋਂ ਆਪਾਂ 50% ਡਿਸਕਾਊਂਟ ਕਰ ਦਿੰਦੇ ਤਾਂ ਪ੍ਰਾਈਸ ਇਹਦਾ ਹੋਲਸੇਲ ਜਿੰਨਾ ਹੀ ਰਹਿ ਜਾਂਦਾ।
0: ਹਾਂ,
2: ਤੇ ਨਾਲ ਦੀ ਨਾਲ ਵਾਰੰਟੀ ਤੁਸੀਂ ਗੱਲ ਕਰੀਏ 5 ਸਾਲ ਦੀ ਗਰੰਟੀ ਹੈ ਜੀ ਆਪਣੇ।
0: ਬਹੁਤ ਅੱਛੇ,
2: ਇਹ ਕਸਟਮ ਮੇਡ ਬਲਾਇੰਡਸ ਨੇ, ਕੋਈ ਸਟੈਂਡਰਡ ਸਾਈਜ਼ ਨਹੀਂ ਹੈਗਾ ਜੀ।
0: ਕਿੱਥੇ ਬਣਦੇ ਨੇ
2: ਇਹ? ਆਪਾਂ ਇੱਥੇ ਹੱਥਾਂ ਨਾਲ ਬਣਾਉਂਦੇ, ਕੈਨੇਡੀਅਨ ਮੇਡ ਬਲਾਇੰਡਸ ਨੇ, ਆਪਣੀ ਮੈਨੂਫੈਕਚਰ ਯੂਨਿਟ ਹੈ, ਤੇ ਕੈਨੇਡੀਅਨ ਮੇਡ ਬਲਾਇੰਡਸ ਨੇ ਜੀ। 50 ਤਰ੍ਹਾਂ ਦੀ ਤੁਹਾਡੇ ਕੋਲ ਕਲਰ ਆਪਸ਼ਨ ਆ, ਤੁਸੀਂ ਮੈਚ ਕਰਨਾ ਆਪਣੇ ਘਰ ਦੇ ਫਰਨੀਚਰ ਨਾਲ, ਪੇਂਟ ਨਾਲ, ਫਲੋਰਿੰਗ ਨਾਲ, ਕੈਬਨਿਟਸ ਨਾਲ, ਜਿਵੇਂ ਵੀ ਤੁਸੀਂ ਚਾਹੁੰਦੇ ਤੁਸੀਂ ਮੈਚ ਕਰ ਸਕਦੇ ਹੋ, ਮਿਕਸ ਐਂਡ ਮੈਚ ਕਰ ਸਕਦੇ ਹੋ।
0: ਇੰਸਟਾਲੇਸ਼ਨ ਦਾ ਅਲੱਗ ਚਾਰਜ ਕਰਦੇ?
2: ਇੰਸਟਾਲੇਸ਼ਨ ਦਾ ਕੋਈ ਚਾਰਜ ਨਹੀਂ ਹੈਗਾ ਜੀ, ਫਰੀ ਆਫ ਕੋਸਟ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਟਾਈਮ ਦਿੱਤਾ ਜਾਊਗਾ, ਉਦੋਂ ਤੁਹਾਡੀ ਟੀਮ ਆਏਗੀ, ਇੰਸਟਾਲ ਕਰਕੇ ਜਾਏਗੀ, ਪਰਫੈਕਟ ਤੇ ਐਕਸਪਰਟ ਇੰਸਟਾਲੇਸ਼ਨ ਹੁੰਦੀ ਆ। ਤੇ 50% ਡਿਸਕਾਊਂਟ ਫਲੈਟ ਆਪਾਂ ਭੈਣਾਂ ਤੇ ਭਰਾਵਾਂ ਨੂੰ ਆਫਰ ਕਰ ਰਹੇ ਹਾਂ, ਤੇ ਜਿਹੜੇ
0: ਰੇਡੀਓ ਪ੍ਰੋਗਰਾਮ ਸਾਰੰਗ ਦੇ
2: ਬਿਲਕੁਲ ਜੀ, ਜਦੋਂ ਵੀ ਆਪਾਂ ਰੇਡੀਓ ਤੇ ਆਉਂਦੇ ਹਾਂ ਤੁਸੀਂ ਸਾਡੇ ਤੋਂ ਇੱਕ ਸਪੈਸ਼ਲ ਡੀ ਲੈ ਕੇ ਜਾਂਦੇ ਹਾਂ, ਸਾਨੂੰ ਜੇ ਸਾਰੰਗ ਰੇਡੀਓ ਤੋਂ ਦਾ ਹਵਾਲਾ ਦੇ ਕੇ ਸਾਨੂੰ ਕੋਈ ਕਾਲ ਕਰਦਾ 50% ਡਿਸਕਾਊਂਟ ਤਾਂ ਆਪਾਂ ਦੇਣਾ ਹੀ ਦੇਣਾ ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ
0: ਜੀ
2: ਤਾਂ ਆਪਾਂ ਇੱਕ ਟੀਵੀ ਫ੍ਰੀ ਆਫ ਕੋਸਟ ਐਜ਼ ਅ ਗਿਫਟ ਭੈਣਾਂ ਤੇ ਭਰਾਵਾਂ ਨੂੰ ਆਫਰ ਕਰ ਰਹੇ ਹਾਂ 50% ਡਿਸਕਾਊਂਟ ਨਾਲ ਟੀਵੀ ਫ੍ਰੀ
0: ਟੈਲੀਵਿਜ਼ਨ ਫ੍ਰੀ ਦੇਵੋਗੇ ਜਿਹੜੇ ਰਾਈਟ ਨਾਓ ਕਾਲ ਕਰਕੇ ਬੁੱਕ ਕਰਨਗੇ
2: ਹਾਂਜੀ ਉਹਨਾਂ ਨੂੰ ਬਿਲਕੁਲ ਟਾਈਮ ਆਪਾਂ
0: ਨੰਬਰ
2: ਟੀਵੀ ਆਪਾਂ ਫ੍ਰੀ ਦੇਵਾਂਗੇ ਸਾਨੂੰ ਕਾਲ ਕਰੋ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰੋ ਨੰਬਰ ਹੈ 647-397-4646 647-389-4646 647-399-4646 647-389-4646
0: ਦੋਸਤੋ ਘਰ ਦੇ ਵਿੱਚ ਪਰਦੇ ਲਵਾਉਣਾ ਚਾਹੁੰਦੇ ਸੀ ਤਾਂ ਇਹ ਬਿਲਕੁਲ ਰਾਈਟ ਟਾਈਮ ਆ ਇੱਕ ਤਾਂ ਵੈਸੀ ਗਰਮੀਆਂ ਨੇ ਉਹਦੇ ਵਿੱਚ ਤੁਹਾਡੇ ਘਰ ਦੀ ਜਿਹੜੀ ਪ੍ਰੋਟੈਕਸ਼ਨ ਹੋ ਜਾਂਦੀ ਆ ਉਹਦੇ ਨਾਲ ਘਰ ਸੋਹਣਾ ਲੱਗਦਾ ਕੋਈ ਈਵੈਂਟ ਆ ਤੁਹਾਡੇ ਘਰ ਫੰਕਸ਼ਨ ਆ ਤਾਂ ਜਿਹੜੇ ਬਲਾਈਂਡਸ ਬਹੁਤ ਸੋਹਣੇ ਲੱਗਦੇ ਨੇ ਤਾਂ ਤੁਸੀਂ ਰਾਈਟ ਨਾਓ ਕਾਲ ਕਰ ਸਕਦੇ ਹੋ ਜਿੱਥੇ ਹੋਲਸੇਲ ਰੇਟ ਮਿਲੂਗਾ ਮਾਰਕੀਟ ਨਾਓ ਅੱਧ ਦੇ ਵਿੱਚ ਤੁਸੀਂ ਇੱਥੇ ਬਲਾਈਂਡਸ ਲਵਾ ਸਕਦੇ ਹੋ ਉੱਥੇ ਹੀ ਰਾਈਟ ਨਾਓ ਕਾਲ ਕਰੋਗੇ ਤੁਹਾਨੂੰ ਇੱਕ ਟੈਲੀਵਿਜ਼ਨ ਮੁਫਤ ਦਿੱਤਾ ਜਾਊਗਾ ਨੰਬਰ 647-399-4646 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਅੱਜ ਗੱਲਬਾਤਾਂ ਦਾ ਸਿਲਸਿਲਾ ਚੱਲ ਰਿਹਾ ਮਾਹਰ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਸਟੂਡੀਓ ਦੇ ਵਿੱਚ ਮਾਨ ਸਾਹਿਬ ਜੁੜੇ ਹੋਏ ਨੇ ਅਤੇ ਫੋਨ ਲਾਈਨਸ ਵੀ ਓਪਨ ਨੇ ਟਾਕ ਸ਼ੋ ਗੱਲਬਾਤ ਦਾ ਟੋਪਿਕ ਆ ਕਿ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਕਿਹੜੇ ਕਿਹੜੇ ਨਾਮ ਬੁਲਾਏ ਜਾਂਦੇ ਨੇ ਅੱਜ ਕੱਲ੍ਹ ਕਿਹੜੇ ਨਹੀਂ ਬੁਲਾਉਣੇ ਚਾਹੀਦੇ ਕਈ ਵਾਰ ਆਪਾਂ ਨੂੰ ਪਰਿਵਾਰ 'ਚ ਬੈਠਣ ਨੂੰ ਅਜੀਬ ਜਿਹਾ ਲੱਗਦਾ ਸੋ ਤੁਹਾਨੂੰ ਕਿਹੜੇ ਕਿਹੜੇ ਇੱਦਾਂ ਦੇ ਨਾਵਾਂ ਬਾਰੇ ਪਤਾ ਜਾਂ ਤੁਸੀਂ ਆਪਣੇ ਪਾਰਟਨਰ ਨੂੰ ਕਿਹੜੇ ਨਾਮ ਨਾਲ ਬਣਾਉਂਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ 905-564-6444 ਸਾਡੇ ਨਾਲ ਅਗਲੇ ਕਾਲਰ ਨੇ 9181 ਤੁਸੀਂ ਕਾਲ ਦੁਬਾਰਾ ਬਾਈ ਜੀ ਕਾਲ ਕਰ ਲਿਓ ਤੁਹਾਡੀ ਕਾਲ ਡਰੋਪ ਹੋ ਗਈ ਆਓ ਸੈਮੀ ਢਿੱਲੋਂ ਸਾਹਿਬ ਨਾਲ ਜੁੜਦੇ ਹਾਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ ਜੀ
5: ਬਿਲਕੁਲ ਜੀ ਥੈਂਕ ਯੂ ਸੋ ਮਚ ਜਿੰਨੇ ਵੀ ਸਰੋਤੇ ਆਪਣੇ ਨਾਲ ਸਾਰੰਗ ਰੇਡੀਓ ਨਾਲ ਜੁੜੇ ਆਏ ਐਮ 530 ਤੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ
0: ਚਲੋ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਆਈ ਪੀ ਟੀਵੀ ਦੀ ਸਰਵਿਸ ਬਾਰੇ ਤੁਸੀਂ ਪਰਿਵਾਰਾਂ ਨੂੰ ਜਾਣੂ ਕਰਵਾਓ ਇੱਕ ਛੋਟਾ ਜਿਹਾ ਕੁਐਸਚਨ ਆ ਕਿਉਂਕਿ ਨਾ ਅੱਜ ਕੱਲ੍ਹ ਰਿਸ਼ਤਿਆਂ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ ਆਪਣੇ ਪਾਰਟਨਰ ਨੂੰ ਬੰਦਾ ਰਿਸਪੈਕਟ ਨਾਲ ਬੁਲਾਉਂਦੇ ਸੀ ਪਹਿਲਾਂ ਭਾਗਵਾਨ ਨੇ ਸਰਦਾਰਨੀ ਏ ਲਾਣੇਦਾਰਨੀ ਏ ਜਾਂ ਇੱਦਾਂ ਦੇ ਨਾਮ ਹੀ ਜਿਹੜੀਆਂ ਧਰਮ ਪਤਨੀਆਂ ਵੱਲੋਂ ਆਪਦੇ ਪਾਰਟਨਰ ਨੂੰ ਬੁਲਾਏ ਜਾਂਦੇ ਸੀ ਅੱਜ ਰਿਸ਼ਤਿਆਂ ਦੇ ਵਿੱਚ ਇੱਕ ਨਾ ਪੁੱਤ ਸ਼ਬਦ ਨੂੰ ਯੂਜ਼ ਕੀਤਾ ਜਾਂਦਾ ਘਰਵਾਲਾ ਆਪਦੀ ਘਰਵਾਲੇ ਨੂੰ ਜਾਂ ਫਿਰ ਆਪਣੀ ਜਿਹੜੀ ਵਾਈਫ ਉਹ ਆਪਦੇ ਹਸਬੈਂਡ ਨੂੰ ਮੇਰੀ ਬੇਬੀ ਕੀ ਕਰਦੀ ਆ ਮੇਰਾ ਬੇਬੀ ਕੀ ਕਰਦਾ ਮੇਰਾ ਬਾਬੂ ਕੀ ਕਰਦਾ ਮੇਰਾ ਪੁੱਤ ਕੀ ਕਰਦਾ ਇਹ ਤੁਹਾਨੂੰ ਲੱਗਦਾ ਵੀ ਇਹ ਸਹੀ ਸ਼ਬਦ ਆ ਪਿਆਰ ਦੇ ਵਿੱਚ ਸਾਰਾ ਕੁਝ ਫੇਅਰ ਆ ਜਾਂ ਇਹ ਪੁੱਤ ਸ਼ਬਦ ਨੂੰ ਅਵਾਇਡ ਕੀਤਾ ਜਾ ਸਕਦਾ
5: ਇਹ ਤਾਂ ਦੇਖ ਲਓ ਜੀ ਇੰਡੀਵਿਜੁਅਲ ਦੇ ਕਹਿੰਦੇ ਹੁੰਦੇ ਆ ਵੀ ਇੰਡੀਵਿਜੁਅਲ ਦੇ ਤਾਂ ਉਹਦਾ ਹੁੰਦਾ ਆ ਸੋ ਮੈਂ ਤਾਂ ਇਹਦੇ ਬਾਰੇ ਨਹੀਂ
0: ਰਿਸ਼ਤਿਆਂ ਦੇ ਵਿੱਚ ਪਿਆਰ ਦੇ ਵਿੱਚ ਸਾਰਾ ਕੁਝ ਜਾਇਜ਼
5: ਪਿਆਰ ਦੇ ਵਿੱਚ ਬਿਲਕੁਲ ਜਾਇਜ਼ ਆ ਜੀ ਜੇ ਜਿੱਦਾਂ ਉਹ ਹੋਰ ਕਿਸੇ ਲਹਿਜੇ ਨਾਲ ਕਿਹਾ ਵੀ ਮੈਂ ਹੁਣ ਪੁੱਤ ਬਣਾਉ ਤੈਨੂੰ ਫਿਰ ਉਹ
0: ਅਲਟਰਾ ਐਚ ਡੀ ਜੇ ਟੀਵੀ ਲਿਆਤਾ ਤੇ ਜੇ ਆਪਣੇ ਕੋਲ ਆਈ ਪੀ ਟੀਵੀ ਉਹ ਸਪੋਰਟ ਨੀ ਕਰਦਾ ਫਿਰ ਉਹ ਟੀਵੀ ਦਾ ਵੀ ਨੀ ਫਾਇਦਾ ਸੋ ਦਿਓ ਜਾਣਕਾਰੀ ਜੀ
5: ਬਿਲਕੁਲ ਜੀ ਸੋ ਆਪਣੇ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਆਈ ਪੀ ਟੀਵੀ ਦੀ ਤੁਸੀਂ ਗੱਲ ਕਰਨੀ ਹੈਗੀ ਆ ਡੈਫਨਿਟਲੀ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਇੱਕ ਨਾ ਰੇਡੀਓ ਆਪਣੇ ਕੋਲ ਜਦੋਂ ਆਇਆ ਸੀਗਾ ਉਦੋਂ ਹਫ਼ਤੇ ਬਾਅਦ ਹੀ ਉਹ ਆਊਟ ਆਫ ਸਟਾਕ ਹੋ ਗਿਆ ਸੀਗਾ ਜਿਹੜਾ ਨਵਾਂ ਪਲੱਗ ਐਂਡ ਪਲੇ ਰੇਡੀਓ ਹੈਗਾ ਆ ਠੀਕ ਹੈ ਜੀ ਸੋ ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ ਗੀ ਤੁਸੀਂ ਬੇਸਿਕਲੀ ਕੀ ਕਰਨਾ ਹੈਗਾ ਕਿ ਆਪਣੇ ਘਰ ਦੇ ਵਿੱਚ ਕੋਈ ਵੀ ਜਿਹੜਾ ਤੁਹਾਡਾ ਪਲੱਗ ਦਾ ਆਊਟਲੈਟ ਹੈਗਾ ਆ ਉਹਦੇ ਵਿੱਚ ਉਹਨੂੰ ਪਲੱਗ ਇਨ ਕਰ ਲੈਣਾ ਆ ਔਰ ਤੁਹਾਡੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਭਾਵ ਜਿਹੜਾ ਹੈਗਾ ਆ ਉਹ ਚੱਲੂਗਾ ਸੋ ਤੁਸੀਂ ਇਹ ਭਾਵੇਂ ਇਕੱਲਾ ਨਾਮ ਸਿਮਰਨ ਵਾਲਾ ਰੇਡੀਓ ਚਾਹੀਦਾ ਉਹ ਤੁਹਾਨੂੰ ਮਿਲ ਜੂਗਾ ਜੇਕਰ ਮੂਲ ਮੰਤਰ ਵਾਲਾ ਚਾਹੀਦਾ ਉਹ ਮਿਲ ਜੂਗਾ ਚੌਪਈ ਸਾਹਿਬ ਤੁਸੀਂ ਚਲਾਉਣਾ ਚਾਹੁੰਦੇ ਹੋ 24/7 ਉਹ ਮਿਲ ਜੂਗਾ ਸੁਖਮਣੀ ਸਾਹਿਬ ਚਲਾਉਣਾ ਚਾਹੁੰਦੇ ਹੋ ਉਹ ਮਿਲ ਜੂਗਾ ਚੁਪਹਿਰਾ ਸਾਹਿਬ ਚਲਾਉਣਾ ਚਾਹੁੰਦੇ ਹੋ ਉਹ ਮਿਲ ਜੂਗਾ ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਇਹ ਰੇਡੀਓ ਹੈਗੇ ਆ ਪਲੱਗ ਐਂਡ ਪਲੇ ਢਿੱਲੋਂ ਵੀਡੀਓ 'ਤੇ ਅਵੇਲੇਬਲ ਹੈਗੇ ਆ ਜੀ ਔਰ ਇਹਦੀ ਖਾਸੀਅਤ ਇਹ ਹੈਗੀ ਆ ਹਰੀ ਜੀ ਕਿ ਇਹਦੀ ਜਿਹੜੀ ਪ੍ਰਾਈਸ ਆ ਅਸੀਂ ਇਹਦੀ ਪ੍ਰਾਈਸ ਇੰਨੀ ਕੁ ਰੀਜ਼ਨੇਬਲ ਰੱਖੀ ਹੈਗੀ ਆ ਕਿ ਤੁਸੀਂ ਮਤਲਬ ਕਿ ਸੁਣ ਕੇ ਹੈਰਾਨ ਰਹਿ ਜਾਓਗੇ ਸਿਰਫ ਤੇ ਸਿਰਫ $20 ਦੇ ਵਿੱਚ ਇਹ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਢਿੱਲੋਂ ਵੀਡੀਓ 'ਤੇ ਅਵੇਲੇਬਲ ਆ ਜਦੋਂ ਤੁਸੀਂ ਸਾਡੇ ਸਟੋਰ ਤੇ ਆਓਗੇ ਤੁਸੀਂ ਕਿਸੇ ਨੂੰ ਗਿਫਟ ਵੀ ਦੇਣਾ ਆ। ਇਹਦੀ ਇਹਦੀ ਜਿਹੜੀ ਪੈਕੇਜਿੰਗ ਆ ਬੜੀ ਖੂਬਸੂਰਤ ਹੋਈ ਹੋਈ ਆ, ਦਰਬਾਰ ਸਾਹਿਬ ਦੀ ਪਿਕਚਰ ਇਹਦੇ ਤੇ ਲਗਾਈ ਗਈ ਹੈਗੀ ਆ, ਠੀਕ ਆ ਜੀ, ਖੰਡਾ ਸਾਹਿਬ ਔਰ ਏਕ ਓਂਕਾਰ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਆ ਉਹ ਇਸ ਰੇਡੀਓ ਦੇ ਉੱਤੇ ਲਗਾਈਆਂ ਗਈਆਂ ਆ। ਸੋ ਜਦੋਂ ਵੀ ਤੁਸੀਂ ਇੰਡੀਆ ਲੈ ਕੇ ਜਾਣਾ ਆ, ਇੱਥੇ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਹੋ, ਆਪਣੇ ਘਰ ਦੇ ਵਿੱਚ ਤੁਸੀਂ ਅਲੱਗ ਅਲੱਗ ਰੂਮਾਂ ਦੇ ਵਿੱਚ 3-4-5 ਰੇਡੀਓ ਲੈ ਕੇ ਜਾਣਾ ਚਾਹੁੰਦੇ ਹੋ, ਡੈਫਨਿਟਲੀ ਸਾਡੇ ਸਟੋਰ ਤੇ ਪਹੁੰਚੋ। ਪ੍ਰਾਈਸ ਬਹੁਤ ਰੀਜ਼ਨੇਬਲ ਆ, ਸਿਰਫ ਤੇ ਸਿਰਫ $20। ਸੋ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਆ ਢਿੱਲੋਂ ਵੀਡੀਓ ਤੇ ਰਾਈਟ ਨਾਓ ਅਵੇਲੇਬਲ ਹੈਗਾ ਆ। ਹੁਣ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਇਹ ਜਿਹੜਾ ਰੇਡੀਓ ਆ ਆਊਟ ਆਫ ਸਟਾਕ ਨਹੀਂ ਹੋਊਗਾ। ਕਿਸੇ ਨੂੰ 20 ਪੀਸ ਚਾਹੀਦੇ ਆ, 15 ਚਾਹੀਦੇ, ਜਿੰਨੇ ਮਰਜ਼ੀ ਚਾਹੀਦੇ ਆ, ਆ ਕੇ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ। ਬਾਕੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜੀ IPTV ਦੀ, ਬਿਲਕੁਲ ਜੀ, 4K ਦਾ ਸਭ ਤੋਂ ਬੈਸਟ ਕੁਆਲਿਟੀ ਦਾ IPTV ਜਿਹੜਾ ਹੈਗਾ ਆ ਉਹ ਤੁਹਾਨੂੰ ਦਿੱਤਾ ਜਾਂਦਾ ਆ। ਗਰੰਟੀ ਕਰਦੇ ਹਾਂ ਅਸੀਂ ਕਿ ਇੱਕ ਤਾਂ ਇਹ ਬੰਦ ਨਹੀਂ ਹੋਊਗਾ, ਦੂਜੀ ਗਰੰਟੀ ਸਾਡੀ ਇਹ ਹੈਗੀ ਆ ਕਿ ਫਰੀਜ਼ਿੰਗ ਔਰ ਬਫਰਿੰਗ ਦੀ ਜਿਹੜੀ ਪ੍ਰੋਬਲਮ ਆ ਉਹ ਤੁਹਾਨੂੰ ਕਦੇ ਵੀ ਨਹੀਂ ਆਏਗੀ। ਸੋ ਇਹਨਾਂ ਸਾਰੀਆਂ ਸੇਵਾਵਾਂ ਵਾਸਤੇ ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ, 7 ਦਿਨ 11 ਤੋਂ ਲੈ ਕੇ 8 ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਇੱਕੋ ਇੱਕ ਨੰਬਰ ਆ ਸਾਡਾ, 905-204-1313-905-204-1313।
0: ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਸ਼ੁਕਰੀਆ ਜੀ। 905-204-1313 ਢਿੱਲੋਂ ਸਾਹਿਬ ਦਾ ਨੰਬਰ ਆ, ਗੋਰ ਐਂਡ ਅਵਨੀਜ਼ਰ ਤੇ ਸ਼ਾਮ 8 ਵਜੇ ਤੱਕ ਤੁਸੀਂ ਵਿਜਿਟ ਵੀ ਕਰ ਸਕਦੇ।

0: ਮਾਨ ਸਾਹਿਬ, ਹੁਣ ਆਟੋ ਇੰਸ਼ੋਰੈਂਸ ਦੇ ਵਿੱਚ ਕੁਝ ਨਵੇਂ ਬਦਲਾਅ ਆਏ ਨੇ 1 ਜੁਲਾਈ ਤੋਂ। ਕਹਿੰਦੇ ਹੁਣ ਐਕਸੀਡੈਂਟ ਕਵਰੇਜ ਆ ਜਿਹੜੀ ਉਹ ਐਡ ਆਨ ਲੈਣੀ ਪਿਆ ਕਰੂ, ਕਈ ਵਾਰ ਰਿਨਿਊਲ ਆ ਜਾਂਦਾ ਗਾ, ਜਾਂ ਫਿਰ ਕਈ ਵਾਰ ਜਦੋਂ ਨਵੀਂ ਪਾਲਿਸੀ ਬੌਂਡ ਕਰਾਉਣੀ ਆ ਤਾਂ ਇੰਟਾਰੀਓ ਦੇ ਵਿੱਚ ਕਹਿੰਦੇ ਹੁਣ ਐਕਸੀਡੈਂਟ ਬੈਨੀਫਿਟ ਨੇ ਜਿਹੜੇ ਉਹ ਇੱਦਾਂ ਕਵਰੇਜ ਨਹੀਂ ਹੋਣੇ, ਉਹਦੀ ਅਲੱਗ ਤੋਂ ਐਡ ਆਨ ਕਰਵਾਉਣਾ, ਇਹਦੇ ਬਾਰੇ ਵੀ ਇੱਕ ਵਾਰ ਜਾਣਕਾਰੀ ਦੇ ਦਿਓ ਪ੍ਰੋ।
1: ਜੀ ਬਿਲਕੁਲ ਜੀ, 1 ਜੁਲਾਈ 2026 ਤੋਂ ਬਹੁਤ ਸਾਰੇ ਨਵੇਂ ਰੂਲ ਆਏ ਨੇਗੇ ਆਟੋ ਇੰਸ਼ੋਰੈਂਸ ਦੇ ਵਿੱਚ, ਖਾਸ ਕਰਕੇ ਜੇ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਇਹ ਹੈਗੇ ਤਾਂ ਆਪਸ਼ਨਲ ਕਵਰੇਜ ਹੈਗੀ, ਜਿਵੇਂ ਇਹਦੇ ਵਿੱਚ ਡੈਥ ਬੈਨੀਫਿਟ ਨੇਗੇ, ਫਿਊਨਰਲ ਦੇ ਹੈਗੇ ਹੈਗੇ, ਇਨਕਮ ਰਿਪਲੇਸਮੈਂਟ ਦੇ ਹੈਗੇ ਆ, ਕੇਅਰ ਗਿਵਰ ਦੇ ਹੈਗੇ ਨੇ, ਡਿਪੈਂਡੈਂਟ ਕੇਅਰ ਦੇ ਵੀ ਹੈਗੇ ਹੈਗੇ। ਜੇ ਆਪਾਂ ਇਹ ਆਪਸ਼ਨ ਪਹਿਲਾਂ ਪਿੱਕ ਕਰੀ ਹੋਏਗੀ ਤਾਂ ਆਪਾਂ ਨੂੰ ਇਹ ਚੀਜ਼ਾਂ ਦੇ ਬੈਨੀਫਿਟ ਮਿਲ ਸਕਦੇ ਹੈਗੇ, ਅਦਰਵਾਈਜ਼ ਆਪਾਂ ਇਹ ਆਪਸ਼ਨ ਪਹਿਲਾਂ ਪਿੱਕ ਨਹੀਂ ਕੀਤੀ ਹੋਊਗੀ ਤਾਂ ਆਪਾਂ ਇਹਨਾਂ ਜਿਹੜੀਆਂ ਬੈਨੀਫਿਟ ਨੇ ਇਹਨਾਂ ਤੋਂ ਵਾਂਝੇ ਵੀ ਰਹਿ ਸਕਦੇ ਹੈਗੇ।
0: ਪਹਿਲਾਂ ਹੁੰਦਾ ਸੀ ਕਿ ਜੇ ਕੋਈ ਬੰਦਾ ਗੱਡੀ ਡਰਾਈਵ ਕਰ ਰਿਹਾ ਉਹਦੇ ਨਾਲ ਦੋਸਤ ਮਿੱਤਰ ਬੈਠੇ ਨੇ, ਐਕਸੀਡੈਂਟ ਹੋ ਜਾਂਦਾ, ਉਹ ਸਾਰਿਆਂ ਦੇ
1: ਸਾਰਿਆਂ ਨੂੰ ਮਿਲਦਾ ਸੀ।
0: ਹੁਣ ਫੈਮਿਲੀ ਫੈਮਿਲੀ ਟਾਈਜ਼ ਹੋਣੇ ਜ਼ਰੂਰੀ ਨੇ।
1: ਜੀ ਬਿਲਕੁਲ ਜੀ, ਫੈਮਿਲੀ ਟਾਈਜ਼ ਹੋਣੇ ਜ਼ਰੂਰੀ ਨੇ ਅਤੇ ਇਹ ਬੈਨੀਫਿਟ ਵੀ ਸਾਨੂੰ ਮਤਲਬ ਕਲਿੱਕ ਕਰਨੇ ਪੈਣਗੇ, ਪਹਿਲਾਂ
0: ਕਰਨੇ ਪੈਣਗੇ।
1: ਜੀ ਜੇ ਆਪਾਂ ਨਹੀਂ ਕਰਦੇ ਪਰ ਆਪਾਂ ਪਤਾ ਕੀ ਕਰਦੇ ਹਾਂ, ਕਈ ਵਾਰ ਸਸਤੀ ਇੰਸ਼ੋਰੈਂਸ ਦੇ ਚੱਕਰ ਦੇ ਵਿੱਚ ਆਪਾਂ ਇਹਨਾਂ ਨੂੰ ਸਕਿੱਪ ਕਰ ਦਿੰਦੇ ਹਾਂ।
0: ਹਾਂ, ਸਾਲ ਪਿੱਛੇ ਫਰਕ ਤਾਂ $40-50 ਦਾ ਹੀ ਪੈਣਾ।
1: ਬਿਲਕੁਲ ਜੀ, ਵੱਧ ਤੋਂ ਵੱਧ ਗਈ ਹੁੰਦਾ $100 ਦਾ ਪੈਣਾ। ਹਾਂ, ਪਰ ਜਿਵੇਂ ਹੁਣ ਬਹੁਤ ਸਾਰੇ ਬੈਨੀਫਿਟ ਆ, ਜਿਵੇਂ ਇਨਕਮ ਰਿਪਲੇਸਮੈਂਟ ਆ ਜੀ, ਘੱਟੋ ਘੱਟ $400 ਤਾਂ ਉਹਨੂੰ ਪਰ ਵੀਕ ਦਾ ਮਿਲ ਸਕਦਾ ਗਾ। ਜੇ ਤੁਹਾਡੀ ਕਾਰ ਐਕਸੀਡੈਂਟ ਵਿੱਚ ਇਨਕਮ ਰੁਕ ਜਾਂਦੀ ਆ, ਕੋਈ ਤੁਹਾਡੇ ਸੱਟ ਲੱਗ ਗਈ, ਤੁਸੀਂ ਘਰੇ ਬੈਠ ਗਏ, ਬਟ ਤੁਹਾਡੀ ਇਨਕਮ ਬੰਦ ਹੋ ਗਈ ਅਤੇ ਉਹਦੇ ਘੱਟੋ ਘੱਟ $400 ਹੈਗੇ ਆ ਜਿਹੜੇ ਤੁਹਾਨੂੰ ਘਰੇ ਬੈਠਣ ਨੂੰ ਮਿਲਣੇ ਆ, ਉਹ ਮਿਲਣਗੇ ਤਾਂ ਜੇ ਆਪਾਂ ਜਦੋਂ ਆਪਣੀ ਰੀਨਿਊ ਆਉਂਦੀ ਆ, ਜੇ ਆਪਾਂ ਉਹਦੇ ਵਿੱਚ ਇਹ ਬੈਨੀਫਿਟ ਆਪਣਾ ਐਡ ਕੀਤਾ ਹੋਵੇਗਾ।
0: ਜੀ, ਸੋ ਮੈਂ ਕਹਿਣ ਦਾ ਭਾਵ ਆਟੋ ਇੰਸ਼ੋਰੈਂਸ ਦੇ ਵਿੱਚ ਸਸਤੀ ਦੇ ਵਿੱਚ ਤਾਂ ਭਾਲ ਹੋਊਗਾ, ਉਹ ਤਾਂ ਡਿਸਕਾਊਂਟ ਸਾਹਿਬ ਮਾਹਲ ਸਾਹਿਬ ਤੁਹਾਨੂੰ ਪ੍ਰੋਵਾਈਡ ਕਰਾਈ ਦੇਣਗੇ, ਪਰ ਇਹਦੇ ਨਾਲ ਜਿਹੜੇ ਬੈਨੀਫਿਟ ਨੇ ਉਹ ਜ਼ਰੂਰ ਤੁਸੀਂ ਕਵਰ ਕਰਾਉਣੇ ਆ। ਉਹ ਬੈਨੀਫਿਟ ਦੇ ਲਈ ਤੁਸੀਂ ਜਿਹੜਾ ਮਾਹਲ ਸਾਹਿਬ ਨੂੰ ਕਾਲ ਕਰ ਸਕਦੇ, ਕੋਈ ਨੰਬਰ ਜ਼ਰੂਰ ਸਾਨੂੰ।
1: ਜੀ ਬਿਲਕੁਲ ਜੀ, ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੂੰਗਾ, ਕਿਉਂਕਿ ਦੋ ਚੀਜ਼ਾਂ ਹੁੰਦੀਆਂ ਜੀ ਇੰਸ਼ੋਰੈਂਸ, ਇੱਕ ਹੁੰਦੀ ਆ ਕਵਰੇਜ, ਇੱਕ ਹੁੰਦੀ ਆ ਪ੍ਰਾਈਜ਼।
0: ਹਾਂ, ਉਹ ਤਾਂ ਜਿੰਨਾ ਜਿਵੇਂ ਕਹਿੰਦੇ ਆ,
1: ਹਾਂ
0: ਖੰਡ ਪਾਓਗੇ
1: ਉਦਾਂ ਦਾ ਬਿਠਾਊਗਾ। ਸੋ ਕਦੇ ਵੀ ਮੇਰਾ ਸੋਚ ਇਹ ਹੈ ਵੀ ਕਦੇ ਵੀ ਸਸਤੀ ਦੇ ਚੱਕਰ 'ਚ ਨਾ ਜਾਓ, ਪਰ ਸਹੀ ਲਵੋ। ਜੇ ਸਸਤੀ ਦੇ ਚੱਕਰ 'ਚ ਆਪਾਂ $5-7 ਘੱਟ 'ਤੇ ਲੈ ਵੀ ਲਵਾਂਗੇ, ਬਟ ਉਹ ਤੁਹਾਨੂੰ ਉਹਦਾ ਫਾਇਦਾ ਨਹੀਂ ਕੋਈ ਹੈਗਾ, ਜਸਟ ਉਹਦਾ ਇੱਕ ਪਿੰਕ ਸਲਿੱਪ ਆ ਗਈ ਸਾਡੇ ਕੋਲ ਗੱਡੀ 'ਚ ਪਈ ਹੈਗੀ। ਸੋ ਤੁਹਾਡੇ ਆਟੋ ਦੇ ਇੰਸ਼ੋਰੈਂਸ ਦੀ ਰੀਨਿਊ ਆ ਰਹੀ ਹੈਗੀ, ਤੁਹਾਡੇ ਘਰ ਦੀ ਰੀਨਿਊ ਆ ਰਹੀ ਆ, ਤਾਂ ਤੁਸੀਂ ਇੱਕ ਵਾਰੀ ਜ਼ਰੂਰ ਮੇਰੇ ਨਾਲ ਸੰਪਰਕ ਕਰੋ। ਮੇਰਾ ਨੰਬਰ ਹੈਗਾ 6476478820, 647-627-2728।
0: ਬਿਲਕੁਲ ਜੀ, ਮਾਲ ਸਾਹਿਬ ਨੂੰ ਚਾਹੇ ਆਟੋ ਇੰਸ਼ੋਰੈਂਸ ਆ, ਰਿਨਿਊਲ ਆ, ਨਵੀਂ ਪਾਲਿਸੀ ਕਰਵਾਉਣੀ ਆ, ਕਮਰਸ਼ੀਅਲ ਇੰਸ਼ੋਰੈਂਸ ਕਰਵਾਉਣੀ ਆ, ਤਾਂ ਮਾਲ ਸਾਹਿਬ ਨੂੰ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ 3 ਵਜੇ ਤੱਕ ਦੇ ਪ੍ਰੋਗਰਾਮ ਦਾ ਇਹ ਹਿੱਸਾ ਪੇਸ਼ ਕਰਾਂਗੇ। ਸਟੂਡੀਓ 'ਚ ਗੱਲਬਾਤ ਕਰਨ ਲਈ ਨੰਬਰ ਆ 905-564-6444, 905-564-6444 'ਤੇ ਗੱਲਬਾਤ ਕੀਤੀ ਜਾ ਸਕਦੀ। ਕਨੇਡਾ ਸਾਫ਼ ਸੁਥਰਾ ਸਫਾਈ ਵਾਲਾ ਮੁਲਕ ਆ। ਹੁਣ ਥੰਡਰਵੇ ਵੱਲ ਬਹੁਤ ਭਿਆਨਕ ਅੱਗ ਲੱਗੀ ਹੋਈ ਆ, ਅਤੇ ਕੱਲ੍ਹ ਆਪਾਂ ਦਿਨ ਦੇਖਿਆ ਕਿੱਦਾਂ ਦਾ ਦਿਨ ਸੀ, ਅਤੇ ਉਮੀਦ ਕਰਦੇ ਹਾਂ ਹੁਣ ਉੱਧਰ ਵੀ ਜਿਹੜਾ ਇਹ ਠੀਕ ਹੋ ਜੇ ਸਮਾਂ। ਪਰ ਇਹਨਾਂ ਜੇ ਸਾਫ਼ ਸਫਾਈ ਦੀ ਗੱਲਬਾਤ ਕਰੀਏ, ਉਹਦੇ ਵਿੱਚ ਸਾਨੂੰ ਜੁਆਇਨ ਕੀਤਾ ਗਾ ਦਾ ਮੈਪਲ ਕਲੀਨਿੰਗ ਵਾਲੇ ਨੇ। ਪਹਿਲਾਂ ਅਸੀਂ ਇਹਨਾਂ ਦੀ ਸਰਵਿਸ ਯੂਜ਼ ਕੀਤੀ, ਇਸ ਤੋਂ ਬਾਅਦ ਇਹਨਾਂ ਨੂੰ ਅਸੀਂ ਲਗਾਤਾਰ ਡੇ 1 ਤੋਂ ਪ੍ਰਮੋਟ ਕਰ ਰਹੇ ਹਾਂ। ਐਂਡ ਰੀਜ਼ਨ ਉਹਦਾ ਇਹੀ ਆ ਕਿ ਭਰਮਾ ਹੰਗਾਰਾ ਪਰਿਵਾਰਾਂ ਵੱਲੋਂ ਤੁਹਾਡੇ ਦੋਸਤੋ ਕਈ ਵਾਰ ਮੂਵ ਇਨ ਮੂਵ ਆਊਟ ਹੋਣਾ ਬਹੁਤ ਖਿਲਾਰਾ ਪਿਆ ਹੋਇਆ, ਤੁਸੀਂ ਚਾਹੁੰਦੇ ਹੋ ਕਿ ਬਿਲਕੁਲ ਸਾਡਾ ਘਰ ਕਲੀਨ ਹੋਵੇ ਜਦੋਂ ਅਸੀਂ ਘਰੇ ਆਈਏ, ਮੂਵ ਇਨ ਰੈਡੀ ਹੋਵੇ। ਕੋਈ ਈਵੈਂਟ ਆ, ਉਹ ਈਵੈਂਟ ਦੇ ਵਿੱਚ ਤੁਸੀਂ ਕੋਈ ਫੰਕਸ਼ਨ ਆ, ਵਿਆਹ, ਸ਼ਾਦੀ, ਐਨਵਰਸਰੀ ਆ, ਬਿਫੋਰ ਜਾਂ ਆਫਟਰ ਕਲੀਨ ਕਰਵਾਉਣੀ ਆ ਦਾ ਮੈਪਲ ਕਲੀਨਿੰਗ ਕਰੂਗੀ। ਕੋਈ ਘਰ ਜਾਂ ਬਿਜ਼ਨਸ ਬਣਿਆ ਗਾ, ਪੋਸਟ ਕੰਸਟਰਕਸ਼ਨ ਕਲੀਨਿੰਗ ਕਰਾਉਣੀ ਆ ਦਾ ਮੈਪਲ ਕਲੀਨਿੰਗ ਕਰੂਗੀ। ਜੰਕ ਰਿਮੂਵ ਕਰਾਉਣਾ, ਪ੍ਰੈਸ਼ਰ ਬੋਸ, ਉਹ ਚਾਹੇ ਸਾਈਡ ਬਾਕਾਂ ਨੇ, ਬੈਕ ਯਾਰਡ ਆ, ਫਰੰਟ ਯਾਰਡ ਆ, ਮੈਪਲ ਕਲੀਨਿੰਗ ਨੂੰ ਕਾਲ ਕਰ ਸਕਦੇ ਹੋ। ਉਹ ਚਾਹੇ ਤੁਹਾਡੇ ਗਰਾਜ ਨੇ, ਚਾਹੇ ਤੁਹਾਡੀਆਂ ਵਿੰਡੋਜ਼ ਕਲੀਨ ਕਰਾਉਣੀਆਂ ਨੇ, ਦਾ ਮੈਪਲ ਸਾਰੀਆਂ ਸਰਵਿਸ ਕਰਦੇ ਆ। ਇਹਨਾਂ ਦੀਆਂ 5 ਟੀਮਾਂ ਨੇ, ਇਹ ਬਸ ਇੱਕ ਹੀ ਬੇਨਤੀ ਕਰਦੇ, ਕਹਿੰਦੇ ਅਸੀਂ ਇੱਕ ਦਿਨ 'ਚ 5 ਜੋਬਾਂ ਹੀ ਕਰ ਸਕਦੇ ਹਾਂ। 6ਵੀਂ ਜੋਬ ਆਉਂਦੀ ਆ, ਬੇਸ਼ੱਕ ਇੱਕ ਟੀਮ ਤੋਂ 2-2 ਜੋਬਾਂ ਸਾਈਨ ਕਰਵਾਉਂਦੇ ਨੇ, ਪਰ ਉਹ ਨਹੀਂ ਕਰਵਾਉਂਦੇ ਕਿਉਂਕਿ ਉਹਦੇ ਨਾਲ ਐਫੀਸ਼ੈਂਸੀ ਘੱਟ ਜਾਂਦੀ ਆ, ਦੋਨਾਂ 'ਚੋਂ ਇੱਕ ਜੋਬ ਕੰਪਰੋਮਾਈਜ਼ ਹੁੰਦੀ ਆ। ਕਹਿੰਦੇ ਅਸੀਂ ਕੰਮ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਸੋ ਦਾ ਮੈਪਲ ਕਲੀਨ ਈਵਨਿੰਗ ਨੂੰ ਤੁਸੀਂ ਕਾਲ ਕਰਨਾ ਢੀਂਸਾ ਸਾਹਿਬ ਸਰ ਨਾਲ ਜੁੜੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
2: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸੋ ਤੁਹਾਡੀ ਸਰਵਿਸ ਪਰਿਵਾਰ ਬਹੁਤ ਪਸੰਦ ਕਰਦੇ ਨੇ, ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਡੀਪ ਕਲੀਨਿੰਗ ਆ ਉਹ ਐਕਚੁਅਲ ਚ ਇੰਨੀ ਡੀਪ ਕਲੀਨਿੰਗ ਕਰ ਦਿੰਦੇ ਹੋ ਕਿ ਘਰ ਨੂੰ ਨਵੀਂ ਰੂਹ ਵੀ ਆ ਜਾਂਦੀ ਆ, ਤੇ ਜਿਹੜੇ ਬੱਗ ਆਪਾਂ ਕਹਿੰਦੇ ਨਾ ਕਿ ਘਰ ਦੇ ਵਿੱਚ ਬੱਗ ਪੈ ਗਏ ਉਹਨਾਂ ਤੋਂ ਵੀ ਛੁਟਕਾਰਾ ਤੁਸੀਂ ਦੱਸਿਆ ਸੀ ਮਿਲ ਜਾਂਦਾ।
2: ਸਰ ਡੀਪ ਕਲੀਨਿੰਗ ਜਿਹੜੀ ਆ ਉਹ ਘਰ ਦੀ ਲੋਕੀ ਚੇਂਜ ਨਹੀਂ ਹੁੰਦੀ, ਟੋਟਲ ਘਰ ਜਿਹੜਾ ਉਹ ਰੀਸੈਟ ਹੋ ਜਾਂਦਾ ਜੀ। ਰੀਸੈਟ ਕਿੱਦਾਂ ਹੁੰਦਾ, ਜਦੋਂ ਆਪਾਂ ਟੋਪ ਟੂ ਬੋਟਮ ਪ੍ਰੋਪਰ ਇੱਕ ਵੇ ਦੇ ਨਾਲ ਸਾਇੰਟੀਫਿਕ ਵੇ ਦੇ ਨਾਲ ਆਪਾਂ ਕਲੀਨਿੰਗ ਕਰਦੇ ਹਾਂ, ਕਿਹੜਾ ਕੈਮੀਕਲ ਕਿੱਥੇ ਯੂਜ਼ ਕਰਨਾ ਹੈ ਇਹਦੇ ਵਿੱਚ ਆ ਜਾਂਦਾ ਜੀ। ਡੀਪ ਕਲੀਨ ਦੇ ਵਿੱਚ ਵਾਸ਼ਰੂਮਸ ਦੇ ਫੈਨ ਕਵਰ ਹੈ ਜਿਹੜੇ, ਉਹਨਾਂ ਨੂੰ ਆਪਾਂ ਉਤਾਰ ਕੇ ਉਹਨਾਂ ਨੂੰ ਪ੍ਰੋਪਰ ਵਾਸ਼ ਕਰਦੇ ਹਾਂ, ਅਤੇ ਫੈਨ ਦਾ ਏਰੀਆ ਜਿਹੜਾ ਉਹਨੂੰ ਬ੍ਰੱਸ਼ ਦੇ ਨਾਲ ਕਲੀਨ ਕਰਕੇ ਫਿਰ ਉਹਦੀ ਐਫੀਸ਼ੀਐਂਸੀ ਵੱਧਦੀ ਆ। ਅਤੇ ਵਾਸ਼ਰੂਮ ਦੇ ਵਿੱਚ ਆਪਣੇ ਨੋਰਮਲੀ ਮੋਲਡ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ ਜੀ। ਮੋਲਡ ਦੀ ਪ੍ਰੋਬਲਮ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ ਜਦੋਂ ਆਪਣਾ ਫੈਨ ਕਲੋਗ ਹੋ ਜਾਂਦਾ। ਫੈਨ ਨੂੰ ਤਾਂ ਆਪਾਂ ਕਲੀਨ ਕਰਨਾ ਹੀ ਕਰਨਾ, ਮੋਲਡ ਦਾ ਵੀ ਟ੍ਰੀਟਮੈਂਟ ਕਰਦਾ। ਅਤੇ ਨਾਲ ਹੀ ਮੈਂ ਇੱਕ ਰਿਕੁਐਸਟ ਕਰੂੰਗਾ, ਐਵਰੀ ਸ਼ਾਵਰ ਤੋਂ ਬਾਅਦ 20 ਮਿੰਟ ਤੁਸੀਂ ਪਲੀਜ਼ ਆਪਣਾ ਜਿਹੜਾ ਫੈਨ ਆ ਉਹਨੂੰ ਚੱਲਦਾ ਰੱਖੋ, ਉਹਦੇ ਨਾਲ ਆਪਣੇ ਬਹੁਤ ਹੱਦ ਤੱਕ ਸਲਾਬ ਦੀ ਜਿਹੜੀ ਪ੍ਰੋਬਲਮ ਹੈ ਚਲੀ ਜਾਂਦੀ ਹੈ। ਫਿਰ ਸਰ ਕਿਚਨ ਦੇ ਵਿੱਚ ਡੀਗਰੀਸਿੰਗ ਹੁੰਦੀ ਹੈ, ਕਿਚਨ ਦੇ ਵਿੱਚ ਜਦੋਂ ਡੀਗਰੀਸਿੰਗ ਹੁੰਦੀ ਹੈ ਤਾਂ ਕਿਚਨ ਕੈਬਨਿਟ ਨੇ ਜਿਹੜੇ ਉਹਨਾਂ ਦੇ ਟੋਪ ਕਲੀਨ ਹੁੰਦੇ ਆ, ਉਹਦੇ ਨਾਲ ਆਪਣੇ ਘਰ ਦੇ ਵਿੱਚ ਮਸਾਲਿਆਂ ਦੀ ਸਮੈਲ ਦੀ ਪ੍ਰੋਬਲਮ ਹੁੰਦੀ ਹੈ, ਉਹ ਸਮੈਲ ਜਮਾਂ ਹੀ ਐਲੀਮੀਨੇਟ ਹੋ ਜਾਂਦੀ ਹੈ ਜੀ। ਅਤੇ ਜਿਹੜਾ ਕਿਚਨ ਦੇ ਵਿੱਚ ਫਰਿੱਜ ਆ ਕੋਈ ਸਟੋਵ ਆ ਉਹ ਮੂਵ ਹੁੰਦੇ ਆ ਤਾਂ ਉਹਨਾਂ ਨੂੰ ਮੂਵ ਕਰਕੇ
0: ਉਹਨਾਂ ਦੇ ਹੇਠੋਂ ਟੋਪ ਬੋਟਮ
2: ਟੋਪ ਟੂ ਬੋਟਮ ਟੋਟਲ ਰੀਸੈਟ ਹੁੰਦਾ ਜੀ ਘਰ ਦਾ। ਸਾਫ਼ ਸੁਥਰਾ ਵੀ ਹੁੰਦਾ।
0: ਪ੍ਰੋਪਰਟੀ ਪੁਰਾਣੀ ਹੋ ਜੇ 15 ਸਾਲ 20 ਸਾਲ ਪੁਰਾਣੀ ਹੈ ਤਾਂ ਆਪਾਂ ਕਹਿੰਦੇ ਹਾਂ ਕਿ ਯਾਰ ਸ਼ਾਇਦ ਬੱਗ ਪੈ ਗਏ, ਪਰ ਅੱਜ ਕੱਲ੍ਹ ਦੇਖਦੇ ਹਾਂ 5 ਸਾਲ ਪੁਰਾਣੀ ਪ੍ਰੋਪਰਟੀਆਂ 'ਚ ਵੀ ਬੱਗ ਪੈ ਜਾਂਦੇ ਨੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਨਾ ਰੈਂਟਲ ਪ੍ਰੋਪਰਟੀਆਂ ਦਿੱਤੀਆਂ ਹੋਈਆਂ ਨੇ ਕਿ ਚਲੋ ਭਾਈ ਆਪਾਂ ਰੈਂਟਲ ਪ੍ਰੋਪਰਟੀਆਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਟੈਨੈਂਟ ਹੀ ਰਹਿ ਰਹੇ ਨੇ 5 ਸਾਲਾਂ ਤੋਂ, ਹੁਣ ਉਹ ਪ੍ਰੋਪਰਟੀਆਂ 'ਚ ਜਦੋਂ ਬੱਗ ਆ ਜਾਂਦੇ ਨੇ ਉਹਦਾ ਰੀਜ਼ਨ ਕੀ ਹੈ ਕਿ ਸਫਾਈ ਦੀ ਘਾਟ ਰਹੀ ਹੋਈ?
2: ਬਿਲਕੁਲ ਜੀ, ਉਹਦਾ ਰੀਜ਼ਨ ਸਫਾਈ ਦੇ ਨਾਲ ਨਾਲ ਚਲੋ ਆਪਾਂ ਮੇਨ ਸਫਾਈ ਤਾਂ ਹੋ ਜਾਂਦੀ ਹੈ, ਬਟ ਜਿਹੜੀਆਂ ਆਪਣੇ ਮੇਨ ਬੈੱਡ ਆ ਕੋਈ ਵੀ ਕੈਬਨਿਟ ਆ ਉਹਨਾਂ ਨੂੰ ਮੂਵ ਕਰਕੇ ਕਲੀਨ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ। ਕਈ ਵਾਰੀ ਆਪਣੇ ਜਿਹੜੇ ਬੈੱਡ ਬੋਕਸ ਹੁੰਦੇ ਆ ਉਹੀ ਲਾਏ ਹੁੰਦੇ ਆ, ਉੱਥੇ ਸਲਾਬ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਕਿਉਂਕਿ ਉਹਨਾਂ ਨੂੰ 2-2, 3-3 ਸਾਲ ਆਪਾਂ ਮੂਵ ਵੀ ਨਹੀਂ ਕਰਦੇ, ਉਹਦੇ ਆਲੇ ਦੁਆਲੇ ਕਲੀਨ ਹੋ ਜਾਂਦਾ ਹੈ, ਉੱਥੇ ਸਲਾਬ ਦੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਵੱਡੀ ਦਿੱਕਤ ਬਣ ਜਾਂਦੀ ਹੈ। ਬਾਅਦ 'ਚ ਜਾ ਕੇ ਬੇਸ ਬੋਰਡ ਫਿਰ ਆਪਣਾ ਚੇਂਜ ਕਰਨ ਤੱਕ ਦੀ ਨੌਬਤ ਆ ਜਾਂਦੀ
0: ਹੈ। ਕਹਿਣ ਦਾ ਭਾਵ ਦੋਸਤੋ, ਤੁਸੀਂ ਆਪਣੀ ਪ੍ਰੋਪਰਟੀ ਨੂੰ ਚਾਹੇ ਰੈਂਟਲ ਪ੍ਰੋਪਰਟੀ ਆ ਹੈਗੀ ਤਾਂ ਉਹ ਪ੍ਰੋਪਰਟੀ ਤੁਹਾਡੀ ਆ, ਚਾਹੇ ਤੁਸੀਂ ਆਪਣੇ ਘਰ ਦੇ ਵਿੱਚ ਰਹਿ ਰਹੇ ਹੋ, ਬੱਚੇ ਆ ਬਜ਼ੁਰਗ ਆ, ਸੋ ਉਹਨਾਂ ਦੀ ਵੀ ਸਿਹਤ ਸਿੱਧਾ ਸਿੱਧਾ ਸਫਾਈ ਦੇ ਨਾਲ ਕੰਪਰੋਮਾਈਜ਼ ਨਾ ਕਰੋ। ਤੁਸੀਂ ਬਿਜੀ ਹੋ ਦਾ ਮੈਪਲ ਕਲੀਨਿੰਗ ਵਾਲਿਆਂ ਨੂੰ ਕਾਲ ਕਰੋ, ਕੋਈ ਫੰਕਸ਼ਨ ਆ ਮੂਵ ਇਨ ਮੂਵ ਆਊਟ ਹੋਣਾ, ਜਾਂ ਇੱਕ ਵਾਰੀ ਤੁਸੀਂ ਆਪਣੇ ਘਰ ਦੀ ਕਲੀਨਿੰਗ ਕਰਵਾ ਕੇ ਦੇਖੋ, ਘਰ ਦੀ ਰੂਹ ਬਦਲ ਦੇਣਗੇ, ਸ਼ੀਸ਼ੇ ਵਾਂਗੂ ਚਮਕਾ ਦੇਣਗੇ ਦਾ ਮੈਪਲ ਕਲੀਨਿੰਗ। ਤੇ ਬਾਈ ਜੀ ਅੱਜ ਮਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਅੱਜ ਕਾਲ ਕਰਦੇ ਹੋ ਸਾਡਾ ਕੀ ਫਾਇਦਾ ਹੋਊਗਾ, ਰੇਡੀਓ ਪ੍ਰੋਗਰਾਮ ਸਾਰੰਗ ਦੇ ਰੈਫਰੈਂਸ ਤੋਂ ਜੇ ਤੁਹਾਨੂੰ ਕਾਲ ਤੁਹਾਡੀ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕੀਤੀ ਜਾਂਦੀ ਆ, ਕੋਈ ਫਾਇਦਾ ਕਰਵਾਓ।
2: ਸਰ ਤੁਹਾਡੇ ਜੇ ਰੇਡੀਓ ਸਾਰੰਗ ਦੀ ਰੈਫਰੈਂਸ ਪਾਉਣਗੇ ਸਰੋਤੇ ਕਾਲ ਕਰਨਗੇ ਤਾਂ ਹਰ ਇੱਕ ਨੂੰ ਜੋ ਵੀ ਸਾਡੇ ਤੋਂ ਡੀਪ ਕਲੀਨ ਅੱਜ ਦਾ ਦਿਨ ਬੁੱਕ ਕਰਦੇ ਆ ਤਾਂ ਉਹਨਾਂ ਨੂੰ ਆਪਾਂ ਵੈਕਿਊਮ ਕਲੀਨਰ ਫ੍ਰੀ ਆਫ ਕੋਸਟ ਗਿਫਟ ਕਰਾਂਗੇ।
0: ਵੈਕਿਊਮ ਜਿਹੜਾ ਛੋਟਾ ਹੈਂਡ ਵੈਕਿਊਮ ਹੁੰਦਾ, ਛੋਟੇ ਸਾਈਜ਼ ਦਾ?
2: ਨਹੀਂ ਨਹੀਂ, ਵੱਡੇ ਸਾਈਜ਼ ਦਾ ਜੀ ਪ੍ਰੋਪਰ। ਉਹਦੇ ਨਾਲ ਚਾਹੇ ਤੁਸੀਂ ਕਾਰਪੇਟ ਕਲੀਨ ਕਰੋ, ਚਾਹੇ ਤੁਸੀਂ ਫਲੋਰ ਹਾਰਡਬੋਰਡ ਦਾ ਉਹ ਕਲੀਨ ਕਰੋ,
0: ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ,
2: ਵੱਡੇ ਸਾਈਜ਼
0: ਦਾ 250 ਦੀ ਵਰਥ ਦਾ ਵੈਕਿਊਮ ਕਲੀਨਰ,
2: $270 ਦੀ ਵਰਥ ਹੈਗੀ ਹੈ
0: ਉਹ ਤੁਸੀਂ ਫ੍ਰੀ ਦੇ ਰਹੇ?
2: ਹਾਂਜੀ,
0: ਜਿੰਨੀਆਂ ਕਾਲ ਆਉਣਗੀਆਂ ਜੇ ਹਰ ਇੱਕ ਨੂੰ ਫ੍ਰੀ ਮਿਲੂਗਾ,
2: ਜਿਹੜੇ
0: ਫੁੱਲ ਹਾਊਸ ਡੀਪ ਕਲੀਨ ਕਰਾਉਣਗੇ,
2: ਜਿਹੜੇ ਫੁੱਲ ਹਾਊਸ ਡੀਪ ਕਲੀਨ ਕਰਾਉਣ ਕਰਨਗੇ।
0: ਲਓ ਵੀ ਆਹ ਬਣ ਗਈ ਗੱਲ, ਰੇਡੀਓ ਪ੍ਰੋਗਰਾਮ ਸਾਰੰਗ ਦੀ ਰੈਫਰੈਂਸ ਦਿਓ, ਫੁੱਲ ਹਾਊਸ ਡੀਪ ਕਲੀਨਿੰਗ ਕਰਵਾਉਂਗੇ, ਰਾਈਟ ਬੈਕ ਕਾਲ ਕਰੋ ਤੇ ਇੱਕ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077, 647-286-0077 ਤੇ ਗੱਲਬਾਤ ਕੀਤੀ ਜਾ ਸਕਦੀ ਆ। ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਸਟੂਡੀਓ ਨੰਬਰ ਹੈ 905-564-6444। ਸਾਡੀ ਲਾਈਨ ਜੁੜ ਚੁੱਕੀ ਆ ਯੂਨੀ ਗਲੋਬਲ ਤੋਂ ਨਾਗਪਾਲ ਸਾਹਿਬ ਜੀ ਨਾਲ। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ। ਨਕਪਾਲ ਜੀ, ਤੁਸੀਂ ਇੱਕ ਜੋ ਕਾਫੀ ਅਵੇਅਰ ਕੀਤਾ ਲੋਕਾਂ ਨੂੰ, ਕਈ 2018 ਤੋਂ ਮੈਨੂੰ ਲੱਗਦਾ ਇਹ ਸਕੀਮ ਚੱਲ ਰਹੀ ਸੀ ਗੌਰਮੈਂਟ ਦੀ। ਸੋ ਦੋਸਤੋ, ਇੱਕ ਵਾਰੀ ਮੈਂ ਤੁਹਾਨੂੰ ਦੱਸਦਾ, ਗੌਰਮੈਂਟ ਕਹਿੰਦੀ ਹੈ ਕਿ ਜੇ ਤੁਹਾਡੀ ਇਨਕਮ ਘੱਟ ਆ, ਉਹਦੀ ਜਿਹੜੀ ਲਾਈਨ ਰੱਖੀ ਗਈ ਆ $70,000 ਰੱਖੀ ਗਈ ਆ, ਕਿ ਜੇ ਤੁਹਾਡੀ ਇਨਕਮ 70,000 ਜਾਂ ਇਸ ਤੋਂ ਘੱਟ ਆ ਤਾਂ ਇਹਦੇ ਵਿੱਚ ਤੁਹਾਡਾ ਕਸੂਰ ਨਹੀਂ। ਗੌਰਮੈਂਟ ਚਾਹੁੰਦੀ ਆ ਕਿ ਤੁਸੀਂ ਪੜ੍ਹੋ, ਆਪਦੇ ਆਪ ਨੂੰ ਐਜੂਕੇਟ ਕਰੋ ਤਾਂ ਕਿ ਤੁਹਾਨੂੰ ਹਾਈ ਪੇ ਰੇਟ ਵਾਲੀਆਂ ਜੋਬਸ ਮਿਲਣ, ਐਂਡ ਇਹਦੇ ਲਈ ਸਰਕਾਰ ਤੁਹਾਡੀ ਹੈਲਪ ਕਰ ਰਹੀ ਆ। ਜੇ ਤੁਸੀਂ 70,000 ਇਸ ਤੋਂ ਘੱਟ ਦੀ ਇਨਕਮ ਆ, ਇੰਗਲਿਸ਼ ਤੁਹਾਨੂੰ ਆਉਂਦੀ ਆ, ਤੁਸੀਂ PR ਜਾਂ ਸਿਟੀਜ਼ਨ ਹੈਗੇ ਹੋ, ਤਾਂ ਤੁਸੀਂ ਗੌਰਮੈਂਟ ਤੁਹਾਨੂੰ ਹੈਲਪ ਕਰ ਰਹੀ ਆ ਐਜੂਕੇਸ਼ਨ ਦੇ ਵਿੱਚ। ਉਹਦੇ ਵਿੱਚ ਬੜੇ ਸੌਖੇ ਸੌਖੇ ਕੋਰਸ ਨੇ, ਸਕਿੱਲ ਵਾਲੇ ਕੋਰਸ ਨੇ, ਅਤੇ ਜਿਹਦੇ ਲਈ ਸਰਕਾਰ ਗ੍ਰਾਂਟ ਦੇ ਰਹੀ ਆ, ਸਰਕਾਰ ਬਹੁਤ ਘੱਟ ਇੰਟਰਸਟ ਰੇਟ 'ਤੇ ਲੋਨ ਦੇ ਰਹੀ ਆ, ਜਿਹਦਾ ਆਖਰੀ ਡੇਟ ਆ ਚੁੱਕੀਆਂ ਨੇ। ਕਿਹੜੀ ਆਖਰੀ ਡੇਟ ਆ ਜੀ? ਕੀ ਅੱਜ ਅਪਲਾਈ ਕਰ ਸਕਦੇ ਆ ਨਕਪਾਲ ਜੀ?
3: ਬਿਲਕੁਲ ਜੀ, ਅੱਜ ਵੀ ਆਪਾਂ ਅਪਲਾਈ ਕਰ ਸਕਦੇ ਹਾਂ, ਔਰ ਇਸ ਸੈਟਰਡੇ ਤੱਕ ਆਪ ਅਪਲਾਈ ਕਰ ਸਕਦੇ ਹੈ। 30,000 to 100,000 ਕਾ ਨੁਕਸਾਨ ਆਪ ਲੋਕ ਆਪਣਾ ਨਾ ਕਰਾਏ। ਸਭ ਲੋਕ ਜੋ ਐਲੀਜੀਬਲ ਹੈ ਫੰਡਿੰਗ ਲੈ ਚੁੱਕੇ ਹੈ, ਸਕਿੱਲ ਡਿਵੈਲਪ ਕਰ ਰਹੇ ਹੈ, ਆਸਾਨ ਸੇ ਕੋਰਸ ਕਰ ਰਹੇ, ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ, ਔਰ ਲਾਈਕ ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਨੋ ਕੋਲੈਟਰਲ ਫੰਡਿੰਗ ਮੇਂ ਕੋਈ ਵੀ ਲਾਈਕ ਇਸਮੇ ਕੁਛ ਵੋ ਕੁੰਡੀ ਨਹੀਂ ਹੈ ਇਸਕੇ ਅੰਦਰ। ਗੌਰਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਕੋਈ ਸਾਈਡ ਇਫੈਕਟ ਨਹੀਂ ਹੈ ਇਸ ਦਵਾਈ ਕਾ,
0: ਕੋਈ ਕ੍ਰੈਡਿਟ ਚੈੱਕ ਨਹੀਂ। ਤੇ ਜੇ ਆਪਣਾ ਇੱਕ ਵਾਰੀ ਆਈਡੀਆ ਦਿਓ, ਜੇ ਸਾਡੇ ਕੋਈ ਬਿਜ਼ਨਸਮੈਨ ਭੈਣ ਭਰਾ ਨੇ, ਕੋਈ ਉਬਰ ਚਲਾ ਰਿਹਾ ਜਾਂ ਕੋਈ ਟਰੱਕ ਚਲਾ ਰਿਹਾ, ਇਨਕਮ ਘੱਟ ਆ ਉਹਨਾਂ ਦੀ, ਫੈਮਿਲੀ ਸਾਈਜ਼ 4 ਮੰਨ ਲਓ, 2 ਬੱਚੇ ਨੇ, ਤਾਂ ਕਿੰਨੀ ਕਿ ਇਨਕਮ ਉਹਨਾਂ ਨੂੰ ਗ੍ਰਾਂਟ ਆ ਜੂਗੀ ਜੀ?
3: ਇਸ ਕੇਸ ਮੇਂ ਫੰਡਿੰਗ ਆਏਗੀ $80,000 ਕੀ, ਔਰ ਗ੍ਰਾਂਟ ਆਏਗੀ $40,000 ਕੀ। ਅਬ ਗ੍ਰਾਂਟ ਕਾ ਜੋ ਪੈਸਾ ਹੈ ਵੋ ਲਾਈਕ ਨੋਨ ਫੰਡੇਬਲ ਹੈ, ਟੈਕਸ ਫਰੀ ਹੈ, ਪੂਰਾ ਫੰਡਿੰਗ ਕਾ ਅਮਾਊਂਟ ਡਾਇਰੈਕਟ ਕਲਾਇੰਟ ਅਕਾਊਂਟ ਮੇਂ ਜਾਤਾ ਹੈ, ਜੋ ਰੈਸਟ ਲੋਨ ਹੈ ਵੋ ਆਪਸ਼ਨਲ ਹੈ $40,000 ਕਾ, ਰਾਈਟ? ਮਤਲਬ ਆਜ ਕੇ ਰੇਟ ਮੇਂ ਹਾਫ ਪੋਰਸ਼ਨ ਅਗਰ ਆਪਕੋ 10 ਰੁਪਏ ਆ ਰਹੇ ਤੋ 5 ਰੁਪਏ ਗ੍ਰਾਂਟ ਹੈ, 5 ਰੁਪਏ ਲੋਨ ਹੈ। ਲੇਕਿਨ ਅਗਰ ਆਪ ਇਸ ਸੈਟਰਡੇ ਕੇ ਬਾਅਦ ਐਨਰੋਲ ਕਰੇਂਗੇ, ਇਸ ਹਫਤੇ ਕੇ ਬਾਅਦ ਐਨਰੋਲ ਕਰੇਂਗੇ, ਆਏਂਗੇ ਆਪਕੋ 10 ਰੁਪਏ, ਲੇਕਿਨ ਸਾਰਾ ਲੋਨ ਕਾ ਹੋਗਾ। ਗਵਰਨਮੈਂਟ ਪਾਲਿਸੀ ਚੇਂਜ ਕਦੇ ਤੋ ਹਮਾਰੇ ਹਾਥ ਮੇਂ ਨਹੀਂ ਹੈ, ਆਜ ਹੈ ਤੋ ਹੈ, ਆ ਕੱਲ ਨਹੀਂ ਹੈ ਤੋ ਨਹੀਂ ਹੈ, ਤੋ ਇਸ ਲਈ ਪੀਛੇ ਨਾ ਰਹੋ, ਨੋ ਏਜ ਲਿਮਿਟ, ਪੈਨਸ਼ਨ ਪੇ ਹੋ, ਆਸਾਨ ਸੇ ਕੋਰਸਿਸ ਕਰੋ, ਫੁੱਲੀ ਆਨਲਾਈਨ ਹੈ, ਕਹੀਂ ਜਾਣਾ ਆਪਣੇ ਘਰ ਪੇ ਬੈਠਣਾ ਹੈ, ਔਰ ਆਰਾਮ ਸੇ ਕਲਾਸ ਲਗਾਣੀ ਹੈ ਫੋਨ ਪੇ ਚਾਹੇ ਲੈਪਟਾਪ ਪੇ, ਆਪ ਸਕਿੱਲ ਹਾਸਿਲ ਕਰਤੇ ਹੈ, ਮੈਨੇਜਮੈਂਟ ਕੇ ਆਸਾਨ ਸੇ ਕੋਰਸ ਕਰਤੇ, ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ। ਸੈਲਫ ਇੰਪਲੋਇਡ ਲੋਕੋ ਕੋ ਜ਼ਿਆਦਾ ਫਾਇਦਾ ਹੈ, ਜਿਨਕੀ ਇਨਕਮ ਕਮ ਹੈ ਉਨਕੋ ਔਰ ਜ਼ਿਆਦਾ ਫਾਇਦਾ ਹੈ NOA ਪੇ, ਨੋਟਿਸ ਆਫ ਅਸੈਸਮੈਂਟ, ਜਿਸਕੀ ਇਨਕਮ ਕਮ ਹੋਤੀ ਹੈ, ਟਰੱਕ ਡਰਾਈਵਰ, ਊਬਰ ਡਰਾਈਵਰ, ਸੈਲਫ ਇੰਪਲੋਇਡ, ਹਾਊਸ ਵਾਈਫ, ਅਨਇੰਪਲੋਇਡ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਸੋ 437-264-3175 ਦੋਸਤੋ ਨੰਬਰ ਆ, ਅਤੇ ਅਖੀਰੀ ਇਹਨੂੰ ਲਾਸਟ ਕਾਲ ਹੀ ਤੁਸੀਂ ਮੰਨੋ ਕਿਉਂਕਿ ਬਿਲਕੁਲ ਡੈਡਲਾਈਨਸ ਆ ਚੁੱਕੀਆਂ ਨੇ। 437-264-3175। ਅੱਛਾ, ਜੇ ਪਰਿਵਾਰਾਂ ਦੇ ਖਾਤਿਆਂ 'ਚ $1,000 ਆਉਣਗੇ, ਤੁਹਾਡੀ ਫੀਸ ਕਿੰਨੀ ਹੈ ਜੀ?
3: ਹਾਂਜੀ, ਇਹ ਬਾਤ ਸਹੀ ਹੈ, ਕਲਾਇੰਟੋ ਕੇ ਖਾਤੇ ਮੇਂ $1,000 ਆਤੇ ਹੈ। ਆਜ ਵੀ ਮੈਂ ਆਫਿਸ ਮੈਂ ਆਇਆ, ਲੇਟ ਹੋ ਗਿਆ ਥਾ, ਤੋ 7 ਬੰਦੋ ਕੇ ਕਲਾਇੰਟਸ ਕੀ ਫੰਡਿੰਗ ਮੇਂ ਚਲੇ ਗਏ ਹੈ, ਫੰਡਿੰਗ ਠਾ ਕਰਕੇ ਡਿੱਗ ਚੁੱਕੇ ਹੈ ਖਾਤੇ ਮੇਂ, ਰਾਈਟ? ਹਮ, ਕਾਮ ਹੋਣੇ ਕੇ ਬਾਅਦ ਅਬ ਹਮਾਰੀ ਫੀਸ ਆਈ ਕਿਤਨੀ? 100 ਮੇਂ ਫੀਸ ਹੈ, 100 ਮੇਂ 199 ਜਾਂ 499, ਆਪਕਾ ਫਾਇਦਾ ਹਜ਼ਾਰਾਂ ਲੱਖੋਂ
0: ਤੇ ਦੇਣੀ ਕਦੋਂ ਫੀਸ ਸੀ?
3: ਛੋਟੀ ਛੋਟੀ ਹੈ, 199, 499, ਵਨ ਟਾਈਮ ਫੀਸ $200 ਜਾਂ $500, ਦੈਟਸ ਇਟ।
0: ਤੇ ਕਦੋਂ ਦੇਣੀ ਹੈ ਜੀ?
3: ਗਰੀਨੈਸ ਕੋ ਚਲਾਕੀ ਨਹੀਂ ਹੈ,
0: ਇਹ ਅਪ ਫਰੰਟ ਦੇਣੀ ਹੈ,
3: ਬਿਲਕੁਲ ਨਹੀਂ ਦੇਣੀ। ਆਜ ਫੰਡਿੰਗ ਗਿਰੀ ਕਲਾਇੰਟਸ ਕੀ, ਤੋ ਆਜ ਉਹ ਪੈਸੇ ਦੇਣਗੇ, 1 ਮਹੀਨੇ ਸੇ ਉਹ ਵੇਟ ਕਰ ਰਹੇ, 2 ਮਹੀਨੇ ਸੇ ਵੇਟ ਕਰ ਰਹੇ ਥੇ, ਫਾਈਲ ਹਮਨੇ ਬਣਾਈ, ਮਿਹਨਤ ਕਰੀ, ਕੋਈ ਪੈਸਾ ਨਹੀਂ ਲਿਆ ਹਮਨੇ ਉਸ ਸ਼ੁਰੂ ਮੇਂ।
0: ਸੋ ਜਦੋਂ ਖਾਤੇ 'ਚ ਪੈਸੇ ਆਉਣਗੇ ਕੰਮ ਹੋ ਜਾਊਗਾ, ਇਸ ਤੋਂ ਬਾਅਦ ਤੁਹਾਨੂੰ $200 ਜਾਂ $499 ਦੇ ਦਿੰਦੇ ਹਾਂ,
3: ਬਿਲਕੁਲ, ਦੈਟਸ ਇਟ। ਅਬ ਉਹ ਲੋਕ ਖੁਸ਼ੀ ਸੇ ਦੇਤੇ ਹੈ।
0: ਤੇ ਜਿਹੜੇ ਐਜੂਕੇਸ਼ਨ ਜਿਹੜੇ ਕੋਰਸ ਨੇ, ਤੁਸੀਂ ਦੱਸਦੇ ਬਹੁਤ ਸੌਖੇ ਜਿਹੇ ਕੋਰਸ ਨੇ, ਈਵਨ ਰੀਲਾਂ ਦੇਖਣ 'ਚ ਮੈਨੂੰ ਲੱਗਦਾ ਜ਼ਿਆਦਾ ਦਿਮਾਗ ਲੱਗਦਾ ਹੋਊ, ਪੜ੍ਹਾਈ ਵਾਲੇ 'ਚ ਘੱਟ ਲੱਗਦਾ ਹੋਊ, ਕਿਉਂਕਿ ਕੋਰਸ ਇੰਨੇ ਸੌਖੇ ਨੇ। ਕਿੰਨੇ ਘੰਟੇ ਪੜ੍ਹਾਈ ਹੈ ਜੀ ਦਿਨ ਦੇ ਵਿੱਚ, ਅਤੇ ਕੀ ਇਹਦੇ ਵਿੱਚ ਕੋਈ ਬਾਅਦ 'ਚ ਟੈਸਟ ਵੀ ਹੁੰਦੇ ਨੇ?
3: 2-3 ਘੰਟੇ ਪੜ੍ਹਾਈ ਹੈ, ਮੰਡੇ ਟੂ ਫਰਾਈਡੇ, ਦੈਟਸ ਇਟ, ਟੈਸਟ ਨਹੀਂ ਹੈ, ਆਸਾਨ ਸੀ ਅਸਾਈਨਮੈਂਟਸ ਹੈ। ਕੁਝ ਦਿੱਕਤ ਹੋਏ ਤੁਹਾਡਾ ਆਫਿਸ ਖੁੱਲ੍ਹਾ ਹੈ, ਪ੍ਰੋਪਰ ਆਫਿਸ 1,000 square feet ਕਾ, 7-8 ਬੰਦੇ ਆਪਕੇ ਲਈ ਕੰਮ ਕਰ ਰਹੇ ਹੈ, ਕੋਈ ਦਿੱਕਤ ਹੋ ਤੋ ਆਫਿਸ ਆਏ, ਇਤਨੇ ਕਲਾਇੰਟਸ ਆਤੇ ਹੈਂ, ਅਭੀ ਵੀ ਲਾਈਕ ਲਾਈਨ ਲਗੀ ਪੜੀ ਹੈ, ਇਸ ਅਪਰਚੁਨਿਟੀ ਕੋ ਮਿਸ ਨਾ ਕਰੇ, ਯਹੀ ਲਾਸਟ ਮੂਮੈਂਟ ਹੈ, ਯਹੀ ਲਾਸਟ ਟਾਈਮ ਹੈ, ਆਜ ਹੈ, ਜੋ ਲੋਕ ਸਮਝਤੇ ਹੈ ਆਪ ਹੀ ਪਿੱਛੇ ਰਹੇਗੇ ਅਗਰ ਆਪ ਰਹਿ ਗਏ, ਤੁਸੀਂ ਵੀ ਬਾਤ ਹੋ, ਕੋਈ ਇਸਮੇ ਕੁਛ ਨਹੀਂ ਕਹਿਣਾ ਚਾਹਤਾ ਮੈਂ।
0: ਅਸੀਂ ਹੁਣੇ ਤੁਹਾਨੂੰ ਕਾਲ ਕਰਦੇ ਹਾਂ, ਓਵਰ ਦਾ ਕਾਲ ਹੀ ਨਾਗਪਾਲ ਜੀ ਨੇ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਐਲੀਜੀਬਲ ਹੋ, ਕਿੰਨੇ ਪੈਸੇ ਲਈ ਐਲੀਜੀਬਲ ਹੋ, ਤਾਂ ਬਿਨਾਂ ਦੇਰੀ ਕੀਤੇ ਰਾਈਟ ਨਾਓ ਕਾਲ ਕਰੋ 437-264-3175, 437-264-3175। ਇੱਕ ਵਾਰੀ ਐਡਰੈਸ ਅਤੇ ਨੰਬਰ ਵੀ ਸਾਂਝਾ ਕਰ ਦਿਓ।
3: ਹਾਂਜੀ, ਨੰਬਰ ਹੈ ਜੀ 437-264-3175, 437-264-3175, ऑफिस एड्रेस 218 एक्सपर्ट बुलेवर्ड हर इंटरव्यू डेरी पे है, सैटरडे को भी ऑफिस ओपन है, आज भी ओपन है, अभी एडमिशन कराएं, फंडिंग में से ग्रांट को हासिल करें, जितने ज्यादा किड्स है, जितनी कम इनकम है उतनी फंडिंग आपके खाते में डायरेक्ट आती है, 437-264-3175, 437-264-3175।
0: ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ ਨਾਪਾ ਸਾਹਿਬ, ਧੰਨਵਾਦ। ਅਗਲੇ ਲਿੰਕ ਦੇ ਵਿੱਚ ਸਿੰਗਲ ਮਦਰ ਜਾਂ ਫਿਰ ਤੁਸੀਂ ਸੀਨੀਅਰ ਸਿਟੀਜਨ ਹੋ, ਪੈਨਸ਼ਨ 'ਤੇ ਹੋ, ਉਹਨਾਂ ਦੇ ਲਈ ਵੀ ਕੀ ਐਲੀਜੀਬਲ ਹੋ ਨਹੀਂ ਐਲੀਜੀਬਲ, ਸੁਣਦੇ ਰਹੋ ਰੇਡੀਓ ਪ੍ਰੋਗਰਾਮ, ਸਾਰਾ ਅਗਲੇ ਲਿੰਕ 'ਚ ਨਾਪਾ ਸਾਹਿਬ ਤੋਂ ਜਾਣਕਾਰੀ ਲਵਾਂਗੇ। ਸੋ ਕਾਲ ਕਰੋ ਜੀ 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸਾਡੀ ਲਾਈਨ ਜੁੜ ਚੁੱਕੀ ਹੈ ਸਪੈਕਸ ਐਕਸ ਦੇ ਉੱਤੇ। ਜੇ ਤੁਸੀਂ ਐਨਕਾਂ ਲੈਣਾ ਚਾਹੁੰਦੇ ਸੀ ਤਾਂ ਕੀ ਅੱਜ ਦੀਆਂ ਡੀਲਾਂ ਨੇ ਇਸ ਵੀਕਐਂਡ 'ਤੇ, ਕੀ ਕੁਝ ਖਾਸ ਆ ਅਤੇ ਸਾਨੂੰ ਬਾਅਦ ਸਾਥ ਦੱਸਣਗੇ। ਭਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ,
3: ਬਹੁਤ ਬਹੁਤ ਧੰਨਵਾਦ ਜੀ। ਸਾਰੰਗ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ, ਦੱਸਦੇ ਜਾਈਏ ਕਿ ਸਾਡੀ ਅੱਜ ਕ੍ਰੈਡਿਟ ਵਿਊ ਤੇ ਸੈਂਟਰਲ ਵੁੱਡ ਵਾਲੀ ਲੋਕੇਸ਼ਨ ਜਿਹੜੀ ਕਿ 10635 ਕ੍ਰੈਡਿਟ ਵਿਊ ਰੋਡ ਹੈ, ਇੱਥੇ ਸਾਡੇ ਕੋਲ ਡਾਕਟਰ ਜੀ 3 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਫਰਾਈਡੇ ਨੂੰ ਵੀ ਤੇ ਸੈਟਰਡੇ ਨੂੰ ਵੀ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਹੋਣਗੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਤੇ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਜੀ ਇਕਵਿਪਮੈਂਟ ਹੈ, ਓਸੀਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏਆਰ, ਐਨਸੀਟੀ ਸਿਸਟਮ ਤੇ ਵਿਜੂਅਲ ਫੀਡ, 7 ਅਲੱਗ-ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅੱਖਾਂ ਦਾ ਪੂਰਾ ਡਿਟੇਲ ਚੈੱਕ ਹੁੰਦਾ ਹੈ। ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਜੀ, ਇਹ ਸਾਰੇ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਤੇ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ, 905-460-8888। ਦੂਜੀ ਗੱਲ ਕਰਾਂਗੇ ਜੀ ਐਨਕਾਂ ਦੀ, ਬਹੁਤ ਸਾਰੇ ਭੈਣ ਭਰਾ ਜਦੋਂ ਐਗਜ਼ਾਮ ਕਰਾ ਲੈਂਦੇ ਨੇ ਫਿਰ ਗਲਾਸਿਸ ਲੈਂਦੇ ਨੇ ਕਿ ਕਿਤੋਂ ਸਾਨੂੰ ਵਧੀਆ ਗਲਾਸਿਸ ਮਿਲ ਜਾਣ ਜਿਹੜੀਆਂ ਕਿ ਮਹਿੰਗੀਆਂ ਵੀ ਨਾ ਹੋਣ ਤੇ ਸਾਡੀ ਕੁਆਲਿਟੀ ਵੀ ਵਧੀਆ ਹੋਵੇ। ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਰੱਖਿਆ ਹੈ। ਵੈਲਿਊ ਪੈਕੇਜ ਅਸੀਂ 2 ਚੀਜ਼ਾਂ ਦਿੰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ। ਲੰਡਨ ਫੋਗ ਲੈ ਲਿਓ, ਲਿਵਾਈਸ, ਰੈਂਗਲਰ, ਵੈਨ ਹਿਊਸਟਨ, ਐਡੀ ਬਾਵਰ, ਇਹ ਅਲੱਗ ਅਲੱਗ ਬ੍ਰਾਂਡ ਨੇਮ ਨੇ। ਇਹਨਾਂ ਵਿੱਚੋਂ ਕਿਸੇ ਫਰੇਮ ਚੂਜ਼ ਕਰ ਸਕਦੇ ਜੀ। $300 ਦੀ ਕੀਮਤ ਦਾ ਫਰੇਮ ਹੈ, ਇੱਥੇ ਫਰੇਮ ਇਨਕਲੂਡਿਡ ਹੈ। ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, ਇਹ ਵੀ ਇਨਕਲੂਡਿਡ ਨੇ। ਸੋ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਕਿਸੇ ਨੇ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਤੇ ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਸਾਡੇ ਕੋਲ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ। ਨਾਲ ਤੁਸੀਂ ਆਪਣੀ ਐਨਕਾਂ ਦੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ 2 ਪੇਅਰ ਹੋਣ ਤੁਹਾਡੇ ਕੋਲ, ਘਰ ਰੱਖ ਲਈਏ ਤੇ ਇੱਕ ਆਫਿਸ 'ਚ, ਪਹਿਲੇ ਪੇਅਰ ਦੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਦੇ ਕੋਟਿੰਗਾਂ 100%, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਇੱਕ ਵਾਰੀ ਫਿਰ ਨੰਬਰ ਜੀ, ਜਿਹਨਾਂ ਨੇ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਜਾਂ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ, 905-460-8888, 905-460-8888।
0: ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸਪੈਕਸ ਐਕਸ ਨੂੰ ਗੂਗਲ ਤੇ ਵੀ ਸਰਚ ਕਰਕੇ ਤੁਸੀਂ ਪਹੁੰਚ ਸਕਦੇ ਹੋ ਤੇ ਨਾਲ ਦੇ ਨਾਲ ਤੁਹਾਨੂੰ ਰੋਜਰ ਦੀਆਂ ਡੀਲਾਂ ਦੇ ਲਈ ਹੁਣ ਤੁਸੀਂ ਤਿਆਰ ਹੋ ਜਾਓ। ਆਪਣੇ ਫੋਨ ਦੇ ਵਿੱਚ ਫੋਨ ਲਾਈਨ ਦੇ ਉੱਤੇ ਪੈਸੇ ਸੇਵ ਕਰਨਾ ਚਾਹੁੰਦੇ ਹੋ ਤਾਂ ਖਾਨ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਗੋ ਹੈਡ ਪਲੀਜ਼
4: ਜੀ। ਥੈਂਕ ਯੂ ਸੋ ਮਚ ਆਪਕੋ, ਤਮਾਮ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, ਯੂ ਐਸ ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ। ਬਿਲਾਂ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6448 864 8000।
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ,
4: ਥੈਂਕ ਯੂ ਸਰ,
0: ਧੰਨਵਾਦ ਜੀ। ਸੋ ਸਾਡੇ ਨਾਲ ਮਾਹਲ ਸਾਹਿਬ ਜੁੜੇ ਹੋਏ ਨੇ। ਮਾਹਲ ਸਾਹਿਬ, ਮੈਨੂੰ ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜ਼ਰੂਰ ਦੱਸੋ। ਕਈ ਵਾਰ ਨਾ ਅੱਜ ਕੱਲ੍ਹ ਬਹੁਤ ਸਾਰੇ ਈਵੈਂਟ ਹੋ ਰਹੇ ਨੇ ਜਿਹਦੇ ਵਿੱਚ ਜਿਹੜੇ ਸਟਾਰਟਅਪ ਬਿਜ਼ਨਸ ਨੇ ਉਹ ਈਵੈਂਟ ਦੇ ਵਿੱਚ ਜਾਂਦੇ ਨੇ, ਸਟਾਲਸ ਲਾਉਂਦੇ ਨੇ ਜਾਂ ਫਿਰ ਇੱਦਾਂ ਦੇ ਪਾਰਟਿਸਪੇਟ ਕਰਦੇ ਨੇ ਆਪਦੇ ਬਿਜ਼ਨਸ ਨੂੰ ਗਰੋ ਕਰਨ
1: ਲਈ। ਬਿਲਕੁਲ,
0: ਉਹ ਬਹੁਤੇ ਬਿਜ਼ਨਸ ਇੰਸ਼ੋਰੈਂਸ ਤੋਂ ਬਿਨਾਂ ਕੰਮ ਕਰਦੇ ਨੇ, ਪਰ ਕਈ ਵਾਰ ਇਵੈਂਟ ਆਊਟਡੋਰ ਹੁੰਦਾ, ਮੀਂਹ ਕਣੀ ਆ ਗਈ ਜਾਂ ਇਵੈਂਟ ਦੇ ਵਿੱਚ ਜਾਂ ਉਹਨਾਂ ਦਾ ਕੁਝ ਨੁਕਸਾਨ ਹੋ ਗਿਆ, ਕਈ ਵਾਰ ਕਸਟਮਰ ਕਹਿੰਦਾ ਕਿ ਜੀ ਤੁਸੀਂ ਗਲਤ ਪ੍ਰੋਡਕਟ ਆ ਉਹ ਸੂ ਕਰ
1: ਦਿੰਦੇ।
0: ਸੋ ਇਹਦੇ ਵਿੱਚ ਪ੍ਰੋਟੈਕਸ਼ਨ ਦੇ ਲਈ ਉਹ ਬਿਜ਼ਨਸਮੈਨਾਂ ਨੂੰ ਜਿਹੜੇ ਆਪਣੇ ਘਰੋਂ ਕੰਮ ਕਰਦੇ ਨੇ, ਜਿਹੜੇ ਸਟਾਰਟ ਕਰ ਰਹੇ ਨੇ, ਜਿਹੜੇ ਇਵੈਂਟਾਂ ਦੇ ਵਿੱਚ ਜਾਂਦੇ ਨੇ, ਉਹਨਾਂ ਦੀ ਕਵਰੇਜ ਲਈ ਕੋਈ ਪੋਲਿਸੀਜ਼ ਹੈਗੀ ਨੇ?
1: ਜੀ ਬਿਲਕੁਲ ਜੀ, ਕੈਨੇਡਾ ਦੇ ਵਿੱਚ ਜੇ ਆਪਾਂ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਹਾਂ, ਚਾਹੇ ਆਪਾਂ ਘਰ ਤੋਂ ਕਰਦੇ ਹਾਂ, ਚਾਹੇ ਆਊਟਡੋਰ ਕਰਦੇ ਹਾਂ, ਚਾਹੇ ਆਪਾਂ ਪ੍ਰੋਫੈਸ਼ਨਲੀ ਕਰਦੇ ਹਾਂਗੇ, ਇਹ ਇੰਸ਼ੋਰੈਂਸ ਵਰਲਡ ਇੱਕ ਇੱਦਾਂ ਦਾ ਗਾ, ਜੇ ਆਪਾਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇੰਸ਼ੋਰੈਂਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਜੇ ਤੁਸੀਂ ਕਿਸੇ ਪ੍ਰਕਾਰ ਦੇ ਤੁਸੀਂ ਬੜੇ ਧਿਆਨ ਨਾਲ ਕੋਈ ਕੰਮ ਕਰ ਰਹੇ ਹੋ, ਜੇ ਬਾਈ ਚਾਂਸ ਰੱਬ ਨਾ ਕਰੇ ਕੋਈ ਮਿਸਹੈਪਨ ਹੋ ਜਾਂਦੀ ਆ, ਕਿਸੇ ਕਲਾਇੰਟ ਨੇ ਤੁਹਾਨੂੰ ਸ਼ੋਅ ਕਰਤਾ ਜਾਂ ਕੋਈ ਤੁਸੀਂ ਆਊਟਡੋਰ ਕੋਈ ਕੋਈ ਆਪਣਾ ਬਿਜ਼ਨਸ ਕਰ ਰਹੇ ਹੋ ਜਾਂ ਉੱਥੇ ਕੋਈ ਘਟਨਾ ਵਾਪਰ ਗਈ, ਤਾਂ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੀ ਜਿਹੜੀ ਫਾਈਨੈਂਸ਼ੀਅਲ ਹੈਗੀ ਆ ਪੋਜੀਸ਼ਨ ਕਿੱਦਾਂ ਦੀ ਹੈਗੀ ਆ, ਕਿੱਦਾਂ ਦੀ ਨਹੀਂ, ਕਿ ਲੋਕ ਤੁਹਾਨੂੰ ਕਿੰਨੇ ਡਾਲਰਾਂ ਦਾ ਸ਼ੋਅ ਕਰ ਸਕਦੇ ਹੈਗੇ। ਤੋ ਇੰਨਾ ਅਸੀਂ ਕੋਈ ਵੀ ਇੰਨਾ ਅਫੋਰਡ ਨਹੀਂ ਕਰ ਸਕਦੇ ਹੁੰਦੇ ਵੀ ਅਸੀਂ ਉਹਦਾ ਸਾਰਾ ਕਲੇਮ ਬਣਦਾ ਜੋ ਉਹਨੂੰ ਦੇ ਸਕਦੇ ਹੋਈਏ। ਸੋ ਤੁਸੀਂ ਚਾਹੇ ਨਿੱਕੇ ਤੋਂ ਨਿੱਕਾ ਕੋਈ ਬਿਜ਼ਨਸ ਸ਼ੁਰੂ ਕਰਨਾ, ਸਟਾਰਟਅਪ ਕਰਨਾ, ਚਾਹੇ ਕੋਈ ਵੱਡੇ ਤੋਂ ਵੱਡਾ ਬਿਜ਼ਨਸ, ਉਹਦੇ ਲਈ ਤਾਂ ਜ਼ਰੂਰੀ ਹੈਗੀ ਆ ਇੰਸ਼ੋਰੈਂਸ ਤੋਂ ਬਿਨਾਂ ਆਪਣਾ ਕੋਈ ਵੀ ਬਿਜ਼ਨਸ ਸ਼ੁਰੂ ਕਰਨ ਦਾ ਕੋਈ ਫਾਇਦਾ ਨਹੀਂ। ਤਾਂ ਜੇ ਬਾਈ ਚਾਂਸ ਰੱਬ ਨਾ ਕਰੇ ਜੇ ਕੋਈ ਘਟਨਾ ਵਾਪਰ ਜਾਂਦੀ ਆ ਤਾਂ ਉਹਦੇ ਲਈ ਸਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ। ਤੁਹਾਡੇ ਤੁਹਾਨੂੰ ਕਮਰਸ਼ੀਅਲ ਇੰਸ਼ੋਰੈਂਸ ਦੀ ਜ਼ਰੂਰਤ ਆ, ਤੁਹਾਨੂੰ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਆ, ਤੁਹਾਨੂੰ ਹੋਮ ਇੰਸ਼ੋਰੈਂਸ ਦੀ ਜ਼ਰੂਰਤ ਆ, ਤਾਂ ਤੁਸੀਂ ਇੱਕ ਵਾਰੀ ਮੈਨੂੰ ਜ਼ਰੂਰ ਸੰਪਰਕ ਕਰਿਓ, ਤੁਹਾਨੂੰ ਬਹੁਤ ਵਧੀਆ ਕਵਰੇਜ ਲੈ ਕੇ ਵਾਜਬ ਰੇਟਾਂ ਦੇ ਉੱਪਰ। ਬਹੁਤ ਸਾਰੇ ਇੱਦਾਂ ਦੀਆਂ ਜਿਵੇਂ ਟਰੈਕਿੰਗ ਕੰਪਨੀਆਂ ਨੇਗੀਆਂ ਜਾਂ ਕੋਈ ਬੇਸਮੈਂਟ ਰੈਗੂਲੇਸ਼ਨ ਦਾ ਕੰਮ ਕਰਦੇ ਆ, ਉਹਨਾਂ ਦੀ ਆਪਣੀ ਕਾਰਪੋਰੇਸ਼ਨ ਆ ਗਈ, ਈਵਨ ਕਿ ਕੋਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਪੜ੍ਹਿਆ ਹੋਇਆ, ਜੇ ਕੋਈ ਇੱਥੇ ਹੈਗਾ ਉਹਦਾ ਭੈਣ ਭਰਾ ਕੋਈ ਚਾਚਾ ਮਾਮਾ ਨਾਨਾ ਕੋਈ ਵੀ ਹੋਵੇ, ਬਸ ਉਹਦਾ PHU ਨਾਲ ਕੋਈ ਰਿਸ਼ਤਾ ਹੋਵੇ, ਉਹਦੇ ਵਾਸਤੇ ਵੀ ਸਾਡੇ ਕੋਲ 20% ਤੋਂ ਲੈ ਕੇ 25% ਤੱਕ ਦੇ ਡਿਸਕਾਊਂਟ ਨੇਗੇ ਜੀ। ਇਹ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਹਰੇਕ ਬ੍ਰੋਕਰੇਜ ਕੋਲ ਹੋਊਗਾ, ਮੈਂ ਮਾਨ ਨਹੀਂ ਕਰਦਾ ਇਸ ਗੱਲ ਦਾ, ਪਰ ਸਾਡੇ ਕੋਲ ਇੱਕ PHU ਤੋਂ ਪੰਜਾਬ ਦੇ ਪ੍ਰੋਡਕਟ ਦਾ ਵੀ ਸਾਡੇ ਕੋਲ ਸਪੈਸ਼ਲ ਡਿਸਕਾਊਂਟ ਹੈਗਾ ਜੇ ਕੋਈ ਬੰਦਾ
0: ਪਤਾ ਲੱਗਿਆ ਪਹਿਲੀ ਵਾਰ
1: ਜੀ। ਬਿਲਕੁਲ ਜੀ, ਜੇ ਕੋਈ ਵੀ ਬੰਦਾ PHU ਤੋਂ ਪੜ੍ਹਿਆ ਹੈਗਾ, ਟਰੱਕਿੰਗ ਕੰਪਨੀਆਂ ਦੇ ਬਹੁਤ ਸਾਰਿਆਂ ਕੋਲ ਡਿਸਕਾਊਂਟ ਹੋਣਗੇ, ਕਾਰਪੋਰੇਸ਼ਨਾਂ ਵਾਸਤੇ ਬਹੁਤ ਸਾਰਿਆਂ ਕੋਲ ਹੋਣਗੇ, ਬਟ ਜਿਹੜੀ PHU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਗਈ ਜੀ, ਉਹਦਾ ਸਟੂਡੈਂਟ ਆ, ਉਹਦਾ ਕੋਈ ਭੈਣ ਭਰਾ ਉੱਥੇ ਪੜ੍ਹਦਾ ਸੀਗਾ ਜਾਂ ਪੜ੍ਹ ਰਿਹਾ ਹੈਗਾ ਜਾਂ ਇੱਥੇ ਆ ਚੁੱਕਿਆ ਹੈਗਾ, ਉਹਦੇ ਮੰਮੀ ਡੈਡੀ ਜਾਂ ਕੋਈ ਜੋਬ ਕਰਦੀ ਉੱਥੇ, ਐਨੀਥਿੰਗ, ਮਤਲਬ ਉਹਦਾ PHU ਨਾਲ ਕੋਈ ਨਾ ਕੋਈ ਰਿਸ਼ਤਾ ਹੋਵੇ, ਤਾਂ ਉਹ ਮੈਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰਨ। 647-627-6278820 647-627-8820 ਦੇ ਉੱਪਰ ਮੈਨੂੰ ਸੰਪਰਕ ਕਰ ਸਕਦੇ ਹਾਂ।

0: ਦੋਸਤੋ ਅੱਜ ਰੇਡੀਓ ਪ੍ਰੋਗਰਾਮ ਸਾਰੰਗ ਤੇ ਜੋ ਖੁਸ਼ਖਬਰੀ ਮਾਨ ਸਾਹਿਬ ਲੈ ਕੇ ਆਏ ਨੇ, ਟੈਲੀਵਿਜ਼ਨ ਫ੍ਰੀ, ਇਹਨਾਂ ਦੇ ਮਾਰਜਨ ਵੈਸੇ ਬਹੁਤ ਘੱਟ ਨੇ ਤੇ ਇਹਨਾਂ ਨੇ ਹੋਲ ਸੇਲ ਦੇ ਵਿੱਚ ਕੈਨੇਡਾ ਡੇ ਤੇ ਇਕੱਠੇ ਟੀਵੀ ਮੰਗਵਾਏ ਸੀ। ਐਂਡ ਇਹਨਾਂ ਨੇ ਸੋਚਿਆ ਕਿ ਚਲੋ ਭਾਈ ਅੱਧੇ ਕੈਨੇਡਾ ਡੇ ਤੇ ਪਰਿਵਾਰਾਂ ਨੂੰ ਦੇ ਦਾਂਗੇ ਤੇ ਬਾਕੀ ਦੀਵਾਲੀ ਤੇ ਸਾਂਭ ਕੇ ਰੱਖ ਲਾਂਗੇ। ਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ, ਭਾਈ ਰੇਡੀਓ ਪ੍ਰੋਗਰਾਮ ਸਾਰੰਗ ਤੇ ਅਸੀਂ ਟਾਈਮ ਲੈ ਰਹੇ ਹਾਂ, ਸਾਡਾ ਇੰਨਾ ਕੁ ਪਰਿਵਾਰਾਂ ਦਾ ਫਾਇਦਾ ਤਾਂ ਬਣਦਾ, ਸੋ ਹੋਲ ਸੇਲ ਰੇਟ ਤੇ ਤੁਸੀਂ ਆਪਣੇ ਘਰ ਦੇ ਵਿੱਚ ਬਲਾਈਂਡ ਲਵਾ ਸਕਦੇ ਹੋ। ਜੋ ਮਾਰਕੀਟ ਨਾਲੋਂ ਜਿਹੜਾ ਕੰਮ ਤੁਹਾਨੂੰ ਮਾਰਕੀਟ 'ਚ 5000 ਦਾ ਕੋਟ ਮਿਲਿਆ, ਹੋ ਸਕਦਾ ਮੂਜ਼ ਬਲਾਈਂਡ ਤੁਹਾਨੂੰ 2500 ਦੇ ਵਿੱਚ ਪੂਰੇ ਘਰ ਦੇ ਬਲਾਈਂਡ ਲਾ ਦੇ। ਸੋ ਕਹਿਣ ਦਾ ਭਾਵ 50% ਡਿਸਕਾਊਂਟ, ਇੰਸਟਾਲੇਸ਼ਨ ਫ੍ਰੀ, ਕਟੇਸ਼ਨ ਫ੍ਰੀ, ਇਹਦੇ ਨਾਲ ਟੈਲੀਵਿਜ਼ਨ ਵੀ ਫ੍ਰੀ, ਹਰ ਇੱਕ ਨੂੰ ਫ੍ਰੀ ਜੇ ਤੁਸੀਂ ਪੂਰੇ ਘਰ ਦੀਆਂ ਬਲਾਈਂਡਸ ਲਵਾਉਣੇ ਹੋ। ਬਾਈ ਜੀ ਤੁਹਾਡੇ ਬਲਾਈਂਡਸ ਬਾਰੇ ਇੱਕ ਵਾਰੀ ਦੱਸ ਦਿਓ ਅਤੇ ਇਹ ਡੀਲ ਬਾਰੇ ਵੀ ਦੱਸ ਦਿਓ। ਟੈਲੀਵਿਜ਼ਨ ਫ੍ਰੀ ਆ, ਰਾਈਟ ਨਾਓ ਕਾਲ ਕਰ ਲਈਏ, ਚਾਹੇ ਅਸੀਂ ਮਹੀਨੇ ਨੂੰ ਬਲਾਈਂਡ ਲਵਾਉਣੇ ਜਾਂ ਅੱਜ ਕਾਲ ਕਰ ਲਈਏ, ਟੀਵੀ ਫ੍ਰੀ ਮਿਲੂਗਾ।
1: ਬਿਲਕੁਲ ਭੁੱਲਰ ਸਾਹਿਬ, ਜਦੋਂ ਵੀ ਰੇਡੀਓ 'ਤੇ ਤੁਹਾਡੇ ਕੋਲ ਆਉਂਦੇ ਹਾਂ ਤਾਂ ਇੱਕ ਸਪੈਸ਼ਲ ਡੀਲ ਲੈ ਕੇ ਹੀ ਆਉਂਦੇ ਹਾਂ
2: ਜੀ।
1: ਸੋ ਅੱਜ ਦੀ ਡੀਲ ਇਹੀ ਹੈ ਜੀ, ਤੁਸੀਂ ਸਾਡੇ ਤੋਂ ਬਲਾਈਂਡਸ ਲਗਵਾਉਂਦੇ ਹੋ ਤਾਂ 50% ਡਿਸਕਾਊਂਟ ਤਾਂ ਸਾਰਿਆਂ ਵਾਸਤੇ ਹੈ ਜੀ, ਜੇ ਤੁਸੀਂ ਸਾਡੇ ਤੋਂ 1 ਜਾਂ 2 ਜਾਂ 3 ਬਲਾਈਂਡ ਵੀ ਲਵਾਓ। ਪਰ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡ ਲਗਵਾਉਂਦੇ ਹੋ ਤਾਂ 50% ਡਿਸਕਾਊਂਟ ਦੇ ਨਾਲ ਨਾਲ ਤੁਹਾਨੂੰ ਟੀਵੀ ਫ੍ਰੀ ਗਿਫਟ ਕਰ ਰਹੇ ਹਾਂ ਜੀ ਆਪਾਂ।
0: ਨੰਬਰ ਬੋਲ
1: 647-399-4446, 647-399-4446, 647-389-4646, 647-389-4646। ਜਿਵੇਂ ਭੁੱਲਰ ਸਾਹਿਬ ਨੇ ਕਿਹਾ, ਤੁਸੀਂ ਅੱਜ ਔਡਰ ਬੁੱਕ ਕਰੋ, ਸਾਨੂੰ ਮੈਸੇਜ ਕਰੋ, ਕਾਲ ਕਰੋ, ਵਟਸਐਪ 'ਤੇ ਕਰੋ, ਅੱਜ ਔਡਰ ਬੁੱਕ ਕਰੋ, ਬ੍ਰਾਂਡ 'ਤੇ ਚਾਹੇ ਤੁਸੀਂ ਮਹੀਨੇ ਤੱਕ ਲਗਵਾਓ, ਤੁਹਾਨੂੰ ਤਾਂ ਵੀ ਔਫਰ ਮਿਲੇਗਾ ਜੀ।
0: ਲਓ ਜੀ, ਤੁਹਾਨੂੰ ਟੈਲੀਵਿਜ਼ਨ ਵੀ ਫ੍ਰੀ ਮਿਲੂਗਾ, ਤੁਹਾਨੂੰ 50% ਡਿਸਕਾਊਂਟ ਵੀ ਮਿਲੂਗਾ। ਘਰ ਦੇ ਵਿੱਚ ਪਰਦੇ ਲਵਾਉਣੇ ਸੀ ਤਾਂ ਦਿਸ ਇਜ਼ ਦਾ ਰਾਈਟ ਟਾਈਮ। ਸੋ ਬਿਨਾਂ ਦੇਰੀ ਕੀਤੇ ਮੂਜ਼ ਬਲਾਈਂਡ ਨੂੰ ਕਾਲ ਕਰੋ। ਚੋਟੀ ਦੇ ਬਲਾਈਂਡ ਨੇ ਕੁਆਲਿਟੀ ਇੰਨੀ ਹਾਈ ਆ, 5 ਸਾਲ ਦੀ ਵਾਰੰਟੀ ਦਿੱਤੀ ਜਾਂਦੀ ਆ, 5 ਸਾਲਾਂ ਦੇ ਵਿੱਚ ਕੋਈ ਉਹਨੂੰ ਤਾਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਕੋਈ ਹਾਰਡਵੇਅਰ 'ਚ ਆ ਗਈ, ਕੱਪੜੇ 'ਚ ਆ ਗਈ, ਚੇਂਜ ਹੋ ਜੂਗਾ।
1: ਬਿਲਕੁਲ ਜੀ, ਅਸੀਂ ਵਾਰੰਟੀ ਔਫਰ ਕਰਦੇ ਹਾਂ 5 ਸਾਲ ਦੀ, ਅਤੇ ਸਰਵਿਸ ਜਿਹੜੀ ਸਰਵਿਸ ਕਾਲ ਆ ਉਹ ਵੀ ਅਸੀਂ ਰਾਈਟ ਅਵੇ ਕਰਦੇ ਹਾਂ, ਕੋਈ ਉਹਦੇ ਲਈ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਪੈਂਦੀ।
0: ਅਗੇਨ, ਟੈਲੀਵਿਜ਼ਨ ਫ੍ਰੀ ਚਾਹੀਦਾ, ਪਰਦੇ ਲਵਾਉਣੇ ਨੇ, 647-399-4446, 647-399-4446, 647-389-4646।

0: ਜੀ ਕਿਰਲੀ ਜੱਟ ਦਾ ਮਿਰਜ਼ਾ ਗੀਤ ਵੀ ਤੁਹਾਨੂੰ ਅੱਗੇ ਚੱਲ ਕੇ ਪੂਰਾ ਸੁਣਾਉਂਦੇ ਹਾਂ, ਪਰ ਜਿੱਦਾਂ ਦੀ ਇਹ ਗਾਇਕਾ ਜਿੱਦਾਂ ਦੀ ਇਹਨਾਂ ਦੀ ਜਿਵੇਂ ਕਹਿੰਦੇ ਆ ਗਾਇਕੀ ਦੇ ਵਿੱਚ ਆਵਾਜ਼ ਦੇ ਵਿੱਚ ਜ਼ੋਰ ਆ, ਉਹ ਜ਼ੋਰ ਨੂੰ ਇੱਕ ਹੀ ਬੰਦਾ ਗਰਲੇਜ ਅਖਤਰ ਦੀ ਹਰੇਕ ਨੂੰ ਇੱਕ ਹੀ ਬੰਦਾ ਮਾਤ ਪਾ ਸਕਦਾ, ਉਹ ਸਾਡੇ ਸੁੱਖ ਬਾਈ ਜੀ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਬਾਈ ਜੀ ਆ ਜਾਓ ਅਤੇ ਇਹ ਜਿੱਥੇ ਆਪਦੀ ਆਵਾਜ਼ ਦੇ ਨਾਲ ਤੁਸੀਂ ਮਾਤ ਪਾਉਂਦੇ ਹੋ, ਉੱਦਾਂ ਹੀ ਤੁਸੀਂ ਆਪਦੇ ਡੀਲਾਂ ਦੇ ਨਾਲ ਵੀ ਮਾਤ ਪਾ ਰਹੇ ਹੋ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲ ਸਾਹਿਬ, ਬਿਲਕੁਲ ਲਾਈਵ ਲੋਕੇਸ਼ਨ ਦਾ ਪ੍ਰੋਗਰਾਮ ਦਾ ਸੱਦਾ ਪੱਤਰ ਦੇ ਰਹੇ ਹਾਂ ਜੀ। ਕੱਲ ਨੂੰ ਸਾਡੇ ਕੋਲ ਸਾਰੰਗ ਰੇਡੀਓ ਦਾ ਲਾਈਵ ਲਾਈਵ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਕੜਾਕੇ ਅਕੈਡਮੀਆਂ ਪ੍ਰਾਈਜ਼ ਮਿਲਣੀ ਹੈ, ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਜਿਹਦੀ ਰੈਗੂਲਰ ਕੀਮਤ $600-700 ਸੀ, ਸਿਰਫ $199 ਦਾ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਸਿਰਫ $199 ਦਾ ਹਾਰਡ ਫੋਮ ਦਾ ਮੈਟਰਸ ਮਿਲੂਗਾ। ਮੈਟਰਸ ਤੁਸੀਂ ਬਾਏ ਕਰ ਲੈਣਾ ਤੇ ਫਰੰਟ ਤੇ ਇੱਕ ਜਿਹੜੀ ਬੋਪਰਾ ਸਾਹਿਬ ਨੇ ਆਪ ਪੋਰਟਲੀ ਪਾਈ ਹੋਈ ਆ, ਉਹਦੇ ਵਿੱਚੋਂ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਟੋਸਟਰ, ਬਹੁਤ ਸਾਰੇ ਤੋਹਫੇ ਜਿਹੜੇ ਕੱਢੇ ਜਾਣੇ ਆ। ਸੋ ਜ਼ਰੂਰ ਪਹੁੰਚੋ, ਐਨਵਰਸਰੀ ਸੇਲ ਮਨਾਈ ਜਾ ਰਹੀ ਆ, ਲੋਐਸਟ ਪ੍ਰਾਈਸ ਤੇ ਵੱਡੇ ਵੱਡੇ ਤੋਹਫੇ ਜਿਹੜੇ ਪੋਰਟਲੀ ਦੇ ਵਿੱਚੋਂ ਬੋਪਰਾ ਸਾਹਿਬ ਨੇ ਆਪ ਤੁਹਾਨੂੰ ਕੱਲ੍ਹ ਨੂੰ ਕੱਢ ਕੇ ਦੇਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, ਫਰਾਈਡੇ ਸੈਚਰਡੇ ਸੰਡੇ, ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6085 ਟੌਮਕਨ ਰੋਡ,

0: ਤਾਂ ਦੋਸਤੋ ਇੱਕ ਵਾਰ ਦੁਬਾਰਾ ਤੁਹਾਨੂੰ ਰਿਮਾਈਂਡ ਕਰਾ ਦਈਏ, ਦਾ ਮੈਪਲ ਕਲੀਨਿਕ ਤੋਂ ਢੀਂਡਸਾ ਸਾਹਿਬ ਸਾਡੇ ਕੋਲ ਪਹੁੰਚੇ ਨੇ, ਇਹ ਕਹਿੰਦੇ ਡਾਇਸਨ ਦਾ ਵੈਕਿਊਮ ਕਲੀਨਰ ਵੀ ਫ੍ਰੀ ਦੇਣ ਜਾ ਰਹੇ ਨੇ। ਸੋ ਦਾ ਮੈਪਲ ਕਲੀਨਿੰਗ ਬਹੁਤ ਵੱਡੀ ਕੰਪਨੀ ਹੈ, ਕਾਰਪੋਰੇਟ ਕੰਪਨੀ ਆ, ਅਤੇ ਬਾਈ ਜੀ ਤੁਸੀਂ ਉਹ ਦੱਸ ਰਹੇ ਸੀ ਕਿ ਉਹ ਬਰੈਡ ਸ਼ੀਟ ਕੀ ਹੈ, ਉਹ ਡਨ ਐਂਡ ਉਹ ਕੀ ਹੁੰਦਾ ਜੀ, ਉਹਦੇ ਬਾਰੇ ਵੀ ਦੱਸਿਓ।
1: ਉਹ ਤਾਂ ਸਰ ਹੁੰਦਾ ਵੀ ਹਰ ਇੱਕ ਕੰਪਨੀ ਦੀ ਇੱਕ ਕ੍ਰੈਡਿਟ ਪ੍ਰੋਫਾਈਲ ਹੁੰਦੀ ਹੈ, ਜਾਂ ਕਹਿ ਲਓ ਵੀ ਬੈਕਗਰਾਊਂਡ ਚੈੱਕ ਹੁੰਦਾ ਉਹਦਾ। ਹੁਣ ਜਿੱਦਾਂ ਉਹ ਨੰਬਰ ਮਿਲ ਜਾਂਦਾ ਕੰਪਨੀ ਨੂੰ, ਫਿਰ ਉਹ ਕਿਸੇ ਨੇ ਵੀ ਕੰਪਨੀ ਦੀ ਇਨਕੁਆਇਰੀ ਕਰਨੀ ਆ, ਉਹ ਨੰਬਰ ਪਾ ਕੇ ਪਤਾ ਚੱਲ ਜਾਂਦਾ ਵੀ ਇਹ ਕਿੱਥੇ ਕੁ ਸਟੈਂਡ ਕਰਦੇ ਆ, ਕਿੰਨਾ ਕਿੰਨਾ ਦਾ ਬਿਜ਼ਨਸ ਆ, ਕਿੱਦਾਂ, ਹਨਾ, ਉਹ ਸਾਰਾ ਉਹ
0: ਮਤਲਬ ਰੈਕੋਰਡ ਹੁੰਦਾ। ਕੀ ਕਹਿੰਦੇ ਨੇ ਇਹਨੂੰ?
1: ਆਪਣਾ ਕ੍ਰੈਡਿਟ ਸਕੋਰ ਹੁੰਦਾ ਇਕੱਲੇ ਇੰਡੀਵਿਜੁਅਲ ਪਰਸਨ ਦਾ, ਓਦਾਂ ਹੀ ਕੰਪਨੀਆਂ ਦੀ ਵੀ ਕ੍ਰੈਡਿਟ ਫਾਈਲ ਹੁੰਦੀ ਹੈ, ਓਦਾਂ ਉਹ ਸਿਸਟਮ ਹੈ।
0: ਤੁਸੀਂ ਇਹਦੇ ਵਿੱਚ ਆਲਰੇਡੀ ਤੁਹਾਡਾ ਨਾਮ ਹੈਗਾ, ਤੁਸੀਂ ਜਾਨੀ ਕਿ ਗੌਰਮੈਂਟ ਕੋਈ ਕੰਟਰੈਕਟ ਦਿੰਦੀ ਆ, ਚਾਹੇ ਉਹ ਬੈਂਕਾਂ ਨੇ, ਨਹੀਂ ਬੈਂਕ ਦੇ ਵਿੱਚ ਆਮ ਬੰਦਾ ਸਫਾਈ ਨਹੀਂ ਕਰ ਸਕਦਾ, ਪਰ ਤੁਸੀਂ ਇਹ ਕਰ ਸਕਦੇ ਹੋ, ਰਾਈਟ? ਸੋ ਇਹ ਤਾਂ ਕਰਕੇ ਦੱਸ ਰਹੇ ਹਾਂ, ਇਹ ਕਾਰਪੋਰੇਟ ਕੰਪਨੀ ਆ, ਦਾ ਮੈਪਲ ਕਲੀਨਿੰਗ, ਰੇਟ ਵੀ ਵਾਜਬ ਨੇ ਤੇ ਕੁਆਲਿਟੀ ਵੀ ਇਹਨਾਂ ਦੀ ਬਾ ਕਮਾਲ ਆ। ਕਿਹੜੀਆਂ ਕਿਹੜੀਆਂ ਸਰਵਿਸ ਨੇ?
1: ਸਰਵਿਸਿਸ ਸਾਡੀਆਂ ਹੈਗੀਆਂ ਜੀ, ਰੈਜੀਡੈਂਸ਼ੀਅਲ, ਕਮਰਸ਼ੀਅਲ, ਡੀਪ ਕਲੀਨਿੰਗ, ਰੈਗੂਲਰ ਕਲੀਨਿੰਗ, ਸੋਫਟ ਵਾਸ਼ ਆਉਂਦੀ ਹੈ ਜੀ, ਤੇ ਵਿੰਡੋਜ਼ ਅਸੀਂ 3-stage ਫਿਲਟਰੇਸ਼ਨ ਸਿਸਟਮ ਦੇ ਨਾਲ ਕਲੀਨ ਕਰਦੇ ਹਾਂ ਜੀ। ਜੇ ਕਿਸੇ ਨੇ ਡਰਾਈਵੇ ਪਾਵਰ ਵਾਸ਼ ਕਰਾਉਣਾ ਜਾਂ ਡਰਾਈਵੇ ਤੇ ਸੀਲਰ ਮਰਵਾਉਣਾ, ਉਹ ਸਰਵਿਸਿਸ ਵੀ ਪ੍ਰੋਵਾਈਡ ਹੁੰਦੀਆਂ ਨੇ ਜੀ।
0: ਤੇ ਜੰਕਰ ਮੂਵ ਵੀ ਕਰਦੇ ਹੋ?
1: ਹਾਂਜੀ ਸਰ, ਜੰਕਰ ਮੂਵ ਵੀ, ਜੇ ਕੋਈ ਵੀ ਕਸਟਮਰ ਸਾਡੇ ਤੋਂ ਡੀਪ ਕਲੀਨ ਕਰਾਉਂਦੇ, ਉਹਨਾਂ ਨੇ ਕੋਈ ਜੰਕਰ ਮੂਵ ਕਰਾਉਣਾ, ਉਹਦੀ ਸੈਪਰੇਟ ਫੀਸ ਆ।
0: ਘਰ ਦੇ ਵਿੱਚ ਕੋਈ ਫੰਕਸ਼ਨ ਆ ਰਿਹਾ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਲੀਨਿੰਗ,
1: ਕਿਸੇ ਵੀ ਤਰ੍ਹਾਂ ਦੀ ਕਲੀਨਿੰਗ ਦੀ ਲੋੜ,
0: ਰੈਗੂਲਰ ਆ ਚਾਹੇ ਕਮਰਸ਼ੀਅਲ ਆ ਚਾਹੇ ਡੀਪ ਕਲੀਨਿੰਗ ਆ ਰੈਜੀਡੈਂਸ਼ੀਅਲ ਆ, ਤੇ ਡੈਸਨ ਦਾ ਵੈਕਿਊਮ ਕਲੀਨਰ ਫ੍ਰੀ?
1: ਹਾਂਜੀ, ਉਹ ਮੰਥ ਐਂਡ ਤੇ ਦੇਵਾਂਗੇ ਜੀ, ਆਪਾਂ ਇੱਕ ਲੱਕੀ ਡਰਾਅ ਕੱਢਾਂਗੇ। ਲੱਕੀ ਡਰਾਅ ਦੇ ਵਿੱਚ ਜਿਹੜੇ ਵੀ ਕਸਟਮਰ ਉਹ ਕਿਸੇ ਵੀ ਸਰਵਿਸ ਨੂੰ ਲੈ ਕੇ ਇਨਰੋਲ ਹੋ ਸਕਦੇ ਨੇ, ਮੰਥ ਐਂਡ ਤੇ ਅਸੀਂ ਉਹ ਵੱਖਰਾ ਦੇਣਾ ਹੈ, ਤੇ ਡੀਪ ਕਲੀਨ ਦੇ ਨਾਲ ਜਿਹੜਾ ਵੈਕਿਊਮ ਕਲੀਨਰ ਦੇ ਰਿਹਾ ਉਹ ਵੀ ਹਰ ਇੱਕ ਨੂੰ ਦੇ ਰਿਹਾ।
0: ਸੋ ਜਾਨੀ ਕਿ ਦੋ ਡੀਲਾਂ ਨੇ, ਇੱਕ ਤਾਂ ਲੱਕੀ ਡਰਾਅ ਕੱਢਣਾ ਜਿਹਦੇ ਵਿੱਚ ਡੈਸਨ ਦਾ ਵੈਕਿਊਮ ਕਲੀਨ, ਉਹਦੇ ਵਿੱਚ ਤਾਂ ਕੋਈ ਮਰਜ਼ੀ ਸਰਵਿਸ ਯੂਜ਼ ਕਰ ਦੋ, ਉਹ ਲੱਕੀ ਡਰਾਅ 'ਚ ਸ਼ਾਮਿਲ ਹੋ ਰਹੇ ਨੇ, ਤੇ ਜਿਹੜਾ ਫੁੱਲ ਹਾਊਸ ਡੀਪ ਕਲੀਨ ਕਰਵਾ ਰਿਹਾ
1: ਉਹਦੇ ਨਾਲ ਵੈਕਿਊਮ ਹਰ ਇੱਕ ਨੂੰ ਫ੍ਰੀ ਹੈ ਜੀ।
0: ਉਹ ਏਰਿਕਾ ਕੰਪਨੀ ਦਾ ਵੈਕਿਊਮ ਆ, $250-$300 ਦੀ ਵਰਥ ਦਾ ਵੈਕਿਊਮ ਕਲੀਨਰ ਆ, ਇਹ ਹਰ ਇੱਕ ਨੂੰ ਫ੍ਰੀ ਹੈ ਜਿਹੜਾ ਫੁੱਲ ਹਾਊਸ ਡੀਪ ਕਲੀਨ ਕਰਾ, ਚਾਹੇ ਅੱਜ ਕਰਾਉਣੀ ਹੈ ਚਾਹੇ ਮੰਥ ਐਂਡ ਤੇ ਕਰਾਉਣੀ ਹੈ।
1: ਸਰ ਬੁਕਿੰਗ ਅੱਜ ਰੇਡੀਓ ਸਾਰਿੰਗ ਦੀ ਦੇ ਕੇ ਹਵਾਲਾ ਕਰ ਲੈਣ, ਤੇ ਕਰਾ ਜਦੋਂ ਮਰਜ਼ੀ ਲੈਣ, ਤਾਂ ਇੰਨਾ ਆਪਾਂ ਕਰ ਦਾਂਗੇ ਜੀ।
0: ਨੰਬਰ ਬੋਲ ਦਿਓ।
1: ਨੰਬਰ ਹੈ ਜੀ 647-286-0077, 647-286-0077।
0: 647-286-0077 ਤੇ ਦੋਸਤੋ ਕਾਲ ਕਰੋ, ਫੁੱਲ ਹਾਊਸ ਡੀਪ ਕਲੀਨਿੰਗ ਕਰਾਓ, ਨਾਲ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077, 647-286-0077। ਬਹੁਤ ਸ਼ੁਕਰੀਆ ਟੀਨ ਸਾਹਿਬ, ਧੰਨਵਾਦ,
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
0: ਦੋਸਤੋ ਕੱਲ੍ਹ ਦੇ ਪ੍ਰੋਗਰਾਮ ਦਾ ਤੁਸੀਂ ਆਨੰਦ ਜ਼ਰੂਰ ਮਾਨਣਾ, ਰੇਡੀਓ ਪ੍ਰੋਗਰਾਮ ਸਾਰੰਗ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ ਸਿੱਧਾ ਪ੍ਰਸਾਰਣ ਹੋਵੇਗਾ, ਅਤੇ ਬਹੁਤ ਸਾਰੀਆਂ ਡੀਲਾਂ ਅਨਾਊਂਸ ਕੀਤੇ ਜਾਣਗੀਆਂ ਐਨਵਰਸਰੀ ਸੇਲ ਦੇ ਮੱਦੇਨਜ਼ਰ। ਅਤੇ ਹੁਣ ਸਰ ਲੈਣ ਜੋ ਚੁੱਕੇ ਨਾਗਪਾਲ ਜੀ ਨਾਲ, ਨਾਗਪਾਲ ਜੀ ਤੋਂ 2-3 ਸਵਾਲ ਜਿਹੜੇ ਸੀਗੇ ਉਹ ਅਧੂਰੇ ਸੀ, ਉਹ ਜ਼ਰੂਰ ਸਾਂਝੇ ਕਰ ਲੰਗੇ। ਉਹ ਇੱਕ ਪੈਨਸ਼ਨ ਨੂੰ ਲੈ ਕੇ, ਸਾਡੇ ਜਿਹੜੇ ਬਜ਼ੁਰਗ ਜੋੜੇ ਨੇ ਜਿਹੜੇ ਪੈਨਸ਼ਨ ਦੇ ਉੱਤੇ ਨੇ, ਉਹਨਾਂ ਦੀ ਉਹ PR ਨੇ, ਸਿਟੀਜਨ ਨੇ, ਤਾਂਹੀਓ ਪੈਨਸ਼ਨ 'ਤੇ ਨੇ, ਅਤੇ ਆਲਰੇਡੀ ਉਹ 70,000 ਤੋਂ ਇਨਕਮ ਘੱਟ ਆ, ਇੰਗਲਿਸ਼ ਆਉਂਦੀ ਆ। ਨਾਗਪਾਲ ਜੀ ਕੀ ਉਹ ਐਲੀਜੀਬਲ ਨੇ? ਕੋਈ ਏਜ ਬੈਰੀਅਰ ਤਾਂ ਨਹੀਂ ਹੈਗਾ ਇਹਨਾਂ ਦੇ ਲਈ?
2: ਹਾਂਜੀ, ਮੈਂ ਸਿਮਨ ਗੱਲ ਕਰ ਰਹੀ ਹਾਂ ਸਰ।
0: ਜੀ ਸਿਮਨ ਜੀ।
2: ਸੋ ਹਾਂਜੀ ਹਾਂਜੀ, ਸੋ ਅਗਰ ਤੁਸੀਂ ਪੈਨਸ਼ਨ ਤੇ ਵੀ ਹੈਗੇ ਹੋ ਤਾਂ ਤੁਸੀਂ ਯੈਸ ਤੁਸੀਂ ਐਲੀਜੀਬਲ ਹੁੰਦੇ ਹੋ, ਤੁਹਾਡੀ ਪੈਨਸ਼ਨ ਐਜ਼ ਇਟ ਇਜ਼ ਹੀ ਰਹੇਗੀ, ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਸੋ ਤੁਸੀਂ ਅਪਲਾਈ ਕਰ ਸਕਦੇ ਹੋ। ਯੈਸ, ਤੁਹਾਡੀ ਪੈਨਸ਼ਨ ਵੀ ਐਜ਼ ਇਟ ਇਜ਼ ਹੀ ਰਹੇਗੀ, ਪਲੱਸ ਤੁਸੀਂ ਇਧਰੋਂ ਗ੍ਰਾਂਟ ਤੇ ਲੋਨ ਵੀ ਲੈ ਸਕਦੇ ਹੋ। ਤੁਹਾਡੀ ਆਨਲਾਈਨ ਕਲਾਸਿਸ ਹੋਣਗੀਆਂ, ਤੁਹਾਨੂੰ ਪ੍ਰੋਪਰ ਗਾਈਡ ਕੀਤਾ ਜਾਏਗਾ ਵੀ ਤੁਸੀਂ ਕਲਾਸਿਸ ਕਿਵੇਂ ਆਨ ਕਰਨੀਆਂ ਹੈ, ਸੋ ਹਰ ਚੀਜ਼ ਤੁਹਾਨੂੰ ਪ੍ਰੋਪਰ ਗਾਈਡ ਕੀਤੀ ਜਾਏਗੀ, ਤੇ ਤੁਸੀਂ ਤੁਹਾਡੀ ਇਨਕਮ ਘੱਟ ਹੋਣੀ ਚਾਹੀਦੀ ਹੈ, ਤੁਸੀਂ ਸਾਨੂੰ ਆਪਣੀ ਇਨਕਮ ਵਗੈਰਾ ਦੱਸਣੀ ਹੈ, ਤੇ ਉਸ ਬੇਸਿਸ ਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਲੋਨ ਹੋਏਗਾ।
0: ਸੋ ਇਹ ਓਵਰ ਦਾ ਕਾਲ, ਇਹਦੇ ਚ ਕੋਈ ਕ੍ਰੈਡਿਟ ਚੈੱਕ ਨਹੀਂ ਹੁੰਦਾ?
2: ਨੋ ਕ੍ਰੈਡਿਟ ਚੈੱਕ, ਨੋ।
0: ਤੇ ਇਹ ਜਦੋਂ ਅੱਜ ਅਪਲਾਈ ਕਰਦੇ ਖਾਤੇ ਚ ਪੈਸੇ ਕਿਦੋਂ ਕਦੋਂ ਤੱਕ ਆ ਜਾਂਦੇ?
2: ਸਰ ਤੁਹਾਨੂੰ 40 to 60 ਡੇਜ਼ ਲੱਗਦੇ ਨੇ, ਉਸ ਤੋਂ ਪਹਿਲਾਂ ਵੀ ਤੁਹਾਡੇ ਅਪਰੂਵ ਹੋ ਜਾਂਦੇ ਨੇ, ਮੈਕਸੀਮਮ ਤੁਸੀਂ 60 ਡੇਜ਼ ਮੰਨ ਕੇ ਚੱਲੋ ਜੀ, ਜਿਹੜੀ ਫਸਟ ਪੇਮੈਂਟ ਆਉਣ ਲੱਗਦਾ, ਕਿਉਂਕਿ ਪੇਮੈਂਟ ਦੋ ਪੇਮੈਂਟਾਂ ਦੇ ਵਿੱਚ ਆਉਂਦੀ ਹੈ 60-40 ਕਰਕੇ, ਸੋ ਫਸਟ ਪੇਮੈਂਟ ਤੁਹਾਡੀ 60-40 ਡੇਜ਼, ਸੋ ਫਰਦਰ ਤੁਹਾਡੀ ਫਿਰ ਉਦੋਂ 4 ਮੰਥਸ ਤੋਂ ਬਾਅਦ ਆ ਜਾਣੀ ਲੈਕਸ
0: ਤੇ ਤੁਹਾਡੀ ਪੇਮੈਂਟ ਕਿੰਨੀ ਹੈ ਤੇ ਕਦੋਂ ਦੇਣੀ ਆ?
2: ਕੀ ਕੁਐਸਚਨ ਸੀਗਾ ਜੀ?
0: ਤੁਹਾਡੀ ਪੇਮੈਂਟ ਕਿੰਨੀ ਹੈ ਤੇ ਕਦੋਂ ਦੇਣੀ ਆ?
2: ਸਾਡੀ ਫੀਸ 200 ਹੋਏਗੀ, ਉਹ ਤੁਸੀਂ ਉਦੋਂ ਹੀ ਦੇਣੀ ਹੈ ਜਦੋਂ ਤੁਹਾਡੀ ਫਸਟ ਪੇਮੈਂਟ ਅਕਾਊਂਟ ਦੇ ਵਿੱਚ ਆ ਜਾਏਗੀ,
0: 80%
2: ਪੇਮੈਂਟ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗੀ ਉਸ ਤੋਂ ਬਾਅਦ ਹੀ ਤੁਸੀਂ ਸਾਨੂੰ ਸਾਡੀ ਫੀਸ ਪੇ ਕਰਨੀ ਆ, ਉਸ ਤੋਂ ਪਹਿਲਾਂ ਕੋਈ ਫੀਸ ਨਹੀਂ ਹੋਏਗੀ, ਕੋਈ ਹਿਡਨ ਚਾਰਜਿਸ ਨਹੀਂ ਹੋਣਗੇ, ਤੁਹਾਨੂੰ ਜਦੋਂ ਵੀ ਆਓਗੇ ਤੁਹਾਨੂੰ ਪ੍ਰੋਪਰ ਦੱਸਿਆ ਜਾਏਗਾ ਕਿ ਤੁਹਾਡੀ ਕਿੰਨੀ ਫੀਸ ਹੈ, ਕਿੰਨਾ ਸਾਰਾ ਕਾਲਜ ਦੀ ਫੀਸ, ਸਾਰਾ ਤੁਹਾਨੂੰ ਪ੍ਰੋਪਰ ਐਕਸਪਲੇਨ ਕੀਤਾ ਜਾਏ।
0: ਸਿਮਰਨ ਜੀ ਇੱਕ ਵਾਰੀ ਸਾਨੂੰ ਜੇ ਸਮਝ, ਕਿਉਂਕਿ ਨਾ ਇਹ ਹੁਣ ਕਿੰਨੇ ਦਿਨ ਰਹਿ ਗਏ ਨੇ ਗ੍ਰਾਂਟ ਬੰਦ ਹੋਣ ਲੱਗੇ ਆ?
2: ਸੋ ਆਪਣੇ ਕੋਲ ਲਾਸਟ ਵੀਕ ਹੀ ਹੈਗਾ ਵਾ, ਤੁਸੀਂ ਨੈਕਸਟ ਵੀਕ ਵੀ ਸਾਨੂੰ ਕਰ ਸਕਦੇ ਹੋ, ਸੋ ਮੋਸਟਲੀ ਸਾਡਾ ਇੱਕ ਬੈਚ ਹੁਣ ਸ਼ੁਰੂ ਹੋ ਰਿਹਾ ਵਾ, ਤੁਸੀਂ ਉਹਦੇ ਵਿੱਚ ਅਗਰ ਇਨਰੋਲ ਕਰਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਹੁਣ
0: ਇੱਕ ਲਾਸਟ ਬੈਚ ਹੀ ਜਿਹੜਾ ਆਖਰੀ ਬੈਚ ਇੱਕ ਜਿਹੜਾ ਰਹਿ ਗਿਆ।
2: ਹਾਂਜੀ ਲਾਸਟ ਬੈਚ ਰਹਿ ਗਿਆ ਹੈ, ਸੋ ਤੁਸੀਂ ਨੈਕਸਟ ਮੰਥ ਤੋਂ ਵੈਸੇ ਹੀ ਬੰਦ, ਸਿਰਫ ਗ੍ਰਾਂਟ ਲੋਨ ਹੀ ਆਏਗਾ, ਗ੍ਰਾਂਟ ਦਾ ਪੋਰਸ਼ਨ ਨਹੀਂ ਆਏਗਾ, ਸੋ ਤੁਸੀਂ ਟਰਾਈ ਕਰੋ ਕਿ ਤੁਸੀਂ ਸਾਨੂੰ ਅੱਜ ਕੱਲ ਦੇ ਵਿੱਚ ਹੀ ਕਾਲ ਕਰੋ ਤੇ ਆਪਣੀ ਇਨਫੋਰਮੇਸ਼ਨ ਲਓ, ਤੇ ਜਦ ਤੁਸੀਂ ਅਪਲਾਈ
0: ਕਰਨਾ ਕੱਲ ਦਾ ਕੰਮ ਨਹੀਂ ਕਰਨਾ, ਕੱਲ ਕਰੇ ਸੋ ਅੱਜ ਕਰ, ਅੱਜ ਕਰੇ ਸੋ ਅੱਬ, ਅਸੀਂ ਹੁਣੇ ਕਾਲ ਕਰਨ ਲੱਗੇ ਤੁਹਾਨੂੰ। ਸਿਮਰਨ ਜੀ ਇੱਕ ਵਾਰੀ ਕੁਇਕਲੀ ਸਮਝਾ ਦਿਓ ਐਲੀਜੀਬਿਲਟੀ, ਸ਼ਾਰਟ ਸ਼ਬਦਾਂ ਦੇ ਵਿੱਚ ਕੌਣ ਕੌਣ ਐਲੀਜੀਬਲ ਆ ਇਹ ਹਜ਼ਾਰਾਂ ਡਾਲਰਾਂ ਦੀ ਗ੍ਰਾਂਟ ਦੇ ਲਈ?
2: ਪੀਆਰ ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਵਾ, ਤੇ ਤੁਹਾਡਾ ਵੈਲਿਡ ਸਿਨ ਹੋਣਾ ਚਾਹੀਦਾ ਵਾ, ਤੁਹਾਡੀ ਇਨਕਮ ਘੱਟ ਹੋਣੀ ਚਾਹੀਦੀ ਹੈ, ਜਿਹਦੀ ਤੁਹਾਡੀ ਲੈਸ ਇਨਕਮ ਹੋਏਗੀ 70,000 ਤੋਂ ਇਨਕਮ ਘੱਟ ਹੋਵੇ ਤੁਹਾਡੀ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਹਾਊਸ ਵਾਈਫ, ਸਮਾਲ ਬਿਜ਼ਨਸ ਓਨਰ, ਤੁਸੀਂ ਸੈਲਫ ਇੰਪਲੋਇਡ ਹੋ, ਟਰੱਕ ਡਰਾਈਵਰ, ਊਬਰ ਡਰਾਈਵਰ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ, ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਏਜ ਲਿਮਿਟ ਨਹੀਂ, ਸੋ ਅਗਰ ਤੁਸੀਂ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਆ ਫੈਮਿਲੀ ਇਨਕਮ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ, ਤੁਸੀਂ ਅਪਲਾਈ ਕਰ ਸਕਦੇ ਹੋ।
0: ਫੈਮਿਲੀ ਇਨਕਮ 70,000 ਤੋਂ ਘੱਟ, ਇੰਗਲਿਸ਼ ਆਉਂਦੀ ਆ, ਪੀਆਰ ਸਿਟੀਜ਼ਨ ਆ, ਤਾਂ ਤੁਹਾਡੇ ਖਾਤੇ 'ਚ ਹਜ਼ਾਰਾਂ ਡਾਲਰ ਆ ਜਾਣਗੇ। ਕਰਨਾ ਕੀ ਆ, ਗੌਰਮੈਂਟ ਕਹਿੰਦੀ ਹੈ ਤੁਸੀਂ ਪੜ੍ਹੋ ਅਤੇ ਅਸੀਂ ਤੁਹਾਨੂੰ ਹੈਲਪ ਕਰਾਂਗੇ। 437-264-3175 437-264-3175 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਆ, ਤੇ ਕੋਰਸਿਸ ਸੌਖੇ ਜਿਹੇ ਨੇ। ਬਾਕੀ ਦੀ ਕੋਈ ਡਿਟੇਲ, ਤੁਸੀਂ ਸਿੰਗਲ ਮਦਰ ਹੈਗੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਜੇ ਬਸ ਕ੍ਰਾਈਟੇਰੀਆ 'ਚ ਫਿੱਟ ਹੁੰਦੇ ਹੋ, ਕੋਈ ਇਹ ਕਹਿੰਦੇ ਕੈਚ ਨਹੀਂ ਆ, ਇਨਕਮ ਡਾਇਰੈਕਟ ਤੁਹਾਡੇ ਖਾਤੇ 'ਚ ਆਉਣੀ ਆ, ਕੋਈ ਕਮਿਸ਼ਨ ਨਹੀਂ ਆ, ਬਸ ਇਹਨਾਂ ਨੇ ਆਪਦਾ ਇੱਕ ਜ਼ਰੀਆ ਇੱਕ ਆਪਦੀ ਸਰਵਿਸ ਦਾ 199 ਜਾਂ 499 ਚਾਰਜ ਕਰਨੇ, ਉਹ ਵੀ ਉਦੋਂ ਜਦੋਂ ਤੁਹਾਡੇ ਖਾਤੇ 'ਚ ਪੈਸੇ ਆ ਗਏ। ਹੋਰ ਕੋਈ ਜਾਣਕਾਰੀ ਚਾਹੀਦਾ ਯੂਨੀ ਗਲੋਬਲ ਤੋਂ ਸਿਮਰਨ ਜੀ ਨੂੰ ਕਾਲ ਕਰੋ 437-264-3175 437-264-3175 437-264-3175 437-264-3175 ਬਹੁਤ ਸ਼ੁਕਰੀਆ ਸਿਮਰਨ ਜੀ, ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ। ਕੱਲ੍ਹ ਦਾ ਪ੍ਰੋਗਰਾਮ ਮਿਸ ਨਹੀਂ ਕਰਨਾ, ਕੱਲ੍ਹ ਨੂੰ ਲਾਈਵ ਔਨ ਲੋਕੇਸ਼ਨ ਹੋਊਗਾ ਕਿਉਂਕਿ ਗ੍ਰੈਂਡ ਐਨਵਰਸਰੀ ਸੇਲ ਆ ਗ੍ਰੈਂਡ ਹੋਮ ਫਰਨੀਚਰ ਦੇ। ਸੁਖਵੇ ਜੀ ਦਿਵਸ ਨੇ
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ, ਬਿਲਕੁਲ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਹੋਗੀ ਤੇ ਕੱਲ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਸੋ ਲੋਵੈਸਟ ਪ੍ਰਾਈਸ ਤੇ ਵੱਡੇ ਵੱਡੇ ਫਰਨੀਚਰ ਦੇ ਨਾਲ ਵੱਡੇ ਵੱਡੇ ਤੋਹਫੇ ਦਿੱਤੇ ਜਾਣੇ ਆ, ਸੋ ਜ਼ਰੂਰ ਇੱਕ ਚੱਕਰ ਲਾਓ। 6085 ਟੋਮ ਕਰ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਬੁਲਰ ਸਾਹਿਬ।
0: ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਸਾਰੰਗ। ਤੁਸੀਂ ਕਿਸੇ ਸਪੋਂਸਰ ਸੰਬੰਧ ਦਾ ਨੰਬਰ ਚਾਹੀਦਾ, ਤੁਸੀਂ ਜਾਂ ਫਿਰ ਆਪਣੇ ਬਿਜ਼ਨਸ ਅਦਾਰੇ ਦੀ ਐਡ ਸਾਡੇ ਦਰ ਨਾਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ 647-921-2032 647-921-2032 ਦਿਓ, ਜਾਂ ਤਾਂ ਫਿਰ ਮਿਲਦੀ ਮੇਰੇ ਨਾਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7711। ਕੋਮਲ ਟ੍ਰੈਵਲ ਐਂਡ ਟੂਰ। ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ

0: ਦੇਸ਼ ਪ੍ਰਦੇਸ਼ ਟੀਵੀ ਨੂੰ ਕਨੈਕਟ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7
1: ਚੈਨਲ AM 530 ਤੋਂ। ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹੇ

ਤੇ ਸ਼ਾਮਾਂ ਜਦੋਂ ਹੀ ਪੈਂਦੀਆਂ ਫਿਰ ਆਪਾਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੈ ਕੇ ਤੁਹਾਡੇ ਨਾਲ ਹੁੰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਔਨ ਕਰ ਚੁੱਕੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ 3 ਘੰਟੇ ਦੀ ਆਪਣੀ ਮੁਲਾਕਾਤ ਆ, ਲੇਕਿਨ 1 ਘੰਟਾ ਅਸੀਂ ਤੁਹਾਡੇ ਲਵਾਉਂਗੇ ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਹੋਰੀ ਆਉਣਗੇ ਤੁਹਾਡੇ ਲਈ 4

0: 2006 ਖੂਬ ਖਬਰਾਂ ਹੋਣਗੀਆਂ ਅਤੇ ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ ਹੁਣ ਤੋਂ ਲੈ ਕੇ 3 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਤੇਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਰੁਚੀਆਂ ਨੂੰ
1: ਜੀ ਨਾਲ ਸਾਥ ਦੇ ਰਹੀ ਹੈ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਸਮਰ ਡੇਜ਼ ਨੂੰ ਅਤੇ ਤੁਹਾਡਾ ਸਾਡਾ ਸਾਥ ਐਵਰੀਡੇ 3 ਘੰਟਿਆਂ ਦਾ ਹੁੰਦਾ ਆ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਤੁਸੀਂ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਵਿਜ਼ਿਟ ਕਰੋ www.desh-pardesh.tv.com ਜਾਂ ਫਿਰ www.desh-pardesh.radio.com ਗੂਗਲ 'ਤੇ ਸਰਚ ਕਰੋ ਅਤੇ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਲਾਈਵ ਸਟ੍ਰੀਮਿੰਗ 'ਤੇ ਕਲਿੱਕ ਕਰੋਗੇ ਤੁਸੀਂ ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ।
0: ਜੀ ਹਾਂ, ਅੱਜ ਹੈਗੀ 16 ਜੁਲਾਈ ਜੂਨੀਅਰ ਯੂਰੀ ਨਿੱਕਾ ਜਿਹਾ ਫਰਾਈਡੇ ਅੱਜ, ਕਿਉਂਕਿ ਵੀਰਵਾਰ ਪਹਿਲਾਂ ਨਿੱਕਾ ਫਰਾਈਡੇ ਹੋ ਗਿਆ ਅਤੇ ਸ਼ੁੱਕਰਵਾਰ ਵੱਡਾ ਫਰਾਈਡੇ, ਫਿਰ ਪੂਰਾ ਵੀਕਐਂਡ ਹੈ ਨਾ। ਸੈਚਰਡੇ ਸੰਡੇ ਅਤੇ ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦਾ ਸਟੂਡੀਓ ਦਾ ਨੰਬਰ ਇੱਕੋ ਹੀ ਹੈ 905-564-5444। ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਅਕਾਲਪੁਰ ਵਾਹਿਗੁਰੂ ਦੇ ਨਾਂ ਦੇ ਨਾਲ, ਅਤੇ ਕਿਉਂਕਿ 3 ਘੰਟੇ ਦੀ ਮੁਲਾਕਾਤ ਹੈ ਉਹਦੇ ਵਿੱਚ ਵਾਹਿਗੁਰੂ ਦੇ ਨਾਮ ਹੋ ਜਾਵੇ। 5-7 ਮਿੰਟ ਤਾਂ ਕੋਈ ਹੈ ਨਹੀਂ ਜਿਹਦੇ ਵਿੱਚ ਵਧੀਆ ਗੱਲ ਹੁੰਦੀ ਆ ਵਾਹਿਗੁਰੂ ਦੇ ਨਾਮ ਲਈ, ਜਿਸ ਵੇਲੇ ਸ਼ਾਮ ਨੂੰ ਵੀ ਅਤੇ ਇਸ ਵੇਲੇ ਫਿਰ ਆਪਾਂ ਪਹਿਲਾਂ ਕੋਈ ਸ਼ਬਦ ਸੁਣ ਲਈ ਮੈਂ, ਫਿਰ ਆਪਾਂ ਅੱਗੇ ਜਾ ਕੇ ਗੀਤ ਸੰਗੀਤ ਚੱਲੀ ਜਾਣਾ 6 ਵਜੇ ਤੱਕ। ਜੀ

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਓ। ਅੱਜ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਹੋਰੀ, ਔਰ ਉਹ ਵੀ ਹਾਜ਼ਰ ਲਗਾਉਣਗੇ। ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਕੌਰ ਚਾਵਲਾ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਜਾ ਕੇ, ਟਿਪਸ ਲਵਾਂਗੇ ਉਹਨਾਂ ਤੋਂ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਓ। ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਸ਼ਾਮਾਂ ਪੈ ਗਈਆਂ। ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। 3 ਘੰਟੇ ਦੇ ਵਿੱਚ ਅਸੀਂ ਬਹੁਤ ਕੁਝ ਗੱਲਾਂ ਬਾਤਾਂ ਕਰਨੀਆਂ, ਕੁਝ ਹਲਕੀਆਂ ਫੁਲਕੀਆਂ, ਕੁਝ ਇੱਧਰ ਦੀਆਂ, ਕੁਝ ਉੱਧਰ ਦੀਆਂ, ਅਤੇ ਫਿਰ ਤੁਹਾਨੂੰ ਸਾਰਾ ਕੈਨੇਡਾ ਦੀ ਜਾਣਕਾਰੀ ਜਾਣੀ ਕੀ ਕੁਝ ਹੋ ਰਿਹਾ, ਨੌਰਥ ਅਮੈਰੀਕਾ 'ਚ ਟਰੰਪ ਕੀ ਕਰ ਰਿਹਾ। ਸਮਰਾਜ ਸ਼ੁੱਧ ਹੋ ਰਹੀ 4 ਵਜੇ ਤੋਂ ਬਾਅਦ ਉਹ ਲੈ ਕੇ ਆਉਣਗੇ ਪ੍ਰੋਗਰਾਮ 2 ਘੰਟੇ। ਉਹਦੇ ਵਿੱਚ ਗੀਤ ਸੰਗੀਤ ਗੱਲਾਂ ਬਾਤਾਂ ਤੁਹਾਡਾ ਸੰਦ ਦਾ ਗੀਤ ਸੰਗੀਤ ਹੁਣ ਵੀ ਹੋਏਗਾ ਰਿਕੁਐਸਟ ਕਰਨ 'ਤੇ, ਪਰ ਜਾਣੀ ਕਿ ਟੋਟਲ 3 ਘੰਟੇ ਗੀਤ ਸੰਗੀਤ ਤੁਹਾਡੇ ਪਸੰਦ ਹੁੰਦਾ, ਲੇਕਿਨ ਜਾਣਕਾਰੀ ਭਰਪੂਰ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਆਉਂਦੇ ਹਾਂ। ਜੁੜੇ ਰਹੋ। ਅੱਜ ਹੈਗਾ ਯੂਨੀਅਰ ਜਾਣੀ ਕਿ ਵੀਰਵਾਰ ਹੈਗਾ
1: ਜੀ।
0: ਅੱਜ ਵੈਸੇ ਕੱਲ ਕਾਫੀ ਹਨੇਰਾ ਜਿਹਾ ਸੀਗਾ, ਅੱਜ ਵੀ ਹੈਗਾ ਥੋੜ੍ਹਾ ਜਿਹਾ, ਕਣ ਤਾਂ ਅਜੇ ਵੀ ਹੈਗੇ ਨੇ, ਪਰ ਅੱਜ ਥੋੜ੍ਹੀ
1: ਜਿਹੀ ਬੈਟਰ
0: ਹੈਗਾ। ਤੋ ਕੁੱਲ ਮਿਲਾ ਕੇ ਹਵਾ ਦੇ ਵਿੱਚ ਅਜੇ ਵੀ ਜਿਹੜੀ ਹੈਗੀ ਨਾ, ਉਹ ਕਹਿੰਦੇ ਹੁੰਦੇ ਆ ਨਾ, ਕਈ ਵਾਰੀ ਨਾ ਤੁਸੀਂ ਨੋਟਿਸ ਨਹੀਂ ਕਰਦੇ ਵੀ ਮੈਂ ਨਾ ਕੱਲ੍ਹ ਬਾਹਰ ਜਿਹੜੀ ਕਰਦੇ ਆ ਅੱਗੇ ਨਾ ਟੇਬਲ ਰੱਖਿਆ ਹੋਇਆ, 2 ਚੇਅਰਾਂ ਰੱਖੀਆਂ ਹੋਈਆਂ, ਉਹ ਗਲਾਸ ਦਾ ਟੇਬਲ ਆ, ਉਹ ਤਾਂ ਮੈਂ ਚੈੱਕ ਕਰਾਈ ਕੀਤੀ ਰਾਹ ਜਿਹੜੀ ਹਵਾ ਚੋਂ ਉੱਡ ਕੇ ਆਈ,
1: ਧੂੰਏ ਦੀ ਬਹੁਤ ਜ਼ਿਆਦਾ ਡਸਟ ਹੈਗੀ ਆ ਹਵਾ ਦੇ ਵਿੱਚ,
0: ਆਪਾਂ ਨੂੰ ਮਹਿਸੂਸ ਨਹੀਂ ਹੁੰਦੀ ਲੇਕਿਨ ਹੈਗੀ ਆ ਹਵਾ ਦੇ ਵਿੱਚ ਅਜੇ ਵੀ, ਅੱਜ ਵੀ ਹੈਗੀ ਆ। ਤੋ ਥੋੜ੍ਹਾ ਜਿਹਾ ਬਾਹਰ ਅੰਦਰ ਜ਼ਿਆਦਾ ਬਹਿਣਾ ਤਾਂ ਥੋੜ੍ਹਾ ਜਿਹਾ ਮੂੰਹ ਢੱਕ ਕੇ ਚਲੇ ਥੋੜ੍ਹਾ ਜਿਹਾ ਨਾ।
1: ਹਾਂਜੀ, ਜੇ ਤੁਸੀਂ ਕਿਤੇ ਵਾਕ ਵੂਕ ਕਰਨ ਜਾ ਰਹੇ ਹੋ ਤਾਂ ਆਪਣਾ ਕੋਈ ਮਾਸਕ ਵਗੈਰਾ ਲਗਾ ਲਓ, ਮਾਸਕ ਤਾਂ ਹੁੰਦਾ ਹੀ ਨੇ ਸਾਰਿਆਂ ਕੋਲ।
0: ਵੈਸੇ ਵੀ ਸ਼ਾਮ ਨੂੰ ਨਿਕਲਣਾ ਚਾਹੀਦਾ ਸੈਰ ਸੂਰ ਕਰਨ ਵਾਲੇ ਨੇ, ਹੁਣ ਤਾਂ ਆਰਾਮ ਨਾਲ ਟੁਰਨਾ, ਏ ਸੀ ਲਾ ਕੇ ਬੈਠੋ ਅੰਦਰ ਹੈ ਨਾ,
1: ਬਿਲਕੁਲ
0: ਬਜ਼ੁਰਗਾਂ ਦਾ ਹੁੰਦਾ ਵੀ ਸ਼ਾਮ ਸ਼ਾਮ ਨਿਕਲਣਾ ਪਾਰਕ ਪੂਰਕ, ਅਤੇ ਉਹ ਕੋਈ ਨਹੀਂ ਸ਼ਾਮ ਢਲੇ, ਜਿਵੇਂ ਸ਼ਾਮ ਢਲ ਗਈ 8 ਕੁ ਵੱਜ ਗਈ ਥੋੜ੍ਹਾ ਜਿਹਾ ਨਾ, ਟਿੱਡਾ ਹੀ ਹੋ ਜਾਂਦਾ, ਉਦੋਂ ਤੁਸੀਂ ਚਲੇ ਜਾਇਓ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਮਨੂ ਸ਼ਰਮਾ ਹੋਰੀ, ਤੁਹਾਡੀ ਆਟੋ ਇੰਸ਼ੋਰੈਂਸ ਕਰਦੇ ਨੇ ਪੋਲਿਸੀ, ਤੁਸੀਂ ਆਪਣੀ ਰਿਨਿਊ ਆ ਰਹੀ ਹੈ ਤੁਹਾਡੀ, ਤਾਂ ਬਹੁਤ ਸਾਰਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ
1: ਜੀ।
0: ਨੰਬਰ ਦੇ ਦਈਏ 2899952 9532, 298-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਵਿੱਚ ਨਾਲ ਜੁੜਿਓ ਤੁਸੀਂ ਜੀ।
1: ਜੀ, ਅਤੇ ANJ ਆਟੋਮੋਟਿਵ ਰਿਪੇਅਰ ਦੀ ਵੀ ਜਾਣਕਾਰੀ ਦੇ ਦਿਆਂ, ਇਹਨਾਂ ਦੇ ਕੋਲ ਤੁਸੀਂ ਪਹੁੰਚੋ, ਇਹ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ। ਤੁਸੀਂ ਆਪਣੀ ਗੱਡੀਆਂ 'ਚ ਟਾਇਰ ਚੇਂਜ ਕਰਾਉਣੇ ਹੋਣ ਤਾਂ ਇਹਨਾਂ ਦੇ ਕੋਲ ਪਹੁੰਚੋ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ ਅਤੇ ਵੀਲ ਅਲਾਈਨਮੈਂਟ ਵੀ ਕਰਦੇ ਨੇ। ਤੁਸੀਂ ਆਪਣੀ ਕਾਰਜ ਦਾ ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਕਰਵਾ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਕੋਈ ਸਸਪੈਂਸ਼ਨ ਵਰਕ ਕਰਾਉਣਾ ਹੋਵੇ ਜਾਂ ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਤਾਂ ਇਹਨਾਂ ਦੇ ਕੋਲ ਪਹੁੰਚੋ। ਬ੍ਰੇਕਸ ਐਗਜ਼ੌਸਟ ਹੋ ਰਹੇ ਹੋਣ, ਰਿਪੇਅਰ ਕਰਾਉਣ ਦੀ ਲੋੜ ਹੈ, ਓਇਲ ਚੇਂਜ ਕਰਾਉਣਾ ਹੋਵੇ ਜਾਂ ਫਿਰ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੈ ਤਾਂ ANJ ਆਟੋਮੋਟਿਵ ਰਿਪੇਅਰ ਪਹੁੰਚੋ। 91 Healy Road ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਪੰਜਾਬੀ, ਹਿੰਦੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ। ANJ ਆਟੋਮੋਟਿਵ ਰਿਪੇਅਰ ਨੰਬਰ 9058577596, 9058577596, ਇਹਨਾਂ ਦਾ ਨੰਬਰ ਹੈ।
0: ਦੋਸਤੋ, ਮੈਂ ਦੱਸ ਦਿਆਂ ਕਿ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਆ ਸੈਂਡਲਵੁੱਡ ਪਾਰਕਵੇ 'ਤੇ, ਆਪਣੇ ਬਿਲਕੁਲ ਹਾਈਵੇ 10 ਕਹਿ ਲਓ, ਹੇਅਰ ਐਂਡ ਚੈਰੀ ਕਹਿ ਲਓ, ਸਟਾਰ ਬਕਸ ਵਾਲੇ ਪਲਾਜ਼ੇ ਵਿੱਚ ਨੇ ਇਹ
1: ਜੀ।
0: ਉੱਥੇ ਬਹੁਤ ਵੱਡੀ ਸੇਲ ਲੱਗੀ ਆ, ਮੈਂ ਅੱਗੇ ਜਾ ਕੇ ਕੁਝ ਪ੍ਰਾਈਸਾਂ ਬੋਲ ਦਾਂਗਾ, ਲੇਕਿਨ ਹਲਦੀ ਕੜੀ ਮੈਂ ਜਿਹੜੇ ਕੁਝ ਪ੍ਰਾਈਸਾਂ ਹਾਂ, ਜਿਹਦੇ ਵਿੱਚ ਆਟਾ ਹੈਗਾ ਇਹ ਸ਼ੇਰ ਆਟਾ 10 ਪਾਊਂਡ, ਦੇਸੀ ਸਟਾਰ ਆਟਾ 6.99 ਦਾ, ਰਾਈਸ ਹੈਗੇ ਇੰਡੀਅਨ ਰਾਈਸ ਹੈਗੇ ਨੇ 8 ਪਾਊਂਡ 6.99 ਦੇ, ਇੰਡੀਅਨ ਗੇਟ ਰਾਈਸ ਜਿਹੜੇ ਹੈਗੇ ਨੇ 10 ਪਾਊਂਡ 9.99 ਦੇ, ਬਰਾਡ ਦਹੀਂ 2% ਹੋਵੇ ਜਾਂ 3% 3.25% ਹੋਵੇ, ਇਹਦੀ ਪ੍ਰਾਈਸ ਸੇਮ ਹੀ ਆ, 1.8 kg ਦਾ ਵੇਟ ਹੈਗਾ, 4.99। ਮਨਸੂਰੀ ਰਾਈਸ ਹੈਗੇ ਨੇ 20 ਪਾਊਂਡ 9.99 ਦੇ
1: ਜੀ,
0: ਅਤੇ ਬਾਂਸੀ ਵਾਈਟ ਸ਼ੂਗਰ ਚਾਹ 'ਚ ਪਾਉਣ ਵਾਲੀ 15 ਪਾਊਂਡ ਹੈਗੀ ਆ 9.99 ਦੀ। ਰਸ ਮਲਾਈ ਦੇ 3 ਫਲੇਵਰ ਨੇ, ਅਤੇ ਇਹ ਕਿਹੜੀ ਹੈਗੀ ਬਰਾਂਡ ਵਾਲੀ ਦੀ, ਹਾਂਜੀ
1: ਜੀ,
0: 850 ਗ੍ਰਾਮ 6.99 ਦੀ, 1.8 kg ਘੀਆ ਉਹ ਹੈਗਾ ਦੇਸੀ ਬਰਾਂਡ ਦਾ 22.99 ਦਾ। ਟਾਟਾ ਚਾਹ ਪੱਤੀ 1 ਕਿਲੋ ਹੈਗੀ ਆ ਜੀ ਪ੍ਰੀਮੀਅਮ 8.99 ਦੀ, ਟਾਟਾ ਚਾਹ ਪੱਤੀ ਹੈਗੀ ਆ ਜੀ ਗੋਲਡ 1 kg 8.99 ਦੀ। ਪਹੁੰਚਣਾ ਇਹ ਇੱਕੋ ਬ੍ਰਾਂਚ 'ਤੇ ਲੱਗੀ ਹੋਈ ਸੇਲ ਆ, ਇਹ ਨਹੀਂ ਕਿ ਦੂਜੀਆਂ ਬ੍ਰਾਂਚਾਂ 'ਚ ਵੀ ਸੇਮ ਪ੍ਰਾਈਸ ਮਿਲਣੀਆਂ, ਨਹੀਂ, ਸਿਰਫ ਤੁਸੀਂ ਪਹੁੰਚਣਾ ਹੈਗਾ 25 ਸੈਂਡਲਵੁੱਡ ਪਾਰਕਵੇ, ਹਾਈਵੇ 10 ਦੇ ਸੈਂਡਲਵੁੱਡ ਪਾਰਕਵੇ 'ਤੇ, ਉੱਥੇ ਇਹ ਡੀਲਾਂ ਲੱਗੀਆਂ ਹੋਈਆਂ ਨੇ। 2896321000 ਟੈਲੀਫੋਨ ਨੰਬਰ ਇਹਨਾਂ ਦਾ, ਇੰਡੀਅਨ ਫਰੂਟ ਲੈਂਡ
1: ਜੀ।
0: ਅਤੇ ਗਰਮੀ ਅੱਜ ਬਾਹਰ ਕਿਵੇਂ, ਦੱਸੋ ਕਿਸ ਤਰ੍ਹਾਂ ਦਾ ਮੌਸਮ ਆ, ਕਿਉਂਕਿ ਮੈਂ ਜਦੋਂ ਤੋਂ ਸਮਾਂ ਹੋ ਗਿਆ ਬਾਹਰ ਗਿਆ ਨਹੀਂ ਗਿਆ, 2-3 ਘੰਟੇ ਹੋ ਗਏ। ਉਸ ਤੋਂ ਪਹਿਲਾਂ ਗਏ ਸੀ, ਜਿੰਮ ਗਏ ਸਵੇਰੇ, ਪਰ ਉਦੋਂ ਤਾਂ ਠੀਕ ਸੀ, ਅਨੁਕੂਲ ਜਿਹਾ ਵੈਦਰ ਸੀਗਾ। ਪਰ ਹੁਣ ਵੀ ਦੱਸ ਸਕਦੇ ਹੋ ਭਾਈ ਕਿਵੇਂ ਵੈਦਰ ਹੈਗਾ?
1: ਹਾਂਜੀ,
0: ਬਾਹਰ ਗਰਮੀ ਆ ਜਾਂ ਪਰ ਹਵਾ ਹਵਾ ਚੱਲ ਰਹੀ ਆ? 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ। ਗਿਲਸ ਸਵੀਟ ਫੈਕਟਰੀ ਦੀ ਮੈਂ ਜਾਣਕਾਰੀ ਦਿਆਂ ਤੁਹਾਨੂੰ, ਜਿਹੜੇ ਪਿਓਰ ਵੈਜੀਟੇਰੀਅਨ ਨੇ ਤੁਹਾਡੇ ਲਈ ਇਹ ਤੁਹਾਡੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਬਹੁਤ ਕਮਾਲ ਦੀ ਕੇਟਰਿੰਗ ਕਰਦੇ ਆ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਮਸ਼ੀਨ ਮੇਡ ਸਮੋਸੇ ਅਤੇ ਹੈਂਡਮੇਡ ਸਮੋਸੇ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ। ਤੁਸੀਂ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਦੀਆਂ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਜ਼ਰੂਰ ਕਰਵਾਓ ਆਪਣੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਗਿਲਸ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਨੇ, 5 ਲੋਕੇਸ਼ਨਸ ਇਹਨਾਂ ਦੀਆਂ ਚਲੋ ਫਰੈਸ਼ਕੋਸ ਦੇ ਵਿੱਚ ਨੇ, ਅਤੇ 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ। ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਅਤੇ ਨੰਬਰ ਨੋਟ ਕਰ ਲਓ, ਇਹਨਾਂ ਨਾਲ ਗੱਲਬਾਤ ਕਰ ਲਓ, 905-799-2616, 905-799-2616, ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ, ਲੋਫਰ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਠੀਕ ਸ਼ਾਮ ਦੇ 6 ਵਜੇ ਤੱਕ। ਲੈਂਦੇ ਹਾਂ ਇੱਕ ਹੋਰ ਮਿਊਜ਼ੀਕਲ ਬ੍ਰੇਕ, ਅਤੇ ਫਿਰ ਅਸੀਂ ਵਾਪਸ ਆਵਾਂਗੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਆ। ਕੁਦਰਤ ਦੇ ਅੱਗੇ ਕੁਛ ਵੀ ਨਹੀਂ ਅੱਗੇ, ਹਾਂਜੀ। ਆਪਾਂ ਕਈ ਵਾਰੀ ਕੰਪਲੇਂਟ ਕਰਦੇ ਰਹਿੰਦੇ ਹਾਂ ਵੀ ਗਰਮੀ ਨਹੀਂ ਆਈ, ਗਰਮੀ ਨਹੀਂ ਆਈ, ਪਰ ਹੁਣ ਇੰਨੀ ਆਈ ਕਿ ਹੋਸ਼ ਹੀ ਭੁਲਾ ਤੇ ਲੋਕਾਂ ਨੇ। ਏ ਸੀ ਨੂੰ ਵੀ ਦੰਗਲਾਂ ਪਈਆਂ ਪਈਆਂ, ਚੱਲ ਚੱਲ ਕੇ ਵਿਚਾਰੇ ਨੂੰ, ਹੈ ਨਾ, ਚੱਲੀ ਜਾਂਦਾ ਚੱਲੀ ਜਾਂਦਾ ਵਿਚਾਰਾ, ਨਾ ਜੋ। ਅਤੇ ਰੇਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਅਤੇ ਲਾਓ ਫਿਰ ਫਾਈਨੈਂਸ਼ੀਅਲ ਐਡਵਾਈਜ਼ਰ ਅਤੇ ਇੰਸ਼ੋਰੈਂਸ ਦੇ ਐਡਵਾਈਜ਼ਰ ਵੀ ਨੇ, ਔਰ ਸਾਡੇ ਨਾਲ ਜੁੜਕੇ ਨੇ ਉਮਰਪ੍ਰੀਤ ਚਾਵਲਾ। ਹੋ ਉਮਰਪ੍ਰੀਤ ਜੀ, ਜੀ ਆਮ ਨਿੱਘਾ ਸਵਾਗਤ ਜੀ।
1: ਥੈਂਕ ਯੂ ਸੋ ਮਚ ਜਿੰਦਰ ਜੀ। ਸਭ ਤੋਂ ਪਹਿਲੇ ਮਨਪ੍ਰੀਤ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਤੁਹਾਨੂੰ ਵੀ ਤੇ ਆਪਣੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਕਿਸ ਤਰ੍ਹਾਂ ਦਾ ਮੌਸਮ ਆ ਬਾਹਰ ਅਮਰਪ੍ਰੀਤ ਜੀ? ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਮੈਂ ਤਾਂ ਅਰਲੀ ਗਿਆ ਸੀਗਾ, ਹੁਣ ਗਰਮੀ ਹੈ ਜਾਂ ਠੀਕ ਹੈ ਮੌਸਮ?
1: ਨਹੀਂ, ਗਰਮੀ ਤਾਂ ਹੈਗੀ ਜੀ, ਥੋੜਾ ਥੋੜਾ ਵਿੰਡੀ ਵੀ ਆ, ਤੇ ਆਪਾਂ ਨੂੰ ਪਤਾ ਵੀ ਏਅਰ ਕੁਆਲਿਟੀ ਵੀ ਡਾਊਨ ਚੱਲ ਰਹੀ ਹੈ। ਸੋ ਨਿਊਜ਼ ਵੀ ਆ ਰਹੀ ਹੈ ਕਿ ਜੇ ਨਹੀਂ ਨਿਕਲਣਾ ਬਾਹਰ ਤਾਂ ਨਾ ਨਿਕਲੋ, ਚੰਗੇ ਅੰਦਰ ਰਹੋ। ਬਟ ਅਦਰਵਾਈਜ਼ ਗਰਮੀ ਤਾਂ ਹੈਗੀ ਹੈ ਜੀ, ਬਟ ਸਟਿਲ ਮੈਂ ਕਹੂੰਗੀ ਵੀ ਠੀਕ ਹੈ, ਕੱਲ੍ਹ ਨਾਲੋਂ ਬੈਟਰ ਹੈ
0: ਜੀ। ਆਪਾਂ ਦੇਈਏ ਇੱਕ ਵਧੀਆ ਜੀ ਇਨਸ਼ੋਰ ਸਟੇਪ ਸਾਡੇ ਸਰੋਤਿਆਂ ਨੂੰ, ਜਿਨ੍ਹਾਂ ਨੇ ਅੱਜ ਤੱਕ ਇਨਸ਼ੋਰ ਨਹੀਂ ਕਰਾਈ ਤਾਂ ਕਰਾਉਣੀ ਬਹੁਤ ਜ਼ਰੂਰੀ ਹੈ ਜੀ।
1: ਤਜਿੰਦਰ ਜੀ, ਮੈਂ ਨਾ ਇੱਕ ਬਹੁਤ ਹੀ ਇੰਪੋਰਟੈਂਟ, ਮੈਂ ਕਹੂੰਗੀ ਬਹੁਤ ਹੀ ਲੌਜੀਕਲ ਗੱਲ ਕਰਨ ਲੱਗੀ ਹਾਂ ਕੈਪੀਟਲ ਗੇਨ ਟੈਕਸਿਸ ਬਾਰੇ। ਸੋ ਸਾਡੇ ਜਿੰਨੇ ਵੀ ਅਸੀਂ ਲੋਕ ਹੈਗੇ ਜਿਨ੍ਹਾਂ ਕੋਲ ਇਨਵੈਸਟਮੈਂਟ ਪ੍ਰੋਪਰਟੀਜ਼ ਹੈ, ਯੂਨਿਟ ਹੈ, ਬਿਲਡਿੰਗ ਹੈ, ਪਲਾਜ਼ੇ ਹੈ, ਇੱਕ ਚੀਜ਼ ਤਾਂ ਹੈਗੀ ਵੀ ਕੈਪੀਟਲ ਗੇਨ ਟੈਕਸਿਸ ਪੈਣੇ ਹੀ ਪੈਣੇ ਆ ਜਦੋਂ ਇਨਹੈਰੀਟੈਂਸ ਹੋਣੀ ਹੈ, ਜਦੋਂ ਹਸਬੈਂਡ ਵਾਈਫ ਤੋਂ ਚੀਜ਼ਾਂ ਰੋਲ ਓਵਰ ਹੋ ਜਾਂਦੀ ਹੈ ਅਗਲੀ ਜਨਰੇਸ਼ਨ ਕੋਲ ਜਾਣਾ, ਕੈਪੀਟਲ ਗੇਨ ਟੈਕਸਿਸ ਪੈਣੇ ਹੀ ਹੈਗੇ। ਸੋ ਜਦੋਂ ਤਾਂ ਆਪਾਂ 50-60s ਦੇ ਹੁੰਦੇ ਹਾਂ, ਜਦੋਂ ਮਤਲਬ ਆਪਾਂ ਵਧੀਆ ਇਨਕਮ ਜਨਰੇਟ ਕਰ ਰਹੇ ਹਾਂ, ਆਪਾਂ ਸੈਟਲ ਹੋ ਗਏ, ਜੇ ਆਪਾਂ ਉਸ ਟਾਈਮ ਤੇ ਪਲੈਨਿੰਗ ਕਰ ਲਈਏ ਤਾਂ ਚਲੋ ਫਿਰ ਵੀ ਆਪਾਂ ਵਧੀਆ ਪਲੈਨਿੰਗ ਕਰ ਸਕਦੇ ਹੁੰਦੇ ਹਾਂ। ਆਪਾਂ ਦੇਖ ਲਈਏ ਵੀ ਇੰਨੇ ਕੈਪੀਟਲ ਗੇਨ ਟੈਕਸਿਸ ਪੇ ਹੋਣ ਵਾਲੇ ਹੈ, ਆਪਾਂ ਅੱਜ ਸੇਵਿੰਗ ਕਰਨੀ ਸ਼ੁਰੂ ਕਰੀਏ, ਜਾਂ ਸੌਖਾ ਤਰੀਕਾ ਹੁੰਦਾ ਵੀ ਆਪਾਂ ਇੰਸ਼ੋਰੈਂਸ ਕਰਵਾ ਲਈਏ, ਜਿੰਨਾ ਕਮਾਊਂਟ ਆਪਣਾ ਟੈਕਸਿਸ ਦੇ ਵਿੱਚ ਜਾਣਾ। ਸੋ ਜਿਹੜੇ ਕੈਪੀਟਲ ਗੇਨ ਟੈਕਸਿਸ ਨੂੰ ਪੇ ਕਰਨ ਲਈ ਸਪੈਸ਼ਲੀ ਪਲਾਨ ਹੁੰਦਾ ਇੰਸ਼ੋਰੈਂਸ ਦਾ, ਔਰ ਉਹਦਾ ਪ੍ਰੀਮੀਅਮ ਵੀ ਬਹੁਤ ਘੱਟ ਹੁੰਦਾ। ਤੁਸੀਂ ਵੀ ਜੇ 50s ਦੀ ਏਜ ਦੇ ਵਿੱਚ ਹੋ ਔਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੈਪੀਟਲ ਗੇਨ ਟੈਕਸਿਸ ਪੇ ਕਰਨ ਵਾਲੇ ਹੋਣਗੇ, ਜ਼ਰੂਰ ਤੁਸੀਂ ਉਸ ਪਲਾਨ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ ਮੇਰੇ ਤੋਂ। ਦੂਜਾ ਹੈਗਾ ਤਜਿੰਦਰ ਜੀ, ਕਈ ਵਾਰ ਕੀ ਹੁੰਦਾ ਵੀ ਜਦੋਂ ਆਪਾਂ ਮਤਲਬ 65-70s ਦੀ ਏਜ ਦੇ ਹੋ ਗਏ, ਆਲਰੇਡੀ ਆਪਾਂ ਰਿਟਾਇਰ ਹੋ ਚੁੱਕੇ, ਹੁਣ ਆਪਾਂ ਨੂੰ ਦਿਖਦਾ ਰਿਹਾ ਕੈਪੀਟਲ ਗੇਨ ਟੈਕਸਿਸ ਪੈਣੇ ਆ, ਲੇਕਿਨ ਸਾਡੀ ਅਫੋਰਡੇਬਿਲਟੀ ਨਹੀਂ ਆ, ਜਾਂ ਐਂ ਕਹਿ ਲਓ ਵੀ ਹੁਣ ਰਿਟਾਇਰ ਹੋ ਗਏ, ਸਾਡਾ ਜਿੰਨਾ ਕੁ ਖਰਚਾ ਹੈਗਾ ਅਸੀਂ ਵਾਪਸ ਜ਼ਿਆਦਾ ਕੁਛ ਕਰਨਾ ਵੀ ਨਹੀਂ ਚਾਹੁੰਦੇ ਹੁੰਦੇ, ਸਾਨੂੰ ਹੁੰਦਾ ਬਸ ਠੀਕ ਹੈ ਚਲੋ ਬੱਚੇ ਆਪੇ ਹੀ ਦੇਖ ਲੈਣਗੇ। ਹੁਣ ਜੇ ਲੌਜੀਕਲ ਦੇਖੀਏ ਤਾਂ ਐਕਚੁਅਲੀ ਇਹ ਐਸੈਟਸ ਬੱਚਿਆਂ ਕੋਲ ਹੀ ਜਾਣੇ ਆ, ਹੈਨਾ, ਤੇ ਬੱਚਿਆਂ ਨੂੰ ਹੀ ਅਰੇਂਜਮੈਂਟ ਕਰਨਾ ਚਾਹੀਦਾ। ਅਫਕੋਰਸ ਟੈਕਸਿਸ ਤਾਂ ਸਟੇਟ ਨੇ ਪੇ ਕਰਨੇ ਆ, ਲੇਕਿਨ ਮਤਲਬ ਐਂਡ ਚੋ ਹੈ ਤਾਂ ਬੱਚਿਆਂ ਦੀ ਚੀਜ਼ ਆ ਨਾ। ਹੁਣ ਅੱਜ ਜੇ ਮਿਲੀਅਨ ਦੇ ਐਸੈਟਸ ਹੈਗੇ ਆ, 3 ਲੱਖ ਕੈਪੀਟਲ ਗੇਨ ਟੈਕਸਿਸ ਪੇ ਕਰਨਾ, ਤਾਂ ਬੱਚਿਆਂ ਕੋਲ ਘੱਟ ਗਿਆ, 7 ਲੱਖ ਗਿਆ। ਸੋ ਉਹ 3 ਲੱਖ ਦਾ ਅਰੇਂਜਮੈਂਟ ਐਕਚੁਅਲੀ ਬੱਚਿਆਂ ਨੂੰ ਹੀ ਕਰਨਾ ਚਾਹੀਦਾ। ਸੋ ਮੇਰੀ ਇੱਕ ਬਹੁਤ ਸਟਰੋਂਗ ਰਿਕਮੈਂਡੇਸ਼ਨ ਹੈ ਵੀ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਪੇਰੈਂਟਸ ਤੋਂ ਇਨਹੈਰੀਟੈਂਸ ਤੁਹਾਨੂੰ ਆਉਣੀ ਹੈ ਔਰ ਟੈਕਸਿਸ ਪੇ ਕਰਨ ਵਾਲੇ ਆ, ਤਾਂ ਇੱਕ ਵਾਰ ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ ਕੀ ਅੱਜ ਟੈਕਸਿਸ ਪੇ ਹੋਣੇ ਆ, ਤੇ ਜੇ ਉਹਨਾਂ ਦੀ ਏਜ ਲੈਸ ਤੇ 65 ਜਾਂ 70 ਹੈ, ਅਗਲੇ 20 ਸਾਲ ਬਾਅਦ ਉਹ ਵੈਲਿਊ ਕੀ ਹੋ ਜਾਣੀ ਆ। ਕਿਉਂਕਿ ਦੇਖੋ ਜਦੋਂ ਆਪਾਂ ਰੀਅਲ ਸਟੇਟ ਲਿਆ, ਉਹਦੀ ਕੋਸਟ ਪ੍ਰਾਈਸ ਤਾਂ ਉਨੀ ਹੀ ਰਹਿਣੀ ਆ, ਬਟ ਟਾਈਮ ਦੇ ਨਾਲ ਫੇਅਰ ਮਾਰਕੀਟ ਵੈਲਿਊ ਵਧਣੀ ਆ, ਉਹਦਾ ਸਿੱਧਾ ਸਿੱਧਾ ਮਤਲਬ ਹੈ ਵੀ ਟੈਕਸਿਸ ਵੱਧ ਜਾਣੇ ਆ। ਸੋ ਆਪਾਂ ਅੱਜ ਅਰੇਂਜਮੈਂਟ ਕਰ ਸਕਦੇ ਹਾਂ ਕਿ ਅੱਜ ਇੰਨੇ ਟੈਕਸਿਸ ਪੇਏਬਲ ਹੈ, 20 ਸਾਲ ਬਾਅਦ ਇੰਨੇ ਹੋਣਗੇ, ਉਹਦੇ ਲਈ ਆਪਾਂ ਕੀ ਅਰੇਂਜਮੈਂਟ ਕਰੀਏ। ਸੋ ਮੇਰਾ ਮੈਸੇਜ ਹੈਗਾ ਬੱਚਿਆਂ ਨੂੰ, ਜਿਨ੍ਹਾਂ ਨੂੰ ਇਨਹੈਰੀਟੈਂਸ ਆਉਣੀ ਹੈ, ਜ਼ਰੂਰ ਇੱਕ ਵਾਰ ਮੇਰੇ ਨਾਲ ਗੱਲ ਕਰੋ ਕਿ ਟੈਕਸਿਸ ਕਿੰਨੇ ਪੇਏਬਲ ਹੈ, ਤੇ ਉਹਦੇ ਲਈ ਆਪਣੇ ਲਈ ਕਿਹੜਾ ਪਲਾਨ ਬੈਸਟ ਹੋ ਸਕਦਾ ਵੀ ਆਪਾਂ ਜ਼ਿਆਦਾ ਡਾਲਰਸ ਨੂੰ ਆਪਾਂ ਥੋੜੇ ਪੈਸਿਆਂ ਦੇ ਵਿੱਚ ਬਾਏ ਕਰ ਸਕੀਏ। ਸੋ ਨੰਬਰ ਹੈ ਜੀ ਮੇਰਾ
0: 4-44-16-16 ਮੋਰੇ 647। ਔਰ ਅਗਲੇ ਕਾਲ ਫਿਰ ਨਾਲ 2865 ਜੀ ਆਨੋ ਜੀ ਨਿੱਘਾ ਸਵਾਗਤ।
3: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਮਾਨਸ ਨੂੰ ਸਤਿ ਸ਼੍ਰੀ ਅਕਾਲ ਮਨਪ੍ਰੀਤ ਨੂੰ।
2: ਹਾਂਜੀ ਸਤਿ ਸ਼੍ਰੀ ਅਕਾਲ।
3: ਤੇ ਸਰੋਤਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਚਾਲ ਨੇ, ਠੀਕ ਹੋ?
3: ਹੁਣ ਤਾਂ ਹਾਂਜੀ ਪਹਿਲਾਂ ਚੜ੍ਹਦੀ ਕਲਾ ਜੀ ਬਹੁਤ ਵਧੀਆ, ਮੌਸਮ ਸੁਭਾ ਸੀ 4 ਵਜੇ ਥੋੜ੍ਹਾ ਜਿਹਾ ਜਿਵੇਂ ਉੱਥੇ ਆਪਣੇ ਬਾਗੇ ਮੋਗੇ ਪੁਰਾਣੇ ਤੋਂ ਪਰਾਲੀ ਨੂੰ ਲਾਈ ਹੁੰਦੀ ਪਰਾਲੀ
0: ਨੂੰ ਅੱਗ ਲਾਈ ਹੁੰਦੀ ਆ।
3: ਹਾਂਜੀ ਇਹ ਵੀ ਸੀਗਾ ਜੋ ਨਿਕਲੇ ਸੀ ਬਾਹਰ ਨਾ ਜਿਹੜਾ ਕੀ ਹੋਇਆ ਬਾਹਰ ਨਾ ਜੀ, ਤੇ ਪਰ ਹੁਣ ਤਾਂ ਠੀਕ ਆ ਜੀ।
0: ਕਈ ਨਾ ਹਾਸੇ ਚ ਕਹਿੰਦੇ ਸੀ ਸਾਡੇ ਕੈਨੇਡਾ ਵਾਲੇ ਨੇ ਨਾ ਜੰਗਲਾਂ ਚ ਪਰਾਲੀ ਨੂੰ ਅੱਗ ਲਾਤੀ ਇੱਥੇ ਤਾਂ ਤੂੰ ਆ ਗਿਆ ਹਨਾ। ਹਰ ਇੱਕ ਚੀਜ਼ ਨੂੰ ਆਪਾਂ ਨਾ ਕਈ ਵਾਰੀ ਪਿਆਰ ਮੁਹੱਬਤ ਹੁੰਦੀ ਆ ਪੰਜਾਬ ਨਾਲ ਜੋੜ ਲੈਂਦੇ ਆ ਪੰਜਾਬ ਦੇ ਨਾਲ। ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਉਹ ਗੱਲਾਂ ਬਸਤਾ ਜਿਹੜਾ ਨਾ ਕਿਤੇ ਵੀ ਅੱਗ ਹੋਵੇ ਲੱਗੀ ਹੋਵੇ ਜਾਂ ਪੁਰਾਣੀ ਵੈਸੇ ਹੀ ਆ ਜਾਂਦੀ ਹੈ ਨਾ।
2: ਹਾਂਜੀ ਹਾਂਜੀ।
0: ਹੁਣ ਭਗਵੰਤ ਮਾਨ ਦਾ ਇਹ ਲੌਜਿਕ ਸੀਗਾ ਵੀ ਦਿੱਲੀ ਵਾਲੇ ਕਹਿ ਦਿੰਦੇ ਆ ਜੀ ਬਈ ਜਿਹੜੀ ਪੁਰਾਣੀ ਨੂੰ ਅੱਗ ਲਾਈ ਆ ਇਹ ਧੂੰਆਂ ਪੰਜਾਬ ਤੋਂ ਆ ਗਿਆ।
2: ਹਾਂਜੀ।
0: ਉਹ ਕਹਿੰਦਾ ਬਾਈਪਾਸ ਕਰਕੇ ਗਿਆ ਹੁਣ ਵਿਚਾਲੇ ਹਰਿਆਣਾ ਵੀ ਤਾਂ ਪੈਂਦਾ।
2: ਹਰਿਆਣਾ ਵੀ ਪੈਂਦਾ। ਹਾਂਜੀ ਹਾਂਜੀ।
0: ਉਹਦਾ ਨਾਂ ਨੀ ਲੈਂਦੇ ਹਰਿਆਣੇ ਵੀ ਬਾਲਦੇ ਆ ਕਹਿੰਦੇ ਪਰ ਉਧਰ ਤਾਂ ਇਹ ਹੈ ਦਿੱਲੀ ਵਾਲੇ ਕਹਿੰਦੇ ਉਧਰ ਪਾਕਿਸਤਾਨ ਵਾਲੇ ਆ ਕਹਿੰਦੇ ਆ ਵੀ ਪੰਜਾਬ ਤੋਂ ਆ ਗਿਆ ਧੂੰਆਂ।
2: ਹਾਂਜੀ ਹਾਂਜੀ।
0: ਬਾਲਦੇ ਸਾਰੇ ਹੀ ਆ ਜਿੱਥੇ ਕਹਿ ਰਹੇ ਤੇ ਕੁਦਰਤ ਦੀਆਂ ਹੈਗੇ ਆ ਨੇ।
2: ਉੱਥੇ ਗਰਮੀ ਉੱਥੇ ਇੰਨੀ ਪੈਂਦੀ ਆ ਉਦਾਂ ਲੱਗ ਵੀ ਜਾਂਦੀ ਹੈਗੀ ਵੈਸੇ ਹਨਾ।
0: ਜੀ ਜੀ।
2: ਕਣਕਾਂ ਪੱਕੀਆਂ ਹੁੰਦੀਆਂ ਉਸ ਤੋਂ ਬਾਅਦ ਜਾਣਕਾਰੀ ਦੇ ਦੀਏ ਜਿਨ੍ਹਾਂ ਦੇ ਕੋਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਆਪਣੀ ਏਅਰ ਟਿਕਟ ਲੈਣਾ ਚਾਹੁੰਦੇ ਹੋ ਟੋਰਾਂਟੋ ਤੋਂ ਦਿੱਲੀ ਦੀ ਜਾਂ ਫਿਰ ਟੋਰਾਂਟੋ ਤੋਂ ਅੰਮ੍ਰਿਤਸਰ। ਤੁਸੀਂ ਸਪਟੈਂਬਰ ਤੋਂ ਲੈ ਕੇ ਦਸੰਬਰ ਤੱਕ ਦੀਆਂ ਇਹ ਬੁਕਿੰਗ ਡੇਟਸ ਨੇ। ਸਪਟੈਂਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰ ਸਕਦੇ ਹੋ। ਜੇ ਉਸ ਤੋਂ ਪਹਿਲਾਂ ਵੀ ਥੋੜ੍ਹਾ ਆਉਣਾ ਚਾਹੁੰਦੇ ਹੋ ਤਾਂ ਰਿਤੂ ਧਾਲੀਵਾਲ ਜੀ ਨੂੰ ਕਾਲ ਕਰ ਲਓ। ਟੋਰਾਂਟੋ ਤੋਂ ਦਿੱਲੀ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ। ਦਿੱਲੀ ਤੋਂ ਟੋਰਾਂਟੋ ਸਪਟੈਂਬਰ ਤੋਂ ਦਸੰਬਰ ਦੇ ਵਿੱਚ ਤੁਸੀਂ ਵਾਪਸੀ ਕਰਨੀ ਹੈ। $1,490 ਦੀਆਂ ਟਿਕਟਸ ਨੇ। $1,490 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ ਦੋ ਬੈਗਸ ਦੇ ਨਾਲ। ਅਤੇ ਜੇ ਤੁਸੀਂ ਅੰਮ੍ਰਿਤਸਰ ਤੱਕ ਜਾਣਾ ਹੋਵੇ ਤਾਂ ਤੁਹਾਨੂੰ ਇਹ ਟਿਕਟਸ $1,790 ਦੀਆਂ ਪੈ ਜਾਣਗੀਆਂ, $1,790 ਦੀਆਂ। ਆਲ ਇੰਕ ਟਰੈਵਲ ਮਿਸਿਸ ਆਗਾ 'ਤੇ ਗੱਲਬਾਤ ਕਰੋ ਰਿਤੂ ਧਾਲੀਵਾਲ ਜੀ ਦੇ ਨਾਲ ਅਤੇ ਆਪਣੀ ਏਅਰ ਟਿਕਟਸ ਬੁੱਕ ਕਰਵਾ ਲਓ। 905-565-8704 905-565-8704 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ।
0: ਜੁਲਾਈ ਮਹੀਨੇ ਦੀ ਅੱਜ ਹੋ ਗਈ ਆ 16 ਤਾਰੀਖ।
2: ਹਾਂਜੀ।
0: ਤੇ ਅਗਸਤ ਮਹੀਨੇ ਦੇ ਐਂਡ ਤੇ ਜਾ ਕੇ ਜਿਹੜਾ ਸਤੰਬਰ ਨੂੰ ਆਪਾਂ ਥੋੜ੍ਹਾ ਪ੍ਰਵੇਸ਼ ਕਰਦੇ ਹਾਂ ਤਾਂ ਸਪਰਿੰਗ ਸੀਜ਼ਨ ਸ਼ੁਰੂ ਹੋ ਜਾਂਦਾ, ਫਾਲ ਸ਼ੁਰੂ ਹੋ ਜਾਂਦੀ ਹੈ ਨਾ
2: ਫਾਲ। ਹਾਂਜੀ।
0: ਤੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਵੀ ਸਮਾਂ ਹੁਣ ਹੈ ਸਮਰ ਦਾ ਫਿਰ ਬਾਜਾਂ ਮਾਰਦੇ ਰਹਿੰਦੇ ਕਦੋਂ ਸਮਰ ਆਵੇ ਹੈ ਨਾ, ਕਿਉਂਕਿ ਸਮਰ ਆਪਣੀ ਸ਼ੋਰਟ ਆ ਇੱਥੇ ਥੋੜ੍ਹੀ ਹੈ ਨਾ
2: ਜੀ,
0: ਉਹ ਇਸ ਤਰ੍ਹਾਂ ਸ਼ੋਰਟ ਹੋ ਜਾਂਦੀ ਹੈ। ਵੈਸੇ ਤਾਂ ਆਉਣੀ ਚਾਹੀਦੀ ਅਗੇਤੀ ਹੈ ਨਾ, ਕਈ ਵਾਰੀ ਅਗੇਤੀ ਵੀ ਆ ਜਾਂਦੀ ਕਿਸੇ ਸਾਲ, ਪਰ ਹੁਣ ਥੋੜ੍ਹੇ ਜਿਹੇ ਸਾਲਾਂ ਤੋਂ ਸਮਰ ਦੇ ਵਿੱਚ ਕਾਰਨ ਕੀ ਬਣਿਆ ਕਿ ਆਪਣੇ ਦੋ ਤਿੰਨ ਮਹੀਨੇ ਆਪਣੇ ਰੇਂਜ 'ਚ ਨਿਕਲ ਜਾਂਦੇ ਆ ਮੀਂਹ ਦੇ ਵਿੱਚ ਹੈ ਨਾ ਕਾਫੀ ਪੈਂਦੇ, ਤੋ ਉਹਦੇ ਨਾਲ ਫਿਰ ਸ਼ਾਰਟ ਹੋ ਜਾਂਦੀ ਸਮਰ। ਤੋ ਇਸ ਕਰਕੇ ਜਿੰਨਾ ਵੀ ਟਾਈਮ ਹੈਗਾ ਭਾਈ ਇੰਜੋਏ ਕਰੋ। ਵੀਕਐਂਡ ਆ ਗਿਆ ਫਿਰ, ਬੂਹੇ ਤੇ ਦਸਕਤ ਦੇ ਰਿਹਾ, ਬਾਹਰ ਅੰਦਰ ਜਾਓ। ਬੜੇ ਸੋਹਣੇ ਪ੍ਰੋਗਰਾਮ ਹੋ ਰਹੇ ਨੇ। ਇੱਕ ਤਾਂ ਕੱਲ੍ਹ ਨੂੰ ਪ੍ਰੋਗਰਾਮ ਹੋ ਰਿਹਾ ਸਿਟੀ ਆਫ ਬਰੈਂਪਟਨ ਵੱਲੋਂ ਗੇਜ ਪਾਰਕ ਦੇ ਵਿੱਚ ਜਿਹੜਾ ਡਾਊਨ ਟਾਊਨ ਹੈਗਾ, ਉੱਥੇ ਰਾਤ ਦੇ 8-9 ਵਜੇ ਤੱਕ 10 ਵਜੇ ਤੱਕ ਪ੍ਰੋਗਰਾਮ ਚੱਲਣਗੇ। ਕੱਲ੍ਹ ਨੂੰ ਉੱਥੇ ਕਾਫੀ ਰੰਗਾ ਰੰਗ ਪ੍ਰੋਗਰਾਮ ਹੋਏਗਾ ਸਿਟੀ ਆਫ ਬਰੈਂਪਟਨ ਵੱਲੋਂ। ਗੀਤ ਸੰਗੀਤ ਸਾਰਾ ਕੁਛ ਹੋਊਗਾ, ਤੁਸੀਂ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ ਸ਼ਾਮ ਨੂੰ 4 ਤੋਂ ਲੈ ਕੇ ਰਾਤ ਦੇ 10 ਵਜੇ ਤੱਕ। ਇਹ ਆਪਣੇ ਕੋਲ ਭੇਜੀ ਸੀ ਸਿਟੀ ਆਫ ਬਰੈਂਪਟਨ ਨੇ। ਨਾਲ ਦੀ ਨਾਲ ਆਪੇ ਇੱਕ ਹੋਰ ਆਪਣੇ ਕੋਲ ਆਈ ਹੈ ਈਮੇਲ, ਅੱਜ ਹੀ ਆਈ ਹੈ ਸਿਟੀ ਆਫ ਬਰੈਂਪਟਨ ਦੀ, ਉਹ ਵੀ ਜੇ ਆਪਾਂ ਸਾਂਝੀ ਕਰਦੇ ਹਾਂ ਸਰੋਤਿਆਂ ਦੇ ਨਾਲ ਅੱਗੇ ਜਾ ਕੇ, ਉਹ ਵੀ ਆਪਾਂ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਥੋੜ੍ਹੇ ਜਿਹੇ ਟਾਈਮ ਤੋਂ ਬਾਅਦ।
2: ਆਪਣੀ ਪੜ੍ਹਾਈ ਕਰਨ ਦੇ ਲਈ ਸਰਾਂਸ਼ ਜੀ ਤੋਂ ਬਾਕੀ ਦੀ ਜਾਣਕਾਰੀ ਲਵਾਂਗੇ। ਜੀ ਸਰਾਂਸ਼ ਜੀ, ਸਵਾਗਤ, ਸਤਿ ਸ੍ਰੀ ਅਕਾਲ।
4: ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ, ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ ਹੈ। ਹਮ ਸਿਰਫ ਐਜੂਕੇਸ਼ਨ ਫੰਡਿੰਗ ਮੇ ਹੀ ਡੀਲ ਕਰਤੇ, ਹਮ ਕੋਈ ਔਰ ਫੰਡਿੰਗ ਮੇ ਡੀਲ ਹੀ ਨਹੀਂ ਕਰਤੇ, ਕਿਉਂਕਿ ਜੋ ਕਾਮ ਹਮ ਕਰਤੇ ਉਸਮੇ ਸਾਰੇ ਕਾਗਜ਼ ਅਸਲੀ ਲਗਤੇ, ਐਂਡ ਟੂ ਐਂਡ ਅਸਲੀ ਕਾਮ ਹੈ, ਅਸਲੀ ਤਰੀਕੇ ਸੇ ਕਰ ਰਹੇ ਹੈ। 8 ਸਾਲ ਸੇ ਬਹੁਤੋਂ ਕੋ ਅਸਿਸਟ ਕਰ ਚੁੱਕੇ, ਕੋਈ ਇਸਮੇ ਚਲਾਕੀ ਯਾ ਗ੍ਰੀਡੀਨੈਸ ਯਾ ਕੋਈ ਛੁਪਾ ਹੁਆ ਰਸਤਮ ਨਹੀਂ ਹੈ, ਸਭ ਕੁਛ ਬਾਏ ਦਾ ਬੁੱਕਸ ਹੈ। ਓਕੇ, ਅਬ ਇਸ में आप पीआर सिटीजन प्रोटेक्टेड पर्सन है, कहीं भी आप ओंटारियो में रहते हैं, मेन थिंग आपकी इनकम कम है, लेस देन $70,000 है लास्ट ईयर, मतलब 2024 के एंड में अभी गवर्नमेंट देख रही है 2024 का, आपकी कम है फैमिली इनकम लेस देन $70,000 है सिर्फ, तो ही आप हमें कॉल करें। हमें कॉल आती है जिनकी लाख दो लाख है, भाई साहब आप एलिजिबल नहीं है, हम यहाँ भी यही कह रहे हैं, फोन पे भी यही कहेंगे
0: जी।
4: तो इनकम आपकी कम है तो आप हमें कॉल करें, क्योंकि तो इसमें हेरा फेरी नहीं है ना, बैंक थोड़ी यहाँ पे जो हिला दे कोई नंबर आपके, सारा साफ काम है। तो इसलिए आप आसान से कोशिश करते हैं, फुली ऑनलाइन है, घर के कम्फर्ट से आप करते हैं, 2 से 3 घंटे आप लगाते हैं, 5 घंटे नहीं लगाते, 2 से 3 घंटे, और असाइनमेंट्स नहीं है, एग्जामिनेशन है, गवर्नमेंट ही फीस पे कर रही है आपकी, गवर्नमेंट ही आपको आपके खाते में 30 से 100,000 की फंडिंग दे रही है, जिसका हाफ पोर्शन तो नॉन रिफंडेबल टैक्स फ्री ग्रांट्स है, ग्रांट्स है, ग्रांट्स है, सिर्फ इस वीक तक है, उसके बाद ये मत कहना मैंने सुना था ये बोला था, ना ना ना, गवर्नमेंट की पॉलिसी है, मेरे घर की पॉलिसी नहीं है, आज है तो है, कल नहीं है तो नहीं है। अब इसमें फैमिली ऑफ फोर है तो अप टू 80,000 की फंडिंग, 40,000 ग्रांट, 40,000 0% पे लोन, अगर फैमिली ऑफ फाइव है तो फंडिंग बढ़ जाती है, फैमिली साइज पे डिपेंड करता है, जितनी कम इनकम है उतनी ज्यादा फंडिंग आपके खाते में आती है। और लेकिन इसमें एज लिमिट कुछ नहीं है, पेंशन पे है, एलिजिबल है, क्रेडिट चेक नहीं है, फंडिंग पूरी कोलैटरल फ्री, सिक्योरिटी फ्री है। अभी पता लगा एक बंदा कनाडा में 20 साल से इलीगल था, उसने भी ओंटारियो का बेनिफिट अप्लाई करा, उसको भी आ गया पैसे मंथली, जो ओंटारियो की पेंशन आती है जो भी, तो गवर्नमेंट उन पे स्पेंड कर रही, जब सिटीजन पीआर पे कर रही तभी हमें लगता है कुछ कुंडी होगी, कोई कुंडी नहीं है। ऑफिस आए 218 एक्सपोर्ट बुलेवर्ड पे, हर ओंटारियो डेयरी पे आज भी 7 बंदों की फंडिंग गिर चुकी है खातों में। नंबर 437-234-31-75 कॉल करो तो एस्टिमेट लो, 437-234-31-75 437-264-317-5 437-234-31-75 437-264-317-5 थैंक यू जी,
0: मेहरबानी जी, बहुत बहुत शुक्रिया। रेडियो प्रोग्राम देश परदेश ने जुड़े हुए हैं तुसी। अच्छा मनप्रीत, दो गेम्स हो रही हैं बड़ियां प्यारियां, एक हाँ तो फ्राइडे कल नू भी होएगी, वो तो तीजे नंबर वास्ते होएगी,
2: हाँ जी,
0: क्योंकि फाइनल बजे तो चले गए स्पेन ते अर्जेंटीना, वो 3 बजे खेलणगे अपने अपने संडे,
2: हाँ जी,
0: ते एक गेम सैटरडे हैगी, ओ केड़ी है, ब्राउन ब्राउन्स दा गोल्ड वास्ते ना,
2: ब्रॉन्ज ब्रॉन्ज दा जेहड़ा फाइनल होएगा
0: वो किहड़े किहड़े हो रहा, वो तो मेरे ख्याल इंग्लैंड दा ते उहदा होणा हैगा मेरे ख्याल जी, ਭੇਜੀ ਗਈ ਆ ਕਿ ਦੱਸ ਦਿਓ ਵੇਰਵਾ ਕਿੰਨੇ ਵਜੇ ਸ਼ੁਰੂ ਹੋ ਰਹੇ ਨੇ
2: ਇਹ ਸੈਟਰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੋਏਗਾ ਜਿਹੜਾ ਬ੍ਰੌਂਜ਼ ਫਾਈਨਲ ਦਿਖਾਉਣਗੇ ਇਹ 5 ਵਜੇ ਜਿਹੜਾ ਸ਼ੋਅ ਹੈ ਵੱਡੇ ਪਰਦੇ
0: ਤੇ ਬ੍ਰੈਂਟਨ ਦਿਖਾਇਆ ਜਾਏਗਾ
2: ਤੇ ਸੰਡੇ ਨੂੰ ਯਾਨੀ ਕਿ 19 ਜੁਲਾਈ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇਹ ਹੋਏਗਾ ਫਾਈਨਲ ਜਿਹੜਾ ਹੈਗਾ 3 ਵਜੇ ਸਟਾਰਟ ਹੋਣਾ ਹੈ ਨਾ
0: ਔਰ ਇਹ ਜਿਹੜਾ ਆਪਣਾ ਪਾਰਕ ਦਾ ਨਾਮ ਦੱਸ ਦਿਓ ਜਿਹੜਾ ਬ੍ਰੈਂਟਨ ਦਾ ਹੈਗਾ
2: ਇੱਥੇ ਇਹ ਗਾਰਡਨ ਸਕੁਅਰ ਦੇ ਵਿੱਚ ਹੋਣਾ ਬ੍ਰੈਂਟਨ ਦੇ ਵਿੱਚ
0: ਡਾਊਨਟਾਊਨ ਦੇ ਵਿੱਚ ਗਾਰਡਨ ਸਕੁਅਰ ਬਹੁਤ ਵੱਡਾ ਪਾਰਕ ਆ ਉੱਥੇ ਤੁਸੀਂ ਜਾ ਕੇ ਇਹ ਵੇਖ ਸਕਦੇ ਹੋ ਵੱਡੇ ਪਰਦੇ ਦੇ ਉੱਤੇ ਜੇ ਨਾਲ ਤਾਂ ਆਪਣੇ ਚਹਿਲ ਪਹਿਲ ਕਰਿਓ ਬੱਚੇ ਨਾਲ ਲੈ ਕੇ ਜਾਇਓ ਹੈ ਨਾ
2: ਬਿਲਕੁਲ
0: ਤੁਹਾਡੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ 11:59 ਜੀ
5: ਹਾਂਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ
0: ਸਤਿ ਸ਼੍ਰੀ ਅਕਾਲ ਜੀ
5: ਜਿਹੜਾ ਥਰਡ ਪਲੇਸ ਹੈ ਜੀ ਫਰਾਂਸ ਔਰ ਇੰਗਲੈਂਡ
0: ਹਾਂ ਫਰਾਂਸ ਤੇ ਇੰਗਲੈਂਡ ਰਹਿ ਗਏ ਪਿੱਛੇ ਦੋਨੋਂ ਹਾਂ ਤੁਹਾਨੂੰ ਕੀ ਲੱਗਦਾ ਥਰਡ ਪਲੇਸ ਚੁੱਕੇ ਆ ਕਿਹੜਾ ਲੈ ਜੂਗਾ ਥਰਡ ਪਲੇਸ ਇੰਗਲੈਂਡ ਲੈ ਜੂਗਾ ਜਾਂ ਫਰਾਂਸ ਲੈ ਜੂਗਾ
5: ਫਰਾਂਸ
0: ਦੀ ਟੀਮ ਤਾਂ ਤਕੜੀ ਆ
5: ਹਾਂਜੀ
0: ਚਲੋ ਕੋਈ
5: ਜੀ ਹੁਣ ਜਿਹੜਾ ਫਾਈਨਲ ਚ ਜੋ ਵੀ ਮੇਰੇ ਉਹ ਹੈ
0: ਮੇਰੀ ਗੱਲ ਮੂਹਰੇ ਕਹਿ ਦੀ ਸਪੇਨ ਜਿੱਤੇ ਤਾਂ ਵਧੀਆ ਉਹ ਤਾਂ ਪਹਿਲਾਂ ਵੀ ਬਹੁਤ ਜਿੱਤੇ ਹੋਏ ਨੇ ਹਨਾ ਵਰਲਡ ਕੱਪ
5: ਜਿੱਤੇ ਹੋਏ ਆ ਪਤਾ ਕੀ ਮੈਂ ਅਰਜਨਟੀਨਾ ਪਰ ਅਰਜਨਟੀਨਾ ਇਸ ਵਾਰ ਗਲਤ ਖੇਲਿਆ ਉਹਨਾਂ ਦੀ ਫੇਵਰ ਬਹੁਤ ਹੋਈ ਹੈ
0: ਔਰ ਅਫਰੀਕਾ ਇੱਕ ਦੋ ਤਾਂ ਉਹਦੇ ਨਾਲ ਹੀ ਉਹਨਾਂ ਦੇ ਨਾ
5: ਹਾਂ ਇਸ ਕਰਕੇ ਨਹੀਂ ਤਾਂ ਅਰਜਨਟੀਨਾ ਬਹੁਤ ਹੈ ਕਿ ਦੇਖੋ ਹੁਣ ਕੋਈ ਵੀ ਪਲੇਅਰ ਅੱਛਾ ਖੇਲਦਾ ਮਜ਼ਾ ਤਾਂ ਸੀ ਇਜਿਪਟ ਦੇ ਖਿਲਾਫ ਇੱਕ ਵਾਰ ਆਪਣੀ ਹਾਰ ਕਬੂਲ ਕਰਦੇ ਕਿ ਹਾਂ ਉਹਨਾਂ ਨੂੰ ਸ਼ਾਬਾਸ਼ ਦਿੰਦੇ ਕਿ ਹਾਂ ਵੀ ਵਧੋ ਅੱਗੇ ਤੁਸੀਂ ਵੀ।
0: ਮੈਸੀ ਤਾਂ ਬੜੀ ਮੰਨਦੇ ਆ ਰੈਫਰੀ ਨਾ, ਮੈਸੀ ਤਾਂ ਆਪਣੇ ਦੇ ਨਾਲ ਕਈ ਵਾਰੀ ਆਰਗੂ ਵੀ ਕਰ ਲੈਂਦਾ।
2: ਮੈਸੀ ਤਾਂ ਵੀ ਫਾਈਨਲ ਹੀ ਆ ਹੁਣ ਤਾਂ ਵਰਲਡ ਕੱਪ ਹੈ ਨਾ
5: ਲਾਸਟ। ਹਾਂਜੀ ਮੈਸੀ ਦਾ ਵੀ ਲਾਸਟ ਹੀ ਸੀਗਾ, ਰੋਨਾਲਡੋ ਦਾ ਵੀ ਕੈਰੀਅਰ ਖਤਮ ਹੋ ਗਿਆ, ਜਿਹੜਾ ਮਾਪੇ ਹੈ ਇਹ ਦੋ ਵਰਲਡ ਕੱਪ ਹੋਰ ਖੇਲੂਗਾ।
0: ਬਾਕੀ ਇੰਗਲੈਂਡ ਚ ਹੈਰੀ ਕੇਨ ਹੋਰ ਦੂਸਰੇ ਉਹ ਖੇਲੋ ਇੱਕ ਹੀ ਵਰਲਡ ਕੱਪ ਹੋ ਰਿਹਾ ਜੀ।
2: ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ ਇੱਕ ਵਾਰ ਤੁਸੀਂ ਗੱਲਬਾਤ ਕਰੋ, ਤੁਹਾਨੂੰ ਪੂਰੀ ਗਾਈਡੈਂਸ ਦੇਣਗੇ ਤੇ ਤੁਹਾਡੀ ਪੂਰੀ ਹੈਲਪ ਕਰਨਗੇ ਜੀ। ਉਮਰਪ੍ਰੀਤ ਜੀ
1: ਥੈਂਕ ਯੂ ਸੋ ਮਚ। ਮਨਪ੍ਰੀਤ ਜੀ, ਸੋ ਇੰਸ਼ੋਰੈਂਸ ਦੇ ਆਪਾਂ ਡਿਫਰੈਂਟ ਪਲਾਨਸ ਦੀ ਗੱਲ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇਹਨਾਂ ਦੀ ਕੀ ਇੰਪੋਰਟੈਂਸ ਹੈ, ਜਾਂ ਤੁਹਾਡੇ ਸਿਨੈਰੀਓ ਦੇ ਹਿਸਾਬ ਸਿਰ ਤੁਹਾਨੂੰ ਟਰਮ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਪਰਮਾਨੈਂਟ, ਜਾਂ ਦੋਨਾਂ ਦਾ ਆਪਾਂ ਹਾਈਬ੍ਰਿਡ ਪਲਾਨ ਵੀ ਕਰ ਸਕਦੇ ਹੁੰਦੇ ਹਾਂ। ਬਟ ਮੈਂ ਹਮੇਸ਼ਾ ਰਿਕਮੈਂਡ ਕਰਦੀ ਹੁੰਦੀ ਹਾਂ ਵੀ ਜਦੋਂ ਵੀ ਤੁਸੀਂ ਐਡਵਾਈਜ਼ਰ ਨਾਲ ਗੱਲ ਕਰਦੀ ਹਾਂ ਕਦੇ ਕਿਸੇ ਪ੍ਰੋਡਕਟ ਨੂੰ ਡਿਸਕਸ ਨਾ ਕਰੋ, ਤੁਸੀਂ ਐਡਵਾਈਜ਼ਰ ਨੂੰ ਆਪਣੀਆਂ ਨੀਡਸ ਦੱਸੋ, ਤੁਹਾਡੀ ਫੈਮਿਲੀ ਸਿਚੁਏਸ਼ਨ ਕੀ ਆ, ਤੁਹਾਡੇ ਫਿਊਚਰ ਗੋਲਸ ਕੀ ਆ, ਤੁਸੀਂ ਬੱਚਿਆਂ ਲਈ ਕੀ ਕਰਨਾ ਚਾਹੁੰਦੇ ਹੋ, ਤੁਸੀਂ ਇਨਹੈਰੀਟੈਂਸ ਚ ਕੀ ਛੱਡਣਾ ਚਾਹੁੰਦੇ, ਜਾਂ ਤੁਹਾਡੀਆਂ ਕਿੰਨੀਆਂ ਮੋਰਗੇਜਿਸ ਜਾਂ ਜਿਹੜਾ ਤੁਹਾਨੂੰ ਬੈਕਅਪ ਪਲਾਨ ਚਾਹੀਦਾ, ਤੇ ਐਡਵਾਈਜ਼ਰ ਦੀ ਐਕਸਪਰਟੀਜ਼ ਤੇ ਦੇਖੋ ਕਿ ਐਡਵਾਈਜ਼ਰ ਤੁਹਾਨੂੰ ਕੀ ਸੁਜੈਸਟ ਕਰਦਾ ਤੇ ਉਸ ਚੀਜ਼ ਨੂੰ ਫੋਲੋ ਕਰੋ। ਦੇਖੋ ਸਟੈਟਸ ਵੀ ਇਹੀ ਕਹਿੰਦੇ ਆ ਕਿ ਓਵਰ 90% ਲੋਕ ਆ ਜਿਹੜੇ ਅੰਡਰ ਇੰਸ਼ੋਰਡ ਆ। ਤੁਸੀਂ ਮਤਲਬ ਮੈਂ ਆਪਣੇ ਲਿਸਨਰਸ ਨੂੰ ਇਹੀ ਕਹੂੰਗੀ ਵੀ ਤੁਸੀਂ ਦੇਖੋ ਕਿ ਤੁਹਾਡੇ ਕੋਲ ਕਿੰਨੇ ਦੀ ਇੰਸ਼ੋਰੈਂਸ ਹੈ ਤੇ ਤੁਹਾਡੇ ਤੇ ਲਾਇਬਿਲਿਟੀਜ਼ ਕਿੰਨੀ ਆ। ਮਤਲਬ ਇਨਕਮ ਨਾ ਵੀ ਜੇ ਆਪਾਂ ਰਿਪਲੇਸ ਕਰਨੀ ਹੋਏ ਸਿਰਫ ਲਾਇਬਿਲਿਟੀਜ਼ ਸਾਡੇ ਮੋਰਗੇਜ ਹੀ ਮਿਲੀਅਨ ਦੀ ਮੋਰਗੇਜ ਆ, ਪਰ ਸਾਡੇ ਕੋਲ ਇੰਸ਼ੋਰੈਂਸ ਮੇ ਵੀ 2 ਲੱਖ 2.5 ਲੱਖ 3 ਲੱਖ ਦੀ ਹੋਊਗੀ ਜਿਹੜੀ ਅਸੀਂ ਪਹਿਲੇ ਟਾਈਮ ਤੇ ਲਈ ਸੀਗੀ। ਠੀਕ ਹੈ, ਉਸ ਟਾਈਮ ਤੇ ਲਾਇਬਿਲਿਟੀਜ਼ ਹੁੰਦੀਆਂ ਸੀ, ਬਟ ਟਾਈਮ ਟੂ ਟਾਈਮ ਜੇ ਲਾਇਬਿਲਿਟੀਜ਼ ਵੱਧ ਰਹੀਆਂ ਤਾਂ ਆਪਣੇ ਮੋਰਗੇਜ ਨੂੰ ਇਨਕਰੀਜ਼ ਜ਼ਰੂਰ ਕਰੋ। ਔਰ ਸਟੈਟ ਇਹ ਵੀ ਕਹਿੰਦੇ ਆ ਜੀ ਵੀ 64% ਲੋਕ ਆ ਜਿਹੜੇ ਕਹਿੰਦੇ ਆ ਇੰਸ਼ੋਰੈਂਸ ਇਜ਼ ਵੈਲਿਊਏਬਲ ਫੋਰ ਦੈਮ। ਮਤਲਬ ਉਹ ਮੰਨਦੇ ਆ ਇਸ ਚੀਜ਼ ਨੂੰ ਕਿ ਜੇ ਕੱਲ੍ਹ ਨੂੰ ਕੋਈ ਸਿਕਨੈਸ ਹੋ ਜੇ, ਕੋਈ ਇੰਜਰੀ ਹੋ ਜੇ, ਸਾਨੂੰ ਕ੍ਰਿਟੀਕਲ ਇਲਨੈਸ ਹੋ ਜਾਂਦੀ ਆ, ਜਾਂ ਅਨਫੋਰਚੁਨੇਟਲੀ ਪ੍ਰੀਮੈਚਿਓਰ ਡੈਥ ਹੋ ਜਾਂਦੀ ਆ, ਤਾਂ ਇੰਸ਼ੋਰੈਂਸ ਇੱਕ ਬਹੁਤ ਵਧੀਆ ਬੈਕਅਪ ਪਲਾਨ ਆ ਸਾਡੀ ਫੈਮਿਲੀ ਲਈ, ਜਿਹਨੇ ਸਾਡੀ ਫੈਮਿਲੀ ਦੀ ਕੇਅਰ ਕਰਨੀ ਆ, ਸਾਡੀ ਆਪਣੀ ਕੇਅਰ ਕਰਨੀ ਆ, ਸਾਡੇ ਘਰਾਂ ਦੇ ਖਰਚੇ ਚਲਾਉਣੇ ਆ। ਬਟ ਕਿਤੇ ਨਾ ਕਿਤੇ ਫੇਰ ਵੀ ਅਸੀਂ ਉਹਦੀ ਵੈਲਿਊ ਨੂੰ ਸਮਝਦੇ ਹੋਏ ਵੀ ਅਸੀਂ ਇੰਸ਼ੋਰੈਂਸ ਨੂੰ ਡਿਲੇ ਕਰਦੇ ਹਾਂ। ਔਰ ਮੇਨ ਰੀਜ਼ਨ ਇਹ ਮੰਨਿਆ ਜਾਂਦਾ ਕਿ ਜੀ ਇੰਸ਼ੋਰੈਂਸ ਸਾਡੇ ਲਈ ਬਹੁਤ ਮਹਿੰਗੀ ਆ, ਇੰਸ਼ੋਰੈਂਸ ਇਜ਼ ਐਕਸਪੈਂਸਿਵ। ਤਾਂ ਇੱਕ ਸਿੰਪਲ ਜੀ ਗੱਲ ਆ ਵੀ ਇੰਸ਼ੋਰੈਂਸ ਐਕਸਪੈਂਸਿਵ ਤੁਸੀਂ ਕਿਹਦੇ ਕੰਪੈਰੀਜ਼ਨ ਤੇ ਕਹਿ ਰਹੇ ਹੋ? ਮਤਲਬ ਜੇ ਹੁਣ ਆਪਾਂ ਈਵਨ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੇ ਵਿੱਚ ਦੇਖੀਏ ਤਾਂ ਉਹਨਾਂ ਦੇ ਪ੍ਰੀਮੀਅਮ 'ਚ ਵੀ ਬਹੁਤ ਫਰਕ ਹੁੰਦਾ। ਕ੍ਰਿਟੀਕਲ ਇਲਨੈਸ ਦੇ ਇੰਸ਼ੋਰੈਂਸ ਦਾ ਪ੍ਰੀਮੀਅਮ ਜ਼ਿਆਦਾ ਕਿਉਂਕਿ ਰਿਸਕ ਜ਼ਿਆਦਾ, ਕਲੇਮ ਦੇ ਚਾਂਸਿਸ ਜ਼ਿਆਦਾ, ਪ੍ਰੋਬੇਬਿਲਟੀ ਜ਼ਿਆਦਾ। ਡਿਪੈਂਡ ਕਰਦਾ ਕਿ ਤੁਸੀਂ ਇੰਸ਼ੋਰੈਂਸ ਨੂੰ ਐਕਸਪੈਂਸਿਵ ਕਿਵੇਂ ਕਹਿ ਰਹੇ ਹੋ। ਔਰ ਸਭ ਤੋਂ ਵੱਡੀ ਗੱਲ, ਜੇ ਅੱਜ ਇੰਸ਼ੋਰੈਂਸ ਐਕਸਪੈਂਸਿਵ ਹੈ, ਜਦੋਂ ਤੁਹਾਡਾ ਇਨਕਮ ਘਰ 'ਚ ਆ ਰਹੀ ਹੈ ਤੇ ਤੁਸੀਂ ਅਫੋਰਡ ਨਹੀਂ ਕਰ ਰਹੇ, ਤਾਂ ਸੋਚੋ ਕੱਲ ਨੂੰ ਘਰ ਦੇ ਖਰਚੇ ਕਿਵੇਂ ਹੋਣੇ ਆ ਜੇ ਤੁਹਾਡੀ ਇਨਕਮ ਹੀ ਨਹੀਂ ਆਊਗੀ। ਔਰ ਸਭ ਤੋਂ ਵੱਡੀ ਗੱਲ ਵੀ ਇੰਸ਼ੋਰੈਂਸ ਦਾ ਪ੍ਰੀਮੀਅਮ ਵਿਦ ਦਾ ਏਜ ਇਨਕਰੀਜ਼ ਹੋਣਾ ਹੀ ਹੋਣਾ। ਤੁਸੀਂ ਅੱਜ ਐਕਸਪੈਂਸਿਵ ਕਹਿ ਕੇ ਛੱਡ ਦੋ, 4 ਸਾਲ ਬਾਅਦ ਤੁਸੀਂ ਦੇਖੋਗੇ ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਵਧਿਆ ਹੋਊਗਾ। ਔਰ ਸਾਡੀ ਹੈਲਥ ਦਾ ਵੀ ਨਹੀਂ ਪਤਾ ਹੁੰਦਾ ਵੀ ਕੱਲ ਨੂੰ ਸਾਡੀ ਹੈਲਥ ਕੀ ਹੋਣੀ ਆ। ਔਰ ਇੰਸ਼ੋਰੈਂਸ ਦਾ ਪ੍ਰੀਮੀਅਮ ਜਿਹੜਾ ਹੈਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਵੀ ਤੁਸੀਂ ਕਿੰਨੀ ਲੌਂਗਰ ਟਰਮ ਲਈ ਆਪਣਾ ਰਿਸਕ ਕਵਰ ਕਰ ਰਹੇ ਹੋ। ਤੁਸੀਂ ਟਰਮ ਇੰਸ਼ੋਰੈਂਸ ਲਓ 10-20-30 ਸਾਲ ਦੀ, ਜਿੰਨੀ ਜਿੰਨੀ ਆਪਾਂ ਲੌਂਗ ਟਰਮ ਕਰਦੇ ਹਾਂ ਉਨਾ ਪ੍ਰੀਮੀਅਮ ਵੱਧ ਜਾਂਦਾ। ਐਸ ਕੰਪੇਅਰ ਟੂ ਆਪਾਂ ਪਰਮਾਨੈਂਟ ਇੰਸ਼ੋਰੈਂਸ ਲਈਏ ਜਿਹਦਾ ਪ੍ਰੀਮੀਅਮ ਜ਼ਿਆਦਾ ਹੋਣਾ ਕਿਉਂਕਿ 100% ਕੰਪਨੀ ਨੇ ਪੇ ਕਰਨਾ ਹੀ ਕਰਨਾ। ਸੋ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਕਿ ਤੁਹਾਡੇ ਗੋਲ ਕੀ ਹੈ, ਤੁਹਾਡੀ ਅਫੋਰਡੇਬਿਲਿਟੀ ਕੀ ਹੈ। ਆਪਾਂ ਟਰਮ ਇੰਸ਼ੋਰੈਂਸ ਨਾਲ ਸਟਾਰਟ ਕਰਕੇ ਡਾਊਨ ਦਾ ਰੋਡ ਆਪਾਂ ਉਹਨੂੰ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸੋ ਕੋਈ ਵੀ ਕੁਸ਼ਚਨ ਤੁਹਾਡਾ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6476-1616-646-1616
2: ਜੀ। ਬਹੁਤ ਬਹੁਤ ਸ਼ੁਕਰੀਆ
0: ਮਿਹਰਬਾਨੀ, ਅੱਗੇ ਜਾ ਕੇ ਫਿਰ ਟਿਪ ਲਵਾਂਗੇ ਆਪਾਂ। ਆਰ ਯੂ ਰੈਡੀ
2: ਫੋਰ ਵਰਲਡ ਕੱਪ ਫਾਈਨਲਸ
0: ਫਾਈਨਲ ਅਪ ਨਾ ਮੈਚਾਂ ਵਾਸਤੇ? ਮੈਂ ਪਤਾ ਕਿ ਮੈਂ ਲੋਕਾਂ ਨੂੰ ਕਹਿ ਰਿਹਾ ਹੈਗਾ, ਬਾਹਰ ਸਾਡੇ ਸਰੋਤੇ ਨੇ ਸੁਣ ਰਹੇ ਆ ਵੀ ਜੇ ਸਾਨੂੰ ਭੁੱਖ ਲੱਗੀ ਆਰ ਯੂ ਰੈਡੀ, ਸਾਨੂੰ ਕੁਛ ਖਵਾਈਏ।
2: ਓਕੇ,
0: ਅੱਛਾ ਪੂਰਾ ਵੀਕ ਨਾ ਤੁਸੀਂ ਸਾਰਿਆਂ ਨੇ ਬਾਹਰ ਅੰਦਰ ਜਾਣਾ, ਇਹ ਧਿਆਨ ਨਾਲ ਸੁਣ ਲਓ। ਪ੍ਰਾਈਜ਼ਾਂ ਮੈਂ ਤੁਹਾਨੂੰ ਦੇ ਰਿਹਾ, ਇਹ ਚੱਲਣੀਆਂ ਹੈਗੀਆਂ July 26 ਤੱਕ
2: ਜੀ।
0: ਇੰਡੀਅਨ ਫਰੂਟ ਲੈਂਡ ਦੇ ਨਾਲ ਹੀ ਬਾਹਰ ਗ੍ਰਿਲ ਹੈਗੀ ਆ, ਇਨਸਾਈਡ ਵੀ ਰੈਸਟੋਰੈਂਟ ਹੈਗਾ, ਉੱਥੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਪਹਿਲਾਂ ਤਾਂ ਥਾਲੀ ਲੈ ਲਓ, ਕਿਤੇ ਨਹੀਂ ਮਿਲਣੀ, ਸ਼ਹਿਰ 'ਚ ਤੁਹਾਨੂੰ $4.99 ਉਹ ਵੀ ਫੁੱਲੀ ਲੋਡਡ।
2: ਹਾਂਜੀ,
0: ਇਕਨੋਮਿਕਲ ਆ, ਚਾਰ ਜਣੇ ਨੇ ਮੇਥੀ, ਦੋ ਜਣੇ ਖਾ ਸਕਦੇ ਨੇ।
2: ਔਰ ਇਦਾਂ ਵੀ ਨਹੀਂ ਕਿ ਥੋੜਾ ਬਹੁਤ ਹੀ ਫੂਡ ਹੁੰਦਾ, ਪੂਰੀ ਪੂਰੀ ਪ੍ਰੋਪਰ ਲੋਡਡ ਹੁੰਦੀ ਹੈ ਇਹਨਾਂ ਦੀ ਥਾਲੀ।
0: ਮਤਲਬ ਤਿੰਨ ਸਬਜ਼ੀਆਂ ਪਵਾ ਲਓ, ਦਾਲ ਪੋ ਕੇ ਮਿਕਸ ਕਰਾ ਲਓ ਤਿੰਨ,
2: ਹਾਂਜੀ,
0: ਤੇ ਨਾਲ ਰਾਈਸ ਹੈਗੇ ਆ, ਸੈਲਡ ਹੈਗਾ, ਦਹੀਂ ਹੈਗਾ, ਗਜਰੇਲਾ ਹੈਗਾ ਜਾਂ ਗੁਲਾਬ ਜਾਮਣ ਪਵਾ ਲਓ, ਨਾਨ ਹੈਗੇ ਆ,
2: ਹਾਂਜੀ,
0: ਰੋਟੀਆਂ ਹੈਗੀਆਂ ਨਾਲ, $4.99 ਦੀ। ਵੈਜ ਬਰਗਰ ਹੈਗਾ $3.99 ਦਾ, ਵੈਜ ਬਿਰਿਆਨੀ $4.99 ਦੀ, ਨੂਡਲ ਹੈਗੀਆਂ $6.99 ਦੀਆਂ, ਵੈਜ ਜਿਹੜੀਆਂ ਹੈਗੀਆਂ ਨੇ, ਸਟਫ ਕੁਲਚਾ $2.99 ਦਾ, ਆਲੂ ਕੁਲਚਾ $4.99 ਦਾ, ਚਿਕਨ ਕਰੀ ਜੇ ਜ਼ਿਆਦਾ ਭੁੱਖ ਲੱਗੀ ਹੈ, ਬਟ ਨਾਨ ਦੋ ਪੀਸ ਹੋਣਗੇ ਦੇ ਆਪਣੇ ਚਿਕਨ ਦੇ ਦੋ ਤਿੰਨ, ਅਤੇ ਇਹ $9.99 ਦਾ ਲਗਾਇਆ। ਚਨਾ ਭਟੂਰਾ ਹੈਗਾ $3.99 ਦਾ, ਚਿਕਨ ਬਿਰਿਆਨੀ $6.99 ਦੀ, ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗ ਦੇ ਨਾਲ ਮਿਲੇਗਾ ਇੱਥੋਂ, ਜਿਹੜੀ ਬ੍ਰਾਂਚ ਹੈਗੀ 25 ਸੈਂਟਰਵੁੱਡ ਪਾਰਕਵੇ,
2: $6.99 ਦਾ,
0: ਹਾਂਜੀ $6.99 ਦਾ, ਤੁਹਾਨੂੰ ਵੀ ਯਾਦ ਹੋ ਗਿਆ। ਹਾਈਵੇ 10 ਤੇ ਆਪਣੇ ਸੈਂਟਰ ਬੋਰਡ ਤੇ ਸਟਾਰਬਕਸ ਵਾਲੇ ਪਲਾਜ ਚ ਹੈਗੇ ਨੇ, ਤੋ ਇੱਥੋਂ ਤੁਸੀਂ ਜਾ ਕੇ ਜ਼ਰੂਰ, ਇਕੱਲੀ ਇੱਕੋ ਬ੍ਰਾਂਚ ਤੋਂ ਮਿਲਣੇ ਆ ਜਿਹੜੇ ਸਾਰੇ ਸਪੈਸ਼ਲ ਨੇ, ਪੂਰਾ ਬੀ ਕੇ ਫਾਇਦਾ ਉਠਾਓ, ਅੱਜ ਭੁੱਖ ਲੱਗੀ ਆ ਹੁਣੇ ਜਾਓ, ਅੱਗੇ ਜਾ ਕੇ ਕੁਝ ਹੋਰ ਪ੍ਰਾਈਸ ਦੇਵਾਂਗੇ ਜੀ।
2: ਜੀ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਅਕਾਲ ਡਕਟ ਕਲੀਨਿੰਗ ਦੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਡਕਟ ਕਲੀਨ ਕਰਾਉਣਾ ਚਾਹੁੰਦੇ ਹੋ, ਇਹ ਬਹੁਤ ਹੀ ਲੰਬੇ ਟਾਈਮ ਤੋਂ, ਪਿਛਲੇ 40 ਸਾਲਾਂ ਤੋਂ ਤੁਹਾਨੂੰ ਸਰਵਿਸ ਦੇ ਰਹੇ ਨੇ, ਪਹਿਲੀ ਕੰਪਨੀ ਆਪਣੀ ਕਮਿਊਨਿਟੀ ਦੀ ਜਿਹੜੀ ਕਿ ਡਕਟ ਕਲੀਨਿੰਗ ਦੀ ਸਰਵਿਸ ਦਿੰਦੀ ਹੈ ਇੰਨੇ ਲੰਬੇ ਟਾਈਮ ਤੋਂ, ਅਤੇ 70 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਅਤੇ ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ ਜਾਂ ਰਿਪੇਅਰ ਕਰਵਾਉਣਾ ਆ, ਤਾਂ ਉਹ ਵੀ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ, ਰੈਗੂਲਰ ਪ੍ਰਾਈਸ $250 ਦੀ ਹੈ, ਜਿਹੜੀ ਕਿ ਬਰੈਂਪਟਨ ਜਾਂ ਮਿਸਿਸਾਗਾ ਦੇ ਕਸਟਮਰਸ ਦੇ ਲਈ ਦੇਸ਼ ਪ੍ਰਦੇਸ਼ ਦੇ ਰੈਫਰੈਂਸ ਦੇ ਨਾਲ $140 ਦੇ ਵਿੱਚ ਮਿਲ ਸਕਦੀ ਹੈ। ਤੁਸੀਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ, ਨੰਬਰ ਹੈ 416-710-0662, 416-710-0662, ਅਕਾਲ ਡਕਟ ਕਲੀਨਿੰਗ ਦਾ ਨੰਬਰ ਹੈ। ਅਗਲੇ ਕਾਲਰ 1-000, ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ,
6: ਉਹ ਲਾ ਦੋ ਅੱਜ ਤੁਸੀਂ, ਅੱਜ ਮੌਸਮ ਬੜਾ ਬੇਈਮਾਨ ਹੈ,
2: ਅੱਜ ਮੌਸਮ ਬੜਾ ਬੇਈਮਾਨ ਹੈ, ਠੀਕ ਹੈ ਜੀ, ਥੋੜੇ ਟਾਈਮ ਤੇ ਲਗਾਉਂਦੇ ਆ
0: ਰੇਡੀਓ ਪ੍ਰੋਗਰਾਮ, ਅੱਜ ਤਾਂ ਮੌਸਮ ਖਤਰਨਾਕ ਹੈ, ਬੇਈਮਾਨ ਨਹੀਂ ਹੈਗਾ, ਬੇਈਮਾਨ ਉਹਦਾ ਹੁੰਦਾ ਜਦੋਂ ਥੋੜ੍ਹੀ ਜਿਹਾ ਨਾ ਜਾਣੀ ਰੋਮਾਂਟਿਕ ਜਿਹਾ ਮੌਸਮ ਹੋਵੇ, ਮੀਂਹ ਪੈਂਦਾ ਹੋਵੇ, ਉਹਨੂੰ ਬੇਈਮਾਨ ਕਹਿੰਦੇ ਆ। ਧਰਮਿੰਦਰ ਸਾਹਿਬ ਨੇ ਤਾਂ ਉਹਦੇ ਨਾਲ ਤੁਲਨਾ ਕੀਤੀ ਸੀ, ਬਾਕੀ ਹੁਣ ਜੇ ਬਾਹਰ ਧੁੱਪ ਪੈ ਰਹੀ ਆ, ਜਿਹੜੀ ਧੂੰਆਂ ਪੈ ਰਿਹਾ ਬਾਹਰ, ਉਹ ਤੁਹਾਨੂੰ ਕਹਿ, ਉਹਦੇ ਨਾਲ ਤਾਂ ਕੰਬੀਨੇਸ਼ਨ ਨਹੀਂ ਮਿਲਦਾ ਹੈ ਨਾ।
2: ਚਲੋ ਕੋਈ ਨਹੀਂ, ਆਪਾਂ
0: ਸੁਣਾ ਦਾਂਗੇ, ਪਰ ਇਹ ਜਦੋਂ ਵੀ ਮੀਂਹ ਪੈਂਦਾ ਹੁੰਦਾ ਨਾ,
2: ਇਹ ਕੱਲ ਪਰਸੋਂ ਪੈ ਜਾਣਾ,
0: ਉਦੋਂ ਹੀ ਲੋਕੀ ਫਰਮਾਇਸ਼ ਕਰ ਦਿੰਦੇ ਸੀਗੇ, ਅੱਜ ਮੌਸਮ ਬੜਾ ਬੇਈਮਾਨ ਹੈ। ਚਲੋ ਐਨੀ ਕੋਈ ਨਹੀਂ, ਸੁਣਾ ਦਿੰਦੇ,
2: ਤੇ ਚਲੋ ਜਗਮੋਹਨ ਕੌਰ
0: ਬੇਈਮਾਨ ਹੀ ਕਹਿੰਦੇ, ਅੱਜ ਤਾਂ ਖਤਰਨਾਕ ਮੌਸਮ ਹੈ, ਮੈਨੂੰ ਇੱਥੇ ਤੋਂ ਬਚ ਕੇ ਰਹੋ, ਅੰਦਰ ਹੀ ਰਹੋ ਨਾ।
2: ਚਲੋ ਕੇ ਦੀ ਭੈਣ ਜਗਮੋਹਨ ਕੌਰ ਜੀ ਦੀ ਆਵਾਜ਼ ਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
7: ਬਾਬਾ ਗੱਡੀ ਕਿਉਂ ਰੋਕੀ ਆ?
8: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਲੱਖ ਦੀ ਇੱਕ ਸੁਣਾਵਾਂ
1: ਮੈਨੂੰ
0: ਦਫ਼ਤਰ ਹੁਣੇ ਪਹੁੰਚਾਵਾਂ
1: ਸੱਚੀ
0: ਕਿਸੇ ਬੁੱਢੜੇ ਡਰਾਈਵਰ ਤਾਈਂ
1: ਕਿਸੇ
0: ਬੁੱਢੜੇ ਡਰਾਈਵਰ ਤਾਈਂ ਨਾ ਬਾਬਾ ਆਖ ਸੁਣਾਈ ਤੈਨੂੰ ਲੱਖ ਦੀ

0: ਦੋਸਤੋ ਘਰ ਦੇ ਵਿੱਚ ਜੇ ਪੇਂਟ ਕਰਾਉਣਾ, ਹੁਣ ਵਧੀਆ ਮੌਸਮ ਆ ਕਿਉਂਕਿ ਸਮਰ ਟਾਈਮ ਆ, ਔਰ ਤੁਹਾਡੇ ਘਰ ਨੂੰ ਪੇਂਟ ਕਰਨਗੇ ਫਿਰ ਵਿੰਟਰ ਦੇ ਵਿੱਚ ਔਖਾ ਹੋ ਜਾਂਦਾ ਥੋੜ੍ਹਾ ਜਿਹਾ, ਕਿਉਂਕਿ ਤਿਲਕਣਬਾਜ਼ੀ ਹੋ ਜਾਂਦੀ ਆ, ਇੱਕ ਵੈਸੇ ਵੀ ਸਨੋਹ ਦਾ ਗਾਰਾ ਜਿਹਾ ਬਣ ਜਾਂਦਾ, ਗਲੀ ਤੇਰੀ ਵਿੱਚ ਗਾਰਾ ਹੈਂ, ਉਹ ਵਰਗ ਵੱਲ ਹੋ ਜਾਂਦੀ ਆ ਵਿੰਟਰ ਦੇ ਵਿੱਚ, ਤਾਂ ਗਾਰਾ ਜਿਹਾ ਬਣ ਜਾਂਦਾ ਨਾ, ਜਿਹੜੀ ਸਨੋਹ ਜਿਹੜੀ ਰੋਡ 'ਤੇ ਹੁੰਦੀ ਆ, ਸਨੋਹ ਦੇ ਵਿੱਚ ਆਪਾਂ ਛੱਡਦੇ ਹਾਂ ਲੂਣ ਵਗੈਰਾ
1: ਜੀ ਜੀ,
0: ਅਤੇ ਹੁਣ ਤੁਸੀਂ ਆਪਣੇ ਘਰ ਨੂੰ ਪੇਂਟ ਕਰਾ ਲਓ। ਸੰਦਲ ਪੇਂਟਿੰਗ ਪ੍ਰੋਫੈਸ਼ਨਲ ਪੇਂਟ ਕਰਦੇ ਨੇ, ਪੇਂਟ ਆਪ ਲੈ ਆਉਣਗੇ ਜਾਂ ਤੁਸੀਂ ਲੈ ਆਇਓ ਤੁਹਾਡੀ ਆਪਣੀ ਇੱਛਾ, ਔਰ ਸਾਰੇ ਜੀ ਟੀ ਏ ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਹੈ ਉੱਥੇ ਆ ਜਾਣਗੇ। ਜੀ ਟੀ ਏ ਕੇਂਬਰਿਜ, ਗੋਲਫ, ਲੰਡਨ, ਨੈਗਰਾ ਰੀਜਨ ਸਾਰੇ ਕੰਮ ਕਰਦੇ ਨੇ। ਅੱਛਾ, ਨੇਮ ਬ੍ਰਾਂਡ ਹੀ ਇੱਕ ਪੇਂਟ ਯੂਜ ਕਰਦੇ ਨੇ, ਜਿਵੇਂ ਇਸ ਵਕਤ ਵਧੀਆ ਕੰਪਨੀ ਹੈ ਬੈਂਚਮਨ ਮੋਰ, ਹੋਰ ਵੀ ਕਾਫੀ ਦੋ ਤਿੰਨ ਕੰਪਨੀਆਂ ਟੌਪ ਦੀਆਂ ਨੇ, ਔਰ ਇਹ ਪੇਂਟ ਵੀ ਇਹਨਾਂ ਦੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਬੱਚੇ ਘਰਾਂ 'ਚ ਬੱਚੇ ਨਾ ਉਹ ਪੇਂਟ ਫਿਰ ਇਹਨਾਂ ਤੋਂ ਪੁੱਛ ਕੇ ਕਰਵਾਇਓ, ਉਹ ਕਰਵਾਇਓ ਕਿ ਜੇਕਰ ਬੱਚੇ ਗਏ ਲਾਈਨਾਂ ਲੂਈਨਾਂ ਬਾਅਦ ਦੇਣ ਕੰਧ ਦੇ ਉੱਤੇ ਪੈਨਸਲ ਦੇ ਨਾਲ ਜਾਂ ਹੋਰ ਕਿਸੇ ਦਾ, ਉਹ ਵਾਸ਼ ਹੋ ਜਾਂਦਾ, ਉਹ ਪੇਂਟ ਕਰਾਇਓ, ਹੈ ਨਾ,
1: ਵਾਟਰਪਰੂਫ,
0: ਵਾਟਰਪਰੂਫ, ਅਤੇ ਉਹ ਫਿਰ ਤੁਹਾਨੂੰ ਐਂ ਨਹੀਂ ਹੈ ਵੀ ਦੁਬਾਰਾ ਪੇਂਟ ਕਰਾਉਣਾ ਪਊਗਾ, ਕਿ ਹੁੰਦਾ ਸੀ ਪੇਂਟ ਇਸ ਤਰ੍ਹਾਂ ਦੇ ਹੁੰਦੇ ਸੀਗੇ ਦੁਬਾਰਾ ਫਿਰ ਕਰਾਉਣੇ ਪੈਂਦੇ ਸੀ ਨਾ,
1: ਹਾਂਜੀ,
0: ਪਰ ਹੁਣ ਬੜਾ ਈਜ਼ੀ ਕਰਤਾ ਉਹਨਾਂ ਨੇ, ਕੋਈ ਨਹੀਂ ਬੱਚਿਆਂ ਨੂੰ ਖੇਲ ਜਾਣ ਦਿਓ, ਚਾਹੇ ਊੜਾ ਆੜਾ ਲਿਖਣ ਸਾਰੇ ਕੰਧ 'ਤੇ, ਡੋਂਟ ਵਰੀ, ਫਿਰ ਮਿਟ ਜੂਗਾ ਬਾਅਦ 'ਚ ਨਾ, ਪੰਜ ਪੰਜ ਨਾਲ ਮੈਂ ਬਾਸ਼ ਹੋ। ਸੰਦਲ ਪੇਂਟਿੰਗ ਦਾ ਮੈਂ ਨੰਬਰ ਦੇ ਦਿਆਂ, 6478223313, 6478223313। ਅੱਛਾ, ਨਾ ਆਪਣੇ ਮੈਨੂੰ ਯਾਦ ਆ ਗਈ ਗੱਲਬਾਤ, ਗੱਲਾਂ ਕਰਦੇ ਹੀ ਵੀ ਚਾਹੇ ਊੜਾ ਆੜ ਕੰਧ 'ਤੇ ਲਿਖਾ ਲਿਆ ਨਾ, ਉਹ ਨਾ ਮੇਹਰ ਮਿੱਤਲ ਸਾਹਿਬ ਨੇ ਵਕੀਲ ਵਜੋਂ ਪੇਸ਼ ਵਿੱਚ ਵਕੀਲ ਸੀ ਇੱਥੇ, ਬਹੁਤ ਵਾਰੀ ਆਇਆ ਮਿਲਣ ਦਾ ਮੌਕਾ ਮਿਲਿਆ, ਹੁਣ ਤਾਂ ਨਹੀਂ ਰਹੇ ਦੁਨੀਆਂ 'ਚ। ਅੱਛਾ, ਜਿੰਨੇ ਮੂਵੀ ਕੋਈ ਉਹਨਾਂ ਦੇ ਪੰਜਾਬੀ ਮੂਵੀ ਬਗੈਰ ਬਣਦੀ ਨਹੀਂ ਸੀ ਕੋਈ, ਇੱਕ ਐਸਾ ਵਕਤ ਸੀਗਾ ਕਿ ਹਰ ਇੱਕ ਮੂਵੀ ਦੇ ਵਿੱਚ ਹੈ ਨਾ, ਅਤੇ ਉਹਨਾਂ ਨੂੰ ਲਿਆ ਜਾਂਦਾ ਸੀਗਾ,
1: ਹਾਂਜੀ,
0: ਮੂਵੀ ਦੇ ਵਿੱਚ ਕਮੇਡੀਅਨ ਤੌਰ ਦੇ ਉੱਤੇ। ਜਿਹਨਾਂ ਨੇ ਦੇਖੀ ਹੋਣੀ ਪੁਰਾਣੀ ਮੂਵੀ ਨਾ, ਮਾਂ ਦਾ ਲਾਡਲਾ, ਪੁਰਾਣੀ,
1: ਹਾਂਜੀ,
0: ਉਹ ਕਿਤੇ ਦੇਖਿਓ ਲਿਆ ਕੇ, ਪੁਰਾਣੀ ਮੂਵੀ ਮੈਂ ਤਾਂ ਦੇਖੀ ਹੋਈ ਬਹੁਤ ਪਿਰ ਪਹਿਲਾਂ, ਸਿਨੇਮੇ 'ਚ ਵੀ ਦੇਖੀ ਸੀ, ਉਹ ਬਾਹਲਾ ਲਾਡਲ ਰੱਖਿਆ ਹੁੰਦਾ ਬੇਬੇ ਦਾ,
1: ਹਾਂਜੀ,
0: ਅਤੇ ਉਹਨੂੰ ਕਦੀ ਪੁੱਤ ਪੜ੍ਹ ਵੀ ਲਿਆ ਕਰ ਕੁਛ ਨਾ ਤੂੰ, ਹੈ ਨਾ, ਬੇਬੇ ਨੂੰ ਕਹਿੰਦਾ ਮੈਂ ਪੜ੍ਹਿਆ ਕਰੂੰ ਹੁਣ, ਕਹਿੰਦਾ ਮੈਂ ਪਹਿਲਾਂ, ਅਤੇ ਉਹ ਲੱਛੇ ਚਾ ਕੇ ਜਦੋਂ ਲੈ ਕੇ ਨਾ, ਜਿਹੜਾ ਫਰਸ਼ ਨਹੀਂ ਹੁੰਦਾ ਉਹ 'ਤੇ ਲਿਖਣ ਲੱਗ ਗਿਆ, ਕਹਿੰਦਾ ਬੇਬੇ ਸੋਫਾ ਸੈੱਟ 'ਚ ਕਹੋ, ਕਹਿੰਦੇ ਕੀ ਕਰਨਾ, ਮੈਂ ਊੜਾੜਾ ਲਿਖਣਾ, ਕਹਿੰਦਾ ਊੜਾੜਾ ਲਿਖਣਾ ਵਾ, ਮੈਂ ਉਹ ਗੱਲ ਬਾਈ ਊੜਾੜਾ ਬਾਈ ਆਪ ਲਿਖ ਵੀ ਦਿੱਤੇ ਗਏ ਬੱਚੇ ਨੇ, ਤੋ ਉਹ ਸਾਰੀ ਦੀ ਸਾਰੀ ਮੂਵੀ ਹੈ ਤਾਂ ਪੁਰਾਣੀ, ਹੈ ਨਾ, ਮਾਂ ਦਾ ਲਾਡਲਾ, ਮੇਹਰ ਮਿੱਤਲ ਸਾਹਿਬ ਦੇ ਤੀ ਬਣੀ ਹੋਈ ਆ
1: ਜੀ ਜੀ ਜੀ,
0: ਤੋ ਪੁਰਾਣੀਆਂ ਮੂਵੀਆਂ ਵੀ ਵੈਸੇ ਵਧੀਆ ਹੁੰਦੀਆਂ ਪੰਜਾਬੀ, ਦੇਖ ਲਿਆ ਕਰੋ। ਘਰ ਇਸ ਸਮੇਂ ਲੈ ਕੇ ਚੱਲਦੇ ਆ ਸਪੈਕਸ ਐਕਸਪ੍ਰੈਸ 'ਤੇ, ਕਿਉਂਕਿ ਡਾਕਟਰ ਅਵੇਲੇਬਲ ਹੁੰਦੇ ਨੇ ਵੀਕਐਂਡ ਦੇ ਉੱਤੇ, ਰਾਜਨ ਹੋਰ ਜੁੜ ਚੁੱਕੇ ਨੇ, ਅਤੇ ਲੈ ਕੇ ਚੱਲਦੇ ਆਪਾਂ ਦੋ ਲੋਕੇਸ਼ਨ ਨੇ ਇਹਨਾਂ ਦੀਆਂ, ਕੈਨੇਡੀ, ਔਰ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਸਟੀਲ, ਹੈ ਨਾ, ਅਤੇ ਰਾਜਨ ਜੀ, ਜੀ ਉਹਨਾਂ ਦਾ ਸਵਾਗਤ,
2: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਅਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਿਹਨਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਨੇ, ਸਿੱਧੂ ਸਾਹਿਬ ਦੱਸ ਦਿੰਦੇ ਜੀ ਕਿ ਸਾਡੀ ਸੈਂਡਲਵੁੱਡ ਅਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅੱਜ 3 ਵਜੇ ਤੋਂ ਲੈ ਕੇ ਅਤੇ 6 ਵਜੇ ਤੱਕ ਅਵੇਲੇਬਲ ਨੇ। ਜੇ ਸਾਡੇ ਸਰੋਤੇ ਅੱਜ ਨਹੀਂ ਆ ਸਕਦੇ ਤਾਂ ਕੱਲ੍ਹ ਨੂੰ ਫਰਾਈਡੇ ਨੂੰ ਅਤੇ ਸੈਟਰਡੇ ਨੂੰ ਦੋਨੇ ਦਿਨ ਹੀ ਸਾਡੀ 35 ਰੈਜੋਲਿਊਸ਼ਨ ਡਰਾਈਵ ਵਾਲੀ ਲੋਕੇਸ਼ਨ ਜਿਹੜੀ ਕਿ ਕੈਨੇਡੀਅਨ ਸਟੇਟਸ ਵਾਲੀ ਹੈ ਜੀ, ਉੱਥੇ ਡਾਕਟਰ ਅਵੇਲੇਬਲ ਹੋਣਗੇ। ਸੋ ਜਿਨ੍ਹਾਂ ਨੇ ਵੀ ਆਪਣਾ ਡਿਟੇਲਡ ਐਗਜ਼ਾਮ ਕਰਵਾਉਣਾ ਹੈ ਸਾਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਨੇ 905-460-8888, 905-460-8888। ਅਤੇ ਬਾਕੀ ਗੱਲ ਕਰੀਏ ਡੀਲਾਂ ਦੀ ਜੀ, ਬਹੁਤ ਵਧੀਆ ਡੀਲਾਂ ਚੱਲ ਰਹੀਆਂ ਨੇ, ਖਾਸ ਕਰਕੇ ਸਮਰ ਆ ਚੁੱਕੀ ਹੈ। ਸੋ 2026 ਦੇ ਸਮਰ ਕਲੈਕਸ਼ਨ ਦੇ ਸਾਰੇ ਹੀ ਲੇਟੈਸਟ ਮਾਡਲ ਸਾਡੇ ਕੋਲ ਪਹੁੰਚ ਚੁੱਕੇ ਨੇ। ਜੇ ਤੁਸੀਂ ਬ੍ਰਾਂਡਿਡ ਫਰੇਮ ਲੈਣਾ ਚਾਹੁੰਦੇ ਹੋ ਜਾਂ ਬ੍ਰਾਂਡਿਡ ਸਨਗਲਾਸਿਸ, ਗੁੱਚੀ ਦੀਆਂ, ਪ੍ਰਾਡਾ ਦੀਆਂ, ਟਿਫਨੀ, ਡੋਲਚੀ ਗਬਾਨਾ, ਟੋਮ ਫੋਰਡ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਹੀ ਮੇਡ ਇਨ ਇਟਲੀ ਬ੍ਰਾਂਡਸ ਨੇ। ਇੱਦਾਂ ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ ਅਤੇ ਬ੍ਰਾਂਡਿਡ ਸਨਗਲਾਸਿਸ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜੇ ਕਿਸੇ ਨੇ ਰੇਵਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਚਪੇਡ, ਮਾਰਚੇਕਾਪ ਜਾਂ ਫਿਰ ਹਿਊਗੋ ਬੌਸ, ਇਹਨਾਂ ਦੇ ਵੀ ਸਾਡੇ ਕੋਲ 2026 ਦੀ ਸਮਰ ਕਲੈਕਸ਼ਨ ਪਹੁੰਚ ਚੁੱਕੀ ਹੈ, ਔਰ ਇਹਨਾਂ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਅਤੇ ਸਭ ਤੋਂ ਵਧੀਆ ਡੀਲ ਜਿਹਦੇ 'ਚ ਤੁਹਾਨੂੰ ਅਸੀਂ ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਅਤੇ ਵੈਲੰਟੀਨੋ ਦੇ ਫਰੇਮ ਅਤੇ ਟੋਮੀ ਹਿਲਫਿਗਰ ਦੇ ਫਰੇਮ ਫਲੈਟ 75% ਆਫ ਕਰਕੇ ਦੇ ਰਿਹਾ। ਸਿੱਧੂ ਸਾਹਿਬ, ਕਈ ਸਾਡੇ ਸਰੋਤੇ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟ ਨੀ ਜ਼ਿਆਦਾ ਹੁੰਦੇ, ਜਾਂ ਉਹਨਾਂ ਦੀ ਜੇ ਕਵਰੇਜ ਹੁੰਦੀ ਹੈ ਬਹੁਤ ਥੋੜੀ ਹੁੰਦੀ ਹੈ ਜਾਂ ਹੁੰਦੀ ਨਹੀਂ, ਤੇ ਉਹਨਾਂ ਵਾਸਤੇ ਇੱਕ ਅਸੀਂ ਵੈਲਿਊ ਪੈਕੇਜ ਰੱਖਿਆ। ਇਸ ਵੈਲਿਊ ਪੈਕੇਜ ਅਸੀਂ ਤੁਹਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਸਿਰਫ $129 ਚ ਬਣਾ ਕੇ ਦੇ ਰਹੇ ਹਾਂ ਜੀ, ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤੇ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਸਿਰਫ $258 ਚ ਮਿਲ ਰਿਹਾ। ਤੇ ਔਨ ਟੋਪ ਆਫ ਇਟ ਤੁਸੀਂ ਆਪਣੀ ਐਨਕਾਂ ਦੇ ਜੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਸੋ ਬਹੁਤ ਵਧੀਆ ਵਧੀਆ ਡੀਲਸ ਚੱਲ ਰਹੀਆਂ ਨੇ, ਜ਼ਰੂਰ ਸਾਡੇ ਸਰੋਤੇ ਪਹੁੰਚਣ ਜੀ। ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਜੀ 905-460-8888-905-460-8888।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ, ਬੜੀ ਜਲਦੀ ਉਮਰਪ੍ਰੀਤ ਹੋਰਾਂ ਨਾਲ ਵੀ ਜੁੜਦੇ ਹਾਂ ਇੱਕ ਵਾਰੀ ਫਿਰ ਟਿਪਸ ਲੈਣੇ ਉਹਨਾਂ ਤੋਂ, ਇਨਸ਼ੋਰ ਦੇ ਟਿਪਸ ਔਰ ਨੰਬਰ ਇਹਨਾਂ ਦਾ ਹੱਥੋਂ ਲਿਖ ਲਓ 6474-6116-16 ਟੈਲੀਫੋਨ ਨੰਬਰ ਹੈ। ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਈਮ ਕੈਮ ਰੇਡੀਓ ਜੁੜੇ ਹੋਏ।

0: ਬੱਗਿਆਂ ਨੂੰ ਵੈਸੇ ਕੱਲ੍ਹ ਨੂੰ ਕਹਿ ਰਹੇ ਨੇ, ਮਤਲਬ ਕੱਲ੍ਹ ਕਹਿ ਤੁਸੀਂ ਕਹਿ ਰਹੇ ਸੀਗੇ ਫਰਾਈਡੇ ਦੇ ਸ਼ਬਰ ਆਉਣਾ ਹੈ ਨਾ
1: ਸ਼ਾਮ ਨੂੰ, ਪਹਿਲਾਂ ਥੋੜ੍ਹਾ ਦਿਖਾਇਆ ਸੀ ਪਰ
0: ਸੈਟਰਡੇ ਦਾ ਹੈ, ਸੈਟਰਡੇ ਦਾ ਹੈ ਪਰ ਪੱਕਾ ਫਰਾਈਡੇ ਦਾ ਪੱਕਾ
1: ਪੂਰਾ ਦੱਬ ਕੇ
0: ਉਸ ਦਾ ਕੋਈ ਇਲਾਕਾ ਚ ਹੋਵੇ।
1: ਹਾਂਜੀ
0: ਅੱਜ ਅੱਜ ਤੂਫਾਨ ਚਾਹੀਦਾ ਸਾਨੂੰ, ਕੋਈ ਵੀ ਵੀਕਐਂਡ ਤੇ ਪੈ ਜਾਏ ਤਾਂ ਕੋਈ ਗੱਲ ਨਹੀਂ। ਇੱਕ ਤਾਂ ਤੂਫਾਨ ਲਿਆਂਦਾ ਹੋਇਆ ਬਾਬਾ ਟਰੰਪ ਨੇ,
1: ਹਾਂਜੀ
0: ਉਹ ਬੰਬ ਦੇ ਬੰਬ ਸੁੱਟੀ ਜਾਂਦਾ ਇਰਾਨ ਤੇ, ਧੂੰਏ ਧੂੰਆਂ ਕੀਤਾ ਉੱਧਰ ਇਰਾਨ ਵਾਲਿਆਂ ਨੇ ਛੋਟੇ ਛੋਟੇ ਮਿਜ਼ਾਈਲਾਂ ਇਜ਼ਰਾਈਲ ਤੇ, ਹੈ ਨਾ
1: ਜੀ ਜੀ,
0: ਤੇ ਉਹ ਲੜਾਈ ਵੱਧ ਜਾ ਰਹੀ ਆ। ਪਰਮਾਤਮਾ ਸੁੱਖ ਰੱਖੇ, ਟਲਜੇ ਵਧੀਆ ਹੈ ਨਾ, ਸਾਰੇ ਪਾਸੇ ਵਧੀਆ ਹੋਵੇ ਹਰਾਨਾ, ਕਿਉਂਕਿ ਵਾਤਾਵਰਨ ਦੁਨੀਆ ਭਰ ਦੇ ਠੀਕ ਚਾਹੀਦਾ।
1: ਬਿਲਕੁਲ,
0: ਚਲੋ ਅਮਰਪ੍ਰੀਤ ਹੋਰੀ ਆ ਗਏ ਨੇ ਟਿਪਸ ਲੈ ਕੇ, ਉਹਨਾਂ ਨੂੰ ਫਿਰ ਨਾਲ ਲੈਣਾ ਜੀ। ਅਮਰਪ੍ਰੀਤ ਜੀ
2: ਜੀ, ਥੈਂਕ ਯੂ ਸੋ ਮਚ ਰਜਿੰਦਰ ਜੀ। ਸੋ ਕੈਪੀਟਲ ਗੇਨ ਟੈਕਸਿਸ ਦੀ ਆਪਾਂ ਗੱਲ ਕੀਤੀ ਆ, ਜੇ ਤੁਹਾਨੂੰ ਵੀ ਲੱਗਦਾ ਕਿ ਤੁਹਾਡੇ ਇਨਵੈਸਟਮੈਂਟ ਪ੍ਰੋਪਰਟੀਜ਼ ਹੈ ਕੈਪੀਟਲ ਗੇਨ ਟੈਕਸਿਸ ਪੇ ਹੋਣ ਵਾਲੇ ਆ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਿਹੜਾ ਸਪੈਸ਼ਲ ਪਲਾਨ ਮੈਂ ਕਹਿ ਰਹੀ ਹਾਂ ਉਹਦੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਤੁਹਾਡੇ ਕੋਲ ਟਰਮ ਇੰਸ਼ੋਰੈਂਸ ਹੈ, ਆਪਾਂ ਤੁਹਾਡੀ ਚਲਦੀ ਟਰਮ ਇੰਸ਼ੋਰੈਂਸ ਨੂੰ ਉਸ ਪਲਾਨ ਦੇ ਵਿੱਚ ਜਿਹੜਾ ਸਪੈਸ਼ਲੀ ਡਿਜ਼ਾਈਨ ਕੀਤਾ ਜਾਂਦਾ ਸਟੇਟ ਪਲੈਨਿੰਗ ਦੇ ਵਿੱਚ ਕੈਪੀਟਲ ਗੇਨ ਟੈਕਸਿਸ ਨੂੰ ਪੇ ਕਰਨ ਲਈ, ਉਹਦੇ 'ਚ ਕਨਵਰਟ ਕਰ ਸਕਦੇ ਹਾਂ। ਜਾਂ ਤੁਹਾਨੂੰ ਲੱਗਦਾ ਵੀ ਤੁਹਾਡੀ ਇਨਕਮ ਜਿਹੜੀ ਹੈਗੀ ਤੁਹਾਡੀ ਫੈਮਿਲੀ ਦੀ ਇੰਪੋਰਟੈਂਟ ਹੈ, ਕੱਲ੍ਹ ਨੂੰ ਰੱਬ ਨਾ ਕਦੇ ਕਿਸੇ ਵੀ ਰੀਜ਼ਨ ਕਰਕੇ ਇਨਕਮ ਬੰਦ ਹੁੰਦੀ ਹੈ ਤਾਂ ਫੈਮਿਲੀ ਦੇ ਖਰਚੇ ਚੱਲਦੇ ਰਹਿਣ, ਉਹਨੂੰ ਆਪਾਂ ਕਿਹੜੇ ਇੰਸ਼ੋਰੈਂਸ ਪਲਾਨ ਨਾਲ ਕਰਨਾ ਚਾਹੇ ਹੋ, ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ ਹੈ, ਡਿਸੇਬਿਲਟੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਪੇਰੈਂਟਸ ਨੇ ਸੁਪਰ ਵੀਜ਼ੇ ਤੇ ਆਉਣਾ, ਜਾਂ ਪੇਰੈਂਟਸ ਵਿਜ਼ਟਰ ਵੀਜ਼ੇ ਤੇ ਆ ਰਹੇ ਆ, ਜਾਂ ਫੈਮਿਲੀ ਫਰੈਂਡਸ ਕੋਈ ਵੀ ਵਿਜ਼ਟਰ ਵੀਜ਼ੇ ਤੇ ਇੱਥੇ ਟਰੈਵਲ ਕਰ ਰਹੇ ਆ, ਮੇਕ ਸ਼ੋਰ ਉਹਨਾਂ ਦੇ ਇੱਥੇ ਲੈਂਡ ਕਰਨ ਤੋਂ ਪਹਿਲੇ ਪਹਿਲੇ ਉਹ ਇੰਸ਼ੋਰ ਹੋਣ, ਤਾਂ ਕਿ ਬਿਲਕੁਲ ਕੋਈ ਵੇਟਿੰਗ ਪੀਰੀਅਡ ਨਾ ਪਏ। ਜਾਂ ਆਲਰੇਡੀ ਪੇਰੈਂਟਸ ਇੱਥੇ ਹੈਗੇ ਆ ਸੁਪਰ ਵੀਜ਼ੇ ਤੇ, ਉਹਨਾਂ ਦੀ ਸਾਲ ਦੀ ਇੰਸ਼ੋਰੈਂਸ ਖਤਮ ਹੋਣ ਵਾਲੀ ਹੈ, ਤਾਂ ਉਹ ਵੀ ਮੇਕ ਸ਼ੋਰ ਕਰੋ ਵੀ ਖਤਮ ਹੋਣ ਤੋਂ ਪਹਿਲੇ ਪਹਿਲੇ ਉਹਨਾਂ ਦੀ ਐਕਸਟੈਂਡ ਕਰਵਾ ਲਓ, ਕਿਉਂਕਿ ਜੇ ਵਿੱਚ ਇੱਕ ਵੀ ਦਿਨ ਪੈ ਜਾਂਦਾ ਤਾਂ ਉਹਨਾਂ ਦਾ 8 ਦਿਨ ਦਾ ਵੇਟਿੰਗ ਪੀਰੀਅਡ ਪੈ ਜਾਣਾ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਨੂੰ ਲੈ ਕੇ, RRSP ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ, ਜਾਂ ਬੱਚਿਆਂ ਦਾ ਤੁਸੀਂ ਐਜੂਕੇਸ਼ਨ ਸੇਵਿੰਗ ਪਲਾਨ ਦੇ ਵਿੱਚ ਕੰਟਰੀਬਿਊਟ ਕਰਨਾ, PFSA ਦੀ ਇਨਫੋਰਮੇਸ਼ਨ ਲੈਣੀ ਹੈ, ਪਹਿਲਾਂ ਘਰ ਤੁਸੀਂ ਲੈਣਾ, FHSA ਕੰਟਰੀਬਿਊਟ ਕਰਨਾ, ਜਾਂ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੀ ਆਪਾਂ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹਾਂ ਵੀ ਘਰ 'ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡ ਜਾਂ ਕੋਈ ਅਡਲਟ ਹੈ 49 ਤੋਂ ਏਜ ਘੱਟ ਹੈ ਤੇ ਉਹ ਡਿਸੇਬਿਲਟੀ ਤੇ ਹੈ, DTCA ਅਪਰੂਵਡ ਹੈ ਉਹਨਾਂ ਦੀ, ਤਾਂ 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਆ। ਉਹਦੀ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474416416, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸੀਜ਼ ਦੇ ਵਿੱਚ ਮੈਂ ਲਾਇਸੈਂਸਡ ਹਾਂ। ਤੇ ਬੀਇੰਗ ਅ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਤੁਹਾਡਾ ਕੋਈ ਵੀ ਕੁਐਸਚਨ ਹੈ, ਚਾਹੇ ਉਹ ਟਰੱਸਟ ਦੇ ਨਾਲ ਰਿਲੇਟਿਡ ਹੈ, ਵਿਲਸ ਹੈ, ਪਾਵਰ ਆਫ ਅਟਰਨੀਜ਼ ਹੈ, ਤੁਹਾਡੀ ਰਿਟਾਇਰਮੈਂਟ ਪਲੈਨਿੰਗ ਹੈ, ਜਾਂ ਤੁਸੀਂ ਕੋਈ ਸਕਸੈਸ਼ਨ ਪਲੈਨਿੰਗ ਦੀ, ਇਨਹੈਰੀਟੈਂਸ ਪਲੈਨਿੰਗ ਦੀ ਗੱਲ ਕਰਦੇ ਹਾਂ, ਨੰਬਰ ਹੈ ਜੀ 6474416416, 6474416416. ਥੈਂਕ ਯੂ ਸੋ ਮਚ ਜਿੰਦਰ ਜੀ।
0: ਮਿਹਰਬਾਨੀ ਜੀ, ਤੁਸੀਂ ਖੁੱਲ੍ਹ ਕੇ ਹੁਣ ਆਪਣੇ ਆਫਿਸ ਵਿੱਚ ਹੀ ਨੇ, ਔਰ ਉਮਰਪ੍ਰੀਤ ਕੌਰ ਹੋ ਰਹੀ ਹੈ, ਔਰ ਨੰਬਰ ਹੈ ਲਿਖ ਲਓ 6474416416, 6474416416 ਦਾ ਨੰਬਰ ਹੈ, ਇਹ 'ਤੇ ਕਾਲ ਕਰ ਲਓ। ਥੋੜ੍ਹੇ ਜਿਹੇ ਨਾ ਕਮਰਸ਼ੀਅਲ ਲੈ ਲਈਏ ਅਤੇ ਫਿਰ ਅਸੀਂ ਆ ਰਹੇ ਹਾਂ ਵਾਪਸ, ਜਿਹੜੇ ਰਹੋ ਦੇਸ਼ ਪ੍ਰਦੇਸ਼ ਨਾਲ।
3: ਯੈਲੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ, ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ। ਓਪਨ 7 ਡੇਜ਼ ਅ ਵੀਕ ਸਵੇਰੇ 8 ਤੋਂ ਲੈ ਕੇ ਸ਼ਾਮ ਦੇ।
4: ਇਮੇਜਿਨ ਹੈਵਿੰਗ ਅ ਮਸਕੋਕਾ ਗੈਟਅਵੇ ਦੈਟ ਵਰਕਸ ਫॉर ਯੂ ਈਵਨ ਵੈਨ ਯੂ ਆਰ ਨਾਟ ਥੇਅਰ। Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
5: Kya tusi hor vat space, comfort, ati value di parvichu? ਤਾਂ ਟੈਮਰਿਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ, ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845, 780-239-5845.
6: Another Don Clean with the Don Ducks.
7: Oh, he's doing dishes with Dawn Platinum,
8: the only soap trusted to save wildlife affected by oil.
7: And Platinum removes up to 99% of grease and food residue, so he doesn't have to work

0: CHLO AM 530.
1: ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
2: ਔਰ ਵਿਜ਼ਿਟ insuranceforyou.ca।
4: ਦੋਸਤੋ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਾਰਿਆਂ ਨੂੰ 4:02 ਅਤੇ ਕੁਝ ਸੈਕਿੰਡ ਹੋਏ ਨੇ। ਆਪਣੀ ਮੁਲਾਕਾਤ 2 ਘੰਟੇ ਤੁਹਾਡੇ ਨਾਲ ਹੋਰ ਹੈਗੀ ਆ, ਠੀਕ ਸ਼ਾਮ ਦੇ 6 ਵਜੇ ਤੱਕ, 3 ਤੋਂ ਲੈ ਕੇ 6 ਵਜੇ ਤੱਕ। ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਮੰਡੇ ਟੂ ਫਰਾਈਡੇ ਤੁਹਾਡੇ ਅੰਗ ਸੰਗ, ਸੈਟਰਡੇ 1 to 4 PM ਤੁਹਾਡੇ ਨਾਲ ਸਾਹ ਅਸੀਂ ਸਾਂਝ ਪਾਉਂਦੇ ਹਾਂ
5: ਜੀ,
4: ਅਤੇ ਸੰਡੇ ਸ਼ਾਮ ਨੂੰ 6 to 7 ਅਤੇ ਸੈਟਰਡੇ ਸ਼ਾਮ ਨੂੰ 8 to 9 ਵੀ ਸਾਂਝ ਪਾਉਂਦੇ ਹਾਂ। ਜਿਹੜੇ ਆਪਣਾ ਦੇਸ਼ ਪਰਦੇਸ਼ ਨਾਲ ਜੁੜੇ ਹੋਏ ਹੋ, ਅਤੇ ਹੁਣ ਅਗਲਾ ਪ੍ਰੋਗਰਾਮ ਲੈ ਕੇ ਆਉਣਾ ਹੈਗਾ ਸਮਰਾਜ ਸਿੱਧੂ ਹੋਰਾਂ ਨੇ। ਉਹਦੇ ਵਿੱਚ ਖਬਰਾਂ ਹੋਣਗੀਆਂ ਕੈਨੇਡੀਅਨ ਸਾਰੀਆਂ, ਕੀ ਹੋ ਰਿਹਾ ਆਪਣੇ ਆਲੇ ਦੁਆਲੇ, ਅਤੇ ਝਾਤ ਪਾਉਣਗੇ ਅਤੇ ਤੁਹਾਡੇ ਮਨਪਸੰਦ ਹੀ ਗੀਤ ਸੰਗੀਤ ਪੇਸ਼ ਕੀਤਾ ਜਾਊਗਾ
5: ਜੀ। ਬਾਹਰ ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ SS ਲੋਨ ਕੇਅਰ। ਕਾਫੀ ਲੰਬਾ ਤਜਰਬਾ ਇਹਨਾਂ ਦਾ, ਤੇ ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ। ਜ਼ਰੂਰ ਤੁਸੀਂ ਗੱਲਬਾਤ ਕਰੋ, ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰ ਸਕਦੇ ਹੋ 437-655-1984-437-655-1984 SS ਲੋਨ ਕੇਅਰ ਦਾ ਨੰਬਰ ਹੈ।
4: ਤੇ ਆਪਾਂ ਫਿਰ ਬਾਏ ਬਾਏ ਕਰਦੀਏ, ਸਾਈਨ ਅਪ ਕਰੀਏ।
5: ਬਿਲਕੁਲ, ਕੱਲ ਨੂੰ ਸਾਡੀ ਮੁਲਾਕਾਤ ਤੁਹਾਡੇ ਨਾਲ 3 ਘੰਟੇ ਦੇ ਲਈ ਹੋਏਗੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੋਏਗਾ, ਤੇ ਸਾਨੂੰ ਇੱਥੇ ਇਜਾਜ਼ਤ ਦਿਓ। ਕੱਲ ਨੂੰ ਮਿਲਦੇ ਆ ਆਪਾਂ ਸੇਮ ਟਾਈਮ ਤੇ ਉੱਪਰ
4: ਜੀ। ਬਹੁਤ ਬਹੁਤ ਸ਼ੁਕਰੀਆ, ਆਲ ਦਾ ਬੈਸਟ। ਸ਼ਾਮ ਬੜੀ ਸੋਹਣੀ ਮਨਮੋਹਣੀ ਜੀ, ਅੱਜ ਬਾਹਰ ਅੰਦਰ ਜਾਣਾ, ਲੇਟ ਨਿਕਲ ਲਿਓ ਕੋਈ ਗੱਲ ਨਹੀਂ, ਪਾਰਕ ਪੂਰਕ ਜਾਣਾ ਹੈਗਾ ਤਾਂ ਫਿਰ ਸ਼ਾਮ ਨੂੰ ਥੋੜਾ ਜਿਹਾ ਵਾਤਾਵਰਨ ਵੀ ਸ਼ਾਂਤੀ ਹੋ ਜਾਏਗਾ। ਠੀਕ ਹੈ ਜੀ,
5: ਬਿਲਕੁਲ, ਸਾਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨੀਵਰਸ 17 170 ਗਿਲਡਨ ਰੋਡ ਯੂਨੀਵਰਸ 17 ਟੈਲੀਫੋਨ ਨੰਬਰ 6473021322 347-302-1322 1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ।
3: Simply Indian brings you all simply delicious deals. Buy one, get one free every day. Surya Dasto Sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana patura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
4: 647-10-647-739-8710। ਲਾਇਸੈਂਸ ਨੰਬਰ MT000-3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
7: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਂਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
8: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਹੀ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
9: Hey, Toronto, the Harman Piara Radio, Days per Day, Days per Day.
10: For advertisements and information,
9: information,
10: call us now,
2: 416-457-3381 416-457-3381 या फिर 416-725-2551 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲੋ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 days a week
5: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲੋ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
10: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
10: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
11: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000

ਸੁਤੀ AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ। ਹੋਪਫੁਲੀ ਤੁਸੀਂ ਇਸ ਰਸ਼ ਆਵਰ, ਪ੍ਰਾਈਮ ਟਾਈਮ, ਡਰਾਈਵ ਟਾਈਮ, ਕਮਿਊਟ ਟਾਈਮ ਦੇ ਵਿੱਚ ਸਾਡੇ ਨਾਲ ਵੱਧ ਤੋਂ ਵੱਧ ਟਾਈਮ ਦੇ ਲਈ 6:00 PM ਤੱਕ ਲਈ ਸਾਡੇ ਨਾਲ ਜੁੜੇ ਰਹੋਗੇ। ਅਤੇ ਜੇਕਰ ਐਨ 6 ਵਜੇ ਤੱਕ ਜੁੜੇ ਰਹੋਗੇ, ਫਿਰ ਅੱਜ ਵੀ ਦੋਸਤੋ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਮੁਲਕ ਦੀਆਂ, ਪ੍ਰੋਵਿੰਸ ਦੀਆਂ ਅਤੇ ਲੋਕਲ GTA ਦੀਆਂ, ਯਾਨੀ ਕਿ ਕੈਨੇਡਾ, ਅੰਟੇਰੀਓ ਅਤੇ ਲੋਕਲ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਹੀਏ। ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਵਾਰੀ ਵਾਰੀ ਪੇਸ਼ ਕਰਦੇ ਰਹੀਏ ਐਨ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਸਾਡੇ ਵੱਖ ਵੱਖ ਡਿਫਰੈਂਟ ਸਪੋਂਸਰਸ, ਯਾਨੀ ਕਿ ਸਾਡੇ ਐਡਵਰਟਾਈਜ਼ਰਸ, ਉਹ ਵੀ ਆਪਣੇ ਕੁਛ ਮੈਸੇਜਸ ਆਪਣੇ ਬਿਜ਼ਨਸਿਸ ਦੇ, ਆਪਣੇ ਕੰਮ ਕਾਰੋਬਾਰ ਦੇ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਸਾਨੂੰ ਵੀ ਕੁਝ ਸਵਾਲ ਜਵਾਬ ਕਰਨ ਦਾ ਮੌਕਾ ਮਿਲੂਗਾ, ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅੱਜ 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਸਟੂਡੀਓ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ, ਇੱਕੋ ਇੱਕ ਨੰਬਰ ਘਵਾਉਣਾ ਡਾਇਰੈਕਟ ਸਟੂਡੀਓ ਵਿੱਚ ਗੱਲਬਾਤ ਕਰਨ ਲਈ, ਉਹ ਨੰਬਰ ਹੈ 905-564-6446, 905-564-6446, 905-564-6444, 905-564-6444। ਇਸ ਤੋਂ ਇਲਾਵਾ ਇੱਕ ਹੋਰ ਨੰਬਰ ਵੀ ਤੁਹਾਨੂੰ ਦੱਸਦਾ, ਜਿਹਦੇ 'ਤੇ ਤੁਸੀਂ ਬਾਏ ਟੈਕਸਟ ਔਰ ਵਟਸਐਪ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਲਾਈਵ ਗੱਲਬਾਤ ਕਰ ਸਕਦੇ ਹੋ 6 ਵਜੇ ਤੱਕ। ਟੈਕਸਟ ਔਰ ਵਟਸਐਪ ਆਪਣਾ ਮੈਸੇਜ ਵੀ ਸਾਨੂੰ ਲਾਈਵ ਭੇਜੋ 416-457-3381, 416-457-3381, 416-457-3381 'ਤੇ ਤੁਸੀਂ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਵੀ ਆਪਣਾ ਜ਼ਰੂਰ ਸਾਨੂੰ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਅੱਜ ਸਾਡੇ ਅੰਟੇਰੀਓ ਦੇ ਐਮਰਜੈਂਸੀ ਪ੍ਰਪੇਅਰਡਨੈਸ ਮਿਨਿਸਟਰ ਜਿਲ ਡਨਲਾਪ ਨੇ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਉਹਦੀ ਸਰਕਾਰ ਨੂੰ ਇੱਕ ਖੱਤ ਭੇਜਿਆ ਹੈ, ਦੱਸਿਆ ਹੈ ਕਿ ਜਿਹੜਾ ਤੁਸੀਂ ਚਾਹੁੰਦੇ ਹੋ ਨੋਟਿਸ 48 hours, 2 days, it's not enough, it's not good enough, sanu kisse bhi time te and short notice te and emergency de vich tuhanu notice den di zarurat pe sakdi hai ke bhai sanu hun tuhade federal aircrafts chahide ne north western ontario de vich lokan di emergency evacuation karan de layi ja fir agga nu kabu karan de layi ohna nu dabban de layi। ਅਤੇ ਨਾਲ ਦੀ ਨਾਲ ਸਾਊਥ ਆਫ ਦ ਬੋਰਡਰ ਮਿਸ਼ੀਗਨ ਸਟੇਟ ਤੋਂ ਵੀ 4 ਰਿਪਬਲਿਕਨ ਕਾਂਗਰਸ ਮੈਂਬਰਸ ਨੇ ਵੀ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਅੰਟੇਰੀਓ ਪ੍ਰੀਮੀਅਰ ਡਗ ਫੋਰਡ ਅਤੇ ਹੋਰਾਂ ਵੀ ਪ੍ਰੋਵਿੰਸਿਸ ਦੇ ਪ੍ਰੀਮੀਅਰਸ ਨੂੰ ਖੱਤ ਭੇਜਿਆ ਹੈ, ਜਿਹਦੇ ਵਿੱਚ ਉਹਨਾਂ ਨੇ ਸਾਡੀ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ਲ ਸਰਕਾਰਾਂ ਨੂੰ ਬਹੁਤ ਹੈਵਲੀ ਕ੍ਰਿਟੀਸਾਈਜ਼ ਕੀਤਾ ਹੈ। ਕਿਹਾ ਕਿ ਤੁਸੀਂ ਹੁਣ 3 years ਲਗਾਤਾਰ ਆਪਦਾ ਹੀ ਵਾਇਲਡ ਫਾਇਰ ਦਾ ਧੂੰਆਂ ਕ੍ਰੋਸ ਬੋਰਡਰ ਸਾਡੇ ਹੀ ਮੁਲਕ ਤੱਕ, ਸਾਡੇ ਸਟੇਟ ਤੱਕ ਭੇਜੀ ਜਾਂਦੇ ਹੋ, ਤੁਸੀਂ ਲੋੜ ਤੋਂ ਵੀ ਘੱਟ ਫਾਇਰ ਪ੍ਰੀਵੈਂਸ਼ਨ ਮੈਜਰਸ ਲੈਂਦੇ ਹੋ, ਤੁਸੀਂ ਲੋੜ ਤੋਂ ਵੀ ਘੱਟ ਕੁਛ ਵੀ ਕੀਤਾ ਹੈ ਜਾਂ ਸਿੱਖਿਆ ਹੈ, ਹੁਣ 3 years ਲਗਾਤਾਰ ਆਹੀ ਫੋਰਸੀਏਬਲ ਫਾਇਰਸ ਸ਼ੁਰੂ ਹੁੰਦੀਆਂ ਨੇ, ਸੇਮ ਏਰੀਆ ਦੇ ਵਿੱਚ ਹੀ ਸ਼ੁਰੂ ਹੁੰਦੀਆਂ ਨੇ, ਪਰ ਫਿਰ ਵੀ ਤੁਸੀਂ ਇਹਦੇ ਬਾਰੇ ਕੁਛ ਵੀ ਨਹੀਂ ਕਰਦੇ ਹੋ। ਇਹਨਾਂ ਨੇ ਕਿਹਾ ਹੈ ਕਿ ਮਿਸ਼ੀਗਨ ਅਤੇ ਪੂਰੇ ਨੌਰਥ ਈਸਟਰਨ US ਸਟੇਟਸ ਦੇ ਵਿੱਚ ਇੰਨਾ ਜ਼ਿਆਦਾ ਧੂੰਆਂ ਫੈਲਣ ਦੇ ਨਾਲ, ਸਪਰੈਡ ਹੋਣ ਦੇ ਨਾਲ ਉਹਨਾਂ ਦੇ ਹਾਸਪਿਟਲਸ ਛੋਟੇ ਜਵਾਕਾਂ ਅਤੇ ਨਾਲ ਦੇ ਵੱਡੇ ਬਜ਼ੁਰਗਾਂ ਦੇ ਨਾਲ ਸਮੋਕ ਦੇ ਇਨਹਲੇਸ਼ਨ ਦੇ ਨਾਲ ਹੈਵਲੀ ਅਫੈਕਟਡ ਅਤੇ ਬਿਮਾਰ ਹੁਣ ਬੋਝ ਪਾ ਰਹੇ ਨੇ। ਸੋ ਇਹਨਾਂ 4 ਮਿਸ਼ੀਗਨ ਸਟੇਟ ਦੇ ਰਿਪਬਲਿਕਨ ਕਾਂਗਰਸ ਮੈਂਬਰਸ ਤੋਂ ਇਲਾਵਾ ਮਿਸ਼ੀਗਨ ਤੋਂ ਹੀ US President Donald Trump da US Ambassador to Canada Pete Hoekstra ne vi kiya hai ke shayad Canada nu America di madad di zarurat hai inna fires nu extinguish karan de layi, shayad inna nu saadi expertise di lod hai, par jehde eh 4 Michigan State Republican members of Congress ne oh ta keh rahe ne ke jekar federal sarkar te naal de naal Ontario provincial sarkar inna de bare kuch nahi karugi, jinme ke inna ne kita nahi hega 3 saalan de vich, fir ta assi shayad dhakke naal aake tuhade mulk ਵਿੱਚ ਆ ਕੇ ਕੁਛ ਨਾ ਕੁਛ ਸਾਨੂੰ ਕਰਨ ਦੀ ਜ਼ਰੂਰਤ ਪੈ ਸਕਦੀ ਆ। ਆਹ ਵੀ ਧਮਕੀ ਪੇਸ਼ ਕੀਤੀ ਗਈ ਹੈ, ਕਾਫੀ ਇੰਟਰਸਟਿੰਗ ਧਮਕੀ ਪੇਸ਼ ਕੀਤੀ ਗਈ ਆ, ਪਰ ਇਹਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਆਪਰੇਸ਼ਨ ਦੇ ਨਾਲ, ਇਨਸਟੈਡ ਆਫ ਫੋਰਸਡ ਵਰਕ ਦੇ ਨਾਲ ਬਾਏ US ਅੰਬੈਸਡਰ ਕੈਨਾ ਪੀਟ ਹੋਕਸਟਰਾ। ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਬਹੁਤ ਹੀ ਜਲਦ ਤੁਹਾਨੂੰ ਦੱਸਾਂਗੇ।
ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ $5 million ਤੋਂ ਵੀ ਜ਼ਿਆਦਾ ਦੇ ਮੈਥਮਫੈਰਮੀਨ ਐਂਡ ਕੋਕੇਨ ਸੀਜ਼ਰਸ, ਉਹ ਵੀ ਇੱਕ ਡਰੱਗ ਪ੍ਰੋਡਿਊਸਿੰਗ ਐਂਡ ਪੈਕੇਜਿੰਗ ਲੈਬ ਬੰਦ ਕਰਨ ਤੋਂ ਬਾਅਦ ਇੰਨੀ ਵੱਡੀ ਬਸਟ ਪੂਰੇ ਹਾਲਟਨ ਰੀਜਨਲ ਪੁਲਿਸ ਦੀ ਪੁਲਿਸ ਹਿਸਟਰੀ ਦੇ ਵਿੱਚ ਹੀ ਸਭ ਤੋਂ ਵੱਡੀ ਮੈਥਮਫੈਰਮੀਨ ਕ੍ਰਿਸਟੋ ਮੈਥ ਕ੍ਰੈਂਕ ਬਸਟ ਹੋਣ ਤੋਂ ਬਾਅਦ ਉਹਨਾਂ ਨੇ ਹੁਣ ਦੋ ਬੰਦਿਆਂ ਨੂੰ ਅਰੈਸਟ ਕੀਤਾ ਹੈ। ਇੱਕ ਤਾਂ ਬ੍ਰੈਂਪਟਨ ਦਾ ਆਪਣਾ ਇੱਕ ਦੇਸੀ ਬੰਦਾ ਹੈ, ਇੱਕ ਮਿਸਿਸਾਗਾ ਅਤੇ ਇੱਕ ਹੋਰ ਕਮਿਊਨਿਟੀ ਦਾ ਬੰਦਾ ਹੈ। ਅਤੇ ਹੁਣ ਦੋਸਤੋ $5 million ਤੋਂ ਵੀ ਜ਼ਿਆਦਾ ਦੇ ਨਸ਼ੇ ਸੀਜ਼ ਕੀਤੇ ਗਏ ਹਨ। ਨਾਲ ਦੀ ਨਾਲ ਅੰਟੇਰੀਓ ਗਵਰਨਮੈਂਟ ਦਾ ਜਿਹੜਾ ਸਭ ਤੋਂ ਨਵਾਂ ਹੋਟਲ ਦਾ ਖਰਚਿਆਂ ਦਾ ਰੌਲਾ ਹੈ, ਇਹਦੇ ਵਿੱਚ ਵੀ ਅੱਜ ਦੋਸਤੋ ਇੱਕ ਨਵੀਂ ਡਿਵੈਲਪਮੈਂਟ ਪੇਸ਼ ਹੋਈ ਹੈ। ਡਿਵੈਲਪਮੈਂਟ ਕੀ ਹੈ? ਇਹ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਆਪ ਕਿਹਾ ਕਿ ਇਹ ਕੰਮ ਅਨਅਕਸੈਪਟੇਬਲ ਹੈ ਕਿ ਇਹ ਜਿਹੜੇ ਬ੍ਰੈਂਪਟਨ ਦੇ, ਟੋਰਾਂਟੋ ਦੇ, ਮਿਸਿਸਾਗਾ ਦੇ $1,20,000 ਦੇ ਹੋਟਲ ਦੇ ਫਜ਼ੂਲ ਦੇ ਖਰਚੇ ਪਾਉਣ ਵਾਲੇ ਟੈਕਸ ਪੇਅਰਾਂ ਦੇ ਸਿਰ 'ਤੇ ਜਿਹੜੇ MPP ਨੇ, ਸਾਰੇ ਦੇ ਸਾਰੇ 20 PC ਹੀ MPP ਨੇ, ਡੱਗ ਫੋਰਡ ਦੇ ਹੀ ਸਰਕਾਰ ਦੇ ਬੰਦੇ ਨੇ, ਅਤੇ ਕੁਛ ਤਾਂ ਕੈਬਨਿਟ ਮੰਤਰੀ ਤੱਕ ਵੀ ਨੇ, ਕੁਛ ਤਾਂ ਆਪਣੇ ਦੇਸੀ ਬ੍ਰੈਂਪਟਨ ਦੇ ਵੀ ਨੇ। ਇਹ ਅਨਅਕਸੈਪਟੇਬਲ ਹੈ ਕਿ ਤੁਸੀਂ ਆਪਣੇ ਕੁਈਨਸ ਪਾਰਕ ਤੋਂ 50 ਕਿਲੋਮੀਟਰ ਦੇ ਅੰਦਰ ਅੰਦਰ ਰੇਡੀਅਸ ਦੇ ਵਿੱਚ ਰਹਿੰਦੇ ਹੋ, ਕੀ ਕਾਰਨ ਹੋ ਸਕਦਾ ਹੈ? ਖਾਸ ਤਾਂ ਸਪਰਿੰਗ ਸਮਰ ਦੇ ਵਿੱਚ ਜਦੋਂ ਅੰਟੇਰੀਓ ਲੈਜਿਸਲੇਟਰ ਦੇ ਵਿੱਚ ਕੋਈ ਵੀ ਇਹ ਬੈਠੇ ਤੱਕ ਵੀ ਨਹੀਂ ਹੈਗੇ, ਦੇਰ ਇਜ਼ ਨੋ ਸਿਟਿੰਗ, ਦੇਰ ਇਜ਼ ਨੋ ਵਰਕ, ਕੀ ਕਾਰਨ ਹੋ ਸਕਦਾ ਹੈ ਕਿ ਤੁਸੀਂ ਤਾਂ ਹੋਣੇ ਚਾਹੀਦੇ ਹੋ ਯਾਰ ਅਖੰਡ ਪਾਠ ਦੇ ਬਿਜ਼ਨਸ ਗ੍ਰੈਂਡ ਓਪਨਿੰਗ 'ਤੇ, ਹੋਣੇ ਚਾਹੀਦੇ ਹੋ ਵਿਆਹਾਂ ਸ਼ਾਦੀਆਂ 'ਤੇ, ਬਾਰਬਕਿਊ ਸਰਕਿਟ 'ਤੇ, ਸਪਰਿੰਗ ਸਮਰ ਦੇ ਵਿੱਚ ਹੀ ਤੁਸੀਂ ਸਮ ਹਾਓ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਹੋਟਲ ਦੇ ਇਹ $1,00,000 ਤੋਂ ਵੱਧ ਦੇ ਖਰਚੇ ਪਾ ਚੁੱਕੇ ਹੋ, ਇਹਦਾ ਕੋਈ ਸੈਂਸ ਹੀ ਨਹੀਂ ਬਣਦਾ, ਇਟਸ ਕੰਪਲੀਟਲੀ ਅਨਅਕਸੈਪਟੇਬਲ। ਡੱਗ ਫੋਰਡ ਨੇ ਅੱਜ ਕਿਹਾ ਹੈ ਕਿ ਇਹਨੇ ਇਹਨਾਂ ਸਾਰਿਆਂ ਹੀ 20 MPPs ਨੂੰ ਦੱਸ ਦਿੱਤਾ ਹੈ ਕਿ ਤੁਹਾਨੂੰ ਇੱਕ ਸੈਂਟ, $1 ਜਿਹੜਾ ਤੁਸੀਂ ਖਰਚਾ ਪਾਇਆ ਹੈ ਟੈਕਸ ਪੇਅਰ 'ਤੇ, ਉਹ ਤੁਹਾਨੂੰ ਹੁਣ ਵਾਪਸ ਪੇ ਕਰਨਾ ਪੈਣਾ ਹੈ। ਪਰ ਕੱਲ੍ਹ ਦੋਸਤੋ ਲੋਕ ਤਾਂ ਇਹਦੀ ਹੀ ਮਾਊਂਟੇਨ ਆਫ ਮੋਲ ਹਿਲ ਬਣਾ ਰਹੇ ਨੇ, ਹੈ ਤਾਂ ਚੋਰੀ ਫੜੀ ਗਈ ਆ, ਹੈ ਤਾਂ ਗਲਤ ਕੰਮ ਹੀ ਹੈ, ਪਰ ਹੈ ਤਾਂ ਇਹ ਟੈਕਨੀਕਲੀ ਰੂਲਸ ਦੇ ਬਾਰੇ ਹੀ ਕੰਮ ਕੀਤਾ ਜਾ ਰਿਹਾ ਹੈ, ਤਾਂ ਹੀ ਤਾਂ ਹੁਣ ਰੂਲ ਨੂੰ ਹੀ ਬੰਦ ਕੀਤਾ ਜਾ ਰਿਹਾ ਹੈ। ਅੰਟੇਰੀਓ ਗਵਰਨਮੈਂਟ ਹਾਊਸ ਲੀਡਰ ਨੇ ਕਿਹਾ ਕਿ ਆਹ ਜਿਹੜਾ ਰੂਲ ਹੈ, ਜਿਹੜੇ ਵੀ ਕੁਈਨਸ ਪਾਰਕ ਤੋਂ 50 ਕਿਲੋਮੀਟਰ ਦੇ ਅੰਦਰ ਅੰਦਰ ਰਹਿੰਦੇ MPP ਨੇ ਅਤੇ ਕੈਬਨਿਟ ਮੰਤਰੀ ਨੇ, ਉਹ ਕਿਸੇ ਵੀ ਐਕਸਟੈਨੂਏਟਿੰਗ ਸਰਕਮਸਟੈਂਸ ਦੇ ਵਿੱਚ, ਚਾਹੇ ਸਨੋ ਸਟੋਰਮ ਤੱਕ ਵੀ ਆ ਜਾਵੇ, ਚਾਹੇ ਮੈਸ ਫਲੱਡ ਹੀ ਆ ਜਾਵੇ, ਚਾਹੇ ਬੰਬ ਹੀ ਫੜ ਜਾਵੇ, ਜੋ ਮਰਜ਼ੀ ਹੋ ਜਾਵੇ, ਉਹ ਹੁਣ ਹੋਟਲ ਦੇ ਖਰਚੇ ਪਾ ਹੀ ਨਹੀਂ ਸਕਦੇ ਵਿਦਇਨ ਦੀਜ਼ 50 ਕਿਲੋਮੀਟਰਸ। ਇਹ ਜਿਹੜੀ ਰੂਲ ਹੈ ਹੁਣ ਚੇਂਜ ਹੀ ਕੀਤੀ ਜਾ ਰਹੀ ਹੈ। ਪਰ ਗੱਲ ਇਹ ਦੋਸਤੋ, ਇੰਨਾ ਵੱਡਾ 1,20,000 ਦਾ ਖਰਚਾ 3 ਸਾਲ ਦੇ ਵਿੱਚ ਇਕੱਠਾ ਕੀਤਾ ਗਿਆ 20 ਬੰਦਿਆਂ ਵੱਲੋਂ। ਹੁਣ ਮੇਰੀ ਗੱਲ ਸੁਣ ਲਓ ਧਿਆਨ ਨਾਲ, ਕੈਨੇਡੀਅਨ ਫੈਡਰੇਸ਼ਨ ਆਫ ਟੈਕਸ ਪੇਅਰਸ, ਉਹਨਾਂ ਨੇ ਅੱਜ ਜਾਣਕਾਰੀ ਰਿਲੀਜ਼ ਕੀਤੀ ਆ ਕਿ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਉਹਦੇ ਨਮੂਨਿਆਂ ਨੇ ਇੱਕੋ ਹੀ ਫਲਾਈਟ ਦੇ ਵਿੱਚ $160,000 ਇਕੱਲਾ ਖਾਣ ਪੀਣ 'ਤੇ ਖਰਚਿਆ। ਸੋ ਕਿੱਥੇ 20 MPPs ਨੇ 3 ਸਾਲਾਂ ਦੇ ਵਿੱਚ 1,20,000 ਦਾ ਖਰਚਾ ਹੋਟਲਸ ਦਾ ਟੈਕਸ ਪੇਅਰ 'ਤੇ ਪਾਇਆ, ਅਤੇ ਇਹਨੂੰ ਇੱਕ ਸਕੈਂਡਲ, ਇੱਕ ਵੱਡਾ ਰੌਲਾ ਬਣਾਇਆ ਗਿਆ ਹੈ। ਕਿੱਥੇ ਮਾਰਕ ਕਾਰਨੀ ਅਤੇ ਉਹਦੇ ਚੇਲਿਆਂ ਨੇ ਸਿਰਫ ਅਤੇ ਸਿਰਫ ਇੱਕ ਫਲਾਈਟ ਦੇ ਲਈ ਉਹਨਾਂ ਨੇ $160,000 ਬਿੱਲ ਕੀਤੇ ਨੇ ਸਾਡੇ ਕੈਨੇਡੀਅਨ ਟੈਕਸ ਪੇਅਰਸ ਨੂੰ, ਫੋਰ ਫੈਂਸੀ ਫ੍ਰੈਂਚ ਚਿਕਨ ਸਟੂ ਐਂਡ ਫੋਰ ਚਿਲੀਅਨ ਸੀ ਬੈਸ ਐਂਡ ਫੋਰ ਅ ਡਿਜ਼ਰਟ। ਇੰਨਾ ਕੋਈ ਸਵਾਦ ਡਿਜ਼ਰਟ ਹੋਣਾ ਯਾਰ, ਨਾਮ ਹੀ ਰੱਖਿਆ ਹੋਇਆ ਹੈ ਡੈਥ ਬਾਏ ਚੋਕਲੇਟ। ਡੈਥ ਬਾਏ ਚੋਕਲੇਟ ਸਾਨੂੰ ਵੀ ਗਰੀਬਾਂ ਨੂੰ ਖਵਾ ਦਿਓ ਯਾਰ, ਸਾਨੂੰ ਤਾਂ ਡੈਥ ਬਾਏ ਟੈਕਸ ਨਾਲ ਭੁੱਖਾ ਹੀ ਮਾਰ ਰਹੇ ਹੋ। ਪਰ ਡੈਥ ਬਾਏ ਚੋਕਲੇਟ ਅਤੇ ਆਹ ਹੋਰ ਕੁਛ ਜੋ ਕੁਛ ਵੀ ਇਹਨਾਂ ਨੇ ਖਾਧਾ ਹੈ, ਇੱਕ ਫਲਾਈਟ $160,000, ਅਤੇ ਕੋਈ ਵੀ ਇਹਨੂੰ ਆਊਟ ਆਫ ਦ ਓਰਡੀਨਰੀ, ਕੋਈ ਵੱਡਾ ਸਕੈਂਡਲ, ਕੋਈ ਵੱਡਾ ਰੌਲਾ ਸਮਝਦਾ ਨਹੀਂ ਹੈਗਾ। ਹੁਣ ਜਿਹੜੇ ਵੀ ਪੁਰਾਣੇ ਕੈਨੇਡੀਅਨਸ ਨੇ, ਤੁਹਾਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਕਿ 2012 ਦੇ ਵਿੱਚ ਸਟੀਵਨ ਹਾਰਪਰ ਦੀ ਸਰਕਾਰ ਦੇ ਵਿੱਚ ਇੱਕ ਕੈਬਨਿਟ ਮੰਤਰੀ ਨੂੰ ਰਿਜ਼ਾਈਨ ਕਰਨਾ ਪਿਆ। ਇੰਨੀਆਂ ਜ਼ਿਆਦਾ ਲੋਕਾਂ ਨੇ ਚੀਕਾਂ ਮਾਰੀਆਂ ਕਿਉਂਕਿ ਉਦੋਂ ਉਸ ਕੈਬਨਿਟ ਮੰਤਰੀ ਨੇ 2012 ਦੇ ਵਿੱਚ ਬੀਬੀ ਨੇ $16 ਦਾ
ਹੋਟਲ ਦੇ ਵਿੱਚੋਂ ਔਰੇਂਜ ਜੂਸ ਦਾ ਕੱਪ ਬਿਲ ਕੀਤਾ ਸੀ ਸਾਨੂੰ ਟੈਕਸ ਪੇਅਰ ਨੂੰ। ਹੁਣ ਤਾਂ ਇਸ ਜਹਾਜ਼ ਦੇ ਵਿੱਚ ਪਤਾ ਲੱਗ ਗਿਆ ਹੈ ਕਿ ਇੱਕ ਇੱਕ ਗੈਸਟ ਦਾ $90 ਔਰੇਂਜ ਜੂਸ ਦਾ ਬਿੱਲ ਕੀਤਾ ਗਿਆ। ਇਹ ਕਿਹੜਾ ਔਰੇਂਜ ਜੂਸ ਹੋਣਾ ਹੈ? ਲੱਗਦਾ ਹੈ ਟਰੰਪ ਦੇ ਖੇਤਾਂ ਦੇ ਵਿੱਚੋਂ ਇਹਨਾਂ ਨੇ ਲਿਆਇਆ ਹੋਣਾ ਹੈ ਫਲੋਰੀਡਾ ਵਿੱਚੋਂ, ਕਿਉਂਕਿ $90 ਔਰੇਂਜ ਜੂਸ ਪਰ ਗੈਸਟ ਤਾਂ ਇਹ ਪਾਗਲਪਨ ਹੀ ਹੈ, ਸਾਨੂੰ ਲੁੱਟ ਹੀ ਰਹੇ ਨੇ। ਫਿਰ ਕਹਿਣਗੇ ਕਿ ਸਾਨੂੰ ਕੁਛ ਨਾ ਕੁਛ ਤਾਂ ਖਾਣਾ ਪੀਣਾ ਹੀ ਹੈ। $90 ਔਰੇਂਜ ਜੂਸ ਕਿੱਥੇ? ਯਾਦ ਕਰੋ 2012 ਦੇ ਵਿੱਚ $16 ਔਰੇਂਜ ਜੂਸ ਦੇ ਖਾਤਰ ਇੱਕ ਕੈਬਨਿਟ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਹੁਣ ਤਾਂ ਇਸ ਗੰਦ ਨੂੰ, ਇਸ ਟੈਕਸ ਪੇਅਰ ਦੀ ਲੁੱਟ ਨੂੰ ਤਾਂ ਨੋਰਮਲਾਈਜ਼ ਹੀ ਕੀਤਾ ਗਿਆ ਹੈ ਵਿਦ $90 ਔਰੇਂਜ ਜੂਸ ਪਰ ਪਰਸਨ। ਇਹਦੇ ਬਾਰੇ ਵੀ ਤੇ ਜਿਹੜੀ ਕੈਨੇਡੀਅਨ ਫੈਡਰੇਸ਼ਨ ਆਫ ਟੈਕਸ ਪੇਅਰਸ ਨੇ ਅੱਜ ਪਬਲਿਕਲੀ ਹਾਸਲ ਕੀਤੀ ਗਈ ਜਾਣਕਾਰੀ ਸਾਡੇ ਫੈਡਰਲ ਸਰਕਾਰ ਤੋਂ ਹਾਸਲ ਕੀਤੀ ਆ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਦੋਸਤੋ ਕਿ ਪਿਛਲੇ ਸਾਲ ਸਿਰਫ 14 trips ਸਾਡੇ PM ਨੇ ਕੀਤੇ ਜਹਾਜ਼ ਦੇ ਵਿੱਚ, ਉਹਦਾ ਇਕੱਲਾ ਖਾਣ ਪੀਣ ਦਾ ਖਰਚਾ ਓਵਰ $1 million ਸੀ। Over $1 million for 14 trips, only for food and drink, not for security, not for tail, not for bandobas, not for pilots, not for crew, not for nothing. ਕੱਲਾ ਖਾਣਾ ਪੀਣਾ, ਲੋਕਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੱਥੇ $1 million ਤੱਕ ਕਦੇ ਖਰਚਣਾ ਵੀ ਨਹੀਂ ਹੈਗਾ ਖਾਣ ਪੀਣ 'ਤੇ 80 ਸਾਲ 90 ਸਾਲ ਦੀ ਉਮਰ ਤੱਕ। ਅਤੇ ਇਹਨਾਂ ਨੇ 14 trips ਇਨ 1 year ਦੇ ਵਿੱਚ ਹੀ ਇਕੱਲੇ ਫੂਡ 'ਤੇ ਹੀ ਮਿਲੀ ਖਰਚ ਦਿੱਤੀ ਆ ਸਾਡੇ ਹੀ ਸਿਰੋਂ। ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਜਾ ਕੇ ਜ਼ਰੂਰ ਦੱਸਾਂਗੇ। ਹੋਰ ਵੀ ਨਵੀਆਂ ਤਾਜ਼ੀਆਂ ਖਬਰਾਂ ਐਨ 6 ਵਜੇ ਤੱਕ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਸਾਡੇ ਨਾਲ ਦੇਸ਼ ਪ੍ਰਦੇਸ਼ ਨਾਲ AM 530 ਨਾਲ ਜੁੜੇ ਰਹੋ। ਸਾਡੇ ਨਾਲ ਹੁਣ ਸਟੂਡੀਓ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ, ਗਿਵ ਅਸ ਅ ਕਾਲ, ਤੁਹਾਡਾ ਆਪਣਾ ਹੀ ਪ੍ਰੋਗਰਾਮ ਆ, ਕੋਈ ਖਾਸ ਕੋਈ ਸਪੈਸੀਫਿਕ ਗੱਲਬਾਤ ਦੀ ਵੀ ਜ਼ਰੂਰਤ ਨਹੀਂ ਹੈਗੀ। ਹਾਏ ਹੈਲੋ ਕਹਿਣੀ ਹੋਵੇ, ਪ੍ਰੋਗਰਾਮ ਕਿੱਥੋਂ ਸੁਣ ਰਹੇ ਹੋ ਦੱਸ ਦਿਉ, ਕੋਈ ਗਾਣਾ ਗੁਣਾ ਸੁਣਨਾ ਉਹ ਦੱਸ ਦਿਉ, ਜਾਂ ਫਿਰ ਕੋਈ ਵੀ ਸਾਡੇ ਸਪਾਂਸਰ ਦਾ ਅਤਾ ਪਤਾ ਫੋਨ ਨੰਬਰ ਚਾਹੀਦਾ ਉਹ ਪੁੱਛ ਲਓ, ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚ ਉਹ ਵੀ ਪੁੱਛ ਲਓ। ਕਾਲ 905-564-6444 905-564-6444 905-564-6444 ਜਾਂ ਤੁਸੀਂ ਆਪਣਾ ਮੈਸੇਜ ਵੀ ਭੇਜ ਸਕਦੇ ਹੋ, ਸਾਨੂੰ ਟੈਕਸਟ ਮੈਸੇਜ ਭੇਜੋ, ਸਾਨੂੰ ਵਟਸਐਪ ਮੈਸੇਜ ਭੇਜੋ 416-457-3381 416-457-3381 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਟੈਲੋ ਏਐਮ 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

Mayfield, unit number 34 de vich Clearview Eye Care wale located on jithe jaake tusi milonge do Canadian born and educated bahut hi vadiya doctors Dr. Ramandeep Hair te Dr. Harpreet Hair jo ke tuhade layi ek bahut professional comprehensive eye exam da prabandh karange te dosto tuhade layi inhane ek bahut hi kamaal di deal taiyar kiti hui aa chahe tusi chahunde ho ke direct tuhadi insurance bill kita jave chahe tusi direct jeb cho paise kadde ho $99 da hi kharcha hoga sirf te sirf $99 $99 te ohde vich tuhanu tuhade pasand da ek frame te ohde vich tuhade prescription de hisab naal single vision lens pa ke denge ਖਰਚਾ ਹੀ ਹੋਣਾ ਸਿਰਫ $99 $99 ਇਹ ਹਰੇਕ ਕਿਸਮ ਦੇ ਹਰੇਕ ਪ੍ਰਾਈਸ ਰੇਂਜ ਦੇ ਵੀ ਫਰੇਮਸ ਕੈਰੀ ਕਰਦੇ ਨੇ ਜਿਹੜੇ ਕਿ ਬਹੁਤ ਬਜਟ ਫਰੈਂਡਲੀ ਵੀ ਨੇ ਤੋਂ ਲੈ ਕੇ ਗੁੱਚੀ ਅਰਮਾਨੀ ਡਿਓਰ ਸ਼ਨੈਲ ਐਕਸੈਟਰਾ ਤੱਕ ਵੀ ਅਤੇ ਨਾਲ ਦੀ ਨਾਲ ਇਹ ਤੁਹਾਡੇ ਸਾਰੇ ਦੇ ਸਾਰੇ ਤਕਰੀਬਨ ਇੰਸ਼ੋਰੈਂਸ ਕੰਪਨੀਜ਼ ਦੇ ਡਾਇਰੈਕਟ ਬਿੱਲ ਵੀ ਕਰਦੇ ਆ ਕਾਲ 905-935-4545 905-913-4545 Clearview Eye Care 11615 McVean Drive Brampton McVean and Mayfield ਤੇ ਲੋਕੇਟਡ ਹਨ ਯੂਨਿਟ ਨੰਬਰ 34 ਦੇ ਵਿੱਚ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮੱਲੀ ਟੈਂਟ ਸਰਵਿਸਿਜ਼ ਦੇ ਵੱਲੋਂ ਜੋ ਕਿ ਤੁਹਾਡੇ ਲਈ ਵਨ ਸਟਾਪ ਸ਼ਾਪ ਹੈ ਤੁਸੀਂ ਕੋਈ ਵਿਆਹ ਸ਼ਾਦੀ ਪਾਰਟੀ ਪੂਰਟੀ ਕੋਈ ਵੀ ਫੰਕਸ਼ਨ ਹੋਸਟ ਕਰ ਰਹੇ ਹੋ ਤੁਹਾਨੂੰ ਸਾਰੇ ਮਹਿਮਾਨਾਂ ਦੇ ਲਈ ਟੈਂਟ ਚਾਹੀਦਾ ਤੁਹਾਨੂੰ ਟੇਬਲ ਚਾਹੀਦੇ ਆ ਕੁਰਸੀਆਂ ਚਾਹੀਦੀਆਂ ਨੇ ਦਿਨੇ ਇੰਨੀ ਜ਼ਿਆਦਾ ਗਰਮੀ ਆ ਵੱਡੇ ਪੱਖੇ ਚਾਹੀਦੇ ਆ ਰਾਤ ਨੂੰ ਥੋੜ੍ਹੀ ਜਿਹੀ ਠੰਡ ਹੋ ਜਾਂਦੀ ਆ ਬੀਬੀਆਂ ਕੰਪਲੇਨ ਕਰਦੀਆਂ ਨੇ ਅਤੇ ਤੁਹਾਨੂੰ ਵੱਡੇ ਪ੍ਰੋਪੇਨ ਹੀਟਰ ਚਾਹੀਦੇ ਆ ਬਾਰ ਚਾਹੀਦੀ ਆ ਸਟੇਜ ਚਾਹੀਦਾ ਡਾਂਸ ਫਲੋਰ ਚਾਹੀਦੀ ਆ ਟੈਂਟ ਦੀ ਫਲੋਰ ਟੈਂਟ ਦੀ ਕਾਰਪਟ ਚਾਹੀਦੀ ਆ ਸਾਰਾ ਤਾਂ ਸਾਰਾ ਡੈਕੋਰੇਸ਼ਨ ਵੀ ਨਾਲ ਦੀ ਨਾਲ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਵੀ ਵਿਆਹ ਵਾਲੇ ਘਰ ਵਾਲੀਆਂ ਲੰਬੀਆਂ ਲਾਈਟਾਂ ਵੀ ਸਾਰਾ ਕੁਛ ਹੀ ਤੁਹਾਨੂੰ ਇਹਨਾਂ ਤੋਂ ਮਿਲੂਗਾ ਅਤੇ ਉਹ ਵੀ ਬੈਸਟ ਪ੍ਰਾਈਸ ਦੇ ਵਿੱਚ ਜੇਕਰ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓਗੇ ਮੱਲੀ ਟੈਂਟ ਸਰਵਿਸਿਜ਼ 647-999-2569 ਮੱਲੀ ਟੈਂਟ ਸਰਵਿਸਿਜ਼ ਵਾਲਿਆਂ ਨਾਲ ਅੱਜ ਹੀ ਸੰਪਰਕ ਕਰੋ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਦੇ ਵੱਲੋਂ ਵੈਸੇ ਤਾਂ ਇਹਨਾਂ ਦੀਆਂ 7 ਅਲੱਗ ਲੋਕੇਸ਼ਨਸ ਨੇ ਪਰ ਇੱਕ ਬਹੁਤ ਵੱਡੀ ਸੇਲ ਕੱਲ੍ਹ ਹੀ ਸ਼ੁਰੂ ਹੋਈ ਹੈ ਸਿਰਫ ਅਤੇ ਸਿਰਫ ਇਹਨਾਂ ਦੇ ਨਵੇਂ ਬ੍ਰੈਂਪਟਨ ਲੋਕੇਸ਼ਨ 'ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਸੋ ਸਿਰਫ ਅਤੇ ਸਿਰਫ ਇਸ ਲੋਕੇਸ਼ਨ 'ਤੇ ਦੋਸਤੋ ਤੁਹਾਨੂੰ ਗਰੋਸਰੀ ਸ਼ਾਪਿੰਗ 'ਤੇ ਹੰਡਰਡਸ ਆਫ ਡਾਲਰਸ ਬਚਣਗੇ ਜੇਕਰ ਤੁਸੀਂ ਸਾਰਾ ਘਰ ਦਾ ਸਮਾਨ ਚੱਕੋਗੇ ਨਾਲ ਦਾ ਬਣਿਆ ਬਣਾਇਆ ਵੀ ਬਹੁਤ ਹੀ ਸਵਾਦ ਅੱਡ ਕਿਚਨ ਦੇ ਵਿੱਚ ਵੈੱਜ ਅੱਡ ਕਿਚਨ ਦੇ ਵਿੱਚ ਨਾਨ ਵੈੱਜ ਵੀ ਤੋਂ ਲਈ ਬਹੁਤ ਹੀ ਕਮਾਲ ਦਾ ਇਹ ਟੇਕ ਆਊਟ ਸਪੈਸ਼ਲਸ ਵੀ ਆਫਰ ਕਰ ਰਹੇ ਨੇ ਸੋ ਇੱਕੋ ਇੱਕ ਲੋਕੇਸ਼ਨ ਤੁਸੀਂ ਅੱਜ ਤੋਂ ਲੈ ਕੇ ਜੁਲਾਈ 26 ਤਰੀਕ ਤੱਕ ਜੇਕਰ ਪਹੁੰਚੋਗੇ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹੋ 25 Sandalwood Parkway West and Her Interior Indian Fruitland and Tandoori Grill ਹੁਣ ਸੁਣੋ ਮੈਂ ਕੋਈ 5-6 ਆਈਟਮਾਂ ਦੱਸ ਦਿੰਦਾ ਅਤੇ ਪ੍ਰਾਈਸਾਂ ਇੰਨੀਆਂ ਕਮਾਲ ਦੀਆਂ ਨੇ 10 ਪਾਉਂਡ ਦਾ ਸ਼ੇਅਰ ਦੇਸੀ ਸਟਾਲ ਆਟਾ 6.99 'ਚ 10 ਪਾਉਂਡ ਬੈਗ ਸ਼ੇਅਰ ਦੇਸੀ ਸਟਾਲ ਆਟਾ ਸਿਰਫ ਅਤੇ ਸਿਰਫ $6 $0.99 ਦੇ ਵਿੱਚ ਦੀਪ ਬਾਸਮਤੀ ਰਾਈਸ 20 ਪਾਉਂਡ ਦਾ ਬੈਗ ਸਿਰਫ $9.99 ਦੇ ਵਿੱਚ ਅਤੇ ਨਾਲ ਦੀ ਨਾਲ ਕਾਫੀ ਜ਼ਿਆਦਾ ਦਾਲਾਂ ਨੇ ਜਿਵੇਂ ਕਿ ਦੀਪ ਮਸਰ ਦਾਲ ਜਾਂ ਬਲੈਕ ਵਾਈਟ ਚਨਾ ਇਹ 4-4 ਪਾਉਂਡ ਦੀਆਂ ਦਾਲਾਂ ਤੁਹਾਨੂੰ ਮਿਲਣਗੀਆਂ 2.99 ਯੂ ਕੈਨਟ ਗੋ ਰੋਂਗ ਜਿੰਨੀ ਮਰਜ਼ੀ ਦਾਲ ਖਾਣੀ ਹੈ ਯਾਰ ਇੱਕ ਬੈਗ ਇੱਕ ਦਿਨ 'ਚ ਮੁਕਾ ਲਓ ਇੰਨੀ ਘੱਟ ਪ੍ਰਾਈਸ ਦੇ ਵਿੱਚ 4 ਪਾਉਂਡ ਬੈਗਸ ਫੋਰ ਓਨਲੀ 2.99 ਬਲੈਕ ਚਨਾ ਵਾਈਟ ਚਨਾ ਅਤੇ ਦੀਪ ਮਸਰ ਦਾਲ 4-4 ਪਾਉਂਡ ਦੀਆਂ ਦਾਲਾਂ ਮਿਲਣਗੀਆਂ ਸਿਰਫ ਅਤੇ ਸਿਰਫ $2.99 ਦੇ ਵਿੱਚ ਦੀਪ ਤੂਰ ਦਾਲ ਇਹ ਤੁਹਾਨੂੰ 4 ਪਾਉਂਡ ਦਾ ਬੈਗ ਮਿਲੂਗਾ 3.99 ਦੇ ਵਿੱਚ ਤੁਹਾਨੂੰ ਇੰਡੀਅਨ ਭਿੰਡੀਆਂ 1 ਪਾਉਂਡ 2.99 ਟਮਾਟਰ 1 ਪਾਉਂਡ 99 ਸੈਂਟ ਨਾਲੇ ਗੋਭੀ ਦਾ ਫੁੱਲ ਸਿਰਫ 1.99 ਅਤੇ ਹੋਰ ਵੀ ਬਥੇਰਾ ਕੁਛ ਦੁੱਧ ਘਿਓ ਆਟਾ ਚੌਲ ਯੂ ਨੇਮ ਇਟ ਯੂਲ ਸੇਵ ਅ ਲੋਟ ਆਫ ਮਨੀ ਜਸ ਪਹੁੰਚੋ ਇਹਨਾਂ ਦੀ ਇੱਕੋ ਇੱਕ ਲੋਕੇਸ਼ਨ 'ਤੇ ਸੇਲ ਹੈ
25 Sandalwood Parkway West and her Ontario and Brampton ਸਿਰਫ ਤੇ ਸਿਰਫ ਇਹਦੀ ਇੱਕ ਲੋਕੇਸ਼ਨ 'ਤੇ ਡੀਲ ਸ਼ੁਰੂ ਹੋ ਚੁੱਕੀ ਆ ਤੁਸੀਂ ਅੱਜ ਤੋਂ ਲੈ ਕੇ 26 ਤਰੀਕ ਤੱਕ ਪਹੁੰਚ ਸਕਦੇ ਹੋ ਨਾਲੇ ਬੰਦਾ ਗਰੋਸਰੀ ਸ਼ਾਪਿੰਗ ਕਰਕੇ ਹੀ ਥੱਕ ਜਾਂਦਾ ਬਣਿਆ ਬਣਾਇਆ ਫੂਡ ਵੀ ਚੱਕ ਲਓ ਵੈਜ ਥਾਲੀ ਜੋ ਕਿ ਆਮ ਤੁਹਾਨੂੰ ਕੋਈ 10-15-20 ਡਾਲਰ ਤੱਕ ਹੁਣ ਮਿਲਦੀ ਆ ਇਹ ਤੁਹਾਨੂੰ ਰੱਜ ਕੇ ਖਵਾਉਣਗੇ $4.99 ਦੇ ਵਿੱਚ ਦੈਟਸ ਕ੍ਰੇਜ਼ੀ $4.99 ਵੈਜ ਥਾਲੀ ਅਤੇ ਇਹਦੇ ਵਿੱਚ 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ ਰਾਇਤਾ ਵੀ ਅਚਾਰ ਵੀ ਸੈਲਡ ਵੀ ਰਾਈਸ ਵੀ ਗਰਮ ਗਰਮ ਫੁਲਕੇ ਜਾਂ ਫਿਰ ਨਾਲ ਨਾਲ ਵੀ ਅਤੇ ਗਜਰੇਲਾ ਪਾ ਲਓ ਜਾਂ ਗੁਲਾਬ ਜਾਮਣ ਤੁਹਾਡੀ ਮਰਜ਼ੀ ਆ ਫੋਰ $4.99 ਯੂ ਕੈਨਟ ਗੋ ਰੋਂਗ $4.99 ਕਮਾਲ ਦੀ ਪ੍ਰਾਈਸ ਹੈ ਨਾਲੇ ਚਨਾ ਭਟੂਰਾ $3.99 ਚਿਕਨ ਬਿਰਿਆਨੀ $6.99 ਚਿਕਨ ਕੜੀ ਨਾਲੇ ਨਾਨ $9.99 ਵੈਜ ਬਿਰਿਆਨੀ ਉਹਨੇ $4.99 ਅਤੇ ਇੱਥੇ ਇਸ ਲੋਕੇਸ਼ਨ 'ਤੇ ਖਾਸ 25 ਸੈਂਡਵੁੱਡ ਪਾਰਕਵੇ ਵੈਸਟ ਐਂਡ ਹਰਨਸ ਹੇਰੀਓ 'ਤੇ ਇਹਨਾਂ ਨੇ ਇੱਕ ਸਪੈਸ਼ਲ ਪੀਜ਼ਾ ਸ਼ੈੱਫ ਹਾਇਰ ਕੀਤਾ ਹੈ ਜੋ ਕਿ ਇੰਨਾ ਸਵਾਦ ਇੰਨਾ ਕਰਾਰਾ ਦੇਸੀ ਸਟਾਈਲ ਸਪਾਈਸੀ ਵੈਜ ਅਤੇ ਨਾਨ ਵੈਜ ਪੀਜ਼ਾ ਵੀ ਤੁਹਾਡੇ ਲਈ ਤਿਆਰ ਕਰ ਰਿਹਾ ਆਹ ਗੱਲ ਸੁਣ ਲਓ ਮਿੱਤਰੋ Vegetarian two topping medium pizza $6.99 kehde duniya chon hai price mildi aa veg medium pizza $2.99 two toppings for only $6.99 so eh sariyan deal tonu sirf te sirf indian fruit land and tandoori grill sirf te sirf inna di ek location 25 sandalwood parkway west and her interior te hi mil riyan ne ajj to leke 26 tareek tak ਗਰੋਸਰੀ ਵੀ ਕਰਨੀ ਆ ਇੱਥੇ ਜਾਣਾ ਬਣਿਆ ਬਣਾਇਆ ਵੈਜ ਖਾਣਾ ਨਾਨ ਵੈਜ ਖਾਣਾ ਇੱਥੇ ਹੀ ਜਾਣਾ ਪੈਸਾ ਹੀ ਬਚਾਉਣਾ ਸਿੰਪਲ ਐਜ਼ ਦੈਟ ਦੋਸਤੋ ਕੱਲ੍ਹ ਨਾਲੋਂ ਅੱਜ ਭਾਵੇਂ ਜ਼ਿਆਦਾ ਨੋਰਮਲ ਲੱਗਦਾ ਹੈ ਸਭ ਕੁਛ ਲੈਸ ਯੈਲੋ ਲੈਸ ਔਰੇਂਜ ਏਅਰ ਨਜ਼ਰ ਆ ਰਹੀ ਹੈ ਪਰ ਐਕਸਪਰਟਸ ਦਾ ਕਹਿਣਾ ਹੈ ਦੈਟ ਲੁਕਸ ਕੈਨ ਬੀ ਡਿਸੀਵਿੰਗ ਅਸਲ ਦੇ ਵਿੱਚ ਤਾਂ ਕੱਲ੍ਹ ਨਾਲੋਂ ਅੱਜ ਤਾਂ ਕਈ ਗੁਣਾ ਵੱਧ ਮਾੜੀ ਏਅਰ ਕੁਆਲਿਟੀ ਹੈ ਸਾਡੇ ਇੱਥੇ ਜੀ ਟੀ ਏ ਦੇ ਵਿੱਚ ਤਾਂ ਹੀ ਤਾਂ ਅੱਜ ਮਿਲੀਅਨਸ ਆਫ ਲੋਕ ਜੋ ਕਿ ਚੰਗੇ ਭਲੇ ਕੈਮ ਕੂਮ ਤਕੜੇ ਤੁਕੜੇ ਜਿਹੜੇ ਜਨਰਲੀ ਹੈਲਥੀ ਲੋਕ ਨੇ ਉੱਦਾਂ ਹੀ ਗਲਾ ਦੁੱਖਣ ਲੱਗ ਗਿਆ ਸਵਾਲੋ ਕਰਨਾ ਹੀ ਬਹੁਤ ਮੁਸ਼ਕਿਲ ਹੈ ਖੰਘ ਸ਼ੁਰੂ ਹੋ ਗਈ ਆ ਸਿਰ ਦੁੱਖਦਾ ਹੈ ਅਤੇ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਇਸ਼ੂਜ਼ ਹੁਣ ਪੇਸ਼ ਹੋ ਰਹੀਆਂ ਨੇ ਕੱਲ੍ਹ ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਉਹਨੂੰ ਜਾਗੋ 'ਤੇ ਜਾਣਾ ਪਿਆ ਕਿਉਂਕਿ ਵਿਆਹ ਸ਼ਾਦੀਆਂ ਤਾਂ ਦ ਸ਼ੋ ਮਸ ਗਵਾਨ ਪਰ ਅੱਜ ਸਵੇਰੇ ਉੱਠ ਕੇ ਪਤਾ ਨਹੀਂ ਪੈਗ ਜ਼ਿਆਦਾ ਲੱਗੇ ਸੀ ਜਾਂ ਬਾਹਰ ਧੂੰਆਂ ਹੀ ਜ਼ਿਆਦਾ ਸੀ ਪਰ ਅੱਜ ਤਾਂ ਕਹਿੰਦਾ ਬੁਰਾ ਹਾਲ ਹੀ ਹੋ ਗਿਆ ਮਾਈ ਬੀ ਅ ਕੰਬੀਨੇਸ਼ਨ ਆਫ ਬੋਥ ਥਿੰਗਸ ਪਰ ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ ਲਗਭਗ 200 ਐਕਟਿਵ ਵਾਇਲਡ ਫਾਇਰਸ ਕਰਕੇ ਅੱਜ ਵੀ ਦੋਸਤੋ ਇਨਵਾਇਰਮੈਂਟ ਕੈਨੇਡਾ ਦੇ ਵੱਲੋਂ ਔਰੇਂਜ ਲੈਵਲ ਏਅਰ ਕੁਆਲਿਟੀ ਵਾਰਨਿੰਗ ਪੇਸ਼ ਕੀਤੀ ਗਈ ਹੈ ਪੂਰੇ ਜੀ ਟੀ ਏ ਦੇ ਲਈ ਇਨਵਾਇਰਮੈਂਟ ਕੈਨੇਡਾ ਦੇ emergency preparedness meteorologist Peter Kimball ohne kiya hai ke ajj bahar jaake kal nalon air quality jyada vadhiya hi lagdi honi aa aam bande nu naked eye nu kyunki ghat yellow hai ghat orange hai par asal de vich jithe kal Wednesday July 15, 2026 nu Toronto sheher de vich 90 to 100 90 to leke 100 micrograms per cubic meter of smoke fine particulate matter measure kita gaya ਖਤਰਨਾਕ ਚੀਜ਼ਾਂ ਕੈਂਸਰ ਕਾਜ਼ਿੰਗ ਚੀਜ਼ਾਂ ਇਹ ਹਵਾ ਦੇ ਵਿੱਚ ਮੈਜਰ ਕੀਤੀਆਂ ਗਈਆਂ 90 ਤੋਂ ਲੈ ਕੇ 100 ਮਾਈਕਰੋਗ੍ਰਾਮ ਤੱਕ ਅੱਜ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਉਸੇ ਜਗ੍ਹਾ ਦੇ ਵਿੱਚ ਹੀ 300 ਮਾਈਕਰੋਗ੍ਰਾਮਸ ਪਰ ਕਿਊਬਿਕ ਮੀਟਰ ਆਫ ਸਮੋਕ ਫਾਈਨ ਪਾਰਟੀਕੂਲੇਟ ਮੈਟਰ ਮੈਜਰ ਕੀਤਾ ਗਿਆ ਜੋ ਕਿ ਘੱਟ ਤੋਂ ਘੱਟ ਤਾਂ 3 ਗੁਣਾ ਜ਼ਿਆਦਾ ਖਤਰਨਾਕ ਹੈ ਜ਼ਿਆਦਾ ਹੀ ਮਾੜਾ ਹੈ ਏਅਰ ਕੁਆਲਿਟੀ ਕੰਪੇਅਰਡ ਟੂ ਯੈਸਟਰਡੇ ਸੋ ਲੁਕਸ ਕੈਨ ਬੀ ਵੈਰੀ ਡਿਸੀਵਿੰਗ ਇਟ ਲੁਕਸ ਅ ਲੋਟ ਬੈਟਰ ਟੂਡੇ ਬਟ ਇਟਸ ਵੇ ਵਰਸ ਟੂਡੇ ਇਹ ਵਾਰਨਿੰਗ ਪੇਸ਼ ਕੀਤੀ ਗਈ ਹੈ ਕਿ ਏਅਰਬੋਰਨ ਪਾਰਟੀਕਲਸ ਆਮ ਹਿਊਮਨ ਵਾਲ ਦੇ ਸਟ੍ਰੈਂਡ ਨਾਲੋਂ ਵੀ ਜ਼ਿਆਦਾ ਛੋਟੇ ਹੁੰਦੇ ਨੇ ਇੰਨੇ ਟਾਈਨੀ ਨੇ ਬੇਅਰਲੀ ਵਿਜ਼ਿਬਲ ਨੇ ਅਤੇ ਉਹ ਡੀਪ ਇੰਟੀਰੀਅਰ ਲੰਗਸ ਬੜੀ ਆਸਾਨੀ ਨਾਲ ਟਰੈਵਲ ਕਰ ਸਕਦੇ ਨੇ ਤਾਂ ਹੀ ਫਲੈਸ਼ਬੈਕ ਆ ਗਿਆ ਹੈ ਕਰੋਨਾ ਵਾਇਰਸ ਤੱਕ ਰੈਕਮੈਂਡੇਸ਼ਨ ਪੇਸ਼ ਕੀਤੀ ਗਈ ਹੈ ਕਿ ਅੱਜ ਦੇ ਲਈ ਸ਼ਾਇਦ ਕੱਲ੍ਹ ਦੇ ਲਈ ਘੱਟ ਤੋਂ ਘੱਟ ਤੁਸੀਂ ਬਾਹਰ ਜਾ ਕੇ ਸਾਰੇ ਆਊਟਡੋਰ ਐਕਟੀਵਿਟੀਜ਼ ਕੈਂਸਲ ਕਰ ਹੀ ਦਿਓ ਪਰ ਜੇ ਬਾਹਰ ਜਾਣਾ ਹੈ ਸਲਾਹ ਹੁਣ ਇਨਵਾਇਰਮੈਂਟ ਕੈਨੇਡਾ ਨੇ ਕੀ ਪੇਸ਼ ਕੀਤੀ ਆ ਵੇਅਰ ਆ ਵੈਲ ਫਿਟਿੰਗ N95 mask. Oh my god. Sare kithe ajj jadon main drive kar reha si multiple lokan nu face mask paya hoya dekhiya te main ta dar hi gaya coronavirus 2.0 na aajve hopefully never again. So air quality health index AQHI de mutabik sara GTA from Mississauga to downtown Toronto to even Oshawa
10 level te hai as in high risk ja 10 plus hai as in very high risk par kal sham tak ta eh number kalle 7 tak ghat gaya si so you can imagine according to this index as well je kal tak 7 si te ajj 10 je 10 plus hai today is actually much worse air quality than today shukr hai ki ajj raat to leke kal sver tak air quality de vich kuch improvement expected hai badal rahiyan hawaawan karke par kal nu ਪੰਗਾ ਇਹ ਆ ਕੱਲ੍ਹ ਨੂੰ ਫਰਾਈਡੇ ਰਾਤ ਨੂੰ ਇਸ ਇਨਵਾਇਰਮੈਂਟ ਕੈਨੇਡਾ ਦੇ ਮੀਟੀਓਰੋਲੋਜਿਸਟ ਨੇ ਕਿਹਾ ਥਿੰਗਸ ਮੇ ਗੈਟ ਵਰਸ ਸਮੋਕ ਵਾਪਸ ਇੱਥੇ GTA ਤੱਕ ਕੱਲ੍ਹ ਰਾਤ ਨੂੰ ਆ ਸਕਦਾ ਹੈ ਪਰ ਜ਼ਿਆਦਾ ਚਿਰ ਨਹੀਂ ਰਹਿਣਾ ਕਿਉਂਕਿ ਸੈਟਰਡੇ ਨੂੰ ਕਾਫੀ ਜ਼ਿਆਦਾ ਮੀਂਹ ਰੇਨ ਬਾਰਿਸ਼ ਫੋਰਕਾਸਟਡ ਹੈ ਇਟਲ ਡਿਸਅਪੀਅਰ ਵਿਦ ਦੈਟ ਸੋ ਸੈਟਰਡੇ ਤੱਕ ਕੰਮ ਸੈੱਟ ਹੋ ਜਾਣਾ ਚਾਹੀਦਾ ਹੋਪਫੁਲੀ ਅੰਟੇਰੀਓ ਦੇ Emergency Preparedness Minister Jill Dunlop ਉਹਨੇ ਅੱਜ ਫੈਡਰਲ ਸਰਕਾਰ ਤੱਕ ਖੱਤ ਵੀ ਭੇਜਿਆ ਰਿਕੁਐਸਟ ਕੀਤੀ ਆ ਕਿ ਉਹ ਆਪਦੇ ਜਹਾਜ਼ ਰੈਡੀਨੈਸ ਨੂੰ ਇੰਪਰੂਵ ਕਰਨ ਕਿਉਂ ਕਿਉਂਕਿ ਪੈਸ ਦੇ ਵਿੱਚ ਆਰਵਾਚ ਬੈਠੀ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਘੱਟ ਤੋਂ ਘੱਟ 48 hours ਯਾਨੀ ਕਿ 2 ਦਿਨਾਂ ਦਾ ਨੋਟਿਸ ਚਾਹੀਦਾ ਹੈ ਕਿਸੇ ਵੀ ਰਿਕੁਐਸਟ ਫੋਰ ਹੈਲਪ ਦੇ ਵੱਲ ਰਿਸਪੋਂਡ ਕਰਨ ਦੇ ਲਈ ਕਰ ਲਓ ਗੱਲ ਇਹ ਕਿੱਦਾਂ ਦੀ ਐਮਰਜੈਂਸੀ ਪ੍ਰਪੇਅਰਨੈਸ ਹੈ ਪਰ ਅੰਟੇਰੀਓ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਐਕਸਟ੍ਰੀਮਲੀ ਸ਼ੋਰਟ ਨੋਟਿਸ ਦੇ ਨਾਲ ਹੀ ਫੈਡਰਲ ਏਅਰਕ੍ਰਾਫਟ ਦੀ ਜ਼ਰੂਰਤ ਪੈ ਸਕਦੀ ਹੈ ਕੋਈ ਵੀ ਸਪਲਾਈਜ਼ ਡਰੋਪ ਆਫ ਕਰਨ ਲਈ ਜਾਂ ਫਿਰ ਲੋਕਾਂ ਨੂੰ ਚੱਕ ਕੇ ਉਹਨਾਂ ਦੀ ਜਾਨ ਬਚਾਉਣ ਦੇ ਲਈ ਫਰੋਮ ਨੋਰਜ਼ਰਨ ਅੰਟੇਰੀਓ ਐਂਡ ਫੋਰ ਮੈਸ ਇਵੈਕੂਏਸ਼ਨਸ ਸੋ ਉਹਨਾਂ ਨੇ ਕਿਹਾ ਹੈ ਇੰਪਰੂਵ ਯੂਰ ਸਟੱਫ ਗੈਟ ਯੂਰ ਐਕਟ ਟੁਗੈਦਰ ਪਰ ਅੰਟੇਰੀਓ ਸਰਕਾਰ ਇਕੱਲੀ ਸਰਕਾਰ ਜਾਂ ਇਕੱਲੇ ਪੋਲੀਟੀਸ਼ੀਅਨ ਨਹੀਂ ਹਨ ਜੋ ਕਿ ਖੱਤ ਭੇਜ ਰਹੇ ਨੇ ਇਹਨਾਂ ਵਾਇਲਡ ਫਾਇਰਸ ਦੇ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੱਕ ਸਾਊਥ ਆਫ ਦਾ ਬਾਰਡਰ 4 ਮਿਸ਼ੀਗਨ ਸਟੇਟ Republican members of Congress are Degwandi Michigan to ਉਹਨਾਂ 4 ਟਰੰਪ ਦੇ ਹੀ ਰਿਪਬਲਿਕਨ ਮੈਂਬਰਸ ਆਫ ਕਾਂਗਰਸ ਨੇ ਵੀ ਅੱਜ ਮਾਰਕ ਕਾਰਨੀ ਦੀ ਸਰਕਾਰ ਨੂੰ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੂੰ ਅਤੇ ਹੋਰਾਂ ਵੀ ਪ੍ਰੋਵਿੰਸਿਸ ਦੇ ਪ੍ਰੀਮੀਅਰਸ ਨੂੰ ਖੱਤ ਭੇਜੇ ਨੇ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਬਹੁਤ ਹੈਵਲੀ ਅਤੇ ਰਾਈਟਫੁਲੀ ਸੋ ਕ੍ਰਿਟੀਸਾਈਜ਼ ਕੀਤਾ ਹੈ ਕਿਉਂਕਿ ਹੁਣ 3rd year ਲਗਾਤਾਰ ਹੈ ਕਿ ਉਹਨਾਂ ਨੇ ਵਾਇਲਡ ਫਾਇਰ ਪ੍ਰੀਵੈਂਸ਼ਨ ਦੇ ਵੱਲ ਕੱਖ ਹੀ ਨਹੀਂ ਕੀਤਾ ਨਾ ਕੁਝ ਸਿੱਖਿਆ 3 years ਦੇ ਲਗਾਤਾਰ ਮਿਸਟੇਕਸ ਤੋਂ ਅਤੇ ਫੇਲ ਕੀਤਾ ਹੈ adequate forest maintenance conduct karn ton jede karke hun michigan state the entire northeastern usa de vich heavy smoke de naal kafi jada lokan de sehat te maada asar pa reya hai so is khat de vich inna 4 michigan state republican members of congress ne likhya our hospitals are once again treating children dialysis patients and older residents from the effects of smoke that did not originate anywhere near them ਉਹਨਾਂ ਦਾ ਕਸੂਰ ਨਹੀਂ ਉਹਨਾਂ ਦੀਆਂ ਫੋਰਸ ਦੇ ਵਿੱਚ ਅੱਗਾਂ ਨਹੀਂ ਉਹਨਾਂ ਦੇ ਮੁਲਕ ਦੇ ਵਿੱਚ ਅੱਗ ਨਹੀਂ ਹੈਗੀ ਅਤੇ ਸਾਡੇ ਕਸੂਰ ਕਰਕੇ ਹੁਣ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਆਹੀ ਬੇਸਿਕਲੀ ਜੈਸਟ ਆਫ ਦਾ ਖੱਤ ਹੈ ਅਤੇ ਉਹ ਹੁਣ ਇਕੱਲੀਆਂ ਮਾਫੀਆਂ ਨਹੀਂ ਮੰਨਣਗੇ ਐਕਸ਼ਨ ਦੀ ਜਗ੍ਹਾ ਦੇ ਵਿੱਚ ਅਤੇ ਧਮਕੀ ਵੀ ਪੇਸ਼ ਕੀਤੀ ਆ ਕਿ ਉਹ ਬਿਨਾਂ ਪੁੱਛਣ ਤੋਂ ਬਿਨਾਂ ਇਜਾਜ਼ਤ ਤੋਂ ਬਾਰਡਰ ਟੱਪ ਕੇ ਕਿਸੇ ਡਾਂਕੀ ਦੇ ਰਾਹੀਂ ਨਹੀਂ ਬਾਰਡਰ ਟੱਪ ਕੇ ਕ੍ਰਾਸ ਕਰਕੇ ਵਾਇਲਡ ਫਾਇਰਸ ਨੂੰ ਰੋਕਣ ਦੇ ਮਾਮਲੇ ਨੂੰ ਆਪਦੇ ਹੱਥਾਂ ਦੇ ਵਿੱਚ ਵੀ ਲੈ ਸਕਦੇ ਨੇ ਵੀ ਵਿਲ ਲੁੱਕ ਐਲਸਵੇਅਰ ਐਂਡ ਐਕਟ ਔਨ ਆਰ ਓਨ ਉਹ ਕਹਿੰਦੇ ਨੇ ਅਸੀਂ ਤੁਹਾਡੇ ਵੱਲ ਤਾਂ ਦੇਖ ਹੀ ਨਹੀਂ ਸਕਦੇ ਕਿਉਂਕਿ ਤੁਸੀਂ 3 years ਦੇ ਵਿੱਚ ਕੋਈ ਸਿੱਖਿਆ ਨਹੀਂ ਹੈਗਾ ਇੰਨਾ ਅੱਗਾਂ ਦੇ ਰੋਕਣ ਦੇ ਕੋਈ ਪ੍ਰੋਸੈਸ ਦੇ ਵਿੱਚ we will act on our own tough words sab to khas inna ne is khat de vich likhya hai ki sovereignty comes with responsibility aksar hi itthe sovereignty di gal chaldi aa rahi hai hun koi 15-16 mahinyan ton inna ne kiya sovereignty comes with responsibility yani ki zimmewari naal hundi aa te canada te ohde provinces di hi zimmewari hai is tarah de foreseeable ਈਜ਼ਲੀ ਤੁਹਾਨੂੰ ਪਤਾ ਹੀ ਆ ਕਿ ਅੱਗ ਲੱਗਣੀ ਲੱਗਣੀ ਆ ਕੋਈ ਬਿਜਲੀ ਕਰਕੇ ਕੋਈ ਲਾਈਟਨਿੰਗ ਕਰਕੇ ਕੋਈ ਨੈਚੁਰਲ ਕਾਜ਼ ਕਰਕੇ ਕੋਈ ਹਿਊਮਨ ਕਰਕੇ ਅੱਗ ਜੇ ਲੱਗ ਜਾਂਦੀ ਆ ਡਿਜ਼ਾਸਟਰ ਹੁੰਦਾ ਹੈ ਤੁਸੀਂ ਇਹਨੂੰ ਪ੍ਰੀਵੈਂਟ ਵੀ ਕਰ ਸਕਦੇ ਹੋ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਹੁਣ ਤੋਂ ਹੀ ਰੋਕਣ ਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਸੇ ਹੋਰ ਕੰਟਰੀ ਦੇ ਏਅਰ ਸਪੇਸ ਵਿੱਚ ਐਂਟਰ ਕਰਨ ਤੋਂ ਹੀ ਤੁਹਾਨੂੰ ਰੋਕ ਲੈਣਾ ਚਾਹੀਦਾ ਹੈ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ US ਐਂਬੈਸਡਰ ਟੂ ਕੈਨੇਡਾ ਜੋ ਕਿ ਖੁਦ ਆਪ ਮਿਸ਼ੀਗਨ ਤੋਂ ਹੈ ਪੀਟ ਹੋਕਸਟਰਾ ਉਹਨੇ ਵੀ ਕਿਹਾ ਹੈ ਕਿ ਉਹਨੇ ਸੇਮ ਅਪਰੋਚ ਤਾਂ ਲਈ ਨਹੀਂ ਹੈਗੀ ਐਜ਼ ਦੀਜ ਰਿਪਬਲਿਕਨਸ ਫਰੋਮ ਮਿਸ਼ੀਗਨ ਉਹਨਾਂ ਨੇ ਆਏ ਨਹੀਂ ਕਿਹਾ ਕਿ ਅਸੀਂ ਧੱਕੇ ਨਾਲ ਵੜ ਜਾਵਾਂਗੇ ਅਤੇ ਤੁਹਾਨੂੰ ਹੈਲਪ ਕਰਾਂਗੇ ਇਸ ਕੰਮ ਦੇ ਵਿੱਚ ਪੀਟ ਹੋਕਸਟਰਾ ਨੇ ਤਾਂ ਕਿਹਾ ਕਿ ਇਸ ਤਰ੍ਹਾਂ ਦੇ ਚੈਲੰਜਸ ਦਾ ਕੋਈ ਬਾਰਡਰ ਨਹੀਂ ਦੇਖਦੇ
ਨਾ ਕੋਈ ਬੋਰਡਰ ਸਮਝਦੇ ਨੇ, ਨਾ ਬੋਰਡਰ 'ਤੇ ਰੁਕਦੇ ਨੇ। ਤਾਂ ਉਹਨੇ ਕਿਹਾ ਕਿ ਇਸ ਸ਼ੇਅਰਡ ਚੈਲੰਜ ਦੇ ਲਈ ਇੱਕ ਸ਼ੇਅਰਡ ਰਿਸਪੋਂਸ ਵੀ ਜ਼ਰੂਰੀ ਹੈ। ਬੇਸਿਕਲੀ ਇੰਪਲਾਈ ਕੀਤਾ ਹੈ ਕਿ ਲੱਗਦਾ ਹੈ ਨਹੀਂ ਕੈਨੇਡਾ ਇਕੱਲਾ ਜਾਂ ਅੰਟੇਰੀਓ ਇਕੱਲਾ ਇਹਨੂੰ ਸਾਂਭ ਸਕਦਾ ਹੈ। ਮਤਲਬ ਸਾਨੂੰ ਯੂ ਐੱਸ ਨੂੰ ਮੇ ਬੀ ਵਾਟਰ ਬਾਂਬਰਸ ਅਤੇ ਫਾਇਰ ਪ੍ਰੀਵੈਂਸ਼ਨ ਦੀ ਸਟ੍ਰੈਟਜੀਜ਼ ਵੀ ਇੱਥੇ ਤੱਕ ਪੇਸ਼ ਕਰਨੀਆਂ ਪੈ ਸਕਦੀਆਂ ਨੇ। ਸੋ ਮਚ ਫੋਰ ਸੋਵਰਨਟੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ। ਅਤੇ ਹੁਣ ਅਗਲੀ ਖਬਰ ਮਿੱਤਰੋ ਤਾਂ ਤੁਹਾਨੂੰ ਅਗਲੇ ਘੰਟੇ 'ਚ ਹੀ ਸੁਣਾਵਾਂਗੇ, ਕਿਉਂਕਿ ਹੁਣ ਗੱਲ ਵਿੱਚ ਵਿਚਾਲੇ ਕੱਟੀ ਜਾਣੀ ਆ ਜਦੋਂ ਸਟੇਸ਼ਨ ਆਈ ਡੀ ਲੱਗਦੀ ਹੈ। ਸੋ ਹੁਣ ਇੱਕ ਫਰਮੈਸ਼ੀ ਗਣਾ ਆਇਆ ਹੈ, ਵੈਸੇ ਦੋ ਫਰਮੈਸ਼ ਆਈਆਂ ਨੇ। ਇੱਕ ਜਿਹੜਾ ਪਹਿਲਾ ਆਇਆ ਹੈ ਉਹ ਹੈ ਸ਼ੁਭ ਦੀ ਆਵਾਜ਼ ਦੇ ਵਿੱਚ, ਨਵਾਂ ਗਾਣਾ ਕੋਈ ਸੋਹਣੀਏ ਉਹ ਤੁਹਾਡੇ ਲਈ ਲਾਉਂਦੇ ਹਾਂ। ਤੁਸੀਂ ਵੀ ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਕੋਈ ਫਰਮੈਸ਼ ਕਰਨੀ ਹੋਵੇ ਜਾਂ ਫਿਰ ਹਾਏ ਹੈਲੋ ਕਹਿਣੀ ਹੋਵੇ, ਗਿਵ ਅਸ ਅ ਕਾਲ। ਘੰਟਾ ਤੋਂ ਵੀ ਵੱਧ ਟਾਈਮ ਪਿਆ ਹੈ, 905-564-44 905-564-44 905-564-6444 905-564-6444 ਤੁਸੀਂ ਕਾਲ ਕਰ ਸਕਦੇ ਹੋ ਜਾਂ ਆਪਣਾ ਮੈਸੇਜ ਭੇਜੋ। ਟੈਕਸਟ ਔਰ ਵਟਸਐਪ ਹੈ 416-457-3381 ਟੈਕਸਟ ਜਾਂ ਵਟਸਐਪ ਵੀ ਸਾਨੂੰ ਮੈਸੇਜ ਆਪਣਾ ਭੇਜ ਸਕਦੇ ਹੋ। ਜਿਹੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ, ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
1: ਹਾਏ ਰੱਬਾ, ਹੁਣ ਕੀ ਬਣੂ?
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
3: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜ ਹੋਰਾਂ ਨੂੰ 416-994-5939, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
0: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ, ਇੱਕ ਨਾਮ

0: ਜੀ ਫੋਨ ਨੰਬਰ ਹੈ, ਇਹ ਨੋਟ ਕਰ ਲਓ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-453-3381 416-453-3381।

0: ਨਵੀਂ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਦੇ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-44
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।

AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜਿੰਨੇ ਵੀ ਸਾਡੇ ਦਰਸ਼ਕ ਹੁਣ ਜੁੜੇ ਹੋਏ ਨੇ ਵੈਲਕਮ ਬੈਕ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰ ਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ ਤੁਸੀਂ ਆਪਦੀ ਗੱਡੀ ਦੀ ਇੰਸ਼ੋਰੈਂਸ ਦੀ ਰਿਨਿਊਅਲ ਚਿੱਠੀ ਹੁਣ ਪੜ੍ਹ ਚੁੱਕੇ ਹੋ ਜਾਂ ਤੁਹਾਨੂੰ ਪਤਾ ਹੀ ਹੈ ਕਿ ਅਗਸਤ ਸਪਟੈਂਬਰ ਅਕਟੂਬਰ ਰਿਨਿਊਅਲ ਆਉਣ ਲੱਗੀ ਆ ਤੁਹਾਨੂੰ ਪਤਾ ਹੀ ਆ ਕਿ ਖਰਚਾ ਤਾਂ ਵਧਣਾ ਹੀ ਵਧਣਾ ਹੈ ਮੇ ਬੀ ਕੋਈ 5000 ਘੱਟ ਜਾਵੇ ਮੇ ਬੀ ਕੋਈ ਚਮਤਕਾਰ ਹੋ ਜਾਵੇ ਪਰ ਚਾਹੇ ਰੇਟ ਘੱਟ ਰਿਹਾ ਹੈ ਵੱਧ ਰਿਹਾ ਹੈ ਤੁਹਾਡਾ ਕੁਛ ਨਹੀਂ ਜਾਂਦਾ ਸਿਵਾਏ 5 ਮਿੰਟ ਜੇ ਤੁਸੀਂ ਨੰਬਰ ਘੁਮਾਓਗੇ ਮਨੂ ਸ਼ਰਮਾ ਦਾ ਮਾੜੀ ਮੋਟੀ ਇਨਫੋਰਮੇਸ਼ਨ ਦਿਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ

0: ਸਾਰੀਆਂ ਤੇ ਸਾਰੀਆਂ ਕੰਪਨੀ ਦਾ ਕੀ ਕੁਛ ਰੇਟ ਹੈ ਏ ਟੂ ਜ਼ੈਡ, ਕਿਉਂਕਿ ਸਾਰੀਆਂ ਕੰਪਨੀ ਨਾਲ ਡਾਇਰੈਕਟ ਡੀਲ ਕਰਦੇ ਨੇ ਅਤੇ ਜਿਹੜੀ ਵੀ ਕੰਪਨੀ ਦੇ ਵਿੱਚ ਸਭ ਤੋਂ ਘੱਟ ਪ੍ਰਾਈਸ ਹੋਊਗੀ ਤੁਹਾਨੂੰ ਟਾਈਮ ਸਿਰ ਫਿਰ ਸਵਿਚ ਕਰ ਦੇਣਗੇ ਅਤੇ ਤੁਹਾਡੇ ਸਾਲ ਦੇ ਹੰਡਰਡਸ ਤੋਂ ਲੈ ਕੇ ਥਾਊਜ਼ੈਂਡਸ ਆਫ ਡਾਲਰਸ ਈਜ਼ੀਲੀ ਸੇਵ ਹੋ ਸਕਦੇ ਨੇ। ਜੇ ਘਰ ਦੇ ਵਿੱਚ ਮਲਟੀਪਲ ਡਰਾਈਵਰ ਨੇ, ਮਲਟੀਪਲ ਗੱਡੀਆਂ ਨੇ, ਤੁਸੀਂ ਮਹੀਨੇ ਦਾ ਵੀ ਕੋਈ 500-600 ਬਚਾ ਸਕਦੇ ਹੋ। ਸਾਨੂੰ ਨੰਬਰ ਕਮਾ ਲਓ, ਮਨੂ ਸ਼ਰਮਾ 289-952-9532 289-952-9532 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ, ਜੋ ਕਿ ਨੰਬਰ 1 ਸਪਾਟ ਹੈ ਜੇ ਤੁਸੀਂ ਪਿਓਰ ਵੈਜੀਟੇਰੀਅਨ ਕੇਟਰਿੰਗ ਚਾਹੁੰਦੇ ਹੋ। ਇਹ ਤੁਹਾਡੇ ਐਪਟਾਈਜ਼ਰ ਤੋਂ ਲੈ ਕੇ ਫੁੱਲ ਮੇਨ ਰੋਟੀ ਦਾਲ ਸਬਜ਼ੀ ਸਭ ਕੁਝ ਦਾ ਹੀ ਕੇਟਰਿੰਗ ਦਾ ਪ੍ਰਬੰਧ ਕਰਦੇ ਨੇ। ਚਾਹੇ ਤੁਸੀਂ ਇਹਨਾਂ ਦੀ ਫੈਕਟਰੀ ਜੋ ਕਿ ਬ੍ਰੈਂਪਟਨ ਦੇ ਵਿੱਚ ਹੈ 2131 ਵਿਲੀਅਮਸ ਪਾਰਕਵੇ ਈਸਟ ਸਨਪੈਕ, ਚਾਹੇ ਤੁਸੀਂ ਉੱਥੋਂ ਪਿਕਅਪ ਕਰਨਾ ਚਾਹੁੰਦੇ ਹੋ, ਚਾਹੇ ਤੁਸੀਂ ਉੱਥੋਂ ਡਿਲੀਵਰ ਕਰਵਾਉਣਾ ਚਾਹੁੰਦੇ ਹੋ, ਚਾਹੇ ਤੁਸੀਂ ਚਾਹੁੰਦੇ ਹੋ ਕਿ ਘਰ ਆ ਕੇ ਟਰੱਕ ਦੇ ਵਿੱਚ ਹੀ ਤਾਜ਼ਾ ਪਕਵਾਨ ਤਿਆਰ ਕੀਤਾ ਜਾਵੇ ਮਹਿਮਾਨਾਂ ਦੇ ਸਾਹਮਣੇ, ਉਹ ਤੁਹਾਡੀ ਮਰਜ਼ੀ ਆ। ਪਰ ਪਿਓਰ ਵੈਜੀਟੇਰੀਅਨ, ਸ਼ੁੱਧ ਵੈਜੀਟੇਰੀਅਨ, ਬਹੁਤ ਹੀ ਸਵਾਦ ਇੰਡੀਅਨ ਯਾਨੀ ਕਿ ਪੰਜਾਬੀ ਫੂਡ ਦੇ ਲਈ ਨੰਬਰ 1 ਹੈ ਗਿਲਸ ਸਵੀਟ ਫੈਕਟਰੀ। ਤਿਆਰ ਹੀ ਕਰਦੇ ਨੇ ਇਕੱਲਾ ਵੈਜੀਟੇਰੀਅਨ ਫੂਡ। ਇਹਨਾਂ ਦੀ ਫੈਕਟਰੀ ਦੇ ਵਿੱਚ ਨਿਤ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿੰਨੀ ਸਮੋਸੇ ਤੋਂ ਲੈ ਕੇ ਵੱਡੇ ਸਮੋਸੇ ਤੋਂ ਲੈ ਕੇ ਆਲੂ ਟਿੱਕੀਆਂ ਤੋਂ ਲੈ ਕੇ ਪਕੌੜੇ ਤੋਂ ਲੈ ਕੇ ਦੇਸੀ ਘਿਓ ਦੀਆਂ ਜਲੇਬੀਆਂ ਤੋਂ ਲੈ ਕੇ ਮਿਠਾਈਆਂ ਤੱਕ ਤਿਆਰ ਕੀਤੀਆਂ ਜਾਂਦੀਆਂ ਨੇ, ਜੋ ਕਿ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਰਾਂ ਰੈਸਟੋਰੈਂਟਸ ਤੱਕ, ਗਰੋਸਰੀ ਸਟੋਰਸ ਤੱਕ, ਬੈਂਕਵਟ ਹਾਲਸ ਤੱਕ ਵੀ ਐਵਰੀ ਸਿੰਗਲ ਡੇ ਫਰੈਸ਼ ਤਾਜ਼ਾ ਸ਼ਿਪ ਕਰਦੇ ਨੇ ਤੁਹਾਡੇ ਘਰਾਂ ਤੱਕ ਵੀ, ਕੰਮ ਕਾਰੋਬਾਰਾਂ ਤੱਕ ਵੀ। ਨਾਲ ਦੀ ਨਾਲ ਜੇ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ, ਖਾਸ ਤੌਰ ਕੋਈ ਰਿਲੀਜੀਅਸ ਇਵੈਂਟ ਵੀ, ਅਖੰਡ ਪਾਠ ਵਗੈਰਾ ਰੱਖ ਰਹੇ ਹੋ ਤੇ ਆਬਵੀਅਸਲੀ ਤੁਸੀਂ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੀ ਚੂਜ਼ ਕਰੋਗੇ। ਉਹਦੇ ਲਈ ਤਾਂ ਇਹ ਲਾਈਵ ਟਰੱਕ ਕੇਟਰਿੰਗ ਤੇ ਸਰਵਰਸ ਦੀ ਪੂਰੀ ਟੀਮ ਵੀ ਭੇਜਦੇ ਨੇ ਗਿਲਸ ਸਵੀਟ ਫੈਕਟਰੀ ਵਾਲੇ। 2131 ਵਿਲੀਅਮਸ ਪਾਰਕਵੇ ਯੂ ਨੰਬਰ 3 ਐ ਵਿਲੀਅਮਸ ਐਂਡ ਸਨਪੈਕ ਤੇ ਲੋਕੇਟਡ ਹਨ। ਫੋਨ ਨੰਬਰ ਹੈ 905-799-2616 905-799-2616। ਇਹਨਾਂ ਦੇ 5 ਡਿਫਰੈਂਟ ਚਲੋ ਫਰੈਸ਼ਕੋ ਦੇ ਵਿੱਚ ਵੀ ਲੋਕੇਸ਼ਨ ਨੇ। ਇੱਕ ਤਾਂ ਸਾਡਾ ਬ੍ਰੈਂਪਟਨ ਵਾਲਾ ਜਿਹੜਾ ਕੁਈਨ ਅਤੇ ਚੰਕੂਜ਼ੀ 'ਤੇ ਹੈ, ਕੁਈਨ ਐਂਡ ਚੰਕੂਜ਼ੀ, ਉਹਦੇ ਵਿੱਚ ਗਿਲਸ ਸਵੀਟ ਫੈਕਟਰੀ ਦੀ ਲੋਕੇਸ਼ਨ ਹੈ। ਇੱਕ ਮਿਲਟਨ, ਇੱਕ ਮਿਸਿਸ ਸਾਗਾ, ਬਾਕੀ ਨੇ ਕੈਲਗਰੀ ਦੇ ਵਿੱਚ। ਸੋ ਗਿਲਸ ਸਵੀਟ ਫੈਕਟਰੀ 905-799-2616 905-799-2616 ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਆਲ ਲਿੰਕ ਟਰੈਵਲ ਨਾਲ ਵੀ ਸੰਪਰਕ ਕਰੋ ਜੇ ਤੁਸੀਂ ਇੰਡੀਆ ਆਉਣ ਜਾਣ ਦੀ ਟਿਕਟ ਬੁੱਕ ਕਰਨੀ ਆ। ਤੁਹਾਨੂੰ ਪਤਾ ਹੀ ਆ ਕਿ ਕਿੰਨਾ ਮਹਿੰਗਾ ਕੰਮ ਹੋ ਗਿਆ ਹੈ, ਬਾਬੇ ਟਰੰਪ ਦੇ ਪੰਗਿਆਂ ਕਰਕੇ ਜੈੱਟ ਫਿਊਲ ਦੇ ਖਰਚੇ ਵੱਧ ਗਏ ਨੇ, ਪਰ ਫਿਰ ਵੀ ਇਹ ਪੂਰੀ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਤੁਹਾਡੇ ਸਪੈਸੀਫਿਕ ਡੇਟਸ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਘੱਟ ਏਅਰ ਫੇਅਰ ਰੇਟ ਪ੍ਰੋਵਾਈਡ ਕਰਨਗੇ। ਜੇ ਤੁਸੀਂ ਫਲੈਕਸੀਬਲ ਹੋ, ਖੁੱਲ੍ਹੀ ਛੁੱਟੀ ਆ, ਕੋਈ ਇੱਧਰ ਉੱਧਰ ਹੋ ਸਕਦਾ 5-6 ਦਿਨ, ਕੋਈ ਹਫ਼ਤਾ, ਫਿਰ ਤਾਂ ਤੁਹਾਡਾ ਬਥੇਰਾ ਪੈਸਾ ਬਚਾ ਦੇਣਗੇ। ਅੱਜ ਹੀ ਆਲ ਲਿੰਕ ਟਰੈਵਲ ਦੇ ਨਾਲ ਸੰਪਰਕ ਕਰੋ 905-565-8704 905-565-8704। ਇਹਨਾਂ ਨੇ ਕੁਛ ਸਪੈਸ਼ਲ ਰਾਊਂਡ ਟ੍ਰਿਪ ਫੇਅਰ ਭੇਜੇ ਨੇ, ਚਾਹੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਰਾਊਂਡ ਟ੍ਰਿਪ ਬੁੱਕ ਕਰਨੀ ਆ ਇਹ ਸਪਟੈਂਬਰ ਟੂ ਡਿਸੰਬਰ। ਸੋ ਜਾਓ ਦਿੱਲੀ ਸਪਟੈਂਬਰ, ਜਾਓ ਅੰਮ੍ਰਿਤਸਰ ਸਪਟੈਂਬਰ, ਅਤੇ ਵਾਪਸ ਹੀ ਹੋਊਗੀ ਇੱਥੇ ਟੋਰਾਂਟੋ ਸ਼ਹਿਰ ਤੱਕ ਡਿਸੰਬਰ। ਅਤੇ ਇਹ ਤੁਹਾਨੂੰ ਸਪੈਸ਼ਲ ਫੇਅਰ ਮੈਂ ਦੱਸ ਦਿੰਦਾ, ਟੋਰਾਂਟੋ ਤੋਂ ਲੈ ਕੇ ਦਿੱਲੀ ਸਪਟੈਂਬਰ ਟੂ ਡਿਸੰਬਰ, ਟੈਕਸ ਵੀ ਵਿੱਚ ਇੰਕਲੂਡਡ ਹੈ, ਦੋ ਬੈਗ ਵੀ ਵਿੱਚ ਇੰਕਲੂਡ ਹੈ, ਇਹ $1490 ਦੇ ਵਿੱਚ $1490 ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਆਹੀ ਜੇ ਸੇਮ ਟਾਈਮ ਸਪਟੈਂਬਰ ਟੂ ਡਿਸੰਬਰ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਰਾਊਂਡ ਟ੍ਰਿਪ ਬੁੱਕ ਕਰਨੀ ਆ ਸਪਟੈਂਬਰ ਡਿਸੰਬਰ, ਇਹ ਵੀ ਤੁਹਾਨੂੰ ਟੈਕਸ ਵੀ ਵਿੱਚ ਹੀ ਆ, ਦੋ ਬੈਗ ਵਿੱਚ ਹੀ ਆ, $1790 ਸਪੈਸ਼ਲ ਟਿਕਟ ਮਿਲ ਜੂਗੀ। ਕਾਲ ਆਲ ਲਿੰਕ ਟਰੈਵਲ ਮਿਸਿਸਾਗਾ 905-565-8704 905-565-8704। ਅਤੇ ਹੁਣ ਦੋਸਤ ਤੁਹਾਨੂੰ ਦੱਸ ਦਈਏ ਕਿ ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ $5 million ਤੋਂ ਵੀ ਜ਼ਿਆਦਾ ਦੇ ਨਸ਼ੇ ਸੀਜ਼ ਕਰਨ ਤੋਂ ਬਾਅਦ, ਨਸ਼ਿਆਂ ਦੀ ਫੈਕਟਰੀ ਹੀ ਬੰਦ ਕਰਨ ਤੋਂ ਬਾਅਦ, ਉਹਨਾਂ ਦੀ ਪੁਲਿਸ ਫੋਰਸ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਮੈਥਮਫੈਰਮੀਨ ਬਸਟ ਕੀਤੀ ਗਈ ਹੈ। ਅਤੇ ਹੁਣ ਦੋ ਬੰਦੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਆਪਣਾ ਹੀ ਦੇਸੀ ਹੈ, ਅਰੈਸਟ 'ਤੇ ਚਾਰਜ ਕੀਤੇ ਗਏ ਨੇ। ਹਾਲਟਨ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ कि इस साल मार्च 27, 2026 ਨੂੰ ਉਹਨਾਂ ਨੇ ਆਪਦੇ ਰੀਜਨ ਦੇ ਵਿੱਚ ਇੱਕ ਗੱਡੀ ਅਤੇ ਉਹਦੇ ਡਰਾਈਵਰ ਨੂੰ ਰੋਕਿਆ ਜੋ ਕਿ ਦੱਸ ਰਿਹਾ ਸੀ ਪੁਲਿਸ ਨੂੰ ਕਿ ਉਹ ਕੁਬੈਕ ਨੂੰ ਜਾ ਰਿਹਾ ਹੈ ਪਰ ਗੱਡੀ ਦੀ ਫਰਦਰ ਇੰਸਪੈਕਸ਼ਨ ਕਰਨ ਤੋਂ ਬਾਅਦ ਆਫਿਸਰਸ ਨੇ ਅੰਦਰ ਢੇਰ ਸਾਰੇ ਨਸ਼ੇ ਲੱਭੇ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਜੈਕਟ ਜੈਸਟਰ ਨੂੰ ਸ਼ੁਰੂ ਕੀਤਾ ਇਨ ਕੋਲੈਬੋਰੇਸ਼ਨ ਵਿਦ ਵਾਟਰਲੂ ਰੀਜਨਲ ਪੁਲਿਸ ਪਤਾ ਕਰਨ ਦੇ ਲਈ ਕਿ ਆਹ ਇੱਕ ਬੰਦਾ ਇੱਕ ਗੱਡੀ ਇੰਨਾ ਜ਼ਿਆਦਾ ਨਸ਼ਾ ਇਹ ਯਾਰ ਕਿੱਥੋਂ ਆਇਆ ਇਹ ਕਿੱਥੋਂ ਓਰਿਜਿਨੇਟ ਹੋਇਆ ਸੋ ਫਿਰ ਮੇ 7, 2026 ਨੂੰ ਅਥੋਰਿਟੀਜ਼ ਨੇ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਇੱਕ ਗੱਡੀ ਅਤੇ ਉਹਦੇ ਡਰਾਈਵਰ ਨੂੰ ਰੋਕਿਆ ਜਿਸ ਦੀ ਫਰਦਰ ਇੰਸਪੈਕਸ਼ਨ ਕਰਨ ਤੋਂ ਬਾਅਦ ਸਿਗਨੀਫਿਕੈਂਟ ਅਮਾਊਂਟ ਆਫ ਇਲਿਸਿਟ ਡਰੱਗਸ ਸੀਜ਼ ਕੀਤੀਆਂ ਗਈਆਂ ਉਸ ਤੋਂ ਬਾਅਦ ਆਫਿਸਰਸ ਨੇ ਬਰੈਂਪਟਨ ਸ਼ਹਿਰ ਦੇ ਵਿੱਚ ਹੀ ਇੱਕ ਕਮਰਸ਼ਲ ਬਿਲਡਿੰਗ ਦੇ ਲਈ ਸਰਚ ਵਾਰੰਟ ਐਕਸੀਕਿਊਟ ਕੀਤਾ ਰੇਡ ਕੀਤੀ ਅਤੇ ਅੰਦਰ ਕੋਈ ਫੈਕਟਰੀ ਨਹੀਂ ਕੋਈ ਚੱਜ ਦੀ ਨਹੀਂ ਕੋਈ ਲੀਗਲ ਨਹੀਂ ਅੰਦਰ ਤਾਂ ਪੂਰੀ ਡਰੱਗ ਪ੍ਰੋਸੈਸਿੰਗ ਐਂਡ ਪੈਕੇਜਿੰਗ ਫੈਸਿਲਿਟੀ ਕਹਿ ਲਓ ਫੈਕਟਰੀ ਕਹਿ ਲਓ ਨਿਕਲੀ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਸੋ ਇਨਵੈਸਟੀਗੇਟਰਸ ਨੇ ਇਸ ਇਨਵੈਸਟੀਗੇਸ਼ਨ ਦੇ ਰਾਹੀਂ ਪਤਾ ਕੀਤਾ ਕਿ ਜੀ ਟੀ ਏ ਦੇ ਵਿੱਚ ਇਹ ਜਿਹੜਾ ਇੱਕ ਕ੍ਰਿਮੀਨਲ ਨੈਟਵਰਕ ਹੈ ਉਹ ਪਹਿਲਾਂ ਤਾਂ ਬਾਹਰਲੇ ਮੁਲਕਾਂ ਤੋਂ ਮੈਥਮਫੈਰਮੀਨ ਐਂਡ ਕੋਕੇਨ ਇੰਪੋਰਟ ਕਰ ਰਹੇ ਸੀ ਅਤੇ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹ ਇਨ ਅੰਟਾਰੀਓ ਐਂਡ ਈਵਨ ਕੁਬੈਕ ਤੱਕ ਵੀ ਡਿਸਟ੍ਰੀਬਿਊਟ ਕਰ ਰਹੇ ਸੀ ਪ੍ਰੋਜੈਕਟ ਜੈਸਟਰ ਦੇ ਰਾਹੀਂ ਹਾਲਟਨ ਰੀਜਨਲ ਪੁਲਿਸ ਨੇ 273 ਕਿਲੋਸ ਆਫ ਮੈਥਮਫੈਰਮੀਨ ਯਾਨੀ ਕਿ ਮੈਥ ਕ੍ਰਿਸਟਲ ਮੈਥ ਕ੍ਰੈਂਕ ਵਾਲਟਰ ਵਾਈਟ ਕਹਿ ਲਓ ਉਹ ਸੀਜ਼ ਕੀਤਾ ਅਤੇ 20 ਕਿਲੋ ਕੋਕੇਨ ਸੀਜ਼ ਕੀਤੀ ਜਿਹਦੀ ਕੰਬਾਈਂਡ ਸਟਰੀਟ ਵੈਲਿਊ $5 million ਤੋਂ ਵੀ ਜ਼ਿਆਦਾ ਹੈ ਜੋ ਕਿ ਹਾਲਟਨ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਦੇ ਪੁਲਿਸ ਫੋਰਸ ਹਿਸਟਰੀ ਦੇ ਵਿੱਚ ਸਿੰਗਲ ਸਭ ਤੋਂ ਵੱਡੀ ਮੈਥਮਫੈਰਮੀਨ ਬਸਟ ਹੋਈ ਹੈ ਫਿਲਹਾਲ ਦੋ ਬੰਦੇ ਅਰੈਸਟ ਕੀਤੇ ਗਏ ਨੇ ਭਾਵੇਂ 5 million ਦਾ ਨਸ਼ਾ ਇਕੱਲੇ ਦੋ ਬੰਦੇ ਫੜੇ ਗਏ ਨੇ ਇੱਕ ਤਾਂ ਬਰੈਂਪਟਨ ਤੋਂ 33 ਦਾ ਸੁਖਵੀਰ ਬਰਿੰਗ ਮਿਸਟਰ ਸੁਖਵੀਰ ਬਰਿੰਗ ਅਤੇ ਉਹਦਾ ਸਾਥੀ ਮਿਸ ਸਾਗਾ ਤੋਂ 36 ਦਾ ਤੈਲੇਬ ਸਾਲੇ ਜੋ ਕਿ ਵੱਖੋ ਵੱਖ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ ਪਰ ਖਾਸ ਤਾਂ ਟ੍ਰੈਫਿਕਿੰਗ ਕੋਕੇਨ ਪੋਜੈਸ਼ਨ ਫੋਰ ਦਾ ਪਰਪਸ ਆਫ ਟ੍ਰੈਫਿਕਿੰਗ ਕੋਕੇਨ ਐਂਡ ਮੈਥਮਫੈਰਮੀਨ ਨਾਲ ਯਾਰ ਦੋਸਤੋ ਕੱਲ੍ਹ ਸਟੋਨੀ ਕ੍ਰੀਕ ਦੇ ਵਿੱਚ ਇੱਕ ਬੰਦੇ ਦੀ ਲਾਸ਼ ਲੱਭਣ ਤੋਂ ਬਾਅਦ ਅੱਜ ਉਸ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ ਉਹ ਬਰੈਂਪਟਨ ਤੋਂ ਹੀ ਇੱਕ ਦੇਸੀ ਟਰੱਕ ਡਰਾਈਵਰ ਨਿਕਲਿਆ ਹੈ ਅਤੇ ਪਹਿਲਾਂ ਤਾਂ ਇਸ ਡੈੱਡ ਬਾਡੀ ਨੂੰ ਲੱਭ ਕੇ ਅਥੋਰਿਟੀਜ਼ ਨੂੰ ਕਾਫੀ ਸਸਪੈਸ਼ੀਅਸ ਗੱਲ ਲੱਗੀ ਅੱਜ ਤਾਂ ਇਹਨਾਂ ਨੇ ਪੱਕਾ ਕਨਫਰਮ ਕਰ ਦਿੱਤਾ ਹੈ ਕਿ ਕਤਲ ਦਾ ਹੀ ਕੇਸ ਹੈ ਇਹਦਾ ਕਤਲ ਹੀ ਕੀਤਾ ਗਿਆ ਹੈ ਪਰ ਕਤਲ ਜਿੱਥੇ ਸਿੱਟੀ ਗਈ ਹੈ ਲਾਸ਼ ਉੱਥੇ ਨਹੀਂ ਕੀਤਾ ਗਿਆ ਸਿਰਫ ਡਿਸਪੋਜ਼ ਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਹੈਮਿਲਟਨ ਪੁਲਿਸ ਨੇ ਦੱਸਿਆ ਹੈ ਕਿ ਕੱਲ੍ਹ ਸਵੇਰੇ ਯੈਸਟਰਡੇ ਵੈਨਸਡੇ July 15, 2026 ਸਟੋਨੀ ਕ੍ਰੀਕ ਦੇ ਵਿੱਚ ਫਰੂਟਲੈਂਡ ਰੋਡ ਨੀਅਰ ਹਾਰਬਰ ਡਰਾਈਵ ਪੱਥਰਾਂ 'ਤੇ ਐਨ ਪਾਣੀ ਦੇ ਲਾਗੇ ਪੱਥਰਾਂ 'ਤੇ ਹੀ ਔਨ ਸਮ ਰੌਕਸ ਇੱਕ ਬੰਦੇ ਦੀ ਲਾਸ਼ ਲੱਭੀ ਗਈ ਜੋ ਕਿ ਪਾਰਸ਼ਲੀ ਸਬਮਰਜ ਸੀ ਸੋ ਅੱਧੀ ਬਾਡੀ ਪਾਣੀ ਦੇ ਵਿੱਚ ਅੱਡੀ ਅੱਧ ਬਾਡੀ ਪੱਥਰਾਂ 'ਤੇ ਹੀ ਸੀ ਰਾਈਟ ਐਟ ਦ ਸ਼ੈਲੋ ਵਾਟਰ ਐਜ ਅਤੇ ਉਦੋਂ ਤਾਂ ਕੱਲ੍ਹ ਹੀ ਹੈਮਿਲਟਨ ਪੁਲਿਸ ਨੇ ਇਸ ਬੰਦੇ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਲੱਗਦਾ ਤਾਂ ਹੈ ਕਿ ਸਸਪੈਸ਼ੀਅਸ ਮੇ ਬੀ ਪੋਟੈਂਸ਼ੀਅਲ ਫਾਊਲ ਪਲੇ ਹੈ ਇਸ ਬੰਦੇ ਦੀ ਬਾਡੀ ਲੱਭਣ ਦੇ ਵਿੱਚ ਪਰ ਅੱਜ ਕਨਫਰਮ ਕੀਤਾ ਗਿਆ ਹੈ ਕਿ ਇਸ ਇੰਡੀਵਿਜੁਅਲ ਦਾ ਕਤਲ ਕੀਤਾ ਹੀ ਗਿਆ ਹੈ ਹੀ ਵਾਜ ਮਰਡਰਡ ਪਰ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈ ਉਹ ਹਜੇ ਤੱਕ ਨਹੀਂ ਦੱਸਿਆ ਗਿਆ ਹੈ ਜਾਣ ਬੁੱਝ ਕੇ ਨਹੀਂ ਦੱਸਿਆ ਗਿਆ ਹੈ ਹੈਮਿਲਟਨ ਰੀਜਨਲ ਪੁਲਿਸ ਦੇ ਵੱਲੋਂ ਪਰ ਉਹਨਾਂ ਨੇ ਅੱਜ ਕਨਫਰਮ ਕੀਤਾ ਹੈ ਕਿ ਇਹ ਜਿਹੜੀ ਕੱਲ੍ਹ ਸਟੋਨੀ ਕ੍ਰੀਕ ਦੇ ਵਿੱਚ ਲਾਸ਼ ਲੱਭੀ ਗਈ ਆ ਉਹ ਬਰੈਂਪਟਨ ਸ਼ਹਿਰ ਦਾ ਟਰੱਕ ਡਰਾਈਵਰ ਸੀ 29-year-old ਤਰਨਪ੍ਰੀਤ ਸਿੰਘ ਸਿੱਧੂ ਰੈਸਟ ਇਨ ਪੀਸ 29-year-old ਤਰਨਪ੍ਰੀਤ ਸਿੰਘ ਸਿੱਧੂ ਇਹ 2022 ਤੋਂ ਇੰਡੀਆ ਤੋਂ ਇੱਥੇ ਆਇਆ ਸੀ ਅਤੇ ਉਹ ਬਰੈਂਪਟਨ ਦੇ ਵਿੱਚ ਵੀ ਰੀਸੈਂਟਲੀ ਸਭ ਤੋਂ ਰੀਸੈਂਟਲੀ ਰਹਿ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੈਲੀਫੈਕਸ ਦੇ ਵਿੱਚ ਵੀ ਰਹਿੰਦਾ ਹੁੰਦਾ ਸੀ ਅਤੇ ਟਰੱਕ ਡਰਾਈਵਰ ਦੇ ਤੌਰ 'ਤੇ ਇਹ ਕੰਮ ਕਰ ਰਿਹਾ ਸੀ। ਸੋ ਕਲੀਅਰਲੀ ਇਹ ਇੱਕ ਮਰਡਰ, ਇੱਕ ਹਾਮਸਾਈਡ, ਇੱਕ ਕਤਲ ਦਾ ਕੇਸ ਹੈ, ਹੁਣ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਅਤੇ ਹਾਮਸਾਈਡ ਇਨਵੈਸਟੀਗੇਟਰਸ ਫੋਰ ਹੈਮਿਲਟਨ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਯਕੀਨ ਹੈ ਕਿ ਜਿੱਥੇ ਮਿਸਟਰ ਸਿੱਧੂ ਦੀ ਜਿਹੜੀ ਲਾਸ਼ ਲੱਭੀ ਗਈ ਆ, ਹੀ ਵਾਜ਼ ਨਾਟ ਕਿਲਡ ਦੇਅਰ, ਸੋ ਕਿਤੇ ਹੋਰ ਕਤਲ ਕਰਕੇ ਇਹਨੂੰ ਉੱਥੇ ਹੀ ਪਾਣੀ ਦੇ ਵਿੱਚ ਹੀ ਡਿਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਡੀ ਨੂੰ, ਪਰ ਦ ਬਾਡੀ ਵਾਸ਼ਡ ਅਪ ਆਨ ਟੂ ਦ ਰੌਕਸ ਐਂਡ ਗਾਟ ਸਟਕ ਦੇਅਰ। ਸੋ ਹੁਣ ਇਹ ਇੱਕ ਆਨ ਗੋਇੰਗ ਕਤਲ ਦੇ ਕੇਸ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਕੱਲ੍ਹ ਹੀ ਸਟੋਨੀ ਕ੍ਰੀਕ ਦੇ ਵਿੱਚ ਹੀ ਬਰੈਂਪਟਨ ਤੋਂ 29-year-old ਟਰੱਕ ਡਰਾਈਵਰ ਤਰਨਪ੍ਰੀਤ ਸਿੰਘ ਸਿੱਧੂ ਦੀ ਲਾਸ਼ ਲੱਭੀ ਗਈ ਆ। ਦੇਖਦੇ ਹਾਂ ਕਿ ਕੀ ਬਣਦਾ ਹੈ। ਵੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਜੁੜੇ ਹੋ ਅਤੇ ਇਸ ਟਾਈਮ 'ਤੇ ਸਾਡੇ ਨਾਲ ਰੋਇਲ ਡਿਜੀਟਲ ਦੀ ਟੀਮ ਜੁੜ ਚੁੱਕੀ ਆ। ਰੋਇਲ ਡਿਜੀਟਲ ਦੋਸਤੋ, ਜੋ ਕਿ ਦੱਸਦੇ ਆ ਰਹੇ ਹਾਂ, ਇੱਕੋ ਇੱਕ ਕੰਪਨੀ ਇੱਕੋ ਇੱਕ ਨਾਮ ਰੈਕਮੈਂਡ ਕਰਦੇ ਹਾਂ। ਘਰ ਦੇ ਵਿੱਚ ਬਿਜ਼ਨਸ ਦੇ ਵਿੱਚ ਇੰਟਰਨੈਟ ਤੁਸੀਂ ਲਵਾਉਣੀ ਹੋਵੇ, ਉਹ ਵੀ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਤੋਂ, ਉਹ ਵੀ ਸਭ ਤੋਂ ਬੈਸਟ ਪ੍ਰਾਈਸ ਦੇ ਵਿੱਚ, ਨੰਬਰ ਘਵਾਉਣਾ ਤੁਸੀਂ 647-201-1313 647-201-1313 647-201-1313 647-201-1313 ਰੋਇਲ ਡਿਜੀਟਲ ਵਾਲੇ ਤੁਹਾਨੂੰ ਸਾਰੇ ਹੀ ਕਿਸਮ ਦੇ ਟੈਲੀਕਮਿਊਨੀਕੇਸ਼ਨ ਪੈਕੇਜਸ ਪ੍ਰੋਵਾਈਡ ਕਰਦੇ ਨੇ, ਇੰਟਰਨੈਟ ਪੈਕੇਜ ਪ੍ਰੋਵਾਈਡ ਕਰਦੇ ਆ, ਉਹ ਵੀ ਐਬਸੋਲੂਟਲੀ ਗਰੰਟੀਡ ਸਭ ਤੋਂ ਲੋਵੈਸਟ ਪ੍ਰਾਈਸ ਦੇ ਵਿੱਚ। ਤੁਹਾਨੂੰ ਹੋਰ ਵੀ ਅਲੱਗ ਅਲੱਗ ਕਿਸਮ ਦੇ ਡੱਬੇ ਵੀ, ਬਾਕਸ ਵੀ, ਟੀ ਵੀ ਵਾਲੇ ਵੀ ਪ੍ਰੋਵਾਈਡ ਕਰਦੇ ਨੇ। 647-201-1313 647-201-1313 ਅਮਨ ਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਤੇ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
1: ਹਾਂਜੀ, ਡੀਲਸ ਬਾਰੇ ਅਸੀਂ ਦੱਸਣਾ ਚਾਹੁੰਦੇ ਹਾਂ, ਜਿੱਦਾਂ ਕਿ ਤੁਸੀਂ ਵੀ ਐਕਸਪਲੇਨ ਕੀਤਾ ਕਿ ਘਰ ਦੇ ਵਿੱਚ ਜੇ ਤੁਸੀਂ ਕੇਬਲ ਟੀ ਵੀ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਜਾਂ ਫਿਰ ਲੈਂਡਲਾਈਨ ਔਰ ਜਾਂ ਈਵਨ ਤੁਸੀਂ ਸੈੱਲ ਫੋਨ ਦੀਆਂ ਵਧੀਆ ਡੀਲਸ ਲਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰਕੇ ਸਾਨੂੰ ਇਹਨਾਂ ਡੀਲਸ ਬਾਰੇ ਪੁੱਛ ਸਕਦੇ ਹੋ। ਮਿਨੀਮਮ ਜਿਹੜੀ ਡੀਲ ਹੈ ਹਾਈ ਸਪੀਡ ਇੰਟਰਨੈਟ ਦੀ, ਉਹ $55 ਤੋਂ ਸਟਾਰਟ ਹੁੰਦੀ ਹੈ, ਜਿਹਦੀ ਸਪੀਡ 1.5 GB ਹੋਊਗੀ, ਵਿਚ ਇਜ਼ ਅ ਹਾਈ ਸਪੀਡ ਐਂਡ ਅਨਲਿਮਿਟਡ ਯੂਸੇਜ ਹੈ, ਜਿੰਨਾ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ। ਅਤੇ ਜਿਹੜੇ ਪ੍ਰਾਈਸਿਸ ਨੇ ਇਹ ਵੀ ਤੁਹਾਡੇ ਲੌਂਗ ਟਰਮ ਤੱਕ ਇੱਦਾਂ ਹੀ ਰਹਿਣਗੇ। ਸੋ ਜੇਕਰ ਈਵਨ ਤੁਸੀਂ ਆਪਣਾ ਨਾਲ ਇਹਦੇ ਘਰ ਦੇ ਵਿੱਚ ਜੇ ਤੁਸੀਂ ਆਪਣਾ ਸਮਾਲ ਹੋਮ ਬਿਜ਼ਨਸ ਵੀ ਕੋਈ ਕਰ ਰਹੇ ਹੋ ਤਾਂ ਬਿਜ਼ਨਸ ਡੀਲ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਈਵਨ ਜੇ ਤੁਸੀਂ ਕਮਰਸ਼ੀਅਲ ਪਲੇਸ ਆ, ਤੁਹਾਡੇ ਕੋਲ ਕੋਈ ਬਿਜ਼ਨਸ ਪਲਾਜ਼ੇ ਦੇ ਵਿੱਚ ਤੁਸੀਂ ਆਪਣਾ ਕੋਈ ਬਿਜ਼ਨਸ ਰਨ ਕਰ ਰਹੇ ਹੋ ਅਤੇ ਤੁਸੀਂ ਅਨਲਿਮਿਟਡ ਹਾਈ ਸਪੀਡ ਇੰਟਰਨੈਟ ਲਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਉਸ ਬਾਰੇ ਵੀ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ। ਜਾਂ ਈਵਨ ਜੇ ਤੁਸੀਂ ਹੋਮ ਸਿਕਿਉਰਿਟੀ ਘਰ 'ਚ ਲਵਾਉਣਾ ਚਾਹੁੰਦੇ ਹੋ, ਸਾਰੀਆਂ ਇਸੇ ਤਰ੍ਹਾਂ ਦੀਆਂ ਡੀਲਸ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਨੰਬਰ ਹੈ 647-201-1313 647-201-1313 ਥੈਂਕ ਯੂ ਜੀ।
0: ਥੈਂਕ ਯੂ ਵੈਰੀ ਮੱਚ। 647-201-1313 647-201-1313 647-201-1313 647-201-1313 ਟੀਵੀ ਪੈਕੇਜਿਸ, ਟੀਵੀ ਬਾਕਸਿਸ, ਕੇਬਲ ਚਾਹੀਦੀ ਆ, ਫੋਨ ਚਾਹੀਦਾ ਹੈ, ਸੈੱਲ ਫੋਨ ਪੈਕੇਜ ਚਾਹੀਦਾ ਹੈ, ਇੰਟਰਨੈਟ ਪੈਕੇਜ ਚਾਹੀਦਾ ਹੈ, ਸਾਰਾ ਕੁਛ ਹੀ ਤੁਹਾਨੂੰ ਇੱਕੋ ਇੱਕ ਛੱਤ ਦੇ ਥੱਲੇ ਮਿਲੂਗਾ। ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਜਿਹੜਾ ਏਅਰਪੋਰਟ ਅਤੇ ਕੁਈਨ ਦਾ ਇੰਟਰਸੈਕਸ਼ਨ ਹੈ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ, ਏਡੀ ਮੇਰਾਟਾਈਮ ਅੰਟਾਰੀਓ ਬੁਲਵਰਡ, ਯੂਨਿਟ ਨੰਬਰ 58 ਅਤੇ ਰੋਇਲ ਡਿਜੀਟਲ ਦੀ ਦੁਕਾਨ ਲੋਕੇਟਡ ਹੈ ਅਤੇ ਨੰਬਰ ਹੈ 647-201-1313 647-201-1313 ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਤਾਂ ਦੋਸਤੋ ਇਸ ਟਾਈਮ ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਤੇ ਲੋਨ ਤੇ ਲੈਂਡਿੰਗ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਸਪੈਸ਼ਲਾਈਜ਼ ਕਰਦੇ ਆ ਰਹੇ ਨੇ ਸਿੰਪਲ ਜੀ ਗੱਲ ਹੈ ਤੁਹਾਡਾ ਜਿਹੜਾ ਮਰਜ਼ੀ ਮੋਰਗੇਜ ਦਾ ਸਵਾਲ ਹੋਵੇ ਬਿਲਕੁਲ ਫ੍ਰੀ ਸਲਾਹ ਮਸ਼ਵਰਾ ਇਹਨਾਂ ਨਾਲ ਕਰੋ ਇਹ ਤੁਹਾਨੂੰ ਇੱਕ ਸਹੀ ਸਲੂਸ਼ਨ ਫਿਰ ਪੇਸ਼ ਕਰ ਸਕਦੇ ਨੇ ਹਰੇਕ ਘਰ ਦਾ ਪਰਿਵਾਰ ਦਾ ਬੰਦੇ ਦਾ ਡਿਫਰੈਂਟ ਡਿਫਰੈਂਟ ਸਰਕਮਸਟੈਂਸ ਹੁੰਦਾ ਹੈ ਸਿਨੇਰੀਓ ਹੁੰਦਾ ਹੈ ਪਰ ਇਹ ਤੁਹਾਨੂੰ ਸਹੀ ਸਹੀ ਗਾਈਡ ਕਰਨਗੇ ਇਹ ਸਾਰੇ ਹੀ ਮੇਜਰ ਬੈਂਕਸ ਨਾਲ ਸਿੱਧੇ ਕੰਮ ਕਰਦੇ ਆ ਅਤੇ ਤੁਹਾਡਾ ਹੀ ਕੰਮ ਸਿੱਧੇ ਬੈਂਕਾਂ ਤੋਂ ਹੀ ਕਰਾਉਂਦੇ ਆ ਅਤੇ ਚਾਹੇ ਤੁਸੀਂ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ ਇਹ ਤੁਹਾਨੂੰ ਡਿਫਰੈਂਟ ਬੈਂਕ ਨਾਲ ਸਵਿੱਚ ਕਰਕੇ ਤੁਹਾਡਾ ਰੇਟ ਘਟਾ ਦੇਣਗੇ ਕਿਸ਼ਤ ਘਟਾ ਦੇਣਗੇ ਅਤੇ ਬੈਂਕ ਤੋਂ ਹੀ ਤੁਹਾਨੂੰ ਪੂਰਾ ਫਾਇਦਾ ਕੈਸ਼ ਬੈਕ ਦਿਲਵਾ ਦੇਣਗੇ ਪਹਿਲੀ ਵਾਰੀ ਮੋਰਗੇਜ ਕਰਵਾਉਣੀ ਆ ਚਾਹੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਪ੍ਰੋਸੈਸ ਕੀ ਹੈ ਜਾਂ ਪੂਰਾ ਆ ਪਹਿਲਾਂ ਰਿਸਰਚ ਕੀਤਾ ਹੋਇਆ ਕੋਈ ਫਰਕ ਨਹੀਂ ਪੈਂਦਾ ਇਹ ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕਰਨਗੇ ਗਿਵ ਮ ਕਾਲ ਐ 416-710-7524 ਪ੍ਰਭਦੀਪ ਸਿੰਘ 416-710-7524 ਤੇ ਸੰਪਰਕ ਕੀਤਾ ਜਾ ਸਕਦਾ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਵਰਾਜ ਵੀਰੇ ਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਬਾਈ ਜੀ
0: ਬਾਈ ਜੀ ਬਹੁਤ ਲੋਕ ਹੁਣ ਰਿਨਿਊਅਲ ਫੇਸ ਕਰ ਰਹੇ ਨੇ ਵੈਸੇ ਤਾਂ ਪਿਛਲੇ ਸਾਲ ਤੋਂ ਵੀ ਹੁਣ ਇਸ ਪੂਰੇ ਸਾਲ ਤੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਦੀਆਂ ਮੋਰਗੇਜਸ ਹੁਣ ਰਿਨਿਊ ਹੋ ਰਹੀਆਂ ਨੇ ਅਤੇ ਆਬਵੀਅਸਲੀ ਮੱਚ ਹਾਇਰ ਰੇਟ ਦੈਨ ਬਿਫੋਰ ਅਤੇ ਰਿਨਿਊ ਹੋ ਰਹੀਆਂ ਨੇ ਸੋ ਉਸ ਕੇਸ ਦੇ ਵਿੱਚ ਕਈ ਲੋਕ ਤਾਂ ਪਹਿਲਾਂ ਹੀ ਇੱਕ ਸਿਨੇਰੀਓ ਹੁਣ ਫੇਸ ਕਰਨ ਲੱਗ ਗਏ ਨੇ ਕਿ ਮੇ ਬੀ ਸਾਡੇ ਤੋਂ ਕਿਸ਼ਤ ਅਫੋਰਡ ਵੀ ਨਹੀਂ ਹੋਣੀ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਮੇ ਬੀ ਕੋਈ ਇੱਧਰ ਉੱਧਰ ਸ਼ਾਪ ਰਾਊਂਡ ਕਰਕੇ ਸਵਿੱਚ ਕਰਕੇ ਮੇ ਬੀ ਕੋਈ ਫਾਇਦਾ ਹੋ ਸਕਦਾ ਸੋ ਰਿਨਿਊਅਲ ਦੇ ਟਾਈਮ ਤੇ ਤੁਸੀਂ ਕਿਵੇਂ ਕਿਸੇ ਦੀ ਮਦਦ ਕਰ ਸਕਦੇ ਹੋ
1: ਬਿਲਕੁਲ ਸਮਰਾਜ ਦੇਖੋ ਜਿਹੜੀ ਰਿਨਿਊਅਲ ਆ ਰਹੀਆਂ ਨੇ ਉਹ ਆ ਰਹੀਆਂ ਰਿਨਿਊਅਲ ਜਿਨ੍ਹਾਂ ਨੇ 5 ਸਾਲ ਦੀ ਟਰਮ ਲਈ ਸੀ ਜਾਂ 2021 ਦੇ ਵਿੱਚ ਮੋਰਗੇਜ ਲਈ ਸੀਗੀ ਰਾਈਟ ਜਾਂ 2023 ਦੇ ਵਿੱਚ ਮੋਰਗੇਜ ਲਈ ਸੀ ਜਿਨ੍ਹਾਂ ਨੂੰ 3 ਸਾਲ ਦੀ ਟਰਮ ਮਿਲੀ ਸੀਗੀ ਦੇਖੋ ਜਿਹੜੇ ਪੁਰਾਣੇ ਟਾਈਮ ਸੀਗੇ ਉਹਲੇ ਇੰਟਰਸਟ ਰੇਟ ਤਾਂ ਜੀ ਮੁੜ ਕੇ ਆਉਣੇ ਨੀਗੇ ਜੇ ਤੁਹਾਡੀ ਲਾਈਫ ਸਟਾਈਲ ਨੂੰ ਤੁਹਾਨੂੰ ਪਤਾ ਆਲਰੇਡੀ ਇਸ ਚੀਜ਼ ਨੇ ਇੰਪੈਕਟ ਪਾਉਣਾ ਆ ਹਾਈ ਇੰਟਰਸਟ ਰੇਟ ਨੇ ਤਾਂ ਉਸ ਚੀਜ਼ ਦੀ ਤੁਸੀਂ ਪਹਿਲਾਂ ਜੇ ਸ਼ੋਪ ਰਾਊਂਡ ਕਰ ਲਓ ਤਾਂ ਉਹਦੇ ਵਰਗੀ ਰੀਸ ਨਹੀਂ ਹੋਊਗੀ ਘੱਟੋ ਘੱਟ ਤੁਹਾਨੂੰ ਗਰਾਊਂਡ ਲੈਵਲ ਰਿਐਲਿਟੀ ਪਤਾ ਲੱਗ ਜੂਗੀ ਹੁਣ ਉਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆਉਂਦੀ ਦੇਖੋ ਜਿਹੜੇ ਕਈ ਪੁਰਾਣੇ ਕਲਾਇੰਟਸ ਨੇ ਜਿਨ੍ਹਾਂ ਨੇ ਘਰ ਪੁਰਾਣੇ ਲਏ ਹੋਏ ਆ ਹੋ ਸਕਦਾ ਉਹਨਾਂ ਦੀ ਐਮੋਟਾਈਜੇਸ਼ਨ 20 ਸਾਲ ਤੇ ਆਈਆਂ ਹੁਣ ਹੋ ਸਕਦਾ 15 ਸਾਲ ਤੇ ਆਈਆਂ ਹੁਣ ਬਟ ਜੇ ਤੁਹਾਡੇ ਕੰਮਾਂ ਦੇ ਵਿੱਚ ਵਾਧੇ ਨਹੀਂ ਪਏ ਰੈਦਰ ਕੰਮ ਘਟੇ ਨੇ ਤਾਂ ਮੇਰੀ ਸੁਜੈਸ਼ਨ ਤਾਂ ਇਹੀ ਹੋਊਗੀ ਜਿੱਥੇ 15 ਸਾਲ ਦੇ ਉਹਨੂੰ ਭਾਵੇਂ 17 ਕਰਕੇ ਜਾਂ ਉਹਨੂੰ 18 ਸਾਲ ਕਰਕੇ ਘੱਟੋ ਘੱਟ ਜਿਹੜਾ ਤੁਹਾਡੀ ਡੇ ਟੂ ਡੇ ਲਿਵਿੰਗ ਹੈ ਉਹਦੇ ਉੱਤੇ ਇੰਪੈਕਟ ਨਾ ਪਵੇ ਕਿਉਂਕਿ ਦੇਖੋ ਜੇ ਅੱਜ ਇੰਟਰਸਟ ਰੇਟ ਵਧਣ ਕਰਕੇ ਤੁਹਾਡੀ ਪੇਮੈਂਟ ਵੱਧ ਗਈ ਤਾਂ ਉਹ ਪੇਮੈਂਟ ਵਧਣ ਨਾਲ ਤੁਸੀਂ ਇੰਪੈਕਟਡ ਹੋਣਾ ਆ ਜੇ ਸੇਮ ਬੈਂਕ 'ਚ ਰਹਿ ਗਏ ਸੇਮ ਬੈਂਕ 'ਚ ਰਹਿ ਕੇ ਬਾਈ ਜੀ ਉਹਨਾਂ ਨੇ ਤੁਹਾਡੀ ਐਮੋਟਾਈਜੇਸ਼ਨ ਨਹੀਂ ਵਧਾਉਣੀ ਹਮੇਸ਼ਾ ਬੈਂਕ ਸਵਿੱਚ ਕਰਕੇ ਤੁਸੀਂ ਆਪਦੀ ਮਨ ਮਰਜ਼ੀ ਅਨੁਸਾਰ ਐਮੋਟਾਈਜੇਸ਼ਨ ਵਧਾ ਸਕਦੇ ਹੋ ਜਿੰਨੀ ਕੁ ਪੇਮੈਂਟ ਤੁਸੀਂ ਆਪ ਝੱਲ ਸਕਦੇ ਹੋ ਉਨੀ ਕੁ ਆਪਦੀ ਕਰਵਾ ਕੇ ਘੱਟੋ ਘੱਟ ਤੁਸੀਂ ਫਾਈਨੈਂਸ਼ਲੀ ਇੰਪੈਕਟਡ ਨਹੀਂ ਹੋਵੋਗੇ ਹੁਣ ਰਿਨਿਊਅਲ ਦੇ ਫਾਇਦੇ ਕੀ ਹੁੰਦੇ ਰਿਨਿਊਅਲ ਮੌਕੇ ਤੇ ਇੱਕ ਤਾਂ ਦੇਖੋ ਸਭ ਤੋਂ ਵੱਡੀ ਗੱਲ ਤੁਹਾਨੂੰ ਕੋਈ ਬਾਈ ਜੀ ਪੈਨਲਟੀ ਨਹੀਂ ਪੈਣੀ ਦੂਸਰੀ ਵੱਡੀ ਗੱਲ ਇਹ ਹੋਊਗੀ ਜਦੋਂ ਤੁਸੀਂ ਕਿਸੇ ਪੁਰਾਣੇ ਬੈਂਕ ਨਾਲ ਹੈਗੇ ਹੋ ਬਥੇਰੀ ਵਾਰੀ ਕੀ ਹੁੰਦਾ ਭੈਣ ਭਰਾਵਾਂ ਕੋਲੇ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਨਹੀਂ ਹੁੰਦੀ ਨਵੇਂ ਬੈਂਕ ਕੋਲੇ ਆਵਾਂਗੇ ਤੁਹਾਨੂੰ ਹੀ ਲੋਕ ਜਿਹਨੂੰ ਕਹਿ ਲੈਂਦੇ ਆ ਲਾਈਨ ਆਫ ਕ੍ਰੈਡਿਟ ਘਰ ਦੇ ਅਗੇਂਸਟ ਬਣੂਗੀ ਜਿਹਦਾ ਕਿ ਜਿਵੇਂ ਜਿਵੇਂ ਤੁਹਾਡਾ ਪ੍ਰਿੰਸੀਪਲ ਲਈ ਜਾਊਗਾ ਆਊਟਸਟੈਂਡਿੰਗ ਬੈਲੈਂਸ ਲੱਥੀ ਜਾਊਗਾ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਵਧੀ ਜਾਊਗੀ ਉਹ ਕੋਈ ਇਹੋ ਜਿਹੀ ਲਾਈਨ ਆਫ ਕ੍ਰੈਡਿਟ ਨਹੀਂ ਹੁੰਦੀ ਵੀ 30-35 ਹਜ਼ਾਰ ਡਾਲਰ ਦੀ ਬਥੇਰੇ ਭੈਣ ਭਰਾਵਾਂ ਦੀ 2-2-3-3 ਲੱਖ ਡਾਲਰ ਤੱਕ ਦੀ ਵੀ ਲਾਈਨ ਆਫ ਕ੍ਰੈਡਿਟ ਉਸ ਹਿਸਾਬ ਨਾਲ ਬਣੀ ਹੋਈ ਹੈਗੀ ਆ ਕਿਉਂ ਕਿਉਂਕਿ ਕੰਮ ਦੇ ਵਿੱਚ ਤਜਰਬਾ ਹੈ ਤੁਹਾਨੂੰ ਐਡੀਆਂ ਵੱਡੀਆਂ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ ਤੀਸਰੀ ਵੱਡੀ ਗੱਲ ਲੈਂਡਰ ਸਵਿੱਚ ਕਵਾਂਗੇ ਤੁਹਾਨੂੰ ਨਵਾਂ ਕੰਪੈਟੀਟਿਵ ਇੰਟਰਸਟ ਰੇਟ ਮਿਲੂਗਾ ਜੋ ਤੁਹਾਨੂੰ ਪੁਰਾਣੇ ਵਾਲੇ ਨੇ ਨਹੀਂ ਦੇਣਾ ਹੈਗਾ ਕਿਉਂਕਿ ਨਵੇਂ ਬਿਜ਼ਨਸ ਨਵੇਂ ਲੈਂਡਰ ਨੂੰ ਦੇਵਾਂਗੇ ਤੇ ਉਸ ਤੋਂ ਹੋਰ ਵੱਡੀ ਗੱਲ ਤੁਹਾਨੂੰ ਕੈਸ਼ ਬੈਕ ਦੀ ਆਪਸ਼ਨ ਵੀ ਆਊਗੀ ਤੇ ਕਈ ਵਾਰੀ ਤਾਂ ਐਂ ਵੀ ਹੋਇਆ ਸਾਨੂੰ ਬੈਂਕ ਵੱਲੋਂ ਜਿਹੜਾ ਤੁਹਾਡਾ ਲੋਇਰ ਦੀ ਕੋਸਟ ਹੈ ਉਹ ਵੀ ਬੈਂਕ ਵੱਲੋਂ ਹੀ ਸਾਨੂੰ ਆਪਸ਼ਨ ਆਉਂਦੀ ਤੁਹਾਡੀ ਲੋਇਰ ਦੀ ਕੋਸਟ ਵੀ ਜਿਹੜੀ ਲੋਇਰ ਨੇ ਫੀਸ ਤੁਹਾਨੂੰ ਲਾਉਣੀ ਉਹ ਵੀ ਵੇਵ ਆਫ ਕਰਵਾ ਦਿੰਦੀ ਹੈ ਸੋ ਰੀਨੂਅਲ ਮੌਕਾ ਸਾਰੇ ਪਾਸੋਂ ਇੱਕ ਚੰਗੀ ਓਪਰਚੁਨਿਟੀ ਦਾ ਮੌਕਾ ਹੁੰਦਾ ਰੀਨੂਅਲ ਇਕੱਲਾ ਐਂ ਨਹੀਂ ਵੀ ਤੁਹਾਨੂੰ ਇਕੱਲੀ ਸਕੈਜੂਲ ਏ ਲੈਂਡਰ ਦੀ ਆਣੀ ਆ ਬਥੇਰੇ ਭੈਣ ਭਰਾ ਪ੍ਰਾਈਵੇਟ ਮੋਰਗੇਜਾਂ ਵਿੱਚ ਸਟੱਕ ਬੈਠੇ ਨੇ ਕਿਸੇ ਨੇ ਸੈਕਿੰਡ ਮੋਰਗੇਜ ਚੱਕੀ ਵੀ ਆ ਕਿਸੇ ਦੀ ਅਨਸਿਕਿਉਰਡ ਲਾਈਨ ਆਫ ਕ੍ਰੈਡਿਟਾਂ ਭਰੀਆਂ ਹੋਈਆਂ ਕੁੱਲ ਮਿਲਾ ਕੇ ਤੁਹਾਡੇ ਸਾਰੇ ਜਿਹੜੇ ਇਹ ਮਹਿੰਗੇ ਕਰਜ਼ੇ ਵਾਲੇ ਖਰਚੇ ਨੇ ਸਾਰੇ ਇੱਕ ਛੱਤ ਹੇਠ ਆ ਸਕਦੇ ਆ ਜਿਹਦੀ ਕਿ ਪੇਮੈਂਟ ਦਾ ਤੁਹਾਨੂੰ ਮੈਂ ਮੋਟਾ ਮੋਟਾ ਦੱਸ ਦਿੰਦਾ ਇੰਟਰਸਟ ਰੇਟ 3.5-4% ਦੇ ਵਿੱਚ ਹੋਊਗਾ ਮੈਨੂੰ ਨਹੀਂ ਲੱਗਦਾ ਇਸ ਤੋਂ ਥੱਲੇ ਕੋਈ ਇੰਟਰਸਟ ਰੇਟ ਬੀਟ ਕਰ ਸਕਦਾ ਹੈਗਾ ਸੋ ਕਿਸੇ ਤਰੀਕੇ ਦੀ ਰਿਨਿਊਅਲ ਆ ਰਹੀ ਹੈ ਸਿਰਫ ਤੇ ਸਿਰਫ ਬੈਂਕ 'ਚ ਜਾਣ ਲਈ ਮੈਨੂੰ 650 ਸਕੋਰ ਚਾਹੀਦਾ ਆ ਭਾਵੇਂ ਤੁਹਾਡੀ ਰਿਨਿਊਅਲ 6 ਮਹੀਨਿਆਂ ਨੂੰ ਰਹੀ ਹੈ ਇੱਕ ਵਾਰੀ ਸੰਪਰਕ ਕਰ ਲਿਓ ਫਾਈਲ ਸਟਰਕਚਰਿੰਗ ਕਿਵੇਂ ਕਰਨੀ ਹੈ ਕੀ ਪਲਾਨ ਕਿਵੇਂ ਕਿਹੜੀ ਚੀਜ਼ ਕਰਨੀ ਤੁਹਾਨੂੰ ਸਾਰੀ ਦੱਸ ਦਿੱਤੀ ਜਾਊਗੀ ਉਸ ਹਿਸਾਬ ਨਾਲ ਚੱਲਾਂਗੇ ਮੈਂ ਗਰੰਟੀ ਨਾਲ ਕਹਿੰਦਾ, ਜਿਹੜੇ ਭੈਣ ਭਰਾ ਅੱਜ ਤੱਕ ਸਕੈਜੂਲ ਇਹ ਬੈਂਕਾਂ ਤੋਂ ਮੌਰਗੇਜਾਂ ਕਰਾਉਣ ਨੂੰ ਝੂਰਦੇ ਸੀਗੇ ਵੀ ਯਾਰ ਸਾਨੂੰ ਹੋ ਸਕਦਾ ਸਾਡੇ ਅਸੀਂ ਕਦੀ ਬੈਂਕ ਲਈ ਜਾ ਹੀ ਨਹੀਂ ਸਕਦੇ, ਗਰੰਟੀ ਨਾਲ ਕਹਿੰਦਾ, ਦਾਅਵੇ ਨਾਲ ਕਹਿੰਦਾ ਤੁਹਾਨੂੰ ਬੈਂਕ 'ਚ ਲੈ ਕੇ ਜਾਊਂਗਾ ਅਤੇ ਹੋਰ ਸਾਰੇ ਜਿੰਨੇ ਇਨਸੈਂਟਿਵ ਦੱਸੇ ਨੇ ਉਹ ਵੀ ਦਵਾਊਂਗਾ। ਸੋ ਕੋਈ ਵੀ ਭੈਣ ਭਰਾ ਕਿਸੇ ਤਰੀਕੇ ਨਾਲ ਲੈਂਡਰ ਦੇ ਸਟੱਕ ਨਾ, ਆਪਦੇ ਆਪ ਨੂੰ ਮਹਿਸੂਸ ਕਰੋ, ਕਾਲ ਜ਼ਰੂਰ ਕਰ ਲਿਓ ਰੀਨੂਅਲ ਟਾਈਮ 'ਤੇ, ਜਾਂ ਹੋ ਸਕਦਾ ਜੇ ਈਵਨ ਤੁਹਾਨੂੰ ਥੋੜ੍ਹਾ ਟਾਈਮ ਪਹਿਲਾਂ ਕੰਟੈਕਟ ਕਰ ਲਉਂਗੇ ਤਾਂ ਤੁਹਾਨੂੰ ਵਧੀਆ ਪਲਾਨ ਸਟਰਕਚਰ ਕਰਕੇ ਦੇਵਾਂਗੇ। ਨੰਬਰ ਦੱਸ ਦਿੰਦਾ ਜੀ ਕਰੀ, 416-710-7524-416-710-7524। ਬੈਕ ਟੂ ਸਮਰਾਜ ਰੇ
0: ਨੰਬਰ ਤੁਸੀਂ ਵੀ ਨੋਟ ਕਰ ਲਓ, ਪ੍ਰਭਦੀਪ ਸਿੰਘ ਮੋਰਗੇਜ ਬ੍ਰੋਕਰ, 416-710-7524-416-710-7524। ਅਤੇ ਬਾਈ ਜੀ, ਮੰਨ ਲਓ ਕਿ ਕਿਸੇ ਨੇ ਜਾਣੇ ਅਣਜਾਣੇ ਦੇ ਵਿੱਚ ਜਾਂ ਕਿਸੇ ਔਖੇ ਟਾਈਮ ਦੇ ਵਿੱਚ ਮਜਬੂਰੀ ਦੇ ਵਿੱਚ, ਮੰਨ ਲਓ ਕਿ ਬਹੁਤ ਹਾਈ ਇੰਟਰਸਟ 'ਤੇ, ਬਹੁਤ ਹਾਈ ਵਿਆਜ ਦੇ ਰੇਟ 'ਤੇ ਹੁਣ ਕੋਈ ਲੋਨ ਲਿਆ ਹੈ, ਕੋਈ ਪੈਸਾ ਲਿਆ, ਜਾਂ ਮਲਟੀਪਲ ਲੋਨ ਲਏ ਨੇ, ਮਲਟੀਪਲ ਕਰਜ਼ੇ ਲਏ ਹੋਏ ਨੇ ਜੋ ਕਿ ਕੋਈ ਡਬਲ ਡਿਜਿਟ 'ਤੇ, ਕੋਈ 10% ਜਾਂ ਉਸ ਤੋਂ ਵੱਧ 'ਤੇ ਵੀ ਇੰਟਰਸਟ ਰੇਟ 'ਤੇ ਬਹੁਤ ਹੀ ਜ਼ਿਆਦਾ ਉਹ ਬਹੁਤ ਵੱਡੀ ਵੱਡੀ ਕਿਸ਼ਤ ਪੇ ਕਰ ਰਹੇ ਨੇ, ਕੋਈ ਤਰੀਕਾ ਹੈਗਾ ਕਿ ਜਿੰਨੇ ਵੀ ਇਹ ਮਹਿੰਗੇ ਮਹਿੰਗੇ ਵਿਆਜ ਦੇ ਇਹ ਜਿਹੜੇ ਕਰਜ਼ੇ ਨੇ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ, ਇੱਕੋ ਇੱਕ ਕਿਸ਼ਤ ਹੋਵੇ ਤੇ ਵੈਰੀ ਲੋ ਕਿਸ਼ਤ ਹੋਵੇ ਕਿਉਂਕਿ ਇੰਟਰਸਟ ਵੀ ਉਹ ਬਹੁਤ ਹੀ ਲੋ ਹੋ ਸਕਦਾ ਹੈ, ਕੋਈ ਤਰੀਕਾ ਹੈ ਕਿ ਨਹੀਂ?
1: ਬਿਲਕੁਲ ਸਮਰਾਜ ਵੀਰ, ਦੇਖੋ ਜਿਹੜੇ ਅਨਸਿਕਿਉਰਡ ਕਰਜ਼ੇ ਹੁੰਦੇ ਨਾ ਚੱਕਣੇ ਬੜੇ ਸੌਖੇ ਆ, ਜ਼ਿਆਦਾਤਰ ਕੀ ਹੁੰਦਾ ਜਿੰਨੀ ਔਨਲਾਈਨ ਆਪਾਂ ਕੁਛ ਪਾ ਲਈਏ ਗੂਗਲ ਦੇ ਵਿੱਚ ਤੁਹਾਡੇ ਕੋਲ, ਮੈਂ ਕਹਿੰਦਾ 4-5 ਕੰਪਨੀਆਂ ਉੱਦਾਂ ਹੀ ਸਪੋਂਸਰਡ ਐਡ ਵਾਲੀਆਂ ਆ ਜਾਣਗੀਆਂ ਜਿਨ੍ਹਾਂ ਨੇ ਤੁਸੀਂ ਇੱਕ ਵਾਰੀ ਭਰਮਾਇਆ ਜਾਣਾ, ਉਹਦੇ ਵਿੱਚ ਕਾਨੂੰਨੀ ਤੌਰ 'ਤੇ ਇੱਕ ਜਿਹੜੇ ਹਰ ਇੱਕ ਕਿੱਤੇ ਦੀ ਗਾਈਡਲਾਈਨਸ ਹੁੰਦੀਆਂ ਨੇ, ਗਾਈਡਲਾਈਨ ਤੌਰ 'ਤੇ ਉਹਨਾਂ ਨੇ ਲਿਖਿਆ ਹੁੰਦਾ ਜੀ 4%। ਹੁਣ ਉਹ 4% ਹੈ ਕੀ ਹੈ ਜਾਂ 5% ਲਿਖਿਆ ਹੋਊਗਾ, ਉਹ ਸਿਰਫ ਮੰਥਲੀ ਤੁਹਾਨੂੰ ਇੰਟਰਸਟ ਰੇਟ ਦੱਸਦੇ ਆ, ਬਟ ਜੇ ਉਹਨੂੰ ਟਰਨ ਡਾਊਨ ਕਰੋਗੇ ਤੁਸੀਂ ਐਨੂਅਲੀ ਤੇ, ਦੈਟਸ ਕੈਨ ਬ੍ਰਿੰਗ ਇਟ ਡਾਊਨ ਟੂ 48% ਸਮਰਾਜ ਵੀਰੇ। ਹੁਣ 48% ਇੰਟਰਸਟ ਰੇਟ, ਤੁਸੀਂ ਜੇ 15-20 ਹਜ਼ਾਰ ਦੀ ਤੁਹਾਨੂੰ ਕੋਈ ਲੋਨ ਅਪਰੂਵ ਹੋ ਰਿਹਾ, ਤੁਸੀਂ ਉਹ 15-20 ਹਜ਼ਾਰ ਵਾਲਾ ਅਲਟੀਮੇਟਲੀ ਪੇ ਕਰਨਾ ਜਾ ਕੇ $30,000, ਉਹ $10,000 ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੱਥੇ ਖਾਧਾ ਗਿਆ। ਫਿਰ ਜਦੋਂ ਪੇ ਆਊਟ ਕਰਨ ਦੀ ਵਾਰੀ ਆਉਂਦੀ, ਉੱਥੇ ਬੰਦਾ ਸੋਚਦਾ ਰਿਹਾ ਤਾਂ ਬਾਹਲਾ ਹੀ ਮਹਿੰਗਾ ਪੈ ਗਿਆ ਕੰਮ। ਸੋ ਰੈਦਰ ਮੈਂ ਨਹੀਂ ਕਹਿ ਰਿਹਾ ਮੇਰੇ ਕੋਲ ਆ ਕੇ ਬੈਠੋ, 2-4 ਬੰਦਿਆਂ ਦੀ ਸੁਜੈਸ਼ਨ ਲਓ, ਤੁਹਾਨੂੰ ਕੰਮ ਹਮੇਸ਼ਾ ਜੱਚਦਾ ਹੁੰਦਾ, ਹਮੇਸ਼ਾ ਤੁਹਾਨੂੰ ਕੰਮ ਕਰੇ ਤੋਂ ਬਾਅਦ ਹੀ ਫੀਸ ਲੱਗੂਗੀ ਜਿਹੜੀ ਲੱਗੂਗੀ। ਸੋ ਜੇ ਤੁਸੀਂ ਇਹੋ ਜਿਹੇ ਕਿਸੇ ਵੀ ਅਨਸਿਕਿਉਰਡ ਕਰਜ਼ੇ 'ਚ ਫਸੇ ਹੋਏ ਹੈਗੇ ਹੋ, ਤੁਹਾਨੂੰ ਕੋਈ ਚਾਰਾ ਨਹੀਂ ਦਿਖਦਾ, ਬੈਂਕਰਪਸੀ ਪ੍ਰਪੋਜ਼ਲ ਕਰਨ ਤੋਂ ਪਹਿਲਾਂ ਆਪਣੀ ਡੈਫੀਨੇਟਲੀ ਸਿਨੈਰੀਓ ਡਿਸਕਸ ਕਰੋ, ਕੋਈ ਨਾ ਕੋਈ ਤੁਹਾਨੂੰ ਆਪਸ਼ਨ ਜ਼ਰੂਰ ਚੰਗੀ ਦੱਸੂਗਾ। ਦੇਖੋ ਜੇ ਤਾਂ ਤੁਹਾਡੇ ਕੋਲ ਘਰ ਹੈਗਾ ਵਾ, ਚੱਲਦੀ ਮੌਰਗੇਜ ਵੀ ਨਹੀਂ ਤੁੜਵਾਉਣੀ, ਤਾਂ ਉਹਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਕੇ ਤੁਸੀਂ ਆਪਦੇ ਉੱਥੇ ਕਰਜ਼ੇ ਇੱਕ ਕਰਵਾ ਸਕਦੇ ਹੋ। ਜੇ ਤੁਸੀਂ ਮੌਰਗੇਜ ਤੁੜਵਾ ਕੇ ਰਾਜ਼ੀ ਹੋ ਤਾਂ ਤੁਹਾਡੇ ਉਹੀ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, 3.5-4% ਤੇ ਤੁਹਾਡੇ ਸਾਰੇ ਅਨਸਿਕਿਉਰਡ ਕਰਜ਼ੇ ਇੱਕ ਥਾਂ ਆ ਜਾਣਗੇ, ਤੁਹਾਨੂੰ ਸਿਰਫ ਇੱਕ ਪੇਮੈਂਟ ਬਣੂਗੀ, ਬੰਦਾ ਦਿਮਾਗੀ ਤੌਰ 'ਤੇ ਵੀ ਸਕੂਨ 'ਤੇ ਹੋ ਜਾਂਦਾ। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ, ਆਪਸ਼ਨ ਨਹੀਂ ਗੀ ਆਪਣੇ ਕੋਲ, ਤਾਂ ਹਮੇਸ਼ਾ ਵੀ ਕਹਿੰਦਾ ਹੁੰਦਾ ਕੁਝ ਕੁ ਛੋਟੇ ਜਿਹੜੇ ਸਮਾਲ ਬਿਜ਼ਨਸ ਲੋਨਸ ਹੁੰਦੇ ਨੇ, ਅੰਟਰਪ੍ਰਨੋਰ ਪ੍ਰੋਗਰਾਮਸ ਜਿਹੜੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਦੇ ਆਪ ਨੂੰ, ਹੋ ਸਕਦਾ ਤੁਸੀਂ ਉਹਦੇ ਲਈ ਕੁਆਲੀਫਾਈ ਕਰ ਜਾਓ, $1-1.5 ਲੱਖ ਤੱਕ ਹੋ ਸਕਦਾ ਤੁਹਾਡੀ, ਉਹਦੇ ਨਾਲ ਤੁਹਾਡੀ ਜਿਹੜੀ ਪੇਮੈਂਟ ਦਾ ਤੁਹਾਨੂੰ ਰਿਲੀਫ ਇੱਕ ਵਾਰੀ ਮਿਲ ਜਾਵੇ। ਜਿੱਡੇ ਮਹਿੰਗੇ ਕਰਜ਼ੇ ਨੇ ਤੁਹਾਨੂੰ ਅਨਸਿਕਿਉਰਡ ਜਿਹੜੇ ਬਿਜ਼ਨਸ ਲੋਨਸ ਨੇ, ਉਹਦੇ ਨਾਲ ਤੁਹਾਡੀ ਸ਼ਾਇਦ ਇੱਕ ਪੇਮੈਂਟ ਬਣ ਜਾਵੇ। ਜੇ ਤੁਹਾਡੇ ਕੋਲ ਦੋਨੇ ਆਪਸ਼ਨ ਨਹੀਂ ਹੈਗੀਆਂ, ਤਾਂ ਹਮੇਸ਼ਾ ਕਹਿੰਦਾ ਹੁਣ ਜਿਹੜੇ ਛੋਟੇ ਲੋਨਸ ਜਿਹਦੇ ਵਿੱਚ ਕਿਸੇ ਲੋਇਰ ਦੀ ਵੀ ਇਨਵੋਲਵਮੈਂਟ ਹੈ ਨੀਗੀ, ਨਾ ਹੀ ਕਿਸੇ ਕਹਿ ਲਓ ਲੈਂਡਰ ਦੇ ਕੋਲ ਸਾਨੂੰ ਮਿੰਤ ਤਰਲਾ ਪਾਉਣ ਦੀ ਲੋੜ ਹੈਗੀ, ਇੰਟਰਸਟ ਰੇਟ ਜਮਾਂ ਹੀ ਰੌਕ ਬਾਟਮ ਲੋ ਹੁੰਦਾ ਜੀ ਉਹਦਾ, $35,000-$40,000 ਤੱਕ ਤੁਸੀਂ ਹੋ ਸਕਦਾ ਉਹਦੇ ਲਈ ਕੁਆਲੀਫਾਈ ਕਰ ਜਾਓ। ਸੋ ਗੱਲ ਕੀ ਹੈ, ਗੱਲ ਕਰੋਗੇ, ਸਨੈਰੀਓ ਡਿਸਕਸ ਕਰੋਗੇ, ਹਰ ਇੱਕ ਬੰਦੇ ਦਾ ਵੱਖਰੋ ਵੱਖਰਾ ਸਨੈਰੀਓ ਹੁੰਦਾ, ਤੁਹਾਡੇ 'ਤੇ ਕਿਹੜਾ ਢੁੱਕਦਾ ਗਾ ਤੁਹਾਨੂੰ ਦੱਸਿਆ ਜਾਊਗਾ, ਫਿਰ ਦੈਨ ਅਗੈਨ ਫੈਸਲਾ ਤੁਹਾਡਾ ਹੀ ਹੋਊਗਾ ਤੁਸੀਂ ਗਾਂਹ ਵਧਣਾ ਕਿ ਨਹੀਂ ਵਧਣਾ। ਬਟ ਜਿਹੜੀ ਆਹ ਛੋਟੀਆਂ ਛੋਟੀਆਂ ਪੇਮੈਂਟਾਂ ਨੇ, ਇਹਨਾਂ ਨੇ ਤੁਹਾਡਾ ਸਕੋਰ ਵੀ ਜਮਾਂ ਹੀ ਛੋਟਾ ਕਰ ਦੇਣਾ। ਅਤੇ ਕਈ ਵਾਰੀ ਇਹੋ ਜਿਹੇ ਕੇਸ ਵੀ ਦੇਖੇ ਨੇ ਜਦੋਂ ਤੁਹਾਡੀ ਮੌਰਗੇਜ ਦੀ ਰੀਨੂਅਲ ਆ ਰਹੀ ਹੈ, ਜੇ ਬੈਂਕ ਚਾਹੇ ਤੁਹਾਡਾ ਕ੍ਰੈਡਿਟ ਸਕੋਰ ਉਹਨੂੰ ਚੈੱਕ ਕਰਨਾ, ਜੇ ਉਹਨਾਂ ਨੂੰ ਕਿਸੇ ਗੱਲ ਕਰਕੇ ਲੱਗਿਆ ਵੀ ਬੰਦੇ ਦਾ ਸਕੋਰ ਵਾਹਵਾ ਡਿੱਗ ਗਿਆ, ਤਾਂ ਤੁਹਾਨੂੰ ਬਾਈ ਜੀ ਉਹ ਰੀਨੂਅਲ ਤੋਂ ਵੀ ਮਨਾ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਸਿਰਫ ਤੁਹਾਡੇ ਨਾਲ ਕਮਿਟਮੈਂਟ ਕੀਤੀ ਹੋਈ ਟਰਮ ਪੂਰੀ ਕਰਨ ਦੀ। ਟਰਮ ਪੂਰੀ ਕਰਨ ਤੋਂ ਬਾਅਦ ਬੈਂਕਸ ਹੈਵ ਦਾ ਫੁੱਲ ਰਾਈਟ ਟੂ ਸੇ ਵੀ ਵਾਂਟ ਆਰ ਮਨੀ ਬੈਕ। ਸੋ ਉਹੋ ਜਿਹੇ ਘੇਰੇ 'ਚ ਆਉਣ ਤੋਂ ਪਹਿਲਾਂ ਆਪਦੇ ਆਪ ਦਾ ਚੰਗਾ ਸਕੋਰ ਬਚਾ ਕੇ ਰੱਖੋ, ਆਪਦੇ ਆਪ ਨੂੰ ਚੰਗੇ ਪ੍ਰੈਜੈਂਟਡ ਬਣ ਕੇ ਰਹੋ, ਵੀ ਕਿਸੇ ਗੱਲ ਕਰਕੇ ਲੈਂਡਰ ਤੁਹਾਨੂੰ ਇਹੋ ਜਿਹੀ ਚੀਜ਼ ਦਾ ਸ਼ਿਕਾਰ ਨਾ ਬਣਾ ਕੇ ਬਹਿ ਜਾਵੇ, ਤੁਹਾਨੂੰ ਖੜੇ ਪੈਰ ਭੱਜਣਾ ਪੈ ਜਾਣ। ਸੋ ਕਿਸੇ ਤਰੀਕੇ ਦੇ ਅਨਸਿਕਿਉਰ ਕਰਜ਼ੇ 'ਚ ਫਸੇ ਬੈਠੇ ਹੋ, ਕਾਲ ਕਰ ਲਿਓ ਜੀ 416-710-7524-416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹਦੇ ਉੱਤੇ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਖੋਲ ਕੇ ਗੱਲਬਾਤ ਕਰ ਸਕਦੇ ਹੋ ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਦੇ ਨਾਲ, ਫੋਨ ਨੰਬਰ ਹੈ 416-710-7524-416-710-7524। ਪ੍ਰਭਦੀਪ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਦੋਸਤੋ ਥੱਕੇ ਥੁੱਕੇ ਹੋਏ ਹੋ, ਹੁਣ ਕੰਮ ਤੋਂ ਬਾਹਰ ਨਿਕਲੇ ਹੋ, ਘਰੇ ਜਾ ਕੇ ਰੋਟੀ ਰੋਟੀ ਕਾਹਲੇ ਬਣਾਉਣੀ ਆ, ਭਾਂਡੇ ਭੂੰਡੇ ਕਾਹਲੇ ਸਾਫ਼ ਕਰਨੇ ਆ, ਟੇਕ ਆਊਟ ਕਰ ਲਓ, ਬਹੁਤ ਹੀ ਸਵਾਦ ਫੂਡ ਫਰੋਮ ਸਿੰਪਲੀ ਇੰਡੀਅਨ। ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਫੂਡ ਤਿਆਰ ਕਰਦੇ ਨੇ ਬਰੈਂਪਟਨ ਸ਼ਹਿਰ ਦੇ ਵਿੱਚ ਤਿੰਨ ਲੋਕੇਸ਼ਨਸ ਤੋਂ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ। ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਦੀ ਇੰਟਰਸੈਕਸ਼ਨ 'ਤੇ ਇਹਨਾਂ ਦੀ ਪਹਿਲੀ ਓਰੀਜਨਲ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਤੇ ਫਾਈਨੈਂਸ਼ੀਅਲ ਤੇ ਨੀਅਰ ਲਾਈਨ ਹੈ ਗੋਲਫ ਕੋਰਸ 85 ਮਾਂ ਪੈਲੀ ਸਟਰੀਟ ਬਰੈਂਪਟਨ। ਤੇ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਚਿੰਕੂਜ਼ੀ ਦੇ ਨੇੜੇ 15 ਫੈਂਡਰ ਵੇ। ਤਿੰਨਾਂ ਹੀ ਲੋਕੇਸ਼ਨ ਹੈ ਸਿੰਪਲੀ ਇੰਡੀਆ ਤੇ ਦੂਰੋਂ ਹੀ ਤੁਹਾਨੂੰ ਇਹਨਾਂ ਦੀਆਂ ਆਊਟਡੋਰ ਜਿਹੜੀਆਂ ਇੰਡੀਆ ਸਟਾਈਲ ਸਟਰੀਟ ਕਾਰਟਸ ਰੇਹੜੀਆਂ ਨੇ ਉਹ ਨਜ਼ਰ ਆ ਜਾਣਗੀਆਂ, ਲਾਈਨਾਂ ਵੀ ਨਜ਼ਰ ਆ ਜਾਣਗੀਆਂ, ਜਿੱਥੇ ਕਿ ਤੁਹਾਨੂੰ ਅਨਲਿਮਿਟਡ ਗੋਲ ਗੱਪੇ ਖਵਾਏ ਜਾ ਰਹੇ ਨੇ, ਨਾਲ ਦੀ ਨਾਲ ਆਈਸ ਗੋਲਾ, ਨਾਲ ਦੀ ਨਾਲ ਤੁਹਾਡੇ ਲਈ ਗੰਨੇ ਦਾ ਰਸ ਵੀ ਤਾਜ਼ਾ ਤਾਜ਼ਾ ਕੱਢਿਆ ਜਾ ਰਿਹਾ ਹੈ, ਨਾਲ ਦੀ ਨਾਲ ਤੁਹਾਡੇ ਲਈ ਬਹੁਤ ਹੀ ਸਵਾਦ ਚਟਪਟਾ ਸਨੈਕਸ ਵੀ ਤਿਆਰ ਕੀਤੇ ਜਾ ਰਹੇ ਨੇ। ਆਊਟਡੋਰ ਹੀ ਪ੍ਰਬੰਧ ਇਹ ਕਰ ਰਹੇ ਨੇ, ਇਨਡੋਰ ਪੂਰੇ ਏਸੀ ਵਿੱਚ ਬਹਿ ਕੇ ਖਾ ਪੀ ਸਕਦੇ ਹੋ, ਕਾਫੀ ਖੁੱਲ੍ਹਾ ਡੁੱਲਾ ਸਾਫ਼ ਸੁਥਰਾ ਮਾਹੌਲ ਹੈ, ਠੀਕ ਹੈ ਵੀ ਆਫਕੋਰਸ ਕਰ ਸਕਦੇ ਹੋ। ਐਵਰੀ ਸਿੰਗਲ ਡੇ ਕੋਈ ਨਾ ਕੋਈ ਬਾਏ ਵਨ ਗੈਟ ਵਨ ਫ੍ਰੀ ਸਪੈਸ਼ਲ ਹੁੰਦਾ ਹੀ ਹੁੰਦਾ ਹੈ। ਅੱਜ ਥਰਸਡੇ ਇੱਕ ਵੈਜੀ ਹਾਕਾ ਥਾਲੀ ਲਓ, ਦੂਜੀ ਵੈਜੀ ਹਾਕਾ ਥਾਲੀ ਐਬਸੋਲੂਟਲੀ ਫ੍ਰੀ ਤੁਹਾਨੂੰ ਮਿਲੂਗੀ। ਅਤੇ ਤੁਸੀਂ ਵੈਜ ਨਾਨ ਵੈਜ ਜੋ ਵੀ ਖਾਣਾ ਚਾਹੁੰਦੇ ਹੋ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਿੰਪਲੀ ਸਭ ਤੋਂ ਬੈਸਟ ਫੂਡ ਤਿਆਰ ਕਰਦੇ ਨੇ। ਸ਼ੁੱਧ ਖੋਏ ਦੀਆਂ ਮਿਠਾਈਆਂ, ਦੇਸੀ ਪੇਸਟਰੀਆਂ, ਇੰਡੀਆ ਸਟਾਈਲ ਕੇਕ ਪੇਸਟਰੀਆਂ ਵੀ ਤਿਆਰ ਕਰਦੇ ਆ, ਤੰਦੂਰੀ ਵੀ ਬਹੁਤ ਹੀ ਲਾਜਵਾਬ ਜ਼ਾਇਕੇਦਾਰ ਪਕਵਾਨ ਵੀ ਤਿਆਰ ਕਰਦੇ ਆ, ਵੈਜ ਵੀ ਨਾਨ ਵੈਜ ਵੀ, ਦਾਲ ਸਬਜ਼ੀ ਤੋਂ ਲੈ ਕੇ ਗੋਟ ਮੀਟ ਤੋਂ ਲੈ ਕੇ ਬਟਰ ਚਿਕਨ ਤੋਂ ਲੈ ਕੇ ਫਿਸ਼ ਪਕੌੜਾ, ਯੂ ਨੇਮ ਇਟ। ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ ਔਰ 85 ਮਾਂ ਪੈਲੀ ਸਟਰੀਟ ਮਿਸਿਸ ਸਾਗਰ ਰੋਡ ਫਾਈਨੈਂਸ਼ੀਅਲ ਜਾਂ 15 ਫੈਂਡਰ ਵੇ ਐਟ ਬੋਵੇਰਡ ਐਂਡ ਚਿੰਕੂਜ਼ੀ। ਅਤੇ ਜੇ ਤੁਸੀਂ ਸਿੰਪਲੀ ਇੰਡੀਆ ਦੀ ਲਾਈਵ ਕੇਟਰਿੰਗ ਚਾਹੁੰਦੇ ਹੋ, ਸਿੰਪਲੀ ਤੁਹਾਡੇ ਮਹਿਮਾਨਾਂ ਨੂੰ ਅਮੇਜ਼ ਕਰਨ ਦੇ ਲਈ 10 ਟਰੱਕ ਨੇ, ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿੰਨੇ ਮਰਜ਼ੀ ਮਹਿਮਾਨ ਲਈ ਸੱਦ ਲਓ। 905-794-8111 905-794-8111। ਯੂਨੋ ਗਲੋਬਲ ਐਡਵਾਈਜ਼ਰੀ ਦਾ ਮੈਸੇਜ ਹੈ। ਹੁਣ ਤੁਹਾਡੇ ਲਈ ਦੋਸਤੋ ਹਫ਼ਤਾ ਹੀ ਤਕਰੀਬਨ ਰਹਿ ਗਿਆ ਹੈ, ਜਸਟ 1 ਵੀਕ, ਉਸ ਘੱਟ ਹੀ ਟਾਈਮ ਹੈ ਮੇਰੇ ਖਿਆਲ ਦੇ ਵਿੱਚ। ਡੈਡਲਾਈਨ ਤੋਂ ਪਹਿਲਾਂ ਬਹੁਤ ਘੱਟ ਦਿਨ ਰਹਿ ਗਏ ਨੇ, ਯੂ ਸਨੂਜ਼ ਯੂ ਲੂਜ਼। ਬਹੁਤ ਲੋਕ ਨੇ ਜੋ ਕਿ ਪੜ੍ਹਨਾ ਚਾਹੁੰਦੇ ਨੇ, ਅੰਟੇਰੀਓ ਗਵਰਨਮੈਂਟ ਅਪਰੂਵਡ ਕਾਲਜਸ ਤੋਂ ਅਪਰੂਵਡ ਪ੍ਰੋਗਰਾਮਸ ਦੇ ਵਿੱਚ ਉਹ ਪੜ੍ਹਨਾ ਚਾਹੁੰਦੇ ਨੇ, ਜਿਹਦੇ ਨਾਲ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਨੇ, ਕੋਈ ਨਾ ਕੋਈ ਡਿਗਰੀ ਡਿਪਲੋਮਾ ਹਾਸਲ ਕਰਨਾ ਚਾਹੁੰਦੇ ਨੇ, ਇੱਕ ਵਧੀਆ ਕਾਰੋਬਾਰ ਸ਼ੁਰੂ ਕਰਨ ਦੇ ਲਈ, ਵਧੀਆ ਜੋਬ ਹਾਸਲ ਕਰਨ ਦੇ ਲਈ। ਜੇ ਤੁਸੀਂ ਵੀ ਇਸ ਸਿਨੇਰੀਓ ਦੇ ਵਿੱਚੋਂ, ਫਿਰ ਧਿਆਨ ਨਾਲ ਸੁਣੋ, ਕਿਉਂਕਿ ਤੁਹਾਡਾ ਪੂਰੇ ਪੜ੍ਹਾਈ ਦਾ ਖਰਚਾ ਪਲੱਸ ਤੁਹਾਡਾ ਰਹਿਣਾ ਸਹਿਣਾ ਲਿਵਿੰਗ ਐਕਸਪੈਂਸ ਵੀ, ਖਾਣ ਪੀਣ ਦਾ ਵੀ, ਸਿਰ ਦੇ ਉੱਪਰ ਛੱਤ ਵੀ, ਸਾਰਾ ਹੀ ਖਰਚਾ ਦੋਸਤੋ 30,000 ਤੋਂ ਲੈ ਕੇ $1,00,000 ਸਾਲ ਦਾ ਦੋਸਤੋ, ਈਚ ਈਅਰ। ਸੋ 2 ਸਾਲ ਦਾ ਪ੍ਰੋਗਰਾਮ ਹੈ 60,000 to 200,000 ਦੀ ਗੱਲਬਾਤ ਹੋ ਰਹੀ ਆ, 1 ਸਾਲ ਦਾ ਪ੍ਰੋਗਰਾਮ ਹੈ 30,000 ਤੋਂ ਲੱਖ ਦੀ ਗੱਲਬਾਤ ਹੋ ਰਹੀ ਆ। ਇਹ ਤੁਹਾਡੇ ਲਈ ਡੈਡਲਾਈਨ ਹੁਣ ਕੁਛ ਕੁ ਦਿਨਾਂ ਦੀ ਰਹਿ ਗਈ ਆ, ਜੇ ਤੁਸੀਂ ਇਸ ਫੰਡਿੰਗ ਨੂੰ ਚਾਹੁੰਦੇ ਹੋ, ਜਿਹਦੇ ਵਿੱਚੋਂ ਪੈਸੇ ਸਿੱਧੇ ਅੰਟੇਰੀਓ ਗਵਰਨਮੈਂਟ ਤੋਂ ਲੈ ਕੇ ਤੁਹਾਡੇ ਬੈਂਕ ਅਕਾਊਂਟ ਤੱਕ ਜਾਣੇ ਆ, ਅਤੇ ਇਹਦੇ ਵਿੱਚੋਂ ਆਲਮੋਸਟ ਅੱਧਾ ਜਿਹੜਾ ਹਿੱਸਾ ਹੈ ਪੈਸਾ ਕਦੇ ਮੋੜਨਾ ਵੀ ਨਹੀਂ ਹੈਗਾ ਤੁਸੀਂ, ਨਾਨ ਰਿਫੰਡਬਲ ਗ੍ਰਾਂਟਸ ਨੇ। ਸੋ ਇਹ ਨਾਨ ਰਿਫੰਡਬਲ ਗ੍ਰਾਂਟਸ ਨੇ ਕਾਫੀ ਵੱਡੇ ਗਿਣਤੀ 'ਚ ਮਿਲ ਰਹੇ ਨੇ, ਅਤੇ ਤੁਹਾਨੂੰ ਆਪਸ਼ਨਲ ਲੋਨ ਦਾ ਵੀ ਮੌਕਾ ਮਿਲੂਗਾ। ਲੋਨ ਨੂੰ ਤੁਸੀਂ ਕਹਿ ਸਕਦੇ ਹੋ ਨੋ ਥੈਂਕ ਯੂ, ਇਕੱਲੇ ਗ੍ਰਾਂਟ ਚਾਹੀਦੇ ਆ, ਉਹ ਤੁਹਾਡੀ ਮਰਜ਼ੀ ਆ, ਪਰ ਟਾਈਮ ਉਹਨਾਂ ਗ੍ਰਾਂਟਸ ਦੇ ਲਈ ਬਹੁਤ ਘੱਟ ਰਹਿ ਗਿਆ ਹੈ। ਇਸ ਮਹੀਨੇ ਦੇ ਐਂਡ ਤੋਂ ਬਾਅਦ ਗ੍ਰਾਂਟ ਤਾਂ ਆਲਮੋਸਟ 0 ਹੀ ਲੋਕਾਂ ਨੂੰ ਮਿਲਣੇ ਆ, ਅੰਟੇਰੀਓ ਸਰਕਾਰ ਤੋਂ ਲੋਨ ਹੀ ਮਿਲਣੇ ਆ। ਸੋ ਜੇ ਤੁਸੀਂ ਸੈਲਫ ਇੰਪਲੋਇਡ ਹੋ, ਅਨਇੰਪਲੋਇਡ ਹੋ, ਬਿਟਵੀਨ ਜੋਬਸ ਹੋ, ਹਾਊਸ ਵਾਈਫ ਹੋ, ਸਟੇ ਹੋ ਮਾਮ ਹੋ, ਊਬਰ ਡਰਾਈਵਰ ਹੋ, ਟਰੱਕ ਡਰਾਈਵਰ ਹੋ, ਕੋਈ ਫਰਕ ਨਹੀਂ ਪੈਂਦਾ, ਸਾਰੇ ਹੀ ਲੋਕ ਐਲੀਜੀਬਲ ਹੋ ਸਕਦੇ ਨੇ। ਜੇਕਰ ਤੁਸੀਂ PR ਹੋ, ਸਿਟੀਜ਼ਨ ਹੋ, ਈਵਨ ਰੈਫਿਊਜੀ ਹੋ, ਕਮਾਲ ਦੀ ਗੱਲ ਆ, ਈਵਨ ਰੈਫਿਊਜੀਜ਼ ਨੂੰ ਵੀ ਇਹ ਪੈਸੇ ਮਿਲ ਸਕਦੇ ਆ, ਐਸ ਲੌਂਗ ਐਸ ਕਿ ਤੁਹਾਡੀ ਨੈੱਟ ਇਨਕਮ $70,000 ਤੋਂ ਘੱਟ ਹੋਣੀ ਚਾਹੀਦੀ ਆ। ਨੈੱਟ ਇਨਕਮ ਅੰਡਰ 70K, ਇੱਕ ਘਰੇ ਬਹਿ ਕੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਬਿਨਾਂ ਐਗਜ਼ਾਮ ਤੋਂ ਕੋਰਸਿਸ ਨੇ, ਜਿਹਦੇ ਨਾਲ ਤੁਸੀਂ ਸਕਿੱਲ ਡਿਵੈਲਪ ਕਰ ਸਕਦੇ ਹੋ, ਨਾਲੇ ਵੱਧ ਤੋਂ ਵੱਧ ਇਹਨਾਂ ਦੇ ਜਿਹੜੇ ਕਲਾਇੰਟ ਨੇ ਹਜ਼ਾਰਾਂ ਦੇ ਵਿੱਚੋਂ 40-45 ਪਲੱਸ ਸਾਲ ਦੀ ਉਮਰ ਆ, 40-45 ਪਲੱਸ ਸਾਲ ਦੀ ਉਮਰ ਹੈ। ਸੋ ਆਏ ਨਹੀਂ ਕਿ ਇਕੱਲੇ ਯੰਗ ਲੋਕ ਹੀ ਅਪਲਾਈ ਕਰ ਸਕਦੇ ਆ, ਮਜੋਰਟੀ 40-45 ਪਲੱਸ ਸਾਲ ਦੇ ਲੋਕ ਨੇ ਜਿਨ੍ਹਾਂ ਨੂੰ ਹੁਣ ਸਾਲ ਦਾ $30,000 ਤੋਂ ਲੈ ਕੇ $1,00,000 ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਸਿੱਧੇ ਅੰਟੇਰੀਓ ਸਰਕਾਰ ਤੋਂ ਦਿਲਵਾਇਆ ਜਾ ਰਿਹਾ। ਤੇ ਸਭ ਤੋਂ ਖਾਸ ਗੱਲ ਇਹ ਆ ਕਿ ਤੁਸੀਂ ਅਪ ਫਰੰਟ ਪਹਿਲਾਂ ਇੱਕ ਸੈਂਟ ਤੱਕ ਵੀ ਨਹੀਂ ਦੇਣਾ, ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪੈਸੇ ਮਿਲ ਗਏ ਨੇ ਪੜ੍ਹਾਈ ਦੇ ਲਈ, ਜਦੋਂ ਤੁਸੀਂ ਇਨਰੋਲ ਕੀਤੇ ਜਾਂਦੇ ਹੋ ਪੜ੍ਹਾਈ ਦੇ ਕੋਰਸ ਦੇ ਵਿੱਚ ਵਿਦ ਇੰਟੀਰੀਅਰ ਗਵਰਨਮੈਂਟ ਅਪਰੂਵਡ ਕਾਲਜ, ਫਿਰ ਹੀ ਤੁਸੀਂ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਛੋਟੀ ਜਿਹੀ ਇੱਕ ਫੀਸ ਪੇ ਕਰਨੀ ਹੈ। ਹਾਊ ਮੱਚ? $199 ਤੋਂ ਲੈ ਕੇ $499, ਦੈਟਸ ਇਟ, ਲਿਟਰਲੀ ਦੈਟਸ ਇਟ। ਤੁਹਾਨੂੰ $1,00,000 ਤੱਕ ਸਾਲ ਦੇ ਦਿਲਵਾ ਰਹੇ ਨੇ, ਅਤੇ ਚਾਰਜ ਕੀ ਕਰ ਰਿਹਾ? $199 to $499, ਡਿਪੈਂਡਸ ਆਨ ਵਿਚ ਕੋਰਸ ਯੂ ਇਨਰੋਲ ਇਨ। ਕਾਲ ਯੂਨੀਗਲੋਬਲ ਐਡਵਾਈਜ਼ਰੀ, ਸਰੰਚ ਨਾਗਪਾਲ। ਪਰ ਦੋਸਤੋ, ਅਗਲੇ ਹਫ਼ਤੇ ਤੱਕ ਤਾਂ ਇਹ ਡੈਡਲਾਈਨ ਮੀਟ ਹੋ ਜਾਣੀ ਹੈ, ਫਿਰ ਤਾਂ ਤੁਸੀਂ ਕੁਆਲੀਫਾਈ ਹੀ ਨਹੀਂ ਕਰੋਗੇ। ਸੋ ਯੂ ਹੈਵ ਟੂ ਐਕਟ ਕੁਇਕ, ਵੈਰੀ ਵੈਰੀ ਕੁਇਕ। ਕਾਲ 437-264-3175, 437-264-3175, 437-264-3175, that's 437-264-3175. ਅਖੀਰਲੇ ਹੀ ਦਿਨ ਰਹਿ ਗਏ ਨੇ ਨਾਨ ਰਿਫੰਡਬਲ ਗ੍ਰਾਂਟਸ, ਜੋ ਕਿ ਸਰਕਾਰ ਹੀ ਸਪਾਂਸਰ ਕਰ ਰਹੀ ਹੈ ਤੁਹਾਡੀ ਪੜ੍ਹਾਈ 'ਤੇ ਰਹਿਣਾ ਸਹਿਣਾ, ਉਹ ਨਾਨ ਰਿਫੰਡਬਲ ਗ੍ਰਾਂਟਸ ਲਈ ਬਹੁਤ ਘੱਟ ਦਿਨ ਹੁਣ ਰਹਿ ਗਏ ਨੇ। 437-264-3175 ਦੋਸਤੋ, ਅੰਟੇਰੀਓ ਗਵਰਨਮੈਂਟ ਦੇ ਸਭ ਤੋਂ ਨਵੇਂ ਹੋਟਲ ਖਰਚਿਆਂ ਦੇ ਰੌਲੇ ਦੇ ਵਿੱਚ ਅੱਜ ਇੱਕ ਹੋਰ ਡਿਵੈਲਪਮੈਂਟ ਪੇਸ਼ ਹੋਈ ਹੈ। ਅੰਟੇਰੀਓ ਪ੍ਰੀਮੀਅਰ ਡਗ ਫੋਰ ਨੇ ਖੁਦ ਆਪ ਕਿਹਾ ਹੈ ਕਿ ਉਹਦੇ ਜਿਹੜੇ ਇਹ BMPP ਨੇ ਟੈਕਸ ਪੇਅਰ ਫੰਡਡ ਹੋਟਲ ਖਰਚੇ ਅਨਐਕਸੈਪਟੇਬਲ ਹਨ, ਅਤੇ ਉਹਨਾਂ ਨੂੰ ਸਾਰੇ ਪੈਸੇ ਪੇ ਬੈਕ ਕਰਨੇ ਪੈਣੇ ਹਨ। ਪਰ ਲੱਗਦਾ ਹੈ ਨਹੀਂ ਕਿ ਉਹਨਾਂ MPPs ਨੂੰ ਉਸ ਤੋਂ ਇਲਾਵਾ ਕੋਈ ਵੀ ਜ਼ਿਆਦਾ ਸੀਰੀਅਸ ਕੋਨਸੀਕੁਐਂਸ ਫੇਸ ਕਰਨੇ ਪੈਣਗੇ, ਕਿਉਂਕਿ ਅਨਫੋਰਚੁਨੇਟਲੀ ਮਾਡਰਨ ਡੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਤਾਂ ਇਹ ਜਿਹੜੇ ਸਾਡੇ ਇਲੈਕਟਿਡ ਰੈਪ੍ਰਜੈਂਟੇਟਿਵਸ ਹਨ, ਇਹ ਆਪਦੇ ਆਪ ਨੂੰ ਸਾਡੇ ਰੈਪ੍ਰਜੈਂਟੇਟਿਵਸ, ਸਾਡੀ ਆਵਾਜ਼ ਸਾਡੇ ਲਈ ਕੰਮ ਕਰਨ ਵਾਲੇ ਨਹੀਂ, ਸਾਡੇ ਹੀ ਪਿਓ, ਸਾਡੇ ਹੀ ਮਾਲਕ, ਸਾਡੇ ਹੀ ਰਾਜ ਕਰਨ ਵਾਲੇ ਸਮਝਦੇ ਨੇ। ਸੋ ਪਿਛਲੇ ਕੁਝ ਦਿਨਾਂ ਤੋਂ ਚਰਚਾ ਹੋ ਰਹੀ ਹੈ ਅਤੇ ਪਬਲਿਕਲੀ ਐਕਸੈਸਿਬਲ ਇਨਫੋਰਮੇਸ਼ਨ ਪੇਸ਼ ਕੀਤੀ ਗਈ ਹੈ, ਜਿਸ ਦੇ ਮੁਤਾਬਕ ਸਿਰਫ ਅਤੇ ਸਿਰਫ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਹੀ ਸਰਕਾਰ ਦੇ PCMPPs BMPPs ਨੇ ਪਿਛਲੇ ਕੁਛ ਕੁ ਸਮੇਂ ਦੇ ਵਿੱਚ 1,20,000 ਤੋਂ ਵੀ ਜ਼ਿਆਦਾ ਟੈਕਸ ਪੇਅਰ ਨੂੰ ਬਿੱਲ ਕੀਤਾ ਹੈ ਹੋਟਲ ਅਕੋਮੋਡੇਸ਼ਨ ਲਈ, ਜੋ ਕਿ ਲਿਮਿਟਡ ਹੋਣੀ ਚਾਹੀਦੀ ਹੈ, ਬਹੁਤ ਰੇਅਰਲੀ ਕਦੇ ਵੀ ਯੂਜ਼ ਹੋਣੀ ਚਾਹੀਦੀ ਹੈ, ਓਨਲੀ ਫੋਰ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸਿਸ ਲਾਈਕ ਯੂਅਰ ਸਟਕ ਇਨ ਅ ਸਨੋ ਸਟੋਰਮ, ਅਤੇ ਘਰ ਜਾ ਨਹੀਂ ਸਕਦੇ, ਇੰਨਾ ਵੱਡਾ ਭੂਚਾਲ ਆ ਗਿਆ ਕਿ ਬੰਦਾ ਜਾ ਹੀ ਨਹੀਂ ਸਕਦਾ ਕਿਤੇ। ਫਿਰ ਵੀ ਸਮਹਾਓ $1,20,000 ਦੇ ਟੋਰਾਂਟੋ ਸ਼ਹਿਰ ਦੇ ਵਿੱਚ ਹੋਟਲ ਦੇ ਖਰਚੇ ਇਹਨਾਂ ਨੇ ਕਲੇਮ ਕੀਤੇ ਆ, ਜੋ ਕਿ ਸਾਨੂੰ ਹੀ ਹੁਣ ਆਬਵੀਅਸਲੀ ਪੇ ਕਰਨੇ ਪਏ ਹਨ। ਪਰ ਕੋਈ ਸਨੋ ਸਟੋਰਮ ਤਾਂ ਲੱਗਦਾ ਹੈ ਨਹੀਂ ਕੋਈ ਆਇਆ, ਔਰ ਸਪੈਸ਼ਲ ਜਾਂ ਅਨਯੂਜੁਅਲ ਸਰਕਮਸਟੈਂਸ, ਕਿਉਂਕਿ ਪਤਾ ਲੱਗ ਗਿਆ ਹੈ ਕਿ ਵੱਧ ਤੋਂ ਵੱਧ ਤਾਂ ਇਹ ਹੋਟਲ ਖਰਚੇ ਪਾਏ ਗਏ ਜਦੋਂ ਇਹ MPPs ਅੰਟੇਰੀਓ ਲੈਜਿਸਲੇਟਰ ਦੇ ਵਿੱਚ ਬੈਠੇ ਤੱਕ ਵੀ ਨਹੀਂ ਸੀ, ਕੋਈ ਕੰਮ ਵੀ ਨਹੀਂ ਸੀ ਕੁਈਨਸ ਪਾਰਕ ਦੇ ਵਿੱਚ, ਖਾਸ ਤਾਂ ਸਪਰਿੰਗ ਅਤੇ ਸਮਰ ਮਹੀਨਿਆਂ ਦੇ ਵਿੱਚ ਜਦੋਂ ਤੋਂ ਉਹ ਬਾਰਬਕਿਊ ਸਰਕਟ 'ਤੇ ਹੁੰਦੇ ਨੇ, ਅਖੰਡ ਪਾਠ ਜਾਂਦੇ ਨੇ, ਵਿਆਹ ਸ਼ਾਦੀਆਂ ਜਾਂਦੇ ਨੇ, ਤੁਹਾਡੀਆਂ ਵੋਟਾਂ ਗੁਰੂ ਘਰ ਦੇ ਵਿੱਚ ਮੰਗਦੇ ਨੇ, ਉਦੋਂ ਇਹਨਾਂ ਨੂੰ ਕੁਈਨਸ ਪਾਰਕ ਦੇ ਵਿੱਚ ਕੀ ਕੰਮ ਪੈ ਗਿਆ ਜਦੋਂ ਕੋਈ ਵੀ ਸਿਰਿੰਗ ਹੈ ਨਹੀਂ, ਇਹ ਤਾਂ ਸਮਝੋ ਬਾਹਰ ਹੈ, ਇਹਦਾ ਕੋਈ ਹਿਸਾਬ ਨਹੀਂ ਹੈਗਾ, ਅਕਾਊਂਟਿੰਗ ਨਹੀਂ ਹੈਗੀ, ਜਸਟੀਫਾਈਕੇਸ਼ਨ ਪੇਸ਼ ਨਹੀਂ ਕੀਤਾ ਗਿਆ ਹੈ, ਐਟਲੀਸਟ ਨਾਟ ਪਬਲਿਕ ਤੱਕ। ਚੋਰੀ ਫੜੀ ਗਈ ਸੀ ਕੁਛ ਇੱਕ ਦਿਨ ਪਹਿਲਾਂ ਜਦੋਂ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਨੇ ਰਿਪੋਰਟ ਕੀਤਾ ਸੀ ਕਿ ਡੱਗ ਫੋਰਡ ਦੇ ਮਿਨਿਸਟਰ ਫਾਰ ਟੂਰਿਜ਼ਮ ਕਲਚਰ ਐਂਡ ਗੇਮਿੰਗ MPP ਸਟੈਂਚੋ ਨੇ 3 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਹੀ ਅਜੀਬ $16,203 ਟੈਕਸ ਪੇਅਰਸ ਤੱਕ ਐਕਸਪੈਂਸ ਕੀਤੇ ਫਾਰ ਟੋਰਾਂਟੋ ਹੋਟਲ ਅਕੋਮੋਡੇਸ਼ਨਸ, ਜੋ ਕਿ ਹੈਰਾਨੀ ਵਾਲੀ ਗੱਲ ਆ। ਕਿਉਂ? ਕਿਉਂਕਿ ਇਹ ਬੰਦਾ ਪਬਲਿਕਲੀ ਐਕਸੈਸਿਬਲ ਰੈਕਰਡ ਹੈ। ਇਮੈਜਿਨ ਕੁਈਨਸ ਪਾਰਕ ਤੋਂ, ਯਾਨੀ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਅੰਟੇਰੀਓ ਲੈਜਿਸਲੇਟਿਵ ਦੇ ਵਿੱਚ, ਇਮੈਜਿਨ ਤੁਹਾਡਾ ਘਰ 5.9 kilometers ਦੂਰ ਹੈ। ਹੁਣ ਮੰਨ ਲਓ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ, ਇਮੈਜਿਨ ਕਿ 5.9 kilometers ਦੇ ਅੰਦਰ ਅੰਦਰ ਤੁਹਾਡਾ ਘਰ ਹੈ, ਅਤੇ ਸਮਹਾਓ ਤੁਹਾਡੀ ਗੇੜੀ ਲੱਗ ਗਈ ਆ ਗੱਡੀ ਦੇ ਵਿੱਚ ਘਰ ਤੱਕ ਨਹੀਂ, 5.9 kilometers 'ਚ ਲੱਗ ਗਈ ਆ ਗੇੜੀ ਤੁਹਾਡੀ ਹੋਟਲ ਤੱਕ। ਕਿਉਂ? ਫੋਰ ਵਾਟ ਰੀਜ਼ਨ? ਇਹੀ ਤਾਂ ਹਿਸਾਬ ਮੰਗਿਆ ਜਾ ਰਿਹਾ ਹੈ, ਪਰ ਹੈ ਨਹੀਂ ਕੋਈ। ਅਤੇ ਨਾਲ ਦੀ ਨਾਲ ਇਹ ਬੰਦਾ ਆਪ 5.9 kilometers ਦੂਰ ਰਹਿੰਦਾ ਹੈ ਫਰੋਮ ਕੁਈਨਸ ਪਾਰਕ, ਇਹਦੀ ਰਾਈਡਿੰਗ ਹੀ ਟੋਰਾਂਟੋ ਦੇ ਵਿੱਚ ਹੀ ਹੈ, ਇਹਨੂੰ ਪਹਿਲਾਂ ਤੋਂ ਹੀ ਟੈਕਸ ਪੇਅਰ ਫੰਡਡ ਪ੍ਰਾਈਵੇਟ ਵਹੀਕਲ, ਯਾਨੀ ਕਿ ਗੱਡੀ, ਸਰਕਾਰੀ ਗੱਡੀ ਅਤੇ ਸਰਕਾਰੀ ਡਰਾਈਵਰ ਦਿੱਤਾ ਹੋਇਆ। ਤਾਂ ਐਂ ਵੀ ਨਹੀਂ ਕੋਈ ਬਹਾਨਾ ਕਿ ਜ਼ਿਆਦਾ ਹੀ ਪੈਗ ਲੱਗ ਗਿਆ ਅਤੇ ਸਟੀਅਰਿੰਗ 'ਤੇ ਹੱਥ ਨਹੀਂ ਲਾਉਣਾ, ਬੰਦਾ ਊਬਰ ਵੀ ਚਲਾ ਸਕਦਾ, ਲਵਾ ਸਕਦਾ, ਇਹ ਜਿਹੜਾ ਡਰਾਈਵਰ ਮਿਲਿਆ ਹੋਇਆ ਹੋਵੇ ਉਹ ਵੀ ਇਹਨੂੰ ਘਰੇ ਭੇਜ ਸਕਦਾ। ਸੋ ਕਾਰਨ ਕੀ ਆ ਕਿ ਇਹਨਾਂ ਨੂੰ ਹੋਟਲ ਦੇ ਖਰਚੇ $16,203 ਇੱਕ ਐਮ ਪੀ ਪੀ ਨੂੰ ਪਾਉਣੇ ਪਏ 3 ਸਾਲਾਂ ਦੇ ਵਿੱਚ, ਇਹ ਸਮਝੋ ਬਾਹਰ ਹੈ। ਪਰ ਉਸ ਤੋਂ ਵੱਧ ਖਰਚਣ ਵਾਲੇ ਵੀ ਐਮ ਪੀ ਪੀਜ਼ ਵੀ ਹਨ ਅਤੇ ਸਿਮਲਰ ਐਕਸਪੈਂਸ ਕਰਨ ਵਾਲੇ ਵੀ ਐਮ ਪੀ ਪੀਜ਼ ਵੀ ਹਨ, ਜਿਨ੍ਹਾਂ ਦੀ ਫਿਲਹਾਲ ਬੋਲਤੀ ਤਾਂ ਬੰਦ ਹੀ ਹੈ। ਇਹਨੇ ਤਾਂ ਕਹਿ ਦਿੱਤਾ ਕਿ $16,203 ਮੈਂ ਵਾਪਸ ਪੇ ਕਰ ਦਿੰਦਾ ਟੈਕਸਪੇਅਰ ਨੂੰ, ਪਰ ਬਾਕੀਆਂ ਦੀ ਬੋਲਤੀ ਬੰਦ ਹੀ ਹੈ ਫਿਲਹਾਲ। ਇਮੈਜਿਨ 3 ਐਮ ਪੀ ਪੀਜ਼, 3 ਇਕੱਲੇ 3 ਐਮ ਪੀ ਪੀਜ਼, 2 ਬ੍ਰੈਂਪਟਨ ਤੋਂ, 1 ਮਿਸਿਸਾਗਾ ਤੋਂ, 3 ਐਪੀਅਲ ਰੀਜਨ ਤੋਂ, ਉਹਨਾਂ ਨੇ ਇੰਨੇ ਨੇੜੇ ਕੁਈਨਸ ਪਾਰਕ ਤੋਂ ਉਹ 3 ਕੋਈ 35 ਕਿਲੋਮੀਟਰ ਦੇ ਅੰਦਰ ਅੰਦਰ ਇਹਨਾਂ ਦੇ ਰਾਈਡਿੰਗ ਨੇ ਅਤੇ ਘਰ ਵੀ ਨੇ। ਇਹਨਾਂ ਨੇ ਫਿਰ ਵੀ ਇਸ 1,20,000 ਦੇ ਖਰਚੇ ਦੇ ਵਿੱਚੋਂ 3 ਜਣਿਆਂ ਨੇ ਆਲਮੋਸਟ 50,000 ਦਾ ਖਰਚਾ ਪਾਇਆ ਸਾਡੇ ਸਿਰ 'ਤੇ ਫੋਰ ਹੋਟਲਸ ਵੈਨ ਦੇ ਲਿਵ ਦੈਟ ਕਲੋਸ। ਬ੍ਰੈਂਪਟਨ ਈਸਟ ਰਾਈਡਿੰਗ ਤੋਂ ਪੀਸੀ ਐਮ ਪੀ ਪੀ ਹਰਦੀਪ ਸਿੰਘ ਗਰੇਵਾਲ ਨੇ ਤਾਂ ਮਿਨਿਸਟਰ ਸਟੈਨ ਚੋ ਤੋਂ ਵੀ ਜ਼ਿਆਦਾ ਹੋਟਲ ਐਕਸਪੈਂਸਿਸ ਕੀਤੇ ਨੇ। ਇਹ ਇਸ ਲਿਸਟ ਦੇ ਵਿੱਚ ਐਂਡ ਟਾਪ 'ਤੇ ਹੈ। ਨੰਬਰ 1 ਬ੍ਰੈਂਪਟਨ ਬੰਦਾ ਮਿਸਟਰ ਗਰੇਵਾਲ, $19,827 ਦਾ ਖਰਚਾ ਪਾਇਆ ਹੈ ਸਾਡੇ 'ਤੇ ਟੈਕਸਪੇਅਰ 'ਤੇ। ਉਸ ਤੋਂ ਬਾਅਦ ਇੱਕ ਹੋਰ ਬ੍ਰੈਂਪਟਨ ਸੈਂਟਰ ਪੀ ਸੀ ਐਮ ਪੀ ਪੀ ਸ਼ਰਮੇਨ ਵਿਲੀਅਮਸ, ਜਿਹਨੇ ਸ਼ਾਇਦ ਅਨਨੈਸਰਲੀ ਬਿਨਾਂ ਲੋੜ ਤੋਂ ਹੀ $16,151 ਹੋਟਲ ਬਿਲਅਪ ਰਨ ਕੀਤੇ ਨੇ, ਸਾਨੂੰ ਵੀ ਕਵਰ ਕਰਨੇ ਪਏ ਨੇ। ਅਤੇ ਉਸ ਤੋਂ ਬਾਅਦ ਹੈ ਮਿਸ ਸਾਗਾ ਸਟਰੀਟਸ ਓਫ ਪੀ ਸੀ ਐਮ ਪੀ ਪੀ ਨੀਨਾ ਟਾਂਗਰੀ, ਜਿਹਨੇ ਸਿਮਲਰ $13,568 ਦੇ ਹੋਟਲ ਐਕਸਪੈਂਸਿਸ ਰਨ ਅਪ ਕੀਤੇ ਨੇ। ਸੋ 3 ਪੀਪਲ ਆਲਮੋਸਟ 50K, 20 ਪੀਪਲ ਟੋਟਲ ਆਲਮੋਸਟ 120K। ਕੱਲ੍ਹ ਅੰਟੇਰੀਓ ਗਵਰਨਮੈਂਟ ਹਾਊਸ ਲੀਡਰ ਨੇ ਇਸ ਗਰਮਾ ਗਰਮ ਇਸ਼ੂ 'ਤੇ ਠੰਡਾ ਪਾਣੀ ਡੋਲਣ ਦੀ ਕੋਸ਼ਿਸ਼ ਕੀਤੀ। ਉਹਨੇ ਸਟੀਵ ਕਲਾਰਕ ਨੇ ਬੋਰਡ ਆਫ ਇੰਟਰਨਲ ਇਕਾਨਮੀ, ਜੋ ਕਿ ਇਸ ਤਰ੍ਹਾਂ ਦੇ ਐਕਸਪੈਂਸਿਸ ਨੂੰ ਅਪਰੂਵ ਕਰਦੇ ਨੇ, ਉਹਨਾਂ ਨੂੰ ਖੱਤ ਭੇਜਿਆ, ਲਿਖਿਆ ਕਿ ਆਹ ਜਿਹੜੀ ਸਪੈਸ਼ਲ ਕੈਟਾਗਰੀ ਡੈਜ਼ਿਗਨੇਸ਼ਨ ਹੈ ਫੋਰ ਹੋਟਲ ਰੂਮ ਐਕਸਪੈਂਸਿਸ ਉਹਨਾਂ ਐਮ ਪੀ ਪੀਜ਼ ਦੇ ਲਈ ਜੋ ਕਿ ਕੁਈਨਸ ਪਾਰਕ ਤੋਂ 50 ਕਿਲੋਮੀਟਰ ਦੇ ਅੰਦਰ ਅੰਦਰ ਰੇਡੀਅਸ ਦੇ ਵਿੱਚ ਰਹਿੰਦੇ ਨੇ, ਜੋ ਕਿ ਐਕਸਟੈਨੂਏਟਿੰਗ ਵੈਰੀ ਵੈਰੀ ਰੇਅਰ ਸਰਕਮਸਟੈਂਸਿਸ ਦੇ ਵਿੱਚ ਹੋਟਲ ਐਕਸਪੈਂਸ ਪਾ ਸਕਦੇ ਆ, ਕਹਿੰਦਾ ਇਹਨੂੰ ਦਫਾ ਕਰੋ, ਇਹਨੂੰ ਸਕ੍ਰੈਪ ਹੀ ਕਰ ਰਹੇ ਹਾਂ, ਇਹਨੂੰ ਬੰਦ ਹੀ ਕਰ ਰਹੇ ਹਾਂ, ਕੋਈ ਵੀ ਬਹਾਨਾ ਹੋਣਾ ਹੀ ਨਹੀਂ ਚਾਹੀਦਾ। ਇਹ 50 ਕਿਲੋਮੀਟਰ ਅੰਦਰ ਅੰਦਰ ਕੁਈਨਸ ਪਾਰਕ ਰਹਿੰਦੇ ਨੇ, ਕਿਹੜੀ ਰੀਜ਼ਨ ਹੋ ਸਕਦੀ ਆ ਕਿ ਇਹਨਾਂ ਨੂੰ ਮਹਿੰਗੇ ਮਹਿੰਗੇ ਹੋਟਲ ਖਰਚੇ ਪਾਉਣ ਦੀ ਲੋੜ ਆ ਟੈਕਸਪੇਅਰ 'ਤੇ। ਅੱਜ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਵੀ ਫਾਈਨਲੀ 3-4 ਦਿਨਾਂ ਬਾਅਦ ਆਪਣਾ ਸਾਇਲੈਂਸ ਬ੍ਰੇਕ ਕੀਤਾ ਹੈ ਅਤੇ ਕਿਹਾ ਇਟਸ ਅਨਅਕਸੈਪਟੇਬਲ ਕਿ ਇਹ ਜੀ ਟੀ ਏ ਏਰੀਆ ਕੈਬਨਿਟ ਮਿਨਿਸਟਰਸ ਅਤੇ ਐਮ ਪੀ ਪੀਜ਼ ਨੇ ਟੈਕਸਪੇਅਰਸ ਨੂੰ ਹੋਟਲ ਸਟੇਜ ਲਈ ਬਿੱਲ ਕੀਤਾ ਜਦੋਂ ਉਹ ਆਪ ਹੀ ਇਸ ਏਰੀਆ 'ਚ ਰਹਿੰਦੇ ਨੇ। ਫੋਰਡ ਨੇ ਕਿਹਾ ਟੋਟਲੀ ਅਨਅਕਸੈਪਟੇਬਲ, I've told them you're paying back every single penny. That's not the way we operate. Clearly it is. ਤਾਂ ਤਾਂ ਬੀਆ ਨੇ ਖਰਚੇ ਪਾਏ ਨੇ ਅਤੇ ਨਾ ਇੱਕ ਲਿਬਰਲ ਨੇ, ਨਾ ਇੱਕ ਐਨ ਡੀ ਪੀ ਨੇ, ਨਾ ਇੱਕ ਗ੍ਰੀਨ ਦੇ ਐਮ ਪੀ ਪੀ ਨੇ ਪਾਏ ਨੇ। ਇਹ ਤਾਂ ਸਿਰਫ ਦੋਸਤੋ ਇੱਕ ਚੋਰੀ ਫੜੀ ਗਈ ਆ। ਪਰ ਪੁਰਾਣੇ ਕੈਨੇਡੀਅਨਸ ਨੂੰ ਯਾਦ ਹੋਣਾ ਹੈ ਕਿ ਇਸ ਮੁਲਕ ਦੇ ਵਿੱਚ ਇੱਕ ਟਾਈਮ 'ਤੇ, ਅਸੀਂ ਵੀ ਛੋਟੇ ਹੁੰਦੇ ਸੀ ਉਦੋਂ ਪਰ ਫਿਰ ਵੀ ਯਾਦ ਆ, ਚਰਚਾ ਬਹੁਤ ਹੋਈ ਸੀ ਸਾਲ 2012 ਦੇ ਵਿੱਚ। $16 ਦੇ ਔਰੇਂਜ ਜੂਸ ਦੇ ਇੱਕ ਗਲਾਸ ਦੇ ਪਿੱਛੇ, $16 ਔਰੇਂਜ ਜੂਸ ਗਲਾਸ, ਸਟੀਵਨ ਹਾਰਪਰ ਦੇ ਕੰਸਰਵੇਟਿਵ ਗਵਰਨਮੈਂਟ ਦੇ ਇੱਕ ਫੈਡਰਲ ਕੈਬਨਿਟ ਮੰਤਰੀ ਬੈਵ ਓਰਾ, ਉਹਨੂੰ ਕੰਟਰੋਵਰਸੀ ਦੇ ਵਿੱਚ $16 ਦੇ ਔਰੇਂਜ ਜੂਸ ਦੇ ਪਿੱਛੇ ਰਿਜ਼ਾਈਨ ਕਰਨਾ ਪਿਆ, ਪੋਲਿਟਿਕਸ ਛੱਡਣੀ ਪਈ। ਜਦੋਂ ਅਕਾਊਂਟਬਿਲਿਟੀ ਨਾਮ ਦੀ ਕੋਈ ਚੀਜ਼ ਹੁੰਦੀ ਸੀ ਕਿਸੇ ਵੀ ਲੈਵਲ ਆਫ ਗਵਰਨਮੈਂਟ ਦੇ ਵਿੱਚ ਇਸ ਮੁਲਕ ਦੇ ਵਿੱਚ, ਹੁਣ ਤਾਂ ਸਲੈਪ ਔਨ ਰਿਸਟ ਨਾਲ ਹੀ ਕੰਮ ਸਾਰ ਲਓ, ਕਹਿ ਦਿਓ ਕਿ ਪੈਸੇ ਵਾਪਸ ਦੇ ਦੇਵਾਂਗੇ, ਬਟ ਦੈਟਸ ਇਟ। ਅਤੇ ਹੋਰ ਸੁਣ ਲਓ, ਇੱਕ ਟਾਈਮ 'ਤੇ ਕੈਬਨਿਟ ਮਿਨਿਸਟਰਸ ਨੂੰ, ਟੈਕਸਪੇਅਰ ਨੂੰ $16 ਦੇ ਔਰੇਂਜ ਜੂਸ ਬਿੱਲ ਕਰਨ ਦੇ ਲਈ ਰਿਜ਼ਾਈਨ ਕਰਨਾ ਪੈਂਦਾ ਸੀ। ਮੁਲਕ ਦੇ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਹੁਣ ਮਾਰਕ ਕਾਰਨੀ ਇੱਕੋ ਹੀ ਫਲਾਈਟ ਦੇ ਵਿੱਚ ਟੈਕਸਪੇਅਰਸ ਨੂੰ ਔਰੇਂਜ ਜੂਸ ਪਰ ਪਰਸਨ $90 ਚਾਰਜ ਪੈ ਰਿਹਾ। ਇਨਫਲੇਸ਼ਨ ਮੰਨਦੇ ਹਾਂ, ਇਹ ਲਿਬਰਲ ਸਰਕਾਰ, ਗੰਦੀ ਸਰਕਾਰ ਹੀ ਨੰਬਰ 1 ਕਾਜ਼ ਹੈ ਕਿ ਫੂਡ ਇਨਫਲੇਸ਼ਨ ਇੰਨੀ ਜ਼ਿਆਦਾ ਵਧੀ ਆ, ਮਹਿੰਗਾਈ ਵਧੀ ਆ, ਇਹ ਤਾਂ ਅਸੀਂ ਜਾਣਦੇ ਹੀ ਹਾਂ। ਪਰ ਯਾਰ 2012 ਦੇ ਵਿੱਚ $16 ਦੇ ਔਰੇਂਜ ਜੂਸ ਦੇ ਪਿੱਛੇ ਇੱਕ ਕੰਸਰਵੇਟਿਵ ਕੈਬਨਿਟ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪਿਆ। ਅੱਜ ਦੇ ਦਿਨ ਮਾਰਕ ਕਾਰਨੀ ਜਹਾਜ਼ ਦੇ ਵਿੱਚ ਇੱਕ ਇੱਕ ਪੈਸੰਜਰ ਲਈ $90 ਦਾ ਚਾਰਜ ਪਾ ਰਿਹਾ ਹੈ ਇੱਕ ਇੱਕ ਔਰੇਂਜ ਜੂਸ ਦੇ ਗਲਾਸ ਲਈ। ਤੇ ਉਹਦੇ ਬਾਰੇ ਨੋਵਨ ਬੈਟਸਨ ਆ ਇਹ ਕੋਈ ਸਵਾਲ ਤੱਕ ਨਹੀਂ ਪੁੱਛਦਾ। ਇਹ ਕਿਹੜਾ ਲੌਜੀਕਲ ਕੰਸਿਸਟੈਂਸੀ ਹੈ? ਇਹ ਕੋਈ ਹੈ ਹੀ ਨਹੀਂ, ਕੋਈ ਵੀ ਲੌਜੀਕਲ ਕੰਸਿਸਟੈਂਸੀ। ਲੋਕਾਂ ਨੂੰ ਤਾਂ ਰੌਲਾ ਪਾਉਣਾ ਚਾਹੀਦਾ ਹੈ, ਇਹਨਾਂ ਦਾ ਜੁੱਤੀਆਂ ਦੇ ਹਾਰ ਨਾਲ ਸਵਾਗਤ ਕਰਨਾ ਚਾਹੀਦਾ ਜਦੋਂ ਜਹਾਜ਼ ਤੋਂ ਇਹ 5 course meal ਖਾ ਕੇ ਉੱਤਰਦੇ ਨੇ। ਉਲਟਾ ਕੋਈ ਵੀ ਕੁਛ ਵੀ ਨਹੀਂ ਕਹਿ ਰਿਹਾ। ਅਤੇ ਸੁਣ ਲਓ ਧਿਆਨ ਦੇ ਨਾਲ, ਨਵੀਂ ਜਾਣਕਾਰੀ ਪੇਸ਼ ਹੋਈ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਉਹਦੇ ਆਂਟਰਾਜ ਨੇ ਇੱਕੋ ਹੀ ਫਲਾਈਟ 'ਤੇ ਆਲਮੋਸਟ $160,000 ਕੈਨੇਡੀਅਨ ਟੈਕਸ ਪੇਅਰ ਤੱਕ ਬਿੱਲ ਕੀਤਾ ਹੈ, ਸਿਰਫ ਫੂਡ ਅਤੇ ਡਾਈਨਿੰਗ 'ਤੇ, ਨਾ ਕਿ ਤੇਲ 'ਤੇ, ਨਾ ਕਿ ਸਿਕਿਉਰਿਟੀ 'ਤੇ, ਨਾ ਕਿ ਪਾਇਲਟ 'ਤੇ, ਨਾ ਰੜੋ ਅੰਦਾਜ ਅੰਦਾਜ਼ ਪ੍ਰੋਬਬਲੀ 500-600K। ਪਰ ਇਕੱਲਾ ਫੂਡ $160,000, ਯੂਵ ਗਾਟ ਬੀ ਕਿਡਿੰਗ ਮੀ। ਇਹ ਇਕੱਲਾ ਰਿਜ਼ਾਈਨ ਨਹੀਂ, ਇਹਨਾਂ ਨੂੰ ਤਾਂ ਇੱਥੋਂ ਕੰਪਲੀਟਲੀ ਬੈਨ ਕਰਨਾ ਚਾਹੀਦਾ ਹੈ, ਮੁਲਕ ਤੋਂ ਬਾਹਰ ਭੇਜਣਾ ਚਾਹੀਦਾ। ਕੈਨੇਡੀਅਨ ਟੈਕਸ ਪੇਅਰਸ ਫੈਡਰੇਸ਼ਨ ਨੇ ਫੈਡਰਲ ਗਵਰਨਮੈਂਟ ਦੇ ਹੀ ਡਾਕੂਮੈਂਟਸ ਹਾਸਲ ਕੀਤੇ ਨੇ। ਪਿਛਲੇ ਸਾਲ ਨਵੰਬਰ 2025 ਦੇ ਐਥਨਸ ਗ੍ਰੀਸ ਤੋਂ ਲੈ ਕੇ ਆਬੂ ਡਾਬੀ UAE ਇੱਕੋ ਫਲਾਈਟ ਤੋਂ, ਜਿਹਦਾ ਟੋਟਲ 56 ਪੈਸੰਜਰਸ ਦਾ ਖਰਚਾ $159,800 ਟੂ ਦ ਕੈਨੇਡੀਅਨ ਟੈਕਸ ਪੇਅਰ, ਬੇਸਿਕਲੀ 160K ਪਿਆ। ਮਤਲਬ ਕਿ 2 to 3 ਆਮ ਕੈਨੇਡੀਅਨਸ ਦੀ ਜਿਹੜੀ ਪੂਰੇ ਸਾਲ ਦੀ ਕਮਾਈ ਜੋਗੇ ਪੈਸੇ ਖਰਚੇ ਗਏ ਸਿਰਫ ਇਹਨਾਂ ਦੇ ਖਾਣ ਪੀਣ 'ਤੇ ਇੱਕੋ ਹੀ ਫਲਾਈਟ 'ਤੇ, ਜਿਹਦੇ ਵਿੱਚ ਖਰਚਾ ਕਿੰਨਾ ਕੁ ਪਿਆ? $2,850, $2,850 ਪਰ ਪੈਸੰਜਰ ਇੱਕ ਫਲਾਈਟ ਦਾ ਖਰਚਾ ਪਿਆ, ਮੀਲਸ ਦਾ, ਇਕੱਲੇ ਫੂਡ ਦਾ, ਜੋ ਕਿ ਕੈਨੇਡੀਅਨ ਐਵਰੇਜ 4 ਮੈਂਬਰ ਪਰਿਵਾਰ ਦੇ 2 ਮਹੀਨਿਆਂ ਦੇ ਗਰੋਸਰੀਜ਼ ਦੇ ਖਰਚੇ ਦੇ ਬਰਾਬਰ ਹੈ, ਇਹਨਾਂ ਦਾ ਕੁਛ ਕੁ ਘੰਟਿਆਂ ਦਾ ਫਲਾਈਟ ਦਾ ਖਾਣ ਪੀਣ ਦਾ ਖਰਚਾ। ਸੋ ਕੈਨੇਡੀਅਨ ਟੈਕਸ ਪੇਅਰਸ ਫੈਡਰੇਸ਼ਨ ਨੇ ਦੱਸਿਆ ਹੈ, ਮੈਨਿਊ ਵੀ ਹਾਸਲ ਕੀਤਾ, ਫ੍ਰੈਂਚ ਸਟੂ ਚਿਕਨ, ਚਿਲੇਅਨ ਸੀ ਬੈਸ, ਅਤੇ ਡਿਜ਼ਰਟ ਦੇ ਵਿੱਚ ਤਾਂ ਸੁਣੋ, ਡੈਥ ਬਾਏ ਚੋਕਲੇਟ ਕੇਕ। ਇੱਥੇ ਕੈਨੇਡੀਅਨਸ ਨੂੰ ਇਹ ਡੈਥ ਬਾਏ ਟੈਕਸ ਦੇ ਨਾਲ ਭੁੱਖਾ ਮਾਰ ਰਹੇ ਨੇ ਅਤੇ ਆਪ ਇਹ ਨਜ਼ਾਰੇ ਲੈ ਰਹੇ ਨੇ, ਡੈਥ ਬਾਏ ਚੋਕਲੇਟ ਕੇਕ ਖਾ ਰਹੇ ਨੇ, ਜਦੋਂ ਅਸਲ ਦੇ ਵਿੱਚ ਤਾਂ ਇਹਨਾਂ ਨੂੰ ਜੁੱਤੀਆਂ ਖਾਣ ਲਈ ਚਾਹੀਦੀਆਂ ਹਨ। ਸਿੰਪਲ ਐਜ਼ ਦੈਟ, ਇਹ ਜੁੱਤੀਆਂ ਖਾਣ ਦੇ ਹੱਕਦਾਰ ਨੇ, ਨਥਿੰਗ ਐਲਸ। 15-16 ਮਹੀਨਿਆਂ ਵਿੱਚ ਇਸ ਮੁਲਕ ਵਿੱਚ ਕੋਈ ਤਰੱਕੀ ਹੋਈ ਤੱਕ ਵੀ ਨਹੀਂ ਹੈਗੀ, ਵੀ ਹੈਵ ਨਥਿੰਗ ਸ਼ੋ ਫੋਰ ਇਟ, ਪਰ ਇਹ ਖਾਈ ਜਾਂਦੇ ਆ ਡੈਥ ਬਾਏ ਚੋਕਲੇਟ ਕੇਕ। ਪਰ ਸੁਣੋ, ਪਰ ਪਰਸਨ ਇਹਨਾਂ ਨੇ ਟੈਕਸ ਪੇਅਰਸ ਨੂੰ ਬਿੱਲ ਕੀ ਕੀਤਾ? $90 ਪਰ ਪਰਸਨ ਫੋਰ ਔਰੇਂਜ ਜੂਸ, $45 ਪਰ ਪਰਸਨ ਐਪਲ ਜੂਸ, ਇੱਕ ਨਾਲ ਸਰਦਾ ਨਹੀਂ ਦੋਨੇ ਚਾਹੀਦੇ ਆ, $30 ਪਰ ਪਰਸਨ ਹੋਲ ਫਰੂਟ, $176 ਪਾਣੀ ਦੇ ਲਈ। ਸਾਨੂੰ ਗਰੀਬਾਂ ਨੂੰ ਵੀ ਦੱਸ ਦਿਓ ਕਿ ਇਹ ਕਿਹੜਾ ਯਾਰ ਸ਼ਕਤੀ ਪਾਣੀ ਆ, ਸ਼ਕਤੀ ਵਾਟਰ ਕਿਹੜਾ, ਤੁਹਾਨੂੰ ਵੀ ਪਿਲਾ ਦਿਓ $176 ਦਾ ਪਾਣੀ, ਪਤਾ ਨਹੀਂ ਕਿੱਥੋਂ ਲੈ ਕੇ ਆਏ ਨੇ। ਗਵਰਨਮੈਂਟ ਡਾਕੂਮੈਂਟਸ ਹੀ ਸਾਫ਼ ਦਿਖਾਉਂਦੇ ਨੇ ਕਿ ਪਿਛਲੇ ਸਾਲ 2025 ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸਿਰਫ 14 ਏਅਰ ਟ੍ਰਿਪਸ 'ਤੇ ਓਵਰ $1 million ਖਰਚੇ ਸਿਰਫ ਇਨ ਫਲਾਈਟ ਫੂਡ ਦੇ ਵੱਲ, ਜੋ ਕਿ ਸਾਡੇ ਟੈਕਸ ਪੇਅਰਸ ਨੂੰ ਹੀ ਬਿੱਲ ਕੀਤਾ ਗਿਆ। ਕੋਈ ਕਦਰ ਹੀ ਨਹੀਂ ਹੈਗੀ ਆਮ ਬੰਦੇ ਦੀ, ਮਿਲੀਅਨਸ ਸਟਰਗਲ ਕਰ ਰਹੇ ਕੈਨੇਡੀਅਨਸ ਲਈ, ਅਤੇ ਲੋਕਾਂ ਨੂੰ ਲੱਗਦਾ ਹੈ ਕਿ ਇਸ ਕੰਪਲੀਟਲੀ ਆਊਟ ਆਫ ਟੱਚ ਗਲੋਬਲਿਸਟ ਅਲੀਟ ਪਪਟ ਜਿਹੜਾ WEF ਅਤੇ ਹੋਰਾਂ ਔਰਗਨਾਈਜੇਸ਼ਨ ਦਾ ਹੈ, ਚੇਲਾ ਜੋ ਕਿ ਉਹਨਾਂ ਦਾ ਹੈ, ਸੋ ਕਾਲਡ ਇਕਨੋਮਿਕ ਜੀਨੀਅਸ ਹੈ, ਇਹਨੇ ਸਾਡੇ ਮੁਲਕ ਨੂੰ ਬਚਾ ਲੈਣਾ ਹੈ, ਜਦੋਂ ਇਹਦੀ ਹੀ ਸਲਾਹਾਂ ਦੇ ਨਾਲ ਹੀ ਪਿਛਲੀ ਟਰੂਡੋ ਸਰਕਾਰ ਨੇ ਸਾਨੂੰ ਇਸ ਔਖੇ ਹਾਲਾਤਾਂ ਵਿੱਚ ਫਸਾਇਆ ਹੈ। ਕਮਾਲ ਦੀ ਹੀ ਗੱਲ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਆ ਜੁੜੇ ਹੋ, ਅਤੇ ਦੋਸਤੋ ਤੁਹਾਨੂੰ ਜਾਂਦੇ ਜਾਂਦੇ ਦੱਸ ਦਵਾਂ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਫਿਰ ਪਹੁੰਚੋ ਪੰਜਾਬੀ ਬਾਈ ਨੇਚਰ 'ਤੇ। ਪੰਜਾਬੀ ਬਾਈ ਨੇਚਰ ਵਾਲਿਆਂ ਦੀਆਂ 4 ਬ੍ਰੈਂਪਟਨ ਲੋਕੇਸ਼ਨਸ ਨੇ, ਚਾਰਾਂ 'ਤੇ ਹੀ ਪੂਰੇ ਪਰਿਵਾਰ ਦੇ ਨਾਲ ਬਹਿ ਕੇ ਪੂਰੇ ਸੋਹਣੇ ਸਾਫ਼ ਸੁਥਰੇ ਪਰਿਵਾਰਕ ਮਾਹੌਲ ਦੇ ਵਿੱਚ ਬਹਿ ਕੇ ਖਾ ਪੀ ਸਕਦੇ ਹੋ। ਪੰਜਾਬੀ ਬਾਈ ਨੇਚਰ, 888-7 ਜ਼ਗੋਰ ਰੋਡ, ਗੋਰ ਐਨ ਐਬਨੀਜ਼ਰ, ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰਡ, LCBO ਵਾਲਾ ਪਲਾਜ਼ਾ। ਤੀਜੀ ਲੋਕੇਸ਼ਨ ਹੈ 58 ਕੁਆਰੀ ਐਜ ਡਰਾਈਵ, ਜੋ ਕਿ ਬੋਵੇਰਡ ਐਂਡ ਹਰ ਇੰਟੀਰੀਅਰ, ਵਾਲਮਾਰਟ ਫੋਰਟੀਨੋ ਵਾਲਾ ਪਲਾਜ਼ਾ ਹੈ। ਅਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਫੋਰ ਪੰਜਾਬੀ ਬਾਈ ਨੇਚਰ ਹੈ 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ ਦੀ ਨੁੱਕਰ 'ਤੇ ਤੁਹਾਡੇ ਲਈ ਵੈੱਜ ਵੀ ਨਾਨ ਵੈੱਜ ਵੀ ਬਹੁਤ ਹੀ ਸਵਾਦ ਪਕਵਾਨ ਇਹ ਹੁਣ ਆਲਮੋਸਟ 14 ਈਅਰਸ ਇਨ ਰੋ ਬਹੁਤ ਹੀ ਸਵਾਦ ਹਾਈ ਐਂਡ ਲਗਜ਼ਰੀ ਬਹੁਤ ਹੀ ਸਵਾਦ ਪੰਜਾਬੀ ਫੂਡ ਤੁਹਾਡੇ ਲਈ ਤਿਆਰ ਕਰਦੇ ਆ ਰਹੇ ਨੇ ਅਤੇ ਇਹ ਸਪੈਸ਼ਲਾਈਜ਼ ਕਰਦੇ ਨੇ ਲਾਈਵ ਕੇਟਰਿੰਗ ਦੇ ਵਿੱਚ ਜਿਹੜੇ ਵੀ ਲੋਕ ਚਾਹੁੰਦੇ ਨੇ ਕਿ ਕੋਈ ਵੀ ਕਸਰ ਕੋਈ ਵੀ ਕਮੀ ਨਾ ਹੋਵੇ ਸਾਡੇ ਮਹਿਮਾਨਾਂ ਨੂੰ ਵਿਆਹਾਂ ਸ਼ਾਦੀਆਂ ਵਿੱਚ ਪਾਰਟੀਆਂ ਪੂਰਟੀਆਂ ਦੇ ਵਿੱਚ ਜਾਗੋ ਮਾਈਆਂ ਦੇ ਵਿੱਚ ਅਸੀਂ ਐਨ ਨੰਬਰ 1 ਕੇਟਰਿੰਗ ਚਾਹੁੰਦੇ ਹਾਂ ਫਿਰ ਪੰਜਾਬੀ ਬਾਈ ਨੇਚਰ ਦੇ ਲਾਈਵ ਟਰੱਕ ਸੱਦੋ ਅਤੇ ਉਹਨਾਂ ਦੇ ਸ਼ੈਫ ਅਤੇ ਸਰਵਰ ਸੱਦੋ 905-794-4667 ਪੰਜਾਬੀ ਬਾਈ ਨੇਚਰ 905-794-4667 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਦੋਸਤੋ ਦਿਓਲ ਟਰੈਵਲ ਨਾਲ ਸੰਪਰਕ ਕਰੋ ਜੇ ਤੁਸੀਂ ਇੰਡੀਆ ਆਉਣ ਜਾਣ ਲਈ ਸਭ ਤੋਂ ਸਸਤੀਆਂ ਟਿਕਟਾਂ ਬੁੱਕ ਕਰਨੀਆਂ ਇਹਨਾਂ ਨੇ ਕੁਛ ਸਾਨੂੰ ਸਪੈਸ਼ਲ ਫੇਅਰ ਭੇਜੇ ਨੇ ਕੋਈ ਵੀ ਸਾਡਾ ਲਿਸਨਰ ਸਾਡਾ ਵਿਊਅਰ ਟੋਰਾਂਟੋ ਤੋਂ ਲੈ ਕੇ ਦਿੱਲੀ ਨਵੰਬਰ ਮਹੀਨੇ ਵਿੱਚ ਵਨ ਵੇ ਜਾਣਾ ਚਾਹੁੰਦਾ ਹੈ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਨਵੰਬਰ ਵਨ ਵੇ $1,080 ਦੇ ਵਿੱਚ $1,080 ਦੇ ਵਿੱਚ ਬਹੁਤ ਲਿਮਿਟਡ ਸੀਟਾਂ ਨੇ ਇਸ ਪ੍ਰਾਈਸ ਦੇ ਵਿੱਚ ਸੋ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਨਵੰਬਰ ਵਨ ਵੇ $1,080 ਦੇ ਵਿੱਚ ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦੇ ਹੋ ਜਾਓ ਸਪਟੈਂਬਰ ਜਾਂ ਅਕਟੋਬਰ ਵਾਪਸ ਆਓ ਇੱਥੇ ਨਵੰਬਰ ਅਤੇ $1,500 ਦੇ ਵਿੱਚ $1,500 ਦੇ ਵਿੱਚ ਟਿਕਟ ਬੁੱਕ ਕਰ ਸਕਦੇ ਹੋ ਜੇ ਤੁਸੀਂ ਕਿਸੇ ਨੂੰ ਇੱਥੇ ਲਿਆਉਣਾ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੋਬਰ ਔਰ ਨਵੰਬਰ ਵਨ ਵੇ ਸੱਦੋ ਸਿਰਫ $860 ਦੇ ਵਿੱਚ ਦਿੱਲੀ ਟੂ ਟੋਰਾਂਟੋ ਰਾਊਂਡ ਟ੍ਰਿਪ ਬੁੱਕ ਕਰੋ ਸੱਦੋ ਅਕਟੋਬਰ ਭੇਜੋ ਵਾਪਸ ਅਗਲੇ ਸਾਲ ਫੈਬ ਮਾਰਚ ਰਾਊਂਡ ਟ੍ਰਿਪ 1390 ਦੇ ਵਿੱਚ 1390 ਦੇ ਵਿੱਚ ਤੁਸੀਂ ਕੋਈ ਸਪੈਸੀਫਿਕ ਟਾਈਮ ਦੇ ਹਿਸਾਬ ਨਾਲ ਦੇਖਣਾ ਹੈ ਪ੍ਰਾਈਸ ਕੀ ਆ ਪਤਾ ਕਰ ਲਓ ਦੋ ਲੋਕੇਸ਼ਨ ਹੈ ਦਿਓਲ ਟਰੈਵਲ ਬਰੈਂਪਟਨ 905-588-4200 ਜਾਂ ਇਟੋਬਕੋ 905-588-5100 905-588-5100 ਨਾਲ ਜਿਹੜਾ ਦੋਸਤੋ ਸਪੈਕਸ ਐਕਸਪ੍ਰੈਸ ਨੇ ਮੈਸੇਜ ਦਿੱਤਾ ਹੈ ਕਿ ਉਹ ਕਸਟਮਰ ਅਪਰੀਸ਼ੀਏਸ਼ਨ ਸੇਲ ਚਲਾ ਰਹੇ ਨੇ ਨਵੀਂ ਡਿਜ਼ਾਈਨਰ ਫਰੇਮ ਦੇ ਵਿੱਚ ਐਨਕ ਤਿਆਰ ਕਰਵਾਉਣੀ ਆ $129 ਵਿੱਚ ਤਿਆਰ ਕਰਵਾ ਸਕਦੇ ਹੋ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ Canadian Steels, 410 Steels in Brampton, 35 Resolution Drive, Brampton, ਅਤੇ ਸਪੈਕਸ ਐਕਸਪ੍ਰੈਸ ਵਾਲੇ ਲੋਕੇਟਡ ਹਨ ਜਿੱਥੇ ਕਿ ਤੁਹਾਨੂੰ ਕੋਈ 30-35 ਡਿਫਰੈਂਟ ਕੰਪਨੀਆਂ ਨੇ ਜਿਵੇਂ ਕਿ ਲੰਡਨ ਫਾਗ, ਲੀਵਾਈਜ਼, ਰੂਟਸ, ਰੈਂਗਲਰ, ਆਈਜ਼ਾਰ, ਮੈਨੀ ਮੈਨੀ ਮੋਰ 30-35 ਡਿਜ਼ਾਈਨਰ ਕੰਪਨੀ ਦੇ ਵਿੱਚੋਂ ਆਪਦੇ ਪਸੰਦ ਦਾ ਜਿਹੜਾ ਜੱਚਦਾ ਉਹ ਤੁਸੀਂ ਫਰੇਮ ਚੂਜ਼ ਕਰ ਲਓ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਅਤੇ ਸਿੱਧੇ ਤੁਹਾਡੇ ਇੰਸ਼ੋਰੈਂਸ ਨੂੰ ਬਿਲ ਕਰ ਦੇਣਗੇ ਓਨਲੀ $129 $129 ਦੇ ਵਿੱਚ ਅਤੇ ਨੰਬਰ ਹੈ 905-460-8888 905-460-8888 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਕੈਨੇਡੀਅਨ ਸਟੀਲਸ ਅਤੇ ਸਪੈਕਸ ਐਕਸਪ੍ਰੈਸ ਵਾਲੇ ਲੋਕੇਟਡ ਹਨ ਨਾਲ ਗਿਆ ਦੋਸਤੋ ਜੇ ਤੁਸੀਂ ਆਪ ਰਹਿਣ ਦੇ ਲਈ ਜਾਂ ਇਨਵੈਸਟਮੈਂਟ ਲਈ ਇੱਕ ਪ੍ਰੀ ਕੰਸਟਰਕਸ਼ਨ ਪ੍ਰਾਪਰਟੀ ਲੱਭ ਰਹੇ ਹੋ ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫਿਲ ਰੋਡ ਕੈਲਡਨ ਬ੍ਰਾਂਡ ਦੇ ਲੱਗ ਗਈ ਆ ਜ਼ਗੋਰ ਰੋਡ ਐਂਡ ਮੇਫਿਲ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ ਟਾਊਨ ਹਾਊਸ ਵੀ ਸੈਮੀ ਡੀਟੈਚ ਵੀ ਡੀਟੈਚ ਘਰ ਵੀ 2500 ਤੋਂ ਵੀ ਜ਼ਿਆਦਾ ਘਰ ਇੱਕੋ ਹੀ ਟਾਪ ਦੇ ਬਿਲਡਰ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਜੋ ਕਿ ਤਿਆਰ ਹੋਣੇ ਆ ਬਹੁਤ ਲੰਬੀ ਕਲੋਜ਼ਿੰਗ ਹੈ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ ਸੋ ਤੁਹਾਡੇ ਕੋਲ 1+1.5 ਈਅਰਸ ਤੱਕ ਦਾ ਟਾਈਮ ਹੈ ਇੱਕ ਤੋਂ ਵੀ ਵੱਧ ਸਾਲ ਦਾ ਟਾਈਮ ਆ 1.5 to 2 years ਦਾ ਟਾਈਮ ਬੇਸਿਕਲੀ ਹੈਗਾ ਹੀ ਹੈਗਾ ਟੂ ਫਲੋਰ ਟੂ ਸਟੋਰੀ ਟ੍ਰੈਡੀਸ਼ਨਲ ਫਰੀ ਹੋਲ ਟਾਊਨ ਹਾਊਸਿਸ 749,000 ਦੀ ਪ੍ਰਾਈਸ ਹੈ ਅਪ ਟੂ 2300 ਸਕੁਏਅਰ ਫੁੱਟ 3 to 4 ਬੈਡਰੂਮਸ 2.5 to 3.5 ਬਾਥਰੂਮਸ ਵੱਡੀ ਆਪਦੀ ਪ੍ਰਾਈਵੇਟ ਬੈਕਯਾਰਡ ਨਾਲੇ ਅਨਫਿਨਿਸ਼ਡ ਬੇਸਮੈਂਟ ਇੱਕ ਸਾਲ ਦੇ ਵਿੱਚ ਕਿਸ਼ਤਾਂ ਦੇ ਵਿੱਚ ਇਕੱਲਾ 10% ਯਾਨੀ ਕਿ 74,000 ਹੀ ਡਿਪੋਜ਼ਿਟ ਪੇ ਕਰਨਾ ਹੈ ਨਾਲੇ 32-foot ਲਾਟ 'ਤੇ ਡਬਲ ਕਾਰ ਗਰਾਜ ਡੀਟੈਚ ਕਰ 949,000 ਦੇ ਵਿੱਚ ਇਹ 2345 ਸਕੁਏਅਰ ਫੁੱਟ ਤੱਕ 4 ਬੈਡਰੂਮ ਤੱਕ 3.5 ਬੈਥਰੂਮ ਤੱਕ ਡਬਲ ਕਾਰ ਗਰਾਜ ਨਾਲ 32-foot ਲਾਟ 'ਤੇ 949,000 ਦੇ ਵਿੱਚ ਡਬਲ ਕਾਰ ਗਰਾਜ ਡੀਟੈਚ ਬਣਨੇ ਆ ਨਾਲੇ 36 ਫੁੱਟ ਲਾਟ ਤੇ ਵੀ 2600 ਪਲੱਸ ਸਕੁਏਅਰ ਫੁੱਟ ਤੱਕ ਵੀ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਬਣਨੇ ਆ। ਸਾਰੇ ਹੀ ਘਰਾਂ ਦੇ ਵਿੱਚ ਅਨਫਿਨਿਸ਼ ਬੇਸਮੈਂਟ ਵੀ ਹੈ, ਵੱਡੀ ਬੈਕਯਾਰਡ ਵੀ ਹੈ ਤੇ ਸਿਰਫ 10% ਡਿਪੋਜ਼ਿਟ ਹੈ ਇੱਕ ਸਾਲ ਦੇ ਵਿੱਚ। ਇਹ ਜਾ ਕੇ ਤਿਆਰ ਹੋਣੇ ਆ ਜ਼ਗੋਰ ਰੋਡ ਐਂਡ ਮੇਫੀਲਡ ਰੋਡ 27 ਦੇ ਐਂਡ 28 ਦੀ ਸ਼ੁਰੂਆਤ, ਬਹੁਤ ਲੰਬੀ ਕਲੋਜ਼ਿੰਗ ਹੈ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। ਕਾਲ ਥੀਮ ਸਿੱਧੂ 416-302-0016 416-302-0016 416-316-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416-416- ਹੋ ਸਾਡੇ ਕਿਸੇ ਐਡਵਰਟਾਈਜ਼ਰ ਦਾ ਕੋਈ ਇਨਫੋਰਮੇਸ਼ਨ ਕੋਈ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ ਵੀ ਦੇਸ਼ ਪ੍ਰਦੇਸ਼ ਦੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਗਿਵ ਅਸ ਅ ਕਾਲ 416-457-3381 416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਖਾਸ ਆਪਣੇ ਪਰਿਵਾਰ ਦੇ ਲਈ ਤੁਸੀਂ ਚਾਹੁੰਦੇ ਹੋ ਕਿ ਫਿਊਚਰ ਪ੍ਰੋਟੈਕਟਡ ਹੋਵੇ ਇਨ ਕੇਸ ਆਫ ਇੰਜਰੀ ਇਨ ਕੇਸ ਆਫ ਇਲਨੈਸ ਇਨ ਕੇਸ ਆਫ ਡੈਥ ਲਾਈਫ ਇੰਸ਼ੋਰੈਂਸ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਸਭ ਤੋਂ ਵੱਡੀਆਂ ਕੰਪਨੀਆਂ ਦੇ ਅਸੀਂ ਮੈਂ ਖੁਦ ਆਪ ਤੁਹਾਨੂੰ ਸਭ ਤੋਂ ਬੈਸਟ ਗਰੰਟੀਡ ਪ੍ਰਾਈਸ ਪ੍ਰੋਵਾਈਡ ਕਰ ਸਕਦਾ ਆਹੀ ਕੰਮ ਹੁਣ 10 ਤੋਂ ਵੀ ਵੱਧ ਸਾਲ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਵੀ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਚਾਹੀਦੀ ਹੈ ਪੁਰਾਣੀ ਪਾਲਿਸੀ ਕੀਤੀ ਹੋਈ ਆ ਫ੍ਰੀ ਰਿਵਿਊ ਕਰਵਾਉਣਾ ਚਾਹੁੰਦੇ ਹੋ ਗਿਵ ਮੀ ਅ ਕਾਲ 416-457-3381 416-457-3381 ਇੱਥੋਂ ਤੋਂ ਅੱਗੇ ਜੀ ਸਤਿ ਸ਼੍ਰੀ ਅਕਾਲ

0: वकील वकील ब्रिज मोहन, कॉन्टेक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: Masala Chai by Navigator's Cafe.
4: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
5: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1513।

0: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
1: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
2: Get ready! GTA

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647

ਮੈਂ ਪੰਜਾਬੀ ਰੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ। ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਹੈਪੀ ਹੈਪੀ ਫਰਾਈਡੇ ਜੂਨੀਅਰ। ਓ ਵਾਹ ਬਈ ਵਾਹ, ਕਿਆ ਬਾਤ ਹੈ, ਚੱਕ ਤੇ ਫੱਟੇ ਨਹੀਂ ਰਹੀ ਸਾਂ, ਅਮੇਜ਼ਿੰਗ ਯਾਰ, ਬੱਲੇ ਬੱਲੇ। ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਰਿਹਾ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਸਜਾਉਣੇ ਅੱਜ ਦੀ ਸ਼ਾਮ ਨੂੰ। ਤੇ ਸਟੂਡੀਓ ਦਾ ਨੰਬਰ ਹੈ 905 673

0: ਵਾਹ ਬਈ ਵਾਹ, ਲਾਉਣੇ ਲਾਉਣੇ ਲਾਉਣੇ ਗਾਣਾ। ਮੈਨੂੰ ਪਤਾ ਤੁਹਾਨੂੰ ਵੀ ਹੈ ਕਿ ਯਾਰ ਵਧੀਆ ਟੌਪ ਦਾ ਗਾਣਾ ਚੱਲੇ ਤੇ ਲੱਗਣ ਰੌਣਕਾਂ। ਕੋਈ ਗੱਲ ਨਹੀਂ, ਰੌਣਕ ਦੇਖੋ ਸਿਰਫ ਗਾਣੇ ਦੇ ਵਿੱਚ ਥੋੜ੍ਹਾ ਰੌਣਕ ਹੈ, ਗਾਣਾ ਦੇਖੋ ਰੌਣਕ ਸਾਡੀ ਆਵਾਜ਼ ਦੇ ਵਿੱਚ ਵੀ ਆ, ਤੁਹਾਡੀ ਆਵਾਜ਼ ਦੇ ਵਿੱਚ ਵੀ ਆ, ਗੱਲਾਂ ਬਾਤਾਂ ਨਾਲ ਹੀ ਰੌਣਕ ਹੈ। ਗੀਤ ਸੰਗੀਤ ਠੀਕ ਹੈ, ਬਹੁਤ ਜ਼ਰੂਰੀ ਆ। ਮੈਂ ਬੜਾ, ਤੁਹਾਨੂੰ ਪਤਾ ਹੀ ਹੈ ਕਿ ਸੰਗੀਤ ਦਾ ਪ੍ਰੇਮੀ ਹੈ, ਸੋ ਗਾਣੇ ਵੀ ਲਾਉਂਦੇ ਹਾਂ ਅਤੇ ਗੱਲਾਂ ਬਾਤਾਂ ਵੀ ਕਰਦੇ ਹਾਂ। ਨੰਬਰ ਹੈ ਆਪਣਾ 905-673-3337। ਪਹਿਲਾਂ ਤੁਹਾਡੇ ਨਾਲ ਹਲਕੀ ਫੁਲਕੀ ਜੀ ਕਹਿੰਦੇ ਹੁੰਦੇ ਨਾ ਕਿ ਹੈਲੋ ਹੈ ਹੋ ਜਾਵੇ ਕਿਸੇ, ਨਾ ਆਪਾਂ ਪਾਰਟੀ 'ਤੇ ਜਾਂਦੇ ਹਾਂ, ਪਾਰਟੀ 'ਤੇ ਪਹਿਲਾਂ ਤਾਂ ਜਾਈਦਾ ਅਤੇ ਪਾਰਟੀ 'ਤੇ ਜਾਣ ਸਾਰ ਹੁੰਦਾ ਨਹੀਂ ਕੋਕਟੇਲ ਆਵਰ, ਕੋਕਟੇਲ ਆਵਰ ਜਦੋਂ ਲੋਕੀ ਗੱਲਾਂ ਬਾਤਾਂ ਕਰਦੇ ਆ, ਇੱਕ ਦੂਜੇ ਨੂੰ ਹੈਲੋ ਹਾਏ ਕਰਦੇ ਆ, ਹਾਲ ਚਾਲ ਪੁੱਛਦੇ ਆ, ਫਿਰ ਜਾ ਕੇ ਕਿਤੇ ਡਾਂਸ ਫਲੋਰ ਖੁੱਲਦਾ ਅਤੇ ਪਾਰਟੀ ਚੱਲਦੀ ਹੈ। ਸੋ ਆਪਾਂ ਵੀ ਹੁਣ ਪ੍ਰੋਗਰਾਮ 'ਚ ਆਏ ਹਾਂ, ਤੁਸੀਂ ਸਮਝ ਲਓ ਕਿਸੇ ਪਾਰਟੀ 'ਤੇ ਆਏ ਹੋ, ਪਹਿਲਾਂ ਪਹਿਲਾਂ ਕੋਕਟੇਲ ਆਵਰ ਆ, ਗੱਲਾਂ ਬਾਤਾਂ ਹੋਣਗੀਆਂ ਅਤੇ ਫਿਰ ਬਾਅਦ ਦੇ ਵਿੱਚ ਤੁਹਾਡੀ ਅਤੇ ਸਾਡੀ ਇੱਕ ਸੰਗੀਤਕ ਅਤੇ ਨੱਚਣ ਦੀ ਪਾਰਟੀ ਵੀ ਸ਼ੁਰੂ ਹੋਊਗੀ। ਪ੍ਰੋਗਰਾਮ ਹੈ ਪੰਜਾਬੀ ਰਾਜ ਸਟੂਡੀਓ ਦੇ ਵਿੱਚ, ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਅਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਨ ਐਂਡ ਓਨਲੀ ਇੱਕੋ ਇੱਕ ਪੀ ਐਂਡ ਜੇ ਰੈਨੋਵੇਸ਼ਨ ਦੀ ਟੀਮ ਦੇ ਵੱਲੋਂ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਉਹਨਾਂ ਨੂੰ ਫੋਨ ਕਰੋ, ਕਿਚਨ ਬੈਥਰੂਮ ਦੀ ਰੈਨੋਵੇਸ਼ਨ, ਬੈਥਰੂਮ ਨੂੰ ਅਪਡੇਟ ਕਰਵਾਓ, ਬੇਸਮੈਂਟ ਤੁਸੀਂ ਲੀਗਲ ਤਿਆਰ ਕਰਾਉਣੀ ਆ, ਫਲੋਰਿੰਗ ਟਾਇਲ ਇੰਸਟਾਲ ਕਰਵਾਉਣੀ ਹੈ, ਕੋਈ ਵੀ ਘਰ ਦੀ ਨਿੱਕੀ ਮੋਟੀ ਵੀ ਕੋਈ ਰਿਪੇਅਰ ਹੈ, ਸੋਚਦੇ ਹੋ ਯਾਰ ਕੀ ਤੋਂ ਕਰਾਈਏ, ਪੀ ਐਂਡ ਜੇ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੁਆਲਿਟੀ ਦਾ ਕੰਮ ਹੈ। 4373180400 4373180400 437-318-0400 ਫਰੀ ਐਸਟੀਮੇਟ, ਇੱਕ ਵਾਰ ਕਾਲ ਕਰ ਲਓ। ਕੋਈ ਨਵੀਂ ਨੇ ਨੰਬਰ ਦਿੱਤਾ ਵੀਰ ਤੁਹਾਡਾ, ਬਹੁਤ ਕਮਾਲ ਦਾ ਰੇਟ, 437-318-0400 9257। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਨਵੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਹੈ ਬਾਈ, ਅੱਧਾ ਫੁੱਲ ਆਫ ਐਨਰਜੀ ਲੈ ਕੇ ਆਇਆ ਬਾਈ।
0: ਨਹੀਂ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਭਾਜੀ ਕਿ ਰੋਜ਼ ਹੀ ਹੋਵੇ, ਕਈ ਵਾਰ ਚਲੋ ਕਹਿੰਦੇ ਹੁੰਦੇ ਕਿ ਜੇ ਜੇ ਜੇ ਕਿਤੇ ਢਿੱਲੇ ਹੋ ਜਾਈਦਾ ਤਾਂ ਦੱਸ ਦਿਆ ਕਰੋ ਕਿ ਨਵੀਂ ਗੱਲ ਨਹੀਂ ਬਣੀ। ਆਮ ਜਸ ਜੋਗੇ
1: ਨਹੀਂ ਨਵੀਂ ਯਾਰ, ਬਹੁਤ ਵਧੀਆ, ਬਹੁਤ ਵਧੀਆ,
0: ਥੈਂਕ ਯੂ ਭਾਜੀ, ਥੈਂਕ ਯੂ। ਹੋਰ ਤੁਸੀਂ ਸੁਣਾਓ ਕਿਵੇਂ ਹੋ?
1: ਹਾਂਜੀ ਹਾਂਜੀ ਵਧੀਆ ਵਧੀਆ। ਮੈਂ ਕਿਹਾ ਆਪਾਂ ਇੱਥੇ ਬ੍ਰਾਹਮਣ ਲਈ ਜਿਹੜੇ ਟ੍ਰੈਫਿਕ ਦੇ ਬੰਦੇ ਨੀ ਹੈਗੇ ਆਪਣੇ, ਮਤਲਬ ਇੰਡੀਆ ਤੋਂ ਆਉਂਦੇ ਆ, ਬਹੁਤ ਹਾਰਨ ਹੋਰਨ ਮਾਰਦੇ ਰਹਿੰਦੇ ਆ, ਥੋੜਾ ਜਿਹਾ ਇਹਨਾਂ ਦੇ ਮਾੜਾ ਜਿਹਾ ਲਾਇਆ ਕਰੀਏ ਤਵਾ 10 ਮਿੰਟ।
0: ਅੱਛਾ, ਹੋਰਨ ਜ਼ਿਆਦੇ ਮਾਰਦੇ ਆ ਬ੍ਰੈਂਪਟਨ ਚ?
1: ਹਾਂਜੀ ਹਾਂਜੀ ਜ਼ਿਆਦੇ ਮਾਰਦੇ ਆ ਹੋਰਨ।
0: ਅੱਛਾ,
1: ਬਹੁਤ ਹੈਪਨ ਹੋ ਚੁੱਕਿਆ।
0: ਕਿਹੜੀ ਕਿਹੜੀ ਗੱਲ ਖਾਤਰ ਹੋਰਨ ਵੱਜਿਆ ਤੁਹਾਨੂੰ?
1: ਉਹੀ ਬਸ ਵੀ ਜਾਂ ਤੁਸੀਂ ਟੱਕ ਮਾਰਦੇ ਹੋ ਜਾਂ ਤੁਸੀਂ ਆਪਣਾ ਟਰੱਕਾਂ ਵਾਲੇ ਵੱਡੇ ਹੈ ਨਾ, ਆਪਾਂ ਥੋੜਾ ਜਿਹਾ ਖਿਆਲ ਰੱਖੀਦਾ, ਅਸੀਂ ਲੈਣਾ ਉਹਨਾਂ ਦੱਬ ਕੇ ਰੱਖੀ ਦੀਆਂ।
0: ਅੱਛਾ,
1: ਉਹਨਾਂ ਰੋਕਣਾ ਪੈਂਦਾ ਸਾਨੂੰ ਕਈ ਵਾਰੀ,
0: ਠੀਕ ਹੈ,
1: ਜ਼ਰੂਰ ਜ਼ਰੂਰ ਹਾਰ ਮਾਰਨਾ ਹੁੰਦਾ ਇਹਨਾਂ ਨੇ ਮਾੜਾ ਮੋਟਾ, ਵੀ ਇਹਨਾਂ ਦੀ ਬਿਗ ਵਹੀਕਲ ਆ, ਵੀ ਇਹਨਾਂ ਨੂੰ ਆਪਾਂ ਚਾਂਸ ਦਈਏ, ਹਨਾ।
0: ਅੱਛਾ, ਟਰੱਕਾਂ ਵਾਲਿਆਂ ਨੂੰ ਹੋਰਨ ਮਾਰਦੇ ਆ?
1: ਹਾਂਜੀ ਹਾਂਜੀ,
0: ਉਹ ਤਾਂ ਬਹੁਤ ਗਲਤ ਹੈ। ਹੁਣ ਟਰੱਕ ਨੂੰ ਹੋਰਨ ਮਾਰਨ ਦਾ ਕੀ ਯਾਰ, ਹੁਣ ਅਗਲਾ ਇੰਨਾ ਭਾਰ ਲੱਦਿਆ ਹੋਇਆ ਉਹਨਾਂ ਨੂੰ ਇਹ ਨੀ ਪਤਾ ਲੱਗਦਾ?
1: ਮੈਂ ਹੁਣੇ ਆਪਣਾ ਹਾਈਵੇ 7 ਤੇ ਨਿਕਲਿਆ ਸੀ, 427 ਤੇ, ਤੇ ਮੈਂ ਹੁਣ ਕਰਬ ਉਹਦੇ ਮੂਹਰੇ ਆਪਣੀ ਲੇਨ ਆ ਜਿਹੜੀ, ਮੈਂ ਸੈਕਿੰਡ ਜਾਣਾ ਸੀਗਾ ਇਹਦਾ ਫਸਟ ਤੋਂ, ਉਹ ਪਿੱਛੇ ਦੋ ਵਾਰੀ ਵਾਰ ਮਾਰਿਆ ਪੀ ਪੀ, ਮੈਂ ਕਿਹਾ ਯਾਰ ਕਮਾਲ ਦੀ ਗੱਲ,
0: ਤੁਸੀਂ ਤੁਸੀਂ ਵੀ ਮਾਰ ਦੇਣਾ ਸੀ, ਤੁਹਾਡਾ ਤਾਂ ਤਕੜਾ ਹੋਰਨ ਹੁੰਦਾ। ਕੋਈ ਨਾ, ਕਹਿੰਦੇ ਆ ਸਾਰਿਆਂ ਨੂੰ ਯਾਰ ਗਲਤ ਗੱਲ ਹੈ, ਦੇਖੋ ਹੋਰਨ ਮਾਰਨਾ ਉਹ ਵੀ ਇੱਕ ਟਰੱਕ ਨੂੰ, ਹੁਣ ਟਰੱਕਾਂ ਵਾਲੇ ਜਿਹੜੇ ਚਲਾ ਰਹੇ ਆ ਲੋਕ ਯਾਰ, ਇੰਨਾ ਭਾਰ ਹੁੰਦਾ ਅਗਲੇ ਨੂੰ ਇਹ ਨੀ ਪਤਾ ਕਿ ਡਰਾਈਵਿੰਗ ਕਿੰਨੀ ਔਖੀ ਹੈ। ਮਿੰਨੀ ਗਾਣੇ ਬਣੇ ਕਿ ਜਹਾਜ਼ਾਂ ਨਾਲੋਂ ਔਖੀ ਡਰਾਈਵਰੀ ਟਰੱਕਾਂ ਦੀ,
1: ਇੱਧਰ ਰੂਲ ਰੈਗੂਲੇਸ਼ਨ ਆ ਲਾਈਨਾਂ ਬਣੀਆਂ ਹੋਈਆਂ ਸਾਰੀਆਂ, ਜੇ ਉਹ ਜੇ ਤੁਹਾਨੂੰ ਕੋਈ ਹਾਰਨ ਮਤਲਬ ਤੁਹਾਨੂੰ ਲੋੜ ਪੈਂਦੀ ਆ ਤੁਸੀਂ ਚੇਂਜ ਕਰ ਲਓ,
0: ਬਿਲਕੁਲ
1: ਤੇ ਬੈਠੇ ਹੋ, ਲਾਇਸੈਂਸ ਤੁਹਾਨੂੰ ਦਿੱਤਾ ਅਸੀਂ ਇੰਟੀਰੀਅਰ ਗਵਰਨਮੈਂਟ ਨੇ, ਇਸ ਕਰਕੇ ਦਿੱਤਾ,
0: ਬਿਲਕੁਲ ਨਹੀਂ 100% ਭਾਜੀ, ਤੇ ਜ਼ਰੂਰ ਕੋਈ ਨਾ ਸਾਰਿਆਂ ਨੂੰ ਕਹਿੰਦੇ ਆ, ਸਾਰਿਆਂ ਨੂੰ ਦਿੰਦੇ ਆ ਮੈਸੇਜ, ਠੀਕ ਹੈ,
1: ਥੋੜੇ ਦਿੰਦੇ ਰਿਹਾ ਕਰੋ, ਵੀ ਖਾਂਡਾ ਇਹਨਾਂ ਦਾ ਮਾੜਾ ਮਾੜਾ ਇਹਨਾਂ ਨੂੰ ਪਤਾ ਲੱਗੇ ਮਾੜਾ ਜਿਹਾ,
0: ਕੋਈ ਨਾ ਦੱਸਦੇ ਰਿਹਾ ਕਰਾਂਗੇ, ਠੀਕ ਹੈ, ਨੋ ਪ੍ਰੋਬਲਮ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਧੰਨਵਾਦ ਤੁਹਾਡਾ। ਪ੍ਰੋਗਰਾਮ ਹੈ ਪੰਜਾਬੀ ਦਾ, ਰਹੋ ਸੁਣ ਲਓ ਹੁਣ ਧਿਆਨ ਨਾਲ, ਸਾਡੇ ਟਰੱਕਾਂ ਵਾਲੇ ਵੀਰ ਭੈਣ ਨੇ ਉਹਨਾਂ ਨੂੰ ਹੋਰਨ ਨਹੀਂ ਮਾਰਨਾ ਕਿਸੇ ਨੇ, ਠੀਕ ਹੈ, ਬੜੀ ਗਲਤ ਗੱਲ ਹੈ ਯਾਰ, ਅਗਲੇ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਆ, ਪਰਿਵਾਰਾਂ ਤੋਂ ਦੂਰ ਨੇ, ਇੰਨਾ ਔਖਾ ਕੰਮ ਹੈ, ਤੁਸੀਂ ਟਰੱਕ ਚਲਾ ਕੇ ਦੇਖੋ, ਮੈਂ ਵਾਅਦਾ ਕਰਦਾ ਤੁਹਾਡੇ ਤੋਂ ਟਰਨ ਨਹੀਂ ਵੱਜਣੀ ਇੱਕ, ਸੋ ਪਲੀਜ਼ ਇੱਦਾਂ ਦੇ ਕੰਮ ਨਾ ਕਰਿਆ ਕਰੋ, ਥੋੜ੍ਹੇ ਜਿਹਾ ਸੋਚ ਸਮਝ ਕੇ ਕਦਰ ਕਰਿਆ ਕਰੋ, ਰਿਸਪੈਕਟ ਕਰਿਆ ਕਰੋ ਸਾਡੇ ਟਰੱਕਾਂ ਵਾਲੇ ਬਾਈਆਂ ਦੀ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ ਰੋਇਲ ਪਰਫਿਊਮ। ਜੇ ਨਾ ਕਿਤੇ ਬਾਹਰ ਨਿਕਲ ਰਹੇ ਹੋ ਪਲੀਜ਼ ਪਰਫਿਊਮ ਲਾ ਲਿਆ ਕਰੋ, ਅਗਲੇ ਨੂੰ ਪਤਾ ਤਾਂ ਲੱਗੇ ਕਿ ਬੱਲੇ ਬੱਲੇ ਯਾਰ ਇਹ ਤੋਂ ਖੁਸ਼ਬੂ ਕਿੰਨੀ ਵਧੀਆ ਆ ਰਹੀ ਹੈ। ਆਏ ਨਾ ਹੋਵੇ ਕਿ ਕੋਈ ਤੁਹਾਨੂੰ ਸਮੈਲ ਕਰਕੇ ਕਹੇ ਯਾਰ ਇਹ ਚੋਂ ਕਿੰਨੀ ਮਾੜੀ ਸਮੈਲ ਆਉਂਦੀ ਹੈ, ਦੂਰ ਹੀ ਹੋ ਜਾਓ ਇਹ ਤੋਂ। ਨਹੀਂ, ਜੇ ਕਿਤੇ ਜਾਂਦੇ ਹੋ ਪਰਫਿਊਮ ਲਾਓ, ਅਗਲਾ ਕਹੇ ਯਾਰ ਇਸ ਤਾਂ ਇਹਦੇ ਨੇੜੇ ਨੇੜੇ ਰਹਿਣਾ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, 1 ਰੀਗਨ ਰੋਡ ਯੂਨਿਟ ਨੰਬਰ 9 ਬੋਵੇਡ ਐਂਡ ਮੈਗਲੋਕਲਿਨ ਦੇ ਕੋਲ। ਜਿਹੜੇ ਬ੍ਰੈਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਨੇ, ਉਹੀ ਫਰੈਗਰੈਂਸ ਉਹੀ ਖੁਸ਼ਬੂ ਸਿਰਫ $50 ਤੁਹਾਨੂੰ ਮਿਲਜੂ। ਇਹ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ। ਸੋ ਸਾਡਾ ਰੈਫਰੈਂਸ ਦੇ ਦਿਓ, 2 ਪਰਫਿਊਮ ਖਰੀਦੋ ਅਤੇ 1 ਬਿਲਕੁਲ ਫ੍ਰੀ। ਦੁਬਈ ਦੇ ਊਦ ਅਤੇ ਇਤਰ ਵੀ ਇੱਥੇ ਮਿਲਦੇ ਆ ਸਿਰਫ 25 ਤੋਂ ਸ਼ੁਰੂ। ਰੋਇਲ ਪਰਫਿਊਮਸ .co 437-315-0701 4373150701। ਜਿਹੜੇ ਵੱਡੇ ਬ੍ਰੈਂਡ ਲੈਂਦੇ ਹੋ ਨਾ ਡੀਓਰ ਸ਼ਨੈਲ, ਉੱਦਾਂ ਦੀ ਫਰੈਗਰੈਂਸ ਸਿਰਫ $50 'ਚ ਤੁਹਾਡਾ $400-500 ਅਸੀਂ ਬਚਾ ਕੇ ਦੇ ਰਹੇ ਹਾਂ, ਉਹ ਵੀ 2 ਲਓ 1 ਫ੍ਰੀ। 437-315-0701 ਜੀ 6389 ਹੈਲੋ।
2: ਆਫਲਾਈਨ ਗੱਲ ਕਰਨੀ ਸੀ,
0: ਆਫਲਾਈਨ ਕਰਨੀ ਹੈ, ਹੋਲਡ ਕਰੋ ਫਿਰ। 0075 ਹੈਲੋ।
2: ਹਾਂਜੀ ਨਵੀਂ ਜੀ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
2: ਬਸ ਠੀਕ ਹੈ ਜੀ। ਲਿਸਟਰ ਦੀ ਭਾਈ ਸਾਹਿਬ ਨੇ ਗੱਲ ਛੇੜਤੀ ਮੇਰੇ ਦਿਮਾਗ 'ਚ, ਇਹੀ ਗੱਲ ਸੀ ਮੈਂ ਤੁਹਾਨੂੰ ਕਾਲ ਕਰਾਂ। ਔਰ ਮੈਂ ਤਾਂ ਤੁਹਾਨੂੰ ਕਹਾਂ ਵੀ ਯਾਰ, ਬ੍ਰੈਂਪਟਨ ਦੇ ਜਿਹੜੇ ਡਰਾਈਵਰਸ ਹੈ ਨਾ, ਇਹਨਾਂ ਤੇ ਕੋਈ ਟੌਪਿਕ ਕਰਿਆ ਜਾਵੇ। ਡਰਾਈਵਿੰਗ ਵੀ ਬੈਡ ਹੈ ਜਾਂ ਆਪਣੀ ਬੈਡ ਹੈ ਇੱਥੇ ਸਾਰੀ?
0: ਤੁਸੀਂ ਦੱਸੋ ਹੁਣ ਤੁਸੀਂ ਕਿੱਥੇ ਕਿੱਥੇ ਡਰਾਈਵ ਕਰਦੇ ਹੋ?
2: ਦੇਖੋ ਮੈਨੂੰ ਮੈਨੂੰ ਤਾਂ ਹੌਂਕ ਕਰਦੇ ਨਾ, ਜਾਂ ਟੋਰਾਂਟੋ ਵੀ ਆਏ ਲੋਕ, ਮਿਸੀਸਾਗਾ ਵੀ ਕਰਦੇ ਆ, ਉੱਥੇ ਵੀ ਲੋਕ ਗਲਤ ਟਰਨ ਲੈ ਲੈਂਦੇ ਆ। ਮੈਨੂੰ ਮਤਲਬ ਫਿਰ ਵੀ ਬ੍ਰੈਂਪਟਨ ਜ਼ਿਆਦਾ ਬਦਨਾਮ ਹੋ ਗਿਆ ਆਪਣਾ, ਪਤਾ ਨਹੀਂ ਕਿਉਂ। ਹੌਂਕ ਆਈ ਗੈਟ ਇਟ, ਦੇਖੋ ਹਨਾ ਆਪਾਂ ਕਿਹੜਾ ਆਪ ਖਿੱਚਣੀ ਗੱਡੀ ਗੈਸ ਤੇ ਪੈਰ ਦੇਣਾ ਹਨਾ, ਫਿਰ ਵੀ ਮਤਲਬ ਪਰੇਸ਼ਾਨੀ ਹੈ ਲੋਕਾਂ ਨੂੰ ਵੀ, ਮਾੜਾ ਜਿਹਾ ਕੋਈ ਇੱਧਰ ਉੱਧਰ ਟਰੱਕ ਵਾਲੇ ਲੇਟ ਹੋ ਗਏ ਹਨਾ ਮੁੜਨ ਨੂੰ, ਉਹਨਾਂ ਦਾ ਟਰੱਕ ਏਡਾ ਵੱਡਾ ਪੈਰਿਆਂ ਦਾ, ਮਾੜਾ ਜਿਹਾ ਦੇ ਦੋਗੇ ਤੁਸੀਂ ਰਾਹ ਤਾਂ ਕੀ ਹੋਜੂ?
0: ਨਹੀਂ ਬਿਲਕੁਲ, ਦੇਖੋ ਪੇਸ਼ੈਂਸ ਹੈ ਨੀ ਗੀ, ਪਤਾ ਨਹੀਂ ਕਿਉਂ ਆਪਾਂ ਜਾਂ ਤਾਂ ਗਿੱਜੇ ਹੋਏ ਆ, ਕਾਲੀ ਕਾਲੀ ਕਾਲੀ ਕਰਨੀ, ਜਾਣਾ ਕਿਤੇ ਹੁੰਦਾ ਨੀ ਫਿਰ ਵੀ ਕਾਲੀ ਕਰਦੇ ਆ, ਪਤਾ ਨੀ ਹੋਣਾ।
2: ਸਹੀ ਗੱਲ ਹੈ, ਜਾਣਾ ਕਿਤੇ ਨੀ, ਇਹਨਾਂ ਲਿਟਰਲੀ ਬਹੁਤ ਬੁਰਾ ਹਾਲ ਹੈ, ਮਤਲਬ ਪੇਸ਼ੈਂਸ ਬਿਲਕੁਲ ਹੀ ਨਹੀਂ ਹੈਗੀ ਹੁਣ ਤਾਂ ਲੋਕਾਂ
0: ਚ। ਹਾਂ ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ, ਪੁੱਛ ਲੈਂਦੇ ਹਾਂ ਸਾਰਿਆਂ ਨੂੰ, ਨੋ ਪ੍ਰੋਬਲਮ। ਹਾਂ
2: ਸਹੀ ਗੱਲ ਹੈ,
0: ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਸੋ ਦੱਸ ਦਿਓ ਬਈ ਬਾਈ ਨੂੰ ਕਿ ਕੀ ਇਹ ਗੱਲ ਸਿਰਫ ਆਪਣੇ ਸ਼ਹਿਰ 'ਚ ਹੀ ਹੈ, ਬ੍ਰੈਂਪਟਨ 'ਚ ਜਾਂ ਹੋਰ ਵੀ ਕਿਤੇ ਤੁਹਾਨੂੰ ਇੱਦਾਂ ਦੀ ਗੱਲਬਾਤ ਨਜ਼ਰ ਆਉਂਦੀ ਹੈ। ਪ੍ਰੋਗਰਾਮ ਪੰਜਾਬੀ ਲਹਿਰਾ 905-600-7373 9057-3-3-3-3-7-9057-3-3-3-7 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਫੀਨਿਕਸ ਮਿਲਵਰਕ ਵਾਲਿਆਂ ਨੂੰ ਕਾਲ ਕਰੋ, ਜੈਗ ਭਾਜੀ ਨਾਲ ਗੱਲਬਾਤ ਕਰੋ। ਇਹਨਾਂ ਨੂੰ ਯਾਰ ਇੱਕ ਤਾਂ ਕੰਸਟਰਕਸ਼ਨ ਦੇ ਵਰਕਰ ਚਾਹੀਦੇ ਆ, ਤੁਸੀਂ ਜੌਬ ਲੱਭ ਰਹੇ ਹੋ, ਕੰਸਟਰਕਸ਼ਨ ਦੇ ਵਰਕਰ ਫੀਨਿਕਸ ਮਿਲਵਰਕ ਨੂੰ ਚਾਹੀਦੇ ਨੇ। ਨਾਲ ਇਹਨਾਂ ਨੂੰ ਕਾਰਪੈਂਟਰ ਕੈਬਨਿਟਰੀ ਦੇ ਕੰਮ ਦੇ ਲਈ ਵੀ ਬੰਦੇ ਚਾਹੀਦੇ ਆ। ਜੈਗ ਨੂੰ ਕਾਲ ਕਰ ਲਓ, ਸਟੀਲ ਅਤੇ ਟੋਮਕਨ 'ਤੇ ਨੇ, ਸਟੀਲ ਟੋਮਕਨ ਜੈਗ 4341-6822-2239 4-1-6-8-2-2-2-3-9 ਸਟੀਲ ਟੋਮਕਨ ਫੀਨਿਕਸ ਮਿਲਵਰਕ। ਕਿਸ ਨੂੰ ਟੂਲਸ ਦਾ ਟੇਬਲ ਸੋ ਦਾ ਕੰਮ ਆਉਂਦਾ ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। 2696 ਹੈਲੋ।
2: ਮੈਂ
0: ਬੋਲਿਆ, ਮੈਂ ਕਿਹਾ ਹੈਪੀ ਫਰਾਈਡੇ ਜੂਨੀਅਰ। ਭਾਵੇਂ 6 ਮਹੀਨੇ ਦੂਰ ਆ, ਬੰਦੇ ਨੂੰ ਐਕਸਾਈਟਮੈਂਟ ਰਹਿੰਦੀ ਆ। ਸੋ ਉਹੀ ਗੱਲ ਹੈ, ਹੁਣ ਜਦੋਂ ਮੰਡੇ ਟਿਊਜ਼ਡੇ ਜਿਹਾ ਲੰਘ ਜਾਂਦਾ ਫਿਰ ਬੰਦੇ ਨੂੰ ਉਡੀਕ ਰਹਿੰਦੀ ਹੈ, ਫਰਾਈਡੇ ਜੂਨੀਅਰ ਆਵੇ, ਫਰਾਈਡੇ ਜੂਨੀਅਰ ਕਹਿ ਦਈਦਾ, ਫਿਰ ਇੰਜ ਹੁੰਦਾ ਬਸ ਹੁਣ ਲੈ ਲਿਆ ਕੰਮ।
3: ਜੀ ਬਿਲਕੁਲ ਬਿਲਕੁਲ ਤੇ ਵੀਰੇ ਨੂੰ ਦੱਸ ਦਵਾਂ ਬਾਈ ਜੀ ਮੈਂ ਆਲ ਓਵਰ ਕੈਨੇਡਾ ਟਰੱਕ ਚਲਾਉਂਦਾ ਹੁੰਦਾ ਜੀ 14-15 ਸਾਲ ਹੋ ਗਏ ਮੈਂ ਚਲਾਉਂਦੇ ਨੂੰ ਤੇ ਜਦੋਂ ਆਪਾਂ ਟੋਰਾਂਟੋ ਤੋਂ ਨਿਕਲ ਕੇ ਜੀ ਆਪਣਾ ਓਸ਼ਵਾ ਡੱਪ ਜਾਂਦੇ ਹਾਂ ਜੀ ਤੇ ਇੱਧਰੋਂ ਡੱਪ ਜਾਂਦੇ ਆਪਾਂ ਕੈਂਬਰਿਜ ਜੀ ਤੇ ਨਾਰਥ ਦੇ ਵਿੱਚ ਬੈਰੀ ਹਾਂਜੀ ਬੈਰੀ ਡੱਪ ਜਾਂਦੇ ਨਾ ਜਦੋਂ ਤੇ ਜਿਹੜੇ ਟਰੱਕ ਵਾਲੇ ਵੀਰ ਆ ਉਹ ਬੜੇ ਸ਼ਾਂਤ ਰਹਿੰਦੇ ਆ ਨਾ ਜੀ ਬੜੀ ਵਧੀਆ ਡਰਾਈਵਰੀ ਹੁੰਦੀ ਹੈ ਸਾਰੇ ਬੰਦੇ ਅੰਡਰਸਟੈਂਡੇਬਲ ਨੇ ਜਦੋਂ ਵਾਪਸ ਮੁੜ ਕੇ ਆਉਂਦੇ ਨਾ ਸ਼ਹਿਰਾਂ ਵਿੱਚ ਵੜ ਜਾਂਦੇ ਆ ਬਸ ਫਿਰ ਇੱਥੋਂ ਗਾਲਾਂ ਸ਼ੁਰੂ ਹੋ ਜਾਂਦੀਆਂ ਮੇਰੇ ਫੋਨ ਤੇ ਆਹ ਦੇਖੇ ਇੱਦਾਂ ਕੱਟ ਮਾਰਦਾ ਆਹ ਦੇਖੇ ਇੱਦਾਂ ਗਾਹ ਕਿਹਨੂੰ ਕੀ ਗਾਲੀ ਆ
0: ਠੀਕ ਕਿੱਥੇ ਹੁੰਦਾ ਇਹ ਮਾਹੌਲ
3: ਜਦੋਂ ਟੱਪ ਜਾਂਦੇ ਆ ਬਾਈ ਜੀ ਸਾਰੇ ਸ਼ਹਿਰ ਟੱਪ ਜਾਂਦੇ ਨੇ ਮੇਰੇ ਜਦੋਂ ਜਦੋਂ ਆਪਣਾ ਲਾਈਟ ਵਹੀਕਲ ਟ੍ਰੈਫਿਕ ਥੋੜਾ ਆਪਣਾ ਘੱਟ ਜਾਂਦਾ ਆ ਨਾ ਜੀ ਰੋਡ ਤੇ ਤੇ ਟਰੱਕਾਂ ਵਾਲੇ ਵੈਸੇ ਮੋਸਟਲੀ ਆਪਸ ਵਿੱਚ ਅੰਡਰਸਟੈਂਡਿੰਗ ਰੱਖਦੇ ਆ ਜਦੋਂ ਗੱਡੀਆਂ ਵੀ ਘੱਟ ਜਾਂਦੀਆਂ ਗੱਡੀਆਂ ਵੀ ਆਟੋਮੈਟਿਕਲੀ ਅੰਡਰਸਟੈਂਡ ਕਰਕੇ ਚੱਲਦੀਆਂ
0: ਠੀਕ ਹੈ
3: ਤੇ ਇੱਕ ਹੋਰ ਪ੍ਰੋਬਲਮ ਆ ਮੇਰੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਤਾਂ ਖਾਸ ਕਰਕੇ ਵੀਰੇ ਜਦੋਂ ਫਰਜਿੰਗ ਲੇਨ ਆਉਂਦੀ ਹੈ ਜਦ ਤੱਕ ਚੁੰਝ ਜੀ ਨੀ ਬਣਦੀ ਨਾ ਉੱਥੇ ਤੱਕ ਗੱਡੀ ਹਾਈਵੇ ਚ ਵਿੱਚ ਨੀ ਪਾਉਂਦੇ ਅਸੀਂ ਭਾਵੇਂ 10 ਕਿਲੋਮੀਟਰ ਦੀ ਲੇਨ ਜਾਂਦੀ ਹੈ ਜੀ ਇਹਨਾਂ ਨੂੰ ਇਹਨਾਂ ਨੇ ਗੱਡੀ ਜਮਾ ਐਂਡ ਤੇ ਜਾ ਕੇ ਪਾਉਣੀ ਹੈ ਜਾਂ ਟਰੱਕ ਪਾਸ ਕਰਕੇ ਮੂਹਰੇ ਦੀ ਐਗਜ਼ਿਟ ਕੱਢਣਾ ਜੀ ਇਹ ਬਹੁਤ ਔਖੇ ਹੋਈਦਾ ਜੀ
0: ਚਲੋ ਸਾਰਿਆਂ ਨੂੰ ਫਿਰ ਦਿੰਨੇ ਆ ਮੈਸੇਜ ਕਿ ਯਾਰ GTA ਵਾਲੇ GTA ਤੋਂ ਮਾੜਾ ਮੋਟਾ ਜਿਹੜੇ ਬਾਹਰ ਨੇ ਸਾਰੇ ਸੁਧਰ ਜੋ ਥੋੜੇ ਆ ਹੈ
3: ਹਾਂਜੀ ਥੋੜਾ ਬਹੁਤ ਇੰਪਰੂਵਮੈਂਟ ਚਾਹੀਦੀ ਹੈ ਕੋਆਰਡੀਨੇਸ਼ਨ ਚ ਬਟ ਵੀਰੇ ਆਪਣੀ ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੋ ਗਈ ਵੀ ਨੀਡ ਸਪੋਰਟ ਫੋਰ ਦ ਟੀਮ ਨਾ ਔਰ ਸਮਥਿੰਗ ਐਲਸ ਵੀ ਨੀਡ ਸਮਥਿੰਗ
0: ਹਾਂ ਸਹੀ ਗੱਲ ਹੈ ਸਹੀ ਗੱਲ ਹੈ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ ਬਾਕੀ ਕਾਲਰ ਜਿਹਨੇ ਨੇ 6389-9976-0790 ਪਲੀਜ਼ ਸਟੇ ਔਨ ਦ ਲਾਈਨ ਤੇ ਹਰਮਨ ਸਾਡੇ ਨਾਲ ਨੇ ਮੋਰਗੇਜ ਚਾਹੀਦੀ ਹੈ ਹਰਮਨ ਇਜ਼ ਦ ਮੈਨ ਟੌਪ ਦੀ ਸਰਵਿਸ ਕੋਈ ਹੇਰਾ ਫੇਰੀ ਨਹੀਂ ਬਹੁਤ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਹਰਮਨ ਵੈਲਕਮ ਕੀ ਹਾਲ
4: ਥੈਂਕ ਯੂ ਨਵੀ ਗੁੱਡ ਈਵਨਿੰਗ ਐਵਰੀਵਨ ਨਵੀ ਕੱਲ ਬੈਂਕ ਆਫ ਕੈਨੇਡਾ ਦੀ ਇਨ ਜਿਹੜੀ ਨਿਊਜ਼ ਆ ਉਹ ਮੋਸਟਲੀ ਸਾਰਿਆਂ ਨੇ ਸੁਣੇ ਲਈ ਹੋਣੀ ਆ ਬਟ ਜਿਹਨਾਂ ਨੇ ਨਹੀਂ ਸੁਣੀ ਉਹਨਾਂ ਨੇ ਰੇਟ ਹੋਲਡ ਕੀਤਾ ਸੋ ਪਾਲਿਸੀ ਰੇਟ 2.25 ਹੀ ਆ ਜਿਹੜੇ ਵੇਰੀਏਬਲ ਰੇਟ ਨੇ ਉਹ 3.49 ਤੋਂ ਸਟਾਰਟ ਹੋ ਰਹੇ ਨੇ ਵੇਰੀਏਬਲ ਰੇਟ 5-year ਫਿਕਸਡ ਔਨ ਇਨਸ਼ੋਰਡ ਮੋਰਗੇਜਿਸ ਤੇ ਜਿਹੜੇ ਫਿਕਸਡ ਰੇਟ ਨੇ ਉਹ 3.79 ਤੋਂ ਸਟਾਰਟ ਹੋ ਰਹੇ ਨੇ ਸੋ ਫਿਕਸਡ ਰੇਟ ਹਾਲੇ ਵੀ ਥੋੜੇ ਜਿਹੇ ਅਪਵਰਡ ਟ੍ਰੈਂਡ ਹੀ ਕਰ ਰਹੇ ਨੇ ਨਵੀ ਮੈਂ ਦੋ ਤਿੰਨ ਵਾਰ ਆਪਾਂ ਨੇ ਇਹ ਟੌਪਿਕ ਤੇ ਗੱਲ ਕੀਤੀ ਆ ਜਿੱਥੇ ਐਕੋਫੈਕਸ ਟਰਾਂਸ ਯੂਨੀਅਨ ਤੇ ਆਪਣੀ ਕਮਿਊਨਿਟੀ ਚ ਬਹੁਤ ਮਿਸ ਮੈਚ ਹੁੰਦਾ ਮੈਂ ਕਲਾਇੰਟਸ ਨੂੰ ਬਹੁਤ ਐਜੂਕੇਟ ਕਰਦਾ ਇਹ ਚੀਜ਼ ਤੇ ਕਿ ਜਦੋਂ ਤੁਸੀਂ ਘਰ ਲੈਣ ਦਾ ਪਲਾਨ ਕਰ ਰਹੇ ਹੋ 6-7 ਮਹੀਨੇ ਪਹਿਲਾਂ ਆਪਣਾ ਕ੍ਰੈਡਿਟ ਰਿਪੋਰਟ ਰਿਵਿਊ ਕਰਨੀ ਸਟਾਰਟ ਕਰ ਦਿਓ ਮੇਕ ਸ਼ੋਰ ਤੁਹਾਡਾ ਕਿਸੇ ਨਾਲ ਮਿਸ ਮੈਚ ਨਾ ਹੋਇਆ ਹੋਵੇ ਬਿਕੋਜ਼ ਕਾਮਨ ਲਾਸਟ ਨੇਮ ਨੇ ਆਪਣੀ ਕਮਿਊਨਿਟੀ ਦੇ ਵਿੱਚ ਉਹਦੇ ਕਰਕੇ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਆ ਇਹ ਕੈਨੇਡੀਅਨ ਮੋਰਗੇਜ ਇੰਡਸਟਰੀ ਚ ਜਿਹਦੇ ਕਰਕੇ ਐਕੋਫੈਕਸ ਐਂਡ ਟਰਾਂਸ ਯੂਨੀਅਨ ਤੇ ਦੋਨਾਂ ਤੇ ਲਾਅ ਸੂਟ ਹੋਇਆ ਹੁਣ ਸੋ ਜੇ ਕਿਸੇ ਵੀ ਕਲਾਇੰਟ ਦਾ 2026 ਦੀ ਈਅਰ ਦੀ ਉਹ ਗੱਲ ਆ ਕਿ ਕਾਫੀ ਨੁਕਸਾਨ ਲੋਕਾਂ ਨੇ ਤੇ ਲੋਕਾਂ ਨੇ ਕੰਪਲੇਂਟ ਕੀਤੀ ਤੇ ਇਨਵੈਸਟੀਗੇਸ਼ਨ ਜਾਂ ਜਿਹੜੇ ਇਹ ਕੌਨਫਲਿਕਟਸ ਨੇ ਇਹ ਨਹੀਂ ਪ੍ਰੋਪਰਲੀ ਰਿਜ਼ੋਲਵ ਕਰ ਪਾਏ ਉਹਨਾਂ ਕਰਕੇ ਇਹਨਾਂ ਤੇ ਲਾਅ ਸੂਟ ਹੋਇਆ ਤੇ $10,000 up to $10,000 ਇਹਨਾਂ ਨੂੰ ਦੇਣਾ ਪੈ ਸਕਦਾ ਜੇ ਕਿਸੇ ਕਲਾਇੰਟ ਦਾ ਨੁਕਸਾਨ ਹੁੰਦਾ ਚਾਹੇ ਉਹ ਮੋਰਗੇਜ ਦੇ ਵਿੱਚ ਹੁੰਦਾ ਜਾਂ ਕਿਸੇ ਹੋਰ ਰੀਜ਼ਨ ਕਰਕੇ ਹੁੰਦਾ ਸੋ ਅਵੇਅਰ ਰਹੋ ਇਹ ਚੀਜ਼ਾਂ ਤੇ ਤੁਸੀਂ ਆਨਲਾਈਨ ਜਾ ਕੇ ਪੜ੍ਹ ਸਕਦੇ ਹੋ ਇਹ ਚੀਜ਼ ਕੈਨੇਡੀਅਨ ਕ੍ਰੈਡਿਟ ਬਿਊਰੋ ਐਕੂਰੇਸੀ ਲਾਅ ਸੂਟ 2026 ਬਟ ਆਪਾਂ ਇਸ਼ੂ ਚ ਨਾ ਆਈਏ ਆਪਾਂ ਪਹਿਲਾਂ ਹੀ ਕੇਅਰਫੁਲ ਹੋਈਏ ਆਪਣਾ 6-7 ਮਹੀਨੇ ਪਹਿਲਾਂ ਹੀ ਕ੍ਰੈਡਿਟ ਬਿਊਰੋ ਰਿਵਿਊ ਕਰਨੀ ਸਟਾਰਟ ਕਰ ਦਿਓ ਤੁਸੀਂ ਫਸਟ ਟਾਈਮ ਹੋ ਬਾਇਰ ਹੋ ਤੁਹਾਨੂੰ ਕੋਈ ਹੈਲਪ ਦੀ ਲੋੜ ਆ ਕੋਈ ਗਾਈਡੈਂਸ ਦੀ ਲੋੜ ਆ ਸਾਡੀ ਫ੍ਰੀ ਕੰਸਲਟੇਸ਼ਨ ਹੁੰਦੀ ਆ ਹਮੇਸ਼ਾ ਤੁਸੀਂ ਇੱਕ ਵਾਰ ਸਾਡੀ ਟੀਮ ਨਾਲ ਬਹਿ ਕੇ ਗੱਲ ਕਰ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਪਰ ਪਲਾਨ ਸਟੈਪ ਬਾਈ ਸਟੈਪ ਸਮਝਾਵਾਂਗੇ ਇਸ ਤੋਂ ਇਲਾਵਾ ਕੋਈ ਤੁਹਾਡਾ ਮੋਰਗੇਜ ਦੇ ਰਿਲੇਟਡ ਕੁਐਸਚਨ ਆ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਟੀਮ ਹਰਮਨ ਬੱਤਾ 6476859000 ਥੈਂਕ ਯੂ ਨਵੀ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਹਰਮਨ ਦਾ ਨੰਬਰ ਹੈ 6476859000 ਟੀਮ ਹਰਮਨ ਬੱਤਾ ਤੇ ਕਾਲ ਕਰੋ ਯਾਰ ਹਰਮਨ ਨੇ ਤੋਂ ਮੈਂ ਖੁਦ ਸਰਵਿਸ ਲਈ ਹੈ ਹੀ ਇਜ਼ ਅਮੇਜ਼ਿੰਗ 6389 ਹੈਲੋ ਮੈਂ ਨਾ ਸੁਖ ਭਾਈ ਨੂੰ ਲੈ ਲਵਾਂ ਗ੍ਰੈਂਡ ਹੋਮ ਫਰਨੀਚਰ ਤੋਂ ਕਿਉਂਕਿ ਐਨੀਵਰਸਰੀ ਸੇਲ, ਐਨੀਵਰਸਰੀ ਸੇਲ ਜਦੋਂ ਹੁੰਦੀ ਹੈ ਨਾ ਐਨੀਵਰਸਰੀ, ਤੁਹਾਨੂੰ ਪਤਾ ਹੀ ਹੈ ਕਿੱਡਾ ਖਾਸ ਦਿਨ ਹੁੰਦਾ। ਸੋ ਡੀਲਾਂ ਬਹੁਤ ਕਮਾਲ ਦੀਆਂ। 6885 ਟੌਮਕੇ ਰੋਡ। ਸੋ ਜੀ ਵੈਲਕਮ,
5: ਬਹੁਤ ਸ਼ੁਕਰੀਆ, ਧੰਨਵਾਦ ਰਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਕੱਲ ਨੂੰ ਜਿਹੜਾ ਲਾਈਵ ਲੋਕੇਸ਼ਨ ਵੀ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਨਾਲ ਦੇ ਨਾਲ ਤੋਹਫੇ ਵੀ ਤੁਹਾਨੂੰ ਮਿਲਣੇ ਆ ਤੇ ਪਰਿਵਾਰਾਂ ਨੂੰ ਡਿਸਕਾਊਂਟ ਵੀ ਦਿੱਤੇ ਜਾਣੇ ਆ। ਤੁਸੀਂ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਤੁਸੀਂ ਮਿਸ ਨਹੀਂ ਕਰਨੇ। ਦਿਲ ਦੀਆਂ ਡੈਰੀਆਂ ਤੇ ਨੋਟ ਕਰ ਲਓ ਤਰੀਕਾ, ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 6885 ਟੌਮਕਨ ਰੋਡ ਦੇ ਉੱਪਰ, 6685 ਟੌਮਕਨ, ਟੌਮਕਨ, ਟੌਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ। ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਆ, ਕਿੰਗ ਸਾਈਜ਼ ਦਾ ਬੈੱਡ ਬਾਏ ਕਰਨਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰੋ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਫੈਮਿਲੀ ਰੂਮ ਦਾ ਸੋਫਾ ਸੈੱਟ ਬਾਏ ਕਰੋ ਤੇ ਨਾਲ ਕਾਫੀ ਟੇਬਲ ਫ੍ਰੀ। ਡਾਇਨਿੰਗ ਟੇਬਲ ਸੈੱਟ ਬਾਏ ਕਰਨਾ ਤੇ ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ ਤੁਸੀਂ ਸੋਚਦੇ ਹੋ ਵੀ 7-8 ਹਜ਼ਾਰ ਡਾਲਰ ਦਾ ਆਊਗਾ ਐਨੀਵਰਸਰੀ ਸੇਲ ਦੇ ਉੱਪਰ, ਨਾ 8 ਹਜ਼ਾਰ, ਨਾ 7 ਹਜ਼ਾਰ, ਨਾ 6 ਹਜ਼ਾਰ, ਨਾ 5 ਹਜ਼ਾਰ, ਨਾ 4 ਹਜ਼ਾਰ, ਨਾ 3500, ਨਾ 3000, ਨਾ 2500, ਨਾ 2200, ਨਾ 2000। ਪੂਰੇ ਘਰ ਦਾ ਫਰਨੀਚਰ 1799 ਡਾਲਰ, 1799 ਡਾਲਰ, 1799 ਡਾਲਰ, 1800 ਡਾਲਰ ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਜਦੋਂ ਤੁਸੀਂ ਬਾਇੰਗ ਕਰ ਲਈ ਪੂਰੇ ਘਰ ਦੇ ਫਰਨੀਚਰ ਦੀ, ਫਰੰਟ ਦੇ ਉੱਪਰ ਇੱਕ ਬਾਕਸ ਪਿਆ, ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹ 'ਚੋਂ 1100 ਡਾਲਰ ਕੈਸ਼, 500 ਡਾਲਰ ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਦੀ ਸਮਾਰਟ ਵਾਚ, ਆਈਫੋਨ ਤੇ ਬਹੁਤ ਸਾਰੇ ਤੋਹਫੇ ਤੁਹਾਡੇ ਨਿਕਲਣੇ ਨੇ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਐਨੀਵਰਸਰੀ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ, ਡਰੈਸ ਤੇ ਡਾਇਰੈਕਸ਼ਨ ਨੋਟ ਕਰ ਲਓ, 6885 ਟੌਮਕਨ ਰੋਡ, 6685 ਟੌਮਕਨ ਰੋਡ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ, ਐਨੀਵਰਸਰੀ ਸੇਲ, ਸੇਲ, ਸੇਲ। ਨਵੀ ਭਾਜੀ
0: ਬਹੁਤ ਸ਼ੁਕਰੀਆ ਸਰ, 6 ਤੁਸੀਂ ਜ਼ਰੂਰ ਪਹੁੰਚਣਾ 6885 ਟੌਮਕਨ ਰੋਡ, 0417। ਹੈਲੋ, ਸੀਗੀ ਟਰੱਕ ਯਾਰਡ ਬਿਲਕੁਲ ਹੀ ਏਅਰਪੋਰਟ ਦੇ ਨਾਲ। ਮੈਂ ਨੰਬਰ ਉਹਨਾਂ ਦਾ, ਤੁਸੀਂ ਨਾ ਇੱਕ ਨੰਬਰ ਹੋਰ ਨੋਟ ਕਰੋ,
6: ਹਾਂਜੀ,
0: 416 7682200। ਇਹਨਾਂ ਨੂੰ ਪੁੱਛਿਓ ਕਿ ਉਹ ਪੰਜਾਬੀ ਲਹਿਰਾਂ ਤੋਂ ਨੰਬਰ ਮਿਲਿਆ ਅਤੇ ਇਹਨਾਂ ਕੋਲ ਇੱਕ ਯਾਰਡ ਹੈਗੀ ਹੈ, ਇਹ ਏਅਰਪੋਰਟ ਵਾਲੇ ਦੇ ਨਾਲ ਨਹੀਂ, ਬਟ ਚਲੋ ਬਾਹਲੀ ਦੂਰ ਨਹੀਂ, ਇਹਨਾਂ ਨੂੰ ਫੋਨ ਕਰਕੇ ਪੁੱਛ ਲਓ।
6: ਓਕੇ, ਮਿਹਰਬਾਨੀ, ਥੈਂਕ ਯੂ ਭਾਈ ਜੀ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਧੰਨਵਾਦ। 7479, ਹਾਂਜੀ ਸਰ,
7: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ,
7: ਕੀ ਹਾਲ ਚਾਲ
0: ਆ? ਵਧੀਆ ਜੀ, ਕਿਵੇਂ ਹੋ?
7: ਸਿੱਧਵਾਂ ਸਾਹਿਬ ਦਾ ਕੀ ਹਾਲ?
0: ਬਹੁਤ ਵਧੀਆ ਸਰ, ਬਹੁਤ ਵਧੀਆ।
7: ਅੱਛਾ, ਕੁਛ ਕੁ ਸਾਲ ਪਹਿਲਾਂ ਹੌਰਨ ਹੋਰਨ ਦਾ ਕੋਈ ਰੌਲਾ ਨਹੀਂ ਸੀ, ਆਪ ਜੀ ਨੂੰ ਪਤਾ ਹੋਣਾ। ਮੈਂ ਵੀ ਟਰੱਕ ਚਲਾਇਆ ਬਹੁਤ ਸਾਲ, 24-25 ਸਾਲ ਦੇ ਨੇੜੇ ਚਲਾਇਆ, ਲੋਕਲ ਵੀ ਚਲਾਇਆ, ਬਾਹਰ ਵੀ ਚਲਾਇਆ, ਕੋਈ ਹੌਰਨ ਨਹੀਂ ਮਾਰਦੇ ਹੁੰਦੇ, ਨਾ ਗੱਡੀ ਵਾਲਾ ਨਾ ਟਰੱਕ ਵਾਲਾ। ਹੁਣ ਘਰਾਂ ਵਿੱਚ ਟਰੱਕ ਲਈ ਫਿਰਦੇ। ਕੱਲ ਮੈਂ ਨੌਰਥ ਆਫ ਕਦਾਰਕ ਟੋਰ ਬ੍ਰਾਮ ਤੇ ਦੇਖਿਆ, ਉੱਥੇ ਨੋ ਟਰੱਕ ਰੂਟ, ਉੱਥੇ ਇੱਕ ਉਧਰੋਂ ਆਵੇ ਇੱਕ ਉਧਰੋਂ ਆਵੇ, ਦੋਨੇ ਹੀ ਨੋ ਟਰੱਕ ਰੂਟ ਚ ਲਈ ਫਿਰਦੇ ਆ। ਅੱਛਾ, ਫਿਰ ਹੁਣ ਅੱਗੇ ਤਾਂ ਹੌਰਨ ਮਾਰਨ ਨੂੰ ਹੱਥ ਲਾਉਣਾ ਪਿਆ, ਹੁਣ ਤਾਂ ਹੌਰਨ ਦੇ ਉੱਤੇ ਬੈਠੇ ਲੱਗਦੇ ਵੀ ਮਾੜਾ ਹਿਲੋ ਹੌਰਨ ਵੱਜ ਜਾਂਦਾ, ਉਹ ਹਾਲ ਹੋਇਆ। ਹੌਰਨ ਵਜਾਉਣ ਲਈ ਹੱਥ ਲਾਉਣ ਦੀ ਵੀ ਲੋੜ ਨਹੀਂ ਜੀ, ਇਹ ਰੌਲਾ ਪਹਿਲਾਂ ਹੈ ਨੀ ਸੀ। ਮੈਂ ਨੋਵਾ ਸਕੋਸ਼ੀਆ ਨੂੰ ਗਿਆ ਡਰਾਈਵ ਕਰਕੇ ਆਇਆ, ਵੀ ਕਾਰ ਚ ਗਿਆ ਸੀ, ਹੁਣ ਮੈਂ ਟਰੱਕ ਛੱਡ ਦਿੱਤਾ। ਉਧਰ ਜਦੋਂ ਤੁਸੀਂ ਆ ਜਾਂਦੇ ਨਾ ਮੌਂਟਰੀਅਲ ਦੇ ਨੇੜੇ, ਫਿਰ ਤੁਹਾਨੂੰ ਡਿਫਰੈਂਟ ਪਤਾ ਲੱਗ ਜਾਂਦਾ ਟ੍ਰੈਫਿਕ ਦਾ, ਨਾ ਤਾਂ ਉਧਰ ਐਗਜ਼ੌਸਟਡ ਆਪਣੇ ਗੱਡੀਆਂ ਦੇ ਐਗਜ਼ੌਸਟ ਆ ਰੌਲਾ ਪਾਉਣੇ ਵਾਲੇ, ਨਾ ਕੋਈ ਹੌਰਨ ਮਾਰਦਾ ਦੇਖਿਆ। ਉੱਥੇ ਪੁਲਿਸ ਵਾਲਾ ਹੀ ਬਹੁਤ, ਮੈਂ ਇੱਕ ਵੀ ਕੀ ਰਹਿ ਗਿਆ, ਮੈਂ ਰੱਖ ਲਾ, ਮੈਂ 2-3 ਪੁਲਿਸ ਵਾਲਿਆਂ ਤੋਂ ਜ਼ਿਆਦਾ ਨੀ ਦੇਖਿਆ ਹੈਲੀਫੈਕਸ ਚ ਘੁੰਮਦੇ, ਡਾਊਨ ਟਾਊਨ ਚ ਵੀ ਦੇਖਿਆ, ਕੋਈ ਉੱਥੇ ਰੌਲਾ ਹੀ ਨਹੀਂ, ਇੱਥੇ ਹੀ ਆ ਜ਼ਿਆਦਾ। ਇਹ ਹੁਣ ਪਿਛਲੇ ਸਾਲ ਕੁਛ ਸਾਲਾਂ ਤੋਂ ਪਿਆ ਰੌਲਾ, ਜਿਹੜਾ ਹੌਰਨ ਦਾ ਪਹਿਲਾਂ ਤਾਂ ਕੋਈ ਨਾ ਕੰਪਲੇਂਟ ਕਰਦਾ।
0: ਨਾਲੇ ਹੁਣੇ ਇੱਕ ਵੀਰ ਕਾਲ ਕਰ ਰਿਹਾ, ਕਹਿੰਦੇ ਨਵੀਂ ਟੋਰਾਂਟੋ ਵੀ ਆ, ਓਸ਼ਵਾ ਵੀ ਆ, ਬੈਰੀ ਵੀ ਆ।
7: ਹਾਂਜੀ, ਨਹੀਂ ਉੱਥੇ ਤੱਕ ਫਿਰ ਜੀਟੀਏ ਦਾ ਹੀ ਏਰੀਆ ਆ ਗਿਆ ਨਾ ਸਾਰਾ, ਇਹ ਸਾਰਾ ਜੀਟੀਏ ਦਾ ਏਰੀਆ ਇਹੋ ਸਾਰਾ ਹੀ। ਹੁਣ ਆਪੇ ਦੇਖੋ ਵੀ ਹੁਣ ਘਰਾਂ ਚ ਲੈ ਜਾਂਦੇ ਟਰੱਕ, ਉੱਥੇ ਕੋਈ ਪੁਲਿਸ ਵਾਲੇ ਨੀ ਦੇਖਦੇ, ਕੋਈ ਕੁਛ ਨੀ ਦੇਖਦੇ, ਇਹ ਹੁਣ ਤੋਂ ਲੱਗਾ ਰੌਲਾ ਪੈਣਾ, ਪਹਿਲਾਂ ਕੋਈ ਹੌਰਨ ਨਹੀਂ ਸੀ ਮਾਰਦੇ ਅਸੀਂ, ਮੈਨੂੰ ਵੀ ਬਹੁਤ ਸਾਲ ਹੋ ਗਏ ਤੁਹਾਨੂੰ ਮੈਂ ਦੱਸਿਆ, ਚੋ 25 ਸਾਲ ਟਰੱਕ ਚਲਾ ਕੇ ਮੈਂ ਛੱਡਿਆ, ਆਪਣਾ ਵੀ ਰੱਖਿਆ ਸਾਰਾ ਕੁਝ ਕੀਤਾ, ਅਮੈਰੀਕਾ ਕੈਲੀਫੋਰਨੀਆ ਤੱਕ ਜਾਇਆ, ਕਿਤੇ ਕੋਈ ਰੌਲਾ ਨਹੀਂ, ਇੱਥੇ ਹੀ ਆ। ਸਰ ਨਵੇਂ ਬੰਦੇ ਜਿਹੜੇ ਹੁਣ ਆਏ ਆ ਉਹ ਜ਼ਿਆਦਾ ਰਹਿੰਦੇ ਆ ਅਗਰੈਸਿਵ, ਉਹ ਝੱਟ ਕਾਰ ਤੇ ਦੇਖ ਲਓ, ਕਾਰ ਤੇ ਮੈਂ ਦੇਖਦਾ ਜਾਂ ਤਾਂ ਫਿੰਗਰ ਕੱਢ ਕੇ ਦਿਖਾ ਦਿੰਦੇ ਜਾਂ ਹੌਰਨ ਮਾਰ ਦਿੰਦੇ ਆ, ਕਿਤੇ ਵੀ ਦੇਖੋ ਇਹ ਨਹੀਂ ਦੇਖਦੇ। ਮਗਰ ਸਿਆਣਾ ਬੰਦਾ ਜਾਂ ਲੇਡੀਜ਼ ਆ ਕੇ ਉਹਨੇ ਮਾਂ ਦਾਦੀ ਦੀ ਉਮਰ ਦੀ ਆ, ਨਹੀਂ ਕੋਈ ਦੇਖੋ ਬਸ ਮੋਹਰੇ ਬ੍ਰੇਕਾਂ ਲਾਉਂਦੇ ਆ, ਜੇ ਕੋਈ ਹੌਰਨ ਮਾਰੇ ਤਾਂ ਉਂਗਲ ਦਿਖਾਉਂਦੇ ਆ। ਇਹ ਪਹਿਲਾਂ ਚੀਜ਼ਾਂ ਹੈ ਨਹੀਂ ਸੀ, ਆ ਤੁਸੀਂ ਵੀ ਨੋਟਿਸ ਕੀਤਾ ਹੋਊਗਾ, ਤੁਸੀਂ ਰੇਡੀਓ ਤੇ ਕਹਿੰਦੇ ਬਹੁਤ ਘੱਟ ਆ, ਅਸੀਂ ਸਾਰਾ ਕੁਝ ਦੇਖਿਆ। ਮੇਰੇ ਖਿਆਲ ਭਾਈ ਤੁਹਾਡੇ ਗੁਆਂਢ ਮੈਂ ਜਾਣਦਾ ਸੀਗਾ ਉੱਥੇ ਜਿੱਥੇ ਤੁਸੀਂ, ਸਾਰੇ ਜਾਣਦੇ, ਅਸੀਂ ਬਹੁਤ ਪੁਰਾਣੇ ਜਾਣਦੇ ਤੁਹਾਡੇ ਡੈਡੀ ਹੋਣਾਂ ਨੂੰ ਵੀ, ਇਹ ਚੀਜ਼ਾਂ ਪਹਿਲਾਂ ਹੈ ਨਹੀਂ ਸੀ। ਟਿਪ ਦਾ ਰੌਲਾ ਵੀ ਹੁਣ ਜੇ ਪਿਆ, ਹੋਰਨਾਂ ਦਾ ਵੀ ਹੁਣ ਜੇ ਪਿਆ, ਇੱਥੋਂ ਪਿੱਛੇ ਚੱਲ ਜਾਓ 5-7 ਸਾਲ 10 ਸਾਲ ਪਹਿਲਾਂ, ਪਹਿਲਾਂ ਹੋਰਨ ਦਾ ਰੌਲਾ ਨਹੀਂ ਸੀ।
0: ਚਲੋ ਦੇਖਦੇ ਹਾਂ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਸੋ ਬਾਈ ਜੀ ਕਹਿੰਦੇ ਕਿ ਹੁਣ ਹੀ ਪਿਆ ਇਹ ਰੌਲਾ ਹੋਰਨ ਦਾ, ਪਹਿਲਾਂ ਤਾਂ ਬਿਲਕੁਲ ਨਹੀਂ ਸੀ ਹੈਗਾ। ਨੰਬਰ ਹੈ ਆਪਣਾ 9056733337। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰ ਲਓ। ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਨਾ ਲਓ ਨਾ ਲਓ ਨਾ ਲਓ। ਪਿਛਲੇ 20 ਸਾਲਾਂ ਤੋਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਕਰਜ਼ਾ ਮਾਫ਼ ਕਰਵਾ ਰਹੇ ਨੇ। ਫੋਨ ਕਰੋ 4166501100। ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਲਾਈਨ ਆਫ ਕ੍ਰੈਡਿਟਸ ਨੇ, ਸਟੂਡੈਂਟ ਲੋਨ ਆਦਿ ਹੈ, 4166501100 4166501100 ਤੇ ਤੁਸੀਂ ਫੋਨ ਜ਼ਰੂਰ ਕਮਾ ਲਓ। ਉਸ ਦੇ ਨਾਲ ਨਾਲ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਤੁਹਾਡੇ ਸ਼ਹਿਰ ਮਾਸਟਰ ਸਲੀਮ ਸਾਹਿਬ ਨੈਕਸਟ ਵੀਕ 24 ਤਾਰੀਕ ਮਿਸੀ ਸਾਗਾ ਕਨਵੈਨਸ਼ਨ ਸੈਂਟਰ ਵਿਖੇ ਪਰਫੋਰਮ ਕਰ ਰਹੇ ਨੇ। ਹੋ ਜਾਓ ਰੈਡੀ, ਲੈ ਲਓ ਟਿਕਟਾਂ। ਇਹ ਜਿਹੜੀਆਂ ਪਰਫੋਰਮੈਂਸਿਸ ਨੇ ਮਿਸ ਕਰਨ ਵਾਲੀਆਂ ਨਹੀਂ ਹੁੰਦੀਆਂ, ਹੋਰ ਭਾਵੇਂ ਜਿਹੜੇ ਕੋਈ ਸੀਡੀ ਤੇ ਗਾਉਂਦੇ ਉਹਨਾਂ ਦੀ ਮਿਸ ਕਰ ਦਿਆ ਕਰੋ। ਜਿਹੜਾ ਬੰਦਾ ਸਿੱਖਿਆ ਹੋਇਆ ਜੰਮਦਿਆਂ ਤੋਂ ਗਾ ਰਿਹਾ, ਯਾਰ ਕਿਵੇਂ ਮਿਸ ਕਰ ਸਕਦੇ ਹੋ, ਇੰਨੀ ਪਿਆਰੀ ਸ਼ਾਮ ਹੋਊਗੀ। ਤੁਸੀਂ ਟਿਕਟਾਂ ਲੈ ਲਓ, ਮਿਲਣਾ tickets.com MILNA tickets.com ਜਾਂ ਰੋਹਨ ਉਹਨਾਂ ਨੂੰ ਫੋਨ ਕਰੋ 6477839873। ਮਾਸਟਰ ਸਲੀਮ 24 ਤਰੀਕ 6477839873 ਦੇ ਉੱਤੇ ਤੁਸੀਂ ਕਾਲ ਕਰੋ। ਸਟੂਡੀਓ ਦਾ ਆਪਣਾ ਨੰਬਰ ਹੈ 905-673-3337। ਰਾਈਨੋ ਫੈਂਸ ਐਂਡ ਡੈਕ, ਨਵੀਂ ਫੈਂਸ, ਨਵੀਂ ਡੈਕ, ਫੈਂਸ ਦੀ ਰਿਪੇਅਰ ਜਾਂ ਡੈਕ ਦੀ ਰਿਪੇਅਰ, ਤਾਂ ਤੁਸੀਂ ਕਾਲ ਕਰੋ ਰਾਈਨੋ ਫੈਂਸ ਐਂਡ ਡੈਕ 6478043220 6478043220 6478043220 ਤੇ ਜਿਨ੍ਹਾਂ ਨੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ ਰਾਜਵੰਤ। ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ 30% ਤੱਕ ਦਾ ਤੁਹਾਨੂੰ ਐਸਟੀਮੇਟ ਲੈ ਕੇ ਦਿੰਦੇ ਨੇ। ਰਾਜਵੰਤ 6476744735 ਰਾਜਵੰਤ 0072 ਹੈਲੋ,
8: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਜੀ?
0: ਵਧੀਆ ਜੀ, ਕਿਵੇਂ ਹੋ?
8: ਹੈਲੋ,
0: ਹਾਂਜੀ ਵੀਰੇ, ਕੀ ਹਾਲ?
8: ਵਧੀਆ ਵੀਰੇ। ਨਵੀਂ ਵੀਰੇ ਟੋਪਿਕ ਮੈਂ ਸੁਣ ਰਿਹਾ ਸੀਗਾ। ਨਵੀਂ ਵੀਰੇ, ਆਪਾਂ ਟਰੱਕਾਂ ਵਾਲੇ ਬੰਦਿਆਂ ਦੀ ਪੂਰੀ ਰਿਸਪੈਕਟ ਕਰਦੇ ਹਾਂ, ਉਹਨਾਂ ਨੂੰ ਅੱਜ ਤੱਕ ਆਪਾਂ ਕਦੇ ਵੀ ਕਿਸੇ ਚੀਜ਼ ਚੋਂ ਦਿੱਕਤ ਨਹੀਂ ਆਉਣ ਦਿੱਤੀ ਕਿ ਜਿੰਨਾ ਹੋ ਸਕਦਾ ਆਪਾਂ ਰੋਡ ਵੇਖ ਕੇ, ਮਤਲਬ ਉਹਨਾਂ ਨੂੰ ਹਮੇਸ਼ਾ ਫਸਟ ਆਪਾਂ ਦੇਈਦਾ, ਰਾਹ ਦੇਈਦਾ, ਹੈ ਨਾ, ਕਿ ਚਲੋ ਠੀਕ ਆ, ਉਹਨਾਂ ਦਾ ਆਫਕੋਰਸ ਬੰਦੇ ਬਹੁਤ ਮਿਹਨਤ ਕਰਦੇ ਆ। ਪਰ ਬਾਕੀ ਗੱਲ ਰਹੀ ਹੋਰਨ ਦੀ, ਨਵੀਂ ਵੀਰੇ ਆਪਣੇ ਬੰਦੇ ਨਾ, ਆਪਣੇ ਬੰਦੇ ਨੀ ਯਾਦ, ਹਰ ਇੱਕ ਦੀ ਗੱਲ ਹੀ ਕਰ ਲਓ, ਕਈ ਲੋਕ ਲੇਜ਼ੀ ਬਹੁਤ ਆ ਨਵੀਂ ਵੀਰੇ, ਡਰਾਈਵ ਕਰਦੇ ਟਾਈਮ ਨਾ ਉਹਨੂੰ ਹੁੰਦੇ, ਮੈਂ ਵੇਖਿਆ
0: ਕਿਵੇਂ ਲੇਜ਼ੀ ਬਹੁਤ ਨੇ।
8: ਹਾਂ ਨਾ ਵੀਰੇ, ਹੁਣ ਵੇਖੋ ਕਦੇ ਵੀ ਇੰਟਰਸੈਕਸ਼ਨ ਤੇ ਫੋਨ ਹੱਥ ਫੜਿਆ ਹੁੰਦਾ, ਮੂੰਹ ਥੱਲੇ ਕੀਤਾ ਹੁੰਦਾ, ਰਾਈਟ? ਹੁਣ ਉੱਥੋਂ ਲੈਫਟ ਸਿਗਨਲ ਹੈਗਾ, ਬੰਦੇ ਆਲਰੇਡੀ ਪਰੇਸ਼ਾਨ ਆ ਕੰਮਾਂ ਕਰਨ ਨੂੰ, ਘਰੇ ਜਾਣਾ ਕਿਸੇ ਨੇ, ਰਾਈਟ? ਤੋਂ ਪਿੱਛੋਂ ਬੰਦਾ ਹੌਰਨ ਮਾਰੂ, ਇਹ ਓਬਵੀਅਸ ਹੀ ਗੱਲ ਹੈ। ਕਿਤੇ ਨਾ ਕਿਤੇ ਉਹ ਕਾਰਾਂ ਵਾਲੇ ਬੰਦੇ ਡਿਜ਼ਰਵ ਕਰਦੇ ਹੌਰਨ, ਟਰੱਕਾਂ ਨੂੰ ਚੱਲ ਮੈਂ ਸਾਈਡ ਤੇ ਕਰਦਾ, ਉਹ ਬੰਦੇ ਦਾ ਕੰਮ ਡਿਫਰੈਂਟ ਆ, ਉਹਨਾਂ ਦਾ ਕਿੰਨਾ ਹੈਡੇਕ ਹੁੰਦੀ, ਰਾਈਟ? ਰੋਡ ਤੇ ਸਾਰਾ ਕੁਝ ਵੇਖਣਾ ਹੁੰਦਾ, ਬਟ ਆਪਣੇ ਕਾਰਾਂ ਵਾਲੇ ਬੰਦੇ ਡਿਜ਼ਰਵ ਕਰਦੇ ਹੌਰਨ, ਕਈ ਵੇਖਿਆ ਮੈਂ ਧਿਆਨ ਨੀ ਕਰਦੇ, ਮੂੰਹ ਇੱਧਰ ਚੱਕਿਆ ਉੱਧਰ ਚੱਕਿਆ, ਤੇ ਰੋਡ ਵੱਲ ਧਿਆਨ ਨੀ ਹੈਗਾ ਜੀ।
0: ਪਰ ਓਕੇ, ਇੱਕ ਵੀਰ ਦਾ ਸਵਾਲ ਸੀ ਕਿ ਕੀ ਇਹ ਸਿਰਫ ਬ੍ਰੈਂਪਟਨ ਚ ਹੈ ਜਾਂ ਬ੍ਰੈਂਪਟਨ ਤੋਂ ਬਾਹਰ ਵੀ ਹੈ?
8: ਨਹੀਂ, ਬਾਹਰ ਵੀ ਹੈਗਾ ਨਾ ਵੀਰੇ, ਮੈਂ ਡਾਊਨਟਾਊਨ ਵੀ ਕੰਮ ਕਰਦਾ ਸਾਰੇ
0: ਪਾਸੇ। ਓਕੇ, ਦੇਸੋ, ਅੱਛਾ, ਟੋਰਾਂਟੋ ਦੇ ਵਿੱਚ ਵੀ ਬੜੇ ਲੋਕ ਬਿਨਾਂ ਕਿਸੇ ਗੱਲੋਂ ਹੌਰਨ ਮਾਰੀ ਜਾਣਗੇ, ਹੈ? बट अजकल बहुत लोड है हॉर्न मार दी क्योंकि बाकी दे ड्राइवर डिस्ट्रैक्टेड बड़े होंगे कल्चर होनी शुरू होया हो सकता यही कारण है कि अजकल स्मार्टफोन आ गए पहला कोई डिस्ट्रैक्शन ही नहीं सी होंदी हुण स्मार्टफोन आ गए हुण बहुत सारे लोग डिस्ट्रैक्टेड रहिंदे ने ते तां ही हॉर्न मारना पैंदा लाल लाइट तो ग्रीन होंदी है ते जे कोई 10 सैकेंड 5 सैकेंड नहीं हिलदा चलो मैं मान लिया 2-4 सैकेंड तो लगते हैं जे कोई वैसे ही नहीं हिल रहा डिस्ट्रैक्टेड है फोन ते स्नैपचैट भेज रहा अपनी हनी बनी नू फिर तो हॉर्न मारना ही पैंदा ठीक है ना सो रॉयल ऑटो सेंटर नू याद रखो रॉयल ऑटो सेंटर ऊबर या लिफ्ट की सेफ्टी करवानी है इंजन ट्रांसमिशन का कोई काम है तो रॉयल ऑटो सेंटर इज नंबर 1 तुसी कॉल करो रॉयल ऑटो सेंटर दे साढ़े बहुत ही प्यारे राज भाई जी ऊबर लिफ्ट की सेफ्टी याद करवाओ रॉयल ऑटो सेंटर सो प्रोग्राम है पंजाबी ना ते नंबर है 905-799-1478 रॉयल ऑटो सेंटर 905-799-1478 नंबर 1 ग्रोसरी स्टोर वही है क्विक इंडियन फ्रूट लैंड दी सैंडलवुड हरंटेरियो लोकेशन ते 25 सैंडलवुड पार्कवे वेस्ट ते एडी वड्डी सेल लग चुकी है कि सेल दा ना ही बिग सेल है 10 pound शेर देसी स्टाइल आटा 6.99 इंडियन डेली बाइट्स एवरीडे राइस 8 pound 6.99 इंडिया गेट प्रीमियम राइस 10 pound 9.99 दीप सोना मसूरी राइस 20 pound 9.99 बंसी वाइट शुगर 15 pound 9.99 ब्राड़ का देसी घ्यो 1.8 kg 2.99 का बल्ले बल्ले बल्ले बल्ले ब्लैक वाइट चना 4 pound 2.99 स्वर्णा सूजी 4 pound 2.99 दीप दा बेसन 4 pound 2.99 टमाटर 99 cents/pound हैप्पी डेरी पनीर 3.99 क्या बात है डीला ही डीला 25 सैंडल रोड पार्कवे वेस्ट वाली लोकेशन ते डीला ने सैंडल रोड एंड हरंटेरियो हर एक इन्हां दे ग्रोसरी स्टोर दे नाल रेस्टोरेंट है वेज थाली 4.99 वेज बर्गर 3.99 स्टफ्ड कुलचा 2.99 ईच चना पटूरा 3.99 ए डीला 25 सैंडरवुड पार्कवे वेस्ट इंडियन फ्रूट लैंड 6986 हेलो
9: हां जी वीरे की हाल है
0: ਵਧੀਆ ਵੀਰੇ ਵਧੀਆ ਵਧੀਆ ਕਿਵੇਂ ਹੋ
9: ਵਧੀਆ ਵਧੀਆ ਠੀਕ ਠਾਕ ਮੈਂ ਬਈ ਆ ਜਿਹੜਾ ਆਪਣਾ ਲਾਸਟ ਬਾਈ ਕਾਲਰ ਗੱਲ ਕਰਕੇ ਗਏ ਨੇ ਮੈਂ 100% ਐਗਰੀ ਆ ਆਪਣੇ ਤਾਂ ਨਾ ਜਿਹੜਾ ਆਪਣਾ GTL ਵਾਲਾ ਆਪਣਾ ਬ੍ਰੈਂਪਟਨ ਹੋ ਗਿਆ ਮਿਸਿਸਾਗ ਹੋ ਗਿਆ ਸਿੱਧਾ ਇੰਨਾ ਕਿ ਜ਼ਿਆਦਾ ਬੇੜਾ ਕਰਕਾ ਲੋਕਾਂ ਦਾ ਜਿਵੇਂ ਹੁਣ ਬਾਈ ਨੇ ਗੱਲ ਕਰੀ ਐਡਵਾਂਸ ਸਿਗਨਲ ਦੀ ਤੁਸੀਂ ਵੀਰੇ ਨੋਟ ਕਰਿਓ ਗੱਡੀ ਬਾਤੋਂ ਖੜਾਉਂਦੇ ਨੇ ਜਾ ਕੇ ਲਾਈਟਾਂ ਤੇ ਹਲੇ ਪਹਿਲਾਂ ਫੋਨ ਚ ਵੜ ਜਾਂਦੇ ਨੇ ਸਾਰੀ ਦੁਨੀਆ ਫੋਨਾਂ ਚ ਵੜੀ ਪਈ ਆ ਹੁਣ ਐਡਵਾਂਸ ਸਿਗਨਲ ਆ ਵੱਧ ਤੋਂ ਵੱਧ ਕਿੰਨਾ 8-10 ਸੈਕਿੰਡ ਲਈ ਮਸਾਂ ਹੁੰਦਾ ਨਾ ਕਿੰਨੀਆਂ ਮਗਰ ਲਾਈਨਾਂ ਲੱਗੀਆਂ ਹੁੰਦੀਆਂ ਨੇ ਜਦ ਤੱਕ ਮਗਰੋਂ ਆਪਾਂ ਹੋਰਨ ਨਹੀਂ ਮਾਰਦੇ ਮਾਂ ਦੇ ਪੁੱਤਾਂ ਨੇ ਗੱਡੀ ਤੋਰਨੀ ਵੀ ਨੀ ਹੈਗੀ ਸਵਾਰੀ ਵੀ ਪੈਦਾ ਹੁੰਦਾ ਬੰਦਾ ਗੱਡੀ ਤੋਰ ਲਵੇ ਹੋਰਨ ਮੈਂ ਕਹਿੰਦਾ 200% ਡਿਜ਼ਰਵ ਕਰਦੇ ਨੇ ਇਹੋ ਜਿਹੇ ਬੰਦੇ ਤਾਂ ਉਹਨਾਂ ਨੂੰ ਮਾਰਨਾ ਚਾਹੀਦਾ ਹੀ ਚਾਹੀਦਾ ਨਹੀਂ ਮਗਰ ਲਾ ਹੁਣ ਵੀਰੇ ਜਿਹੜਾ ਬੰਦਾ ਪਹਿਲੇ ਨੰਬਰ ਤੇ ਖੜਾ ਥੋਡੀ ਨਿਗਾਹ ਸਿੱਧੀ ਲਾਈਟ ਦੇ ਵਿੱਚ ਹੋਣੀ ਚਾਹੀਦੀ ਕਦੋਂ ਲਾਈਟ ਹੋਈ ਤੁਸੀਂ ਰਾਈਟ ਵੇ ਨਾਲ ਦੀਆਂ ਗੱਡੀ ਤੋਰੋ ਆਪਦੀ ਕਿਉਂਕਿ ਮਗਰ ਟ੍ਰੈਫਿਕ ਸਟਕ ਹੋਈ ਹੋਈ ਹੈ ਨਾ ਤੁਹਾਡਾ ਫਰਜ਼ ਬਣਦਾ ਯਾਰ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਜਦ ਤੱਕ ਆਪਾਂ ਮਾਰੋ ਹਾਰ ਨਹੀਂ ਮਾਰਦੇ ਸਵਾਰੀ ਨੀ ਪੈਦਾ ਗੱਡੀ ਨਹੀਂ ਤੋਰਦੇ ਇੱਕ ਦਿਨ ਮੈਂ ਨਾ ਇਹ ਚੀਜ਼ ਕਰੀ ਸੀ ਵੀਰੇ ਮੈਂ ਕਿਹਾ ਚੱਲ ਯਾਰ ਦੇਖਦੇ ਹਾਂ ਜੇ ਹਾਰਨ ਨੀ ਮਾਰਨਾ ਹੈਗਾ ਵੀ ਦੇਖਦੇ ਹਾਂ ਵੀ ਬੰਦਾ ਆਪੀ ਗੱਡੀ ਤੋਰਦਾ ਐਡਵਾਂਸ ਸਿਗਨਲ ਹੋ ਕੇ ਨਾਲ ਦੀਆਂ ਗੱਡੀਆਂ ਵੀ ਤੁਰ ਪਈਆਂ ਨਾਲ ਦੀ ਲਾਈਨਾਂ ਦੇ ਵਿੱਚ ਉਹ ਮਾਂ ਦੇ ਪੁੱਤ ਨੇ ਗੱਡੀ ਨੀ ਤੋਰੀ ਹੈਗੀ
0: बाकी हॉर्न मारी जाते हैं बट वीर होने कहते नवी यार अगले डिजर्व कर दे ਹੁਣ ਅਗਲਾ ਹਿੱਲ ਹੀ ਨਹੀਂ ਰਿਹਾ, ਕੀ ਕਰੀਏ। ਮਿਸਟਰ ਸਿੰਘ ਪੀਜ਼ਾ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ। ਡੀਲ ਸੁਣੋ, ਮੈਗਾ ਡੀਲ, 2 ਲਾਰਜ ਪੀਜ਼ੇ, 4 4 ਟੋਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਫ੍ਰੀ, ਸਿਰਫ $40 ਦੇ ਵਿੱਚ ਯਾਰ ਇਹ ਡੀਲਾਂ ਨੇ। ਅਤੇ ਮਿਸਟਰ ਸਿੰਘ ਪੀਜ਼ਾ, ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਕੈਸਲਮੋਰ, ਮਕਵੀਨ, ਮਿਸੀ ਸਾਗਾ ਫਾਈਨੈਂਸ਼ੀਅਲ, ਬਾਕੀ ਹਰ ਸ਼ਹਿਰ 'ਚ ਲੋਕੇਸ਼ਨ ਹੈ। 905-500-4000, 905-500-4000, 905-500-4000, ਮਿਸਟਰ ਸਿੰਘ ਪੀਜ਼ਾ। ਸਾਡੇ ਐਚ ਕੇ ਮੂਵਰ ਵਾਲੇ ਨੇ, ਇਹ ਆਪਣੀ ਕਮਿਊਨਿਟੀ ਦੀ ਸਭ ਤੋਂ ਟਰੱਸਟਿਡ ਮੂਵਿੰਗ ਕੰਪਨੀ ਹੈ। 30 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਕੋਲ। ਨਵਾਂ ਘਰ ਲਿਆ, ਮੂਵ ਹੋ ਰਹੇ ਹੋ, ਐਚ ਕੇ ਜਾਂ ਐਚ ਕੇ ਮੂਵਰਸ ਨੂੰ ਯਾਦ ਰੱਖੋ, 416-524-6704, 416-524-6704, 416-524-6704, ਐਚ ਕੇ, ਐਚ ਕੇ ਮੂਵਰਸ ਵਾਲੇ ਤੁਹਾਡੇ ਲਈ ਹਾਜ਼ਰ। 0790, ਹੈਲੋ।
10: ਹੈਲੋ ਨਵੀ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ?
10: ਹਾਂਜੀ ਵਧੀਆ ਜੀ। ਨਵੀ, ਹੈ ਤਾਂ ਵੈਸੇ ਬਹੁਤ ਹੀ ਚੱਲੀ ਜਾਂਦਾ ਕੰਮ, ਹਾਰਨ ਤਾਂ ਹੁਣ ਜਿਵੇਂ ਟਰੱਕ ਆਮ ਤੌਰ ਤੇ ਨਾ ਸਪੇਸ ਰੱਖ ਕੇ ਜਾਂਦੇ ਹਾਂ ਅਸੀਂ ਕਾਫੀ, ਉਹ ਗੱਡੀ ਵਾਲਿਆਂ ਨੇ ਜਿਹੜੀ ਮਾੜੀ ਜੀ ਵੀ ਲਾਈਨ ਥੋੜੀ ਜਿਹੀ ਅੱਗੇ ਹੋਈ ਵਿੱਚ ਲਿਆ ਕੇ ਜਮਾਂ ਟਰੱਕ ਦੇ ਮੂਹਰੇ ਕਾਰ ਕਰਨੀ ਹੈ, ਲਿਆ ਕੇ ਖੜਾਉਣੀ ਆ, ਉਹ ਫਿਰ ਹੁਣ ਟਰੱਕ ਵਾਲੇ ਨੂੰ ਤਾਂ ਜਾਂ ਬ੍ਰੇਕ ਲਾਉਣੀ ਪਊਗੀ ਜਾਂ ਫਿਰ ਉਹ ਮੂਹਰੋਂ ਹਾਰਨ ਹੀ ਮਾਰੂਗਾ, ਹੋਰ ਕੀ ਕਰਨਾ ਉਹਨੇ, ਬਹੁਤ ਜ਼ਿਆਦਾ ਬ੍ਰੇਕ ਹਾਰਡ ਲੱਗਦੀ ਆ। ਤੇ ਬਾਕੀ ਜੇ ਤੁਸੀਂ ਹੁਣ ਇੰਡੀਕੇਟਰ ਦੇਤਾ ਟਰੱਕ ਵਾਲੇ ਨੇ, ਉਹਨੇ ਐਗਜੈਕਟ ਲੈਣਾ, ਤਿੰਨ ਚਾਰ ਕਾਰਾਂ ਜਿਹੜੀਆਂ ਬਰਾਬਰ ਵਾਲੀਆਂ ਉਹਨਾਂ ਨੇ ਤਾਂ ਚਲੋ ਲੰਘਣਾ ਤਿੰਨਾਂ ਨੇ ਜਾਂ ਚਾਰਾਂ ਨੇ, ਮਗਰ ਤੱਕ ਜਿੱਥੇ ਤੱਕ ਤੁਹਾਨੂੰ ਇੰਡੀਕੇਟਰ ਦਿਸਦਾ ਕਾਰ ਵਾਲਿਆਂ ਨੂੰ, ਉਹਨੇ ਬੰਦਿਆਂ ਨੇ ਭਜਾ ਭਜਾ ਕੇ ਤੁਹਾਡੇ ਕੋਲ ਦੀ ਲੰਘਾਉਣੀ ਆ, ਟਰੱਕ ਲੱਗ ਗਿਆ ਮੂਹਰੇ ਹੁਣ ਪਤਾ ਨੀ ਕੀ ਆਫਤ ਆ ਜਾਣੀ ਆ।
0: ਫਾਲਤੂ ਨੀ ਵੱਜ ਰਹੇ, ਕਾਰਨ ਨੇ ਬਹੁਤ ਸਾਰੇ ਤੇ ਗਲਤੀਆਂ ਬਹੁਤ ਸਾਰੀਆਂ ਲੋਕ ਕਰ ਰਹੇ ਨੇ ਤਾਂ ਵੱਜ ਰਹੇ ਨੇ, ਐਵੇਂ ਨੀ ਮਾਰਦੇ ਹੋਰਨ ਸੋਹਣੀ, ਏ ਕੋਈ ਕਾਰਨ ਹੈ ਤਾਂ ਹੀ ਮਾਰਨੇ ਪੈਂਦੇ ਨੇ। ਮੱਲੀ ਟੈਂਟ ਸਰਵਿਸਿਜ਼, ਟੈਂਟ, ਟੇਬਲ, ਚੇਅਰਾਂ, ਲਾਈਟਾਂ, ਸਟੇਜ, ਡਾਂਸ ਫਲੋਰ, ਬਾਰ, ਲਗਜ਼ਰੀ ਪੋਰਟੇਬਲ ਵਾਸ਼ਰੂਮ, ਸਾਰਾ ਕੁਝ। 1500 ਬੰਦੇ ਤੱਕ ਦੇ ਟੈਂਟ, ਮੱਲੀ ਟੈਂਟ, 647-6479992569, 647-9992569, ਮੱਲੀ ਟੈਂਟ। ਗਲੋਬਲ ਕੰਫਰਟ ਏਅਰ, ਤੁਹਾਡਾ ਏ ਸੀ ਰਿਪੇਅਰ ਹੋਣ ਵਾਲਾ, ਨੋ ਪ੍ਰੋਬਲਮ, ਏ ਸੀ ਰਿਪੇਅਰ ਕਰ ਦੇਣਗੇ। ਐਵੇਂ ਗਰਮੀ ਦੇ ਵਿੱਚ ਤੁਸੀਂ ਗਰਮੀ ਗਰਮੀ ਕਰ ਰਹੇ ਹੋ, ਏ ਸੀ ਰਿਪੇਅਰ ਕਰਾ ਲਓ, ਤੇਜਪਾਲ ਭਾਜੀ ਨੂੰ ਅੱਜ ਹੀ ਫੋਨ ਕਰ ਲਓ, ਮੇਰਾ ਨਾਂ ਲੈ ਦਿਉ, 905-790-9080, ਜਾਂ ਨਵੀਂ ਫਰਨਿਸ, ਨਵਾਂ ਏ ਸੀ ਲਗਵਾਓ ਅਤੇ $1800 ਤੱਕ ਦਾ ਰੀਬੇਟ ਪਾਓ, $1800 ਵਾਪਸ ਤੁਹਾਡੀ ਜੇਬ 'ਚ। 905-790-9080, 905-790-9080 ਜੀ, 8177, ਹੈਲੋ ਬ੍ਰੈਂਪਟਨ ਦੇ ਡਰਾਈਵਰ ਉਹ ਗੱਡੀਆਂ ਦੇ ਪਿੱਛੇ ਲਿਖਾ ਲੈਣ ਕੇ ਹੋਰਨ ਪਲੀਜ਼ ਹੈ।
11: ਬਿਲਕੁਲ ਜੀ ਬਿਲਕੁਲ, ਐਕਚੁਲੀ ਮੈਂ ਨਾ ਸ਼ਹਿਰ ਦੇ ਵਿੱਚ ਹੀ ਕੰਮ ਕਰਦਾ, ਮੈਂ ਡੇਲੀ 10-12 ਘੰਟੇ ਲੋਕਲ ਡਰਾਈਵ ਕਰਦਾ, ਮੇਰਾ ਐਕਚੁਲੀ ਗਰੋਸਰੀ ਡਿਲੀਵਰੀ ਕਰਦਾ, ਤੇ ਇੰਨਾ ਮਾੜਾ ਹਾਲਾ ਨਾ ਜੀ ਡਰਾਈਵਰਾਂ ਦਾ, ਆਪਾਂ ਪੁੱਛੋ ਹੀ ਨਾ, ਆਪਣੀ ਕਮਿਊਨਿਟੀ ਦਾ ਨੀ, ਬਲੈਕ ਪੀਪਲ ਤਾਂ ਉਦੋਂ ਜ਼ਿਆਦਾ ਮਾੜੀ ਡਰਾਈਵਰੀ ਕਰਦੇ ਆ, ਮੈਂ ਦੇਖਦਾ ਹੁੰਦਾ ਨਾ ਵੀ ਜਿਹੜਾ ਕੋਈ ਤੇਜ਼ ਲੰਘਿਆ ਗਲਤ ਡਰਾਈਵਿੰਗ ਕਰਦਾ ਤੇ ਵੀ ਕਿਹੜੀ ਕਮਿਊਨਿਟੀ ਦਾ।
0: ਚਲੋ ਆਏ ਨਾ ਆਪਾਂ, ਚਲੋ ਆਪਣੀ ਕਮਿਊਨਿਟੀ ਕਿਉਂਕਿ ਆਪਣੇ ਭੈਣ ਭਰਾ ਨੇ ਕਿਹਾ ਜਾ ਕਰੀਏ, ਬਟ ਕਿਸੇ ਹੋਰ ਕਮਿਊਨਿਟੀ ਨੂੰ ਨਾ ਬੜਾ ਆਪਾਂ ਟੋਕੀਏ,
11: ਉਹ ਵੀ ਬਹੁਤ ਗੰਦੀ ਡਰਾਈਵਰੀ। ਹੁਣ ਇੱਥੇ ਇੱਕ ਟੋਲ ਟਰੱਕ ਵਾਲਾ ਲੰਘਿਆ, ਉਹਨੇ ਤੁਸੀਂ ਮੰਨੋਗੇ ਸੈਕਿੰਡ ਲਾਈਨ ਦੇ ਵਿੱਚੋਂ ਲੈਫਟ ਟਰਨ ਮਾਰੀਏ, ਏਡੀ ਆ ਨਾ ਸੀ ਡਰਾਈਵਰੀ ਕਰਕੇ ਗਿਆ ਨਾ ਟੋਲ ਟਰੱਕ ਵਾਲਾ, ਮਗਰ ਉਹਦੇ ਏਡਾ ਹੈਵੀ ਲੋਡ ਕੀਤਾ, 3 ਗੱਡੀਆਂ ਮਸਾਂ ਫਟੀਆਂ ਉਹਦੇ ਨਾਲ ਐਕਸੀਡੈਂਟ ਹੋਣ ਤੋਂ, ਲਾਈਵ ਦੀ ਗੱਲ ਹੁਣੇ ਦੀ ਗੱਲ ਕਰਦਾ ਮੈਂ 15-20 ਮਿੰਟ ਪਹਿਲਾਂ ਦੀ। ਤੇ ਬਾਕੀ ਬੋਰਿਆਂ ਦੀ ਵੀ ਏਦਾਂ ਹੀ, ਜਿਹੜੇ 70-75 ਸਾਲ ਤੋਂ ਓਲਡ ਏਜ ਵਾਲੇ ਗੱਡੀ ਚਲਾਉਂਦੇ ਆ, ਉਹਨਾਂ ਨੂੰ ਪਤਾ ਹੀ ਨੀ ਕੋਈ, ਉਹ 60 ਦੀ ਸਪੀਡ ਤੇ 30-35 ਤੇ ਜਾਈ ਜਾਂਦੇ ਆਰਾਮ ਨਾਲ,
12: ਹੁਣ ਮੈਂ ਕਹਿੰਦੀ ਗਰੋਸਰੀ ਡਿਲੀਵਰੀ ਕਰਨੀ ਹੁੰਦੀ ਸਾਨੂੰ ਇਹ ਹੁੰਦਾ ਵੀ ਜਲਦੀ ਡਿਲੀਵਰ ਕਰੀਏ ਤੇ ਫਿਰ ਅਗਲਾ ਚੱਕਣਾ ਹੁੰਦਾ ਵਾ, ਸਾਨੂੰ ਟਾਈਮ ਨੀ ਪੈਂਦੀ, ਬਹੁਤ ਜਲਦੀ ਹੁੰਦੀ ਆ। ਹੁਣ ਮੰਨ ਕੇ ਚੱਲੋ ਸੀਕਰਟ ਰੋਡ ਆ ਸਾਡੇ ਅੱਗੇ ਗੋਰਾ 35-40 ਤੇ ਜਾ ਰਿਹਾ ਸੀ, ਉਹਨੂੰ ਕਿਵੇਂ ਓਵਰਟੇਕ ਕਰੀ, ਉਹਨੂੰ ਹਾਰਨ ਵੀ ਮਾਰੀ, ਉਹਨੂੰ ਪਾ ਕਦੇ ਫਰਕ ਹੀ ਕੋਈ ਨੀ ਪੈਂਦਾ, ਪਤਾ ਨੀ ਉਹਨੂੰ ਸੁਣਦਾ ਨੀ ਕਿ ਹੁਣ ਉਹ ਤਾਂ ਡਿਸਟਰੈਕਟ ਵੀ ਨੀ ਹੈਗੇ ਆਪਣੇ ਵਾਲੀ ਕਮਿਊਨਿਟੀ ਦੀ, ਇਹਦਾ ਵੀ ਚੱਲ ਮੰਨ ਕੇ ਚੱਲੋ ਵੀ ਫੋਨ ਚਲਾਈ ਜਾਂਦੇ ਆ।
0: ਚਲੋ ਐਟਲੀਸਟ ਦੇਖੋ, ਐਟਲੀਸਟ ਇੰਨਾ ਕਹਿ ਵੀ ਸਿਰਫ ਆਪਣੀ ਕਮਿਊਨਿਟੀ ਨਹੀਂ ਹੈਗੀ ਜਿਹੜੀ ਜਿਹਨਾਂ ਦਾ ਕਸੂਰ ਹੈ,
12: ਆਪਣੀ ਇਕੱਲੀ ਆਪਣੀ ਕਮਿਊਨਿਟੀ ਨਹੀਂ, ਮੋਸਟਲੀ ਦੂਜੇ ਵੀ ਬਹੁਤ ਕਰਦੇ ਆ ਖਰਾਬ। ਹਾਂ
0: ਹਾਂ
12: ਹਾਂ ਬਲੈਕ ਪੀਪਲ ਤਾਂ ਪੁੱਛੋ ਹੀ ਨਾ ਜੀ।
0: ਚਲੋ ਥੈਂਕ ਯੂ ਵੀਰੇ, ਮੈਂ ਫਿਰ ਹੁਣ ਇੰਨਾ ਕੀ ਕਹਿਣਾ ਕਿ ਆਪਾਂ ਕਿਸੇ ਕਮਿਊਨਿਟੀ ਨੂੰ ਨਾ ਕਹੀਏ ਕਿਆ ਕਰੀਏ ਸੋਰੀ, ਆਪਣੇ ਬੰਦੇ ਨੂੰ ਕਹਿ ਦਿਓ, ਕਿਉਂਕਿ ਚਲੋ ਆਪਣੇ ਨੂੰ ਆਪਾਂ ਟੋਕ ਸਕਦੇ ਹਾਂ ਪਰ ਹੋਰਾਂ ਨੂੰ ਟੋਕਦੇ ਆਪਾਂ ਚੰਗੇ ਨਹੀਂ ਲੱਗਦੇ। ਹਾਂਜੀ ਭਾਜੀ 7479 ਜੀ।
13: ਹਾਂਜੀ ਨਵੀਂ, ਮੈਂ ਦੁਬਾਰਾ ਫਿਰ ਆਇਆ ਜੀ। ਹੁਣ ਮੈਂ 65 ਸਾਲ ਦਾ, ਮੇਰੇ ਨਾਲ ਗੱਡੀ ਚਲਾ ਕੇ ਦੇਖਣਾ, ਮੇਰੇ ਨਾਲ ਟਰੱਕ ਚਲਾ ਕੇ ਦੇਖ ਲੈਣਾ, ਮੈਨੂਅਲ ਟਰੱਕ ਆਟੋਮੈਟਿਕ ਜਿਹੜਾ ਮਰਜ਼ੀ ਲਿਆ, ਇਹ ਸਾਰੇ ਆਟੋਮੈਟਿਕ ਦੇ ਗਿੱਜੇ ਵਾ, ਪੈਰ ਦੋਨੇ ਲੱਤਾਂ ਚੱਕ ਉੱਤੇ ਰੱਖੀਆਂ ਹੁੰਦੀਆਂ। ਤੇ ਇੱਕ ਦਿਨ ਮੈਂ ਮੇਫੀਲਡ ਤੋਂ ਚੜਿਆ 410 ਤੇ, ਭਾਜੀ ਮੈਂ ਕੰਪਨੀ ਦਾ ਨਾਂ ਨੀ ਲਊਂਗਾ, ਬੰਦਾ ਜਿਉਂ ਲੈਫਟ ਲਾਈਨ ਚ ਪਿਆ, ਡੈਰੀ ਵੀ ਟੱਪ ਗਿਆ, ਲੈਫਟ ਲਾਈਨ ਨੀ ਹੁਣ ਛੱਡੀ ਪੇ ਦੇ ਪੁੱਤ ਨੇ। ਮੈਂ ਫਿਰ ਕੰਪਨੀ ਨੂੰ ਫੋਨ ਲਾਇਆ, ਮੈਂ ਕਿਹਾ ਭਾਜੀ ਆਪਣੇ ਬੰਦਿਆਂ ਨੂੰ ਸਿਖਾਓ ਵੀ ਹਾਈਵੇ ਤੇ ਟਰੱਕ ਕਿੱਦਾਂ ਚਲਾਈਦਾ, ਕਿਹੜੀ ਲਾਈਨ ਚ ਜਾਈਦਾ। ਉਹਨੇ ਫਿਰ ਉਸ ਵੇਲੇ ਮੈਨੂੰ ਨੰਬਰ ਦਿੱਤਾ, ਉਹਨੇ ਉਸ ਵੇਲੇ ਉਹਨੂੰ ਕਾਲ ਲਾਈ ਹੋਣੀ, ਕਹਿੰਦਾ ਮੈਂ ਹੁਣੇ ਖਿੱਚਦਾ ਉਹਨੂੰ। ਤੇ ਆਹ ਹਾਲਾ, ਤੇ ਮੈਂ ਆਟੋਮੈਟਿਕ ਟਰੱਕ ਚਲਾਉਂਦੇ ਆ, ਫਿਰ ਬਲੇਮ ਕਾਰਾਂ ਵਾਲੇ ਨੂੰ, ਜੀ ਕਮਿਊਨਿਟੀ ਦੇ ਕਿ ਨਾ ਨਾ ਲਾਓ। ਤੁਸੀਂ ਤੁਹਾਡਾ ਤਜਰਬਾ ਕੀ ਕਹਿੰਦਾ ਨਵੀਂ ਜੀ, ਕਦੋਂ ਕਦੇ ਹੋਰਨ ਵੱਜਣੇ ਸ਼ੁਰੂ ਹੋਏ? ਮੈਂ ਪਹਿਲਾਂ ਵੀ ਕੁਐਸਚਨ ਕੀਤਾ ਸੀ, ਪਹਿਲਾਂ ਨਹੀਂ ਸੀ ਇਹੋ, ਇੱਕੋ ਪਾਸੇ ਨੂੰ ਹੋਰਨ ਵੱਜਦੇ ਹੋਰਨ
0: ਨਹੀਂ। ਪਰ ਹੁਣ ਦੇਖੋ ਸਾਰੇ ਕਹਿ ਰਹੇ ਆ ਕਿ ਹੋਰਨ ਐਵੇਂ ਨੀ ਵੱਜ ਰਹੇ, ਲੋਕਾਂ ਦੀਆਂ ਗਲਤੀਆਂ ਨੇ ਤਾਂ ਹੀ ਵੱਜ ਰਹੇ।
13: ਚਲਾ ਕੇ ਕਹਿੰਦੇ ਨਾ 70-75 ਸਾਲ ਦੇ ਜਿਹੜੇ ਉਹ 35 ਤੇ ਤੁਰੇ ਹੁੰਦੇ, ਮੇਰੇ ਚਲਾ ਕੇ ਦੇਖਣ, ਗੱਡੀ ਵੀ ਟਰੱਕ ਵੀ, ਫਿਰ ਦੱਸੋ 65 ਸਾਲ ਦਾ ਮੈਂ ਚਲਾ ਕੇ ਦੇਖਣ, ਮੈਂ ਅੱਜ 35 ਤੇ ਜਾਣਾ ਉਥੋਂ ਆ ਜਾਣ ਦੇਖਣ, ਜਿਹੜਾ ਮਰਜ਼ੀ ਆਈ, ਦੋ ਦੋ ਚਾਰ ਸਾਲ ਵਾਲੇ ਕਮਲ ਤਾਂ ਨਵੇਂ ਐਸੇ ਜ਼ਮੀਨੇ ਵਾਲੇ ਲਾਇਸੈਂਸ ਵਾਲੇ ਬੰਦੇ ਆ ਸਾਰੇ ਜਿੰਨੇ ਵੀ ਆ।
0: ਚਲੋ ਸ਼ੁਕਰੀਆ ਸਰ, ਕਿਸ ਨੇ ਕਰਨਾ ਭਾਜੀ ਨੂੰ ਮੈਚ ਇਹਨਾਂ ਨਾਲ, ਮੈਨੂੰ ਦੱਸ ਦਿਓ, ਆਪਾਂ ਸੈਟਅਪ ਕਰ ਦਿੰਦੇ ਹਾਂ ਇੱਕ ਡਰਾਈਵਿੰਗ ਤੁਹਾਡਾ ਕੰਪੀਟੀਸ਼ਨ, ਤੇ ਪਤਾ ਚੱਲ ਜੂ ਵੀ ਕੌਣ ਕਿੰਨੇ ਕੁ ਪਾਣੀ ਚੈੱਕ ਨਹੀਂ। ਸੋ ਦੁਆਬਾ ਟਰੈਵਲ, ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਟਰੈਵਲ ਲੋਕੇਟਡ ਹੈ ਤੁਹਾਡੇ ਲਈ, ਜਿੱਥੇ ਮਰਜ਼ੀ ਫੋਨ ਘੁਮਾ ਲਓ, ਟਿਕਟਾਂ ਬੁੱਕ ਹੋਣਗੀਆਂ ਸਸਤੀਆਂ ਤੋਂ ਸਸਤੀਆਂ। ਸਰਵਿਸ ਨੰਬਰ 1 ਦੁਆਬਾ ਟਰੈਵਲ, 905-796-7800 9057967800 ਦੁਆਬਾ ਟਰੈਵਲ ਐਂਡ ਟੂਰ, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਨਾਲ ਗੱਲਬਾਤ ਕਰ ਲਓ। ਇੱਕ ਤੁਸੀਂ ਯਾਦ ਰੱਖੋ ਜ਼ਰੂਰ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਇੱਕ ਤਾਂ ਯਾਰ ਇਹਨਾਂ ਨੂੰ ਤੰਦੂਰ ਸ਼ੈੱਫ ਦੀ ਲੋੜ ਹੈ, ਸਿੰਪਲੀ ਇੰਡੀਅਨ ਵਾਲਿਆਂ ਨੂੰ, ਜੇ ਕਿਸੇ ਨੂੰ ਵੀ ਤੰਦੂਰ ਦਾ ਕੰਮ ਆਉਂਦਾ, ਤੰਦੂਰ ਸ਼ੈੱਫ ਚਾਹੀਦਾ, ਇਹਨਾਂ ਨੂੰ ਵਟਸਐਪ ਕਰ ਦਿਓ 9057948111 ਤੰਦੂਰ ਸ਼ੈੱਫ ਚਾਹੀਦਾ ਸਿੰਪਲੀ ਇੰਡੀਅਨ ਵਾਲਿਆਂ ਨੂੰ, ਠੀਕ ਹੈ। ਤੇ ਬਾਕੀ ਸਿੰਪਲੀ ਇੰਡੀਅਨ ਤੇ ਅਨਲਿਮਿਟਿਡ ਗੋਲ ਗੱਪੇ ਖਾਓ 9.99 ਨੂੰ, ਉਸ ਤੋਂ ਇਲਾਵਾ ਤੁਸੀਂ ਆਈਸ ਗੋਲਾ ਇੰਜੋਏ ਕਰੋ 3.99, ਦਹੀਂ ਟਿੱਕੀ ਚਾਟ 5.99, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲ ਮੋੜ, ਜਾਂ 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ 8205। ਹੈਲੋ ਹੈਲੋ ਜੀ 8205, ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ, ਪਲੀਜ਼ ਦੁਬਾਰਾ ਤੋਂ ਕਰਿਓ ਫੋਨ ਆਪਣਾ ਰੇਡੀਓ ਬੰਦ ਕਰਕੇ। 2856 ਹੈਲੋ, ਤੁਹਾਡਾ ਹੀ ਹੈ ਵੀਰੇ, ਤੁਹਾਡਾ ਹੀ ਹੈ 2856। ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
14: ਵਧੀਆ ਵਧੀਆ, ਤੁਸੀਂ ਦੱਸੋ ਵੀਰੇ?
0: ਵਧੀਆ, ਕੀ ਬਣਦਾ?
14: ਵਧੀਆ ਜੀ, ਬਸ ਆਪਾਂ ਇੱਕ ਹੀ ਕਹਿਣਾ ਸੀ ਵੀਰੇ, ਜਦੋਂ ਆਪਾਂ ਲੈਫਟ ਤੇ ਕਈ ਵਾਰ ਦੇਖਿਆ ਆਪਾਂ ਸਿਗਨਲ ਹੋਇਆ ਹੁੰਦਾ ਲੈਫਟ ਦਾ, ਤੇ ਲਾਈਨ ਲੰਬੀ ਲੱਗੀ ਹੁੰਦੀ, ਤੇ ਬੰਦੇ ਮੂਹਰੇ ਵਾਲੀ ਗੱਡੀ ਵਾਲੇ ਤੋਰਦੇ ਨੀ ਬਿਲਕੁਲ ਵੀ, ਉਹ ਪਤਾ ਨੀ ਫੋਨ ਚ ਵਿਅਸਤ ਹੁੰਦੇ ਆ ਜਾਂ ਓਦਾਂ, ਉਹਨਾਂ ਦਾ ਧਿਆਨ ਨੀ ਹੁੰਦਾ, ਫਿਰ ਉੱਥੇ ਸਾਨੂੰ ਪਤਾ ਹਾਰਨ ਫਿਰ ਜ਼ਰੂਰੀ ਬਣ ਜਾਂਦਾ ਜੀ ਮਾਰਨਾ, ਫਿਰ
0: ਉਹ ਫਿਰ ਆਪਣੀਆਂ
14: ਲੈਫਟ ਵਾਲੀ ਗੱਡੀ
0: ਉਹ ਫਿਰ ਆਪਣੀਆਂ ਉਹ ਫਿਰ ਆਪਣੀਆਂ ਬੁਗੜੀਆਂ ਨੂੰ ਸਨੈਪਚੈਟਾਂ ਭੇਜ ਰਹੇ ਹੁੰਦੇ ਆ ਨਾ,
14: ਉਹੀ ਆ ਜੀ, ਫਿਰ ਉਹ ਚੱਕਰ ਆ ਜੀ, ਫਿਰ ਤੁਹਾਨੂੰ ਪਤਾ ਲੈਫਟ ਵਾਲੀ ਲਾਈਟ ਹੁੰਦੀ ਵੀ ਲਿਮਿਟਿਡ ਛੋਟੀ ਹੁੰਦੀ ਆ, ਫਿਰ ਉਹਨਾਂ ਕਰਕੇ ਪਿੱਛੇ ਵਾਲੇ ਟ੍ਰੈਫਿਕ ਬੜਾ ਕੰਮ ਖਰਾਬ ਹੁੰਦਾ ਉਹਨਾਂ ਦਾ,
0: ਅੱਜ ਕੱਲ ਪੰਗਾ ਹੀ ਇਹ ਆ, ਇੱਕ ਇੱਕ ਮਿੰਟ ਦਾ ਉਹ ਅਪਡੇਟ ਭੇਜਦੇ ਆ, ਹਾਂ ਜਾਨ ਮੈਂ ਰੈਡ ਲਾਈਟ ਤੇ ਖੜਾ ਹੁਣ ਆ ਗਿਆ, ਰੈਡ ਲਾਈਟ ਤੇ ਖੜਾ, ਤੇਰੀ ਉਡੀਕ ਕਰ ਰਿਹਾ, ਇਹ ਉਹ ਪਤਾ ਨੀ ਕੀ ਕੁਛ ਕਰਦੇ ਆ, ਹੈ
14: ਹਾਂਜੀ ਵੀਰੇ, ਤਾਂ ਕਰਕੇ ਕਈ ਵਾਰ ਹਾਰਨ ਸੱਚੀ ਜ਼ਰੂਰੀ ਹੋ ਜਾਂਦਾ। ਤੇ ਵੀਰੇ ਇੱਕ ਹੋਰ ਹੈ, ਇੱਕ ਗਾਣਾ ਲਾ ਦਿਓ ਜ਼ਰੂਰ, ਹਰਜੀਤ ਹਰਮਨ ਬਾਈ ਦਾ ਪੰਜੇਬਾਂ ਗਾਣਾ ਲਾ ਦਿਓ।
0: ਪੰਜੇਬਾਂ?
14: ਹਾਂਜੀ ਹਾਂਜੀ, ਪੰਜੇਬਾਂ ਗਾਣਾ ਹਰਜੀਤ ਹਰਮਨ ਦਾ।
0: ਚੱਕ ਦਿਆਂਗੇ ਫੱਟੇ, ਲਾ ਦਿੰਦੇ ਹਾਂ ਪੰਜੇਬਾਂ, ਵੀ ਪੰਜੇਬਾਂ ਛਣਕਾਵੇ ਜਾਣ ਕੇ ਨਿਕੋਲੋ ਲੰਘਦੀ।
14: ਹਾਂਜੀ ਹਾਂਜੀ ਹਾਂਜੀ,
0: ਕੀ ਬਾਤ ਹੈ, ਸੁਣਾ ਦਿੰਦੇ ਵੀਰੇ, ਨੋ ਪ੍ਰੋਬਲਮ। ਬਹੁਤ ਹੀ ਵਧੀਆ ਗੀਤ ਹੈ। ਸੋ ਹਰਜੀਤ ਹਰਮਨ ਵੀ ਸੁਣਾਉਂਦੇ ਆ, ਤੇ ਪਹਿਲਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਏ। ਬਿਯੋਂਡ ਆਈਵੇਅਰ ਵਾਲੇ ਹਾਜ਼ਰ ਨੇ, ਤੁਸੀਂ ਅਗਰ ਕਿਸੇ ਨੇ ਵੀ ਐਨਕਾਂ ਲੈਣੀਆਂ ਬਿਯੋਂਡ ਆਈਵੇਅਰ, ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵੇਅਰ ਆਈ ਡਾਕਟਰ ਅਵੇਲੇਬਲ ਨੇ। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। Beyond Eyewear, Humber West, Humber West, Gorway, 905-793-3937, 905-793-3937 ਆਪਣਾ ਫੋਨ ਨੰਬਰ ਹੈ ਬਿਯੋਂਡ ਆਈਵੇਅਰ ਵਾਲਿਆਂ ਦਾ। ਸੋ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਗੱਲਬਾਤ ਕਰ ਲਓ, ਜਾਂ ਪਹੁੰਚੋ ਹੰਬਰ ਵੈਸਟ ਐਂਡ ਗੋਰਵੇ ਦੇ ਬਿਲਕੁਲ ਕੋਰਨਰ ਦੇ ਉੱਤੇ। ਸੋ ਪਲੀਜ਼ ਹੋਲਡ ਕਰੋ, ਜਿੰਨੇ ਵੀ ਸੱਜਣ ਮਿੱਤਰ ਕਾਲ ਕਰਿਆ ਸਾਰਿਆਂ ਦੀ ਕਾਲਾਂ ਲਵਾਂਗੇ। ਬਸ ਕੁਝ ਇੱਕ ਮੈਸੇਜ ਨੇ, ਉਹ ਸਾਰੇ ਲਾਈਨ ਬਾਏ ਲਾਈਨ ਕਲੀਅਰ ਕਰੀ ਚੱਲੀਏ, ਤੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ। 905-673-3337 ਆਪਣਾ ਨੰਬਰ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਕੈਲਡਨ ਮਿਤਸੂਬਿਸ਼ੀ ਤੇ। ਕੀ ਬਾਤ ਹੈ, ਕੈਲਡਨ ਮਿਤਸੂਬਿਸ਼ੀ ਦੇ ਅਭਿਸ਼ੇਕ ਸਾਡੇ ਨਾਲ ਨੇ। ਅਭਿਸ਼ੇਕ ਕੀ ਬਣਦਾ? ਉਹ ਅਭਿਸ਼ੇਕ ਵੀ ਬਿਜ਼ੀ ਨੇ, ਤੇ ਅਭਿਸ਼ੇਕ ਨੂੰ ਮੈਂ ਇੱਕ ਵਾਰ ਫਿਰ ਤੇ ਲਾਈਨ ਤੇ ਲਾਵਾਂ। ਗੱਡੀਆਂ ਦਵਾ ਦਈਏ ਤੁਹਾਨੂੰ ਯਾਰ, 10 ਸਾਲ ਦੀ ਵਾਰੰਟੀ ਹੈ ਕੈਲਡਨ ਮਿਤਸੂਬਿਸ਼ੀ। ਤੇ ਅਭਿਸ਼ੇਕ ਕਿਵੇਂ ਹੋ?
15: ਵਧੀਆ ਨਵੀ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ, ਬੱਲੇ ਬੱਲੇ ਹੈ, ਠੀਕ ਠਾਕ ਹੈ। ਦੱਸੋ ਫਿਰ ਕੈਲਡਨ ਮਿਤਸੂਬਿਸ਼ੀ ਦੇ ਕੀ ਡੀਲਾਂ ਨੇ?
15: ਕੈਲਡਨ ਮਿਤਸੂਬਿਸ਼ੀ ਤੇ ਇਸ ਟਾਈਮ ਤੇ ਬਹੁਤ ਸਾਰੀ ਡੀਲਾਂ ਚੱਲਦੀਆਂ ਪਈਆਂ ਜੀ। ਮਿਤਸੂਬਿਸ਼ੀ ਦੇ ਸਾਰੇ ਵਹੀਕਲਸ ਮੇਡ ਇਨ ਜਪਾਨ ਹੁੰਦੇ ਆ। 10 ਸਾਲ 1,60,000 ਕਿਲੋਮੀਟਰ ਦੀ ਆਪਾਂ ਗੱਡੀ ਦੇ ਨਾਲ ਵਾਰੰਟੀ ਦਿੰਦੇ ਆ। ਇਸ ਟਾਈਮ ਤੇ ਜੇ ਤੁਸੀਂ ਸਾਡੇ ਕੋਲੋਂ ਗੱਡੀ ਬਾਏ ਕਰਦੇ ਹੋ, 0% ਦੀ ਵੀ ਆਫਰ ਸਾਡੇ ਕੋਲ ਹੈਗੀ ਆ। ਚਾਹੇ ਤੁਸੀਂ RVR ਲੈਣਾ, ਚਾਹੇ ਤੁਸੀਂ ਆਊਟਲੈਂਡਰ ਲੈਣਾ, $36,400 ਤੋਂ ਆਊਟਲੈਂਡਰ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। 7-ਸੀਟਰ ਇਹ ਆਪਸ਼ਨ ਆ, ਵਾਰੰਟੀ ਸੇਮ ਰਹੂਗੀ। ਇਸ ਪ੍ਰਾਈਸ ਦੇ ਵਿੱਚ ਇੰਨੀ ਵਧੀਆ 7-ਸੀਟਰ ਆਪਸ਼ਨ ਹੋਰ ਤੁਹਾਨੂੰ ਮਾਰਕੀਟ ਦੇ ਵਿੱਚ ਅਵੇਲੇਬਲ ਮਿਲੂਗੀ ਹੀ ਨਹੀਂ। ਜੇ ਕਿਸੇ ਕੋਲ ਕੋਈ ਵੀ ਪੁਰਾਣੀ ਕੋਈ ਗੱਡੀ ਟ੍ਰੇਡ ਇਨ ਕਰਕੇ ਨਵੀਂ ਗੱਡੀ ਲੈ ਕੇ ਜਾਣਾ ਚਾਹੁੰਦਾ ਸਾਡੇ ਕੋਲੋਂ, ਸੋ ਉਹ ਨਵੀਂ ਗੱਡੀ ਸਾਡੇ ਕੋਲੋਂ ਲੈ ਕੇ ਜਾ ਸਕਦੇ ਆ ਮਾਰਕੀਟ ਨਾਲੋਂ।
16: ਹੈਲੋ, Thank you.

0: क्या बात है, नंबर एक क्विक क्या 6476782754 6476782754। अखां दी सर्जरी भी थोड़ी करा दी है भी, निगाह थोड़ी कर दी है कैम। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਵਾਹ ਬੇਵਾ, ਕੀ ਬਾਤ ਹੈ। 2865, ਹਾਂਜੀ ਟਰੱਕ ਵੀ ਚਲਾਇਆ ਤੇ ਗੱਡੀ ਵੀ ਚਲਾਈ ਹੈ। ਅੱਛਾ,
2: ਹੌਲੀ
1: ਨੀ ਚਲਾਈ ਕਦੇ?
2: ਬਿਲਕੁਲ ਹਾਂ, ਸਲੋ ਨੀ।
1: ਫਿਰ ਕੀ ਕੀਤਾ? ਸਪੀਡਿੰਗ ਟਿਕਟਾਂ ਕਿੰਨੀਆਂ ਮਿਲੀਆਂ ਤੁਹਾਨੂੰ? ਬ੍ਰੈਂਪਟਨ ਚ ਹੀ ਇੰਨੀ ਹੌਰਨ ਦੀ ਪ੍ਰੋਬਲਮ ਹੈ ਜਾਂ ਹੋਰ ਵੀ ਸ਼ਹਿਰਾਂ ਚ ਹੈਗੀ ਆ?
2: ਆਪਣੇ ਹੈਗੀ ਥੋੜੀ
1: ਜਿਹੀ, ਆਪਣੇ ਕਿਉਂ ਹੈ ਜ਼ਿਆਦੇ?
2: ਇੱਕ ਬਾਈ ਨੇ ਗੱਲ ਕੀਤੀ ਸੀ ਲੈਫਟਨੈਂਟ ਨਾਲ ਹੀ, ਹੈ ਨਾ, ਬੜੀ ਵਧੀਆ ਲੱਗੀ। ਅਸੀਂ ਨਾ ਇੱਥੋਂ ਏਅਰਪੋਰਟ ਰੋਡ ਤੇ ਉੱਤੇ ਲੋਡ ਚੁੱਕੇ ਆ, ਇੱਕ ਹੋਰ ਕੰਪਨੀ ਡਰਾਈਵਰ ਸੀ, ਉਹ ਮਾਤਾ ਪੁੱਤ ਲੈਫਟ ਲੈਨ ਚ ਗਿਆ ਤੇ ਮੈਂ ਰਾਈਟ ਲੈਨ ਚ ਗਿਆ ਜੀ, ਇਕੱਠੇ ਗਏ ਲੈਦੇ। ਮੇਰਾ ਉਹਨੇ ਕਿਉਂ ਸੀਟ ਤੇ ਲੈਫਟ ਕੀਤੀ ਆ ਤੇ ਮੈਂ ਛੱਡਿਆ ਲੰਘ ਗਿਆ। ਮੇਰੇ ਕਹਿੰਦਾ ਮੇਰੀ ਲੈਫਟ ਲੈਨ ਛੱਡੀ ਨੀ ਮਾਂ ਦੇ ਪੁੱਤ ਨੇ ਉਹਨੇ।
1: ਅੱਛਾ, ਛੱਡੀ ਨੀ
2: ਕਿੱਥੇ? ਇਹ ਰੋਡ ਤੇ ਆਪਣੇ ਮੇਹ ਫੀਲਡ ਕਿੱਥੇ ਸਪੀਡ ਆ ਦੇਖੋ, ਲੈਫਟ ਲੈਨ ਤੇ ਗਿਆ ਬਾਈ, ਆਪਣੇ ਚ ਪਿੱਤਾ ਬਾਈ ਉਹ। ਮੇਰੇ ਕਹਿੰਦਾ ਮੈਂ ਰਾਈਟ ਲੈਨ ਤੇ, ਅਸੀਂ ਇਕੱਠੇ ਗਏ ਅਸੀਂ ਦੇਖੋ,
1: ਮਾਰਨਾ ਪੈਂਦਾ ਕਦੇ ਕਦੇ ਨਹੀਂ। ਮਾਂ ਦੇ ਪੁੱਤ ਨੇ ਕਹਿੰਦੇ ਲੈਫਟ ਲੇਨ ਨੀ ਛੱਡੀ। ਅੱਛਾ, 1635, ਹੈਲੋ।
3: ਹਾਂਜੀ ਨਵੀਂ ਵੀਰੇ, ਕਿੱਦਾਂ, ਕੀ ਹਾਲ ਆ?
1: ਬਹੁਤ ਵਧੀਆ ਜੀ, ਕਿਵੇਂ?
3: ਬਸ ਵਧੀਆ ਵਧੀਆ ਵੀਰੇ। ਇਹ ਪ੍ਰੋਬਲਮ ਤੇ ਹੈਗੀ ਆ, ਪਰ ਉਹਦਾ ਕਾਰਨ ਇਹ ਆ ਭਈ ਜਿਹੜੇ ਲੋਕ ਰੋਡ ਤੇ ਆ ਰਹੇ ਉਹ ਪ੍ਰੋਪਰ ਸਿੱਖ ਕੇ ਨਹੀਂ ਆ ਰਹੇ, ਮੇਨ ਕਾਰਨ, ਠੀਕ ਹੈ। ਦੂਸਰੀ ਗੱਲ ਹੈ ਕਿ ਅਨਯੂਜਲ ਡਿਸਟੈਂਸ ਬਣਾਈ ਰੱਖਦੇ ਆ ਲੋਕ, ਆਪਣੀ ਮਸਤੀ ਚ ਜਾਂਦੇ ਆ। ਜਦੋਂ ਕਿ ਲਿਖਿਆ ਹੁੰਦਾ ਕਿ ਸਲੋ ਟ੍ਰੈਫਿਕ ਜਿਹੜੀ ਆ ਉਹ ਰਾਈਟ ਲੇਨ ਚ ਆਓ, ਹੈਨਾ, ਜੇ ਤੁਸੀਂ ਸਲੋ ਚਲਾਉਣਾ ਰਾਈਟ ਚ ਆ ਜਾਓ, ਜਿੰਨਾ ਮਰਜ਼ੀ ਸਲੋ ਚਲਾਈ ਜਾਓ, ਕੋਈ ਪ੍ਰੋਬਲਮ ਨੀ ਕਿਸੇ ਨੂੰ। ਤੇ ਹਾਰਨ ਮੈਂ ਵੀ ਐਜ਼ ਏ ਇੰਸਟ੍ਰਕਟਰ ਸਿਖਾਉਣਾ, ਕਾਰ ਮੈਂ ਟਰੱਕ ਵੀ ਚਲਾਇਆ, ਰਾਈਟ, ਸਟੂਡੈਂਟਸ ਨੂੰ ਸਮਝਾਈਦਾ ਕਿ ਨਹੀਂ ਟਰੱਕ ਦੇ ਅੱਗੇ ਆਉਣਾ, ਨਹੀਂ ਇਨ ਬਿਟਵੀਨ ਟਰੱਕ ਦੇ ਵਿੱਚ ਲਾਉਣਾ। ਕੋਈ ਇੰਸਟ੍ਰਕਟਰ ਦੱਸਦਾ ਹੀ ਨੀ ਕਿ ਕਰਨਾ ਕੀ ਆ। ਮੈਂ ਆਪਣੇ ਸਟੂਡੈਂਟ ਨੂੰ ਕਹਿਣਾ ਨਹੀਂ ਹਾਰਨ ਮਾਰਨਾ, ਲੇਨ ਚੇਂਜ ਕਰਨ ਰਿਹਾ, ਕੋਈ ਉਹਨੂੰ ਲੇਨ ਚੇਂਜ ਕਰਨ ਦੇਣੀ ਆ, ਉਹਦੀ ਮਜਬੂਰੀ ਹੋ ਸਕਦੀ, ਉਹਦਾ ਟਰਨ ਲੈਣੀ ਹੋ ਸਕਦੀ। ਪਰ ਕੁਛ ਜਿਹੜੇ ਵੀ ਸਟੂਡੈਂਟਸ, ਜਿਹੜੇ ਵੀ ਲੋਕ ਅੱਜ ਆ ਰਹੇ ਆ, ਇੱਕ ਦੇ ਬਹੁਤ ਗਿਣਤੀ ਆ ਗਈ ਆ ਹੁਣ ਉਸ ਤਰ੍ਹਾਂ ਦੀ, ਜਿਹੜੇ ਉਹ ਰੂਲ ਫੋਲੋ ਕਰਨਾ ਨੀ ਚਾਹੁੰਦੇ, ਉਹ ਚਾਹੁੰਦੇ ਆ ਕਿ ਠੀਕ ਆ ਜਿੱਦਾਂ ਅਸੀਂ ਬੈਕ ਹੋਮ ਤੇ ਚਲਾਉਣੇ ਹੈ ਨਾ, ਉਦਾਂ ਹੀ ਅਸੀਂ ਚਲਾਉਣੇ ਆ। ਹੌਰਨ ਤੋਂ ਵੈਸੇ ਖਿੱਚ ਆਉਂਦੀ ਆ, ਤੈਨੂੰ ਵੀ ਆਉਂਦੀ ਹੋਊ, ਸਾਨੂੰ ਵੀ ਆਉਂਦੀ, ਮੈਨੂੰ 25 ਸਾਲ ਹੋ ਗਏ ਇੱਥੇ, ਰਾਈਟ। ਮੈਂ ਨੀ ਕਿਸੇ ਨੂੰ ਰਿਕਮੈਂਡ ਕਰਦਾ ਕਿ ਹੌਰਨ ਮਾਰੋ, ਪਰ ਲੋਕ ਮਜਬੂਰ ਕਰ ਦਿੰਦੇ ਆ ਕਈ ਵਾਰ। ਤੇ ਮੇਨ ਗੱਲ ਇਹ ਆ ਕਿ ਕੋਈ ਸਿੱਖ ਕੇ ਨੀ ਆ ਰਿਹਾ, ਬਸ ਉਹੀ ਮੁੰਡੇ ਕੁੜੀਆਂ ਨੂੰ ਲੈਸਨ ਦੇ ਰਿਹਾ, ਕੁੜੀਆਂ ਮੁੰਡਿਆਂ ਨੂੰ ਲੈਸਨ ਦੇ ਰਹੀਆਂ, ਰਿਸ਼ਤੇਦਾਰ ਰਿਸ਼ਤੇਦਾਰ ਨੂੰ ਲੈਸਨ ਦੇ ਰਿਹਾ, ਬਸ ਠੀਕ ਆ, ਚੱਲੀ ਜਾਂਦਾ ਕੰਮ। ਕੋਈ ਪੁੱਛਣ ਗਿੱਛਣ ਵਾਲਾ ਨੀ ਹੈਗਾ, ਨਾ ਮਿਨਿਸਟਰੀ ਚ, ਨਾ ਕਿਤੇ ਓਦਾਂ। ਕੋਈ ਰੂਲ ਰੂਲ ਹੋਣਾ ਚਾਹੀਦਾ ਕਿ ਤੁਸੀਂ ਸਿੱਖ ਕੇ ਆਓ, ਠੀਕ
1: ਹੈ,
3: ਸਰਟੀਫਾਈਡ ਇੰਸਟ੍ਰਕਟਰ ਤੁਹਾਨੂੰ ਸਿਖਾਊਗਾ ਨਾ, ਤੇ ਫਿਰ ਤੁਸੀਂ ਆਪੇ ਰੂਲ ਫੋਲੋ ਕਰੋਗੇ। ਪ੍ਰੋਬਲਮ ਕਿਉਂ ਆ ਰਹੀ ਆ ਕਿ ਰੂਲ ਹੀ ਫੋਲੋ ਨਹੀਂ ਹੋ ਰਹੇ,
1: ਠੀਕ ਹੈ। ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਥੈਂਕ ਯੂ ਸਰ। ਰੂਲਸ ਦੀ ਵੀ ਪ੍ਰੋਬਲਮ ਹੈ ਤੇ ਚਲੋ ਖਿੱਚ ਤਾਂ ਚੜ੍ਹਦੀ ਆ ਹੋਰਨ ਤੋਂ, ਬਟ ਹੁਣ ਕਈ ਕਹਿੰਦੇ ਆ ਸੱਜਣ ਮਿੱਤਰ ਨੂੰ ਵੀ ਮਾਰਨੇ ਪੈਂਦੇ ਯਾਰ, ਨਹੀਂ ਤਾਂ ਅਗਲਾ ਬੰਦਾ ਨਹੀਂ ਸਹੀ ਚਲਾਉਂਦਾ ਜਾਂ ਨਹੀਂ ਤੋਰਦਾ ਗੱਡੀ ਨੂੰ, ਡਿਸਟਰੈਕਟਿਡ ਹੈ, ਇਹ ਹੈ ਵੋ ਹੈ। ਓਕੇ, ਇੱਕ ਤੁਸੀਂ ਫੈਸ਼ਨ ਆਈ ਕਿਊ ਵਾਲਿਆਂ ਨੂੰ ਯਾਦ ਰੱਖੋ, ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ। ਕੋਟ ਪੈਂਟ ਚਾਹੀਦੇ ਆ, ਕੁੜਤੇ ਪਜਾਮੇ ਚਾਹੀਦੇ ਆ, ਇੱਕ ਲੋ ਦੂਜਾ 25% ਆਫ ਫੈਸ਼ਨ ਆਈ ਕਿਊ। ਲੇਡੀ ਸੂਟ, ਲਹਿੰਗੇ, ਬ੍ਰਾਈਡਲ ਸੂਟ ਆਦਿ, ਇੱਕ ਲੋ ਦੂਜਾ 25% ਆਫ ਫੈਸ਼ਨ ਆਈ ਕਿਊ। ਏਅਰਪੋਰਟ, ਡੇਰੀ, ਕੁਈਨ, ਕੈਨੇਡੀ, ਮਕਵੀਨ, ਮੇਫੀਲਡ, 905-453-2225-905-453-2225 ਫੈਸ਼ਨ ਆਈ ਕਿਊ ਨੂੰ ਯਾਦ ਰੱਖੋ। ਹਮੇਸ਼ਾ ਤੁਹਾਨੂੰ ਮੈਂ ਚਲੋ ਨੰਬਰ ਦਿੰਦਾ ਹੀ ਦਿੰਦਾ, ਤੁਸੀਂ ਲਿਖ ਲਿਆ ਕਰੋ, ਈਗਲ ਟਰੱਕ ਟਾਇਰ ਐਂਡ ਰਿਪੇਅਰ ਅਤੇ ਅਲਾਈਨਮੈਂਟ ਸੈਂਟਰ। ਟਰੱਕ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ ਜਾਂ ਟਰੱਕ ਦੇ ਟਾਇਰ ਨਵੇਂ। ਈਗਲ ਟਰੱਕ ਮਿਲਟਨ ਦੇ ਵਿੱਚ ਇਹਨਾਂ ਨੇ ਨਵੀਂ ਲੋਕੇਸ਼ਨ ਆਪਣੀ ਖੋਲ੍ਹੀ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ, ਮਿਲਟਨ 401 ਤੋਂ ਉੱਤਰ ਅਨੁਸਾਰ। ਬੜੀ ਕਮਾਲ ਦੀ ਲੋਕੇਸ਼ਨ ਹੈ, ਬਹੁਤ ਹੀ ਵੱਡੇ ਵੱਡੇ ਗ੍ਰੈਂਡ ਓਪਨਿੰਗ ਡਿਸਕਾਊਂਟ ਨੇ ਸਾਡਾ ਨਾਂ ਲੈ ਤੂੰ ਸਾਡੇ ਨਾਂ 'ਤੇ ਤਾਂ ਵੈਸੇ ਹੀ ਇਹਨਾਂ ਨੇ ਤੁਹਾਨੂੰ ਨਾਂ ਨਹੀਂ ਕਰਨੀ। ਸੋ ਈਗਲ ਟਰੱਕ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ

0: ਕੀਤਾ ਨਹੀਂ ਪਿਆ। ਅੱਛਾ ਨਹੀਂ ਤੁਹਾਡੇ ਫਿਰ ਤੁਹਾਨੂੰ ਕਿਉਂ ਲੱਗਦਾ ਵੀ ਤੁਹਾਡੇ ਜਿਹੜੇ ਲੋਕ ਨੇ ਹੋਰਨ ਤੋਂ ਬਚੇ ਹੋਏ ਨੇ ਕਿਵੇਂ?
1: ਬੇਟਾ ਪਾਪੂਲੇਸ਼ਨ ਹੀ ਘੱਟ ਹੈ ਨਾ ਕੈਮਰੇ ਦੀ,
0: ਪਾਪੂਲੇਸ਼ਨ ਵੀ ਤੇ ਤੁਸੀਂ ਤੁਸੀਂ ਹੁਣ ਜਦੋਂ ਬ੍ਰੈਂਪਟਨ ਮਿਸਾਗਾ ਆਉਂਦੇ ਹੋ ਤੁਹਾਨੂੰ ਕੀ ਨਜ਼ਰ ਆਉਂਦਾ ਇੱਥੇ? ਅੱਛਾ ਰਫ ਚਲਾਉਂਦੇ ਹੈ ਇੱਥੇ? ਇੱਥੇ ਨਹੀਂ ਚਲਾਉਂਦੇ ਸਾਡੇ ਬੰਦੇ ਨੂੰ ਵੀ, ਫਿਰ ਸਾਡੇ ਬੰਦੇ ਨੂੰ ਦੋ ਕੋਈ ਲੈਸਨ ਯਾਰ ਇੱਥੇ ਵੀ। ਦੇਖ ਲਓ ਤੁਸੀਂ ਚੰਗੇ ਹੋ ਫਿਰ, ਚਲੋ ਠੀਕ ਹੈ ਬਾਈ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਥੈਂਕ ਯੂ। ਬਾਈ ਜੀ ਕਹਿੰਦੇ ਨਵੀਂ ਮੈਨੂੰ ਤਾਂ ਚੈੱਕ ਕਰਨਾ ਪਿਆ ਕਿ ਹੋਰਨ ਗੱਡੀ ਦਾ ਚੱਲਦਾ ਵੀ ਹੈ ਕਿ ਨਹੀਂ, ਤੇ ਸਾਡੇ ਇੱਥੇ ਹੋਰਨ ਦੀ ਬੱਸ ਕਰਾਈ ਹੁੰਦੀ ਹੈ ਕਿ ਬਸ ਹੋਰਨ ਤੋਂ ਬਿਨਾਂ ਸਰਦਾ ਨਹੀਂ। ਇੰਡੀਆ ਜਿਵੇਂ ਹੁੰਦਾ ਨਾ ਮੋੜ, ਤੁਸੀਂ ਮੁੜਨੀ ਆ ਤਾਂ ਪਲੀਜ਼ ਹੌਂਕ ਕਰੋ ਪਹਿਲਾਂ। ਇੱਥੇ ਵੀ ਆਪਣੇ ਕਿਤੇ ਨਾ ਕਿਤੇ ਇਹੀ ਹਿਸਾਬ ਆ। ਪੀ ਐਨ ਜੇ ਰੈਨੋਵੇਸ਼ਨ, ਤੁਹਾਡੇ ਘਰ ਦੀ ਕੋਈ ਵੀ ਨਿੱਕੀ ਮੋਟੀ ਵੀ ਰੈਨੋਵੇਸ਼ਨ ਹੈ, ਪੀ ਐਨ ਜੇ ਰੈਨੋਵੇਸ਼ਨ, ਜਾਂ ਤੁਸੀਂ ਕੋਈ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਨਵੇਂ, ਆਪਣੇ ਵਾਸ਼ਰੂਮ ਅਪਡੇਟ ਕਰੋ ਯਾਰ, ਪੀ ਐਨ ਜੇ ਰੈਨੋਵੇਸ਼ਨ, ਫਰੇਮਿੰਗ, ਡਰਾਈਵਾਲ, ਨਵੀਂ ਫਲੋਰਿੰਗ, ਸਾਰਾ ਕੰਮ ਕਰਦੇ ਆ, ਫੁੱਲੀ ਇੰਸ਼ੋਰਡ, ਡਬਲਯੂ ਐਸ ਆਈ ਬੀ ਇੰਸ਼ੋਰਡ ਕੰਪਨੀ ਹੈ, ਕੋਈ ਵੀ ਸ਼ੋਰਟਕੱਟ ਨਹੀਂ, ਠੀਕ ਹੈ, ਸੋਲਿਡ ਕੰਮ। ਪ੍ਰਸ਼ਾਂਤ ਵੀਰ ਨੂੰ ਕਾਲ ਕਰੋ, ਫਰੀ ਐਸਟੀਮੇਟ, ਰਿਲਾਇਬਲ ਪ੍ਰੋਫੈਸ਼ਨਲ ਸਰਵਿਸ, 4373180400, 4373180400, 437-318-0400 ਤੇ ਤੁਸੀਂ ਕਾਲ ਇਹਨਾਂ ਨੂੰ ਜ਼ਰੂਰ ਕਰੋ, 0826। ਹੈਲੋ,
2: ਹਾਂਜੀ ਗੁੱਡ ਈਵਨਿੰਗ ਭਾਜੀ, ਕੀ ਹਾਲ ਚਾਲ?
0: ਬਹੁਤ ਜੀ ਗੁੱਡ ਈਵਨਿੰਗ, ਕਿਵੇਂ ਹੋ?
2: ਹਾਂਜੀ ਹਾਂਜੀ ਭਾਜੀ, ਹੋਮ ਦੀ ਤਾਂ ਪ੍ਰੋਬਲਮ ਹੈ ਹੀ ਬ੍ਰੈਂਪਟਨ ਚ, ਮੈਂ ਉਦਾਂ ਹੋਰ ਵੀ ਬੜੀਆਂ ਪ੍ਰੋਬਲਮਸ ਆਈਆਂ, ਮੈਂ ਹੁਣੀ ਲਾਈਕ ਨੋਟਿਸ ਕੀਤਾ ਕੋਈ ਕਾਰ ਮੇਰੇ ਅੱਗੇ ਲਾਈਕ ਉਹ ਆਈ ਥਿੰਕ ਔਰੇਂਜ ਖਾ ਰਿਹਾ ਸੀਗਾ ਡਰਾਈਵਰ, ਤੇ ਉਹ ਪੀਸ ਬਾਹਰ ਚਿੱਟੀ ਜਾਂਦਾ ਸੀ ਭਾਜੀ
0: ਜਾਂਦਾ। ਅੱਛਾ ਸੰਤਰਾ ਖਾਂਦਾ ਖਾਂਦਾ ਪੀਸ ਬਾਹਰ ਸਿੱਟ ਰਿਹਾ ਸੀ ਛਿਲਕਾ ਹੈ
2: ਜ਼ਿਆਦਾ ਤੋਂ ਜ਼ਿਆਦਾ ਫਾਈਨ ਹੋਣਾ ਚਾਹੀਦਾ, ਲਾਈਕ ਜਿੱਦਾਂ ਫੋਰਡ ਗਵਰਨਮੈਂਟ ਨੇ ਕੈਮਰਾਜ਼ ਉਤਾਰ ਲਏ, ਕਰਨੇ ਨੀ ਚਾਹੀਦੇ ਬ੍ਰੈਂਪਟਨ ਚ, ਸਾਰਿਆਂ ਦੀ ਸੇਫਟੀ ਆ, ਸਾਡੇ ਬੱਚਿਆਂ ਦੀ, ਤੁਹਾਡੇ ਬੱਚਿਆਂ ਦੀ, ਤੇ ਲਾਈਕ ਮੈਂ ਤਾਂ ਕਹਿੰਦਾ ਹੈਫਟੀ ਫਾਈਨ ਹੋਣੇ ਚਾਹੀਦੇ, ਹਰ ਟ੍ਰੈਫਿਕ ਲਾਈਟ ਤੇ ਕੈਮਰਾ ਲੱਗਣਾ ਚਾਹੀਦਾ, ਇਨਕਮ ਬਹੁਤ ਹੋਊਗੀ ਗਵਰਨਮੈਂਟ ਨੂੰ ਬ੍ਰੈਂਪਟਨ ਤੋਂ, ਬਹੁਤ ਜ਼ਿਆਦਾ ਰੈਵਨਿਊ ਆਊਗਾ ਹੋਰਨ, ਬਟ ਮੈਨੂੰ ਕਾਫੀ ਵਾਰ ਪੈ ਜਾਂਦੇ ਆ ਕਿ ਤੂੰ ਸਪੀਡ ਤੇ ਕਿਉਂ ਚੱਲ ਰਹੇ ਆ, ਲਾਈਕ ਲੋਕੀ ਪ੍ਰੋਮਪਟ ਕਰਦੇ ਆ ਕਿ ਤੇ ਚੱਲ ਤੇ ਚੱਲ, ਯੈਲੋ ਲਾਈਟ ਵੀ ਕ੍ਰੋਸ ਕਰ, ਲਾਈਕ ਯੂ ਨੋ। ਹਾਂਜੀ ਹੈ ਪ੍ਰੋਬਲਮ ਹੈ ਭਾਜੀ, ਲਾਈਕ ਥੋੜੇ ਸਖਤ ਲੋਕ।
0: ਤੁਸੀਂ ਇਹ ਵੀ ਦੱਸੋ ਕਿ ਆਪਣੇ ਆਪ ਨੂੰ ਤੁਸੀਂ ਇੰਨਾ ਫਿਰ ਪੇਸ਼ੈਂਟ ਕਿਵੇਂ ਰੱਖਦੇ ਹੋ?
2: ਹਾਂਜੀ ਭਾਜੀ, ਹੁਣ ਬਲੱਡ ਪ੍ਰੈਸ਼ਰ ਕੰਟਰੋਲ ਕਰਨਾ ਤਾਂ
0: ਪੈਂਦਾ,
2: ਪੇਸ਼ੈਂਟ ਪਾਣੀ ਪੈਣੀ ਹੈ ਜਾਂ ਬਿਲਕੁਲ ਖੁਸ਼ ਰਹੀਦਾ ਜੀ, ਲੇਕਿਨ ਯਾ ਬਹੁਤ ਲੋੜ ਹੈ ਭਾਜੀ ਸੋਸਾਇਟੀ ਚ
0: ਗਿੱਲ ਫਾਰਮ, ਤੁਸੀਂ ਇੱਕ ਗਿੱਲ ਫਾਰਮ ਤੇ ਗੇੜਾ ਮਾਰੋ, ਆਪ ਕਹੋਗੇ ਤੁਸੀਂ ਨਵੀਂ ਯਾਰ ਕਿਆ ਯਾਰ ਕਮਾਲ ਦੀਆਂ ਸਬਜ਼ੀਆਂ, ਫਰੈਸ਼ ਫਾਰਮ ਦੇ ਆਂਡੇ, ਫਰੈਸ਼ ਚੱਕੀ ਦਾ ਆਟਾ, ਗਿੱਲ ਫਾਰਮ ਤੇ ਤੁਸੀਂ ਇੱਕ ਵਾਰ ਜ਼ਰੂਰ ਫੋਨ ਕਰ ਲਓ, ਇਹਨਾਂ ਦੀਆਂ ਸਬਜ਼ੀਆਂ ਹੁਣ ਰੈਡੀ ਨੇ, ਫਰੈਸ਼ ਡੇਲੀ ਸਬਜ਼ੀਆਂ ਇਹ ਪਿੱਕ ਕਰਦੇ ਨੇ, ਚੱਪਣ ਕੱਦੂ, ਗ੍ਰੀਨ ਕੱਦੂ, ਬੈਂਗਣ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੌਰਨ, ਤੇ ਇਹਨਾਂ ਦਾ ਚੱਕੀ ਦਾ ਆਟਾ ਬਹੁਤ ਹੀ ਫਰੈਸ਼ ਔਰਗੈਨਿਕ ਹੈ, ਮੱਕੀ, ਬੇਸਣ, ਬਾਜਰਾ, ਹੋਲ ਵੀਟ, ਰਾਗੀ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਡਿਕਸੀ ਐਂਡ ਕਿੰਗ ਦੇ ਉੱਤੇ ਤੁਹਾਡੇ ਲਈ ਹਾਜ਼ਰ ਗਿੱਲ ਫਾਰਮ, 905-925-2300 ਗਿੱਲ ਫਾਰਮ। ਪੈਸ਼ਨ ਰੂਫਿੰਗ,

0: ਰੂਫ ਦਾ ਕੋਈ ਕੰਮ ਹੈ ਹੁਣ ਕਰਾ ਲਓ ਯਾਰ, ਗੱਲ ਮੇਰੀ ਮੰਨ ਲਓ, ਜਦੋਂ ਵਿੰਟਰ ਆ ਗਈ ਤੇ ਜੇ ਵਿੰਟਰ ਦੇ ਵਿੱਚ ਜਾ ਕੇ ਕਿਤੇ ਕੋਈ ਲੀਕੇਜ ਹੋ ਗਈ ਨਾ, ਫਿਰ ਪਛਤਾਓਗੇ ਕਿ ਯਾਰ ਨਵੀਂ ਨੇ ਕਿਹਾ ਤਾਂ ਸੀਗਾ ਸਮਰ 'ਚ ਰਿਪੇਅਰ ਕਰਾ ਲਈਏ। ਸੋ ਰੂਫ ਦੀ ਰਿਪੇਅਰ ਮੈਂ ਨੰਬਰ ਬਹੁਤ ਹੀ ਭਰੋਸੇ ਵਾਲਾ ਦਿੰਦਾ ਤੁਹਾਨੂੰ, ਤੁਸੀਂ ਸਾਡੇ ਵੀਰ ਗੁਰਲਾਲ ਨੂੰ ਫੋਨ ਕਰ ਲਓ, ਪੈਸ਼ਨ ਰੂਫਿੰਗ ਦੇ ਮਿਸਟਰ ਗੁਰਲਾਲ ਭਾਅ ਜੀ, ਨੰਬਰ ਹੈ 6479194913 ਗੁਰਲਾਲ ਦਾ, 6479199413 ਗੁਰਲਾਲ ਗੁਰਲਾਲ ਗੁਰਲਾਲ ਜੀ ਨੂੰ ਫੋਨ ਘੁਮਾ ਲਓ, 6474। ਹੈਲੋ,
1: ਹੈਲੋ,
0: ਹਾਂਜੀ ਵੈਲਕਮ।
1: ਹਾਂਜੀ ਭਾਈ, ਭਾਈ ਗੱਲ ਚੱਲ ਰਹੀ ਹੋਰਨ ਦੀ, ਬਸ ਇਹ ਟ੍ਰੈਫਿਕ ਹੀ ਇੰਨਾ ਵੱਧ ਚੁੱਕਾ ਜੀ, ਲੋਕ ਜਿਹੜੀ ਹੈਗੀ ਆ ਫੋਨਸ ਵਗੈਰਾ ਤੇ ਨਾ ਜਦੋਂ ਲਾਈਟਾਂ ਤੇ ਖੜੇ ਹੁੰਦੇ ਆ ਲੋਕ ਜਗ੍ਹਾ। ਵੈਸੇ ਬ੍ਰੈਂਪਟਨ ਵਗੈਰਾ ਚ ਬਹੁਤ ਘੱਟ ਮੈਂ ਇਹ ਪ੍ਰੋਬਲਮ ਦੇਖੀ ਆ, ਬ੍ਰੈਂਪਟਨ ਮਿਸਾਗਾ ਚ ਇੱਥੇ 20 ਸਾਲ ਹੋ ਗਏ ਰਹਿੰਦੇ ਨੂੰ, ਬ੍ਰੈਂਪਟਨ ਮਿਸਾਗਾ ਚ ਨੀ ਇਹ ਪ੍ਰੋਬਲਮ, ਇਹ ਨੀ ਦੇਖੀ ਟੋਰਾਂਟੋ ਸਾਈਡ ਤੇ ਪ੍ਰੋਬਲਮ ਇਹ ਹੈ। ਲੋਕ ਟ੍ਰੈਫਿਕ ਹੀ ਇੰਨਾ ਹੋ ਗਿਆ, ਕੋਈ ਆਪਣਾ ਈਮੇਲ ਦੇਖ ਰਿਹਾ, ਕੋਈ ਕੋਈ ਮੈਸੇਜ ਕੋਈ ਆਪਣਾ ਕਰ ਰਿਹਾ ਹਨਾ, ਕੋਈ ਟਾਈਪ ਕਰ ਰਿਹਾ ਜਾਂ ਕੁਛ ਕਰ ਰਿਹਾ। ਤੇ ਇੱਥੇ ਤਾਂ ਬ੍ਰੈਂਪਟਨ ਮਿਸਾਗਾ ਚ ਤਾਂ ਆਪਣੇ ਬੰਦੇ ਵਲੰਟੀਅਰ ਤਾਂ ਕਰਦੇ ਦੇਖਿਆ ਆਪਣੇ ਆਪ, ਜਿਹੜਾ ਟ੍ਰੈਸ਼ ਵਗੈਰਾ ਜਾਂ ਬਜ਼ੁਰਗ ਅੰਕਲ ਕਈ ਵਾਰੀ ਹੁੰਦੇ ਆ ਆਪਣੇ ਆਪ ਚੱਕਦੇ ਉਹ ਗਾਰਬੇਜ, ਇੱਕ ਬੋਟਲ ਸਿੱਟੀ ਪਈ ਆ ਜਾਂ ਗਰਾਊਂਡਾਂ ਦੇ ਵਿੱਚ ਜਾਂ ਉਦਾਂ ਰੋਡ ਤੇ ਜਾਂ ਕੁਛ ਆ, ਉਹ ਤਾਂ ਚੱਕਦੇ ਦੇਖਿਆ। ਖਲਾਰਦਾ ਵੈਸੇ ਕੋਈ ਦੇਖਿਆ ਨੀ ਬ੍ਰੈਂਪਟਨ ਦੇ ਵਿੱਚ, ਕੋਈ ਕੇਲਿਆ ਨੀ।
0: ਅੱਛਾ, ਤੁਸੀਂ ਤੁਸੀਂ ਬ੍ਰੈਂਪਟਨ ਚ ਕਿਤੇ ਰੈਡ ਲਾਈਟਾਂ ਤੇ ਖੜੇ ਲੋਕ ਫੋਨਾਂ ਤੇ ਨੀ ਦੇਖੇ?
1: ਨਹੀਂ ਹੁੰਦੇ ਆ,
0: ਪਰ ਤੁਸੀਂ ਪਰ ਤੁਹਾਨੂੰ ਲੱਗਦਾ ਕਿ ਆਪਣੇ ਟੋਰਾਂਟੋ ਦੇ ਵਿੱਚ ਜ਼ਿਆਦੇ ਆ ਇਹ?
1: ਉਧਰ ਥੋੜੀ ਕਿਉਂਕਿ ਟ੍ਰੈਫਿਕ ਹੀ ਬਹੁਤ ਜ਼ਿਆਦਾ ਜੀ, ਉਹ ਮਤਲਬ ਕਿ ਲਾਈਟ ਤੇ ਖੜਾ ਬੰਦਾ ਉਹ ਜ਼ਿਆਦਾ ਆਪਣੇ ਦੇਖਣ ਲੱਗ ਪੈਂਦਾ, ਆਪਣੇ ਈਮੇਲ ਜਾਂ ਕਰਨ ਲੱਗ ਪੈਂਦਾ ਜਾਂ ਦੇਖਣ ਲੱਗ ਪੈਂਦਾ ਕੁਛ ਨਾ। ਇਹ ਬ੍ਰੈਂਪਟਨ ਵਿੱਚ ਹੈਗਾ ਵੀ ਇੱਥੇ ਕਿਹੜਾ ਵੀ ਟ੍ਰੈਫਿਕ ਕੋਈ 5-7 ਕਾਰ ਆਈਆਂ, ਟ੍ਰੈਫਿਕ ਇੱਥੇ ਵੀ ਬਥੇਰਾ ਆ, ਮਤਲਬ ਲੋਕ ਇੱਥੇ ਹੈ ਹੁੰਦਾ, ਮਤਲਬ ਕਿ ਟੋਰਾਂਟੋ ਸਾਈਡ ਤੇ ਜ਼ਿਆਦਾ ਜੀ। ਬ੍ਰੈਂਪਟਨ ਤਾਂ ਮਿਸਾਗਾ ਚ ਤਾਂ ਇੰਨਾ ਕਦੇ ਬਾਹਰ ਕਦੇ ਦੇਖਿਆ ਨੀ ਹੈਗਾ, ਬੰਦੇ ਸਾਡੇ ਮਤਲਬ ਕਿ ਕਲੀਨ ਅਪ ਤਾਂ ਕਰਦੇ ਦੇਖੇ ਆ ਆਪਾਂ ਵਲੰਟੀਅਰ ਆਪਣੇ ਆਪ ਤੌਰ ਤੇ ਜਾਂ ਕੁਛ ਆ, ਪਰ ਕੋਈ ਗੰਦ ਪਾਉਂਦਾ ਨੀ ਦੇਖਿਆ। ਜਿੱਦਾਂ ਕੇਲਿਆਂ ਦੀਆਂ ਸੜਕਾਂ ਸਾਡਾ ਕਾਰ ਦੇ ਵਿੱਚੋਂ ਜਾਂ ਸੰਤਰੀਆਂ ਦੇ ਦੇਖਿਆ ਨੀ ਕਦੇ, ਇੱਥੇ 20 ਸਾਲ ਹੋ ਗਏ ਇੱਥੇ ਰਹਿੰਦੇ ਆ।
0: ਚਲੋ ਦੇਖਦੇ ਆ, ਬਥੇਰੇ ਨੇ ਦੇਖਿਆ, ਤੁਸੀਂ ਨਹੀਂ ਦੇਖਿਆ ਚਲੋ ਚੰਗੀ ਗੱਲ।
1: ਨਹੀਂ ਉਹ ਉਹ ਬਾਕੀ ਆਪਾਂ ਆਪਣਾ ਹੁੰਦਾ ਜੀ ਥੋੜਾ ਜਿਹਾ, ਕਈ ਇੱਥੇ ਥੋੜਾ ਪ੍ਰੋਬਲਮ ਹੈਗੀ ਵੀ ਆ ਬਈ, ਬ੍ਰੈਂਪਟਨ ਨੂੰ ਟਾਰਗੇਟ ਕਰਨਾ ਜਾਣ ਬੁੱਝ ਕੇ ਹੈ ਜੀ, ਜਿੱਥੇ ਉਹ ਗੱਲ ਟਾਰਗੇਟ ਬ੍ਰੈਂਪਟਨ ਸਿਟੀ ਨੂੰ ਨੀ ਕਰ ਰਹੇ ਹੁੰਦੇ ਕਿਸੇ ਨੂੰ, ਉਹ ਕਮਿਊਨਿਟੀ ਨੂੰ ਕਰ ਰਹੇ ਹੁੰਦੇ, ਕਮਿਊਨਿਟੀ ਨੂੰ ਸਿੱਧਾ ਕਹਿ ਨੀ ਸਕਦੇ, ਉਹ ਫਿਰ ਬਹਾਨਾ ਜਿਹਾ ਲਾ ਕੇ ਖੱਬੇ ਸੱਜੇ ਬ੍ਰੈਂਪਟਨ ਇੱਦਾਂ ਬ੍ਰੈਂਪਟਨ ਉਦਾਂ। ਚਲੋ ਠੀਕ ਹੈ, ਮੈਂ ਭਾਜੀ
0: ਜ਼ਿਆਦਾਤਰ ਤਾਂ ਲੋਕ ਕਹਿ ਰਹੇ ਆਏ ਆ ਉਵੇਂ ਆ, ਲੋਕੀ ਏਦਾਂ ਕਰਦੇ ਆ। ਗੁਰਕਰਮ ਢੀਂਡ, ਸਾਨੂੰ ਯਾਦ ਰੱਖੋ, ਤੁਸੀਂ ਅਗਰ ਕਿਸੇ ਨੇ ਵੀ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ ਤਾਂ ਗੁਰਕਰਮ ਢੀਂਡਸਾ 416-876-4605, ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਗੁਰਕਰਮ ਨੇ। ਗੁਰਕਰਮ ਦਾ ਨੰਬਰ ਹੈ 416-876-4605, ਗੁਰਕਰਮ ਢੀਂਡ, ਸਾਨੂੰ ਫੋਨ ਕਰੋ। ਤੁਹਾਨੂੰ ਨਾ ਕੋਈ ਵੀ ਨੰਬਰ ਚਾਹੀਦੇ ਆ ਜਿਹੜੇ ਮੈਂ ਦਿੰਦਾ, ਦੇਖੋ ਤੁਹਾਨੂੰ ਕੋਈ ਰੈਫਰੈਂਸ ਚਾਹੀਦਾ ਨਾ ਵੀ ਆਹ ਕੰਮ ਕਰਾਉਣਾ ਨੰਬਰ ਦਿਓ, ਉਹ ਕੰਮ ਕਰਾਉਣਾ ਨੰਬਰ ਦਿਓ, ਕੋਈ ਵੀ ਕੰਮ ਕਰਾਉਣਾ ਨੰਬਰ ਚਾਹੀਦਾ। ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILERAN ਇੰਸਟਾਗ੍ਰਾਮ ਹੈ ਪੰਜਾਬੀ ਲਹਿਰਾ, ਉੱਥੇ ਮੈਸੇਜ ਕਰ ਦਿਓ, ਜਿਹੜਾ ਵੀ ਨੰਬਰ ਚਾਹੀਦਾ ਤੁਹਾਨੂੰ ਅਸੀਂ ਦੇਵਾਂਗੇ, ਖੁਸ਼ ਹੋ ਕੇ ਬਹੁਤ ਚਾਵਾਂ ਨਾਲ ਦੇਵਾਂਗੇ। ਸੋ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾ, PUNJABILERAN ਇੰਸਟਾਗ੍ਰਾਮ ਤੇ ਕਾਲ ਕਰੋ, ਹਾਂ ਮੈਸੇਜ ਕਰੋ 3550। ਹੈਲੋ,
1: ਸਤਿ
0: ਸ਼੍ਰੀ ਅਕਾਲ ਜੀ, ਚਲੋ ਠੀਕ ਹੈ। ਤੇ ਆਪਣੇ ਵੀ ਦੇਖੋ, ਆਪਣੀ ਕਮਿਊਨਿਟੀ ਤਾਂ ਕਿੱਡੀ ਵੱਡੀ ਗਿਣਤੀ ਚ ਉੱਥੇ ਆ ਨਾਲੇ। ਪਰ ਸਰੀ ਦੇਖੋ ਸਰੀ ਤਾਂ ਜਿਵੇਂ ਆਪਣੇ ਇੱਥੇ ਹਿਸਾਬ ਹੈ ਉਵੇਂ ਸਰੀ ਹੈ, ਸਰੀ ਵਾਲੇ ਫਿਰ ਕਿਉਂ ਆਪਣੇ ਨਾਲੋਂ ਅਲੱਗ ਨੇ?
2: ਪਰ ਉਹ ਫਿਰ ਥੋੜਾ ਮੈਨੂੰ ਲੱਗਦਾ ਉਹਨਾਂ ਨੇ ਲਰਨ ਕਰ ਲਿਆ ਸੀ ਲਰਨ।
0: ਅੱਛਾ ਉਹ ਪੇਸ਼ੈਂਟ ਹੋ ਗਿਆ ਆਪਾਂ ਨਹੀਂ ਹੋਇਆ ਹੈ
2: ਨਾ, ਨਹੀਂ ਹੋਈ ਸੀ ਇਹ ਗੱਲ। ਹਾਂ
0: ਚਲੋ ਠੀਕ ਹੈ ਸਰ,
2: ਮੈਂ ਤਾਂ ਇੱਕ ਵੀਕ ਰਿਹਾ ਜੀ, ਮੈਨੂੰ ਤਾਂ ਕਿਸੇ ਨੇ ਨਹੀਂ ਹੋਰਨ ਮਾਰਿਆ, ਨਾ ਮੈਂ ਮਾਰਿਆ ਨਾ ਜਦੋਂ।
0: ਇੱਥੇ ਕਿਵੇਂ ਇੱਥੇ ਮਾਰਦੇ ਆ?
2: ਇਹਨੇ ਇੱਥੇ ਤਾਂ ਮਾਰਦੇ,
0: ਇੱਥੇ ਨਹੀਂ ਹਟਦੇ ਹੈ।
2: ਮੈਂ ਇੱਥੇ ਤਾਂ ਫਿਰ ਪੇਸ਼ੈਂਟ ਹੈ ਨਹੀਂ ਜੀ, ਉੱਪਰ ਤੁਹਾਡੀ ਗੱਡੀ ਚੜਾਉਣ ਨੂੰ ਕਰਦੇ ਆ ਮਾਸਲਾ ਬੰਦਾ ਦਾ ਚੜਾਦਾ।
0: ਮੈਨੂੰ 2 ਮਿੰਟ ਦਿਓ, ਇੱਕ ਯਾਰ ਰਿਕੁਐਸਟ ਆਈ ਹੋਈ ਹੈ ਤੇ ਫਿਰ ਕਾਲ ਲੈਣੇ, ਜੇ ਹੋਲਡ ਕਰੋ ਜੇ ਫੋਨ ਕਰ ਰਹੇ ਹੋ।

0: ਕਿਆ ਬਾਤ ਹੈ ਹਰਮਨ ਸਾਹਿਬ, ਹਰਮਨ ਸਾਹਿਬ ਮਿੱਤਰ ਬੜੇ ਪਿਆਰੇ ਨੇ ਸਾਡੇ। 6828 ਹੈਲੋ,
1: ਹਾਂਜੀ ਸਤਿ
0: ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਬਿਲਕੁਲ, ਤੁਹਾਡਾ ਟੋਪਿਕ ਜਿਹੜਾ ਰੋਡ ਰੇਜ ਤਾਂ ਬ੍ਰਦਰ ਇੱਥੇ ਬ੍ਰੈਂਪਟਨ ਦੇ ਕਹਿ ਲਈਏ ਜ਼ਿਆਦਾ ਹੀ ਆ, ਬਹੁਤ ਜ਼ਿਆਦਾ ਪਿਛਲੇ ਸਮੇਂ ਤੋਂ। ਜਾਂ ਸਪੈਸ਼ਲੀ ਤੁਸੀਂ ਨਾ ਜੇ 410 ਦੇ ਵਿੱਚ, ਕਿਉਂਕਿ ਮੇਰਾ ਕੰਮ ਮਿਸੀਸਾਗਾ ਦੇ ਵਿੱਚ ਆ, ਮੈਂ ਟਰੱਕ ਹੀ ਡਰਾਈਵ ਕਰਦਾ ਲੋਕਲ
0: ਜੀ,
1: ਤੇ ਮਾਰਨਿੰਗ ਦੇ ਵਿੱਚ ਮੈਂ ਸੈਂਡਲਵੁੱਡ ਤੋਂ ਜਿਹੜਾ ਆਪਣਾ 410 ਜਿਹੜਾ ਹੈਗਾ ਆਪਣਾ ਸਾਊਥ ਬਾਉਂਡ ਲੈਂਦਾ ਆ, ਹੈਨਾ
0: ਜੀ।
1: ਤੇ ਉਸ ਟਾਈਮ ਦੇ ਵਿੱਚ ਸਵੇਰੇ 6 ਤੋਂ 7 ਵਜੇ ਦੇ ਵਿੱਚ ਜੇ ਮੈਂ ਡਿਫਰੈਂਟ ਟਾਈਮ ਤੇ ਆਉਣਾ, ਤਕਰੀਬਨ 90% ਸੇਮ ਮੋਟਰਿਸਟ ਹੁੰਦੇ ਆ। ਪਰ ਉਹਨਾਂ ਨੇ ਜਦੋਂ ਇੱਧਰੋਂ ਡਿਕਸੀ ਸੈਂਡਲ ਵੱਲੋਂ ਆਪਾਂ ਆ ਰਹੇ ਹਾਂ, ਉਹਨਾਂ ਨੂੰ ਪਤਾ ਆ ਕਿ ਅੱਗੇ ਜਾ ਕੇ ਰੈਂਪ ਦੀਆਂ ਲਾਈਟਾਂ ਤੋਂ ਆਪਾਂ ਹਾਈਵੇ ਚ ਮਰਜ ਕਰਨਾ, ਟਰਨ ਕਰਨਾ। ਪਰ ਬਹੁਤ ਸਾਰੇ ਉਹੋ ਰੋਜ਼ਮਰਾ ਵਾਲੇ ਜਿਹੜੇ ਆ ਉਹ ਇਹ ਗਲਤੀ ਕਰਦੇ ਆ, ਐਂਡ ਦੇ ਉੱਤੇ ਜਾ ਕੇ ਆਪਣੀ ਟਰਾਈ ਕਰਦੇ ਕਾਰ ਨੂੰ ਮਰਜ ਕਰਨ ਦੀ। ਉਸ
0: ਕਾਹਲੀ ਹੁੰਦੀ ਹੈ ਨਾ ਹਰੇਕ ਨੂੰ, ਉਹੀ ਜਿਵੇਂ ਇੱਕ ਬਾਈ ਜੀ ਪਹਿਲਾਂ ਕਹਿ ਗਿਆ ਕਿ ਪੇਸ਼ੈਂਸ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ।
1: ਬਿਲਕੁਲ, ਇਹ 410 ਦੀ ਤੁਹਾਨੂੰ ਮੈਂ ਦੱਸਦਾ, ਦੇਖੋ HOV ਲੇਨ ਆ, ਹਨਾ। ਹੁਣ ਇਸ ਵੇਲੇ ਜਿੰਨੀ ਟ੍ਰੈਫਿਕ ਨਾਰਥ ਬਾਉਂਡ ਨੂੰ ਜਾ ਰਹੀ ਆ, ਬਹੁਤ ਬਿਜ਼ੀ ਹੁੰਦਾ ਉਹ HOV ਲੇਨ ਦੇ ਵਿੱਚ ਰੋਜ਼। ਉੱਥੇ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਟਿਕਟਾਂ ਪੁਲਿਸ ਦੇਣ ਡਈ ਆ, ਪਤਾ ਹੁੰਦਿਆਂ ਦੇ ਬਾਵਜੂਦ ਵੀ ਮੇਰਾ ਖਿਆਲ ਚੰਗਾ ਰੈਵਨਿਊ ਇਕੱਠਾ ਕਰਦੀ ਆ ਪੁਲਿਸ ਰੋਜ਼ 410 ਦੇ ਉੱਤੇ। ਔਰ ਦੂਸਰੀ ਗੱਲ ਕੀ ਇਹ ਕਰਦੇ ਆ ਕਿ ਜਿਹੜੀਆਂ ਲੈਫਟ ਵਾਲੀਆਂ ਸਟੀਲ ਤੋਂ ਅੱਗੇ ਲੇਨਸ ਆ ਨਾ, ਉਹ ਕਲਾਰਕ ਦੂਰ ਤੱਕ ਜਾਂਦੀ ਆ, ਤੇ ਔਰ ਉਹ ਸੋਲਿਡ ਲੇਨ ਆ ਕਿ ਤੁਸੀਂ 410 ਦੀਆਂ ਲੇਨ ਜੇ ਸਿੱਧੇ ਜਾਣੋ ਤਾਂ ਤੁਸੀਂ ਜਾ ਨਹੀਂ ਸਕਦੇ। ਪਰ ਬਹੁਤ ਸਾਰੇ ਲੋਕ ਉਸ ਪਾਸੇ ਜਾ ਕੇ ਫਿਰ ਐਂਡ ਦੇ ਉੱਤੇ ਈਵਨ ਕੁਈਨ ਸਟਰੀਟ ਦੇ ਲੰਘਣ ਤੋਂ ਵੀ ਅੱਗੇ ਤੱਕ ਮਰਜ ਜਾਣੀ ਕਿ ਕਰਦੇ, ਤਾਂ ਔਰ ਵੱਡਾ ਕਾਰਨ ਬਣਦੇ ਟ੍ਰੈਫਿਕ ਨੂੰ ਸਲੋ ਕਰਨ ਲਈ, ਕਿਉਂਕਿ ਮੂਵ ਨਹੀਂ ਕਰਦੀ। ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ, ਲਾਸਟ ਵੀਕ OPP ਨੇ ਆਪਰੇਸ਼ਨ ਵੀ ਉੱਥੇ ਚਲਾਇਆ ਕਿ ਜਿਹੜੇ ਇਹ ਡਰਾਈਵਰ ਹੈਗੇ ਆ ਕਿ ਲੇਨਸ ਜਿਹੜੀਆਂ ਆ ਐਂਡ ਦੇ ਉੱਤੇ ਜਾ ਕੇ ਸ਼ਿਫਟ ਕਰਦੇ, ਜਾਂ ਸੋਲਿਡ ਜਿਹੜੀ ਵਾਈਟ ਲੇਨ ਲੱਗੀ ਆ ਉਹਨੂੰ ਕ੍ਰੋਸ ਕਰਦੇ ਆ। ਔਰ ਲਾਸਟ ਵੀਕ ਉੱਥੇ ਬਹੁਤ ਸਾਰੀਆਂ ਟਿਕਟਾਂ ਮਿਲੀਆਂ। ਪਰ ਹੈਰਾਨੀ ਇਸ ਗੱਲ ਦੀ ਆ ਨਵੀਂ ਵੀਰ ਕਿ ਰੋਜ਼ਮਰਾ ਯੂਜ਼ ਕਰਨ ਵਾਲੇ ਲੋਕ ਜਿਹੜੇ ਆ ਉਹ ਹੀ ਇਹ ਕਤਾਈਆਂ ਕਰਦੇ।
0: ਨਹੀਂ, ਗੱਲ ਸਹੀ ਆ ਤੁਹਾਡੀ। ਦੇਖੋ, ਟਿਕਟਾਂ ਮਿਲਣ ਦੇ ਬਾਵਜੂਦ ਵੀ ਕੀ ਕਰੀ ਜਾਂਦੇ ਆ।
1: ਬਿਲਕੁਲ, ਔਰ ਤੁਸੀਂ ਬਿਲੀਵ ਕਰੋ ਕਿ ਟਰੱਕ ਨੂੰ ਤਾਂ ਟਿੱਚ ਸਮਝਦੇ ਆ ਜਿਹੜੇ ਜੈਨੂਇਨ ਟਰੱਕ ਆ। ਹੁਣ ਜਦੋਂ ਸਵੇਰ ਨੂੰ ਆਪਾਂ ਆਉਂਦੇ ਹਾਂ, ਇੱਕ ਖਾਸ ਟਰੱਕਿੰਗ 'ਚ ਡਿਵੀਜ਼ਨ ਹੈ, ਮੈਂ ਨਾਂ ਤਾਂ ਨਹੀਂ ਲੈਣਾ, ਪਰ ਉਹ ਬ੍ਰਦਰ ਬਹੁਤ ਅਗਰੈਸਿਵ ਡਰਾਈਵਰ ਆ ਜਾਂ ਬਾਈ ਲੋਡ ਕੰਮ ਕਰਦੇ ਆ ਉਹਨਾਂ ਦੇ, ਉਹ ਤਾਂ ਵਾਕਿਆ ਹੀ ਬਿਲਕੁਲ ਸਹੀ ਗੱਲ ਹੈ। ਜਦੋਂ ਮੇਫੀਲਡ ਤੋਂ ਉਹ ਟਰੱਕ ਸਾਊਥ ਬਾਉਂਡ 410 ਤੇ ਪਾਉਂਦੇ ਆ, ਉਹ ਲੈਫਟ ਲੇਨ ਨਹੀਂ ਉਹ ਛੱਡਦੇ, ਅੰਟਲ ਡੈਰੀ ਤੋਂ ਵੀ ਅੱਗੇ ਤੱਕ ਜਿਹੜਾ ਹੈਗਾ ਆ, ਹਨਾ। ਉਹਨਾਂ ਨੇ ਤਾਂ ਪੱਕਾ ਹੀ ਉੱਥੇ ਰੱਖਿਆ ਹੁੰਦਾ ਕਿ ਆਪਾਂ ਇੱਥੇ ਚੱਲਾਂ। ਔਰ ਆਪਾਂ ਨੂੰ ਇਸ ਗੱਲ ਦਾ ਵੀ ਪਤਾ ਕਿ 3 ਮਿੰਟ ਤੋਂ ਵੱਧ ਜੇ ਲੈਫਟ ਲੇਨ ਦੇ ਵਿੱਚ ਪੁਲਿਸ ਫੋਲੋ ਕਰਦੀ ਆ ਸਾਨੂੰ ਕੋਪ, ਤੇ ਉਹਦੀ ਟਿਕਟ ਆ, ਟ੍ਰੈਫਿਕ ਟਿਕਟ ਆ ਬਾਈ ਲਾ ਉਹਦੀ, ਕਿਉਂਕਿ ਉਹ ਜਿਹੜੀ ਉਹ ਪਾਸਿੰਗ ਲੇਨ ਹੁੰਦੀ ਆ, ਲੈਫਟ ਡਰਾਈਵ ਨਹੀਂ ਕਰ ਸਕਦੇ, ਨੋਟ ਏ ਡਰਾਈਵ ਲੇਨ
0: ਜੀ ਜੀ।
1: ਪਰ ਤੁਸੀਂ ਦੇਖੋ ਟ੍ਰੇਲਰ ਦੇ ਉੱਤੇ ਘੱਟੋ ਘੱਟ ਵੀ ਹੁਣ ਨਵੇਂ ਟ੍ਰੇਲਰਾਂ ਦੇ ਉੱਤੇ HD ਇੰਡੀਕੇਟਰ ਲੱਗੇ ਆ, 7-8 ਬਲਬ ਲੱਗੇ ਹੁੰਦੇ ਆ, ਪਰ ਲੋਕ ਉਹਨਾਂ 7-8 ਬਲਬਾਂ ਦੀ ਪਰਵਾਹ ਨਹੀਂ ਕਰਦੇ ਔਰ ਵੱਡਾ ਰਿਸਕ ਲੈਂਦੇ ਆ। ਟਰੱਕ ਮਰ, ਸਪੈਸ਼ਲੀ ਜਦੋਂ ਟਰੱਕ ਮਰਜ ਹੋਣ ਡਏ ਆ ਰੈਂਪ ਤੋਂ ਜਾਂ ਕਿਸੇ ਪਾਸੇ, ਇੰਡੀਕੇਟਰ ਟਰੱਕ ਦਾ ਲੱਗਾ ਨਹੀਂ ਤਾਂ ਉਹਨਾਂ ਦੀ ਸਪੀਡ ਦਾ ਐਕਸੀਲੇਟਰ ਕਾਰ ਦਾ ਵਧਿਆ ਨਹੀਂ ਰਾਈਟ ਦੇ। ਸੋ ਇਸ ਵੀ ਬਿਲਕੁਲ ਬੜਾ ਤੁਸੀਂ ਵਧੀਆ ਟਾਕ ਸ਼ੋ ਆ, ਹੋ ਸਕਦਾ ਅੱਗੇ ਬਹੁਤ ਸਾਰੀ ਅਵੇਅਰਨੈਸ ਆਊਗੀ ਔਰ ਬਹੁਤ ਸਾਰੇ ਆਪਣੇ ਸਰੋਤੇ ਜਿਹੜੇ ਫਿਰ ਸੈਂਡਲਵੁੱਡ ਜਾਂ ਮੇਫੀਲਡ ਤੋਂ 410 ਲੈਂਦੇ ਆ ਸਾਊਥ ਬਾਉਂਡ, ਉਹ ਅੱਗੇ ਤੋਂ ਸਬਕ ਸਿੱਖਣਗੇ ਕਿ ਉਹ ਪਹਿਲਾਂ ਸ਼ੁਰੂ ਤੋਂ ਹੀ ਪ੍ਰਪੇਅਰ ਹੋ ਜਾਣਗੇ ਲੈਨ 'ਚ ਰਹਿਣ ਲਈ।
0: ਚਲੋ,
1: ਬਹੁਤ ਬਹੁਤ ਧੰਨਵਾਦ
0: ਤੁਹਾਡੀ ਜਾਇਜ਼, ਬਿਲਕੁਲ ਸਾਰੇ ਤੁਹਾਡੀ ਕੰਸਰਨ ਜਾਇਜ਼ ਨੇ, ਥੈਂਕ ਯੂ ਸੋ ਮਚ ਸਰ, ਬਹੁਤ ਧੰਨਵਾਦ। ਸੋ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤਾਂ ਤੁਸੀਂ ਏਰੀਅਨ ਮਿਲਸ ਐਕੂਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਐਕੂਰਾ ਦੀ ਲਓ ਏਰੀਅਨ ਮਿਲਸ ਐਕੂਰਾ ਦੇ ਜਗਦੀਪ ਭੱਲਾ, ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ, ਏਰੀਅਨ ਮਿਲਸ ਐਕੂਰਾ 905-828-5800 ਨੰਬਰ ਹੈ। ਜਗਦੀਪ ਤੇ ਕਰਨ ਦੋਨੋਂ ਜਾਣੇ ਇੱਥੇ ਮੈਨੇਜਰ ਨੇ, ਨਾਲੇ ਸਾਡੇ ਮਿੱਤਰ ਨੇ ਬੜੇ ਪਿਆਰੇ। 905-828-5800 9390 ਹਾਂਜੀ ਬਾਈ ਜੀ। ਗ੍ਰੋਸਰੀ ਕਰਨੀ ਹੈ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਐਨ ਬਿਲਕੁਲ ਨਾਲ ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ 'ਤੇ ਗੇੜਾ ਫਿਰ ਤੁਸੀਂ ਮਾਰ ਹੀ ਆਓ। ਤੁਹਾਡੇ ਕੋਈ ਵੀ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ ਰਿਪੇਅਰ ਹੋਣ ਵਾਲੇ ਆ, ਪ੍ਰਦੀਪ ਭਾਜੀ ਨੂੰ ਕਾਲ ਕਰ ਲਓ, ਅਪਲਾਈਂਸ ਰਿਪੇਅਰ ਦੇ ਮਾਹਰ ਨੇ। 647-622-3203 647-622-3203 ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਇਹਨਾਂ ਦੀਆਂ ਬੜੀਆਂ ਕਿਚਨਸ ਦੇਖੋਗੇ ਨਾ ਤੁਸੀਂ ਕਹੋਗੇ ਭਾਜੀ ਪਲੀਜ਼ ਸਾਨੂੰ ਵੀ ਇੱਦਾਂ ਦੀ ਕਿਚਨ ਤਿਆਰ ਕਰਕੇ ਦਿਓ ਬ੍ਰੈਂਡ ਨਿਊ ਕਿਚਨ ਕਾਊਂਟਰ ਟੋਪ ਵੈਨਿਟੀਜ਼ ਟੋਪ ਟੋਪ ਟੋਪ ਦੀ ਕਿਚਨ ਜੇ ਕੋਈ ਰੈਡੀ ਕਰਦਾ ਤਾਂ ਰੈਡੀ ਕਰਦੇ ਆ ਸਾਡੇ ਇੱਕੋ ਇੱਕ ਜਸਪਾਲ ਭਾਜੀ ਡਿਸਕਾਊਂਟ ਪੱਕਾ ਡਿਸਕਾਊਂਟ ਦੇ ਨਾਲ ਨਾਲ ਅੰਡਰਮਾਊਂਟ ਸਿੰਕ ਬਿਲਕੁਲ ਫ੍ਰੀ ਹੈ ਅਤੇ ਨੰਬਰ ਇਹਨਾਂ ਦਾ ਇੱਕੋ ਇੱਕ ਹੈ ਯਾਦ ਰੱਖੋ ਤੁਸੀਂ
1: ਛੋਟੇ ਛੋਟੇ ਹੁੰਦੇ ਸੀ ਬਾਈ ਜਾਂ ਮਤਲਬ ਪਹਿਲੇ ਦਸ ਬਾਰਾਂ ਸਾਲਾਂ ਦੇ ਮਸੀਂ ਨਹੀਂ ਹੋਵਾਂਗੇ ਨੀ
0: ਜੀ
1: ਤੇ ਉਦੋਂ ਵੀ ਇੰਨਾ ਪਸੰਦ ਆਇਆ ਸੀ ਤੇ ਦੂਜੀ ਗੱਲ ਵੀਰੇ ਜਿਹੜੀ ਸੀਗੀ ਹੋਰਨ ਵਾਲੀ ਉਹ ਮੈਨੂੰ ਲੱਗਦਾ ਵੀ ਹੁਣ ਪੂਰੇ ਵੀਰੇ ਤੇ ਇੰਡੀਆ ਘੱਟ ਗਿਆ ਸੜਕਾਂ ਤੇ ਸਰਦਾਰ ਬੰਦੇ ਘੱਟ ਗਏ ਤੇ ਇੱਕ ਕਹਿੰਦਾ ਹੋਰਨ ਵੀ ਘੱਟ ਗਏ
0: ਅੱਛਾ ਉੱਥੇ ਹੋਰਨ ਘੱਟ ਗਏ
1: ਜੀਪ ਜੀ ਲੱਗੀ ਮੈਨੂੰ ਕਾਫੀ ਗੱਲ ਹਾਂਜੀ ਕਿਉਂਕਿ ਆਪਾਂ ਤਾਂ ਜਦੋਂ ਵੀ ਮੈਂ ਹਰੇਕ ਸਾਲ ਜਾਂਦਾ ਮੈਨੂੰ ਇੰਨਾ ਫਰਕ ਨੀ ਲੱਗਦਾ ਹੁਣ ਉਹ ਅੱਠ ਨੌ ਸਾਲਾਂ ਵੱਧ ਗਿਆ ਦੋ ਹੀ ਗੱਲਾਂ ਗਏ ਕਹਿੰਦਾ ਇੱਕ ਸਰਦਾਰ ਬੰਦੇ ਦੇ ਸੜਕਾਂ ਤੇ ਘੱਟ ਗਏ ਕਹਿੰਦਾ ਇੱਕ ਹੋਰਨ ਘੱਟ ਗਿਆ
0: ਹੋਰਨ ਘੱਟ ਤਾਂ ਗਏ ਕਿਉਂਕਿ ਇੱਧਰ ਆ ਗਏ ਸਾਰੇ ਹੋਰਨ
1: ਐਂ ਕਹਿੰਦੇ ਮੈਂ ਹੁਣ ਦੇਖ ਜਾ ਕੇ ਆਇਆ ਪਿਛਲੀ ਵੀਕ ਉੱਥੇ ਜਮਾ ਇੰਡੀਆ ਤੋਂ ਵੱਧ ਬੁਰਾ ਹਾਲਤ ਦੇ ਪਾਂ ਪੀ ਹੋਈ ਜਾਂਦੀ
0: ਹਾਂ ਨਹੀਂ ਵੈਸੇ ਚਲੋ ਹਾਸਾ ਮਜ਼ਾਕ ਆਪਾਂ ਕਰਦੇ ਹਾਂ ਬਟ ਆਪਣੇ ਨਿਊਯਾਰਕ ਦੇ ਵਿੱਚ ਕਿਹੜਾ ਘੱਟ ਹੈ ਨਿਊਯਾਰਕ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ
1: ਕੋਈ ਰੂਲ ਰੈਗੂਲੇਸ਼ਨ ਕੁਛ ਵੀ ਨਹੀਂ ਮੈਨੂੰ ਵੀ ਸਹੀ ਗੱਲ ਆ ਹੋ ਨਿਊਯਾਰਕ ਤੇ ਗਏ ਸੀਗੇ
0: ਹਾਂ ਨਿਊਯਾਰਕ ਤਾਂ ਨਾਲੇ ਟ੍ਰੈਫਿਕ ਇੰਨਾ ਤੁਸੀਂ ਉੱਥੇ ਬੰਦਾ ਕਹਿੰਦਾ ਗੱਡੀ ਛੱਡੋ ਯਾਰ ਉੱਥੇ ਤਾਂ ਤੁਸੀਂ ਸਬਵੇ ਤੇ ਜਾਓ ਜਾਂ ਤੁਰ ਕੇ ਜਾਓ ਗੱਡੀ ਦਾ ਟੋਰਾਂਟੋ ਨਾਲੇ ਜ਼ਿਆਦਾ ਟਾਈਮ ਲੱਗਦਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਚਲੋ ਠੀਕ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸੋ ਨੰਬਰ ਹੈ ਆਪਣਾ 905-673-3333 ਬਹੁਤ ਸਾਰੀਆਂ ਕਾਲਸ ਤੇ ਜੈਮ ਪੈਕ ਪ੍ਰੋਗਰਾਮ ਤੁਸੀਂ ਕਰ ਦਿੰਦੇ ਹੋ ਹਮੇਸ਼ਾ ਤੁਹਾਡਾ ਬਹੁਤ ਧੰਨਵਾਦ ਸੋ ਪ੍ਰੋਗਰਾਮ ਪੰਜਾਬੀ ਲੈਣਾ ਐਂਡ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਦੇਵਾਂ ਗਲੋਬਲ ਕੰਫਰਟ ਏਅਰ ਗਲੋਬਲ ਕੰਫਰਟ ਏਅਰ ਦੇ ਸਾਡੇ ਤੇਜਪਾਲ ਭਾਜੀ ਕਿਸੇ ਨੇ ਵੀ ਅਗਰ ਬਹੁਤ ਹੀ ਟੋਪ ਟੋਪ ਟੋਪ ਏ ਸੀ ਲਗਵਾਉਣਾ ਨਵਾਂ ਏ ਸੀ ਲਗਵਾਉਣਾ ਨਵੀਂ ਫਰਨੈਸ ਹੋ ਗਈ ਤੁਹਾਨੂੰ $1800 ਵਾਪਸ ਆ ਰਿਹਾ ਤੁਹਾਡੀ ਜੇਬ 'ਚ ਬ੍ਰੈਂਡ ਨਿਊ ਫਰਨੈਸ ਬ੍ਰੈਂਡ ਨਿਊ ਏ ਸੀ ਤੁਸੀਂ ਲਗਵਾਓ ਅਤੇ $1800 ਤੁਹਾਡੀ ਜੇਬ ਦੇ ਵਿੱਚ ਵਾਪਸ ਰੀਬੇਟ ਆ ਰਿਹਾ ਤੁਸੀਂ ਮਿਸਟਰ ਤੇਜਪਾਲ ਨੂੰ ਫੋਨ ਕਰਨਾ 905-790-9080 905-790-9080 ਤੇ ਤੇਜਪਾਲ ਭਾਜੀ ਨੂੰ ਫੋਨ ਕਰ ਲਓ ਜਾਂ ਤੁਸੀਂ ਆਪਣਾ ਏ ਸੀ ਰਿਪੇਅਰ ਕਰਾਉਣਾ ਰਿਪੇਅਰ ਦੇ ਵੀ ਮਾਹਰ ਨੇ ਰਿਪੇਅਰ ਕਰ ਦੇਣਗੇ ਟੋਪ ਟੋਪ ਟੋਪ ਅਤੇ ਉਹਦੇ ਲਈ ਵੀ ਨੰਬਰ ਇੱਕੋ ਇੱਕ ਹੈ 905-790-9080 ਏ ਸੀ ਚੱਲ ਨਹੀਂ ਰਿਹਾ ਰਿਪੇਅਰ ਕਰਾ ਲਓ 905-790-9080 ਦੇ ਉੱਤੇ ਕਾਲ ਕਰਕੇ ਏ ਸੀ ਫਰਨੈਸ ਦੀ ਰਿਪੇਅਰ ਕਰਵਾ ਸਕਦੇ ਹੋ ਰੋਇਲ ਪਰਫਿਊਮ ਵਾਹ ਬਈ ਵਾਹ ਰੋਇਲ ਪਰਫਿਊਮ ਦੀ ਬਹਿਜਾ ਬੱਲੇ ਬੱਲੇ ਆ ਤੁਸੀਂ ਅਗਰ ਪਰਫਿਊਮ ਲੈਣੇ ਆ ਨਾ ਵਧੀਆ ਟੋਪ ਦੇ ਕੁਆਲਿਟੀ ਦੇ ਜਿਹੜੇ ਮਾਰਕੀਟ 'ਚ $500 ਦੇ ਪਰਫਿਊਮ ਮਿਲਦੇ ਆ ਉਹੀ ਕੁਆਲਿਟੀ ਉਹੀ ਫਰੈਗਰੈਂਸ ਸਿਰਫ $50 ਦੇ ਵਿੱਚ ਯਾਰ ਵਨ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਬਵੇਰਡ ਮੈਕਲੋਗਲਿਨ ਰੋਇਲ ਪਰਫਿਊਮ ਇਹ ਆਪਣੇ ਜਿਹੜੇ ਓਇਲ ਨੇ ਨਾ ਸਵਿਟਜ਼ਰਲੈਂਡ ਤੋਂ ਮੰਗਾਉਂਦੇ ਆ ਉਹੀ ਫੈਕਟਰੀਆਂ ਜਿੱਥੇ ਡੀਓਰ ਸ਼ਨੈਲ ਵਰਗੇ ਬ੍ਰੈਂਡ ਮੰਗਾਉਂਦੇ ਆ ਦੋ ਪਰਫਿਊਮ ਖਰੀਦੋ ਤੀਜਾ ਫ੍ਰੀ ਮੇਰਾ ਨਾਂ ਲੈ ਦਿਓ ਠੀਕ ਹੈ ਸੋ ਨੰਬਰ ਹੈ 437-315-0701 437 315-0701 royalperfumes.co Regan Road Guru Ghar ਦੇ ਬਿਲਕੁਲ ਨਾਲ ਇੱਕ Regan Road Unit 9 1981 ਹਲੋ
2: ਹਾਂਜੀ ਵੀਰੇ ਕੀ ਹਾਲ ਚਾਲ ਆ
0: ਠੀਕ ਹੈ ਵੀਰੇ ਕਿਵੇਂ ਹੋ
2: ਬਾਕੀ ਕਹਿੰਦਾ ਮੈਂ ਰੋਡ ਤੇ ਰਹਿਣਾ ਹਰ ਰੋਜ਼ ਮੈਂ ਜਿਵੇਂ 8-9 ਘੰਟੇ 10 ਘੰਟੇ ਗੱਡੀ ਚਲਾਉਣੀ ਹਾਂ ਚਲਾਉਣਾ ਮੈਂ ਮੇਰਾ ਕੰਮ ਹੁੰਦਾ ਵਾ
0: ਜੀ
2: ਤੇ ਟਾਈਮਿੰਗ ਦਾ ਬਹੁਤ ਫਰਕ ਹੁੰਦਾ ਮਾਰਨਿੰਗ ਵਿੱਚ ਲੋਕ ਜਿਵੇਂ ਕੰਮਾਂ ਤੋਂ ਲੇਟ ਹੋ ਗਏ ਉਦੋਂ ਫਿਰ ਐਂ ਹੁੰਦਾ ਫਟਾਫਟ ਕਾਲੀ ਕਾਲੀ ਪੰਚ ਕਰਨਾ ਜਾ ਕੇ ਹਨਾ ਫਟਾਫਟ ਕੰਮਾਂ ਤੇ ਪਹੁੰਚੀਏ ਇੱਕ ਤਾਂ ਉਦੋਂ ਹਾਰਸ਼ ਡਰਾਈਵਿੰਗ ਬਹੁਤ ਕਰਦੇ ਆ ਉਸ ਤੋਂ ਦੁਪਹਿਰ ਨੂੰ ਟ੍ਰੈਫਿਕ ਤਾਂ ਹੁੰਦਾ ਵਾ ਬਟ ਸਲੋ ਹੋ ਜਾਂਦੇ ਕਿਉਂਕਿ ਲੋਕਾਂ ਨੇ ਜਿਹੜਾ ਕੰਮਾਂ ਦਾ ਨਿਕਲਣਾ ਨਿਕਲ ਜਾਂਦੇ ਆ ਇੱਕ ਉਹ ਫਰਕ ਹੋ ਜਾਂਦਾ ਵਾ ਤੇ ਫਿਰ ਉਦੋਂ ਬਾਅਦ 3 ਵਜੇ ਤੋਂ ਬਾਅਦ ਤੇ ਉਦੋਂ ਫਿਰ ਟ੍ਰੈਫਿਕ ਉਦਾਂ ਸ਼ੁਰੂ ਹੋ ਜਾਂਦਾ ਵਾ ਤੇ ਫਿਰ ਐਂ ਹੁੰਦਾ ਫਟਾਫਟ ਘਰੇ ਪਹੁੰਚੀਏ ਬਈ ਹਨਾ ਇਹ ਚੀਜ਼ ਦਾ ਬਹੁਤ ਜ਼ਿਆਦਾ ਫਰਕ ਤਾਂ ਹੈਗਾ ਵਾ ਬਟ ਮੈਂ ਤਾਂ ਇਹ ਗੱਲ ਕਹੂੰਗਾ ਬਈ ਆਪਣੇ ਆਪ ਨੂੰ ਥੋੜਾ ਸੁਧਾਰੋ ਜੇ ਹਾਰਨ ਵੱਜਦਾ ਤਾਂ ਤੁਹਾਡੀ ਕੋਈ ਪੱਕਾ ਕੋਈ ਗਲਤੀ ਕਰਦੇ ਹੋ ਐ ਕੋਈ ਕਮਲਾ ਤਾਂ ਹੈ ਨੀ ਕੋਈ ਤੁਹਾਨੂੰ ਹਾਰਨ ਮਾਰੂ ਕੋਈ ਬੰਦਾ ਵੀ
0: ਤੇ ਉਹੀ ਹੈ ਨਾ ਵੱਜਦੇ ਤਾਂ ਨੇ ਕਿਉਂਕਿ ਗਲਤੀਆਂ ਇੰਨੀਆਂ ਹੋ ਰਹੀਆਂ ਨੇ
2: ਹਾਂਜੀ ਇਵਨ ਇੰਡੀਆ ਵਿੱਚ ਆਪਾਂ ਐਕਸੀਡੈਂਟ ਬਹੁਤ ਘੱਟ ਦੇਖਦੇ ਹਾਂ ਹਾਈਵੇਸ ਤੇ ਤੇ ਮੈਂ ਇੱਥੇ 401 ਤੇ ਹੀ ਰਹਿਣਾ ਜ਼ਿਆਦਾਤਰ ਤੇ ਹਰ ਰੋਜ਼ ਇੱਕ ਐਕਸੀਡੈਂਟ ਜਾਂ 2 ਐਕਸੀਡੈਂਟ ਹੋਏ ਹੁੰਦੇ ਆ ਹਰ ਰੋਜ਼ ਵੇਖਣ ਨੂੰ ਮਿਲਦੇ ਆ
0: ਜੀ ਜੀ ਜੀ
2: ਉਹਦਾ ਅਗਰ ਟ੍ਰੈਫਿਕ ਇਕੱਠਾ ਹੋ ਜਾਂਦਾ ਵਾ ਉਹ ਫਿਰ ਟ੍ਰੈਫਿਕ ਹੁੰਦਾ ਜਾਂਦਾ ਉਹ ਟ੍ਰੈਫਿਕ ਖੁੱਲਦਾ ਹੀ ਨਹੀਂ ਕਾਫੀ ਟਾਈਮ ਘੰਟਾ ਜਾਂ 2-2 ਘੰਟੇ
0: ਨਹੀਂ ਐਕਸੀਡੈਂਟ ਵੀ ਹੁਣ ਜਿਵੇਂ ਕੱਲ ਦਾ ਹੋਇਆ 401 ਦਾ ਉਹ ਵੀ ਕਿਸੇ ਦੀ ਏਡੀ ਵੱਡੀ ਗਲਤੀ ਕਰਕੇ ਹੋਇਆ ਸੋ ਗਲਤੀਆਂ ਨਾ ਕਰੋ ਆਪ ਬਚੋਗੇ ਤੇ ਨਾਲੇ ਲੋਕਾਂ ਦੀ ਇੱਕ ਬਚਾਅ ਵਧੂਗੀ
2: ਹਾਂ ਬਚਾਅ ਵਧੂਗੀ ਬਟ ਰਹੀ ਗੱਲ ਬ੍ਰਹਮਟਨ ਮਿਲ ਸਕਦਾ ਆਪਾਂ ਏਦਾਂ ਸਪੈਸੀਫਿਕ ਨਹੀਂ ਕਹਿ ਸਕਦੇ ਟ੍ਰੈਫਿਕ ਤਾਂ ਹਰ ਜਗ੍ਹਾ ਹੀ ਹੁਣ ਮੈਂ ਆਟੋਵਾ ਜਾਂਦਾ ਹਰ ਵੀਕ ਹੁਣ ਉੱਥੇ ਦਾ ਟ੍ਰੈਫਿਕ ਘੱਟ ਆ ਡਾਊਨ ਟਾਊਨ ਭਰਿਆ ਰਹਿੰਦਾ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਆ ਸਾਰੇ ਰੋਡ ਫੁੱਲ ਰਹਿੰਦੇ ਆ ਤੇ ਉਹਦਾ ਹੁਣ ਜਿਉਂ ਜਿਉਂ ਆਪਣੀ ਆਬਾਦੀ ਵੱਧ ਰਹੀ ਆ ਉਵੇਂ ਉਵੇਂ ਪਤਾ ਹੀ ਆ ਗੱਡੀਆਂ ਦੀ ਨੀਡ ਵੀ ਵੱਧ ਹੀ ਰਹੀ ਆ
0: ਬਿਲਕੁਲ ਚਲੋ ਠੀਕ ਹੈ ਵੀਰੇ ਬਹੁਤ ਤੁਹਾਡਾ ਵੀ ਧੰਨਵਾਦ 3059 ਹੈਲੋ
3: ਹੈਲੋ
0: ਜੀ
3: ਸਤਿ ਸ਼੍ਰੀ ਅਕਾਲ ਨਵੀ
0: ਸਤਿ ਸ਼੍ਰੀ ਅਕਾਲ ਜੀ
3: ਅਸੀਂ ਸਟੋਵਲ ਰਹਿੰਦੇ ਹਾਂ ਅਸੀਂ ਬਹੁਤ ਘੱਟ ਕਦੀ ਸੁਣਿਆ ਹਾਰਨ
0: ਕਿੱਥੇ ਰਹਿੰਦੇ ਹੋ
3: ਬਹੁਤ ਸਟੋਵਲ
0: ਸਟੋਵਲ ਅੱਛਾ
3: ਹਾਂਜੀ ਕਦੀ ਨਹੀਂ ਹਾਰਨ ਸੁਣਿਆ ਮੈਂ ਕੰਮ ਤੇ ਵੀ ਜਾਂਦੀ ਹਾਂ ਉੱਧਰ ਵੈਸਟਰਨ ਵੱਲ ਪਰ ਹਾਰਨ ਬਹੁਤ ਘੱਟ ਸੁਣਿਆ ਅਸੀਂ ਮਾਰਕਮ ਪਹਿਲਾਂ ਰਹਿੰਦੇ ਸੀ ਉੱਧਰ ਵੀ ਬਹੁਤ ਘੱਟ ਹੁੰਦਾ ਸੀ ਇੱਧਰ ਬਿਲਕੁਲ ਨਹੀਂ ਕਦੀ ਵੀ ਸੁਣਿਆ
0: ਇੱਥੇ 12 ਸਾਲ ਹੋ ਗਏ ਕਿਵੇਂ ਆ ਉੱਥੇ ਲੋਕਾਂ ਦੀ ਡਰਾਈਵਿੰਗ ਦਾ ਕੀ ਹਾਲ ਹੈ ਉੱਧਰ
3: ਬਹੁਤ ਵਧੀਆ ਬਹੁਤ ਵਧੀਆ ਕਦੀ ਨਹੀਂ ਇੱਦਾਂ ਦਾ ਕੁਛ ਹੋਇਆ ਨੈਵਰ ਤੇ ਤੁਸੀਂ ਨੇ ਸੁਣਿਆ ਹਾਰਨ ਬਹੁਤ ਘੱਟ
0: ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ
3: ਅਸੀਂ ਮਾਰਕਮ ਪਹਿਲਾਂ ਰਹਿੰਦੇ ਸੀ
0: ਅੱਛਾ ਤੇ ਉਸ ਤੋਂ ਪਹਿਲਾਂ
3: 40 ਸਾਲ ਤੋਂ ਅਸੀਂ ਇੱਧਰ ਹੀ ਸਟੈਂਡ 'ਚ ਰਹਿੰਦੇ
0: ਹਾਂ ਇੱਧਰ ਹੀ ਉੱਧਰ ਹੀ ਰਹਿੰਦੇ ਹੋ ਠੀਕ ਹੈ ਇੱਧਰ ਨਹੀਂ ਵੜ ਰਹੇ ਹੈ ਕਿਤੇ
3: ਹਾਂਜੀ ਬਹੁਤ ਕਦੀ ਕਿਤੇ ਇੱਧਰ ਜਾਈਦਾ ਬ੍ਰੈਂਪਟਨ ਵੱਲ
0: ਸਟੋਵਿਲ ਦੇ ਵਿੱਚ ਚਲੋ ਮਾਰਕਮ ਦੇ ਵਿੱਚ ਤਾਂ ਬੁਰਾ ਹਾਲ ਹੋਣਾ ਕਿ ਨਹੀਂ
3: ਹੁਣ ਤਾਂ ਫਰਕ ਹੈਗਾ ਆ ਕਾਫੀ ਪੋਪੂਲੇਸ਼ਨ ਉੱਧਰ ਵੀ ਬਹੁਤ ਹੋ ਗਈ ਹੁਣ
0: ਬਹੁਤ ਜ਼ਿਆਦਾ ਹਾਂਜੀ
3: ਹਾਂਜੀ ਪਹਿਲਾਂ ਅਸੀਂ ਕਾਫੀ ਦੇਰ ਉੱਥੇ ਵੀ ਰਹੇ 10-15 ਸਾਲ ਹੁਣ ਇੱਧਰ 12 ਸਾਲ ਹੋ ਗਏ ਇੱਧਰ ਇੰਡੀਆ ਨੂੰ ਵੀ ਸਟੋਵਿਲ ਵਿੱਚ ਪਰ ਬਹੁਤ ਪੀਸਫੁਲ ਹੈ
0: ਸਟੋਵਿਲ ਵੈਸੇ ਆਪਣੀ ਕਮਿਊਨਿਟੀ ਬੜੀ ਘੱਟ ਹੈ ਹਾਂ
3: ਹਾਂਜੀ ਘੱਟ ਆ ਨਾ ਇੰਡੀਅਨ ਰੈਸਟੋਰੈਂਟ ਵੀ ਇੱਧਰ ਹੈ ਨਹੀਂ ਗਾ ਮੈਂ ਕਈ ਵਾਰ ਸੋਚਦੀ ਹਾਂ ਇੰਨਾ ਫਿਰ ਕਹਿਣਾ ਇੱਧਰ ਵੀ ਕੋਈ ਇੰਡੀਅਨ ਰੈਸਟੋਰੈਂਟ ਖੋਲਦੇ
0: ਨਹੀਂ ਤੁਸੀਂ ਮੈਨੇਜ ਕਰੋ ਆਪਾਂ ਖੋਲ ਲੈਣੇ ਆ
3: ਹਾਂਜੀ ਜੇ ਕੁਛ ਚਾਹੀਦਾ ਹੁੰਦਾ ਸੀ ਮੋਸਟਲੀ ਤਾਂ ਉੱਧਰ ਹੀ ਜਾਈਦਾ ਆ
0: ਜੀ ਚਲੋ ਕੋਈ ਨਾ ਸਟੋਵਲ ਆਵਾਂਗੇ ਫਿਰ ਲੋਕਾਂ ਨੂੰ ਸਿਖਾਵਾਂਗੇ ਵੀ ਸਟੋਵਲ ਵਰਗੀ ਡਰਾਈਵਿੰਗ ਕਰਿਆ ਕਰੋ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਸੁੱਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਐਨਵਰਸਰੀ ਸੇਲ ਜੀ ਬਾਰੀ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਐਨਵਰਸਰੀ ਸੇਲ ਲੱਗਣ ਜਾ ਰਹੀ ਆ ਕੱਲ ਨੂੰ ਜਿਹੜਾ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਪਰਿਵਾਰਾਂ ਨੂੰ ਜਿਹੜੀਆਂ ਲੋਐਸਟ ਪ੍ਰਾਈਸ ਮਿਲਣੀਆਂ ਫਰਨੀਚਰ ਦੇ ਉੱਪਰ ਤੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਵੀਕਐਂਡ ਨੂੰ ਮਿਸ ਨਹੀਂ ਕਰਨਾ ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਤੋਂ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਹਾਈ ਡੈਂਸਿਟੀ ਵਾਲਾ ਮੈਟਰਸ ਲੈਣਾ ਮੈਮਰੀ ਫੋਮ ਪਿਲੋ ਟੌਪ ਦੇ ਨਾਲ ਜਿਹਦੀ ਰੈਗੂਲਰ ਕੀਮਤ $600 ਸੀ ਪਰ ਸਿਰਫ $199 ਦਾ ਜੀ ਹਾਂ ਐਨਵਰਸਰੀ ਸਪੈਸ਼ਲ ਕੁਈਨ ਸਾਈਜ਼ ਦਾ ਮੈਟਰਸ ਮੈਮਰੀ ਫੋਮ ਪਿਲੋ ਟੌਪ ਦੇ ਨਾਲ ਸਿਰਫ $199 ਦਾ ਮਿਲੂਗਾ ਤੇ ਫਰੰਟ ਤੇ ਤੁਸੀਂ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ ਜੇ ਚੋਂ $1100 ਕੈਸ਼ $500 ਕੈਸ਼ ਵੱਡੇ ਸਾਈਜ਼ ਦਾ ਟੀਵੀ ਐਪਲ ਦੀ ਸਮਾਰਟ ਵਾਚ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਸੋ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਗਿਫਟ ਆਪਣਾ ਨਾਲ ਲੈ ਕੇ ਜਾਣਾ ਸੋ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ $199 ਦਾ ਤੇ ਨਾਲ ਵੱਡਾ ਤੋਹਫਾ ਵੀ ਮਿਲ ਸਕਦਾ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀ ਬਾਜੀ
0: ਕੀ ਬਾਤ ਹੈ ਐਨਵਰਸਰੀ ਸੇਲ ਐਨਵਰਸਰੀ ਸੇਲ ਐਨਵਰਸਰੀ ਸੇਲ ਤੇ 6685 ਟੋਮਕਨ ਰੋਡ ਤੇ ਕੱਲ ਨੂੰ ਅਸੀਂ ਵੀ ਲਾਵਾਂਗੇ ਰੌਣਕਾਂ ਪਹੁੰਚਾਂਗੇ ਲਾਈਵ ਆਨ ਲੋਕੇਸ਼ਨ ਮਾਸਟਰ ਜੂਲਰਸ ਕੋਈ ਵੀ ਸੋਨੇ ਦੀ ਖਰੀਦਦਾਰੀ ਕਰਨੀ ਆ ਏਅਰਪੋਰਟ ਰੋਡ ਐਂਡ ਮੇਫੀਲਡ ਮਾਸਟਰ ਜੂਲਰ ਏਅਰਪੋਰਟ ਮੇਫੀਲਡ ਠੀਕ ਹੈ ਤੁਸੀਂ ਪਹੁੰਚੋ ਸੋਨੇ ਦੇ ਰਾਣੀ ਹਾਰ ਕੰਗਣ ਬੈਂਗਲ ਕੋਈ ਵੀ ਸੋਨੇ ਦੇ ਸੈੱਟ ਸੁੱਟ ਚਾਹੀਦੇ ਆ ਤਾਂ ਮਾਸਟਰ ਜੂਲਰਸ ਏਅਰਪੋਰਟ ਮੇਫੀਲਡ 6231 ਮੇਫੀਲਡ ਰੋਡ ਨਵੀਂ ਲੋਕੇਸ਼ਨ ਖੁੱਲ ਚੁੱਕੀ ਆ ਤੇ ਪਹੁੰਚੋ ਤੇ ਡੀਲਾਂ ਡੂਲਾਂ ਲਓ ਵਧੀਆ ਜੀ 9181 ਹਾਂਜੀ
5: ਰੋਟੀ
0: ਦੇਖੋ ਤੁਸੀਂ ਤਾਂ ਲੱਕੀ ਹੋ ਹੁਣ ਆਂਟੀ ਨੇ ਜੇ ਹੋ ਵੀ ਗਈ ਠੰਡੀ ਉਹਨਾਂ ਨੇ ਆਪ ਠੰਡੀ ਖਾਣੀ ਤੁਹਾਨੂੰ ਤਾਜ਼ੀ ਬਣਾ ਕੇ ਦੇਣਗੇ
5: ਅੱਜ ਕੱਲ ਤਾਂ ਮੈਂ ਬ੍ਰੈਮਟਨ ਰਹਿੰਦਾ ਹੁੰਦਾ ਸੀ ਨਾ ਆਲਬਰਟ ਰੋਡ ਤੇ ਵਿਲੀਅਮਸ ਪਾਰਕ ਦੇ ਉਹ ਇੱਕ ਵਾਰੀ ਮੈਂ ਲੈਫਟ ਲੈਨ ਸੀ ਉਧਰੋਂ ਸਿੱਧੀ ਲੈਨ ਆਉਂਦੀ ਸੀ ਬੰਦੇ ਨੇ ਗੱਡੀ ਉੱਤੇ ਚਾੜਦੇ ਆ ਉਹ ਭਾਜੀ ਗੱਡੀ ਇੰਨੀ ਉੱਤੇ ਚਾੜਦੇ ਆ ਕਿ ਬੰਦਾ ਮੂਹਲਾ ਬ੍ਰੇਕ ਲਾਉਣ ਲੱਗ ਵੀ ਸੋਚਦਾ ਕਿ ਹੌਲੀ ਲਾਵਾਂ ਕਿ ਇੱਕਦਮ ਹੀ ਲਾ ਲਓ ਜੇ ਕੋਈ ਵੇਲੇ ਐਵੇਂ ਅਸੀਂ ਆ ਜੀ ਕਿੱਦਾਂ ਬ੍ਰੇਕ ਲਾਵੇ ਲੱਗੀ ਨੀ ਲੱਗਦੀ ਨੀ ਜਦ ਕੇ ਗੱਡੀ ਦੇ ਵਿੱਚ ਰੂਲਸ ਜਿਹੜੇ ਹੈਗੇ ਆ ਟੂ ਕਾਰ ਦਾ ਡਿਸਟੈਂਸ ਹੋਣਾ ਚਾਹੀਦਾ ਗੱਡੀ ਚ ਗੱਡੀ ਲੌਕ ਕਰਨੀ ਦਾ ਆਹੀ ਆ ਜਿਹੜਾ ਬ੍ਰੈਂਪਟਨ ਵਿੱਚ ਹੌਰਨ ਵੱਜਣ ਲੱਗ ਪਏ ਅੱਗੇ ਨੀ ਭਾਜੀ ਤੁਸੀਂ
0: ਠੀਕ ਹੈ ਜੀ ਸ਼ੁਕਰੀਆ ਅੰਕਲ ਤਾਂ ਰੋਟੀ ਖਾ ਲਓ ਇੰਜੋਏ ਕਰੋ ਥੈਂਕ ਯੂ ਤੁਹਾਡਾ ਚਲੋ ਜੀ ਥੈਂਕ ਯੂ ਓਕੇ ਸੋ ਸਾਡੇ ਨਾਲ ਸਰਾਂਸ਼ ਜੁੜੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਗਵਰਨਮੈਂਟ ਦੀਆਂ ਗ੍ਰਾਂਟਸ ਦੀ ਜਾਣਕਾਰੀ ਆਪਾਂ ਨੂੰ ਦੇ ਰਹੇ ਨੇ ਐਂਡ ਤੁਸੀਂ ਜ਼ਰੂਰ ਅਗਰ ਕਿਸੇ ਨੇ ਵੀ ਗਵਰਨਮੈਂਟ ਦੀਆਂ ਗ੍ਰਾਂਟਸ ਦੀ ਇਨਫੋਰਮੇਸ਼ਨ ਲਈ ਤਾਂ ਸਰਾਂਸ਼ ਨੂੰ ਕਾਲ ਕਰੋ ਸੋ ਸਰਾਂਸ਼ ਪਹਿਲਾਂ ਤਾਂ ਵੈਲਕਮ ਐਂਡ ਜੋ ਸਾਡੇ ਨਵੇਂ ਲਿਸਨਰਸ ਨੇ ਉਹਨਾਂ ਲਈ ਪਲੀਜ਼ ਦਿਓ ਮੈਸੇਜ
6: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਦੈਨ ਸਿਰਫ ਲਾਈਕ ਸੈਟਰਡੇ ਤੱਕ ਦਾ ਟਾਈਮ ਹੈ ਆਪਨੇ ਅਗਰ ਅਭੀ ਤੱਕ ਅਪਲਾਈ ਨਹੀਂ ਕਰਾ ਹੈ ਸਕਿੱਲ ਡਿਵੈਲਪਮੈਂਟ ਕੇ ਲੀਏ ਔਰ ਰਿਲੇਟਿਡ ਫੰਡਿੰਗ ਕੇ ਲੀਏ 30 to 100,000 ਕੀ ਫੰਡਿੰਗ ਕੇ ਲੀਏ ਤੋ ਆਪ ਬਹੁਤ ਬੜੀ ਚੀਜ਼ ਮਿਸ ਕਰ ਰਹੇ ਹੈ ਕਿਉਂਕਿ ਆਪਕੇ ਜਿਤਨੇ ਫਰੈਂਡਸ ਐਂਡ ਫੈਮਿਲੀਜ਼ ਹੈ ਵੋ ਅਪਲਾਈ ਕਰ ਚੁੱਕੇ ਹੈ ਸਕਿੱਲ ਡਿਵੈਲਪ ਕਰ ਰਹੇ ਹੈ ਫੰਡਿੰਗ ਹਾਸਿਲ ਕਰ ਚੁੱਕੇ ਜਿਸਕਾ ਮੇਜਰ ਪੋਰਸ਼ਨ ਤੋ ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ ਕਾ ਹੈ ਆਜ ਕੀ ਡੇਟ ਮੇ ਕੋਈ ਏਜ ਲਿਮਿਟ ਨਹੀਂ ਹੈ ਇਸਮੇ ਕੁਛ ਲਾਈਕ ਉਸਮੇ ਕ੍ਰੈਡਿਟ ਚੈੱਕ ਨਹੀਂ ਹੈ ਨੋ ਕ੍ਰੈਡਿਟ ਚੈੱਕ
0: ਤੀਸਰਾ ਸੁਣਿਆ ਕਿ ਫੰਡਿੰਗ ਬੰਦ ਹੋ ਰਹੀ ਹੈ ਤੇ ਇਹ ਕਦੋਂ ਬੰਦ ਹੋ ਰਹੀ ਹੈ ਤੇ ਫੰਡਿੰਗ ਲਗਭਗ ਕਿੰਨੀ ਕੁ ਬਣ ਜਾਂਦੀ ਹੈ
6: ਹਾਂਜੀ ਫੰਡਿੰਗ ਅਬ ਆਜ ਕੀ ਡੇਟ ਮੇ ਮਤਲਬ ਆਪ ਮਾਨ ਕੇ ਚਲੇ ਇਸ ਹਫਤੇ ਤੱਕ ਜੋ ਇਨਰੋਲ ਕਰੇਂਗੇ ਉਨਕੋ ਬੜਾ ਬੈਨੀਫਿਟ ਹੈ ਕਿਉਂ ਜੈਸਾ ਆਪਣੇ ਕਹਾ ਫੰਡਿੰਗ ਅਬ ਬੰਦ ਹੋਣੇ ਵਾਲੀ ਹੈ ਦੈਟਸ ਇਟ 1 ਅਗਸਤ ਕੇ ਬਾਅਦ ਰੂਲਸ ਚੇਂਜ ਹੈ ਗਵਰਨਮੈਂਟ ਕੇ ਤੋ ਹਮਾਰੇ ਹਾਥ ਮੇ ਨਹੀਂ ਹੈ ਹਮ ਪੁਸ਼ ਨਹੀਂ ਕਰ ਰਹੇ ਬਟ ਆਪਕੋ ਅਵੇਅਰ ਕਰ ਰਹੇ ਹੈ ਬਸ ਤੋ ਇਸਮੇ ਅਗਰ ਆਜ ਫੈਮਿਲੀ ਆਫ 4 ਇਨਰੋਲ ਕਰਤੇ ਹੈ ਤੋ ਉਨਕੋ ਲਾਈਕ ਹਸਬੈਂਡ ਵਾਈਫ ਦੋਨੋ ਪੜ੍ਹਤੇ ਹੈ ਆਸਾਨ ਸੇ ਕੋਰਸ ਕਰਤੇ ਹੈ ਫੁਲੀ ਆਨਲਾਈਨ ਜੋ ਕਿ ਈਜ਼ੀ ਟੂ ਪਾਸ ਹੈ ਅਸਾਈਨਮੈਂਟਸ ਹੈ ਐਗਜ਼ਾਮਿਨੇਸ਼ਨ ਨਹੀਂ ਹੈ 80,000 ਕੀ ਫੰਡਿੰਗ ਆਤੀ ਹੈ 40,000 ਤੋ ਗ੍ਰਾਂਟਸ ਕਾ ਪੋਰਸ਼ਨ ਹੈ ਜੋ ਵਾਪਿਸ ਨਹੀਂ ਕਰਨਾ ਜੋ ਰੈਸਟ $40,000 ਹੈ 0% ਪੇ ਆਪਸ਼ਨਲ ਲੋਨ ਹੈ ਜੋ ਕਿ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ ਹੈ ਆਸਾਨ ਸੀ ਕਿਸ਼ਤੋਂ ਮੇ 40,000 का आपने $4,000 सिर्फ ब्याज देना 10 साल का, मतलब 2.5% साल का ब्याज है ना, दैट्स व्हाई। मिस ना करें, कॉल करें, ऑफिस आए।
0: सराश, बहुत सारे लोगों ने ऑलरेडी लोन तो लिया होंदा, कि ये पॉसिबल है कि सिर्फ ग्रांट ही ले जावे?
6: हाँ जी बिल्कुल जी, पॉसिबल है। बहुत लोग ऐसे करते हैं, लाइक ग्रांट का पोर्शन इतना बन जाता है अच्छा आज की डेट में कि कुछ लोग स्किप करते हैं लोन। बट यस, जब ऑफिस आते हैं, समझते हैं, बैठते हैं, दे गो विद द लोन बिना क्रेडिट चेक के 0% पे और फिर 1.5 साल बाद 2.5% का ब्याज। तो इसलिए आप सेल्फ एम्प्लॉयड उबर ड्राइवर, ट्रक ड्राइवर है, गवर्नमेंट आप पे इन्वेस्ट कर रही है, अनएम्प्लॉयड है, इनकम आपकी कम है, 2024 के नोटिस ऑफ असेसमेंट पे $70,000 है, सिर्फ तब भी आप हमें कॉल करें, क्योंकि साफ काम साफ तरीके से कर रहे हैं, कोई एडिटिंग नहीं चलती यहाँ पे। ज्यादा इनकम होता तो कॉल ना करें, और कॉल आती है ज्यादा इनकम होती है लोगों के एनओए पे, आपको कोई बेनिफिट नहीं है। प्लीज जिसकी इनकम कम है, सेल्फ एम्प्लॉयड, वही कॉल करें।
0: नंबर है सराज दा 437-264-3175 सो मान लो जॉब नहीं लगती तो लोन नहीं पे कर सकता कोई, तो लोन डिफर भी हो जाता?
6: बिल्कुल जी, ये यूनिक चीज है, आपकी अगर जॉब नहीं लगती तो लोन डेफर हो जाता है 1 साल 2 साल 3 साल, मतलब गवर्नमेंट इज लीनियंट ऑन दीज थिंग्स। आप स्किल डेवलप कर रहे हैं, ऐसा नहीं कि आपने जॉब ही करनी, नहीं तो पता नहीं ये हो जाएगा वो हो जाएगा, ऐसा कुछ नहीं है। जो लोग कोर्स कर रहे हैं वो सेकेंड ईयर भी कोर्स कर रहे हैं, तो आप कॉल करें, इससे बड़ी अच्छी अपॉर्चुनिटी आपको बाद में कभी नहीं मिलेगी। लाइक गवर्नमेंट जब डेंटल केयर, चाइल्ड बेनिफिट इतनी जगह पे इन्वेस्ट करती है, गवर्नमेंट सिमिलर वे में एडुकेशन में इन्वेस्ट कर रही है, कोई कैच नहीं है।
0: तीसरा नंबर अपना दो एक बार।
6: हाँ जी, नंबर है जी 437-264-3175 437-264-3175 ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ, ਆਫਿਸ ਵਿੱਚ ਹੀ ਹੈਗਾ, ਐਂਡ ਦੈਨ ਐਸਟੀਮੇਟ ਆਪਕੋ ਹਮ ਅਭੀ ਦੇ ਦੇਂਗੇ। ਨੰਬਰ ਨੰਬਰ ਨੰਬਰ 437-264-3175 437-264-3175 8 ਸਾਲ ਸੇ ਸਾਫ ਕਾਮ ਸਾਫ ਤਰੀਕੇ ਸੇ ਕਰ ਰਹੇ ਹੈ, ਕੋਈ ਇਸ ਮੇ ਹੇਰਾ ਫੇਰੀ ਚਲਾਕੀ ਨਹੀਂ ਹੈ, ਲਿਖ ਕੇ ਦੇ ਰਹਾ ਹੂੰ, ਔਰ ਬਹੁਤੋਂ ਕੋ ਅਸਿਸਟ ਕਰ ਚੁੱਕੇ ਆਲਰੇਡੀ।
0: 437-264-3175
7: ਆਪਣੀ ਗੱਲ ਚੱਲ ਰਹੀ ਸੀ ਹਾਰਨ ਦੀ ਜਾਂ ਮਤਲਬ ਕਿ ਐਕਸੀਡੈਂਟ ਦੀ, ਮੈਂ ਜੋਈ ਦੀ, ਮੈਂ ਮੰਮੀ ਜੀ ਰੋਹਿਤ ਆਪਣੀ ਡਰਾਈਵ ਕਰਕੇ ਆਪਣੀ ਜੋਬ ਤੇ ਜਾਣਾ ਜੀ, ਤੇ ਮੈਂ ਆਪਣੀ ਗੱਲ ਹੀ ਦੱਸਦਾ ਵੀ ਪਹਿਲਾਂ ਕਿਸੇ ਵੇਲੇ ਪੂਰੇ ਹੀ ਟਾਈਮ ਤੇ ਤੁਰ ਪੈਣਾ ਤੇ ਫਿਰ ਆਖਣਾ ਮੈਂ ਇਧਰੋਂ ਇਸ਼ਾਰਾ ਦੇ ਕੇ ਸਾਈਨ ਦੇ ਕੇ ਇਧਰਲੀ ਰੋਡ ਤੇ ਜਾਵਾਂ, ਆਹ ਗੱਡੀ ਸਹੀਏ ਜਾਂਦੀ। ਫਿਰ ਮਨ ਨੂੰ ਸਮਝਾਇਆ ਵੀ ਆਪਾਂ ਨੂੰ ਆਪਣੇ ਆਪ ਹੀ ਸਮਝਣਾ ਚਾਹੀਦਾ ਵੀ ਜੇ ਆਪਣੀ ਅੱਧੇ ਘੰਟੇ ਦੀ ਡਰਾਈਵ ਆ ਤੇ ਆਪਾਂ 5 ਮਿੰਟ ਹੋਰ ਪਹਿਲਾਂ ਤੁਰੀਏ, ਤੇ ਨਾ ਆਪਾਂ ਗੱਡੀ ਕੋਈ ਪਾਸ ਕਰਨ ਦੀ ਕੋਸ਼ਿਸ਼ ਕਰੀਏ ਟ੍ਰੈਫਿਕ ਦੇ ਵਿੱਚ, ਤੇ ਨਾ ਕੋਈ ਐਕਸੀਡੈਂਟ ਹੀ ਹੋਵੇ, ਤੇ ਨਾਲੇ ਆਪਾਂ ਆਰਾਮ ਦੇ ਨਾਲ ਆਪਣਾ ਨਾ ਪਹੁੰਚ ਸਕਦੇ ਹਾਂ ਆਪਣੀ ਜੋਬ ਦੇ ਉੱਤੇ। ਤੇ ਇਹ ਮੈਂ ਆਪਣੇ ਮਨ ਨੂੰ ਇਹ ਸਮਝਾਇਆ ਵੀ ਆਪਾਂ ਨੂੰ ਆਪ ਹੀ ਸਮਝਣਾ ਚਾਹੀਦਾ, ਜਾਂ ਆਪਣੇ ਜੇ ਘਰ ਕੋਈ ਬੱਚੇ ਵੀ ਆ ਜਾਂ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਤੁਸੀਂ ਜੋਬ ਤੇ ਜਿਹੜਾ ਤਾਂ 5 ਮਿੰਟ ਹੋਰ ਪਹਿਲਾਂ ਤੁਰਨ ਚ ਆਪਾਂ ਨੂੰ ਫਾਇਦਾ। ਤੇ ਮੋਬਾਈਲ ਬਿਲਕੁਲ ਵੀ ਡਰਾਈਵ ਦੇ ਕਾਰਨ ਵੀ ਨਾ ਯੂਜ ਕਰੋ, ਜੇ ਤੁਸੀਂ ਡਰਾਈਵ ਕਰਦੇ ਹੋ ਤੇ ਬਿਲਕੁਲ ਯੂਜ ਨਾ ਕਰੋ।
0: ਬਿਲਕੁਲ ਜੀ, 100% ਥੈਂਕ ਯੂ ਸਰ, ਹਾਂਜੀ ਹਾਂ, ਬਹੁਤ ਸ਼ੁਕਰੀਆ। ਸੋ 905-673-3337 ਆਪਣਾ ਨੰਬਰ ਹੈ, 905-673-3337 ਇੱਕ ਯਾਰ ਬੜਾ ਸੋਹਣਾ ਗਾਣਾ ਤੁਹਾਡੇ ਲਈ ਲਾਉਣੇ ਆ, ਅਰਮਾਨ ਗਿੱਲ ਜੋ ਅਮਰਿੰਦਰ ਗਿੱਲ ਹੁਣਾਂ ਦੇ ਬੇਟੇ ਨੇ ਤੇ ਅਰਨਾਸ ਗਿੱਲ ਤੇ ਗੁਰਲੇਜ ਅਖਤਰ ਦੇ ਨਾਲ ਨਵਾਂ ਆਇਆ, ਸੁਣੋ ਬੋਲ, ਬੜਾ ਮੈਨੂੰ ਵਧੀਆ ਲੱਗਿਆ ਯਾਰ।

0: ਇਸ ਦੇ ਉੱਪਰ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 1699 ਚ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
1: 0054 ਮੈਨੂੰ ਅੱਜ ਦੇ ਟੌਪਿਕ ਨਾਲ ਰਿਲੇਟਡ ਗਾਣਾ ਰਿਕੁਐਸਟ ਕੀਤਾ ਗਿਆ ਹੈ ਵਧੀਆ ਨੀ ਕੀ ਸੀ ਯਾਰ ਬੋਲ ਮੈਂ ਭੁੱਲ ਗਿਆ ਬਟ ਇਹ ਗਾਣਾ ਬੜਾ ਚੱਲਿਆ ਸੀ ਹੈ ਹੌਰਨ ਬਲੋ ਤੈਨੂੰ ਦੇਖ ਕੇ ਨਹੀਂ ਹੋਰਨ ਬਲੋ ਕਰਦਾ ਕੁਛ ਇੱਦਾਂ ਦੇ ਬੋਲ ਸੀ ਹਾਰਡੀ ਸੰਧੂ ਮੁੰਡਾ ਗਿਆ ਕਿੱਥੇ ਯਾਰ ਹਾਰਡੀ ਦੇ ਕਿੱਡੇ ਯਾਰ ਵੱਡੇ ਵੱਡੇ ਗਾਣੇ ਆਏ ਕਿੰਨੇ ਚੱਲੇ ਹੈ ਕਿਆ ਬਾਤ ਹੈ ਇੱਕ ਬੜਾ ਚੱਲਿਆ ਸੀ ਬੈਕ ਬੋਨ ਉਹ ਬੜਾ ਚੱਲਿਆ ਸੀ ਹੋਰਨ ਬਲੋ ਬੜਾ ਚੱਲਿਆ ਸੀ ਬਿਜਲੀ ਬਿਜਲੀ ਬੜਾ ਚੱਲਿਆ ਸੀ ਨਾ ਨਾ ਗੌਰੀ ਉਹ ਕਿੰਨਾ ਚੱਲਿਆ ਸੀਗਾ ਕੁੜੀ ਮੈਨੂੰ ਕਹਿੰਦੀ ਜੁੱਤੀ ਲੈ ਦੇ ਸੋਹਣਿਆ ਮੈਂ ਕਹਿਣਾ ਗੌਰੀ ਇੱਕ ਵੀ ਯਾਰ ਕਿੰਨਾ ਚੱਲਿਆ ਸੀ ਵੀ ਮੇਰੀ ਤੇਰੀ ਸੋਚ ਤੋਂ ਪਰੇ ਕੁਛ ਇੱਦਾਂ ਵੀ ਬੋਲ ਸੀ ਖੈਰ ਮੈਂ ਗਾਣਾ ਤੁਹਾਡੇ ਲਈ ਲਾਉਣਾ ਅਤੇ ਨੰਬਰ ਹੈ 905-673-3337 ਆਪਣਾ ਅਤੇ ਮੇਕ ਸ਼ੋਰ ਕਰ ਲਈਏ ਸਾਰੇ ਸਾਡੇ ਮੈਸੇਜ ਤੁਹਾਡੇ ਤੱਕ ਪਹੁੰਚ ਰਹੇ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਦੀ ਬੱਲੇ ਬੱਲੇ ਵੀ ਹੈ ਅਤੇ ਬਹਿਰਾ ਬਹਿਰਾ ਵੀ ਹੈ ਸਬਜ਼ੀ ਮਾਰਕੀਟ 'ਤੇ ਇੱਕ ਵਾਰ ਗੇੜਾ ਮਾਰਿਆ ਉਹ ਹਰੀਆਂ ਤਾਜ਼ੀਆਂ ਹਰ ਤਰ੍ਹਾਂ ਦੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਆਦਿ ਮਿਲ ਰਿਹਾ ਅਤੇ ਨਾਲੇ ਇਹਨਾਂ ਦਾ ਰੈਸਟੋਰੈਂਟ ਹੈ ਜਿੱਥੇ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫਰੀ ਸਬਜ਼ੀ ਮਾਰਕੀਟ 10 ਲੋਰ ਮਹਿਲ ਗੇਟ ਸੈਂਡਲ ਰੋਡ ਮੈਕਲੋਗਲਿਨ ਜਾਂ ਸਬਜ਼ੀ ਮਾਰਕੀਟ 10,970 ਬ੍ਰੈਮਲੀ ਰੋਡ ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ ਸਬਜ਼ੀ ਮਾਰਕੀਟ 'ਤੇ ਫਿਰ ਪਹੁੰਚ ਜਾਓ ਗੇੜਾ ਮਾਰਿਆ ਹੋ ਅਤੇ ਵਧੀਆ ਟੌਪ ਦੀਆਂ ਡੀਲਾਂ ਜ਼ਰੂਰ ਤੁਸੀਂ ਲਓ ਸੋ ਪੀ ਐਨ ਜੇ ਰੈਨੋਵੇਸ਼ਨ ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣਾ ਬੇਸਮੈਂਟ ਬਣਵਾਉਣੀ ਹੈ ਟੋਪ ਆਫ ਦਾ ਲਾਈਨ ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੋਵੇ ਤਾਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਅੱਜ ਹੀ ਫੋਨ ਕਰੋ ਕੋਈ ਸ਼ੋਰਟਕੱਟ ਨਹੀਂ ਬੜਾ ਸੋਲਿਡ ਬੜਾ ਟੋਪ ਦਾ ਕੰਮ ਇਹ ਕਰਦੇ ਨੇ ਫਰੇਮਿੰਗ ਡਰਾਈਵਾਲ ਪੇਂਟਿੰਗ ਫਿਨਿਸ਼ਿੰਗ ਕੋਈ ਵੀ ਨਿੱਕੀ ਮੋਟੀ ਵੀ ਘਰ ਦੀ ਰਿਪੇਅਰ ਹੈ ਟੈਨਸ਼ਨ ਨਾ ਲਓ ਫੋਨ ਘੁਮਾ ਲਓ ਤੁਸੀਂ ਗੱਲਬਾਤ ਕਰਨੀ ਹੈ ਕਿਹਦੇ ਨਾਲ PNJ renovation free estimate reliable professional services 437-318-0040 437-318-0040 437-318-0040
2: ਸੁਣਦੇ ਆ ਫਿਰ ਹੋਰਨ ਬਲੋ